ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਇਸ ਹਫ਼ਤੇ ਦਾ ਆਖਰੀ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ। ਆਪ ਸਭ ਨੂੰ ਅਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ, ਦੇਸ਼ਾਂ ਵਿਦੇਸ਼ਾਂ ਦੀਆਂ ਖ਼ਬਰਾਂ, ਅੱਜ ਦਾ ਵਿਚਾਰ ਤੇ ਕਿਤਾਬਾਂ ਦੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਅੰਗ ਸੰਗ ਦੇ ਦੌਰਾਨ। ਨਾਵਲ ਕਿਤਾਬ ਪੰਜਾਬ ਦੀ ਤੇ ਲੜੀ ਵਾਰਤਾ ਦੇ ਵਿੱਚ ਦੂਸਰਾ ਭਾਗ ਉਹਦਾ ਤੁਹਾਡੇ ਨਾਲ ਅੱਜ ਸਾਂਝਾ ਕਰਾਂਗੇ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ ਇਸ ਵਕਤ ਸ਼ਾਮ ਦੇ ਸਮਾਂ ਤੇ ਸਥਿਤੀ 7:00 ਘੜੀਆਂ ਦੇ ਉੱਤੇ 2 ਮਿੰਟ ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:02, ਕੈਲੀਫੋਰਨੀਆ ਦੇ ਵਿੱਚ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:02 ਹੋਏ ਨੇ। ਯੂਕੇ ਦੇ ਵਿੱਚ ਸ਼ਾਮ ਦੇ 5:02 ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਘੜੀਆਂ ਦੇ ਉੱਤੇ ਸ਼ਾਮ ਦੇ 6:02 ਦਾ ਸਮਾਂ ਹੈ। ਇਸੇ ਤਰ੍ਹਾਂ ਭਾਰਤ ਦੇ ਵਿੱਚ 9:33 ਦਾ ਸਮਾਂ ਜਿਹੜਾ ਹੋ ਚੁੱਕਿਆ। ਲਓ ਦੋਸਤੋ, ਕਰਦੇ ਹਾਂ ਆਗਾਜ਼ ਫਿਰ ਤੁਹਾਡੇ ਨਾਲ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ, ਫਿਰ ਦੇਸ਼ ਵਿਦੇਸ਼ ਦੀਆਂ ਖ਼ਬਰਾਂ, ਹੋਰ ਸਾਰਾ ਸਿਲਸਿਲਾ ਸ਼ੁਰੂ ਕਰਾਂਗੇ। ਅੱਜ ਦੇ ਵਿਚਾਰ ਦੀ ਗੱਲ ਕਰੀਏ ਤੇ 15 ਮਈ 2026 ਦਾ ਦਿਹਾੜਾ ਤੇ ਫਰਾਈਡੇ ਵਾਲਾ ਦਿਨ ਹੈ। ਸਾਂਝੇ ਪਰਿਵਾਰ ਵਿੱਚ ਵਿਕਾਸ ਕਰਨ ਦੀ ਤਾਂਘ ਹੁੰਦੀ ਹੈ ਜਿਹੜੀ ਸਾਨੂੰ ਆਪਸ ਦੇ ਵਿੱਚ ਤੇ ਹੋਰ ਪਰਿਵਾਰਾਂ ਦੇ ਨਾਲ ਜੋੜਦੀ ਹੈ। ਜਦੋਂ ਪਰਿਵਾਰ ਦੇ ਵਿੱਚ ਸਮਝੌਤੇ ਦੀ ਬਿਰਤੀ ਜਾਂ ਵਿਸ਼ਵਾਸ ਹੀ ਨਾ ਰਹੇ ਤਾਂ ਪਰਿਵਾਰ ਫਿਰ ਕਹਿੰਦੇ ਹੈ ਧੜਕ ਜਾਂਦੇ ਨੇ, ਟੁੱਟ ਗਈ ਧੜਕ ਕਰਕੇ ਲਾਈ ਬੇਕਦਰਾਂ ਨਾਲ ਯਾਰੀ। ਤੇ ਦੋਸਤੋ, ਅੱਜ ਦੇ ਦਿਨ ਦੇ ਉੱਤੇ ਖਾਸ ਤੌਰ ਦੇ ਉੱਤੇ ਜਿਹੜਾ ਕੌਮਾਂਤਰੀ ਪਰਿਵਾਰ ਦਿਵਸ ਵੀ ਹੈ ਉਹਦਾ ਵੀ ਅੱਗੇ ਜਾ ਕੇ ਜ਼ਿਕਰ ਕਰਦੇ ਹਾਂ ਸੰਖੇਪ ਦੇ ਵਿੱਚ। ਪਰ ਉਸ ਤੋਂ ਪਹਿਲਾਂ ਦੁਨੀਆਦਾਰੀ ਦੇ ਵਿੱਚ ਜੋ ਕੁਝ ਵਾਪਰਿਆ ਉਹਦਾ ਜ਼ਿਕਰ ਤੁਹਾਡੇ ਨਾਲ ਜ਼ਰੂਰ ਕਰਦੇ ਹਾਂ। 15 ਮਈ 1730 ਦਾ ਸਮਾਂ ਜਦੋਂ ਯਾਦ ਕਰਦੇ ਹਾਂ, ਰੌਬਰਟ ਵਾਲਪੋਲ ਬਰਤਾਨੀਆ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਸੀ। 1850 ਦੇ ਵਿੱਚ ਆਜ਼ਾਦੀ ਦੇ ਪਹਿਲੇ ਯੋਧੇ ਭਾਈ ਮਹਿਰਾਜ ਸਿੰਘ ਉਹਨਾਂ ਨੂੰ ਗ੍ਰਿਫ਼ਤਾਰ ਕਰਕੇ ਸਿੰਘਾਪੁਰ ਜੇਲ੍ਹ ਦੇ ਵਿੱਚ ਲਿਜਾਇਆ ਗਿਆ। 1907 ਦੇ ਵਿੱਚ ਕ੍ਰਾਂਤੀਕਾਰੀ ਸ਼ਹੀਦ ਸੁਖਦੇਵ ਦਾ ਜਿਹੜਾ ਲੁਧਿਆਣੇ ਦੇ ਵਿੱਚ ਜਨਮ ਹੋਇਆ। 1925 ਦੇ ਵਿੱਚ ਅਰਬੀ ਦੇ ਵਿੱਚ ਪਹਿਲਾ ਜਿਹੜਾ ਸੀ ਕਮਿਊਨਿਸਟ ਅਖ਼ਬਾਰ ਇਨਸਾਨੀਆਂ ਸ਼ੁਰੂ ਕੀਤਾ ਗਿਆ। 1933 ਦੇ ਵਿੱਚ ਅਮਰੀਕੀ ਸੈਨੇਟ ਦੇ ਵਿੱਚ ਆਵਾਜ਼ ਉੱਚੀ ਕਰਨ ਲਈ ਪਹਿਲੀ ਵਾਰ ਜਿਹੜਾ ਸੀ ਐਮ ਪਲੀਫੇਅਰ ਦੀ ਜਿਹੜੀ ਵਰਤੋਂ ਹੋਈ ਸੀ। 1954 ਦੇ ਵਿੱਚ ਅੱਜ ਦਾ ਵਿਚਾਰ ਕਾਲਮ ਸ਼ੁਰੂ ਕਰਨ ਵਾਲੇ ਭਾਜੀ ਮੁਖਵਿੰਦਰ ਚੋਹਲਾ ਹੁਣਾਂ ਜੀ ਦਾ ਜਨਮ ਦਿਹਾੜਾ ਵੀ ਹੈ। 1974 ਦੇ ਵਿੱਚ ਐਲੀਸਨ ਗਾਰ ਗਿਰਬਸ ਬਿਨਾਂ ਆਕਸੀਜਨ ਸਿਲੰਡਰ ਦੇ ਐਵਰੈਸਟ ਦੀ ਚੋਟੀ ਦੇ ਉੱਤੇ ਜਿਹੜਾ ਜਾਣ ਵਾਲੀ ਪਹਿਲੀ ਜਿਹੜੀ ਮਹਿਲਾ ਬਣ ਗਈ ਸੀ। 1988 ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਰੂਸ ਨੇ 1,15,000 ਜਿਹੜੀਆਂ ਫੌਜਾਂ ਸੈਨਿਕ ਜਿਹੜੇ ਸਨ ਉਹਨਾਂ ਦੇ ਕੱਢਣੇ ਸ਼ੁਰੂ ਕੀਤੇ ਸੀ। ਤੇ ਅੱਜ ਦੇ ਦਿਹਾੜੇ ਦੇ ਉੱਤੇ ਕੌਮਾਂਤਰੀ ਪਰਿਵਾਰ ਦਿਵਸ ਵੀ ਹੈ, ਫੈਮਿਲੀ ਡੇ, ਤੇ ਹੁਣ ਮੁਬਾਰਕਬਾਦ ਹੈ ਸਭ ਨੂੰ। ਤੇ ਗੱਲ ਕਰਦੇ ਹਾਂ ਸ਼ਹੀਦ ਸੁਖਦੇਵ ਜੀ ਦੀ। ਸ਼ਹੀਦ ਸੁਖਦੇਵ ਜੀ ਦਾ ਜਿਹੜਾ ਜਨਮ ਲੁਧਿਆਣੇ ਦੇ ਨੌਗਰੇ ਮੁਹੱਲੇ ਵਿੱਚ ਲਾਲਾ ਰਾਮ ਲਾਲ ਦੇ ਘਰ ਜਿਹੜਾ ਮਾਤਾ ਰਲੀ ਦੀ ਕੁੱਖੋਂ 15 ਮਈ ਅੱਜ ਦੇ ਦਿਹਾੜੇ ਦੇ ਉੱਤੇ 1907 ਨੂੰ ਹੁੰਦਾ ਹੈ। 1910 ਦੇ ਵਿੱਚ ਪਿਤਾ ਦੀ ਮੌਤ ਹੋ ਜਾਂਦੀ ਹੈ ਤੇ ਸੁਖਦੇਵ ਸਨਾਤਨ ਜਿਹੜਾ ਧਰਮ ਹੈ, ਸਨਾਤਨ ਧਰਮ, ਉਹਦੇ ਵਿੱਚ ਜਿਹੜਾ ਸਕੂਲ ਦੇ ਵਿਦਿਆਰਥੀ ਸਨ ਤੇ ਸਰਕਾਰੀ ਤੇ ਧਾਰਮਿਕ ਸਕੂਲਾਂ ਦੇ ਵਿੱਚ ਭੇਦਭਾਵ ਦੀ ਨੀਤੀ ਤੋਂ ਬੜੇ ਜਿਹੜੇ ਸਨ ਹੈਰਾਨ ਸੀ। ਉਹ ਇਸ ਨੂੰ ਖਤਮ ਕਰਕੇ ਜਾਂ ਕਰਨ ਦੇ ਚਾਹਵਾਨ ਸਨ। ਸ਼ਹੀਦ ਸੁਖਦੇਵ ਜਿਹੜੇ ਸਨ ਪਹਿਲਾਂ ਨੌਜਵਾਨ ਭਾਰਤ ਸਭਾ ਦੇ ਹਿੰਦੁਸਤਾਨੀ ਸਮਾਜਵਾਦੀ ਰਿਪਬਲਿਕਨ ਦੇ ਜਿਹੜਾ ਅਹੁਦੇਦਾਰ ਬਣੇ ਤੇ ਉਹ ਫਿਰ ਸ਼ਹੀਦ ਭਗਤ ਸਿੰਘ ਉਹਨਾਂ ਦੇ ਨਾਲ ਰਲ ਕੇ ਧਾਰਮਿਕ ਅੰਧ ਵਿਸ਼ਵਾਸਾਂ, ਸੋਚ ਦੀ ਖੜੋਤ ਤੇ ਊਚ ਨੀਚ ਦੇ ਝੰਜੜ ਤੋਂ ਜਿਹੜਾ ਦਿਮਾਗਾਂ ਨੂੰ ਮੁਕਤ ਕਰਕੇ ਸਮਾਜਵਾਦੀ ਸਮਾਜ ਦੀ ਜਿਹੜੀ ਨੀਂਹ ਰੱਖਣ ਚਾਹੁੰਦੇ ਸਨ। 1925 ਦੇ ਵਿੱਚ ਕੋਕਰੀ ਕਾਂਡ ਹੁੰਦਾ ਹੈ ਤੇ ਉਸ ਤੋਂ ਬਾਅਦ ਵੱਡੇ ਪੱਧਰ ਦੇ ਉੱਤੇ ਸਾਥੀਆਂ ਦੀ ਗ੍ਰਿਫ਼ਤਾਰੀ, ਉਪਰੰਤ ਪਾਰਟੀ ਨੂੰ ਨਵਾਂ ਸੰਗਠਿਤ ਰੂਪ ਦੇਣ ਦੀ ਜ਼ਿੰਮੇਵਾਰੀ ਆ ਪਈ। 1922 ਦੇ ਵਿੱਚ ਲਾਲਾ ਲਾਜਪਤ ਰਾਏ ਵੱਲੋਂ ਨਾ ਮਿਲ ਵਰਤਨ ਜਿਹੜਾ ਲਹਿਰ ਸਮੇਂ ਹਿੰਦੂ ਮਹਾਂਸਭਾ ਦੇ ਵਿੱਚ ਚੋਣਾਂ ਲੜਨ ਦਾ ਸ਼ਹੀਦ ਭਗਤ ਸਿੰਘ ਦੇ ਨਾਲ ਰਲ ਕੇ ਸਖ਼ਤ ਵਿਰੋਧ ਕੀਤਾ ਕਿਉਂਕਿ ਸਾਂਝੇ ਲੀਡਰ ਤੋਂ ਫਿਰਕੂ ਬਣ ਰਹੇ ਸਨ।
ਸਾਂਡਰਸ ਦੇ ਕਤਲ ਸਮੇਂ ਸੁਖਦੇਵ ਹੁਣਾਂ ਨੇ ਜਥੇਬੰਦਕ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਦੁਰਗਾ ਭਾਬੀ ਤੇ 3 ਸਾਲ ਬੱਚੇ ਦੇ ਨਾਲ ਭਗਤ ਸਿੰਘ ਨੂੰ ਕਲਕੱਤੇ ਭੇਜਣ ਦੇ ਵਿਚ ਸਫਲ ਹੋਏ। ਅਸੈਂਬਲੀ ਕਾਂਡ ਸਮੇਂ ਉਨ੍ਹਾਂ ਲਿਖਿਆ ਸੀ, ਮੇਰੀ ਪਿਆਰੀ ਸਭ ਤੋਂ ਚੀਜ਼ ਨੂੰ ਕੁਰਬਾਨ ਕਰਨ ਦੇ ਨਾਲ ਮੇਰੇ ਤੇ ਭਾਰੀ ਨਿਰਾਸ਼ਾ ਛਾਈ ਹੈ। ਮਨ ਉਦਾਸ ਰਹਿੰਦਾ ਹੈ, ਪਰ ਵਕਤ ਪੈਣ ਦੇ ਉੱਤੇ ਨਿੱਜੀ ਚੀਜ਼ਾਂ ਨੂੰ ਕੁਰਬਾਨੀ ਹੀ ਤਾਂ ਅਸਲ ਕੁਰਬਾਨੀ ਹੁੰਦੀ ਹੈ ਕਹਿੰਦੇ। ਭਗਤ ਸਿੰਘ ਨੇ ਠੀਕ ਕਿਹਾ ਸੀ ਕਿ ਇਹਦੇ ਬਾਰੇ 15 ਅਪ੍ਰੈਲ 1929 ਨੂੰ ਸੁਖਦੇਵ ਹੁਣਾਂ ਨੂੰ ਲਾਹੌਰ ਤੋਂ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ ਤੇ ਭਗਤ ਸਿੰਘ ਤੇ ਸੁਖਦੇਵ ਵਿਚਕਾਰ ਅਥਾਂ ਪਿਆਰ ਸੀ। 23 ਮਾਰਚ 1931 ਨੂੰ ਸ਼ਹੀਦ ਭਗਤ ਸਿੰਘ ਤੇ ਰਾਜਗੁਰੂ ਦੇ ਨਾਲ ਫਾਂਸੀ ਦਾ ਜਿਹੜਾ ਰੱਸਾ ਚੁੰਮ ਗਏ। ਇਹ ਸਨ ਦੋਸਤੋ ਸਾਡੇ ਯੋਧੇ ਜਿਹੜੇ ਜਿਨ੍ਹਾਂ ਨੇ ਦੇਸ਼ ਦੀ ਖਾਤਰ ਆਪਣਾ ਸਾਰਾ ਕੁਝ ਕੁਰਬਾਨ ਕਰ ਦਿੱਤਾ। ਤੇ ਇਸੇ ਤਰ੍ਹਾਂ ਸ਼ਮੀ ਜੀ ਲਿਖਦੇ ਨੇ, ਟੀਮ ਲਿਖ ਰਹੀ ਹੈ ਦੁਆਬਾ ਰੇਡੀਓ ਦੀ, ਸਤਿ ਸ੍ਰੀ ਅਕਾਲ ਜੀ। ਤੇ ਨਾਲ ਦੀ ਨਾਲ ਕਹਿੰਦੇ ਪਰਿਵਾਰ ਦਿਵਸ ਜਿਹੜਾ ਤੇ ਹਾਰਦਿਕ ਜਿਹੜਾ ਸ਼ੁਭਕਾਮਨਾਵਾਂ ਸਭ ਨੂੰ ਜੀ, ਸ਼ੁਕਰੀਆ ਜੀ, ਧੰਨਵਾਦ ਹੈ ਜੀ। ਤੇ ਦੁਆਬਾ ਰੇਡੀਓ ਵੀ ਆਪਣਾ ਇੱਕ ਛੋਟਾ ਜਿਹਾ ਪਰਿਵਾਰ ਹੀ ਹੈ। ਕੌਮਾਂਤਰੀ ਪਰਿਵਾਰ ਦਿਵਸ ਦੀ ਗੱਲ ਕਰਦੇ ਹਾਂ ਤਾਂ ਕਹਿੰਦੇ ਨੇ ਹਰ ਸਾਲ 15 ਮਈ ਨੂੰ ਅੱਜ ਦੇ ਦਿਹਾੜੇ ਦੇ ਉੱਤੇ ਪਰਿਵਾਰ ਦਿਵਸ ਮਨਾਇਆ ਜਾਂਦਾ ਹੈ। ਪਰਿਵਾਰ ਦੇ ਹਰ ਮੈਂਬਰ ਦੀ ਜ਼ਿੰਮੇਵਾਰੀ ਹੈ ਕਿ ਹਰ ਮੈਂਬਰ ਦਾ ਪੂਰਾ ਧਿਆਨ ਰੱਖੇ। ਸਾਡਾ ਨੈਤਿਕ ਫਰਜ਼ ਵੀ ਹੈ ਕਿ ਘਰ ਦੇ ਹਰ ਮੈਂਬਰ ਨੂੰ ਸਹੀ ਸੇਧ ਦਿੱਤੀ ਜਾਵੇ। ਘਰ ਦੇ ਵਿੱਚ ਹਰੇਕ ਮੈਂਬਰ ਦਾ ਆਪਣਾ ਸਥਾਨ ਹੈ, ਹਰੇਕ ਦੀ ਜ਼ਿੰਮੇਵਾਰੀ, ਅਧਿਕਾਰ ਤੇ ਕਰਤੱਵ ਜਿਹੜੇ ਹੁੰਦੇ ਨੇ। ਇੱਥੇ ਹੀ ਜਿਹੜਾ ਸਾਡੇ ਤਿਆਗ, ਕੁਰਬਾਨੀ ਤੇ ਹਮਦਰਦੀ ਜਿਹੇ ਗੁਣ ਉਪਜਦੇ ਨੇ। ਜੇ ਹਰੇਕ ਨੂੰ ਹਰੇਕ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇ ਤਾਂ ਅਨੁਮਾਨ ਲਾਉਣਾ ਔਖਾ ਨਹੀਂ ਹੋਵੇਗਾ ਕਿ ਜੀਵਨ ਕਿਹੋ ਜਿਹਾ ਹੋਵੇਗਾ। ਜਿਨ੍ਹਾਂ ਘਰਾਂ ਦੇ ਵਿੱਚ ਸਾਰੇ ਰਲ ਮਿਲ ਕੇ ਜਿਹੜਾ ਭੋਜਨ ਖਾਂਦੇ ਨੇ ਉਨ੍ਹਾਂ ਸਾਰਿਆਂ ਦੀ ਸਿਹਤ ਠੀਕ ਰਹਿੰਦੀ ਹੈ। ਇਕੱਠਿਆਂ ਖਾਧੀ ਜਾਣ ਵਾਲੀ ਖੁਰਾਕ ਭਾਵੇਂ ਕਿਤਨੀ ਵੀ ਪੌਸ਼ਟਿਕ ਹੋਵੇ, ਇਸ ਦੇ ਮੁਕਾਬਲੇ ਇਕੱਠੀ ਖਾਧੀ ਹੋਈ ਜਾਣ ਵਾਲੀ ਖੁਰਾਕ ਜਿਹੜੀ ਹੈ ਪ੍ਰੇਮ ਦਇਆ ਵਾਲੀ ਵੱਡੀ ਗੁਣਕਾਰੀ ਹੁੰਦੀ ਹੈ। ਹਰੇਕ ਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਘਰੋਂ ਬਾਹਰ ਰਹਿ ਕੇ ਮਨ ਮਰਜ਼ੀ ਕਰਾਂ। ਘਰ ਦੇ ਮੈਂਬਰਾਂ ਦੇ ਨਾਲ ਪਿਆਰ ਦੇ ਨਾਲ ਰਹਿਣਾ ਚਾਹੀਦਾ ਹੈ। ਇਸ ਦਿਵਸ ਦੇ ਉੱਤੇ ਆਪਣੇ ਪਰਿਵਾਰ ਦੇ ਪ੍ਰਤੀ ਵਧੀਆ ਸੋਚ ਉਸਾਰਨੀ ਚਾਹੀਦੀ ਹੈ। ਪੁਰਾਣੇ ਗਿਲੇ ਸ਼ਿਕਵੇ ਭੁਲਾ ਕੇ ਨਵੇਂ ਮਾਹੌਲ ਦੀ ਸਿਰਜਣਾ ਕਰਨੀ ਚਾਹੀਦੀ ਹੈ। ਪਰ ਅੱਜ ਕੱਲ੍ਹ ਮੋਬਾਈਲ ਫੋਨ ਵੀ ਸਾਂਝੇ ਪਰਿਵਾਰ ਨੂੰ ਕਹਿੰਦੇ ਆ ਤੋੜ ਰਹੇ ਨੇ। ਲਓ ਦੋਸਤੋ, ਇਹ ਸੀ ਜੀ ਅੱਜ ਦਾ ਵਿਚਾਰ ਖਾਸ ਪਰਿਵਾਰ ਦਿਵਸ ਦੇ ਉੱਤੇ। ਤੇ ਕੌਮਾਂਤਰੀ ਪਰਿਵਾਰ ਦਿਵਸ ਹੈ, ਸਭ ਨੂੰ ਮੁਬਾਰਕਬਾਦ ਹੈ। ਤੇ ਸ਼ਹੀਦ ਸੁਖਦੇਵ ਜੀ ਦਾ ਅੱਜ ਜਨਮ ਦਿਹਾੜਾ, ਉਨ੍ਹਾਂ ਨੂੰ ਆਪਾਂ ਯਾਦ ਕੀਤਾ। ਤੇ ਹੋਰ ਗੱਲਾਂ ਬਾਤਾਂ ਅੱਗੇ ਜਾ ਕੇ ਆਪਾਂ ਕਰਦੇ ਹਾਂ, ਦਿਸ਼ਤੇ ਦੀਆਂ ਖ਼ਬਰਾਂ ਦੀ ਬਾਤ ਪਾਉਂਦੇ ਹਾਂ। ਜੋ ਦੁਨੀਆਦਾਰੀ ਦੇ ਉੱਤੇ ਹਾਲਾਤ ਬਣੇ ਨੇ ਉਨ੍ਹਾਂ ਦਾ ਵੀ ਜ਼ਿਕਰ ਨਾਲ ਦੀ ਨਾਲ ਕਰਦੇ ਹਾਂ। ਸਟੂਡੀਓ ਦਾ ਨੰਬਰ +358 44 976 19 ਬਾਟ ਹੈ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, 15-20 ਮਿੰਟ ਤੱਕ ਖੋਲ੍ਹ ਦਿੱਤੀਆਂ ਜਾਣਗੀਆਂ। ਉਹਦੇ ਵਿੱਚ ਆਪਣੀ ਤੁਸੀਂ ਸ਼ਮੂਲੀਅਤ ਕਰ ਸਕਦੇ ਹੋ। ਤੇ ਅੱਜ ਦੋਸਤ ਸੋਚ ਰਹੇ ਹੋਣੇ ਪਤਾ ਨਹੀਂ ਜਲਦੀ ਆ ਗਿਆ ਅੱਜ, ਹੈ ਨਾ ਜੀ? ਹਾਂਜੀ, ਪੂਰੇ ਟਾਈਮ ਦੇ ਉੱਤੇ ਐਗਜੈਕਟਲੀ ਤਾਂ ਸ਼ੁਰੂ ਕਰਨ ਦੀ ਅੱਜ ਕੋਸ਼ਿਸ਼ ਸੀ। ਤੇ ਅੱਗੇ ਤੋਂ ਵੀ ਕੋਸ਼ਿਸ਼ ਰਹੇਗੀ ਕਿ ਆਪਾਂ ਪੂਰੇ ਟਾਈਮ ਦੇ ਉੱਤੇ ਜਿਹੜਾ ਸ਼ੁਰੂਆਤ ਕਰਦਿਆਂ ਕਰੀਏ। 8-10 ਮਿੰਟ ਉੱਪਰ ਲੱਗ ਜਾਂਦੇ ਆ ਸ਼ੁਰੂ ਕਰਦਿਆਂ ਕਰਦਿਆਂ ਨੂੰ, ਪਰ ਕੋਸ਼ਿਸ਼ ਰਹੇਗੀ ਹੁਣ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਜਿਹੜਾ ਆਪਾਂ ਇਸ ਨੂੰ ਐਗਜੈਕਟਲੀ ਸਮੇਂ ਦੇ ਉੱਤੇ ਤਿਆਰ ਜਾਂ ਪ੍ਰੋਗਰਾਮ ਦੀ ਸ਼ੁਰੂਆਤ ਕਰ ਲਈ ਜਾਵੇ। ਤੇ ਲਓ ਦੋਸਤੋ, ਅੱਜ ਦੇ ਜੋ ਦੁਨੀਆਦਾਰੀ ਦੇ ਵਿੱਚ ਹਾਲਾਤ ਨੇ ਉਹਨਾਂ ਦਾ ਜ਼ਿਕਰ ਕਰਦੇ ਆ, ਪੰਜਾਬ ਤੋਂ ਲੈ ਕੇ ਅਮਰੀਕਾ ਦੀ ਧਰਤੀ ਤੱਕ। ਘਿਰ ਗਏ ਨੇ ਗਿਆਨੀ ਹਰਪ੍ਰੀਤ ਸਿੰਘ, ਬੋਲ ਗਏ ਨੇ ਸੱਚ, ਦੇਖਦੇ ਹਾਂ ਅੱਗੇ ਕੀ ਕੁਝ ਵਾਪਰਦਾ ਹੈ। ਬੇਅਦਬੀ ਕਾਨੂੰਨ ਦੇ ਉੱਤੇ ਪੰਥਕ ਇਕੱਠ ਦਾ ਜਿਹੜਾ ਵਿਚਾਰ ਚੱਲ ਰਿਹਾ, ਆਉਣ ਵਾਲੇ ਸਮੇਂ ਦੇ ਵਿੱਚ ਵੱਡੀਆਂ ਤਬਦੀਲੀਆਂ ਆਉਣ ਦੀ ਸੰਭਾਵਨਾ ਹੋਵੇਗੀ। ਇਸੇ ਤਰ੍ਹਾਂ ਫਾਰਮਰ ਜਿਹੜਾ ਹੋ ਰਿਹਾ ਜੀ, ਚੰਡੀਗੜ੍ਹ ਦੇ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ। ਬ੍ਰਿਕਸ ਦੇ ਵਿੱਚ ਨਵੀਆਂ ਅਪਡੇਟ ਨੇ। ਟਰੰਪ ਤੇ ਜਿਨਪਿੰਗ ਦੇ ਵਿੱਚ ਗੱਲਬਾਤ ਚ ਸੌਦੇਬਾਜ਼ੀ ਜਿਹੜੀ ਹੋਈ ਹੈ, ਮੋਦੀ ਤੇ UAE ਜਿਹੜਾ ਹੈ ਉਹ ਆਪਣੇ ਭਾਰਤ ਤੇ UAE ਜਿਹੜਾ ਉਹ ਆਪਣੇ ਸੌਦੇਬਾਜ਼ੀ ਗੈਸ ਵਗੈਰਾ ਵੀ ਕਰ ਰਹੇ ਨੇ। ਤੇ ਲੋ ਗੱਲਬਾਤ ਦੀ ਸ਼ੁਰੂਆਤ ਕਰਦੇ ਆਂ। ਪੰਜਾਬ ਦੀ ਸਿਆਸਤ ਦੇ ਵਿੱਚ ਅਕਾਲੀ ਦਲ ਪੁਨਰ ਸਰਜੀਤ ਦੇ ਅੰਦਰੂਨੀ ਟਕਰਾਅ ਦਾ ਜਿਹੜਾ ਕੁਝ ਚੀਜ਼ਾਂ ਸਾਹਮਣੇ ਆ ਰਹੀਆਂ ਨੇ। 227 ਚੋਣਾਂ ਦੀ ਤਿਆਰੀ ਤੇ ਗੱਠਜੋੜ ਦੀ ਚਰਚਾ ਜਿਹੜੀ ਗਰਮ ਹੈ। ਦੂਜੇ ਪਾਸੇ ਕਿਸਾਨ ਲਗਾਤਾਰ ਧਰਨਿਆਂ ਰਾਹੀਂ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਸੰਘਰਸ਼ ਕਰ ਰਹੇ ਹੈ, ਪਰ ਮੁੱਖ ਸਿਆਸਤ ਜਿਹੜੀ ਹੈ ਉਹ ਕਿਤੇ ਨਾ ਕਿਤੇ ਗਾਇਬ ਦਿਖ ਰਹੀ ਹੈ। ਬੇਅਦਬੀ ਕਾਨੂੰਨ ਦੇ ਵਿੱਚ ਉਹਦੇ ਖਿਲਾਫ਼ ਪੰਥਕ ਇਕੱਠ ਦਾ ਜਿਹੜਾ ਵਿਚਾਰ ਚੱਲ ਰਿਹਾ, ਹੋ ਸਕਦਾ ਕਿ ਆਉਣ ਵਾਲੇ ਦਿਨਾਂ 'ਚ ਪੰਥਕ ਇਕੱਠ ਬੁਲਾ ਲਿਆ ਜਾਵੇ। ਚੰਡੀਗੜ੍ਹ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਤੇ ਇਸੇ ਤਰ੍ਹਾਂ ਵਿਜੀਲੈਂਸ CBI ਮਾਮਲੇ ਚੱਲ ਰਹੇ ਹੈ ਤੇ ਉਹਦੇ ਵਿੱਚ ਕੇਜਰੀਵਾਲ ਕੇਸ ਤੇ ਟ੍ਰਿਬਿਊਨ
ਚੌਂਕ ਜਿਹੜਾ ਚੰਡੀਗੜ੍ਹ ਦੇ ਵਿੱਚ ਫਲਾਈਓਵਰ ਉਹਦਾ ਵਿਵਾਦ ਤੇ ਕੋਰਟ ਦੇ ਕੁਝ ਉਹਦੇ ਬਾਰੇ ਫੈਸਲੇ ਨੇ। ਅੰਤਰਰਾਸ਼ਟਰੀ ਮੰਚ ਦੇ ਉੱਤੇ ਦੇਖਿਆ ਜਾਵੇ ਤਾਂ ਟਰੰਪ ਤੇ ਜਿਨਪਿੰਗ ਉਹਨਾਂ ਦੀ ਮੁਲਾਕਾਤ ਤੇ ਪੂਰਾ ਉਹਨਾਂ ਨੇ ਕੋਈ ਸਿਰ ਨਹੀਂ ਝੁਕਾਇਆ, ਕੋਈ ਕਿਤੇ ਹਿੱਲੇ ਜੁੱਲੇ ਨਹੀਂ। ਇੱਕ ਅਣਖ ਵੀ ਕੋਈ ਚੀਜ਼ ਹੁੰਦੀ ਹੈ, ਚਾਹੇ ਕਿੱਡਾ ਵੀ ਬੰਦਾ ਆਇਆ ਹੋਵੇ, ਪਰ ਸਾਡੇ ਵਾਲੇ ਆ ਝੁਕ ਝੁਕ ਸਲਾਮ ਕਰਦੇ ਆ। ਦੂਸਰੇ ਪਾਸੇ ਇੰਡੀਆ ਤੇ UAE ਜਿਹੜਾ ਗੈਸ ਸਮਝੌਤੇ ਹੋਏ ਨੇ ਤੇ ਨਿਤਿਨ ਯਾਹੂ ਜਿਹੜੇ ਨੇ ਇਜ਼ਰਾਈਲੀ ਉਹਨਾਂ ਨੇ ਗੁਪਤ ਮੀਟਿੰਗ ਤੇ ਮੱਧ ਪੂਰਬ ਦੇ ਤਾਜ਼ਾ ਹਾਲਾਤਾਂ ਦੇ ਉੱਤੇ ਆਪਾਂ ਵਿਸਥਾਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਛੈਲੀ ਜੀ ਦੇ ਬਹੁਤ ਸਾਰੇ ਸੁਨੇਹੇ ਆ ਰਹੇ ਨੇ। ਭਾਰਤ ਜੀ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ। ਆਵਾਜ਼ ਟਣਾ ਟਣਾ ਹੈ ਜੀ ਤੇ ਜੋ ਆਪਣੇ ਮਾਲ ਭੈਣ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ US ਤੋਂ। ਛੈਲੀ ਜੀ ਕਹਿੰਦੇ ਸਮਾਂ ਗ੍ਰੇਟ ਜੀ।

ਨੂੰ ਹਾਈ ਕੋਰਟ ਦੀ ਬ੍ਰੇਕ ਲੱਗੀ ਹੈ ਤੇ ਰੁੱਖਾਂ ਦੀ ਕਟਾਈ ਦੇ ਉੱਤੇ ਲਗਾ ਦਿੱਤੀ ਹੈ ਰੋਕ। ਪ੍ਰੋਜੈਕਟ ਦਾ ਕੰਮ ਜਿਹੜਾ ਫਿਲਹਾਲ ਠੱਪ ਦੱਸਿਆ ਗਿਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਪ੍ਰਸਤਾਵਿਤ ਟ੍ਰਿਬਿਊਨ ਚੌਂਕ ਫਲਾਈਓਵਰ ਪ੍ਰੋਜੈਕਟ ਦੇ ਲਈ ਰੁੱਖਾਂ ਦੀ ਕਟਾਈ ਦੇ ਉੱਤੇ ਰੋਕ ਲਾਤੀ ਹੈ, ਜਿਸਦੇ ਨਾਲ ਇਸ ਪ੍ਰਕਿਰਿਆ ਨੂੰ ਅਸਲ ਦੇ ਵਿੱਚ ਠੱਪ ਕਰ ਦਿੱਤਾ ਗਿਆ। ਸ਼ੁਰੂਆਤ ਦੇ ਵਿੱਚ ਚੀਫ ਜਸਟਿਸ ਸ਼ੀਰ ਨਾਗੂ ਦੇ ਅਤੇ ਜਸਟਿਸ ਸੰਜੀਵ ਬੇਰੀ ਦੇ ਡਿਵੀਜ਼ਨ ਬੈਂਚ ਨੇ ਦੇਖਿਆ ਕਿ ਮਾਮਲੇ ਦੀ ਪਹਿਲਾਂ ਹੀ ਜਿਹੜੀ ਸੁਣਵਾਈ ਹੋ ਚੁੱਕੀ ਹੈ ਤੇ ਜਲਦੀ ਹੀ ਕਿਸੇ ਤਰੀਕ ਦੇ ਉੱਤੇ ਅੰਤਮ ਫੈਸਲਾ ਹੋਣ ਦੀ ਸੰਭਾਵਨਾ ਹੈ। ਬੈਂਚ ਨੇ ਜਿਹੜਾ ਜ਼ੋਰ ਦੇ ਕੇ ਕਿਹਾ ਕਿ ਅਜਿਹੀ ਸਥਿਤੀ ਦੇ ਵਿੱਚ ਇਹ ਉਚਿਤ ਹੋਵੇਗਾ ਕਿ ਯੂਟੀ ਪ੍ਰਸ਼ਾਸਨ ਤੇ ਹੋਰ ਜਵਾਬਦੇਹ ਧਿਰਾਂ ਨੂੰ ਟ੍ਰਿਬਿਊਨ ਚੌਂਕ ਦੇ ਨੇੜੇ ਤੇੜੇ ਕਿਸੇ ਵੀ ਅੰਬ ਦੇ ਰੁੱਖ ਜਾਂ ਕਿਸੇ ਹੋਰ ਰੁੱਖ ਨੂੰ ਕੱਟਣ ਜਾਂ ਛਾਂਟਣ ਤੋਂ ਰੋਕਿਆ ਜਾਵੇ। ਅਦਾਲਤ ਨੇ ਉਸ ਸਮੇਂ ਜਿਹੜਾ ਹੁਕਮ ਦੇ ਅਸਥਾਈ ਸੁਭਾਅ ਦਾ ਜਿਹੜਾ ਹਵਾਲਾ ਦਿੰਦੇ ਹੋਏ ਕਹਿ ਦਿੱਤਾ ਕਿ ਅੰਤਰਮ ਨਿਰਦੇਸ਼ ਹਾਲਾਂਕਿ ਪਟੀਸ਼ਨ ਦੇ ਅੰਤਮ ਨਤੀਜੇ ਦੇ ਅਧੀਨ ਰਹਿਣਗੇ, ਇਹ ਹੁਕਮ ਟ੍ਰਿਬਿਊਨ ਚੌਂਕ ਵਿਖੇ ਪ੍ਰਸਤਾਵਿਤ ਫਲਾਈਓਵਰ ਨੂੰ ਚੁਣੌਤੀ ਦੇਣ ਵਾਲੀ ਇਕ ਪਟੀਸ਼ਨ ਦੇ ਉੱਤੇ ਆਇਆ, ਜਿਸ ਦੇ ਵਿਚ ਇਤਰਾਜ਼ ਜਤਾਇਆ ਗਿਆ ਸੀ ਕਿ ਇਹ ਪ੍ਰੋਜੈਕਟ ਸ਼ਹਿਰ ਦੇ ਵਿਰਾਸਤੀ ਚਰਿੱਤਰ ਤੇ ਯੋਜਨਾਬੰਦੀ ਦੇ ਢਾਂਚੇ ਦੀ ਉਲੰਘਣਾ ਕਰਦਾ ਹੈ। ਸੁਣਵਾਈ ਦੇ ਦੌਰਾਨ ਪਟੀਸ਼ਨਰਾਂ ਨੇ ਜਿਹੜਾ ਉਨ੍ਹਾਂ ਦੇ ਵਕੀਲ ਐਡਵੋਕੇਟ ਤਨੂ ਬੇਦੀ ਨੇ ਜਿਹੜਾ ਦਲੀਲ ਦਿੱਤੀ ਹੈ ਕਿ ਪ੍ਰਸਤਾਵਿਤ ਫਲਾਈਓਵਰ ਜਿਹੜਾ ਚੰਡੀਗੜ੍ਹ ਦੇ ਮਾਸਟਰ ਪਲਾਨ ਦੇ ਉੱਤੇ ਉਲਟ ਹੈ ਤੇ ਸ਼ਹਿਰ ਦੇ ਸ਼ਹਿਰੀ ਡਿਜ਼ਾਈਨ, ਗ੍ਰੀਨ ਬੈਲਟਾਂ ਅਤੇ ਪੈਦਲ ਚੱਲਣ ਵਾਲਿਆਂ ਦੇ ਅਨੁਕੂਲ ਚਰਿੱਤਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗਾ। ਮਾਸਟਰ ਪਲਾਨ 2031 ਦਾ ਹਵਾਲਾ ਦਿੰਦੇ ਹੋਏ ਪਟੀਸ਼ਨਰ ਦੇ ਵਕੀਲ ਨੇ ਕਿਹਾ ਸੀਗਾ ਕਿ ਚੰਡੀਗੜ੍ਹ ਨੂੰ ਪੈਦਲ ਚੱਲਣ ਵਾਲਿਆਂ ਅਤੇ ਸਾਈਕਲ ਸਵਾਰਾਂ ਦੇ ਅਨੁਕੂਲ ਸ਼ਹਿਰ ਦੇ ਵਜੋਂ ਯੋਜਨਾਬੰਦ ਕੀਤਾ ਗਿਆ ਸੀ ਤੇ ਫਲਾਈਓਵਰ ਸ਼ਹਿਰ ਦੇ ਦ੍ਰਿਸ਼ ਅਤੇ ਗੈਰ ਮੋਟਰਾਈਜ਼ਡ ਜਿਹੜੇ ਨੇ ਹਵਾਜਾਈ ਨੂੰ ਜਿਹੜਾ ਪ੍ਰਭਾਵਿਤ ਕਰਦੇ ਨੇ। ਦੂਸਰੇ ਪਾਸੇ ਚੰਡੀਗੜ੍ਹ ਫਾਰਮਰ ਪ੍ਰੋਟੈਸਟ, ਪੁਲਿਸ ਬੈਰੀਕੇਡ ਤੋੜ ਰਹੇ ਕਿਸਾਨਾਂ ਤੇ ਲਾਠੀਚਾਰਜ ਹੋਇਆ ਤੇ ਪਾਣੀ ਦੀ ਬੁਛਾੜ ਹੋਈ ਹੈ, ਅਥਰੂ ਗੈਸ ਦੇ ਗੋਲੇ ਚੱਲੇ ਨੇ, ਵਰਤੇ ਗਏ ਨੇ। ਪੰਜਾਬ ਸਰਹੱਦ ਦੇ ਉੱਤੇ ਅੱਜ ਉਸ ਵੇਲੇ ਸਥਿਤੀ ਬੇਹੱਦ ਤਣਾਅਪੂਰਨ ਬਣੀ ਹੈ ਸਵੇਰੇ, ਜਦੋਂ ਸੰਯੁਕਤ ਕਿਸਾਨ ਮੋਰਚਾ SKM ਦੀ ਅਗਵਾਈ ਹੇਠ ਰਾਜਪਾਲ ਭਵਨ ਵੱਲ ਕੂਚ ਕਰ ਰਹੇ ਸੈਂਕੜੇ ਕਿਸਾਨਾਂ ਨੂੰ ਚੰਡੀਗੜ੍ਹ ਪੁਲਿਸ ਨੇ ਸਰਹੱਦ ਦੇ ਉੱਤੇ ਹੀ ਰੋਕ ਲਿਆ। ਇਸ ਦੇ ਦੌਰਾਨ ਜਦੋਂ ਕਿਸਾਨਾਂ ਨੇ ਅੱਗੇ ਵਧਣ ਦੇ ਲਈ ਲਗਾਏ ਗਏ ਭਾਰੀ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਚੰਡੀਗੜ੍ਹ ਪੁਲਿਸ ਨੇ ਕਿਸਾਨਾਂ ਨੂੰ ਖਿੰਡਾਉਣ ਦੀ ਲਈ ਜਿਹੜਾ ਹਲਕਾ ਲਾਠੀਚਾਰਜ ਕੀਤਾ ਤੇ ਅਥਰੂ ਗੈਸ ਦੇ ਗੋਲੇ ਵੀ ਛੱਡੇ। ਪੁਲਿਸ ਦੀ ਇਸ ਸਖ਼ਤ ਕਾਰਵਾਈ ਦੇ ਕਾਰਨ ਕਈ ਕਿਸਾਨਾਂ ਦੇ ਜ਼ਖਮੀ ਜਿਹੜਾ ਹੋਣ ਦੀ ਖ਼ਬਰ ਹੈ। ਵੱਖ ਵੱਖ ਮੰਗਾਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਅੱਜ ਪੰਜਾਬ ਜਾਂ ਚੰਡੀਗੜ੍ਹ ਸਥਿਤ ਰਾਜਪਾਲ ਭਵਨ ਦਾ ਘਿਰਾਓ ਜਿਹੜਾ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਵੱਡੀ ਗਿਣਤੀ ਦੇ ਵਿਚ ਕਿਸਾਨ ਟਰੈਕਟਰ, ਟਰਾਲੀਆਂ ਤੇ ਗੱਡੀਆਂ ਰਾਹੀਂ ਚੰਡੀਗੜ੍ਹ ਵੱਲ ਵਧ ਰਹੇ ਸਨ, ਪਰ ਚੰਡੀਗੜ੍ਹ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਕਿਸਾਨਾਂ ਨੂੰ ਸ਼ਹਿਰ ਦੀ ਹੱਦ ਅੰਦਰ ਜਿਹੜਾ ਦਾਖਲ ਹੋਣ ਤੋਂ ਪਹਿਲਾਂ ਹੀ ਰੋਕ ਲਿਆ ਤੇ ਮਜ਼ਬੂਤ ਜਿਹੜਾ ਬੈਰੀਕੇਟਿੰਗ ਜਿਹੜੀ ਕਰ ਦਿੱਤੀ ਗਈ। ਸਰਹੱਦ ਦੇ ਉੱਤੇ ਲਗਾਏ ਨਾਕਿਆਂ ਦੇ ਕੋਲ ਪਹੁੰਚ ਕੇ ਜਿਹੜਾ ਕਿਸਾਨਾਂ ਤੇ ਪੁਲਿਸ ਦੇ ਦਰਮਿਆਨ ਤਿੱਖੀ ਬਹਿਸ ਹੋਈ, ਜੋ ਕੁਝ ਹੀ ਦੇਰ ਦੇ ਵਿਚ ਹੰਗਾਮੇ ਦੇ ਵਿਚ ਬਦਲੀ ਜਦੋਂ ਕਿਸਾਨਾਂ ਨੇ ਬੈਰੀਕੇਡ ਹਟਾ ਕੇ ਜ਼ਬਰਦਸਤੀ ਅੱਗੇ ਵਧਣ ਦਾ ਯਤਨ ਕੀਤਾ ਤਾਂ ਪੁਲਿਸ ਨੇ ਕਿਸਾਨਾਂ ਦੇ ਉੱਤੇ ਲਗਾਤਾਰ ਪਾਣੀ ਦੀਆਂ ਬੁਛਾੜਾਂ ਜਿਹੜੀਆਂ ਮਾਰਨੀਆਂ ਸ਼ੁਰੂ ਕੀਤੀਆਂ। ਪਾਣੀ ਦੀ ਮਾਰ ਅਤੇ ਧੱਕਾ ਮੁੱਕੀ ਦੇ ਦੌਰਾਨ ਹਫੜਾ ਦਫੜੀ ਮਚੀ, ਜਿਸ ਦੇ ਵਿਚ ਅਨੇਕਾਂ ਬਜ਼ੁਰਗ ਅਤੇ ਨੌਜਵਾਨ ਕਿਸਾਨਾਂ ਦੀਆਂ ਪੱਗਾਂ ਵੀ ਲੱਥ ਗਈਆਂ। ਇਸ ਦੇ ਬਾਵਜੂਦ ਜਦੋਂ ਸਥਿਤੀ ਬੇਕਾਬੂ ਹੋਣ ਲੱਗ ਪਈ ਤਾਂ ਪੁਲਿਸ ਨੇ ਲਾਠੀਚਾਰਜ ਕਰਦਿਆਂ ਅਥਰੂ ਗੈਸ ਦੇ ਗੋਲੇ ਵੀ ਦਾਗੇ। ਸੰਯੁਕਤ ਕਿਸਾਨ ਮੋਰਚੇ ਵੱਲੋਂ ਗਵਰਨਰ ਹਾਊਸ ਚੰਡੀਗੜ੍ਹ ਦੇ ਵੱਲ ਕੂਚ ਕਰਨ ਦੇ ਦਿੱਤੇ ਗਏ ਸੱਦੇ ਤਹਿਤ ਮੁਹਾਲੀ ਵਿਖੇ ਕਿਸਾਨਾਂ ਦਾ ਧਰਨਾ ਆਰੰਭ ਹੋ ਗਿਆ। ਕਿਸਾਨਾਂ ਦਾ ਇਹ ਧਰਨਾ YPS ਚੌਂਕ ਦੇ ਨੇੜੇ ਇਕ ਪਾਰਕ ਵਿਖੇ ਸ਼ੁਰੂ ਹੋਇਆ ਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂ, ਜਿਨ੍ਹਾਂ ਦੇ ਵਿਚ ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਰੁਲਦੂ ਸਿੰਘ ਮਾਨਸਾ, ਬੂਟਾ ਸਿੰਘ ਬੁਰਜਗਿੱਲ, ਹਰਿੰਦਰ ਸਿੰਘ ਲੱਖੋਵਾਲ ਪ੍ਰਮੁੱਖ ਦੱਸੇ ਗਏ ਤੇ ਪਹੁੰਚੇ ਨੇ ਤੇ ਹੋਰ ਆਗੂ ਵੀ। ਪੰਜਾਬ ਭਰ ਤੋਂ ਵੱਡੀ ਗਿਣਤੀ ਚ ਕਿਸਾਨ, ਜਿਨ੍ਹਾਂ ਦੇ ਵਿਚ ਮਹਿਲਾਵਾਂ ਵੀ ਸ਼ਾਮਲ ਨੇ ਤੇ ਇਕੱਠ ਵਿਚ ਜਿਹੜਾ ਸ਼ਾਮਲ ਹੋਈਆਂ ਨੇ। ਦੂਸਰੇ ਪਾਸੇ ਜਥੇਦਾਰ ਗੜਗੱਜ ਤੇ ਜਸਟਿਸ ਸੋਢੀ ਵਿਚਾਲੇ ਅਹਿਮ ਮੀਟਿੰਗ ਹੋਈ ਹੈ। ਉਹ ਰਿਟਾਇਰਡ ਹੋਏ ਨੇ ਜੀ ਤੇ ਸੁਪਰੀਮ ਕੋਰਟ ਦੇ ਉੱਤੇ ਤੋਂ ਜਿਹੜਾ ਸੇਵਾ ਮੁਕਤ ਜਸਟਿਸ RS ਸੋਢੀ ਹੋਣਾ ਨੇ ਕੱਲ ਬੀਤੇ ਦੇ ਵਿਚ ਵੈਸੇ ਤਾਂ ਉਨ੍ਹਾਂ ਦੇ ਨਾਲ ਮੁਲਾਕਾਤ ਕੀਤੀ ਹੈ। ਅਨੰਦਪੁਰ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਨਾਲ ਵਿਸ਼ੇਸ਼ ਮੀਟਿੰਗ ਕਰਕੇ ਪੰਜਾਬ ਸਰਕਾਰ ਦੇ ਵੱਲੋਂ ਪਾਸ ਕੀਤੇ ਗਏ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਸੰਬੰਧੀ ਵਿਸਤਾਰ ਦੇ ਨਾਲ ਵਿਚਾਰ ਚਰਚਾ ਕਹਿੰਦੇ ਕੀਤੀ ਹੈ। ਇਹ ਮੁਲਾਕਾਤ ਜਥੇਦਾਰ ਗੜਗੱਜ ਹੋਣਾ ਦੇ ਦਫ਼ਤਰ ਵਿਖੇ ਹੋਈ ਹੈ। ਇਸ ਮੌਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਜਸਟਿਸ ਸੋਢੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਾਨੂੰਨੀ ਸੋਚ

0: ਸੰਬੰਧੀ ਪਹਿਲੇ ਦਿਨ ਤੋਂ ਹੀ ਵਿਸਤਾਰਤ ਲੇਖਾਂ ਦੇ ਰਾਹੀਂ ਸੰਗਤ ਨੂੰ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਜਸਟਿਸ ਸੋਢੀ ਦੀ ਸਿੱਖੀ ਤੇ ਕਾਨੂੰਨ ਪ੍ਰਤੀ ਡੂੰਘੀ ਸਮਝ ਸਿੱਖ ਕੌਮ ਦੇ ਲਈ ਜਿਹੜੀ ਹੈ ਮਾਰਗਦਰਸ਼ਕ ਹੈ। ਜਸਟਿਸ ਸੋਢੀ ਹੁਣਾਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਸਿੱਖਾਂ ਦਾ ਅਕੀਦਾ ਨਿੱਜੀ ਅਤੇ ਆਤਮਿਕ ਮਾਮਲਾ ਹੈ, ਜਿਸ ਦੇ ਵਿਚ ਸਰਕਾਰ ਦੀ ਦਖਲਅੰਦਾਜ਼ੀ ਠੀਕ ਨਹੀਂ। ਉਨ੍ਹਾਂ ਦੋਸ਼ ਲਾਇਆ ਕਿ ਸੂਬਾ ਸਰਕਾਰ ਦੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧਿਕਾਰ ਖੇਤਰ ਦੇ ਵਿਚ ਸਿੱਧਾ ਦਖਲ ਕੀਤਾ ਗਿਆ, ਜਿਸ ਨੂੰ ਸਮਰਪਿਤ ਸਿੱਖ ਕਦੇ ਵੀ ਸਵੀਕਾਰ ਨਹੀਂ ਕਰ ਸਕਦੇ ਹੈ। ਜਥੇਦਾਰ ਗੜਗੱਜ ਹੁਣਾਂ ਤੇ ਜਸਟਿਸ ਸੋਢੀ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਦੇ ਨਵੇਂ ਕਾਨੂੰਨ ਦੇ ਵਿਚ ਕਈ ਗੰਭੀਰ ਖਾਮੀਆਂ ਨੇ ਤੇ ਸਿੱਖ ਕੌਮ ਦੇ ਹਿੱਤਾਂ ਦੇ ਅਨੁਕੂਲ ਨਹੀਂ। ਉਨ੍ਹਾਂ ਕਿਹਾ ਕਿ ਦੇਸ਼ ਦੇ ਵਿਚ ਪਹਿਲਾਂ ਹੀ ਬੇਅਦਬੀ ਮਾਮਲਿਆਂ ਦੇ ਲਈ ਕਾਨੂੰਨੀ ਪ੍ਰਬੰਧ ਮੌਜੂਦ ਨੇ, ਪਰ ਸਿੱਖਾਂ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੇ ਸਿੱਖ ਸੰਸਥਾਵਾਂ ਦੇ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ ਕਾਨੂੰਨ ਪਾਸ ਕਰਕੇ ਗੈਰ ਸੰਜੀਦਾ ਪਹੁੰਚ ਅਪਣਾਈ ਹੈ, ਇਸ ਦੇ ਦੌਰਾਨ ਦੋਵਾਂ ਨੇ ਹੀ ਮਾਮਲੇ ਸੰਬੰਧੀ ਭਵਿੱਖੀ ਰਣਨੀਤੀ ਤੇ ਅਗਲੇ ਕਦਮਾਂ ਦੇ ਉੱਤੇ ਵੀ ਵਿਚਾਰ ਜਿਹੜਾ ਕੀਤਾ ਹੈ। ਦੂਸਰੇ ਪਾਸੇ ਇਸ ਮਸਲੇ ਨੂੰ ਲੈ ਕੇ ਨਵੇਂ ਬੇਅਦਬੀ ਕਾਨੂੰਨ ਦੇ ਖਿਲਾਫ਼ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ 17 ਮਈ ਨੂੰ ਸੱਦਿਆ ਹੈ ਪੰਥਕ ਇਕੱਠ। ਸਤਿਕਾਰ ਸੋਧ ਐਕਟ ਸਿੱਖ ਜਥੇਬੰਦੀਆਂ ਦੀ ਮਰਜ਼ੀ ਤੋਂ ਬਿਨਾਂ ਨਵਾਂ ਕਾਨੂੰਨ ਨਾ ਥੋਪੇ ਸਰਕਾਰ, ਜਿਹੜਾ ਦਲ ਖਾਲਸੇ ਦੀ ਵੀ ਜਿਹੜੀ ਹਮਾਇਤ ਮਿਲ ਰਹੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਤੇ ਖਾਲਸਾ ਪੰਥ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਵੱਲੋਂ 17 ਮਈ ਨੂੰ ਤਖ਼ਤ ਸਾਹਿਬ ਤਲਵੰਡੀ ਸਾਬੋ ਬਠਿੰਡਾ ਵਿਖੇ ਇਕ ਵਿਸ਼ੇਸ਼ ਪੰਥਕ ਇਕੱਠ ਜਿਹੜਾ ਸੱਦਿਆ ਗਿਆ। ਇਸ ਇਕੱਠ ਦੇ ਵਿਚ ਸੂਬਾ ਸਰਕਾਰ ਵੱਲੋਂ ਹਾਲ ਹੀ ਦੇ ਵਿਚ ਪਾਸ ਕੀਤੇ ਗਏ ਵਿਵਾਦਤ ਬੇਅਦਬੀ ਵਿਰੋਧੀ ਕਾਨੂੰਨ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 226 ਦੇ ਬਾਰੇ ਗੰਭੀਰ ਕਹਿੰਦੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਨੇ ਸਖ਼ਤ ਜਿਹੜਾ ਸ਼ਬਦਾਂ ਦੇ ਵਿਚ ਕਿਹਾ ਕਿ ਸਿੱਖ ਕੌਮ ਦੇ ਅੰਦਰੂਨੀ ਧਾਰਮਿਕ ਮਾਮਲਿਆਂ ਦੇ ਵਿਚ ਸੂਬਾ ਸਰਕਾਰ ਦੀ ਦਖਲ ਅੰਦਾਜ਼ੀ ਨੂੰ ਕਿਸੇ ਵੀ ਕੀਮਤ ਦੇ ਉਤੇ ਬਰਦਾਸ਼ਤ ਨਹੀਂ ਕੀਤਾ ਜਾਊ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC ਨੂੰ ਭਰੋਸੇ ਦੇ ਵਿਚ ਲਏ ਬਿਨਾਂ ਪਾਸ ਕੀਤਾ ਗਿਆ ਇਹ ਕਾਨੂੰਨ ਸਿੱਖਾਂ ਜਾਂ ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕਾਂ ਦੇ ਉਤੇ ਬੇਲੋੜੀਆਂ ਜਿੰਮੇਵਾਰੀਆਂ ਬਣਨ ਤੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਦੇ ਵਿਚ ਰੁਕਾਵਟਾਂ ਪੈਦਾ ਕਰਨ ਦੀ ਇਕ ਕੋਸ਼ਿਸ਼ ਜਾਪਦਾ ਹੈ। ਜਥੇਦਾਰ ਹੁਣਾਂ ਨੇ ਦਸਿਆ ਕਿ ਇਸ ਅਹਿਮ ਜਿਹੜਾ ਪੰਥਕ ਇਕੱਠ ਦੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਿਸ਼ੇਸ਼ ਤੌਰ ਦੇ ਉਤੇ ਸ਼ਾਮਲ ਹੋਣਗੇ। ਉਨ੍ਹਾਂ ਅੱਗੇ ਦਸਿਆ ਕਿ ਇਕੱਠ ਦੇ ਵਿਚ ਪਹੁੰਚ ਰਹੀਆਂ ਪ੍ਰਮੁੱਖ ਪੰਥਕ ਸ਼ਖਸੀਅਤਾਂ ਤੋਂ ਇਲਾਵਾ ਕਾਨੂੰਨੀ ਮਾਹਰ ਅਤੇ ਵਿਦਵਾਨ ਵੀ ਇਸ ਦੇ ਵਿਚ ਜਿਹੜਾ ਵਿਵਾਦਤ ਐਕਟ ਦੀਆਂ ਵੱਖ ਵੱਖ ਧਾਰਾਵਾਂ ਦੇ ਉਤੇ ਆਪਣੇ ਵਿਚਾਰ ਪੇਸ਼ ਕਰਨਗੇ। ਇਹ ਮਾਹਰ ਸੰਗਤ ਦੇ ਸਾਹਮਣੇ ਕਾਨੂੰਨ ਦੀਆਂ ਜਿਹੜੀਆਂ ਕਾਪੀਆਂ ਜਾਂ ਕਮੀਆਂ ਕਾਨੂੰਨ ਦੀਆਂ ਜਿਹੜੀਆਂ ਕਮੀਆਂ ਨੇ ਤੇ ਇਸ ਦੇ ਨਾਲ ਜੁੜੇ ਖਦਸ਼ਿਆਂ ਨੂੰ ਜਿਹੜਾ ਇੱਕ ਇੱਕ ਧਾਰਾ ਕਲਾਜ਼ ਵਾਈਜ਼ ਜਿਹੜਾ ਸਪਸ਼ਟ ਕਰਕੇ ਰੱਖਣਗੇ। ਦੂਸਰੇ ਪਾਸੇ ਜੋ ਮਾਮਲਾ ਚੱਲ ਰਿਹਾ ਪੰਜਾਬ ਦੇ ਵਿਚ ਪੰਜਾਬ ਵਿਜੀਲੈਂਸ CBI ਰੇਡਾਂ ਦਾ 13 ਲੱਖ ਰੁਪਏ ਦੇ ਰਿਸ਼ਵਤ ਮਾਮਲੇ ਦੇ ਵਿਚ ਵਿਜੀਲੈਂਸ ਚੀਫ ਸ਼ਰਦ ਸੱਤਿਆ ਚੌਹਾਨ ਦਾ ਨਾਮ ਸਾਹਮਣੇ ਆ ਗਿਆ। CBI ਅਦਾਲਤ ਨੇ ਰਾਘਵ ਗੋਇਲ ਅਤੇ ਵਿਕਾਸ ਗੋਇਲ ਨੂੰ ਨਿਆਇਕ ਹਿਰਾਸਤ ਦੇ ਵਿਚ ਹੁਣ ਭੇਜ ਦਿੱਤਾ। ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਜਿਹੜੇ ਨੇ ਰੀਡਰ ਅਤੇ 3 ਹੋਰਨਾਂ ਦੇ ਖਿਲਾਫ਼ ਕੇਂਦਰੀ ਜਾਂਚ ਬਿਊਰੋ CBI ਦੇ ਵੱਲੋਂ ਦਰਜ ਕੀਤੇ ਗਏ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਦੇ ਵਿਚ ਪੰਜਾਬ ਦੇ DGP ਵਿਜੀਲੈਂਸ ਸ਼ਰਦ ਸੱਤਿਆ ਚੌਹਾਨ ਦਾ ਨਾਮ ਸਾਹਮਣੇ ਆ ਗਿਆ। CBI ਦੀ ਇਸ FIR ਜਿਹੜੀ ਹੈ ਵਿਚ ਵਿਜੀਲੈਂਸ ਮੁਖੀ ਦਾ ਨਾਂ ਆਉਣ ਦੇ ਕਾਰਨ ਆਉਣ ਵਾਲੇ ਦਿਨਾਂ ਦੇ ਵਿਚ ਸੂਬੇ ਦੇ ਇਸ ਸੀਨੀਅਰ ਪੁਲਿਸ ਅਧਿਕਾਰੀ ਦੀਆਂ ਮੁਸ਼ਕਲਾਂ ਵਧਣ ਦੇ ਪੂਰੇ ਆਸਾਰ ਨੇ। ਹਾਲਾਂਕਿ DGP ਚੌਹਾਨ ਨੂੰ FIR ਵਿਚ ਸਿੱਧੇ ਤੌਰ ਦੇ ਉਤੇ ਮੁਲਜ਼ਮ ਵਜੋਂ ਨਾਮਜ਼ਦ ਨਹੀਂ ਕੀਤਾ ਗਿਆ, ਪਰ CBI ਦੀ ਐਂਟੀ ਕਰਪਸ਼ਨ ਬਿਊਰੋ ਜਿਹੜੀ ਹੈ ਬ੍ਰਾਂਚ ਹੈ ਉਹਦੇ ਵੱਲੋਂ ਦਰਜ ਕੀਤੇ ਕੇਸ ਦੇ ਵੇਰਵਿਆਂ ਦੇ ਵਿਚ ਉਨ੍ਹਾਂ ਦਾ ਨਾਂ ਪ੍ਰਮੁੱਖਤਾ ਦੇ ਨਾਲ ਦਰਜ ਹੈ। CBI ਦੀ ਜਿਹੜੀ 11 ਮਈ ਦੀ ਵੈਰੀਫਿਕੇਸ਼ਨ ਜਿਹੜੀ ਹੈ ਰਿਪੋਰਟ ਜੋ 8 ਮਈ ਨੂੰ ਦਰਜ ਹੋਈ ਮੁੱਢਲੀ ਸ਼ਿਕਾਇਤ ਤੋਂ ਬਾਅਦ ਤਿਆਰ ਕੀਤੀ ਗਈ ਸੀ ਉਹਦੇ ਅਨੁਸਾਰ ਮੁਲਜ਼ਮ ਰਾਘਵ ਗੋਇਲ ਅਤੇ ਵਿਕਾਸ ਗੋਇਲ ਨੇ ਕਥਿਤ ਤੌਰ ਦੇ ਉਤੇ ਸ਼ਿਕਾਇਤਕਰਤਾ ਅਮਿਤ ਕੁਮਾਰ ਦੇ ਕੋਲੋਂ ਸਰਕਾਰੀ ਅਧਿਕਾਰੀਆਂ ਦੇ ਨਾਂ ਉਤੇ ਜਿਹੜਾ 13 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਰਿਪੋਰਟ ਦੇ ਮੁਤਾਬਕ ਇਹ ਰਿਸ਼ਵਤ ਪੰਜਾਬ ਵਿਜੀਲੈਂਸ ਦੇ DGP ਦੇ ਰੀਡਰ OP ਰਾਣਾ ਅਤੇ ਖੁਦ DGP ਵਿਜੀਲੈਂਸ ਪੰਜਾਬ ਦੇ ਜਿਹੜੇ ਨੇ ਬਿਹਾਫ ਨਾਮ ਦੇ ਉਤੇ ਮੰਗੀ ਗਈ ਸੀ ਤਾਂ ਜੋ DGP ਦਫ਼ਤਰ ਦੇ ਵਿਚ ਸ਼ਿਕਾਇਤਕਰਤਾ ਅਮਿਤ ਕੁਮਾਰ ਖਿਲਾਫ਼ ਲੰਬਤ ਪਈ ਜਿਹੜੀ ਇਕ ਸ਼ਿਕਾਇਤ ਨੂੰ ਰਫ਼ਾ ਦਫ਼ਾ ਬੰਦ ਕਰਵਾਇਆ ਜਾ ਸਕੇ। FIR ਦੇ ਵੇਰਵਿਆਂ ਦੇ ਅਨੁਸਾਰ ਅਬੋਹਰ ਦੇ ਰਹਿਣ ਵਾਲੇ ਰਾਜਕਾਰ ਅਫਸਰ ਜਿਹੜੇ ਨੇ ਸਟੇਟ ਟੈਕਸ ਅਫਸਰ ਅਮਿਤ ਕੁਮਾਰ ਨੇ 8 ਮਈ ਨੂੰ ਇੱਕ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ਸ਼ਿਕਾਇਤ ਦੇ ਵਿੱਚ ਦੋਸ਼ ਲਾਇਆ ਗਿਆ ਸੀ ਕਿ ਮਲੋਟ ਦੇ ਰਹਿਣ ਵਾਲੇ ਨਿੱਜੀ ਠੇਕੇਦਾਰ ਵਿਕਾਸ ਗੋਇਲ ਅਤੇ ਉਸਦਾ ਪੁੱਤਰ ਰਾਘਵ ਗੋਇਲ, ਪੰਜਾਬ ਵਿਜੀਲੈਂਸ ਦੇ DGP ਸ਼ਰਦ ਸੱਤਿਆ ਚੌਹਾਨ ਅਤੇ ਉਨ੍ਹਾਂ ਦੇ ਰੀਡਰ OP ਰਾਣਾ ਦੇ ਬਿਹਾਫ ਦੇ ਉੱਤੇ ਵਿਚੋਲਾ ਜਿਹੜਾ ਉਹਦੇ ਵਜੋਂ ਕੰਮ ਕਰ ਰਿਹਾ ਤੇ ਇਨ੍ਹਾਂ ਦੋਵਾਂ ਨੇ ਟੈਕਸ ਅਫਸਰ ਖਿਲਾਫ਼ ਚੱਲ ਰਹੀ ਜਾਂਚ ਨੂੰ ਬੰਦ ਕਰਵਾਉਣ ਦੇ ਬਦਲੇ ਨਜਾਇਜ਼ ਰਕਮ ਜਿਹੜੀ ਹੈ ਰਿਸ਼ਵਤ ਦੀ ਮੰਗ ਕੀਤੀ ਸੀ। ਦੂਸਰੇ ਪਾਸੇ ਦਿੱਲੀ ਦੀ ਗੱਲ ਕਰੀਏ ਤੇ ਐਕਸਾਈਜ਼ ਪਾਲਿਸੀ ਕੇਸ, ਅਰਵਿੰਦ ਕੇਜਰੀਵਾਲ ਤੇ ਸਿਸੋਦੀਆ ਖਿਲਾਫ਼ ਅਦਾਲਤੀ ਮਾਨਹਾਨੀ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਸੋਸ਼ਲ ਮੀਡੀਆ ਦੇ ਉੱਤੇ ਗੁੰਮਰਾਹਕੁਨ ਪੋਸਟਾਂ ਦਾ ਨੋਟਿਸ ਲਿਆ ਜਸਟਿਸ ਸਵਰਨਾ ਸ਼ਰਮਾ ਹੁਣਾਂ ਨੇ ਕੇਸ ਦੂਜੇ ਬੈਂਚ ਨੂੰ ਜਿਹੜਾ ਸੌਂਪਿਆ। ਦਿੱਲੀ ਹਾਈ ਕੋਰਟ ਦੀ ਜੱਜ ਜਸਟਿਸ ਸਵਰਨਾ ਕਾਂਤਾ ਸ਼ਰਮਾ ਨੇ ਆਮ ਆਦਮੀ ਪਾਰਟੀ ਆਪ ਦੇ ਆਗੂਆਂ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਸੰਜੇ ਸਿੰਘ, ਸੌਰਭ ਭਾਰਦਵਾਜ ਅਤੇ ਦੁਰਗੇਸ਼ ਪਾਠਕ ਦੇ ਵਿਰੁੱਧ ਅਪਰਾਧਕ ਮਾਨਹਾਨੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਕਾਰਵਾਈ ਆਬਕਾਰੀ ਨੀਤੀ ਮਾਮਲੇ ਦੇ ਸੰਬੰਧ ਦੇ ਵਿੱਚ ਜੱਜ ਦੇ ਵਿਰੁੱਧ ਸੋਸ਼ਲ ਮੀਡੀਆ ਦੇ ਉੱਤੇ ਪਾਈਆਂ ਗਈਆਂ ਅਪਮਾਨਜਨਕ ਤੇ ਗੁੰਮਰਾਹਕੁਨ ਪੋਸਟਾਂ ਦੇ ਮੱਦੇਨਜ਼ਰ ਕੀਤੀ ਗਈ ਹੈ। ਜਸਟਿਸ ਸ਼ਰਮਾ ਨੇ ਕਿਹਾ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਾਨੂੰਨੀ ਰਾਹ ਅਪਣਾਉਣ ਦੀ ਬਜਾਏ ਸੋਸ਼ਲ ਮੀਡੀਆ ਦੇ ਉੱਤੇ ਉਨ੍ਹਾਂ ਦੇ ਵਿਰੁੱਧ ਇੱਕ ਮੁਹਿੰਮ ਚਲਾਈ। ਜੱਜ ਨੇ ਉਨ੍ਹਾਂ ਪੋਸਟਾਂ ਦੇ ਉੱਤੇ ਸਖ਼ਤ ਇਤਰਾਜ਼ ਜਤਾਇਆ ਜਿਨ੍ਹਾਂ ਦੇ ਵਿੱਚ ਉਨ੍ਹਾਂ ਦੇ ਉੱਤੇ ਸਵਾਲ ਚੁੱਕੇ ਗਏ ਸਨ ਤੇ ਵਾਰਾਣਸੀ ਦੇ ਇੱਕ ਵਿਦਿਅਕ ਸੰਸਥਾਨ ਦੇ ਵਿੱਚ ਦਿੱਤੇ ਗਏ ਉਨ੍ਹਾਂ ਦੇ ਭਾਸ਼ਣ ਦੀ ਇੱਕ ਐਡਿਟ ਕੀਤੀ ਵੀਡੀਓ ਜਿਹੜੀ ਸੀ ਵਾਇਰਲ ਕਰਕੇ ਉਨ੍ਹਾਂ ਨੂੰ ਨਿਸ਼ਾਨਾ ਜਿਹੜਾ ਬਣਾਇਆ ਗਿਆ ਸੀ। ਜਸਟਿਸ ਸ਼ਰਮਾ ਨੇ ਸਪਸ਼ਟ ਕੀਤਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਜਿਹੜਾ ਮੇਰੇ ਵੱਲੋਂ ਕੇਸ ਤੋਂ ਪਾਸੇ ਹੋਣ ਤੋਂ ਇਨਕਾਰ ਕਰਨ ਤੋਂ ਬਾਅਦ ਮੇਰੀ ਸ਼ਾਖ ਜਿਹੜੀ ਹੈ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਪ੍ਰਗਟਾਵੇ ਦੀ ਆਜ਼ਾਦੀ ਦੇ ਨਾਮ ਹੇਠ ਅਦਾਲਤ ਦੇ ਅਧਿਕਾਰ ਨੂੰ ਜਿਹੜਾ ਘਟਾਉਣ ਦੀ ਕੋਸ਼ਿਸ਼ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਇਹ ਵੀ ਸਾਫ਼ ਕੀਤਾ ਕਿ ਉਹ ਖੁਦ ਜਿਹੜਾ ਕੇਸ ਤੋਂ ਪਿੱਛੇ ਨਹੀਂ ਹਟ ਰਹੇ ਨੇ ਤੇ ਬਲਕਿ ਮਾਨਹਾਨੀ ਦੀ ਕਾਰਵਾਈ ਸ਼ੁਰੂ ਹੋਣ ਦੇ ਕਾਰਨ ਹੁਣ ਇਹ ਜਿਹੜਾ ਮਾਮਲਾ ਕਿਸੇ ਹੋਰ ਬੈਂਚ ਦੇ ਵੱਲੋਂ ਸੁਣਾਇਆ ਜਿਹੜਾ ਜਾਵੇਗਾ। ਜੀ ਦੋਸਤੋ, ਇਹ ਨੇ ਜੀ ਪੰਜਾਬ ਦੀਆਂ ਤੇ ਕੇਂਦਰ ਦੀਆਂ ਜੋ ਖਬਰਾਂ ਦੇ ਬਾਰੇ ਜ਼ਿਕਰ ਕੀਤਾ ਆਪਾਂ ਗੱਲਾਂ ਬਾਤਾਂ, ਤੇ ਇਸ ਦੇ ਨਾਲ ਹੀ ਆਪਾਂ ਅੱਗੇ ਵੱਧਦੇ ਹਾਂ ਅਮਰੀਕਾ ਦੀਆਂ ਜਾਂ ਹੋਰ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਵੀ ਵੱਧਦੇ ਹਾਂ। ਪਰ ਉਸ ਤੋਂ ਪਹਿਲਾਂ ਜਿਹੜਾ ਆਪਾਂ ਗੱਲਬਾਤ ਕਰਦੇ ਹਾਂ ਰਾਜਨ ਸੈਣੀ ਸਾਹਿਬ ਦੇ ਨਾਲ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਕਰਦੇ ਹਾਂ ਤੁਹਾਡਾ। ਤੇ ਇੱਕ ਮਿੰਟ ਜੀ ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਸਰ
0: ਜੀ। ਸਿਆਸਤ ਦੇ ਬਿਲਕੁਲ ਠੀਕ ਨਹੀਂ ਲੱਗ ਰਹੀ ਜੀ।
1: ਸਿਆਸਤ ਜਿਹੜੀ ਹੁੰਦੀ ਹੈ ਉਹ ਕਦੀ ਠੀਕ ਹੁੰਦੀ ਨਹੀਂ ਸਰ,
0: ਬਿਲਕੁਲ ਹੈ ਜੀ।
1: ਇਹਦੇ ਵਿੱਚ ਹਾਂਜੀ ਇਹਦੇ ਵਿੱਚ ਤਿਲਕਣ ਭਾਰਤ ਸਾਹਿਬ, ਮੈਂ ਨਾ ਹਾਂਜੀ ਮੈਂ ਨਾ ਅੱਜ ਸੋਚ ਰਿਹਾ ਸੀ
0: ਜੀ
1: ਕਿ ਤੁਸੀਂ ਦੇਖੋ ਸਿਆਸਤ ਦਾ ਗੱਲ ਕਿ ਨਿਤੀਸ਼ ਕੁਮਾਰ ਬਿਹਾਰ ਦਾ ਮੁੱਖ ਮੰਤਰੀ, ਉਹਦਾ ਕਿੰਨਾ ਮਤਲਬ ਸੋਲਿਡ ਇਮੇਜ ਸੀਗਾ। ਸਾਨੂੰ ਪਤਾ ਹੀ ਨਹੀਂ ਸੀਗਾ ਜੀ ਵੀ ਉਹਦਾ ਮਤਲਬ ਕੋਈ ਬੇਟਾ ਆਇਆ ਜਾਂ ਵਿਆਹ ਆਇਆ ਜਾਂ ਕਿੱਦਾਂ ਆਇਆ ਜੀ ਉਹਦਾ। ਉਹ ਅਲਟੀਮੇਟਲੀ ਜਿਹੜਾ ਹੈਗਾ ਕਹਿੰਦੇ ਸੀ ਜੀ ਵੀ ਉਹਨੇ ਆਪਣੇ ਪਰਿਵਾਰ ਨੂੰ ਨੀ ਸਿਆਸਤ ਵਿੱਚ ਲਿਆਂਦਾ, ਉਹਦਾ ਮੁੰਡਾ ਇੰਜੀਨੀਅਰ ਆ ਜੀ, ਇਸ ਤਰੀਕੇ ਨਾਲ ਹੈਗਾ ਜੀ, ਉਹ ਆਪਣਾ ਕੰਮ ਕਰਦਾ ਆ ਜੀ ਹਸਪਤਾਲ। ਉਹ ਸਰ ਹੁਣ ਮਤਲਬ ਜਿਹੜਾ ਹੈਗਾ ਅਲਟੀਮੇਟਲੀ ਬੁਢਾਪੇ ਚ ਆ ਕੇ ਤੇ ਉਹਨੇ CM ਸ਼ਿਪ ਤੋਂ ਜਿਹੜਾ ਹੈਗਾ ਰਿਜ਼ਾਈਨ ਕਰਕੇ ਤੇ ਰਾਜ ਸਭਾ ਲਈ
0: ਜੀ,
1: ਤੇ ਆਪਣਾ ਮੁੰਡਾ ਜਿਹੜਾ ਜਦੋਂ ਲਿਆਂਦਾ ਤੇ ਉਹ ਪਤਾ ਉਹਨੂੰ ਮੰਤਰੀ ਬਣਾਇਆ ਹੈਗਾ ਆ ਜੀ। ਤੇ ਉਹ ਦੇਖੋ ਤੁਸੀਂ ਉਹ ਆਈ ਥਿੰਕ ਅਬ ਨੋਰਮਲ ਜਿੱਦਾਂ ਬੰਦਾ ਬਿਹੇਵ ਕਰਦਾ ਨਾ ਜੀ, ਏਦਾਂ ਝੋਕੇ ਲੈਂਦਾ ਜਿੱਦਾਂ ਹੁਣ ਜੋ ਕਹਿਣ ਵਾਲੇ ਤਾਂ ਕਹਿੰਦੇ ਹੈਗੇ ਆ ਜੀ ਵੀ ਉਹ ਕੋਈ ਟੂਟਾ ਸਾਟਾ ਪੀਂਦਾ ਆ ਜੀ ਹੈਂਜੀ। ਤੇ ਮਤਲਬ ਇਹ ਆ ਕਿ ਉਹਨੂੰ ਦੇਖ ਕੇ ਤੁਸੀਂ ਜਿਹੜਾ ਹੈਗਾ ਆ ਅੰਦਾਜ਼ਾ ਨੀ ਦੱਸ ਪਈ ਜੇ ਉਹ ਕਹਿੰਦੇ ਸੀ ਵੀ ਹਾਂ ਜੀ ਉਹਨੇ ਲਿਆਂਦਾ ਨੀ ਬੱਚਾ ਆਪਣੇ ਲਿਆਂਦੇ ਨੀ ਸਿਆਸਤ ਵਿਚ, ਇਸੇ ਕਰਕੇ ਉਹਦਾ ਬੜਾ ਕਾਮਯਾਬ ਹੈਗਾ ਸੀਗਾ ਜੀ। ਅਲਟੀਮੇਟਲੀ ਇਹਨਾਂ ਦੇ ਘਰਾਂ ਦੇ ਵਿਚ ਤੁਸੀਂ ਦੇਖੋ ਵੀ ਕਿੱਦਾਂ ਦੀ ਭੰਗ ਭੁੱਜਦੀ ਹੁੰਦੀ ਆ,
0: ਬਿਲਕੁਲ
1: ਹਾਂਜੀ। ਤੇ ਉਹ ਨਾ ਲਿਆਉਂਦਾ ਤੇ ਇੱਕ ਪੜਦਾ ਬਣਿਆ ਰਹਿੰਦਾ ਜੀ
0: ਜੀ,
1: ਉਹ ਲਿਆ ਆ ਸਿਆਸਤ ਵਿਚ ਤੇ ਉਹ ਪੜਦਾ ਚੱਕਿਆ ਗਿਆ ਜੀ। ਉਹ ਮਤਲਬ ਇਹ ਹੈਗਾ ਕਿ ਉਹ ਅਲਟੀਮੇਟਲੀ ਉਹ ਇੱਕ ਮਜਬੂਰ ਬਾਪ ਜਿਹੜਾ ਹੈਗਾ ਸਾਬਤ ਹੋਇਆ, ਜਿਹੜਾ ਕਿ ਏਡਾ ਸੋਲਿਡ ਮੁੱਖ ਮੰਤਰੀ ਸੀ
0: ਜੀ।
1: ਤੇ ਭਾਜਪਾ ਨੇ ਪਤਾ ਨੀ ਉਹਨੂੰ ਕੀ ਸੁਪਨੇ ਦਿਖਾਏ ਵੀ ਤੇਰਾ ਇਹੋ ਜਿਹਾ ਮੁੰਡਾ ਜਿਹੜਾ ਹੈਗਾ ਸੀ ਸਿਆਸਤ ਵਿਚ ਸੈੱਟ ਕਰ ਦਿਆਂਗੇ। ਉਹ ਪੈਸੇ ਤਾਂ ਇਹਨਾਂ ਕੋਲ ਇੰਨੇ ਸਫੀਸ਼ੀਐਂਟ ਹੁੰਦੇ ਆ ਕਿ ਜਦਾਰ ਤੇ ਰੋਟੀ ਖਾ ਸਕਦੇ ਹੈਗੇ ਆ, ਜਿੰਨਾ ਚਿਰ ਬਣਿਆ ਰਹਿੰਦਾ ਆਪ ਬਣਿਆ ਰਹਿੰਦਾ ਮੁੱਖ ਮੰਤਰੀ ਜਰੂਰੀ ਬੱਚੇ ਨੂੰ ਸਿਆਸਤ ਵਿਚ ਲਿਆ ਕੇ ਤੇ ਲੋਕਾਂ ਦੇ ਸਾਹਮਣੇ ਰੂ ਬਰੂ ਕਰਨਾ ਸੀਗਾ ਜੀ ਵੀ ਮੇਰੇ ਕੋਲ ਆ ਕੁਛ ਆ ਜੀ। ਸੋ ਇਸ ਕਰਕੇ ਤੁਹਾਡਾ ਸਵਾਲ ਸੀ ਵੀ ਸਿਆਸਤ ਸਿਆਸਤ ਜਿਹੜੀ ਹੈਗੀ ਆ
0: ਜੀ ਜੀ ਬਿਲਕੁਲ ਹੈ।
1: ਬਾਕੀ ਜਿਹੜਾ ਹੈਗਾ ਆ ਹਾਂਜੀ ਅੱਜ ਸੈਣੀ ਸਾਡੇ ਤਾਂ ਇੱਥੇ ਜਿਹੜਾ ਹੈਗਾ
0: ਅੱਜ ਕਹਿ ਸਕਦੇ ਆ ਕਿ ਚਲੋ ਅਕਾਲੀ ਦਲ ਪੁਨਰ ਸੁਰਜੀਤ ਹੋ ਗਿਆ ਜਾਂ ਅਕਾਲੀ ਦਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੋ ਗਿਆ, ਇੱਕ ਤਾਂ ਅਕਾਲੀ ਦਲ ਹੀ ਬਹੁਤ ਹੋ ਗਏ ਜੀ, ਅੰਮ੍ਰਿਤਸਰ ਵਾਲੇ ਵੀ ਹੈਗੇ ਆ ਤੇ ਚਾਰ ਪੰਜ ਤਾਂ ਅਕਾਲੀ ਦਲ ਹੀ ਹੋ ਗਏ। ਪਰ ਗੱਲ ਕਰਦੇ ਆ ਅੱਜ ਥੋੜੀ ਜਿਹੀ ਜਿਹੜੀ ਹੈ ਅਕਾਲੀ ਦਲ ਪੁਨਰ ਸੁਰਜੀਤ ਜਿਹੜੇ ਨੇ ਉਨ੍ਹਾਂ ਦੀ ਅੱਜ ਮੀਟਿੰਗ ਹੋਈ ਹੈ ਤੇ ਕਾਫੀ ਉਹਦੇ ਵਿਚ ਖਿੱਚੋ ਧੂ ਵੀ ਹੋਈ ਹੈ ਤੇ ਬੀਬੀ ਜਗੀਰ ਕੌਰ ਹੁਣਾਂ ਨੇ ਅੱਜ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਹੀ ਘੇਰ ਲਿਆ ਜੀ ਬੇਦਬੀ ਦੇ ਮਾਮਲੇ ਚ ਜੋ ਫੈਸਲੇ ਆਏ ਜਾਂ ਸਾਰੀਆਂ ਚੀਜ਼ਾਂ ਹੋਈਆਂ ਨੇ 2 ਤਰੀਕ ਦੇ ਜੋ ਫੈਸਲੇ ਹੋਏ ਨੇ ਤਾਂ ਕਿਵੇਂ ਦੇਖਦੇ ਹੋ ਸਾਰਾ ਕੁਝ ਹੋ ਕੀ ਰਿਹਾ ਹੈ ਜੀ?
1: ਪਰ ਇਹ ਸਭ ਗੱਲ ਏਦਾਂ ਹੋਈ ਆ ਕਿ ਸੁਰਜੀਤ ਸਿੰਘ ਰੱਕੜਾ ਕੱਲ ਨੂੰ ਜੁਆਇਨ ਕਰ ਰਹੇ ਹੈਗੇ ਆ ਜੀ ਆਮ ਆਦਮੀ ਪਾਰਟੀ
0: ਜੀ।
1: ਉਹ ਇਹਨਾਂ ਦੇ ਐਕਟਿਵ ਲੀਡਰ ਸੀ ਜੀ
0: ਜੀ।
1: ਉਹ ਤੇ ਉਧਰੋਂ ਅਯਾਲੀ ਸਾਹਿਬ ਉਹ ਮੀਟਿੰਗ ਚ ਆਏ ਨੀ ਜੀ ਤੇ ਉਹਨਾਂ ਨੇ ਪਹਿਲਾਂ ਹੀ ਆਪਣਾ ਰਾਹ ਦੱਸਿਆ ਹੈਗਾ ਜੀ ਕਿ ਉਹਨਾਂ ਦਾ ਇੱਧਰ ਮਨ ਭੇਜਦਾ ਹੀ ਨਹੀਂ, ਉਹ ਵਾਰਸ ਪੰਜਾਬ ਦੇ ਜਥੇਬੰਦੀ ਦੇ ਨਾਲ ਉਹਨਾਂ ਨਾਲ ਤੁਰੇ ਫਿਰਦੇ ਆ ਜੀ। ਹਾਂਜੀ ਅੰਮ੍ਰਿਤਪਾਲ ਹੁਣਾਂ ਦੀ ਜਥੇਬੰਦੀ
0: ਜੀ।
1: ਹੁਣ ਸਵਾਲ ਇਹ ਹੈਗਾ ਜੀ ਕਿ ਉੱਥੇ ਆਪਣੀਆਂ ਕਮੀਆਂ ਪੇਸ਼ੀਆਂ ਨੂੰ ਤਾਂ ਇਹਨਾਂ ਨੇ ਵਿਚਾਰਨਾ ਸੀ ਜੀ, ਉੱਥੇ ਤਾਂ ਬੀਬੀ ਸੁਰਜੀਤ ਇਹਨੇ ਕਿਹਾ ਜਿਹੜਾ ਹੈਗਾ ਆ ਜਗੀਰ ਕੌਰ ਨੇ ਕਹਿੰਦੀ ਵੀ ਭਾਈ ਤੁਸੀਂ ਜਿਹੜਾ ਹੈਗਾ ਗਿਆਨੀ ਜਿਹੜਾ ਬਾਰ ਬਾਰ ਕਹੀ ਜਾਂਦੇ ਆ ਵੀ ਅਸੀਂ ਇਲੈਕਸ਼ਨ ਨੀ ਲੜਾਂਗੇ ਇਲੈਕਸ਼ਨ ਨੀ ਲੜਾਂਗੇ ਤੇ ਅਸੀਂ ਤਾਂ ਸਾਰੀ ਉਮਰ ਜਿਹੜੀ ਹੈਗੀ ਇਲੈਕਸ਼ਨਾਂ ਚ ਗੁਜ਼ਾਰੀ ਆ,
0: ਫਿਰ
1: ਪੋਲੀਟਿਕਸ ਕਰਨੀ ਕਾਹਦੇ ਵਾਸਤੇ ਹੁੰਦੀ ਹੈਗੀ ਆ ਜੀ, ਤੁਸੀਂ ਆਪਣੇ ਤੱਕ ਸੀਮਤ ਰਿਹਾ ਕਰੋ ਤੇ ਬਾਕੀਆਂ ਦੇ ਉੱਤੇ ਪਾਬੰਦੀਆਂ ਲਾਉਂਦੇ ਫਿਰਦੇ ਆ ਹਾਂਜੀ। ਉਹ ਇਸ ਕਰਕੇ ਜਿਹੜਾ ਹੈ ਫੇਰ ਆਇਆ ਜੀ ਵੀ ਹਾਂ ਜੀ ਵੀ ਜਿਹੜੇ ਇਹ ਸੀਨੀਅਰ ਲੀਡਰਸ਼ਿਪ ਹੈਗੀ ਆ ਇਹਨਾਂ ਤੇ ਦੋਸ਼ ਲੱਗਦਾ ਆ ਹਾਂਜੀ, ਤੇ ਉਹ ਕਹਿੰਦੇ ਵੀ ਮਤਲਬ ਇਹਨਾਂ ਤੇ ਦੋਸ਼ ਕਾਹਦਾ ਲੱਗਦਾ ਹੈਗਾ ਜੀ, ਇਹਨਾਂ ਨੇ ਅਹਿਸਾਸ ਕਰ ਲਿਆ। ਉਹ ਕਹਿੰਦੇ ਜੀ ਜਿਹੜਾ ਹੈਗਾ ਕੀ ਲੋਕੀ
0: ਜੀ
1: ਵੀ ਜਿਸ ਬੰਦੇ ਨੇ ਸਜ਼ਾ ਭੁਗਤ ਲਈ ਆ ਉਹਨੂੰ ਮਤਲਬ ਜਿਹੜਾ ਆ ਇਹ ਮੁੜ ਕੇ ਇਹੋ ਜਿਹਾ ਚੀਜ਼ ਦਾ ਲਾਂਭਾ ਦਿੱਤਾ ਜਾ ਸਕਦਾ ਆ
0: ਜੀ।
1: ਗਿਆਨੀ ਜੀ ਫਿਰ ਬਣ ਗਏ ਜਿਹੜੇ ਹੈਗੇ ਆ ਕਾਜੀ ਹਾਂਜੀ, ਉਹਨਾਂ ਨੇ ਕਾਜੀ ਬਣ ਕੇ ਸਟੋਰੀਆਂ ਸੁਣਾਉਣ ਲੱਗ ਪਏ
0: ਹਾਂਜੀ।
1: ਤੇ ਗਿਆਨੀ ਜੀ ਨੇ ਕਿੱਦਾਂ ਦਾ ਫੈਸਲਾ ਦਿੱਤਾ ਉਹਦੇ ਬਾਰੇ ਮੈਂ ਤੁਹਾਨੂੰ ਇੱਕ ਘਟਨਾ ਦੱਸਦਾ ਜੀ
0: ਜੀ।
1: ਉਹ ਹੈ ਜੀ ਉਹ ਕਾਜੀ ਬਣ ਕੇ ਤੇ ਉਹਨਾਂ ਨੂੰ ਸਟੋਰੀਆਂ ਸੁਣਾਉਣ ਲੱਗ ਪਏ ਜੀ ਵੀ ਏਦਾਂ ਕਰਕੇ ਹੈਗਾ ਆ ਵੀ ਜਿਹੜਾ ਬੰਦੇ ਨੇ ਸਜ਼ਾ ਭੁਗਤ ਲਈ ਹੋਵੇ ਉਹਨੂੰ ਨਹੀਂ ਕਿਹਾ ਜਾ ਸਕਦਾ, ਪਰ ਜਿਹੜਾ ਭੁਗਤ ਕੇ ਬਾਅਦ ਦੇ ਵਿੱਚ ਜਿਹੜਾ ਹੈਗਾ ਮੁੱਕਰ ਰਿਹਾ ਪਵੇ ਮੈਂ ਤਾਂ ਵੈਸੇ ਹੀ ਮੰਨ ਲਿਆ ਸੀ ਇਹਦਾ ਮਤਲਬ ਉਹਨੇ ਦਿਲੋਂ ਸਵੀਕਾਰ ਨਹੀਂ ਕੀਤਾ ਤੇ ਇਹਦਾ ਮਤਲਬ ਉਹਦੇ ਤੇ ਉਹ ਜਿਹੜਾ ਦੋਸ਼ ਆ ਉਹ ਉਦਾਂ ਦਾ ਉਦਾਂ ਹੀ ਆ ਜੀ।
0: ਗਿਆਨੀ ਜੀ ਆਪਣੀ ਮਨ ਘੜਤ ਸਟੋਰੀ ਆ ਕਿ ਇਹ ਵੀ ਜਿਹੜਾ
1: ਮੈਂ ਕਿਹਾ ਸਾਰੇ ਕੁਛ ਸਾਰਾ ਕੁਛ ਨਹੀਂ ਪਰਿਭਾਸ਼ਾ ਹੁਣ ਲਓ ਸਰ ਉਹੀ ਤਾਂ ਦੱਸਣ ਲੱਗਾ ਤੁਹਾਨੂੰ ਇਹ ਗਿਆਨੀ ਜੀ ਨੇ ਕਿੱਥੇ ਪੜਿਆ ਜਾਂ ਕਿੱਦਾਂ ਹੈਗਾ ਜੀ ਵੀ ਸਾਡੇ ਕੋਲ ਨਾ ਜਿਹੜੇ ਹੈਗੇ ਕਿਤਾਬਾਂ ਲਾਓ ਦੇ ਜਰਨਲ ਆਉਂਦੇ ਉਹਨਾਂ ਦੀ ਜਿਲਦ ਵੀ ਲਾਲ ਹੁੰਦੀ ਹੈ ਇੱਦਾਂ ਸਾਡੀ ਲਾਇਬ੍ਰੇਰੀ ਚ ਤੁਸੀਂ ਦੇਖੋ ਤੇ ਲਾਲ ਕਿਤਾਬਾਂ
0: ਪਈਆਂ ਹੁੰਦੀਆਂ
1: ਹਾਂਜੀ। ਉਹ ਕਹਿੰਦੇ ਪੁਰਾਣੇ ਟਾਈਮ ਦੇ ਉੱਤੇ ਨਾ ਜਿਹੜਾ ਹੈਗਾ ਆ ਉਹ ਮੇਰੀ ਸ਼ਬਦਾਵਲੀ ਤੇ ਨਾ ਜਾਇਓ ਕਿਉਂਕਿ ਉਹ ਪੁਰਾਣੇ ਜਮਾਨੇ ਚ ਉਹੀ ਸ਼ਬਦ ਯੂਜ਼ ਕੀਤੇ ਜਾਂਦੇ ਸੀ
0: ਜੀ।
1: ਉਹ ਤੇ ਇੱਕ ਪਿੰਡ ਦੇ ਵਿੱਚ ਇੱਕ ਵਕੀਲ ਸਾਹਿਬ ਰਹਿੰਦੇ ਸੀਗੇ ਤੇ ਉੱਥੇ ਇੱਕ ਨਾ ਜਿਹੜਾ ਹੈਗਾ ਆ ਉਹ ਤੇਲ ਕੱਢਦੇ ਹੁੰਦੇ ਸੀ ਤੇ ਉਹਨਾਂ ਨੂੰ ਉਸ ਵੇਲੇ ਤੇਲੀ ਕਿਹਾ ਜਾਂਦਾ ਸੀਗਾ ਤੇ ਕੋਲੂ ਦੇ ਨਾਲ ਕੱਢਦੇ ਸੀ ਅੱਗੇ ਬਹੁਤ ਜੋੜ ਕੇ
0: ਹਾਂਜੀ
1: ਹਾਂਜੀ। ਤੇ ਉਧਰੋਂ ਜਿਹੜਾ ਹੈਗਾ ਆ ਵਕੀਲ ਸਾਹਿਬ ਨੇ ਵੀ ਬਹੁਤ ਰੱਖਿਆ ਆਇਆ ਸੀ
0: ਜੀ
1: ਉਹ ਤੇਲੀ ਦਾ ਬਹੁਤ ਜਿਹੜਾ ਆ ਰਾਤ ਨੂੰ ਕਿਤੇ ਖੁੱਲਿਆ ਤੇ ਉਹਨੇ ਵਕੀਲ
0: ਜੀ ਆਵਾਜ਼ ਕੱਟ ਹੋ ਗਈ ਇੱਕ ਮਿੰਟ ਰੁਕੋ ਸੈਣੀ ਸਾਹਿਬ ਮੈਂ ਇਧਰੋਂ ਸ਼ਾਇਦ ਮੇਰੇ ਵੱਲੋਂ ਹਿਲਦਾ ਜਾਂ ਤੁਹਾਡੇ ਵੱਲੋਂ ਹਿਲਦਾ ਮੈਂ ਇਧਰੋਂ ਦਰੁਸਤ ਕਰ ਲਵਾਂ ਜੀ ਗੱਲ ਦਾ ਮਜ਼ਾ ਨਹੀਂ ਆਉਣਾ ਫਿਰ ਤੇ ਲਓ ਦੋਸਤੋ ਇੱਕ ਮਿੰਟ ਰੁਕੋ ਜੀ ਥੋੜਾ ਜਿਹਾ ਨੈਟਵਰਕ ਦੀ ਪ੍ਰੋਬਲਮ ਹਾਂਜੀ ਕੰਟੀਨਿਊ ਪਲੀਜ਼ ਸੈਣੀ ਸਾਹਿਬ
1: ਹਾਂਜੀ ਆ ਰਹੀ ਜੀ ਆਵਾਜ਼
0: ਹਾਂਜੀ ਹੁਣ ਠੀਕ ਹੈ ਜੀ
1: ਅੱਛਾ ਜੀ ਉਹ ਉਦਾਂ ਹੋਇਆ ਜੀ ਕਿ ਤੇਲੀ ਜਿਹੜਾ ਹੈਗਾ ਉਹਦੇ ਬੋਲਦ ਨੇ ਵਕੀਲ ਸਾਹਿਬ ਦਾ ਬੋਲਦ ਮਾਰ ਦਿੱਤਾ ਤੇ ਤੇਲੀ ਨੇ ਕਿਹਾ ਤਾਂ ਸਿਆਪਾ ਪੈ ਗਿਆ ਉਹ ਸ਼ਾਮ ਨੂੰ ਜਦੋਂ ਵਕੀਲ ਸਾਹਿਬ ਆਪਣੇ ਆਫਿਸ ਦੇ ਵਿੱਚ ਬੈਠੇ ਤੇ ਤੇਲੀ ਗਿਆ ਉਹ ਜਾ ਕੇ ਕਹਿੰਦਾ ਵੀ ਜਨਾਬ ਇੱਕ ਸਲਾਹ ਲੈਣੀ ਸੀ ਕਹਿੰਦਾ ਦੱਸ ਕਹਿੰਦਾ ਜਨਾਬ ਇੱਦਾਂ ਆ ਵੀ ਜੇ ਮੰਨ ਲਓ ਵੀ ਕੋਈ ਜਾਨਵਰ ਜਾਨਵਰ ਆਪਸ ਦੇ ਵਿੱਚ ਲੜ ਪੈਣ ਤੇ ਇੱਕ ਜਾਨਵਰ ਦੂਜੇ ਜਾਨਵਰ ਨੂੰ ਮਾਰਦਾ ਤੇ ਜਿਹਦਾ ਉਹ ਜਾਨਵਰ ਹੋਵੇ ਉਹਨੂੰ ਕੀ ਸਜ਼ਾ ਹੁੰਦੀ ਆ?
0: ਜੀ
1: ਕਹਿੰਦਾ ਨਹੀਂ ਮੈਨੂੰ ਖੋਲ ਕੇ ਦੱਸ ਗੱਲ ਕੀ ਆ। ਕਹਿੰਦਾ ਖੋਲ ਕੇ ਮੰਨ ਲਓ ਜਿਹੜਾ ਹੈਗਾ ਆ ਵੀ ਤੁਹਾਡਾ ਜਿਹੜਾ ਹੈਗਾ ਬੋਲਦ ਆ ਉਹ ਖੁੱਲ ਜਾਏ ਤੇ ਉਹ ਮੇਰੇ ਬੋਲਦ ਨੂੰ ਆ ਕੇ ਮਾਰਦਾ ਏ
0: ਤੇ
1: ਇਹਦੀ ਕੀ ਸਜ਼ਾ ਹੈਗੀ ਆ? ਹਾਂਜੀ ਸਿੰਘ ਮਾਰ ਕੇ ਮਾਰਦਾ ਤੇ ਕੀ ਸਜ਼ਾ ਆ? ਕਹਿੰਦਾ ਜਾਨਵਰ ਕਿਸੇ ਨੇ ਮਤਲਬ ਸਮਝਾਇਆ ਪੜਾਇਆ ਹੁੰਦਾ ਹੈਗਾ
0: ਜੀ।
1: ਜਾਨਵਰ ਜਾਨਵਰ ਆ ਆਪਸ ਚ ਲੜ ਪਏ ਜਿਦਾਂ ਮਰਜ਼ੀ। ਕਹਿੰਦਾ ਜਨਾਬ ਗੱਲ ਏਦਾਂ ਹੋਈ ਆ ਵੀ ਮੇਰਾ ਬੋਲਦ ਖੁੱਲ ਗਿਆ ਸੀ ਤੇ ਉਹਨੇ ਤੁਹਾਡੇ ਬੋਲ ਦੇ ਕਿਤੇ ਢੁੱਡ ਮਾਰਿਆ ਤੇ ਸਿੰਘ ਮਾਰ ਕੇ ਤੇ ਤੁਹਾਡਾ ਬੋਲ ਦਿੱਤਾ ਮਾਰ।
0: ਜੀ
1: ਜਦੋਂ ਵਕੀਲ ਸਾਹਿਬ ਨੇ ਸੁਣੀ ਇਹ ਗੱਲ
0: ਜੀ
1: ਵਕੀਲ ਸਾਹਿਬ ਸੋਚੀ ਪੈ ਗਏ। ਉਹ ਕਹਿੰਦਾ ਜਨਾਬ ਬੋਲਦੇ ਨੀ। ਕਹਿੰਦਾ ਯਾਰ ਮੈਂ ਸੋਚਦਾ ਸੀਗਾ ਇਸ ਮਸਲੇ ਤੇ ਨਾ ਥੋੜੇ ਦਿਨ ਪਹਿਲਾਂ ਹੀ ਇੱਕ ਵੀ ਸੁਪਰੀਮ ਕੋਰਟ ਦਾ ਫੈਸਲਾ ਆਇਆ ਆਪਾਂ ਉਹ ਤੇ ਵਿਚਾਰ ਕਰ
0: ਲੈਂਦੇ ਜੀ ਲਾਲ
1: ਹਾਂਜੀ ਕਹਿੰਦੇ ਉਹ ਲਾਲ ਕਿਤਾਬ ਕੱਢ ਰਿਹਾ ਉਹਨਾਂ ਨੇ ਲਾਲ ਕਿਤਾਬ ਕੱਢੀ ਤੇ ਉਹਦੇ ਵਿਚਾਰੇ ਫੜਾਤੀ ਉਹਦੇ ਹੱਥ ਚ ਉਹ ਕਹਿੰਦਾ ਉਹਨਾਂ ਨੇ ਫੋਲਾ ਫਾਲੀ ਕਰਦਾ ਰਿਹਾ। ਕਹਿੰਦਾ ਉਹ ਹੋ ਹੋ ਹੋ ਉਹ ਕਹਿੰਦਾ ਕੀ ਹੋਇਆ ਜਨਾਬ? ਕਹਿੰਦਾ ਯਾਰ ਇੱਥੇ ਤਾਂ ਕੁਛ ਹੋਰ ਹੀ ਲਿਖਿਆ ਆ। ਕਹਿੰਦਾ ਜੀ ਕੀ ਲਿਖਿਆ ਆ? ਕਹਿੰਦਾ ਸੁਣ ਬਈ ਲਾਲ ਕਿਤਾਬ ਕਹਿਤੀ ਜਿਉ ਤੇਲੀ ਬੈਲ ਲੜਾਇਆ ਕਿਉ।
0: ਹਾਂਜੀ
1: ਉਹ ਕਹਿੰਦਾ ਤੇ ਭਾਈ ਲਾਲ ਕਿਤਾਬ ਤਾਂ ਕਹਿੰਦੀ ਬੋਲ ਤੂੰ ਜਾਣ ਬੁਝ ਕੇ ਲੜਾਇਆ।
0: ਹਾਂਜੀ
1: ਉਹ ਕਹਿੰਦਾ ਨਾਲ ਲਿਖਿਆ ਆ ਖਲ ਖਲਾ ਕੀਆ ਮਸਤਾਨਾ ਬੈਲ ਕਾ ਬੈਲ ਚਾਲੀਸ ਜੁਰਮਾਨਾ। ਬੋਲਦੇ ਚਾਲੀ ਰੁਪਈਏ ਜੁਰਮਾਨਾ ਦੇ ਜਾ।
0: ਹਾਂਜੀ
1: ਉਹ ਇਸ ਕਰਕੇ ਬੋਲਦ ਵੀ ਬੰਨ ਲਿਆ ਅਗਲੇ ਦਾ 40 ਰੁਪਈਏ ਜੁਰਮਾਨਾ ਵੀ। ਏਦਾਂ ਹੀ ਫਿਰ ਅੱਜ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਹੋਣੀ ਬੈਠੇ ਸੀਗੇ ਲਾਲ ਕਿਤਾਬ ਕੱਢ ਕੇ ਆਪਣੀ। ਹਾਂਜੀ ਉਹ ਫਿਰ ਫੈਕਟਸ ਦੇ ਮੁਤਾਬਕ ਹੀ ਉਹਨਾਂ ਨੇ ਫੈਸਲਾ ਦਿੱਤਾ ਵੀ ਹਰ ਜਿਹੜਾ ਹੈਗਾ ਆ ਵੀ ਸੁਖਬੀਰ ਸਿੰਘ ਬਾਦਲ ਜਿਹੜਾ ਆ ਉਹ ਦੋਸ਼ੀ ਆ ਚਾਹੇ ਉਹਨੇ ਸਜ਼ਾ ਭੁਗਤ ਵੀ ਲਈ ਆ। ਉਹ ਉਹਨਾਂ ਨੇ ਆਪਣੇ ਤੱਥਾਂ ਦੇ ਆਧਾਰ ਤੇ ਜਿਹੜਾ ਹੈਗਾ ਆ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜੀ ਉੱਥੇ।
0: ਬਿਲਕੁਲ ਹੈ ਜੀ ਜੀ
1: ਹਾਂਜੀ
0: ਪਰ ਕਿਤੇ ਨਾ ਕਿਤੇ ਸੈਣੀ ਸਾਹਿਬ ਜੋ ਇਹ ਸਥਿਤੀ ਬਣਦੀ ਨਜ਼ਰ ਆਉਂਦੀ ਹੈ ਉਧਰ ਨਾ ਤਾਂ ਅੰਮ੍ਰਿਤਪਾਲ ਹੁਣਾਂ ਦੇ ਨਾਲ ਗੱਲ ਬਣਦੀ ਹੈ ਤੇ ਨਾ ਇਧਰੋਂ ਬਣ ਰਹੀ ਹੈ ਕਿ ਆਉਣ ਵਾਲਾ ਸਥਿਤੀ ਜਿਹੜੀ ਹੈ ਬੀਜੇਪੀ ਦੇ ਵਿੱਚ ਜਾਣ ਦੀਆਂ ਜਾਂ ਰਲਗੱਡ ਕਰਨ ਦੀਆਂ ਕਿਤੇ ਨਾ ਕਿਤੇ ਚਲੋ ਬੀਬੀ ਜਗੀਰ ਕੌਰ ਹੁਣਾਂ ਦਾ ਵੀ 2 ਹਫ਼ਤੇ ਪਹਿਲਾਂ ਵੀ ਬਿਆਨ ਸੀਗਾ ਇਹਦੇ ਬਾਰੇ ਕਿ ਅਸੀਂ ਜਾ ਸਕਦੇ ਹਾਂ ਜੇ ਸਮਝੌਤਾ ਕਰਨਾ ਹੋ ਸਕਦਾ ਪਰ ਕੀ ਦੇਖਦੇ ਹੋ ਕਿ ਉਸ ਤੋਂ ਪਹਿਲਾਂ ਇਹ ਸਾਰਾ ਕੁਝ ਖਿਲਾਰ ਕੇ ਸਾਰਾ ਕੁਝ ਚੀਜ਼ਾਂ ਨੂੰ ਕਿ ਪਹਿਲਾਂ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣਗੇ ਜਾਂ ਸਿੱਧਾ ਹੀ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਦੀ ਉਮੀਦ ਰੱਖਦੇ ਆ?
1: ਉਹਦੇ ਬਾਰੇ ਹੁਣ ਗੱਲ ਏਦਾਂ ਜਦ ਤੱਕ ਤਾਂ ਪ੍ਰਧਾਨ ਹੈਗੇ ਆ ਹਰਪ੍ਰੀਤ ਸਿੰਘ ਹੋਣੀ ਗਿਆਨੀ ਹਰਪ੍ਰੀਤ ਸਿੰਘ ਹੋਣੀ ਉੱਥੇ ਇਹ ਸਾਰੀਆਂ ਗੱਲਾਂ ਤੇ ਵਿਚਾਰ ਹੋਇਆ ਤੇ ਉਹਨਾਂ ਨੇ ਕਿਹਾ ਵੀ ਭਾਈ ਗੱਲ ਏਦਾਂ ਹੈਗੀ ਆ ਵੀ ਜਾਣਾ ਕਹਿੰਦੇ ਆ ਲੈ ਜੇ ਕੋਈ ਆਵਾਜ਼ ਮਾਰੇ ਤੇ ਜਾਣਾ ਇਹਨਾਂ ਨਾਲ ਵੀ ਜਿਹੜਾ ਆ ਵਾਰਸ ਪੰਜਾਬ ਵਾਲੇ ਵੀ ਸਾਨੂੰ ਕੋਈ ਪ੍ਰੋਗਰਾਮ ਥੋੜਾ ਦਿੰਦੇ ਹੈਗੇ ਕੋਈ ਮਿਨੀਮਮ ਪ੍ਰੋਗਰਾਮ ਬਣਾਉਣ ਮੁਤਾਬਕ ਸਾਡੇ ਜਿਹੜਾ ਹੈਗਾ ਆ ਉਹ ਸੀਟਾਂ ਦੀ ਗੱਲਬਾਤ ਕਰਨ ਫੇਰ ਉਹ ਤਾਂ ਆਪਣੀਆਂ ਸੀਟਾਂ ਡਿਕਲੇਅਰ ਕਰਦੇ ਫਿਰਦੇ ਆ।
0: ਹਾਂਜੀ
1: ਸੋ ਫੇਰ ਉਹਨਾਂ ਨੇ ਗਿਆਨੀ ਜੀ ਨੇ ਕਿਹਾ ਭਾਈ ਗੱਲ ਸੁਣੋ ਆਪਣੀ ਜਿਹੜੀ ਹੈਗੀ ਆ ਜਿੰਨੇ ਆਪਾਂ ਤੁਸੀਂ ਸਾਰੇ ਜਾਣੇ ਜਿਹੜੇ ਆ ਉਹ ਵਿਸਾਖੀਆਂ ਜਿਹੜੀਆਂ ਆ ਉਹ ਤੇ ਚੱਲਣਾ ਛੱਡ ਦਿਓ
0: ਜੀ।
1: ਤੁਸੀਂ ਜਿਹੜਾ ਹੈਗਾ ਵਿਸਾਖੀਆਂ ਦਾ ਆਸਰਾ ਲੈਣਾ ਚਾਹੁੰਦੇ ਆ
0: ਜੀ
1: ਏਦਾਂ ਕੋਈ ਨੀ ਕਿਸੇ ਨੂੰ ਆਸਰਾ ਦਿੰਦਾ ਹੁੰਦਾ
0: ਜੀ।
1: ਹਾਂਜੀ ਆਸਰਾ ਅਗਲੇ ਵੀ ਭਾਲਦੇ ਹੁੰਦੇ ਹੈਗੇ ਆ ਪਰ ਜਿਹੜਾ ਪਹਿਲਾਂ ਝੁਕ ਜਾਂਦਾ ਹੈਗਾ ਆ ਉਹਦੇ ਪੱਲੇ ਕੁਛ ਨੀ ਪੈਂਦਾ ਤੇ ਏਦਾਂ ਕੋਈ ਵੀ ਨੀ ਗੱਲ ਨਾ ਲਾਉਂਦਾ ਹੁੰਦਾ
0: ਜੀ।
1: ਤੁਸੀਂ ਆਪਣੀਆਂ ਲੱਤਾਂ ਚ ਗਿਆਨ ਪੈਦਾ ਕਰੋ ਜਦੋਂ ਲੱਤਾਂ ਤੁਹਾਡੀਆਂ ਸਟਰੋਂਗ ਹੋਣਗੀਆਂ ਤੇ ਅਗਲਾ ਉਹ ਤੁਹਾਡੇ ਕੋਲ ਚੱਲ ਕੇ ਆਊਗਾ
0: ਜੀ।
1: ਹਾਂਜੀ ਹੁਣ ਗਰਾਊਂਡ ਰਿਐਲਿਟੀ ਵੀ ਭਾਰੀ ਸਾਹਿਬ ਇਹ ਸੁਣ ਲਓ
0: ਜੀ
1: ਜੇ ਅਯਾਲੀ ਨੇ ਤਾਂ ਪਹਿਲਾਂ ਹੀ ਵਿੱਚੋਂ ਨਿਕਲੇ ਹੈਗੇ ਜੀ ਉਹਨਾਂ ਦੀ ਉਹਨਾਂ ਨੇ ਪੰਥਕ ਸਿਆਸਤ ਕਰਨੀ ਹੈਗੀ ਆ ਤੇ ਕਰਨੀ ਉਹਨਾਂ ਦੇ ਨਾਲ ਆ ਅੰਮ੍ਰਿਤਪਾਲ ਹੋਣਾ ਦੇ ਨਾਲ ਜੀ
0: ਜੀ
1: ਇਹਨਾਂ ਨੂੰ ਹੈਗਾ ਭਰਮ ਅਯਾਲੀ ਕੋਲ ਜਿਹੜਾ ਹੈਗਾ ਆ ਕੇਡਰ ਜਿਹੜਾ ਆ ਅਯਾਲੀ ਕੋਲ ਵੱਧ ਆ ਇਹਨਾਂ ਨਾਲੋਂ ਵੀ
0: ਬਿਲਕੁਲ ਹੈ ਜੀ।
1: ਇਹ ਕਹਿੰਦੇ ਹੈਗੇ ਵੀ ਉਹਦੇ ਜਾਣ ਨਾਲ ਕੋਈ ਫਰਕ ਨੀ ਪੈਣਾ ਮੈਂ ਕਹਿੰਦਾ ਹੈਗਾ ਵੀ ਉਹਦੇ ਜਾਣ ਨਾਲ ਫਰਕ ਪੈਣਾ ਜੀ
0: ਜੀ
1: ਉਹ ਤੋਂ ਬਾਅਦ ਜਿਹੜਾ ਹੈਗਾ ਇਹ ਕਿੰਨਾ ਕੁ ਜਿਹੜਾ ਆ ਵਰਕਆਊਟ ਕਰ ਲੈਣਗੇ ਕਿਉਂਕਿ ਉਹ ਤੋਂ ਬਾਅਦ ਜਿਹੜਾ ਆ ਦੋ ਮਤਲਬ ਜਿਹੜੇ ਹੈਗੇ ਧਨਵਾਨ ਬੰਦੇ ਜਿਹੜੇ ਆ ਨਿਕਲ ਜਾਣੇ ਉਧਰੋਂ ਸਰਜੀਤ ਸਿੰਘ ਰਕਲਾ ਨਿਕਲ ਗਿਆ
0: ਉਧਰੋਂ ਇਹ ਨਿਕਲ ਗਿਆ ਜੀ
1: ਬਿਲਕੁਲ ਹਾਂਜੀ ਮੁੜ ਕੇ ਚੰਦੂ ਮਾਜਰਾ ਸਾਹਿਬ ਤਾਂ ਮੇਰੇ ਵਰਗੇ ਹੈਗੇ ਆ ਸੋਚਦੇ ਹੋਣੇ ਵੀ ਅੱਜ ਮੀਟਿੰਗ ਦੇ ਪੈਸੇ ਕਿਹਨੂੰ ਤੇਲ ਦੇ ਪੈਸੇ ਕੌਣ ਦਊਗਾ ਮੀਟਿੰਗ ਤੇ ਆਏ ਚਾਹ ਪਾਣੀ ਨੀ ਕਿਸੇ ਨੇ ਪੁੱਛਿਆ ਜਿੱਦਾਂ ਹਾਂਜੀ ਉਹ ਤਾਂ ਉਹਨਾਂ ਦਾ ਸੁਭਾਅ ਮੇਰੇ ਵਰਗਾ ਆ ਤੇ ਇਸ ਕਰਕੇ ਮੈਨੂੰ ਲੱਗਦਾ ਹੈਗਾ ਆ ਵੀ ਇੱਥੇ ਜਿਹੜਾ ਹੈਗਾ ਕੁਛ ਨੀ ਇਹਨਾਂ ਦਾ ਬਣਨਾ ਜੀ। ਦੂਜਾ ਭਾਰੀ ਸਾਹਿਬ ਮੈਂ ਤਾਂ ਉਹ ਪਹਿਲੇ ਦਿਨ ਤੋਂ ਜਿਹੜਾ ਹੈਗਾ ਮੇਰਾ ਇੱਕੋ ਹੀ ਵਿਊ ਹੈਗਾ ਜੀ ਸੁਖਬੀਰ ਬਾਦਲ ਹੋਣਾ ਨੇ ਦੋਸ਼ੀ ਹੈਗੇ ਸੀ ਨਹੀਂ ਹੈਗੇ ਸੀ ਜੋ ਮਰਜ਼ੀ ਆ ਜੀ, ਉਹ ਤਾਂ ਬਰਛਾ ਫੜ ਕੇ ਉੱਥੇ ਖੜ ਕੇ ਉਹਨਾਂ ਨੇ ਸਜ਼ਾ ਵੀ ਭੁਗਤੀ ਜਿਹੜੀ ਹੈਗੀ ਸੀ, ਧਾਰਮਿਕ ਸਜ਼ਾ ਉਹਨਾਂ ਨੇ ਭੁਗਤ ਲਈ, ਪੋਲੀਟੀਕਲ ਸਜ਼ਾ ਦੇ ਉੱਤੋਂ ਉਹ ਡਿਨਾਈ ਕਰ ਗਏ ਜਿੱਦਾਂ ਮਰਜ਼ੀ। ਇਹ ਬੰਦੇ ਜਿਹੜੇ ਕਿ ਉਸ ਵੇਲੇ ਤਖ਼ਤ ਦੀ ਅਥਾਰਟੀਅਨ ਸੀਗੇ
0: ਜੀ,
1: ਹਾਂਜੀ, ਤੇ ਇਹਨਾਂ ਦਾ ਬਿਹੇਵੀਅਰ ਜਿਹੜਾ ਹੈਗਾ ਆ ਤਖ਼ਤ ਤੇ ਬਹਿਣ ਦੇ ਲਾਇਕ ਨਹੀਂ ਸੀ ਸਰ
0: ਜੀ।
1: ਇਹਨਾਂ ਦੇ ਮਨ ਚ ਕਪਟ ਸੀ
0: ਜੀ,
1: ਇਹਨਾਂ ਨੇ ਸ੍ਰੀ ਅਕਾਲ ਤਖ਼ਤ ਨੂੰ ਆਪਣੇ ਸਵਾਰਥ ਲਈ ਵਰਤਿਆ
0: ਜੀ,
1: ਤੇ ਇਹਨਾਂ ਦੇ ਪੱਲੇ ਕੁਝ ਨਹੀਂ ਪੈਣਾ। ਇਹ ਹੈਗੀ ਮੇਰੀ ਸੋਚ ਜੀ,
0: ਜੀ
1: ਗਲਤ ਹੋ ਜਾਵਾਂ 20 ਵਾਰੀ ਹੋ ਜਾਵਾਂ, ਪਰ ਇਹ ਤੁਹਾਨੂੰ ਸਾਰਾ ਕੁਛ ਜਿਹੜਾ ਮੈਨੂੰ ਦਿਸਦਾ ਆ ਜੀ, ਵੀ ਇਹ ਕੁਛ ਇਹਨਾਂ ਨਾਲ ਹੋਣਾ ਆ ਜੀ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਇਹਨਾਂ ਨੇ ਆਪਣਾ ਅਨਾਲਿਸਿਸ ਕੀਤਾ ਹੈਗਾ ਜੀ, ਅਨਾਲਿਸਿਸ ਕਰਕੇ ਹੁਣ ਦੇਖਦੇ ਆ ਕਿ ਅੱਗੇ ਜਿਹੜਾ ਹੈਗਾ ਆ ਵੀ ਇਹ ਜਿਹੜੀਆਂ ਗੱਲਾਂ ਉੱਥੇ ਜਿਹੜੀਆਂ ਕੀਤੀਆਂ ਗਈਆਂ ਜਾਂ ਸਾਖੀਆਂ ਸੁਣਾ ਕੇ ਜਿਹੜਾ ਆ ਵੀ ਉਹਨਾਂ ਨੂੰ ਦੋਸ਼ੀ ਠਹਿਰਾਇਆ ਗਿਆ ਜੀ, ਸੁਖਬੀਰ ਬਾਦਲ ਹੋਣਾ ਨੂੰ, ਹਾਂਜੀ, ਉਹਨਾਂ ਨੂੰ ਤਾਂ ਇਹੀ ਆ ਨਾ ਵੀ ਸੁਖਬੀਰ ਦੇ ਪ੍ਰਤੀ ਜਿੰਨੀ ਨਫ਼ਰਤ ਫੈਲਾਈ ਜਾ ਸਕੇ ਜਾਂ ਇੱਦਾਂ ਕਰਕੇ ਉਹਨਾਂ ਦੀ ਪਰਸਨਲ ਰੰਜਿਸ਼ ਦਿਸਦੀ ਆ ਜੀ।
0: ਬਿਲਕੁਲ,
1: ਤੇ ਉਧਰ ਉਹਨਾਂ ਨੂੰ ਵੀ ਦਿਸਦੇ ਹੈਗਾ ਆ ਵੀ ਬਾਕੀ ਸਾਰੇ ਜਿੱਦਾਂ ਮਰਜ਼ੀ ਆ ਜਾਣਗੇ, ਇਹ ਬੰਦੇ ਜਿਹੜਾ ਹੈਗਾ ਆ ਇਹਨੇ ਇਸ ਤਰੀਕੇ ਦੇ ਨਾਲ ਚਾਲ ਖੇਡੀ ਸੀ ਤੇ ਇਹਨੂੰ ਤਾਂ ਨੀ ਉਹ ਲੈਣ ਲੱਗੇ
0: ਜੀ।
1: ਤੇ ਅਲਟੀਮੇਟਲੀ ਜਿਹਨਾਂ ਦੇ ਕਹਿਣ ਤੇ ਕੀਤਾ ਸੀ ਸਾਰਾ ਕੁਛ ਬੀਜੇਪੀ ਵਾਲਿਆਂ ਦੇ, ਉਹ ਕਹਿੰਦੇ ਅਸੀਂ ਤਾਂ ਕੱਲਿਆਂ ਹੀ ਚੱਲਣਾ ਜੀ, ਦੇਖੀ ਜਾਊ।
0: ਬਿਲਕੁਲ ਹੈ ਜੀ। ਤੇ ਦੂਸਰਾ ਸਿੰਘ ਸਾਹਿਬ ਇਹਦੇ ਵਿਚ ਬੀਬੀ ਜਗੀਰ ਕੌਰ ਹੁਣੀ ਆਪ ਵੀ ਐਸ ਜੀ ਪੀ ਸੀ ਦੇ ਪ੍ਰਧਾਨਗੀ ਵੀ ਕਰਦੇ ਰਹੇ ਨੇ, ਤੇ ਉਹਦੇ ਵਿਚ ਜੋ ਬੇਅਦਬੀ ਦੇ ਮਾਮਲੇ ਦੇ ਵਿਚ ਉਹਨਾਂ ਨੇ ਅੱਜ ਇਹ ਗੱਲ ਕਹੀ ਹੈ, ਠੋਕ ਵਜਾ ਕੇ ਕਹੀ ਆ ਮੀਟਿੰਗ ਦੇ ਵਿਚ ਕਿ ਜੋ ਕੁਝ ਵੀ ਵਾਪਰਿਆ ਜਾਂ ਪ੍ਰਵਾਨਗੀ ਦਿੱਤੀ ਗਈ ਹੈ ਸਰਕਾਰ ਨੂੰ ਹੁਣ ਦਖਲ ਅੰਦਾਜ਼ੀ ਦੀ ਗੱਲ ਹੋ ਰਹੀ ਹੈ, ਉਹ ਕਹਿੰਦੇ ਗਲਤ ਹੈ। ਚਲੋ ਜੋ ਸਜ਼ਾ ਹੈਗੀ ਆ ਉਹਨਾਂ ਨੇ ਉਹ ਵੀ ਪੱਖ ਦੀ ਗੱਲ ਕੀਤੀ ਹੈ ਕਿ ਉਹ ਸਜ਼ਾ ਹੋਣੀ ਚਾਹੀਦੀ ਹੈ ਉੱਥੇ। ਚਲੋ ਐਸ ਜੀ ਪੀ ਸੀ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੜਗੱਜ ਜੀ ਵੀ ਇਹੀ ਗੱਲ ਕਹਿੰਦੇ ਆ, ਸਜ਼ਾ ਚਾਹੇ 50 ਸਾਲ ਕਰ ਦਿਓ, ਜੁਰਮਾਨਾ ਲਾਉਣਾ ਜਿੰਨਾ ਮਰਜ਼ੀ ਲਾ ਦਿਓ, ਪਰ ਜਿਹੜਾ ਇੰਟਰਫੇਅਰ ਹੈ ਸਿੱਖ ਜਿਹੜੀਆਂ ਮਰਿਆਦਾਵਾਂ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਉਹਦੇ ਵਿਚ ਸਿੱਧਾ ਦਖਲ ਅੰਦਾਜ਼ੀ ਹੈ। ਪਰ ਉਹਨਾਂ ਨੇ ਇਹ ਵੀ ਚੀਜ਼ ਨਾਲ ਚੁੱਕੀ ਹੈ ਕਿ ਉਹਦੇ ਵਿਚ ਜੇ ਤਲਬ ਕਰਨਾ ਤਾਂ ਐਸ ਜੀ ਪੀ ਸੀ ਦੇ ਪ੍ਰਧਾਨ ਨੂੰ ਕਿਉਂ ਨੀ ਕੀਤਾ ਜਾਂਦਾ ਜੀ ਤਲਬ, ਜਿਨ੍ਹਾਂ ਨੇ ਪਹਿਲਾਂ ਹਮਾਇਤ ਕੀਤੀ ਇਹਨਾਂ ਚੀਜ਼ਾਂ ਦੀ ਸਾਰੀਆਂ ਦੀ।
1: ਬਿਲਕੁਲ ਜੀ, ਇਹਨਾਂ ਨੇ ਤਾਂ ਗੋਲੀ ਉਹਨਾਂ ਵੱਲ ਨੂੰ ਰੇੜ ਨੀ ਹੈਗੀ ਸੀ ਜੀ, ਇਹਦੇ ਵਿਚ ਕੋਈ ਗਮੀਦਾਰ ਗੱਲ ਨੀ, ਇਹਨਾਂ ਨੇ ਗੋਲੀ ਉਹਨਾਂ ਵੱਲ ਨੂੰ ਰੇੜ ਹੋਈ ਸੀ ਜੀ। ਉਹ ਐਸ ਜੀ ਪੀ ਸੀ ਦੇ ਪ੍ਰਧਾਨ ਨੂੰ ਕਹਿੰਦੇ ਹੈਗੇ ਤਲਬ ਕਰੋ ਸਰ, ਉਦੋਂ ਤੱਕ ਸਾਨੂੰ ਵੀ ਪਤਾ ਹੈਗਾ ਆ, ਉਹ ਤਾਂ ਮੰਗਦੇ ਰਹੇ ਹੈਗੇ ਆ ਕਿ ਸਾਨੂੰ ਜਿਹੜਾ ਪਰਫਾਰਮਾ ਭੇਜ ਦਿਓ, ਅਸੀਂ ਪਰਫਾਰਮਾ ਦੇਖ ਲਈਏ।
0: ਹਾਂਜੀ,
1: ਉਹ ਖਰੜਾ ਜਿਹੜਾ ਹੈਗਾ ਜੀ, ਖਰੜਾ ਉਹਨੇ ਕਹਿੰਦੇ ਜੀ ਪਰਫਾਰਮਾ ਵੀ ਤੁਸੀਂ ਖਰੜਾ ਜਿਹੜਾ ਆ ਸਾਨੂੰ ਦੇ ਦਿਓ, ਅਸੀਂ ਜਿਹੜਾ ਆ ਚੈੱਕ ਕਰਕੇ ਤੁਹਾਨੂੰ ਦੇ ਦਿੰਦੇ ਹੈਗੇ ਆ ਜੀ। ਮੋਰ ਓਵਰ ਜਿਹੜਾ ਹੈਗਾ ਆ ਸਾਰੇ ਇਹਨਾਂ ਨੇ ਦੌੜੇ ਆ ਕਿ ਸਰਕਾਰ ਦੀ ਹਮਾਇਤ ਕਰਨ ਵਾਸਤੇ ਦੋ ਹੁਕਮਨਾਮੇ ਵੀ ਦਿਖਾ ਦਿੱਤੇ ਜਿਹੜਾ ਹੈਗਾ ਗਿਆਨੀ ਹਰਪ੍ਰੀਤ ਸਿੰਘ ਨੇ, ਜੋ ਉਹਨਾਂ ਹੁਕਮਨਾਮਿਆਂ ਚ ਲਿਖਿਆ ਆ ਹੈਗਾ ਆ ਜੀ,
0: ਜਿਹੜਾ ਪਬਲੀਕੇਸ਼ਨ ਬਿੱਲ ਇਹਨਾਂ ਨੇ ਬਣਾਇਆ,
1: ਹਾਂਜੀ, ਉਹ 2008 ਦਾ ਬਿੱਲ ਦੇ ਉੱਤੇ ਵੀ ਪਬਲੀਕੇਸ਼ਨ ਦਾ ਜਿਹੜਾ ਹੈਗਾ ਆ ਉਹਦਾ ਰਿਕਾਰਡ ਰੱਖਿਆ ਜਾਊਗਾ ਤੇ ਕੀਤਾ ਜਾਊਗਾ ਜੀ, ਤੇ ਉਹ ਨਾਲ ਉਹਨਾਂ ਨੇ ਦੋਸ਼ੀ ਇਸ ਕਰਕੇ ਠਹਿਰਾਇਆ ਭਾਈ ਸਭ ਤੋਂ ਵੱਡੀ ਗਲਤੀ ਤਾਂ ਹੈਗੀ ਆ ਉਹ 2008 ਦੀ ਜਿਹੜੀ ਅਕਾਲੀ ਸਰਕਾਰ ਆ ਉਹਨੇ ਜਿਹੜਾ ਆ ਭਾਈ ਸਰਕਾਰ ਨੂੰ ਰਾਹ ਦਿੱਤਾ, ਐਸ ਜੀ ਪੀ ਸੀ ਨੇ ਰਾਹ ਦਿੱਤਾ, ਉਸੇ ਵੇਲੇ ਅਪੋਜ ਕਰਨਾ ਚਾਹੀਦਾ ਸੀਗਾ
0: ਜੀ,
1: ਉਹਨਾਂ ਨੇ ਸਟੇਟ ਦੇ ਰਾਹੀਂ ਲਾ ਬਣਾਇਆ ਹੈਗਾ ਆ ਤੇ ਅੱਜ ਸਟੇਟ ਜਿਹੜੀ ਹੈਗੀ ਆ ਉਹ ਤੋਂ ਅੱਗੇ ਵੱਧ ਕੇ ਇਹਨਾਂ ਨੇ ਉਸ ਚੀਜ਼ ਨੂੰ ਵੱਡਾ ਕਰ ਲਿਆ ਆ ਜੀ। ਹਾਂਜੀ, ਉਹ ਕਹਿੰਦੇ ਦੋਸ਼ੀ ਤੱਕ ਜਿਹੜਾ ਹੈਗਾ ਆ ਅਸੀਂ ਠੀਕ ਆ ਜੀ, ਇਸ ਚੀਜ਼ ਨੂੰ ਸਰ ਜਿਹੜਾ ਹੈਗਾ ਆ ਬਈ ਮੈਂ ਉਹ ਕੇਰ ਸਿੰਘ ਹੋਣਾ ਦਾ ਪ੍ਰੋਗਰਾਮ ਹਮੀਰ ਸਿੰਘ ਹੋਣਾ ਦਾ ਜਿਹੜਾ ਆ ਉਹ ਦੇਖਿਆ ਕਿ ਉਹਨਾਂ ਨੇ ਵੀ ਕਿਸ ਤਰੀਕੇ ਨਾਲ ਅਨਾਲਿਸਿਸ ਕੀਤਾ ਜੀ। ਉਹ ਕਹਿੰਦੇ ਭਾਈ ਭਾਈ ਤੁਸੀਂ ਜਿਹੜਾ ਹੈਗਾ ਜੇ ਤੁਸੀਂ ਅਨਾਲਿਸਿਸ ਇਸ ਚੀਜ਼ ਦੇ ਉੱਤੇ ਵਿਊ ਬਣਾਉਣ ਹੀ ਲੱਗੇ ਆ ਤੇ ਤੁਸੀਂ ਇੱਕ ਸਪਸ਼ਟ ਵਿਊ ਬਣਾਓ ਤਾਂ ਜੀ, ਤੁਸੀਂ ਜਿਹੜਾ ਹੈਗਾ ਆ ਭਾਈ ਫਾਲਸ ਇੰਪਲੀਕੇਸ਼ਨ ਦੀ ਜਿਹੜਾ ਡਰ ਆ ਉਹਦੇ ਬਾਰੇ ਤਾਂ ਕੁਛ ਬੋਲਦੇ ਹੀ ਨੀ ਪਏ।
0: ਬਿਲਕੁਲ,
1: ਅਸਲੀ ਡਰ ਤਾਂ ਇਹ ਹੈਗਾ ਵੀ ਦੋਸ਼ੀ ਤਾਂ ਕਿਸੇ ਨੂੰ ਵੀ ਬਣਾਇਆ ਜਾ, ਫਿਰ ਦੋਸ਼ੀ ਨਾਲ ਤਾਂ ਕਿਸੇ ਨੂੰ ਵੀ ਬਣਾਇਆ ਜਾ ਸਕਦਾ, ਪੁਲਿਸ ਕਿਸੇ ਤੇ ਵੀ ਦੋਸ਼ ਲਾ ਸਕਦੀ ਆ, ਲੋਕੀ ਆਪਣੀਆਂ ਨਿੱਜੀਆਂ ਕਿਰੜਾਂ ਕਰਕੇ ਜਿਹੜਾ ਹੈਗਾ ਆ ਕਿਸੇ ਨੂੰ ਦੋਸ਼ੀ ਬਣਾ ਦਿੰਦੇ ਹੈਗੇ ਆ, ਤੁਸੀਂ ਕਿੱਦਾਂ ਕਹਿ ਤਾ ਹੈਗਾ ਵੀ ਦੋਸ਼ੀ, ਤੁਸੀਂ ਉਹਦੇ ਵਾਸਤੇ ਜਿਹੜਾ ਆ ਮੰਗ ਕਰੋ ਵੀ ਭਾਈ ਇਹਦੇ ਵਾਸਤੇ ਜਿਹੜਾ ਆ ਕੋਈ ਸੇਫ ਗਾਰਡ ਤਾਂ ਰੱਖੇ ਜਾਣ ਵੀ ਜਿੱਥੇ ਸਜ਼ਾ ਸਖ਼ਤ ਹੁੰਦੀ ਹੈਗੀ ਉੱਥੇ ਫਾਲਸ ਇੰਪਲੀਕੇਸ਼ਨ ਦੇ ਚਾਂਸਿਸ ਵੱਧ ਜਾਂਦੇ ਆ ਜੀ।
0: ਚੋਰ ਮੋਰੀ ਤਾਂ ਹੋਣੀ ਚਾਹੀਦੀ ਹੈ ਨਾ, ਅੱਜ ਜਿੰਨੇ ਵੀ ਕਾਨੂੰਨ ਜਾਂ ਜਿੱਦਾਂ ਵੀ ਆ ਉਹਦੇ ਵਿੱਚ ਹੈਗੀਆਂ ਨੇ ਚੀਜ਼ਾਂ ਉਹ। ਬਿਲਕੁਲ,
1: ਪਰ ਉਹਦੇ ਵਿੱਚ ਜਿਹੜਾ ਹੈਗਾ ਆ ਵੀ ਲੋਕਾਂ ਦਾ ਬਚਾਅ ਵੀ ਤਾਂ ਹੋਵੇ ਨਾ ਜੀ, ਜੇ ਕਿਸੇ ਨੂੰ ਝੂਠਾ ਦੋਸ਼ ਕਿਸੇ ਤੇ ਲੱਗ ਗਿਆ ਜਾਂ ਕਿਸੇ ਨੇ ਲਾਇਆ ਜਾਣ ਬੁੱਝ ਕੇ ਉਹਨੂੰ ਵੀ ਤਾਂ ਪਨਿਸ਼ ਹੋਣਾ ਚਾਹੀਦਾ ਹੈਗਾ ਨਾ ਜੀ, ਉਹਦੇ ਬਾਰੇ ਵੀ ਹੋਣਾ ਚਾਹੀਦਾ ਵੀ ਇਹਦੇ ਵਿੱਚ ਕਮੀਆਂ ਆ ਵੀ ਸਪਸ਼ਟ ਸਟੈਂਡ ਰੱਖਣ ਜੀ, ਵੀ ਸਾਨੂੰ ਮਨਜ਼ੂਰ ਆ ਕਿ ਨਾ ਮਨਜ਼ੂਰ ਆ ਜੀ, ਵੀ ਨਹੀਂ ਮਨਜ਼ੂਰ ਹੈਗਾ ਆ ਤੇ ਸਰਕਾਰ ਜਿਹੜੀ ਹੈਗੀ ਆ ਵੀ ਉਹਦੇ ਵਿੱਚ ਸੋਧਾਂ ਲਿਆਵੇ ਜਾਂ ਕੀ ਕਰੇ ਆਪਣੇ ਨਾਲ ਸੁਝਾਅ ਦੇ ਦੇਣ ਜੀ। ਇਹਨਾਂ ਨੇ ਮਤਲਬ ਜਿਹੜਾ ਹੈਗਾ ਆ ਉਹ ਦੋਗਲੀ ਜੀ ਗੱਲ ਕਰ ਦਿੱਤੀ ਵੀ ਸਰਕਾਰ ਦਾ ਵੀ ਮਤਲਬ ਜਿਹੜਾ ਹੈਗਾ ਆ ਸਮਰਥਨ ਜਿਹਾ ਕਰ ਦਿੱਤਾ ਤੇ ਨਾਲ ਜਿਹੜਾ ਉਹ ਚ ਕਮੀਆਂ ਵੀ ਕੱਢ ਦਿੱਤੀਆਂ ਤੇ ਨਾਲ ਇਹਦਾ ਦੋਸ਼ੀ ਹੋ ਗਈ ਜੀ ਐਸ ਜੀ ਪੀ ਸੀ ਜੀ, ਇਹਨੂੰ ਤਲਬ ਕਰਨਾ ਚਾਹੀਦਾ, ਧਾਮੀ ਨੂੰ ਤਲਬ ਕਰਨਾ ਚਾਹੀਦਾ ਜੀ।
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਉਹ ਵੀ ਇਹਨਾਂ ਦਾ ਕੋਈ ਸਟੈਂਡ ਸਪਸ਼ਟ ਸਟੈਂਡ ਨਹੀਂ ਸੀਗਾ ਜੀ।
0: ਬਿਲਕੁਲ
1: ਜੀ, ਪਰ ਸਾਹਿਬ
0: ਜੀ ਤੇ ਸੈਣੀ ਸਾਹਿਬ ਥੋੜੀ ਜੀ ਗੱਲ ਕਰਾਂਗੇ ਕਿਸਾਨ ਜਥੇਬੰਦੀਆਂ ਦੀ, ਫਿਰ ਤੋਂ ਜਿਹੜਾ ਚਲੋ ਐਕਟਿਵ ਹੋਣ ਲੱਗੇ ਨੇ, ਐਕਟਿਵ ਤਾਂ ਚਲੋ ਮਾੜਾ ਮੋਟਾ ਕਿਤੇ ਨਾ ਕਿਤੇ ਖੜਕਾ ਦੜਕਾ ਹੋ ਰਿਹਾ ਹੈ, ਪਹਿਲਾਂ ਤੋਂ ਹੀ 4 ਸਾਲਾਂ ਤੋਂ ਹੀ ਹੋ ਰਿਹਾ ਤਕਰੀਬਨ। ਪਰ ਹੁਣ ਕੀ ਲੱਗਦਾ ਕਿ 2027 ਦੀਆਂ ਚੋਣਾਂ ਨੂੰ ਜਿਹੜਾ ਮੂਹਰੇ ਰੱਖ ਕੇ ਕਿਸਾਨ ਜਥੇਬੰਦੀਆਂ ਵੀ ਕਿਤੇ ਨਾ ਕਿਤੇ ਸਿੱਧੀਆਂ ਹੀ ਹੋ ਗਈਆਂ ਨੇ, ਜਾਂ ਕਿਵੇਂ ਦੇਖਦੇ ਹੋ ਚੋਣਾਂ ਦੇ ਮੱਦੇ ਨਜ਼ਰ?
1: ਪਰ ਸਾਹਿਬ ਇਟ ਇਜ਼ ਬੈਡ ਲੱਕ ਫਾਰ ਪੰਜਾਬ
0: ਜੀ।
1: ਕੀ ਆ ਸਰ, ਇਹ ਵੀ ਕਹਿੰਦੇ ਹੁੰਦੇ ਆ ਇੱਥੇ ਤਾਂ ਜੂਏ ਵਾਲੇ ਕਹਿੰਦੇ ਹੈਗੇ ਆ, ਡੋਂਟ ਪਲੇ ਦਾ ਸੇਮ ਗੇਮ ਟਵਾਈਸ
0: ਜੀ,
1: ਹਾਂਜੀ ਵੀ ਦੋ ਵਾਰੀ ਇੱਕੋ ਗੇਮ ਨਾ ਖੇਡੋ
0: ਜੀ।
1: ਇਹਨਾਂ ਦਾ ਵੀ ਰੋਜ਼ ਦਾ ਕੰਮ ਟਰੈਕਟਰ ਲੈ ਕੇ ਤੇ ਤੁਰ ਪੈਣਾ ਹੈਗਾ ਜਾਂ ਜਿੱਦਾਂ ਮਰਜ਼ੀ। ਸਰ ਤੁਸੀਂ ਇਕੱਠ ਜਿਹੜਾ ਹੈਗਾ ਆ ਪੰਜਾਬ ਦੇ ਵਿੱਚ ਕਿਤੇ ਕਰ ਲਓ, ਉੱਥੇ ਬਹਿ ਕੇ ਵਿਚਾਰ ਕਰ ਲਓ, ਇੱਕ ਮੈਮੋਰੈਂਡਮ ਬਣਾਓ, ਚਾਰ ਬੰਦੇ ਪੰਜ ਬੰਦੇ ਜਾਓ, ਜਾ ਕੇ ਜਿਹੜਾ ਹੈਗਾ ਜਿਸ ਅਥਾਰਟੀ ਨੂੰ ਵੀ ਮਿਲਣਾ ਆ ਜਾ ਕੇ ਜਿਹੜਾ ਹੈਗਾ ਉਹ ਜਿਹੜਾ ਤਾਮ ਝਾਮ ਲੈ ਕੇ ਚੱਲ ਪੈਂਦੇ ਹੈਗੇ ਨਾ ਸਰ, ਉਹ ਚੀਜ਼ ਜਿਹੜੀ ਆ ਸਟੇਟ ਨੂੰ ਇੰਪਾਵਰ ਕਰਦੀ ਆ, ਕੋਰਟਾਂ ਨੇ ਉਹਨਾਂ ਨੂੰ ਇੰਪਾਵਰ ਕਰ ਦਿੱਤਾ ਹੈ ਸਟੇਟ ਨੂੰ, ਸਟੇਟ ਦਾ ਐਕਸ਼ਨ ਜਿਹੜਾ ਹੈਗਾ ਉਹਨੂੰ ਰਾਈਟ ਬਣਾ ਦਿੰਦਾ ਹੈ ਜੀ ਇਸ ਚੀਜ਼ ਤੇ।
0: ਬਿਲਕੁਲ ਹੈ ਜੀ,
1: ਹਾਂਜੀ ਉਹਦੇ ਨਾਲ ਮਾਹੌਲ ਵੀ ਸਟੇਟ ਦਾ ਖਰਾਬ ਹੁੰਦਾ। ਹੁਣ ਤੁਸੀਂ ਗੱਲ ਦੇ ਦਿੱਤੀ ਹੈਗੀ ਆ ਵੀ ਆਪਾਂ ਜਿਹੜਾ ਬੀਜੇਪੀ ਦਾ ਵਿਰੋਧ ਕਰਾਂਗੇ ਜੀ ਇਲੈਕਸ਼ਨਾਂ ਦੇ ਵਿੱਚ, ਸਰ ਸਮੱਸਿਆਵਾਂ ਤਾਂ ਅਲਟੀਮੇਟਲੀ ਸੈਂਟਰ ਦੇ ਵਿੱਚ ਉਹ ਰੂਲ ਕਰਦੀ ਹੈ ਜੀ ਬੀਜੇਪੀ। ਇੱਥੇ ਤੁਸੀਂ ਕਿਸੇ ਹੋਰ ਸਰਕਾਰ ਨੂੰ ਜਿਹੜਾ ਹੈਗਾ ਆ ਵੀ ਮਤਲਬ ਜਿਹੜਾ ਸਮਰਥਨ ਦੇ ਕੇ ਬਣਾ ਵੀ ਦਿਓਗੇ, ਜਿਹੜੇ ਕਿ ਭਾਵੇਂ ਤੁਹਾਨੂੰ ਕਹਿ ਦੇਣਗੇ ਜੀ ਅੱਗੇ ਕੋਈ 5 ਮਿੰਟ ਚ ਐਮ ਐਸ ਪੀ ਦਿੰਦਾ ਸੀਗਾ, ਹੁਣ ਜਿਹਨੂੰ ਤੁਸੀਂ ਸਮਰਥਨ ਕਰੋਗੇ ਉਹ 3 ਮਿੰਟ ਚ ਦਊਗਾ ਜੀ।
0: ਪਾਰਟੀ ਬਣਾਈ ਆ ਉਦੋਂ ਦੇਖੋ ਇਹਨਾਂ ਦੇ, ਇਹਨਾਂ ਨੇ ਬਣਾਈ।
1: ਮੈਂ ਉਹੀ ਬੇਨਤੀ ਕਰ ਰਿਹਾ, ਉਹੀ ਬੇਨਤੀ ਕਰ ਰਿਹਾ ਉਦੋਂ ਜਿਹੜਾ ਹੈਗਾ ਆ ਤੁਸੀਂ ਵੀ 5 ਮਿੰਟ ਦੇ ਵਿੱਚ ਐਮ ਐਸ ਪੀ ਦੀ ਇੰਸ਼ੋਰੈਂਸ ਦੇ ਉੱਤੇ ਜਿਹੜੀ ਹੈਗੀ ਸਰਕਾਰ ਉਹਨਾਂ ਦੀ ਬਣਾਤੀ 92 ਸੀਟਾਂ ਬਣਾਤੀਆਂ ਜੀ, ਹਾਂਜੀ ਉਹ ਬਾਅਦ ਦੇ ਵਿੱਚ ਅਗਲਾ ਕਹਿ ਗਿਆ ਜੀ ਮੇਰੇ ਵੱਸ ਦੀ ਗੱਲ ਹੈ ਨੀ, ਇਹ ਤਾਂ ਸੈਂਟਰ ਦੇ ਵੱਸ ਦੀ ਗੱਲ ਆ, ਮੁੜ ਕੇ ਫੇਰ ਬੀਜੇਪੀ ਦੀ ਝੋਲੀ ਚ,
0: ਹਾਂਜੀ
1: ਸਾਡਾ ਮੁੱਦਾ ਤਾਂ ਫਿਰ ਜਿਹੜਾ ਹੈਗਾ ਆ ਤੁਸੀਂ ਅੱਜ ਜਿਹੜਾ ਹੈਗਾ ਆ ਮੁੜ ਕੇ ਜਿਹੜਾ ਆ ਬੀਜੇਪੀ ਨਾਲ ਤੁਸੀਂ ਬਾਈਕਾਟ ਕਰ ਦਿਓਗੇ, ਉਹਨਾਂ ਨੂੰ ਪਿੰਡਾਂ ਚ ਨੀ ਵੰਡਣ ਦਓਗੇ ਉਹਨਾਂ ਦਾ ਜੋ ਪਹਿਲਾਂ ਕੀਤਾ ਸੀ, ਠੀਕ ਹੈ ਜੀ। ਉਹਨਾਂ ਨੂੰ ਤਾਂ ਕੋਈ ਫਰਕ ਨੀ ਪੈਂਦਾ ਜੀ, ਉਹਨਾਂ ਦੀ ਇੱਕ ਸਟੇਟ ਦੇ ਵਿੱਚ ਸਰਕਾਰ ਨਾ ਵੀ ਆਊਗੀ ਤਾਂ ਕੀ ਹੈ ਜੀ,
0: ਬਿਲਕੁਲ ਹੈ ਜੀ
1: ਬਾਈ ਸਰਕਾਰਾਂ ਅਗਲਿਆਂ ਦੀਆਂ ਚੱਲਦੀਆਂ, ਉਹਨਾਂ ਨੂੰ ਇੱਕ ਸਟੇਟ ਦੇ ਵਿੱਚ ਨਾ ਵੀ ਆਊਗੀ ਸਰਕਾਰ ਫੇਰ ਕੀ ਹੈ
0: ਜੀ।
1: ਤੁਸੀਂ ਜਿਹੜਾ ਹੈਗਾ ਆ ਇਹ ਦੱਸੋ ਕਿ ਭਾਈ ਤੁਹਾਨੂੰ ਕੰਸਟਰਕਟਿਵ ਜਿਹੜਾ ਹੈਗਾ ਆ ਤੁਸੀਂ ਮੁੱਦਾ ਸੋਲਵ ਕਿਹੜਾ ਕੀਤਾ
0: ਜੀ,
1: ਮੇਰਾ ਸਵਾਲ ਤਾਂ ਇਹ ਹੈ ਜੀ ਇਹਨਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਤੁਸੀਂ ਕਿਉਂ ਉਹੀ ਜਿਹੜਾ ਹੈਗਾ ਆ ਵੀ ਉਹੀ ਰੋਡ ਮੈਪ ਪਹਿਲਾਂ ਤੁਸੀਂ ਜਿਹੜਾ ਹੈਗਾ ਆ ਟਰੈਕਟਰ ਟਰਾਲੀਆਂ ਲੈ ਕੇ ਤੁਰ ਪਏ ਜੀ ਚੰਡੀਗੜ੍ਹ ਨੂੰ ਜੀ ਖੇਤੀ ਪਾਲਿਸੀ ਲਿਆਓ ਜੀ ਖੇਤੀ ਪਾਲਿਸੀ ਲਿਆਓ, ਉਹਨਾਂ ਨੇ ਕਿਹਾ ਜੀ ਖਰੜਾ ਆ ਗਿਆ ਸਾਡੇ ਕੋਲ ਆ ਹੈਗਾ ਜੀ ਥੋੜਾ ਜਿਹਾ ਹੋਮਵਰਕ ਬਾਕੀ ਆ ਜੀ, ਇਹ 2 ਕੁ ਦਿਨ ਟਰੈਕਟਰਾਂ ਦਾ ਤੇਲ ਫੂਕ ਫੂਕ ਕੇ ਤੇ ਆਊਗਾ ਜੀ, ਮੁੜ ਕੇ ਖੁਸ਼ ਹੋ ਕੇ ਜੀ ਲਓ ਜੀ ਮੁੱਖ ਮੰਤਰੀ ਨੇ ਕਹਿ ਤਾ ਚੱਲ, ਉਹ ਕਿੰਨਾ ਟਾਈਮ ਕਿੰਨੀ ਐਨਰਜੀ ਕੀ ਸਰ। ਹੁਣ ਤਾਂ ਮਤਲਬ ਜਿਹੜਾ ਹੈਗਾ ਆ ਇਹਨਾਂ ਨਾਲ ਹਮਦਰਦੀ ਨਹੀਂ ਰਹੀ, ਮੈਂ ਤਾਂ ਆਪਣੇ ਲੋਕਾਂ ਦੀ ਵੀ ਤੁਸੀਂ ਦੇਖ ਲੋ ਲੋਕਾਂ ਨੂੰ ਸੁਣ ਲੋ, ਤੂੰ ਲੋਕੀ ਪਤਾ ਕਹਿਣਗੇ ਵਿਹਲੇ ਆ ਤੁਰ ਪਏ ਆ, ਲੋਕੀ ਨੀ ਹਮਦਰਦੀ ਕਰਦੇ ਜੀ, ਤੁਸੀਂ ਵਪਾਰ ਮੰਡਲ ਦੀ ਮੀਟਿੰਗ ਦੇ ਵਿੱਚ ਚਲ ਜਾਓ ਜਾਂ ਉਹਨਾਂ ਨੂੰ ਪੁੱਛ ਲਓ, ਉਹ ਇਹਨਾਂ ਨੂੰ ਮਤਲਬ ਕਿੰਨੀ ਕਿੰਨੀਆਂ ਜਿਹੜੀਆਂ ਹੈਗੀਆਂ ਗਾਲਾਂ ਕੱਢਦੇ ਆ ਜੀ। ਉਹ ਮੁੱਦੇ ਇਹਨਾਂ ਦੇ ਪੰਜਾਬ ਦੇ ਆ ਪੂਰੇ, ਪਾਣੀ ਦਾ ਮੁੱਦਾ ਇੰਨੇ ਸੀਰੀਅਸ ਮੁੱਦੇ ਆ ਜਿਹੜੇ ਲੈ ਕੇ ਜਾਂਦੇ ਹੈਗੇ ਆ, ਪਰ ਇਹਨਾਂ ਦਾ ਨਾ ਤਾਂ ਜਾਣ ਦਾ ਢੰਗ ਸਹੀ ਹੈਗਾ ਨਾ ਇਹ ਤੁਸੀਂ ਮਤਲਬ ਰਲਾਈ ਪਾਉਣ, ਇਹ ਕਿਸਾਨ ਲੀਡਰ ਇੱਕ ਦੂਜੇ ਤੇ ਬਿਲਕੁਲ ਨੀ ਕਰਦੇ, ਜੇ ਇਹਨਾਂ ਦੀਆਂ 80 ਜਥੇਬੰਦੀਆਂ ਹੈਗੀਆਂ ਨਾ ਤੇ 80ਆਂ ਨੇ ਜਾਣਾ ਉੱਥੇ, ਇਹ ਨੀ ਹੈਗਾ ਕਿ ਤੁਸੀਂ ਜੇ ਤੁਸੀਂ ਭਾਜਪਾ ਦਾ ਕਹਿੰਦੇ ਹੈਗੇ ਆ, ਭਾਜਪਾ ਦਾ ਤਾਂ ਏਡੀ ਵੱਡੀ ਜਥੇਬੰਦੀ ਹੈਗੀ ਉਹਦਾ ਇੱਕ ਪ੍ਰਧਾਨ ਮੋਦੀ, ਹਾਂਜੀ ਤੁਹਾਡਾ ਕੌਣ ਹੈਗਾ ਤੁਸੀਂ ਜਿਹੜਾ ਹੈਗਾ 80ਆਂ ਦੇ ਵਿੱਚੋਂ ਇੱਕ ਚੁਣ ਲਓ ਜਾਂ 2 ਚੁਣ ਲਓ ਜਿਹੜਾ ਜਾ ਕੇ ਤੁਸੀਂ ਜੈਂਟਲ ਮੈਨ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਜਾ ਕੇ ਗੱਲ ਕਰ ਸਕਦੇ ਹੋ, ਮੈਮੋਰੈਂਡਮ ਦੇਣਾ ਆ ਤੁਸੀਂ ਜਾਂ ਬਹਿ ਕੇ ਡਿਸਕਸ਼ਨ ਕਰਨੀ ਹੈਗੀ, ਤੁਸੀਂ ਸਾਰੇ ਹੀ ਸਿਆਣੇ ਆ, ਗੱਲ ਤਾਂ ਇਹ ਆ ਜੀ।
0: ਬਿਲਕੁਲ,
1: ਇਸ ਕਰਕੇ ਜਿਹੜਾ ਹੈਗਾ ਆ ਇਹ ਹਮਦਰਦੀ ਇਹਨਾਂ ਦੇ ਨਾਲ ਜਿਹੜੀ ਹੈਗੀ ਆ ਹੁਣ ਸਮਾਜ ਦੀ ਹੌਲੀ ਹੌਲੀ ਘਟਦੀ ਜਾਣੀ ਹੈਗੀ ਆ, ਕਿਉਂਕਿ ਕਲਾਸ ਕਿਉਂਕਿ ਸਰ ਕਿਸਾਨ ਵੀ ਜਿਹੜੇ ਹੈਗੇ ਨਾ ਜੀ ਜਿਹੜੇ ਸਾਨੂੰ ਤਾਂ ਨਹੀਂ ਸਮਝ ਆਈ ਜੀ, ਸਾਡੇ ਤਾਂ ਇੱਧਰ ਜਿਹੜੇ ਹੈਗੇ ਕਿਸਾਨ ਖੇਤਾਂ ਵਾਲੇ ਜਿਹੜੇ ਹੈਗੇ ਆ ਉਹਨਾਂ ਦੇ ਤਾਂ ਇਹੀ ਆ, ਉਹ ਅਗਲੇ ਬੰਦੇ ਕਹਿੰਦੇ ਅਸੀਂ ਤਾਂ ਖੇਤਾਂ ਦੇ ਵਿੱਚ ਆਪਣਾ ਕੰਮ ਕਰ ਰਹੇ ਹੈਗੇ ਆ ਜੀ, ਇਹ ਲੀਡਰ ਲੋਕ ਜਿਹੜੇ ਹੈਗੇ ਇਹਨਾਂ ਦੀਆਂ ਨਾਲ ਆੜਤਾਂ ਵੀ ਹੈਗੀਆਂ ਜੀ, ਨਾਲ ਇਹਨਾਂ ਦੇ ਹੋਰ ਧੰਦੇ ਵੀ ਹੈਗੇ ਆ ਜੀ, ਗੱਲ ਤਾਂ ਇਹ ਹੈਗੀ ਆ ਤੁਸੀਂ ਪਾਰਟੀ ਤੁਸੀਂ ਪਾਰਟੀ ਦਾ ਬਾਈਕਾਟ ਕਰਨ ਤੋਂ ਬਾਅਦ ਪਹਿਲਾਂ ਜਿਹੜੇ ਹੈਗੇ ਆ ਮੈਮੋਰੈਂਡਮ ਲੈ ਕੇ ਜਾਣਾ ਗਵਰਨਰ ਕੋਲ ਜਾਣਾ ਸੀਗਾ, ਤੁਸੀਂ ਕਿਉਂ ਸੋਚਦੇ ਆ ਗਵਰਨਰ ਬੀਜੇਪੀ ਦਾ ਜਾਂ ਕਿਸੇ ਦਾ ਹੈਗਾ, ਤੁਸੀਂ ਗਵਰਨਰ ਕੋਲ ਜਾਣਾ ਸੀਗਾ, ਤੁਸੀਂ 5 ਬੰਦੇ ਜਾਂਦੇ ਤੇ ਗਵਰਨਰ ਕੋਲੋਂ ਟਾਈਮ ਲੈਂਦੇ ਜੀ,
0: ਤੇ ਅਸੀਂ ਆਪਾਂ ਹੈਗਾ ਅਪਾਇੰਟਮੈਂਟ ਲਵੋ ਉਹਨਾਂ ਤੋਂ, ਉਹਨਾਂ ਨੂੰ ਕਹੋ ਕਿ ਸਾਨੂੰ ਅਪਾਇੰਟਮੈਂਟ ਚਾਹੀਦੀ ਹੈ ਜੀ ਤੁਹਾਡਾ ਮਿਲ
1: ਸਰ ਤੁਸੀਂ ਜਿਹੜਾ ਹੈਗਾ ਕੋਈ ਜਲੰਧਰ ਰੈਲੀ ਕਰ ਲਓ, ਕੋਈ ਹੁਸ਼ਿਆਰਪੁਰ ਰੈਲੀ ਕਰ ਲਓ, ਕੋਈ ਅੰਮ੍ਰਿਤਸਰ ਰੈਲੀ ਕਰ ਲਓ, ਕਿਸੇ ਗਰਾਊਂਡ ਤੇ ਪਰਮਿਸ਼ਨ ਲੈ ਕੇ ਰੈਲੀ ਕਰਕੇ ਉਹਨਾਂ ਨੂੰ ਆਪਣੀ ਸਟਰੈਂਥ ਦਿਖਾ ਦਿਓ ਵੀ ਆਹ ਸਾਡੇ ਮੁੱਦੇ ਆ, ਆਹ ਸਾਡੇ ਪੰਜ ਬੰਦੇ ਇੱਥੇ ਨੋਮੀਨੇਟ ਹੋਏ ਆ, ਉਹ ਜਾ ਸਕਦੇ ਹੈਗੇ ਜੀ, ਜਾ ਕੇ ਗੱਲ ਕਰ ਸਕਦੇ ਆ।
0: ਬਿਲਕੁਲ ਜੀ।
1: ਸੋ ਇਸ ਕਰਕੇ ਮੇਰਾ ਵਿਚਾਰ ਮੁਤਾਬਕ ਤਾਂ ਜਿਹੜਾ ਹੈਗਾ ਜੀ ਵੀ ਇਹਨਾਂ ਦਾ ਨਾ ਵੀ ਮਤਲਬ ਲਾਈਨ ਆਫ ਐਕਸ਼ਨ ਹੀ ਗਲਤ ਹੁੰਦਾ ਹੈਗਾ।
0: ਇਹਨਾਂ ਨੂੰ ਚਾਹੀਦਾ ਕਿ ਕੁਝ ਜਿਹੜੇ ਮੇਨ ਮੁੱਦੇ ਨੇ ਨਾ ਕਿਸਾਨੀ ਦੇ, ਜੇ ਲੜਨਾ ਹੀ ਆ ਜਾਂ ਕੁਝ ਕਰਨਾ ਹੀ ਆ ਤਾਂ ਉਹਨਾਂ ਲਈ ਹਰ ਪਾਸੇ ਤਾਂ ਇਹਨਾਂ ਨੇ ਲੱਤਾਂ ਪਸਾ ਲਈਆਂ, ਪਾਣੀ ਦੇ ਮੁੱਦੇ, ਜੇ ਮੁੱਦਾ ਸੜਕਾਂ ਦੇ ਮੁੱਦੇ, ਜੇ ਹੋ ਗਿਆ ਉਹ ਕਿਹਨੂੰ ਕਿਹਨੂੰ ਕਿੱਧਰ ਕਿੱਧਰ ਹੈ ਨਾ ਵੀ, ਜਾਂ ਤਾਂ ਇੱਕ ਚੀਜ਼ ਦੇ ਉੱਤੇ ਤੁਸੀਂ ਫੋਕਸ ਰੱਖੋ ਉਸ ਚੀਜ਼ ਦਾ।
1: ਭਾਰੀ ਸਾਹਿਬ ਜ਼ਿੰਦਗੀ ਨਰਕ ਬਣ ਜਾਂਦੀ ਹੈਗੀ ਜੇ ਬੰਦਾ ਇਹਨਾਂ ਦੇ ਜਾਮ ਚ ਫਸ ਜਾ ਜੀ, ਕਿਸੇ ਪਬਲਿਕ ਟਰਾਂਸਪੋਰਟ ਤੇ ਜਾਂ ਆਪਣੀ ਟਰਾਂਸਪੋਰਟ ਤੇ ਆਉਂਦਾ ਹੋਵੇ ਨਾ ਜੀ, ਇਹਨਾਂ ਦੇ ਜਾਮ ਚ ਫਸ ਜਾਏ ਬੰਦਾ ਤੇ ਬੰਦਾ ਦਾ ਕਹਿੰਦਾ ਹੈਗਾ ਵੀ ਕਿਹੜੀ ਕੜੀ ਮੈਂ ਪੰਜਾਬ ਹੀ ਛੱਡ ਕੇ ਚੱਲ ਜਾ।
0: ਬਿਲਕੁਲ,
1: ਬਹੁਤ ਦੁਖੀ ਕਰਦੇ ਜੀ ਇਹ ਲੋਕਾਂ ਨੂੰ ਨਾ। ਫੇਰ ਮੁੜ ਕੇ ਹੈਗਾ ਆ ਜੀ ਉਹ ਪਤਾ ਨੀ ਅਗਲੇ ਦੀਆਂ ਡਾਂਗਾਂ ਘੁੰਮਦੀਆਂ ਰਹਿੰਦੀਆਂ ਹੈਗੀਆਂ ਜੀ, ਕਿਹੜੇ ਝੰਡਿਆਂ ਦੇ ਵਿੱਚ ਡੰਡੇ ਦਿੱਤੇ ਹੈਗੇ ਜੀ, ਕੀ ਇਹਨਾਂ ਨੇ ਪੰਜਾਬ ਦਾ ਮਾਹੌਲ ਬਣਾ ਦਿੱਤਾ ਹੈਗਾ ਜੀ, ਕੀ ਸਵਾਰਿਆ ਜੀ, ਕਿਸਾਨ ਲੀਡਰ ਤਾਂ ਬਣ ਗਏ ਜੀ, ਜਿਹੜੇ ਕਿਸਾਨ ਮਗਰ ਮਗਰ ਤੁਰੇ ਉਹਨਾਂ ਦਾ ਤਾਂ ਕੱਖ ਨੀ ਬਣਿਆ ਜੀ।
0: ਬਿਲਕੁਲ ਹੈ ਜੀ। ਓਦਾਂ ਵੀ ਦੇਖੋ ਸਾਰੇ ਮੁਲਕਾਂ ਦੇ ਵਿੱਚ ਮੰਦੀ ਚੱਲ ਰਹੀ ਹੈ, ਸਾਰਾ ਕੁਝ ਕੰਮ ਕਰ ਤਾਂ ਪਹਿਲਾਂ ਹੀ ਮਾੜੇ ਮੋਟੇ ਜਿਹੜੇ ਚੱਲਦੇ ਆ,
1: ਹਾਲਾਤ ਕੀ ਹੈਗੇ ਸਰ, ਹਾਲਾਤ ਕੀ ਹੈਗੇ ਜੀ।
0: ਬਿਲਕੁਲ ਹੈ ਜੀ।
1: ਹਾਂਜੀ
0: ਜੀ ਸੈਣ ਸਾਹਿਬ, ਆਪਣੇ
1: ਬਾਰੇ ਸਾਹਿਬ ਇੱਕ ਖਬਰ।
0: ਹਾਂਜੀ ਹਾਂਜੀ, ਤੁਸੀਂ ਕੰਪਲੀਟ ਕਰ ਲਓ ਆਪਣੀ ਇੱਕ, ਤੁਸੀਂ ਕਰ ਲਓ ਫਿਰ ਆਪਾਂ ਦੂਸਰੀ, ਸ਼ਾਇਦ ਜੇ ਉਹ ਨਾ ਹੋਈ ਤਾਂ ਫਿਰ ਅਗਲੀ ਖਬਰ ਕਰ ਲਾਂਗੇ। ਵਿਜੀਲੈਂਸ ਵਾਲੀ ਜਿਹੜੀ ਚੀਫ ਦੀ ਆਈ ਹੈ ਸ਼ਰਦ ਸੱਤਿਆ, ਉਹਨਾਂ ਦਾ ਚੌਹਾਨ ਦਾ ਨਾਮ ਆ ਗਿਆ ਜੀ ਉਹਦੇ ਵਿੱਚ,
1: ਉਹ ਵੀ ਕਰਦੇ ਹੈਗੇ ਜੀ ਇੱਕ। ਹਾਂਜੀ, ਇੱਕ ਖਬਰ ਹੈਗੀ ਸੀ ਨਾ ਜੀ ਆਪਣਾ ਜਿਹੜਾ ਹੈਗਾ ਆ ਕੇਜਰੀਵਾਲ ਦੇ ਉੱਤੇ ਉਹਨਾਂ ਨੇ ਇਸ ਚੀਜ਼ ਨੂੰ, ਉਹਨਾਂ ਨੇ ਰਿਕਿਊਜ਼ ਦਾ ਜਿਹੜਾ ਹੈਗਾ ਕਰ ਦਿੱਤਾ, ਉਹਨਾਂ ਨੇ ਇਸ ਗਰਾਊਂਡ ਦੇ ਉੱਤੇ ਕੇਸ ਛੱਡ ਦਿੱਤਾ ਹੈਗਾ ਆ ਵੀ ਉਹ ਤਾਂ ਠੀਕ ਗੱਲ ਹੈਗੀ ਆ ਤੇ ਜਿਹੜੀ ਤੁਸੀਂ ਗਿਣੇ ਮਿੱਥੀ ਸਾਜਿਸ਼ ਦੇ ਨਾਲ ਜਿਹੜਾ ਆ ਵੀ ਉਹ ਵੀਡੀਓ ਵਾਇਰਲ ਕੀਤੀਆਂ ਜਿਹੜੀਆਂ ਮੇਰੀ ਕੋਰਟ ਚ ਆਰਗੂ ਕੀਤਾ, ਉਹਨੂੰ ਸਿਲੈਕਟਿਵਲੀ ਜਿਹੜਾ ਹੈਗਾ ਆ ਤੁਸੀਂ ਉਹਨੂੰ ਵਿੱਚੋਂ ਕੱਟ ਕੇ ਉਹ ਪਾਰਟ ਜਿਹੜੇ ਹੈਗੇ ਆ ਤੇ ਉਹ ਵਾਇਰਲ ਕੀਤੇ ਹੈਗੇ ਆ ਜੀ, ਉਹਦੇ ਤੇ ਉਹਨਾਂ ਨੇ ਜਿਹੜਾ ਆ ਨਾਰਾਜ਼ਗੀ ਪ੍ਰਗਟ ਕੀਤੀ ਤੇ ਉਹਨਾਂ ਨੇ ਕਿਹਾ ਵੀ ਇਟ ਇਜ਼ ਕੰਟੈਂਪਟ ਆਫ ਕੋਰਟ ਤੇ ਕੰਟੈਂਪਟ ਆਫ ਕੋਰਟ ਦੇ ਨੋਟਿਸ ਦੇ ਦਿੱਤਾ ਹੈਗਾ ਆ। ਇਹ ਜਿਹੜਾ ਹੈਗਾ ਆ ਉਹ ਇਹ ਕਹਿੰਦੇ ਆ ਵੀ ਸਾਡਾ ਸੱਤਿਆਗ੍ਰਹਿ ਜਿੱਤ ਗਿਆ ਕਿਉਂਕਿ ਅਸੀਂ ਕੇਸ ਜਿਹੜਾ ਬਦਲਾ ਲਗਾਏ ਤੇ ਹੁਣ ਦੇਖਦੇ ਹੈਗੇ ਆ ਵੀ ਫੈਸਲਾ ਇੱਕ ਦੇ ਵਿੱਚ ਆਉਂਦਾ ਹੈਗਾ ਇਹਨਾਂ ਦੇ ਫੇਵਰ ਚ ਕੇ ਦੋਨਾਂ ਚ ਫੇਵਰ ਚ ਆਉਂਦਾ ਕਿ ਦੋਨਾਂ ਚ ਅਗੇਂਸਟ ਆ ਜਾਂਦਾ ਹੈਗਾ ਉਹ ਤਾਂ ਹੁਣ ਟਾਈਮ ਦੱਸੇਗਾ ਜੀ। ਬਟ ਇਹ ਹੈਗਾ ਆ ਵੀ ਉਹ ਕਹਿੰਦੇ ਹੁੰਦੇ ਆ ਨਾ ਜੀ ਵੀ ਨਮਾਜ਼ ਬਖਸ਼ਾਉਣ ਗਏ ਸੀ ਤੇ ਗਲੇ ਰੋਜੇ ਪੜ ਗਏ, ਹਾਂਜੀ ਉਹ ਇਸ ਕਰਕੇ ਇੱਕ ਨਾਲ ਇੱਕ ਕੇਸ ਹੋਰ, ਇੱਕ ਨਾਲ ਇੱਕ ਹੋਰ ਕੇਸ ਦੇ ਵਿੱਚ ਇਨਵੋਲਵ ਹੋ ਗਏ। ਹੁਣ ਇਹ ਤਾਂ ਪਤਾ ਨੀ ਵੀ ਉਹਦੇ ਵਿੱਚੋਂ ਬਰੀ ਹੋ ਜਾਣ ਇਹਦੇ ਵਿੱਚੋਂ, ਮੈਨੂੰ ਲੱਗਦਾ ਨੀ ਬਰੀ ਹੋਣਗੇ ਜਿੱਦਾਂ ਦੀ ਕੰਪੇਨ ਚਲਾਈ ਇਹਨਾਂ ਨੇ
0: ਜੀ ਸਰ ਜੀ। ਸੈਣੀ ਸਾਹਿਬ ਬਹੁਤ ਖੂਬ ਜੀ, ਤੇ ਔਜਲਾ ਸਾਹਿਬ ਜੁੜੇ ਨੇ ਨਾਲ, ਉਹਨਾਂ ਦੀ ਗੱਲ ਸੁਣ ਲਈਏ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
2: ਮੈਂ
1: ਤਾਂ ਕਹਿੰਦਾ ਹੈਗਾ ਜੀ ਪੰਜਾਬ ਤੋਂ ਹੀ ਪੰਜ ਸੱਤ ਜਾਂਦੇ ਜੀ, ਇੱਥੇ ਜਾ ਕੇ ਜਿਹੜਾ ਟਾਈਮ ਐਂਡ ਐਨਰਜੀ ਜਿਹੜੀ ਉੱਥੇ ਟਰੈਕਟਰ ਲੈ ਟਾਈਮ ਐਂਡ ਐਨਰਜੀ ਜਿਹੜੀ ਆ ਉਹਨੂੰ ਸੇਵ ਕਰਦੇ, ਉਹਨੂੰ ਜ਼ਰੂਰੀ ਫੂਕਣੇ ਸੀ
2: ਅੰਦਰ ਜਾਂਦੇ, ਜਿਹੜੇ ਅੰਦਰ ਜਾਂਦੇ ਬਕਾਊ ਹੋ ਜਾਣੇ ਸੀ, ਜਿਹੜੇ ਬਾਹਰ ਲਈ ਸੀ ਇਮਾਨਦਾਰ ਹੋ ਜਾਣੇ, ਫਿਰ ਉਹ ਤੱਕੜੀ ਕਿੱਥੋਂ ਲਿਆਈਏ ਜੀ ਅਸੀਂ।
0: ਰੋਲਾ ਇਹ ਵੀ ਹੈ ਜੀ
1: ਫਿਰ ਇਹ ਸੜਕਾਂ, ਮੈਂ ਤੁਹਾਨੂੰ ਬੇਨਤੀ ਕਰਦਾ ਹੈਗਾ ਫਿਰ ਇਹ ਗਿਲਾ ਨਾ ਕਰਨ ਤੇ ਭਾਵਾਂ ਜਿਹੜਾ ਹੈਗਾ ਅਗਲੇ 15-20 ਸਾਲ ਜਿਹੜਾ ਹੈਗਾ ਇਹ ਚੱਲੇ ਰਹਿਣ ਆਪਣੇ ਟਰੈਕਟਰ ਟਰਾਲੀਆਂ ਤੇ, ਸਮੱਸਿਆਵਾਂ ਵੀ ਏਦਾਂ ਹੀ ਰਹਿਣੀਆਂ ਹੈਗੀਆਂ। ਹਾਂ ਇਹ ਜ਼ਰੂਰ ਹੈਗਾ ਆ ਕਿ ਆਹ ਜਿਹੜਾ ਆ ਕੋਈ ਤਲਾਕ ਦੇ ਕੇਸ ਚ ਰਾਜੀਨਾਮਾ ਕਰਾਤਾ ਉਹ ਚੋ ਇਹਨਾਂ ਦੇ ਬਣ ਗਏ, ਹੈਂਜੀ ਕਿਸੇ ਦਾ ਬਿਆਨੇ ਬੁਨੇ ਦਾ ਕੇਸ ਚ ਰਾਜੀਨਾਮਾ ਕਰਾਤਾ ਉਹ ਚੋ ਦੁੱਖ ਨਾਲ ਲੈ ਲਈ, ਉਹ ਬਸ ਉਹ ਇਹਨਾਂ ਦਾ ਕੰਮ ਚੱਲਦਾ ਰਹਿੰਦਾ ਹੈਗਾ ਤੇ ਅਸਲ ਕੰਮ ਵੀ ਇਹਨਾਂ ਦਾ ਇਹ ਹੀ ਹੈਗਾ ਆ। ਕਿਸਾਨ ਮੁੱਦਿਆਂ ਨੂੰ ਇੱਥੇ ਕੀ ਪਤਾ ਇਹਨਾਂ ਨੂੰ ਜੀ, ਕਿਹਨੂੰ ਕਿਸ ਖੇਤੀ ਦਾ ਪਤਾ ਆ, ਕਿਹਨੂੰ ਪਤਾ ਆ ਜ਼ਮੀਨ ਦੇ ਉੱਤੇ। ਹਾਂਜੀ
2: ਜਿਹੜੇ ਰੋਜ਼ ਸਵੇਰੇ ਉਹ ਮਿੱਟੀ ਨਾਲ ਮਿੱਟੀ ਹੁੰਦੇ ਨੇ ਉਹ ਰੋਟੀ ਮਸਾ ਖਾਂਦੇ ਨੇ ਤੇ ਇਹਨਾਂ ਦਾ ਵਿਹਲੇ ਰਹਿ ਕੇ ਪਿਛਲੇ 50 ਸਾਲਾਂ ਚ ਕਿੱਥੋਂ ਕਿੱਥੇ ਪਹੁੰਚੇ ਹੋਏ ਨੇ ਜੀ, ਤੇ ਇਸ ਕਰਕੇ ਨਾ ਅਜੇ ਤਾਂ ਸਾਡੇ ਕੋਲ ਇਹ ਤੱਕੜੀ ਓ ਨਹੀਂ ਆਈ ਕਿ ਬਕਾਊ ਕੌਣ ਆ ਤੇ ਇਮਾਨਦਾਰ ਕੌਣ ਆ।
0: ਬਿਲਕੁਲ ਹੈ ਜੀ ਜੀ,
2: ਜਿਹੜਾ ਅੰਦਰ ਚਲਿਆ ਗਿਆ ਉਹ ਬਕਾਊ ਆ, ਜਿਹੜਾ ਬਾਹਰ ਖੜ ਗਿਆ ਉਹ ਇਮਾਨਦਾਰ ਆ, ਤੇ ਉਹ ਆਪਦਾ ਚੁੱਲ੍ਹਾ
0: ਉਹ ਫਿਰ ਆਪਣਾ ਚੁੱਲ੍ਹਾ ਚਲਾ ਲੈਂਦਾ ਵੱਖਰਾ ਕਰਕੇ।
2: ਮੈਂ ਤਾਂ ਸ਼ਰਿਆ ਕਹਿਣਾ ਸੈਲੀ ਬਾਈ ਸੁਣਦਾ ਪੰਧੇਰ ਦਾ ਰੰਗੇ ਦੇਖ ਲੋ, 2020 ਵਾਲਾ ਦੇਖ ਲੋ, ਕੱਪੜੇ ਦੇ ਰੰਗ ਤੇ ਅੱਜ ਵਾਲਾ ਦੇਖ ਲੋ ਜੀ
0: ਜੀ। ਬਿਲਕੁਲ ਹੈ ਜੀ,
2: ਗਰਮੀ ਚ ਫਿਰ ਕੇ ਕਾਲਾ ਹੋ ਜਾਂਦਾ ਤੇ ਉਹ ਲਾਲ ਹੋਇਆ ਪਿਆ
0: ਜੀ।
1: ਵੀਰ ਜੀ ਮੈਂ ਤਾਂ ਓਹਦੀ ਉਹ ਜੈਕਟ ਜਿਹੜੀ ਹੈਗੀ ਆ ਪਾਉਂਦਾ ਆ ਸਰਦੀਆਂ ਦੇ ਵਿਚ, ਤੇ ਉੱਤੋਂ ਦੀ ਜਿਹੜਾ ਮਫਲਰ ਜਿਹਾ ਲੈਂਦਾ ਹੈਗਾ ਆ ਜੀ, ਮੈਨੂੰ ਉਹ ਦੱਸ ਵੀ ਉਹ ਕਿੰਨੇ ਕ ਦਾ ਆਉਂਦਾ ਹੈਗਾ ਜੀ, ਉਹ ਬਾਹਰੋਂ ਕਿੱਥੋਂ ਆਇਆ ਤੇ ਕਿੱਥੇ ਆਇਆ ਜੀ, ਉਹ ਏਦਾਂ ਲੱਗਦਾ ਜਿਦਾਂ ਸੱਪ ਗਲ ਚ ਪਾਇਆ ਹੁੰਦਾ।
2: ਕਿੰਨੇ ਓਹਦੇ ਕੋ ਕਿੰਨੇ ਓਹਦੇ ਕੋ ਕੀਲੇ ਤੇ ਇੰਨੇ ਕੀਲੇ ਨਾਲ ਬੰਦਾ ਇੰਨਾ ਵਿਹਲਾ ਰਹਿ ਕੇ ਇੰਨਾ ਕੁਛ ਕਰਕੇ ਇੰਨਾ ਕੁਛ ਕਰ ਸਕਦਾ
0: ਜੀ। ਜੀ
2: ਮੈਂ ਤਾਂ
1: ਉਹ ਵੀਰ ਜੀ ਹੁਣ ਨੌਨ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਇਹਨਾਂ ਦਾ
2: ਉੜ ਕੇ
0: ਜੀ,
2: ਹੁਣ ਤਾਂ ਉੜ ਕੇ ਨੌਨ ਪੋਲੀਟੀਕਲ ਵਾਲੇ ਭੋਜ ਰਾਜ ਕੀ ਸੀਗਾ।
0: ਹਾਂਜੀ ਹਾਂਜੀ,
2: ਮੈਂ ਉਹ ਕਹਿੰਦਾ ਜੀ ਸਾਡੀ ਲਾਈਨ ਲਿਖੀ ਹੈ, ਨੰਬਰ ਲਿਖੇ ਹੋਏ ਨੇ, ਉਦੋਂ ਬਾਅਦ ਜੇ ਮਤਲਬ ਕਿਹੜਾ ਸੀਗਾ ਜਿਹੜਾ ਬੈਠਾ ਸੀ ਮਰਨ ਵਰਤ ਤੇ
0: ਡੱਲੇ ਵਾਲਾ,
2: ਜੇ ਉਹ ਮਰ ਗਿਆ ਤਾਂ ਉਦੋਂ ਬਾਅਦ ਡੱਲੇ ਵਾਲਾ ਵਧੂਆ ਫਲਾਨਾ ਬੈਠੂ, ਮਹਾ ਕਾਹਨੂੰ ਇੰਨਾ ਲੰਮ ਕਰਿਆ, ਤੁਸੀਂ ਸੰਗਲਾ ਨਾ ਬਣ ਕੇ ਭੰਦੇ ਨੂੰ ਬਿਠਾ ਲੋ, ਅੱਗੇ ਟੁੱਟ ਜੂ ਸਾਰਾ ਕੁਛ। ਮੈਂ ਇਸੇ ਮਾਧਿਅਮ ਤੇ ਉਹਨੂੰ ਸਵਾਲ ਕੀਤਾ ਸੀ, ਮੈਂ ਕਾਹਦੇ ਚੱਕਰ ਚ ਪਏ ਹੋ ਇੰਨਾ ਲੰਮਾ, ਕਾਹਨੂੰ ਕੰਮ ਖਿੱਚਣਾ ਭੰਦੇ ਨੂੰ ਸੰਗਲਾ ਨਾ ਬੰਨ ਲੋ, ਜੇ ਨਾ ਭੱਜਿਆ ਜਿਹੜਾ ਕੋ ਕਹੇ ਗਏ ਉਹ ਦੁਆਬਾ ਰੇਡੂ ਤੇ ਜੁਰਮਾਨਾ ਮੈਂ ਪਾਊਗਾ ਭੁਗਤੂਗਾ, ਕਹੀ ਸੀ ਭਾਰਤ
0: ਬਿਲਕੁਲ ਹੈ ਜੀ ਬਿਲਕੁਲ ਕਿਹਾ ਸੀ।
2: ਮੈਂ ਕਿਹਾ ਤੁਹਾਨੂੰ ਬੁੱਧੂ ਬਣਾਈ ਜਾਂਦਾ ਤੇ ਆਪ ਵਿਕਿਆ ਹੋਇਆ, ਤੇ ਫਿਰ ਮੈਂ ਇਹ ਪੁੱਛਿਆ ਸੀ ਵੀ ਤੁਹਾਡੇ ਲੀਡਰਾਂ ਦੀਆਂ ਕਿਹੜੀਆਂ ਕਿਹੜੀਆਂ ਟਰਾਲੀਆਂ ਨੇ ਉਹ ਦੱਸੋ ਜੀ, ਕੱਲਾ ਕੱਲਾ ਮੈਨੂੰ ਇਹ ਦੱਸੋ ਵੀ ਤੁਹਾਡੀਆਂ ਕਿਹੜੀਆਂ ਕਿਹੜੀਆਂ ਟਰਾਲੀਆਂ ਨੇ
0: ਜੀ।
2: ਇੱਕ ਦਾ ਨਾਂ ਨੀ ਲਿਆ, ਮੈਂ ਕਿਹਾ ਟਰਾਲੀਆਂ ਦੋ ਦੋ ਕਿੱਲੇ ਵਾਲੇ ਦੀਆਂ, ਫਿਰ ਇਹ ਤੇ ਲੀਡਰ ਤੁਸੀਂ ਹੋ,
0: ਤੁਹਾਡੀ
2: ਕੋਈ ਟਰਾਲੀ ਨੀ
0: ਬਿਲਕੁਲ।
1: ਵੀਰ ਜੀ ਇਹ ਕਿਸਾਨ ਦਾ ਮੁੱਦਾ, ਕਿਸਾਨ ਦਾ ਕੀ ਸਵਾਰ ਦੇ ਜੀ, ਕਿਸਾਨ ਦਾ ਬੇਨਤੀ ਇਹ ਹੈਗੀ, ਮੈਂ ਇੱਕ ਛੋਟੀ ਜੀ ਗੱਲ ਕਹੀ ਸੀ ਭੀ ਮੇਰਾ ਮੁੱਦਾ ਇੱਕ ਐਡ ਕਰਾ ਦਿਓ, ਮੈਂ ਵੀ ਕਿਸਾਨ ਆ ਜੀ, ਭੀ ਮੈਂ ਭਾਈ ਏਦਾਂ ਆ ਭੀ ਮੈਂ LLB ਕੀਤੀ ਆ, MA ਵੀ ਕੀਤੀ ਹੈਗੀ ਆ ਮੈਨੂੰ, ਇਹ ਪਰ ਇਹ ਆ ਭੀ ਜਦੋਂ ਮੈਂ ਉੱਥੇ ਫਸਲ ਸਿੱਟਣ ਜਾਂਦਾ ਆ ਉਹ ਜਿਹੜਾ ਇਹਨਾਂ ਦਾ ਕੰਡਾ ਆ ਉਹ ਮੇਰੀ ਸਮਝ ਚ ਨਹੀਂ ਆਉਂਦਾ, ਤੇ ਕਿਉਂ ਨੀ ਡਿਜੀਟਲ ਕੰਡਾ ਜਿਹੜਾ ਹੈਗਾ ਆ ਉਹ ਲਾਇਆ ਜਾਂਦਾ, ਕਿਉਂਕਿ ਰਾਤ ਨੂੰ ਤਲਾਈ ਸ਼ੁਰੂ ਕਰਦੇ ਹੈਗੇ ਆ ਜੀ, ਨਾ ਪਤਾ ਲੱਗਦਾ ਵੀ ਉਹ 4 ਕਿਲੋ ਵੱਧ ਜਾ ਰਿਹਾ ਕਿ 8 ਕਿਲੋ ਵੱਧ ਜਾ ਰਿਹਾ ਜੀ। ਇਹ ਤੇ ਮਤਲਬ ਜਿਹੜਾ ਹੈਗਾ ਹਾੜਤੀ ਇਹ ਡਿਜੀਟਲ ਕੰਡਾ ਕਿਉਂ ਨੀ ਲਾਉਂਦੇ ਹੈਗੇ ਜੀ, ਮੈਂ ਇੰਨੀ ਗੱਲ ਜਿਹੜਾ ਹੈਗਾ ਜਦੋਂ ਦਿੱਲੀ ਕਿਸਾਨ ਅੰਦੋਲਨ ਦੇ ਵਿਚ ਸੀਗਾ ਤੇ ਉਦੋਂ ਵੀ ਮੈਂ ਇਹੀ ਗੱਲ ਕਹੀ, ਤੇ ਜਿਹੜਾ ਬੰਦਾ ਸੀਗਾ ਸੁਣਿਆ ਹੈਗਾ ਜੀ ਉਹ ਕਹਿੰਦਾ ਚੁੱਪ ਕਰਕੇ ਬੈਠਾ ਰਹਿ, ਆ ਸਾਰੇ ਜਿਹੜੇ ਲੀਡਰ ਆ ਸਾਰੇ ਹੀ ਹਾੜਤੀ ਆ ਹਾਂਜੀ, ਉਹ ਕਿਸਾਨ ਉਹ ਕਦੀ ਵੀ ਨੀ ਕਿਸੇ ਨੇ ਵੀ ਨੀ ਰੇਜ਼ ਕੀਤੀ ਸਰ ਇਹ ਗੱਲ, ਸਰ ਉੱਥੇ ਘੱਟੋ ਘੱਟ ਕਿਸਾਨ ਨੂੰ ਤਾਂ ਦੇ ਦਿੰਦੇ ਜਾਂਦੇ ਨਾ ਉਹ ਬੋਤਲ, ਜਦੋਂ ਤਲਾਈ ਹੋਣੀ ਹੁੰਦੀ ਨਾ ਸ਼ਾਮ ਨੂੰ ਤਲਾਈ ਕਰਦੇ ਆ ਜੀ, ਉਸ ਵੇਲੇ ਉਹਨੂੰ ਤਾਂ ਬੋਤਲ ਦੇ ਕੇ ਬਿਠਾਲ ਦਿੰਦੇ ਹੈਗੇ ਜੀ, ਉਹਦਾ ਫਿਰ ਜਿਹੜਾ 14 ਕੁਇੰਟਲ ਦਾ 7 ਕੁਇੰਟਲ ਬਣ ਜਾਏ 10 ਕੁਇੰਟਲ ਬਣ ਜਾਏ ਉਹਦੀ ਆੜਤੀਏ ਦੀ ਇਮਾਨਦਾਰੀ ਤੇ ਨਿਰਭਰ ਕਰਦਾ ਹੈਗਾ ਆ ਜਾਂ ਉਹਦੀ ਤਰਸ ਦੇ ਆਧਾਰ ਤੇ ਨਿਰਭਰ ਕਰਦਾ ਹੈਗਾ, ਜਾਂ ਤਾਂ ਜਿਮੀਦਾਰ ਨੇ ਦੇਖਣਾ ਹੈਗਾ ਤਾਂ ਵਾਸਤਾ, ਤੇ ਜੇ ਦੇਖਦਾ ਵੀ ਆ ਤੇ ਮੇਰੇ ਵਾਂਗੂ ਜਾਂ ਸ਼ਰਮੋ ਸ਼ਰਮੀ ਖੜਾ ਰਹਿੰਦਾ ਹੈਗਾ ਜੀ, ਯਾਰ ਜੇ ਮੈਂ ਇਹਨਾਂ ਨੂੰ ਕਿਹਾ ਵੀ ਮੈਨੂੰ ਨੀ ਪਤਾ ਲੱਗਦਾ ਤੇ ਕਹਿਣਗੇ ਚੰਗਾ ਪੜ੍ਹਿਆ ਲਿਖਿਆ ਵੀ ਇਹਨੂੰ ਇਹ ਨੀ ਪਤਾ ਲੱਗਦਾ ਹੈਗਾ ਹੈ ਜੀ, ਵੀ ਟੋਲ ਤੇ ਟੋਲ ਦੇ ਬਈਏ ਹੁੰਦੇ ਹੈਗੇ ਆਰਾਮ ਨਾਲ ਚੁੱਪ ਕਰਕੇ ਸਰ, ਫਿਰ ਮੁੜ ਕੇ ਜਿਹੜਾ ਹੈਗਾ ਇਹ ਨੀ ਵੀ ਬੋਰੀਆਂ ਚ ਵੱਧ ਚੱਲ ਜਾਂਦਾ, ਇਹਨਾਂ ਦੀ ਤੁਲਾਈ ਜਿਹੜੀ ਹੈਗੀ ਨਾ ਇਹਨਾਂ ਦਾ ਜਦੋਂ ਜਾਂਦਾ ਹੈ ਨਾ ਉਹ ਉੱਥੇ ਲਮਸਮ ਜਿੱਤੋਂ ਟੋਲ ਹੁੰਦਾ, ਕਿਉਂਕਿ ਉਹ ਟਰੱਕ ਦਾ ਹੀ ਟੋਲ ਹੁੰਦਾ ਆ, ਭਾਈ ਖਾਲੀ ਦਾ ਹੋ ਜਾਂਦਾ ਤੇ ਭਰੇ ਦਾ ਹੋ ਜਾਂਦਾ ਆ, ਇਹ ਤੇ ਜਿਹੜਾ ਵੱਧ ਗਿਆ ਹੁੰਦਾ ਇੱਥੇ ਇਹਨਾਂ ਨੇ ਕੀਤਾ ਹੁੰਦਾ ਤੇ ਅੱਧਾ ਆੜਤੀਏ ਦਾ ਹੋ ਜਾਂਦਾ ਤੇ ਅੱਧਾ ਜਿਹੜੀ ਲੇਬਰ ਹੁੰਦੀ ਆ ਉਹਨਾਂ ਦਾ ਹੋ ਜਾਂਦਾ ਜਿਹੜੇ ਵੱਧ ਟੋਲ ਕਿਲ ਜਾਂਦੇ ਜੀ। ਹਾਂਜੀ
0: ਬਿਲਕੁਲ,
1: ਕਿਉਂ ਨੀ ਡਿਜੀਟਲ ਕੰਡਾ ਕਰਦੇ ਜੀ, ਵੀ ਐਨ ਜੀਰੋ ਨਾ ਜੀਰੋ ਆ ਜਾਏ ਭਾਈ, 1 ਗ੍ਰਾਮ ਵੀ ਵੱਧ ਤੁਲਦਾ ਹੈਗਾ ਤੇ ਪਤਾ ਲੱਗੇ
0: ਜੀ। ਬਿਲਕੁਲ,
1: ਕਿਸੇ ਕਿਸਾਨ ਕੋਈ ਕਿਸਾਨ ਲੀਡਰ ਨੀ ਸਰ ਇੰਨੀ ਗੱਲ ਕਰੂਗਾ, ਕਿਉਂ ਨੀ ਕਰੂਗਾ, ਸਭ ਚੋਰ ਆ ਜੀ।
0: ਜੀ ਬਿਲਕੁਲ,
1: ਸੋ ਇਸ ਕਰਕੇ ਜਿਹੜਾ ਹੈਗਾ ਇਹਨਾਂ ਨਾਲ ਹਮਦਰਦੀ ਹੈ ਨੀ ਜੀ, ਹੁਣ ਕਿਸੇ ਨੂੰ ਰਸਤੇ ਇਹ ਬੰਦ ਕਰਦੇ, ਲੋਕਾਂ ਦੇ ਪੇਪਰ ਇਹ ਖਰਾਬ ਕਰਦੇ ਜੀ, ਰੋਡ ਦੇ ਉੱਤੇ ਪੈਟਰੋਲ ਵੱਧ ਲੱਗਦਾ ਜੀ।
2: ਛੋਟੇ ਛੋਟੇ ਹੁੰਦੇ ਸੀਗੇ ਰੇਹੜੀਆਂ ਦੇ ਵਿੱਚ ਕਣਕ ਲੈ ਕੇ ਮੰਡੀ ਜਾਂਦੇ, ਮੈਂ ਆਪ ਗਿਆ ਨਾਲ ਰੇਹੜੀ ਤੇ ਬਹਿ ਕੇ ਕਣਕ ਲੈ ਕੇ, ਤੇ ਉਹ ਰੇਹੜੀ ਭਾਰਨ ਲੱਗੇ ਕਹਿਣਾ ਉਹ ਚਾਹ ਆੜਤੀ ਕੋਲੇ ਪੀਵਾਂਗੇ, ਉਹ ਅਸੀਂ ਤਾਂ ਚਾਹ ਦੇ ਕੱਪ ਵਾਲੇ ਆ, ਉਹਨੇ ਜਦ ਚਾਹ ਦੇ ਦੇਣੀ, ਉਹ ਹੁੰਦਾ ਜੀ ਢਾਬਾ ਜਾ ਕੋਲੇ ਬਣਿਆ ਉਹ ਸਾਰੇ ਆੜਤ, ਵਾ ਜੱਟ ਨੇ ਚਾਹ ਪੀ ਕੇ ਖੁਸ਼ ਹੋ ਜਾ।
0: ਬਿਲਕੁਲ
2: ਚਾਹ ਦੇ
1: ਬਿਲਕੁਲ ਜੀ ਬਿਲਕੁਲ,
2: ਬੋਤਲ ਦੇਣ ਲੱਗ ਗਏ ਉਹ, ਮੈਂ ਚਾਹ ਦੇ ਕੱਪ ਦੀ ਗੱਲ ਸੁਣਾਉਣ ਲੱਗਿਆ, ਮੇਰੇ ਐਵੇਂ ਵੀ ਯਾਦ ਆ ਉੱਥੇ ਵੀ ਪੀਵਾਂਗੇ ਚਾਹ ਆੜਤੀ ਤੇ ਜਾ ਕੇ
0: ਚਾਹ ਬਣਾਉਂਦੇ ਵੀ ਔਜਲਾ ਸਾਹਿਬ ਏਦਾਂ ਸੀਗਾ 4/3 ਕਰਦੇ ਹੋਏ
2: ਨਹੀਂ, ਚਲੋ ਜਿੰਨੀ ਵੀ ਦਿੰਦੇ ਸੀ ਤੇ ਅਸੀਂ
1: ਵੀਰ ਜੀ ਪੰਜ
2: ਮਾਲਕ ਤੇ ਉਹ 100x2 ਵਾਲੀ ਦੁਕਾਨ 100x50 ਵਾਲੀ ਦੁਕਾਨ ਦੇ ਵਿਚ ਬਹਿ ਕੇ ਉਹ ਸਾਰਾ ਪਿੰਡ ਲੁੱਟ ਕੇ ਲੈ ਜਾਂਦਾ ਸੀ।
0: ਬਿਲਕੁਲ,
2: ਇਹੀ ਸਮਝ ਨੀ ਆਈ ਜੀ ਅਜੇ ਤੱਕ।
0: ਬਿਲਕੁਲ
1: ਬਿਲਕੁਲ, ਇਹੀ ਬੇਨਤੀ ਮੈਂ ਲੱਗਾ ਸੀ ਘਰ
2: ਸੰਤਾ ਰਾਜਨ ਜੀ, ਅੱਜ ਤੱਕ ਇਹ ਸਮਝ ਨੀ ਆਈ ਕਿ ਅਸੀਂ ਅੱਜ ਤੱਕ ਇਹ ਨੀ ਕਹਿ ਸਕੇ ਕਿ ਫਸਲ ਵੇਚਣ ਚੱਲੇ ਆ, ਅਸੀਂ ਕਹਿੰਦੇ ਫਸਲ
0: ਸਿੱਟਣ ਚੱਲੇ ਆ ਜੀ,
2: ਸਾਡੇ ਤਾਂ ਅੱਜ ਤੱਕ ਇੰਨੀ ਅਕਲ ਨੀ ਆਈ
0: ਜੀ,
2: ਜਥੇਬੰਦੀਆਂ 50 ਤੇ ਮਸਲਾ ਇੱਕ ਨੀ ਹੱਲ ਹੋਇਆ
0: ਜੀ। ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਮਸਲਾ ਇੱਕ ਨੀ ਹੱਲ ਹੋਇਆ, ਜਥੇਬੰਦੀਆਂ 50 ਬਣ ਗਈਆਂ
0: ਨੇ ਜੀ,
1: 50 ਦੇ ਜ਼ਿਆਦੀਆਂ ਹੋ ਗਈਆਂ ਜੀ। ਪੈਂਹਠ ਆ ਹੁਣ ਕੱਲ ਇੱਕ ਬੰਦਾ ਪੈਂਹਠ ਦੱਸਦਾ ਸੀ
0: ਜੀ
2: ਰਾਜਨੀਤੀ ਕੱਪ ਜਿਹੜੇ ਤੁਸੀਂ ਮਸਲੇ ਸਾੜ ਰਹੇ ਹੋ ਬਾਅਦ ਚ ਹੱਲ ਕਰਨਗੇ ਪਹਿਲਾਂ ਸਾਨੂੰ ਜਥੇਬੰਦੀਆਂ ਵਧਾ ਲੈਣ ਦੋ ਇਹ ਕੰਮ ਕਰਨ ਦੋ
1: ਬਿਲਕੁਲ ਬਿਲਕੁਲ ਬਿਲਕੁਲ ਵਧਾ ਲੈਣੀ ਜੀ ਇਹ ਮਸਲਾ ਹੱਲ ਕੋਈ ਨੀ ਹੋਣਾ ਵੱਡੀ ਗੱਲ ਤਾਂ ਇਹ ਆ
2: ਸਾਡੀ ਸਮਝ ਤੇ ਸੋਚ ਇੱਥੇ ਖੜੀ ਹੈ ਕਿ ਬਣਾਉਣ ਵਾਲੇ ਵੀ ਬੇਅਦਬੀ ਦਾ ਕਾਨੂੰਨ ਸਿੱਖ ਰਹੇ ਤੇ ਲੜ ਵੀ ਸਿੱਖੇ ਰਹੇ ਨੇ
0: ਜੀ
2: ਇਹ ਬਣਾਉਣ ਤੋਂ ਪਹਿਲਾਂ
1: ਬਿਲਕੁਲ
2: ਜਿਹੜੀ ਗੱਲ ਅੱਗੇ ਸੁਣਦੇ ਹੋ ਤੁਸੀਂ ਨਾ ਰਾਜਨ ਜੀ ਉਹ ਗੱਲ ਉਨੀ ਦੀ ਉੱਥੇ ਹੀ ਖੜੀ ਹੈ ਅੱਗੇ ਅਸੀਂ ਇਹ ਕਹਿ ਦਿੰਦੇ ਸੀ ਕਿ ਅੱਗੇ ਭਾਈ ਅਨਪੜ੍ਹ ਸੀਗੇ
0: ਜੀ
2: ਹੁਣ ਤਾਂ ਅਸੀਂ ਪੜ੍ਹੇ ਲਿਖੇ ਆ ਨਾ ਉਹ ਕਹਿੰਦੇ ਜੀ ਬਾਣੀਆਂ ਬੰਦਾ ਮਾਰਨ ਲੱਗਿਆ ਸੋਚਣ ਲੱਗ ਗਿਆ ਮਾਰੂ ਆ ਦਾਨ ਜਾਊ ਵੀਹ ਸਾਲੀ ਹੋਊ ਘਰ ਰੋਲ ਜੂ ਉਹ ਕਹਿੰਦਾ ਛੱਡੋ ਪਰੇ ਚਾਰ ਗਾਲਾਂ ਖਾ ਕੇ ਬਹਿ ਜਾਓ
0: ਤੇ
2: ਜੱਟ ਮਾਰ ਕੇ ਜੇਲ੍ਹ ਗਿਆ ਸੋਚ ਰਿਹਾ ਜੇ ਇੰਨਾ ਨੁਕਸਾਨ ਹੋ ਗਿਆ ਕਾਨੂੰਨ ਚ ਅਸੀਂ ਉਹੀ ਸਿੱਖਿਆ ਇਹ ਪਹਿਲਾਂ ਬਹਿ ਕੇ ਕਿਉਂ ਨੀ ਵਿਚਾਰਿਆ
0: ਬਿਲਕੁਲ ਜੀ
2: ਹੁਣ ਲੜਕੇ ਕਰ ਰਹੇ ਹਾਂ ਅਸੀਂ
0: ਜੀ
2: ਇੱਕ ਬੰਦੇ ਦੇ ਟਾਵਰ ਤੇ ਚੜ੍ਹੇ ਤੇ ਕਾਨੂੰਨ ਬਣ ਸਕਦਾ ਹੈ ਤੇ ਸਾਰੀ ਸਿੱਖ ਕੌਮ ਕੀ ਕਰੀ ਆ ਉਹ ਇੱਕ ਪਾਸੇ ਤੋਲ
0: ਇੱਕ ਪਾਸੇ ਤੋਲ
2: ਇੱਕ ਬੰਦਾ ਟਾਵਰ ਤੇ ਚੜ੍ਹਿਆ ਇੱਕ ਪਾਸੇ ਤੋਲਤਾ
0: ਬਿਲਕੁਲ ਜੀ
2: ਸਾਰੀ ਕੌਮ ਤੇ ਭਾਰੂ ਪੈ ਗਿਆ
0: ਬਿਲਕੁਲ
1: ਕੌਮ ਹੀ ਵੰਡਤੀ ਜੀ ਕੌਮ ਹੀ ਵੰਡਤੀ ਵੱਡੀ ਗੱਲ ਹੈ ਵੀਰ ਜੀ ਅਸੀਂ ਤਾਂ ਜਿਹੜੇ ਇਤਿਹਾਸਕਾਰ ਆ ਇਤਿਹਾਸਕਾਰ ਆ ਢਾਡੀ ਹੈਗੇ ਉਹਨਾਂ ਤੋਂ ਇਹਨਾਂ ਇਸ ਕੌਮ ਦੀਆਂ ਜਿਹੜੀਆਂ ਹੈਗੀਆਂ ਦਲੇਰੀਆਂ ਹਾਂਜੀ ਉਹ ਸੁਣਦੇ ਆ ਇਤਿਹਾਸ ਦੇ ਵਿੱਚ ਸਾਨੂੰ ਸੁਣਾਇਆ ਇਹ ਜਾਂਦਾ ਹੈਗਾ ਤੇ ਜੇ ਕਿਤੇ ਹਜ਼ਾਰ ਰੁਪਏ ਦਾ ਜਿਹੜਾ ਹੈਗਾ ਆ ਵੀ ਸਰਕਾਰ ਅਨਾਊਂਸ ਕਰ ਦਿੰਦੀ ਹੈਗੀ ਤੇ ਪੰਜਾਬੀ ਭੰਗੜੇ ਪਾ ਪਾ ਕੌਲੇ ਹੋ ਜਾਂਦੇ ਆ
0: ਹਾਂਜੀ
1: ਉਹ ਘਰ ਦਾ ਲੱਖ ਰੁਪਇਆ ਮਹੀਨਾ ਖਰਚਾ ਹੈਗਾ ਆ ਉਹਦੇ ਵਿੱਚ ਕੋਈ ਹਜ਼ਾਰ ਦੀ ਬਚਤ ਕਰ ਲੈਂਦੇ ਤੁਸੀਂ ਭੰਗੜੇ ਜਿਹੜੇ ਪਾਉਣ ਲੱਗੇ ਆ
2: ਜਿਹੜੀ ਬੇਅਦਬੀ ਦੀ ਅਸੀਂ ਅੱਜ ਟਾਰਾਂ ਮਾਰਦੇ ਹਾਂ ਮੈਂ ਨੀ ਕਹਿੰਦਾ ਕੋਈ ਚੰਗਾ ਸੀ ਕੋਈ ਮਾੜਾ ਸੀ ਸੰਤ ਲੌਂਗੋਵਾਲ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ
0: ਜੀ
2: ਤੇ ਉਸੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਕੱਢ ਕੇ ਅਸੀਂ ਬਾਹਰ ਗਈਆਂ ਹਿੱਕ ਚੜਾਤੀਆਂ ਗੋਲੀਆਂ ਕੌਮ ਦੇ ਗਦਾਰ ਦੇ
0: ਜੀ
2: ਉਹ ਬੇਅਦਬੀ ਨੀ ਸੀ
0: ਬਿਲਕੁਲ ਜੀ
1: ਬਿਲਕੁਲ ਜੀ ਬਿਲਕੁਲ ਬਿਲਕੁਲ
2: ਮੇਰਾ ਮੁੰਡਾ
1: ਪੱਗਾਂ ਲਾਉਂਦੇ ਆਪ ਗੁਰਦੁਆਰਿਆਂ ਚ ਇੱਕ ਦੂਜੇ ਦੀਆਂ
2: ਗੁਰਦੁਆਰਿਆਂ ਚ ਮੈਂ ਕਹਿੰਦਾ ਦੂਏ ਧਰਮ ਵਾਲਾ ਜੁੱਤੀ ਪਾ ਕੇ ਮੁੜ ਕੇ ਦਿਖਾਵੇ ਸਾਡੇ
0: ਜੀ
2: ਅਸੀਂ ਕੱਟ
1: ਬਿਲਕੁਲ ਜੀ
2: ਅਸੀਂ ਜੋ ਮਰਜ਼ੀ ਕਰੀਏ ਗਾਲਾਂ ਵਾਇਰਲ ਹੋ ਰਿਹਾ ਕਿ ਨਹੀਂ ਹੋ ਰਿਹਾ ਜੀ
0: ਪੱਗਾਂ
2: ਲੈਂਦੀਆਂ ਨੇ
1: ਬਿਲਕੁਲ ਜੀ ਬਿਲਕੁਲ ਹੋਰ
0: ਅੱਜ ਜਿਹੜੀਆਂ ਤੁਸੀਂ ਫੇਸਬੁੱਕ ਤੇ 17 ਲਿਖ ਕੇ ਪਾਈਆਂ ਉਹ ਦੋ ਕੁ ਸਾਂਝੀਆਂ ਹੀ ਕਰ ਦੋ ਜੀ ਅੱਜ ਦੇ ਪ੍ਰੋਗਰਾਮ ਤੇ ਢੁਕਦੀਆਂ ਵੀ ਹੈ ਵੈਸੇ ਸਾਹਮਣੇ ਆ ਗਈ
2: ਹਕੀਕਤ ਹੈ ਕਿ ਉਹ ਮੈਂ ਹੁਣ ਮੈਂ ਪਾਈਆਂ ਹੋਈਆਂ ਮੈਂ ਇੱਕ ਮਿੰਟ ਮੈਨੂੰ ਮਾੜਿਆ ਆਪਦੇ ਦਿਮਾਗ ਦਾ ਵਰਕਾ ਫੋਲਣ ਦੋ ਕੱਢਣੇ ਵਾਲੇ ਕੱਢ ਲੈਂਦੇ ਸੋਨਾ ਵਾਹ ਕੇ ਬੰਜਰਾਂ ਨੂੰ
0: ਜੀ
2: ਕੱਢਣੇ ਵਾਲੇ ਕੱਢ ਲੈਂਦੇ ਸੋਨਾ ਵਾਹ ਕੇ ਬੰਜਰਾਂ ਨੂੰ ਪੈਸੇ ਦਾ ਕੀ ਆ ਪੈਸਾ ਤਾਂ ਰੱਬ ਦੇ ਦਿੰਦਾ ਕੰਜਰਾਂ ਨੂੰ
0: ਕਿਆ ਬਾਤ ਹੈ ਜੀ ਕਿਆ ਬਾਤ ਹੈ ਜੀ
2: ਪੈਸੇ ਦਾ ਕੀ ਆ ਪੈਸਾ ਤਾਂ ਰੱਬ ਦੇ ਦਿੰਦਾ ਕੰਜਰਾਂ ਨੂੰ
0: ਬਿਲਕੁਲ ਜੀ ਅਣਖ ਇੱਜ਼ਤ ਤਾਂ ਪਤਾ ਨਹੀਂ ਕਦੋਂ ਦੀ ਵਿਕ ਗਈ ਹੈ
2: ਕਦੋਂ ਦੀ ਵਿਕ ਗਈ ਅਣਖ ਇੱਜ਼ਤ ਤਾਂ ਪਤਾ ਨਹੀਂ ਕਦੋਂ ਦੀ ਵਿਕ ਗਈ ਹੈ ਜਦੋਂ ਦੀ ਅੱਖ ਦੌਲਤ ਸ਼ੋਹਰਤ ਨਾਂ ਤੇ ਟਿਕ ਗਈ ਹੈ
0: ਕੁਰਸੀ ਤੇ ਟਿਕ ਗਈ ਹੈ ਆਖੇ ਕੁਰਸੀ ਤੇ ਦੌਲਤ ਦਾ
2: ਮਕਾਮ ਤਾਂ ਬਸ ਇਹ ਹੈ ਜੀ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ
2: ਸਾਡਾ ਮਕਾਮ ਇਹ ਹੈ ਚਾਹੇ ਉਹ ਕੋਈ ਲੀਡਰ ਆ ਮੈਂ ਇਕੱਲੇ ਕਿਸਾਨਾਂ ਨੂੰ ਨੀ ਕਹਿੰਦਾ ਜੋ ਵੀ ਜਿਹੜਾ ਲੀਡਰੀ ਪਿੱਛੇ ਭੱਜਿਆ ਫਿਰਦਾ
0: ਜੀ
2: ਤੇ ਸਾਡਾ ਮਕਾਮ ਕੁਰਸੀ ਹੈ
0: ਬਿਲਕੁਲ ਹੈ ਜੀ ਬਿਲਕੁਲ
2: ਸਿਕੰਦਰ ਅੱਜ ਪਾਨਦਾਰ ਆ ਬਹੁਤ ਵਧੀਆ ਗੱਲਾਂ ਕਰਦਾ ਮਾੜਿਆ ਕੁਰਸੀ ਨੂੰ ਹੱਥ ਪਵਾਓ ਫੇਰ ਦੱਸੋ ਸਿਕੰਦਰ ਕੀ ਚੀਜ਼ ਹੈ
0: ਜੀ
2: ਫੇਰ ਤੁਹਾਨੂੰ ਦੱਸੂ ਮੈਂ ਕੌਣ ਹੈ ਅੱਜ ਤਾਂ ਮੈਂ ਵੀ ਇਮਾਨਦਾਰ ਹਾਂ
0: ਬਿਲਕੁਲ
2: ਇਮਾਨਦਾਰੀ ਤਾਂ ਉਦੋਂ ਪਰਖੀ ਜਾਂਦੀ ਹੈ ਜਦੋਂ ਜਿਹੜੀ ਚੀਜ਼ ਤੁਹਾਡੇ ਥੱਲੇ ਹੋਵੇ ਆ ਸਾਰੇ ਇਮਾਨਦਾਰੇ ਚੁਣੇ ਸੀ
0: ਬਿਲਕੁਲ ਹੈ ਜੀ
2: ਇਹ ਤਾਂ ਫਰੈਸ਼ ਸੀਗੇ
1: ਬਿਲਕੁਲ ਜੀ ਬਿਲਕੁਲ ਸਮੱਸਿਆਵਾਂ ਦਾ ਹੱਲ ਕਿੱਦਾਂ ਕਰਕੇ ਦੇਗਾ ਤੁਸੀਂ ਚੁਟਕੀ ਦੇ ਵਿੱਚ ਏਦਾਂ ਕਰਕੇ 5 ਮਿੰਟ ਚ MSP 5 ਮਿੰਟ ਚ ਹਾਂਜੀ ਕੋਈ 5 ਮਿੰਟ ਦੇ ਲਾਲਚ ਵਿੱਚ ਹੁਣ ਦੂਜੀ ਕੋਈ ਪਾਰਟੀ ਆਜੂਗੀ ਉਹ ਕਹੂਗੀ 3 ਮਿੰਟ ਚ MSP ਹਾਂਜੀ ਤੇ 3 ਮਿੰਟ ਵਾਲੀ ਦੇ ਮਗਰ ਲੱਗ ਜਾਣਗੇ ਜੀ ਅਗਲਿਆਂ ਨੇ ਆਪਣੀਆਂ ਜਿਹੜੀਆਂ ਕੁਰਸੀਆਂ 5 ਸਾਲ ਲਈ ਪੱਕੀਆਂ ਕਰ ਲਈਆਂ
0: ਜੀ
1: ਫੇਰ ਨਾਲੇ ਡਾਂਗ ਵੀ ਫੇਰੀ ਇਹਨਾਂ ਦੇ
2: ਅਸੀਂ ਤਾਂ ਜੇ ਫੋਟੋ ਚ ਬਾਹਰ ਹੀ ਨਿਕਲੇ ਉਹੀ ਬੰਦਾ ਪਹਿਲਾਂ ਆਮ ਤੁਰਿਆ ਫਿਰ MLA ਮੰਤਰੀ ਬਣ ਜਾਂਦਾ ਸੀ ਉਹਦੇ ਨਾਲ ਫੋਟੋ ਖਿਚਾ ਕੇ ਚੌਂ ਚ ਫਿਰੀ ਜਾਂਦੇ ਆ
0: ਬਿਲਕੁਲ
2: ਇੱਥੇ ਤਾਂ ਅਸੀਂ ਖੜੇ ਆ ਜੀ
0: ਜੀ
1: ਬਿਲਕੁਲ ਜੀ ਬਿਲਕੁਲ ਬਿਲਕੁਲ
2: ਮਤਲਬ ਅਸੀਂ ਆਪਦਾ ਕਿਵੇਂ ਸਵਾਰਨਾ, ਚਾਰ ਬੰਦੇ ਇਹ ਕਹਿਣਾ ਵੀ ਮੇਰੀ ਫਲਾਨੇ ਨਾਲ ਭਾਈ ਬਣਦੀ ਆ, ਇਹਦੀ ਫਲਾਨੇ ਨਾਲ ਆੜੀ ਆ, ਬਸ ਚਿੱਟਾ ਕੁੜਤਾ ਜਾਮਾ ਜਮੀਨਾਂ ਗਹਿਣੇ ਪੁੱਤ ਸਰਦਾਰਾਂ ਦੇ। ਧੰਨਵਾਦ,
0: ਥੈਂਕ ਯੂ ਅਚਲਾ ਸਰ, ਸ਼ੁਕਰੀਆ ਜੀ, ਥੈਂਕ ਯੂ ਜੀ,
1: ਹਾਂਜੀ ਸ਼ੁਕਰੀਆ, ਸ਼ੁਕਰੀਆ ਵੀਰ ਜੀ।
0: ਹਾਂਜੀ ਸੈਣੀ ਸਾਹਿਬ, ਇੱਕ ਖਬਰ ਹੋਰ ਲੈ ਲਈਏ ਨਾਲ ਜੀ, ਜਾਂਦੇ ਜਾਂਦੇ ਤੁਹਾਡੇ ਤੋਂ, ਤੇ ਗੱਲਬਾਤ ਕਰ ਰਹੇ ਸੀ ਆਪਾਂ ਉਹ 13 ਲੱਖ ਰੁਪਏ ਦਾ ਜਿਹੜਾ ਮਾਮਲਾ ਰਿਸ਼ਵਤ ਦਾ ਜੀ, ਵਿਜੀਲੈਂਸ ਚੀਫ ਸ਼ਰਦ ਸੱਤਿਆ ਚੌਹਾਨ ਦਾ ਨਾਮ ਆ ਗਿਆ ਜੀ ਉਹਦੇ ਵਿੱਚ।
1: ਪਰ ਸਾਹਿਬ ਉਹ ਤਾਂ ਉਹਨਾਂ ਦੀ ਇੰਟਰਨਲ ਇਨਵੈਸਟੀਗੇਸ਼ਨ ਦੇ ਵਿੱਚ ਆਇਆ, ਉਹਨਾਂ ਨੇ ਵੀ ਨਾ ਜੀ ਚਾਰ ਬੰਦਿਆਂ ਤੇ ਐਫ ਆਈ ਆਰ ਕੀਤੀ ਆ ਜੀ।
0: ਹਾਂਜੀ,
1: ਇੱਕ ਜਿਹੜਾ ਹੈਗਾ ਆ ਓ ਪੀ ਰਾਣਾ ਹੈਗਾ ਆ ਜੀ, ਦੋ ਇਹ ਪਿਓ ਪੁੱਤ ਮਲੋਟ ਵਾਲੇ ਜੀ, ਤੇ ਚੌਥਾ ਉਹਨਾਂ ਨੇ ਛੱਡਿਆ ਆ ਅਨਨੋਨ। ਅਨਨੋਨ ਦਾ ਮਤਲਬ ਹੈਗਾ ਨਾਲ ਹੀ ਕਰ ਦਿੱਤਾ ਆ, ਪਬਲਿਕ ਸਰਵੈਂਟ ਜਾਂ ਪਬਲਿਕ ਹਾਂਜੀ, ਤੇ ਜਾਂ ਮਤਲਬ ਜਿਹੜਾ ਹੈਗਾ ਪ੍ਰਾਈਵੇਟ ਪਰਸਨ
0: ਜੀ,
1: ਉਹ ਜਾਣ ਬੁੱਝ ਕੇ ਛੱਡਿਆ ਆ ਹੈਗਾ ਜੀ। ਜੇ ਤਾਂ ਇਹ ਦੋਨੇ ਪਿਓ ਪੁੱਤ ਅਪਰੂਵਰ ਬਣ ਗਏ ਜੀ, ਵੀ ਇਹ ਜਿਹਨੂੰ ਵਾਅਦਾ ਮਾਫ਼ ਗੁਆ ਕਹਿ ਦਿੰਦੇ ਹੁੰਦੇ ਆ ਜੀ, ਵੀ ਇਹ ਪੈਸੇ ਜਿਹੜੇ ਹੈਗੇ ਸਾਨੂੰ ਉਹਨੇ ਕਿਹਾ ਸੀਗਾ ਲੈਣ ਵਾਸਤੇ, ਤੇ ਅਸੀਂ ਉਹਦੇ ਵਾਸਤੇ ਹੀ ਲਏ ਸੀ ਜੀ, ਏਦਾਂ ਕਰਕੇ
0: ਜੀ।
1: ਤੇ ਉਹਦੇ ਵਿੱਚ ਫਿਰ ਹੁੰਦਾ ਆ ਵੀ ਹਾਂ ਜੀ, ਇੱਕ ਤਾਂ ਕੇਸ ਸਾਬਤ ਹੋ ਜਾਂਦਾ ਛੇਤੀ ਹੁੰਦਾ ਜੀ, ਤੇ ਉਹ ਫਿਰ ਜਿਹੜਾ ਹੈਗਾ ਆ ਵੀ ਨਾ ਜਿਹੜਾ ਆ ਵਿੱਚ ਉਹ ਹੋ ਸਕਦਾ ਆ ਇੰਟਰਨ ਸਰ ਪੜਦਾ ਤਾਂ ਚੱਕ ਹੋ ਜਾਂਦਾ ਨਾ, ਜਦੋਂ ਇੱਕ ਅਫਸਰ ਦਾ ਰੀਡਰ ਲੈ ਰਿਹਾ ਹੈਗਾ ਆ ਨਾ ਜੀ ਏਡੀ ਵੱਡੀ ਰਕਮ, ਤੇ ਉਹ ਅਫਸਰ ਦੇ ਬਿਹਾਫ ਤੇ ਹੀ ਹੁੰਦਾ ਜਾਂ ਉਹਨਾਂ ਦੀ ਆਪਸੀ ਅੰਡਰਸਟੈਂਡਿੰਗ ਹੁੰਦੀ ਆ ਜੀ।
0: ਬਿਲਕੁਲ,
1: ਹੁਣ ਸਵਾਲ ਇਹ ਆ ਕਿ ਉਹਨੂੰ ਅਸਟੈਬਲਿਸ਼ ਕਰਨਾ ਜਿਹੜਾ ਹੈਗਾ ਆ ਉਹ ਹੁਣ ਏਜੰਸੀ ਜਿਹੜੀਆਂ ਹੈਗੀਆਂ ਉਹ ਤਾਂ ਵਿਜੀਲੈਂਸ ਦਾ ਰਿਕਾਰਡ ਵੀ ਖੰਗਾਲ ਰਹੀਆਂ
0: ਜੀ,
1: ਵੀ ਕਿੱਥੇ ਕਿੱਥੇ ਕਿਹੜੇ ਕਿਹੜੇ ਬੰਦੇ ਨੂੰ ਕਲੀਨ ਚਿੱਟ ਦਿੱਤੀ ਆ ਜੀ, ਉਹ ਇੱਥੋਂ ਉਹ ਚੱਕ ਕੇ ਵੀ ਲੈ ਗਏ ਹੈਗੀਆਂ ਜੀ, ਮਤਲਬ ਫੋਟੋਗ੍ਰਾਫ ਚੱਕ ਕੇ ਲੈ ਗਏ ਹੈਗੇ ਆ
0: ਜੀ,
1: ਵੀ ਉਹ ਤੋਂ ਪਹਿਲਾਂ ਜਦੋਂ ਉਸ ਬੰਦੇ ਨੂੰ ਕਲੀਨ ਚਿੱਟ ਦਿੱਤੀ ਗਈ ਉਹ ਤੋਂ ਪਹਿਲਾਂ ਉਹ ਵੀ ਕਦੋਂ ਇਹਨਾਂ ਕੋਲ ਆਇਆ ਹੈਗਾ ਜੀ ਵਿਜੀਲੈਂਸ ਦੇ ਦਫ਼ਤਰ, ਉਹ ਮਤਲਬ ਸਾਰੇ ਸੌਦੇ ਜਿਹੜੇ ਹੈਗੇ ਆ ਜੀ ਉਹਨਾਂ ਨੂੰ ਪਤਾ ਲੱਗ ਜਾਣੇ ਆ ਜੀ, ਬਾਕੀ ਮੁੜ ਕੇ ਏਜੰਸੀ ਜਿਹੜੀ ਹੈਗੀ ਆ ਉਹ ਜਦੋਂ ਮਰਜ਼ੀ ਇਹ ਕਿਸੇ ਨਾ ਕਿਸੇ ਨੂੰ ਨੱਥ ਪਾ ਲੈ, ਕੰਮ ਅਜੇ ਹੋਰ ਅੱਗੇ ਜਾਣਾ ਜੀ, ਕਿਉਂਕਿ ਜਿਹੜੇ ਕੇਸ ਅੱਗੇ ਬੰਦ ਕੀਤੇ ਹੈਗੇ ਉਹ ਵੀ ਤਾਂ ਸ਼ੱਕੀ ਹੋ ਜਾਂਦੇ ਨਾ ਜੀ, ਫਿਰ ਇਹਦਾ ਮਤਲਬ ਇਹ ਆ ਇੱਡੇ ਪੈਸੇ ਲੈ ਕੇ ਬੰਦ ਕੀਤੇ ਜਾਂਦੇ ਇਸ ਕੇਸ, ਔਰ ਇਹ ਸਚਾਈ ਵੀ ਆ। ਪਰ ਸਾਹਿਬ ਮੈਂ ਤਾਂ ਤੁਹਾਨੂੰ ਦੱਸੀ ਜਾਂਦਾ ਸੀ ਵੀ ਵਿਜੀਲੈਂਸ ਦਾ ਤਾਂ ਏਦਾਂ ਆ ਕਿ ਵਿਜੀਲੈਂਸ ਵਾਲੇ ਆਪ ਹੀ ਵਕੀਲ ਕਰਾਉਂਦੇ ਆ, ਜੇ ਕਿਸੇ ਨੂੰ ਮੁਲਾਜ਼ਮ ਨੂੰ ਫੜਦੇ ਆ ਆਪ ਹੀ ਉਹਨੂੰ ਬੰਦੇ ਨੂੰ ਜਿਹੜਾ ਬੇਲ ਕਰਾਉਂਦੇ ਆ ਹੈ ਜੀ, ਆਪ ਹੀ ਫਿਰ ਮੁੜ ਕੇ ਰੀਇਨਸਟੇਟ ਕਰਾਉਂਦੇ ਹੈਗੇ ਆ ਜੀ, ਆਪ ਹੀ ਮਹਿਕਮੇ ਚੋਂ ਕੇਸ ਖਤਮ ਕਰਦੇ ਹੈਗੇ ਆ। ਪਰ ਹਾਂਜੀ ਬੰਦੇ ਨੂੰ ਕੋਸਟ ਪੇ ਕਰਨੀ ਪੈਂਦੀ ਹੈਗੀ ਆ ਜੀ, ਕੋਸਟ ਪੇ ਦਾ ਮਤਲਬ ਇਹ ਹੈਗਾ ਕਿ ਦੇਰ ਇਜ਼ ਦ ਕਰਪਸ਼ਨ, ਤੇ ਕਰਪਸ਼ਨ ਹੈਗੀ ਆ ਤੇ ਇੱਕ ਇਹ ਖਬਰ ਜਿਹੜੀ ਆ ਥੋੜੀ ਉੱਪਰ ਤੱਕ ਚੱਲ ਗਈ ਆ ਜੀ, ਤੇ ਹਾਂਜੀ CBI ਵਾਲੇ ਆ ਗਏ ਹੈਗੇ ਜੀ, ਹੋਰ ਤਾਂ ਕੋਈ ਗੱਲ ਨਹੀਂ ਜੀ।
0: ਬਿਲਕੁਲ ਜੀ, ਥੈਂਕ ਯੂ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ।
1: ਹਾਂਜੀ ਸ਼ੁਕਰੀਆ, ਸ਼ੁਕਰੀਆ ਭਾਰਤ ਸਾਹਿਬ,
0: ਥੈਂਕ ਯੂ
1: ਜੀ, ਗ੍ਰੇਟਫੁਲ,
0: ਸ਼ੁਕਰੀਆ। ਲੋ ਦੋਸਤੋ, ਇਸ ਤਰ੍ਹਾਂ ਜੀ ਆਪਣੇ ਨਾਲ ਰਾਜਨ ਸੈਣੀ ਜੀ ਐਡਵੋਕੇਟ ਸਾਹਿਬ ਜਿਹੜੇ ਸਨ ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਅਮਰੀਕਾ ਦੇ ਵਿੱਚ ਵੀ ਤਿਆਰੀ ਹੋ ਚੁੱਕੀ ਹੈ ਭਾਈ ਅਡਾਨੀ ਦੇ ਕੇਸ ਨੂੰ ਸੁਲਝਾਉਣ ਦੇ ਲਈ, ਸਹਿਮਤੀ ਬਣ ਚੁੱਕੀ ਹੈ, ਅਪਰਾਧਿਕ ਦੋਸ਼ ਜਿਹੜੇ ਨੇ ਹਟਾਏ ਜਾਣ ਦੀ ਤਿਆਰੀ ਜਿਹੜੀ ਹੈ ਚੱਲ ਰਹੀ ਹੈ। ਬਹੁਤ ਸਾਰੇ ਤੁਹਾਡੇ ਦੋਸਤੋ ਸੁਨੇਹੇ ਆ ਰਹੇ ਨੇ, ਜੇ ਕਾਲ ਕਰਕੇ ਤੁਸੀਂ ਸੰਖੇਪ ਦੇ ਵਿੱਚ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਤੇ ਨਾਲ ਦੀ ਨਾਲ ਫਿਰ ਆਪਾਂ ਅੱਗੇ ਜਾ ਕੇ ਜਿਹੜੀ ਨਾਵਲ ਦੀ ਵੀ ਬਾਤ ਪਾਉਣੀ ਹੈ ਤੇ ਉਸ ਵੇਲੇ ਮੈਂ ਕਾਲ ਨਹੀਂ ਲੈ ਪਾਵਾਂਗਾ, ਹੁਣ ਤੁਹਾਡੇ ਕੋਲ ਸਮਾਂ ਹੈ, ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਗੱਲ ਕਰਦੇ ਹਾਂ ਅਮਰੀਕਾ ਦੀ ਤੇ ਅਡਾਨੀ ਦੀ। ਅਮਰੀਕਾ ਦੇ ਵਿੱਚ ਜਿਹੜਾ ਅਡਾਨੀ ਦਾ ਕੇਸ ਹੈ ਉਹਨੂੰ ਸੁਲਝਾਉਣ ਦੇ ਲਈ ਸਹਿਮਤੀ ਜਿਹੜੀ ਹੈ ਹੋ ਰਹੀ ਹੈ, ਬਣ ਚੁੱਕੀ ਹੈ, ਅਪਰਾਧਿਕ ਦੋਸ਼ ਹਟਾਏ ਜਾਣ ਦੀ ਤਿਆਰੀ ਹੈ। ਪ੍ਰਕਾਸ਼ਿਤ ਜਿਹੜਾ ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ ਅਮਰੀਕੀ ਸਰਕਾਰ ਦੇ ਜਿਹੜਾ ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ ਦੇ ਵਿੱਚੋਂ ਇੱਕ ਗੌਤਮ ਦੇ ਜਿਹੜਾ ਗੌਤਮ ਅਡਾਨੀ ਹੈ ਉਹਦੇ ਵਿਰੁੱਧ ਦਾਇਰ ਕੀਤੇ ਗਏ ਉਸ ਮੁਕੱਦਮੇ ਨੂੰ ਜਿਹੜਾ ਸੁਲਝਾਉਣ ਦੇ ਲਈ ਸਹਿਮਤ ਹੋ ਗਈ ਹੈ, ਜਿਸ ਦੇ ਵਿੱਚ ਉਹਨਾਂ ਦੇ ਉੱਤੇ ਇਹ ਛੁਪਾ ਕੇ ਜਿਹੜਾ ਨਿਵੇਸ਼ਕਾਂ ਨੂੰ ਧੋਖਾ ਦੇਣ ਦਾ ਦੋਸ਼ ਜਿਹੜਾ ਲਾਇਆ ਗਿਆ ਸੀ। ਭਾਰਤ ਦੇ ਵਿੱਚ ਉਹਨਾਂ ਦੀ ਕੰਪਨੀ ਦਾ ਵਿਸ਼ਾਲ ਜਿਹੜਾ ਸੋਲਰ ਐਨਰਜੀ ਪ੍ਰੋਜੈਕਟ ਦੇ ਵਿੱਚ ਇੱਕ ਕਥਿਤ ਰਿਸ਼ਵਤਖੋਰੀ ਦੀ ਸਕੀਮ ਰਾਹੀਂ ਚਲਾਇਆ ਜਾ ਰਿਹਾ ਸੀ। 2024 ਦੇ ਅਖੀਰ ਦੇ ਵਿੱਚ ਦਾਇਰ ਕੀਤੇ ਗਏ ਮੁਕੱਦਮੇ ਦੇ ਵਿੱਚ ਸਿਕਿਉਰਟੀਜ਼ ਐਂਡ ਐਕਸਚੇਂਜ ਕਮਿਸ਼ਨ ਜਿਹੜਾ ਉਹਨੇ ਜਿਹੜਾ ਭਾਰਤੀ ਅਰਬਪਤੀ ਗੌਤਮ ਅਡਾਨੀ ਤੇ ਉਹਨਾਂ ਦੇ ਭਤੀਜੇ ਸਾਗਰ ਅਡਾਨੀ ਜੋ ਕਿ ਊਰਜਾ ਕੰਪਨੀ ਅਡਾਨੀ ਗ੍ਰੀਨ ਐਨਰਜੀ ਲਿਮਟਿਡ ਦੇ ਦੋਵੇਂ ਆਗੂ ਨੇ ਉਹਨਾਂ ਉੱਤੇ ਵਧੀਆ ਜਿਹੜੀਆਂ ਦਰਾਂ ਦੇ ਉੱਤੇ ਊਰਜਾ ਖਰੀਦਣ ਦੇ ਸਰਕਾਰੀ ਠੇਕੇ ਹਾਸਲ ਕਰਨ ਬਦਲੇ ਭਾਰਤੀ ਸਰਕਾਰੀ ਅਧਿਕਾਰੀਆਂ ਨੂੰ ਕਰੋੜਾਂ ਡਾਲਰਾਂ ਦੇ ਬਰਾਬਰ ਰਿਸ਼ਵਤ ਦੇਣ ਦਾ ਵਾਅਦਾ ਜਿਹੜਾ ਕਰਨ ਦਾ ਦੋਸ਼ ਲਾਇਆ ਗਿਆ ਸੀ। ਉਸ ਸਮੇਂ ਕੰਪਨੀ ਨੇ ਵਾਲ ਸਟਰੀਟ ਦੇ ਨਿਵੇਸ਼ਕਾਂ ਤੋਂ ਕਈ ਅਰਬ ਡਾਲਰ ਹਾਸਲ ਕੀਤੇ ਜਿਨ੍ਹਾਂ ਨੂੰ ਕਥਿਤ ਤੌਰ ਦੇ ਉੱਤੇ ਭਰੋਸਾ ਦਿੱਤਾ ਗਿਆ ਸੀ ਕਿ ਕੰਪਨੀ ਦੇ ਕੋਲ ਇਕ ਮਜ਼ਬੂਤ ਰਿਸ਼ਵਤਖੋਰੀ ਵਿਰੋਧੀ ਪਾਲਣਾ ਪ੍ਰੋਗਰਾਮ ਹੈ ਤੇ ਸੀਨੀਅਰ ਪ੍ਰਬੰਧਨ ਦੇ ਵੱਲੋਂ ਵਾਅਦੇ ਕੀਤੇ ਗਏ ਸਨ ਕਿ ਕੋਈ ਵੀ ਰਿਸ਼ਵਤਖੋਰੀ ਨਹੀਂ ਹੋਵੇਗੀ। ਐਸ ਈ ਸੀ ਨੇ ਜਿਹੜਾ ਉਸ ਸਮੇਂ ਕਿਹਾ ਸੀ ਕਿ ਇਨ੍ਹਾਂ ਕਾਰਵਾਈਆਂ ਨੇ ਅਮਰੀਕੀ ਸਿਕਿਉਰਟੀਜ਼ ਕਾਨੂੰਨ ਦੇ ਧੋਖਾਧੜੀ ਵਿਰੋਧੀ ਉਪਬੰਧਾਂ ਦੀ ਉਲੰਘਣਾ ਕੀਤੀ ਹੈ। ਅਦਾਲਤੀ ਦਸਤਾਵੇਜ਼ ਦਰਸਾਉਂਦੇ ਨੇ ਕਿ ਗੌਤਮ ਅਡਾਨੀ 6 ਮਿਲੀਅਨ ਅਮਰੀਕਨ ਡਾਲਰ ਦਾ ਜਿਹੜਾ ਸਿਵਲ ਜੁਰਮਾਨਾ ਭਰਨ ਦੇ ਲਈ ਸਹਿਮਤ ਹੋ ਗਏ ਨੇ ਤੇ ਕਹਿੰਦੇ ਭਾਈ 6 ਮਿਲੀਅਨ ਡਾਲਰ ਭਰ ਦਿੰਦੇ ਆ ਤੇ ਕੇਸ ਜਿਹੜਾ ਰਫਾ ਦਫਾ ਹੋ ਜਾਣਾ ਫਿਰ, ਜਦੋਂ ਕਿ ਉਨ੍ਹਾਂ ਦੇ ਭਤੀਜੇ ਨੇ 12 ਮਿਲੀਅਨ ਅਮਰੀਕਨ ਡਾਲਰ ਦੇਣ ਦੀ ਸਹਿਮਤੀ ਜਤਾਈ ਹੈ। ਪ੍ਰਸਤਾਵਿਤ ਸਮਝੌਤੇ ਦੇ ਵਿਚ ਦੋਸ਼ ਜਿਹੜੇ ਨੇ ਕਬੂਲਣਾ ਸ਼ਾਮਲ ਨਹੀਂ ਹੈ। ਅਡਾਨੀ ਗਰੁੱਪ ਨੇ ਉਸ ਸਮੇਂ ਜਿਹੜਾ ਦੋਸ਼ਾਂ ਨੂੰ ਬੇਬੁਨਿਆਦ ਦਸਿਆ ਗਿਆ ਨਕਾਰ ਦਿੱਤਾ ਸੀ ਤੇ ਵੀਰਵਾਰ ਨੂੰ ਦੋਵਾਂ ਅਡਾਨੀਆਂ ਦੇ ਵਕੀਲਾਂ ਨੂੰ ਭੇਜੇ ਗਏ ਸੁਨੇਹਿਆਂ ਦਾ ਕੋਈ ਜਵਾਬ ਜਿਹੜਾ ਨਹੀਂ ਮਿਲਿਆ। ਰਫਾ ਦਫਾ ਹੋ ਜਾਂਦਾ ਜੀ, ਪੈਸੇ ਦੇ ਕੇ ਲੈ ਕੇ ਸਾਰਾ ਕੁਝ ਚੱਕ ਦੇਣਾ ਕੰਮ ਨੂੰ ਕਹਿੰਦੇ ਤੇ ਸ਼ਾਂਤੀ ਟੁਕੜਿਆਂ ਦੇ ਵਿਚ ਨਹੀਂ ਹੋ ਸਕਦੀ। ਐਸ ਜੈਸ਼ੰਕਰ ਉਨ੍ਹਾਂ ਨੇ ਬਿਆਨ ਦਿੱਤਾ। ਬ੍ਰਿਕਸ ਦਾ ਜਿਹੜਾ ਜੋ ਸੰਮੇਲਨ ਚੱਲ ਰਿਹਾ, ਬ੍ਰਿਕਸ ਸਮੂਹ ਦੇ ਵਿਦੇਸ਼ ਮੰਤਰੀਆਂ ਦੀ ਜਿਹੜੀ ਹੈ ਕਾਨਕਲੇਵ ਦੇ ਵਿਚ ਪੱਛਮੀ ਏਸ਼ੀਆ ਸੰਕਟ ਦੇ ਨਾਲ ਜੁੜੇ ਫਿਕਰਾਂ ਦੇ ਬਾਰੇ ਚਰਚਾ ਹੋਈ ਹੈ। ਭਾਰਤ ਨੇ ਵੀਰਵਾਰ ਕੱਲ੍ਹ ਬੀਤੇ ਚ ਪੱਛਮੀ ਏਸ਼ੀਆ ਸੰਕਟ ਦੇ ਉਤੇ ਇਸ ਦੇ ਊਰਜਾ ਸਪਲਾਈ ਦੇ ਉਤੇ ਪੈਣ ਵਾਲੇ ਅਸਰ ਅਤੇ ਹੋਰਮੁਜ਼ ਜਲ ਮਾਰਗ ਦੇ ਵਿਚ ਸਮੁੰਦਰੀ ਸਥਿਰਤਾ ਜਿਹੜੀ ਉਹਦੇ ਬਾਰੇ ਵੱਡਾ ਫਿਕਰ ਜਤਾਉਂਦਿਆਂ ਪੰਜ ਮੁਲਕੀ ਸਮੂਹ ਬ੍ਰਿਕਸ ਨੂੰ ਅਪੀਲ ਕੀਤੀ ਕਿ ਭੂ ਸਿਆਸੀ ਉਥਲ ਪੁਥਲ ਦੇ ਦਰਮਿਆਨ ਇਕ ਪਾਸੜ ਜਬਰੀ ਪਾਬੰਦੀਆਂ ਦੂਰ ਕਰਨ ਦੇ ਲਈ ਵਿਹਾਰਕ ਤਰੀਕੇ ਵਿਕਸਿਤ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸ਼ਾਂਤੀ ਜਿਹੜੀ ਹੈ ਟੁਕੜਿਆਂ ਦੇ ਵਿਚ ਨਹੀਂ ਹੋ ਸਕਦੀ ਹੈ। ਵਿਦੇਸ਼ ਮੰਤਰੀ ਅਜੈ ਸ਼ੰਕਰ ਉਨ੍ਹਾਂ ਨੇ ਇੱਥੇ 2 ਰੋਜ਼ਾ ਬ੍ਰਿਕਸ ਕਾਨਕਲੇਵ ਦੇ ਉਦਘਾਟਨੀ ਦਿਨ ਆਪਣੇ ਸੰਬੋਧਨ ਦੇ ਵਿਚ ਕਿਸੇ ਮੁਲਕ ਦਾ ਨਾਮ ਲਏ ਬਗੈਰ ਹੀ ਕਿਹਾ ਕਿ ਪ੍ਰਭੂ ਸੱਤਾ ਤੇ ਖੇਤਰੀ ਅਖੰਡਤਾ ਦਾ ਸਤਿਕਾਰ ਹੀ ਕੌਮਾਂਤਰੀ ਰਿਸ਼ਤਿਆਂ ਦਾ ਆਧਾਰ ਹੋਣਾ ਚਾਹੀਦਾ ਹੈ। ਟਕਰਾਅ ਦੇ ਹੱਲ ਦੇ ਲਈ ਸੰਵਾਦ ਦੇ ਵਿਚ ਤੇ ਕੂਟਨੀਤੀ ਹੀ ਇਕੋ ਇਕ ਜਿਹੜਾ ਟਿਕਾਊ ਰਾਹ ਹੈ। ਭਾਰਤ ਤਣਾਅ ਘਟਾਉਣ ਦੇ ਯਤਨਾਂ ਦੇ ਵਿਚ ਜਿਹੜਾ ਰਚਨਾਤਮਕ ਯੋਗਦਾਨ ਪਾਉਣ ਅਤੇ ਸਥਿਰਤਾ ਬਹਾਲ ਕਰਨ ਦੇ ਉਦੇਸ਼ ਦੇ ਨਾਲ ਕੀਤੀ ਜਾਣ ਵਾਲੀ ਹਰੇਕ ਪਹਿਲਕਦਮੀ ਦੀ ਹਮਾਇਤ ਕਹਿੰਦੇ ਲਈ ਉਹਦੇ ਲਈ ਤਿਆਰ ਹੈ। ਜੈਸ਼ੰਕਰ ਉਨ੍ਹਾਂ ਨੇ ਇਸ ਗੱਲ ਦੇ ਉਤੇ ਜ਼ੋਰ ਦਿੱਤਾ ਕਿ ਸ਼ਾਂਤੀ ਟੁਕੜਿਆਂ ਦੇ ਵਿਚ ਨਹੀਂ ਹੋ ਸਕਦੀ ਤੇ ਕੌਮਾਂਤਰੀ ਕਾਨੂੰਨਾਂ ਦੀ ਪਾਲਣਾ, ਨਾਗਰਿਕਾਂ ਦੀ ਰੱਖਿਆ ਕਰਨਾ ਅਤੇ ਜਨਤਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਤੋਂ ਬਚਣਾ ਜ਼ਰੂਰੀ ਹੈ। ਉਨ੍ਹਾਂ ਹੋਰਮੁਜ਼ ਜਲ ਮਾਰਗ ਅਤੇ ਲਾਲ ਸਾਗਰ ਰਾਹੀਂ ਸੁਰੱਖਿਅਤ ਅਤੇ ਬੇਰੋਕ ਸਮੁੰਦਰੀ ਵਹਾਅ ਜਿਹੜਾ ਰਾਸਤੇ ਚੱਲਦੇ ਨੇ ਵਹਾ ਯਕੀਨੀ ਬਣਾਉਣ ਦੀ ਜ਼ੋਰਦਾਰ ਜਿਹੜੀ ਹੈ ਵਕਾਲਤ ਕੀਤੀ ਹੈ। ਗਾਜ਼ਾ ਦੇ ਵਿਚ ਟਕਰਾਅ ਦੇ ਮਾਨਵਤਾ ਉਤੇ ਪੈਣ ਵਾਲੇ ਗੰਭੀਰ ਅਸਰ ਉਤੇ ਜਿਹੜਾ ਫਿਕਰ ਜਤਾਇਆ। ਬੈਠਕ ਦੇ ਵਿਚ ਇਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਗਚੀ, ਰੂਸ ਦੇ ਵਿਦੇਸ਼ ਮੰਤਰੀ ਸਰਗਈ ਲਾਵਰੋ, ਬ੍ਰਾਜ਼ਿਲ ਦੇ ਜਿਹੜੇ ਨੇ ਮਾਉਰੋ ਤੇ ਇੰਡੋਨੇਸ਼ੀਆ ਦੇ ਵਿਦੇਸ਼ ਮੰਤਰੀ ਸਿਗੋਨੋ ਤੇ ਦੱਖਣੀ ਅਫਰੀਕਾ ਦੇ ਕੌਮਾਂਤਰੀ ਸਬੰਧਾਂ ਦੇ ਬਾਰੇ ਮੰਤਰੀ ਰੋਨਾਲਡ ਲਾਮੋਲਾ ਜਿਹੜੇ ਹਾਜ਼ਰ ਸਨ। ਇਸੇ ਤਰ੍ਹਾਂ ਜੈਸ਼ੰਕਰ ਨੇ UN ਸਲਾਮਤੀ ਕੌਂਸਲ ਦੇ ਵਿਚ ਸੁਧਾਰਾਂ ਦੀ ਵੀ ਵਕਾਲਤ ਕੀਤੀ ਹੈ ਤੇ ਉਨ੍ਹਾਂ ਕਿਹਾ ਕਿ ਭਾਰਤ ਇਨ੍ਹਾਂ ਉਦੇਸ਼ਾਂ ਨੂੰ ਅੱਗੇ ਵਧਾਉਣ ਦੇ ਲਈ ਸਾਰੇ ਭਾਈਵਾਲ ਜਿਹੜੇ ਨੇ ਉਨ੍ਹਾਂ ਦੇ ਨਾਲ ਰਚਨਾਤਮਕ ਤੌਰ ਦੇ ਉਤੇ ਜੁੜਨ ਦੇ ਲਈ ਵਚਨਬੱਧ ਹੈ। ਦੂਸਰੇ ਪਾਸੇ UAE ਨੇ ਆਪਣੇ ਬੈਂਜਾਮਿਨ ਨੇਤਨਯਾਹੂ ਜਿਹੜੇ ਨੇ ਉਹਦੀ ਗੁਪਤ ਫੇਰੀ ਤੋਂ ਇਨਕਾਰ ਕਰ ਦਿੱਤਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਇਜ਼ਰਾਈਲ ਅਮਰੀਕਾ ਇਰਾਨ ਜੰਗ ਦੇ ਦੌਰਾਨ ਸੰਯੁਕਤ ਅਰਬ ਅਮੀਰਾਤ ਦੀ ਜਿਹੜੀ ਗੁਪਤ ਫੇਰੀ ਦੇ ਉਤੇ ਆਏ ਸਨ। ਉਨ੍ਹਾਂ ਦੇ ਦਫ਼ਤਰ ਦੇ ਮੁਤਾਬਕ ਇਸ ਫੇਰੀ ਦਾ ਮੁੱਖ ਮਹੱਤਵ ਖਾੜੀ ਮੁਲਕ ਦੇ ਨਾਲ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨਾ ਸੀ। UAE ਨੇ ਜਿਹੜਾ ਹਾਲਾਂਕਿ ਨੇਤਨਯਾਹੂ ਦੀ ਅਜਿਹੀ ਕਿਸੇ ਵੀ ਫੇਰੀ ਤੋਂ ਇਨਕਾਰ ਕੀਤਾ। ਇਜ਼ਰਾਈਲੀ ਜਿਹੜੇ ਨੇ ਬਿਆਨ ਦੇ ਮੁਤਾਬਕ ਆਪਣੀ ਇਸ ਫੇਰੀ ਦੇ ਦੌਰਾਨ ਨੇਤਨਯਾਹੂ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਹਜਾਨ ਨੂੰ ਜਿਹੜਾ ਮਿਲੇ ਹੈ ਤੇ ਮੁਲਾਕਾਤ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਦੇ ਵਿਚ ਇਤਿਹਾਸਕ ਜਿਹੜਾ ਮੀਲ ਪੱਥਰ ਦੱਸੀ ਹੈ। UAE ਦੀ ਜਿਹੜੀ ਅਧਿਕਾਰਤ ਖ਼ਬਰ ਏਜੰਸੀ ਵੈਮ ਨੇ ਇਕ ਜਿਹੜਾ ਮਜ਼ਮੂਨ ਦੇ ਵਿਚ ਨੇਤਨਯਾਹੂ ਦੀ ਫੇਰੀ ਸਬੰਧੀ ਰਿਪੋਰਟ ਤੋਂ ਇਨਕਾਰ ਕੀਤਾ ਤੇ ਏਜੰਸੀ ਦੇ ਮੁਤਾਬਕ ਦੋਵਾਂ ਮੁਲਕਾਂ ਦੇ ਸਬੰਧ ਜੱਗ ਜ਼ਹਿਰ ਜਿਹੜੇ ਨੇ ਕੀਤੇ ਨੇ ਤੇ ਜਾਣੇ ਪਛਾਣੇ ਤੇ ਅਧਿਕਾਰਤ ਤੌਰ ਉਤੇ ਐਲਾਨੇ ਗਏ ਅਬਰਾਹਮ ਸਮਝੌਤਿਆਂ ਦੇ ਢਾਂਚੇ ਦੇ ਉਤੇ ਅੰਦਰ ਚਲਾਏ ਜਾਂਦੇ ਨੇ ਤੇ ਗੈਰ ਪਾਰਦਰਸ਼ੀ ਜਾਂ ਗੈਰ ਅਧਿਕਾਰਤ ਪ੍ਰਬੰਧਾਂ ਦੇ ਉਤੇ ਆਧਾਰਿਤ ਨਹੀਂ ਨੇ। ਦੂਸਰੇ ਪਾਸੇ ਤਾਈਵਾਨ ਦੇ ਬਾਰੇ ਵਧੇਰੇ ਚੌਕਸ ਰਹੇ ਅਮਰੀਕਾ, ਜਿਹੜਾ ਜਿਨਪਿੰਗ ਨੇ ਇਹ ਗੱਲ ਕਹੀ ਹੈ ਮੂੰਹ ਦੇ ਉਤੇ ਆਪਣੇ ਟਰੰਪ ਸਾਹਿਬ ਦੇ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੇ ਅਮਰੀਕੀ ਹਮਰੁਤਬਾ ਡੋਨਲਡ ਟਰੰਪ ਨੂੰ ਚੇਤਾਵਨੀ ਦਿੱਤੀ ਹੈ ਕਿ ਤਾਈਵਾਨ ਮੁੱਦੇ ਦੇ ਨਾਲ ਨਜਿੱਠਣ ਮੌਕੇ ਅਮਰੀਕਾ ਵਧੇਰੇ ਚੌਕਸ ਰਹੇ, ਨਹੀਂ ਤਾਂ ਦੋਵਾਂ ਮੁਲਕਾਂ ਦੇ ਦਰਮਿਆਨ ਝੜਪਾਂ ਦੇ ਉੱਤੇ ਟਕਰਾਅ ਹੋ ਸਕਦੈ। ਤੇ ਟਰੰਪ ਜਿਹੜਾ ਤਰੀਫਾਂ ਦੇ ਪੁਲ ਬਣ ਰਿਹਾ ਪੂਰੇ ਜਿਨਪਿੰਗ ਦੇ, ਕਹਿੰਦਾ ਤੁਹਾਡੇ ਵਰਗਾ ਲੀਡਰ ਹੀ ਕੋਈ ਨਹੀਂ ਹੈ, ਜਿੱਦਾਂ ਮੋਦੀ ਸਾਹਿਬ ਨੂੰ ਕਹਿੰਦਾ ਮੇਰਾ ਯਾਰ ਹੈ, ਤੇ ਇਸੇ ਤਰ੍ਹਾਂ ਹੁਣ ਚੀਨ ਦੇ ਵਿੱਚ ਜਾ ਕੇ ਉਹਦੀ ਜਿਹੜੀ ਇੱਥੇ ਪਿੱਠ ਥਪਥਪਾ ਰਿਹਾ।

ਸੰਬੰਧਾਂ ਨੂੰ ਬਣਾਉਣ ਦੇ ਲਈ ਨਵੇਂ ਦ੍ਰਿਸ਼ਟੀਕੋਣ ਉੱਤੇ ਜਿਹੜਾ ਸਹਿਮਤ ਹੋਏ ਨੇ ਉਨ੍ਹਾਂ ਕਿਹਾ ਕਿ ਇਹ ਨਵਾਂ ਦ੍ਰਿਸ਼ਟੀਕੋਣ ਅਗਲੇ 3 ਸਾਲਾਂ ਤੇ ਉਸ ਤੋਂ ਬਾਅਦ ਵੀ ਦੁਵੱਲੇ ਰਿਸ਼ਤਿਆਂ ਨੂੰ ਰਣਨੀਤਿਕ ਸੇਧ ਦੇਵੇਗਾ ਤੇ ਦੋਵਾਂ ਮੁਲਕਾਂ ਦੇ ਲੋਕਾਂ ਤੇ ਕੌਮਾਂਤਰੀ ਭਾਈਚਾਰੇ ਨੂੰ ਇਸ ਦਾ ਜਿਹੜਾ ਸਵਾਗਤ ਕਰਨਾ ਚਾਹੀਦਾ ਹੈ। ਦੂਸਰੇ ਪਾਸੇ ਅਫਗਾਨਿਸਤਾਨ, ਤਾਲਿਬਾਨ ਨੇ 3 ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ। UN ਨੇ ਰਿਪੋਰਟ ਦਿੱਤੀ ਹੈ। ਸੰਯੁਕਤ ਰਾਸ਼ਟਰ ਨੇ ਤੇ ਮਨੁੱਖੀ ਅਧਿਕਾਰ ਸਮੂਹਾਂ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਦੇ ਤਾਲਿਬਾਨੀ ਅਧਿਕਾਰੀਆਂ ਨੇ ਪਿਛਲੇ ਦਿਨਾਂ ਦੇ ਵਿਚ ਅਣਪਛਾਤੇ ਦੋਸ਼ਾਂ ਦੇ ਤਹਿਤ ਘੱਟੋ ਘੱਟ 3 ਪੱਤਰਕਾਰਾਂ ਨੂੰ ਹਿਰਾਸਤ ਦੇ ਵਿਚ ਲਿਆ। ਅਫਗਾਨਿਸਤਾਨ ਦੇ ਵਿਚ ਸੰਯੁਕਤ ਰਾਸ਼ਟਰ ਮਿਸ਼ਨ ਨੇ ਵੀਰਵਾਰ ਨੂੰ ਇਨ੍ਹਾਂ ਗ੍ਰਿਫ਼ਤਾਰੀਆਂ ਦੇ ਨਾਲ ਨਾਲ ਡੀ ਫੈਕਟੋ ਅਧਿਕਾਰੀਆਂ ਯਾਨੀ ਕਿ ਮੌਜੂਦਾ ਸਰਕਾਰ ਵੱਲੋਂ ਤਲਾਸ਼ੀ ਮੁਹਿੰਮਾਂ ਦੇ ਦੌਰਾਨ ਪੱਤਰਕਾਰਾਂ ਦੇ ਵਿਰੁੱਧ ਹਮਲਿਆਂ ਤੇ ਜਾਇਦਾਦ ਜ਼ਬਤ ਕਰਨ ਦੀਆਂ ਰਿਪੋਰਟਾਂ ਦੇ ਉਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। 2021 ਦੇ ਵਿਚ ਜਦੋਂ ਤੋਂ ਤਾਲਿਬਾਨ ਨੇ ਸੱਤਾ ਸੰਭਾਲੀ ਹੈ ਉਦੋਂ ਤੋਂ ਅਫਗਾਨਿਸਤਾਨ ਪ੍ਰੈਸ ਦੀ ਆਜ਼ਾਦੀ ਦੇ ਮਾਮਲੇ ਦੇ ਵਿਚ ਦੁਨੀਆਂ ਦੇ ਸਭ ਤੋਂ ਖਰਾਬ ਦੇਸ਼ਾਂ ਦੀ ਸੂਚੀ ਦੇ ਵਿਚ ਆ ਗਈ ਹੈ। ਰਿਪੋਰਟਰਸ ਵਿਦਆਊਟ ਬਾਰਡਰਸ ਦੇ 2026 ਦੇ ਅੰਕੜਿਆਂ ਦੇ ਮੁਤਾਬਕ 180 ਦੇਸ਼ਾਂ ਦੇ ਵਿਚੋਂ ਅਫਗਾਨਿਸਤਾਨ ਦਾ ਨੰਬਰ 175ਵਾਂ ਹੈ। ਸੰਯੁਕਤ ਰਾਸ਼ਟਰ ਮਿਸ਼ਨ ਨੇ ਕਿਹਾ ਕਿ ਅਫਗਾਨਿਸਤਾਨ ਜਾਂ ਅਫਗਾਨ ਸਮਾਜ ਦੀ ਪਾਰਦਰਸ਼ਤਾ, ਜਵਾਬਦੇਹੀ ਤੇ ਭਲਾਈ ਦੇ ਲਈ ਇਕ ਸੁਤੰਤਰ, ਨਿਰਪੱਖ ਤੇ ਸੁਰੱਖਿਅਤ ਪ੍ਰੈਸ ਜ਼ਰੂਰੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੌਮਾਂਤਰੀ ਮਨੁੱਖੀ ਅਧਿਕਾਰਾਂ ਦੇ ਕਾਨੂੰਨ ਦੇ ਤਹਿਤ ਆਪਣੀਆਂ ਜਿੰਮੇਵਾਰੀਆਂ ਨਿਭਾਉਣ ਅਤੇ ਇਹ ਯਕੀਨੀ ਬਣਾਉਣ ਕਿ ਪੱਤਰਕਾਰ ਡਰ, ਪਰੇਸ਼ਾਨੀ ਜਾਂ ਬਦਲੇ ਦੀ ਕਾਰਵਾਈ ਦੇ ਬਿਨਾਂ ਆਪਣਾ ਕੰਮ ਜਿਹੜਾ ਹੈ ਕਰ ਸਕਣ। ਆਖਰੀ ਖ਼ਬਰਾਂ ਵੱਲ ਨੂੰ ਦੋ ਵਾਧਿਆਂ ਤੇ ਗਲੋਬਲ ਮਾਰਕੀਟ ਨੂੰ ਰਾਹਤ ਜਿਹੜੀ ਮਿਲ ਰਹੀ ਹੈ। ਕਹਿੰਦੇ ਇਰਾਨ ਬੋਲਿਆ ਇਹਦੇ ਵਿਚ ਹੋਰਮੁਜ਼ ਸਟ੍ਰੇਟ ਤੋਂ ਗੁਜ਼ਰੇ ਨੇ 30 ਜਹਾਜ਼। ਇਰਾਨ ਨੇ ਕਿਹਾ ਕਿ ਪਿਛਲੇ ਕੁਝ ਘੰਟਿਆਂ ਦੇ ਵਿਚ 30 ਜਹਾਜ਼ ਹੋਰਮੁਜ਼ ਸਟ੍ਰੇਟ ਜਿਹੜੀ ਹੈ ਉਦੋਂ ਤੋਂ ਗੁਜ਼ਰੇ ਨੇ। ਇਸ ਤੋਂ ਬਾਅਦ ਵੀਰਵਾਰ ਨੂੰ ਤੇਲ ਦੀਆਂ ਕੀਮਤਾਂ ਦੇ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਇਰਾਨ ਦੇ ਸਰਕਾਰੀ ਮੀਡੀਆ ਨੇ ਦਸਿਆ ਕਿ ਇਰਾਨ ਨੇ ਕੁਝ ਚੀਨੀ ਜਹਾਜ਼ਾਂ ਨੂੰ ਲੰਘਣ ਦੀ ਇਜਾਜ਼ਤ ਦੇਣੀ ਸ਼ੁਰੂ ਕਰ ਦਿੱਤੀ ਹੈ। ਤੇ ਇਸੇ ਤਰ੍ਹਾਂ ਹੀ ਜਿਹੜਾ ਆਪਣਾ ਭਾਰਤ ਅਤੇ UAE ਦੇ ਵਿਚਾਲੇ ਤੇਲ ਭੰਡਾਰ ਅਤੇ LPG ਸਪਲਾਈ ਨੂੰ ਜਿਹੜਾ ਲੈ ਕੇ ਸਮਝੌਤੇ ਜਿਹੜੇ ਨੇ ਦਸਤਖਤ ਕੀਤੇ ਗਏ ਨੇ। ਭਾਰਤ ਅਤੇ ਸੰਯੁਕਤ ਅਰਬ ਅਮਰਾਤ ਨੇ ਸ਼ੁੱਕਰਵਾਰ ਅੱਜ ਪੈਟਰੋਲੀਅਮ ਅਤੇ ਊਰਜਾ ਖੇਤਰ ਚ ਦੋ ਵੱਡੇ ਸਮਝੌਤਿਆਂ ਦੇ ਉਤੇ ਦਸਤਖਤ ਕੀਤੇ ਆ। ਇਨ੍ਹਾਂ ਦੇ ਵਿਚ ਭਾਰਤ ਦੇ ਰਣਨੀਤਿਕ ਭੰਡਾਰਾਂ ਦੇ ਵਿਚ ਕੱਚੇ ਤੇਲ ਦੀ ਸਟੋਰੇਜ ਵਧਾਉਣ ਦੇ ਲਈ ਇਕ ਰਣਨੀਤਿਕ ਸਮਝੌਤਾ ਅਤੇ ਲੰਮੇ ਸਮੇਂ ਲਈ ਤਰਲ ਪੈਟਰੋਲੀਅਮ ਗੈਸ LPG ਸਪਲਾਈ ਦਾ ਸਹਿਯੋਗ ਜਿਹੜਾ ਸ਼ਾਮਲ ਹੈ। ਇਹ ਸਮਝੌਤੇ ਉਸ ਸਮੇਂ ਹੋਏ ਨੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ UAE ਜਿਹੜੇ ਨੇ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਜਾਨ ਨੇ ਪੱਛਮੀ ਏਸ਼ੀਆ ਦੇ ਵਿਚ ਵੱਧ ਰਹੇ ਇਕ ਇਲਾਕਾਈ ਤਣਾਅ ਦੇ ਵਿਚਕਾਰ ਕਈ ਅਹਿਮ ਮੁੱਦਿਆਂ ਦੇ ਉਤੇ ਡੂੰਘੀ ਗੱਲਬਾਤ ਕੀਤੀ ਹੈ। ਆਖਰੀ ਖ਼ਬਰ ਲੈ ਕੇ ਦੋਸਤੋ ਕਿਤਾਬਾਂ ਦੇ ਨਾਲ ਜੁੜਦੀ ਗੱਲ ਹੈ, ਵਧੀਆ ਜਿਹੜੀ ਹੈ ਪੋਜ਼ਿਟਿਵ ਖ਼ਬਰ ਹੈ, ਫਿਰ ਆਪਾਂ ਮੁਕੱਦਰ ਜੀ ਦੀ ਗੱਲ ਸੁਣਦੇ ਹਾਂ। ਕਿਤਾਬਾਂ ਖਰੀਦੋ, ਬਰਾਬਰ ਮੁੱਲ ਦੀਆਂ ਪੁਸਤਕਾਂ ਮੁਫ਼ਤ ਪਾਓ। ਭਾਸ਼ਾ ਵਿਭਾਗ ਦੇ ਵੱਲੋਂ ਬੁੱਕ ਮੈਚਿੰਗ ਜਿਹੜਾ ਉਹਦਾ ਹੀ ਸਕੀਮ ਸ਼ੁਰੂ ਕੀਤੀ ਗਈ ਹੈ, ਗ੍ਰਾਂਟ, ਬੁੱਕ ਮੈਚਿੰਗ ਗ੍ਰਾਂਟ, ਉਹਦੇ ਬਾਰੇ ਥੋੜਾ ਜ਼ਿਕਰ ਕਰਕੇ ਫਿਰ ਆਪਾਂ ਗੱਲਬਾਤ ਸੁਣਦੇ ਹਾਂ। ਅੱਜ ਦੇ ਸਮੇਂ ਦੇ ਵਿਚ ਜਦੋਂ ਨੌਜਵਾਨ ਪੀੜ੍ਹੀ ਮੋਬਾਈਲ ਫੋਨਾਂ ਤੇ ਡਿਜੀਟਲ ਪਲੇਟਫਾਰਮਾਂ ਦੇ ਵੱਲ ਜ਼ਿਆਦਾ ਖਿੱਚੀ ਜਾ ਰਹੀ ਹੈ, ਉਥੋਂ ਜਿਹੜਾ ਉਦੋਂ ਹੀ ਭਾਸ਼ਾ ਵਿਭਾਗ ਨੇ ਪੜ੍ਹਨ ਦੀ ਆਦਤ ਨੂੰ ਮੁੜ ਸੁਰਜੀਤ ਕਰਨ ਤੇ ਸੂਬੇ ਦੇ ਵਿਚ ਪੁਸਤਕ ਸਭਿਆਚਾਰ ਨੂੰ ਮਜ਼ਬੂਤ ਕਰਨ ਦੇ ਉਦੇਸ਼ਾਂ ਦੇ ਨਾਲ ਇਕ ਵਿਲੱਖਣ ਮਹਿਲ ਜਿਹੜਾ ਪਹਿਲਕਦਮੀ ਸ਼ੁਰੂ ਕੀਤੀ ਹੈ। ਦਰਅਸਲ ਹੁਣ ਬੁੱਕ ਮੈਚਿੰਗ ਗ੍ਰਾਂਟ ਜਿਹੜੀ ਹੈ ਸਕੀਮ ਤਹਿਤ ਵਿਭਾਗ ਤੋਂ ਪੁਸਤਕਾਂ ਜਿਹੜੀਆਂ ਨੇ ਖਰੀਦਣ ਵਾਲੇ ਸਕੂਲਾਂ, ਕਾਲਜਾਂ ਤੇ ਪੇਂਡੂ ਲਾਇਬ੍ਰੇਰੀਆਂ ਨੂੰ ਬਰਾਬਰ ਕੀਮਤ ਦੀਆਂ ਵਾਧੂ ਪੁਸਤਕਾਂ ਮੁਫ਼ਤ ਦਿੱਤੀਆਂ ਜਾਣਗੀਆਂ। ਇਹ ਪਹਿਲਕਦਮੀ ਨੂੰ ਸਾਹਿਤ ਨੂੰ ਜਿਹੜਾ ਉਤਸ਼ਾਹਿਤ ਕਰਨ ਤੇ ਵਿਦਿਆਰਥੀਆਂ ਤੇ ਪਾਠਕਾਂ ਨੂੰ ਮੁੜ ਕਿਤਾਬਾਂ ਦੇ ਨਾਲ ਜੋੜਨ ਵੱਲ ਜਿਹੜਾ ਇਕ ਵੱਡਾ ਜਿਹੜਾ ਕਦਮ ਮੰਨਿਆ ਜਾ ਰਿਹਾ। ਤੇ ਇਸੇ ਦੇ ਨਾਲ ਸਕੀਮ ਦੇ ਵੇਰਵੇ ਸਾਂਝੇ ਕਰਦਿਆਂ ਭਾਸ਼ਾ ਵਿਭਾਗ ਦੇ ਸਹਾਇਕ ਜਿਹੜੇ ਡਾਇਰੈਕਟਰ ਨੇ ਤਜਿੰਦਰ ਸਿੰਘ ਗਿੱਲ ਹੋਣਾ ਦੱਸਿਆ ਕਿ ਇਹ ਸਕੀਮ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ, ਕਾਲਜਾਂ ਤੇ ਪੇਂਡੂ ਲਾਇਬ੍ਰੇਰੀਆਂ ਦੋਵਾਂ ਦੇ ਲਈ ਖੁੱਲੀ ਹੈ। ਗਿੱਲ ਹੋਣਾ ਨੇ ਕਿਹਾ ਕਿ ਸਾਡਾ ਮੁੱਖ ਉਦੇਸ਼ ਲਾਇਬ੍ਰੇਰੀਆਂ ਨੂੰ ਹੋਰ ਬਿਹਤਰ ਬਣਾਉਣ ਤੇ ਵਿਦਿਆਰਥੀਆਂ ਤੇ ਆਮ ਲੋਕਾਂ ਦੇ ਵਿਚ ਪੜ੍ਹਨ ਦੀ ਆਦਤ ਪੈਦਾ ਕਰਨਾ ਹੈ। ਇਹ ਪਹਿਲਕਦਮੀ ਵਿਦਿਅਕ ਸੰਸਥਾਵਾਂ ਨੂੰ ਘੱਟ ਖਰਚੇ ਤੇ ਕਿਤਾਬਾਂ ਦਾ ਸੰਗ੍ਰਹਿ ਵਧਾਉਣ ਦੇ ਵਿਚ ਮਦਦ ਕਰੇਗੀ ਤੇ ਵਿਦਿਆਰਥੀਆਂ ਨੂੰ ਮਿਆਰੀ ਪੜ੍ਹਨ ਸਮੱਗਰੀ ਆਸਾਨੀ ਦੇ ਨਾਲ ਮੁਹੱਈਆ ਕਰਵਾ ਸਕੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸੰਸਥਾ ਜਿਹੜੀ ਹੈ 5,000 ਰੁਪਏ ਦੀਆਂ ਕਿਤਾਬਾਂ ਖਰੀਦਦੀ ਹੈ ਤਾਂ ਵਿਭਾਗ ਉਸੇ ਮੁੱਲ ਦੀਆਂ ਹੋਰ ਕਿਤਾਬਾਂ ਜਾਣੀ ਮੁਫ਼ਤ ਦੇਵੇਗਾ। 5,000 ਦੇ ਨਾਲ 5,000 ਫ੍ਰੀ ਮਿਲਣਗੀਆਂ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਨਾ ਸਿਰਫ ਲਾਇਬ੍ਰੇਰੀਆਂ ਮਜ਼ਬੂਤ ਹੋਣਗੀਆਂ ਸਗੋਂ ਵਿਦਿਆਰਥੀਆਂ ਦੇ ਵਿਚ ਅਕਾਦਮਿਕ ਸਿਲੇਬਸ ਤੋਂ ਬਾਹਰ ਵੀ ਪੜ੍ਹਨ ਦੀ ਰੁਚੀ ਪੈਦਾ ਹੋਏਗੀ। ਗਿੱਲ ਉਨ੍ਹਾਂ ਕਿਹਾ ਕਿ ਇਹ ਦਸਿਆ ਕਿ ਵਿਭਾਗ ਕਿਤਾਬਾਂ ਦੀ ਖਰੀਦ ਦੇ ਉਤੇ ਵਿਸ਼ੇਸ਼ ਛੋਟ ਵੀ ਦੇ ਰਿਹਾ ਜਿਸ ਦੇ ਨਾਲ ਸੰਸਥਾਵਾਂ ਘੱਟ ਕੀਮਤ ਦੇ ਉਤੇ ਵੱਧ ਜਿਹੜਾ ਕਿਤਾਬਾਂ ਖਰੀਦ ਸਕਣਗੀਆਂ।

0: ਉਥੇ ਜ਼ਿਲ੍ਹਾ ਭਾਸ਼ਾ ਅਧਿਕਾਰੀ ਜਗਦੀਪ ਸਿੰਘ ਸੰਧੂ ਹੋਣਾ ਨੇ ਸਕੂਲਾਂ ਕਾਲਜਾਂ ਤੇ ਪੇਂਡੂ ਲਾਇਬ੍ਰੇਰੀਆਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਵੀ ਕੀਤੀ ਹੈ ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਦਿਅਕ ਸੰਸਥਾਵਾਂ ਤੇ ਲਾਇਬ੍ਰੇਰੀਆਂ ਨੂੰ ਉਪਲਬਧ ਕਿਤਾਬਾਂ ਦੀ ਸੂਚੀ ਦੇ ਨਾਲ ਪੱਤਰ ਪਹਿਲਾਂ ਹੀ ਭੇਜੇ ਜਾ ਚੁੱਕੇ ਨੇ ਤਾਂ ਜੋ ਉਹ ਆਪਣੀ ਲੋੜ ਦੇ ਅਨੁਸਾਰ ਕਿਤਾਬਾਂ ਦੀ ਚੋਣ ਕਰ ਸਕਣ। ਸੰਧੂ ਹੋਣਾ ਆਖਰ ਕਿਹਾ ਕਿ ਕਿਤਾਬਾਂ ਸਿਰਫ਼ ਗਿਆਨ ਦਾ ਸਰੋਤ ਨਹੀਂ ਨੇ, ਸਗੋਂ ਇਹ ਕਦਰਾਂ ਕੀਮਤਾਂ ਸਕਾਰਾਤਮਕ ਸੋਚ ਜਿਹੜੀ ਹੈ ਤੇ ਸਾਡੀ ਬੌਧਿਕ ਵਿਕਾਸ ਦੇ ਵਿਚ ਵੀ ਮਦਦ ਕਰਦੀਆਂ ਨੇ। ਅੱਜ ਦੇ ਸਮੇਂ ਦੇ ਵਿਚ ਡਿਜੀਟਲ ਮਾਧਿਅਮਾਂ ਦੇ ਨਾਲ ਨਾਲ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਕਿਤਾਬਾਂ ਦੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਇਹ ਪਹਿਲਕਦਮੀ ਪਿੰਡਾਂ ਤੇ ਸ਼ਹਿਰਾਂ ਦੋਵਾਂ ਦੇ ਵਿਚ ਲਾਇਬ੍ਰੇਰੀਆਂ ਨੂੰ ਮਜ਼ਬੂਤ ਕਰਨ ਦੇ ਵਿਚ ਮਹੱਤਵਪੂਰਨ ਭੂਮਿਕਾ ਜਿਹੜੀ ਹੈ ਨਿਭਾਏਗੀ। ਚੰਗਾ ਉਪਰਾਲਾ ਹੈ ਜੀ, ਲੋਕਾਂ ਨੂੰ ਆਕਰਸ਼ਿਤ ਕਰੇਗਾ। ਉਮੀਦ ਕਰਦੇ ਹਾਂ ਬਾਕੀ ਸੰਸਥਾਵਾਂ ਪਹਿਲਕਦਮੀ ਕਰਨਗੀਆਂ, ਸਕੂਲਾਂ ਦੀਆਂ ਲਾਇਬ੍ਰੇਰੀਆਂ ਭਰਨਗੀਆਂ, ਸ਼ੈਲਫਾਂ ਭਰਨਗੀਆਂ ਤੇ ਬੱਚਿਆਂ ਦੀ ਵੀ ਖਿੱਚ ਜਿਹੜੀ ਹੈ ਵਧੇਗੀ। ਸ਼ਲਾਘਾਯੋਗ ਕਦਮ ਹੈ। ਹੈਲੋ ਦੋਸਤੋ, ਮੁਕੱਦਰ ਜੀ ਦੀ ਗੱਲ ਸੁਣਦੇ ਹਾਂ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ। ਮੁਕੱਦਰ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਹਾਂਜੀ ਜੀ, ਅਨੂ ਜੀ
1: ਮੈਂ ਤਾਂ ਗੱਲਾਂ ਤਾਂ ਸੁਣਦਾ ਪਿਆ ਸੀ ਤੁਹਾਡੀਆਂ ਸਾਰੇ ਸੱਜਣਾਂ ਦੀਆਂ
0: ਜੀ,
1: ਤੇ ਗੱਲ ਅਸਲ ਚ ਕਿਸਾਨਾਂ ਬਾਰੇ ਵੀ ਚੱਲਦੀ ਪਈ ਸੀ। ਮੈਂ ਵੀ ਨਹੀਂ ਯਾਰ ਸਾਰਿਆਂ ਨੂੰ ਸਹੀ ਸਮਝਦਾ ਹੈਗਾ, ਠੀਕ ਹੈ ਇਹਨਾਂ ਚ ਕਮੀਆਂ ਹੈਗੀਆਂ ਨੇ ਬਾਈ ਜੀ, ਬਹੁਤ ਜ਼ਿਆਦਾ ਕਮੀਆਂ ਨੇ
0: ਜੀ।
1: ਜੇ ਇਹਨਾਂ ਚ ਅਸਲ ਚ ਜੇ ਸਾਡੇ, ਮੈਂ ਇਹਨਾਂ ਤੋਂ ਪਹਿਲਾਂ ਮੈਂ ਕਹਿੰਦਾ ਵੀ ਜੇ ਸਾਡੇ ਚ ਕਮੀਆਂ ਨਾ ਹੋਣ
0: ਜੀ,
1: ਜੇ ਅਸੀਂ ਘੱਟੋ ਘੱਟ ਆਪਣੇ ਖਿੱਤੇ ਬਾਰੇ ਆਪਣੇ ਲੋਕਾਂ ਬਾਰੇ ਥੋੜਾ ਬਹੁਤ ਇਮਾਨਦਾਰ ਹੋਈਏ
0: ਜੀ,
1: ਬਈ ਜਿਹੜੇ ਅਸੀਂ ਜਿੱਥੇ ਰਹਿੰਦੇ ਹਾਂ ਵੀ ਘੱਟੋ ਘੱਟ ਸਾਨੂੰ ਵੀ ਉਹਦੇ ਬਾਰੇ ਅਸੀਂ ਇਮਾਨਦਾਰ ਹੋਈਏ ਤਾਂ ਸਾਨੂੰ ਇਹ ਕਹਿਣ ਦੀ ਲੋੜ ਨੀ ਪੈਣੀ ਚਾਹੀਦੀ
0: ਜੀ,
1: ਕਮੀਆਂ ਹੈਗੀਆਂ ਨੇ।
0: ਪਰ
1: ਮੈਂ ਨਾ ਜਿਵੇਂ ਹੁਣ ਕਿਹਾ ਸੀ ਆਪਣਾ ਬਾਈ ਜੀ ਨੇ, ਪਤਾ ਨੀ ਮੈਨੂੰ ਮੈਨੂੰ ਨਾਂ ਨੀ ਪਤਾ, ਮੈਂ ਸੁਣਿਆ ਥੋੜੀ ਜਿਹੀ, ਮੈਂ ਲੇਟ ਜੀ ਜੁੜਿਆ ਵਾ
0: ਹਾਂਜੀ,
1: ਤੇ ਉਹ ਗੱਲ ਕਹੀ ਪਤਾ ਨੀ ਕਿੰਨੇ ਕਈ ਬੜੇ ਸੌਖੇ ਤਰੀਕੇ ਨਾਲ, ਕਹਿੰਦਾ ਸਾਰੇ ਚੋਰ ਨੇ ਇਹ ਕਿਸਾਨ ਕੁਛ ਐਂ ਕਰਕੇ ਕਿਹਾ ਸੀ
0: ਜੀ।
1: ਤੇ ਅਸੀਂ ਬੜੇ ਨਾ ਬੜਾ ਸੋਚਿਆ ਬਾਈ ਜੀ, ਠੀਕ ਹੈ ਕਿਸਾਨ ਲੀਡਰ ਸਾਰੇ ਚੋਰ ਹੋ ਸਕਦੇ ਨੇ ਜਾਂ ਜ਼ਿਆਦਾਤਰ ਚੋਰ ਹੋ ਸਕਦੇ ਨੇ, ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ ਹੈਗੇ
0: ਜੀ,
1: ਪਰ ਅਸੀਂ ਦੇਖ ਲੋ ਘੁੰਮ ਫਿਰ ਕੇ ਜਿਹੜੇ ਆ ਲੀਡਰ ਨੇ
0: ਜੀ,
1: ਜਿੰਨੀਆਂ ਪਾਰਟੀਆਂ ਵਾਲੇ ਨੇ, ਅਸੀਂ ਘੁੰਮ ਫਿਰ ਕੇ ਕਦੀ ਕਦੀ ਕਿਸੇ ਨੂੰ ਵੋਟਾਂ ਪਾਉਂਦੇ ਆ, ਕਦੇ ਕਿਸੇ ਨੂੰ ਪਾਉਂਦੇ ਆ, ਕਦੇ ਕਿਸੇ ਨੂੰ ਪਾਉਂਦੇ ਆ, ਕਹਾਣੀ ਫਿਰ ਉੱਥੇ ਦੀ ਉੱਥੇ ਖੜੀ ਰਹਿੰਦੀ ਹੈ
0: ਜੀ।
1: ਆ ਕਿੰਨੇ ਸਾਲਾਂ ਤੋਂ ਆਪਾਂ ਆ ਤਾਂ ਹੁਣ ਝਾੜੂ ਵਾਲੇ ਤਾਂ ਹੋਣ ਆਏ ਨੇ ਨਾ ਭਾਰਜਵਾਈ
0: ਜੀ,
1: ਇਹ ਬਦਨਾਮ ਹੋਣਗੇ, ਇਹ ਮਾੜੇ ਹੋਣਗੇ ਜਾਂ ਦਿੱਲੀ ਵਾਲੇ ਰਾਜ ਕਰਦੇ ਹੋਣਗੇ ਇਹਨਾਂ ਦੇ
0: ਜੀ,
1: ਤੇ ਜੋ ਕੁਛ ਕਾਂਗਰਸ ਦੇ ਰਾਜ ਚ ਹੋਇਆ, ਜੋ ਕੁਛ ਅਕਾਲੀਆਂ ਦਾ ਜੋ ਵੀ ਹੋਇਆ ਸਿਸਟਮ
0: ਜੀ,
1: ਅਸੀਂ ਜੇ ਉਹ ਸਾਰੇ ਸਹੀ ਸੀ
0: ਮੈਂ ਤਾਂ ਬਾਈ ਜੀ ਕਹਿੰਦਾ ਚਲੋ ਜਿੰਨੇ ਇੱਥੇ ਧਰਨੇ ਮੁਜ਼ਾਰੇ ਜਾਂ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਨਾ, ਮੈਂ ਛੈਲੀ ਬਾਈ ਜੀ ਨੇ ਵੀ ਕਈ ਵਾਰੀ ਗੱਲ ਕੀਤੀ ਹੈ, ਕਿਉਂ ਨੀ ਉਹ ਸਿੱਧਾ ਹੀ ਆਪਣਾ 2027 ਦੀਆਂ ਚੋਣਾਂ ਦੇ ਵਿੱਚ ਆਪਣੀ ਪਾਰਟੀ ਬਣਾ ਕੇ ਰਜਿਸਟਰ ਕਰਾ ਕੇ ਕਿਉਂ ਨੀ ਗ੍ਰੀਨ ਪਾਰਟੀ ਦੇ ਨਾਂ ਦੇ ਉੱਤੇ ਉਤਰ ਆਉਂਦੇ ਨੇ ਜੀ।
1: ਭਾਰਤ ਬਾਈ ਜੀ ਗੱਲ ਨਾ, ਮੈਂ ਤੁਸੀਂ ਮੈਂ ਤੁਹਾਨੂੰ ਮੈਂ ਤੁਹਾਡੀ ਜੋ ਤੁਸੀਂ ਕਹਿੰਦੇ ਹੋ ਨਾ ਤੁਸੀਂ ਬਿਲਕੁਲ ਸਹੀ ਕਹਿੰਦੇ ਹੈਗੇ ਆਪਣੇ ਹਿਸਾਬ ਨਾਲ, ਪਰ ਅਸਲ ਨਾ ਕਾਰਨ ਇਹ ਹੈਗਾ ਭਾਰਤ ਬਾਈ ਜੀ, ਇੱਕ ਤਾਂ ਇੱਥੇ ਪਾਰਟੀ ਜਿੰਨਾ ਅੱਜ ਪੈਸਿਆਂ ਦੇ ਇਹ ਹੈਗਾ ਇਹਦੇ ਵਿੱਚ ਪਾਰਟੀਆਂ ਬਣਾਉਣ ਚ ਜਿੰਨੇ ਪੈਸੇ ਖਰਚ ਹੁੰਦੇ ਨੇ ਇੱਕ ਇੱਕ ਸੀਟ ਦੇ ਉੱਤੇ
0: ਜੀ,
1: ਭਾਰਤ ਬਾਈ ਜੀ ਮੈਨੂੰ ਉਹਦੇ ਉਹ ਤੁਹਾਡੇ ਉਹੀ ਜੁੜੇ ਹੋਏ ਸੀ, ਉਹ ਜਦੋਂ ਮੈਂ ਗੱਲ ਕੀਤੀ ਸੀ ਨਾ ਆਪਣੇ ਉਹ ਗੁਜਰਾਤ ਤੋਂ ਜੁੜੇ ਹੋਏ ਸੀ
0: ਜੀ,
1: ਉਹ ਕਹਿੰਦੇ ਵੀ ਜੇ ਤੁਹਾਨੂੰ ਨਹੀਂ ਠੀਕ ਲੱਗਦਾ ਤੁਸੀਂ ਪਾਰਟੀ ਬਣਾ ਲਓ, ਇਹ ਨਾ ਆਮ ਲੀਡਰਾਂ ਦਾ ਇੱਕੋ ਹੀ ਬਿਆਨ ਹੁੰਦਾ, ਜੇ ਤੁਹਾਨੂੰ ਨਹੀਂ ਸਹਿਮਤ ਤਾਂ ਤੁਸੀਂ ਪਾਰਟੀ ਬਣਾ ਲਓ
0: ਜੀ,
1: ਬਾਈ ਜੀ ਪਾਰਟੀ ਬਣਾਉਣੀ ਕਿਤੇ ਖਾਲਾ ਜੀ ਦਾ ਵਾੜਾ ਹੈਗਾ, ਐਵੇਂ ਬਣਾ ਕੇ ਤੁਰਪਾਂਗੇ ਮੈਂ, ਮੇਰਾ ਹੁਣ ਜੀ ਕਰੇ ਤਾਂ ਮੈਂ ਸਵੇਰੇ ਪਾਰਟੀ ਬਣਾ ਕੇ ਤੁਰਪਾਂਗਾ।
0: ਨਹੀਂ ਇੰਨਾ ਵੀ ਤਾਂ ਖੱਜਲ ਖੁਆਰ ਹੁੰਦਾ ਹੀ ਆ, ਕੀ ਪਤਾ ਕੋਈ ਚਾਂਸ ਹੋ ਸਕਦਾ ਲੱਗ ਸਕਦਾ, ਕੀ ਪਤਾ ਲੋਕ ਚਾਹੁੰਦੇ ਹੋਣ ਕਿ ਸ਼ਾਇਦ ਕਿਸਾਨਾਂ ਨੂੰ ਵੀ ਵੋਟ ਪਾ ਕੇ ਦੇਖ ਲਈਏ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਰ ਲੋ, ਐਤਕੀ ਦੇਖ ਲੈਂਦੇ ਆ, ਉਧਰ ਵੀ ਚੱਲ ਪੈਂਦੇ ਆ, ਇਹਦੇ ਚ ਕੀ
1: ਕੋਈ ਏਕਤਾ ਨੀ ਕੋਈ ਕੁਛ ਨੀ ਭਾਰਜਵਾਈ ਜੀ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੈਂ ਜਿਹੜੀ ਤੁਹਾਨੂੰ ਗੱਲ ਕਹੀ ਸੀ ਰਾਤ
0: ਜੀ,
1: ਮੈਨੂੰ ਹੁਣ ਗੱਲ ਫਿਰ ਮੈਂ ਤੁਹਾਨੂੰ ਉਹੀ ਗੱਲ ਕਹਿੰਦਾ ਵੀ ਉਹ ਜਿਹੜੀ ਮੈਂ ਤੁਹਾਨੂੰ ਰਾਤ ਗੱਲ ਕਹੀ ਸੀ ਨਾ ਜਾਂਦਿਆਂ ਜਾਂਦਿਆਂ
0: ਜੀ,
1: ਪਰਖ ਲਈ ਦੁਨੀਆਂ ਸਾਰੀ, ਇੱਥੇ ਕੌਣ ਕਿਸੇ ਲਈ
0: ਮਰਦਾ,
1: ਇੱਥੇ ਕਿਸੇ ਨੂੰ ਕਿਸੇ ਦਾ ਕੋਈ ਨੀ ਹੈਗਾ ਭਾਰਜਵਾਈ ਜੀ, ਠੀਕ ਹੈ ਚਲੋ ਆਪਣੇ ਸੱਜਣ ਜੁੜੇ ਹੋਏ ਨੇ ਸਾਰੇ ਜਜ਼ਬਾਤੀ ਰੂਪ ਚ ਇੱਕ ਦੂਜੇ ਨਾਲ ਆਪਾਂ ਗੱਲ ਕਰਦੇ ਆ, ਪਰ ਜਦੋਂ ਜਦੋਂ ਨਾ ਮੈਂ ਤੁਹਾਨੂੰ ਮੈਂ ਕੱਲ ਰਾਤ ਵੀ ਇਹ ਗੱਲ ਕਹੀ ਸੀ
0: ਜੀ,
1: ਮੈਂ ਤੁਹਾਨੂੰ ਆਪਣਾ ਨਾ ਕੱਲ ਨੂੰ ਮੈਂ ਇੱਕ ਗਾਣਾ ਮੈਂ ਸੁਣਾਉਣਾ ਹੈ ਇਹ ਰਿਸ਼ਤਿਆਂ ਦੇ ਉੱਤੇ, ਸਾਰਿਆਂ ਸਾਰੀ ਕਹਾਣੀ ਦੇ ਉੱਤੇ
0: ਜੀ,
1: ਵੀ ਕਿਵੇਂ ਕੌਣ ਕਿੱਥੇ ਖੜਦਾ ਜਦੋਂ ਕਿਸੇ ਤੇ ਮੁਸੀਬਤ ਪੈਂਦੀ ਹੈ
0: ਜੀ,
1: ਤੇ ਕੌਣ ਨਾਲ ਹੁੰਦਾ ਤੇ ਕੌਣ ਭੱਜਦਾ
0: ਜੀ।
1: ਬਾਈ ਜੀ ਬਹੁਤ ਸੌਖਾ ਇਹ ਨਾ, ਅਸਲ ਚ ਜਿਹਦੇ ਉੱਤੇ ਪੈਂਦੀ ਹੈ ਨਾ
0: ਜੀ,
1: ਬਾਈ ਜੀ ਉਹਨੂੰ ਨਿਭਾਉਣੀ ਪੈਂਦੀ ਹੈ
0: ਜੀ।
1: ਕੋਈ ਬੜੇ ਵੱਡੇ ਰਿਸ਼ਤੇ ਜਿਹੜੇ ਆਪਾਂ ਕਹਿੰਦੇ ਹਾਂ ਨਾ, ਸਭ ਭੱਜ ਜਾਂਦੇ ਨੇ ਬਾਈ ਜੀ। ਸਰਕਾਰਾਂ ਤਾਂ ਦੂਰ ਦੀ ਗੱਲ, ਸਰਕਾਰਾਂ ਤੇ ਚੱਲਦੀਆਂ ਆਪਣੇ ਨਿੱਜੀ ਉਹਨਾਂ ਦੇ ਉਹੀ ਗੱਲ ਆਪਣੇ ਮੁਫਾਦਾਂ ਦੇ ਹਿਸਾਬ ਨਾਲ ਨੇ
0: ਜੀ,
1: ਉਹਨਾਂ ਦੀ ਛੱਡ ਦੋ ਗੱਲ, ਉਹ ਦਾਵਾ ਜ਼ਰੂਰ ਕਰਦੇ ਨੇ ਭਾਰਤ ਬਾਈ ਜੀ। ਮੈਂ ਤੁਹਾਨੂੰ ਦਿਲੋਂ ਗਏ ਇਹ ਗੱਲ ਕਹਿਣ ਦਿਆਂ, ਮੈਂ ਕੋਈ ਇਹ ਨੀ
0: ਜੀ,
1: ਸਰਕਾਰਾਂ ਦਾ ਦਾਵਾ, ਸਾਰੀਆਂ ਸਰਕਾਰਾਂ ਜਿਹੜੀਆਂ ਹਰ ਇੱਕ ਧਰਮ ਦੇ ਉਹੀ ਗੱਲ ਉਹ ਕਹਿੰਦੇ ਵੀ ਅਸੀਂ ਪੈਰੋਕਾਰਾਂ, ਅਸੀਂ ਸਭ ਕੁਛ ਕਰਦੇ ਹਾਂ ਹਨਾ
0: ਜੀ।
1: ਇੱਥੇ ਤਾਂ ਜਿਹੜੇ ਸਾਡੇ ਨੇੜ ਵਾਲੇ ਰਿਸ਼ਤੇਦਾਰ ਹੁੰਦੇ ਨੇ ਨਾ ਜੀ, ਜਦੋਂ ਮੁਸੀਬਤ ਪੈਂਦੀ ਹੈ
0: ਜੀ,
1: ਉਹ ਸਭ ਭੱਜ ਜਾਂਦੇ ਨੇ, ਆਪਣੇ ਆਪਣੇ ਪਿੰਡੇ ਤੇ ਆਪ ਹੰਡਾਉਣੀਆਂ ਪੈਂਦੀਆਂ ਨੇ ਬਾਈ ਜੀ, ਜਿਹੜੀ ਇਹ ਦੁਨੀਆਦਾਰੀ ਅੱਜ ਚੱਲਦੀ ਪਈ ਹੈ।
0: ਬਿਲਕੁਲ ਹੈ ਜੀ,
1: ਜਦੋਂ ਕੁਛ ਇਹ ਚੱਲਦਾ ਪਿਆ, ਮੈਂ ਤੁਹਾਨੂੰ, ਹੋ ਸਕਦਾ ਮੈਂ ਥੋੜਾ ਜਿਹਾ ਜਜ਼ਬਾਤੀ ਜਿਹਾ ਬੰਦਾ, ਮੈਂ ਉਸੇ ਹਿਸਾਬ ਨਾਲ ਮੈਂ ਤੁਹਾਨੂੰ ਕਹਿ ਦਿੰਦਾ ਵਾ
0: ਜੀ,
1: ਪਰ ਇਹ ਬਹੁਤ ਔਖਾ ਬਾਈ ਜੀ। ਅੱਗੇ ਆਉਣ ਵਾਲਾ ਟਾਈਮ ਸਾਨੂੰ ਨਾ ਇਹ ਹੋਰ ਔਖਾ ਕਰਨਾ, ਜੋ ਇਹ ਚੱਲਦਾ ਪਿਆ
0: ਜੀ,
1: ਜੋ ਮੈਂ ਸੋਚਦਾ ਪਿਆ, ਹੋ ਸਕਦਾ ਮੈਂ ਗਲਤ ਹੋਵਾਂ, ਮੈਂ ਚਾਹੁੰਦਾ ਵੀ ਆ ਮੈਂ ਗਲਤ ਹੋਵਾਂ, ਮੈਂ ਨੀ ਚਾਹੁੰਦਾ ਹੈਗਾ ਵੀ ਜੋ ਮੈਂ ਸੋਚਣਾ ਵਾ ਵੀ ਉਹ ਠੀਕ ਹੋਵੇ, ਮੈਂ ਤਾਂ ਚਾਹੁੰਦਾ ਵਾ ਵੀ ਉਹ ਗਲਤ ਹੋਵੇ, ਵੀ ਮੈਂ ਗਲਤ ਹੋਵਾਂ, ਸਾਡੇ ਆਉਣ ਵਾਲੀ ਪੀੜੀ, ਸਾਡੇ ਬੱਚੇ ਉਹੀ ਗੱਲ ਉਸ ਹਿਸਾਬ ਨਾਲ ਵਧੀਆ ਜ਼ਿੰਦਗੀ ਜਿਉਣ। ਪਰ ਜਿਹੜੇ ਪਾਸੇ ਨੂੰ ਇਹ ਕੰਮ ਤੁਰਿਆ ਹੋਇਆ ਨਾ ਬਾਈ ਜੀ, ਇਹ ਬਹੁਤ ਔਖਾ ਹੋਇਆ ਹੋਇਆ
0: ਜੀ।
1: ਮੈਂ ਤਾਂ ਹੁਣ ਮੈਂ ਉਸ ਪਾਸੇ ਸਿਆਸਤ ਵਾਲੇ ਪਾਸੇ ਮੈਂ ਪੈਣਾ ਨੀ ਚਾਹੁੰਦਾ
0: ਜੀ,
1: ਤੇ ਕਿਉਂਕਿ ਉਹਦੇ ਚ ਹੁਣ ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਵਾਂਗੇ ਆਪਾਂ, ਫਲਾਣੇ ਕੋਰਟ ਨੇ ਇਹ ਕਹਿਤਾ, ਫਲਾਣੇ ਨੇ ਇਹ ਕਹਿਤਾ, ਉਹਦੇ ਤੋਂ ਨਿਕਲਣਾ ਕੁਛ ਨੀ ਹੈਗਾ
0: ਜੀ,
1: ਤੇ ਜੋ ਕੁਛ ਉਹਨਾਂ ਨੇ ਕਹਿਤਾ ਉਹਦਾ ਉਹਨਾਂ ਦਾ ਅਖੀਰੀ ਫੈਸਲਾ ਸਿਆਸਤ ਵਾਲਿਆਂ ਦਾ ਜਾਂ ਕੋਰਟ ਦਾ।
0: ਬਿਲਕੁਲ,
1: ਅਸੀਂ ਘੱਟੋ ਘੱਟ ਜਿਹੜੇ ਸਾਡੇ ਰਿਸ਼ਤੇ ਨੇ ਜਿਹੜੇ ਅਸੀਂ ਉਹਨਾਂ ਦੇ ਵਿਚ ਵੀ ਅਸੀਂ ਬਾਈ ਜੀ ਬਹੁਤ
0: ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ ਮੁਕੱਦਰ ਜੀ। ਲੋ ਦੋਸਤੋ, ਇਸ ਤਰ੍ਹਾਂ ਜੀ ਮੁਕੱਦਰ ਜੀ ਆਪਣੇ ਜਜ਼ਬਾਤ ਸਾਂਝੇ ਕਰਕੇ ਗਏ ਨੇ, ਤੇ ਲੋ ਫਿਰ ਆਪਾਂ ਅਗਲਾ ਪੜਾਅ ਜਿਹੜਾ ਆਪਾਂ ਚੱਲਦੇ ਆ, ਫਿਰ ਆਪਾਂ ਕਿਤਾਬਾਂ ਦੇ ਅੰਕ ਸੰਗ ਦੇ ਵਿਚ ਨਵਾਂ ਚੈਪਟਰ ਸ਼ੁਰੂ ਕਰਨ ਜਾ ਰਹੇ ਹਾਂ, ਦੂਸਰਾ ਭਾਗ ਲੜੀ ਵਾਰਤਾ ਦੇ ਵਿਚ। ਪਰ ਉਸ ਤੋਂ ਪਹਿਲਾਂ ਸ਼ੈਲੀ ਜੀ ਦੀ ਸੰਖੇਪ ਦੇ ਵਿਚ ਗੱਲਬਾਤ ਸੁਣ ਕੇ ਫਿਰ ਆਪਾਂ ਅੱਗੇ ਵਧਦੇ ਹਾਂ। ਸਤਿ ਸ੍ਰੀ ਅਕਾਲ ਸ਼ੈਲੀ ਜੀ, ਸਵਾਗਤ ਹੈ ਜੀ।
2: ਜੀ ਭਾਰਤ ਜੀ,
0: ਸਤਿ ਸ੍ਰੀ ਅਕਾਲ ਜੀ। ਜੀ ਅਨੁਜ ਜੀ, ਜਨਾਬ ਕੀ ਹਾਲ ਚਾਲ ਨੇ?
2: ਠੀਕ ਹੈ ਜੀ, ਬਹੁਤ ਵਧੀਆ
0: ਜੀ,
2: ਜ਼ਿੰਦਗੀ ਕੱਟ ਰਹੀ ਆ
0: ਜੀ। ਥੈਂਕ ਯੂ ਜੀ,
2: ਦੇਖੋ ਆਪਾਂ ਸਾਰਿਆਂ ਨੂੰ ਇੱਕ ਰਸੇ ਨਹੀਂ ਬੰਨ ਸਕਦੇ, ਬਹੁਤ ਕੁਛ ਇੱਥੇ ਪਹਿਲਾਂ ਵੀ ਹੋਇਆ, ਜਿਹੜਾ ਆਉਣ ਵਾਲਾ ਸਮਾਂ ਨਾ, ਅਸੀਂ ਤਾਂ ਪਹਿਲਾਂ ਕਿਹਾ ਸੀ 5 ਤਰੀਕ ਤੋਂ ਬਾਅਦ ਨਾ
0: ਜੀ,
2: ਇੱਥੇ ਮਹਿੰਗਾਈ ਇੰਨੀ ਵਧਣ ਵਾਲੀ ਆ
0: ਜੀ,
2: ਜਿਹਦਾ ਕੋਈ ਅੰਤ ਹਿਸਾਬ ਨੀ
0: ਜੀ,
2: ਬਹੁਤ ਕੁਛ ਹੋਣ ਵਾਲਾ, ਪਰ ਉਹਨੂੰ ਕਰੂਗਾ ਕੌਣ? ਜਿਹਨੂੰ ਵੀ ਅਸੀਂ ਤਖ਼ਤ ਤੇ ਬਿਠਾਉਣੇ ਆ
0: ਜੀ,
2: ਜਾਂ ਜਿਹਤੇ ਵੀ ਅਸੀਂ ਵਿਸ਼ਵਾਸ ਕਰਦੇ ਆ
0: ਜੀ,
2: ਸਾਡੇ ਨਾਲ ਵਿਸ਼ਵਾਸਘਾਤ ਹੁੰਦਾ ਆ
0: ਜੀ,
2: ਘੱਟੋ ਘੱਟ 40-50 ਸਾਲ ਦਾ ਮੈਨੂੰ ਦੇਖਦੇ ਨੇ
0: ਜੀ,
2: ਜਿਹਦੇ ਵਿੱਚ ਅਸੀਂ ਦੇਖਦੇ ਹੁਣੇ, ਜਿਹੜਾ ਬੰਦਾ ਵੀ ਪੌੜੀ ਲਾ ਕੇ ਚੜਦਾ
0: ਜੀ,
2: ਉਹ ਬਾਕੀ ਸਾਰਿਆਂ ਨੂੰ ਸਾਡੇ ਲੱਗ
0: ਮਿੱਜ ਜਾਂਦਾ ਜੀ, ਬੈਂਚ ਜਾਂਦਾ,
2: ਜਿਹੜੇ ਪਿੱਛੇ ਡਬਲ ਡਿਊਟੀ ਉਹ ਆ, ਜਿੰਨੇ ਵੀ ਉੱਚੇ ਜਿੰਨੀਆਂ ਵੀ ਹੈਗੀਆਂ ਨੇ
0: ਜੀ,
2: ਵੱਡੀਆਂ ਸੰਸਥਾਵਾਂ ਨੇ
0: ਜੀ,
2: ਇਹਨਾਂ ਦੇ ਬਣਨ ਨਾਲ ਹੀ ਸਰਕਾਰਾਂ ਬਣਦੀਆਂ ਨੇ, ਅਸੀਂ ਕਿਉਂ ਭੁੱਲ ਜਾਂਦੇ ਹਾਂ
0: ਜੀ,
2: ਵੀ ਇੱਥੇ ਆਹ ਚੀਜ਼ ਆਊਗੀ, ਇੱਥੇ ਆਹ ਚੀਜ਼ ਆਊਗੀ, ਤੁਸੀਂ ਬਹੁਤ ਵਾਰ ਦੱਸਿਆ
0: ਜੀ,
2: ਇੱਥੇ ਤਾਂ ਜਿੰਨਾ ਮਰਜ਼ੀ ਨਿੰਦ ਲਈ ਆਪਾਂ ਨਿੰਦਣਾ ਹੀ ਆ।
0: ਬਿਲਕੁਲ ਹੈ ਜੀ, ਪਰ ਸ਼ੈਲੀ ਭਾਜੀ ਏਦਾਂ ਕਦੇ ਗੱਲ ਨੀ ਚੱਲੀ ਜਥੇਬੰਦੀਆਂ ਦੇ ਵਿਚ ਕੀ ਯਾਰ, ਇੰਨਾ ਕੁਝ ਦੇਖ ਲਿਆ, ਕਦੇ ਕਿਸੇ ਦੀ ਹੈਲਪ ਕਰ ਦਿੰਦੇ ਆ, ਕਦੇ ਕਿਸੇ ਦੀ ਕਰ ਦਿੰਦੇ ਆ, ਉਹਦੇ ਨਾਲ ਕਿਤੇ ਨਾ ਕਿਤੇ ਆਪਣੀ ਹੀ ਪਾਰਟੀ ਖੜੀ ਕਿਉਂ ਨਾ ਕਰ ਲਈਏ, ਇੰਨਾ ਕੁ ਤਾਂ ਕੇਡਰ ਹੈ ਹੀ ਹੈ ਜਥੇਬੰਦੀਆਂ ਦਾ।
2: ਨਹੀਂ ਤੁਸੀਂ ਪਿਛਲੀ ਵਾਰ ਦੇਖਿਆ ਨੀ, ਜਦੋਂ ਕਿਸਾਨੀ ਅੰਦੋਲਨ ਜਿੱਤ ਕੇ ਆਏ ਆ, ਉਦੋਂ ਰਾਜੇਵਾਲ ਸਾਹਿਬ ਖੜੇ ਨੀ ਸੀ
0: ਜੀ,
2: ਆਪਾਂ ਦੇਖੀ ਗਿਆ ਫਿਰ
0: ਐਤਕੀ ਮੁੱਖ ਮੰਤਰੀ ਬਣਾਈ ਦਿਓ, ਗੱਲ ਨਿਬੇੜੋ, ਨਾਲੇ ਲਾਂਬਾ ਲੈ ਜਾਓ, ਸਾਰੇ ਰਲ ਕੇ ਹੋ ਜਾਓ, ਲੰਬੜਾ ਮਾਰ ਲਓ ਇੱਕ ਵਾਰੀ।
2: ਜਿਹੜੀ ਜਿਹੜੀ ਜਿਹੜੀ ਭਾਰਤ ਦੀ ਤਾਕਤ ਪਿੱਛੇ ਤੁਹਾਨੂੰ ਨਹੀਂ ਦਿਖਾਈ ਦੇ ਰਹੀ ਹੈ, ਮੇਨ ਦਿਖਾਈ ਦੇ ਰਹੀ ਹੈ, ਲੋਕਾਂ ਨੂੰ ਦਿਖਾਈ ਦੇ ਨਹੀਂ ਦੇ ਰਹੇ
0: ਜੀ,
2: ਜਿਹੜੀ ਪਿੱਛੇ ਤਾਕਤ ਆ, ਜਿਹਨਾਂ ਦਾ ਗਲਬਾ ਇਹ ਪਿੱਛੇ,
0: ਹਾਂ ਉਹ ਤਾਂ ਹੈ,
2: ਜਿਹਨਾਂ ਨੇ ਇੱਥੇ ਸਾਰਾ ਕੁਛ ਵੇਚਣਾ, ਇਹ ਮੰਡੀ ਹੈ ਇੱਕ, ਤੁਸੀਂ ਇਹਨੂੰ ਨਾ ਭਾਰਤ ਨੂੰ ਮੰਡੀ ਲਾ ਕੇ ਚੱਲੋ।
0: ਨਹੀਂ ਉਹ ਤਾਂ ਚੀਜ਼ਾਂ ਜਿਹੜੀਆਂ ਸਤਾਈ ਦੀਆਂ, ਜੇ ਚੋਣਾਂ 10 ਮਹੀਨੇ ਪਏ ਨੇ, ਉਹ ਤਾਂ ਸਾਰੀਆਂ ਕਾਰਵਾਈਆਂ ਸ਼ੁਰੂ ਹੋ ਚੁੱਕੀਆਂ ਨੇ ਜੀ, ਜੋ ਅੰਦਰ ਖਾਤੇ ਚੱਲ ਰਿਹਾ ਚੱਲ ਹੀ ਰਿਹਾ।
2: ਮੇਰਾ ਚੈਲੰਜ ਆ ਫਿਰ ਤੁਹਾਨੂੰ, ਜਿਹਨੂੰ ਮਰਜ਼ੀ ਬਿਠਾ ਕੇ ਦੇਖ ਲਓ
0: ਜੀ।
2: ਖੈਰ ਮੈਂ ਕਹਿਣਾ ਨੀ ਚਾਹੁੰਦਾ ਸੀਗਾ
0: ਜੀ,
2: ਮੇਰਾ ਚੈਲੰਜ ਆ ਤੁਹਾਨੂੰ, ਜਿਹਨੂੰ ਮਰਜ਼ੀ ਬਿਠਾ ਕੇ ਦੇਖ ਲਓ, ਉਹ ਸਾਡੇ ਪੱਖ ਦੇ ਵਿੱਚ ਨਹੀਂ ਭੁਗਤ
0: ਸਕਦੇ ਜੀ। ਉਹ ਤਾਂ ਹੈ ਹੀ ਆ ਜੀ, ਬਿਲਕੁਲ ਹੈ ਜੀ,
2: ਕਿਉਂਕਿ
0: ਕਿਉਂਕਿ ਇੰਟਰਨੈਸ਼ਨਲ ਪਾਲਿਸੀਆਂ ਜਿਹੜੀਆਂ ਨੇ ਨਾ, ਉਹਨਾਂ ਤੋਂ ਬਾਹਰ ਨਹੀਂ ਨਾ ਜਾ ਸਕਦਾ ਕੋਈ ਵੀ, ਬਿਲਕੁਲ ਹੈ ਜੀ।
2: ਪਿੱਛੇ ਜਿਹੜੀ ਤਾਕਤ ਹੈ, ਜਿਹਨਾਂ ਨੂੰ ਪੈਸੇ ਨਾਲ ਦੇਸ਼ ਨੂੰ ਚਲਾਉਣਾ
0: ਜੀ,
2: ਉਹ ਤਾਕਤਾਂ ਹੀ ਹੋਰ ਨੇ ਜੀ, ਉਹ ਸਾਡੇ ਲੋਕਾਂ ਨੂੰ ਅਜੇ ਤੱਕ ਤਾਕਤਾਂ ਹੀ ਨਹੀਂ ਪਤਾ ਲੱਗਿਆ। ਜਿਸ ਦਿਨ ਤਾਕਤ ਦਾ ਪਤਾ ਲੱਗ ਜੂ, ਉਸ ਤਾਂ ਆਪ ਚ ਲਈ ਜਾਂਦੇ ਆ
0: ਜੀ,
2: ਉਹਨੇ ਐ ਕਰਤਾ, ਉਹਨੇ ਐ ਕਰਤਾ, ਨੇ ਯਾ ਕਰਤਾ, ਨੇ ਵਾਹ ਕਰਤਾ
0: ਜੀ,
2: ਪਰ ਜਿਹੜੀ ਪਿੱਛੇ ਤਾਕਤ ਲੜਾ ਰਹੀ ਹੈ ਤੁਸੀਂ ਉਹਨੂੰ ਦੇਖ ਰਹੇ
0: ਨਹੀਂ, ਅਸੀਂ ਤਾਂ ਦੇਖ ਰਹੇ ਆ ਨਾ, ਪਰ
2: ਇੰਨੀ ਵਾਰ ਉਹ ਤਾਕਤ ਨਹੀਂ,
0: ਉਹਨਾਂ ਦੀਆਂ ਕੱਠਪੁਤਲੀਆਂ ਫਿਰ ਇਹਨਾਂ ਦੇ ਵਿੱਚ ਵੀ ਤਾਂ ਹੈਗੀਆਂ ਨੇ ਨਾ ਸ਼ੈਲੀ ਬਾਈ ਜੀ, ਜੇ ਉਹਨਾਂ ਦੇ ਸਿਆਸਤਦਾਨਾਂ ਦੇ ਵਿੱਚ ਕੱਠਪੁਤਲੀਆਂ ਹੈਗੀਆਂ ਤਾਂ ਇੱਧਰ ਵੀ ਤਾਂ ਹੈ ਨਾ ਫਿਰ
2: ਬਾਈ ਜੀ, ਪੈਸੇ ਪਿੱਛੇ ਦੁਨੀਆਂ ਕੱਠਪੁਤਲੀਆਂ ਖੜੀ ਕਰਦੀ ਆ ਜੀ, ਹੁਣੇ ਆ
0: ਬਿਲਕੁਲ ਹੈ ਜੀ।
2: ਲੱਕੜ ਨੂੰ ਵੱਢਣ ਲਈ ਲੋਹੇ ਦੇ ਵਿੱਚ ਦਸਤਾ ਕਿਹਦਾ,
0: ਲੱਕੜ ਦਾ,
2: ਸਾਡਾ ਹੀ ਆ,
0: ਨਹੀਂ ਹੁਣ ਤਾਂ ਪਲਾਸਟਿਕ ਦੇ ਆਉਣ ਲੱਗ ਗਿਆ ਵੈਸੇ,
2: ਤੇ ਕਿਉਂ ਭੁੱਲ ਜਾਂਦੇ
0: ਅਸੀਂ, ਦਸਤੇ ਵੀ ਹੁਣ ਤਾਂ ਕੁਹਾੜੀਆਂ ਦੇ ਵਿੱਚ ਇਹਦੇ ਪਲਾਸਟਿਕ ਦੇ ਆਉਣ ਲੱਗ ਗਏ ਜੀ,
2: ਐ ਤਾਂ ਇਹਦਾ ਮਰਜ਼ੀ ਬਣ ਰਹੀ, ਪਰ ਹੁੰਦਾ ਲੱਕੜ ਦੀ ਹੁਣ ਤਾਂ ਜੇ ਪਲਾਸਟਿਕ ਹੋਣ ਲੱਗ ਗਈ, ਸਮੇਂ ਦੇ ਹਿਸਾਬ ਨਾਲ ਬਹੁਤ ਕੁਛ ਆਊਗਾ
0: ਜੀ, ਬਿਲਕੁਲ ਜੀ,
2: ਜਦੋਂ ਸਮੇਂ ਦੇ ਹਿਸਾਬ ਨਾਲ ਅਸੀਂ ਬਹੁਤ ਕੁਛ ਲੜਨ ਲੱਗ ਗਏ, ਛੋਟੀਆਂ ਕੋਲ ਦੇ ਅਸੀਂ ਲੜਨ ਲੱਗ ਗਏ, ਅਸੀਂ ਪਹਿਲਾਂ ਛੋਟੀਆਂ ਲੜਦੇ ਸੀ ਕਦੇ,
0: ਬਿਲਕੁਲ ਜੀ,
2: ਆਪਣੇ ਸਾਹਮਣੇ ਆ
0: ਜੀ,
2: ਆਪਣੇ ਸਾਹਮਣੇ ਆ ਭਾਰਤ ਜੀ, ਅਸੀਂ ਛੋਟੀਆਂ ਗੱਲਾਂ ਕੀ ਵੱਡੀਆਂ ਗੱਲਾਂ ਪਿੱਛੇ ਲੜੇ ਕਦੇ,
0: ਬਿਲਕੁਲ ਜੀ,
2: ਜਿਹੜੀ ਸਾਡੇ ਚ ਫੁੱਟ ਪੈਗੀ,
0: ਬਿਲਕੁਲ, ਦੇਖੋ ਕਿੱਥੇ 32 ਸੀ, 16 ਸੀ, ਹੁਣ ਕਿੱਥੇ 64 ਹੋ ਗਈਆਂ ਜੀ, ਉਹੀ ਚੀਜ਼ਾਂ ਫਿਰ ਵਧੀ ਜਾਂਦੀਆਂ ਨਾ ਜੀ,
2: 64 ਦੀ ਗੱਲ ਛੱਡੋ ਜੀ,
0: 110 ਹੋ ਗਈਆਂ, ਤੁਸੀਂ ਹਾਂ ਤਾਂ ਤੁਸੀਂ ਲਿਖਿਆ,
2: 64 ਦੀ ਗੱਲ ਛੱਡ ਦੋ
0: ਜੀ,
2: 110 ਹੋ ਗਈਆਂ
0: ਜੀ,
2: ਹੁਣ ਸਾਡੀਆਂ ਮਜ਼ਦੂਰ ਜਥੇਬੰਦੀਆਂ ਭੋਗ
0: ਜੀ,
2: ਸਾਡੀਆਂ ਜਿੰਨੀਆਂ ਵੀ ਕੋਈ ਕਾਰਪੋਰੇਸ਼ਨ ਉਹਦੀਆਂ ਵੀ ਜਥੇਬੰਦੀਆਂ,
0: ਬਿਲਕੁਲ ਜੀ, ਬਿਲਕੁਲ,
2: ਅੱਜ ਦੀ ਘੜੀ ਕੁੱਲ ਮਿਲਾ ਕੇ 110 ਤੱਕ ਹੋ ਗਈਆਂ ਇਹ
0: ਜੀ,
2: ਪਰ ਉਹੀ ਫੁੱਟ ਕੀ ਨੇ ਪਾਈ ਆ, ਪਰ ਤੁਸੀਂ ਸਮਝਦੇ ਨੀ, ਨਾਲੇ ਸਾਰੇ ਕੁਛ ਸਮਝਾਉਣੇ ਸਾਨੂੰ ਪੜ੍ਹਾਉਣੇ ਹੋ,
0: ਨਹੀਂ ਨਹੀਂ ਮੈਂ ਤਾਂ ਸਮਝਦਾ ਆ ਫੁੱਟ ਕਿਹਨੇ ਪਾਈਏ, ਪਰ ਫੁੱਟ ਵੀ ਤਾਂ ਆਪਣੇ ਆਪਸ ਦੇ ਵਿੱਚ ਹੀ ਲੜੀ ਜਾਂਦੇ ਆ,
2: ਨਹੀਂ ਆਪਸ ਚ ਲੜਦੇ ਆਪਾਂ ਨੂੰ, ਸਾਨੂੰ ਉੱਤੋਂ ਫੁੱਟ ਪਾਈ ਗਈ
0: ਜੀ,
2: ਫੁੱਟ ਥੱਲੇ ਪਈ ਹੈ
0: ਜੀ,
2: ਹੁਣ ਤੁਸੀਂ ਐ ਦੱਸੋ ਇੱਕ ਛੋਟੀ ਜਿਹੀ ਗੱਲ ਆ ਪੰਜਾਬ ਦੇ ਵਿੱਚ, ਤੁਹਾਨੂੰ ਗੱਲ ਆਉਂਦਾ, ਚਲੋ ਮੈਂ ਸਾਡੇ ਦੂਜੇ ਭਾਈਚਾਰੇ ਨੂੰ 1500 ਰੁਪਇਆ
0: ਜੀ,
2: ਸਾਨੂੰ 1000 ਰੁਪਇਆ, ਇਹ ਫੁੱਟ ਨੀ ਹੈਗੀ
0: ਜੀ, ਨਹੀਂ ਉਹ ਕਾਸਟ ਦੇ ਆਧਾਰ ਤੇ ਜਿਹੜਾ ਦੇ ਰਹੇ ਨੇ, ਮੇਰੇ ਖਿਆਲ ਨਾਲ ਉਹਦਾ ਮੁੱਦਾ ਆ ਜੀ,
2: ਪਰ ਜੀ ਫੁੱਟ ਨੀ ਹੈਗੀ ਫਿਰ,
0: ਉਹ ਤਾਂ ਸ਼ੁਰੂ ਤੋਂ ਚੱਲ ਰਹੀ ਹੈ ਨਾ, ਉਹ ਤਾਂ ਸ਼ੁਰੂ ਤੋਂ ਕਾਸਟ ਦੇ, ਹੁਣ ਉਹੀ ਤਾਂ ਕਹਿੰਦੇ ਕਿ ਇਨਕਮ ਸੋਰਸ ਦੇਖੋ, ਕਿਸੇ ਵੀ ਘਰ ਦਾ ਜਿਹੜਾ ਇਨਕਮ ਹੈ, ਇਨਪੁੱਟ ਆਊਟਪੁੱਟ ਕੀ ਆ, ਉਹਦੇ ਆਧਾਰ ਦੇ ਉੱਤੇ ਹੁਣ ਸਬਸਿਡੀ ਦਿਓ ਜੇ ਦੇਣੀ ਆ ਤਾਂ,
2: ਨਹੀਂ ਉਹਦੇ ਲਈ ਤਾਂ ਹੋਰ ਬਹੁਤ ਕੁਛ ਹੈ ਜੀ,
0: ਨਹੀਂ ਸਾਡੇ ਹੁਣ ਇਹਨਾਂ ਮੁਲਕਾਂ ਚ ਇਹੀ ਚੀਜ਼ ਆ ਨਾ, ਕਾਸਟ ਸਿਸਟਮ ਨਹੀਂ ਆ, ਅਗਲੇ ਦੀ ਉਹ ਦੇਖਦੇ ਆ ਕਿ ਅਗਲੇ ਦੀ ਪਰਿਵਾਰ ਦੇ ਲਈ ਕਿੰਨੀ ਕੁ ਜ਼ਰੂਰਤ ਹੈਗੀ ਆ, ਉਹਦੇ ਵਿੱਚ ਉਹ ਕੰਮ ਦੋਵੇਂ ਜੀ ਕਰਦੇ ਆ ਤਾਂ ਇੱਕ ਜੀ ਕਰਦਾ, ਉਹ ਲੇਬਰ ਆਫਿਸ ਹੈਗਾ ਉਹਦੇ ਉੱਤੇ ਬੈਠਾ ਆ ਜੀ,
2: ਨਹੀਂ ਨਹੀਂ ਨਹੀਂ ਭਾਰਤ ਜੀ, ਜੇ ਤੁਸੀਂ ਕਾਸਟ ਸਿਸਟਮ ਦੇਖਦੇ ਹੋ ਤਾਂ ਤੁਸੀਂ ਮੈਨੂੰ ਐ ਦੱਸੋ, ਜਿਹੜੀ ਵੋਟ ਬਣ ਰਹੀ
0: ਜੀ,
2: ਵੋਟ ਦੇ ਵਿੱਚ ਉਹਦੇ ਵਿੱਚ ਕੋਈ ਕਾਸਟ ਦਾ ਹੈਗਾ ਕਿ ਨਹੀਂ ਹੈਗਾ, ਵੋਟ ਦੇ ਬਣ ਦੇ ਵਿੱਚ,
0: ਉਹ ਤਾਂ ਹੈ ਹੀ ਆ, ਕਾਸਟ ਫਿਰ ਦੇਖੀ ਜਾਂਦੀ ਹੈ, ਬਿਲਕੁਲ ਹੈ ਜੀ,
2: ਨਹੀਂ ਵੋਟ ਦੇ ਵਿੱਚ ਕਿਉਂ ਦੇਖੀ ਜਾਂਦੀ ਜੀ ਫਿਰ ਦੱਸੋ,
0: ਤਾਂ ਹੁਣ 33 ਆਪਣੇ ਜੋ ਪਰਸੈਂਟੇਜ ਗਿਣਦੇ ਆ ਨਾ, ਉਹਦੇ ਵਿੱਚ ਕੀ ਮਤਲਬ ਕੀ ਕਹਿਣਾ, ਕਿੰਨਾ ਅਗਲੇ ਉਹ ਚੀਜ਼ ਚੱਲ ਪੈਂਦੀ ਹੈ ਜੀ,
2: ਨਹੀਂ ਕਿਵੇਂ ਚੱਲ ਪਊ ਭਾਰ ਜੀ, ਜਦੋਂ ਉਹ ਇੱਕ ਮਿੰਟ ਆ, ਇੱਕ ਜਦੋਂ ਤੁਸੀਂ ਇੱਕ ਜਾਤੀ ਦੇ ਵਿੱਚੋਂ ਦੂਜੀ ਜਾਤੀ ਦੇ ਵਿੱਚ ਤੁਸੀਂ ਮੈਰਿਜ ਕਰਾਉਂਦੇ
0: ਜੀ,
2: ਓਹਦੇ ਵਿਚ ਸਰਕਾਰ ਆਪਾਂ ਨੂੰ ਕਹਿੰਦੀ ਹੈ ਵੀ ਤੁਹਾਨੂੰ ਬੈਨੀਫਿਟ ਦਿੰਦੇ ਨੇ
0: ਜੀ
2: ਦਿੰਦੇ ਨੇ
0: ਜੀ
2: ਫਿਰ ਓਹਦੇ ਵਿਚ ਕਾਸਟ ਦੇਖ ਕੇ ਉਹ ਬੈਨੀਫਿਟਾਂ ਨੂੰ ਕਿਉਂ ਬੰਦ ਕੀਤਾ
0: ਬਾਈ ਜੀ ਮੈਂ ਓਹੀ ਗੱਲ ਕਰਦਾ ਪਿਆ ਇੱਥੇ ਦੇਖ ਲਓ ਇਹਨਾਂ ਮੁਲਕਾਂ ਦੇ ਵਿਚ ਸਾਡੇ ਆਲਿਆਂ ਨੇ ਪਤਾ ਕੀ ਕੁਝ ਕੀਤਾ ਜੇ ਇੱਥੇ ਗਿਣਨ ਲੱਗੀਏ ਤਾਂ ਇੱਕੋ ਹੀ ਘਰ ਦੇ ਵਿਚ ਰਹਿੰਦੇ ਜਾਂ ਅਡਰੈਸ ਵੱਖਰੇ ਲਿਖਾ ਤੇ ਜਾਂ ਡਿਵੋਰਸ ਸ਼ੋ ਕਰ ਦਿੱਤਾ ਤੇ ਉਹ ਡਿਵੋਰਸ ਦੇ ਪੈਸੇ ਲਈ ਜਾਂਦੇ ਆ ਸਾਰਾ ਕੁਝ ਕਰੀ ਜਾਂਦੇ ਆ ਸਾਡੇ ਆਲੇ ਟਾਲਦੇ ਥੋੜੀ ਆ ਇੱਥੇ ਵੀ ਟਾਲਦੇ ਨਹੀਂ
2: ਪਰ ਜੀ ਬਾਈ ਤੁਹਾਡੇ ਮੁਲਕਾਂ ਚ ਸਾਡੇ ਮੁਲਕਾਂ ਚ ਬਹੁਤ ਫਰਕ
0: ਹੈ ਤਾਂ ਹੈ ਪਰ ਜਿਹੜਾ ਸਾਡਾ ਬ੍ਰੇਨ ਆ ਜਿਹੜਾ ਜਾਂ ਸਾਡੀ ਜਿਹੜੀ ਪਲੈਨਿੰਗ ਹੋਈ ਹੈ ਉਹ ਤਾਂ ਉਹ ਇੰਡੀਆ ਦੇ ਵਿਚ ਹੀ ਹੋਈ ਆ ਨਾ ਹਟਦੇ ਤਾਂ ਅਸੀਂ ਇੱਥੇ ਵੀ ਨੀ ਉਹ ਚੀਜ਼ਾਂ ਨੂੰ ਕਰਨ ਦੇ ਲਈ
2: ਨਹੀਂ ਨਹੀਂ ਨਹੀਂ ਜਿਹੜਾ ਸਾਡਾ ਇੱਥੇ ਸਾਡੇ ਹਿਸਾਬ ਨਾਲ ਬ੍ਰੇਨ ਖਰਾਬ ਕੀਤਾ ਜਾਂਦਾ
0: ਜੀ
2: ਉਹਦਾ ਕਿੰਨਾ ਪਾੜਾ ਜੀ ਉਹਦਾ ਪਾੜਾ ਤਾਂ ਹੈ ਹੀ
0: ਜੀ
2: ਚਾਹੇ ਇੱਥੇ ਰਹਿ ਕੇ ਮੰਨ ਲਓ ਚਾਹੇ ਉੱਥੇ ਰਹਿ ਕੇ ਮੰਨ ਲਓ ਪਾੜਾ ਦਾ ਪਾੜਾ ਹੀ ਨਾ ਕਿਸੇ ਕਿਸਮ ਦਾ ਵੀ ਹੋਇਆ ਹੁਣ ਤੁਸੀਂ ਐਂ ਦੱਸੋ ਵੀ ਇੱਥੇ ਮੁੱਦਿਆਂ ਦੀ ਕੋਈ ਗੱਲ ਹੋ ਰਹੀ ਆ ਪੰਜਾਬ ਦੇ ਵਿਚ
0: ਜੀ ਨਹੀਂ ਜੀ ਉਹ ਤਾਂ ਆਪਣਾ ਹੀ ਚੱਲੀ ਖਿੱਚ ਤੋਂ ਚੱਲੀ ਜਾਂਦੀ ਹੈ ਬਿਲਕੁਲ ਹੈ ਬਿਲਕੁਲ
2: ਇੱਕ ਮਿੰਟ ਜਦੋਂ ਤੁਸੀਂ ਪਰ ਜੀ ਗੱਲ ਤਾਂ ਇੱਥੇ ਮੁੱਕਦੀ ਆ ਜਦੋਂ ਤੁਸੀਂ ਤੇ ਮੈਂ ਆਪਾਂ 100 ਦੇ ਵਿੱਚੋਂ 5% ਬੰਦੇ ਕੁਛ ਗੱਲਾਂ ਜਾਣੂ ਆ
0: ਜੀ
2: ਵੱਧ ਤੇ ਵੱਧ ਜ਼ੋਰ ਮਾਰ ਕੇ ਲਾ ਲਓ ਆਪਾਂ 10% ਜਾਣੂ ਆ
0: ਜੀ
2: ਜਿਹੜੇ 90% ਜਾਣੂ ਸਰਕਾਰਾਂ ਤਾਂ ਉਹ ਬਣਾਉਂਦੇ ਨੇ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ
2: ਉੱਡੀ ਜਾਂ ਮੇਰੀ ਸੁਣਦਾ ਕੌਣ ਆ
0: ਬਿਲਕੁਲ ਹੈ ਜੀ ਸਾਡਾ ਤਾਂ ਕੋਈ ਪ੍ਰੋਗਰਾਮ ਨੀ ਸੁਣਦਾ
2: ਮੇਰੇ ਨਾਲ ਲੜ ਪੋਗੇ
0: ਮੈਂ
2: ਸੱਚਾ ਮੈਂ ਕਹੂੰਗਾ ਆਹ ਸੱਚਾ
0: ਜੀ
2: ਸਾਡੀ ਤਾਂ ਸੁਣੀ ਨੀ ਜਾਣੀ
0: ਜਿੱਦਾਂ ਦੀਆਂ ਗੱਲਾਂ ਕਰਦੇ ਸਾਡਾ ਤਾਂ ਕੋਈ ਪ੍ਰੋਗਰਾਮ ਨੀ ਸੁਣਦਾ ਪਈ ਆ ਕਹਿੰਦੇ ਕੀ ਲੈਣਾ ਇਹਨਾਂ ਤੋਂ
2: ਚਲੋ ਹਾਂ ਇੱਥੇ ਲਾ ਲੋ ਜੀ
0: ਜੀ
2: ਅੰਨੀ ਪੀਂਦੀ ਆ ਤੀਹ ਚੜਦੀ ਆ
0: ਜੀ
2: ਜੋ ਮਰਜ਼ੀ ਸਮਝ ਲੋ
0: ਬਿਲਕੁਲ ਹੈ ਬਿਲਕੁਲ
2: ਜੇ ਹੁਣ ਆਪਾਂ ਆਪਣੇ ਆਪ ਤੇ ਲਈਏ ਕਿੰਨੇ ਕੁ ਬੰਦੇ ਪ੍ਰੋਗਰਾਮ ਦੇਖਦੇ ਆਪਾਂ
0: ਜੀ
2: ਅਗਲਾ ਕਹਿੰਦਾ ਸੱਚੀਆਂ ਗੱਲਾਂ ਕਰਦੇ ਦਫ਼ਾ ਕਰੋ
0: ਬਿਲਕੁਲ ਹੈ ਜੀ ਬਿਲਕੁਲ ਥੈਂਕ ਯੂ ਵੈਰੀ
2: ਸੱਚ ਬੋਲ ਸ਼ੁਕਰੀਆ
0: ਚਲੋ ਜਿੰਨਾ ਚਿਰ ਹੈਗੇ ਆ ਬੋਲਾਂਗੇ ਆਪਾਂ ਏਦਾਂ ਦੀ ਗੱਲ ਰਲ ਮਿਲ ਕੇ ਬੋਲਾਂਗੇ
2: ਨਹੀਂ ਉਹ ਮੈਂ ਤਾਂ ਹੀ ਕਹਿੰਦੇ ਆਪਾਂ ਉਹ ਆਟੇ ਚ ਨੂਣ ਦੱਬਰ
0: ਬਿਲਕੁਲ
2: ਆਪਾਂ ਲੜੀ ਜਾਵਾਂਗੇ ਪਰ ਇਹਨਾਂ ਦੇ ਜਿਹੜੇ ਬੱਤ ਦੇ ਕੋਈ ਸਿਰ ਤੇ ਇਹਨਾਂ ਦੇ ਅਸਰ ਨੀ ਹੁੰਦਾ
0: ਇਹਨਾਂ ਦਾ ਅਸਰ ਕਰਾਈ ਬਿਲਕੁਲ ਬਹੁਤ ਗਿਣਤੀ ਹੋ ਗਈ ਨਾ
2: ਆਪਾਂ ਇਹ ਗੱਲ ਕਰੀ
0: ਬਿਲਕੁਲ ਹੈ ਜੀ
2: ਹਾਂ
0: ਜੀ
2: ਉਹ ਜ਼ਿਆਦਾ ਗਿਣਤੀ ਆ ਪਰ ਚੱਲ ਥੋੜਿਆਂ ਦੀ ਗਿਣਤੀ ਆ ਗੱਲ ਤਾਂ ਲੜਦੇ ਤਾਂ ਹੈਗੇ ਆ
0: ਬਿਲਕੁਲ ਬਿਲਕੁਲ ਹੈ ਜੀ
2: ਕੋਈ ਗੱਲ ਨੀ
0: ਹਾਰ ਨੀ ਮੰਨਦੇ
2: ਸਾਨੂੰ ਇਹਦੇ ਵਿੱਚ ਹੀ ਸਬਰ
0: ਬਿਲਕੁਲ
2: ਹਾਰ ਨੀ ਮੰਨਦੇ ਚਾਹੇ 90% ਨੇ ਅਸੀਂ ਹਾਰ ਨੀ ਮੰਨਦੇ ਬੋਲਾਂਗੇ ਤੇ ਬੋਲਦੇ
0: ਬਿਲਕੁਲ ਹੈ ਜੀ ਬਿਲਕੁਲ ਬਿਲਕੁਲ ਹੈ
2: ਚਾਹੇ ਸਾਡੇ ਜੁੱਤੀਆਂ ਪੈਣ
0: ਨਹੀਂ ਏਦਾਂ ਨਹੀਂ ਏਦਾਂ
2: ਬੋਲਣਾ ਤਾਂ ਬੋਲ
0: ਬਿਲਕੁਲ ਹੈ ਜੀ ਬਿਲਕੁਲ ਥੈਂਕ ਯੂ ਬਾਈ
2: ਅਸੀਂ ਹਟਦੇ
0: ਬਹੁਤ ਬਹੁਤ ਸ਼ੁਕਰੀਆ
2: ਥੈਂਕ ਯੂ ਸਤਿਕਾਲ
0: ਸ਼ੁਕਰੀਆ ਧੰਨਵਾਦ ਜੀ ਜੀ ਦੋਸਤੋ ਇਹ ਸੀ ਸ਼ੈਲੀ ਬਾਈ ਜੀ ਤੇ ਲੋ ਆਪਣਾ ਸਮਾਂ ਹੁਣ ਹੋ ਗਿਆ ਜੀ ਅਗਲਾ ਸੈਗਮੈਂਟ ਸ਼ੁਰੂ ਕਰਨ ਦਾ ਤੇ ਤਕਰੀਬਨ ਤੇ ਜਾਂਦੇ ਜਾਂਦੇ ਫਿਰ ਆਪਾਂ ਬਾਤ ਪਾਉਂਦੇ ਹਾਂ ਨਾਵਲ ਕਿਤਾਬ ਦੀ ਮੈਂ ਨਾਵਲ ਮੇਰੇ ਮੂੰਹ ਦੇ ਉੱਤੇ ਚੜਿਆ ਹੋਇਆ ਨਾਵਲ ਬਾਰ ਬਾਰ ਕਹੀ ਜਾ ਰਿਹਾ ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਅੱਜ ਜਿਹੜਾ ਆਪਣਾ ਪੰਜਾਬ ਔਰੰਗਜ਼ੇਬ ਤੋਂ ਜਿਹੜਾ ਨਾਵਲ ਪੰਜਾਬ ਦੀ ਗੱਲ ਕਰਨ ਜਾ ਰਹੇ ਹਾਂ ਥੋੜਾ ਜਿਹਾ ਤੁਹਾਨੂੰ ਪਿੱਛੇ ਲੈ ਚੱਲਦਾ ਚੇਤੇ ਦਵਾਉਣ ਦੇ ਲਈ ਜਿੱਥੋਂ ਆਪਾਂ ਇਹਦੀ ਸ਼ੁਰੂਆਤ ਕੀਤੀ ਹੈ ਰਾਜਮੋਹਨ ਗਾਂਧੀ ਜੀ ਦੀ ਜਿਹੜੀ ਆ ਮਸ਼ਹੂਰ ਕਿਤਾਬ ਹੈ ਇਹ ਤੇ ਪੰਜਾਬ ਹਿਸਟਰੀ ਫਰੋਮ ਔਰੰਗਜ਼ੇਬ ਟੂ ਜਿਹੜਾ ਮਾਊਂਟਬੈਟਨ ਤੱਕ ਅਣਵੰਡੇ ਪੰਜਾਬ ਦੇ ਲਗਭਗ 240 ਸਾਲ ਦੇ ਰੋਮਾਂਚਕ ਤੇ ਉਥਲ ਪੁਥਲ ਭਰੇ ਇਤਿਹਾਸ ਨੂੰ ਬੇਹੱਦ ਜਿਹੜਾ ਗਹਿਰਾਈ ਦੇ ਨਾਲ ਪੇਸ਼ ਕਰਦੀ ਹੈ ਕਿਤਾਬ ਹੈ ਤੇ ਔਰੰਗਜ਼ੇਬ ਦੇ ਸਮੇਂ ਤੋਂ ਸ਼ੁਰੂ ਕਰਕੇ ਸਿੱਖ ਮਿਸਲਾਂ ਦੇ ਉਭਾਰ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਨਦਾਰ ਰਾਜਕਾਲ ਅੰਗਰੇਜ਼ੀ ਹਕੂਮਤ ਆਜ਼ਾਦੀ ਦੀ ਲਹਿਰ ਤੇ 1947 ਦੀ ਦਰਦਨਾਕ ਵੰਡ ਤੱਕ ਦੇ ਮਹੱਤਵਪੂਰਨ ਇਤਿਹਾਸਕ ਪਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਇਸ ਕਿਤਾਬ ਦੇ ਵਿੱਚੋਂ ਜਿਸ ਨੂੰ ਰਾਜਮੋਹਨ ਗਾਂਧੀ ਜੀ ਨੇ ਲਿਖਿਆ ਤੇ ਪੰਜਾਬੀ ਦੇ ਵਿੱਚ ਅਨੁਵਾਦ ਦਾ ਡਾਕਟਰ ਹਰਪਾਲ ਸਿੰਘ ਪੰਨੂ ਜੀ ਨੇ ਕੀਤਾ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਰ ਇਸ ਦੀ ਸ਼ੁਰੂਆਤ ਕਰਦੇ ਆ ਤੁਹਾਡੇ ਨਾਲ ਤੇ ਲਾਈਨਾਂ ਦੋਸਤੋ ਹੁਣ ਮੈਂ ਬੰਦ ਕਰ ਦਿੱਤੀਆਂ ਨੇ 20-25 ਮਿੰਟ ਜਿਹੜੇ ਨੇ ਆਖਰੀ ਜਿਹੜੇ ਨੇ ਇਸ ਕਿਤਾਬ ਦੇ ਉੱਤੇ ਆਪਾਂ ਲਾਉਣ ਦੀ ਜਿਹੜੀ ਹੈ ਕੋਸ਼ਿਸ਼ ਰਹੇਗੀ +358 449 76 19 ਬਾਰ ਸਟੂਡੀਓ ਦਾ ਨੰਬਰ ਹੈ ਆਖਰ ਦੇ ਵਿੱਚ ਜੇ ਦੋਸਤ ਕਾਲ ਕਰਨੀ ਚਾਹੁੰਗੇ ਤਾਂ ਨਿੱਘਾ ਨਾਲ ਦੀ ਨਾਲ ਸਵਾਗਤ ਤੁਹਾਡਾ ਰਹੇਗਾ ਜੀ ਤੇ ਤਦ ਤੱਕ ਆਪਾਂ ਇਸ ਕਿਤਾਬ ਦਾ ਆਨੰਦ ਮਾਨਣ ਦੀ ਕੋਸ਼ਿਸ਼ ਕਰਦੇ ਹਾਂ ਰਲ ਮਿਲ ਕੇ ਤੇ ਮੈਂ ਕਰਦਾ ਜੀ ਸ਼ੁਰੂਆਤ ਪੜ੍ਹਨ ਦੀ ਤੇ ਤੁਹਾਡੇ ਨਾਲ ਰਲ ਮਿਲ ਕੇ ਫਿਰ ਆਪਾਂ ਇਹਦੇ ਉੱਤੇ ਜੇ ਸਮਾਂ ਇਜਾਜ਼ਤ ਦੇਵੇਗਾ ਆਖਰ ਦੇ ਵਿੱਚ ਤੇ ਗੱਲਾਂ ਬਾਤਾਂ ਵੀ ਕਰਨ ਦੀ ਜਿਹੜੀ ਕੋਸ਼ਿਸ਼ ਰਹੇਗੀ ਜੀ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਲਓ ਦੋਸਤੋ ਫਿਰ ਸ਼ੁਰੂਆਤ ਕਰਦੇ ਹਾਂ ਇਸ ਕਿਤਾਬ ਦੀ। ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਲੜੀਵਾਰ ਭਾਗ ਦੂਜਾ, ਰਾਜਮੋਹਨ ਹੁਣਾ ਜੀ ਦੀ ਕਲਮ ਹੈ ਤੇ ਪੰਜਾਬੀ ਦੇ ਵਿੱਚ ਅਨੁਵਾਦ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇੜੀ ਦਾ ਮੰਚ। ਦੇਖਦੇ ਹਾਂ ਦੋਸਤੋ ਅੱਜ ਦਾ ਪੜਾਅ ਸਾਨੂੰ ਇਸ ਕਿਤਾਬ ਦੇ ਵਿੱਚੋਂ ਕਿੱਥੇ ਲੈ ਕੇ ਜਾਂਦਾ ਹੈ

ਇਹ ਕਥਾ ਲਿਖਣ ਦੇ ਕਾਰਨ ਮੈਂ ਅੱਗੇ ਭੂਮਿਕਾ ਦੇ ਵਿੱਚ ਦੱਸਾਂਗਾ। ਦਿਲ ਨੇ ਮੈਨੂੰ ਨਿੱਜੀ ਤੌਰ ਦੇ ਉੱਤੇ ਵੀ ਇਹ ਮਾਜਰਾ ਸਮਝਣ ਸਮਝਾਉਣ ਵਾਸਤੇ ਮਜਬੂਰ ਕੀਤਾ। 1947 ਦੇ ਵਿੱਚ ਵਗੀ ਜ਼ਹਿਰੀਲੀ ਹਨੇਰੀ ਨੇ ਜਿਨ੍ਹਾਂ ਲੱਖਾਂ ਨੂੰ ਜਿਹੜਾ ਉਜਾੜ ਸੁੱਟਿਆ, ਉਹਨਾਂ ਦੇ ਵਿੱਚੋਂ ਇੱਕ ਮੈਂ ਵੀ ਸਾਂ, ਜਿਸ ਨੇ ਇਹ ਸੇਕ ਮਹਿਸੂਸ ਵੀ ਕੀਤਾ। ਮੈਂ ਉਦੋਂ 11 ਵਰ੍ਹਿਆਂ ਦਾ ਸਾਂ ਜਾਂ 12ਵੇਂ ਸਾਲ ਦੇ ਵਿੱਚ ਚੜਿਆ ਸਾਂ। ਦਿੱਲੀ ਰਹਿੰਦੇ ਸੀ ਤੇ ਇਸ ਸ਼ਹਿਰ ਦੇ ਵਿੱਚ ਵੀ ਹਿੰਸਾ ਨੇ ਆਪਣਾ ਕਰੂਰ ਜਿਹੜਾ ਚਿਹਰਾ ਦਿਖਾਇਆ ਸੀ। ਆਜ਼ਾਦੀ ਤੋਂ 2 ਸਾਲ ਪਹਿਲਾਂ ਨਵੰਬਰ 1945 ਦੀ ਇੱਕ ਧੁੰਦਲੀ ਯਾਦ ਮੇਰੇ ਜ਼ਿਹਨ ਦੇ ਵਿੱਚ 3 ਪੰਜਾਬੀ ਬੰਦਿਆਂ ਦੀ ਹੈ, ਇੱਕ ਹਿੰਦੂ, ਇੱਕ ਸਿੱਖ ਤੇ ਇੱਕ ਮੁਸਲਮਾਨ। ਇਹ ਸਨ ਢਿੱਲੋਂ, ਸ਼ਾਹਨਵਾਜ਼ ਤੇ ਸਹਿਗਲ। ਸੁਭਾਸ਼ ਚੰਦਰ ਦੀ ਫੌਜ ਇੰਡੀਅਨ ਨੈਸ਼ਨਲ ਆਰਮੀ ਦੇ ਇਹ ਅਫਸਰ ਬਰਤਾਨੀਆ ਦੇ ਵਿਰੁੱਧ ਗਦਾਰੀ ਦੇ ਦੋਸ਼ਾਂ ਦਾ ਮੁਕੱਦਮਾ ਲੜ ਰਹੇ ਸਨ। ਦਿੱਲੀ ਦੀ ਫਿਜ਼ਾ ਦੇ ਵਿੱਚ ਇਨ੍ਹਾਂ ਨਾਵਾਂ ਦਾ ਚਰਚਾ ਸੀ। ਅੱਧੀ ਸਦੀ ਬੀਤਣ ਦੇ ਉਪਰੰਤ ਜਦੋਂ ਮੈਂ ਪਹਿਲੀ ਵਾਰ ਲਾਹੌਰ ਗਿਆ, ਹੋਰਨਾਂ ਵਾਂਗ ਮੈਨੂੰ ਵੀ ਇਉਂ ਹੀ ਲੱਗਿਆ ਜਿਵੇਂ ਦਿੱਲੀ ਤੇ ਲਾਹੌਰ ਦੇ ਵਿੱਚ ਬਹੁਤ ਸਮਾਨਤਾਈਆਂ ਹੋਣ। ਮੁਗਲ ਤੇ ਬ੍ਰਿਟਿਸ਼ ਇਮਾਰਤਾਂ ਇੱਕੋ ਜਿਹੀਆਂ, ਦਿਲਚਸਪੀ ਗੂੜੀ ਸਾਂਝ ਦੇ ਵਿੱਚ ਬਦਲ ਗਈ। ਕਈ ਵਾਰ ਪਾਕਿਸਤਾਨ ਗਿਆ, ਹਰ ਵਾਰ ਨਵਾਂ ਕੁਝ ਹਾਸਲ ਹੁੰਦਾ ਉੱਥੋਂ। 2005 ਦੇ ਵਿੱਚ ਜਦੋਂ ਮੈਂ ਆਪਣੀ ਪਤਨੀ ਊਸ਼ਾ ਦੇ ਨਾਲ ਗਿਆ, ਤਦ ਦੌਰਾ ਯਾਦਗਾਰੀ ਹੋ ਨਿਬੜਿਆ। ਜਦੋਂ ਅਸੀਂ 2 ਕੁ ਦਰਜਨ ਬੰਦਿਆਂ ਦੀਆਂ ਇੰਟਰਵਿਊਜ਼ ਲੈਂਦਿਆਂ ਹੋਇਆਂ ਜਾਣਿਆ ਕਿ ਕਿਵੇਂ ਹਿੰਦੂਆਂ ਸਿੱਖਾਂ ਨੇ ਮੁਸਲਮਾਨ ਬਚਾਏ ਤੇ ਮੁਸਲਮਾਨਾਂ ਨੇ ਹਿੰਦੂ ਸਿੱਖ, ਉਸ ਪਾਗਲਪਨ ਦੇ ਸਾਲ ਦੇ ਵਿੱਚ ਇਨਸਾਨੀਅਤ ਦੇ ਪਾਂਡੀ ਵੀ ਮਿਲ ਜਾਂਦੇ ਸਨ ਜਿਨ੍ਹਾਂ ਨੇ ਦਰਿੰਦਗੀ ਨੂੰ ਹਰਾਇਆ। ਹੁਣ ਤੱਕ ਲਾਹੌਰ ਦੇ ਵਿੱਚ ਅਜਿਹੇ ਬੰਦੇ ਮਿਲ ਜਾਂਦੇ ਨੇ ਜਿਹੜੇ ਹਿੰਦੂ ਸਿੱਖਾਂ ਦੇ ਉਜਾੜੇ ਤੋਂ ਉਦਾਸ ਨੇ। ਅਜੇ ਤਾਈਂ ਵੀ ਜਿਹੜਾ ਪੁਰਾਣਾ ਪੰਜਾਬ ਹੁਣ ਦੇ 2 ਨਵੇਂ ਪੰਜਾਬਾਂ ਤੋਂ ਬਿਲਕੁਲ ਵੱਖਰਾ ਸੀ, ਉਸ ਨੂੰ ਜਾਣਨਾ ਚਾਹੀਦਾ ਹੈ। ਸਾਲ 1980 ਦੇ ਵਿੱਚ ਇਹ ਦਿਲਚਸਪੀ ਹੋਰ ਵੀ ਵੱਧ ਗਈ ਜਦੋਂ ਭਾਰਤੀ ਪੰਜਾਬ ਦੇ ਵਿੱਚ ਖਾੜਕੂ ਦੌਰ ਦੀ ਸ਼ੁਰੂਆਤ ਹੋਈ। ਫਿਰ ਹਰਿਮੰਦਰ ਸਾਹਿਬ ਦੇ ਉੱਪਰ ਸੈਨਾ ਚੜਾਈ, ਇੰਦਰਾ ਗਾਂਧੀ ਦੀ ਹੱਤਿਆ ਹੋਈ, ਉਸਦੇ ਉਪਰੰਤ ਦਿੱਲੀ ਦੇ ਵਿੱਚ ਸਿੱਖਾਂ ਦਾ ਵਿਆਪਕ ਕਤਲੇਆਮ। ਮੇਰੇ ਸਿੱਖ ਦੋਸਤਾਂ ਨੇ ਕੀ ਜਿਹੜਾ ਮੁਸੀਬਤਾਂ ਝੱਲੀਆਂ। ਇਨ੍ਹਾਂ ਸਾਰੀਆਂ ਘਟਨਾਵਾਂ ਨੇ ਦਿੱਲੀ ਉੱਪਰ ਅਸਰ ਪਾਇਆ। 1948 ਦੇ ਵਿੱਚ ਮਕਤੂਲ ਮੇਰਾ ਬਾਬਾ ਮਹਾਤਮਾ ਗਾਂਧੀ ਪੰਜਾਬ ਤੇ ਹੋਰ ਅਣਗਿਣਤ ਪੀੜਤ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਇਆ। ਪੰਜਾਬ ਮੇਰੀ ਜ਼ਿੰਦਗੀ ਦਾ ਹਿੱਸਾ ਹੋ ਗਿਆ, ਸਵਾਲ ਖੜੇ ਕਰਨ ਵਾਲਾ ਕੀਮਤੀ ਹਿੱਸਾ। ਸੱਚੀ ਗੱਲ ਪਹਿਲੋਂ ਦੱਸਦਿਆਂ ਕਿ ਦਿੱਲੀ ਦੇ ਵਿੱਚ ਪਲਿਆਂ ਸਾਂ, ਮੇਰੇ ਮਨ ਉੱਪਰ ਪੰਜਾਬੀਆਂ ਦਾ ਸੋਹਣਾ ਅਕਸ ਨਹੀਂ ਸੀ। ਜਦੋਂ 1935 ਦੇ ਵਿੱਚ ਮੈਂ ਜੰਮਿਆ ਸਾਂ ਨਾ, ਤਾਂ ਉਦੋਂ ਦਿੱਲੀ ਪੰਜਾਬੀ ਵਸੋਂ ਵਾਲਾ ਸ਼ਹਿਰ ਨਹੀਂ ਸੀ, ਜਿਵੇਂ ਇਹ 1947 ਤੋਂ ਬਾਅਦ ਬਣ ਗਿਆ। ਬੇਸ਼ੱਕ 1858 ਤੋਂ 1911 ਤੱਕ ਅੰਗਰੇਜ਼ਾਂ ਨੇ ਦਿੱਲੀ ਨੂੰ ਪੰਜਾਬ ਪ੍ਰਾਂਤ ਦਾ ਹਿੱਸਾ ਬਣਾ ਕੇ ਰੱਖਿਆ, ਪਰ ਇਹ ਪੰਜਾਬੀ ਸੁਭਾਅ ਤੋਂ ਭਿੰਨ ਸੀ। ਗਦਰ ਦਬਾਉਣ ਵਾਸਤੇ ਵੱਡੀ ਗਿਣਤੀ ਦੇ ਵਿੱਚ ਅੰਗਰੇਜ਼ਾਂ ਨੇ ਪੰਜਾਬੀ ਸਿੱਖਾਂ, ਮੁਸਲਮਾਨਾਂ, ਡੋਗਰਿਆਂ ਤੇ ਗੋਰਖਿਆਂ ਦੀ ਜਿਹੜੀ ਭਰਤੀ ਕਰ ਲਈ। 1947 ਤੋਂ ਪਹਿਲਾਂ ਦਿਸਦਾ ਨਹੀਂ ਸੀ ਕਿ ਦਿੱਲੀ ਦਾ ਪੰਜਾਬ ਦੇ ਨਾਲ ਕੋਈ ਸਰੋਕਾਰ ਹੈ। ਮੇਰੇ ਵਰਗੇ ਲੋਕਾਂ ਨੂੰ ਉੱਥੇ ਬਾਣੀਏ, ਬੰਗਾਲੀ, ਜੈਨ, ਮਾਥਰ ਅਤੇ ਮੁਸਲਮਾਨ ਦਿਸਦੇ ਸਨ ਜਿਹੜੇ ਜੀਵਨ ਉੱਪਰ ਅਸਰ ਅੰਦਾਜ਼ ਸਨ। 1911 ਦੇ ਵਿੱਚ ਜਦੋਂ ਦਿੱਲੀ ਦੇਸ਼ ਦੀ ਰਾਜਧਾਨੀ ਸੀ, ਤਾਂ ਪੱਤਰਕਾਰ, ਲੇਖਕ, ਜਿਹੜੇ ਲੇਖਾਕਾਰ, ਕਲਰਕ, ਟਾਈਪਿਸਟ ਧੜਾ ਧੜ ਇੱਥੇ ਆਉਣ ਲੱਗ ਪਏ, ਦੱਖਣ ਤੋਂ ਵੀ ਜਿਹੜੇ। ਤੇ ਮੇਰੀ ਮਾਂ ਕਿਉਂਕਿ ਤਾਮਿਲ ਸੀ, ਇਸ ਕਰਕੇ ਬਹੁਤੇ ਦੱਖਣੀ ਭਾਰਤੀਆਂ ਦੇ ਘਰ ਸਾਡਾ ਆਉਣ ਜਾਣ ਸੀ। ਮੇਰੇ ਦਾਦਕੇ ਗੁਜਰਾਤੀ ਸਨ, ਪਰ ਦਿੱਲੀ ਦੇ ਵਿੱਚ ਗੁਜਰਾਤੀ ਬਹੁਤ ਥੋੜੇ ਸੀ ਉਦੋਂ। ਸੋ ਸਾਡੇ ਇੱਕ ਗੁਆਂਢੀ ਪਾਂਡੇ ਪਰਿਵਾਰ ਦੇ ਨਾਲ ਸਾਡੀ ਵਾਕਫੀ ਸੀ ਕੇਵਲ, ਹੋਰ ਕੋਈ ਨਹੀਂ ਸੀ। 1947 ਤੋਂ ਬਾਅਦ ਨਸਲੀ ਭਾਸ਼ਾਈ ਤਬਦੀਲੀ ਆ ਗਈ, ਖਾਣ ਪੀਣ ਸਭ ਬਦਲਣ ਲੱਗ ਪਏ। ਮੇਰੇ ਸਕੂਲ ਦੇ ਵਿੱਚ ਥੋੜੇ ਕੁ ਮੁਸਲਮਾਨ ਵਿਦਿਆਰਥੀ ਸਨ, ਇੱਕ ਇੱਕ ਕਰਕੇ ਲੋਪ ਹੋ ਗਏ। ਇੱਕ ਮੇਰਾ ਜਮਾਤੀ ਜਾਵੇਦ ਅਖਤਰ ਸੀ, ਉਸਦਾ ਅੱਬਾ ਚੌਧਰੀ ਮੁਹੰਮਦ ਅਲੀ ਦਿੱਲੀ ਦਾ ਜਿਹੜਾ ਵੱਡਾ ਅਫਸਰ ਸੀ, ਜੋ 1950 ਦੇ ਵਿੱਚ ਪਾਕਿਸਤਾਨ ਦਾ ਜਿਹੜਾ ਪ੍ਰਧਾਨ ਮੰਤਰੀ ਨਿਯੁਕਤ ਹੋਇਆ।
ਬਾਅਦ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਉਹ ਅਰਾਈ ਸਨ। ਜਰਨੈਲ ਜ਼ਿਆ ਉਲ ਹੱਕ ਜਲੰਧਰ ਸੇਠ ਸਟੀਫਨ ਕਾਲਜ ਦਾ ਵਿਦਿਆਰਥੀ ਵੀ ਅਰਾਈ ਸੀ। ਪੰਜਾਬ ਦੇ ਵਿੱਚ ਅਰਾਈਆਂ ਦੀ ਕਾਫੀ ਗਿਣਤੀ ਸੀ। ਮੇਰੇ ਸਕੂਲ ਦੇ ਵਿੱਚੋਂ ਜਿਉਂ ਜਿਉਂ ਮੁਸਲਮਾਨ ਵਿਦਿਆਰਥੀ ਖਿਸਕਣ ਲੱਗ ਪਏ, ਨਵੇਂ ਹਿੰਦੂ ਸਿੱਖ ਵਿਦਿਆਰਥੀ ਦਾਖਲ ਹੋਣ ਲੱਗ ਗਏ। ਅਚਾਨਕ ਕਈ ਪੰਜਾਬੀ ਮਾਸਟਰ ਆ ਗਏ। ਇਹ ਸਕੂਲ ਬ੍ਰਹਮੋ ਸਮਾਜੀ ਬੰਗਾਲੀ ਮੈਡਮ ਪ੍ਰਿੰਸੀਪਲ, ਇੱਕ ਵੀਲ ਚੇਅਰ ਉੱਪਰ ਬੈਠੇ ਜੈਨ, ਇੱਕ ਸਿੱਖ ਵੱਲੋਂ ਚਲਾਇਆ ਜਾ ਰਿਹਾ ਸੀ। ਇਹ ਤਿੰਨੇ ਪਿੱਛੇ ਰਹਿ ਕੇ ਕੰਮ ਕਾਜ ਕਰਦੇ ਰਹੇ। ਸਕੂਲ ਦੇ ਵਿੱਚ ਪੰਜਾਬੀ ਪ੍ਰਿੰਸੀਪਲ ਆ ਗਿਆ। ਮਾਣ ਅਤੇ ਉਦਾਸੀ ਦੇ ਨਾਲ ਕਪੂਰ ਸਾਹਿਬ ਕਦੀ ਕਦਾਈ ਜਿਹੜੇ ਆਪਣੇ ਸਰਕਾਰੀ ਕਾਲਜ ਲਾਹੌਰ ਦਾ ਜ਼ਿਕਰ ਕਰਿਆ ਕਰਦੇ। ਕਪੂਰ ਸਾਹਿਬ ਅਤੇ ਹੋਰ ਜਿਹੜੇ ਵੀ ਪੰਜਾਬੀ ਸਕੂਲ ਦੇ ਵਿੱਚ ਆਏ, ਉਹਨਾਂ ਨੂੰ ਦੇਖ ਕੇ ਮੈਂ ਜਾਣਿਆ ਕਿ ਇਹ ਕਿੰਨੇ ਸ਼ਾਨਦਾਰ ਦੋਸਤ ਨੇ। ਜਿਹੜੀਆਂ ਥਾਵਾਂ ਤੋਂ ਆਏ ਉਹਨਾਂ ਨੂੰ ਬੇਹੱਦ ਪਿਆਰ ਕਰਦੇ ਸਨ। ਪਿੱਛੋਂ ਮੈਂ ਜਾਣਿਆ ਕਿ ਉਹ ਤਾਂ ਤਮਿਲਾਂ ਨੂੰ ਵੀ ਪਿਆਰ ਕਰਦੇ ਨੇ, ਜਿਹੜੇ ਤਾਮਿਲ ਲੋਕ ਨੇ ਉਹਨਾਂ ਨੂੰ ਵੀ ਪਿਆਰ ਕਰਦੇ ਹੈ, ਡੋਸੇ ਵੀ ਜਾਇਕੇ ਦੇ ਨਾਲ ਖਾਂਦੇ ਨੇ। ਮੇਰੇ ਮੂਰਖ ਤੋਖਲੇ ਦੂਰ ਹੋ ਗਏ। ਜਦੋਂ ਪੰਜਾਬ 1947 ਦੇ ਜ਼ਖਮਾਂ ਤੋਂ ਪੀੜਤ ਸੀ ਨਾ, ਤਾਂ ਦਿੱਲੀ ਦੇ ਵਿੱਚ ਪੰਜਾਬੀਅਤ ਆਉਣ ਲੱਗ ਗਈ। ਹਿੰਦੁਸਤਾਨੀ ਤੇ ਪਾਕਿਸਤਾਨੀ ਪੰਜਾਬ ਦੀਆਂ ਦੋ ਪੀੜ੍ਹੀਆਂ ਨੇ ਇਹ ਦਰਦ ਝੱਲਿਆ। ਦੋਵਾਂ ਪੰਜਾਬਾਂ ਦੀ ਤਿੱਬਰ ਖਾਹਿਸ਼ ਹੈ ਕਿ ਇੱਕ ਇਸ ਸਦਮੇ ਤੋਂ ਮੁਕਤ ਹੋਣ ਚਾਹਿਆ, ਪਰ ਇਸ ਦੇ ਵਿੱਚ ਥੋੜਾ ਬਹੁਤਾ ਮੈਂ ਵੀ ਸਹਾਈ ਹੋਵਾਂ। ਸੱਚ ਦੀ ਪਰਖ ਹੁਣ ਕਿਵੇਂ ਹੋਵੇ ਜਦੋਂ ਕਿ ਭੁਗਤਣ ਵਾਲੇ ਸਾਰੇ ਗਵਾਹ ਸਦਾ ਦੇ ਲਈ ਜਾ ਚੁੱਕੇ ਨੇ। ਹਾਂ, ਲੇਖਕਾਂ ਦੀਆਂ ਡਾਇਰੀਆਂ ਨੇ, ਯਾਦਾਂ ਨੇ, ਪੁਲਿਸ ਰਿਪੋਰਟਾਂ ਨੇ, ਅਖਬਾਰਾਂ ਦੀਆਂ ਕਹਾਣੀਆਂ ਨੇ, ਨਿੱਜੀ ਖੱਤ ਨੇ, ਝੂਠੀਆਂ ਸੱਚੀਆਂ ਜੀਵੜੀਆਂ ਨੇ। ਇਹ ਕੱਚਾ ਮਾਲ ਇਸ ਕਥਾ ਵਾਸਤੇ ਸਹਾਈ ਹੋਵੇਗਾ। ਸਿੱਖ, ਮੁਸਲਮਾਨ, ਹਿੰਦੂ ਤੇ ਬ੍ਰਿਟਿਸ਼ ਸਰੋਤ ਵੱਖ ਵੱਖ ਨਜ਼ਰੀਏ ਤੋਂ ਲਿਖੇ ਗਏ, ਤਾਂ ਵੀ ਸਮੁੱਚੇ ਤੌਰ ਦੇ ਉੱਤੇ ਸੰਤੁਲਨ ਰੱਖਦਿਆਂ ਪੰਜਾਬ ਦੇਸ਼ ਦਾ ਜਿਹੜਾ ਨਿਰਪੱਖ ਅਧਿਐਨ ਹੋ ਸਕਦਾ। ਭੂਤਕਾਲ ਜਿਹੜਾ ਬੀਤ ਗਿਆ, ਭੂਤਕਾਲ ਦਾ ਸੰਪੂਰਨ ਸੱਚ ਬੇਸ਼ੱਕ ਨਾ ਫੜ ਸਕੀਏ, ਤਾਂ ਵੀ ਇਸ ਨੂੰ ਸਮਝਣ ਦੇ ਯਤਨ ਸਦਭਾਵਨਾ ਪੈਦਾ ਕਰਨਗੇ। ਹਥਲੇ ਅਧਿਐਨ ਦਾ ਅਜਿਹਾ ਕੋਈ ਦਾਅਵਾ ਨਹੀਂ ਕਿ ਅਸੀਂ ਉਹ ਸਰੋਤ ਲੱਭੇ ਹਨ ਜਿਨ੍ਹਾਂ ਦਾ ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀ। ਜ਼ਮੀਨ ਦੋਜ਼ ਗੋਦਾਮਾਂ ਦੇ ਵਿੱਚੋਂ ਬੋਤਲਾਂ ਦੀ ਵੱਡੀ ਖੇਪ ਨਹੀਂ ਲੱਭੀ। ਹਾਂ, ਪ੍ਰਾਪਤ ਵਾਈਨਜ਼ ਨੂੰ ਜਿਹੜਾ ਡਿਸਟਿਲ ਕੀਤਾ ਹੈ, ਨਜ਼ਰਅੰਦਾਜ਼ ਤੱਥਾਂ ਨੂੰ ਪ੍ਰਗਟ ਕੀਤਾ ਹੈ। ਕੁਝ ਉਹ ਸਵਾਲ ਕੀਤੇ ਨੇ ਜਿਹੜੇ ਪਹਿਲਾਂ ਨਹੀਂ ਪੁੱਛੇ ਗਏ, ਤਾਂ ਕਿ ਛਾਣ ਕੇ ਸੰਤੁਲਿਤ ਦੇਖਣ ਜਿਹੜਾ ਸੰਤੁਲਿਤ ਹੈ ਲਿਖਤ ਬਣ ਸਕੇ। ਜਦੋਂ ਮੈਂ ਇਸ ਕਥਾ ਦੀ ਖੋਜ ਕਰ ਰਿਹਾ ਸੀ, ਲਿਖ ਰਿਹਾ ਸੀ, ਮੇਰੇ ਜ਼ਿਹਨ ਦੇ ਵਿੱਚ ਪੁਰਾਣੇ ਪਾਤਰ ਆ ਕੇ ਮੈਨੂੰ ਜਜ਼ਬਾਤੀ ਕਰ ਜਾਂਦੇ। ਪ੍ਰਿੰਸੀਪਲ ਮਹਿੰਦਰ ਨਾਥ ਕਪੂਰ, ਪੁਰਾਣੇ ਪਰਿਵਾਰਕ ਦੋਸਤ, ਮਿਸਿਜ਼ ਅਤੇ ਡਾਕਟਰ ਕਿਸ਼ਨ ਹਸਮੁੱਖ, ਗਾਂਧੀ ਜੀ ਦਾ ਪੱਕਾ ਹਮਾਇਤੀ ਪਿਆਰੇ ਲਾਲ ਨਈਅਰ, ਡਾਕਟਰ ਸੁਸ਼ੀਲਾ ਜਿਸ ਨੇ ਰਿਫੂਜੀਆਂ ਦੇ ਵਸੇਵੇ ਦੇ ਲਈ ਅਣਥੱਕ ਕੰਮ ਕੀਤਾ, ਭਰਾ ਮੋਹਨ ਲਾਲ, ਮਾਂ ਤਾਰਾ ਜੀ ਤੇ ਰਾਜਪੁਰੇ ਤੋਂ ਨਿਡਰ ਅਮਤੂਸ ਸਲਾਮ, ਜਿਸ ਦੇ ਅਨੇਕ ਰਿਸ਼ਤੇਦਾਰ ਦੇਸ਼ ਵੰਡ ਦੀ ਭੇਂਟ ਚੜ ਗਏ, ਰਾਜਕੁਮਾਰੀ ਅੰਮ੍ਰਿਤ ਕੌਰ ਜਿਸ ਨੇ ਆਜ਼ਾਦੀ ਅੰਦੋਲਨ ਦੇ ਹਿੱਤ ਦੇ ਵਿੱਚ ਮਹਿਲ ਦੇ ਸੁੱਖ ਆਰਾਮ ਤਿਆਗੇ, ਉਸਦੇ ਖਾਨਦਾਨ ਦੇ ਬੰਦਿਆਂ ਨੂੰ ਮੈਂ ਖੋਜ ਦੌਰਾਨ ਮਿਲਿਆ, ਗੁਲਜ਼ਾਰੀ ਲਾਲ ਨੰਦਾ ਜੋ ਥੋੜੇ ਥੋੜੇ ਸਮੇਂ ਦੇ ਲਈ ਦੋ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਰਹੇ, ਆਦਿਕ ਨੂੰ ਵੀ ਮਿਲਿਆ। ਅੱਜ ਜਿਉਂਦੇ ਹੁੰਦੇ ਇਸ ਅਧਿਐਨ ਦੇ ਵਿੱਚ ਮੇਰੀ ਅਗਵਾਈ ਕਰਨ ਦੇ ਵਿੱਚ ਉਹ ਬੜੇ ਸਹਾਈ ਹੁੰਦੇ। ਪ੍ਰਤਿਭਾਵਾਨ ਇਤਿਹਾਸਕਾਰ, ਜੀਵਨੀ ਲੇਖਕ ਤੇ ਦਿਆਲੂ ਮਿੱਤਰ ਬਲਰਾਮ ਨੰਦਾ 210 ਤੱਕ ਜੀਵਤ ਰਹੇ, ਉਹ ਵੀ ਮੇਰੇ ਵਾਸਤੇ ਦੋ ਸਾਲ ਹੋਰ ਮੌਤ ਨੂੰ ਨਾ ਟਾਲ ਸਕੇ। ਮੇਰੇ ਸਕੂਲ ਦੇ ਆਤਮ ਵਿਸ਼ਵਾਸੀ ਜਮਾਤੀ ਮੋਹਨਜੀਤ ਸਿੰਘ, ਬੁੱਧੀਵਾਨ ਤੇ ਖਰਾ ਵਿਜੇ ਚੌਧਰੀ ਵੀ ਨਹੀਂ ਰਹੇ, ਇਹਨਾਂ ਨੇ ਤੇ ਜਿਹੜੇ ਥੋੜੇ ਕੁ ਅਜੇ ਜੀਵਤ ਨੇ ਉਹਨਾਂ ਨੇ ਮੈਨੂੰ 18ਵੀਂ ਤੇ 19ਵੀਂ ਸਦੀ ਦੇ ਪੰਜਾਬੀਆਂ ਦੇ ਨਾਲ ਜੋੜੀ ਰੱਖਿਆ, ਜੋ ਮੇਰੀ ਹਥਲੀ ਖੋਜ ਦਾ ਆਧਾਰ ਹੈ। ਹੋਰ ਬਹੁਤ ਸਾਰਿਆਂ ਨੇ ਮੈਨੂੰ ਸੂਝ ਦਿੱਤੀ, ਸੂਚਨਾ ਦਿੱਤੀ, ਸਵਾਲ ਦਿੱਤੇ, 1947 ਦੀਆਂ ਯਾਦਾਂ, ਪਹਿਲੋਂ ਹੋ ਚੁੱਕੇ ਕਾਰਜਾਂ ਦੇ ਬਾਰੇ ਸਹਾਇਤਾ ਮਿਲੀ। ਲਾਹੌਰ ਆਰਕਾਈਵਜ਼ ਨਾਲ ਜੁੜੀ ਟੀਮ ਦਾ ਸ਼ੁਕਰਾਨਾ, ਜਿਸ ਨੇ ਦੁਰਲੱਭ ਨਿਸ਼ਾਨੀਆਂ ਸੰਭਾਲੀਆਂ ਹੋਈਆਂ ਨੇ,
ਅਨਾਰਕਲੀ ਦਾ ਮਕਬਰਾ ਵੀ ਇੱਥੇ ਪਿਛਲੇਰੇ ਮੁਗਲਾਂ ਮਹਾਰਾਜਾ ਰਣਜੀਤ ਸਿੰਘ ਤੇ ਬ੍ਰਿਟਿਸ਼ ਕਾਲ ਦੀ ਸਮੱਗਰੀ ਪਈ ਹੈ। ਲਾਹੌਰ ਯੂਨੀਵਰਸਿਟੀ ਆਫ਼ ਮੈਨੇਜਮੈਂਟ ਦੇ ਸੈਯਦ ਬਾਬਰ ਅਲੀ ਤੇ ਉਸਦੇ ਸਟਾਫ ਨੇ 211 ਦੇ ਵਿੱਚ ਮੇਰੀ ਬਹੁਤ ਮਦਦ ਕੀਤੀ। ਲਾਹੌਰ ਮਿਊਜ਼ੀਅਮ ਵੀ ਸਹਾਈ ਹੋਇਆ। ਮੇਰੀ ਕਿਸਮਤ ਚੰਗੀ, ਇੱਥੇ ਕਾਂਗੜਾ ਸ਼ੈਲੀ ਦੇ ਵਿੱਚ ਚਿੱਤਰਿਆ 18ਵੀਂ ਸਦੀ ਪੰਜਾਬ ਦੇ ਸੂਬੇਦਾਰ ਅਦੀਨਾ ਬੇਗ ਦਾ ਪੋਰਟਰੇਟ ਪਿਆ ਦੇਖਿਆ ਗਿਆ। ਮਿਹਰਬਾਨ ਹੋ ਕੇ ਸਟਾਫ ਨੇ ਮੈਨੂੰ ਉਸਦੀ ਫੋਟੋ ਖਿੱਚਣ ਦੀ ਆਗਿਆ ਦੇ ਦਿੱਤੀ, ਜੋ ਇਸ ਕਿਤਾਬ ਦੇ ਵਿੱਚ ਵੀ ਛਪੀ ਹੈ। ਮੈਨੂੰ ਨਹੀਂ ਲੱਗਦਾ ਅੱਜ ਤੱਕ ਇਹ ਚਿੱਤਰ ਪਹਿਲਾਂ ਕਿਧਰੇ ਛਪਿਆ ਹੋਵੇਗਾ। ਮੇਰੇ ਅਧਿਐਨ ਦੇ ਵਾਸਤੇ ਸਭ ਤੋਂ ਵਧੀਕ ਜਿਹੜਾ ਸਮੱਗਰੀ ਯੂਨੀਵਰਸਿਟੀ ਆਫ ਇਲੀਨਾਈਸ ਦੇ ਅਮੀਰ ਸਾਊਥ ਏਸ਼ੀਅਨ ਸੰਗ੍ਰਹਿ ਹਿਆਲੇ ਵਿੱਚ ਜਿਹੜੀ ਹੈ ਮਿਲੀ ਹੈ, ਜਿੱਥੇ ਮੈਂ 1947 ਤੋਂ 2012 ਤੱਕ 15 ਸਾਲ ਦੇ ਦੌਰਾਨ ਸਮੈਸਟਰ ਬਿਤਾਏ ਨੇ। ਜਿਸ ਸਮੱਗਰੀ ਦਾ ਮੈਂ ਅਧਿਐਨ ਕੀਤਾ ਉਸਦੇ ਲੇਖਕਾਂ ਤੋਂ ਗਜ਼ਬ ਦੀ ਸੂਚਨਾ ਤਾਂ ਮਿਲੀ। ਮੇਰੇ ਸਹਿਕਰਮੀਆਂ ਨੇ ਜਿਹੜਾ ਸੀ ਲਾਹੌਰ ਜਾ ਕੇ 211 ਦੇ ਵਿੱਚ ਖੋਜ ਕਰਨ ਦੇ ਲਈ ਯੂਨੀਵਰਸਿਟੀ ਤੋਂ ਫੰਡ ਦਿਵਾਏ। ਜੋਗ੍ਰਾਫੀ ਦੇ ਗ੍ਰੈਜੂਏਟ ਵਿਦਿਆਰਥੀ ਵਰੁਣ ਗੋਇਲ ਨੇ ਨਕਸ਼ੇ ਸਮਝਣ ਦੇ ਵਿੱਚ ਮੇਰੀ ਮਦਦ ਕੀਤੀ। ਚੰਗੇ ਭਾਗਾਂ ਨੂੰ ਲਾਹੌਰ ਦਾ ਜੰਪਲ, ਪੋਲੀਟੀਕਲ ਸਾਇੰਟਿਸਟ ਇਸ਼ਤਿਆਕ ਅਹਿਮਦ ਮਿਲ ਗਿਆ, ਜੋ ਲੰਮਾ ਸਮਾਂ ਸਵੀਡਨ ਦੇ ਵਿੱਚ ਰਿਹਾ। ਉਹਨੇ ਮੇਰਾ ਖਰੜਾ ਪੜ੍ਹ ਕੇ ਮੁੱਲਵਾਨ ਸੁਝਾਅ ਦਿੱਤੇ। ਪੰਜਾਬ ਦੇ 1947 ਦੇ ਦੁਖਾਂਤ ਉੱਪਰ ਉਸਦਾ ਵਿਸ਼ਾਲ ਅਧਿਐਨ 211 ਦੇ ਵਿੱਚ ਪ੍ਰਕਾਸ਼ਿਤ ਹੋਇਆ, ਬੜਾ ਲਾਹੇਵੰਦ ਰਿਹਾ। ਮੈਂ ਉਸਦਾ ਰਿਣੀ ਹਾਂ। ਯੂਨੀਵਰਸਿਟੀ ਆਫ ਇਲੀਨਾਈਸ ਦੀ ਪ੍ਰੋਫੈਸਰ ਅਮਿਤਾ ਸਿਨਹਾ ਨੇ ਕੀਮਤੀ ਸੁਝਾਅ ਦਿੱਤੇ ਇਸ ਲਿਖਤ ਦੇ ਬਾਰੇ। ਪਾਠਕਾਂ ਦੀ ਜਿਹੜੀ ਅੰਤਿਮ ਰਾਏ ਬਣੇਗੀ ਤੇ ਖਾਮੀਆਂ ਲੱਭਣਗੀਆਂ ਉਹਨਾਂ ਦਾ ਜ਼ਿੰਮੇਵਾਰ ਮੈਂ ਹਾਂ। ਦਾਊਦ ਦਵੀਦਾਰ ਨੇ ਪੰਜਾਬ ਕਥਾ ਛਾਪਣ ਵਾਸਤੇ ਉਤਸ਼ਾਹ ਵਿਖਾਇਆ। ਉਸਦਾ, ਉਸਦੀ ਅਲਿਫ ਟੀਮ ਦਾ, ਰੀਤੂ ਵਾਜਪੇਈ ਮੋਹਨ ਦਾ, ਐਨਲਾ ਉਜ਼ਕੁਮ ਦਾ ਧੰਨਵਾਦੀਆਂ, ਜਿਨ੍ਹਾਂ ਨੇ ਟੈਕਸਟ ਜਿਹੜੀ ਹੈ ਪੜ੍ਹੀ ਇਸ ਕਿਤਾਬ ਦੀ, ਇਸ ਨੂੰ ਹੋਰ ਨਿਖਾਰਿਆ। ਬੇਨਾ ਸ਼ਰੀਕ ਨੇ ਅਣਵੰਡੇ ਪੰਜਾਬ ਦਾ ਨਕਸ਼ਾ ਤਿਆਰ ਕੀਤਾ, ਜੋ ਕਵਰ ਦੀ ਸ਼ਾਨ ਜਿਹੜਾ ਬਣ ਗਿਆ। ਪਤਨੀ ਊਸ਼ਾ, ਧੀ ਸੁਪ੍ਰੀਆ, ਜਵਾਈ ਤਰਾਵਿਸ ਅਤੇ ਪੁੱਤਰ ਦੇਬੂ ਨੇ ਪਿਆਰ ਅਤੇ ਆਲੋਚਨਾ ਰਾਹੀਂ ਸਹਾਇਤਾ ਕੀਤੀ, ਉਹਨਾਂ ਦਾ ਸ਼ੁਕਰਾਨਾ ਹੈ। ਮੁਸ਼ਕਲਾਂ ਔਕੜਾਂ ਦੇ ਵਿੱਚੋਂ ਲੰਘ ਕੇ ਆਖਰ ਇਹ ਕਿਤਾਬ ਤਿਆਰ ਹੋ ਗਈ। ਮੈਂ ਇਸ ਦੇ ਬਾਰੇ ਅਰਜ਼ ਕਰਦਾ ਕਿ ਇਹ ਕਿਤਾਬ ਸ਼ਾਇਦ ਕਿਸੇ ਹੋਰ ਦੇ ਲਈ ਪੰਜਾਬ ਦਾ ਇਤਿਹਾਸ ਲਿਖਣ ਦੀ ਪ੍ਰੇਰਕ ਬਣੇ। ਨਵੇਂ ਸਵਾਲ ਖੜੇ ਹੋਣ, ਪੜ੍ਹਦਿਆਂ ਪਾਠਕਾਂ ਨੂੰ ਸ਼ਾਇਦ ਲੱਗੇ ਕਿ ਜਿਨ੍ਹਾਂ ਇਸ ਦੇ ਬਾਰੇ ਸੋਚਿਆ ਪੰਜਾਬ ਦੀ ਕਹਾਣੀ ਉਸ ਤੋਂ ਵੱਡੀ ਹੈ, ਗੁੰਝਲਦਾਰ ਹੈ, ਜਰਖੇਜ਼ ਹੈ। ਦੂਜੇ ਪਾਸੇ ਮਨੁੱਖਤਾ ਅੰਦਾਜ਼ੇ ਦੇ ਨਾਲੋਂ ਭਲੀ ਹੈ। ਪੰਜਾਬ ਦੇ ਇਤਿਹਾਸ ਦੇ ਨਾਲ ਕੀ ਵਾਪਰਿਆ, ਗੁੰਝਲਦਾਰ ਭਰਮ ਸ਼ਾਇਦ ਸਾਫ਼ ਹੋ ਜਾਣ। ਰਾਜਮੋਹਨ ਗਾਂਧੀ, ਉਰਬਾਨਾ, ਇਲੀਨਾਈਸ, 26 ਨਵੰਬਰ 2012 ਨੂੰ ਲਿਖਦੇ ਨੇ। ਤੇ ਲੋ ਦੋਸਤੋ, ਇਸਦਾ ਸ਼ੁਰੂਆਤ ਕਰਦੇ ਹਾਂ। ਪੰਜਾਬ ਦਾ ਇਤਿਹਾਸ ਕਿਉਂ ਜਾਣ ਪਛਾਣ। ਅੱਜ ਜਦੋਂ ਅਸੀਂ ਪੰਜਾਬ ਸ਼ਬਦ ਬੋਲਦੇ ਹਾਂ, ਇਸਦਾ ਅਕਸਰ ਮਤਲਬ ਹੁੰਦਾ ਹੈ ਕਿ ਪਾਕਿਸਤਾਨ ਵਿਚਲਾ ਵੱਡਾ ਰਕਬਾ, ਜਿਸ ਦੇ ਵਿੱਚ 212 ਦੇ ਵਿੱਚ 9 ਕਰੋੜ ਆਬਾਦੀ ਸੀ, ਜਾਂ ਫਿਰ ਇਸਦੇ ਪੂਰਬ ਦੇ ਵਿੱਚ ਭਾਰਤੀ ਪੰਜਾਬ ਹੈ, ਜਿਸ ਦੀ ਆਬਾਦੀ 2.5 ਕਰੋੜ ਹੈ। ਫਾਰਸੀ ਦੇ 5 ਜਮਾ ਆਬ ਤੋਂ ਇਹ ਨਾਂ ਮਿਲਿਆ ਪੰਜਾਬ। 5 ਦਰਿਆਵਾਂ ਦਾ ਦੇਸ਼। ਪੰਜਾਬੀ ਸ਼ਬਦ ਪੂਰਬੀ ਜਾਂ ਪੱਛਮੀ ਜਾਂ ਦੋਹਾਂ ਪੰਜਾਬਾਂ ਦੇ ਲੋਕਾਂ ਦੇ ਤੌਰ ਤਰੀਕੇ ਦਰਸਾਉਂਦਾ ਪੜਨਾਊ ਹੈ। ਹਥਲੀ ਲਿਖਤ ਵਿੱਚ ਪੰਜਾਬ ਉਸ ਖਿੱਤੇ ਨੂੰ ਕਿਹਾ ਗਿਆ ਜਿੱਥੇ ਲੋਕ ਪੰਜਾਬੀ ਬੋਲਦੇ ਨੇ। ਇਸ ਨੂੰ ਅਣਵੰਡਿਆ ਪੰਜਾਬ ਜਾਂ ਬ੍ਰਿਟਿਸ਼ ਪੰਜਾਬ ਵੀ ਕਿਹਾ ਜਾਂਦਾ ਰਿਹਾ। 100 ਸਾਲ ਪਹਿਲਾਂ 1914 ਦੇ ਵਿੱਚ ਬ੍ਰਿਟਿਸ਼ ਪੰਜਾਬ ਉੱਤਰ ਦੇ ਵਿੱਚ ਅਟਕ ਤੋਂ ਲੈ ਕੇ ਦਿੱਲੀ ਦੀ ਹੱਦ ਦੇ ਨਾਲ ਲੱਗਦਾ ਸੀ। ਆਰਥਿਕ ਪੱਖੋਂ ਦੇਸ਼ ਦਾ ਸਭ ਤੋਂ ਵੱਧ ਉਪਜਾਊ ਖਿੱਤਾ, ਵੱਖ ਵੱਖ ਫਿਰਕਿਆਂ ਦੇ ਵਸਨੀਕ ਜੋ ਇੱਕ ਦੂਜੇ ਨੂੰ ਸਮਝਣ ਦਾ ਯਤਨ ਕਰਦੇ। ਰਾਜ, ਜਿੱਥੇ ਰਾਜ ਸ਼ਬਦ ਪੜੋ ਉਸਦਾ ਅਰਥ ਹੈ ਬ੍ਰਿਟਿਸ਼ ਸਟੇਟ। ਉਹਨੇ 9 ਦਹਾਕੇ ਇੱਥੇ ਸਥਿਰਤਾ ਜਿਹੜੀ ਕਾਇਮ ਰੱਖੀ, ਭਿੰਨ ਭਿੰਨ ਧਰਮ, ਫਿਰਕੇ, ਜਾਤਾਂ, ਜਮਾਤਾਂ ਦੇ ਹੁੰਦਿਆਂ ਵੱਡੀ ਗਿਣਤੀ ਦੀ ਪ੍ਰਜਾ ਪੰਜਾਬੀ ਜਾਂ ਪੰਜਾਬੀ ਦੇ ਨਾਲ ਰਲਦੀ ਮਿਲਦੀ ਬੋਲੀ ਬੋਲਦੀ। ਵੱਡੇ ਦਰਿਆਵਾਂ ਤੇ ਨਹਿਰਾਂ ਦੇ ਵਿੱਚ ਵਗਦੇ ਪਾਣੀਆਂ ਨੇ ਪੰਜਾਬ ਨੂੰ ਖੇਤਾਂ ਰਾਹੀਂ ਮਾਲਾਮਾਲ ਕਰ ਦਿੱਤਾ।
1912 तक प्रेस दे विच जां तां स्टेजां तों मुसलमाना हिंदुआं जां सिखां दी दशा बयान करदिआं पंजाबी लड़ पिया करदे सन, तां वी कुल मिला के अमन अमान सी। ब्रिटिश राज तों पहला महाराजा रणजीत सिंह ने मजबूत देसी हकूमत कायम कीती, जदों कि बाकी हिंदुस्तान अस्थिर सी, जिस करके जितन दे विच अंग्रेजां नूं सोख रही। फिर इस खुशहाल पंजाब नूं की हो गया जिस नूं 1947 दा कुहराम जड़ा देखना पै गया। कारण लब्भन वास्ते पहली संसार जंग तों 1947 तक दा नहीं, इस तों पहलां दा इतिहास देखना पएगा। पंजाब दा भूतकाल जानन दे ग्लोबल कारण भी ने। अगस्त 1912 दे विच गोरे बंदूकधारी ने ओक क्रिक विस्का सिंह गुरद्वारे अंदर घुस के जदों 6 मासूम सिख फुंड दिते, 18 साल दी सिख कुड़ी हरप्रीत जिसने टैक्सास दी यूनिवर्सिटी दे विच दाखल होना सी, उन्हें एक वड्डा पोस्टर तैयार किया जिस ते लिखिया, मैं सिख हाँ, प्लीज मैनू नफरत ना करो। ए पोस्टर फेसबुक ट्विटर दे उत्ते पाया ते CNN नू इंटरव्यू दिंदिया किया, हाँ मेरी चमड़ी भूरी है ते केस काले, पर इसका मतलब ए नहीं कि असी मुसलमान हाँ जां अतवादी हाँ। बहुत सारे अमेरिकन सिखां ने इस पोस्टर का बुरा मनाया क्योंकि इस तो यूं लगदा सी जिवें मुसलमान अतवादी हन। आपां भली भांत जड़े ने जानदे आं कि हरप्रीत दा जिहा कोई इरादा नहीं सी। उसने तां केवल ए ऐलान कीता सी कि ओह ना मुसलमान है ते ना ही अतवादी है। हरप्रीत दी टिप्पणी तो संकेत मिलिया कि पंजाब दे विच सिख मुस्लिम संबंधां दे उत्ते सवालिया चिन्ह सदियां तक लगा रहा सी ते हुण संसार दे विच फिर यह मुद्दा उभरिया है। पाकिस्तानी पंजाब जो हुण पूरा मुसलमान खिता है, इस दी आबादी मिसर ईरान ते तुर्की तो वधीक है, इस करके दुनिया दा यह सब तो वड्डा इस्लामी खिता। पंजाब पाकिस्तान दा अध है। सिंध बलोचिस्तान अते खैबर पख्तूनख्वा सूबियां दे नाल पंजाब दे संबंध कदी सुखावे नहीं रहे। यह तत्थ उस देश दे भविख दी लई जिहड़ा नुकसानदायक होवेगा। भारतीय पंजाब ने देश नूं दो प्रधानमंत्री इंदर कुमार गुजराल ते मनमोहन सिंह दिते। गुलजारी लाल नंदा दो बार RG प्रधानमंत्री रहे। ज्ञानी जैल सिंह राष्ट्रपति भवन तक पुजे। इंदिरा गांधी दे कातल भी पंजाबी सन। हिंदुस्तान दे वास्ते जिथे पंजाब ने कई बार मुश्किलां खड़ियां कीतियां, उथे भारत दा ग्रोथ इंजन भी है। इसने देश दा अन्न भंडार भरिया, भारती होके मिलटरी नूं मजबूत कीता। पाकिस्तानी पंजाब ने भी अन्न भंडार अते मिलटरी नूं मजबूत कीता। 20वीं सदी दे अनवंडे पंजाब ने कनेडा ते कैलिफोर्निया जाके उथों दी काया कल्प कर दित्ती। पुरबलियां सदियां दे विच हमलावर पंजाब दे विच आया करते सन। 20वीं सदी दे मध दे विच पंजाब ते बंगाल दे टूटे हुए तां इह सूबे सदमा ग्रस्त हो गए, जदों कि बाकी हिंदुस्तान जड़ा से हिंदुस्तान स्थिर रह गया। बहुत सारे नुक्तियां तो पंजाब महत्वपूर्ण तां रहा, पर इसका इतिहास लिखत दे विच घट है। 125 साल पहला 1899 दे विच लाहौरों सैयद मुहम्मद लतीफ दा पंजाब दा इतिहास छपिया। इस पिछों अंग्रेज अफसरां ने जिला गजटियर लिखे, सिख इतिहास उपर विद्वाना ने वडमुलियां किताबां लिखियां, समकालियां ने महाराजा रणजीत सिंह दे राज 1799 तों 1839 दियां घटनावां रिकॉर्ड कीतियां जिन्हां दा अंग्रेजी ने विश्लेषण कीता। ब्रिटिश पंजाब दे विच भवन निर्माण कला दा विकास होया। 1947 दे कुहराम उपर नावल लिखे गए जिन्हां दे विच उस साल दे सदमे तों प्रभावित शर्मनाक दृश्य कतल प्रवास कलम बंद हो गए। इतिहासकारां ने पंजाब कथा नूं इन्ना जाविया तो देखिया है, बखरियां बखरियां मलकी एंगल तों। पहला उह लिखदे ने कि 18वीं सदी पंजाब दे शायरां बुले शाह ते वारिस शाह दा असर है। फिर उह कहिंदे 1857 दा गदर ते पंजाब। तीसरी गल लिखदे ने कि अंग्रेजी राज दा मजबूत फौजी किला। चौथी गल लिखते ने कि 1929 तों 31 सरदार भगत सिंह दा असर।
ਫਿਰ ਲਿਖਦੇ ਨੇ ਪੰਜਵੀਂ ਗੱਲ, ਮੁਸਲਿਮ ਲੀਗ ਵੱਲੋਂ ਮਾਰਚ 1940 ਦੇ ਵਿੱਚ ਪਾਸ ਕੀਤਾ ਪਾਕਿਸਤਾਨ ਦਾ ਮਤਾ। ਲਤੀਫ ਦੀ ਵਿਵਾਦਜਨਕ ਹਿਸਟਰੀ ਦਾ ਜ਼ਿਕਰ ਅਕਸਰ ਹੁੰਦਾ ਰਿਹਾ, ਪਰ ਮੁਗਲ ਹਕੂਮਤ ਦੀ ਸਮਾਪਤੀ ਤੋਂ ਲੈ ਕੇ ਅੰਗਰੇਜ਼ਾਂ ਦੇ ਰਾਜ ਦੀ ਸਮਾਪਤੀ ਤੱਕ ਪੂਰਾ ਪੰਜਾਬ ਇਤਿਹਾਸ ਵਿਸਤਾਰ ਦੇ ਨਾਲ ਨਹੀਂ ਲਿਖਿਆ ਗਿਆ। ਇਕਰਾਮ ਅਲੀ ਮਲਿਕ ਨੇ 1799 ਤੋਂ 1947 ਤੱਕ ਦਾ ਇਤਿਹਾਸ ਲਿਖਿਆ, ਪਰ ਉਸਦੇ ਵਿੱਚ 18ਵੀਂ ਸਦੀ ਗਾਇਬ ਹੈ। ਪੰਜਾਬ ਵਿਚਲੀ ਸਿੱਖ ਕਥਾ ਅਕਸਰ ਲਿਖੀ ਪੜ੍ਹੀ ਗਾਈ ਜਾਂਦੀ ਰਹੀ, ਪਰ ਵੱਡੇ ਪੰਜਾਬ ਦੀ ਜਿਹੜਾ ਵੰਡੇ ਹੋਏ ਪੰਜਾਬ ਦੀ ਇੱਕ ਆਪਣੀ ਵੀ ਸ਼ਖਸੀਅਤ ਸੀ, ਉਹ ਪਕੜ ਦੇ ਵਿੱਚ ਨਹੀਂ ਆਈ। ਅਣਵੰਡੇ ਪੰਜਾਬ ਦੀ ਸ਼ਖਸੀਅਤ ਤੇ ਹਿਸਟਰੀ ਨਾ ਜਾਣੀ ਗਈ ਤਾਂ ਇਸਦੇ ਵਾਰਸਾਂ ਭਾਰਤੀ ਪੰਜਾਬ, ਹਰਿਆਣਾ, ਹਿਮਾਚਲ, ਪਾਕਿਸਤਾਨ ਦੇ ਪੰਜਾਬ ਨੂੰ ਨਹੀਂ ਸਮਝ ਸਕਾਂਗੇ, ਆਧੁਨਿਕ ਭਾਰਤ ਤੇ ਪਾਕਿਸਤਾਨ ਨੂੰ ਨਹੀਂ ਜਾਣ ਸਕਾਂਗੇ। ਅੱਜ ਸਿੱਖ ਵਿਦਵਾਨਾਂ ਵੱਲੋਂ ਪੰਜਾਬ ਦਾ ਸ਼ਾਨਦਾਰ ਸਿੱਖ ਇਤਿਹਾਸ ਲਿਖਿਆ ਮਿਲਦਾ ਹੈ। ਪੰਜਾਬ ਦੀ ਧਰਤੀ, ਪੰਜਾਬੀ ਬੋਲੀ ਬਾਰੇ ਸਿੱਖਾਂ ਨੇ ਸਭ ਤੋਂ ਵੱਧ ਲਿਖਿਆ, ਪਰ ਪੂਰੇ ਜਿਹੜਾ ਵੱਡੇ ਪੰਜਾਬ ਦੀ ਉਸਦੇ ਵਿੱਚੋਂ ਮੂਰਤ ਨਹੀਂ ਦਿਸਦੀ। ਅੱਜ ਵੀ ਹਿੰਦੂਆਂ ਸਿੱਖਾਂ ਦੇ ਨਾਲੋਂ ਪੰਜਾਬੀ ਬੋਲਣ ਵਾਲੇ ਮੁਸਲਮਾਨਾਂ ਦੀ ਗਿਣਤੀ ਕਿਤੇ ਵਧੇਰੇ ਹੈ। ਸਮਕਾਲੀ ਬੁੱਧੀਜੀਵੀਆਂ ਨੇ ਇੱਕ ਅਹਿਮ ਸਵਾਲ ਵੱਲ ਕਦੀ ਧਿਆਨ ਹੀ ਨਹੀਂ ਦਿੱਤਾ ਹੈ, ਉਹ ਇਹ ਕਿ ਜਦੋਂ ਮੁਗਲ ਹਕੂਮਤ ਦਾ ਸੂਰਜ ਡੁੱਬ ਗਿਆ ਉਦੋਂ ਬਹੁ ਗਿਣਤੀ ਹੋਣ ਦੇ ਬਾਵਜੂਦ ਮੁਸਲਮਾਨਾਂ ਨੇ ਪੰਜਾਬ ਦੇਸ਼ ਉੱਪਰ ਭਾਰਤ ਤੋਂ ਸੁਤੰਤਰ ਹਕੂਮਤ ਕਾਇਮ ਕਰਨ ਦਾ ਯਤਨ ਕਿਉਂ ਨਾ ਕੀਤਾ? ਔਰੰਗਜ਼ੇਬ ਤੋਂ ਪਿੱਛੋਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਹਕੂਮਤ ਸੰਭਾਲਣ ਦੇ ਵਿਚਕਾਰਲੇ ਸਮੇਂ ਉੱਪਰ ਭਾਰਤ ਤੇ ਪਾਕਿਸਤਾਨ ਦੇ ਵਿੱਚ ਗੰਭੀਰ ਕੰਮ ਹੋਇਆ ਹੀ ਨਹੀਂ, ਕਈ ਥਾਵਾਂ ਦੇ ਉੱਤੇ ਵਿੱਥਾਂ ਰਹਿ ਗਈਆਂ। ਔਰੰਗਜ਼ੇਬ ਤੋਂ ਸ਼ੁਰੂ ਕਰਕੇ ਦੇਸ਼ ਵੰਡ ਤੱਕ ਮੈਂ ਉਹ ਵਿੱਥਾਂ ਭਰਨ ਦਾ ਯਤਨ ਕੀਤਾ। ਆਖਰੀ ਤਾਕਤਵਰ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਮੌਤ ਉਪਰੰਤ ਪੰਜਾਬ ਖੁਰਨਾ ਸ਼ੁਰੂ ਹੋ ਗਿਆ। ਗੈਰ ਪੰਜਾਬੀ ਤਾਕਤਾਂ, ਅਫਗਾਨਾਂ ਤੇ ਮਰਾਠਿਆਂ ਨੇ ਪੰਜਾਬ ਉੱਪਰ ਹਕੂਮਤਾਂ ਕਾਇਮ ਕਰਨ ਦੇ ਉਪਰਾਲੇ ਕੀਤੇ। ਪੰਜਾਬ ਦੇ ਮੁਗਲ ਗਵਰਨਰਾਂ ਨੇ ਕਦੀ ਕਦਾਈ ਆਜ਼ਾਦੀ ਵਾਸਤੇ ਯਤਨ ਕੀਤੇ, ਪਰ ਅਫਗਾਨਿਸਤਾਨ ਦੀ ਛਤਰੀ ਹੇਠ ਹੋਏ, ਸੁਤੰਤਰ ਨਹੀਂ। ਸਿੱਖ ਬੇਸ਼ੱਕ ਬਹੁਤ ਘੱਟ ਗਿਣਤੀ ਦੇ ਵਿੱਚ ਸਨ, ਪਰ ਉਨ੍ਹਾਂ ਹੰਭਲਾ ਮਾਰਿਆ। ਪੰਜਾਬ ਦੀ ਸਥਾਨਕ ਬਹੁ ਗਿਣਤੀ ਮੁਸਲਿਮ ਵਸੋਂ ਇਸ ਮੁਕਾਬਲੇ ਦੇ ਵਿੱਚ ਨਹੀਂ ਆਈ, ਜਿਸਦਾ ਸਿੱਖਾਂ ਨੂੰ ਲਾਭ ਹੋਇਆ। ਪ੍ਰਾਪਤ ਸਰੋਤਾਂ ਤੋਂ ਪਤਾ ਲੱਗਦਾ ਹੈ ਕਿ ਅੰਗਰੇਜ਼ੀ ਹਕੂਮਤ ਕਾਇਮ ਹੋਣ ਤੱਕ ਪੰਜਾਬੀ ਮੁਸਲਮਾਨ ਘੱਟ ਗਿਣਤੀ ਸਿੱਖਾਂ ਦੇ ਨਾਲ ਨਾਲ ਪਰਛਾਵੇਂ ਵਾਂਗ ਗੁੰਮਨਾਮੀ ਦੇ ਵਿੱਚ ਰਹਿੰਦੇ ਰਹੇ। ਉਹ ਕੀ ਕਰਦੇ ਰਹੇ? ਇਹ ਸਵਾਲ ਖੜਾ ਹੁੰਦਾ ਹੈ। ਉਹਨਾਂ ਦੀਆਂ ਉਮੀਦਾਂ, ਡਰ, ਇਰਾਦੇ ਤੇ ਜੱਦੋ ਜਹਿਦ ਜਿਹੜੀ ਹੈ ਕਿਹੋ ਜਿਹੀ ਸਨ? ਇਹਨਾਂ ਸਵਾਲਾਂ ਦੇ ਜਵਾਬ ਚਾਹੀਦੇ ਨੇ। ਪਾਕਿਸਤਾਨੀ ਪੰਜਾਬ ਦੇ ਵਿੱਚ ਕਈ ਕਬੀਲੇ ਉਪ ਭਾਸ਼ਾਵਾਂ ਤੇ ਸਥਾਨਕ ਰੀਤੀ ਰਿਵਾਜਾਂ ਦੇ ਵਿੱਚ ਫਰਕ ਨੇ, ਤਾਂ ਵੀ ਸਾਰਿਆਂ ਦੇ ਵਿੱਚ ਇੱਕ ਸਾਂਝ ਹੈ। ਸਭ ਮੁਸਲਮਾਨ ਨੇ, ਸਭ ਪੰਜਾਬੀ ਨੇ। ਬਾਹਰਲਾ ਬੰਦਾ ਵੀ ਇਹੋ ਹੀ ਪ੍ਰਭਾਵ ਲੈਂਦਾ ਹੈ। ਅੱਜ ਪਾਕਿਸਤਾਨ ਦੀ ਫੌਜ ਦੇ ਵਿੱਚ ਉਹਨਾਂ ਦਾ ਬੋਲਬਾਲਾ ਹੈ। ਪਾਕਿਸਤਾਨ ਦਾ ਵਪਾਰ, ਉਦਯੋਗ ਤੇ ਖੇਤੀ ਵੀ ਉਹਨਾਂ ਦੇ ਕਬਜ਼ੇ ਦੇ ਵਿੱਚ ਹੈ। ਬਹੁ ਗਿਣਤੀ ਹੋਣ ਦੇ ਕਾਰਨ ਸਿਆਸਤ ਉੱਪਰ ਉਹਨਾਂ ਦਾ ਦਬਦਬਾ ਹੈ। ਛੋਟੀਆਂ ਸਮਾਜਿਕ ਇਕਾਈਆਂ ਜਿਵੇਂ ਸਿੰਧੀ, ਪਖਤੂਨ, ਬਲੋਚ, ਮੁਹਾਜਰ ਉਰਦੂ ਬੋਲਣ ਵਾਲੇ ਭਾਰਤ ਤੋਂ ਹਿਜਰਤ ਕਰਕੇ ਗਏ ਰਿਫਿਊਜੀਆਂ ਨੂੰ ਮੁਹਾਜ਼ਰ ਜਿਹੜਾ ਕਹਿੰਦੇ ਨੇ ਤੇ ਸ਼ਰੇਆਮ ਪੰਜਾਬੀ ਧੌਂਸ ਦੀ ਆਲੋਚਨਾ ਕਰਦੇ ਨੇ। ਤਾਂ ਵੀ ਪਾਕਿਸਤਾਨੀ ਪੰਜਾਬੀਆਂ ਦੀ ਕਹਾਣੀ ਇਤਿਹਾਸਕਾਰਾਂ ਨੇ ਪਾਕਿਸਤਾਨ ਦੇ ਵਿੱਚ ਵੀ ਨਜ਼ਰਅੰਦਾਜ਼ ਕਰੀ ਰੱਖੀ। ਇਸ ਨਜ਼ਰਅੰਦਾਜ਼ੀ ਦਾ ਲਿੰਕ ਉੱਥੇ ਪੰਜਾਬੀ ਬੋਲੀ ਦੀ ਹੈਸੀਅਤ ਦੇ ਨਾਲ ਵੀ ਜੁੜਦਾ ਹੈ। ਵੰਡ ਤੋਂ ਪਹਿਲਾਂ ਉੱਤਰੀ ਭਾਰਤ ਦੇ ਵਿੱਚ ਮੁਸਲਮਾਨ ਤੇ ਬਹੁਤ ਸਾਰੇ ਹਿੰਦੂ ਉਰਦੂ ਬੋਲਦੇ ਸਨ, ਪਰ ਸਮਝਿਆ ਜਾਂਦਾ ਸੀ ਇਹ ਮੁਸਲਮਾਨਾਂ ਦੀ ਬੋਲੀ ਹੈ। ਪੰਜਾਬੀ ਨੇ ਉਰਦੂ ਦੇ ਵਿਕਾਸ ਦੇ ਵਿੱਚ ਤਕੜਾ ਹਿੱਸਾ ਪਾਇਆ। ਹੁਣ ਪਾਕਿਸਤਾਨ ਦੀ ਕੌਮੀ ਜ਼ੁਬਾਨ ਉਰਦੂ ਹੈ, ਪੰਜਾਬੀ ਨਹੀਂ। ਦਿਲਚਸਪ ਤੱਥ ਇਹ ਵੀ ਕਿ ਉਰਦੂ ਦੀ ਪ੍ਰਭੂ ਸੱਤਾ ਪੰਜਾਬੀਆਂ ਨੇ ਕਾਇਮ ਕੀਤੀ। ਪਾਕਿਸਤਾਨੀ ਪੰਜਾਬੀਆਂ ਨੂੰ ਲੱਗਿਆ ਕਿ ਇਸਲਾਮ ਵਾਸਤੇ ਉਰਦੂ ਠੀਕ ਹੈ, ਪਰ ਪੰਜਾਬੀ ਦੀ ਥਾਂ ਉਰਦੂ ਨੂੰ ਪਹਿਲ ਦੇਣ ਦੇ ਨਾਲ ਇਸਲਾਮ ਦਾ ਕੀ ਸੰਬੰਧ? ਘੱਟ ਗਿਣਤੀਆਂ ਸਿੰਧੀ, ਬਲੋਚ ਤੇ ਪਖਤੂਨਾ ਉੱਪਰ ਪੰਜਾਬੀ ਠੋਸਣੀ ਠੀਕ ਨਹੀਂ। ਉਰਦੂ ਦੀ ਚੋਣ ਇਸ ਕਰਕੇ ਵੀ ਨਹੀਂ ਹੋਈ, ਆਮ ਮੁਸਲਮਾਨ ਦਾ ਖਿਆਲ ਹੈ ਕਿ ਪੰਜਾਬੀ ਬੋਲੀ ਵਰਤੋਂ ਵਿਹਾਰ ਵਾਸਤੇ ਠੀਕ ਹੈ। ਅਦਬ
ਸਾਹਿਤਕਾਰੀ ਵਾਸਤੇ ਨਹੀਂ, ਸਿੱਖਾਂ ਦੇ ਨਾਲ ਸਿਆਸੀ ਟੱਕਰ ਹੋਣ ਦੇ ਕਾਰਨ ਵੀ ਉਹਨਾਂ ਸਮਝਿਆ ਕਿ ਪੰਜਾਬੀ ਸਿੱਖਾਂ ਦੀ ਬੋਲੀ ਹੈ, ਆਪਣੇ ਲਈ ਉਰਦੂ ਠੀਕ ਹੈ। ਜਦੋਂ ਪਾਕਿਸਤਾਨ ਦੇ ਪੰਜਾਬੀਆਂ ਨੇ ਐਲਾਨ ਕੀਤਾ ਕਿ ਪੰਜਾਬੀ ਨਹੀਂ, ਉਹਨਾਂ ਦੀ ਬੋਲੀ ਉਰਦੂ ਹੈ, ਤੇ ਉਦੋਂ ਭਾਰਤੀ ਪੰਜਾਬੀ ਹਿੰਦੂਆਂ ਨੇ ਆਪਣੀ ਬੋਲੀ ਹਿੰਦੀ ਦੱਸੀ ਤੇ ਦਰਜ ਜੜੀ ਕਰਵਾਈ। ਇਹ ਪੰਜਾਬੀ ਸਿੱਖਾਂ ਦੀ, ਉਰਦੂ ਮੁਸਲਮਾਨਾਂ ਦੀ ਤੇ ਹਿੰਦੀ ਹਿੰਦੂਆਂ ਦੀ ਜ਼ੁਬਾਨ ਹੋ ਗਈ। ਪੰਜਾਬੀ ਬੋਲੀ ਧਰਤੀ ਦੇ ਵਿੱਚੋਂ ਉੱਖੜ ਕੇ ਧਰਮ ਦੇ ਨਾਲ ਜੁੜ ਗਈ। ਤਾਂ ਵੀ ਦੋਵਾਂ ਪੰਜਾਬਾਂ ਦੇ ਹਿੰਦੂ, ਸਿੱਖ, ਮੁਸਲਮਾਨ ਪੰਜਾਬੀ ਬੋਲਦੇ ਨੇ, ਪੰਜਾਬੀ ਗੀਤ ਗਾਉਂਦੇ ਨੇ। ਦੇਸ਼ ਵੰਡ ਨੂੰ 6 ਦਹਾਕੇ ਬੀਤ ਗਏ ਨੇ, ਦੋਹਾਂ ਪੰਜਾਬਾਂ ਦੇ ਵਿੱਚ ਪੰਜਾਬੀਅਤ ਕਾਇਮ ਹੈ। ਬੇਸ਼ੱਕ ਪੰਜਾਬੀਅਤ ਦੀ ਪਰਿਭਾਸ਼ਾ ਦੇਣੀ ਸੌਖਾ ਕੰਮ ਨਹੀਂ। ਪੰਜਾਬੀਅਤ ਪਰਿਭਾਸ਼ਿਤ ਕਰਨੀ ਦੁਰਗਮ ਕਾਰਜ ਹੋਣ ਦੇ ਬਾਵਜੂਦ ਇਸ ਦੀ ਪਛਾਣ ਅਮ੍ਰਿਤਾ ਪ੍ਰੀਤਮ ਅਤੇ ਫੈਜ਼ ਅਹਿਮਦ ਫੈਜ਼ ਦੀ ਸ਼ਾਇਰੀ ਦੇ ਵਿੱਚੋਂ ਝਲਕਦੀ ਹੈ। ਸਾਦਤ ਹਸਨ ਮੰਟੋ ਅਤੇ ਖੁਸ਼ਵੰਤ ਸਿੰਘ ਦੇ ਕਥਾ ਸਾਗਰ ਦੇ ਵਿੱਚੋਂ ਦਿਸਦੀ ਹੈ। ਜੰਮੂ ਦੇ ਵਿੱਚ ਜੰਮੇ ਕੁੰਦਨ ਲਾਲ ਸਹਿਗਲ, ਜਿਨ੍ਹਾਂ ਦੀ ਮੌਤ 1947 ਚ ਹੋਈ, ਕਸੂਰ ਦੀ ਨੂਰਜਹਾਂ, ਮੌਤ ਉਹਦੀ 2007 ਦੇ ਵਿੱਚ ਹੋਈ। ਅੰਮ੍ਰਿਤਸਰ ਦੇ ਮੁਹੰਮਦ ਰਫ਼ੀ, ਉਹਨਾਂ ਦੀ ਮੌਤ 1980 ਦੇ ਵਿੱਚ ਹੋਈ। ਤੇ ਲਾਇਲਪੁਰ, ਹੁਣ ਜਿਹੜਾ ਫੈਸਲਾਬਾਦ, ਦੇ ਨੁਸਰਤ ਫਤਿਹ ਅਲੀ ਖਾਨ, ਉਹਨਾਂ ਦੀ ਮੌਤ 1997 ਦੇ ਵਿੱਚ। ਪੰਜਾਬੀ, ਹਿੰਦੀ, ਉਰਦੂ ਦੇ ਵਿੱਚ ਗੀਤ ਗਾ ਕੇ ਪੰਜਾਬੀਅਤ ਨੂੰ ਮਾਲਾਮਾਲ ਕੀਤਾ। ਬਾਲੀਵੁੱਡ ਦੇ ਵਿੱਚ ਨਰਗਿਸ, ਉਹਨਾਂ ਦੀ ਮੌਤ 1981, ਦੇਵਾਨੰਦ 1923 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ, ਤੇ ਗੁਰਦਾਸਪੁਰ ਦੀ ਸ਼ਕਰਗੜ੍ਹ ਤਹਿਸੀਲ, ਹੁਣ ਪਾਕਿਸਤਾਨ ਦੇ ਵਿੱਚ ਜਿਹੜੀ ਹੈ, ਉਹਨਾਂ ਦੀ ਮੌਤ 2011 ਦੇ ਵਿੱਚ ਹੁੰਦੀ ਹੈ। ਰਾਜ ਕਪੂਰ, ਜਿਨ੍ਹਾਂ ਦਾ ਜਨਮ ਪੇਸ਼ਾਵਰ 1924 ਪੇਸ਼ਾਵਰ ਦੇ ਵਿੱਚ ਹੁੰਦਾ ਹੈ, ਤੇ ਮੌਤ ਉਹਨਾਂ ਦੀ 1988 ਦੇ ਵਿੱਚ ਹੁੰਦੀ ਹੈ। ਸੁਨੀਲ ਦੱਤ, ਜਿਹੜੇ ਨੇ ਸੰਜੇ ਦੱਤ ਦੇ ਪਿਤਾ, ਉਹਨਾਂ ਦਾ ਜਨਮ ਜਿਹੜਾ ਜੇਹਲਮ ਦੇ ਵਿੱਚ ਹੁੰਦਾ ਹੈ 1929 ਦੇ ਵਿੱਚ, ਤੇ ਮੌਤ 2005 ਚ ਹੁੰਦੀ ਹੈ। ਤੇ ਅੰਮ੍ਰਿਤਸਰ ਦੇ ਰਾਜੇਸ਼ ਖੰਨਾ, 2012 ਦੇ ਵਿੱਚ ਮੌਤ ਹੁੰਦੀ ਹੈ। ਭਵਿੱਖ ਦੀਆਂ ਪੀੜ੍ਹੀਆਂ ਵਾਸਤੇ ਪੰਜਾਬੀਅਤ ਕਾਇਮ ਰੱਖੀ। ਅੱਜ ਪਾਕਿਸਤਾਨੀ ਜਵਾਨੀ ਨੂੰ ਖ਼ਬਰ ਨਹੀਂ ਕਿ ਲਾਹੌਰ, ਰਾਵਲਪਿੰਡੀ, ਫੈਸਲਾਬਾਦ, ਮੁਲਤਾਨ ਤੇ ਪੰਜਾਬ ਦੇ ਹੋਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਕਦੀ ਵੱਡੀ ਗਿਣਤੀ ਹਿੰਦੂ ਤੇ ਸਿੱਖ ਵੀ ਵਸਿਆ ਕਰਦੇ ਸਨ, ਤੇ ਭਾਰਤੀ ਪੰਜਾਬ ਦੇ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਫਿਰੋਜ਼ਪੁਰ ਜ਼ਿਲ੍ਹਿਆਂ ਦੇ ਵਿੱਚ ਬਹੁਤ ਮੁਸਲਮਾਨ ਹੋਇਆ ਕਰਦੇ ਸਨ। ਭਾਰਤੀ ਜਵਾਨੀ ਨੂੰ ਵੀ ਇਸ ਦਾ ਅਹਿਸਾਸ ਨਹੀਂ, ਦੋਵੇਂ ਪੰਜਾਬਾਂ ਦੇ ਪੇਂਡੂ ਖੇਤਰਾਂ ਦੇ ਵਿੱਚ ਪਰਾਏ ਵੀ ਵਸਦੇ ਹੁੰਦੇ ਸਨ। ਜਿਹੜੇ ਸੋਚਦੇ ਨੇ ਕਿ ਪੰਜਾਬ ਦਾ ਇਤਿਹਾਸ 1947 ਤੋਂ ਬਾਅਦ ਸ਼ੁਰੂ ਹੁੰਦਾ ਹੈ, ਤੇ ਉਹ ਦੋਹਾਂ ਪੰਜਾਬਾਂ ਵਿਚਕਾਰ ਪੱਥਰਾਂ ਦੀ ਸਖ਼ਤ ਕੰਧ ਉਸਾਰ ਰਹੇ ਨੇ, ਜਿਸ ਦੇ ਨਾਲ ਆਪਣੇ ਵਡੇਰਿਆਂ ਦੇ ਬਾਰੇ ਜਾਣਨਾ ਮੁਸ਼ਕਲ ਹੋ ਜਾਵੇਗਾ। ਅਣਵੰਡੇ ਪੁਰਾਣੇ ਪੰਜਾਬ ਦੀ ਮਿੱਟੀ, ਤਾਪਮਾਨ, ਨਮੀ, ਖੁਸ਼ਕੀ, ਵਸੋਂ, ਧਰਮ, ਜਾਤ, ਫਿਰਕੇ ਅਨੇਕ ਸਨ। ਜੇ ਇਨ੍ਹਾਂ ਦੇ ਵਿੱਚ ਸਾਂਝ ਦੀ ਕੋਈ ਜੰਜੀਰ ਸੀ, ਉਹ ਸੀ ਪੰਜਾਬੀ ਜ਼ਬਾਨ। ਬੇਸ਼ੱਕ ਇਹ ਜ਼ਬਾਨ ਵੀ ਕਈ ਲਿਪੀਆਂ ਦੇ ਵਿੱਚ ਲਿਖੀ ਜਾਂਦੀ ਸੀ। ਸਾਰੇ ਪੰਜਾਬ ਦੀ ਪੰਜਾਬੀ ਦਾ ਸੁਰ ਵੀ ਇੱਕ ਨਹੀਂ ਸੀ, ਤਾਂ ਵੀ ਪੰਜਾਬੀ ਪੰਜਾਬੀ ਹੀ ਸੀ, ਤੇ ਪੰਜਾਬੀ ਬੋਲਣ ਵਾਲੇ ਲੋਕ ਬਾਕੀ ਜਹਾਨ ਤੋਂ ਵੱਖਰੇ ਸਨ। ਪੰਜਾਬ ਦੀ ਉੱਤਰ ਪੱਛਮੀ ਸਰਹੱਦ ਸਿੰਧ ਤੇ ਬਲੋਚਿਸਤਾਨ ਸੀ, ਜੋ ਜੰਮੂ ਕਸ਼ਮੀਰ ਤੱਕ ਚਲਦੀ ਜਾਂਦੀ, ਜਿੱਥੇ ਪਖਤੂਨ ਜਾਂ ਪਠਾਨ ਕਬੀਲਾ ਵਸਦਾ। ਪੂਰਬ ਦੇ ਵਿੱਚ ਜਮਣਾ ਨਦੀ ਜਿਹੜੀ ਹੈ, ਦੱਖਣ ਤੇ ਦੱਖਣ ਪੱਛਮ ਦੇ ਵਿੱਚ ਅਰਾਵਲੀ ਪਹਾੜ ਤੇ ਥਾਰ ਮਾਰੂਥਲ ਸਨ। ਦੱਖਣੀ ਪੱਛਮ ਪੰਜਾਬ ਦੇ ਕੁਝ ਹਿੱਸੇ ਬੰਜਰ ਪਰ ਬਾਕੀ ਦਰਿਆਵਾਂ ਦੇ ਨਾਲ ਸਿੰਜੇ ਜਾਂਦੇ ਇਲਾਕੇ ਉਪਜਾਊ ਸਨ। ਪੰਜਾਬ ਨੂੰ ਕਈ ਲੋਕਾਂ ਨੇ ਦਬਾਇਆ, ਦੁਆਬਿਆਂ ਦੇ ਵਿੱਚ ਵੰਡ ਕੇ ਵੀ ਦੇਖਿਆ, ਤੇ ਹਰੇਕ ਦੁਆਬੇ ਦਾ ਆਪਣਾ ਆਪਣਾ ਸੱਭਿਆਚਾਰ, ਬੋਲੀ, ਰੀਤੀ ਰਿਵਾਜ ਤੇ ਫਸਲਾਂ ਨੇ, ਵੱਖ ਵੱਖ ਸਿਆਸਤ ਹੈ। ਇਉਂ ਲੱਗਦਾ ਕਿ ਜਿਵੇਂ ਸਭ ਪਹਿਲਾਂ ਅਕਬਰ ਦੇ ਸਮੇਂ ਦੁਆਬਿਆਂ ਦਾ ਜ਼ਿਕਰ ਹੋਇਆ ਹੋਵੇ। ਚਨਾਹ ਅਤੇ ਜ਼ੇਹਲਮ ਵਿਚਕਾਰਲੀ ਜ਼ਮੀਨ ਨੂੰ ਜਿਹੜਾ ਸੀ ਚੱਜ ਦੁਆਬ ਜਿਹੜਾ ਸੀ, ਰਾਵੀ ਤੇ ਚਨਾਹ ਵਿਚਕਾਰਲੇ ਖਿੱਤੇ ਨੂੰ ਰਚਨਾ ਦੁਆਬ, ਤੇ ਬਿਆਸ ਤੇ ਰਾਵੀ ਵਿਚਕਾਰਲੇ ਇਲਾਕੇ ਨੂੰ ਬਾਰੀ ਦੁਆਬ, ਬਿਆਸ ਤੇ ਸਤਲੁਜ ਵਿਚਕਾਰਲੀ ਵਸੋਂ ਨੂੰ ਬਿਸਤ ਜਾਂ ਬੇਟ ਦੁਆਬ ਕਿਹਾ ਗਿਆ। ਪੰਜਾਬ ਦੇ ਪੰਜੇ ਦਰਿਆ ਸਨ ਸਿੰਧ ਦੇ ਵਿੱਚ ਡਿੱਗਦੇ। ਸਿੰਧ ਅਤੇ ਜ਼ੇਹਲਮ ਵਿਚਕਾਰ ਜ਼ਮੀਨ ਨੂੰ ਸਿੰਧ ਸਾਗਰ ਦੁਆਬ ਕਿਹਾ ਗਿਆ। ਪੱਛਮੀ ਹਿੱਸੇ ਨੂੰ ਸਿੰਧ ਸਾਗਰ ਦੁਆਬ ਨਾਮ ਮਿਲਿਆ, ਤਾਂ ਇਸ ਦੇ ਉਲਟ ਧੁਰ ਦੱਖਣ ਪੂਰਬ ਵਾਲੇ ਪਾਸੇ
ਨੂੰ ਬਿਰੂਨ ਪੰਚਨੰਦ ਕਿਹਾ ਗਿਆ। ਫਾਰਸੀ ਜਿਹੜੀ ਹੈ ਬਿਰੂਨ ਮਾਇਨੇ ਜਿਹੜੀ ਆ ਬਾਹਰ, ਪੰਚਨੰਦ ਸੰਸਕ੍ਰਿਤੀ ਹੈ ਪੰਜਾਬ, ਯਾਨੀ ਕਿ ਪੰਜਾਬ ਤੋਂ ਬਾਹਰਲਾ ਖੇਤਰ। ਮੁਲਤਾਨ ਨੇੜੇ ਦੱਖਣ ਦੇ ਵੱਲ ਉਸ ਥਾਂ ਨੂੰ ਵੀ ਪੰਚਨੰਦ ਜਿਹੜਾ ਸੀ ਕਿਹਾ ਜਾਂਦਾ ਸੀ, ਜਿੱਥੇ ਪੰਜੇ ਦਰਿਆ ਇੱਕ ਹੋ ਕੇ ਸਿੰਧ ਦੇ ਵਿੱਚ ਵਗਦੇ ਸਨ। ਤੇ ਬੈਰੂਨ ਦੇ ਪੂਰਬ ਦੇ ਵਿੱਚ ਜਮਨਾ ਵਗਦੀ ਸੀ, ਕਿਉਂਕਿ ਜਮਨਾ ਦਿੱਲੀ ਦੇ ਨਾਲ ਖਹਿ ਕੇ ਵਗਦੀ ਸੀ, ਇਸ ਕਰਕੇ ਬੈਰੂਨ ਨੂੰ ਦਿੱਲੀ ਦੁਆਬ ਵੀ ਕਿਹਾ ਜਾਂਦਾ ਸੀ। ਪਿੱਛੋਂ ਸਿੱਖਾਂ ਨੇ ਇਸ ਇਲਾਕੇ ਨੂੰ ਮਾਲਵਾ ਕਿਹਾ ਤੇ ਅੰਗਰੇਜ਼ਾਂ ਨੇ ਸਿਸ ਸਤਲੁਜ ਲਿਖਿਆ। ਅੰਗਰੇਜ਼ੀ ਯਾਨੀ ਕਿ SIS ਮਾਇਨੇ ਉਸ ਉਰਾਰ ਸਤਲੁਜ ਤੋਂ ਪਹਿਲਾਂ ਸੀ। ਦੁਆਬਿਆਂ ਦੇ ਨਾਵਾਂ ਤੋਂ ਬੰਦੇ ਤੇ ਥਾਵਾਂ ਤਲਾਸ਼ਣੀਆਂ ਸੌਖੀਆਂ ਹੋ ਜਾਂਦੀਆਂ ਸਨ, ਪਰ ਅੰਗਰੇਜ਼ਾਂ ਨੇ ਸ਼ਹਿਰਾਂ ਦੇ ਨਾਵਾਂ ਦੇ ਹਿੰਟ ਪੰਜਾਬ ਨੂੰ ਡਿਵੀਜ਼ਨਾਂ ਦੇ ਵਿੱਚ ਵੀ ਵੰਡਿਆ। ਉੱਤਰ ਪੱਛਮੀ ਪੰਜਾਬ ਦੀ ਰਾਵਲਪਿੰਡੀ ਡਿਵੀਜ਼ਨ ਦੇ ਵਿੱਚ ਗੁਜਰਾਤ, ਸ਼ਾਹਪੁਰ, ਜੇਹਲਮ, ਰਾਵਲਪਿੰਡੀ, ਅਟਕ ਤੇ ਮੀਆਂਵਾਲੀ ਜ਼ਿਲ੍ਹੇ ਸਨ। ਪੰਜਾਬ ਦੇ ਕੇਂਦਰ ਦੇ ਵਿੱਚ ਲਾਹੌਰ ਡਿਵੀਜ਼ਨ ਸੀ, ਜਿਸ ਦੇ ਵਿੱਚ ਲਾਹੌਰ, ਅੰਮ੍ਰਿਤਸਰ, ਗੁਰਦਾਸਪੁਰ, ਸਿਆਲਕੋਟ, ਗੁਜਰਾਂਵਾਲਾ, ਮੁਜ਼ੱਫਰਗੜ੍ਹ ਤੇ ਡੇਰਾ ਗਾਜ਼ੀ ਖਾਂ ਜ਼ਿਲ੍ਹੇ ਸਨ। ਪੂਰਬ ਦੇ ਵਾਲੇ ਪਾਸੇ ਜਲੰਧਰ ਡਿਵੀਜ਼ਨ ਦੇ ਵਿੱਚ ਜਲੰਧਰ, ਕਾਂਗੜਾ, ਹੁਸ਼ਿਆਰਪੁਰ, ਲੁਧਿਆਣਾ ਤੇ ਫਿਰੋਜ਼ਪੁਰ ਜ਼ਿਲ੍ਹੇ। ਪੰਜਵੀਂ ਦਿੱਲੀ ਡਿਵੀਜ਼ਨ ਸੀ, ਜਿਸ ਨੂੰ ਬਾਅਦ ਦੇ ਵਿੱਚ ਅੰਬਾਲਾ ਡਿਵੀਜ਼ਨ ਦੇ ਵਿੱਚ ਬਦਲ ਦਿੱਤਾ ਗਿਆ। ਇਸ ਦੇ ਵਿੱਚ ਹਿਸਾਰ, ਰੋਹਤਕ, ਕਰਨਾਲ, ਅੰਬਾਲਾ, ਸ਼ਿਮਲਾ ਤੇ ਦਿੱਲੀ ਜ਼ਿਲ੍ਹੇ। ਅੰਗਰੇਜ਼ਾਂ ਨੇ 53 ਸਾਲ ਦਿੱਲੀ ਨੂੰ ਪੰਜਾਬ ਖੇਤਰ ਦੇ ਵਿੱਚ ਰੱਖਿਆ। ਪੰਜਾਂ ਦੇ ਵਿੱਚੋਂ ਲਾਹੌਰ ਅਤੇ ਜਲੰਧਰ ਡਿਵੀਜ਼ਨਾਂ ਸਭ ਤੋਂ ਵਧੇਰੇ ਉਪਜਾਊ ਸਨ। ਰਾਵਲਪਿੰਡੀ, ਮੁਲਤਾਨ ਤੇ ਲਾਹੌਰ ਡਿਵੀਜ਼ਨਾਂ ਦੇ ਵਿੱਚ ਮੁਸਲਮਾਨਾਂ ਦੀ ਬਹੁ ਗਿਣਤੀ ਵਸੋਂ ਸੀ, ਪਰ ਜਲੰਧਰ ਤੇ ਅੰਬਾਲਾ ਡਿਵੀਜ਼ਨਾਂ ਦੇ ਵਿੱਚ ਉਹ ਘੱਟ ਗਿਣਤੀ ਦੇ ਵਿੱਚ ਜਿਹੜਾ ਦੇਖੇ ਜਾਂਦੇ ਸਨ। ਪੰਜਾਬ ਦੇ ਵਿੱਚ ਇੱਕ 6ਵਾਂ ਖਿੱਤਾ ਵੀ ਸੀ, ਜਿਸ ਨੂੰ ਡਿਵੀਜ਼ਨ ਦਾ ਨਾਮ ਨਹੀਂ ਸੀ ਦਿੱਤਾ ਗਿਆ। ਉਹ ਸੀ ਪੰਜਾਬੀ ਰਿਆਸਤਾਂ, ਜਿਨ੍ਹਾਂ ਦੇ ਉੱਪਰ ਅੰਗਰੇਜ਼ਾਂ ਦਾ ਸਿੱਧਾ ਰਾਜ ਤਾਂ ਨਹੀਂ ਸੀ, ਪਰ ਸਨ ਉਹ ਇਨ੍ਹਾਂ ਦੀਆਂ ਨਿਗਰਾਨੀ ਦੇ ਵਿੱਚ, ਤਾਬਿਆਦਾਰੀ ਦੇ ਵਿੱਚ। ਬਹੁਤੀਆਂ ਰਿਆਸਤਾਂ ਹਿਮਾਲਾ ਪਹਾੜੀਆਂ ਦੇ ਵਿੱਚ ਰਾਵਲਪਿੰਡੀ ਦੇ ਆਸ ਪਾਸ, ਲਾਹੌਰ ਤੇ ਜਲੰਧਰ ਦੇ ਉੱਤਰ ਪੂਰਬ ਦੇ ਵੱਲ ਸਨ, ਜਿਵੇਂ ਬਹਾਵਲਪੁਰ ਦੇ ਮੈਦਾਨ, ਪਟਿਆਲਾ, ਨਾਭਾ, ਜਿੰਦ। ਰਿਆਸਤਾਂ ਅੰਬਾਲਾ ਡਿਵੀਜ਼ਨ ਦੇ ਵਿੱਚ ਨੇ। ਬਹਾਵਲਪੁਰ ਅਤੇ ਕਸ਼ਮੀਰ ਰਿਆਸਤਾਂ ਦੇ ਵਿੱਚ ਮੁਸਲਮਾਨ ਵਸੋਂ ਦੀ ਬਹੁ ਗਿਣਤੀ ਸੀ, ਬਾਕੀ ਉੱਤਰੀ ਪੰਜਾਬ ਦੇ ਵਿੱਚ ਇਹ ਘੱਟ ਗਿਣਤੀ ਵਿੱਚ ਸਨ। ਹੁਣ ਦਾ ਭਾਰਤੀ ਪੰਜਾਬ, ਹਰਿਆਣਾ, ਹਿਮਾਚਲ ਤੇ ਪਾਕਿਸਤਾਨੀ ਪੰਜਾਬ ਦੇ ਨਾਲ ਰਿਆਸਤਾਂ ਮਿਲਾ ਕੇ ਅੰਗਰੇਜ਼ੀ ਪੰਜਾਬ ਬਣਦਾ ਹੈ। ਪੰਜਾਬ ਦੇ ਇਤਿਹਾਸ ਦਾ ਪਿਛੋਕੜ ਦੱਸ ਕੇ ਹਥਲਾ ਅਧਿਐਨ ਹੱਥ ਦੇ ਨਾਲ ਲਿਖਿਆ ਹੋਇਆ 1707 ਦੇ ਵਿੱਚ, ਜਿਹੜਾ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਸ਼ੁਰੂ ਹੁੰਦਾ ਹੈ, ਜਦੋਂ ਪੰਜਾਬ ਦੇ ਵਿੱਚ ਖਿਲਾਫ ਪਸਰਨ ਕਰਕੇ ਤਾਕਤ ਹਥਿਆਉਣ ਦੀ ਚੰਗਿਆੜੀ ਮੱਗ ਪਈ ਸੀ। ਇਸ ਸਾਰੀ 18ਵੀਂ ਸਦੀ ਦੇ ਵਿੱਚ ਅਸਥਿਰਤਾ, ਬੇਚੈਨੀ ਛਾਈ ਰਹੀ। ਅਫਗਾਨ ਹਕੂਮਤਾਂ, ਮੁਗਲ ਸੂਬੇਦਾਰ ਤੇ ਧਰਤੀ ਦੇ ਜਾਏ ਸਿੱਖ ਪੰਜਾਬ ਉੱਪਰ ਕਾਬਜ਼ ਹੋਣ ਦੇ ਲਈ ਭਿੜ ਰਹੇ ਸਨ। ਇਨ੍ਹਾਂ ਤਿੰਨ ਤਾਕਤਾਂ ਦੇ ਟਕਰਾਓ ਦੇ ਵਿੱਚ ਦੋ ਵਾਰ ਵਿਘਨ ਪਿਆ। ਪਹਿਲਾਂ 1739 ਦੇ ਵਿੱਚ, ਜਦੋਂ ਈਰਾਨ

ਤੁਹਾਡੇ ਸਭ ਦੇ ਲਈ। ਤੇ ਸਭ ਤੋਂ ਪਹਿਲਾਂ ਸੁਨੇਹਾ ਜਿਹੜਾ ਮਿਲਿਆ ਮੈਨੂੰ ਉਹਦੀ ਬਾਤ ਪਾ ਲਈਏ। ਤੇ ਹਾਂਜੀ, ਖੁੱਲ੍ਹ ਗਿਆ ਜੀ ਸੁਨੇਹੇ। ਦੁਆਬਾ ਰੇਡੀ ਦੀ ਟੀਮ ਦੇ ਵੱਲੋਂ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਭੇਜੀ ਗਈ ਤੇ ਪਰਿਵਾਰ ਦਿਵਸ ਦੇ ਉੱਤੇ ਹਾਰਦਿਕ ਸ਼ੁਭਕਾਮਨਾਵਾਂ ਸਭ ਨੂੰ ਭੇਜੀਆਂ ਗਈਆਂ। ਬਹੁਤ ਬਹੁਤ ਸ਼ੁਕਰੀਆ ਜੀ ਟੀਮ ਦੇ ਵੱਲੋਂ। ਤੇ ਅੱਜ ਪਰਿਵਾਰ ਦਿਵਸ ਹੈ ਜੀ, ਦੁਨੀਆਂ ਵਿਚ ਮਨਾਇਆ ਗਿਆ। ਮਾਲ ਸੁਰਿੰਦਰ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ ਯੂਐਸ ਤੋਂ। ਤੇ ਸ਼ੈਲੀ ਬਾਈ ਜੀ ਕਹਿੰਦੇ ਆ ਭਾਰਤ ਜੀ ਤੇ ਦੁਆਬਾ ਰੇਡੀ ਦੇ ਸਾਰੇ ਸਰੋਤਿਆਂ ਨੂੰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਉਹ। ਤੇ ਸ਼ੈਲੀ ਜੀ ਕਹਿੰਦੇ ਸਤਿ ਸ੍ਰੀ ਅਕਾਲ, ਆਵਾਜ਼ ਟਣਾ ਟਣ ਹੈ ਜੀ। ਕਹਿੰਦੇ ਸਮਾਂ ਬਹੁਤ ਵਧੀਆ ਹੈ ਜੀ। ਤੇ ਸ਼ੈਲੀ ਬਾਈ ਜੀ ਕਹਿੰਦੇ ਅਸੀਂ ਕਿਸਾਨ ਆਗੂ ਆਪਣੇ ਆਪ ਨੂੰ ਕਿਉਂ ਵੱਡਾ ਸਮਝਦੇ ਹਾਂ ਜਦੋਂ ਕਿ ਅਸੀਂ ਵੀ ਆਪਣੇ ਲੋਕਾਂ ਦੇ ਨਾਲ ਹੀ ਵੱਡੇ ਹਾਂ। ਬਹੁਤ ਵੱਡਾ ਭਰਮ ਸਾਡੇ ਕਿਸਾਨ ਆਗੂਆਂ ਦੇ ਵਿਚ ਹੈ, ਕਹਿੰਦੇ ਜੀ ਆਗੂਆਂ ਨੂੰ ਹੈ। ਰਾਜਨ ਸੈਣੀ ਸਾਹਿਬ ਕਹਿੰਦੇ ਲਾਈਕ ਨੰਬਰ ਚਾਰ ਜੀ। ਤੇ ਸਤਨਾਮ ਸਿੰਘ ਜਾਣੀਆ ਚਾਲ ਜੀ ਕਹਿੰਦੇ ਜੀ ਆਇਆਂ ਨੂੰ ਜੀ। ਤੇ ਰਾਜਨ ਜੀ ਕਹਿੰਦੇ ਨੇ ਐਡਵੋਕੇਟ ਸਾਹਿਬ ਕਿ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਜੀ। ਤੇ ਜਾਣੀਆ ਚਾਲ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਸਤਿ ਸ੍ਰੀ ਅਕਾਲ ਭੇਜੀ ਹੈ ਜੀ ਤੇ ਸੁਣ ਰਹੇ ਹਾਂ ਕਹਿੰਦੇ ਦੁਆਬਾ ਰੇਡੀਓ। ਤੇ ਔਜਲਾ ਸਾਹਿਬ ਯੂਐਸ ਤੋਂ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਪਰਮਿੰਦਰ ਬਰਨ ਜੀ ਫਗਵਾੜੇ ਤੋਂ ਬਾਈ ਜੀ ਜੁੜੇ ਹੋਏ ਨੇ ਭਾਰਤ ਸਾਹਿਬ। ਤੇ ਸਾਰੇ ਦੁਆਬਾ ਰੇਡੀਓ ਦੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਜੀ ਅਨੂ ਜੀ ਪਰਮਿੰਦਰ ਜੀ। ਤੇ ਮਲੂਕ ਸਿੰਘ ਜੀ ਬਾਈ ਜੀ ਲਿਖਦੇ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿਣਾ ਜੀ। ਤੇ ਜੀਆਂ ਨੂੰ ਜੀ ਸਵਾਗਤ ਹੈ ਮਲੂਕ ਜੀ। ਤੇ ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਗ੍ਰੇਟ ਜੀ। ਔਜਲਾ ਸਾਹਿਬ ਕਹਿੰਦੇ ਸਟੈਂਡ ਹੈ ਕਿਹੜੇ ਪਾਸੇ ਹੈ ਰਾਜਨ ਜੀ। ਤੇ ਸਤਨਾਮ ਸਿੰਘ ਜਾਣੀਆ ਚਾਲ ਜੀ ਕਹਿੰਦੇ ਸੈਣੀ ਸਾਹਿਬ ਬਹੁਤ ਵਧੀਆ ਵਿਸ਼ਲੇਸ਼ਣ ਕੀਤਾ ਜੀ। ਜਾਣੀਆ ਚਾਲ ਜੀ ਕਹਿੰਦੇ ਆ ਕਿ ਕਿਸਾਨ ਯੂਨੀਅਨ ਹੁਣ ਸਿਰਫ ਕੁੱਟ ਖਾਣ ਵਾਸਤੇ ਹੀ ਉਪਰਾਲੇ ਕਰ ਰਹੇ ਨੇ, ਸੋ ਸਰਕਾਰ ਕਰੀ ਜਾਂਦੀ ਹੈ ਜੀ। ਔਜਲਾ ਸਾਹਿਬ ਕਹਿੰਦੇ ਜਥੇਬੰਦੀਆਂ ਵੇਲੀਆਂ ਨੇ ਕੋਈ ਕੰਮ ਤਾਂ ਚਾਹੀਦਾ ਹੈ ਕਰਨੇ ਨੂੰ, ਜਾਂ 5-7 ਹੋਰ ਵਧਾ ਲੈਣ ਜੀ। ਤੇ ਕਹਿੰਦੇ ਭੰਦੇਰ ਬਹੁਤ ਸੁਲਝਿਆ ਹੋਇਆ ਹੈਗਾ ਜੀ, ਅਕਲ ਤੇ ਪੰਜਾਬੀ ਇੱਕ ਹੀ ਨਾਂ ਹੈ ਜੀ ਕਹਿੰਦੇ ਜੀ। ਸ਼ੈਲੀ ਜੀ ਕਹਿੰਦੇ ਪਿਛਲੀ ਵਾਰ ਗਵਰਨਰ ਨੂੰ ਮੰਗ ਪੱਤਰ ਦੇਣ ਦੇ ਲਈ ਬੰਦਿਆਂ ਕਰਕੇ ਲੜਾਈ ਹੋਈ ਸੀ ਜੀ। ਅੱਛਾ ਜੀ। ਤੇ ਸ਼ੈਲੀ ਜੀ ਕਹਿੰਦੇ ਯੇ ਤੋ ਐਸਾ ਹੀ ਚਲੇਗਾ ਕਹਿੰਦੇ ਜੀ, ਤੇ ਚਲੇਗੀ। ਸੈਣੀ ਸਾਹਿਬ ਜੀ ਆਨਲਾਈਨ ਸਵਾਲ ਪੁੱਛਿਓ, ਕਿਸਾਨ ਹਾਂ ਜਾਂ ਨਹੀਂ ਜੀ। ਤੇ ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਕੱਲ੍ਹ ਤੋਂ ਡਿਜੀਟਲ ਕੰਡਾ ਸ਼ੁਰੂ ਜੀ ਅਗਲੀ ਵਾਰੀ ਜੀ, ਕਹਿੰਦੇ ਗ੍ਰੇਟ ਜੀ। ਤੇ ਸੈਣੀ ਸਾਹਿਬ ਜੀ ਮੈਂ ਕੇਸ ਕਰ ਦੇਵਾਂਗਾ, ਕਹਿੰਦੇ ਜੇ ਸਭ ਚੋਰ ਨਹੀਂ ਹੋ ਸਕਦੇ ਜੀ ਤੇ ਆਪਣੀ ਗੱਲ ਵਾਪਸ ਲਵੋ ਜੀ ਉਡੀਕ ਦੇ ਵਿੱਚ। ਤੇ ਨਹੀਂ ਜੀ, ਉਹਨਾਂ ਦਾ ਕਹਿਣ ਦਾ ਮਤਲਬ ਚਲੋ ਭਾਵਨਾਵਾਂ ਹੁੰਦੀਆਂ ਨੇ ਕੁਝ ਜਾਂਦੇ ਜਾਂਦੇ ਕਹਿ ਵਿੱਚ ਵਿੱਚ ਗੱਲਬਾਤ ਵਿੱਚ ਹੋ ਜਾਂਦਾ ਇੱਦਾਂ, ਸਾਰਿਆਂ ਨੂੰ ਵੀ ਨਹੀਂ ਕਹਿ ਸਕਦੇ। ਤਾਂ ਉਹ ਵੀ ਤੁਹਾਡੀ ਗੱਲ ਨਾਲ ਸਹਿਮਤ ਆ, ਕੁਝ ਠੀਕ ਵੀ ਨੇ, ਕੁਝ ਮਤਲਬ ਕਿ ਹੈਗੇ ਵੀ ਨੇ, ਤੇ ਉਹ ਸਾਰਾ ਕੁਝ ਹੈਗਾ ਜੀ। ਤੇ ਸ਼ੈਲੀ ਬਾਜੀ ਕਹਿੰਦੇ ਸਾਰੇ ਗਲਤ ਹੈ, 110 ਜਥੇਬੰਦੀਆਂ ਜੀ। ਤੇ ਸ਼ੈਲੀ ਬਾਜੀ ਕਹਿੰਦੇ ਉੱਚੀਆਂ ਉੱਚੀਆਂ ਗੱਲਾਂ ਕਰਨ ਵਾਲੇ ਇੱਕ ਜਾਨ ਉਹ ਬੰਦੇ ਵਿਕ ਜਾਨ ਉਹ ਬੰਦੇ ਨੇ ਮੇਰੀ ਨਜ਼ਰ ਚੋਂ ਤੇ ਤੇ ਤੇ ਤੀ ਨੇ। ਤੇ ਕਹਿੰਦੇ ਜੀ ਸ਼ੈਲੀ ਜੀ ਕਹਿੰਦੇ ਭਾਰਤ ਜੀ ਸਰਕਾਰਾਂ ਦੇ ਨਾਲ ਲੜਨ ਵਾਲਿਆਂ ਦੇ ਹਮੇਸ਼ਾ ਬੋਝੇ ਖਾਲੀ ਰਹਿੰਦੇ ਨੇ, ਸਮੇਂ ਦਾ ਸੱਚ ਹੈ ਜੀ। ਤੇ ਸੁਰਜੀਤ ਭਾਰਤ ਸਾਡੇ ਮਦਰ ਸਤਿ ਸ੍ਰੀ ਅਕਾਲ ਭੇਜਦੇ ਆ। ਰਾਜਨ ਸੈਣੀ ਸਾਹਿਬ ਕਹਿੰਦੇ ਸ਼ੈਲੀ ਵੀਰ ਜੀ ਪਹਿਲਾਂ ਤੁਸੀਂ ਮੇਰੀ ਡਿਜੀਟਲ ਕੰਡੇ ਦੀ ਮੰਗ ਇਨ੍ਹਾਂ ਦੀਆਂ ਮੰਗਾਂ ਦੇ ਵਿਚ ਸ਼ਾਮਲ ਕਰਾਓ ਜੀ, ਬਾਕੀ ਕੇਸ ਮੇਰੇ ਤੇ ਮੇਰੇ ਕੋਲੋਂ ਹੀ ਕਰਾ ਦੇਣਾ ਜੀ, ਦਾਸ ਹਾਜ਼ਰ ਹੈ ਜੀ। ਤੇ ਸੁਣਨ ਚੋ ਕਹਿੰਦੇ ਬੜਾ ਸਵਾਦ ਆਉਂਦਾ ਹੈ, ਪਿੰਡੇ ਦੇ ਉੱਤੇ ਹੰਡਾਇਆ ਉਹ ਜਾਣਦੇ ਆ ਕਹਿੰਦੇ ਸ਼ੈਲੀ ਬਾਈ ਜੀ। ਤੇ ਮੁਕੱਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ। ਤੇ ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਜ਼ਰੂਰ ਜੀ ਯਾਦ ਰੱਖਾਂਗਾ ਜੀ, ਆਪ ਜੀ ਦੀ ਮੰਗ ਜਿਹੜੀ ਆ ਉਹ ਵੀ ਜ਼ਰੂਰ ਪਾਵਾਂਗੇ। ਸੈਣੀ ਸਾਹਿਬ ਕਹਿੰਦੇ ਨਹੀਂ ਸ਼ੈਲੀ ਵੀਰ ਜੀ ਤੁਸੀਂ ਭਾਵੁਕ ਨਾ ਹੋਵੋ ਜੀ, ਲੋਕਾਂ ਦਾ ਕੀ ਵਿਊ ਹੈ ਉਸ ਬਾਰੇ ਵਿਚਾਰ ਕਰੋ ਜੀ, ਬਾਕੀ ਵੰਡਾਂ ਦੀ ਚੋਰੀ ਬਾਰੇ ਫੰਡਾਂ ਦੀ ਚੋਰੀ ਬਾਰੇ ਆਪ ਹੀ ਦੱਸਦੇ ਆ ਇੱਕ ਦੂਜੇ ਬਾਰੇ ਜੀ। ਤੇ ਸ਼ੈਲੀ ਜੀ ਕਹਿੰਦੇ ਸੈਣੀ ਸਾਹਿਬ ਜੀ ਤੁਹਾਡੀ ਮੰਗ ਪੂਰੀ ਹੋ ਗਈ ਤਾਂ ਕਿਸਾਨ ਆਗੂ ਸਹੀ ਨੇ ਗਲਤ ਨੇ। ਸ਼ੈਲੀ ਜੀ ਕਹਿੰਦੇ ਆ ਸੈਣੀ ਸਾਹਿਬ ਜੀ ਮੈਂ ਕਿਹੜੇ ਕਿਸਾਨ ਆਗੂ ਦਾ ਨਾਮ ਰੱਖਿਆ ਸੀ ਚੋਰੀ ਚੋਂ ਜੀ। ਤੇ ਸ਼ੈਲੀ ਰਾਜਨ ਸੈਣੀ ਸਾਹਿਬ ਕਹਿੰਦੇ ਨਹੀਂ ਸ਼ੈਲੀ ਵੀਰ ਜੀ ਤੁਸੀਂ ਸਾਡਾ ਦਰਦ ਨਹੀਂ ਸਮਝਦੇ, 5 ਸਾਲ ਹੋ ਗਏ ਪੰਜਾਬੀਆਂ ਨੂੰ ਭੁਗਤਦਿਆਂ ਨੂੰ, ਹਾਸਲ ਕੀ ਹੋਇਆ, ਅਸੀਂ ਤੁਹਾਡੇ ਤੋਂ ਕੋਈ ਵੱਖ ਥੋੜੀ ਆ। ਪਾਣੀ ਦਾ ਮੁੱਦਾ ਕਿ ਮੇਰਾ ਨਹੀਂ ਹੈ, ਰਸਤੇ ਬਦਲਣ ਦੀ ਜ਼ਰੂਰਤ ਹੈ। ਸ਼ੈਲੀ ਬਾਈ ਜੀ ਕਹਿੰਦੇ ਸੈਣੀ ਸਾਹਿਬ ਜੀ ਮੈਂ ਸਭ ਕੁਝ ਸਮਝਦਾ ਜੀ, ਚੰਗੇ ਮਾੜੇ ਸਾਡੇ ਵਿਚ ਹੀ ਹਨ, ਸਾਰੇ ਚੰਗੇ ਨਹੀਂ ਸਾਰੇ ਮਾੜੇ ਨਹੀਂ ਜੀ, ਉਹਨਾਂ ਦੇ ਵਿਚੋਂ ਅਸੀਂ ਵੀ ਆਉਂਦੇ ਹਾਂ। ਬਿਲਕੁਲ ਜੀ। ਤੇ ਰਾਜਨ ਜੀ ਕਹਿੰਦੇ ਮੈਂ ਡੱਲੇਵਾਲ ਤੇ ਰਾਜੇਵਾਲ ਦੀ ਗੱਲ ਕਰ ਰਿਹਾ ਜੀ, ਤੁਸੀਂ ਆਪਣੇ ਤੇ ਹੀ ਲੈ ਗਏ ਸ਼ੈਲੀ ਵੀਰ ਜੀ, ਚੰਗਾ ਜੀ ਹੁਣ ਕਮੈਂਟ ਨੂੰ ਵਿਰਾਮ ਜੀ ਤੇ ਰੱਬ ਰਾਖਾ ਜੀ। ਸ਼ੈਲੀ ਜੀ ਕਹਿੰਦੇ ਠੀਕ ਹੈ ਜੀ।
ਤੇ ਸਤਿ ਸ੍ਰੀ ਅਕਾਲ ਭਾਰਤ ਜੀ। ਰਾਜੇਵਾਲ ਨੇ ਦੇਖਿਆ ਕਹਿੰਦੇ ਜੀ ਤੇ ਚੋਣਾਂ ਦੇ ਵਿੱਚ ਹਿੱਸਾ ਲੈ ਕੇ ਤੇ ਜਗਤਾਰ ਜੀ ਦਾ ਆਖਰੀ ਕਮੈਂਟ ਹੈ ਸਤਿ ਸ੍ਰੀ ਅਕਾਲ ਜੀ। ਤੇ ਲਓ ਦੋਸਤੋ ਇਸ ਦੇ ਨਾਲ ਫਿਰ ਮੈਂ ਵੀ ਸਤਿ ਸ੍ਰੀ ਅਕਾਲ ਸਾਂਝੀ ਕਰਦਾ ਤੇ ਕੱਲ ਨੂੰ ਤਾਂ ਨਹੀਂ ਮਿਲਣਾ ਆਪਾਂ ਹੁਣ ਸੋਮਵਾਰ ਨੂੰ ਮਿਲਾਂਗੇ। ਕੱਲ ਨੂੰ ਤੇ ਪਰਸੋਂ ਨੂੰ ਮਹਿਫਲ ਮਿੱਤਰਾਂ ਦੀ ਸਮਰਜੀਤ ਸਿੰਘ ਸ਼ੰਮੀ ਜੀ ਲੈ ਕੇ ਹੋਣਗੇ ਹਾਜ਼ਰ ਤੇ ਉਹਦੇ ਵਿੱਚ ਜ਼ਰੂਰ ਤੁਸੀਂ ਸ਼ਿਰਕਤ ਕਰਨੀ ਹੈ ਜੀ। ਤੇ ਲਓ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਹੈ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ ਤੇ ਵੀਕਐਂਡ ਨੂੰ ਇੰਜੋਏ ਕਰੋ ਜੀ ਤੇ ਨਾਲ ਦੀ ਨਾਲ ਦੁਆਬਾ ਰੇਡੀਓ ਦੇ ਨਾਲ ਵੀ ਜੁੜੇ ਰਹੋ ਤੇ ਬਹੁਤ ਬਹੁਤ ਸ਼ੁਕਰੀਆ ਉਹਨਾਂ ਦੋਸਤਾਂ ਦਾ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ। ਸਿਕੰਦਰ ਸਿੰਘ ਔਜਲਾ ਸਾਹਿਬ, ਜਗਦੇਵ ਸੰਧੂ ਬਾਈ ਜੀ, ਹਰਵਿੰਦਰ ਜੋਲ ਭੈਣ ਜੀ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਜੀ, ਬਲਵੀਰ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਸਭ ਨੂੰ। ਪਿਆਰ ਭਾਈ ਤੇ ਨਿੱਘੀ ਦੋਸਤੋ ਇਸ ਦੇ ਨਾਲ ਹੀ ਹੈ ਸਤਿ ਸ੍ਰੀ ਅਕਾਲ ਜੀ। ਸੋਮਵਾਰ ਨੂੰ ਮਿਲਦੇ ਹਾਂ ਫਿਰ ਤੋਂ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਾਂ, ਇਸ ਨੂੰ ਕਰੋ ਐਪ ਦੇ ਉੱਤੇ ਤੇ ਵੈਬਸਾਈਟ ਦੇ ਉੱਤੇ ਇੰਜੋਏ ਜੀ। ਸਤਿ ਸ੍ਰੀ ਅਕਾਲ ਦੋਸਤੋ।

0: ਤੈਨੂੰ ਕਿਵੇਂ ਲੱਗਦਾ ਮਾਂ ਮੈਂ ਆਪਦੇ ਪੰਜਾਬ ਦੀ ਮਿੱਟੀ ਨੂੰ ਛੱਡ ਨਹੀਂ ਸਕਦੀ ਵੀ ਮੈਂ ਉੱਥੇ ਦੀ ਜੰਮੀ ਪਲੀ ਵੀ ਮੈਂ ਉਹਦੇ ਨਾਲ ਜਮੀ ਨੀ ਟੁੱਟ ਸਕਦੀ ਵੀ ਮੈਂ ਇਹ ਆਪਣੇ ਆਹ ਮੁਲਕ ਨੂੰ ਆਪਣਾ ਆਪਣਾ ਨਹੀਂ ਬਣਾ ਸਕਦੀ
1: ਕਿਹੜੇ ਮੁਲਕ
0: ਕੈਨੇਡਾ ਬਣ
2: ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਕਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ ਆਪ ਸਭ ਤੋਂ ਆਦਾਬ ਸਲਾਮ ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ ਦੋਸਤੋ ਗੱਲਾਂ ਬਾਤਾਂ ਕਰਨ ਦੇ ਲਈ ਤੁਹਾਡੇ ਵਿਚਕਾਰ ਫਿਰ ਤੋਂ ਹਾਜ਼ਰ ਹਾਂ ਹੁਣ ਤੋਂ ਲੈ ਕੇ ਤਕਰੀਬਨ 2-2.25 ਘੰਟੇ ਤੱਕ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਹੋਰ ਸਾਰਾ ਸਿਲਸਿਲਾ ਦੁਨੀਆਦਾਰੀ ਦੀਆਂ ਗੱਲਾਂ ਤੇ ਜਜ਼ਬਾਤਾਂ ਦੇ ਨਾਲ ਭਰਪੂਰ ਪ੍ਰੋਗਰਾਮ ਤੇ ਤੁਹਾਡਾ ਵੀ ਇੰਤਜ਼ਾਰ ਨਾਲ ਦੀ ਨਾਲ ਰਹੇਗਾ ਤੇ ਗੱਲਾਂ ਬਾਤਾਂ ਕਰਨ ਦੇ ਲਈ ਖੁੱਲੀਆਂ ਗੱਲਾਂ ਬਾਤਾਂ ਵੀ ਨਾਲ ਨਾਲ ਚੱਲਣਗੀਆਂ ਤੇ ਵਿਰਸੇ ਵਿਰਾਸਤ ਦੀ ਬਾਤ ਪਾਉਣ ਦੀ ਵੀ ਨਾਲ ਕੋਸ਼ਿਸ਼ ਜਿਹੜੀ ਰਹੇਗੀ ਸਟੂਡੀਓ ਦਾ ਨੰਬਰ +358 44 976 1962 ਸਟੂਡੀਓ ਦਾ ਨੰਬਰ ਹੈ ਤੇ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਕਾਲ ਕਰਕੇ ਤੁਸੀਂ ਨਾਲ ਜੁੜ ਸਕਦੇ ਹੋ 15-20 ਮਿੰਟ ਤੱਕ ਜਿਹੜੀ ਕਾਲ ਲਾਈਨ ਖੋਲ੍ਹ ਦਿੱਤੀ ਜਾਵੇਗੀ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਅੰਦਾਜ਼ ਤੇ ਆਵਾਜ਼ ਜਿਹੜੀ ਹੈ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ ਬਾਕੀ ਤੁਸੀਂ ਕਮੈਂਟ ਦੇ ਰਾਹੀਂ ਜ਼ਰੂਰ ਦਰੁਸਤ ਕਰਾ ਦਿਓ ਤੇ ਬਹੁਤ ਸਾਰੀਆਂ ਜਿਹੜੀਆਂ ਨੇ ਖ਼ਬਰਾਂ ਜਿਹੜੀਆਂ ਨੇ ਆ ਰਹੀਆਂ ਨੇ ਪੰਜਾਬ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਤੱਕ ਚੀਨ ਅਮਰੀਕਾ ਇਰਾਨ ਭਾਰਤ ਤੇ ਬਹੁਤ ਸਾਰਾ ਸਿਲਸਿਲਾ ਜਿਹੜਾ ਛਿੜਿਆ ਹੋਇਆ ਸਿਆਸੀ ਜਾਂ ਕਹਿ ਲਓ ਕਿ ਜੋ ਮਹਿੰਗਾਈ ਦਾ ਦੌਰ ਚੱਲ ਰਿਹਾ ਆਲੇ ਦੁਆਲੇ ਦੇ ਵਿੱਚ ਚਿੰਤਾ ਦੇ ਵਿਸ਼ੇ ਜਿਹੜੇ ਨੇ ਬਣੇ ਹੋਏ ਨੇ ਪੂਰੀ ਦੁਨੀਆਂ ਦੇ ਵਿੱਚ ਤੇ ਉਨ੍ਹਾਂ ਦਾ ਜ਼ਿਕਰ ਵੀ ਕਰਾਂਗੇ ਬ੍ਰਿਕਸ ਦੀ ਜਿਹੜੀ ਹੈ ਬੈਠਕ ਜਿਹੜੀ ਚੱਲ ਰਹੀ ਹੈ 2 ਦਿਨਾਂ ਦੀ ਉਹਦੇ ਵਿੱਚ ਇੱਕ ਪਾਸੇ ਟਰੰਪ ਸਾਹਿਬ ਪਹੁੰਚੇ ਹੋਏ ਨੇ ਚਾਈਨਾ ਦੇ ਵਿੱਚ ਤੇ ਦੂਸਰੇ ਪਾਸੇ ਇਰਾਨ ਤੇ ਰਸ਼ੀਆ ਜਿਹੜੇ ਨੇ ਭਾਰਤ ਦੇ ਨਾਲ ਬੈਠ ਕੇ ਜਿਹੜੀ ਗੱਲਬਾਤ ਬ੍ਰਿਕਸ ਦੇ ਨਾਲ ਮੁੱਦਿਆਂ ਦੇ ਉੱਤੇ ਕਰ ਰਹੇ ਨੇ ਅੰਮ੍ਰਿਤਪਾਲ ਹੋਣਾ ਦੇ ਉੱਤੇ ਦੋਸ਼ ਜਿਹੜੇ ਤੈਅ ਹੋਏ ਨੇ ਜੋ ਪਿਛਲੇ ਦਿਨਾਂ ਦੇ ਵਿੱਚ ਥਾਣੇ ਦਾ ਮਾਮਲਾ ਸੀਗਾ ਤੇ ਯੁੱਧ ਨਸ਼ਾ ਵਿਰੁੱਧ ਉਹਦੇ ਵਿੱਚ ਸਰਕਾਰ ਜਿਹੜੀ ਹੈ ਉਹਦੇ ਤੋਂ ਜਵਾਬਦੇਹੀ ਮੰਗੀ ਹੈ 82 FIR ਇੱਕੋ ਹੀ ਥਾਣੇ ਦੇ ਵਿੱਚ ਉਹ ਚਰਚਾ ਦਾ ਵਿਸ਼ਾ ਬਣ ਚੁੱਕੀਆਂ ਨੇ ਸੂ ਮੋਟੋ ਜਿਹੜਾ ਕੋਰਟ ਹਾਈ ਕੋਰਟ ਨੇ ਲਿਆ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਚਰਚਾ ਦਾ ਵਿਸ਼ਾ ਫਿਰ ਬਣ ਗਿਆ ਕਿ ਹੋਵੇਗੀ ਸੋਧ ਬੇਅਦਬੀ ਬਿੱਲ ਦੇ ਵਿੱਚ ਹੋਣ ਦਾ ਜਿਹੜੀ ਸੰਭਾਵਨਾ ਨਜ਼ਰ ਆ ਰਹੀ ਹੈ ਤੇ ਉਹ ਹੋਰ ਸਾਰੇ ਮੁੱਦੇ ਜਿਹੜੇ ਨੇ ਇਸੇ ਤਰ੍ਹਾਂ ਅਮਰੀਕਾ ਜਿਹੜਾ ਕਿਤੇ ਨਾ ਕਿਤੇ ਵਿਚੋਲਾ ਜਿਹੜਾ ਭਾਲ ਰਿਹਾ ਕਿ ਇਰਾਨ ਦੇ ਨਾਲ ਕਿਤੇ ਜੰਗ ਬੰਦੀ ਜਾਂ ਇਹ ਸਾਰੀ ਸਮਾਪਤ ਹੋਵੇ ਕਿਉਂਕਿ ਆਰਥਿਕਤਾ ਜਿਹੜੀ ਹੈ ਉੱਥੇ ਵੀ ਅਮਰੀਕਾ ਦੇ ਵਿੱਚ ਵੀ ਡਾਵਾਂਡੋਲ ਹੋ ਚੁੱਕੀ ਹੈ ਤੇ ਅੱਜ ਦੋਸਤੋ 14 ਮਈ 2026 ਦਾ ਦਿਹਾੜਾ ਤੇ ਵੀਰਵਾਰ ਵਾਲਾ ਦਿਨ ਹੈ ਜਿਸ ਦੇ ਵਿੱਚ ਗੱਲਾਂ ਬਾਤਾਂ ਆਪਾਂ ਕਰਦੇ ਹਾਂ ਕੁਝ ਪਲਾਂ ਤੱਕ ਤੇ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਇਸ ਵਕਤ ਸ਼ਾਮ ਦੇ 7:08 ਦਾ ਸਮਾਂ ਹੈ ਤੇ ਲੋ ਫਿਰ ਆਗਾਜ਼ ਕਰਦੇ ਹਾਂ ਆਪਾਂ ਅੱਜ ਦੇ ਵਿਚਾਰ ਦੇ ਨਾਲ ਤੁਹਾਡੇ ਨਾਲ ਤੇ ਅੱਜ ਦਾ ਵਿਚਾਰ ਕੀ ਕਹਿੰਦਾ ਹੈ ਹੋਰ ਸਾਰੇ ਦੋਸਤਾਂ ਨੂੰ ਬੇਨਤੀ ਹੈ ਕਿ ਜੇ ਪ੍ਰੋਗਰਾਮ ਚੰਗਾ ਲੱਗਦਾ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਜਿਹੜਾ ਪ੍ਰੋਗਰਾਮ ਅੱਗੇ ਤੋਂ ਅੱਗੇ ਸਾਂਝਾ ਕਰ ਦਿਆ ਕਰੋ ਤਾਂ ਕਿ ਹੋਰ ਸੱਜਣ ਮਿੱਤਰ ਦੋਸਤ ਜਿਹੜੇ ਨੇ ਨਾਲ ਸ਼ਮੂਲੀਅਤ ਕਰ ਸਕਣ ਤੇ ਨਾਲ ਦੀ ਨਾਲ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ ਸੁਮਿਤ ਜੌਲ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਮਾਨ ਸਿੰਘ ਸੈਣੀ ਸਾਹਿਬ ਤੇ ਬਲਵੀਰ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ ਤੇ ਦੋਸਤੋ ਅੱਜ ਖਾਸ ਦਿਹਾੜੇ ਦੇ ਉੱਤੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਿਛਲੇ ਦਿਨਾਂ ਚ ਕੱਲ ਮੈਂ ਕਰਨੀ ਚਾਹੁੰਦਾ ਸੀ ਪਰ ਰੈਗੇ ਵਿਚ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਦਾ ਜ਼ਿਕਰ ਕਰਨਾ ਪੈਂਦਾ ਤੇ ਜਿਨ੍ਹਾਂ ਨੇ ਜ਼ਮੀਨਾਂ ਦੇ ਹੱਕ ਤੇ ਜੋ ਕੁਝ ਵੀ ਉਨ੍ਹਾਂ ਨੇ ਲੈ ਕੇ ਦਿੱਤੇ ਮੱਥਾ ਲਾਇਆ ਉਸ ਸਮੇਂ ਦੀਆਂ ਹਕੂਮਤਾਂ ਦੇ ਨਾਲ ਤੇ ਉਨ੍ਹਾਂ ਦਾ ਜ਼ਿਕਰ ਵੀ ਕਰਾਂਗੇ ਅੱਗੇ ਜਾ ਕੇ ਤੇ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਨ ਦੀ ਆਪਾਂ ਕੋਸ਼ਿਸ਼ ਕਰਦੇ ਹਾਂ ਤੇ ਦੋਸਤੋ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ 14 ਮਈ ਦਾ ਦਿਹਾੜਾ ਕਹਿੰਦੇ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਰੁਕਣ ਤੋਂ ਬਿਨਾਂ ਆਜ਼ਾਦੀ ਕੋਈ ਮਾਇਨੇ ਨਹੀਂ ਰੱਖਦੀ ਸ਼ਹੀਦ ਭਗਤ ਸਿੰਘ ਉਨ੍ਹਾਂ ਦੇ ਸ਼ਬਦ ਨੇ 14 ਮਈ 1796 ਚੇਚਕ ਦੀ ਜਿਹੜੀ ਬਿਮਾਰੀ ਦਾ ਪਹਿਲਾ ਟੀਕਾ ਜਿਹੜਾ ਸੀ 8 ਸਾਲਾਂ ਜੇਮਸ ਫਿਲਪ ਨਾਂ ਦੇ ਬੱਚੇ ਨੂੰ ਲਾਇਆ ਗਿਆ ਸੀ ਜੋ ਸਫਲਤਾ ਭਰਪੂਰ ਜਿਹੜਾ ਉਹ ਕਾਮਯਾਬ ਹੋਏ ਸੀ ਤੇ ਉਸ ਤੋਂ ਬਾਅਦ ਫਿਰ ਇਹ ਟੀਕਾਕਰਨ ਦਾ ਜਿਹੜਾ ਕੰਮ ਸ਼ੁਰੂ ਹੋ ਗਿਆ 1904 ਦੇ ਵਿੱਚ ਅਮਰੀਕਾ ਦੇ ਸ਼ਹਿਰ ਸੇਂਟ ਲੂਈਸ ਦੇ ਵਿੱਚ ਤੀਜੀਆਂ ਓਲੰਪਿਕ ਖੇਡਾਂ ਹੋਈਆਂ ਜਿਸ ਦੇ ਵਿੱਚ 13 ਦੇਸ਼ਾਂ ਨੇ ਭਾਗ ਲਿਆ ਪਰ 1896 ਦੇ ਵਿੱਚ ਕੁਝ ਦੇਸ਼ਾਂ ਦੀਆਂ ਖੇਡਾਂ ਨਾਲ ਓਲੰਪਿਕ ਖੇਡਾਂ ਦੀ ਸ਼ੁਰੂਆਤ ਜਿਹੜੀ ਹੋ ਚੁੱਕੀ ਸੀ 1908 ਦੇ ਵਿੱਚ ਅਮਰੀਕਾ ਦੇ ਰਾਈਟ ਬ੍ਰਦਰਜ਼ ਉਨ੍ਹਾਂ ਨੇ ਆਪਣੇ ਤੋਂ ਇਲਾਵਾ ਹੋਰ ਵਿਅਕਤੀਆਂ ਨੂੰ ਹਵਾਈ ਜਹਾਜ਼ਾਂ ਦਾ ਸਫ਼ਰ ਕਰਵਾਇਆ 1982 ਦੇ ਵਿੱਚ ਆਲ ਇੰਡੀਆ ਰੇਡੀਓ ਨੂੰ ਆਕਾਸ਼ਵਾਣੀ ਦਾ ਨਾਂ ਜਿਹੜਾ ਸੀ ਦੇ ਦਿੱਤਾ ਗਿਆ ਅੱਜ ਦੇ ਦਿਹਾੜੇ ਦੇ ਉੱਤੇ। 1984 ਦੇ ਵਿੱਚ ਫੇਸਬੁੱਕ ਦੇ ਸੰਸਥਾਪਕ ਮਾਰਕ ਏਲੀਅਟ ਮਾਰਕ ਜ਼ੁਕਰਬਰਗ ਦਾ ਜਿਹੜਾ ਜਨਮ ਹੋਇਆ, ਦੁਨੀਆਂ ਦਾ ਸਭ ਤੋਂ ਛੋਟੀ ਉਮਰ ਦਾ 23 ਸਾਲਾਂ ਦੇ ਵਿੱਚ ਅਰਬਪਤੀ ਉਹ ਬਣ ਗਿਆ। ਇਸੇ ਤਰ੍ਹਾਂ 1857 ਦਾ ਜ਼ਿਕਰ ਕਰਦੇ ਹਾਂ, ਦਾ ਦਿੱਲੀ ਗਦਰ ਉਹਦਾ ਜ਼ਿਕਰ ਕਰਨਾ ਬੰਦ ਹੈ ਤੇ ਅੱਗੇ ਵਧਦੇ ਹਾਂ। ਤੇ ਨਾਲ ਦੀ ਨਾਲ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਦੀ ਬਾਤ ਪਾਉਣ ਦੀ ਵੀ ਕੋਸ਼ਿਸ਼ ਅੱਜ ਰਹੇਗੀ ਆਖਰ ਦੇ ਵਿੱਚ, ਤੇ ਹੋਰ ਸਾਰਾ ਸਿਲਸਿਲਾ ਚਲਾਉਂਦੇ ਹਾਂ। ਪਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ 1857 ਦਾ ਦਿੱਲੀ ਗਦਰ। 11 ਮਈ ਜੋ ਲੰਘ ਕੇ ਗਈ ਹੈ ਪਿਛਲੇ ਦਿਨਾਂ ਚ, 1857 ਨੂੰ ਸੋਮਵਾਰ ਦੇ ਦਿਨ ਨੂੰ ਪਿਛਲੇ ਦਿਨਾਂ ਦੇ ਵਿੱਚ ਜੋ ਬੀਤ ਗਏ ਨੇ, 7 ਵਜੇ ਬਾਦਸ਼ਾਹ ਬਹਾਦਰ ਸ਼ਾਹ ਜਫਰ ਲਾਲ ਕਿਲੇ ਦੇ ਵਿੱਚ ਨਦੀ ਦੇ ਸਾਹਮਣੇ ਤਸਬੀਹ ਖਾਨੇ ਦੇ ਵਿੱਚ ਜਿਹੜਾ ਸੀ ਸਵੇਰ ਦੀ ਨਮਾਜ਼ ਪੜ੍ਹ ਕੇ ਹਟੇ ਸਨ ਕਿ ਉਨ੍ਹਾਂ ਨੂੰ ਜਿਹੜਾ ਸੀ ਜਮਨਾ ਪੁਲ, ਜਿਹੜਾ ਜਮਨਾ ਦਾ ਪੁਲ ਉਹਦੇ ਕੋਲ ਟੋਲ ਹਾਊਸ ਦੇ ਵਿੱਚ ਧੂੰਆਂ ਉੱਠਦਾ ਹੋਇਆ ਦਿਖਾਈ ਦਿੱਤਾ। ਤਾਂ ਉਨ੍ਹਾਂ ਨੇ ਤੁਰੰਤ ਇਸ ਦਾ ਜਿਹੜਾ ਸੀ ਪਤਾ ਲਗਾਉਣ ਦੇ ਲਈ ਆਪਣੇ ਹਰਕਾਰੇ ਨੂੰ ਜਿਹੜਾ ਭੇਜਿਆ, ਤੇ ਹੁਣ ਉੱਥੇ ਜਿਹੜਾ ਟੋਲ ਪਲਾਜ਼ਾ ਹੈਗਾ ਜਾਂ ਟੋਲ ਹਾਊਸ ਹੈਗਾ ਆ ਉਹਦੀ ਗੱਲ ਕਰ ਰਹੇ ਹਾਂ। ਵੈਸੇ ਤਾਂ ਇਹ ਗੱਲਬਾਤ ਜਿਹੜੀ 1857 ਦੇ ਗਦਰ ਦੀ ਹੈ। ਉਥੋਂ ਧੂੰਆਂ ਉੱਠਦਾ ਦੇਖਿਆ ਗਿਆ ਤਾਂ ਉਨ੍ਹਾਂ ਨੇ ਕੁਝ ਬੰਦੇ ਭੇਜੇ ਤੇ ਪ੍ਰਧਾਨ ਮੰਤਰੀ ਹਕੀਮ ਹਸਾਨੂ ਲਾ ਖਾਂ ਨੇ ਤੇ ਕਿਲੇ ਦੀ ਸੁਰੱਖਿਆ ਦੇ ਲਈ ਜਿੰਮੇਵਾਰੀ ਕੈਪਟਨ ਡਗਲਸ ਨੂੰ ਜੀ ਜਿਹੜੀ ਸੀ ਉਹ ਵੀ ਤੁਰੰਤ ਤਲਬ ਕਰ ਲਿਆ ਸੀ ਉਥੇ। ਉਧਰ ਹਰਕਾਰੇ ਨੇ ਆ ਕੇ ਦੱਸਿਆ ਸੀ ਕਿ ਅੰਗਰੇਜ਼ੀ ਸੈਨਾ ਦੀ ਵਰਦੀ ਦੇ ਵਿੱਚ ਸਵਾਰ ਕੁਝ ਭਾਰਤੀ ਜਿਹੜੇ ਨੇ ਨੰਗੀਆਂ ਤਲਵਾਰਾਂ ਲੈ ਕੇ ਜਿਹੜੇ ਨੇ ਉਨ੍ਹਾਂ ਦੇ ਨਾਲ ਜਮਨਾ ਪੁਲ ਨੂੰ ਪਾਰ ਕਰ ਚੁੱਕੇ ਨੇ ਤੇ ਉਨ੍ਹਾਂ ਨੇ ਨਦੀ ਦੇ ਪੂਰਬੀ ਕਿਨਾਰੇ ਦੇ ਉੱਤੇ ਬਣੇ ਟੋਲ ਹਾਊਸ ਨੂੰ ਅੱਗ ਲਾ ਕੇ ਲੁੱਟ ਲਿਆ। ਇਹ ਸੁਣਦਿਆਂ ਹੀ ਬਾਦਸ਼ਾਹ ਨੇ ਕਿਲੇ ਦੇ ਸਾਰੇ ਦਰਵਾਜ਼ੇ ਬੰਦ ਕਰਵਾ ਦਿੱਤੇ ਤੇ ਹੁਕਮ ਦਿੱਤਾ। ਸ਼ਾਮ ਨੂੰ 4 ਵਜੇ ਦੇ ਕਰੀਬ ਬਾਗੀਆਂ ਦੇ ਆਗੂ ਨੇ ਜਿਹੜਾ ਸੀ ਬਾਦਸ਼ਾਹ ਤੇ ਕੋਲ ਸੁਨੇਹਾ ਭੇਜਿਆ ਕਿ ਉਹ ਮਿਲਣਾ ਚਾਹੁੰਦੇ ਨੇ। ਉਹ ਦੀਵਾਨੇ ਖਾਸ ਦੇ ਜਿਹੜੇ ਹਾਤੇ ਦੇ ਵਿੱਚ ਇਕੱਠੇ ਹੁੰਦੇ ਆ ਤੇ ਆਪਣੀਆਂ ਬੰਦੂਕਾਂ ਤੇ ਪਿਸਤੌਲਾਂ ਦੇ ਨਾਲ ਹਵਾਈ ਫਾਇਰ ਕਰਨ ਲੱਗ ਪੈਂਦੇ ਆ। ਉਸ ਟਾਈਮ ਬਾਦਸ਼ਾਹ ਦੀ ਹਾਲਤ ਬਹੁਤ ਤਰਸਯੋਗ ਸੀ। ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਬਾਦਸ਼ਾਹ ਜ਼ਫਰ ਨੇ ਕਿਹਾ ਕਿ ਮੇਰੇ ਵਰਗੇ ਬਜ਼ੁਰਗ ਆਦਮੀ ਦੀ ਇੰਨੀ ਬੇਇੱਜ਼ਤੀ ਕਿਉਂ ਕੀਤੀ ਜਾ ਰਹੀ ਹੈ? ਇਸ ਸ਼ੋਰ ਸ਼ਰਾਬੇ ਦੀ ਵਜ੍ਹਾ ਕੀ ਹੈ? ਮੇਰੀ ਜ਼ਿੰਦਗੀ ਦਾ ਸੂਰਜ ਤਾਂ ਕਹਿੰਦੇ ਪਹਿਲਾਂ ਹੀ ਜਿਹੜਾ ਢਲ ਚੁੱਕਿਆ। ਇਹ ਮੇਰੀ ਜ਼ਿੰਦਗੀ ਹੈ ਤੇ ਆਖਰੀ ਦਿਨ ਨੇ। ਇਨ੍ਹਾਂ ਦਿਨਾਂ ਦੇ ਵਿੱਚ ਮੈਂ ਇਕੱਲਾ ਰਹਿਣਾ ਚਾਹੁੰਦਾ। ਪ੍ਰਧਾਨ ਮੰਤਰੀ ਜਿਹੜਾ ਸੀ ਉਸ ਸਮੇਂ ਦਾ ਹਸਾਨੂ ਲਾ ਖਾਂ ਨੇ ਸਿਪਾਹੀਆਂ ਨੂੰ ਕਿਹਾ, ਤੁਸੀਂ ਅੰਗਰੇਜ਼ਾਂ ਦੇ ਲਈ ਕੰਮ ਕਰਦੇ ਹੋ, ਹਰ ਮਹੀਨੇ ਇੱਕ ਬੱਝੀ ਹੋਈ ਤਨਖਾਹ ਲੈਣ ਦੀ ਆਦੀ ਹੋ ਚੁੱਕੇ ਹੋ, ਪਰ ਬਾਦਸ਼ਾਹ ਦੇ ਕੋਲ ਕੋਈ ਖਜ਼ਾਨਾ ਨਹੀਂ, ਉਹ ਤੁਹਾਨੂੰ ਤਨਖਾਹ ਕਿੱਥੋਂ ਦੇਣਗੇ? ਸਿਪਾਹੀਆਂ ਨੇ ਕਿਹਾ ਕਿ ਅਸੀਂ ਮੁਲਕ ਦਾ ਪੈਸਾ ਤੁਹਾਡੇ ਖਜ਼ਾਨੇ ਦੇ ਵਿੱਚ ਲੈ ਆਵਾਂਗੇ। ਤਾਂ ਬਾਦਸ਼ਾਹ ਜ਼ਫਰ ਨੇ ਕਿਹਾ, ਨਾ ਤਾਂ ਸਾਡੇ ਕੋਲ ਫੌਜੀ ਨੇ ਤੇ ਨਾ ਹੀ ਹਥਿਆਰ ਨੇ ਤੇ ਨਾ ਹੀ ਪੈਸਾ। ਤਾਂ ਸਿਪਾਹੀਆਂ ਨੇ ਕਿਹਾ, ਸਾਨੂੰ ਸਿਰਫ ਆਪ ਜੀ ਦਾ ਸਹਿਯੋਗ ਚਾਹੀਦਾ, ਅਸੀਂ ਸਾਰਾ ਕੁਝ ਤੁਹਾਡੇ ਲਈ ਲੈ ਆਵਾਂਗੇ, ਫਿਕਰ ਨਾ ਕਰੋ, ਬਸ ਸਹਿਯੋਗ ਕਰੋ। ਬਾਦਸ਼ਾਹ ਜ਼ਫਰ ਥੋੜੀ ਦੇਰ ਚੁੱਪ ਰਹਿ ਗਿਆ, ਚੁੱਪ ਚਪੀਤਾ ਹੋ ਗਿਆ। ਤੁਰੰਤ ਫੈਸਲਾ ਨਾ ਲੈ ਸਕਣ ਦੇ ਕਾਰਨ ਉਨ੍ਹਾਂ ਦੀ ਜਿਹੜੀ ਸੀ ਸ਼ਖਸੀਅਤ ਦੇ ਵਿੱਚ ਬਹੁਤ ਵੱਡਾ ਨੁਕਸ ਸੀ। ਪਰ ਉਸ ਦਿਨ ਜਿਹੜਾ ਸੀ ਬਾਦਸ਼ਾਹ ਨੇ ਫੈਸਲਾ ਲੈਣ ਦੇ ਵਿੱਚ ਦੇਰ ਨਹੀਂ ਕੀਤੀ ਤੇ ਤੁਰੰਤ ਹਾਂ ਕਹਿ ਦਿੱਤੀ ਤੇ ਉਸ ਕੁਰਸੀ ਦੇ ਉੱਤੇ ਬੈਠ ਗਿਆ। ਸਾਰੇ ਸਿਪਾਹੀਆਂ ਨੇ ਉਨ੍ਹਾਂ ਦੇ ਕੋਲ ਆ ਕੇ ਵਾਰੀ ਵਾਰੀ ਦੇ ਨਾਲ ਸਿਰ ਝੁਕਾਇਆ ਉਨ੍ਹਾਂ ਮੂਹਰੇ ਤੇ ਉਨ੍ਹਾਂ ਨੇ ਸਾਰਿਆਂ ਦੇ ਸਿਰ ਉੱਪਰ ਹੱਥ ਰੱਖਿਆ। ਕੁਝ ਸਿਪਾਹੀਆਂ ਨੇ ਕਿਲੇ ਦੇ ਕਮਰਿਆਂ ਦੇ ਵਿੱਚ ਰਿਹਾਇਸ਼ ਕਰ ਲਈ ਤੇ ਕੁਝ ਨੇ ਦੀਵਾਨੇ ਖਾਸ ਦੇ ਵਿੱਚ ਆਪਣੇ ਬਿਸਤਰੇ ਵਿਛਾ ਲਏ। ਬਾਦਸ਼ਾਹ ਜ਼ਫਰ ਨਾ ਤਾਂ ਇੰਨੇ ਵੱਡੇ ਲਸ਼ਕਰ ਨੂੰ ਕਾਬੂ ਦੇ ਵਿੱਚ ਰੱਖ ਸਕਦੇ ਸਨ ਤੇ ਨਾ ਹੀ ਉਨ੍ਹਾਂ ਦਾ ਇੰਤਜ਼ਾਮ ਕਰ ਸਕਦੇ ਸਨ। ਲਿਹਾਜ਼ਾ ਉਹ ਖੁਦ ਲਸ਼ਕਰ ਦੇ ਜਿਹੜੇ ਸੀ ਕਾਬੂ ਦੇ ਵਿੱਚ ਆ ਗਏ। ਇੱਕ ਪੁਰਾਣੇ ਸਿੰਘਾਸਨ ਨੂੰ ਝਾੜ ਪੂੰਝ ਕੇ ਬਾਹਰ ਕੱਢਿਆ ਗਿਆ ਤੇ ਬਾਦਸ਼ਾਹ ਜ਼ਫਰ ਨੇ ਕੁਝ ਸੈਨਿਕ ਅਫਸਰਾਂ ਦੇ ਉੱਤੇ ਤੇ ਅਮੀਰਾਂ ਨੂੰ ਖਿਤਾਬ ਦਿੱਤੇ। ਬਾਦਸ਼ਾਹ ਦੇ ਨਾਮ ਦੇ ਸਿੱਕੇ ਢਾਲੇ ਜਾਣ ਲੱਗ ਪਏ ਤੇ ਫਿਰ ਇੱਕ ਤੋਪ ਦੇ ਚਲਾਏ ਜਾਣ ਦੀ ਆਵਾਜ਼ ਸੁਣਾਈ ਦਿੱਤੀ। ਦਿੱਲੀ ਦੇ ਲੋਕਾਂ ਨੇ ਫਿਰ ਠੰਡਾ ਉਹਦਾ ਸਵਾਗਤ ਕੀਤਾ। ਸ਼ੁਰੂ ਦੇ ਵਿੱਚ ਦਿੱਲੀ ਵਾਸੀਆਂ ਨੇ ਖੁਸ਼ ਹੋ ਕੇ ਇਨ੍ਹਾਂ ਦਾ ਸਵਾਗਤ ਨਹੀਂ ਕੀਤਾ ਸੀ, ਸਗੋਂ ਕੁਝ ਹਲਕਿਆਂ ਦੇ ਵਿੱਚ ਤਾਂ ਇੱਥੋਂ ਤੱਕ ਕਿ ਬਾਦਸ਼ਾਹ ਜ਼ਫਰ ਦੇ ਨਜ਼ਦੀਕੀ ਲੋਕਾਂ ਨੇ ਵੀ ਇਸ ਦਾ ਜਿਹੜਾ ਵਿਰੋਧ ਕੀਤਾ ਸੀ। ਇਹ ਬਾਗੀ ਬਾਦਸ਼ਾਹ ਨਾਲ ਵੀ ਬਣਦੇ ਸਮਾਨ ਦੇ ਨਾਲ ਪੇਸ਼ ਨਹੀਂ ਸੀ ਆਉਂਦੇ ਸੀ, ਸਨਮਾਨ ਨਹੀਂ ਕਰਦੇ ਸੀ, ਗੱਲ ਗੱਲ ਦੇ ਉੱਤੇ ਕਾਇਦੇ ਕਾਨੂੰਨ ਤੋੜਦੇ। ਦਰਬਾਰ ਦੇ ਲੋਕਾਂ ਦੀ ਨਾਰਾਜ਼ਗੀ ਸੀ ਕਿ ਉਹ ਦਰਬਾਰ ਦੇ ਵਿੱਚ ਜਾਣ ਤੋਂ ਪਹਿਲਾਂ ਆਪਣੇ ਜੁੱਤੇ ਤੱਕ ਨਹੀਂ ਲਾਉਂਦੇ ਨੇ ਤੇ ਬਾਦਸ਼ਾਹ ਦੇ ਸਾਹਮਣੇ ਵੀ ਹਥਿਆਰ ਜਿਹੜਾ ਲੈ ਕੇ ਚੱਲਦੇ ਸਨ। ਦਿੱਲੀ ਦੇ ਲੋਕ ਬਹੁਤ ਨਾਰਾਜ਼ ਸਨ, ਪਰ ਇਸ ਦਾ ਮਤਲਬ ਇਹ ਨਹੀਂ ਸੀ ਕਿ ਉਹ ਅੰਗਰੇਜ਼ਾਂ ਦੇ ਖਿਲਾਫ਼ ਲੜਾਈ ਦੇ ਵਿੱਚ ਹਿੱਸਾ ਨਹੀਂ ਲੈਣਾ ਚਾਹੁੰਦੇ। ਪਰ ਅੰਗਰੇਜ਼ਾਂ ਦੇ ਖਿਲਾਫ਼ ਲੜਾਈ ਹਰ ਆਦਮੀ ਆਪਣੇ ਹਿਸਾਬ ਦੇ ਨਾਲ ਲੜਨਾ ਚਾਹੁੰਦਾ ਸੀ। 56 ਅੰਗਰੇਜ਼ ਔਰਤਾਂ ਤੇ ਬੱਚਿਆਂ ਦਾ ਕਤਲ ਹੁੰਦਾ ਹੈ 12 ਮਈ ਦੀ ਸਵੇਰ ਨੂੰ। 12 ਮਈ ਸਵੇਰ ਤੱਕ ਦਿੱਲੀ ਅੰਗਰੇਜ਼ਾਂ ਤੋਂ ਪੂਰੀ ਤਰ੍ਹਾਂ ਖਾਲੀ ਹੋ ਚੁੱਕੀ ਸੀ, ਪਰ ਕੁਝ ਅੰਗਰੇਜ਼ ਔਰਤਾਂ ਨੇ ਕਿਲ੍ਹੇ ਦੇ ਬਾਵਰਚੀ ਖਾਨੇ ਦੇ ਨਾਲ ਜਿਹੜਾ ਸੀ ਵਾਲੇ ਕਮਰਿਆਂ ਦੇ ਵਿੱਚ ਸ਼ਰਨ ਲਈ ਤੇ ਬਾਦਸ਼ਾਹ ਜ਼ਫਰ ਦੇ ਪੁਰਜ਼ੋਰ ਵਿਰੋਧ ਦੇ ਬਾਵਜੂਦ ਬਾਗੀਆਂ ਨੇ ਉਨ੍ਹਾਂ ਸਾਰਿਆਂ ਨੂੰ ਜਿਹੜਾ ਕਤਲ ਕਰ ਦਿੱਤਾ। ਇਨ੍ਹਾਂ 56 ਲੋਕਾਂ ਦੇ ਵਿੱਚ ਜ਼ਿਆਦਾਤਰ ਔਰਤਾਂ ਤੇ ਬੱਚੇ ਸੀ, ਜਿਨ੍ਹਾਂ ਨੂੰ ਬਾਗੀਆਂ ਨੇ ਬੜੀ ਬੇਰਹਿਮੀ ਦੇ ਨਾਲ ਮੌਤ ਦੇ ਘਾਟ ਉਤਾਰਿਆ। ਫਿਰ ਅੰਗਰੇਜ਼ਾਂ ਨੇ ਕਤਲੇਆਮ ਕੀਤਾ। ਕੁਝ ਦਿਨਾਂ ਬਾਅਦ ਬਗਾਵਤ ਕਰਨ ਵਾਲਿਆਂ ਦੇ ਪੈਰ ਉਖੜਨ ਲੱਗ ਪਏ ਤੇ ਦਿੱਲੀ ਤੋਂ ਕੰਢੇ ਜਿਹੜਾ ਕੱਢ ਦਿੱਤੇ ਗਏ ਅੰਗਰੇਜ਼ ਫਿਰ ਦਿੱਲੀ ਆ ਵਸੇ। ਫਿਰ ਅੰਬਾਲਾ ਤੋਂ ਆਏ ਸੈਨਿਕਾਂ ਨੇ ਬਾਜੀ ਪਲਟ ਕੇ ਰੱਖ ਦਿੱਤੀ ਤੇ ਅੰਗਰੇਜ਼ ਫਿਰ ਦਿੱਲੀ ਦੇ ਵਿੱਚ ਦਾਖਲ ਹੋ ਗਏ ਤੇ ਅੰਗਰੇਜ਼ਾਂ ਨੇ ਅੰਨੇਵਾਹ ਜਿਹੜਾ ਕਤਲੇਆਮ ਕੀਤਾ। ਸਿਰਫ ਇੱਕ ਮੁਹੱਲਾ ਜਿਹੜਾ ਉਹਦੇ ਵਿੱਚ ਦਿੱਲੀ ਦੇ ਵਿੱਚ ਕੱਚਾ ਚਲਾ ਦੇ ਵਿੱਚ ਹੀ ਜਿਹੜਾ ਸਨ 1400 ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਉਸ ਸਮੇਂ 'ਚ ਔਰਤਾਂ ਨੂੰ ਤਾਂ ਬਖਸ਼ ਦਿੱਤਾ ਗਿਆ ਪਰ ਉਹਨਾਂ ਦੇ ਪਤੀਆਂ ਤੇ ਬੱਚਿਆਂ ਨੂੰ ਮਾਰ ਮੁਕਾਇਆ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਵਿਚਾਰ ਤੇ ਲਓ ਆਪਾਂ ਫਿਰ ਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ ਤੇ ਫਿਰ ਆਪਾਂ ਖ਼ਬਰਾਂ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਗੱਲ ਕਰਾਂਗੇ, ਜਿਨ੍ਹਾਂ ਨੇ ਸਰਹਿੰਦ ਫਤਿਹ ਕੀਤੀ ਤੇ 14 ਮਈ ਅੱਜ ਦੇ ਦਿਹਾੜੇ ਉੱਤੇ 1710 ਨੂੰ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਾਲੇ ਅਸਥਾਨ ਦੇ ਉੱਤੇ ਇਸ ਯੁੱਧ ਦੇ ਵਿੱਚ ਸ਼ਹੀਦ ਹੋਏ 6000 ਸਿੱਖ ਯੋਧਿਆਂ ਦੀਆਂ ਮ੍ਰਿਤਕ ਦੇਹਾਂ ਦਾ ਸੰਸਕਾਰ ਵੀ ਕੀਤਾ ਸੀ। ਉਨ੍ਹਾਂ ਦਾ ਜ਼ਿਕਰ ਕਰਾਂਗੇ ਖ਼ਬਰਾਂ ਤੋਂ ਬਾਅਦ। ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ, ਪਰ ਉਸ ਤੋਂ ਪਹਿਲਾਂ ਆਪਾਂ 15-20 ਮਿੰਟ ਜਿਹੜੀਆਂ ਖ਼ਬਰਾਂ ਦੇ ਉੱਤੇ ਜ਼ਰੂਰ ਲਾਉਂਦੇ ਹਾਂ ਤੇ ਗੱਲਬਾਤ ਚਲਾਉਂਦੇ ਹਾਂ। ਅੱਜ ਦੇ ਜਿਹੜੇ ਮਸਲੇ ਨੇ ਉਨ੍ਹਾਂ ਨੂੰ ਸੁਲਝਾਉਣ ਦੀ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਲਓ ਦੋਸਤੋ, 14 ਮਈ 2026 ਦਾ ਦਿਹਾੜਾ ਵੀਰਵਾਰ ਵਾਲਾ ਦਿਨ ਹੈ ਤੇ ਕਰਦੇ ਹਾਂ ਸ਼ੁਰੂਆਤ ਫਿਰ ਅੱਜ ਦੇ ਮਸਲਿਆਂ ਦੇ ਨਾਲ ਜੋ ਹਾਲਾਤ ਨੇ। ਹੋਵੇਗੀ ਸੋਧ ਬੇਅਦਬੀ ਬਿੱਲ ਦੇ ਵਿੱਚ। ਗਵਰਨਰ ਗੁਲਾਬ ਚੰਦ ਕਟਾਰੀਆ ਜੀ ਨੇ ਬਿਆਨ ਦਿੱਤਾ ਤੇ ਜੋ ਹਾਲਾਤ ਬਣੇ ਹੋਏ ਨੇ ਉਹਦੇ ਵਿੱਚ ਤੇ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਵਾਪਰਦਾ ਹੈ। ਹੁਣ ਕਿਤੇ ਨਾ ਕਿਤੇ ਤਕਰਾਰ ਤੋਂ ਪਰੇ ਹੁੰਦੇ ਨਜ਼ਰ ਆ ਰਹੇ ਨੇ, ਆਪਣੇ ਆਪ ਨੂੰ ਇੱਕ ਪਾਸੇ ਰੱਖਣਾ ਚਾਹੁੰਦੇ ਨੇ। ਦੂਸਰੇ ਪਾਸੇ ਯੁੱਧ ਨਸ਼ਿਆਂ ਵਿਰੁੱਧ ਸਰਕਾਰ ਘੇਰੀ ਹੈ 82 ਮਾਮਲਿਆਂ ਦੇ ਵਿੱਚ ਤੇ ਅੰਮ੍ਰਿਤਪਾਲ ਤੇ ਦੋਸ਼ ਜਿਹੜੇ ਸਨ ਥਾਣੇ ਦੇ ਉੱਤੇ ਜੋ ਕੁਝ ਵਾਪਰਿਆ ਉਹਨੂੰ ਉਹਦੇ ਵਿੱਚ ਜਿਹੜਾ ਦੋਸ਼ੀ ਤੈਅ ਕਰ ਦਿੱਤਾ ਗਿਆ। ਇਸੇ ਤਰ੍ਹਾਂ ਹੀ US ਜਿਹੜਾ ਹੈ ਚਾਈਨਾ ਦੇ ਵਿੱਚ ਟਰੰਪ ਸਾਹਿਬ ਅੱਜ ਗਏ ਨੇ ਤੇ ਉੱਥੇ ਕਿਤੇ ਨਾ ਕਿਤੇ ਵਿਚੋਲੇ ਦੀ ਭਾਲ ਕਰ ਰਹੇ ਨੇ ਤੇ ਅਮਰੀਕਾ ਦੇ ਜਿਹੜੇ ਨੇ ਰੱਖਿਆ ਮੰਤਰੀ ਨੇ ਬਿਆਨ ਦਿੱਤਾ ਕਿ ਸਾਨੂੰ ਜਿਹੜਾ ਇਰਾਨ ਦੀ ਜੰਗ ਦੇ ਵਿੱਚੋਂ ਬਚਾਵੋ, ਕਿਤੇ ਨਾ ਕਿਤੇ ਵਿਚੋਲਾ ਭਾਰ ਰਹੇ ਨੇ ਕਿਉਂਕਿ ਪਾਕਿਸਤਾਨ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਜੋ ਇਲਜ਼ਾਮ ਲੱਗੇ ਤੇ ਉਹ ਤੋਂ ਨਾ ਤਾਂ ਇਰਾਨ ਨੂੰ ਉਹਦੇ ਉੱਤੇ ਵਿਸ਼ਵਾਸ ਹੈ ਤੇ ਨਾ ਹੀ ਅਮਰੀਕਾ ਨੂੰ ਉਹਦੇ ਉੱਤੇ ਵਿਸ਼ਵਾਸ ਹੈ ਤੇ ਹੁਣ ਨਵੇਂ ਵਿਚੋਲੇ ਦੀ ਜਿਹੜੀ ਭਾਲ ਹੋ ਰਹੀ ਹੈ। ਦੂਸਰੇ ਪਾਸੇ ਜਿੱਥੇ ਅਮਰੀਕਾ ਦੇ ਵਿੱਚ ਜਿਹੜੇ ਨੁਮਾਇੰਦੇ ਨੇ ਅਮਰੀਕਨ ਨੁਮਾਇੰਦੇ ਨੇ ਉਹ ਅੱਜ ਚਾਈਨਾ ਦੇ ਵਿੱਚ ਬੈਠੇ ਹੈ ਤੇ ਦੂਸਰੇ ਪਾਸੇ ਗੁਆਂਢੀ ਮੁਲਕ ਭਾਰਤ ਦੇ ਵਿੱਚ ਬ੍ਰਿਕਸ ਦੀ 2 ਦਿਨ ਦੀ ਮੀਟਿੰਗ ਜਿਹੜੀ ਆ ਉਹ ਚੱਲ ਰਹੀ ਹੈ ਤੇ ਭਾਰਤ ਉਹਦੀ ਨੁਮਾਇੰਦਗੀ ਕਰ ਰਿਹਾ ਜਿਸ ਦੇ ਵਿੱਚ ਰੂਸ ਤੇ ਇਰਾਨ, ਬ੍ਰਾਜ਼ੀਲ ਤੇ ਆਪਣੇ ਹੋਰ ਜਿਹੜੇ ਬ੍ਰਿਕਸ ਦੇ ਮੁਲਕ ਨੇ ਚਾਈਨਾ ਉਹ ਸਾਰੇ ਉੱਥੇ ਬੈਠੇ ਨੇ ਬੈਠਕ ਦੇ ਵਿੱਚ ਤੇ ਦੇਖਦੇ ਆ ਹੁਣ ਇਹਦੇ ਬਾਰੇ ਕੀ ਜਿਹੜਾ ਅੱਗੇ ਵਿਚਾਰ ਬਣਦੇ ਆ ਕਿਉਂਕਿ ਆਰਥਿਕਤਾ ਨੂੰ ਲੈ ਕੇ ਜਾਂ ਹੋਰ ਸਾਰੀਆਂ ਚੀਜ਼ਾਂ ਨੂੰ ਲੈ ਕੇ ਮਸਲੇ ਹੱਲ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ। ਬੇਅਦਬੀ ਬਿੱਲ ਦੇ ਉੱਤੇ ਸਿੱਖ ਸੰਸਥਾਵਾਂ ਦੇ ਖੁਲਾਸਿਆਂ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਨਵਾਂ ਜਿਹੜਾ ਘਮਸਾਨ ਦੇਖਣ ਨੂੰ ਮਿਲੇਗਾ। ਨਸ਼ਿਆਂ ਦੇ ਮਾਮਲੇ ਦੇ ਵਿੱਚ ਹਾਈ ਕੋਰਟ ਦਾ ਸਖ਼ਤ ਰੁਖ ਹੈ ਤੇ CBI ਤੇ ED ਦੀਆਂ ਲਗਾਤਾਰ ਛਾਪੇਮਾਰੀਆਂ ਚੱਲ ਰਹੀਆਂ। ਪਾਵਰਕਾਮ ਦਾ ਜਿਹੜਾ ਪਾਰਟੀ ਫੰਡ ਹੈ ਵਿਵਾਦ ਤੇ ਚੋਣ ਕਮਿਸ਼ਨ ਦੀ SIR ਪ੍ਰਕਿਰਿਆ ਦੇ ਉੱਤੇ ਵੱਡੀਆਂ ਚਰਚਾਵਾਂ ਛਿੜ ਚੁੱਕੀਆਂ ਨੇ ਪੰਜਾਬ ਦੇ ਵਿੱਚ ਵੀ। ਇਸ ਦੇ ਨਾਲ ਹੀ ਟਰੰਪ ਤੇ ਜਿਨਪਿੰਗ ਦੀ ਜਿਹੜੀ ਮੀਟਿੰਗ, ਬ੍ਰਿਕਸ ਮੀਟਿੰਗ, ਰੂਸ ਭਾਰਤ ਐਨਰਜੀ ਡੀਲ, ਇਰਾਨ ਅਮਰੀਕਾ ਤਣਾਅ, ਹੌਰਮੁਜ਼ ਸਟ੍ਰੇਟ ਸੰਕਟ ਤੇ ਵਿਸ਼ਵ ਅਰਥ ਵਿਵਸਥਾ ਦੇ ਉੱਤੇ ਜੰਗ ਦੇ ਅਸਰਾਂ ਦੀ ਜੀ ਵੀ ਜਿਹੜੀ ਹੈ ਜਿਹੜੀ ਗੱਲਬਾਤ ਕਰਦੇ ਹਾਂ ਤੇ ਹਾਲਾਤ ਨੂੰ ਜਿਹੜਾ ਉਧੇੜਨ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਚਤ ਦੀ। ਮੋਦੀ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਬਿਆਨ ਦਿੱਤੇ ਸੀ ਕਿ ਭਾਈ ਬਚਤ ਜਿਹੜੀ ਹੈ ਕਰਨੀ ਜ਼ਰੂਰੀ ਹੈ। ਜੋ ਹਾਲਾਤ ਦੁਨੀਆਦਾਰੀ ਦੇ ਉੱਤੇ ਬਣ ਰਹੇ ਹੈ ਤੇ ਉਸ ਦੀ ਮੁਹਿੰਮ ਅੱਜ ਦੀ ਜਿਹੜੀ ਦੇਖਣ ਨੂੰ ਮਿਲੀ ਹੈ ਸੁਰਖੀਆਂ ਦੇ ਵਿੱਚ, ਖਬਰਾਂ ਦੇ ਵਿੱਚ, ਵੀਡੀਓਜ਼ ਦੇ ਵਿੱਚ। ਹਰਿਆਣਾ ਸੀਐਮ ਦਾ ਜਿਹੜਾ ਵੱਡਾ ਫੈਸਲਾ, ਕਾਫਲੇ ਦੀਆਂ ਗੱਡੀਆਂ ਅੱਧੀਆਂ ਕੀਤੀਆਂ ਨੇ ਤੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਸੱਦੇ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਹੋਇਆਂ ਵੱਡਾ ਫੈਸਲਾ ਲਿਆ ਗਿਆ। ਮੁੱਖ ਮੰਤਰੀ ਨੇ ਆਪਣੇ ਕਾਫਲੇ ਦੇ ਵਿਚ ਸ਼ਾਮਲ ਗੱਡੀਆਂ ਦੀ ਗਿਣਤੀ ਘਟਾ ਕੇ ਅੱਧੀ ਕਰ ਦਿੱਤੀ ਤੇ ਹੁਣ ਮੁੱਖ ਮੰਤਰੀ ਦੀ ਸੁਰੱਖਿਆ ਤੇ ਹੇਠਲੇ ਅਮਲੇ ਦੇ ਵਿਚ ਸਿਰਫ਼ ਉਹੀ ਵਾਹਨ ਸ਼ਾਮਲ ਰਹਿਣਗੇ ਜਿਨ੍ਹਾਂ ਦੀ ਸੁਰੱਖਿਆ ਪੱਖੋਂ ਜਿਹੜੀ ਹੈ ਸਖ਼ਤ ਜ਼ਰੂਰਤ ਹੈ, ਬਾਕੀ ਸਾਰੇ ਜ਼ੀਰੋ ਕਰ ਦਿੱਤੇ ਜਾਣਗੇ। ਮੁੱਖ ਮੰਤਰੀ ਨੇ ਵਾਤਾਵਰਨ ਦੀ ਸੰਭਾਲ ਅਤੇ ਬਾਲਣ ਦੀ ਬਚਤ ਦਾ ਸੁਨੇਹਾ ਦਿੰਦਿਆਂ ਐਲਾਨ ਕੀਤਾ ਕਿ ਉਹ ਹਫ਼ਤੇ ਦੇ ਵਿਚ ਇਕ ਦਿਨ ਬਿਨਾਂ ਕਿਸੇ ਸਰਕਾਰੀ ਵਾਹਨ ਦੇ ਆਪਣਾ ਕੰਮਕਾਜ ਨਿਪਟਾਉਣਗੇ। ਉਨ੍ਹਾਂ ਸਪਸ਼ਟ ਕੀਤਾ ਕਿ ਜਨਤਕ ਸੇਵਾ ਦੇ ਵਿਚ ਲੱਗੇ ਲੋਕਾਂ ਨੂੰ ਖੁਦ ਮਿਸਾਲ ਬਣਨਾ ਚਾਹੀਦਾ ਹੈ। ਚੰਗਾ ਕਦਮ ਹੈ ਜੀ, ਜਿਹੜੇ ਕਾਫਲੇ ਲਈ ਫਿਰਦੇ ਹੋ ਹਜ਼ਾਰ ਹਜ਼ਾਰ ਬੰਦਾ, ਕਿਤੇ ਨਾ ਕਿਤੇ ਲੋਕਾਂ ਨੂੰ ਵੀ ਸੁੱਖ ਦਾ ਰਾਹ ਆਏਗਾ ਤੇ ਕਾਨੂੰਨੀ ਵਿਵਸਥਾ ਜਿਹੜੀ ਹੈ ਉਹਦੇ ਵਿਚ ਜੇ ਸੁਧਾਰ ਹੋਏਗਾ ਤੇ ਕਿਸੇ ਨੂੰ ਜਾਨੀ ਮਾਲੀ ਦੀ ਨੁਕਸਾਨ ਦੀ ਚਿੰਤਾ ਨਹੀਂ ਹੋਏਗੀ। ਇਹ ਜਿਹੜਾ ਤੁਹਾਡਾ ਫਰਜ਼ ਵੀ ਹੈ ਤੇ ਤੁਹਾਡੀ ਜੌਬ ਵੀ ਹੈ। ਤੇ ਮੁੱਖ ਮੰਤਰੀ ਨੇ ਰਾਜ ਦੇ ਸਮੂਹ ਮੰਤਰੀਆਂ ਤੇ ਉੱਚ ਅਧਿਕਾਰੀਆਂ ਨੂੰ ਸਖ਼ਤ ਲਹਿਜੇ ਦੇ ਵਿਚ ਕਿਹਾ ਕਿ ਦੌਰਿਆਂ ਦੇ ਦੌਰਾਨ ਗੱਡੀਆਂ ਦੇ ਲੰਮੇ ਚੌੜੇ ਕਾਫਲਿਆਂ ਤੋਂ ਗੁਰੇਜ਼ ਕੀਤਾ ਜਾਵੇ ਤੇ ਉਨ੍ਹਾਂ ਹਦਾਇਤ ਕੀਤੀ ਕਿ ਸਰਕਾਰੀ ਜਿਹੜੀਆਂ ਯਾਤਰਾਵਾਂ ਨੇ ਉਹਦੇ ਦੌਰਾਨ ਵਾਹਨਾਂ ਦੀ ਗਿਣਤੀ ਘੱਟ ਤੋਂ ਘੱਟ ਰੱਖੀ ਜਾਵੇ ਤਾਂ ਜੋ ਜਨਤਕ ਪੈਸੇ ਤੇ ਊਰਜਾ ਦੀ ਬਚਤ ਹੋ ਸਕੇ। ਅਰਥ ਵਿਵਸਥਾ ਜਿਹੜੀ ਹੈ ਹਰ ਸੂਬੇ ਦੀ ਡਾਵਾਂਡੋਲ ਹੈ, ਦੇਸ਼ ਦੀ ਤਾਂ ਹੈ ਹੀ ਹੈ। ਸੈਣੀ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਜਨਤਕ ਟਰਾਂਸਪੋਰਟ, ਬੱਸਾਂ, ਰੇਲ ਗੱਡੀਆਂ ਦੀ ਵਰਤੋਂ ਕਰਨ ਤੇ ਉਨ੍ਹਾਂ ਕਿਹਾ ਕਿ ਤੇਲ ਬਚਾਉਣ ਦੀ ਇਹ ਮੁਹਿੰਮ ਸਿਰਫ਼ ਸਰਕਾਰ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ, ਸਗੋਂ ਹਰ ਨਾਗਰਿਕ ਨੂੰ ਇਸ ਦੇ ਵਿਚ ਸਹਿਭਾਗੀ ਜਿਹੜਾ ਬਣਨਾ ਪਵੇਗਾ। ਦੂਸਰੇ ਪਾਸੇ ਪਾਰਟੀ ਫੰਡ ਮਾਮਲਾ ਕਾਂਡ ਜਿਹੜਾ ਉਹਦੇ ਵਿਚ ਘਿਰਿਆ, ਡਿਪਟੀ ਚੀਫ਼ ਇੰਜੀਨੀਅਰ ਬਹਾਲ ਕਰ ਦਿੱਤਾ ਗਿਆ। ਪਾਵਰਕੌਮ ਨੇ ਮੁੜ ਪੁਰਾਣੀ ਥਾਂ ਜਿਹੜੀ ਹੈ ਉਥੇ ਹੀ ਲਾ ਦਿੱਤਾ। ਵਿਜੀਲੈਂਸ ਬਿਊਰੋ ਦੇ ਵੱਲੋਂ ਪਾਰਟੀ ਫੰਡ ਮਾਮਲੇ ਦੇ ਵਿਚ ਫੜੇ ਡਿਪਟੀ ਚੀਫ਼ ਇੰਜੀਨੀਅਰ ਹਰਮਿੰਦਰ ਸਿੰਘ ਉਨ੍ਹਾਂ ਨੂੰ ਪਾਵਰਕੌਮ ਨੇ ਬਹਾਲੀ ਤੋਂ ਕੁਝ ਸਮੇਂ ਮਗਰੋਂ ਹੁਸ਼ਿਆਰਪੁਰ ਦਫ਼ਤਰ ਦੇ ਵਿਚ ਮੁੜ ਤੈਨਾਤ ਕੀਤਾ। ਇਸ ਦਫ਼ਤਰ ਦੇ ਵਿਚ ਪਹਿਲਾਂ ਉਸ ਦੇ ਉਤੇ ਕੇਸ ਦਰਜ ਹੋਇਆ ਸੀ। ਵਿਜੀਲੈਂਸ ਬਿਊਰੋ ਦੇ ਕੋਲ ਇਸ ਡਿਪਟੀ ਚੀਫ਼ ਇੰਜੀਨੀਅਰ ਦੀ ਸ਼ਿਕਾਇਤ ਕਰਨ ਵਾਲੇ ਐਕਸੀਅਨ ਲਖਵੀਰ ਸਿੰਘ ਉਨ੍ਹਾਂ ਨੂੰ ਮੁਕੇਰੀਆਂ ਤੋਂ ਬਦਲ ਕੇ ਪਹਿਲਾਂ ਗੁਰਦਾਸਪੁਰ ਟਰਾਂਸਫਰ ਕੀਤਾ ਗਿਆ, ਫਿਰ ਉਨ੍ਹਾਂ ਨੂੰ ਜਿਹੜਾ ਸੀ ਮਹੀਨੇ ਮਗਰੋਂ ਰਣਜੀਤ ਸਾਗਰ ਡੈਮ ਦੇ ਉਤੇ ਤੈਨਾਤ ਕਰ ਦਿੱਤਾ ਗਿਆ। ਵਿਜੀਲੈਂਸ ਰੇਂਜ ਜਲੰਧਰ ਦੇ ਵੱਲੋਂ ਹਰਮਿੰਦਰ ਸਿੰਘ ਖਿਲਾਫ਼ ਜਿਹੜੀ ਹੈ ਵੱਡੀ ਖੋਰੀ ਮਾਮਲੇ ਦੇ, ਜਾਣੀ ਕਿ ਭ੍ਰਿਸ਼ਟਾਚਾਰੀ ਦੇ ਮਾਮਲੇ ਚ ਐਫ ਆਈ ਆਰ ਜਿਹੜੀ ਹੈ ਦਰਜ ਹੋਈ ਸੀ 1 ਫਰਵਰੀ 2025 ਨੂੰ। ਪਾਵਰਕੌਮ ਨੇ ਅਗਲੇ ਦਿਨ ਹਰਮਿੰਦਰ ਸਿੰਘ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਤੇ ਐਫ ਆਈ ਆਰ ਮੁਤਾਬਕ ਲਖਵੀਰ ਸਿੰਘ ਉਨ੍ਹਾਂ ਦਸਿਆ ਕਿ ਉਸ ਨੂੰ ਡਿਪਟੀ ਚੀਫ਼ ਇੰਜੀਨੀਅਰ ਹਰਮਿੰਦਰ ਸਿੰਘ ਉਨ੍ਹਾਂ ਨੇ 29 ਜਨਵਰੀ ਨੂੰ ਦਫ਼ਤਰ ਬੁਲਾ ਕੇ ਪਾਰਟੀ ਫੰਡ ਦੇ ਨਾਮ ਦੇ ਉਤੇ 50,000 ਰੁਪਏ ਦੀ ਮੰਗ ਕੀਤੀ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਹ ਪਾਰਟੀ ਫੰਡ ਦੇ ਨਾਮ ਹੇਠ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ। ਪੰਜਾਬ ਵਿਧਾਨ ਸਭਾ ਦੇ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹੁਣਾਂ ਨੇ ਵੀ ਪਾਰਟੀ ਫੰਡ ਮਾਮਲਾ ਸਦਨ ਦੇ ਵਿਚ ਉਠਾਇਆ ਸੀ। ਐਕਸੀਅਨ ਲਖਵਿੰਦਰ ਸਿੰਘ ਉਨ੍ਹਾਂ ਨੇ ਹੁਣ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਉਪਰੋਕਤ ਮਿੱਥਿਆ ਦੱਸੀ ਹੈ। ਉਨ੍ਹਾਂ ਪੱਤਰ ਦੇ ਵਿਚ ਕਿਹਾ ਕਿ ਹਰਮਿੰਦਰ ਸਿੰਘ ਦੀ ਜਿਹੜੀ ਹੈ 28 ਫਰਵਰੀ 2025 ਨੂੰ ਜ਼ਮਾਨਤ ਹੋ ਗਈ ਸੀ ਤੇ ਮੁਅੱਤਲ ਦੇ ਦੌਰਾਨ ਹਰਮਿੰਦਰ ਸਿੰਘ ਨੂੰ ਅੰਮ੍ਰਿਤਸਰ ਤੈਨਾਤ ਕੀਤਾ ਗਿਆ ਸੀ। ਉਨ੍ਹਾਂ ਲਿਖਿਆ ਕਿ ਡਿਪਟੀ ਚੀਫ਼ ਇੰਜੀਨੀਅਰ ਨੂੰ ਬਹਾਲੀ ਦੇ ਮਗਰੋਂ ਉਸੇ ਜ਼ਿਲ੍ਹੇ ਉਸੇ ਦਫ਼ਤਰ ਉਸੇ ਆਸਾਮੀ ਉਤੇ ਜਿਹੜਾ ਹੁਣ ਤੈਨਾਤ ਕੀਤਾ ਹੈ, ਜਿਸ ਦੇ ਦਫ਼ਤਰ ਦੇ ਵਿਚ ਤੈਨਾਤੀ ਦੇ ਦੌਰਾਨ ਵਿਜੀਲੈਂਸ ਕੇਸ ਜਿਹੜਾ ਦਰਜ ਹੋਇਆ ਸੀ। ਪੱਤਰ ਦੇ ਵਿਚ ਲਿਖਿਆ ਕਿ ਸੁਪਰੀਮ ਕੋਰਟ ਅਨੁਸਾਰ ਬਹਾਲੀ ਮਗਰੋਂ ਕੋਈ ਵੀ ਅਧਿਕਾਰੀ ਉਸੇ ਦਫ਼ਤਰ ਦੇ ਵਿਚ ਤੈਨਾਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਲਿਖਿਆ ਕਿ ਜੋ ਪਾਰਟੀ ਫੰਡ ਮਾਮਲੇ ਦੇ ਵਿਚ ਸਰਕਾਰੀ ਗਵਾਹ ਨੇ ਉਹ ਹੁਣ ਡਿਪਟੀ ਚੀਫ਼ ਇੰਜੀਨੀਅਰ ਅਧੀਨ ਕੰਮ ਕਰ ਰਹੇ ਨੇ, ਜਿਸ ਦੇ ਨਾਲ ਕੇਸ ਪ੍ਰਭਾਵਿਤ ਹੋਵੇਗਾ। ਐਕਸੀਅਨ ਲਖਵੀਰ ਸਿੰਘ ਉਨ੍ਹਾਂ ਨੇ ਮੰਗ ਕੀਤੀ ਕਿ ਇਸ ਅਧਿਕਾਰੀ ਨੂੰ ਫੌਰੀ ਹੁਸ਼ਿਆਰਪੁਰ ਸਰਕਲ ਦੇ ਵਿਚੋਂ ਤਬਦੀਲ ਕੀਤਾ ਜਾਵੇ ਤੇ ਅਜਿਹਾ ਨਾ ਹੋਣ ਦੀ ਸੂਰਤ ਦੇ ਵਿਚ ਉਹ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਉਣ ਦੇ ਲਈ ਮਜਬੂਰ ਹੋਣਗੇ। ਦੂਸਰੇ ਪਾਸੇ CBI ਰੇਡ ਫਰਾਰ ਰੀਡਰ ਜਿਹੜਾ ਸਾਬ ਤਾਂ ਨਖਰੇਬਾਜ਼ ਨਿਕਲੇ ਨੇ। CBI ਦੇ ਜਾਲ ਦੇ ਵਿਚ ਫਸੇ ਵਿਜੀਲੈਂਸ ਬਿਊਰੋ ਪੰਜਾਬ ਦੇ ਮੁੱਖ ਡਾਇਰੈਕਟਰ ਦੇ ਰੀਡਰ ਇੰਸਪੈਕਟਰ OP ਰਾਣਾ ਨੇ ਮੁਫ਼ਤ ਦੀ ਜਿਹੜੀ ਹੈ ਗਾਂ ਦੇ ਕੌਣ ਦੰਦ ਗਿਣਦਾ ਅਖਾਣ ਨੂੰ ਵੀ ਜਿਹੜਾ ਝੂਠਾ ਕਰ ਦਿੱਤਾ ਹੈ। CBI ਨੇ ਜਿਹੜਾ ਟਰੈਪ ਆਪਰੇਸ਼ਨ ਦੇ ਦੌਰਾਨ 13 ਲੱਖ ਅਤੇ ਸੈਮਸੰਗ ਕੰਪਨੀ ਦਾ ਮੋਬਾਈਲ ਫੋਨ ਬਰਾਮਦ ਕੀਤਾ ਸੀ। CBI ਨੇ 11 ਮਈ ਨੂੰ ਅੰਕਿਤ ਵਧਵਾ ਨੂੰ ਜਿਹੜਾ ਸੀ ਪੰਜਾਬ ਸਰਕਾਰ ਦੇ ਇੱਕ ETO ਤੋਂ 13 ਲੱਖ ਰੁਪਏ ਅਤੇ ਮੋਬਾਈਲ ਫੋਨ ਲੈਂਦੇ ਹੋਏ ਫੜਿਆ। ਮਗਰੋਂ ਵਿਜੀਲੈਂਸ ਦੇ ਵਿਚੋਲੇ ਵਿਕਾਸ ਗੋਇਲ ਤੇ ਰਾਘਵ ਗੋਇਲ ਜਿਹੜੇ ਨੇ ਉਨ੍ਹਾਂ ਨੂੰ ਵੀ ਸੀਬੀਆਈ ਨੇ ਦਬੋਚ ਲਿਆ ਸੀ। ਸੀਬੀਆਈ ਅਦਾਲਤ ਨੇ ਰੀਡਰ ਓਪੀ ਰਾਣਾ ਦੇ 26 ਮਈ ਤੱਕ ਦੇ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ। ਸੀਬੀਆਈ ਨੇ ਜਿਹੜਾ ਅਦਾਲਤ ਦੇ ਵਿਚ ਖੁਲਾਸਾ ਕੀਤਾ ਕਿ ਰਾਘਵ ਗੋਇਲ ਦੇ ਮੋਬਾਈਲ ਫੋਨ ਦੀ ਚੈਟ ਦੇ ਵਿਚ ਕਈ ਨਵੇਂ ਤੱਥ ਉਭਰੇ ਨੇ, ਜਿਨ੍ਹਾਂ ਦੇ ਵਿਚ ਰਾਘਵ ਗੋਇਲ ਜਿਹੜਾ ਉਹਨੇ ਵਿਜੀਲੈਂਸ ਰੀਡਰ ਦੇ ਨਾਲ ਸ਼ਿਕਾਇਤਕਰਤਾ ਦੇ ਵੱਲੋਂ ਦਿੱਤੇ ਜਾਣ ਵਾਲੇ ਸੈਮਸੰਗ ਗਲੈਕਸੀ ਮੋਬਾਈਲ ਫੋਨ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਸੀਬੀਆਈ ਨੇ ਅਦਾਲਤ ਦੇ ਵਿਚ ਦਸਿਆ ਕਿ ਇਥੋਂ ਤੱਕ ਕਿ ਰਿਸ਼ਵਤ ਦੇ ਵਿਚ ਲਏ ਜਾਣ ਵਾਲੇ ਮੋਬਾਈਲ ਫੋਨ ਦੇ ਰੰਗ ਦੇ ਬਾਰੇ ਵੀ ਰੀਡਰ ਰਾਣਾ ਨੇ ਰਾਘਵ ਗੋਇਲ ਦੇ ਨਾਲ ਵਟਸਐਪ ਚੈਟ ਕੀਤੀ ਹੈ, ਚਰਚਾ ਹੋਈ ਹੈ। ਦੱਸਦੇ ਹਾਂ ਕਿ ਇਹਦੇ ਵਿਚ ਦਸਿਆ ਗਿਆ ਕਿ ਖਾਸ ਰੰਗ ਹੀ ਜਿਹੜਾ ਰੀਡਰ ਰਾਣਾ ਨੂੰ ਪਸੰਦ ਸੀ। ਸੈਮਸੰਗ ਗਲੈਕਸੀ ਮੋਬਾਈਲ ਫੋਨ ਦੇ ਰੰਗ ਦੇ ਬਾਰੇ ਰੀਡਰ ਰਾਣਾ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦਾ ਸੀ। ਆਖਰ ਸ਼ਿਕਾਇਤਕਰਤਾ ਨੇ ਸੈਮਸੰਗ ਗਲੈਕਸੀ ਜੈਡ ਫੋਲਡ 7 ਮੋਬਾਈਲ ਫੋਨ ਜਿਹੜਾ ਖਰੀਦ ਕੇ ਦਿੱਤਾ, ਜੋ ਟ੍ਰੈਪ ਦੇ ਦੌਰਾਨ ਵੀ ਫੜਿਆ ਗਿਆ। ਦੂਸਰੇ ਪਾਸੇ ਚੋਣ ਕਮਿਸ਼ਨ ਨੇ ਪੰਜਾਬ ਸਮੇਤ 16 ਸੂਬਿਆਂ ਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਜਿਹੜਾ SIR ਦੇ ਤੀਸਰੇ ਪੜਾਅ ਦਾ ਐਲਾਨ ਕਰ ਦਿੱਤਾ। ਪਰ ਇਸ ਦੇ ਨਾਲ ਹੀ ਜਿਹੜਾ ਪੰਜਾਬ ਦੇ ਵਿਚ ਇਸਦੇ ਖਿਲਾਫ਼ ਆਵਾਜ਼ ਉੱਠਣੀ ਸ਼ੁਰੂ ਹੋ ਗਈ ਹੈ। ਪੰਜਾਬ ਕਾਂਗਰਸ ਦੇ ਵੱਲੋਂ ਚੋਣ ਕਮਿਸ਼ਨ ਦੀ SIR ਪ੍ਰਕਿਰਿਆ ਦੇ ਉੱਤੇ ਇਤਰਾਜ਼ ਜਤਾਇਆ। ਵੜਿੰਗ ਦੇ ਵੱਲੋਂ ਬੰਗਾਲ ਤੇ ਬਿਹਾਰ ਵਾਲੀ ਖੇਡ ਪੰਜਾਬ ਦੇ ਵਿਚ ਨਹੀਂ ਚੱਲੇਗੀ ਉਹ ਜਿਹੜਾ ਦੱਸਿਆ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੁਣਾਂ ਨੇ ਅੱਜ ਪੰਜਾਬ ਦੇ ਵਿਚ ਸਪੈਸ਼ਲ ਇੰਟੈਨਸਿਵ ਰਿਵੀਜ਼ਨ ਜਿਹੜੀ ਹੈ SIR ਮੁਹਿੰਮ ਦੇ ਸਮੇਂ ਦੇ ਉੱਤੇ ਸਵਾਲ ਖੜੇ ਕੀਤੇ ਹੈ, ਜਦੋਂ ਕਿ ਰਾਜ ਦੇ ਵਿਚ ਵਿਧਾਨ ਸਭਾ ਚੋਣਾਂ ਦੇ ਲਈ 10 ਮਹੀਨੇ ਤੋਂ ਵੀ ਘੱਟ ਸਮਾਂ ਬਚਿਆ। ਭਾਰਤੀ ਚੋਣ ਆਯੋਗ ਦੇ ਵੱਲੋਂ ਇਸ ਸਬੰਧੀ ਕੀਤੇ ਐਲਾਨ ਦੇ ਉੱਤੇ ਪ੍ਰਤੀਕਿਰਿਆ ਦਿੰਦਿਆਂ ਵੜਿੰਗ ਹੁਣਾਂ ਕਿਹਾ ਕਿ ਪੰਜਾਬ ਦੇ ਵਿਚ ਚੋਣਾਂ ਤੋਂ ਬਾਅਦ ਵੀ ਇਹ ਕਾਰਵਾਈ ਜਿਹੜੀ ਕੀਤੀ ਜਾ ਸਕਦੀ ਸੀ ਤਾਂ ਜੋ ਲੋਕਾਂ ਨੂੰ ਇਹ ਭਰੋਸਾ ਰਹੇ ਕਿ ਇਸ ਦੇ ਪਿੱਛੇ ਕੋਈ ਲੁਕਿਆ ਹੋਇਆ ਕੋਈ ਏਜੰਡਾ ਨਹੀਂ ਹੈ। ਉਨ੍ਹਾਂ ਕਿਹਾ ਕਿ ਬਿਹਾਰ ਤੇ ਪੱਛਮੀ ਬੰਗਾਲ ਦੀਆਂ ਚੋਣਾਂ ਨੇ ਇਹ ਗੱਲ ਬਿਲਕੁਲ ਸਾਫ਼ ਕਰ ਦਿੱਤੀ ਹੈ ਕਿ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਇਕ ਆਗਿਆਕਾਰੀ ਚੋਣ ਆਯੋਗ ਦੀ ਮਦਦ ਦੇ ਨਾਲ ਵੋਟਰ ਸੂਚੀਆਂ ਦੀ ਸਪੈਸ਼ਲ ਜਿਹੜੀ ਹੈ SIR ਵਰਗੀ ਧੋਖਾਧੜੀ ਵਾਲੀ ਕਾਰਵਾਈ ਰਾਹੀਂ ਚੋਣ ਨਤੀਜਿਆਂ ਨੂੰ ਆਪਣੇ ਹੱਕ ਦੇ ਵਿਚ ਮੋੜ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਚ 10 ਮਹੀਨਿਆਂ ਤੋਂ ਵੀ ਘੱਟ ਸਮੇਂ ਦੇ ਵਿਚ ਚੋਣਾਂ ਹੋਣੀਆਂ ਨੇ, ਹੋ ਸਕਦਾ ਕਿ ਇਸ ਤੋਂ ਵੀ ਪਹਿਲਾਂ ਹੋ ਜਾਣ। ਉਨ੍ਹਾਂ ਸਵਾਲ ਕੀਤਾ ਕਿ ਫਿਰ ਇੱਥੇ ਇਹ ਮੁਹਿੰਮ ਚਲਾਉਣ ਦੀ ਇੰਨੀ ਜਲਦੀ ਕਿਉਂ ਹੈ। PCC ਪ੍ਰਧਾਨ ਨੇ ਪੁੱਛਿਆ ਕਿ ਜਲਦ ਹੀ ਜਦੋਂ ਉੱਤਰ ਪ੍ਰਦੇਸ਼ ਅਤੇ ਗੋਆ ਵਰਗੇ ਰਾਜਾਂ ਦੇ ਵਿਚ ਇਹ SIR ਮੁਹਿੰਮ 6 ਮਹੀਨੇ ਪਹਿਲਾਂ ਹੀ ਕਰਵਾਈ ਜਾ ਚੁੱਕੀ ਹੈ ਤੇ ਉਹ ਰਾਜ ਵੀ ਪੰਜਾਬ ਦੇ ਨਾਲ ਹੀ ਚੋਣਾਂ ਵੱਲ ਜਾ ਰਹੇ ਨੇ ਤਾਂ ਪੰਜਾਬ ਦੇ ਵਿਚ ਅਭਿਆਸ ਉਸ ਵੇਲੇ ਕਿਉਂ ਨਹੀਂ ਕੀਤਾ ਗਿਆ, ਇਹ ਸਵਾਲ ਖੜੇ ਹੋਏ ਨੇ। ਦੂਸਰੇ ਪਾਸੇ ਹੋਵੇਗਾ ਸੋਧ ਬਿੱਲ ਕਾਨੂੰਨ ਦੇ ਵਿਚ ਕੁਝ ਨਾ ਕੁਝ ਸੋਧ ਹੋ ਸਕਦੀ ਹੈ। ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੂ ਚੱਕ ਉਹਨਾਂ ਨੇ ਬੇਅਦਬੀ ਕਾਨੂੰਨ ਨੂੰ ਦੇਖਦਿਆਂ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਜਿਹੜਾ 226 ਦੇ ਵਿਚ ਸੋਧ ਕਰਨ ਦੇ ਬਿਆਨ ਦੇ ਨਾਲ ਫਿਰ ਤੋਂ ਚਰਚਾ ਜਿਹੜੀ ਚੱਲਣੀ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ ਪੰਜਾਬ ਸਰਕਾਰ ਦੀ ਕਾਰਜਗੁਜ਼ਾਰੀ ਦੇ ਉੱਤੇ ਵੀ ਸਵਾਲ ਦੇ ਚਿੰਨ ਜਿਹੜੇ ਲੱਗਣੇ ਸ਼ੁਰੂ ਹੋ ਗਏ ਹੈ। ਪੰਜਾਬ ਦੇ ਰਾਜਪਾਲ ਤੇ ਵੀ ਸਵਾਲ ਖੜੇ ਹੋਏ ਨੇ। ਪਹਿਲਾਂ ਇਸ ਨੂੰ ਜਿਹੜਾ ਪਾਸ ਕਰਨ ਦੇ ਲਈ ਹਸਤਾਖਰ ਤਾਂ ਉਨ੍ਹਾਂ ਨੇ ਵੀ ਕੀਤੇ, ਦੂਜੇ ਪਾਸੇ ਇਸ ਬਿੱਲ ਨੂੰ ਪਾਸ ਕਰਨ ਤੋਂ ਪਹਿਲਾਂ ਨਾ ਤਾਂ SGPC ਤੇ ਨਾ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਸ ਬਿੱਲ ਦਾ ਜਿਹੜਾ ਖਰੜਾ ਭੇਜਿਆ ਗਿਆ, ਜਦੋਂ ਕਿ ਉਨ੍ਹਾਂ ਨੇ ਇਸ ਦੀ ਮੰਗ ਵੀ ਕੀਤੀ ਸੀ ਤੇ ਸਾਨੂੰ ਬਿੱਲ ਪਾਸ ਕਰਨ ਦੇ ਵਿਚ ਕੋਈ ਤੰਗੀ ਪਰੇਸ਼ਾਨੀ ਨਹੀਂ ਹੈ, 24 ਤੋਂ 48 ਘੰਟਿਆਂ ਦੇ ਵਿਚ ਵਾਪਸ ਕਰ ਦਾਂਗੇ ਪਰ ਖਰੜਾ ਭੇਜੋ। ਪਰ ਖਰੜਾ ਨਹੀਂ ਭੇਜਿਆ ਗਿਆ ਤੇ ਬਿੱਲ ਪਾਸ ਕਰ ਦਿੱਤਾ ਗਿਆ। ਆਪਣੇ ਪੱਖ ਜਿਹੜਾ ਦਰਜ ਕਰਕੇ ਕਹਿੰਦੇ ਨੇ ਹੁਣ ਜੇਕਰ ਕਹਿੰਦੇ ਜਿਸ ਦੇ ਨਾਲ ਸਰਕਾਰ ਨੂੰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਉਨ੍ਹਾਂ ਨੂੰ ਵੀ ਤਲਬ ਕੀਤਾ ਗਿਆ ਸੀ ਤੇ ਵਿਸ਼ੇਸ਼ ਸੈਸ਼ਨ ਦੇ ਵਿਚ ਪਾਸ ਕੀਤੇ ਇਸ ਬਿੱਲ ਦੇ ਉਤੇ ਸਪਸ਼ਟੀਕਰਨ ਲਿਆ ਗਿਆ। 15 ਦਿਨਾਂ ਦੇ ਵਿਚ ਦੁਬਾਰਾ ਇਸ ਦੇ ਵਿਚ ਕਮੀਆਂ ਨੂੰ ਦੂਰ ਕਰਨ ਜਾਂ ਫਿਰ ਇਸ ਨੂੰ ਬਿੱਲ ਨੂੰ ਰੱਦ ਕਰਨ ਵਿਸ਼ੇਸ਼ ਸੈਸ਼ਨ ਬੁਲਾ ਕੇ ਕਿਹਾ ਗਿਆ ਤੇ ਹੁਣ ਜਿਹੜਾ ਬਿੱਲ ਨੂੰ ਖਤਮ ਕਰੋ ਜਾਂ ਫਿਰ ਸਿੱਖ ਸਿਧਾਂਤਾਂ ਦੇ ਅਨੁਸਾਰ ਇਸ ਦੇ ਵਿਚ ਸੋਧ ਕਰੋ ਦਾ ਹੁਕਮ ਦਿੱਤਾ ਗਿਆ ਸੀ। ਹੁਣ ਪੰਜਾਬ ਦੇ ਗਵਰਨਰ ਦੇ ਦੁਆਰਾ ਇਸ ਉਪਰ ਆਏ ਬਿਆਨ ਦੇ ਵਿਚ ਸੂਬਾ ਸਰਕਾਰ ਵੀ ਘਿਰਦੀ ਨਜ਼ਰ ਆ ਰਹੀ ਹੈ ਤੇ ਪੰਜਾਬ ਦੇ ਗਵਰਨਰ ਨੇ ਹੁਣ ਕਿਹਾ ਕਿ ਜੋ ਇਤਰਾਜ਼ ਇਸ ਬਿੱਲ ਐਕਟ ਨੂੰ ਲੈ ਕੇ ਜਿਹੜਾ ਪਾਸ ਕਰਨ ਤੋਂ ਬਾਅਦ ਉੱਠ ਰਹੇ ਨੇ ਉਸ ਦੇ ਵਿਚ ਸੋਧਾਂ ਕੀਤੀਆਂ ਜਾ ਸਕਦੀਆਂ ਨੇ। ਜੇਕਰ ਸੂਬਾ ਸਰਕਾਰ ਤੇ ਸਿੱਖ ਸੰਸਥਾਵਾਂ ਉਨ੍ਹਾਂ ਨੇ ਨਾਮ ਲੈ ਕੇ ਨਹੀਂ ਕਿਹਾ ਜਾਂ ਹੋਰ ਵੀ ਧਿਰਾਂ ਜੋ ਇਸ ਐਕਟ ਦੇ ਨਾਲ ਸਹਿਮਤ ਨਹੀਂ ਨੇ ਤਾਂ ਗਵਰਨਰ ਦੇ ਨਾਲ ਇਸ ਸੰਬੰਧੀ ਬਾਤਚੀਤ ਜਿਹੜੀ ਆ ਕਰ ਸਕਦੀਆਂ ਨੇ ਤੇ ਆਪਣੇ ਪੱਖ ਰੱਖ ਸਕਦੀਆਂ ਨੇ। ਜੇ ਉਹਨਾਂ ਦੇ ਸੁਝਾਅ ਠੀਕ ਹੋਣਗੇ ਤਾਂ ਇਸ ਦੇ ਵਿੱਚ ਜਿਹੜਾ ਟਕਰਾਅ ਜਾਂ ਜਿੱਦ ਨਹੀਂ ਹੋਣੀ ਚਾਹੀਦੀ। ਇਸ ਮਸਲੇ ਨੂੰ ਜਿਹੜਾ ਪਿਆਰ ਦੇ ਨਾਲ ਕਹਿੰਦੇ ਸੁਲਝਾਇਆ ਜਾ ਸਕਦਾ ਤਾਂ ਜੋ ਸਾਰੀਆਂ ਧਿਰਾਂ ਇਸ ਐਕਟ ਦੇ ਨਾਲ ਸਹਿਮਤ ਜਿਹੜੀਆਂ ਹੋ ਸਕਣ। ਦੂਸਰੇ ਪਾਸੇ ਪੰਜਾਬ ਸਰਕਾਰ ਜਿਹੜੀ ਹੈ ਘਿਰ ਰਹੀ ਹੈ ਨਸ਼ਿਆਂ ਦੇ ਮਾਮਲੇ ਦੇ ਵਿੱਚ। ਹਾਈਕੋਰਟ ਨੇ ਨਸ਼ਿਆਂ ਦੀ ਰੋਕਥਾਮ ਦੇ ਲਈ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ। ਪੰਜਾਬ ਦੇ ਵਿੱਚ ਨਸ਼ਿਆਂ ਦੀ ਗੰਭੀਰ ਸਮੱਸਿਆ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਖ਼ਤ ਰੁੱਖ ਅਖਤਿਆਰ ਕੀਤਾ। ਮੁੱਖ ਜੱਜ ਜਿਹੜੇ ਨੇ ਸ਼ੀਲ ਨਾਗੂ ਤੇ ਜਸਟਿਸ ਸੰਜੀਵ ਬੇਰੀ ਦੀ ਬੈਂਚ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ NDPS ਨਸ਼ੀਲੇ ਪਦਾਰਥ ਐਕਟ ਦੇ ਤਹਿਤ ਅਪਰਾਧਾਂ ਨੂੰ ਰੋਕਣ ਦੇ ਲਈ ਪੁਖਤਾ ਤਰੀਕੇ ਦੇ ਅਤੇ ਸਾਧਨ ਸੁਝਾਵੇ ਸਨ। ਅਦਾਲਤ ਨੂੰ ਦੱਸਿਆ ਗਿਆ ਕਿ ਸਿਰਫ ਇਕ ਸਾਲ ਦੇ ਅੰਦਰ ਅੰਦਰ ਮੋੜ ਬਠਿੰਡਾ ਜਿਹੜਾ ਉਹਦੇ ਇਕੋ ਹੀ ਪੁਲਿਸ ਸਟੇਸ਼ਨ ਦੇ ਵਿਚ ਨਸ਼ਿਆਂ ਦੇ ਨਾਲ ਸੰਬੰਧਿਤ 82 FIR ਦਰਜ ਹੋਈਆਂ ਨੇ। ਹਾਈਕੋਰਟ ਨੇ ਇਹ ਜਿਹੜਾ ਕਾਰਵਾਈ ਦੀ ਟ੍ਰਿਬਿਊਨ ਵਿਚ ਛਪੀ ਹੋਈ ਇਕ ਖ਼ਬਰ ਦਾ ਜਿਹੜਾ ਖੁਦ ਨੋਟਿਸ ਸੂ ਮੋਟੋ ਲੈਂਦਿਆਂ ਸ਼ੁਰੂ ਕੀਤੀ। ਉਹ ਖ਼ਬਰ ਦੇ ਵਿਚ ਦਸਿਆ ਗਿਆ ਸੀ ਕਿ ਬਠਿੰਡਾ ਦੇ ਪਿੰਡ ਵਾਸੀ ਨਸ਼ਿਆਂ ਦੀ ਖੁੱਲ੍ਹੇਆਮ ਵਿਕਰੀ ਤੇ ਇਕ ਨੌਜਵਾਨ ਦੀ ਓਵਰਡੋਜ਼ ਦੇ ਨਾਲ ਹੋਈ ਮੌਤ ਤੋਂ ਇੰਨੇ ਤੰਗ ਆ ਗਏ ਸਨ ਕਿ ਉਨ੍ਹਾਂ ਨੇ ਕੰਧਾਂ ਦੇ ਉੱਤੇ ਲਿਖ ਦਿੱਤਾ ਕਿ ਇੱਥੇ ਹੈਰੋਇਨ ਖੁੱਲ੍ਹੇ ਆਮ ਵਿਕਦੀ ਹੈ। ਲਿਖ ਕੇ ਨਸ਼ਾ ਤਸਕਰਾਂ ਦੇ ਘਰਾਂ ਦੇ ਵੱਲ ਇਸ਼ਾਰਾ ਕਰ ਦਿੱਤਾ ਸੀ। ਇਸ ਰਿਪੋਰਟ ਤੋਂ ਜਿਹੜਾ ਸੀ ਬਾਅਦ ਪੁਲਿਸ ਹਰਕਤ ਦੇ ਵਿਚ ਆਉਂਦੀ ਹੈ ਤੇ ਕੰਧਾਂ ਦੇ ਉੱਤੇ ਲਿਖੇ ਸੁਨੇਹੇ ਮਿਟਾਉਣ ਦੇ ਵਿਚ ਜੁੱਟ ਜਾਂਦੀ ਹੈ। ਅਦਾਲਤ ਨੇ 16 ਦਸੰਬਰ 2025 ਨੂੰ SSP ਵੱਲੋਂ ਪੇਸ਼ ਕੀਤੀ ਗਈ ਸਟੇਟਸ ਰਿਪੋਰਟ ਦੇ ਉੱਤੇ ਗੌਰ ਜਿਹੜਾ ਕਰਦਿਆਂ ਕਿਹਾ ਕਿ 1 ਜਨਵਰੀ ਤੋਂ 1 ਦਸੰਬਰ ਤੱਕ 2025 ਦੇ ਵਿਚਕਾਰ ਇੰਨੀ ਵੱਡੀ ਗਿਣਤੀ ਦੇ ਵਿਚ ਮਾਮਲੇ ਦਰਜ ਹੋਣਾ ਤੇ ਵੱਡੀ ਮਾਤਰਾ ਦੇ ਵਿਚ ਨਸ਼ੀਲੇ ਪਦਾਰਥ ਫੜੇ ਜਾਣ ਦਾ ਚਿੰਤਾ ਦਾ ਜਿਹੜਾ ਵਿਸ਼ਾ ਹੈ। ਅਦਾਲਤ ਨੇ ਇਹ ਵੀ ਸਵਾਲ ਚੁੱਕਿਆ ਕਿ ਅਜੇ ਤੱਕ ਇਹ ਸਪਸ਼ਟ ਨਹੀਂ ਹੈ ਕਿ ਇਨ੍ਹਾਂ 82 ਮਾਮਲਿਆਂ ਦੀ ਜਾਂਚ ਕਿਸ ਪੱਧਰ ਦੇ ਉੱਤੇ ਪਹੁੰਚੀ ਹੈ। ਹੁਣ ਅਦਾਲਤ ਨੇ ਪੰਜਾਬ ਸਰਕਾਰ ਨੂੰ ਹਲਫ਼ਨਾਮਾ ਦਾਇਰ ਕਰਕੇ ਇਹ ਦੱਸਣ ਦੇ ਲਈ ਕਹਿ ਦਿੱਤਾ ਕਿ ਇਨ੍ਹਾਂ ਸਾਰੇ ਮਾਮਲਿਆਂ ਦੇ ਵਿਚ ਹੁਣ ਤੱਕ ਕੀ ਜਾਂਚ ਹੋਈ ਹੈ। ਇਸ ਦੇ ਨਾਲ ਹੀ ਸਰਕਾਰ ਨੂੰ ਭਵਿੱਖ ਦੇ ਵਿਚ ਅਜਿਹੇ ਗੰਭੀਰ ਅਪਰਾਧਾਂ ਨੂੰ ਰੋਕਣ ਦੇ ਲਈ ਠੋਸ ਯੋਜਨਾ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਨੇ। ਅਦਾਲਤ ਨੇ ਪਹਿਲਾਂ ਹੀ ਸਰਕਾਰ ਨੂੰ ਪਿੰਡਾਂ ਦੇ ਵਿਚ ਨਸ਼ਾ ਰੋਕਣ ਦੇ ਲਈ ਕੀਤੇ ਗਏ ਤਤਕਾਲੀ ਉਪਾਵਾਂ ਤੇ ਪ੍ਰਭਾਵਸ਼ਾਲੀ ਪੁਲਿਸਿੰਗ ਬਾਰੇ ਰਿਪੋਰਟ ਦੇਣ ਦੇ ਲਈ ਵੀ ਕਿਹਾ ਸੀ। ਇਸ ਮਾਮਲੇ ਦੇ ਵਿਚ ਦੀ ਅਗਲੀ ਸੁਣਵਾਈ 25 ਮਈ ਨੂੰ ਹੁਣ ਹੋਵੇਗੀ। ਦੂਸਰੇ ਪਾਸੇ 25,000 ਕਰੋੜ ਦਾ ਮਾਮਲਾ ਫਰੀਦਕੋਟ ਰੋਇਲ ਪ੍ਰਾਪਰਟੀ ਡਿਸਪਿਊਟ ਜਿਹੜਾ ਚੱਲ ਰਿਹਾ। ਫਰੀਦਕੋਟ ਫਰੀਦਕੋਟ ਰਿਆਸਤ ਦੀ 25,000 ਕਰੋੜ ਦੀ ਜਾਇਦਾਦ ਦਾ ਝਗੜਾ ਹੁਣ ਆਪਸੀ ਸਹਿਮਤੀ ਦੇ ਨਾਲ ਕਹਿੰਦੇ ਸੁਲਝਣ ਦੀ ਆਸ ਬੱਝੀ ਹੈ। ਦੇਖਦੇ ਹਾਂ ਕੀ ਕੁਝ ਵਾਪਰਦਾ ਹੈ ਤੇ ਉਹ ਖਬਰ ਜਿਹੜੀ ਲੈ ਲਈਏ ਨਾਲ ਤੇ ਫਿਰ ਆਪਾਂ ਰਾਜਨ ਸੈਣੀ ਜੀ ਦੀ ਗੱਲਬਾਤ ਸੁਣਦੇ ਹਾਂ। ਤੇ ਫਰੀਦਕੋਟ ਦੇ ਆਖਰੀ ਰਾਜਾ ਹਰਿੰਦਰ ਸਿੰਘ ਬਰਾੜ ਦੀ ਲਗਭਗ 25,000 ਕਰੋੜ ਦੀ ਜਿਹੜੀ ਹੈ ਸ਼ਾਹੀ ਵਿਰਾਸਤ ਨੂੰ ਲੈ ਕੇ ਪਿਛਲੇ 34 ਸਾਲਾਂ ਤੋਂ ਚੱਲ ਰਹੀ ਕਾਨੂੰਨੀ ਲੜਾਈ ਹੁਣ ਜਿਹੜੀ ਆਪਸੀ ਸਹਿਮਤੀ ਦੇ ਨਾਲ ਖਤਮ ਹੋ ਸਕਦੀ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਹੱਲ ਦੇ ਲਈ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਰਾਜੇਸ਼ ਬਿੰਦਲ ਨੂੰ ਸਾਲਸ ਨਿਯੁਕਤ ਕੀਤਾ। ਇਹ ਜਿਹੜਾ ਫੈਸਲਾ ਦੋਵਾਂ ਧਿਰਾਂ ਦੀ ਸਹਿਮਤੀ ਤੋਂ ਬਾਅਦ ਲਿਆ ਗਿਆ। ਅਦਾਲਤ ਨੇ ਸਾਲਸ ਨੂੰ ਜਿਹੜਾ ਅਗਲੇ 4 ਤੋਂ 6 ਹਫ਼ਤਿਆਂ ਦੇ ਅੰਦਰ ਅੰਦਰ ਆਪਣੀ ਰਿਪੋਰਟ ਸੌਂਪਣ ਦੇ ਲਈ ਕਿਹਾ। ਸੁਪਰੀਮ ਕੋਰਟ ਨੇ ਆਪਣੇ ਹੁਕਮਾਂ ਦੇ ਵਿਚ ਦਸਿਆ ਕਿ ਦੋ ਕਾਨੂੰਨੀ ਵਾਰਸਾਂ ਦੇ ਜਿਹੜੇ ਨੇ ਸੀਨੀਅਰ ਵਕੀਲਾਂ ਨੇ ਇਹ ਸੁਝਾਅ ਦਿੱਤਾ ਸੀ ਕਿ ਜੇਕਰ ਮਾਮਲਾ ਕਿਸੇ ਸੇਵਾ ਮੁਕਤ ਜੱਜ ਨੂੰ ਵਿਚੋਲਗੀ ਦੇ ਲਈ ਸੌਂਪਿਆ ਜਾਵੇ ਤਾਂ ਇਸ ਗੁੰਝਲਦਾਰ ਮਸਲੇ ਦੇ ਹੱਲ ਹੋਣ ਦੀ ਪੂਰੀ ਸੰਭਾਵਨਾ ਹੈ। ਦੂਜੀ ਧਿਰ ਦੇ ਵਕੀਲਾਂ ਨੇ ਵੀ ਇਸ ਗੱਲ ਦੇ ਉੱਤੇ ਕੋਈ ਇਤਰਾਜ਼ ਨਹੀਂ ਸੀ ਜਤਾਇਆ। ਅਦਾਲਤ ਦਾ ਮੰਨਣਾ ਹੈ ਕਿਉਂਕਿ ਹੁਣ ਮੁੱਖ ਝਗੜਾ ਜਿਹੜਾ ਸਿਰਫ ਜਾਇਦਾਦ ਦੇ ਵਿਚ ਹਿੱਸੇਦਾਰੀ ਨੂੰ ਲੈ ਕੇ ਹੈ। ਇਸ ਦੇ ਲਈ ਆਪਸੀ ਸਮਝੌਤਾ ਸਭ ਤੋਂ ਵਧੀਆ ਰਾਹ ਹੋ ਸਕਦੈ। ਸਾਰੀਆਂ ਧਿਰਾਂ ਨੂੰ 15 ਮਈ 2026 ਤੱਕ ਸਾਲਸ ਦੇ ਕੋਲ ਪਹੁੰਚ ਜਿਹੜਾ ਕਰਨ ਦੇ ਨਿਰਦੇਸ਼ ਦਿੱਤੇ ਗਏ। ਇਸ ਦੇ ਦੌਰਾਨ ਅਦਾਲਤ ਨੇ ਜਾਇਦਾਦ ਦੀ ਮੌਜੂਦਾ ਸਥਿਤੀ ਨੂੰ ਬਰਕਰਾਰ ਰੱਖਣ ਦੇ ਜਿਹੜੇ ਹੁਕਮ ਦਿੱਤੇ, ਜਿਸਦਾ ਮਤਲਬ ਹੈ ਕਿ ਕੋਈ ਵੀ ਧਿਰ ਜਾਇਦਾਦ ਨੂੰ ਵੇਚ ਨਹੀਂ ਸਕੇਗੀ ਤੇ ਨਾ ਹੀ ਕੋਈ ਨਵੀਂ ਉਸਾਰੀ ਕਰ ਸਕੇਗੀ, ਜਾਣੀ ਕਿ ਸਟੇਅ ਹੋ ਗਿਆ। ਇਸ ਵਿਵਾਦ ਦੀ ਸ਼ੁਰੂਆਤ ਉਦੋਂ ਹੋਈ ਸੀ ਜਦੋਂ ਫਰੀਦਕੋਟ ਰਿਆਸਤ ਦੇ ਆਖਰੀ ਸ਼ਾਸਕ ਹਰਿੰਦਰ ਸਿੰਘ ਬਰਾੜ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਵਸੀਅਤ ਨੂੰ ਚੁਣੌਤੀ ਦਿੱਤੀ ਗਈ ਸੀ। ਰਾਜਾ ਬਰਾੜ 1918 ਦੇ ਵਿਚ ਮਹਿਜ 3 ਸਾਲ ਦੀ ਉਮਰ ਦੇ ਵਿਚ ਗੱਦੀ ਦੇ ਉੱਤੇ ਬੈਠੇ ਸਨ। ਉਨ੍ਹਾਂ ਦੇ 3 ਧੀਆਂ ਤੇ 1 ਪੁੱਤਰ ਸੀ, ਪਰ 1981 ਦੇ ਵਿਚ ਪੁੱਤਰ ਦੀ ਮੌਤ ਤੋਂ ਬਾਅਦ ਰਾਜਾ ਸਦਮੇ ਦੇ ਵਿਚ ਚੱਲੇ ਗਏ ਸਨ। ਇਸੇ ਦੌਰਾਨ ਇਕ ਵਸੀਅਤ ਤਿਆਰ ਕੀਤੀ ਗਈ ਸੀ ਜਿਸ ਨੂੰ 1992 ਦੇ ਵਿਚ ਉਨ੍ਹਾਂ ਦੀ ਧੀ ਅੰਮ੍ਰਿਤ ਕੌਰ ਉਨ੍ਹਾਂ ਨੇ ਅਦਾਲਤ ਦੇ ਵਿਚ ਚੁਣੌਤੀ ਦਿੱਤੀ ਸੀ। ਚੰਡੀਗੜ੍ਹ ਦੀ ਅਦਾਲਤ ਨੇ 2013 ਦੇ ਵਿਚ ਉਸ ਵਸੀਅਤ ਨੂੰ ਫਰਜ਼ੀ ਅਤੇ ਗੈਰ ਕਾਨੂੰਨੀ ਕਰਾਰ ਦਿੰਦਿਆਂ ਜਾਇਦਾਦ ਦੇ ਵਿਚ ਧੀਆਂ ਦਾ ਹੱਕ ਮੰਨਿਆ ਸੀ। ਬਾਅਦ ਦੇ ਵਿਚ ਹਾਈ ਕੋਰਟ ਨੇ ਵੀ ਇਸ ਫੈਸਲੇ ਨੂੰ ਕੋਈ ਸੋਧਾਂ ਨਾਲ ਜਿਹੜਾ ਬਰਕਰਾਰ ਰੱਖਿਆ, ਜਿਹਦੇ ਵਿਚ ਰਾਜੇ ਦੇ ਭਰਾ ਦੇ ਪਰਿਵਾਰ ਨੂੰ ਵੀ ਹਿੱਸਾ ਦਿੱਤਾ ਗਿਆ। ਇਸ ਜਾਇਦਾਦ ਦੇ ਵਿਚ ਫਰੀਦਕੋਟ ਦਾ 14 ਏਕੜ ਦੇ ਵਿਚ ਫੈਲਿਆ ਰਾਜ ਮਹਿਲ, ਕਿਲ੍ਹਾ ਮੁਬਾਰਕ, ਦਿੱਲੀ ਦੇ ਕੋਪਰਨਿਕਸ ਮਾਰਗ ਤੇ ਉੱਤੇ ਸਥਿਤ ਫਰੀਦਕੋਟ ਹਾਊਸ, ਚੰਡੀਗੜ੍ਹ ਦੇ ਸੈਕਟਰ 17 ਦਾ ਪਲਾਟ, ਮਨੀ ਮਾਜਰਾ ਦਾ ਕਿਲ੍ਹਾ ਸ਼ਾਮਲ ਹੈ। ਇਸ ਤੋਂ ਇਲਾਵਾ ਦੇਸ਼ ਦੇ ਕਈ ਹੋਰ ਹਿੱਸਿਆਂ ਦੇ ਵਿਚ ਵੀ ਰਾਜੇ ਦੀਆਂ ਕਰੋੜਾਂ ਦੀਆਂ ਜਾਇਦਾਦਾਂ ਮੌਜੂਦ ਨੇ। ਪਿਛਲੇ ਸਾਲ ਰਾਜੇ ਦੇ ਭਰਾ ਜਿਹੜੇ ਨੇ ਕੁਵਰ ਮਨਜੀਤ ਇੰਦਰ ਸਿੰਘ ਦੇ ਪੋਤੇ ਅਮਰਿੰਦਰ ਸਿੰਘ ਦੇ ਵੱਲੋਂ ਅਦਾਲਤ ਦੇ ਵਿਚ ਦਾਇਰ ਕੀਤੀ ਗਈ ਇਕ ਅਰਜ਼ੀ ਨੇ ਇਸ ਕਾਨੂੰਨੀ ਲੜਾਈ ਨੂੰ ਮੁੜ ਜਿਹੜਾ ਸੁਰਖੀਆਂ ਦੇ ਵਿਚ ਲਿਆ ਦਿੱਤਾ ਸੀ। ਲਓ ਦੋਸਤੋ, ਇੰਟਰਨੈਸ਼ਨਲ ਖਬਰਾਂ ਦੇ ਉੱਤੇ ਜਾਣ ਤੋਂ ਪਹਿਲਾਂ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਰਾਜਨ ਸੈਣੀ ਸਾਹਿਬ ਦੇ ਨਾਲ ਤੇ ਉਨ੍ਹਾਂ ਦਾ ਸਵਾਗਤ ਕਰਦੇ ਹਾਂ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ, +358 44 976 19 ਬਾਟ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਵੀ ਕਰ ਸਕੋਗੇ। ਤੇ ਪ੍ਰੋਗਰਾਮ ਨੂੰ ਸਪੋਰਟ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਤੇ ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ।
1: ਪਾਰੇ ਸਾਹਿਬ ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਜੀਆਂ ਨੂੰ ਜੀ।
1: ਪਾਰੇ ਸਾਹਿਬ, ਅੱਜ ਨਾ ਤੁਸੀਂ ਦੋ ਬੰਦੇ ਮਿਕਸ ਕਰ ਗਏ ਜੀ।
2: ਅੱਛਾ ਜੀ।
1: ਗਵਰਨਰ ਦਾ ਨਾਂ ਗੁਲਾਬ ਚੰਦ ਕਟਾਰੂ ਚੱਕ ਬੋਲ ਗਏ ਸਰ, ਕਟਾਰੂ ਚੱਕ ਕੋਈ ਹੋਰ ਸ਼ਾਇਆ।
2: ਮਾਫੀ ਚਾਹੁੰਦਾ ਜੀ।
1: ਗੁਲਾਬ ਚੰਦ ਕਟਾਰੀਆ ਆ ਜੀ ਉਹਨਾਂ ਦਾ ਨਾਮ।
2: ਤੇ
1: ਹਾਂਜੀ,
2: ਕਟਾਰੀਆ
1: ਜੀ
2: ਉਹ ਤਾਂ ਬੇਦੀ ਕਟਾਰੂ ਚੱਕ ਜੀ ਤਾਂ
1: ਤੁਸੀਂ ਜਾਣਦੇ ਆ ਜੀ। ਹਾਂਜੀ, ਤੇ ਪਰ ਇਹਦੇ ਵਿਚ ਨਾ ਮਤਲਬ ਸੋਧਾਂ ਨੂੰ ਕੋਈ ਪ੍ਰਵਾਨ ਨੀ ਕੀਤਾ ਗਿਆ ਤੇ ਇਹਦੇ ਵਿਚ ਖਬਰ ਇਸ ਤਰ੍ਹਾਂ ਆ ਕਿ ਗਵਰਨਰ ਸਾਹਿਬ ਨੇ ਆਪਣੇ ਵੱਲੋਂ ਸੁਜੈਸ਼ਨ ਦਿੱਤੇ ਆ ਕਿ ਜੋ ਇਹ ਵਿਵਾਦ ਚੱਲ ਰਿਹਾ ਆ ਵੀ ਕੁਛ ਇੱਕ ਲੋਕ ਜਾਂ ਇੱਕ ਸੰਸਥਾਵਾਂ ਜਿਹੜੀਆਂ ਹੈਗੀਆਂ ਆ ਵੀ ਉਹਨਾਂ ਕਾਨੂੰਨਾਂ ਦੇ ਉੱਤੇ ਵੀ ਅਮੈਂਡਮੈਂਟ ਚਾਹੁੰਦੀਆਂ ਹੈਗੀਆਂ ਤੇ ਕੁਛ ਇੱਕ ਜਿਹੜੇ ਹੈਗੇ ਆ ਸਰਕਾਰ ਇਹਦੇ ਤੇ ਐਡਾਮੈਂਟ ਆ, ਸਰਕਾਰ ਕਹਿੰਦੀ ਹੈ ਜੋ ਕਰ ਦਿੱਤਾ ਸੋ ਕਰ ਦਿੱਤਾ ਜੀ। ਉਹਦੇ ਤੇ ਉਹਨਾਂ ਨੇ ਕਿਹਾ ਵੀ ਜੇ ਜਿਹੜਾ ਹੈਗਾ ਸਟੇਕ ਹੋਲਡਰ ਨਹੀਂ ਹੈ ਤੇ ਉਹ ਮੇਰੇ ਸਕਦੇ ਆ ਤੇ ਮੈਨੂੰ ਸੁਝਾਅ ਆਪਣੇ ਦੱਸ ਸਕਦੇ ਆ। ਹਾਂਜੀ, ਤੇ ਮਤਲਬ ਜੇ ਉਹ ਵਾਜਬ ਉਹਨਾਂ ਦੇ ਸੁਝਾਅ ਵਾਜਬ ਹੋਏ ਤੇ ਆਪਾਂ ਜਿਹੜਾ ਹੈਗਾ ਆ ਵੀ ਉਹਨਾਂ ਦਾ ਕਹਿਣ ਦਾ ਭਾਵ ਸੀ ਵੀ ਜੇ ਸਰਕਾਰ ਨੇ ਇਨੀਸ਼ੀਏਟਿਵ ਲਵੇ, ਗਵਰਨਰ ਸਾਹਿਬ ਆਪਣੇ ਲੈਵਲ ਤੇ ਕੁਛ ਨੀ ਕਰ ਸਕਦੇ।
2: ਬਿਲਕੁਲ,
1: ਉਹਨਾਂ ਦਾ ਤਾਂ ਇਹ ਸੀਗਾ ਕਿਉਂਕਿ ਗਵਰਨਰ ਸਾਹਿਬ ਦੇ ਉੱਤੇ ਵੀ ਉਂਗਲ ਉੱਠ ਰਹੀ ਹੈ ਕਿ ਉਹਨਾਂ ਨੇ ਵੀ ਕਾਨੂੰਨ ਨੂੰ ਬਿਨਾਂ ਵਿਚਾਰੇ ਮਤਲਬ ਜਿਹੜਾ ਆ ਸਾਈਨ ਕਿੱਦਾਂ ਕਰ ਦਿੱਤੇ।
2: ਬਿਲਕੁਲ,
1: ਹਾਂਜੀ, ਇਹ ਤਾਂ ਹੈਗਾ ਸੀ ਇੱਕ ਧਾਰਮਿਕ ਪੱਖ ਜਿਹਨੂੰ ਉਹ ਮਤਲਬ ਜਿਹੜਾ ਹੈਗਾ ਆ ਵੀ ਬਿਆਨ ਕਰ ਰਹੇ ਸੀ। ਔਰ ਦੂਜੀ ਗੱਲ ਇਹ ਹੈਗੀ ਆ ਉਹ ਆਪਣੀ ਮਤਲਬ ਆਪਣਾ ਐਟੀਟਿਊਡ ਜਿਹੜਾ ਆ ਉਹ ਸਹੀ ਦੱਸ ਰਹੇ ਸੀ ਕਿ ਮੈਨੂੰ ਤਾਂ ਹੁਣ ਵੀ ਅਮੈਂਡਮੈਂਟ ਕਰਕੇ ਭੇਜ ਦੇਣ ਤੇ ਮੈਂ ਉਹਦੇ ਤੇ ਸਾਈਨ ਕਰ ਦਊਗਾ ਤੇ ਜੇ ਤੁਹਾਡੀਆਂ ਅਮੈਂਡਮੈਂਟਸ ਵਾਜਬ ਹੋਈਆਂ ਸਰਕਾਰ ਜੀ ਇਹ ਕਰਦੀ ਆ ਵੀ ਜਿਹਦੇ ਨਾਲ ਜਿਹੜਾ ਆ ਵੀ ਕਾਨੂੰਨ ਜਿਹੜਾ ਸਾਰਿਆਂ ਨੂੰ ਮਤਲਬ ਅਸੈਪਟੇਬਲ ਹੋ ਜਾਏ ਤੇ ਐਟਲੀਸਟ ਮੈਜੋਰਟੀ ਨੂੰ ਤਾਂ ਅਸੈਪਟੇਬਲ ਹੋਣਾ ਚਾਹੀਦਾ ਨਾ ਜੀ।
2: ਪਰ ਸੈਂਸਰ ਇੱਕ ਜੇ ਕਾਨੂੰਨੀ ਪੱਖ ਤੋਂ ਦੇਖਿਆ ਜਾਵੇ ਕਿ ਗਵਰਨਰ ਸਾਹਿਬ ਦਾ ਵੀ ਫਰਜ਼ ਨਹੀਂ ਬਣਦਾ ਸੀਗਾ ਕਿ ਸਿੱਖ ਸੰਸਥਾਵਾਂ ਜਿਹੜੀਆਂ ਮੋਹਰੀ ਸੰਸਥਾਵਾਂ ਨੇ, ਜ਼ਿੰਮੇਵਾਰ ਸੰਸਥਾਵਾਂ ਨੇ, ਕਿਤੇ ਨਾ ਕਿਤੇ ਉਹਨਾਂ ਦਾ ਵੀ ਵਿਚਾਰ ਲੈ ਲੈਂਦੇ ਸਾਈਨ ਕਰਨ ਤੋਂ ਪਹਿਲਾਂ।
1: ਭਾਰੇ ਸਾਹਿਬ ਤੇ ਇਹਨਾਂ ਨੂੰ ਵੀ ਕਾਹਲੀ ਕੀ ਸੀ ਵੈਲਕਮ ਕਰਨ ਦੀ, SGPC ਨੇ ਵੀ ਤਾਂ ਵੈਲਕਮ ਕੀਤਾ।
2: ਹਾਂਜੀ ਬਿਲਕੁਲ,
1: ਗੱਲ ਤਾਂ ਇਹ ਹੈਗੀ ਆ ਕਿ ਜਦੋਂ ਇਹ ਗੱਲ ਚੱਲ ਰਹੀ ਸੀ ਉਦੋਂ ਹੀ ਜਿਹੜਾ ਹੈਗਾ ਆ ਚਲੋ ਉਹਨਾਂ ਨੇ ਖਰੜਾ ਭੇਜਿਆ ਨਹੀਂ ਸੀਗਾ, ਤੁਹਾਨੂੰ ਕਾਹਲੀ ਕੀ ਸੀ ਰਿਐਕਸ਼ਨ ਦੇਣ ਦੀ ਤੁਸੀਂ ਉੱਥੇ ਜਿਹੜੀਆਂ ਗੱਲਾਂ ਤੇ ਅੱਜ ਵਿਚਾਰ ਕਰ ਰਹੇ ਹੈਗੇ ਆ ਜੀ। ਤੁਸੀਂ ਪਹਿਲਾਂ ਹੀ ਜਿਹੜਾ ਹੈਗਾ ਆ ਆਪੀ ਇਸ ਚੀਜ਼ ਨੂੰ ਕਹਿੰਦੇ ਭਾਈ ਸਾਨੂੰ ਜਿਹੜਾ ਆ ਭਾਵਾਂ ਤੁਸੀਂ ਆ ਕੇ ਵਿਧਾਨ ਸਭਾ ਦੇ ਅੱਗੇ ਖੜੇ ਹੋ ਜਾਂਦੇ ਵੀ ਭਾਈ ਸਿੱਖ ਸੰਸਥਾਵਾਂ ਜਿਹੜੀਆਂ ਹੈਗੀਆਂ ਅੱਜ ਤੱਕ ਕਾਨੂੰਨ ਇਹ ਆ ਕਿ ਜੇ ਉਹਨਾਂ ਤੇ ਕੋਈ ਲਾਅ ਬਣਾਇਆ ਜਾਂਦਾ ਆ ਤੇ ਉਹਨਾਂ ਨੂੰ ਪੁੱਛ ਬਗੈਰ ਨਹੀਂ ਬਣਾਇਆ ਜਾਂਦਾ।
2: ਉੱਥੇ ਵੀ ਚੱਕ ਸਕਦੇ ਸੀਗੇ ਕਿ ਖਰੜਾ ਤਾਂ ਤੁਸੀਂ ਭੇਜਿਆ ਨੀ SGPC ਜਾਂ ਸੰਸਥਾਵਾਂ।
1: ਬਿਲਕੁਲ ਜੀ, ਅੱਜ ਭਾਰੀ ਸਾਹਿਬ ਅੱਜ ਇਹਨਾਂ ਨੂੰ ਦੱਸਣਾ ਪੈਂਦਾ ਪਿਆ ਸਾਰਿਆਂ ਨੂੰ ਕਿ ਸਾਨੂੰ ਭੇਜਿਆ ਨਹੀਂ ਹੈ।
2: ਬਿਲਕੁਲ ਹੈ ਜੀ।
1: ਦੇਖੋ ਹਰ ਕੋਈ ਜਿਹੜਾ ਹੈਗਾ ਆ ਇਸ ਚੀਜ਼ ਦੇ ਉੱਤੇ ਤਾਂ ਹੈਗਾ ਨਾ ਪੁੱਛਦਾ ਵੀ ਭਾਈ ਤੁਸੀਂ ਪਹਿਲਾਂ ਕਿੱਦਾਂ ਵੈਲਕਮ ਕੀਤਾ।
2: ਬਿਲਕੁਲ ਹੈ
1: ਜੀ। ਇਹਨਾਂ ਨੇ ਮਤਲਬ ਜਿਹੜਾ ਹੈਗਾ ਆ ਉਸ ਵੇਲੇ ਤੱਤੇ ਤੱਤੇ ਘਾਹ ਜਿਹੜਾ ਹੈਗਾ ਸਜ਼ਾ ਸੁਣੀ ਤੇ ਵੈਲਕਮ ਕਰ ਦਿੱਤਾ। ਬਾਅਦ ਦੇ ਵਿੱਚ ਇਹਨਾਂ ਨੇ ਸ਼ਬਦ ਤੋਂ ਸ਼ਬਦ ਵਿਚਾਰਿਆ ਤੇ ਇੱਕ ਇੱਕ ਧਾਰਾ ਨੂੰ ਜਦੋਂ ਇਸ ਚੀਜ਼ ਦੇ ਉੱਤੇ ਅਨਾਲਿਸਿਸ ਕੀਤਾ ਫਿਰ ਇਹਨਾਂ ਨੇ ਸੋਚਿਆ ਕਿ ਭਾਈ ਇਹ ਤਾਂ ਇੱਕ ਡੀਗ੍ਰੇਡੇਸ਼ਨ ਆਫ ਦਾ ਰਿਲੀਜਨ ਆ ਹਾਂਜੀ, ਤੇ ਦੂਜਾ ਲੋਕੀ ਜਿਹੜੇ ਹੈਗੇ ਆ ਇਹਦੇ ਨਾਲ ਟੁੱਟਣ ਦੀ ਸੰਭਾਵਨਾ ਹੈਗੀ ਆ ਜੀ। ਤੀਜਾ ਇਹਦੇ ਵਿੱਚ ਜਿਹੜਾ ਹੈਗਾ ਸਭ ਤੋਂ ਡੇਂਜਰਸ ਜਿਹੜਾ ਹੈਗਾ ਚੀਜ਼ ਉਹ ਹੈਗੀ ਆ ਕਿ ਐਪਰੀਹੈਂਸ਼ਨ ਆਫ ਫਾਲਸ ਇੰਪਲੀਕੇਸ਼ਨ ਵੀ ਕਿਸੇ ਨੂੰ ਝੂਠਾ ਫਸਾਇਆ ਜਾ ਸਕਦਾ ਆ, ਫਿਰ ਉਹਦਾ ਕੋਈ ਸੇਫ ਗਾਰਡ ਵੀ ਨੀ ਰੱਖਿਆ ਆ ਕਿ ਭਾਈ ਵੀ ਜੇ ਕੋਈ ਬੰਦਾ ਕਿਸੇ ਨੂੰ ਫਾਲਸ ਇੰਪਲੀਕੇਟ ਕਰਦਾ ਆ ਤੇ ਦੈਨ ਉਹਨੂੰ ਵੀ ਉਨੀ ਹੀ ਸਜ਼ਾ ਦਾ ਪ੍ਰੋਵੀਜ਼ਨ ਹੋਣਾ ਚਾਹੀਦਾ ਸੀਗਾ ਕਿ ਜਦੋਂ ਤੁਸੀਂ ਕੋਈ ਖਤਰਨਾਕ ਕਾਨੂੰਨ ਬਣਾਉਂਦੇ ਹੈਗੇ ਨਾ ਜੀ ਤੇ ਉਹਦੇ ਸੇਫ ਗਾਰਡ ਵੀ ਰੱਖਣੇ ਪੈਂਦੇ ਆ ਕਿਉਂਕਿ ਉਹਦੇ ਮਿਸ ਯੂਜ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਆ ਜੀ। ਫਿਰ ਨਾਲੇ ਪੁਲਿਸ ਦੀ ਬਾਰਗੇਨਿੰਗ ਪਾਵਰ ਬੜੀ ਵੱਧ ਜਾਂਦੀ ਆ ਜੀ, ਜਿਹਨੂੰ ਮਰਜ਼ੀ ਕਹਿ ਦੇਵੇ ਵੀ ਤੇਰੇ ਤੇ ਆਹ ਦੋਸ਼ ਹੈਗੇ ਆ ਤੇ ਜੋ ਮਰਜ਼ੀ ਉਹਦੇ ਕੋਲੋਂ ਜੀ ਲੁੱਟ ਲੈਣ। ਸੋ ਇਸ ਕਰਕੇ ਇਹ ਚੀਜ਼ਾਂ ਸਾਰੀਆਂ ਵਿਚਾਰਨੀਆਂ ਚਾਹੀਦੀਆਂ ਸੀਗੀਆਂ ਤੇ ਬਟ ਮੈਂ ਤਾਂ ਮਤਲਬ ਤੁਹਾਨੂੰ ਅੱਗੇ ਵੀ ਬੇਨਤੀ ਕੀਤੀ ਸੀ ਵੀ ਭਾਰਤ ਸਾਹਿਬ ਮੈਂ ਹੈਰਾਨ ਆ ਕਿ ਅਸੀਂ ਤਾਂ ਜਿਹੜੇ ਹੈਗੇ ਆ ਚਲੋ ਵੀ ਕਿਸੇ ਬਾਣੇ ਦੇ ਵਿੱਚ ਨਹੀਂ ਜਾਂ ਕਿਸੇ ਬਾਣੀ ਦੇ ਵਿੱਚ ਜਿਹੜੇ ਹੈਗੇ ਧਾਰਨੀ ਡਿੰਗੇ, ਜਿਹੜੇ ਬਾਣੇ ਤੇ ਬਾਣੀ ਦੇ ਧਾਰਨੀ ਹੈਗੇ ਆ ਉਹ ਲੋਕ ਸਰਕਾਰ ਦੇ ਹੱਕ ਚ ਬਿਆਨ ਦੇਈ ਜਾਂਦੇ ਹੈਗੇ ਆ ਆਪਣੇ ਨਿੱਜੀ ਸਵਾਰਥਾਂ ਨੂੰ ਮੁੱਖ ਰੱਖ ਕੇ ਤੇ ਹਾਂਜੀ ਉਹ ਇਸ ਕਰਕੇ ਆਪਣਾ ਦਿਲ ਟੁੱਟਿਆ ਜੀ ਇਸ ਗੱਲ ਤੋਂ। ਮੈਂ ਤਦੇ ਤੁਹਾਨੂੰ ਕਿਹਾ ਸੀ ਭਾਰਤ ਸਾਹਿਬ ਅੱਜ ਤੋਂ ਬਾਅਦ ਇਸ ਮੁੱਦੇ ਤੇ ਵਿਚਾਰ ਹੀ ਨਹੀਂ ਕਰਨੇ ਨਾ ਆਪਣੇ ਵਿਚਾਰ ਪੇਸ਼ ਕਰਨੇ ਆ ਕਿ ਆਪਾਂ ਅਸੀਂ ਤਾਂ ਜਿਹੜੇ ਹੈਗੇ ਆ ਪਤਿਤ ਹਾਂਜੀ ਅਸੀਂ ਜਿਹੜਾ ਹੈਗੇ ਆ ਉਹ ਤੇ ਉਹ ਜਿਹੜੇ ਬੰਦੇ ਪੂਰਨ ਆ ਤੋ ਅਸੀਂ ਤੁਹਾਡੇ ਮਤਲਬ ਸ਼ਬਦਾਵਲੀ ਦੇ ਵਿੱਚ ਉਹਨਾਂ ਨੂੰ ਨਹੀਂ ਪਤਾ ਕਿ ਗੁਰੂ ਦੇ ਸਤਿਕਾਰ ਦੇ ਵਿੱਚ ਜਿਹੜਾ ਹੈਗਾ ਆ ਕਮੀ ਆ ਰਹੀ ਹੈ ਇਸ ਚੀਜ਼ ਦੇ ਨਾਲ ਤੇ ਉਹ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਐਪਰੀਹੈਂਸ਼ਨ ਬਣਦੀ ਹੈਗੀ ਆ। ਤੀਜਾ ਜਿਹੜਾ ਹੈਗਾ ਆ ਕਿ ਕੁਛ ਇੱਕ ਸ਼ਬਦਾਵਲੀ ਇਹ ਹੈਗੀ ਆ ਕਿ ਤੁਸੀਂ ਗੁਰੂ ਦਾ ਮਾਲਕ ਹੋ ਜਿਹਦੀ ਕਸਟਡੀ ਚ ਹੈਗਾ ਉਹਨੂੰ ਬਣਾ ਰਹੇ ਹੈਗੇ ਆ। ਗੁਰੂ ਦਾ ਮਾਲਕ ਕੌਣ ਹੋ ਸਕਦਾ? ਗੁਰੂ ਸਾਹਿਬ ਦਾ ਮਾਲਕ ਤਾਂ ਹੋ ਸਕਦਾ ਜੀ, ਜਦੋਂ ਮਾਮਲਾ ਧਾਰਮਿਕ ਆ ਤੇ ਫਿਰ ਉਹਦੇ ਵਿੱਚ ਸ਼ਬਦਾਵਲੀ ਵੀ ਓਦਾਂ ਦੀ ਹੋਣੀ ਚਾਹੀਦੀ ਸੀ ਨਾ ਜੀ,
2: ਬਿਲਕੁਲ
1: ਤਾਂ ਕਿ ਸਤਿਕਾਰ ਕਾਇਮ ਰਹਿ ਸਕੇ
2: ਜੀ। ਬਿਲਕੁਲ ਜੀ।
1: ਸੋ ਇਸ ਕਰਕੇ ਗਵਰਨਰ ਸਾਹਿਬ ਨੇ ਸਿਰਫ ਆਪਣੀ ਸਕਿਨ ਸੇਵ ਕਰਨ ਵਾਸਤੇ ਇਹ ਸਟੇਟਮੈਂਟ ਜਾਰੀ ਕੀਤੀ ਆ। ਮੈਂ ਕਹਿੰਦਾ ਇਹ ਅਜੇ ਵੀ ਸਟੇਟਮੈਂਟ ਅਧੂਰੀ ਆ ਜੀ।
2: ਬਿਲਕੁਲ ਹੈ ਜੀ।
1: ਜੇ ਗਵਰਨਰ ਸਾਹਿਬ ਏਡਾ ਵੱਡਾ ਵਿਸ਼ਾਲ ਦਿਲ ਰੱਖਦੇ ਹੈਗੇ ਆ ਤੇ ਨਾਲ ਉਹਨਾਂ ਨੂੰ ਚਾਹੀਦਾ ਸੀ ਕਿ ਲੀਗਲ ਜਿਹੜੇ ਹੈਗੇ ਆ ਐਕਸਪਰਟਸ ਉਹ ਵੀ ਨਾਲ ਹੀ ਆ ਜਾਣ ਕਿ ਇਹਦੇ ਵਿੱਚ ਜਿਹੜੀ ਹੈਗੀ ਆ ਕੋਈ ਲੀਗਲ ਜਿਹੜੀ ਹੈਗੀ ਆ ਕੋਈ ਹੈ ਤਾਂ ਨੀ ਤਰੁਟੀ ਤਾਂ ਨੀ ਗੀ ਕਿ ਕੱਲ ਨੂੰ ਜਿਹੜਾ ਹੈਗਾ ਮੁੜ ਕੇ ਫੇਰ ਕਿਤੇ ਚੈਲੰਜ ਹੋ ਜਾਂਦਾ ਜਾਂ ਕੋਈ ਇੰਸਟੀਟਿਊਸ਼ਨ ਚੈਲੰਜ ਕਰ ਦਿੰਦੀ ਆ ਉਹਦੇ ਬਾਵਜੂਦ ਰੱਦ ਹੋਵੇ ਪਹਿਲਾਂ ਹੀ ਸਾਰੇ ਪੱਖਾਂ ਤੋਂ ਵਿਚਾਰ ਕਰ ਲੈਣੀ ਚਾਹੀਦੀ ਆ ਜੀ।
2: ਬਿਲਕੁਲ ਹੈ ਜੀ। ਇਹਦੇ ਵਿੱਚ ਤਾਂ ਵੱਡਾ ਦਿਲ ਤਾਂ ਮਾਨ ਸਾਹਿਬ ਨੂੰ ਵੀ ਕਰ ਲੈਣਾ ਚਾਹੀਦਾ, ਚਲੋ ਉਹਦੇ ਵਿੱਚ ਜੇ ਰਲ ਮਿਲ ਕੇ ਕੀਤਾ ਉਹਨਾਂ ਨੇ ਵੀ ਸਭ ਨੇ ਸਹਿਮਤੀ ਦਿੱਤੀ ਹੈ, ਜੇ ਉਹ ਤੋਂ ਕੁਝ ਘਾਟਾਂ ਵਾਧਾ ਹੈਗੀਆਂ ਨੇ ਤਾਂ ਬੈਠ ਕੇ ਆਪਣੇ ਗਵਰਨਰ ਸਾਹਿਬ ਦੇ ਨਾਲ ਡਿਸਕਸ ਕਰ ਸਕਦੇ ਆ, ਉੱਥੇ ਸਾਰੀਆਂ ਧਿਰਾਂ ਨੂੰ ਬੁਲਾ ਲਿਆ ਜਾਵੇ।
1: ਭਾਰੀ ਸਾਹਿਬ ਬੇਨਤੀ ਇਹ ਹੈਗੀ ਆ ਮਤ ਸੋਚੋ ਕਿ ਸਿੱਖ ਸੰਸਥਾਵਾਂ ਦੇ ਵਿੱਚ ਜਾਂ ਸਿੱਖ ਧਰਮ ਦੇ ਵਿੱਚ ਵਿਦਵਾਨ ਹੈ ਨਹੀਂਗੇ
2: ਜੀ
1: ਸਰ, ਏਦਾਂ ਏਦਾਂ ਦੇ ਵਿਦਵਾਨ ਆ ਜੇ 5 ਮਿੰਟ ਤੁਹਾਡੇ ਨਾਲ ਸਿੱਖਇਜ਼ਮ ਤੇ ਗੱਲ ਕਰ ਲੈਣ ਨਾ ਤੇ ਤੁਸੀਂ ਸਿੱਖੀ ਦੇ ਕਾਇਲ ਹੋ ਜਾਓਗੇ।
2: ਕਾਇਲ ਹੋ ਜਾਂਦੇ ਹੋ ਜੀ। ਬਿਲਕੁਲ ਹੈ ਜੀ।
1: ਹਾਂਜੀ ਮੈਂ ਸਰ ਸਹੀ ਕਹਿੰਦਾ ਹੈਗਾ, ਮੈਂ ਇੱਕ ਵਾਰੀ ਪ੍ਰੋਫੈਸਰ ਬਲਕੌਰ ਸਿੰਘ ਹੈਗੇ ਮੇਰੇ ਖਿਆਲ ਪੰਜਾਬੀ ਯੂਨੀਵਰਸਿਟੀ ਪਟਿਆਲੇ ਆ ਉਹ ਜੀ, ਉਹਨਾਂ ਨੂੰ ਮੈਂ ਇੱਕ ਵਾਰੀ ਮਾੜਾ ਜਿਹਾ ਸੁਣਿਆ ਇਸ ਮਸਲੇ ਦੇ ਉੱਤੇ ਸਰ। ਮੈਂ ਮਤਲਬ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਕਿੰਨੇ ਕੁ ਕੰਸੈਪਟ ਜਿਹੜੇ ਹੈਗੇ ਆ ਨਾ ਉਹ ਮੇਰੇ ਆਪਣੇ ਆਪ ਦੇ ਵਿੱਚ ਹੀ ਖੁੱਲ ਗਏ ਕਿ ਉਹਨਾਂ ਨੇ ਇੱਕ ਚਾਰ ਲਾਈਨਾਂ ਬੋਲੀਆਂ ਵੀ ਸਿੱਖ ਧਰਮ ਜਿਹੜਾ ਹੈਗਾ ਆ ਵਿਲੱਖਣਤਾ ਦੇ ਵਿੱਚ ਇਸ ਕਰਕੇ ਆ ਕਿ ਇਹ ਕਿਸੇ ਚੀਜ਼ ਦੇ ਤਿਆਗ ਦੀ ਜਿਹੜਾ ਹੈਗਾ ਆ ਗੱਲ ਹੀ ਨਹੀਂ ਕਰਦਾ
2: ਜੀ,
1: ਇਹ ਗੱਲ ਕਰਦਾ ਆ ਸੰਜਮ ਦੀ ਵੀ ਹਰ ਇੱਕ ਚੀਜ਼ ਜ਼ਿੰਦਗੀ ਚ ਜ਼ਰੂਰੀ ਆ ਪਰ ਇਹ ਐਕਸੈਸ ਨਹੀਂ ਹੋਣੀ ਚਾਹੀਦੀ ਆ, ਸੰਜਮ ਦੇ ਵਿੱਚ ਰੱਖੋ ਜੀ। ਗੁੱਸਾ ਵੀ ਸੰਜਮ ਚ ਰੱਖੋ, ਕਾਮ ਵੀ ਸੰਜਮ ਚ ਰੱਖੋ, ਕ੍ਰੋਧ ਵੀ ਸੰਜਮ ਚ ਰੱਖੋ, ਲੋਭ ਵੀ ਸੰਜਮ ਚ ਰੱਖੋ। ਹਾਂਜੀ ਕਮਾਲ ਦਾ ਗੱਲ ਹੈਗੀ ਆ ਗੁਰੂ ਨਾਨਕ ਦੇਵ ਜੀ ਨੇ ਕਿੱਦਾਂ ਦੀ ਉਹਨਾਂ ਨੇ ਤਾਂ ਜਿਹੜਾ ਹੈਗਾ ਆ ਵੀ ਉਹ ਗੱਲ ਉਹਨਾਂ ਦੀ ਵੀ ਕੀਤੀ ਵੀ ਜਿਹੜੇ ਏਡੇ ਏਡੇ ਤਿਆਗੀ ਹੈਗੇ ਆ ਜੀ ਨਿਮਕ ਨਿਮਕ ਸਰੀਰ ਕਟਾਏ ਤਾਂ ਵੀ ਹੋਵੇ ਮੈਲ ਨਾ ਜਾਏ। ਹਾਂਜੀ ਜੈਨ ਧਰਮ ਦੇ ਉੱਤੇ ਉਹਨਾਂ ਨੇ ਕੰਟੈਕਟ ਕੀਤਾ, ਉਹਨਾਂ ਨੇ ਇਸੇ ਕਰਕੇ ਕਿ ਭਾਈ ਤੁਸੀਂ ਸੰਜਮ ਦੀ ਅਖੀਰ ਮਤਲਬ ਜਿਹੜੇ ਹੈਗੀ ਆ ਅਖੀਰ ਹੋ ਗਏ ਆ, ਪਰ ਉਹ ਕਹਿੰਦੇ ਵੀ ਇਨਸਾਨ ਨੂੰ ਮਤਲਬ ਸਹਿਜਤਾ ਨਾਲ ਜੀਵਨ ਬਤੀਤ ਕਰਨਾ ਚਾਹੀਦਾ।
2: ਬਿਲਕੁਲ,
1: ਔਰ ਮੈਂ ਉਹਨਾਂ ਨੂੰ ਸੁਣ ਕੇ ਸਰ ਮੈਂ ਮੇਰਾ ਜਿਹੜੀ ਹੈਗੀ ਆ ਮੇਰਾ ਇੰਟਰਸਟ ਜਾਗ ਗਿਆ ਸਰ, ਤੇ ਸਿੱਖਿਜ਼ਮ ਨੂੰ ਹੋਰ ਜਾਣਿਆ ਜਾਵੇ ਜੀ, ਵੀ ਇਹ ਤਾਂ ਬਹੁਤ ਵਧੀਆ ਮਤਲਬ ਜ਼ਿੰਦਗੀ ਜੀਵਨ ਦਾ ਬਹੁਤ ਵਧੀਆ ਢੰਗ ਹੈਗਾ ਜੀ। ਸੋ ਇਸ ਕਰਕੇ ਜਿਹੜਾ ਹੈਗਾ ਇਹ ਤੋਂ ਵਧੀਆ ਢੰਗ ਹੋ ਹੀ ਨਹੀਂ ਸਕਦਾ, ਔਰ ਇਹ ਤੋਂ ਸਰਲ ਢੰਗ ਨਹੀਂ ਹੋ ਸਕਦਾ।
2: ਬਿਲਕੁਲ,
1: ਸਵਾਲ ਇਹ ਹੈਗਾ ਕਿ ਇਹਨਾਂ ਨੇ ਰਿਚੁਅਲ ਦੇ ਵਿੱਚ ਜਿਹੜਾ ਹੈਗਾ ਆ ਅਡੰਬਰਾਂ ਦੇ ਵਿੱਚ ਤੇ ਪੁਜਾਰੀਵਾਦ ਦੇ ਵਿੱਚ ਇੰਨਾ ਕੁ ਉਲਝਾਤਾ ਉਸ ਚੀਜ਼ ਨੂੰ। ਮੈਂ ਹੁਣ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ, ਅੱਜ ਸਵੇਰੇ ਜਿਹੜਾ ਹੈਗਾ ਮੇਰੀ ਵਾਈਫ ਨੇ ਜਿਹੜਾ ਹੈਗਾ ਆ ਉਹ ਮੋਬਾਇਲ ਦੇ ਉੱਤੇ ਪਾਠ ਲਾਇਆ ਹੋਇਆ ਸੀ ਜੀ। ਮੈਂ ਉਹਨੂੰ ਕਿਹਾ ਇੱਕ ਤਾਂ ਆਪਣਾ ਸਿਰ ਢੱਕ ਲਾ, ਇੱਕ ਮੋਬਾਇਲ ਤੇ ਵੀ ਕੱਪੜਾ ਪਾ ਦੇ, ਕੱਲ ਨੂੰ ਬੇਅਦ ਵੀ ਨਾ ਹੋ ਜਾਏ।
2: ਹਾਂਜੀ,
1: ਇੱਥੇ ਕੀ ਪਤਾ ਸਰ
2: ਜੀ,
1: ਇਹ ਪਤਾ ਕੀ ਮਾਨਸਿਕਤਾ ਬਣਾਤੀ ਲੋਕਾਂ ਦੀ, ਕੀ ਮਾਨਸਿਕਤਾ ਬਣਾਤੀ ਹੈਗੀ ਆ ਜੀ। ਉਹ ਸ਼ਬਦ ਜਿਹੜੇ ਹੈਗੇ ਆ ਜਿਹਨਾਂ ਦੀ ਪਵਿੱਤਰਤਾ ਜਿਹੜੇ ਹਵਾ ਦੇ ਵਿੱਚ ਜਿਹੜੇ ਹੈਗੇ ਆ ਉੱਡਦੇ ਆ ਜੀ, ਹਵਾ ਦੇ ਵਿੱਚ ਜਿਹੜੇ ਹੈਗੇ ਆ ਵੀ ਸਾਡੇ ਸਾਹਾਂ ਦੇ ਨਾਲ ਸਾਡੇ ਅੰਦਰ ਜਾ ਕੇ ਸਾਨੂੰ ਗਿਆਨ ਦਿੰਦੇ ਹੈਗੇ ਆ, ਉਹਨੂੰ ਇਹਨਾਂ ਨੇ ਜਿਹੜਾ ਹੈਗਾ ਆ ਵੀ ਆ ਰਿਚੁਅਲਸ ਦੇ ਵਿੱਚ ਇੰਨਾ ਕੁ ਫਸਾਤਾ ਜੀ।
2: ਜੀ ਬਿਲਕੁਲ,
1: ਸੋ ਇਸ ਕਰਕੇ ਜਿਹੜਾ ਹੈਗਾ ਆ ਹੁਣ ਤਾਂ ਸੱਚੀ ਗੱਲ ਆ, ਮੋਬਾਇਲ ਦੇ ਉੱਤੇ ਵੀ ਜਿਹੜਾ ਰੁਮਾਲ ਰੱਖਣਾ ਪਿਆ ਕਰੂਗਾ ਵੀ ਭਾਈ ਜੇ ਤੁਸੀਂ ਸ਼ਬਦ ਲਾਉਣਾ ਆ ਜਾਂ ਹੋਰ ਕੁਛ ਕਰਨਾ ਪਤਾ ਹੀ ਨੀ। ਤੁਸੀਂ ਦੇਖੋ ਨਾ ਇੱਕ ਆਪਣੇ ਬੰਗਾਲ ਦੇ ਵਿੱਚ ਜਿਹੜੀ ਹੈਗੀ ਆ ਇੱਕ ਉਹਨਾਂ ਦੀ ਹੈਗੀ ਸੀ ਐਮ ਪੀ, ਉਹਨੇ ਆਪਣਾ ਗੁਰਮੰਤਰ ਬੋਲਿਆ ਜੀ, ਆਪਣਾ ਮੂਲ ਮੰਤਰ ਦਾ ਪਾਠ ਕਰ ਦਿੱਤਾ ਜੀ।
2: ਹਾਂਜੀ,
1: ਉਹਨੂੰ ਐਪਰੀਸ਼ੀਏਟ ਕਰਨ ਦੀ ਬਜਾਏ ਵੀ ਇਹਦਾ ਸਿਰ ਨਹੀਂ ਸੀ ਢੱਕਿਆ ਆ।
2: ਬਿਲਕੁਲ,
1: ਉਹ ਭਾਈ ਫਿਰ ਜੇ ਤੁਹਾਡਾ ਜਦੋਂ ਮੋਬਾਇਲ ਬੋਲਦਾ ਆ ਉਹਤੇ ਵੀ ਕੱਪੜਾ ਪਾ ਲਿਆ ਕਰੋ, ਤੁਸੀਂ ਸਿਰ ਢੱਕੇ ਨੂੰ ਤੁਸੀਂ ਇਹ ਦੇਖੋ ਸਹੀ ਕਿ ਇੱਕ ਵੱਖਰੀ ਲੈਂਗੁਏਜ ਦਾ ਬੰਦਾ, ਇੱਕ ਵੱਖਰਾ ਬੰਦਾ ਜਿਹੜਾ ਹੈਗਾ ਜਿਹਨਾਂ ਦਾ ਟ੍ਰੈਡੀਸ਼ਨ ਵੱਖਰਾ, ਉਹ ਤੁਹਾਡੇ ਧਰਮ ਪ੍ਰਤੀ ਕਿੰਨਾ ਡੈਡੀਕੇਟਡ ਆ।
2: ਬਿਲਕੁਲ,
1: ਕਿ ਉਹ ਬਿਨਾਂ ਪੜ੍ਹੇ ਬਿਨਾਂ ਮਤਲਬ ਜਿਹੜਾ ਹੈਗਾ ਬਿਨਾਂ ਕਿਸੇ ਸਕ੍ਰਿਪਟ ਤੋਂ ਉਹ ਜ਼ੁਬਾਨੀ ਜਿਹੜਾ ਹੈਗਾ ਮੂਲ ਮੰਤਰ ਦਾ ਪਾਠ ਕਰਕੇ ਦੱਸ ਰਿਹਾ, ਤੁਸੀਂ ਤਾਂ ਉਹਨੂੰ ਐਪਰੀਸ਼ੀਏਟ ਕਰੋ, ਉਹਦੀ ਵਾਹ ਵਾਹ ਕਰੋ। ਤੁਸੀਂ ਜਿਹੜਾ ਹੈਗਾ ਆ ਇਹਨਾਂ ਨੇ ਸਰ ਬਹੁਤ ਜ਼ਿਆਦਾ ਸੰਕੀਰਣਤਾ ਲੈ ਆਉਂਦੀ ਹੈ ਜੀ, ਤੇ ਇਸ ਕਰਕੇ ਉਹ ਸੀਮਤ ਕਰ ਰਹੇ ਹੈਗੇ ਜੀ। ਸਿੱਖਿਜ਼ਮ ਜਿਹੜੀ ਹੈਗੀ ਇਹ ਨਾ ਤਾਂ ਇਹਦਾ ਜਿਹੜਾ ਹੈਗਾ ਨਾ ਜੀ ਐਥਿਕਸ, ਉਹ ਜਿਹੜਾ ਹੈਗਾ ਉਹ ਨਾ ਤਾਂ ਏਦਾਂ ਦੀ ਕੋਈ ਡਿਮਾਂਡ ਕਰਦਾ ਸੀ ਤੇ ਨਾ ਹੀ ਮਤਲਬ ਜਿਹੜਾ ਹੈਗਾ ਏਦਾਂ ਦੀ ਕੋਈ ਲੋੜ ਹੈਗੀ ਸੀਗੀ ਜੀ। ਤੇ ਮੈਨੂੰ ਨੀ ਸਮਝ ਆਈ ਵੀ ਹਾਂਜੀ ਗੁਰੂਆਂ ਦੇ
2: ਫਲਸਫੇ ਨੂੰ ਇੱਥੇ ਤੱਕ ਕਿੰਨਾ। ਜਦੋਂ ਸਕੂਲੇ ਸਰਕਾਰੀ ਪੜ੍ਹਦੇ ਸੀ ਨਾ ਉੱਥੇ ਇੱਕ ਸ਼ਬਦ ਗਾਉਂਦੇ ਗਾਣ ਕਰਦੇ ਹੁੰਦੇ ਸੀ ਸਵੇਰ ਨੂੰ ਰੋਜ਼ ਹੀ, ਜੋ ਮੰਗੇ ਠਾਕੁਰ ਆਪਣੇ ਸੇ ਸੋਈ ਸੋਈ ਦੇਵੇ। ਉਹ ਦੇਖੋ ਪ੍ਰੇਅਰ ਦੇ ਸਮੇਂ ਕਰਾਇਆ ਜਾਂਦਾ ਸੀ ਜੀ ਬੱਚਿਆਂ ਨੂੰ ਉਦੋਂ।
1: ਹੁਣ ਪਤਾ ਨੀ ਕੀ ਇਹ ਜਿਹੜਾ ਚੱਲ ਪਿਆ ਜੀ। ਤੇ ਮੈਂ ਕਹਿੰਦਾ ਹੈਗਾ ਆ ਜੀ ਸਿੱਖੀ ਆ ਹੀ ਹੱਥ ਨੌ ਸਿੱਖੀਆਂ ਦੇ ਗਏ ਆ, ਉਹ ਨੌ ਸਿੱਖੀਏ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਆ ਉਹ ਸਿੱਖੀ ਦੇ ਪ੍ਰਚਾਰਕ ਬਣ ਗਏ ਆ ਜੀ, ਤੇ ਸਿੱਖੀ ਦੇ ਲੰਬੜਦਾਰ ਬਣ ਗਏ, ਠੇਕੇਦਾਰ ਬਣ ਗਏ।
2: ਉਹ
1: ਬਿਲਕੁਲ ਜੀ, ਉਹ ਪਤਾ ਹੀ ਨੀ ਸਰ ਉਹਦਾ ਲੌਜਿਕ ਤਾਂ ਕੋਈ ਹੋਵੇ, ਸਾਨੂੰ ਨੀ ਸਮਝ ਆਈ ਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਮਾਨ ਸਾਹਿਬ ਤੋਂ ਤੁਸੀਂ ਐਕਸਪੈਕਟ ਨਾ ਕਰੋ, ਮਾਨ ਸਾਹਿਬ ਨੂੰ ਜਿਹੜੇ ਬੰਦੇ ਜਿਹੜੇ ਹੈਗੇ ਆ ਆਲੇ ਦੁਆਲੇ ਉਹਨਾਂ ਦੇ ਜਿਹੜੇ ਆ ਸਿੱਖ ਬਾਣੇ ਦੇ ਵਿੱਚ ਹੈਗੇ ਆ ਉਹ ਤਾਂ ਬਹੁਤ ਬਾਹਾਂ ਖੜੀਆਂ ਕਰ ਕਰਕੇ ਉਹਨਾਂ ਨੂੰ ਸਭ ਤੋਂ ਵੱਡਾ ਸਿੱਖ ਡਿਕਲੇਅਰ ਕਰ ਰਹੇ, ਉਹ ਕਿਉਂ ਕਰਨਗੇ ਜੀ?
2: ਸਰੂਪੇ ਦੇ ਰਹੇ ਨੇ ਸਾਰਾ ਕੁਝ ਕਰ ਰਹੇ ਨੇ। ਬਿਲਕੁਲ
1: ਸਰ, ਜਾਂ ਤਾਂ ਕਿਤੇ ਮਤਲਬ ਉਹਨਾਂ ਨੂੰ ਇਸ ਚੀਜ਼ ਦਾ ਮਤਲਬ ਹੋਵੇ ਵੀ ਹਾਂ ਜੀ ਉਹ ਕਹਿੰਦੇ ਜੋ ਇਹ ਜਿਹੜਾ ਹੈਗਾ ਜਿਹੜਾ ਰੌਲਾ ਪੈਂਦਾ ਹੈਗਾ ਆ ਉਹ ਵਿਰੋਧੀ ਘੇਰੀ ਪਵਾ ਰਹੀ ਆ
2: ਜੀ।
1: ਵਿਰੋਧੀ
2: ਆ ਚਾਹੇ ਆਪਣੇ ਨੇ, ਗਲਤ ਹੈ ਕਿ ਮੁੱਦੇ ਦੀ ਹੈ ਜੀ। ਉਹਦੇ ਵਿਚ ਵਿਰੋਧੀ ਜਾਂ ਬਾਦਲ ਪਰਿਵਾਰ ਜਾਂ ਸ਼੍ਰੋਮਣੀ ਅਕਾਲੀ ਦਲ ਜਾਂ ਐਸ ਜੀ ਪੀ ਸੀ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ, ਤੁਸੀਂ ਉਹਨਾਂ ਨੂੰ ਇੱਕ ਪਾਸੇ ਕਰ ਦਿਓ, ਮੁੱਦੇ ਦੇ ਉੱਤੇ ਗੱਲ ਕਰੋ। ਫੇਸਬੁੱਕ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਕੋਈ ਪੋਸਟ ਪਾ ਦਿਓ, ਉੱਤੇ ਤਾਂ ਕੋਈ ਗੱਲ ਹੀ ਨਹੀਂ ਕਰਦਾ ਜਿਹੜੀ ਪੋਸਟ ਪਾਈ ਹੈ। ਉਹੀ ਹਾਲਾਤ ਸਾਡੇ ਇੱਥੇ ਉਹ ਬਣੇ ਹੋਏ ਨੇ ਜੀ।
1: ਭਾਈ ਸਾਹਿਬ ਬੇਨਤੀ ਇਹ ਹੈਗੀ ਆ ਕਿ ਜਿਹੜਾ ਨਾ ਕੁਰਸੀ ਤੇ ਬੈਠਾ ਹੁੰਦਾ ਬੰਦਾ ਕਿਸੇ ਵੀ ਪੋਸਟ ਤੇ ਹੈਗਾ ਆ ਵੀ ਜਿੱਥੇ ਜਿਹੜਾ ਹੈਗਾ ਆ ਉਹ ਡਾਇਰੈਕਟ ਜਿਹੜਾ ਆ ਪਬਲਿਕ ਦੇ ਨਾਲ ਇਨਕਲੀਨੇਸ਼ਨ ਨਹੀਂ ਹੁੰਦਾ, ਉਹਦੇ ਤੱਕ ਉਹਦੀਆਂ ਅੱਖਾਂ ਤੇ ਉਹਦੇ ਕੰਨ ਉਹਦੇ ਰਸਤੇ ਦੇ ਵਿੱਚ ਆਉਣ ਵਾਲੇ ਉਹਦੇ ਨੇੜੇ ਦੇ ਬੰਦੇ ਹੀ ਹੁੰਦੇ ਆ ਜੀ।
2: ਬਿਲਕੁਲ,
1: ਮਾਨ ਸਾਹਿਬ ਨੂੰ ਥੋੜਾ ਦੱਸਿਆ ਜਾ ਰਿਹਾ ਹੋਊਗਾ, ਮਾਨ ਸਾਹਿਬ ਨੂੰ ਕਹਿ ਰਹੇ ਸਾਰੇ ਬਹੁਤ ਵਧੀਆ ਜੀ, ਇਹ ਵੀ ਬੰਦਾ ਸਤਿਕਾਰ ਕਰਦਾ ਕੱਲ। ਹਾਂਜੀ, ਕੱਲ ਰੱਕੜਾ ਸਾਹਿਬ ਜਿਹੜੇ ਹੈਗੇ ਆ ਉਹ ਆਮ ਆਦਮੀ ਪਾਰਟੀ ਦੇ ਵਿੱਚ ਆਉਣ ਨੂੰ ਤਿਆਰ ਹੋ ਗਏ। ਹਾਂਜੀ, ਉਹ ਦੇਖੋ ਉਹਨਾਂ ਦੇ ਮਤਲਬ ਜਿਹੜਾ ਹੈਗਾ ਤਿੰਨੇ ਭਰਾ ਜਾ ਕੇ ਥੈਂਕ ਯੂ ਕਰਕੇ ਆਏ ਕਿ ਤੁਸੀਂ ਵਧੀਆ ਲਾ ਬਣਾ ਕੇ ਆਏ, ਉਸ ਇਹਨਾਂ ਹਾਲਾਤਾਂ ਚ ਉਹ ਕਿਉਂ ਕਰਨਗੇ ਜੀ?
2: ਉਹਨਾਂ ਦਾ ਇਹ ਹੈਗਾ ਵੀ ਹਾਂ ਜੀ
1: ਜੀ ਉਹ ਹਾਂ ਉਹ ਉਹ ਹਾਂਜੀ ਉਹ ਤਾਂ ਕਹਿੰਦੇ ਹੈਗੇ ਅਸੀਂ ਕਾਨੂੰਨ ਬੜਾ ਵਧੀਆ ਬਣਾ ਤਾ ਤੇ ਜਿਹੜੇ ਬੰਦੇ ਇਹ ਕ੍ਰਿਟੀਸਾਈਜ਼ ਕਰਦੇ ਹੈ ਹੀ ਸਾਰੇ ਬਾਦਲ ਦੇ ਆ
2: ਬਿਲਕੁਲ,
1: ਤੇ ਉਹ ਇਸ ਕਰਕੇ ਜਿਹੜਾ ਹੈਗਾ ਆ ਉਹ ਕਹਿੰਦੇ ਇੱਕ ਪਰਿਵਾਰ ਨੂੰ ਨੀ ਮਨਜ਼ੂਰ, ਸਾਰੀ ਦੁਨੀਆਂ ਨੂੰ ਮਨਜ਼ੂਰ ਆ।
2: ਸੈਣੀ ਸਾਹਿਬ ਜਿਵੇਂ ਦੇਖਿਆ ਜਾਵੇ ਤਾਂ ਅਜਨਾਲਾ ਥਾਣੇ ਦਾ ਮਾਮਲਾ ਪਿਛਲੇ ਦਿਨਾਂ ਦੇ ਵਿਚ ਜਿਹੜਾ ਚਲੋ NSA ਲੱਗਾ, ਸਾਰੀਆਂ ਚੀਜ਼ਾਂ ਚੱਲੀਆਂ ਅੰਮ੍ਰਿਤਪਾਲ ਦੇ ਉੱਤੇ, ਤੇ ਹੁਣ ਜਿਹੜਾ ਕੋਰਟ ਦੇ ਵੱਲੋਂ ਉਹਦੇ ਉੱਤੇ ਦੋਸ਼ ਤੈਅ ਕਰ ਦਿੱਤੇ ਆ, ਅਦਾਲਤ ਨੇ ਅਸਲਾ ਐਕਟ ਤੇ ਸਬੂਤ ਨਸ਼ਟ ਕਰਨ ਦੀਆਂ ਧਾਰਾਵਾਂ ਜਿਹੜੀਆਂ ਹਟਾਈਆਂ ਨੇ, ਤੇ ਤੁਹਾਡੇ ਨਾਲ ਥੋੜੀ ਖਬਰ ਮੈਂ ਕੰਪਲੀਟ ਕਰ ਲਵਾਂ।

0: ਮੁਲਜ਼ਮ ਕੋਲੋਂ ਕੋਈ ਹਥਿਆਰ ਬਰਾਮਦ ਨਹੀਂ ਹੋਇਆ ਸੀ। ਅਦਾਲਤ ਨੇ ਅੰਮ੍ਰਿਤਪਾਲ ਦੇ ਵਿਰੁੱਧ ਕਈ ਗੰਭੀਰ ਧਾਰਾਵਾਂ ਤਹਿਤ ਦੋਸ਼ ਤੈਅ ਕੀਤੇ ਨੇ, ਜਿਨ੍ਹਾਂ ਦੇ ਵਿਚ ਕਤਲ ਦੀ ਕੋਸ਼ਿਸ਼, ਗੰਭੀਰ ਸੱਟਾਂ ਪਹੁੰਚਾਉਣੀਆਂ, ਸਰਕਾਰੀ ਕਰਮਚਾਰੀਆਂ ਨੂੰ ਡਿਊਟੀ ਕਰਨ ਤੋਂ ਰੋਕਣਾ, ਅਪਰਾਧਿਕ ਸਾਜ਼ਿਸ਼, ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ ਤੇ ਗੈਰ ਕਾਨੂੰਨੀ ਭੀੜ ਦੀ ਅਗਵਾਈ ਕਰਦੇ ਹੋਏ ਜਾਨੋਂ ਮਾਰਨ ਦੀਆਂ ਧਮਕੀਆਂ ਦੇਣਾ ਸ਼ਾਮਲ ਜਿਹੜਾ ਦੱਸਿਆ ਗਿਆ। ਸੁਣਵਾਈ ਦੇ ਦੌਰਾਨ ਬਚਾਅ ਪੱਖ ਨੇ ਕਿਹਾ ਕਿ ਪੁਲਿਸ ਨੇ ਨਜਾਇਜ਼ ਹਥਿਆਰਾਂ ਤੇ ਸਬੂਤ ਨਸ਼ਟ ਕਰਨ ਦੇ ਨਾਲ ਸੰਬੰਧਿਤ ਧਾਰਾਵਾਂ ਗਲਤ ਤਰੀਕੇ ਦੇ ਨਾਲ ਲਗਾਈਆਂ ਸਨ। ਇਹ ਮਾਮਲਾ ਫਰਵਰੀ 2023 ਦੀ ਘਟਨਾ ਦੇ ਨਾਲ ਸੰਬੰਧ ਰੱਖਦਾ, ਜਿਸ ਦੇ ਵਿਚ ਅੰਮ੍ਰਿਤਪਾਲ ਤੇ ਉਸਦੇ ਸਮਰਥਕਾਂ ਨੇ ਕਥਿਤ ਤੌਰ ਦੇ ਉਤੇ ਆਪਣੇ ਸਾਥੀ ਲਵਪ੍ਰੀਤ ਤੂਫਾਨ ਨੂੰ ਕਤਲ ਦੀ ਕੋਸ਼ਿਸ਼ ਦੇ ਇਕ ਮਾਮਲੇ ਦੇ ਵਿਚ ਰਿਹਾ ਕਰਵਾਉਣ ਦੇ ਲਈ ਪੁਲਿਸ ਦੇ ਉਤੇ ਦਬਾਅ ਪਾਉਣ ਵਾਲੇ ਵਾਸਤੇ ਜਿਹੜਾ ਅਜਨਾਲਾ ਪੁਲਿਸ ਥਾਣੇ ਦੇ ਉਤੇ ਹਮਲਾ ਕੀਤਾ ਸੀ। ਜੀ ਸੈਣੀ ਸਾਹਿਬ,
1: ਪਰ ਇਹਦਾ ਬੇਨਤੀ ਇਹ ਹੈਗੀ ਆ ਕਿ ਇਹ ਦੋ ਸੈਕਸ਼ਨ ਜਿਹੜੇ ਆ ਪੁਲਿਸ ਨੇ, ਜਦੋਂ ਤੁਹਾਨੂੰ ਪਤਾ ਹੀ ਆ ਪੁਲਿਸ ਦੇ ਉੱਤੇ ਆਪਣੇ ਤੇ ਹਮਲਾ ਹੋ ਜਾਏ, ਤੁਸੀਂ ਥਾਣੇਦਾਰ ਦੀ ਵਰਤੀ ਨੂੰ ਟੱਚ ਕਰਤੀ, ਉਹਨਾਂ ਦੇ ਪਾੜ ਅਗਲੇ ਆਪ ਹੀ ਲੈਂਦੇ ਆ,
0: ਉਹਨਾਂ ਦੀ ਹੋਂਦ ਦੇ ਉੱਤੇ ਸਵਾਲ ਖੜੇ ਹੋ ਜਾਂਦੇ ਆ।
1: ਬਿਲਕੁਲ, ਹਾਂਜੀ, ਉਹ ਮੁੜ ਕੇ ਫਿਰ ਉਹ ਨਾਲ ਜਿਹੜਾ ਹੈਗਾ ਤੁਸੀਂ ਵਰਦੀ ਨੂੰ ਟੱਚ ਕਰੋ ਤਾਂ ਵੀ 307 ਦਾ ਪਰਚਾ ਦਰਜ ਕਰਦੇ, ਨਾਲ ਕਹਿੰਦੇ ਹੈਗੇ ਸਰਕਾਰੀ ਡਿਊਟੀ ਚ ਵਿਘਨ ਪਾਇਆ, ਜਾਨੋਂ ਮਾਰ ਦੇਣ ਦੀ ਕੋਸ਼ਿਸ਼ ਕੀਤੀ ਜੀ। ਉਹ ਇਸੇ ਤਰੀਕੇ ਨਾਲ ਹੀ ਹੁਣ, ਕਿਉਂਕਿ ਉਹ ਥਾਣੇ ਦੇ ਉੱਤੇ ਅਟੈਕ ਸੀਗਾ ਜੀ, ਉਹਦੇ ਉੱਤੇ ਜਿਹੜਾ ਇਹਨਾਂ ਨੇ ਆਰਮਜ਼ ਐਕਟ ਵੀ ਲਾ ਤਾ ਹੈਂਜੀ, ਤੇ ਉਹ ਵੀ ਹਾਂ ਜੀ ਵੀ ਸਬੂਤ ਵੀ ਨਸ਼ਟ ਕੀਤੇ, ਉਹ ਧਾਰਾ ਵੀ ਲਾ ਤੀਆਂ। ਹੁਣ ਜਾਂ ਤਾਂ ਏਦਾਂ ਆ ਵੀ ਉਹਦੇ ਵਿਚ ਜਾਂ ਤਾਂ ਕੋਈ ਵੈਪਨ ਦਾ ਜਿਹੜਾ ਹੈਗਾ ਵੀ ਵੇਰਵਾ ਦਿੱਤਾ ਹੁੰਦਾ ਜੀ ਵੀ ਕੋਈ ਵੈਪਨ ਯੂਜ਼ ਹੋਇਆ, ਜਿਹੜੀ ਸੱਟ ਲੱਗੀ ਹੈਗੀ ਆ ਜੀ ਉਹ ਉਹਦੇ ਨਾਲ ਨਹੀਂ ਲੱਗੀ ਹੈਗੀ ਜੀ, ਉਹ ਤਾਂ ਉੱਥੇ ਪੱਥਰਬਾਜ਼ੀ ਜਾਂ ਡੰਡਿਆਂ ਸੋਟਿਆਂ ਵਾਲਾ ਜਿਹੜਾ ਕੰਮ ਸੀਗਾ ਜੀ ਓਦਾਂ ਨਹੀਂ ਹੈਗਾ
0: ਜੀ,
1: ਤੇ ਕਿਉਂਕਿ ਉੱਥੇ ਇਹ ਅਸਲਾ ਯੂਜ਼ ਹੀ ਨਹੀਂ ਸੀ ਹੋਇਆ, ਤੋ ਉਹਨਾਂ ਦੇ ਐਪਲੀਕੇਸ਼ਨ ਤਾਂ ਪਹਿਲਾਂ ਡਿਸਚਾਰਜ ਦੀ ਦਿੱਤੀ ਸੀ, ਉਹਨਾਂ ਨੇ ਤਾਂ 307 ਤੇ ਵੀ ਆਰਗੂ ਕੀਤਾ ਸੀਗਾ ਵੀ ਇਰਾਦਾ ਕਤਲ ਦੇ ਉੱਤੇ ਵੀ ਜਿਹੜਾ ਆ ਕਿ ਇਰਾਦਾ ਕਤਲ ਦੀ ਧਾਰਾ ਸਰ ਉਦੋਂ ਲੱਗਦੀ ਆ ਜੀ ਜਦੋਂ ਜਿਹੜੇ ਬੰਦੇ ਦੇ ਸੱਟ ਲੱਗੀ ਹੁੰਦੀ ਆ ਜੀ ਉਹਦਾ ਡਾਕਟਰ ਮੈਡੀਕਲ ਕਰਕੇ ਤੇ ਉਹਦੇ ਇੰਜਰੀ ਉਸ ਨੂੰ ਡੇਂਜਰਸ ਟੂ ਲਾਈਫ ਕਹਿ ਦਿੰਦਾ ਜੀ, ਤੇ ਉਸ ਵੇਲੇ ਜਿਹੜਾ ਹੈਗਾ ਇਰਾਦਾ ਕਤਲ ਦੀ ਧਾਰਾ ਲੱਗਦੀ ਆ ਜੀ। ਉਹ ਕਹਿੰਦੇ ਵੀ ਜਿਹੜੇ ਬੰਦੇ ਤੇ ਸੱਟ ਲੱਗੀ ਉਹ ਮੁੜ ਕੇ ਜਿਹੜਾ ਹੈਗਾ ਆ ਉਹ ਤੇ ਸੱਟ ਤੇ ਕੱਪੜਾ ਬੰਨ ਕੇ ਰੁਮਾਲ ਬੰਨ ਕੇ ਤੇ ਉੱਥੇ ਬੈਠਾ, ਉਹਨਾਂ ਨੇ ਵੀਡੀਓ ਪਲੇ ਕੀਤਾ ਜੀ ਉੱਥੇ
0: ਜੀ,
1: ਡਿਫੈਂਸ ਨੇ ਮਤਲਬ ਅੰਮ੍ਰਿਤਪਾਲ ਹੋਣਾ ਦੇ ਵਕੀਲ ਹੋਣਾ ਨੇ ਇੱਕ ਵੀਡੀਓ ਪੇਸ਼ ਕੀਤੀ ਸੀ ਆਪਣੇ ਆਰਗੂਮੈਂਟ ਦੇ ਵਿਚ ਕਿ ਆ ਦੇਖੋ ਜੀ ਵੀ ਉਹ ਤਾਂ ਬੈਠਾ ਹੈਗਾ ਆ ਜੀ ਇੱਥੇ ਆਫੀਸਰ ਵੀ ਮੁੜ ਕੇ ਜਿਹੜਾ ਪੈਸੀਫਾਈ ਕਰਾ ਰਿਹਾ ਹੈ ਮੈਟਰ ਨੂੰ ਹਾਂਜੀ, ਤੇ ਉਹ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰਦੇ ਪਏ ਹੈਗੇ, ਤੇ ਇਫ ਹੀ ਵਾਜ ਜਿਹੜੀ ਇੰਜਰੀ ਵਾਜ ਡੇਂਜਰਸ ਟੂ ਲਾਈਫ ਦੈਨ ਹਾਉ ਹੀ ਕੈਨ ਸਿਟ ਦੇਅਰ, ਤੇ ਉਹਨਾਂ ਨੇ ਇਸ ਚੀਜ਼ ਨੂੰ ਜਿਹੜਾ ਆ ਕਿ ਆਰਗੂ ਕੀਤਾ ਸੀ, ਬਟ ਕੋਰਟ ਜਿਹੜੀ ਹੈਗੀ ਆ ਉਸ ਚੀਜ਼ ਦੇ ਉੱਤੇ ਸੈਟਿਸਫਾਈ ਨਹੀਂ ਹੋਈ, ਕਿਉਂਕਿ ਭਾਰਤ ਸਾਹਿਬ ਕਈ ਵਾਰੀ ਹੁੰਦਾ ਕੀ ਆ ਜੀ ਕੋਈ ਇੰਜਰੀ ਆ ਮੰਨ ਲਓ ਕਿਸੇ ਦੇ ਪੱਥਰ ਹੀ ਮਾਰਿਆ ਜੀ, ਉਹ ਬੰਦਾ ਜਿਹੜਾ ਹੈਗਾ ਆ ਉਸ ਵੇਲੇ ਥੋੜਾ ਖੂਨ ਨਿਕਲਿਆ, ਮੁੜ ਕੇ ਡਾਕਟਰ ਦੇ ਚਲ ਗਿਆ ਤੇ ਡਾਕਟਰ ਨੇ ਜਿਹੜਾ ਹੈਗਾ ਆ ਉਹਨੂੰ ਓਪਰੇਟ ਕਰਨਾ ਪੈ ਗਿਆ ਕਿਉਂਕਿ ਉਹਦੀ ਕਲੋਟਿੰਗ ਹੋ ਗਈ ਸੀ ਜਿਹਦੀ ਵਜ੍ਹਾ ਕਰਕੇ ਉਸ ਬੰਦੇ ਦੀ ਡੈਥ ਹੋ ਸਕਦੀ ਸੀ, ਉਹ ਕਲੋਟ ਰਿਮੂਵ ਕਰਨ ਵਾਸਤੇ ਉਹਨਾਂ ਨੂੰ ਓਪਰੇਟ ਕਰਨਾ ਪਿਆ, ਦੈਨ ਸਰਟਨਲੀ ਉਹ ਜਿਹੜੀ ਇੰਜਰੀ ਹੈਗੀ ਆ ਜੇ ਉਹਦੀ ਡੈਥ ਜਿਹੜੀ ਆ ਕੋਈ ਸਰਟਨ ਮੀਟਰ ਤੋਂ ਅੱਗੇ ਆ ਤੇ ਉਹ ਡੇਂਜਰਸ ਟੂ ਲਾਈਫ ਦੇ ਵਿਚ ਹੀ ਆਊਗੀ
0: ਜੀ, ਉਹ ਮੈਡੀਕਲ ਰਿਪੋਰਟ ਚ ਆ
1: ਜਾਂਦੀ ਹੈ। ਹਾਂਜੀ ਹਾਂਜੀ, ਤੁਹਾਨੂੰ ਪਰ ਐਪਰੈਂਟਲੀ ਤੁਹਾਨੂੰ ਕੀ ਹੋਊਗਾ ਕਿ ਮਾੜਾ ਜਿਹਾ ਸਿਰ ਪਾਟਾ ਹੈਗਾ ਜੀ ਤੇ ਅਗਲਾ ਬੰਦਾ ਕੱਪੜਾ ਬੰਨ ਕੇ ਤੁਰਿਆ ਜਾਂਦਾ ਜੀ
0: ਜੀ,
1: ਪਰ ਉਹ ਜਿਹੜਾ ਉਹਦਾ ਰਿਜ਼ਲਟ ਜਿਹੜਾ ਕਈ ਵਾਰੀ ਆਉਂਦਾ ਹੈਗਾ ਆ ਉਹ 6 ਘੰਟੇ 12 ਘੰਟੇ ਬਾਅਦ ਪਤਾ ਲੱਗਦਾ ਹੈਗਾ ਜਾਂ ਹਾਂਜੀ ਵੀ ਇਹਦੇ ਵਿਚ ਤਾਂ ਅੰਦਰੋਂ ਕਲੋਟਿੰਗ ਹੋ ਗਈ ਆ ਜਾਂ ਇਸ ਤਰੀਕੇ ਨਾਲ ਹੋ ਗਿਆ ਆ ਜੀ, ਉਹ ਇਸ ਕਰਕੇ ਉਹਨਾਂ ਹਾਲਾਤਾਂ ਦੇ ਵਿਚ ਉਹ ਇਸ ਕਰਕੇ ਮੈਡੀਕਲ ਵਿਦਆਊਟ ਮੈਡੀਕਲ ਓਪੀਨੀਅਨ ਜਿਹੜਾ ਹੈਗਾ ਇਹ ਕੋਰਟ ਨੇ, ਕਿਉਂਕਿ ਇਹ ਤਾਂ ਜਿਹੜੀ ਇਨੀਸ਼ੀਅਲ ਸਟੇਜ ਹੁੰਦੀ ਆ ਤੇ ਇਹ ਦੋਸ਼ ਤੈਅ ਹੁਣ ਇੱਕ ਕਾਨੂੰਨ ਪ੍ਰਕਿਰਿਆ ਆ, ਹੋਰ ਇਹਦੇ ਵਿਚ ਜਿਹੜਾ ਆ ਕੋਈ ਜ਼ਿਆਦਾ ਨੀ, ਉਹਨਾਂ ਨੇ ਸਿਰਫ ਇੰਨਾ ਕੁ ਬੈਨੀਫਿਟ ਇਹਨਾਂ ਨੂੰ ਦੇ ਤਾ ਕਿ ਉਹ ਜਿਹੜਾ ਐਪਰੈਂਟਲੀ ਦਿਸਦਾ ਪਿਆ ਸੀਗਾ ਵੀ ਉਹਦੇ ਵਿਚ ਕੋਈ ਵੈਪਨ ਹੈ ਹੀ ਨੀ ਗਾ ਤੇ ਵੈਪਨ ਦੀ ਧਾਰਾ ਕਾਹਦੇ ਵਾਸਤੇ ਲਾਈ ਆ ਜੀ, ਤੇ ਸਬੂਤਾਂ ਨੂੰ ਨਸ਼ਟ ਹੋਣ ਦਾ ਜਿਹੜਾ ਹੈਗਾ ਵੀ ਇਹਨਾਂ ਨੇ ਕੋਈ ਵਿੱਚ ਉਹਦਾ ਰੈਫਰੈਂਸ ਦਿੱਤਾ ਹੀ ਨੀ ਵੀ ਕਿਹੜੇ ਸਬੂਤ ਸੀ ਜਿਹੜੇ ਉਹਨੇ ਨਸ਼ਟ ਕੀਤੇ ਜੀ, ਸੋ ਇਸ ਕਰਕੇ ਉਹ ਦੋ ਧਾਰਾ ਡਿਲੀਟ ਕਰਕੇ ਬਾਕੀ ਦੇ ਉੱਤੇ ਜਿਹੜਾ ਹੈਗਾ ਇਹਨਾਂ ਧਾਰਾਂ ਦੇ ਥੱਲੇ ਜਿਹੜਾ ਹੈਗਾ ਆ ਹੁਣ ਕੇਸ ਅੱਗੇ ਚੱਲੇਗਾ
0: ਤੇ
1: ਪੁਲਿਸ ਇਹਨਾਂ ਧਾਰਾਂ ਨੂੰ ਅਸਟੈਬਲਿਸ਼ ਕਰਨ ਵਾਸਤੇ ਹੀ ਗਵਾਹੀ ਲਿਆ ਕੇ ਆਏਗੀ ਜੀ,
0: ਤੇ
1: ਅੱਗੇ ਕੇਸ ਜਿਹੜਾ ਹੈਗਾ

0: ਪਰਸੈਂਟ ਸਾਹਿਬ ਜਿਵੇਂ ਪਿਛਲੇ ਦਿਨਾਂ ਚ ਚਰਚਾਵਾਂ ਚੱਲੀਆਂ ਸੀਗੀਆਂ ਕਿ ਜ਼ਮਾਨਤ ਵੀ ਲੈਣ ਦੀ ਕੋਸ਼ਿਸ਼ ਕਰਨਗੇ, ਪਰ ਜੇ ਹੁਣ ਚਾਰਜਸ਼ੀਟ ਜਿਹੜੇ ਚਾਰਜ ਲਾ ਦਿੱਤੇ ਨੇ ਉਹਨਾਂ ਤੋਂ ਬਾਅਦ ਕਿੰਨੇ ਕੁ ਸਮੇਂ ਬਾਅਦ ਇਹ ਜਿਹੜੀ ਆ ਮੰਗ ਉੱਠ ਸਕਦੀ ਹੈ ਇਹਦੇ ਵਿੱਚ? ਹੁਣ
1: ਉਹ ਹੋ ਸਕਦੀ ਹੈਗੀ ਸਰ, ਬੇਲ ਐਪਲੀਕੇਸ਼ਨ ਤਾਂ ਲੱਗ ਸਕਦੀ ਹੈਗੀ, ਉਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ, ਕਿਉਂਕਿ ਬੋਲੇ ਬੇਲ ਐਪਲੀਕੇਸ਼ਨ ਵਿੱਚ ਸਿਰਫ ਜਿਹੜਾ ਹੁੰਦਾ ਆ ਵੀ ਜਦੋਂ ਤੱਕ ਪੁਲਿਸ ਰਿਮਾਂਡ ਚੱਲਦਾ ਆ ਉਦੋਂ ਤੱਕ ਬੇਲ ਨਹੀਂ ਹੋ ਸਕਦੀ, ਜਦੋਂ ਜੁਡੀਸ਼ੀਅਲ ਰਿਮਾਂਡ ਹੋ ਜਾਂਦਾ, ਜਦੋਂ ਜੁਡੀਸ਼ੀਅਲ ਰਿਮਾਂਡ ਹੋ ਜਾਂਦਾ ਹੈਗਾ ਆ ਉਹ ਤੋਂ ਬਾਅਦ ਕਿਸੇ ਵੇਲੇ ਵੀ ਤੁਹਾਨੂੰ ਤੁਸੀਂ ਇਹ ਬੇਲ ਐਪਲੀਕੇਸ਼ਨ ਨੂੰ ਮੂਵ ਕਰ ਸਕਦੇ ਆ। ਬਾਕੀ ਉਹਦੇ ਵਿੱਚ ਦੇਣੀ ਬੇਲ ਨਹੀਂ ਦੇਣੀ ਉਹ ਜਨਰਲੀ ਜਿਹੜਾ ਹੈਗਾ ਆ ਉਹ ਡਿਸਕ੍ਰਿਪਸ਼ਨ ਆਫ ਦਾ ਜੱਜ ਹੁੰਦੀ ਆ ਜੀ। ਤੇ ਦੂਜੀ ਗੱਲ ਇਹ ਹੈਗੀ ਆ ਕਿ ਜੇ ਇੱਥੇ ਵੀ ਸਾਰਿਆਂ ਨੂੰ ਪਤਾ ਆ ਕਿ ਜੇ ਜੱਜ ਬੇਲ ਕਰ ਵੀ ਦਿੰਦਾ ਹੈਗਾ ਆ ਤਾਂ ਸਰਕਾਰ ਨੇ ਕਿਹੜਾ ਬਾਹਰ ਆਉਣ ਦੇਣਾ ਜੀ, ਉਹਨਾਂ ਨੇ ਅਗਲਾ ਪਰਚਾ ਖੋਲ ਲੈਣਾ ਜੀ, ਕਿਉਂਕਿ ਕੇਸ ਹੀ ਉਹਨਾਂ ਨੇ ਇਸ ਤਰੀਕੇ ਨਾਲ ਜਿਹੜੇ ਅਸੀਂ ਵੀ ਦਵਾਈ ਜਿਹੜੇ ਆ ਦਰਜ ਕੀਤੇ ਹੈਗੇ ਆ।
0: ਬਿਲਕੁਲ ਹੈ ਜੀ,
1: ਤੇ ਇਹ ਤਾਂ ਜਨਾਲੇ ਥਾਣੇ ਵਾਲਾ ਹੈਗਾ ਜੀ। ਫਿਰ ਇੱਕ ਉਹ ਜਿਹੜਾ ਹੈਗਾ ਆ ਗੁਰਪ੍ਰੀਤ ਹਰੀਨਾ ਵਾਲਾ ਜਿਹੜਾ ਕੇਸ ਹੈਗਾ ਆ ਉਹ ਪੈਂਡਿੰਗ ਪਿਆ ਆ ਜੀ, ਉਹਦੇ ਵਿੱਚ ਅਰੈਸਟ ਪਾ ਲੈਣਗੇ ਜੀ। ਸੋ ਇਸ ਕਰਕੇ ਬਾਕੀ ਇਹ ਹੈਗਾ ਕਿ ਹੌਲੀ ਹੌਲੀ ਹੋਊਗਾ ਜੇ ਟਾਈਮ ਲੱਗਣਾ ਆ ਸਰ, ਮੇਰੀ ਆਪਣੀ ਸੋਚ ਹੈ ਜੀ।
0: ਜੀ ਤੇ ਸੈਂਸ ਸਾਹਿਬ ਇੱਕ ਮਾਮਲਾ ਹੋਰ ਹੈ ਉਹਦੇ ਵਿੱਚ ਫਿਰ ਆਪਾਂ ਸੁਣਦੇ ਹਾਂ ਗੱਲਬਾਤ ਮੁਕੱਦਰ ਜੀ ਦੀ ਵੀ। ਜਿਵੇਂ ਕਿ ਡਰੱਗ ਦਾ ਰੋਲਾ ਰੱਪਾ ਪਿਆ ਸਾਰਾ ਕੁਝ, ਯੁੱਧ ਨਸ਼ਿਆਂ ਵਿਰੁੱਧ ਦਾ ਮਾਮਲਾ ਵੀ ਚੱਲਿਆ, ਪ੍ਰਚਾਰ ਵੀ ਹੋਇਆ ਸਾਰਾ ਚੀਜ਼ਾਂ, ਪਰ ਹੈਰਾਨੀ ਦੀ ਗੱਲ ਹੈ ਕਿ ਇੱਕੋ ਹੀ ਜਿਹੜਾ ਬਠਿੰਡਾ ਮੋੜ ਇਲਾਕੇ ਦੇ ਵਿੱਚ 82 FIR ਜਿਹੜੀਆਂ ਨੇ ਇੱਕੋ ਥਾਣੇ ਦੇ ਵਿੱਚ ਦਰਜ ਹੋਈਆਂ, ਤੇ ਪਿੰਡ ਵਾਲਿਆਂ ਨੇ ਇੱਥੇ ਤੱਕ ਵੀ ਲਿਖ ਦਿੱਤਾ ਕਿ ਚਿੱਟਾ ਮਤਲਬ ਕਿ ਇੱਥੋਂ ਮਿਲਦਾ ਸਾਰਾ ਕੁਝ, ਇੱਥੋਂ ਹੈਰੋਇਨ ਖੁੱਲ੍ਹੇਆਮ ਜਿਹੜੀ ਆ ਵਿਕਦੀ ਹੈ, ਤੇ ਪੁਲਿਸ ਜਿਹੜੀ ਆ ਉਹਦੇ ਵਿੱਚ ਉਹ ਮਟਾਉਣ ਦੇ ਉੱਤੇ ਚਲੇ ਜਾਂਦੀ ਹੈ, ਪਰ ਉਹਦੇ ਉੱਤੇ ਕਾਰਵਾਈ ਜਾਂ ਉਹਨਾਂ ਚੀਜ਼ਾਂ ਦੇ ਉੱਤੇ ਅਜੇ ਕੋਈ ਗੱਲਬਾਤ ਨਹੀਂ ਹੈ। ਤੇ ਸੂਬੇ ਦੀਆਂ ਸਰਕਾਰਾਂ ਵੀ ਦਾਅਵੇ ਕਰਦੀਆਂ ਨੇ, ਬਕਾਇਦਾ ਪ੍ਰਚਾਰ ਕਰ ਰਹੀਆਂ ਨੇ ਕਿ ਨਸ਼ਾ ਜਿਹੜਾ ਉਹਦੇ ਵਿਰੁੱਧ ਜਿਹੜਾ ਚੱਲ ਰਿਹਾ ਸਾਰਾ ਕੁਝ ਮੁਹਿੰਮ ਚੱਲ ਰਹੀ ਹੈ, ਪਰ ਸੂ ਮੋਟੋ ਲੈਣਾ ਪੈ ਗਿਆ ਖੁਦ ਜਿਹੜਾ ਕੋਰਟ ਨੂੰ, ਇਹਦੇ ਬਾਰੇ ਕੀ ਦੇਖਦੇ ਹੋ? ਹਾਈ ਕੋਰਟ ਨੇ ਇਹਦੇ ਉੱਤੇ ਸੂ ਮੋਟੋ ਲਿਆ ਤੇ ਜਵਾਬ ਜਿਹੜਾ ਮੰਗਿਆ ਹਲਫ਼ਨਾਮਾ ਮੰਗਿਆ ਜੀ।
1: ਭਾਰੀ ਸਾਹਿਬ ਜੀ ਬੇਨਤੀ ਇਹ ਹੈਗੀ ਸਰ ਕਿ ਉਹ ਨਾ ਸਾਰਾ ਕੁਝ ਮੀਡੀਆ ਦੇ ਵਿੱਚ ਪਹਿਲਾਂ ਹੀ ਆਇਆ ਸੀ ਜੀ।
0: ਜੀ
1: ਉਹ ਲੋਕ ਇੰਨੇ ਜਿਆਦਾ ਉਹ ਕਿਸੇ ਬੱਚੇ ਦੀ ਡੈਥ ਹੋਈ ਸੀ, ਉਹ ਤੋਂ ਬਾਅਦ ਲੋਕ ਇੰਨੇ ਭੜਕੇ ਕਿ ਉਹਨਾਂ ਨੇ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਵੀ ਜਿਹੜੇ ਘਰ ਮਤਲਬ ਵੇਚਦੇ ਸੀਗੇ ਉਹਨਾਂ ਵੱਲ ਨੂੰ ਐਰੋ ਕਰਕੇ ਨਾ ਜੀ ਦੂਰੋਂ ਦੂਰੋਂ, ਤੇ ਉਹਨਾਂ ਨੇ ਸੜਕ ਤੇ ਵੀ ਜਿਹੜਾ ਹੈਗੇ ਆ ਮਾਰਕ ਲਾਤੇ ਸੀ ਕਿ ਇੱਧਰ ਨੂੰ ਚੱਲ ਜਾਓ, ਚਿੱਟਾ ਇੱਧਰੋਂ ਮਿਲਦਾ ਹੈ, ਚਿੱਟਾ ਇੱਧਰੋਂ ਮਿਲਦਾ, ਉਹ ਸਾਰ ਚੀਜ਼ਾਂ ਜਿਹੜੀਆਂ ਹੈਗੀਆਂ ਵੀ ਨੈਸ਼ਨਲ ਚੈਨਲਸ ਦੇ ਉੱਤੇ ਵੀ ਜਿਹੜਾ ਹੈਗਾ ਆ ਉਹ ਆਈਆਂ ਸੀਗੀਆਂ, ਜਿਹਦੇ ਕਰਕੇ ਹਾਈ ਕੋਰਟ ਨੇ ਸੂ ਮੋਟੋ ਲਿਆ ਸੀਗਾ ਜੀ। ਤੇ ਇਹਨਾਂ ਦੇ ਪੁਲਿਸ ਵਾਲਿਆਂ ਨੇ ਕੀ ਕੀਤਾ, 82 FIR ਜਿਹੜੀਆਂ ਹੈਗੀਆਂ ਉਹਨਾਂ ਦਿਨਾਂ ਦੇ ਵਿੱਚ ਹੀ ਦਰਜ ਕਰ ਦਿੱਤੀਆਂ
0: ਜੀ,
1: ਤੇ ਉਹ ਉਸੇ ਵਿਦ ਇਨ ਦੈਟ ਸਪੈਨ ਆਫ ਟਾਈਮ ਹੀ ਕਰ ਦਿੱਤੀਆਂ ਸਰ, ਇੱਕੋ ਥਾਣੇ ਦੇ ਅੰਦਰ ਕਰ ਦਿੱਤੀਆਂ ਜੀ। ਉਹ ਉੱਥੇ ਹਾਈ ਕੋਰਟ ਵਾਸ ਸ਼ੌਕਡ, ਉਹ ਹਾਈ ਕੋਰਟ ਵੀ ਕਹਿੰਦੀ ਵੀ ਇਹ ਕੀ ਚੱਕਰ ਆ ਬਈ
0: ਜੀ।
1: ਹੁਣ ਐਕਚੁਅਲੀ ਸਰ ਇਹਨਾਂ ਨੇ ਉਸ ਏਰੀਏ ਦੇ ਵਿੱਚ ਜਿੱਥੇ ਮਤਲਬ ਜਿਹੜਾ ਇਹ ਮਿਲਦਾ ਹੋਊਗਾ, ਮਿਲਦਾ ਤਾਂ ਉੱਥੇ ਹੀ ਹੁੰਦਾ ਆ ਜਿੱਥੇ ਮਤਲਬ ਜਿਹੜਾ ਹੈਗਾ ਆ ਉਹਨਾਂ ਦਾ ਗਾਹਕ ਹੁੰਦਾ ਆ।
0: ਬਿਲਕੁਲ
1: ਹਾਂਜੀ, ਮੀਨਿੰਗ ਦੇਅਰ ਗਵਾਈ ਕਿ ਇਹਨਾਂ ਨੇ ਵੇਚਣ ਵਾਲੇ ਤਾਂ ਪਤਾ ਨੀ ਕਿੰਨੇ ਹੋਣਗੇ, ਉਹਨਾਂ ਨੇ ਜਿੰਨੇ ਅਡਿਕਟਡ ਬੰਦੇ ਸੀਗੇ ਉਹ ਸਾਰੇ ਜਿਹੜੇ ਹੈਗੇ ਆ ਉਹਦੇ ਵਿੱਚ ਪਾਤੇ ਜੀ।
0: ਹੁਣ
1: ਨਾ ਤਾਂ ਉਹ ਤੋਂ ਅੱਗੇ ਜਿਹੜਾ FIR ਕਰ ਦਿੱਤੀਆਂ, ਅੱਗੇ ਜਿਹੜਾ ਹੈਗਾ ਇਹ ਕਿੰਨਾ ਕੁ ਪ੍ਰੋਸੀਡ ਕੀਤਾ ਜਾਂ ਕਿੱਦਾਂ ਕਿੰਨਿਆਂ ਕੁ ਨੂੰ ਅਰੈਸਟ ਕੀਤਾ ਜਾਂ ਕਿੰਨਿਆਂ ਕੁ ਨੂੰ ਜੇਲ੍ਹ ਭੇਜਿਆ, ਉਹ ਉਹਦੇ ਬਾਰੇ ਤੇ ਅਜੇ ਤੱਕ ਕੋਈ ਕੇਸ ਬਹੁਤੇ ਪ੍ਰੋਗਰੈਸ ਦੇ ਵਿੱਚ ਨਹੀਂ ਸੀ
0: ਜੀ।
1: ਇਸੇ ਕਰਕੇ ਹਾਈ ਕੋਰਟ ਨੇ ਉਹਦੀ ਸਟੇਟਸ ਰਿਪੋਰਟ ਮੰਗਾਈ ਆ ਕਿ ਭਾਈ ਇਹਦੀ ਸਟੇਟਸ ਰਿਪੋਰਟ ਦਿਓ ਕਿ ਕੇਸ ਜਿਹੜੇ ਹੈਗੇ ਆ ਉਹ ਕਿੱਥੇ ਤੱਕ ਗਏ ਹੈਗੇ ਆ, ਤੇ ਇੱਕੋ ਥਾਣੇ ਦੇ ਵਿੱਚ ਹੀ ਇੰਨੇ ਕੇਸ ਜਿਹੜੇ ਹੈਗੇ ਆ ਇਹ ਥੋੜੇ ਸਮੇਂ ਦੇ ਵਿੱਚ ਹੀ ਜਿਹੜੇ ਹੈਗੇ 2-4 ਦਿਨਾਂ ਦੇ ਵਿੱਚ ਹੀ ਕਿੱਦਾਂ ਦਰਜ ਹੋ ਗਏ, ਇਹਦੇ ਬਾਰੇ ਐਕਸਪਲੇਨੇਸ਼ਨ ਦਿਓ ਜੀ। ਉਹ ਇਸ ਕਰਕੇ ਹੈਰਾਨਗੀ ਸੀ ਜੀ। ਬਾਕੀ ਜਿਹੜਾ ਹੈਗਾ ਆ ਵੀ ਜੇ ਹੁਣ ਤੱਕ ਹਾਈ ਕੋਰਟ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹਨੂੰ ਵੈਰੀਫਾਈ ਕਰ ਰਹੀ ਹੈਗੀ ਆ, ਤੇ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਆ ਉਹਦੀ ਤਾਂ ਜਿਹੜੀ ਇਹਨਾਂ ਨੇ ਚਲਾਇਆ ਆ
0: ਉਹਦੀ
1: ਤਾਂ ਫੂਕ ਰੋਜ਼ ਹੀ ਉਹਦੀ ਤਾਂ ਫੂਕ ਰੋਜ਼ ਹੀ ਨਿਕਲਦੀ ਹੈਗੀ ਜੀ, ਕਦੀ ਕਿਤੋਂ ਵੀਡੀਓ ਆ ਜਾਂਦੀ ਹੈਗੀ ਆ ਕੋਈ ਬੰਦਾ ਝੂਲ ਰਿਹਾ ਜੀ।
0: ਬਿਲਕੁਲ
1: ਭਾਰੀ ਸਾਹਿਬ ਇੱਕ ਜਿਹੜਾ ਹੈਗਾ ਨਾ ਜੀ ਕੱਲ ਪਰਸੋਂ ਜੇ ਇੱਕ ਵੀਡੀਓ ਆਈ ਸਰ ਵੈਰੀ ਡੇਂਜਰਸ, ਉਹ ਹਾਂਜੀ ਚੰਡੀਗੜ੍ਹ ਦੀ, ਚੰਡੀਗੜ੍ਹ ਦੇ ਸਰਾਊਂਡਿੰਗ ਏਰੀਏ ਦੀ ਸੀ ਸਰ ਕੋਈ, ਜਿਹੜਾ ਅਮੈਰੀਕਾ ਦੇ ਵਿੱਚ ਜਾਂ ਇੱਧਰ ਜਿਹੜਾ ਹੈਗਾ ਆ ਕੈਨੇਡਾ ਦੇ ਵਿੱਚ ਜਿਹੜਾ ਨਸ਼ਾ ਜਿਹੜਾ ਆ ਕਿ ਜਿਹੜਾ ਬੰਦੇ ਨੂੰ ਸਟੈਂਡ ਸਟਿਲ ਹੀ ਕਰ ਦਿੰਦਾ ਆ ਕਿ ਜੇ ਉਹ ਮੁੜਿਆ ਆ ਤੇ ਮੁੜਿਆ ਆ, ਜੇ ਝੁਕਿਆ ਤੇ ਝੁਕਿਆ, ਜੇ ਖੜਾ ਤੇ ਖੜਾ ਆ ਜੀ, ਉਹ ਜਿੱਦਾਂ ਮਤਲਬ ਜੇ ਸਿਰ ਸਿੱਟਿਆ ਆ ਤੇ ਸਿੱਟਿਆ ਆ ਜੀ, ਉਹ ਨਸ਼ਾ ਵੀ ਇਸ ਚੰਡੀਗੜ੍ਹ ਏਰੀਏ ਦੇ ਵਿਚ ਆ ਗਿਆ ਆ ਜੀ। ਉਹ ਇੱਕ ਦੋ ਵੀਡੀਓ ਆਈਆਂ ਜੀ ਸਰ ਉਹਦੀਆਂ
0: ਜੀ, ਬਿਲਕੁਲ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਇਹ ਐਵੇਂ ਕਹਿਣ ਦੀਆਂ ਗੱਲਾਂ ਹੈਗੀਆਂ, ਜਿਸ ਸਮਾਜ ਦੇ ਵਿਚ ਸਰ ਅਨਇੰਪਲਾਇਮੈਂਟ ਹੋਊਗੀ ਜੀ, ਬੱਚਿਆਂ ਦੀ ਕਾਬਲੀਅਤ ਦੇ ਮੁਤਾਬਕ ਉਹਨਾਂ ਨੂੰ ਨੌਕਰੀ ਨਹੀਂ ਮਿਲੂਗੀ ਜੀ, ਉਹ ਸਮਾਜ ਦੇ ਵਿਚ ਇਹ ਅਨਰੈਸਟ ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਹੋਣੀਆਂ ਹੀ ਆ ਜੀ। ਜਿੱਥੇ ਹੁਣ ਸਰ ਜਿੱਥੇ ਜਿਹੜਾ ਹੈਗਾ ਆ ਸਰ, ਇਹ ਨਸ਼ਾ ਕਈ ਵਾਰੀ ਪਲੇਅਰ ਵਾਸਤੇ ਹੁੰਦਾ ਆ ਤੇ ਕਈ ਵਾਰੀ ਮਜਬੂਰੀ ਬਣ ਜਾਂਦੀ ਆ
0: ਜੀ। ਬਿਲਕੁਲ ਹੈ ਜੀ
1: ਸਰ, ਹੁਣ ਬੇਰੁਜ਼ਗਾਰੀ ਦੇ ਵਿਚ ਵਿਹਲਾ ਬਣ ਸ਼ੈਤਾਨ ਦਾ ਘਰ, ਉਹ ਜਿਹੜਾ ਹੈਗਾ ਆ ਕੀ ਕਰੂਗਾ ਜੀ, ਉਹ ਪਹਿਲਾਂ ਛੋਟੇ ਛੋਟੇ ਚੀਜ਼ਾਂ ਤੋਂ ਜਿਹੜਾ ਹੈਗਾ ਕਰਦੇ ਜੀ, ਫੇਰ ਮੁੜ ਕੇ ਜਿਹੜਾ ਹੈਗਾ ਆ ਉਹਨਾਂ ਦੀ ਨੈਸੈਸਿਟੀ ਬਣ ਜਾਂਦੀ ਆ ਜੀ। ਤੇ ਬਾਕੀ ਵੈਸੇ ਵੀ ਜੀ ਕੋਈ ਵੀ ਨਸ਼ਾ ਆ ਮਾੜਾ ਆ ਜੀ, ਉਹ ਇੱਕ ਵਾਰੀ ਕਹਿੰਦੇ ਹੁੰਦੇ ਨਾ ਕਿ ਭਈ ਬੰਦਾ ਅਧੀਨ ਹੋ ਜਾਂਦਾ ਸਰ, ਜਿਹੜਾ ਅਧੀਨਗੀ ਆ ਉਹ ਕੋਈ ਵੀ ਜਿਹੜਾ ਆ ਬੰਦਾ ਉਹਦੀ ਜਿੰਦਗੀ ਕੋਈ ਜਿੰਦਗੀ ਨਹੀਂ ਰਹਿੰਦੀ, ਅੰਤੇ ਬੰਦੇ ਨੂੰ ਮੌਤ ਤੱਕ ਹੀ ਲੈ ਕੇ ਜਾਂਦਾ ਆ ਜੀ। ਉਹ ਪੁਰਾਣੇ ਸ਼ਾਸਤਰਾਂ ਦੇ ਵਿਚ ਲਿਖਿਆ ਹੁੰਦਾ ਸੀਗਾ ਜੀ ਕਿ ਹੇ ਸਹਾਰੋ ਕਾ ਆਸਰਾ ਲੈਣੇ ਵਾਲੇ, ਇਹ ਸਹਾਰੇ ਤੁਵੇ ਲੈ ਜਾਏਗੇ ਕਹਾਂ ਤੱਕ, ਕਿ ਜਾਣੀ ਕਿ ਜੇ ਤੁਸੀਂ ਆਸਰਾ ਲੈਣੇ ਹੈਗੇ ਆ ਸਹਾਰਿਆਂ ਦਾ, ਇਹ ਸਹਾਰੇ ਤੁਹਾਨੂੰ ਫਿਰ ਜਿਹੜਾ ਹੈਗਾ ਸ਼ਮਸ਼ਾਨ ਘਾਟ ਤੱਕ ਹੀ ਲੈ ਕੇ ਜਾਂਦੇ ਆ ਜੀ। ਤੇ ਕੋਸ਼ਿਸ਼ ਕਰਨੀ ਚਾਹੀਦੀ ਹੈਗੀ ਜੀ ਕਿ ਬੰਦੇ ਦੀ ਡਿਪੈਂਡੈਂਸੀ ਕਿਸੇ ਚੀਜ਼ ਤੇ ਨਾ ਹੋਵੇ, ਬੰਦਾ ਆਜ਼ਾਦ ਹੋਵੇ ਜੀ।
0: ਬਿਲਕੁਲ
1: ਜੀ ਸਰ।
0: ਸੈਣੀ ਸਾਹਿਬ ਹੋਲਡ ਰੱਖਣਾ ਦੋ ਮਿੰਟ ਜੇ ਸੈਣੀ ਮੁਕੱਦਰ ਜੀ ਗੱਲ ਬਾਤ।
1: ਹਾਂਜੀ ਹਾਂਜੀ ਹਾਂਜੀ, ਮੈਂ ਇਸੇ ਕਰਕੇ ਮੈਂ ਰੁਕਿਆ ਜੀ, ਮੈਂ ਮੁਕੱਦਰ ਵੀਰ
0: ਜੀ ਗੱਲ ਸੁਣ। ਮੁਕੱਦਰ ਜੀ ਸਵਾਗਤ ਹੈ ਜੀ।
2: ਹੈ ਤਾਂ ਦੇਖੋ ਸਾਰਾ ਤੋਂ ਵੱਧ ਅਸਰ ਆਮ ਲੋਕਾਂ ਦੀ ਪੈਣਾ ਹੈ ਇਹਦਾ
0: ਜੀ।
2: ਮੈਂ ਤਾਂ ਪਿਛਲੇ ਦਿਨ ਕਿਹਾ ਵੀ ਜਦੋਂ ਤੱਕ ਇਹ ਜਾਊਲ ਹੱਕ ਦੀ ਸੀ ਨਾ 85 ਤੱਕ, ਤੇ ਸਿਰਫ 24 ਕੇਸ ਹੋਏ ਸੀ ਕਾਨੂੰਨ ਦੇ ਵਿਚ ਮੌਤ ਦੀ ਸਜ਼ਾ ਤੈਅ ਕਰਤੀ। ਉਸ ਤੋਂ ਬਾਅਦ 26 ਤੋਂ ਕੇਸ ਹੋਇਆ ਜੀ, ਤੋਂ 7-8 ਤੋਂ ਜਿਹੜੇ ਮੁਸਲਮਾਨ ਮੰਨਣ ਵਾਲੇ ਸੀ ਉਹਨਾਂ ਤੇ ਹੋਇਆ, ਮੰਨ ਲਓ ਕੁਰਾਨ ਨੂੰ ਮੰਨਣ ਵਾਲੇ ਸੀ ਜਿਹੜੇ, ਮੰਨ ਲਓ ਉਹਨੂੰ ਪੜ੍ਹਨ ਵਾਲੇ ਸੀ
0: ਜੀ।
2: ਗੱਲ ਤਾਂ ਇਹ ਹੈ ਜੀ, ਹੁਣ ਦੇਖੋ ਆ ਜਿਹੜਾ ਕਾਨੂੰਨ ਹੁਣ ਇਹਨਾਂ ਨੇ ਬਣਾਇਆ
0: ਜੀ,
2: ਇਹਨੂੰ ਹੁਣ ਹੋਰ ਤਾਂ ਕੋਈ ਦੇਖੋ ਸਿਆਸੀ ਮੰਨ ਲਓ ਆਪਾਂ ਵੀ ਜਿਹੜੇ ਬਣਾਉਣ ਵਾਲੇ ਨੇ ਉਹ ਵੀ ਸਿਆਸੀ ਨੇ, ਦੂਜੇ ਸਾਰੀਆਂ ਧਿਰਾਂ ਸਿਆਸੀ ਨੇ ਜੀ। ਜਥੇਦਾਰ ਸਾਹਿਬ ਵੀ ਆਪਾਂ ਮੰਨ ਲੈਂਦੇ ਹਾਂ ਵੀ ਉਹ ਵੀ ਇੱਕ ਧਿਰਾਂ ਦੋ ਹੋਏ ਨੇ, ਹੋ ਸਕਦਾ ਉਹ ਵੀ ਸਿਆਸੀ ਹੋਣ। ਕਾਨੂੰਨ ਪੜਚੋਲ ਤਾਂ ਸੰਵਿਧਾਨਿਕ ਤੌਰ ਤੇ ਤਾਂ ਦੇਖੋ ਹਾਈ ਕੋਰਟ ਜਾਂ ਸੁਪਰੀਮ ਕੋਰਟ ਨੇ ਕਰਨੀਆਂ
0: ਜੀ।
2: ਇਹ ਸੰਵਿਧਾਨ ਜਿਹੜੇ ਸੰਵਿਧਾਨ ਦੇ ਤੌਰ ਤੇ ਸਾਡਾ ਦੇਸ਼ ਚੱਲਦਾ ਪਿਆ
0: ਜੀ,
2: ਉਹ ਪੜਚੋਲ ਉਹਦੀ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ ਕਰਕੇ ਸਾਡੇ ਸਾਹਮਣੇ ਰੱਖਣੀ ਹੈ ਵੀ ਇਹ ਕਾਨੂੰਨ ਸਹੀ ਹੈ ਜਾਂ ਨਹੀਂ ਹੈ।
0: ਇਹਦੇ ਵਿਚ ਮੈਂ ਇੱਕ ਗੱਲ ਤੁਹਾਡੇ ਨਾਲ ਜ਼ਰੂਰ ਜੋੜਾਂਗਾ ਮੁਕੱਦਰ ਜੀ ਕਿ ਚਲੋ ਮੈਂ ਕੋਸ਼ਿਸ਼ ਕੀਤੀ ਹੈ ਜਿੰਨੀ ਕੁ ਮੈਨੂੰ ਸਮਝ ਆਈ ਹੈ ਕਿ ਕਾਨੂੰਨ ਚਲੋ ਮੈਂ ਕਾਪੀ ਆਪਣੇ ਐਡਵੋਕੇਟ ਰਾਜਨ ਸੈਣੀ ਜੀ ਨੂੰ ਵੀ ਭੇਜੀ ਸੀ, ਉਹੀ ਕਾਪੀ ਮੈਂ ਆਪ ਵੀ ਪੜ੍ਹੀ ਹੈ ਜਿੰਨੀ ਕੁ ਮੈਨੂੰ ਸਮਝ ਆਈ ਹੈ, ਤੇ ਮੈਂ ਉਹਦੇ ਉੱਤੇ ਆਪਣੇ ਵਿਚਾਰ ਬਣਾਉਣ ਦੀ ਕੋਸ਼ਿਸ਼ ਕੀਤੀ ਆ ਜਾਂ ਮਤਲਬ ਕਿ ਇਹਦੇ ਵਿਚ ਅਸਲ ਦੇ ਵਿਚ ਹੈ ਕੀ ਹੈ। ਜੇ ਆਪਾਂ ਮੈਨੂੰ ਲੱਗਦਾ ਕਿ ਜੇ ਆਪਾਂ ਚਾਹੇ ਜਿੰਨੀਆਂ ਵੀ ਸੰਸਥਾਵਾਂ ਨੇ, ਚਾਹੇ ਸਰਕਾਰ ਵੀ ਹੈ ਚਾਹੇ ਕੁਝ ਵੀ ਹੈ, ਉਹਨੂੰ ਪਾਸੇ ਕਰਕੇ ਰੱਖ ਦਈਏ, ਇੱਕ ਜੇ ਅਸੀਂ ਆਪਣੇ ਆਪ ਨੂੰ ਸਿੱਖ ਕਹਾਉਂਦੇ ਆ ਜਾਂ ਸਿੱਖ ਧਰਮ ਦੇ ਨਾਲ ਬਿਲੋਂਗ ਕਰਦੇ ਆ ਨਾ, ਤੇ ਜੇ ਉਹਨੂੰ ਵਿਚਾਰੀਏ ਆਪਣਾ ਓਪੀਨੀਅਨ ਦਈਏ ਤਾਂ ਕੀ ਸੋਚਦੇ ਹੋ ਉਹਦੇ ਬਾਰੇ, ਮੇਰਾ ਇਹ ਸਵਾਲ ਹੈ। ਆਪਾਂ ਉਹ ਸਿਆਸਤ ਨੂੰ ਜਾਂ ਉਹ ਪਾਰਟੀਆਂ ਨੂੰ ਪਾਸੇ ਰੱਖ ਦਈਏ
2: ਜੀ, ਸਰਾਸਰ ਗਲਤ ਹੈਗਾ। ਇੱਥੇ ਤੁਸੀਂ ਦੇਖੋ ਨਾ ਇਹ ਬੇਅਦਬੀਆਂ ਦੇ ਨਾਂ ਤੇ ਸਿਆਸਤ ਕਿੰਨੀ ਵੱਡੀ ਹੋਣ ਰਹੀ ਹੈ। ਉਹ ਮੈਂ ਤਾਂ ਦੇਖੋ ਸਾਡੇ ਸਿੱਖ ਧਰਮ ਨੂੰ ਕਿਵੇਂ ਰੋਲਿਆ ਜਾ ਰਿਹਾ ਹੈ। ਆ ਦਿੱਲੀ ਤੰਗ ਤਾਂ ਉਹ ਗਰੀਬ ਬੰਦਾ
0: ਜੀ,
2: ਨਾ ਉਹਦਾ ਅਤਾ ਨਾ ਪਤਾ ਨਾ ਕੋਈ ਉਹਨੂੰ ਪੁੱਛਣ ਵਾਲਾ, ਕੋਈ ਵੀਡੀਓ ਨੀ ਜੀ ਉਹਨੇ ਬੇਅਦਬੀ ਕੀਤੀ ਹੈ ਕਿ ਨਹੀਂ ਕੀਤੀ, ਕੀ ਹੋਇਆ ਉਹਦਾ
0: ਜੀ।
2: ਸਾਰਿਆਂ ਦੇ ਸਾਹਮਣੇ ਦਿੱਲੀ ਕਿਸਾਨ ਅੰਦੋਲਨ ਦੇ ਵਿਚ ਪੁੱਛਿਆ ਤੰਗ ਤਾ ਜੀ ਇਹਨਾਂ ਨੇ,
0: ਬਿਲਕੁਲ ਬਿਲਕੁਲ ਜੀ,
2: ਸਾਡਾ ਸਿੱਖ ਧਰਮ ਸਾਨੂੰ ਇਹ ਸਿਖਾਉਂਦਾ
0: ਜੀ।
2: ਕਿਉਂਕਿ ਜਵਾਬ ਮਿਲਦਾ ਨੀ ਓਹਦਾ, ਜਿੰਨੇ ਚਿਰ ਜਵਾਬ ਨੀ ਮਿਲਦਾ ਹੁੰਦਾ ਵੀ ਚਲੋ ਆਪਾਂ ਉਸ ਤੇ ਗੱਲ ਕਰੀ ਜਾਂਦੇ ਹਾਂ।
0: ਮੇਰਾ ਕਹਿਣ ਦਾ ਮਕਸਦ ਤਾਂ ਇਹ ਸੀਗਾ, ਮਤਲਬ ਕਿ ਚਲੋ ਸਿਆਸਤਦਾਨ ਜਾਂ ਚਾਹੇ ਉਹ ਸਿੱਖ ਸਿਆਸਤ ਹੈ ਚਾਹੇ ਮਤਲਬ ਕਿ ਕੇਂਦਰ ਦੀ ਜਾਂ ਸੂਬੇ ਦੀ ਸਿਆਸਤ ਆ, ਉਹਨਾਂ ਨੇ ਤਾਂ ਸਿਆਸਤ ਕਰਨੀ ਇਹੋ ਜਿਹੇ ਮੁੱਦਿਆਂ ਦੇ ਉੱਤੇ, ਪਰ ਆਮ ਵਿਅਕਤੀ ਕਿਉਂ ਸਿਆਸਤ ਦਾ ਸ਼ਿਕਾਰ ਹੋ ਰਹੇ ਨੇ, ਮੈਂ ਇਸ ਕਰਕੇ ਤੁਹਾਨੂੰ ਸਵਾਲ ਕੀਤਾ ਸੀ।
2: ਭਾਰਤ ਬਾਈ ਜੀ ਇਹ ਨਾ ਵਰਲੀ ਤੌਰ ਤੇ ਵੀ ਵੇਖੋ ਇਹਦੇ ਵਿਚ ਇਹ ਲਿਖਿਆ ਹੋਇਆ ਵੀ ਜੇ ਮੰਨ ਲੋ ਦੋ ਬੰਦੇ, ਤੁਸੀਂ ਮੰਨ ਲੋ ਮੇਰੇ ਦਾ ਇਤਰਾਜ ਹੈ ਤੁਹਾਡੇ ਨਾਲ, ਦੋ ਗਵਾਹ ਨੇ, ਤੁਸੀਂ ਜਾ ਕੇ ਇਹ ਕਹਿ ਸਕਦੇ ਹੋ ਇਹਨਾਂ ਨੇ ਸਾਡੇ ਧਰਮ ਬਾਰੇ ਜਾਂ ਸਾਡੇ ਗੁਰੂ ਗ੍ਰੰਥ ਸਾਹਿਬ ਬਾਰੇ ਆਹ ਗਲਤ ਬੋਲਿਆ, ਇਹਦੇ ਆਹ ਕੇਸ ਦਰਜ ਹੋਣਾ ਚਾਹੀਦਾ।
0: ਜੀ ਬਿਲਕੁਲ,
2: ਮੇਰੀ ਨੀ ਕਿਸੇ ਨੇ ਬਾਤ ਪੁੱਛਣੀ ਵੀ ਮੈਂ ਕੌਣ ਆ ਜਾਂ ਕੌਣ ਨੀ।
0: ਬਿਲਕੁਲ ਜੀ ਬਿਲਕੁਲ,
2: ਮੈਂ ਤੁਹਾਨੂੰ ਉਹੀ ਗੱਲ ਮੈਂ ਕਹਿਣੀ ਚਾਹੁੰਦਾ ਵਾ ਵੀ ਠੀਕ ਹੈ ਸਰਕਾਰਾਂ ਦਾ ਆਪਣੀ ਨਿੱਜੀ ਮਫਾਦ ਵਾਸਤੇ ਹੋ ਸਕਦਾ ਜੀ, ਉਹਨਾਂ ਨੂੰ ਐਂ ਲੱਗਦਾ ਹੋਵੇਗਾ ਵੀ ਮੰਨ ਲਓ ਇਹ ਆਹ ਮੋਰਚਾ ਲੱਗੂਗਾ ਵੀ ਉਹਦੇ ਵਾਸਤੇ ਉਹਨਾਂ ਨੂੰ ਐਂ ਲੱਗਦਾ ਹੋਊ ਸਾਨੂੰ ਵੋਟਾਂ ਪੈ ਜਾਣਗੀਆਂ ਉਹ ਆਪਣੇ ਬੈਨੀਫਿਟ ਵਾਸਤੇ। ਵਿਰੋਧੀ ਦੇ ਨਾਲ ਹੋ ਸਕਦੀਆਂ ਨੇ ਜੀ, ਮੰਨ ਲਓ ਉਹ ਇਸ ਕਰਕੇ ਨਕਾਰਦੀਆਂ ਹੋਣ ਵੀ ਇਹਨਾਂ ਨੂੰ ਫਾਇਦਾ ਨਾ ਹੋ ਜੇ
0: ਜੀ,
2: ਪਰ ਅਖੀਰ ਤੱਕ ਕਾਨੂੰਨ ਦੀ ਪੜਚੋਲ ਜਿਹੜੀ ਕਰਨੀ ਹੈ ਉਹ ਤਾਂ ਮੰਨ ਲਓ ਸੁਪਰੀਮ ਕੋਰਟ ਜਾਂ ਹਾਈ ਕੋਰਟ ਨੇ ਕਰਨੀ ਹੈ।
0: ਬਿਲਕੁਲ,
2: ਜਿਹੜੀ ਆ ਪਿੱਛੇ ਜੀ ਜਿਹੜੀ ਆ ਰਿਟ ਦਰਜ ਕੀਤੀ ਸੀ ਉਹ ਵਕੀਲ ਸਾਹਿਬ ਨੇ ਜਿਨ੍ਹਾਂ ਦੇ ਉੱਤੇ ਇਹਨਾਂ ਨੇ ਪਹਿਲਾਂ ਵੀ ਦੋਸ਼ ਲਾਏ,
0: ਹਾਂਜੀ ਹਾਂਜੀ,
2: ਉਹ ਤਾਂ ਕਹਿੰਦੇ ਸੀ ਸੁਪਰੀਮ ਕੋਰਟ ਨੇ ਖਾਰਜ ਕਰਤੀ ਸੀ 10,000।
0: ਉਹ ਖਾਰਜ ਕਦੋਂ ਕੀਤੀ ਆਪਾਂ ਸੈਣੀ ਸਾਹਿਬ ਤੋਂ ਸੁਣਦੇ ਆ, ਉਹਨਾਂ ਨੇ ਮੇਰੀ ਹੋਈ ਸੀ ਆਫਰ ਗੱਲਬਾਤ ਉਹਦੇ ਉੱਤੇ, ਸੈਣੀ ਸਾਹਿਬ ਜਰੂਰ ਉਹਦੇ ਥੋੜਾ ਜਿਹਾ ਚਾਨਣਾ ਪਾਓ ਜੀ ਉਸ ਚੀਜ਼ ਦੇ ਉੱਤੇ,
2: ਕਰ ਲੈਣਗੇ ਗੱਲ ਉਹਦੇ ਤੇ
0: ਜੀ,
2: ਪਰ ਇੱਕ ਕਾਨੂੰਨੀ ਪੱਖ ਇਹਦਾ ਸੰਵਿਧਾਨਿਕ ਪੱਖ ਜ਼ਰੂਰ ਸੰਗਿਆਨੀ ਬਾਈ ਜੀ ਨਾਲ
0: ਜੀ,
2: ਇਹ ਵਾਕਈ ਜੀ ਏਦਾਂ ਹੀ ਹੈਗਾ ਜਾਂ ਹੁਣ ਸਾਡੇ ਕੋਰਟਾਂ ਦੇ ਵਿੱਚ ਵੀ ਆ ਨਾ, ਮੈਂ ਗੱਲ ਪੂਰੀ ਕਰ ਦੇਣਾ ਵਾ
0: ਜੀ,
2: ਪਿੱਛੇ ਜੀ ਪ੍ਰਸ਼ਾਂਤ ਭੂਸ਼ਣ ਸੀ ਨਾ ਉਹਨੇ ਸੁਪਰੀਮ ਕੋਰਟ ਦੇ ਜੱਜਾਂ ਬਾਰੇ ਬੋਲਿਆ ਸੀ
0: ਜੀ,
2: ਤੇ ਉਹਨੂੰ ਅੱਗੇ ਕਹਿੰਦੇ ਮਾਲ ਮਾਫ਼ੀ ਮੰਗ ਮਾਫ਼ੀ, ਫਿਰ ਕਹਿੰਦੇ ਵੀ ਤੇਰੇ ਤੇ ਜੁਰਮਾਨਾ ਲਾਵਾਂਗੇ
0: ਜੀ,
2: ਫਿਰ ਉਹਨੂੰ ਕਹਿੰਦੇ ਤੇਰੇ ਤੇ ਰੁਪਈਆ ਲਾਤਾ, ਹੁਣ ਜੁਰਮਾਨਾ ਅਸੀਂ ਜ਼ਰੂਰ ਲਾਤਾ ਇੱਕ ਲੋਕਾਂ ਨੂੰ ਵਿਖਾਉਣ ਵਾਸਤੇ
0: ਜੀ
2: ਵੀ 1 ਰੁਪਈਆ ਜੁਰਮਾਨਾ ਤੇਰੇ ਤੋਂ
0: ਜੀ,
2: ਉਹ ਸਾਡੇ ਜੱਜਾਂ ਦੇ ਖਿਲਾਫ਼ ਬੋਲਿਆ, ਉਹਨੇ ਕਰਪਸ਼ਨ ਦੇ ਬਾਰੇ ਮੁੱਦਾ ਚੁੱਕਿਆ ਸੀ
0: ਜੀ
2: ਪ੍ਰਸ਼ਾਂਤ ਭੂਸ਼ਣ ਨੇ, ਇਹ ਹੁਣ ਵੀ ਕੀ ਸਾਨੂੰ ਇਹ ਲੱਗਦਾ ਵੀ ਹੁਣ ਸਾਡੀਆਂ ਮੰਨ ਲਓ ਜਿਹੜੇ ਸਾਡੇ ਕਸਟੋਡੀਅਨ ਸੀ
0: ਜੀ
2: ਉੱਥੇ ਵੀ ਸਿਆਸਤ ਹੋਣ ਲੱਗ ਗਈ, ਤੇ ਜੇ ਉੱਥੇ ਸਿਆਸਤ ਹੋਣ ਲੱਗ ਗਈ ਫਿਰ ਤਾਂ ਵੀ ਰੱਬ ਕਰਦਾ ਜੀ, ਪਤਾ ਨੀ ਅਸੀਂ ਬੋਲਦੇ ਨੇ ਜਾਂ ਸੈਣੀ ਬਾਈ ਜੀ ਰੋਜ਼ ਟਵਾਣਾ ਰੇਡੀਓ ਦੇ ਵਿਚਾਰ ਹੁੰਦੇ,
0: ਬਿਲਕੁਲ
2: ਗਲਤ ਹੈ ਇਹਨਾਂ ਦੇ ਹਿਸਾਬ ਨਾਲ ਜੋ ਇਹ ਸੋਚਦੇ ਨੇ ਕਾਨੂੰਨ ਦੇ ਹਿਸਾਬ ਨਾਲ, ਪਰ ਉੱਥੇ ਹੁਣ ਹਾਈ ਕੋਰਟ ਕਹਿੰਦਾ ਤੁਸੀਂ ਤੂੰ ਚੱਲ ਨਾਲੇ ਚਿਰ 10,000 ਰੁਪਏ ਜੁਰਮਾਨਾ, ਜੇ ਦੁਬਾਰਾ ਆਇਆ ਤੇ ਹੋਰ ਲਾ ਦਿੰਦੇ 10,000
0: ਜੀ, ਨਹੀਂ ਉਹਦੇ ਬਾਰੇ ਪੁੱਛ ਲੈਣੇ ਸੈਣੀ ਸਾਹਿਬ, ਹਾਂਜੀ ਸੈਣੀ ਸਾਹਿਬ ਜੀ ਇਹਦੇ ਬਾਰੇ ਜ਼ਰੂਰ ਥੋੜਾ ਜਿਹਾ ਚਾਨਣਾ ਪਵਾਇਓ ਸੈਣੀ ਸਾਹਿਬ ਜੀ।
1: ਇਹਦੇ ਵਿੱਚ ਇਸ ਤਰ੍ਹਾਂ ਆ ਜੀ ਕੋਈ ਵੀ ਜਦੋਂ ਆਪਾਂ ਕੇਸ ਫਾਈਲ ਕਰਦੇ ਨਾ ਸਰ
0: ਜੀ,
1: ਉਹਦੇ ਵਿੱਚ ਸਾਨੂੰ ਪਹਿਲਾਂ ਜਾਂ PIL ਫਾਈਲ ਕਰਦੇ ਹੈਗੇ ਆ ਤੇ ਸਾਨੂੰ ਆਪਣੀ ਲੋਕਲ ਸਟੈਂਡੀ ਦੱਸਣੀ ਪੈਂਦੀ ਆ ਜੀ। ਲੋਕਲ ਸਟੈਂਡੀ ਦਾ ਮਤਲਬ ਇਹ ਹੁੰਦਾ ਆ ਕਿ ਮੇਰੇ ਤੇ ਇਹ ਕਿੱਦਾਂ ਅਫੈਕਟ ਕਰਦੀ ਆ ਚੀਜ਼ ਜੀ
0: ਪਰਸਨਲੀ। ਹਾਂਜੀ
1: ਹਾਂਜੀ, ਕੇਸ ਦੀ ਡਰਾਫਟਿੰਗ ਬਹੁਤ ਮੈਟਰ ਕਰਦੀ ਆ ਸਰ, ਜਦੋਂ ਜਿਹੜਾ ਹੈਗਾ ਆ ਵੀ ਕੇਸ ਦੀ PIL ਲਾਈ ਉਹਦੇ ਵਿੱਚ ਜਿਹੜਾ ਆ ਇਸ ਚੀਜ਼ ਦੇ ਉੱਤੇ ਪਹਿਲਾਂ ਹੀ ਆਰਗੂ ਹੋਇਆ ਕਿ ਇਹਦੀ ਲੋਕਲ ਸਟੈਂਡ ਇਹ ਕੀ ਆ ਜੀ, ਉਹ ਲੋਕਲ ਉਹ ਮੈਰਿਟ ਤੇ ਤਾਂ ਵਿਚਾਰ ਅਜੇ ਹੋਇਆ ਹੀ ਨੀ ਜੀ,
0: ਬਿਲਕੁਲ
1: ਉਹ ਤਾਂ ਲੋਕਲ ਸਟੈਂਡ ਦੇ ਉੱਤੇ ਜਿਹੜਾ ਹੈਗਾ ਆ ਉਹ ਕੇਸ ਮਾਰ ਖਾਧੀ ਆ ਜੀ, ਉਹਦੇ ਵਿੱਚ ਮੈਨੂੰ ਨੀ ਪਤਾ, ਮੈਨੂੰ ਉਸ ਬੰਦੇ ਦੇ ਬਾਰੇ ਪਰਸਨਲ ਜਾਣਕਾਰੀ ਨਹੀਂ ਹੈ ਜੀ, ਬਟ ਇਹ ਹੈਗਾ ਆ ਕਿ ਉਹ ਲੋਕਲ ਸਟੈਂਡੀ ਉਹਦੀ ਬਣਦੀ ਹੈ ਨੀ ਸੀ। ਮੰਨ ਲਓ ਜਿੱਦਾਂ ਲੋਕਲ ਸਟੈਂਡੀ ਦੇ ਵਿੱਚ ਪਹਿਲਾਂ ਫਸਟ ਪੁਆਇੰਟ ਪਹਿਲਾਂ ਇਹ ਲਿਖਣਾ ਚਾਹੀਦਾ ਹੈਗਾ ਜੀ, PIL ਵੀ ਲਾਉਣੀ ਚਾਹੀਦੀ ਆ ਕਿ ਮੈਂ ਮਤਲਬ ਜੋ ਮੇਰੀ ਹੈਗੀ ਆ ਜੀ ਵੀ ਸੋਚ ਕਿ ਮੈਂ ਮਤਲਬ ਸਿਟੀਜਨ ਆਫ ਇੰਡੀਆ ਆ, ਠੀਕ ਹੈ ਜੀ, ਮੈਂ ਆ PIL ਲੈ ਕੇ ਆਇਆ ਕਿਉਂਕਿ ਮੇਰਾ ਆਰਟੀਕਲ SS ਦੇ ਵਿੱਚ ਜਿਹੜੇ ਮੈਨੂੰ ਜਿਹੜੇ ਹੈਗੇ ਫੰਡਾਮੈਂਟਲ ਰਾਈਟਸ ਗ੍ਰਾਂਟ ਹੋਏ ਆ ਜੀ, ਉਹਨਾਂ ਦੀ ਇਨਫਰਿੰਜਮੈਂਟ ਹੋਈ ਆ ਜੀ, ਠੀਕ ਹੈ ਜੀ, ਮੇਰੇ ਨਾਲ ਜਿਹੜਾ ਹੈਗਾ ਆ ਮੇਰੀ ਸੋਸਾਇਟੀ ਇਫੈਕਟ ਹੋ ਰਹੀ ਹੈਗੀ ਆ ਜੀ, ਜਿਹਦੇ ਕਰਕੇ ਇਹ ਇਸ ਜਿਹੜਾ ਕੀ ਜਿਹੜਾ ਹੈਗਾ ਆ ਵੀ ਕਾਨੂੰਨ ਦਾ ਪ੍ਰਭਾਵ ਜਾਂ ਇਸ ਇੰਸੀਡੈਂਟ ਦਾ ਪ੍ਰਭਾਵ ਬਹੁਤ ਸਾਰੇ ਲੋਕਾਂ ਤੇ ਪੈ ਰਿਹਾ ਆ ਜੀ, ਤੇ ਐਡਵਰਸਲੀ ਪੈ ਰਿਹਾ ਆ। ਇਸੇ ਕਰਕੇ ਮੈਂ ਇਸ ਮੈਟਰ ਨੂੰ ਜਿਹੜਾ ਹੈਗਾ ਪਬਲਿਕ ਇੰਟਰਸਟ ਲਿਟੀਗੇਸ਼ਨ ਦੇ ਵਿੱਚ ਲਿਆ ਕੇ ਤੇ ਕੋਰਟ ਕੋਲੋਂ ਇਹਦਾ ਵਿਊ ਲੈਣਾ ਚਾਹੁੰਦਾ ਹੈਗਾ ਆ, ਤੇ ਇਹਦੇ ਤੇ ਮੰਗ ਕਰਦਾ ਆ ਇਹਨੂੰ ਰੱਦ ਕਰੋ ਜੀ। ਉਹ ਹੁਣ ਜਿਹੜੀ ਸਰ ਕੇਸ ਜਿਹੜਾ ਹੈਗਾ ਆ ਸਰ ਉਹਦੀ ਜੇ ਡਰਾਫਟਿੰਗ ਸਹੀ ਨਾ ਹੋਵੇ ਜਾਂ ਤੁਸੀਂ ਕੋਰਟ ਨੂੰ ਕਨਵਿੰਸ ਨਾ ਕਰ ਸਕੋ ਕਿ ਤੁਹਾਡੀ ਲੋਕਲ ਸਟੈਂਡ ਹੀ ਬਣਦੀ ਆ ਤੇ ਫੇਰ ਕੋਰਟ ਜਿਹੜੀ ਹੈਗੀ ਆ ਮੈਰਿਟ ਤੇ ਗੱਲ ਹੀ ਨਹੀਂ ਕਰਦੀ ਜੀ। ਦੂਜੀ ਗੱਲ ਜੋ ਬਕਦਰ ਵੀਰ ਜੀ ਮੇਰੇ ਕੋਲ ਸੁਣਨਾ ਚਾਹੁੰਦੇ ਹੈਗੇ ਆ ਉਸ ਗੱਲ ਦਾ ਮੈਂ ਡਿਸਐਗਰੀ ਨਹੀਂ ਕਰਦਾ ਸਰ, ਕੋਰਟਾਂ ਵੀ ਆਪਣਾ ਪਿੱਛਾ ਛਡਾਉਂਦੀਆਂ ਚਾਹੇ ਹੋਵੇ ਹਾਈ ਕੋਰਟ ਤੇ ਚਾਹੇ ਹੋਵੇ ਸੁਪਰੀਮ ਕੋਰਟ ਜੀ, ਹਰ ਇੱਕ ਬੰਦਾ ਆਪਣੀ ਸਕਿਨ ਸੇਵ ਕਰਦਾ ਪਿਆ ਇਸ ਵੇਲੇ ਸਰ। ਜਿੱਥੇ ਨਹੀਂ ਹੁਣ ਦੇਖੋ ਤਾਂ ਚਾਹੇ ਸਰ ਹਰ ਇੱਕ ਬੰਦੇ ਦਾ ਕੋਈ ਨਾ ਕੋਈ ਪਿਛੋਕੜ ਤਾਂ ਹੈਗਾ ਹੀ ਆ ਨਾ ਜੀ, ਚਾਹੇ ਕੋਈ ਜੱਜ ਆ ਚਾਹੇ ਕੋਈ ਵਕੀਲ ਆ ਉਹਦਾ ਕੋਈ ਪਿਛੋਕੜ ਹੈਗਾ ਤੇ ਉਹਦੇ ਨਾਲ ਉਹ ਜਿੱਥੇ ਬੈਠਾ ਆ ਨਾ ਉਹਨੂੰ ਆਪਣਾ ਹੈਗਾ ਆ ਕਿ ਮੈਂ ਮਤਲਬ ਮੇਰੇ ਤੇ ਕੋਈ ਅਕਿਊਜ਼ਿੰਗ ਫਿੰਗਰ ਨਾ ਆਵੇ, ਇਹ ਮੈਂ ਕੋਈ ਇਹੋ ਜਿਹੀ ਗੱਲ ਨਾ ਬੋਲਦਿਆਂ ਜਾਂ ਕੋਈ ਇਹੋ ਜਿਹਾ ਡਿਸੀਜਨ ਨਾ ਦੇ ਦਿਆਂ ਜਿਹਦੇ ਨਾਲ ਸਮਾਜ ਦੇ ਵਿੱਚ ਮੇਰੇ ਖਿਲਾਫ਼ ਹੀ ਪ੍ਰਦਰਸ਼ਨ ਹੋਣੇ ਸ਼ੁਰੂ ਹੋ ਜਾਣ ਜੀ। ਸੈਂਸਿਟਿਵ ਮੈਟਰ ਤੋਂ ਤੁਸੀਂ ਦੂਰ ਕੀ ਜਾਂਦੇ ਆ ਵੀਰ ਜੀ, ਮੈਂ ਮਤਲਬ ਜਿਹੜਾ ਹੈਗਾ ਤੁਹਾਨੂੰ ਸੱਚਾਈ ਦੱਸਣ ਲੱਗਾ, ਕਈ ਕੇਸ ਏਦਾਂ ਦੇ ਹੁੰਦੇ ਆ ਜਿਹਦੇ ਵਿੱਚ ਜਿਹੜਾ ਹੈਗਾ ਆ ਕਿ ਜੱਜ ਨੂੰ ਲੱਗਦਾ ਆ ਕਿ ਯਾਰ ਇੰਨੇ ਵਕੀਲ ਜਿਹੜੇ ਹੈਗੇ ਆ ਮੇਰੇ ਨਾਲ ਨਾਰਾਜ਼ ਹੋ ਜਾਣੇ ਜੇ ਮੈਂ ਕੇਸ ਦਾ ਫੈਸਲਾ ਇਸ ਢੰਗ ਨਾਲ ਦੇ ਦਿੱਤਾ ਜੀ, ਉਹ ਕੀ ਕਰਦਾ ਆ ਸ਼ਾ ਉਹਦੀਆਂ ਤਰੀਕਾਂ ਲੰਬੀਆਂ ਲੰਬੀਆਂ ਪਾਉਂਦਾ ਰਹਿੰਦਾ, ਆਪਣਾ ਟਨਿਓਰ ਏਦਾਂ ਹੀ ਕੱਢ ਜਾਂਦਾ ਹੈ ਜੀ, ਜਾਂ ਉਹ ਕਿਸੇ ਹੋਰ ਨਵੇਂ ਜੱਜ ਨੂੰ ਭੇਜ ਦਿੰਦਾ ਜੀ ਵੀ ਆਪਾਂ ਹੀ ਗਾਲੇ ਇਹਦੇ ਫਾਹਾ ਪਿਆ ਰਵੇ, ਚਾਹੇ ਬਾਰ ਨਾ ਵਿਗਾੜੇਗਾ ਚਾਹੇ ਇੰਡੀਵਿਜੁਅਲ ਨਾ ਵਿਗਾੜੇਗਾ ਜੀ। ਸੋ ਇਸ ਕਰਕੇ ਮੈਂ ਇਸ ਚੀਜ਼ ਤੋਂ ਇਨਕਾਰੀ ਨਹੀਂ ਵੀ ਜਿਹੜੀ ਮੁਕੱਦਰ ਵੀਰ ਜੀ ਦੇ ਮਨ ਦੇ ਵਿੱਚ ਘਰ ਜਿਹੜੀ ਕੀਤੀ ਹੈ ਗੱਲ ਉਹ ਸਹੀ ਆ, ਪਰ ਕਰੀਏ ਕੀ ਹੁਣ ਇਹ ਤੋਂ ਜੋ ਕਹਿੰਦੇ ਹੁੰਦੇ ਨਾ ਜ਼ਿੰਦਗੀ ਦੇ ਵਿੱਚ ਤੇ ਜਿਸ ਦੇਸ਼ ਕਹਿੰਦੇ ਹੁੰਦੇ ਨਾ ਕਾਲ ਪਾਤਰ ਦੇਸ਼, ਇਹ ਬੜੀਆਂ ਚੀਜ਼ਾਂ ਮੈਟਰ ਕਰਦੀਆਂ ਹੈਗੀਆਂ, ਸਮਾਂ ਕਾਲ ਮੈਨੇ ਸਮਾਂ, ਪਾਤਰ ਮੀਨਸ ਬੰਦਾ, ਦੇਸ਼ ਮੀਨਸ ਸਥਾਨ, ਹਾਂਜੀ ਇਹ ਚੀਜ਼ਾਂ ਬੜੀਆਂ ਮੈਟਰ ਕਰਦੀਆਂ ਹੈਗੀਆਂ। ਆਹੀ ਜਿਹੜਾ ਕੇਸ ਜਿਹੜਾ ਹੈਗਾ ਆ ਸਰ ਕਿਸੇ ਅੰਬਾਨੀ ਅਡਾਨੀ ਨੇ ਲਾਇਆ ਆ ਹੁੰਦਾ ਤੇ ਮਜਾਲ ਕੀ ਆ ਖਾਰਜ ਹੋ ਜਾਂਦਾ, ਉਹ ਹੈਗਾ ਪਾਤਰ। ਕਾਲ ਦੀ ਗੱਲ ਆ ਵੀ ਕਾਲ ਕੋਈ ਸਮਾਂ ਚੱਲਦਾ ਹੁੰਦਾ, ਮੰਨ ਲਓ ਜਿਹੜਾ ਹੈਗਾ ਆ ਵੀ ਕੋਈ ਮੂਵਮੈਂਟ ਚੱਲਦੀ ਪਈ ਆ ਜੀ ਉਸ ਵੇਲੇ ਜਿਹੜਾ ਹੈਗਾ ਆ ਤੇ ਉਹ ਕੋਈ ਅਗਲਾ ਜਿਹੜੀ ਹਾਈ ਕੋਰਟਾਂ ਸੁਪਰੀਮ ਕੋਰਟਾਂ ਵੀ ਟਿੱਪਣੀ ਕਰਨ ਤੋਂ ਡਰਦੀਆਂ ਵੀ ਇਸ ਵੇਲੇ ਮੌਬ ਜਿਹੜਾ ਹੈਗਾ ਆ ਉਹਦੀ ਸੋਚ ਇੱਕ ਪਾਸੇ ਹੋਈ ਆ, ਜੇ ਇਹਨਾਂ ਦੇ ਅਗੇਂਸਟ ਕੀਤੀ ਗੱਲ ਤੇ ਉਹ ਸਾਡੇ ਖਿਲਾਫ਼ ਇਹਨਾਂ ਨਾਰੇ ਲੱਗਣ ਜੀ, ਠੀਕ ਹੈ ਜੀ। ਇਸ ਕਰਕੇ ਤੀਜਾ ਹੁੰਦਾ ਸਥਾਨ, ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਹੈਗੀਆਂ, ਇੱਥੇ ਹਰ ਕੋਈ ਆਪਣੀ ਸਕਿਨ ਸੇਵ ਕਰਦਾ, ਸੱਚਾਈ ਇਹ ਹੈਗੀ ਆ। ਸਾਡੇ ਦੇਸ਼ ਦੇ ਵਿੱਚ ਜਿਹੜਾ ਆ ਉਹ ਜਿਹੜਾ ਤੁਸੀਂ ਕਹਿੰਦੇ ਹੈਗੇ ਕਿ ਡੈਡੀਕੇਟਡ ਹੋ ਕੇ ਆਪਣੀ ਡਿਊਟੀ ਕਰਨੀ, ਉਹ ਤੋਂ ਪਹਿਲਾਂ ਜਿਹੜਾ ਹੈਗਾ ਆਪਣਾ ਬਚਾਅ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ।
0: ਦੇਖੋ ਅਮਰੀਕਾ ਦੇ ਵਿੱਚ ਵੀ ਦੇਖੋ ਕਿੱਡੇ ਵੱਡੇ ਪੱਧਰ ਤੇ ਟਰੰਪ ਦੇ ਖਿਲਾਫ਼ ਸਾਰੀਆਂ ਚੀਜ਼ਾਂ ਆਬਜੈਕਸ਼ਨ ਹੋਏ ਨੇ ਜਾਂ ਫੈਸਲੇ ਆਏ ਨੇ, ਪਰ ਉਹ ਚੀਜ਼ਾਂ ਨੂੰ ਮੰਨਦਾ ਹੀ ਨਹੀਂ, ਉਹ ਕਹਿੰਦਾ ਕੋਰਟ ਇਹ ਗਲਤ ਕਰ ਰਹੀਆਂ ਨੇ, ਉਹ ਲੋਕਾਂ ਨੂੰ ਭੜਕਾਈ ਜਾਂਦਾ, ਉਹ ਮਤਲਬ ਕਿ ਕੋਰਟਾਂ ਦੇ ਖਿਲਾਫ਼ ਭੜਕਾਈ ਜਾਂਦਾ ਜੀ।
1: ਭਾਰੇ ਸਾਹਿਬ ਜਿਹੜਾ ਅਹੁਦਾ ਹੁੰਦਾ ਨਾ ਉਹਦਾ ਆਪਣਾ ਇੱਕ ਜਿਹੜੀ ਤਾਕਤ ਹੁੰਦੀ ਹੈਗੀ ਆ ਸਰ, ਹਾਂਜੀ ਉਹ ਇੱਕ ਫੋਰਸ ਟੂ ਬੀ ਰੈਕਨ ਵਿਦ ਹੁੰਦੀ ਆ ਸਰ, ਕਿ ਉਹ ਫੋਰਸ ਜਿਹੜੀ ਹੈਗੀ ਉਹਨੂੰ ਰੈਕਨ ਵਿਦ ਕਿੱਦਾਂ ਕਰੋਗੇ ਤੁਸੀਂ ਜੀ, ਉਹ ਜਦ ਤੱਕ ਉਸ ਅਹੁਦੇ ਤੇ ਆ ਤਦ ਤੱਕ ਤਾਂ ਨੀ ਅਗਲਾ ਮਾਣ ਹੁੰਦਾ ਜੀ, ਉਹ ਜਦੋਂ ਉਤਰ ਜਾਂਦਾ ਹੈਗਾ ਆ ਉਦੋਂ ਉਹਦੇ ਨਾਲ ਜਸਟਿਸ ਕੀਤਾ ਜਾ ਸਕਦਾ ਹੈਗਾ, ਪਹਿਲਾਂ ਉਹ ਆਪਣਾ ਪੂਰਾ ਜ਼ੋਰ ਲਾਉਂਦਾ ਜੀ।
0: ਬਿਲਕੁਲ ਉਹ ਕੇਜਰੀਵਾਲ ਸਾਹਿਬ ਜੀ ਦਾ ਪਿਛਲੇ ਦਿਨਾਂ ਦੇਖੋ ਤਾਂ ਪਹਿਲਾਂ ਜਦੋਂ ਬਰੀ ਹੋਏ ਨੇ
1: ਮੈਂ ਉਧਰ ਹੀ ਅੰਡਰਲਾਈਨ ਕੀਤਾ ਜੀ, ਉਧਰ ਹੀ ਪਹਿਲਾਂ ਜਦੋਂ ਮਾੜਾ ਜਿਹਾ ਉਸ ਜੱਜ ਨੇ ਫੇਵਰ ਦੇ ਵਿੱਚ ਫੈਸਲਾ ਦੇ ਦਿੱਤਾ ਤੇ ਹੈ ਜੀ ਉਹ ਜੱਜ ਦਾ ਧੰਨਵਾਦ ਹੈ ਜੀ, ਭਾਰਤ ਦੇ ਵਿੱਚ ਨਿਆਂਪਾਲਿਕਾ ਜੱਜ ਵੀ ਸਹੀ ਸਾਰਾ ਕੁਝ ਸਹੀ, ਐਪੀਲੇਟ ਕੋਰਟ ਨੇ ਕਿਹਾ ਭਾਈ ਇਨੀਸ਼ੀਅਲ ਸਟੇਜ ਤੇ ਨਹੀਂ ਬਰੀ ਕੀਤਾ ਜਾ ਸਕਦਾ ਤੇ ਜੱਜ ਦਾ ਚਿੱਠਾ ਕੱਢ ਕੇ ਲੈ ਆਏ ਜੀ, ਹਾਂਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਇੱਥੇ ਸਾਡੇ ਕੋਈ ਕਿਸੇ ਦੀ ਰਿਸਪੈਕਟ ਨਹੀਂ ਕਰਦਾ, ਨਾ ਕੋਈ ਇੰਸਟੀਟਿਊਸ਼ਨ ਦੀ ਰਿਸਪੈਕਟ ਕਰਦਾ, ਇੰਸਟੀਟਿਊਸ਼ਨ ਆਪਣਾ ਆਪ ਬਚਾਉਂਦੀਆਂ ਫਿਰਦੀਆਂ ਹੈਗੀਆਂ, ਜਿਹੜੇ ਉਸ ਉਹਨਾਂ ਇੰਸਟੀਟਿਊਸ਼ਨਾਂ ਤੇ ਕਾਬਜ ਆ ਉਹ ਆਪਣਾ ਆਪ ਬਚਾਉਂਦੇ ਫਿਰਦੇ ਹੈਗੇ ਆ ਜੀ, ਤੇ ਬਾਕੀ ਜਿਹੜਾ ਹੈਗਾ ਆ ਤੇ ਸਿਸਟਮ ਪੂਰਾ ਪਹਿਲਾਂ ਹੀ ਹਾਈਜੈਕ ਹੋ ਚੁੱਕਾ ਹੈਗਾ ਆ, ਇਹ ਤੋਂ ਅੱਗੇ ਮੈਂ ਕੁਛ ਨਹੀਂ ਕਹਿ ਸਕਦਾ ਜੀ।
0: ਥੈਂਕ ਯੂ ਸਰ ਜੀ, ਭਾਰਤ ਸਾਹਿਬ ਬਹੁਤ ਸ਼ੁਕਰੀਆ ਜੀ,
1: ਮਿਹਰਬਾਨੀ ਸਰ, ਥੈਂਕ ਯੂ ਜੀ ਸਮਾਂ ਦੇਣ ਲਈ,
0: ਥੈਂਕ ਯੂ ਜੀ, ਥੈਂਕ ਯੂ
2: ਮੇਰੇ ਵੱਲੋਂ ਲਵ ਯੂ ਜੀ, ਤੁਸੀਂ ਦਿਲ ਦੀ ਗੱਲ,
1: ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ। ਥੈਂਕ ਯੂ ਭਾਈ ਸਾਹਿਬ ਸਮਾਂ ਦੇਣ
0: ਲਈ ਧੰਨਵਾਦ ਜੀ ਸਾਹਿਬ ਬਹੁਤ ਬਹੁਤ ਸ਼ੁਕਰੀਆ
1: ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ
1: ਸਤਿ ਸ੍ਰੀ ਅਕਾਲ
0: ਹਾਂਜੀ ਮੁਕੱਦਰ ਜੀ ਕੁਝ ਹੋਰ ਕਹੋਗੇ ਜੀ
2: ਠੀਕ ਹੈ
0: ਹਾਂਜੀ
2: ਨਹੀਂ ਨਹੀਂ ਮੈਂ ਤਾਂ ਉਹੀ ਗੱਲ ਕਹਿਣੀ ਮੈਂ ਤਾਂ ਇੱਕ ਹੁਣ ਬਾਹਲੀ ਲੰਬੀ ਗੱਲ ਨਹੀਂ ਕਰਨੀ
0: ਜੀ
2: ਮੈਂ ਤਾਂ ਦੋ ਲਫ਼ਜ਼ਾਂ ਚ ਮੈਨੂੰ ਅਕਸਰ ਮੈਨੂੰ ਕਈ ਵਾਰੀ ਟੋਟਕਾ ਯਾਦ ਆ ਜਾਂਦਾ ਉਹ ਕਹਿੰਦਾ ਵੀ ਪਰਖ ਲਈ ਦੁਨੀਆਂ ਸਾਰੀ ਇੱਥੇ ਕੌਣ ਕਿਸੇ ਲਈ ਮਰਦਾ ਹੈ ਸਭ ਕਸਮਾਂ ਵਾਦੇ ਝੂਠੇ ਨਾ ਕੋਈ ਪਿਆਰ ਕਿਸੇ ਨੂੰ ਕਰਦਾ ਹੈ
0: ਕਿਆ ਬਾਤ ਹੈ ਜੀ
2: ਇਹ ਦੁਨੀਆਦਾਰੀ ਭਾਰ ਜਵਾਈ ਜੀ
0: ਉਹ ਗੀਤ ਵੀ ਸੀਗਾ ਨਾ ਦੁਨੀਆਦਾਰਾ ਦੁਨੀਆਂ ਦੇ ਤੂੰ ਫਰਜ਼ ਨਿਭਾਈ ਜਾ ਜੋ ਕੁਝ ਹੁੰਦਾ ਹੈ ਹੋ ਕੇ ਰਹਿੰਦਾ ਹੈ
2: ਮੈਂ ਤੁਹਾਨੂੰ ਭਾਰਤ ਬਾਈ ਜੀ ਅੱਜ ਸ਼ਨੀਵਾਰ ਨੂੰ ਨਾ ਇਹ ਦੁਨੀਆਦਾਰੀ ਤੇ ਇੱਕ ਗਾਣਾ ਮੈਂ ਚੁਣਿਆ ਹੋਇਆ ਮੈਂ ਸੁਣਾਵਾਂਗਾ
0: ਜੀ
2: ਪਰ ਨਾ ਅਸਲ ਚ ਪਤਾ ਨੀ ਹੁਣ ਅਸੀਂ ਬਾਲੇ ਮਾੜੇ ਆ ਜਾਂ ਮੰਨ ਲਓ ਦੁਨੀਆਂ ਪਤਾ ਨੀ ਹੁਣ ਆਪਾਂ ਕੁਛ ਵੀ ਕਹਿ ਸਕਦੇ ਹਾਂ ਉਹਨੂੰ
0: ਜੀ
2: ਪਰ ਬਾਈ ਜੀ ਜਿੰਨਾ ਇਹ ਸਿੱਧਾ ਜਿੰਨਾ ਸਮਝ ਆਉਂਦਾ ਨਾ ਇਹ ਉਨਾ ਹੈ ਨੀ ਬਾਈ
0: ਬਿਲਕੁਲ ਹੈ ਜੀ ਬਿਲਕੁਲ
2: ਬਹੁਤ ਔਖਾ ਹੈ ਇਹ ਨਾ ਪਤਾ ਨੀ ਤਾਂ ਅਸੀਂ ਜਿੰਨਾ ਕੁ ਸਾਡੇ ਬਜ਼ੁਰਗਾਂ ਨੇ ਤਾਂ ਸਾਡੇ ਨਾਲੋਂ ਵੱਧ ਵੇਖਿਆ ਸਿਸਟਮ
0: ਜੀ
2: ਜਿੰਨਾ ਕੁ ਅਸੀਂ ਵੇਖ ਕੇ ਆਏ ਹਾਂ ਪੰਜ ਦਸ ਸਾਲਾਂ ਦਾ
0: ਜੀ
2: ਸਾਨੂੰ ਉਹੀ ਚੰਗਾ ਲੱਗੀ ਜਾਂਦਾ ਵਾਰ ਵਾਰ ਵੀ ਉਹ ਠੀਕ ਸੀ
0: ਜੀ
2: ਪਰ ਇਹ ਬਾਈ ਜੀ ਇਹ ਬਹੁਤ ਬੜਾ ਔਖਾ ਅੱਗੇ ਆਉਣ ਵਾਲਾ ਸਮਾਂ ਨਾ ਮੈਨੂੰ ਨੀ ਲੱਗਦਾ ਹੋਵੇ ਚਲੋ ਆਪਾਂ ਉਮੀਦ ਕਰਦੇ ਹਾਂ ਸਾਰਿਆਂ ਵਾਸਤੇ ਚੰਗਾ ਹੋਵੇ ਪਰ ਇਹ ਆਉਣ ਵਾਲਾ ਟਾਈਮ ਨਾ ਇਹ ਬਾਈ ਜੀ ਬਹੁਤ ਔਖਾ ਜਿੱਥੇ ਕੋਈ ਸੁਣਵਾਈ ਵੀ ਨੀ ਹੈਗੀ ਜੀ ਤੁਸੀਂ ਦੇਖੋ ਵੀ ਉਹ ਰਾਜਾ ਦੇ ਵਿੱਚ ਹਸ ਜਿੱਥੇ ਤੁਸੀਂ ਦੇਖੋ ਕੋਈ ਯੁੱਧ ਦਾ ਨਿਯਮ ਹੁੰਦਾ ਸੀ ਕੋਈ ਕਾਨੂੰਨ ਹੁੰਦਾ ਸੀ ਜਿੱਥੇ ਹਸਪਤਾਲਾਂ ਦੇ ਵਿੱਚ ਇਲਾਜ ਕਰਦੇ ਲੋਕਾਂ ਨੂੰ ਮਾਰ ਦਿੱਤਾ ਜਾਂਦਾ ਜੀ ਫਿਰ ਤੁਸੀਂ ਦੇਖੋ ਵੀ ਆਉਣ ਵਾਲਾ ਟਾਈਮ ਕਿਵੇਂ ਹੋਊਗਾ ਪਰ
0: ਕਿਹੜੇ
2: ਨਿਆਂ ਦੀ ਅਸੀਂ ਗੱਲਾਂ ਕਰਦੇ ਹਾਂ ਤੇ ਕਿੱਥੇ ਮਨੁੱਖਤਾ ਦੀ ਅਸੀਂ ਗੱਲਾਂ ਕਰਦੇ ਹਾਂ
0: ਤੇ
2: ਕੀ ਹੋਊਗਾ ਜੀ
0: ਬਿਲਕੁਲ ਦਰੁਸਤ
2: ਬਾਈ ਜੀ ਅਸੀਂ ਤਾਂ ਜਿਵੇਂ ਦੇ ਅਸੀਂ ਜਜ਼ਬਾਤੀ ਬੰਦੇ ਹਾਂ ਬਾਈ ਜੀ ਅਸੀਂ ਤਾਂ ਉਵੇਂ ਦੀ ਗੱਲ ਕਰ ਦਿੰਦੇ ਹਾਂ
0: ਪਰ
2: ਆਉਣ ਵਾਲਾ ਸਮਾਂ ਬਹੁਤ ਔਖਾ ਹੈ ਮਨੁੱਖਤਾ ਵਾਸਤੇ ਬਹੁਤ ਔਖਾ ਹੈ ਜਿਵੇਂ ਇਹਨਾਂ ਨੇ ਉਹੀ ਗੱਲ ਹੈ ਵੀ ਤੁਸੀਂ ਦੇਖੋ ਪੂਰੀ ਦੁਨੀਆਂ ਦੇ ਵਿੱਚ ਇੰਨੇ ਹਜ਼ਾਰਾਂ ਲੋਕ ਮਾਰਤੇ ਗਾਜ਼ਾ ਦੇ ਵਿੱਚ ਬੇਕਸੂਰ ਕੋਈ ਹੈ ਕੋਈ ਆਵਾਜ਼ ਚੁੱਕਣ ਵਾਲਾ
0: ਨਾ ਜੀ
2: ਤੇ ਤੁਸੀਂ ਕੀ ਗੱਲਾਂ ਕਰ ਫਿਰ ਇੱਥੇ ਜੇ ਸਾਡੇ ਤੇ ਸੁੱਟਣ ਲੱਗ ਗਏ ਬੰਬ ਮੰਨ
0: ਲਓ
2: ਕੋਈ ਕਾਰਨ ਹੋ ਜੇ ਮੰਨ ਲਓ ਸਾਡੇ ਖਿੱਤੇ ਤੇ ਸੁੱਟਣ ਲੱਗ ਗਏ ਬੰਬ ਤੇ ਸਾਡੇ ਵਾਸਤੇ ਆਵਾਜ਼ ਕੌਣ ਚੁੱਕੂਗਾ ਜੀ
0: ਬਿਲਕੁਲ
2: ਕੋਈ ਹੋਊਗਾ
0: ਜੀ
2: ਬਹੁਤ ਬਹੁਤ ਅਫਸੋਸਨਾਕ ਹੈ ਜੀ ਇਹ ਸਾਰਾ ਸਿਸਟਮ ਜੋ ਵੀ ਅਸੀਂ ਦੇਖ ਰਹੇ ਹਾਂ ਚਲੋ ਜੋ ਜਿੰਨੀ ਕੋਈ ਗੱਲ ਸਾਡੇ ਤੋਂ ਕਹਿ ਹੁੰਦੀ ਆਪਾਂ ਕਹਿ ਦਿੰਦੇ ਹਾਂ ਤੇ ਠੀਕ ਹੈ ਭਾਰਤ ਬਾਈ ਜੀ
0: ਆਪਾਂ ਤੋਂ
2: ਉਮੀਦ ਇਹੀ ਕਰਦੇ ਹਾਂ
0: ਬਹੁਤ ਬਹੁਤ ਸ਼ੁਕਰੀਆ
2: ਸਭ ਕੁਛ ਚੰਗਾ ਹੀ ਹੋਵੇ
0: ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ
2: ਸਤਿ ਸ੍ਰੀ ਅਕਾਲ ਭਾਰਤ ਬਾਈ
0: ਜੀ ਦੋਸਤੋ ਇਸ ਤਰ੍ਹਾਂ ਜੀ ਮੁਕੱਦਰ ਜੀ ਆਪਣੇ ਜਜ਼ਬਾਤ ਤੇ ਵਿਚਾਰ ਸਾਂਝੇ ਕਰਕੇ ਗਏ ਨੇ ਲੋ ਅੱਗੇ ਵੱਧਦੇ ਆਪਾਂ ਹੋਰ ਜਿਹੜੀਆਂ ਨੇ ਵਿਦੇਸ਼ੀ ਖਬਰਾਂ ਨੇ ਉਹਨਾਂ ਵੱਲ ਨੂੰ ਝਾਤ ਮਾਰਦੇ ਹਾਂ ਕਾਫੀ ਇੰਟਰਸਟਿੰਗ ਜਿਹੜੀਆਂ ਉਹ ਵੀ ਖਬਰਾਂ ਨੇ ਤੇ ਗੱਲਬਾਤ ਕਰਦੇ ਹਾਂ ਟਰੰਪ ਤੇ ਜਿਨਪਿੰਗ ਦੀ ਮੁਲਾਕਾਤ ਰਿਸ਼ਤਾ ਪਹਿਲਾਂ ਨਾਲੋਂ ਕਹਿੰਦੇ ਕਿਤੇ ਬਿਹਤਰ ਹੋਣ ਵਾਲਾ ਹੈ ਟਰੰਪ ਸਾਹਿਬ ਕਹਿੰਦੇ ਨੇ ਜੀ ਤੇ ਟਰੰਪ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਬੀਜਿੰਗ ਦੇ ਵਿੱਚ ਉੱਚ ਪੱਧਰੀ ਗੱਲਬਾਤ ਸ਼ੁਰੂ ਕਰਦਿਆਂ ਚੀਨ ਦੇ ਨਾਲ ਸੰਬੰਧਾਂ ਦੇ ਬਾਰੇ ਆਸ਼ਾਵਾਦ ਪ੍ਰਗਟਾਈ ਹੈ ਕਿ ਕਿਹਾ ਕਿ ਦੋਵਾਂ ਦੇਸ਼ਾਂ ਦੇ ਵਿੱਚ ਸੰਬੰਧ ਜਿਹੜੇ ਨੇ ਪਹਿਲਾਂ ਨਾਲੋਂ ਕਿਤੇ ਬਿਹਤਰ ਹੋਣ ਵਾਲੇ ਨੇ 2017 ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਦੀ ਚੀਨ ਦੀ ਇਹ ਜਿਹੜੀ ਪਹਿਲੀ ਯਾਤਰਾ ਹੈ ਟਰੰਪ ਆਰਥਿਕ ਲਾਭ ਚਾਹੁੰਦੇ ਨੇ ਤੇ ਤਾਈਵਾਨ ਨੂੰ ਅਮਰੀਕੀ ਹਥਿਆਰਾਂ ਦੀ ਵਿਕਰੀ ਵੀ ਜਿਹੜਾ ਏਜੰਡੇ ਦੇ ਉੱਤੇ ਹੈ ਵੀਰਵਾਰ ਨੂੰ ਬੀਜਿੰਗ ਦੇ ਗ੍ਰੇਟ ਹਾਲ ਆਫ ਦੀ ਪੀਪਲ ਦੇ ਵਿੱਚ ਜਿਹੜਾ ਟਰੰਪ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਜਿਸ ਤੋਂ ਬਾਅਦ ਜਿਨਪਿੰਗ ਦੇ ਨਾਲ ਹੋਣ ਵਾਲੀ ਗੱਲਬਾਤ ਦੇ ਵਿੱਚ ਉਨ੍ਹਾਂ ਦੇ ਨਾਜ਼ੁਕ ਵਪਾਰਕ ਜਿਹੜਾ ਸਮਝੌਤੇ ਈਰਾਨ ਜੰਗ ਅਤੇ ਤਾਈਵਾਨ ਨੂੰ ਅਮਰੀਕੀ ਹਥਿਆਰਾਂ ਦੀ ਵਿਕਰੀ ਦੇ ਮੁੱਦੇ ਸ਼ਾਮਲ ਰਹਿਣਗੇ ਮੱਧ ਪੂਰਬ ਦੇ ਵਿੱਚ ਉਲਝਣ ਕਾਰਨ ਜਿਹੜਾ ਆਪਣੀ ਘਟਦੀ ਲੋਕ ਪ੍ਰਿਯਤਾ ਦੇ ਵਿਚਕਾਰ ਟਰੰਪ ਦੀ ਚੀਨ ਦੀ ਇਹ ਜਿਹੜੀ ਹੈ ਬਹੁਤ ਉਡੀਕੀ ਜਿਹੜੀ ਹੈ ਜਾਣ ਵਾਲੀ ਯਾਤਰਾ ਹੈ ਜੋ ਕਿ 2017 ਤੋਂ ਬਾਅਦ ਅਮਰੀਕਾ ਦੇ ਮੁੱਖ ਰਣਨੀਤਿਕ ਵਿਰੋਧੀ ਦੇਸ਼ ਦੀ ਜਿਹੜੀ ਉਨ੍ਹਾਂ ਦੀ ਹੀ ਪਹਿਲੀ ਫੇਰੀ ਹੈ ਬੇਹੱਦ ਮਹੱਤਵਪੂਰਨ ਹੋ ਗਈ ਹੈ ਉਨ੍ਹਾਂ ਦੇ ਨਾਲ ਇਸ ਯਾਤਰਾ ਦੇ ਉੱਤੇ ਜਿਹੜਾ ਐਲਨ ਮਸਕ ਤੇ ਐਨਵੀਡੀਆ ਦੇ ਜਿਹੜੇ ਸੀਈਓ ਜੇਨਸਨ ਹੁਆਂਗ ਸਮੇਤ ਕਈ ਜਿਹੜੇ ਦਿੱਗਜ ਸੀਈਓ ਵੀ ਸ਼ਾਮਲ ਨੇ ਟਰੰਪ ਨੇ ਕਿਹਾ ਕਿ ਸ਼ੀ ਨੂੰ ਜਿਹੜਾ ਉਨ੍ਹਾਂ ਦੀ ਪਹਿਲੀ ਬੇਨਤੀ ਚੀਨ ਨੂੰ ਅਮਰੀਕੀ ਉਦਯੋਗ ਦੇ ਲਈ ਖੋਲ੍ਹਣ ਦੀ ਹੋਵੇਗੀ ਇੰਟਰਨੈਸ਼ਨਲ ਕ੍ਰਾਈਸਿਸ ਗਰੁੱਪ ਜਿਹੜਾ ਉਹਦੇ ਸੀਨੀਅਰ ਸਲਾਹਕਾਰ ਨੇ ਅਲੀ ਵਾਈਨ ਅਨੁਸਾਰ ਜਿਹੜਾ ਟਰੰਪ ਦੀ ਪਿਛਲੀ ਫੇਰੀ ਦੇ ਮੁਕੰਮਲ ਹੁਣ ਸ਼ਕਤੀ ਦਾ ਜਿਹੜਾ ਸੰਤੁਲਨ ਬਦਲ ਗਿਆ ਵਾਈਟ ਹਾਊਸ ਦੇ ਅਨੁਸਾਰ ਨੇਤਾਵਾਂ ਦੇ ਕੋਲ ਗੱਲਬਾਤ ਦੇ ਲਈ ਕਾਫੀ ਸਮਾਂ ਹੋਵੇਗਾ ਜਿਸ ਦੇ ਵਿਚ ਵੀਰਵਾਰ ਨੂੰ ਸਟੇਟ ਬੈਕੁਏਟ ਅਤੇ ਸ਼ੁੱਕਰਵਾਰ ਨੂੰ ਇਕੱਠੇ ਦੁਪਹਿਰ ਦਾ ਜਿਹੜਾ ਖਾਣਾ ਵੀ ਸ਼ਾਮਲ ਦੱਸਿਆ ਗਿਐ ਦੂਸਰੇ ਪਾਸੇ ਚੀਨ ਖਤਮ ਕਰਵਾਏ ਸਾਡੀ ਜੰਗ। ਇਰਾਨ ਦੇ ਨਾਲ ਤਣਾਅ ਵਿਚਾਲੇ ਅਮਰੀਕੀ ਵਿਦੇਸ਼ ਮੰਤਰੀ ਨੇ ਇਹ ਅਪੀਲ ਕੀਤੀ ਹੈ। ਟਰੰਪ ਦੇ ਚੀਨ ਦੌਰੇ ਦੇ ਵਿਚਕਾਰ ਅਮਰੀਕੀ ਵਿਦੇਸ਼ ਮੰਤਰੀ ਜਿਹੜੇ ਨੇ ਮਾਰਕੋ ਰੂਬੀਓ ਨੇ ਇਕ ਬੇਹੱਦ ਅਹਿਮ ਬਿਆਨ ਦਿੱਤਾ। ਰੂਬੀਓ ਨੇ ਕਿਹਾ ਕਿ ਅਮਰੀਕਾ ਚਾਹੁੰਦਾ ਹੈ ਕਿ ਚੀਨ ਪੱਛਮੀ ਏਸ਼ੀਆ ਦੇ ਵਿਚ ਚੱਲ ਰਹੀ ਜੰਗ ਨੂੰ ਖਤਮ ਕਰਨ ਦੇ ਵਿਚ ਯੋਗਦਾਨ ਦੇਵੇ। ਮਾਰਕੋ ਰੂਬੀਓ ਨੇ ਸਪਸ਼ਟ ਕੀਤਾ ਕਿ ਇਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ ਨਾ ਸਿਰਫ ਖੇਤਰੀ ਸ਼ਾਂਤੀ ਦੇ ਲਈ ਖਤਰਾ ਹੈ ਸਗੋਂ ਇਸ ਦੇ ਨਾਲ ਦੁਨੀਆਂ ਭਰ ਦੀ ਆਰਥਿਕਤਾ ਦੇ ਉਤੇ ਵੀ ਮਾੜਾ ਅਸਰ ਪੈ ਰਿਹੈ। ਉਨ੍ਹਾਂ ਦੇ ਅਨੁਸਾਰ ਚੀਨ ਦੇ ਇਰਾਨ ਦੇ ਨਾਲ ਗੂੜੇ ਸੰਬੰਧ ਨੇ ਜਿਸ ਦੇ ਕਾਰਨ ਉਹ ਤਹਿਰਾਨ ਨੂੰ ਜੰਗ ਰੋਕਣ ਦੇ ਲਈ ਮਨਾ ਸਕਦਾ ਹੈ। ਬੀਜਿੰਗ ਦੇ ਵਿਚ ਰਾਸ਼ਟਰਪਤੀ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਹੋਈ ਮੁਲਾਕਾਤ ਦੇ ਵਿਚ ਵੀ ਇਰਾਨ ਜੰਗ ਮੁੱਖ ਮੁੱਦਾ ਰਿਹਾ। ਅਮਰੀਕਾ ਦਾ ਮੰਨਣਾ ਹੈ ਕਿ ਚੀਨ ਦੀ ਦਖਲ ਅੰਦਾਜ਼ੀ ਦੇ ਨਾਲ ਇਰਾਨ ਦੇ ਦਬਾਅ ਦੇ ਜਿਹੜਾ ਬਣਾਇਆ ਜਾ ਸਕਦਾ ਹੈ। ਰੂਬੀਓ ਨੇ ਕਿਹਾ ਕਿ ਅਸੀਂ ਚੀਨ ਨੂੰ ਇਕ ਅਜਿਹੀ ਸ਼ਕਤੀ ਵਜੋਂ ਦੇਖਣਾ ਚਾਹੁੰਦੇ ਹਾਂ ਜੋ ਦੁਨੀਆਂ ਦੇ ਵਿਚ ਸਥਿਰਤਾ ਲਿਆਉਣ ਦੇ ਵਿਚ ਮਦਦ ਕਰੇ। ਉਨ੍ਹਾਂ ਉਮੀਦ ਜਤਾਈ ਹੈ ਕਿ ਚੀਨ ਆਪਣੀ ਕੂਟਨੀਤਿਕ ਸਮਰਥਾ ਦੀ ਵਰਤੋਂ ਕਰਕੇ ਹਜ਼ਾਰਾਂ ਜਾਨਾਂ ਬਚਾਉਣ ਦੇ ਵਿਚ ਮਦਦ ਕਰੇਗਾ। ਚੀਨ ਹੁਣ ਤੱਕ ਇਸ ਮਾਮਲੇ ਦੇ ਵਿਚ ਸੰਭਲ ਕੇ ਜਿਹੜਾ ਚੱਲ ਰਿਹਾ। ਹਾਲਾਂਕਿ ਚੀਨ ਨੇ ਉਹ ਹਮੇਸ਼ਾ ਹੀ ਸ਼ਾਂਤੀ ਦੀ ਗੱਲ ਕੀਤੀ ਹੈ, ਪਰ ਅਮਰੀਕਾ ਦੀ ਇਹ ਸਿੱਧੀ ਅਪੀਲ ਚੀਨ ਨੂੰ ਇਕ ਅਜਿਹੇ ਮੋੜ ਦੇ ਉਤੇ ਲੈ ਆਈ ਹੈ ਜਿੱਥੇ ਉਸ ਨੂੰ ਜਿਹੜਾ ਇਰਾਨ ਅਤੇ ਪੱਛਮੀ ਦੇਸ਼ਾਂ ਵਿਚਕਾਰ ਸੰਤੁਲਨ ਬਣਾਉਣਾ ਪਵੇਗਾ। ਇਰਾਨ ਇਜ਼ਰਾਈਲ ਟਕਰਾਅ ਦੇ ਕਾਰਨ ਤੇਲ ਦੀਆਂ ਕੀਮਤਾਂ ਜਿਹੜੀਆਂ ਵਿਚ ਭਾਰੀ ਉਛਾਲ ਆਇਆ ਅਤੇ ਸਪਲਾਈ ਚੇਨ ਪ੍ਰਭਾਵਿਤ ਹੋਈ ਹੈ। ਅਮਰੀਕਾ ਦਾ ਮੰਨਣਾ ਹੈ ਕਿ ਜੇਕਰ ਚੀਨ ਇਸ ਜੰਗ ਨੂੰ ਜਿਹੜਾ ਰੋਕਣ ਦੇ ਵਿਚ ਮਦਦ ਕਰਦਾ ਹੈ ਤਾਂ ਇਹ ਪੂਰੀ ਦੁਨੀਆਂ ਦੇ ਲਈ ਜਿਹੜਾ ਫਾਇਦੇਮੰਦ ਹੋ ਸਕਦੀ ਹੈ। ਤੇ ਭਾਈ ਤੁਹਾਨੂੰ ਕਿਹਾ ਕਿਹਨੇ ਸੀ ਜੰਗ ਲਾਉਣ ਲਈ, ਉਦੋਂ ਕਿਹੜਾ ਤੁਸੀਂ ਪੁੱਛ ਕੇ ਗਏ ਹੋਵੋਗੇ। ਭਾਰਤ ਦੇ ਨਾਲ ਐਮਰਜੈਂਸੀ ਸਪਲਾਈ ਦੇ ਸਾਰੇ ਵਾਅਦੇ ਨਿਭਾਏਗਾ ਰੂਸ, ਫੋਰੇਜਨ ਮਨਿਸਟਰ ਲਾਵਰੋਵ ਦਾ ਜਿਹੜਾ ਬਿਆਨ ਆਇਆ। ਰੂਸੀ ਵਿਦੇਸ਼ ਮੰਤਰੀ ਸਰਗਈ ਲਾਵਰੋਵ ਨੇ ਭਾਰਤ ਦੌਰੇ ਤੋਂ ਪਹਿਲਾਂ ਦੋਵੇਂ ਮੁਲਕਾਂ ਵਿਚਾਲੇ ਦੋਸਤਾਨਾ ਰਿਸ਼ਤੇ ਹੋਣ ਦਾ ਦਾਅਵਾ ਕਰਦਿਆਂ ਭਰੋਸਾ ਦਿੱਤਾ ਕਿ ਬਾਹਰੀ ਮੁਕਾਬਲੇਬਾਜ਼ੀ ਅਤੇ ਦਬਾਅ ਦੇ ਬਾਵਜੂਦ ਭਾਰਤ ਦੇ ਨਾਲ ਹੋਏ ਊਰਜਾ ਸਪਲਾਈ ਸਬੰਧ ਸਾਰੇ ਸਮਝੌਤੇ ਪੂਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਰੂਸ ਇਹ ਯਕੀਨੀ ਬਣਾਏਗਾ ਕਿ ਮੁਕਾਬਲੇਬਾਜ਼ੀ ਦੇ ਕਾਰਨ ਭਾਰਤ ਦੇ ਹਿੱਤ ਪ੍ਰਭਾਵਿਤ ਨਾ ਹੋਣ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦਿਆਂ ਲਾਵਰੋਵ ਨੇ ਉਨ੍ਹਾਂ ਨੂੰ ਦੁਨੀਆਂ ਦਾ ਸਭ ਤੋਂ ਵੱਧ ਊਰਜਾਵਾਨ ਆਗੂ ਜਿਹੜਾ ਕਰਾਰ ਦਿੱਤਾ ਹੈ। ਲਾਵਰੋਵ ਨੇ ਤਾਮਿਲਨਾਡੂ ਦੇ ਵਿਚ ਕੁੰਡਨ ਕੁਲਮ ਪਰਮਾਣੂ ਪਾਵਰ ਪਲਾਂਟ ਨੂੰ ਜਿਹੜਾ ਦੋਵਾਂ ਦੇਸ਼ਾਂ ਦੀ ਦੋਸਤੀ ਦਾ ਪ੍ਰਤੀਕ ਦਸਿਆ। ਉਨ੍ਹਾਂ ਕਿਹਾ ਕਿ ਰੂਸ ਗੈਸ, ਤੇਲ ਅਤੇ ਕੋਲੇ ਵਰਗੇ ਹਾਈਡਰੋਕਾਰਬਨ ਦੀ ਜਿਹੜੀ ਹੈ ਸਪਲਾਈ ਲਗਾਤਾਰ ਜਾਰੀ ਰੱਖੇਗਾ। ਦੂਸਰੇ ਪਾਸੇ ਇੰਗਲੈਂਡ ਦੀ ਗੱਲ ਕਰੀਏ ਤੇ ਕਿੰਗ ਚਾਰਲਸ ਦੇ ਵੱਲੋਂ ਨਵਾਂ ਏਜੰਡਾ ਪੇਸ਼ ਕੀਤਾ ਗਿਆ। ਸਟਾਰਮਰ ਦੀ ਕੁਰਸੀ ਜਿਹੜੀ ਖਤਰੇ ਦੇ ਵਿਚ ਜਾ ਰਹੀ ਹੈ। ਬਰਤਾਨੀਆ ਦੇ ਬਾਦਸ਼ਾਹ ਚਾਰਲਸ ਤੀਜੇ ਨੇ ਬੁੱਧਵਾਰ ਨੂੰ ਕੱਲ ਬੀਤੇ ਚ ਸੰਸਦ ਦੇ ਉਦਘਾਟਨੀ ਸਮਾਗਮ ਦੇ ਦੌਰਾਨ ਸਰਕਾਰ ਦਾ ਨਵਾਂ ਏਜੰਡਾ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਇਰਾਨ ਅਤੇ ਯੁਕਰੇਨ ਦੀਆਂ ਜੰਗਾਂ ਦੇ ਕਾਰਨ ਪੈਦਾ ਹੋਏ ਹਾਲਾਤ ਦਰਮਿਆਨ ਦੇਸ਼ ਦੀ ਆਰਥਿਕ ਜਿਹੜੀ ਹੈ ਊਰਜਾ ਤੇ ਰਾਸ਼ਟਰੀ ਸੁਰੱਖਿਆ ਦੀ ਪ੍ਰੀਖਿਆ ਹੋਏਗੀ। ਸਰਕਾਰ ਦੇ ਮੁੱਖ ਏਜੰਡੇ ਦੇ ਵਿਚ ਰਹਿਣ ਸਹਿਣ ਦੀ ਜਿਹੜੀ ਹੈ ਲਾਗਤ ਨੂੰ ਕੰਟਰੋਲ ਕਰਨਾ, ਯੂਰਪੀ ਯੂਨੀਅਨ ਦੇ ਨਾਲ ਸੰਬੰਧ ਮਜ਼ਬੂਤ ਕਰਨਾ, ਯਹੂਦੀ ਵਿਰੋਧੀ ਹਮਲਿਆਂ ਦੇ ਵਿਰੁੱਧ ਸਖ਼ਤ ਕਾਰਵਾਈ ਕਰਨਾ ਸ਼ਾਮਲ ਹੈ। ਉਧਰ ਪ੍ਰਧਾਨ ਮੰਤਰੀ ਕੀਰ ਸਟਾਰਮਰ ਆਪਣੀ ਹੀ ਲੇਬਰ ਪਾਰਟੀ ਦੇ ਵਿਚ ਵਧਦੇ ਜਿਹੜੇ ਨੇ ਅਸੰਤੋਸ਼ ਦੇ ਕਾਰਨ ਸੱਤਾ ਬਚਾਉਣ ਦੇ ਲਈ ਸੰਘਰਸ਼ ਕਰ ਰਹੇ ਨੇ। ਪਾਰਟੀ ਦੇ ਕਈ ਜਿਹੜੇ ਨੇ ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਅਸਤੀਫ਼ਾ ਦੀ ਜਿਹੜੀ ਹੈ ਦੇਣ ਦੀ ਸਮਾਂ ਸੀਮਾ ਤੈਅ ਕਰਨ ਦੇ ਲਈ ਕਿਹਾ। ਰਿਪੋਰਟ ਦੇ ਮੁਤਾਬਕ ਸਿਹਤ ਮੰਤਰੀ ਵੇਸ ਸਟ੍ਰਿੰਟਿੰਗ ਜਲਦੀ ਹੀ ਅਸਤੀਫਾ ਦੇ ਕੇ ਸਟਾਰਮਰ ਨੂੰ ਚੁਣੌਤੀ ਦੇ ਸਕਦੇ ਨੇ। ਇਹਦੇ ਵਿਚ ਬਹੁਤ ਸਾਰੇ ਮੁਲਕ ਨੇ ਜੀ ਦੋਸਤੋ ਜੋ ਹਾਲਾਤ ਨੇ ਦੁਨੀਆਂਦਾਰੀ ਦੇ ਉਹ ਬਚਾਉਣ ਦੀ ਕੋਸ਼ਿਸ਼ ਕਰਦੇ ਆ, ਪੈਸਾ ਬਚਾਈਏ, ਜਿਹੜਾ ਗੈਸ ਜਾਂ ਹੋਰ ਜਿਹੜੀਆਂ ਸਾਡੀ ਐਨਰਜੀ ਦੇ ਜਿਹੜੇ ਹੈਗੀਆਂ ਸਹੂਲਤਾਂ ਨੇ ਉਹਨਾਂ ਨੂੰ ਜਿਹੜਾ ਕੰਟਰੋਲ ਦੇ ਵਿਚ ਰੱਖੀਏ ਕਿ ਆਉਣ ਵਾਲੇ ਸੰਕਟ ਦੇ ਨਾਲ। ਪਰ ਸਾਡੇ ਜਿਹੜੇ ਲੋਕ ਨੇ ਕੁਝ ਇਨ੍ਹਾਂ ਚੀਜ਼ਾਂ ਨੂੰ ਨੈਗੇਟਿਵ ਜਿਹੜਾ ਹੋਰ ਪੇਸ਼ ਕਰਦੇ ਆ ਕਿ ਆਹ ਕਾਹਤੋਂ ਹੋ ਗਿਆ, ਉਹ ਕਾਹਤੋਂ ਹੋ ਗਿਆ, ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਜਿਹੜੀਆਂ ਨਾਲ ਚੱਲਦੀਆਂ ਨੇ। ਤੇ ਲੋ ਆਪਣੇ ਨਾਲ ਜੀਰਾ ਸਾਹਿਬ ਜੁੜੇ ਨੇ, ਉਨ੍ਹਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਜੀਰਾ ਜੀ, ਸਵਾਗਤ ਹੈ ਜੀ।
1: ਸਤਿ ਸ੍ਰੀ ਅਕਾਲ ਭਾਰਤ ਜੀ, ਸਰੋਤਿਆਂ ਨੂੰ ਪਿਆਰ ਭਰੇ ਨਮਸਕਾਰ ਜੀ।
0: ਨਮਸਕਾਰ ਜੀ, ਜੀਰਾ ਸਾਹਿਬ ਕੀ ਹਾਲ ਚਾਲ ਨੇ ਜੀ?
1: ਬਹੁਤ ਵਧੀਆ ਜੀ।
0: ਜੀ
1: ਬਹੁਤ ਵਧੀਆ, ਚਾਰ ਦੇਖੇ ਗਏ ਸਾਡੇ ਭਾਈ ਸਾਹਿਬ ਸਾਨੀ ਸਾਹਿਬ ਮੁਕੱਦਰ ਜੀ।
0: ਬਿਲਕੁਲ ਹੈ ਜੀ।
1: ਭਾਰਤ ਜੀ, ਮੈਂ ਪੁੱਛਣਾ ਹੈਗਾ, ਸ਼ਾਇਦ ਮੈਂ ਲੇਟ ਜੁੜਿਆ ਅੱਜ
0: ਜੀ,
1: ਕਿ ਅੱਜ ਭਾਰਤ ਦਾ ਕੋਈ ਜਹਾਜ਼ ਡਿੱਗਿਆ ਉੱਥੇ ਹਾਰਮੋ ਚ?
0: ਹਾਂਜੀ, ਉੱਥੇ ਕੱਲ ਹੋਇਆ ਸੀ ਅਟੈਕ, ਉਹਦੇ ਉੱਤੇ ਕੋਈ ਐਸੀ ਮਿਜ਼ਾਈਲ ਜਾਂ ਕੁਝ ਡਰੋਨ ਵਗੈਰਾ ਦੀ ਖਦਸ਼ਾ ਜਤਾਇਆ ਸੀਗਾ ਤੇ ਉਹ ਡੰਪ ਹੋ ਗਿਆ ਜੀ ਪੂਰਾ ਸਮੁੰਦਰ ਦੇ ਵਿਚ ਹੀ। ਹਾਂਜੀ, ਉਹ ਹੋਇਆ ਜੀ, ਆਪਣਾ ਗੁਜਰਾਤ ਦੇ ਨਾਲ ਸੰਬੰਧ ਰੱਖਦਾ ਸੀਗਾ, ਗੁਜਰਾਤ ਟਰਾਂਸਪੋਰਟ ਦੇ ਨਾਲ ਸੰਬੰਧ ਸੀ। ਮੈਂ ਖਬਰ ਵੀ ਕਰਨੀ ਸੀ, ਅੱਗੇ ਰੱਖੀ ਹੋਈ ਹੈ ਜੀ। ਹਾਂਜੀ
3: ਹਾਂਜੀ ਐਕਚੁਲੀ ਨਾ ਉਹ ਜਹਾਜ ਨਾ ਗੁਜਰਾਤ ਦੇ ਇੱਕ ਆਪਣੇ ਮੈਨੂੰ ਨਾਂ ਭੁੱਲ ਗਿਆ ਉਹਨਾਂ ਦਾ ਹੈ ਵੀ ਮੁਹੰਮਦ ਕਿਸੇ ਦੇ ਨਾਂ ਤੇ ਆ
0: ਗੁਜਰਾਤ ਕਾਰਗੋ ਸ਼ਿਪ ਜਿਹੜਾ ਜੀ ਉਹਦੇ ਨਾਂ ਦੇ ਉੱਤੇ ਆ ਹਾਂਜੀ ਕਾਰਗੋ
3: ਨਹੀਂ ਨਹੀਂ ਜੀ ਨਹੀਂ ਮੈਂ ਪੜਿਆ ਚੰਗੀ ਤਰ੍ਹਾਂ ਜਿਸ ਬੰਦੇ ਦੇ ਨਾਂ ਤੇ ਨਾ ਉਹ
0: ਹਾਜੀ ਅਲੀ ਹਾਜੀ ਅਲੀ ਦੇ ਨਾਂ ਤੇ ਆ
3: ਹਾਜੀ ਅਲੀ ਹਾਂਜੀ ਕੋਈ ਏਦਾਂ ਮੁਸਲਿਮ ਨਾਂ ਤੇ ਆ ਜੀ
0: ਜੀ
3: ਤੇ ਮੈਨੂੰ ਲੱਗਦਾ 14 ਬੰਦੇ ਸੀਗੇ ਆਪਣੇ ਉਹ ਛਾਲਾ ਮਾਰ ਕੇ ਨਿਕਲ ਗਏ ਮਾਨ ਨੇ ਵਿਚਾਲੇ ਆ
0: ਬਿਲਕੁਲ ਹੈ ਜੀ
3: ਉੱਥੋਂ ਦੀ ਜਿਹੜੇ ਹੈਗੇ ਆ
0: ਜੀ
3: ਤੇ ਮਾਰੀ ਆ ਕੋਈ ਮੈਨੂੰ ਤਾਂ ਲੱਗਦਾ ਉਹਨਾਂ ਨੇ ਮਿਜ਼ਾਈਲ ਮਜੂਲੀ ਆ
0: ਹਾਂਜੀ ਉਹਨਾਂ ਨੇ ਇਹ ਚੀਜ਼ ਦਾ ਖਦਸ਼ਾ ਅੱਜ ਬ੍ਰਿਕਸ ਦੀ ਬੈਠਕ ਹੋਈ ਹੈ ਇੰਡੀਆ ਦੇ ਵਿੱਚ ਚੱਲ ਰਹੀ ਹੈ ਉੱਥੇ ਇਰਾਨ ਦੇ ਜਿਹੜੇ ਡੈਲੀਗੇਟਸ ਵੀ ਆਏ ਹੋਏ ਨੇ ਤੇ ਇਸੇ ਤਰ੍ਹਾਂ ਰਸ਼ੀਆ ਦੇ ਜਾਂ ਹੋਰ ਜਿਹੜੇ ਬ੍ਰਾਜ਼ੀਲ ਜਾਂ ਹੋਰ ਸਾਰੇ ਮੁਲਕਾਂ ਦੇ ਜਿਹੜੇ ਬਿਲੋਂਗ ਕਰਦੇ ਆ ਬ੍ਰਿਕਸ ਨੂੰ ਤਾਂ ਉਹਦੇ ਵਿੱਚ ਉਹਨਾਂ ਨੇ ਬਿਆਨ ਦਿੱਤਾ ਇਸ ਚੀਜ਼ ਦਾ ਕਿ ਜਿਹੜਾ ਅਸੀਂ ਤਾਂ ਸਾਰਾ ਮਤਲਬ ਕਿ ਸਾਰਿਆਂ ਦੇ ਲਈ ਜਹਾਜ਼ਾਂ ਦੇ ਲਈ ਜਿਹੜਾ ਸਾਡਾ ਜਿਹੜਾ ਰਾਸਤਾ ਆ ਹਾਰਮੁਜ਼ ਦਾ ਖੁੱਲ੍ਹਾ ਹੈ ਤੇ ਪਰ ਜੋ ਚੀਜ਼ਾਂ ਪਰੇਸ਼ਾਨੀਆਂ ਖੜੀਆਂ ਹੋ ਰਹੀਆਂ ਨੇ ਉਹ ਅਮਰੀਕਾ ਕਰ ਰਿਹਾ ਹੈ ਬਕਾਇਦਾ ਉਹਨਾਂ ਨੇ ਅੱਜ ਬਿਆਨ ਜਾਰੀ ਕੀਤਾ ਜੀ ਉੱਥੋਂ ਇੰਡੀਆ ਚੋਂ
3: ਪਰ ਜੀ ਮੈਂ ਤੁਹਾਨੂੰ ਦੱਸਦਾ ਇੱਕ ਵਿਚਲੀ ਗੱਲ
0: ਜੀ
3: ਅਮਰੀਕਾ ਤੇ ਆਪਣੇ ਸੋਰੀ ਚਾਈਨਾ ਵਾਲੀ
0: ਜੀ
3: ਚੱਕਰ ਇਹ ਹੈ ਵੀ ਚਾਈਨਾ ਕੋਲੇ ਅਮਰੀਕਾ ਟਰੰਪ ਜੀ ਤਾਂ ਗਏ ਨੇ
0: ਜੀ
3: ਕਿਉਂਕਿ ਜਿੰਨਾ ਕੁ ਜ਼ੋਰ ਆਪਣੇ ਪਾਕਿਸਤਾਨ ਦੇ ਥਰੂ ਇਹਨਾਂ ਨੇ ਲਾ ਲਿਆ
0: ਮੈਂ ਪਿਛਲੇ ਦਿਨਾਂ ਦੇ ਵਿੱਚ ਉਹਨੂੰ ਬਦਨਾਮ ਕੀਤਾ ਕਿ ਤੁਸੀਂ ਉਹਨਾਂ ਦੇ ਪਲੇਨ ਆਏ ਨੇ ਜੈੱਟ ਆਏ ਨੇ ਤੁਸੀਂ ਉਹਨਾਂ ਦੀ ਸਹਾਇਤਾ ਕੀਤੀ ਹੈ ਉਹ ਕਹਿੰਦੇ ਪਹਿਲਾਂ ਤਾਂ ਇਰਾਨ ਨੂੰ ਪਹਿਲਾਂ ਹੀ ਵਿਸ਼ਵਾਸ ਸੀਗਾ ਪਾਕਿਸਤਾਨ ਦੇ ਉੱਤੇ ਤੇ ਹੁਣ ਇਹਨਾਂ ਨੇ ਆਪ ਰਿਪੋਰਟਾਂ ਉੱਥੋਂ ਕੱਢ ਦਿੱਤੀਆਂ ਸੈਟੇਲਾਈਟ ਦੀਆਂ ਤਸਵੀਰਾਂ ਜਾਰੀ ਕੀਤੀਆਂ ਅਮਰੀਕਾ ਦੇ ਵਿੱਚ ਕਿ ਪਾਕਿਸਤਾਨ ਸਾਡੇ ਨਾਲ ਜਿਹੜਾ ਵਫਾ ਨਹੀਂ ਕਮਾ ਰਿਹਾ ਸਾਨੂੰ ਧੋਖਾ ਦੇ ਰਿਹਾ ਜੀ ਹੁਣ ਫਿਰ ਚੀਨ ਵੱਲ ਨੂੰ ਰੁੱਖ ਕੀਤਾ ਹੈ
3: ਤੁਹਾਨੂੰ ਇਹ ਵੀ ਪਤਾ ਨਾ ਵੀ ਯੂਏਈ ਵਿਚੋਂ ਡੁਬਈ ਵਿਚੋਂ ਐਰਾ ਵਗੈਰਾ ਪਾਕਿਸਤਾਨੀ ਵੀ ਕਈਆਂ ਨੂੰ ਉਥੋਂ ਡਿਪੋਰਟ ਵੀ ਕੀਤਾ ਗਿਆ ਜੀ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ
3: ਤੇ ਇਸ ਕਰਕੇ ਪਾਕਿਸਤਾਨ ਕੋਲੋਂ ਜਿਹੜਾ ਕੰਮ ਨਹੀਂ ਹੋਇਆ
0: ਜੀ
3: ਉਹ ਚਾਈਨਾ ਕੋਲੇ ਗਏ ਨੇ ਹੁਣ ਵੀ ਸ਼ਾਇਦ ਕਿਉਂਕਿ ਚਾਈਨਾ ਤੋਂ ਵੱਡੀ ਕੋਈ ਤਾਕਤ ਨਹੀਂ ਹੈਗੀ
0: ਜੀ ਬਿਲਕੁਲ ਹੈ ਜੀ
3: ਵੀ ਚਾਈਨਾ ਹੀ ਹੋਰਮੋਜ ਦਾ ਰਸਤਾ ਖਿਲਾ ਸਕਦਾ ਇਰਾਨ ਨੂੰ ਕਹਿ ਕੇ
0: ਮੈਨੂੰ ਤਾਂ ਖਦਸ਼ਾ ਇਸ ਚੀਜ਼ ਦੇ ਵਿਚ ਮਾਫ਼ੀ ਚਾਹੁੰਦਾ ਸ਼ਾਇਦ ਮੈਂ ਪਹਿਲਾਂ ਗੱਲ ਕਰ ਰਿਹਾ ਜੋ ਮੈਂ ਪਿਛਲੇ ਦਿਨਾਂ ਦੇ ਵਿਚ ਖ਼ਬਰਾਂ ਨੂੰ ਨੋਟ ਕੀਤਾ ਇੰਟਰਨੈਸ਼ਨਲ ਨੂੰ ਜਿਵੇਂ ਫਲਾਈਟਾਂ ਜਿਹੜੀਆਂ ਨੇ ਬੰਦ ਕੀਤੀਆਂ ਜਾ ਰਹੀਆਂ ਨੇ ਜੂਨ ਜੁਲਾਈ ਤੱਕ ਚੀਨ ਦੇ ਨਾਲ ਸਲਾਹ ਮਸ਼ਵਰਾ ਕਰਕੇ ਕਿਤੇ ਨਾ ਕਿਤੇ ਆਖਰੀ ਰੁੱਖ ਵੀ ਲੈ ਸਕਦਾ ਪੂਰੇ ਮੁਲਕ ਨੂੰ ਹੀ ਤਬਾਹੀ ਦੇ ਵਿਚ ਭੇਜ ਸਕਦਾ ਜੇ ਇਰਾਨ ਦੇ ਉਤੇ ਕਿਉਂਕਿ ਉਨ੍ਹਾਂ ਨੇ ਵੀ ਕਿਹਾ ਕਿ ਅਸੀਂ ਵੀ ਘੋੜੇ ਉਤੇ ਉਂਗਲੀ ਰੱਖ ਕੇ ਬੈਠੇ ਹਾਂ ਜੇ ਕੱਲ ਨੂੰ ਕੋਈ ਵੱਡੀ ਕਾਰਵਾਈ ਕੀਤੀ ਜਾਂਦੀ ਹੈ ਤੇ ਨਾਲ ਉਹਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਅਸੀਂ ਚਲੋ ਪਹਿਲਾਂ ਜਿੰਨਾ ਯੂਰੇਨੀਅਮ ਰੱਖਦੇ ਸੀ ਜਾਂ ਹੈਗਾ ਸੀ ਜਾਂ ਨਹੀਂ ਸੀ ਪਰ ਹੁਣ ਅਸੀਂ ਜੇ ਤੁਸੀਂ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜੋ ਏਜੰਸੀਆਂ ਜਾਂ ਅੰਦਰ ਖਾਤੇ ਜੋ ਉਹਨਾਂ ਨੂੰ ਵੀ ਤਾਂ ਸੂਚਨਾਵਾਂ ਮਿਲਦੀਆਂ ਹੋਣਗੀਆਂ ਨਾ ਤਾਂ ਉਹ ਕਹਿੰਦੇ 90% ਯੂਰੇਨੀਅਮ ਅਸੀਂ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਫਿਰ
3: ਪਰ ਗੱਲ ਤਾਂ ਭਾਰਤ ਦੀ ਇਹ ਆ ਤੇ ਇੰਡੀਆ ਕਿੱਥੇ ਖੜਾ
0: ਜੀ
3: ਚੱਕਰ ਤੇ ਆ
0: ਜੀ
3: ਨੁਕਸਾਨ ਤਾਂ ਇੰਡੀਆ ਦਾ ਹੋਇਆ ਨਾ ਹਰ ਪਾਸਿਓ ਕਿਉਂਕਿ ਜੇ ਤੁਸੀਂ ਆਪਣਾ ਇੱਕ ਅੱਧਾ ਸਟੈਂਡ ਲੈ ਕੇ ਰੱਖਦੇ ਜਾਂ ਨਿਊਟਰਲ ਰਹਿੰਦੇ
0: ਜੀ
3: ਤੇ ਹੋ ਸਕਦਾ ਵੀ ਤੁਹਾਡਾ ਜਿਹੜਾ ਅੱਜ ਜਹਾਜ਼ ਵੀ ਡਿੱਗਿਆ ਤੇ ਜਿਹੜੀ ਤੁਹਾਨੂੰ ਦਿੱਕਤਾਂ ਆਉਣ ਡਈਆਂ ਗੈਸ ਤੇ
0: ਜੀ
3: ਤੇਲ ਦੀਆਂ ਸ਼ਾਇਦ ਇਹ ਨਾ ਆਉਂਦੀਆਂ
0: ਜੀ ਉਹ ਤਾਂ ਜੀਰਾ ਸਾਹਿਬ ਹਰ ਮੁਲਕ ਦੇ ਵਿਚ ਇਹ ਦੇਖੋ ਨਾ ਇੰਗਲੈਂਡ ਦੀ ਮੈਂ ਗੱਲ ਕਰਕੇ ਹਟਿਆ ਉਹਨਾਂ ਨੇ ਵੀ ਸਾਰੀਆਂ ਚੀਜ਼ਾਂ ਨੂੰ ਸੀਮਿਤ ਕਰ ਰਹੇ ਨੇ ਯੂਰੋਪੀਅਨ ਕੰਟਰੀਆਂ ਜਿਹੜੀਆਂ ਪਹਿਲਾਂ ਇੱਥੇ ਉਹ ਕਹਿ ਚੁੱਕੀਆਂ ਨੇ ਕਿ ਸੁਵਿਧਾਵਾਂ ਨੂੰ ਆਪਣੀਆਂ ਵੱਧ ਤੋਂ ਵੱਧ ਘਟਾਓ ਜਿੰਨਾ ਕੁ ਜ਼ਰੂਰੀ ਹੈ ਉੱਥੇ ਜਾਣ ਦੀ ਕੋਸ਼ਿਸ਼ ਕਰੋ ਬਹੁਤ ਸਾਰੀਆਂ ਫਲਾਈਟਾਂ ਇਹਨਾਂ ਨੇ ਵੀ ਯੂਰੋਪੀਅਨ ਜਿਹੜੀਆਂ ਹੈਗੀਆਂ ਕੈਨੇਡੀਅਨ ਹੈਗੀਆਂ ਅਮਰੀਕਨ ਫਲਾਈਟਾਂ ਹੈਗੀਆਂ ਏਸ਼ੀਆ ਦੇ ਵਿੱਚ ਇੰਡੀਆ ਏਅਰਲਾਈਨ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਆਪਣੇ 6 ਰੂਟ ਬੰਦ ਕੀਤੇ ਜਿਸ 100 ਫਲਾਈਟਾਂ ਨੇ ਤਾਂ ਉਹ ਹਰ ਪਾਸੇ ਹੀ ਹੈ ਪਰ ਜਿਹੜਾ ਕਈ ਵਾਰੀ ਇਹ ਹੈਰਾਨਗੀ ਹੁੰਦੀ ਹੈ ਕਿ ਇਸ ਨੂੰ ਹਰ ਚੀਜ਼ ਨੂੰ ਸਾਡੇ ਵਾਲਾ ਮੀਡੀਆ ਜਿਹੜਾ ਨੈਗੇਟਿਵਿਟੀ ਦੇ ਹੀ ਕਿਉਂ ਪੇਸ਼ ਕਰਦਾ ਹੈ ਜਿਵੇਂ ਕਿ ਲਾਕਡਾਊਨ ਲੱਗ ਗਿਆ ਜੀ ਆਹ ਹੋ ਗਿਆ ਜੀ ਉਹ ਹੋ ਗਿਆ ਸਮਾਂ ਕਿ ਲੋਕਾਂ ਦਾ ਤਾਂ ਡਰਾਵਾ ਉਹਨਾਂ ਨੂੰ ਡਰਾਵੇ ਚ ਥੋੜੀ ਪਾਉਣਾ ਹੈ ਸਮਾਂ ਕਿ ਉਹਨਾਂ ਦਾ ਭਰੋਸਾ ਜਿੱਤਣਾ ਜਾਂ ਜਿਤਾਉਣਾ ਹੈ ਜੀ
3: ਇਹ ਤਾਂ ਜੀ ਸਾਡੇ ਕੋਲ ਤਾਂ ਡਰਾਉਣੇ ਪ੍ਰਧਾਨ ਮੰਤਰੀ ਆ ਡਰਾਉਣੇ ਲੋਕਾਂ ਨੂੰ ਡਰਾਉਣ ਵਾਲੇ
0: ਜੀ
3: ਇਹ ਸੱਚ ਸਹੀ ਗੱਲ ਹੈ ਜੀ ਹੋਰ ਕੁਛ ਨੀ ਇਹਨਾਂ ਦੇ ਪੱਲੇ ਹੈਗਾ ਇੱਕ ਗੱਲ ਹੋਰ ਵੀ ਹੈ ਨਾ, ਆਬਾਦੀ ਬਹੁਤ ਹੈ ਨਾ ਇੰਡੀਆ ਦੀ, 145 crore, ਹੋਰ ਕਿਸੇ ਕੰਟਰੀ ਦੀ ਇੰਨੀ ਹੈ ਨੀ, ਕਿਉਂਕਿ ਜਿੰਨੀ ਭਾਰਤ ਨੂੰ ਲੋੜ ਆ ਨਾ ਇਹਨਾਂ ਚੀਜ਼ਾਂ ਦੀ, ਕਿਉਂਕਿ ਜਿੱਦਣ ਇਹ ਕਰੈਸ਼ ਹੋ ਗਈ ਨਾ ਕਿਤੇ, ਤੇ ਉਦਣ ਉਹ ਹਾਲ ਹੋਊਗਾ ਜਿਹੜਾ ਕਿਸੇ ਨੇ ਸੋਚਿਆ ਨੀ ਹੋਊਗਾ।
0: ਬਿਲਕੁਲ,
3: ਅੰਦਰ ਖਾਤੇ ਆਪਣੀ ਇਕੋਨਮੀ ਵੀ ਕਰੈਸ਼ ਹੋ ਚੁੱਕੀ ਆ, ਆਂਕੜੇ ਗਲਤ ਆ ਰਹੇ ਨੇ, ਦੱਸਦਾ ਕੋਈ ਹੈ ਨੀ ਗਾ। ਤੇ ਜਿਹੜੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਕਹਿਣ ਡੇ ਆ ਉਹਨੂੰ ਵੀ ਤੁਹਾਨੂੰ ਨੀ ਪਤਾ, ਤੁਸੀਂ ਹੁਣੇ ਇਲੈਕਸ਼ਨ ਲੜ ਕੇ ਹਟੇ ਆ, ਉੱਥੇ ਤੁਸੀਂ ਹਜ਼ਾਰਾਂ ਦੀਆਂ ਭੀੜਾਂ ਇਕੱਠੀਆਂ ਕੀਤੀਆਂ, ਕਿੰਨੀਆਂ ਗੱਡੀਆਂ ਗਈਆਂ, ਕਿੰਨੇ ਤੇਲ ਫੂਕੇ ਗਏ ਆ, ਤੁਹਾਨੂੰ ਉਦੋਂ ਨੀ ਸੋਚ ਆਈ? ਹੁਣ ਤੁਸੀਂ ਆ ਕੇ ਜਨਤਾ ਨੂੰ ਕਹਿਣ ਡੇ ਆ ਵੀ ਹਫਤੇ ਦੇ ਵਿੱਚ ਇੱਕ ਦਿਨ ਬੰਦ ਰੱਖਿਆ ਕਰੋ, ਸਾਡੇ ਪੰਜਾਬ ਵਾਲੇ ਨੇ ਵੀ ਕਹਿਤਾ, ਮੈਨੂੰ ਤਾਂ ਲੱਗਦਾ
0: ਜੀ ਕਹਿਣਾ ਪੈਣਾ ਜੀ, ਹਾਲਾਤ ਨੇ ਜੋ ਜੀ
3: ਜਸਵੀਰ ਸਿੰਘ ਪੱਟੀ ਵੀ ਕਹਿ ਗਏ ਆ ਬੈਂਕਾਂ ਦੇ ਵਿਚ ਪੈਸੇ ਹੋ ਸਕਦਾ ਵਾ ਵੀ ਤੁਹਾਨੂੰ ਨਾ ਹੀ ਮਿਲਣ
0: ਜੀ,
3: ਇਹ ਪੱਕੀ ਗੱਲ ਆ
0: ਜੀ,
3: ਕਿਉਂਕਿ ਕੋਟਕ ਮਹਿੰਦਰਾ ਦੇ ਜਿਹੜੇ ਆਪਣੇ ਹੈਗੇ ਨਾ ਚੀਫ
0: ਜੀ
3: ਡਾਇਰੈਕਟਰ, ਉਹ ਵੀ ਖਦਸ਼ਾ ਜ਼ਾਹਰ ਕਰ ਚੁੱਕੇ ਨੇ ਵੀ ਘੱਟੋ ਘੱਟ ਬਈ ਤੁਸੀਂ ਆਪਦੇ ਕੋਲੇ 50,000 ਦਾ ਜਿੰਦਾ ਖਰਚਾ ਹੈਗਾ ਨਾ ਮਹੀਨੇ ਦਾ
0: ਜੀ,
3: ਉਹ ਆਪਦੇ ਕੋਲੇ 3 lakh ਰੁਪਇਆ ਘੱਟੋ ਘੱਟ ਕੈਸ਼ ਜ਼ਰੂਰ ਰੱਖਾਂ।
0: ਬਿਲਕੁਲ ਕੱਲ ਨਾ ਮੈਂ ਇੱਕ ਗੱਲ ਸੁਣ ਰਿਹਾ ਸੀ, ਮੈਂ ਆਪਣੇ ਹਰਿਆਣੇ ਤੋਂ ਸੀਗੇ ਸੱਜਣ ਕੋਈ, ਤਾਂ ਉਹਨਾਂ ਦੀ ਸ਼ਾਇਦ ਰੀਲ ਸੀਗੀ ਜਾਂ ਕੁਛ ਸੀਗੀ, ਉਹ ਮੇਰੇ ਸਾਹਮਣੇ ਆ ਗਈ ਜਦੋਂ ਮੈਂ ਫੇਸਬੁੱਕ ਖੋਲੀ ਹੈ, ਤਾਂ ਉਹਦੇ ਵਿਚ ਉਹ ਜ਼ਿਕਰ ਕਰ ਰਹੇ ਸੀ ਕਿ ਆਉਣ ਵਾਲੇ ਸਮੇਂ ਦੇ ਵਿਚ ਜੋ ਹਾਲਾਤ ਬਣਨਗੇ ਨਾ ਉਹਦੇ ਤੋਂ ਮਤਲਬ ਕਿ ਸੁਚੇਤ ਰਹਿਣ ਦੀ ਜ਼ਰੂਰਤ ਹੈ। ਪਤਾ ਨਹੀਂ ਕੀ ਹੋਣਾ, ਜੋ ਦੁਨੀਆ ਕਿਸ ਪਾਸੇ ਜਿਹੜਾ ਧੱਕੀ ਜਾ ਰਹੀ ਹੈ, ਹਰ ਕੰਟਰੀ ਜਿਹੜੀ ਹੈ ਕਰਜ਼ਾਈ ਹੋ ਰਹੀ ਹੈ, ਸਾਰੀਆਂ ਚੀਜ਼ਾਂ ਕੋਰੋਨਾ ਤੋਂ ਸਮੇਂ ਤੋਂ ਬਾਅਦ ਜੋ ਕੁਝ ਚੱਲਿਆ, ਜੰਗਾਂ ਦਾ ਦੌਰ ਚੱਲ ਪਿਆ, ਉਹ ਕਹਿੰਦੇ ਕਿ ਆਪਣਾ ਘੱਟੋ ਘੱਟ ਅੱਜ ਤੋਂ ਹੀ ਸ਼ੁਰੂ ਕਰ ਦੋ, 2 ਸਾਲ ਦਾ ਅਨਾਜ ਜਿਹੜਾ ਹੈ ਘੱਟੋ ਘੱਟ ਤੁਹਾਡੇ ਹਰ ਘਰ ਦੇ ਵਿਚ ਹੋਣਾ ਚਾਹੀਦਾ ਹੈ। ਪਾਣੀ ਜਾਂ ਹੋਰ ਸਾਰੀਆਂ ਚੀਜ਼ਾਂ ਤਾਂ ਚਲੋ ਆਪਾਂ ਜਟਾ ਲਾਂਗੇ ਸਮੇਂ ਤੇ, ਪਰ ਅਨਾਜ ਜਿਹੜਾ ਹੈ ਜੋ ਸਾਰਾ ਕੁਝ ਵਾਪਰ ਰਿਹਾ, ਘੱਟੋ ਘੱਟ 2 ਸਾਲ ਦਾ ਅਨਾਜ ਆਪਣੇ ਘਰਾਂ ਦੇ ਵਿਚ ਰੱਖੋ ਸਰਵਾਈਵ ਕਰਨ ਦੇ ਲਈ।
3: ਇੱਕ ਖਬਰ ਅੱਜ ਮੈਂ ਤੁਹਾਨੂੰ ਹੋਰ ਦੇਣੀ ਸੀ, ਸ਼ਾਇਦ ਤੁਹਾਨੂੰ ਪਤਾ ਹੋਵੇ
0: ਜੀ।
3: ਅੱਜ ਬੀਜੇਪੀ ਦੇ ਪ੍ਰਵਕਤਾ ਸੰਮਤ ਬਾਤਰਾ ਜੀ ਨੇ ਇੱਕ ਹੋਰ ਸੱਪ ਕੱਢਿਆ,
0: ਅੱਛਾ,
3: ਵੀ 2004 ਤੋਂ ਲੈ ਕੇ
0: ਜੀ
3: ਰਾਹੁਲ ਗਾਂਧੀ ਨੇ 59 ਦੌਰੇ ਕੀਤੇ ਆ ਜੀ,
0: ਅੱਛਾ ਜੀ,
3: ਅਬਰੋਡ ਦੇ
0: ਜੀ,
3: ਤੇ ਉਹਨਾਂ ਨੇ ਦੱਸਿਆ ਵੀ ਇਹਨਾਂ ਦੀ ਇਨਕਮ ਕਿੰਨੀ ਆ, ਤੇ ਨਾਲ ਦੇ ਉੱਪਰ ਉਹਨਾਂ ਨੇ ਕਿਹਾ ਵੀ 60-65 crore ਰੁਪਈਆ ਦਾ ਖਰਚਾ ਆਇਆ ਵਾ
0: ਜੀ,
3: ਤੇ ਉਹ ਤੇ ਉਦੋਂ ਬਾਅਦ ਫਿਰ ਜਿਉਂ ਉਹਨਾਂ ਦਾ ਮੋਦੀ ਸਾਹਿਬ ਦੀਆਂ ਉਹ ਬਣੀਆਂ ਕਹਾਣੀਆਂ ਖਬਰਾਂ ਦੇ ਵਿਚ ਸੋਸ਼ਲ ਮੀਡੀਆ ਤੇ,
0: ਹਾਂਜੀ,
3: ਮੋਦੀ ਸਾਹਿਬ ਕਹਿੰਦੇ ਪਏ ਆ ਮੈਂ 40-35 saal ਭੀਖ ਮੰਗ ਕੇ ਆਪਦਾ ਖਾਂਦਾ ਪੀਂਦਾ ਰਿਹਾ ਵਾ
0: ਜੀ,
3: ਤੇ ਉਹ ਕਹਿੰਦੇ ਵੀ ਜੇ ਇਹਦਾ ਹਿਸਾਬ ਤਾਂ ਲਾਈਏ
0: ਜੀ,
3: ਤੇ ਇਹ ਇਹਨਾਂ ਕੋਲ ਤਾਂ ਨਾ ਇਹਨਾਂ ਨਾਲੇ ਕਹਿੰਦੇ ਇਹਨਾਂ ਨੇ ਚਾਹ ਬਣਾ ਕੇ ਵੇਚੀ ਆ ਸਟੇਸ਼ਨ ਦੇ ਉੱਪਰ, ਸਟੇਸ਼ਨ ਤਾਂ ਉੱਥੇ ਹੈ ਹੀ ਨੀ ਸੀਗਾ, ਉੱਥੇ ਸਟੇਸ਼ਨ ਉੱਥੇ ਹੈ ਨੀ ਗਾ, ਇਹਨਾਂ ਚਾਹ ਬਣਾ ਕੇ ਵੇਚਦੇ ਰਹੇ ਆ, ਨੀ ਪਤਾ ਵੀ ਬੰਦੇ ਪੀਤੀ ਕੀ ਨੀ ਅੱਜ ਕੱਲ੍ਹ ਉੱਥੇ। ਧੰਨਵਾਦ ਜੀ, ਬਹੁਤ ਬਹੁਤ
0: ਥੈਂਕ ਯੂ ਜੀਰਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ, ਥੈਂਕ ਯੂ। ਲੋ ਦੋਸਤੋ, ਇਹ ਸਾਂਝੀ ਜੀਰਾ ਸਾਹਿਬ ਗੱਲਬਾਤ ਕਰਕੇ ਗਏ ਨੇ, ਕਹਿੰਦੇ ਟੇਸ਼ਨ ਹੀ ਹੈ ਨੀ ਸੀ ਚਾਹ ਵਾਲਾ ਜੀ, ਤੇ ਲੋ ਨਾਲ ਦੀ ਨਾਲ ਤੁਹਾਡੇ ਸੁਨੇਹੇ ਵੀ ਆ ਰਹੇ ਆ, ਬਹੁਤ ਬਹੁਤ ਸ਼ੁਕਰੀਆ। ਤੇ ਮੈਂ ਗੱਲਬਾਤ ਕਰ ਰਿਹਾ ਸੀ ਚੀਨ ਦੀ ਤੇ ਟਰੰਪ ਸਾਹਿਬ ਦੀ, ਤੇ ਉਸ ਤੋਂ ਅਗਲੀ ਗੱਲ ਕੀਤੀ ਤੁਹਾਡੇ ਨਾਲ, ਚੀਨ ਨੂੰ ਵਿਚੋਲਾ ਬਣਾਉਣ ਦੀ ਕੋਸ਼ਿਸ਼ ਜਿਹੜੀ ਕਰ ਰਹੇ ਆ, ਜਿਵੇਂ ਜੀਰਾ ਸਾਹਿਬ ਵੀ ਗੱਲ ਕਰਕੇ ਗਏ ਨੇ ਤੇ ਨਿਊਜ਼ ਵੀ ਤੁਹਾਡੇ ਨਾਲ ਕੀਤੀ ਹੈ, ਤੇ ਦੂਸਰੇ ਪਾਸੇ ਜਿਹੜਾ ਰੂਸ ਨੇ ਵੀ ਵਾਅਦਾ ਕੀਤਾ ਕਿ ਐਨਰਜੀ ਦਾ ਜਿਹੜਾ ਸਾਰਾ ਕੁਝ ਸੰਬੰਧ ਜਿਹੜੇ ਨੇ ਸਾਡੀਆਂ ਸੰਧੀਆਂ ਨੇ ਉਹ ਜ਼ਰੂਰ ਆਪਾਂ ਪੂਰੀਆਂ ਕਰਾਂਗੇ ਭਾਰਤ ਦੇ ਨਾਲ। ਕਿੰਗ ਚਾਰਲਸ ਦੀ ਗੱਲ ਕੀਤੀ ਹੈ, ਇੰਗਲੈਂਡ ਦੇ ਵਿਚ ਵੀ ਵਿਵਸਥਾ ਕਿਤੇ ਨਾ ਕਿਤੇ ਬਣੀ ਹੋਈ ਹੈ, ਮੰਡਰਾ ਰਹੀ ਹੈ, ਤੇ ਬ੍ਰਿਕਸ ਦੀ ਗੱਲ ਕੀਤੀ ਹੈ ਤੁਹਾਡੇ ਨਾਲ ਮੋਦੀ ਸਾਹਿਬ ਨੇ। ਲੋ ਬ੍ਰਿਕਸ ਦੀ ਗੱਲ ਕਰਦੇ ਹਾਂ, ਪੀਐਮ ਮੋਦੀ ਨੇ ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੇ ਨਾਲ ਮੁਲਾਕਾਤ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਅੱਜ ਨਵੀਂ ਦਿੱਲੀ ਵਿਚ ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੇ ਇਕ ਉੱਚੀ ਪੱਧਰੀ ਜਿਹੜੀ ਵਫਦ ਦੇ ਨਾਲ ਮੁਲਾਕਾਤ ਹੋਈ ਹੈ। ਭਾਰਤ ਦੀ ਪ੍ਰਧਾਨਗੀ ਹੇਠ ਹੋ ਰਹੀ ਇਸ ਦੋ ਦਿਨਾਂ ਬੈਠਕ ਦੇ ਵਿਚ ਰੂਸ, ਇਰਾਨ, ਬ੍ਰਾਜ਼ਿਲ, ਇੰਡੋਨੇਸ਼ੀਆ ਤੇ ਦੱਖਣੀ ਅਫਰੀਕਾ ਸਮੇਤ ਕਈ ਦੇਸ਼ਾਂ ਦੇ ਚੋਟੀ ਦੇ ਜਿਹੜੇ ਡਿਪਲੋਮੈਟ ਸ਼ਾਮਲ ਹੋਏ ਨੇ। ਪੀਐਮ ਮੋਦੀ ਦੇ ਨਾਲ ਮੁਲਾਕਾਤ ਕਰਨ ਵਾਲਿਆਂ ਦੇ ਵਿਚ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ, ਇਰਾਨ ਦੇ ਅਬਾਸ ਅਰਾਗਚੀ, ਬ੍ਰਾਜ਼ਿਲ ਦੇ ਮੋਰੋ ਵੇਰਾ, ਇੰਡੋਨੇਸ਼ੀਆ ਦੇ ਸਿਗਿਓਨੋ ਅਤੇ ਦੱਖਣੀ ਅਫਰੀਕਾ ਦੇ ਰੋਨਾਲਡ ਲਾਮੋਲਾ ਸ਼ਾਮਲ ਨੇ। ਇਹ ਬੈਠਕ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਦੁਨੀਆ ਪੱਛਮੀ ਏਸ਼ੀਆ ਦੇ ਸੰਕਟ ਦੇ ਕਾਰਨ ਜਿਹੜਾ ਪੈਦਾ ਹੋਏ ਊਰਜਾ ਸਪਲਾਈ ਦੇ ਵਿਚ ਵਿਘਨ ਤੇ ਅਮਰੀਕਾ ਦੀਆਂ ਵਪਾਰਕ ਨੀਤੀਆਂ ਟੈਰਿਫ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਇਹ ਕਾਨਫਰੰਸ ਸਤੰਬਰ ਦੇ ਵਿਚ ਹੋਣ ਵਾਲੇ ਸਾਲਾਨਾ ਬ੍ਰਿਕਸ ਸੰਮੇਲਨ ਦੀ ਨੀਂਹ ਰੱਖਣ ਦੇ ਲਈ ਬੇਹੱਦ ਅਹਿਮ ਮੰਨੀ ਜਾ ਰਹੀ ਹੈ। ਬ੍ਰਿਕਸ ਸੰਗਠਨ ਹੁਣ ਜਿਹੜਾ ਪਹਿਲਾਂ ਨਾਲੋਂ ਕਿਤੇ ਵੱਧ ਤਾਕਤਵਰ ਤੇ ਪ੍ਰਭਾਵਸ਼ਾਲੀ ਕਹਿੰਦੇ ਹੋ ਰਿਹਾ। 2024 ਦੇ ਵਿਚ ਮਿਸਰ, ਇਥੋਪੀਆ, ਇਰਾਨ ਅਤੇ UAE ਦੇ ਸ਼ਾਮਲ ਹੋਣ ਦੇ ਬਾਅਦ 2025 ਦੇ ਵਿਚ ਇੰਡੋਨੇਸ਼ੀਆ ਦੇ ਜੁੜਨ ਦੇ ਨਾਲ ਇਸ ਗਰੁੱਪ ਦੇ ਵਿਚ ਹੁਣ 11 ਮੈਂਬਰ ਹੋ ਚੁੱਕੇ ਨੇ। ਇਹ ਗਰੁੱਪ ਦੁਨੀਆਂ ਦੇ ਲਗਭਗ 49.5% ਆਬਾਦੀ, 40% GDP ਤੇ 26% ਵਪਾਰ ਦੀ ਨੁਮਾਇੰਦਗੀ ਜਿਹੜਾ ਕਰਦਾ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਇਸ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਨੇ ਤੇ ਭਾਰਤ ਨੇ ਇਕ ਵਾਰ ਫਿਰ ਸਾਬਤ ਕੀਤਾ ਕਿ ਉਹ ਵਿਕਾਸਸ਼ੀਲ ਅਰਥ ਵਿਵਸਥਾ ਨੂੰ ਇਕ ਮੰਚ ਦੇ ਉਤੇ ਲਿਆਉਣ ਤੇ ਗਲੋਬਲ ਸੁਰੱਖਿਆ ਦੇ ਉਤੇ ਆਰਥਿਕ ਸਹਿਯੋਗ ਨੂੰ ਹੁਣ ਸਹੀ ਦਿਸ਼ਾ ਦੇਣ ਦੇ ਵਿਚ ਮੋਹਰੀ ਭੂਮਿਕਾ ਨਿਭਾ ਰਿਹਾ। ਬ੍ਰਿਕਸ ਮੰਚ ਤੋਂ ਜਿਹੜਾ ਐਸ ਜੈਸ਼ੰਕਰ ਹੁਣਾਂ ਨੇ 5 ਵੱਡੇ ਸੰਦੇਸ਼ ਦਿੱਤੇ ਹੈ। ਵਿਸ਼ਵ ਵਿਵਸਥਾ ਦੇ ਵਿਚ ਸੁਧਾਰ ਦੀ ਜਿਹੜੀ ਚੇਤਾਵਨੀ ਦਿੱਤੀ ਹੈ। ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਹੁਣਾਂ ਨੇ ਬ੍ਰਿਕਸ ਸੰਮੇਲਨ ਦੇ ਦੌਰਾਨ ਵਿਸ਼ਵ ਪੱਧਰ ਦੇ ਉਤੇ ਭਾਰਤ ਦਾ ਪੱਖ ਜਿਹੜਾ ਮਜ਼ਬੂਤੀ ਦੇ ਨਾਲ ਰੱਖਦਿਆਂ 5 ਮਹੱਤਵਪੂਰਨ ਸੰਦੇਸ਼ ਦਿੱਤੇ ਨੇ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਮੌਜੂਦਾ ਵਿਸ਼ਵ ਸਥਿਤੀਆਂ ਦੇ ਵਿਚ ਵੱਡੇ ਬਦਲਾਅ ਦੀ ਜ਼ਰੂਰਤ ਹੈ ਤਾਂ ਜੋ ਵਿਕਾਸਸ਼ੀਲ ਦੇਸ਼ਾਂ ਨੂੰ ਬਰਾਬਰ ਦਾ ਜਿਹੜਾ ਹੱਕ ਮਿਲ ਸਕੇ। ਪਹਿਲਾਂ ਉਨ੍ਹਾਂ ਸੰਦੇਸ਼ ਦਿੱਤਾ ਕਿ ਵਿਸ਼ਵ ਸੰਸਥਾ ਦੇ ਵਿਚ ਸੁਧਾਰ। ਜੈਸ਼ੰਕਰ ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਤੇ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਪੁਰਾਣੀਆਂ ਹੋ ਚੁੱਕੀਆਂ ਨੇ ਤੇ ਉਹ ਅੱਜ ਦੀਆਂ ਅਸਲੀਅਤਾਂ ਨੂੰ ਨਹੀਂ ਦਰਸਾਉਂਦੀਆਂ ਨੇ। ਉਨ੍ਹਾਂ ਨੇ ਸੁਰੱਖਿਆ ਪਰਿਸ਼ਦ ਦੇ ਵਿਚ ਤੁਰੰਤ ਸੁਧਾਰਾਂ ਦੀ ਮੰਗ ਕੀਤੀ ਹੈ ਤਾਂ ਜੋ ਇਸ ਵਧੇਰੇ ਲੋਕਤੰਤਰੀ ਜਿਹੜਾ ਇਹਨੂੰ ਬਣਾਇਆ ਜਾ ਸਕੇ। ਦੂਸਰੀ ਗੱਲ ਉਨ੍ਹਾਂ ਕਹੀ ਹੈ ਸੰਦੇਸ਼ ਦੇ ਵਿਚ ਗਲੋਬਲ ਸਾਊਥ ਦੀ ਆਵਾਜ਼। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਬ੍ਰਿਕਸ ਨੂੰ ਗਲੋਬਲ ਸਾਊਥ ਦੇ ਦੇਸ਼ਾਂ ਦੀ ਆਵਾਜ਼ ਬਣਨਾ ਚਾਹੀਦੈ। ਇਨ੍ਹਾਂ ਦੇਸ਼ਾਂ ਦੀਆਂ ਚਿੰਤਾਵਾਂ ਦੇ ਉਤੇ ਵਿਕਾਸ ਦੀਆਂ ਲੋੜਾਂ ਨੂੰ ਵਿਸ਼ਵ ਪੱਧਰ ਦੇ ਉਤੇ ਅਣਗੋਲਿਆ ਨਹੀਂ ਕੀਤਾ ਜਾ ਸਕਦਾ। ਤੀਸਰੀ ਗੱਲ ਉਨ੍ਹਾਂ ਨੇ ਕੀਤੀ ਹੈ ਸੰਦੇਸ਼ ਦੇ ਵਿਚ ਕਿ ਆਰਥਿਕ ਅਤੇ ਤਕਨੀਕੀ ਵਿਭਿੰਨਤਾ। ਵਿਦੇਸ਼ ਮੰਤਰੀ ਨੇ ਵਿਸ਼ਵ ਆਰਥਿਕਤਾ ਦੇ ਕਿਸੇ ਇਕ ਕੇਂਦਰ ਦੇ ਉਤੇ ਨਿਰਭਰਤਾ ਘਟਾਉਣ ਦੀ ਵਕਾਲਤ ਕੀਤੀ ਹੈ ਤੇ ਉਨ੍ਹਾਂ ਕਿਹਾ ਕਿ ਸਪਲਾਈ ਚੇਨ ਅਤੇ ਤਕਨਾਲੋਜੀ ਦਾ ਵਿਕੇਂਦਰੀਕਰਨ ਹੋਣਾ ਚਾਹੀਦਾ ਹੈ ਤਾਂ ਜੋ ਦੁਨੀਆ ਕਿਸੇ ਵੀ ਸੰਕਟ ਦੇ ਸਮੇਂ ਦੇ ਉਤੇ ਸੁਰੱਖਿਅਤ ਜਿਹੜੀ ਰਹਿ ਸਕੇ। ਚੌਥਾ ਸੰਦੇਸ਼ ਦਿੱਤਾ ਕਿ ਅੱਤਵਾਦ ਵਿਰੁੱਧ ਸਖ਼ਤ ਰੁੱਖ। ਅੱਤਵਾਦ ਨੂੰ ਵਿਸ਼ਵ ਸ਼ਾਂਤੀ ਦੇ ਲਈ ਸਭ ਤੋਂ ਵੱਡਾ ਖਤਰਾ ਦਸਦਿਆਂ ਜੈਸ਼ੰਕਰ ਉਨ੍ਹਾਂ ਕਿਹਾ ਕਿ ਇਸ ਵਿਰੁੱਧ ਬਿਨਾਂ ਕਿਸੇ ਸਮਝੌਤੇ ਦੇ ਸਾਂਝੀ ਲੜਾਈ ਲੜਨੀ ਹੋਏਗੀ। ਉਨ੍ਹਾਂ ਨੇ ਅੱਤਵਾਦ ਦੇ ਵਿੱਤੀ ਸਰੋਤਾਂ ਨੂੰ ਰੋਕਣ ਦੇ ਲਈ ਮੈਂਬਰ ਦੇਸ਼ਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ। ਪੰਜਵਾਂ ਤੇ ਆਖਰੀ ਸੰਦੇਸ਼ ਦਿੱਤਾ ਗਿਆ ਕਿ ਬਹੁਪੱਖਵਾਦ, ਪੱਖੀਵਾਦ ਅਤੇ ਪ੍ਰਭੂ ਸੱਤਾ ਦਾ ਸਨਮਾਨ ਹੋਣਾ ਚਾਹੀਦੈ। ਉਨ੍ਹਾਂ ਨੇ ਅੰਤਰਰਾਸ਼ਟਰੀ ਕਾਨੂੰਨਾਂ ਤੇ ਦੇਸ਼ਾਂ ਦੀ ਖੇਤਰੀ ਅਖੰਡਤਾ ਦੇ ਸਨਮਾਨ ਦੀ ਗੱਲ ਕੀਤੀ ਹੈ ਤੇ ਉਨ੍ਹਾਂ ਦੇ ਅਨੁਸਾਰ ਇਕ ਬਹੁਤ ਧਰੁਵੀ ਵਿਸ਼ਵ ਦੀ ਸਥਿਰਤਾ ਲਿਆ ਸਕਦਾ ਹੈ ਤੇ ਜਿੱਥੇ ਸਾਰੇ ਦੇਸ਼ਾਂ ਦੇ ਹਿੱਤਾਂ ਦਾ ਧਿਆਨ ਜਿਹੜਾ ਰੱਖਿਆ ਜਾਵੇ। ਦੂਸਰੇ ਪਾਸੇ US ਇਰਾਨ ਕੌਨਫਲੈਕਟ ਦੇ ਵਿਚ ਜਿਹੜਾ ਹੋਰਮੁਜ਼ ਸਟੇਟਰ ਜਿਹੜਾ ਸਟੇਟ ਹੈ ਉਹਦੇ ਵਿਚ ਗੁਜਰਾਤ ਦਾ ਮਾਲਵਾਹਕ ਜਹਾਜ਼ ਡੁੱਬਿਆ। ਉਹ ਜਿਵੇਂ ਜੀਰਾ ਸਾਹਿਬ ਗੱਲ ਕਰਕੇ ਗਏ ਉਹ ਖ਼ਬਰ ਨੂੰ ਕੰਪਲੀਟ ਕਰਦੇ ਹਾਂ। ਇਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ ਦੇ ਦੌਰਾਨ ਹੋਰਮੁਜ਼ ਸਟਰੇਟ ਦੇ ਵਿਚ ਗੁਜਰਾਤ ਦਾ ਇਕ ਹੋਰ ਵਪਾਰਕ ਜਹਾਜ਼ ਜਿਹੜਾ ਸਮੁੰਦਰ ਦੇ ਵਿਚ ਡੁੱਬ ਗਿਆ। ਹਾਜੀ ਅਲੀ ਨਾਮ ਦਾ ਇਹ ਜਹਾਜ਼ 13 ਮਈ ਦੀ ਸਵੇਰ ਨੂੰ ਜਦੋਂ ਓਮਾਨ ਦੇ ਸਮੁੰਦਰੀ ਖੇਤਰ ਦੇ ਵਿਚੋਂ ਗੁਜ਼ਰ ਰਿਹਾ ਸੀ ਤਾਂ ਇਸ ਦੇ ਨਾਲ ਕੋਈ ਡਰੋਨ ਜਾਂ ਮਿਜ਼ਾਈਲ ਵਰਗਾ ਜਿਹੜਾ ਪਦਾਰਥ ਕਹਿੰਦੇ ਟਕਰਾ ਗਿਆ। ਇਸ ਧਮਾਕੇ ਤੋਂ ਤੁਰੰਤ ਬਾਅਦ ਜਹਾਜ਼ ਦੇ ਵਿਚ ਅੱਗ ਲੱਗੀ। ਓਮਾਨ ਕੋਸਟ ਗਾਰਡ ਅਤੇ ਸਥਾਨਕ ਸਮੁੰਦਰੀ ਪੁਲਿਸ ਦੀ ਜਿਹੜੀ ਹੈ ਮੁਸਤੈਦੀ ਸਦਕਾ ਜਹਾਜ਼ ਦੇ ਸਾਰੇ 14 ਕਰਿਊ ਮੈਂਬਰਾਂ ਨੂੰ ਸੁਰੱਖਿਅਤ ਜਿਹੜਾ ਬਚਾ ਲਿਆ ਗਿਆ। ਜਹਾਜ਼ ਦੇ ਮਾਲਕ ਸੁਲਤਾਨ ਅਹਿਮਦ ਅਨਸਾਰ, ਜੋ ਗੁਜਰਾਤ ਦੇ ਦਵਾਰਕਾ ਦੇ ਰਹਿਣ ਵਾਲੇ ਨੇ, ਉਨ੍ਹਾਂ ਨੇ ਦਸਿਆ ਕਿ ਇਹ ਜਹਾਜ਼ ਬੇਰਬੇਰਾ ਬੰਦਰਗਾਹ ਤੋਂ ਸ਼ਾਰਜਾ ਦੇ ਵੱਲ ਜਾ ਰਿਹਾ ਸੀ। ਲਗਭਗ ਸਵੇਰੇ 3:30 ਵਜੇ ਓਮਾਨ ਦੇ ਤੱਟ ਨੇੜੇ ਇਹ ਹਾਦਸੇ ਦਾ ਸ਼ਿਕਾਰ ਹੋਇਆ। ਕਰਿਊ ਮੈਂਬਰਾਂ ਨੇ ਦਸਿਆ ਕਿ ਜਹਾਜ਼ ਦੇ ਨਾਲ ਕਿਸੇ ਵਿਸਫੋਟਕ ਚੀਜ਼ ਦੇ ਟਕਰਾਉਣ ਦੀ ਜਿਹੜੀ ਬਹੁਤ ਤੇਜ਼ ਆਵਾਜ਼ ਆਈ ਸੀ, ਜਿਸ ਤੋਂ ਬਾਅਦ ਅੱਗ ਫੈਲ ਗਈ ਤੇ ਉਨ੍ਹਾਂ ਨੂੰ ਜਾਨ ਬਚਾਉਣ ਦੇ ਲਈ ਲਾਈਫ ਬੋਟ ਦੇ ਰਾਹੀਂ ਜਹਾਜ਼ ਜਿਹੜਾ ਛੱਡਣਾ ਪੈ ਗਿਆ। ਦੂਸਰੇ ਪਾਸੇ ਸਾਰੇ ਜਹਾਜ਼ਾਂ ਦੇ ਲਈ ਖੁੱਲ੍ਹਾ ਹੋਰਮੁਜ਼, ਇਹ ਬਿਆਨ ਦਿੱਤਾ ਹੈ ਇਰਾਨ ਨੇ। ਜਿਹੜੇ ਵਿਦੇਸ਼ ਮੰਤਰੀ ਉਨ੍ਹਾਂ ਨੇ ਇਹਦੇ ਵਿਚ ਭਾਰਤ ਆਏ ਹੋਏ ਨੇ ਉਨ੍ਹਾਂ ਨੇ ਉਥੋਂ ਬਿਆਨ ਜਾਰੀ ਕੀਤਾ ਕਹਿੰਦੇ ਨੇ ਕਿ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਦੇ ਵਿਖੇ ਬ੍ਰਿਕਸ ਦੇਸ਼ਾਂ ਦੀ ਦੋ ਦਿਨਾਂ ਬੈਠਕ ਚੱਲ ਰਹੀ ਹੈ ਤੇ ਇਸ ਦੇ ਦੌਰਾਨ ਇਰਾਨ ਦੇ ਵਿਦੇਸ਼ ਮੰਤਰੀ ਸੈਯਦ ਅਬਾਸ ਅਰਾਗਚੀ ਉਨ੍ਹਾਂ ਨੇ ਸਪਸ਼ਟ ਕਰ ਦਿੱਤਾ ਕਿ ਦੁਨੀਆਂ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਰਸਤਿਆਂ ਦੇ ਵਿਚੋਂ ਇਕ ਹੌਰਮੁਜ ਸਾਰੇ ਵਪਾਰਕ ਜਹਾਜ਼ਾਂ ਦੇ ਲਈ ਖੁੱਲ੍ਹਾ ਹੈ। ਹਾਲਾਂਕਿ ਉਨ੍ਹਾਂ ਨੇ ਇਹ ਜਿਹੜਾ ਸ਼ਰਤ ਵੀ ਰੱਖੀ ਹੈ ਕਿ ਉਥੋਂ ਲੰਘਣ ਵਾਲੇ ਜਹਾਜ਼ਾਂ ਨੂੰ ਇਰਾਨੀ ਜਲ ਸੈਨਾ ਦੇ ਨਾਲ ਤਾਲਮੇਲ ਕਰਨਾ ਪਏਗਾ। ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਬੈਠਕ ਦੇ ਦੌਰਾਨ ਇਕ ਇੰਟਰਵਿਊ ਦੇ ਵਿਚ ਅਰਾਗਚੀ ਨੇ ਕਿਹਾ ਕਿ ਅਮਰੀਕਾ ਨੇ ਉਨ੍ਹਾਂ ਦੀਆਂ ਬੰਦਰਗਾਹਾਂ ਦੀ ਨਜਾਇਜ਼ ਘੇਰਾਬੰਦੀ ਕੀਤੀ ਹੋਈ ਹੈ ਜਿਸ ਦੇ ਕਾਰਨ ਖੇਤਰ ਦੇ ਵਿਚ ਤਣਾਅ ਵਧਿਆ ਹੈ। ਉਨ੍ਹਾਂ ਕਿਹਾ ਕਿ ਹੌਰਮੁਜ ਇਸ ਵੇਲੇ ਅਮਰੀਕੀ ਹਮਲਾਵਾਰ ਨੀਤੀਆਂ ਦੇ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋ ਰਿਹਾ ਹੈ। ਇਰਾਨ ਨੇ ਕਿਸੇ ਵੀ ਜਹਾਜ਼ ਦਾ ਰਸਤਾ ਨਹੀਂ ਰੋਕਿਆ ਹੋਇਆ ਸਗੋਂ ਅਮਰੀਕਾ ਰੁਕਾਵਟਾਂ ਪੈਦਾ ਕਰ ਰਿਹਾ। ਇਰਾਨ ਦੇ ਉਪ ਵਿਦੇਸ਼ ਮੰਤਰੀ ਕਾਜ਼ਿਮ ਗਰੀਬਾਬਾਦੀ ਨੇ ਵੀ ਕਿਹਾ ਕਿ ਇਰਾਨ ਹਮੇਸ਼ਾ ਅੰਤਰਰਾਸ਼ਟਰੀ ਕਾਨੂੰਨਾਂ ਦੇ ਦਾਇਰੇ ਦੇ ਵਿਚ ਰਹਿ ਕੇ ਕੰਮ ਕਰਦਾ ਹੈ। ਉਨ੍ਹਾਂ ਉਮੀਦ ਜਤਾਈ ਹੈ ਕਿ ਜਿਵੇਂ ਹੀ ਖੇਤਰ ਦੇ ਵਿਚ ਸ਼ਾਂਤੀ ਸਥਾਪਿਤ ਹੋਏਗੀ ਸਮੁੰਦਰੀ ਸੁਰੱਖਿਆ ਹੋਰ ਵੀ ਮਜ਼ਬੂਤ ਹੋ ਜਾਵੇਗੀ। ਕੈਨੇਡਾ ਦੇ ਵਿਚ ਗੋਲੀਬਾਰੀ ਅਤੇ ਜਬਰਨ ਉਗਰਾਹੀ ਦੇ ਦੋਸ਼ਾਂ ਦੇ ਵਿਚ ਦੋ ਪੰਜਾਬੀ ਨੌਜਵਾਨ ਗ੍ਰਿਫ਼ਤਾਰ ਕੀਤੇ ਗਏ ਨੇ। ਕੈਨੇਡਾ ਦੇ ਵਿਚ ਰਹਿ ਰਹੇ ਦੋ ਪੰਜਾਬੀ ਨੌਜਵਾਨਾਂ ਨੂੰ ਸਰੀ ਪੁਲਿਸ ਸਰਵਿਸ ਜਿਹੜੀ ਹੈ SPS ਦੀ ਉਸ ਜਾਂਚ ਤੋਂ ਬਾਅਦ ਗ੍ਰਿਫ਼ਤਾਰ ਕਰਕੇ ਕ੍ਰਿਮੀਨਲ ਕੋਡ ਦੇ ਅਪਰਾਧਾਂ ਦੇ ਤਹਿਤ ਦੋਸ਼ੀ ਠਹਿਰਾਇਆ ਗਿਆ। ਸਬੰਧਤ ਮਾਮਲੇ ਦੇ ਵਿਚ ਇਕ ਅਜਿਹੀ ਰਿਹਾਇਸ਼ ਦੇ ਉਤੇ ਕਥਿਤ ਤੌਰ ਦੇ ਉਤੇ ਗੋਲੀਆਂ ਚਲਾਈਆਂ ਗਈਆਂ ਸਨ ਜਿੱਥੇ ਰਹਿਣ ਵਾਲਾ ਵਿਅਕਤੀ ਜਬਰਨ ਉਗਰਾਹੀ ਦੀਆਂ ਧਮਕੀਆਂ ਦਾ ਜਿਹੜਾ ਨਿਸ਼ਾਨਾ ਸੀ। ਸਰੀ ਪੁਲਿਸ ਸਰਵਿਸ ਦੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਘਟਨਾ 22 ਅਪ੍ਰੈਲ ਨੂੰ ਰਾਤ ਕਰੀਬ 12:40 ਦੇ ਉਤੇ ਵਾਪਰੀ ਸੀ ਜਦੋਂ SPS ਫਰੰਟ ਲਾਈਨ ਅਧਿਕਾਰੀਆਂ ਨੇ 13,400 ਬਲਾਕ 87A Avenue ਦੇ ਵਿਚ ਇਕ ਘਰ ਦੇ ਵਿਚ ਗੋਲੀਬਾਰੀ ਦੀਆਂ ਰਿਪੋਰਟਾਂ ਦਾ ਜਵਾਬ ਦਿੱਤਾ ਹੈ। ਪੁਲਿਸ ਨੇ ਰਿਹਾਇਸ਼ ਅਤੇ ਇਕ ਵਾਹਨ ਦੇ ਨੁਕਸਾਨ ਦੀ ਪੁਸ਼ਟੀ ਕੀਤੀ ਹਾਲਾਂਕਿ ਕਿਸੇ ਦੀ ਜ਼ਖਮੀ ਹੋਣ ਦੀ ਖ਼ਬਰ ਨਹੀਂ। ਇਸ ਦੇ ਵਿਚ ਜਿਹੜਾ ਐਕਸਟ੍ਰੋਰਸ਼ਨ ਰਿਸਪਾਂਸ ਟੀਮ ਨੇ ਜਾਂਚ ਦਾ ਜਿਹੜਾ ਜ਼ਿੰਮਾ ਸੰਭਾਲਿਆ ਇਕ ਸ਼ੱਕੀ ਵਾਹਨ ਦੀ ਪਛਾਣ ਕੀਤੀ ਤੇ ਲੋਹਰ ਮੇਨਲੈਂਡ ਡਿਸਟ੍ਰਿਕਟ ਐਮਰਜੈਂਸੀ ਰਿਸਪਾਂਸ ਟੀਮ ਕੈਨੇਡਾ ਬਾਰਡਰ ਸਰਵਿਸਿਜ ਏਜੰਸੀ CBSA ਦੇ ਵਿਚ ਜਿਹੜਾ ਹੋਰ SPS ਯੂਨਿਟਾਂ ਦੇ ਸਹਿਯੋਗ ਦੇ ਨਾਲ ਇਕ ਸਰੀ ਰਿਹਾਇਸ਼ ਦੇ ਉਤੇ ਤਲਾਸ਼ੀ ਵਾਰੰਟ ਜਿਹੜੇ ਲਾਗੂ ਕਰ ਦਿੱਤੇ। ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਭਰ ਦੀਆਂ ਖ਼ਬਰਾਂ ਤੇ ਸਮਾਂ ਵੀ ਆਪਣਾ ਸਮਾਪਤੀ ਵੱਲ ਨੂੰ ਵੱਧ ਰਿਹਾ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਕਮੈਂਟ ਕਰ ਰਹੇ ਹੋ, ਜਾਂਦੇ ਜਾਂਦੇ ਜ਼ਰੂਰ ਲਵਾਂਗਾ। ਪਰ ਉਸ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ, ਤੇ ਗੱਲ ਕਰਨੀ ਹੈ ਤੁਹਾਡੇ ਨਾਲ ਕੱਲ ਵੀ ਰਹਿ ਗਈ ਵਿਚ, ਤੇ ਉਨ੍ਹਾਂ ਦੀ ਗੱਲਬਾਤ ਕਰਕੇ ਫਿਰ ਆਪਾਂ ਅੱਗੇ ਵਧਦੇ ਹਾਂ। ਨੰਦੇੜ ਸਾਹਿਬ ਤੋਂ ਸਰਹਿੰਦ ਤੱਕ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਇਤਿਹਾਸਕ ਫਤਿਹ, ਮਹਾਨ ਸਿੱਖ ਯੋਧੇ ਦੀ ਗੱਲ ਕਰਦੇ ਹਾਂ। ਤੇ ਗੱਲਬਾਤ ਲਿਖ ਰਹੇ ਨੇ ਗੁਰਕਿਰਪਾਲ ਸਿੰਘ ਜੀ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਤ ਤੇ ਦੁਆਬਾ ਰੇਡੀਓ ਦਾ ਮੰਚ। ਮਹਾਨ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸਰਹਿੰਦ ਉਤੇ ਫਤਿਹ ਸਿਰਫ ਇਕ ਜੰਗੀ ਜਿੱਤ ਨਹੀਂ ਸੀ, ਸਗੋਂ ਇਹ ਜ਼ਾਲਮ ਮੁਗਲ ਹਕੂਮਤ ਦੇ ਅੰਤ ਦੀ ਸ਼ੁਰੂਆਤ ਤੇ ਪੰਜਾਬ ਦੇ ਵਿਚ ਆਜ਼ਾਦੀ ਦੇ ਇਕ ਨਵੇਂ ਅਧਿਆਏ ਦਾ ਆਗਾਜ਼ ਸੀ। ਇਸ ਇਤਿਹਾਸਕ ਘਟਨਾ ਨੇ ਖਾਲਸਾ ਰਾਜ ਦੀ ਨੀਂਹ ਰੱਖੀ ਕਿਉਂਕਿ ਪੰਜਾਬ ਦੇ ਲੋਕਾਂ ਦੇ ਵਿਚ ਉਹ ਹੌਸਲਾ ਭਰਿਆ ਜਿਸ ਨੇ ਅੱਗੇ ਜਾ ਕੇ 18ਵੀਂ ਸਦੀ ਦੀਆਂ ਮਿਸਲਾਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਵਿਸ਼ਾਲ ਸਿੱਖ ਸਾਮਰਾਜ ਦਾ ਰਾਹ ਪੱਧਰਾ ਕੀਤਾ। ਇਹ ਮਹਾਨ ਸੰਘਰਸ਼ ਦੀ ਨੀਂਹ 17 August 1708 ਦੇ ਵਿਚ ਰੱਖੀ ਗਈ ਜਦੋਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਪਹੁੰਚੇ। ਸਤੰਬਰ 1708 ਦੇ ਵਿਚ ਉਹ ਮਾਧੋ ਦਾਸ ਬੈਰਾਗੀ ਦੇ ਡੇਰੇ ਗਏ। ਮਾਧੋ ਦਾਸ ਨੇ ਗੁਰੂ ਸਾਹਿਬ ਦੀ ਸ਼ਰਨ ਲਈ ਤੇ ਗੁਰੂ ਜੀ ਨੇ ਮਾਧੋ ਦਾਸ ਨੂੰ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਅੰਮ੍ਰਿਤ ਛਕਾ ਕੇ ਮਾਧੋ ਦਾਸ ਤੋਂ ਜਿਹੜਾ ਸੀ ਬੈਰਾਗੀ ਦਾ ਨਾਂ ਗੁਰਬਖਸ਼ ਸਿੰਘ ਰੱਖਿਆ ਗਿਆ ਸੀ। ਪਰ ਬਾਅਦ ਦੇ ਵਿਚ ਉਹ ਬੰਦਾ ਸਿੰਘ ਬਹਾਦਰ ਦੇ ਵਜੋਂ ਜਾਣ ਲੱਗ ਪਏ। ਇਸੇ ਦੌਰਾਨ ਬਾਬਾ ਬੰਦਾ ਸਿੰਘ ਉਨ੍ਹਾਂ ਨੂੰ ਸਰਹਿੰਦ ਵਿਖੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਉਨ੍ਹਾਂ ਨੂੰ ਨੀਹਾਂ ਦੇ ਵਿਚ ਚਿਣ ਕੇ ਸ਼ਹੀਦ ਕਰਨ ਤੇ ਮਾਤਾ ਗੁਜਰੀ ਦੀ ਸ਼ਹਾਦਤ ਦੀ ਜਿਹੜੀ ਹੈ ਦਿਲ ਕੰਬਾਊ ਘਟਨਾ ਬਾਰੇ ਪਤਾ ਲੱਗਦਾ ਹੈ। ਵਜ਼ੀਰ ਖਾਨ ਦੇ ਇਸ ਅਣਮਨੁੱਖੀ ਜ਼ੁਲਮ ਦੇ ਬਾਰੇ ਜਾਣ ਕੇ ਬਾਬਾ ਬੰਦਾ ਸਿੰਘ ਉਨ੍ਹਾਂ ਨੇ ਆਪਣਾ ਜੀਵਨ ਇਸ ਜ਼ਾਲਮ ਰਾਜ ਦੇ ਖਾਤਮੇ ਦੇ ਲਈ ਸਮਰਪਿਤ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਧਰਮ ਯੁੱਧ ਦੇ ਲਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੁਝ ਵਿਸ਼ੇਸ਼ ਨਿਸ਼ਾਨੀਆਂ ਅਤੇ ਸ਼ਕਤੀਆਂ ਬਖਸ਼ੀਆਂ ਸੀ। ਵੱਖ ਵੱਖ ਸਰੋਤਾਂ ਦੇ ਮੁਤਾਬਕ ਉਨ੍ਹਾਂ ਨੇ ਆਪਣੇ ਤਰਕਸ਼ ਦੇ ਵਿਚੋਂ 5 ਤੀਰ, ਜੰਗੀ ਸ਼ਕਤੀ ਤੇ ਆਤਮਿਕ ਅਡੋਲਤਾ ਦੇ ਲਈ ਸ੍ਰੀ ਸਾਹਿਬ ਜਾਣੀ ਕਿ ਤਲਵਾਰ ਅਤੇ ਪ੍ਰਭੂ ਸੱਤਾ ਦੇ ਪ੍ਰਤੀਕ ਦੇ ਵਜੋਂ ਇਕ ਨਗਾਰਾ ਤੇ ਨਿਸ਼ਾਨ ਸਾਹਿਬ ਬਖਸ਼ੇ ਸੀ। ਰਾਜਸੀ ਤੇ ਧਾਰਮਿਕ ਅਗਵਾਈ ਦੇ ਲਈ ਗੁਰੂ ਸਾਹਿਬ ਨੇ ਪੰਜ ਪ੍ਰਮੁੱਖ ਸਿੱਖਾਂ ਭਾਈ ਬਾਜ ਸਿੰਘ, ਭਾਈ ਵਿਨੋਦ ਸਿੰਘ, ਭਾਈ ਕਾਨ ਸਿੰਘ ਤੇ ਭਾਈ ਦਇਆ ਸਿੰਘ, ਭਾਈ ਰਾਮ ਸਿੰਘ ਨੂੰ ਉਨ੍ਹਾਂ ਦੇ ਨਾਲ ਭੇਜਿਆ ਤਾਂ ਜੋ ਹਰ ਫੈਸਲਾ ਗੁਰਮਤ ਮਰਿਆਦਾ ਦੇ ਅਨੁਸਾਰ ਲਿਆ ਜਾ ਸਕੇ। ਅਕਤੂਬਰ 1708 ਦੇ ਵਿਚ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਕੁਝ ਸਮਾਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਮੁੱਠੀ ਭਰ ਸਿੰਘਾਂ ਦੇ ਨਾਲ ਲਗਭਗ 1600 ਕਿਲੋਮੀਟਰ ਦਾ ਲੰਮਾ ਸਫ਼ਰ ਸ਼ੁਰੂ ਕੀਤਾ। ਉਨ੍ਹਾਂ ਨੇ ਰਸਤੇ ਦੇ ਵਿਚ ਪੰਜਾਬ ਦੀਆਂ ਸਿੱਖ ਸੰਗਤਾਂ ਨੂੰ ਗੁਰੂ ਸਾਹਿਬ ਦੇ ਹੁਕਮਨਾਮੇ ਭੇਜੇ, ਜਿਨ੍ਹਾਂ ਦੇ ਵਿਚ ਸੰਗਤ ਨੂੰ ਬਾਬਾ ਬੰਦਾ ਸਿੰਘ ਦੀ ਅਗਵਾਈ ਹੇਠ ਇਕੱਠੇ ਹੋ ਕੇ ਮੁਗਲ ਹਕੂਮਤ ਵਿਰੁੱਧ ਲੜਨ ਦੇ ਲਈ ਕਿਹਾ ਗਿਆ ਸੀ। ਮਹਾਰਾਸ਼ਟਰ ਤੇ ਰਾਜਸਥਾਨ ਦੇ ਰਾਹੀਂ ਗੁਪਤ ਰੂਪ ਦੇ ਵਿਚ ਅੱਗੇ ਵਧਦੇ ਹੋਏ ਉਹ ਸਤੰਬਰ 1709 ਦੇ ਵਿਚ ਸੋਨੀਪਤ ਪਹੁੰਚੇ, ਜਿੱਥੇ ਪਹਿਲੀਆਂ ਮਹੱਤਵਪੂਰਨ ਫੌਜੀ ਕਾਰਵਾਈਆਂ ਦੇ ਵਿਚੋਂ ਇਕ ਅਹਿਮ ਫੌਜੀ ਕਾਰਵਾਈ ਕਰਦਿਆਂ ਉਨ੍ਹਾਂ ਨੇ ਮੁਗਲ ਖਜ਼ਾਨੇ ਦੇ ਉਤੇ ਕਬਜ਼ਾ ਕੀਤਾ। ਜਿਉਂ ਜਿਉਂ ਗੁਰੂ ਸਾਹਿਬ ਦੇ ਹੁਕਮਨਾਮੇ ਮਾਲਵੇ ਅਤੇ ਹੋਰ ਇਲਾਕਿਆਂ ਦੇ ਵਿਚ ਪਹੁੰਚੇ, ਸਿੱਖ ਸੰਗਤਾਂ ਹਜ਼ਾਰਾਂ ਦੀ ਗਿਣਤੀ ਦੇ ਵਿਚ ਉਨ੍ਹਾਂ ਦੇ ਨਾਲ ਜਿਹੜਾ ਜੁੜਦੀਆਂ ਗਈਆਂ। 26 ਨਵੰਬਰ 1709 ਨੂੰ ਉਨ੍ਹਾਂ ਨੇ ਸਮਾਣਾ ਤੇ ਕਬਜ਼ਾ ਕੀਤਾ। ਇਹ ਜਿੱਤ ਬਹੁਤ ਅਹਿਮ ਸੀ ਕਿਉਂਕਿ ਇੱਥੇ ਹੀ ਸਾਹਿਬਜ਼ਾਦਿਆਂ ਤੇ ਗੁਰੂ ਤੇਗ ਬਹਾਦਰ ਜੀ ਦੀਆਂ ਸ਼ਹਾਦਤਾਂ ਦੇ ਨਾਲ ਜੁੜੇ ਜਲਾਦ ਰਹਿੰਦੇ ਸਨ। ਉਨ੍ਹਾਂ ਨੂੰ ਸਜ਼ਾ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸੰਦੇਸ਼ ਦਿੱਤਾ ਕਿ ਜ਼ੁਲਮ ਦਾ ਅੰਤ ਨਿਸ਼ਚਿਤ ਹੈ। ਸਮਾਣਾ ਦੀ ਜਿੱਤ ਨੇ ਸਿੱਖਾਂ ਨੂੰ ਆਰਥਿਕ ਮਜ਼ਬੂਤੀ ਤੇ ਵੱਡੇ ਕਿਲੇ ਜਿੱਤਣ ਦਾ ਜਿਹੜਾ ਵਿਸ਼ਵਾਸ ਪ੍ਰਦਾਨ ਕੀਤਾ। ਇੱਥੋਂ ਦੇ ਪ੍ਰਬੰਧ ਦੇ ਲਈ ਭਾਈ ਫਤਿਹ ਸਿੰਘ ਨੂੰ ਸੂਬੇਦਾਰ ਨਿਯੁਕਤ ਕੀਤਾ ਗਿਆ, ਜੋ ਖਾਲਸਾ ਪ੍ਰਸ਼ਾਸਨ ਦੀ ਪਹਿਲੀ ਕੜੀ ਸੀ। ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਘੁੜਾਮ, ਠਸਕਾ ਨੇੜੇ ਥਾਨੇਸਰ, ਸ਼ਾਹਬਾਦ ਅਤੇ ਮੁਸਤਬਾਬਾਦ ਨੂੰ ਜਿਹੜਾ ਜਿੱਤਦੀਆਂ ਹੋਈਆਂ ਸੰਢੋਰਾ ਪਹੁੰਚ ਗਈਆਂ, ਜਿੱਥੇ ਪੀਰ ਬੁੱਧੂ ਸ਼ਾਹ ਉਨ੍ਹਾਂ ਨੂੰ ਸ਼ਹੀਦ ਕਰਨ ਵਾਲੇ ਉਸਮਾਨ ਖਾਨ ਨੂੰ ਸਜ਼ਾ ਦਿੱਤੀ ਗਈ। ਕੁਝ ਇਤਿਹਾਸਕ ਹਵਾਲਿਆਂ ਦੇ ਅਨੁਸਾਰ ਥਾਨੇਸਰ ਦਾ ਜਿਹੜਾ ਪ੍ਰਬੰਧ ਭਾਈ ਰਾਮ ਸਿੰਘ ਉਨ੍ਹਾਂ ਨੂੰ ਸੌਂਪਿਆ ਗਿਆ। ਭਾਈ ਮਈ 1710 ਤੱਕ ਪਟਿਆਲਾ, ਸੰਗਰੂਰ, ਬਠਿੰਡਾ ਦੇ ਇਲਾਕਿਆਂ ਤੋਂ ਸਿੱਖ ਜਥੇ ਜਿਹੜੇ ਸਨ ਬਾਗਰ ਖਾਦਰ ਦੇ ਇਲਾਕਿਆਂ ਤੋਂ ਸਿੱਖਾਂ ਦੇ ਸਮੇਤ ਲਗਾਨ ਤੋਂ ਦੁਖੀ ਕਿਸਾਨ ਤੇ ਆਮ ਲੋਕ ਵੱਡੀ ਗਿਣਤੀ ਦੇ ਵਿਚ ਬਾਬਾ ਬੰਦਾ ਸਿੰਘ ਦੀ ਅਗਵਾਈ ਦੇ ਵਿਚ ਬਨੂੜ ਲਾਗੇ ਜਿਹੜਾ ਇਕੱਠੇ ਹੋਣੇ ਸ਼ੁਰੂ ਹੋ ਗਏ। 12 ਮਈ 1710 ਨੂੰ ਸਰਹਿੰਦ ਨੇੜੇ ਚੱਪੜ ਚਿੜੀ ਦੇ ਮੈਦਾਨ ਦੇ ਵਿਚ ਇਤਿਹਾਸਕ ਜੰਗ ਹੁੰਦੀ ਹੈ। ਰਵਾਇਤੀ ਵਰਣਨਾ ਦੇ ਅਨੁਸਾਰ ਮਾਝੇ ਦੇ ਕੁਝ ਸਿੱਖ ਰੋਪੜ ਵਾਲੇ ਪਾਸਿਓ ਅੱਗੇ ਵਧੇ, ਜਦੋਂ ਕਿ ਬਾਬਾ ਬੰਦਾ ਸਿੰਘ ਦੀ ਬਹਾਦਰੀ ਅਗਵਾਈ ਹੇਠ ਮੁੱਖ ਸਿੱਖ ਤਾਕਤ ਬਨੂੜ ਵਾਲੇ ਪਾਸੇ ਤੋਂ ਚੱਪੜ ਚਿੜੀ ਪਹੁੰਚੀ। ਵਜ਼ੀਰ ਖਾਨ ਦੇ ਕੋਲ ਵਿਸ਼ਾਲ ਫੌਜ, ਹਾਥੀ ਤੇ ਭਾਰੀ ਤੋਪਖਾਨਾ ਸੀ, ਜਦੋਂ ਕਿ ਸਿੱਖਾਂ ਦੇ ਕੋਲ ਸਿਰਫ ਹੌਸਲਾ ਤੇ ਸ਼ਸਤਰ ਸਨ। ਸ਼ੁਰੂਆਤ ਦੇ ਵਿਚ ਸਿੱਖਾਂ ਦੇ ਕੋਲ ਤੋਪਾਂ ਨਾ ਹੋਣ ਦੇ ਕਾਰਨ ਨੁਕਸਾਨ ਹੋਇਆ, ਪਰ ਕੁਝ ਮੌਕਾ ਪ੍ਰਸਤ ਲੋਕ ਮੈਦਾਨ ਛੱਡ ਗਏ। ਅਜਿਹੇ ਨਾਜ਼ੁਕ ਮੋੜ ਦੇ ਉਤੇ ਬਾਬਾ ਬੰਦਾ ਸਿੰਘ ਬਹਾਦਰ ਖੁਦ ਇਕ ਉੱਚੇ ਟਿੱਬੇ ਦੇ ਉਤੇ ਹੇਠਾਂ ਉਤਰੇ ਤੇ ਮੋਰਚੇ ਦੀ ਅਗਵਾਈ ਕੀਤੀ। ਸਿੱਖਾਂ ਨੇ ਅਜਿਹਾ ਜ਼ਬਰਦਸਤ ਹੱਲਾ ਕੀਤਾ ਸੀ ਕਿ ਮੁਗਲ ਤੋਪਖਾਨਾ ਜਿਹੜਾ ਨਕਾਰਾ ਹੋ ਗਿਆ ਸੀ। ਜੰਗ ਦੇ ਦੌਰਾਨ ਜਦ ਵਜ਼ੀਰ ਖਾਨ ਹਾਥੀ ਦੇ ਉਤੇ ਸਵਾਰ ਹੋ ਕੇ ਹਮਲਾਵਰ ਹੋਇਆ ਤਾਂ ਭਾਈ ਬਾਜ ਸਿੰਘ ਉਨ੍ਹਾਂ ਨੇ ਤੇ ਭਾਈ ਫਤਿਹ ਸਿੰਘ ਉਨ੍ਹਾਂ ਨੇ ਬੇਮਿਸਾਲ ਬਹਾਦਰੀ ਦਿਖਾਈ। ਭਾਈ ਫਤਿਹ ਸਿੰਘ ਦੇ ਤੇਗ ਦੇ ਵਾਰ ਨੇ ਵਜ਼ੀਰ ਖਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਵਜ਼ੀਰ ਖਾਨ ਦੀ ਮੌਤ ਦੇ ਨਾਲ ਮੁਗਲ ਫੌਜ ਦੇ ਵਿਚ ਭਗਦੜ ਮੱਚ ਜਾਂਦੀ ਹੈ। ਮੁਗਲ ਫੌਜ ਜਾਨਾਂ ਬਚਾ ਕੇ ਸਰਹਿੰਦ ਦੇ ਕਿਲੇ ਦੇ ਵਿਚ ਲੁਕ ਗਈ ਤੇ ਸਿੱਖਾਂ ਨੇ ਕਿਲੇ ਦੀਆਂ ਕੰਧਾਂ ਦੇ ਉਤੇ ਪੌੜੀਆਂ ਲਾਈਆਂ ਤੇ ਦਰਵਾਜ਼ੇ ਤੋੜ ਕੇ ਅੰਦਰ ਦਾਖਲ ਹੋ ਗਏ। ਅੰਤ 14 ਮਈ ਅੱਜ ਦੇ ਦਿਹਾੜੇ ਦੇ ਉਤੇ 1710 ਨੂੰ ਸਰਹਿੰਦ ਤੇ ਖਾਲਸਾ ਰਾਜ ਦਾ ਨਿਸ਼ਾਨ ਸਾਹਿਬ ਜਿਹੜਾ ਝੁਲਾ ਦਿੱਤਾ ਗਿਆ। ਵਜ਼ੀਰ ਖਾਨ ਦਾ ਪਰਿਵਾਰ ਤੇ ਕਈ ਅਮੀਰ ਅਹੁਦੇਦਾਰ ਖਜ਼ਾਨਾ ਲੈ ਕੇ ਪਹਿਲਾਂ ਹੀ ਜਿਹੜਾ ਦਿੱਲੀ ਵੱਲ ਫਰਾਰ ਹੋ ਚੁੱਕੇ ਸਨ। ਸਾਹਿਬਜ਼ਾਦਿਆਂ ਦੇ ਵਿਰੁੱਧ ਜ਼ਹਿਰ ਉਗਲਣ ਵਾਲੇ ਦੀਵਾਨ ਸੁੱਚਾ ਨੰਦ ਨੂੰ ਫੜ ਕੇ ਸਖ਼ਤ ਸਜ਼ਾ ਦਿੱਤੀ ਗਈ। ਬੇਮਿਸਾਲ ਜਿੱਤਾਂ ਤੇ ਅਥਾਹ ਬਹਾਦਰੀ ਕਾਰਨ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਬਾਅਦ ਦੇ ਇਤਿਹਾਸ ਦੇ ਵਿਚ ਬੰਦਾ ਸਿੰਘ ਬਹਾਦਰ ਦੇ ਨਾਂ ਦੇ ਨਾਲ ਪ੍ਰਸਿੱਧ ਹੋਇਆ। ਉਨ੍ਹਾਂ ਨੇ ਭਾਈ ਬਾਜ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਬਣਾਇਆ ਤੇ ਲੋਹਗੜ੍ਹ ਨੂੰ ਜਿਹੜਾ ਆਪਣੀ ਰਾਜਧਾਨੀ ਐਲਾਨਿਆ। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੇ ਉਤੇ ਸਿੱਕੇ ਜਾਰੀ ਕੀਤੇ। ਉਨ੍ਹਾਂ ਸਭ ਤੋਂ ਅਹਿਮ ਕਾਰਜ ਕਰਦਿਆਂ ਜ਼ਿਮੀਦਾਰੀ ਪ੍ਰਥਾ ਜਿਹੜੀ ਸੀ ਖਤਮ ਕਰਕੇ ਹਲ ਵਾਹੁਣ ਵਾਲੇ ਕਿਸਾਨਾਂ ਨੂੰ ਜ਼ਮੀਨਾਂ ਦੇ ਅਸਲ ਮਾਲਕ ਬਣਾਇਆ ਸੀ। ਬਾਬਾ ਬੰਦਾ ਸਿੰਘ ਬਹਾਦਰ ਦਾ ਇਹ ਰਾਜ ਬਰਾਬਰੀ, ਇਨਸਾਫ ਤੇ ਜ਼ੁਲਮ ਦੇ ਖਾਤਮੇ ਦਾ ਪ੍ਰਤੀਕ ਸੀ, ਜਿਸ ਨੇ ਸਿੱਖ ਇਤਿਹਾਸ ਨੂੰ ਇਕ ਨਵਾਂ ਹੀ ਮੋੜ ਜਿਹੜਾ ਦੇ ਦਿੱਤਾ ਸੀ। ਜੀ ਦੋਸਤੋ ਇਹ ਸੀ ਜੀ ਗੱਲਬਾਤ ਬਾਬਾ ਬੰਦਾ ਸਿੰਘ ਹੁਣਾਂ ਨੂੰ ਸਮਰਪਿਤ ਅੱਜ ਦੇ ਦਿਹਾੜੇ ਦੇ ਉੱਤੇ ਨੰਦੇੜ ਤੋਂ ਸਰਹਿੰਦ ਤੱਕ ਬਾਬਾ ਬੰਦਾ ਸਿੰਘ ਬਹਾਦਰ ਦੀ ਇਤਿਹਾਸਕ ਫਤਿਹ ਗੁਰ ਕਿਰਪਾਲ ਸਿੰਘ ਹੁਣਾਂ ਦੀ ਕਲਮ ਦੇ ਵਿੱਚੋਂ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ ਤੇ ਲੋ ਇਦਾਂ ਹੀ ਗੱਲਾਂ ਬਾਤਾਂ ਸਮਾਪਤੀ ਵੱਲ ਨੂੰ ਚੱਲਦੇ ਆ ਤੇ ਇੱਕ ਗੱਲਬਾਤ ਤੁਹਾਨੂੰ ਸੁਣਾਉਂਦੇ ਆ ਲੋਕਾਂ ਨੂੰ ਲੁੱਟਿਆ ਕਿੱਦਾਂ ਜਾਂਦਾ ਹੈ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਕੈਂਸਰ ਦੇ ਸੰਬੰਧ ਦੇ ਵਿੱਚ ਗੱਲਬਾਤ ਹੈ ਕੈਂਸਰ ਪੀੜਤ ਬੱਚਿਆਂ ਦੇ ਇਲਾਜ ਦੇ ਲਈ ਇਕੱਠੇ ਕੀਤੇ ਕਰੋੜਾਂ ਰੁਪਏ ਕਿਵੇਂ ਹੜੱਪ ਲਏ ਗਏ ਕਿੱਦਾਂ ਕਿਵੇਂ ਹੁੰਦਾ ਹੈ ਸਕੈਮ ਬੀਬੀਸੀ ਦੀ ਜਾਂਚ ਦੇ ਵਿੱਚ ਹੋਰ ਖੁਲਾਸੇ ਹੋਏ ਹੈ ਉਹਦੇ ਬਾਰੇ ਰਿਪੋਰਟ ਹੈ ਸਿਮੀ ਜੋਲਾਓਸੋ ਜੈਕ ਗੁਡਮੈਨ ਸਰਾਹ ਬਕਲੇ ਹੁਣਾਂ ਦੀ ਕਲਮ ਬੀਬੀਸੀ ਤੋਂ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ ਇੱਕ ਛੋਟਾ ਜਿਹਾ

ਜਿਵੇਂ ਕਿ ਉਸ ਦਾ ਜਨਮ ਦਿਨ ਹੋਵੇ। ਉਨ੍ਹਾਂ ਨੇ ਉਸ ਨੂੰ ਅੰਗਰੇਜ਼ੀ ਦੇ ਵਿੱਚ ਯਾਦ ਕਰਨ ਤੇ ਬੋਲਣ ਦੇ ਲਈ ਇੱਕ ਸਕ੍ਰਿਪਟ ਜਿਹੜੀ ਦਿੱਤੀ ਸੀ ਤੇ ਅਲਜ਼ੀਨ ਕਹਿੰਦੀ ਹੈ ਖਲੀਲ ਨੂੰ ਕਿ ਬਿਲਕੁਲ ਪਸੰਦ ਨਹੀਂ ਸੀ। ਜਦੋਂ ਉਸ ਨੂੰ ਰਵਾਉਣ ਦੇ ਲਈ ਉਸਦੇ ਕੋਲ ਕੱਟੇ ਹੋਏ ਪਿਆਜ਼ ਰੱਖੇ ਗਏ ਤੇ ਉਸਦੀਆਂ ਅੱਖਾਂ ਦੇ ਹੇਠਾਂ ਮੈਥੋਲ ਲਗਾਇਆ ਗਿਆ ਤਾਂ ਅਲਜ਼ੀਨ ਇਸ ਦੇ ਲਈ ਸਹਿਮਤ ਹੋ ਗਈ ਸੀ ਕਿਉਂਕਿ ਭਾਵੇਂ ਇਹ ਸਭ ਇੱਕ ਨਾਟਕ ਸੀ ਪਰ ਖਲੀਲ ਨੂੰ ਜਿਹੜਾ ਸੀ ਸੱਚਮੁੱਚ ਕੈਂਸਰ ਸੀ। ਉਸ ਨੂੰ ਦੱਸਿਆ ਗਿਆ ਸੀ ਕਿ ਇਹ ਵੀਡੀਓ ਬਿਹਤਰ ਇਲਾਜ ਦੇ ਲਈ ਪੈਸੇ ਇਕੱਠੇ ਕਰਨ ਦੇ ਵਿੱਚ ਮਦਦ ਕਰੇਗੀ ਤੇ ਪੈਸੇ ਇਕੱਠੇ ਵੀ ਹੋਏ। ਖਲੀਲ ਦੇ ਨਾਮ ਦੇ ਉੱਤੇ ਚਲਾਈ ਗਈ ਮੁਹਿੰਮ ਦੇ ਅਨੁਸਾਰ $27,000 ਇਕੱਠਾ ਹੋ ਗਿਆ ਪਰ ਅਲਜ਼ੀਨ ਨੂੰ ਦੱਸਿਆ ਗਿਆ ਕਿ ਮੁਹਿੰਮ ਫੇਲ ਹੋ ਗਈ ਤੇ ਉਹ ਕਹਿੰਦੀ ਹੈ ਕਿ ਉਸ ਨੂੰ ਇਨ੍ਹਾਂ ਪੈਸਿਆਂ ਦੇ ਵਿੱਚੋਂ ਕੁਝ ਵੀ ਨਹੀਂ ਮਿਲਿਆ। $27,000 ਦੇ ਵਿੱਚੋਂ ਕੁਝ ਨਹੀਂ ਮਿਲਿਆ। ਸਿਰਫ ਉਸ ਦਿਨ ਜਿਹੜਾ ਫਿਲਮਾਉਣ ਦੀ ਫੀਸ ਜਿਹੜੀ ਸੀ ਵਜੋਂ $700 ਹੀ ਉਹਨੂੰ ਮਿਲੇ ਸੀ ਕਿ ਭਾਈ ਤੁਹਾਨੂੰ ਵਰਤਿਆ ਗਿਆ, ਤੁਹਾਨੂੰ ਜਿਹੜਾ ਦਿਹਾੜੀ ਦਿੱਤੀ ਜਾਂਦੀ ਹੈ ਉਸ ਦਿਨ ਦੀ, ਤੁਸੀਂ ਫਿਲਮ ਬਣਵਾਉਣ ਦੇ ਵਿੱਚ ਕੰਮ ਵਿੱਚ ਨਾ ਲਾਇਓ ਤੇ ਤੁਹਾਨੂੰ $700 ਦਿੱਤਾ ਜਾਂਦਾ। ਇੱਕ ਸਾਲ ਦੇ ਬਾਅਦ ਖਲੀਲ ਦੀ ਮੌਤ ਹੋ ਜਾਂਦੀ ਹੈ। ਫਿਰ ਉਸ ਤੋਂ ਬਾਅਦ ਦੁਨੀਆਂ ਭਰ ਦੇ ਵਿੱਚ ਬਿਮਾਰ ਜਾਂ ਮਰਨ ਕੰਢੇ ਪਹੁੰਚੇ ਬੱਚਿਆਂ ਦੇ ਲਾਚਾਰ ਮਾਤਾ ਪਿਤਾ ਨੂੰ ਆਨਲਾਈਨ ਧੋਖਾਧੜੀ ਮੁਹਿੰਮਾਂ ਦੇ ਦੁਆਰਾ ਲੁੱਟਿਆ ਜਾ ਰਿਹਾ ਹੈ, ਜਿਵੇਂ ਕਿ BBC ਵਰਲਡ ਸਰਵਿਸ ਨੇ ਖੁਲਾਸਾ ਕੀਤਾ। ਲੋਕਾਂ ਨੇ ਉਨ੍ਹਾਂ ਮੁਹਿੰਮਾਂ ਦੇ ਲਈ ਪੈਸੇ ਦਿੱਤੇ ਨੇ ਜੋ ਜਾਨ ਬਚਾਉਣ ਵਾਸਤੇ ਇਲਾਜ ਦੇ ਲਈ ਫੰਡ ਇਕੱਠਾ ਕਰਨ ਦਾ ਦਾਅਵਾ ਕਰਦੀਆਂ ਨੇ। ਅਜਿਹੇ 15 ਪਰਿਵਾਰਾਂ ਦੀ ਪਛਾਣ ਕੀਤੀ ਗਈ ਜੋ ਕਹਿੰਦੇ ਨੇ ਕਿ ਉਨ੍ਹਾਂ ਨੂੰ ਇਕੱਠੇ ਕੀਤੇ ਫੰਡਾਂ ਦੇ ਵਿੱਚੋਂ ਬਹੁਤ ਘੱਟ ਜਾਂ ਕੁਝ ਵੀ ਨਹੀਂ ਮਿਲਿਆ ਤੇ ਅਕਸਰ ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਸੀ ਕਿ ਇਹ ਵੀਡੀਓ ਜਨਤਕ ਹੋ ਗਈ ਹੈ। ਮੈਂ ਮਰਨਾ ਨਹੀਂ ਚਾਹੁੰਦੀ, ਮੇਰੇ ਇਲਾਜ ਦੇ ਉੱਤੇ ਬਹੁਤ ਖਰਚਾ ਆਉਂਦਾ ਹੈ, ਗੱਲਬਾਤ ਕਹਿੰਦੇ ਨੇ 9 ਪਰਿਵਾਰ ਜਿਨ੍ਹਾਂ ਦੇ ਨਾਲ ਅਸੀਂ ਗੱਲ ਕੀਤੀ ਜਿਨ੍ਹਾਂ ਦੀਆਂ ਵੀਡੀਓਜ਼ ਉਸੇ ਧੋਖਾਧੜੀ ਵਾਲੇ ਨੈਟਵਰਕ ਦਾ ਹਿੱਸਾ ਜਾਪਦੀਆਂ ਨੇ। ਕਹਿੰਦੇ ਨੇ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਨਾਮ ਦੇ ਉੱਤੇ ਇਕੱਠੇ ਕੀਤੇ ਗਏ $4 ਮਿਲੀਅਨ ਦੇ ਵਿੱਚੋਂ ਕਦੇ ਵੀ ਕੁਝ ਨਹੀਂ ਮਿਲਿਆ। ਇਸ ਨੈਟਵਰਕ ਦੇ ਇੱਕ ਭੇਤੀ ਨੇ ਸਾਨੂੰ ਦੱਸਿਆ ਕਿ ਉਹ ਅਜਿਹੇ ਸੁੰਦਰ ਬੱਚਿਆਂ ਦੀ ਭਾਲ ਕਰਦੇ ਸਨ ਜਿਨ੍ਹਾਂ ਦੀ ਉਮਰ 3 ਤੋਂ 9 ਸਾਲ ਹੋਵੇ ਤੇ ਸਿਰ ਦੇ ਉੱਤੇ ਵਾਲ ਨਾ ਹੋਣ। ਅਸੀਂ ਇਸ ਧੋਖਾਧੜੀ ਦੇ ਵਿੱਚ ਇੱਕ ਮੁੱਖ ਖਿਡਾਰੀ ਦੀ ਪਛਾਣ ਕੈਨੇਡਾ ਦੇ ਵਿੱਚ ਰਹਿਣ ਵਾਲੇ ਇਜ਼ਰਾਈਲੀ ਵਿਅਕਤੀ ਏਰਿਜ਼ ਹਦਾਰੀ ਵਜੋਂ ਕੀਤੀ ਹੈ। ਸਾਡੀ ਜਾਂਚ ਜਿਹੜੀ October 2023 ਦੇ ਵਿੱਚ ਸ਼ੁਰੂ ਹੋਈ ਜਦੋਂ ਇੱਕ ਆਪਰੇਸ਼ਨ ਕਰਨ ਵਾਲੇ ਯੂਟਿਊਬ ਇਸ਼ਤਿਹਾਰ ਨੇ ਸਾਡਾ ਧਿਆਨ ਖਿੱਚਿਆ ਸੀ। ਮੈਂ ਮਰਨਾ ਨਹੀਂ ਚਾਹੁੰਦੀ, ਘਾਨਾ ਦੀ ਅਲੈਗਜ਼ੈਂਡਰਾ ਨਾਮ ਦੀ ਇੱਕ ਕੁੜੀ ਰੋਂਦੇ ਹੋਏ ਅਜਿਹਾ ਕਹਿ ਰਹੀ ਸੀ, ਮੇਰੇ ਇਲਾਜ ਦੇ ਉੱਤੇ ਬਹੁਤ ਖਰਚਾ ਆਉਂਦਾ ਹੈ। ਉਸਦੇ ਲਈ ਚਲਾਈ ਗਈ ਇੱਕ ਮੁਹਿੰਮ ਦੇ ਰਾਹੀਂ ਲਗਭਗ $7,00,000 ਇਕੱਠੇ ਕੀਤੇ ਗਏ ਸਨ। ਅਸੀਂ ਯੂਟਿਊਬ ਤੇ ਦੁਨੀਆਂ ਭਰ ਦੇ ਬਿਮਾਰ ਬੱਚਿਆਂ ਦੀਆਂ ਹੋਰ ਵੀਡੀਓਜ਼ ਦੇਖੀਆਂ ਜੋ ਸਾਰੀਆਂ ਇੱਕੋ ਜਿਹੀਆਂ ਸਨ, ਬਹੁਤ ਵਧੀਆ ਤਰੀਕੇ ਦੇ ਨਾਲ ਬਣਾਈਆਂ ਗਈਆਂ, ਜਿਨ੍ਹਾਂ ਦੇ ਰਾਹੀਂ ਭਾਰੀ ਮਾਤਰਾ ਦੇ ਵਿੱਚ ਫੰਡ ਇਕੱਠਾ ਕੀਤਾ ਗਿਆ। ਇਹ ਸਾਰੀਆਂ ਵੀਡੀਓਜ਼ ਭਾਵਨਾਤਮਕ ਭਾਸ਼ਾ ਵਰਤਦੇ ਹੋਏ ਮਾਮਲੇ ਨੂੰ ਬਹੁਤ ਗੰਭੀਰ ਦਿਖਾਉਂਦੀਆਂ ਸਨ। ਅਸੀਂ ਇਸ ਦੀ ਹੋਰ ਜਾਂਚ ਕਰਨ ਦਾ ਫੈਸਲਾ ਕਰ ਲਿਆ। ਜਿਨ੍ਹਾਂ ਮੁਹਿੰਮਾਂ ਦੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਭ ਤੋਂ ਵੱਧ ਪਹੁੰਚ ਸੀ ਉਹ ਸੀ ਚਾਂਸ ਲੈਟਕੀਵਾ, ਚਾਂਸ ਫਾਰ ਹੋਪ ਨਾਮਕ ਜਿਹੜੀ ਸੰਸਥਾ ਹੈ ਉਹਦੇ ਅਧੀਨ ਸਨ, ਜੋ ਇਜ਼ਰਾਈਲ ਅਤੇ ਅਮਰੀਕਾ ਦੇ ਵਿੱਚ ਰਜਿਸਟਰਡ ਹੈ। ਵੀਡੀਓਜ਼ ਦੇ ਵਿੱਚ ਲਗਾਏ ਗਏ ਬੱਚਿਆਂ ਦੀ ਪਛਾਣ ਕਰਨਾ ਮੁਸ਼ਕਲ ਸੀ। ਅਸੀਂ ਕੋਲੰਬੀਆ ਅਤੇ ਫਿਲੀਪੀਨਸ ਵਰਗੇ ਦੂਰ ਦੁਰਾਡੇ ਦੇਸ਼ਾਂ ਦੇ ਵਿੱਚ ਰਹਿਣ ਵਾਲੇ ਉਨ੍ਹਾਂ ਦੇ ਪਰਿਵਾਰਾਂ ਨੂੰ ਲੱਭਣ ਦੇ ਲਈ ਜੀਓਲੋਕੇਸ਼ਨ, ਸੋਸ਼ਲ ਮੀਡੀਆ ਤੇ ਚਿਹਰੇ ਦੀ ਪਛਾਣ ਕਰਨ ਵਾਲੇ ਸੋਫਟਵੇਅਰ ਦੀ ਜਿਹੜੀ ਵਰਤੋਂ ਕੀਤੀ। ਹਾਲਾਂਕਿ ਇਹ ਪੱਕੇ ਤੌਰ ਦੇ ਉੱਤੇ ਪਤਾ ਲਗਾਉਣਾ ਮੁਸ਼ਕਲ ਸੀ ਕਿ ਮੁਹਿੰਮ ਦੀਆਂ ਵੈਬਸਾਈਟਾਂ ਦੇ ਦਿਖਾਈ ਦੇ ਰਹੀ ਕੁੱਲ ਰਕਮ ਅਸਲੀ ਸੀ ਜਾਂ ਨਹੀਂ, ਪਰ ਅਸੀਂ ਉਨ੍ਹਾਂ ਦੇ ਵਿੱਚੋਂ 2 ਨੂੰ ਥੋੜੇ ਜਿਹੇ ਪੈਸੇ ਦਾਨ ਕੀਤੇ ਤੇ ਦੇਖਿਆ ਕਿ ਕੁੱਲ ਰਕਮ ਦੇ ਵਿੱਚ ਉਨ੍ਹਾਂ ਓਨੀ ਹੀ ਰਾਸ਼ੀ ਦਾ ਜਿਹੜਾ ਵਾਧਾ ਹੋ ਗਿਆ। ਗੰਭੀਰ ਬੱਚਿਆਂ ਦੇ ਨਾਮ ਦੇ ਉੱਤੇ ਗਲਤ ਢੰਗ ਦੇ ਨਾਲ ਇਕੱਠਾ ਕੀਤਾ ਜਾਂਦਾ ਹੈ ਪੈਸਾ। ਅਸੀਂ ਇੱਕ ਅਜਿਹੀ ਮਹਿਲਾ ਦੇ ਨਾਲ ਵੀ ਗੱਲ ਕੀਤੀ ਜੋ ਕਹਿੰਦੀ ਹੈ ਕਿ ਉਸਨੇ ਅਲੈਗਜ਼ੈਂਡਰਾ ਦੀ ਮੁਹਿੰਮ ਦੇ ਲਈ $180 ਦਿੱਤੇ ਸਨ ਤੇ ਉਸ ਤੋਂ ਬਾਅਦ ਉਸਨੂੰ ਹੋਰ ਪੈਸਿਆਂ ਦੇ ਲਈ ਬੇਨਤੀ ਦੀ ਝੜੀ ਲੱਗ ਗਈ ਸੀ, ਜੋ ਸਾਰੀਆਂ ਇਸ ਤਰ੍ਹਾਂ ਲਿਖੀਆਂ ਗਈਆਂ ਸਨ ਜਿਵੇਂ ਕਿ ਅਲੈਗਜ਼ੈਂਡਰਾ ਤੇ ਉਸਦੇ ਪਿਤਾ ਨੇ ਭੇਜੀਆਂ ਹੋਣ। ਫਿਲੀਪੀਨਸ ਦੇ ਵਿੱਚ ਅਲਜ਼ੀਨ ਤਬਾਸਾ ਨੇ ਸਾਨੂੰ ਦੱਸਿਆ ਕਿ ਉਸਦਾ ਪੁੱਤਰ ਖਲੀਲ ਆਪਣੇ 7ਵੇਂ ਜਨਮ ਦਿਨ ਤੋਂ ਤੁਰੰਤ ਬਾਅਦ ਬਿਮਾਰ ਹੋ ਗਿਆ ਸੀ। ਉਹ ਕਹਿੰਦੇ ਨੇ ਕਿ ਜਦੋਂ ਸਾਨੂੰ ਪਤਾ ਲੱਗਿਆ ਕਿ ਇਹ ਕੈਂਸਰ ਹੈ ਤਾਂ ਅਜਿਹਾ ਮਹਿਸੂਸ ਹੋਇਆ ਜਿਵੇਂ ਮੇਰੀ ਪੂਰੀ ਦੁਨੀਆ ਹੀ ਉਜੜ ਗਈ ਹੋਵੇ।

ਅਲਜ਼ੀਨ ਕਹਿੰਦੀ ਹੈ ਕਿ ਸੇਬੂ ਸ਼ਹਿਰ ਦੇ ਉਨ੍ਹਾਂ ਦੇ ਸਥਾਨਕ ਹਸਪਤਾਲ ਦੇ ਵਿਚ ਜਿਹੜਾ ਇਲਾਜ ਬਹੁਤ ਸੁਸਤ ਸੀਗਾ ਤੇ ਉਸਨੇ ਮਦਦ ਲਈ ਹਰ ਉਸ ਵਿਅਕਤੀ ਨੂੰ ਮੈਸੇਜ ਕੀਤਾ ਜਿਸ ਬਾਰੇ ਉਹ ਸੋਚ ਸਕਦੀ ਸੀ। ਇਕ ਵਿਅਕਤੀ ਨੇ ਉਸਦਾ ਸੰਪਰਕ ਰੋਈ ਯਨਸੀ ਏਰਟੋ ਨਾਂ ਦੇ ਜਿਹੜਾ ਇਕ ਸਥਾਨਕ ਕਾਰੋਬਾਰੀ ਦੇ ਨਾਲ ਕਰਵਾਇਆ ਜਿਸਨੇ ਖਲੀਲ ਦੀ ਇਕ ਵੀਡੀਓ ਮੰਗੀ ਸੀ ਜਿਸਦੇ ਬਾਰੇ ਹੁਣ ਪਿੱਛੇ ਮੁੜ ਕੇ ਦੇਖਦਿਆਂ ਹੋਇਆਂ ਅਲਜ਼ੀਨ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਅਸਲ ਦੇ ਵਿਚ ਇਕ ਅਡੀਸ਼ਨ ਸੀਗਾ। ਫਿਰ ਦਸੰਬਰ 2022 ਦੇ ਵਿਚ ਕੈਨੇਡਾ ਤੋਂ ਇਕ ਹੋਰ ਵਿਅਕਤੀ ਆਉਂਦਾ ਹੈ ਜਿਸਨੇ ਆਪਣੀ ਜਾਣ ਪਛਾਣ ਏਰੀਜ਼ ਦੇ ਵਜੋਂ ਕਰਾਈ। ਉਸਨੇ ਫਿਲਮਾਉਣ ਦੀ ਫੀਸ ਪਹਿਲਾਂ ਹੀ ਦੇ ਦਿੱਤੀ ਸੀ ਸਾਨੂੰ ਤੇ ਵਾਅਦਾ ਕੀਤਾ ਸੀ ਕਿ ਜੇਕਰ ਫਿਲਮ ਰਾਹੀਂ ਬਹੁਤ ਜ਼ਿਆਦਾ ਦਾਨ ਇਕੱਠਾ ਹੋਇਆ ਤਾਂ ਉਹ ਹਰ ਮਹੀਨੇ $1500 ਹੋਰ ਦੇਣਗੇ। ਇਰੇਜ਼ ਨੇ ਇਕ ਸਥਾਨਕ ਹਸਪਤਾਲ ਦੇ ਵਿਚ ਖਲੀਲ ਦੀ ਫਿਲਮ ਦਾ ਨਿਰਦੇਸ਼ਨ ਕੀਤਾ ਤੇ ਵਾਰ ਵਾਰ ਰੀਟੇਕ ਲਏ। ਅਲਜ਼ੀਨ ਦੱਸਦੇ ਨੇ ਕਿ ਇਹ ਸ਼ੂਟਿੰਗ ਲਗਾਤਾਰ 12 ਘੰਟੇ ਚੱਲੀ। ਮਹੀਨਿਆਂ ਦੇ ਬਾਅਦ ਪਰਿਵਾਰ ਕਹਿੰਦਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਇਹ ਪਤਾ ਨਹੀਂ ਲੱਗਾ ਸੀ ਕਿ ਵੀਡੀਓ ਨੇ ਕਿਵੇਂ ਪ੍ਰਦਰਸ਼ਨ ਕੀਤਾ ਜਾਂ ਕਿੰਨਾ ਜਿਹੜਾ ਫੰਡ ਇਕੱਠਾ ਕੀਤਾ। ਅਲਜ਼ੀਨ ਨੇ ਇਰੇਜ਼ ਨੂੰ ਮੈਸੇਜ ਕੀਤਾ ਕਿ ਜਿਸ ਨੇ ਉਸ ਨੂੰ ਦੱਸਿਆ ਕਿ ਵੀਡੀਓ ਸਫਲ ਨਹੀਂ ਰਹੀ। ਉਹ ਕਹਿੰਦੇ ਨੇ ਕਿ ਇਸ ਦੇ ਲਈ ਮੈਂ ਇਹੀ ਸਮਝਿਆ ਕਿ ਵੀਡੀਓ ਤੋਂ ਕੋਈ ਪੈਸਾ ਨਹੀਂ ਬਣਿਆ। ਫਿਰ ਪਰ ਅਸੀਂ ਉਸ ਨੂੰ ਦੱਸਿਆ ਕਿ ਨਵੰਬਰ 2024 ਤੱਕ ਇਸ ਮੁਹਿੰਮ ਨੇ ਕਥਿਤ ਤੌਰ ਦੇ ਉੱਤੇ $27,000 ਇਕੱਠੇ ਕੀਤੇ ਸਨ ਤੇ ਅਜਿਹੇ ਵੀ ਆਨਲਾਈਨ ਸੀ, ਆਏ ਵੀ ਆਨਲਾਈਨ ਸੀ। ਅਲਜ਼ੀਨ ਦੱਸਦੀ ਹੈ ਕਿ ਜੇ ਮੈਨੂੰ ਪਤਾ ਹੁੰਦਾ ਕਿ ਅਸੀਂ ਇੰਨੇ ਪੈਸੇ ਇਕੱਠੇ ਕੀਤੇ ਨੇ ਤਾਂ ਮੈਂ ਇਹ ਸੋਚੇ ਬਿਨਾਂ ਨਹੀਂ ਰਹਿ ਸਕਦੀ ਕਿ ਸ਼ਾਇਦ ਖਲੀਲ ਅੱਜ ਵੀ ਸਾਡੇ ਵਿਚ ਹੁੰਦਾ। ਮੈਨੂੰ ਸਮਝ ਨਹੀਂ ਆਉਂਦੀ ਕਿ ਉਹ ਸਾਡੇ ਨਾਲ ਅਜਿਹਾ ਕਿਵੇਂ ਕਰ ਸਕਦੇ ਨੇ, ਸਾਡੀ ਮਜਬੂਰੀ ਦਾ ਫਾਇਦਾ ਉਠਾ ਸਕਦੇ ਨੇ। ਫਿਲਮਿੰਗ ਦੇ ਵਿਚ ਆਪਣੀ ਭੂਮਿਕਾ ਦੇ ਬਾਰੇ ਪੁੱਛਣ ਦੇ ਉੱਤੇ ਰੋਈ ਯਨਸੀ ਏਰਟੋ ਨੇ ਇਨਕਾਰ ਕੀਤਾ ਕਿ ਉਸਨੇ ਪਰਿਵਾਰ ਨੂੰ ਬੱਚਿਆਂ ਦਾ ਸਿਰ ਮੁੰਡਵਾਉਣ ਦੇ ਲਈ ਨਹੀਂ ਆਖਿਆ ਸੀ ਤੇ ਆਖਿਆ ਕਿ ਉਸ ਨੂੰ ਪਰਿਵਾਰਾਂ ਨੂੰ ਲੱਭਣ ਦੇ ਲਈ ਕੋਈ ਪੈਸਾ ਨਹੀਂ ਮਿਲਿਆ। ਉਹਨੇ ਕਿਹਾ ਕਿ ਫੰਡਾਂ ਦੇ ਨਾਲ ਜੋ ਹੋਇਆ ਉਸ ਦੇ ਉੱਤੇ ਉਸਦਾ ਕੋਈ ਕੰਟਰੋਲ ਨਹੀਂ ਸੀ। ਫਿਲਮਾਉਣ ਵਾਲੇ ਦਿਨ ਤੋਂ ਬਾਅਦ ਪਰਿਵਾਰਾਂ ਦੇ ਨਾਲ ਉਸਦਾ ਕੋਈ ਸੰਪਰਕ ਨਹੀਂ ਸੀ। ਜਦੋਂ ਅਸੀਂ ਉਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਮੁਹਿੰਮਾਂ ਦੇ ਦਾਨ ਦੇ ਵਿਚੋਂ ਕੁਝ ਵੀ ਨਹੀਂ ਮਿਲਿਆ ਤਾਂ ਉਸਨੇ ਕਿਹਾ ਕਿ ਉਹ ਹੈਰਾਨ ਸੀ ਤੇ ਪਰਿਵਾਰਾਂ ਦੇ ਲਈ ਬਹੁਤ ਦੁਖੀ ਸੀ। ਚਾਂਸ ਲਿਟਕੀਵਾ ਦੇ ਰਜਿਸਟਰੇਸ਼ਨ ਦਸਤਾਵੇਜ਼ਾਂ ਦੇ ਉੱਤੇ ਇਰੇਜ਼ ਨਾਮ ਦਾ ਕੋਈ ਵੀ ਵਿਅਕਤੀ ਦਿਖਾਈ ਨਹੀਂ ਦਿੰਦਾ, ਪਰ ਜਿਨ੍ਹਾਂ ਦੋ ਮੁਹਿੰਮਾਂ ਦੀ ਅਸੀਂ ਜਾਂਚ ਕੀਤੀ ਉਨ੍ਹਾਂ ਦਾ ਪ੍ਰਚਾਰ ਜਿਹੜਾ ਹੈ ਵਾਲਜ਼ ਆਫ ਹੋਪ ਨਾਂ ਦੀ ਇਕ ਹੋਰ ਸੰਸਥਾ ਦੇ ਦੁਆਰਾ ਵੀ ਕੀਤਾ ਗਿਆ ਸੀ ਜੋ ਇਜ਼ਰਾਈਲ ਅਤੇ ਕੈਨੇਡਾ ਦੇ ਵਿਚ ਰਜਿਸਟਰਡ ਹੈ। ਦਸਤਾਵੇਜ਼ਾਂ ਦੇ ਵਿਚ ਕੈਨੇਡਾ ਦੇ ਵਿਚ ਡਾਇਰੈਕਟਰ ਦੇ ਵਜੋਂ ਇਰੇਜ਼ ਹਦਾਰੀ ਦਾ ਨਾਮ ਦਰਜ ਹੈ। ਅਸੀਂ ਮਿਸਟਰ ਹਦਾਰੀ ਨੂੰ ਫਿਲੀਪੀਨਜ਼ ਦੇ ਵਿਚ ਇਕ ਮੁਹਿੰਮ ਦੇ ਵਿਚ ਉਨ੍ਹਾਂ ਦੀ ਸ਼ਮੂਲੀਅਤ ਦੇ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕੋਈ ਜਵਾਬ ਨਾ ਦਿੱਤਾ। ਵੀਡੀਓਜ਼ ਫਿਲਮਾਉਣ ਦੇ ਲਈ ਪਰਿਵਾਰਾਂ ਦੇ ਉਤੇ ਦਬਾਅ ਪਾਇਆ। ਅਸੀਂ ਕੁਝ ਹੋਰ ਪਰਿਵਾਰਾਂ ਦੇ ਕੋਲ ਗਏ ਤੇ ਜਿਨ੍ਹਾਂ ਦੀਆਂ ਮੁਹਿੰਮਾਂ ਜਾਂ ਤਾਂ ਮਿਸਟਰ ਹਦਾਰੀ ਦੇ ਦੁਆਰਾ ਆਯੋਜਿਤ ਕੀਤੀਆਂ ਗਈਆਂ ਸਨ ਜਾਂ ਉਨ੍ਹਾਂ ਦੇ ਨਾਲ ਜੁੜੀਆਂ ਹੋਈਆਂ ਸੀ। ਇਕ ਕੋਲੰਬੀਆ ਦੇ ਵਿਚ, ਇਕ ਦੂਰ ਦੁਰਾਡੇ ਆਦਿਵਾਸੀ ਭਾਈਚਾਰੇ ਦੇ ਵਿਚ ਤੇ ਦੂਜਾ ਯੁਕਰੇਨ ਦੇ ਵਿਚ। ਖਲੀਲ ਦੇ ਕੇਸ ਵਾਂਗ ਹੀ ਸਥਾਨਕ ਵਿਚੋਲਿਆਂ ਨੇ ਮਦਦ ਦੀ ਪੇਸ਼ਕਸ਼ ਕਰਨ ਦੇ ਲਈ ਸੰਪਰਕ ਕੀਤਾ ਸੀ। ਬੱਚਿਆਂ ਨੂੰ ਫਿਲਮਾਇਆ ਗਿਆ ਤੇ ਮਾਮੂਲੀ ਫੀਸ ਦੇ ਬਦਲੇ ਉਨ੍ਹਾਂ ਨੂੰ ਰੁਆਇਆ ਵੀ ਗਿਆ ਜਾਂ ਨਕਲੀ ਹੰਝੂ ਕੱਢਣ ਦੇ ਲਈ ਮਜਬੂਰ ਕੀਤਾ ਗਿਆ, ਪਰ ਉਨ੍ਹਾਂ ਨੂੰ ਕਦੇ ਵੀ ਕੋਈ ਹੋਰ ਪੈਸਾ ਨਹੀਂ ਮਿਲਿਆ। ਉੱਤਰੀ ਪੱਛਮੀ ਕੋਲੰਬੀਆ ਦੇ ਸੁਕਰੇ ਦੇ ਵਿਚ ਸਰਜੀਓ ਕੇਅਰ ਕਹਿੰਦੇ ਨੇ ਕਿ ਉਸਨੇ ਸ਼ੁਰੂ ਦੇ ਵਿਚ ਇਸ ਮਦਦ ਤੋਂ ਇਨਕਾਰ ਕਰ ਦਿੱਤਾ ਸੀ ਤੇ ਉਨ੍ਹਾਂ ਨੇ ਦਸਿਆ ਕਿ ਇਜ਼ਾਬੈਲ ਨਾਮ ਦੇ ਕਿਸੇ ਵਿਅਕਤੀ ਨੇ ਉਸਦੇ ਨਾਲ ਸੰਪਰਕ ਕੀਤਾ ਜਿਸਨੇ ਉਸਦੀ ਜਿਹੜੀ 8 ਸਾਲ ਦੀ ਬੇਟੀ ਐਨਾ ਨੂੰ ਦਿਮਾਗ ਦਾ ਕੈਂਸਰ ਹੋਣ ਤੋਂ ਬਾਅਦ ਵਿੱਤੀ ਸਹਾਇਤਾ ਦੀ ਪੇਸ਼ਕਸ਼ ਕੀਤੀ, ਪਰ ਉਹ ਕਹਿੰਦੇ ਨੇ ਇਜ਼ਾਬੈਲ ਉਸ ਨੂੰ ਉਸ ਹਸਪਤਾਲ ਦੇ ਵਿਚ ਲੱਭਣ ਦੇ ਲਈ ਆਈ ਜਿੱਥੇ ਐਨਾ ਦਾ ਜਿਹੜਾ ਸੀ ਇਲਾਜ ਚੱਲ ਰਿਹਾ ਸੀ ਤੇ ਉਸ ਦੇ ਨਾਲ ਹੀ ਇਕ ਆਦਮੀ ਸੀ ਜਿਸਨੇ ਕਿਹਾ ਸੀ ਕਿ ਉਹ ਇਕ ਅੰਤਰਰਾਸ਼ਟਰੀ NGO ਲਈ ਕੰਮ ਕਰਦਾ ਹੈ। ਸਰਜੀਓ ਨੇ ਉਸ ਆਦਮੀ ਦਾ ਜੋ ਹੁਲੀਆ ਦੱਸਿਆ ਉਹ ਇਰੇਜ਼ ਹਦਾਰੀ ਦੇ ਨਾਲ ਮੇਲ ਖਾਂਦਾ ਸੀ। ਫਿਰ ਉਸਨੇ ਸਾਡੇ ਦੁਆਰਾ ਦਿਖਾਈ ਗਈ ਇਕ ਫੋਟੋ ਦੇ ਵਿਚ ਉਸਨੂੰ ਪਛਾਣ ਲਿਆ। ਉਹਨੇ ਮੈਨੂੰ ਉਮੀਦ ਦਿੱਤੀ ਕਿ ਮੇਰੇ ਕੋਲ ਭਵਿੱਖ ਦੇ ਲਈ ਕੋਈ ਪੈਸਾ ਨਹੀਂ ਸੀ। ਉਸਦੀਆਂ ਆਨਲਾਈਨ ਫੋਟੋਆਂ ਦੇ ਵਿਚ ਉਹ ਫਿਲੀਪੀਨਜ਼, ਨਿਊਯਾਰਕ ਤੇ ਮਿਆਮੀ ਦੇ ਵਿਚ ਯਹੂਦੀ ਧਾਰਮਿਕ ਇਵੈਂਟਾਂ ਦੇ ਵਿਚ ਨਜ਼ਰ ਆਉਂਦਾ ਹੈ। ਅਸੀਂ ਅਲਜ਼ੀਨ ਨੂੰ ਫੋਟੋਆਂ ਦਿਖਾਈਆਂ ਤੇ ਉਸਨੇ ਆਖਿਆ ਕਿ ਉਹੀ ਵਿਅਕਤੀ ਹੈ ਜਿਸ ਦੇ ਨਾਲ ਉਸਦੀ ਮੁਲਾਕਾਤ ਹੋਈ ਸੀ। ਪਰਿਵਾਰ ਤੇ ਦਬਾਅ ਜਿਹੜਾ ਸਿਰਫ ਫਿਲਮਾਉਣ ਤੱਕ ਹੀ ਖਤਮ ਨਹੀਂ ਹੋਇਆ।
ਸਰਗੀਓ ਕਹਿੰਦੇ ਨੇ ਕਿ ਇਜ਼ਾਬੈਲ ਲਗਾਤਾਰ ਫੋਨ ਕਰਦੇ ਰਹੇ ਤੇ ਹਸਪਤਾਲ ਦੇ ਵਿਚ ਐਨਾ ਦੀਆਂ ਹੋਰ ਤਸਵੀਰਾਂ ਦੀ ਮੰਗ ਕਰਦੇ ਰਹੇ। ਜਦੋਂ ਸਰਗੀਓ ਨੇ ਕੋਈ ਵੀ ਜਵਾਬ ਨਹੀਂ ਦਿੱਤਾ ਤਾਂ ਇਜ਼ਾਬੈਲ ਨੇ ਖੁਦ ਐਨਾ ਨੂੰ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ, ਅਜਿਹੇ ਵੋਇਸ ਨੋਟ ਜੋ ਅਸੀਂ ਖੁਦ ਨਹੀਂ ਸੁਣੇ ਹੋਏ ਹਨ। ਐਨਾ ਨੇ ਜਿਹੜਾ ਸੀ ਇਜ਼ਾਬੈਲ ਨੂੰ ਦੱਸਿਆ ਕਿ ਉਨ੍ਹਾਂ ਦੇ ਕੋਲ ਭੇਜਣ ਦੇ ਲਈ ਹੋਰ ਕੋਈ ਵੀ ਤਸਵੀਰ ਨਹੀਂ। ਇਜ਼ਾਬੈਲ ਨੇ ਜਵਾਬ ਦਿੱਤਾ ਕਿ ਉਹ ਬਹੁਤ ਗਲਤ ਹੈ, ਐਨਾ ਬਹੁਤ ਗਲਤ ਹੈ। ਐਨਾ ਜੋ ਕਿ ਹੁਣ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਨੇ, ਉਨ੍ਹਾਂ ਨੇ ਇਸ ਸਾਲ ਜਨਵਰੀ ਦੇ ਵਿਚ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਵਾਅਦਾ ਕੀਤੀ ਗਈ ਰਕਮ ਦਾ ਕੀ ਹੋ ਗਿਆ। ਇਜ਼ਾਬੈਲ ਨੇ ਉਨ੍ਹਾਂ ਨੂੰ ਇਕ ਵੋਇਸ ਨੋਟ ਦੇ ਵਿਚ ਦਸਿਆ, ਉਹ ਸੰਸਥਾ ਫਾਊਂਡੇਸ਼ਨ ਗਾਇਬ ਹੋ ਗਈ ਹੈ, ਤੁਹਾਡੀ ਵੀਡੀਓ ਕਦੇ ਅਪਲੋਡ ਹੀ ਨਹੀਂ ਕੀਤੀ ਗਈ ਸੀ, ਕਦੇ ਵੀ ਨਹੀਂ, ਇਸ ਦੇ ਨਾਲ ਕੁਝ ਵੀ ਨਹੀਂ ਕੀਤਾ ਗਿਆ, ਸਮਝੋ ਤੁਸੀਂ। ਪਰ ਅਸੀਂ ਦੇਖ ਸਕਦੇ ਸੀ ਕਿ ਵੀਡੀਓ ਅਪਲੋਡ ਕੀਤੀ ਗਈ ਸੀ ਤੇ ਅਪ੍ਰੈਲ 2024 ਤੱਕ ਇਸ ਦੇ ਰਾਹੀਂ ਲਗਭਗ $2.5 ਲੱਖ ਇਕੱਠੇ ਕੀਤੇ ਗਏ ਸਨ। ਮੈਨੂੰ ਪਰਿਵਾਰਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਅਕਤੂਬਰ ਦੇ ਵਿਚ ਅਸੀਂ ਇਜ਼ਾਬੈਲ ਹਰਨਾਡੇਜ਼ ਨੂੰ ਵੀਡੀਓ ਲਿੰਕ ਦੇ ਰਾਹੀਂ ਸਾਡੇ ਨਾਲ ਗੱਲ ਕਰਨ ਦੇ ਲਈ ਰਾਜ਼ੀ ਕਰ ਲਿਆ। ਉਹਨੇ ਦਸਿਆ ਕਿ ਇਜ਼ਰਾਈਲ ਦੇ ਇਕ ਦੋਸਤ ਨੇ ਉਨ੍ਹਾਂ ਦੀ ਜਾਣ ਪਛਾਣ ਕਿਸੇ ਅਜਿਹੇ ਵਿਅਕਤੀ ਦੇ ਨਾਲ ਕਰਵਾਈ ਸੀ ਜੋ ਇਕ ਸੰਸਥਾ ਦੇ ਲਈ ਕੰਮ ਦੀ ਪੇਸ਼ਕਸ਼ ਕਰ ਰਹੇ ਸੀ ਜੋ ਕੈਂਸਰ ਪੀੜਤ ਬੱਚਿਆਂ ਦੀ ਮਦਦ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਕਿਸ ਦੇ ਲਈ ਕੰਮ ਕਰਦੇ ਸਨ। ਇਜ਼ਾਬੈਲ ਕਹਿੰਦੇ ਨੇ ਕਿ ਉਨ੍ਹਾਂ ਨੂੰ ਦਸਿਆ ਗਿਆ ਸੀ ਕਿ ਉਨ੍ਹਾਂ ਦੇ ਵੱਲੋਂ ਜਿਨ੍ਹਾਂ ਮੁਹਿੰਮਾਂ ਦਾ ਆਯੋਜਨ ਕੀਤਾ ਗਿਆ ਸੀ ਉਨ੍ਹਾਂ ਦੇ ਵਿਚੋਂ ਸਿਰਫ ਇਕ ਹੀ ਮੁਹਿੰਮ ਪ੍ਰਕਾਸ਼ਿਤ ਹੋਈ ਸੀ ਤੇ ਉਹ ਵੀ ਸਫਲ ਨਹੀਂ ਰਹੀ ਸੀ। ਅਸੀਂ ਇਜ਼ਾਬੈਲ ਨੂੰ ਦਿਖਾਇਆ ਕਿ ਅਸਲ ਦੇ ਵਿਚ ਦੋ ਮੁਹਿੰਮਾਂ ਅਪਲੋਡ ਕੀਤੀਆਂ ਗਈਆਂ ਸਨ ਉਸ ਸਮੇਂ, ਜਿਨ੍ਹਾਂ ਦੇ ਵਿਚੋਂ $7 ਲੱਖ ਤੋਂ ਵੱਧ ਦੀ ਰਾਸ਼ੀ ਇਕੱਠੀ ਕੀਤੀ ਗਈ ਸੀ। ਫਿਰ ਉਨ੍ਹਾਂ ਨੇ ਕਿਹਾ ਕਿ ਮੈਨੂੰ ਪਰਿਵਾਰ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ, ਜੇਕਰ ਮੈਨੂੰ ਪਤਾ ਹੁੰਦਾ ਕਿ ਹੋ ਕੀ ਰਿਹਾ ਤਾਂ ਮੈਂ ਅਜਿਹਾ ਕੁਝ ਕਦੇ ਨਾ ਕਰਦੀ। ਯੂਕਰੇਨ ਦੇ ਵਿਚ ਸਾਨੂੰ ਪਤਾ ਲੱਗਿਆ ਕਿ ਜਿਸ ਵਿਅਕਤੀ ਨੇ ਇਕ ਬਿਮਾਰ ਬੱਚੇ ਦੀ ਮਾਂ ਦੇ ਨਾਲ ਸੰਪਰਕ ਕੀਤਾ ਸੀ ਉਹ ਅਸਲ ਦੇ ਵਿਚ ਉਸੇ ਥਾਂ ਕੰਮ ਕਰਦੇ ਸੀ ਜਿੱਥੇ ਮੁਹਿੰਮ ਦੀ ਵੀਡੀਓ ਫਿਲਮਾਈ ਗਈ ਸੀ। ਤੇਤਿਆਨਾ ਖਾਲੀਅਵਾਕਾ ਨੇ ਜਿਹੜਾ ਚੇਰਨੀ ਬਤਸੀ ਦੇ ਵਿਚ ਐਜਲ ਹੋਲਮ ਕਲੀਨਿਕ ਦੇ ਵਿਚ 5 ਸਾਲ ਦੀ ਵਿਕਟੋਰੀਆ ਦੇ ਨਾਲ ਇਕ ਸ਼ੂਟਿੰਗ ਆਯੋਜਿਤ ਕੀਤੀ ਜਿਨ੍ਹਾਂ ਨੂੰ ਬ੍ਰੇਨ ਕੈਂਸਰ ਹੈ। ਚਾਂਸ ਲਟਕੀਵਾ ਦੀ ਮੁਹਿੰਮ ਦੇ ਨਾਲ ਜੁੜੀ ਇਕ ਫੇਸਬੁੱਕ ਪੋਸਟ ਦੇ ਵਿਚ ਵਿਕਟੋਰੀਆ ਤੇ ਉਨ੍ਹਾਂ ਦੀ ਮਾਂ ਓਲੇਨਾ ਫਿਰਸੋਵਾ ਨੂੰ ਇਕ ਬਿਸਤਰੇ ਦੇ ਉਤੇ ਬੈਠੇ ਦਿਖਾਇਆ ਗਿਆ। ਉਸ ਦੇ ਕੈਪਸ਼ਨ ਦੇ ਵਿਚ ਲਿਖਿਆ ਕਿ ਮੈਂ ਮੇਰੀ ਬੇਟੀ ਨੂੰ ਬਚਾਉਣ ਦੇ ਲਈ ਤੁਹਾਡੀਆਂ ਕੋਸ਼ਿਸ਼ਾਂ ਨੂੰ ਦੇਖ ਰਹੇ ਹਾਂ। ਅਸੀਂ ਜਿਹੜਾ ਇਹ ਸਾਨੂੰ ਸਾਰਿਆਂ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਵਿਕਟੋਰੀਆ ਦੇ ਇਲਾਜ ਦੇ ਲਈ ਲੋੜੀਂਦੀ ਰਕਮ ਇਕੱਠੀ ਕਰਨਾ ਸਮੇਂ ਦੇ ਵਿਰੁੱਧ ਇਕ ਦੌੜ ਵਰਗਾ ਹੈ। ਓਲੇਨਾ ਕਹਿੰਦੇ ਨੇ ਕਿ ਉਨ੍ਹਾਂ ਨੇ ਇਹ ਸ਼ਬਦ ਕਦੇ ਨਹੀਂ ਲਿਖੇ ਤੇ ਨਾ ਹੀ ਕਦੇ ਕਹੇ। ਉਨ੍ਹਾਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਇਹ ਮੁਹਿੰਮ ਅਪਲੋਡ ਕੀਤੀ ਗਈ ਹੈ। ਅਜਿਹਾ ਲੱਗਦਾ ਕਿ ਇਸ ਦੇ ਰਾਹੀਂ 2,80,000 ਯੂਰੋ ਤੋਂ ਵੱਧ ਦੀ ਰਾਸ਼ੀ ਇਕੱਠੀ ਕੀਤੀ ਗਈ। ਸਾਨੂੰ ਕਹਿੰਦੇ ਦੱਸਿਆ ਗਿਆ ਕਿ ਤੇਤਿਆਨਾ ਐਂਜਲ ਹੋਲਮ ਕਲੀਨਿਕ ਦੇ ਵਿਚ ਇਸ਼ਤਿਹਾਰਬਾਜ਼ੀ ਅਤੇ ਕਮਿਊਨੀਕੇਸ਼ਨ ਦੀ ਇੰਚਾਰਜ ਸਨ। ਕਲੀਨਿਕ ਨੇ ਹਾਲ ਹੀ ਦੇ ਵਿਚ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੀ ਥਾਂ ਤੇ ਉਤੇ ਜਿਹੜਾ ਸ਼ੂਟਿੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਕਲੀਨਿਕ ਨੇ ਕਦੇ ਵੀ ਕਿਸੇ ਸੰਸਥਾ ਦੇ ਵੱਲੋਂ ਆਯੋਜਿਤ ਫੰਡ ਇਕੱਠਾ ਕਰਨ ਦੀ ਕਿਸੇ ਵੀ ਮੁਹਿੰਮ ਦੇ ਵਿਚ ਹਿੱਸਾ ਨਹੀਂ ਲਿਆ ਤੇ ਨਾ ਹੀ ਉਸਦਾ ਸਮਰਥਨ ਕੀਤਾ। ਐਜਲ ਹੋਲਮ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤੇਤਿਆਨਾ ਖਲਿਆਵਕਾ ਨੂੰ ਜਿਹੜਾ ਨੌਕਰੀ ਤੋਂ ਕੱਢ ਦਿੱਤਾ ਹੈ। ਬੱਚਿਆਂ ਦੇ ਲਈ ਇਕੱਠਾ ਕੀਤਾ ਗਿਆ ਪੈਸਾ ਆਖਰ ਗਿਆ ਕਿੱਥੇ ਹੈ? ਓਲੇਨਾ ਨੇ ਸਾਨੂੰ ਉਹ ਇਕਰਾਰਨਾਮਾ ਕੰਟਰੈਕਟ ਜਿਹੜਾ ਦਿਖਾਇਆ ਜਿਸ ਦੇ ਉਤੇ ਉਨ੍ਹਾਂ ਨੂੰ ਦਸਤਖਤ ਕਰਨ ਦੇ ਲਈ ਕਿਹਾ ਗਿਆ ਸੀ। ਉਸ ਦਿਨ ਪਰਿਵਾਰ ਨੂੰ $1,500 ਦੀ ਫੀਸ ਫਿਲਮਿੰਗ ਦੇ ਲਈ ਦਿੱਤੀ ਗਈ। ਇਸ ਤੋਂ ਇਲਾਵਾ ਕੰਟਰੈਕਟ ਦੇ ਵਿਚ ਲਿਖਿਆ ਕਿ ਫੰਡ ਇਕੱਠਾ ਕਰਨ ਦਾ ਟੀਚਾ ਪੂਰਾ ਹੋਣ ਤੋਂ ਬਾਅਦ ਹੀ ਉਨ੍ਹਾਂ ਨੂੰ $8,000 ਮਿਲਣਗੇ, ਹਾਲਾਂਕਿ ਟੀਚੇ ਵਾਲੀ ਰਕਮ ਖਾਲੀ ਛੱਡੀ ਗਈ ਸੀ। ਇਕਰਾਰਨਾਮੇ ਦੇ ਵਿਚ ਚਾਂਸ ਲਟਕਵਾ ਲਈ ਨਿਊਯਾਰਕ ਦਾ ਇਕ ਪਤਾ ਲਿਖਿਆ ਦਿੱਤਾ ਗਿਆ। ਇਸ ਤੋਂ ਇਲਾਵਾ ਸੰਸਥਾ ਦੀ ਵੈਬਸਾਈਟ ਦੇ ਉਤੇ ਇਕ ਹੋਰ ਪਤਾ ਦਿੱਤਾ ਜੋ ਕਿ ਯੇਰੂਸ਼ਲਮ ਤੋਂ ਲਗਭਗ 1 ਘੰਟੇ ਦੀ ਦੂਰੀ ਦੇ ਉਤੇ ਬੀਤ ਸ਼ੇਮੇਸ਼ ਜਿਹੜਾ ਵਿਚ ਹੈ। ਅਸੀਂ ਦੋਵਾਂ ਥਾਵਾਂ ਦੇ ਉਤੇ ਗਏ ਪਰ ਸਾਨੂੰ ਉਥੇ ਇਸ ਦਾ ਕੋਈ ਨਾਮੋ ਨਿਸ਼ਾਨ ਨਹੀਂ ਮਿਲਿਆ। ਅਸੀਂ ਪਤਾ ਲਗਾਇਆ ਕਿ ਚੈਨਿਸ ਲਿਤਕੀਵਾ ਇਸ ਤਰ੍ਹਾਂ ਦੀਆਂ ਕਈ ਸੰਸਥਾਵਾਂ ਦੇ ਵਿਚੋਂ ਇਕ ਲੱਗਦੀ ਹੈ। ਜਿਸ ਵਿਅਕਤੀ ਨੇ ਵਿਕਟੋਰੀਆ ਦੀ ਮੁਹਿੰਮ ਨੂੰ ਫਿਲਮਾਇਆ ਸੀ ਉਨ੍ਹਾਂ ਨੇ ਸਾਡੇ ਪ੍ਰੋਡਿਊਸਰ ਜੋ ਇਕ ਬਿਮਾਰ ਬੱਚੇ ਦੇ ਦੋਸਤ ਬਣ ਕੇ ਗਏ ਸੀ ਉਨ੍ਹਾਂ ਨੂੰ ਦਸਿਆ ਕਿ ਉਹ ਹੋਰ ਵੀ ਕਈ ਅਜਿਹੀਆਂ ਸੰਸਥਾਵਾਂ ਦੇ ਲਈ ਕੰਮ ਕਰਦੇ ਨੇ।
ਉਸ ਵਿਅਕਤੀ ਨੇ ਆਪਣਾ ਨਾਮ ਉਲੇਹ ਦੱਸਿਆ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਵਾਰ ਇਕ ਵੱਖਰੀ ਜਿਹੜੀ ਸੰਸਥਾ ਹੁੰਦੀ ਹੈ ਮੈਨੂੰ ਇਹ ਕਹਿੰਦੀ ਹੋਈ ਬੁਰਾ ਲੱਗ ਰਿਹਾ ਪਰ ਉਹ ਇਕ ਕਨਵੇਅਰ ਬੈਲਟ ਮਸ਼ੀਨ ਵਾਂਗ ਲਗਾਤਾਰ ਕੰਮ ਕਰਨ ਵਾਲਾ ਸਿਸਟਮ ਵਾਂਗ ਕੰਮ ਕਰਦੇ ਨੇ। ਲਗਭਗ ਇਕ ਦਰਜਨ ਅਜਿਹੀਆਂ ਕੰਪਨੀਆਂ ਮਟੀਰੀਅਲ ਦੀ ਮੰਗ ਕਰਦੀਆਂ ਨੇ। ਉਨ੍ਹਾਂ ਨੇ ਕੰਪਨੀਆਂ ਦੇ ਵਿਚੋਂ ਦੋ ਦੋ ਨਾਮ ਲਏ ਸੇਂਟ ਟਰੇਸਾ ਅਤੇ ਲਿਟਲ ਏਂਜਲਸ ਜੋ ਦੋਵੇਂ ਅਮਰੀਕਾ ਦੇ ਵਿਚ ਰਜਿਸਟਰਡ ਨੇ। ਜਦੋਂ ਅਸੀਂ ਉਨ੍ਹਾਂ ਦੇ ਰਜਿਸਟਰੇਸ਼ਨ ਦਸਤਾਵੇਜ਼ਾਂ ਦੀ ਜਾਂਚ ਕੀਤੀ ਤਾਂ ਸਾਨੂੰ ਇਕ ਵਾਰ ਮੁੜ ਇਰੇਜ਼ ਹਦਾਰੀ ਦਾ ਨਾਮ ਮਿਲ ਗਿਆ। ਜੋ ਗੱਲ ਸਪਸ਼ਟ ਨਹੀਂ ਹੈ ਉਹ ਇਹ ਹੈ ਕਿ ਬੱਚਿਆਂ ਦੇ ਲਈ ਇਕੱਠਾ ਕੀਤਾ ਗਿਆ ਪੈਸਾ ਆਖਰ ਗਿਆ ਕਿੱਥੇ। ਵਿਕਟੋਰੀਆ ਦੀ ਵੀਡੀਓ ਫਿਲਮ ਆਏ ਜਾਣ ਦੇ ਜਿਹੜਾ ਇਕ ਸਾਲ ਤੋਂ ਵੱਧ ਦੇ ਸਮੇਂ ਬਾਅਦ ਉਨ੍ਹਾਂ ਦੀ ਮਾਂ ਓਲੇਨਾ ਨੇ ਸਚਾਈ ਦਾ ਪਤਾ ਲਗਾਉਣ ਦੇ ਲਈ ਓਲੇ ਨੂੰ ਫੋਨ ਕੀਤਾ ਜੋ ਆਨਲਾਈਨ ਐਲੈਕਸ ਕੋਹੇਨ ਦੇ ਨਾਮ ਦੇ ਨਾਲ ਜਾਣੇ ਜਾਂਦੇ ਨੇ। ਉਹ ਦੱਸਦੇ ਨੇ ਕਿ ਉਨ੍ਹਾਂ ਤੋਂ ਕੁਝ ਦੇਰ ਬਾਅਦ ਹੀ ਚਾਂਸ ਲਟਕੇਵਾ ਦੇ ਕਿਸੇ ਵਿਅਕਤੀ ਦਾ ਫੋਨ ਆਉਂਦਾ ਹੈ ਜਿਨ੍ਹਾਂ ਨੇ ਕਿਹਾ ਕਿ ਇਕੱਠੀ ਹੋਈ ਰਕਮ ਇਸ਼ਤਿਹਾਰਬਾਜ਼ੀ ਦੇ ਜਿਹੜਾ ਖਰਚਿਆਂ ਦੇ ਵਿਚ ਨਿਕਲ ਗਈ ਹੈ ਤੇ ਮਿਸਟਰ ਹਦਾਰੀ ਦੇ ਖਲੀਲ ਦੀ ਮਾਂ ਜਿਹੜੀ ਹੈ ਅਲਸੀਨ ਨੂੰ ਵੀ ਇਹੀ ਗੱਲ ਕਹੀ ਗਈ ਸੀ ਜਦੋਂ ਉਨ੍ਹਾਂ ਨੇ ਫੋਨ ਦੇ ਉੱਤੇ ਉਨ੍ਹਾਂ ਦਾ ਸਾਹਮਣਾ ਕੀਤਾ ਸੀ। ਮਿਸਟਰ ਹਦਾਰੀ ਨੇ ਕਿਸੇ ਵੀ ਸਬੂਤ ਦੇ ਬਿਨਾਂ ਉਨ੍ਹਾਂ ਨੂੰ ਕਿਹਾ ਕਿ ਇਸ਼ਤਿਹਾਰਬਾਜ਼ੀ ਦਾ ਖਰਚਾ ਬਹੁਤ ਹੁੰਦਾ ਹੈ ਇਸਦੇ ਲਈ ਕੰਪਨੀ ਨੂੰ ਉਲਟਾ ਨੁਕਸਾਨ ਹੋਇਆ ਫਾਇਦੇ ਦੀ ਜਗ੍ਹਾ। ਚੈਰਿਟੀ ਮਹਾਰਾ ਨੇ ਸਾਨੂੰ ਦੱਸਿਆ ਕਿ ਇਸ਼ਤਿਹਾਰਬਾਜ਼ੀ ਦਾ ਖਰਚਾ ਮੁਹਿੰਮ ਰਾਹੀਂ ਇਕੱਠੇ ਕੀਤੇ ਗਏ ਕੁੱਲ ਫੰਡਾਂ ਦਾ 20% ਤੋਂ ਵੱਧ ਨਹੀਂ ਹੋਣਾ ਚਾਹੀਦਾ। ਕਿਵੇਂ ਹੁੰਦੀ ਸੀ ਬੱਚਿਆਂ ਦੀ ਚੋਣ ਦੇ ਵਿਚ? ਇਕ ਵਿਅਕਤੀ ਜੋ ਪਹਿਲਾਂ ਚਾਂਸ ਲਟਕੀਵਾ ਦੀਆਂ ਮੁਹਿੰਮਾਂ ਦੇ ਲਈ ਬੱਚਿਆਂ ਨੂੰ ਲੱਭਣ ਦਾ ਕੰਮ ਕਰਦਾ ਸੀ ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਵੀਡੀਓਜ਼ ਦੇ ਲਈ ਬੱਚਿਆਂ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ। ਉਨ੍ਹਾਂ ਨੇ ਪਛਾਣ ਜਿਹੜੀ ਹੈ ਗੁਪਤ ਰੱਖਣ ਦੀ ਸ਼ਰਤ ਦੇ ਉੱਤੇ ਦੱਸਿਆ ਕਿ ਉਨ੍ਹਾਂ ਨੂੰ ਕੈਂਸਰ ਦੇ ਹਸਪਤਾਲਾਂ ਵਿਚ ਜਾਣ ਦੇ ਲਈ ਕਿਹਾ ਗਿਆ ਸੀ। ਉਹ ਹਮੇਸ਼ਾ ਗੋਰੀ ਚਮੜੀ ਵਾਲੇ ਸੁੰਦਰ ਬੱਚਿਆਂ ਦੀ ਭਾਲ ਦੇ ਵਿਚ ਰਹਿੰਦੇ ਸਨ। ਬੱਚੇ ਦੀ ਉਮਰ 3 ਤੋਂ 9 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਉਨ੍ਹਾਂ ਨੂੰ ਚੰਗੀ ਤਰ੍ਹਾਂ ਬੋਲਣਾ ਆਉਂਦਾ ਹੋਵੇ ਤੇ ਉਨ੍ਹਾਂ ਦੇ ਸਿਰ ਦੇ ਉੱਤੇ ਵਾਲ ਨਹੀਂ ਹੋਣੇ ਚਾਹੀਦੇ। ਬੱਚਾ ਸਹੀ ਹੈ ਜਾਂ ਨਹੀਂ ਇਹ ਦੇਖਣ ਦੇ ਲਈ ਉਹ ਮੇਰੇ ਤੋਂ ਫੋਟੋਆਂ ਮੰਗਦੇ ਸਨ। ਮੈਂ ਉਹ ਫੋਟੋਆਂ ਇਰੇਜ਼ ਨੂੰ ਭੇਜ ਦਿੰਦਾ ਸੀ। ਇਸ ਵਿਸਲ ਬਲੋਰ ਨੇ ਸਾਨੂੰ ਦੱਸਿਆ ਕਿ ਮਿਸਟਰ ਹਦਾਰੀ ਫਿਰ ਉਹ ਫੋਟੋ ਜਿਹੜੀਆਂ ਨੇ ਇਜ਼ਰਾਇਲ ਦੇ ਵਿਚ ਕਿਸੇ ਹੋਰ ਵਿਅਕਤੀ ਨੂੰ ਭੇਜ ਦਿੰਦੇ ਜਿਨ੍ਹਾਂ ਦਾ ਨਾਮ ਉਨ੍ਹਾਂ ਨੂੰ ਕਦੇ ਨਹੀਂ ਦੱਸਿਆ ਗਿਆ। ਜਿੱਥੋਂ ਤੱਕ ਖੁਦ ਮਿਸਟਰ ਹਦਾਰੀ ਦਾ ਸਵਾਲ ਹੈ, ਅਸੀਂ ਕੈਨੇਡਾ ਦੇ ਵਿਚ ਦੋ ਪਤਿਆਂ ਦੇ ਉੱਤੇ ਉਨ੍ਹਾਂ ਤੱਕ ਜਿਹੜਾ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲੇ। ਅਸੀਂ ਉਨ੍ਹਾਂ ਨੂੰ ਇਕ ਵੋਇਸ ਨੋਟ ਭੇਜ ਕੇ ਕਥਿਤ ਤੌਰ ਦੇ ਉੱਤੇ ਇਕੱਠੇ ਕੀਤੇ ਗਏ ਪੈਸਿਆਂ ਦੇ ਬਾਰੇ ਪੁੱਛਿਆ ਜਿਸ ਦੇ ਜਵਾਬ ਦੇ ਵਿਚ ਉਨ੍ਹਾਂ ਨੇ ਇਹ ਸਪਸ਼ਟ ਕੀਤਾ ਬਿਨਾਂ ਕਿ ਕਿਸ ਬਾਰੇ ਗੱਲ ਕਰ ਰਹੇ ਹੋ। ਕਿਹਾ ਕਿ ਸੰਸਥਾ ਕਦੇ ਸਰਗਰਮ ਹੀ ਨਹੀਂ ਰਹੀ। ਉਨ੍ਹਾਂ ਨੇ ਸਾਡੇ ਸਵਾਲਾਂ ਦੇ ਦੋਸ਼ਾਂ ਵਾਲੇ ਜਿਹੜਾ ਅਗਲੇ ਵੋਇਸ ਨੋਟ ਦੇ ਵਿਚ ਚਿੱਠੀ ਦਾ ਕੋਈ ਜਵਾਬ ਨਹੀਂ ਦਿੱਤਾ। ਇਹ ਖੂਨੀ ਕਮਾਈ ਹੈ। ਚਾਂਸ ਲਟਕੀਵਾ ਵੱਲੋਂ ਜੋ ਦੋ ਬੱਚਿਆਂ ਖਲੀਲ ਅਤੇ ਇਕ ਮੈਕਸੀਕਨ ਲੜਕਾ ਹੈਕਟਰ ਦੇ ਲਈ ਮੁਹਿੰਮਾਂ ਚਲਾਈਆਂ ਗਈਆਂ ਸਨ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ ਪਰ ਉਨ੍ਹਾਂ ਦੇ ਨਾਮ ਤੇ ਹਾਲੇ ਵੀ ਪੈਸੇ ਇਕੱਠੇ ਕੀਤੇ ਜਾ ਰਹੇ ਨੇ। ਚਾਂਸ ਲਟਕੀਵਾ ਦੀ ਅਮਰੀਕੀ ਸ਼ਾਖਾ ਇਕ ਨਵੀਂ ਸੰਸਥਾ ਸੇਂਟ ਰਾਫੇਲ ਨਾਲ ਜਿਹੜੀ ਜੁੜੀ ਹੋਈ ਲੱਗਦੀ ਹੈ ਜਿਸ ਨੇ ਹੋਰ ਵੀ ਕਈ ਨਵੀਆਂ ਮੁਹਿੰਮਾਂ ਤਿਆਰ ਕੀਤੀਆਂ ਨੇ ਜਿਨ੍ਹਾਂ ਦੇ ਵਿਚ ਇਨ੍ਹਾਂ ਦੇ ਵਿਚੋਂ ਘੱਟੋ ਘੱਟ ਦੋ ਮੁਹਿੰਮਾਂ ਯੁਕਰੇਨ ਦੇ ਏਂਜਲ ਹੋਲਮ ਕਲੀਨਿਕ ਵਿਚ ਫਿਲਮਾਈਆਂ ਗਈਆਂ ਲੱਗਦੀਆਂ ਨੇ ਕਿਉਂਕਿ ਕਲੀਨਿਕ ਦੀ ਖਾਸ ਲੱਕੜ ਦੀ ਪੈਨਲਿੰਗ ਤੇ ਸਟਾਫ ਦੀ ਵਰਦੀ ਵੀਡੀਓ ਦੇ ਵਿਚ ਸਾਫ਼ ਨਜ਼ਰ ਆ ਰਹੀ ਹੈ। ਵਿਕਟੋਰੀਆ ਦੀ ਮਾਂ ਓਲੇਨਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਨੂੰ ਇਕ ਹੋਰ ਦਿਮਾਗ ਦਾ ਟਿਊਮਰ ਹੋਣ ਦੀ ਪੁਸ਼ਟੀ ਹੋਈ ਹੈ। ਉਹ ਕਹਿੰਦੇ ਨੇ ਕਿ ਸਾਡੀ ਜਾਂਚ ਦੇ ਨਤੀਜਿਆਂ ਨੇ ਉਨ੍ਹਾਂ ਨੂੰ ਬਹੁਤ ਪਰੇਸ਼ਾਨ ਕਰ ਦਿੱਤਾ। ਜਦੋਂ ਤੁਹਾਡਾ ਬੱਚਾ ਜ਼ਿੰਦਗੀ ਤੇ ਮੌਤ ਦੇ ਵਿਚਾਲੇ ਲਟਕ ਰਿਹਾ ਹੋਵੇ ਤੇ ਕੋਈ ਬਾਹਰ ਬੈਠਾ ਉਸਦੇ ਨਾਮ ਦੇ ਉੱਤੇ ਪੈਸੇ ਕਮਾ ਰਿਹਾ ਹੋਵੇ ਤਾਂ ਉਹ ਇਹ ਜਿਹੜਾ ਬਹੁਤ ਹੀ ਘਨੌਣੀ ਗੱਲ ਹੈ, ਇਹ ਖੂਨੀ ਕਮਾਈ ਹੈ। ਬੀਬੀਸੀ ਨੇ ਤੇਤਿਆਨਾ ਖਲਿਆਵਾਕਾ, ਅਲੈਕਸ ਕੋਹੇਨ ਅਤੇ ਸੰਸਥਾਵਾਂ ਚਾਂਸ ਲਟਕੀਵਾ, ਵਾਲਜ਼ ਆਫ ਹੋਪ, ਸੇਂਟ ਰਾਫੇਲ, ਲਿਟਲ ਏਂਜਲਸ ਤੇ ਸੇਂਟ ਟਰੇਸਾ ਨਾਲ ਸੰਪਰਕ ਕੀਤਾ ਤੇ ਉਨ੍ਹਾਂ ਤੇ ਲੱਗੇ ਦੋਸ਼ਾਂ ਦੇ ਜਵਾਬ ਮੰਗਿਆ। ਉਨ੍ਹਾਂ ਦੇ ਵਿਚੋਂ ਕਿਸੇ ਨੇ ਵੀ ਕੋਈ ਜਵਾਬ ਨਾ ਦਿੱਤਾ। ਇਜ਼ਰਾਈਲ ਕਾਰਪੋਰੇਸ਼ਨ ਅਥਾਰਟੀ ਜੋ ਦੇਸ਼ ਦੀਆਂ ਗੈਰ ਮੁਨਾਫਾ ਸੰਸਥਾਵਾਂ ਦੀ ਨਿਗਰਾਨੀ ਕਰਦੀ ਹੈ, ਉਨ੍ਹਾਂ ਨੇ ਸਾਨੂੰ ਦੱਸਿਆ ਕਿ ਜੇਕਰ ਉਨ੍ਹਾਂ ਦੇ ਕੋਲ ਇਸ ਗੱਲ ਦੇ ਸਬੂਤ ਹੋਣ ਕਿ ਸੰਸਥਾ ਦੇ ਸੰਸਥਾਪਕ ਇਨ੍ਹਾਂ ਸੰਸਥਾਵਾਂ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਦੇ ਲਈ ਇਕ ਪਰਦੇ ਦੇ ਵਜੋਂ ਵਰਤ ਰਹੇ ਨੇ ਤਾਂ ਇਜ਼ਰਾਈਲ ਦੇ ਵਿਚ ਉਨ੍ਹਾਂ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਜਾ ਸਕਦੀ ਹੈ ਤੇ ਸੰਸਥਾਪਕ ਅਤੇ ਇਸ ਖੇਤਰ ਦੇ ਵਿਚ ਕੰਮ ਕਰਨ ਦੇ ਉੱਤੇ ਪਾਬੰਦੀ ਲਗਾਈ ਜਾ ਸਕਦੀ ਹੈ। ਯੂਕੇ ਦੀ ਰੈਗੂਲੇਟਰੀ ਸੰਸਥਾ ਚੈਰਿਟੀ ਕਮਿਸ਼ਨ ਸਲਾਹ ਦਿੰਦੀ ਹੈ
ਕਿ ਜੋ ਲੋਕ ਚੈਰਿਟੀ ਦੇ ਵਿੱਚ ਦਾਨ ਦੇਣਾ ਚਾਹੁੰਦੇ ਨੇ ਉਨ੍ਹਾਂ ਨੂੰ ਪਹਿਲਾਂ ਇਹ ਜਾਂਚ ਕਰਨੀ ਚਾਹੀਦੀ ਆਪਣੇ ਪੱਧਰ ਤੇ ਕਿ ਉਹ ਸੰਸਥਾਵਾਂ ਰਜਿਸਟਰ ਹਨ ਜਾਂ ਨਹੀਂ ਨੇ ਤੇ ਸ਼ੱਕ ਹੋਣ ਦੇ ਉੱਤੇ ਫੰਡ ਇਕੱਠਾ ਕਰਨ ਵਾਲੀ ਸੰਬੰਧਤ ਰੈਗੂਲੇਟਰੀ ਸੰਸਥਾ ਦੇ ਨਾਲ ਸੰਪਰਕ ਕਰਨਾ ਵੀ ਚਾਹੀਦਾ ਹੈ। ਜੀ ਦੋਸਤੋ, ਇਹ ਸੀ ਜੀ ਗੱਲਬਾਤ ਠੱਗੀਆਂ ਠੋਰੀਆਂ ਦੀ। ਲੱਖਾਂ ਡਾਲਰ ਯੂਰੋ ਇਕੱਠੇ ਕਰਕੇ ਪਤਾ ਨਹੀਂ ਕਿੱਥੇ ਦੇ ਕਿੱਥੇ ਚਲੇ ਗਏ। ਕੈਂਸਰ ਪੀੜਤ ਬੱਚਿਆਂ ਦੇ ਇਲਾਜ ਦੇ ਲਈ ਇਕੱਠੇ ਕੀਤੇ ਕਰੋੜਾਂ ਰੁਪਏ ਕਿਵੇਂ ਹੜੱਪੇ ਗਏ। ਸਕੈਮ ਚੱਲਦੇ ਨੇ ਜੀ। ਤੇ ਲੋ ਦੋਸਤੋ, ਇਸ ਦੇ ਨਾਲ ਹੀ ਤੁਹਾਡੇ ਸੁਨੇਹੇ ਲੈਂਦੇ ਹਾਂ ਤੇ ਫਿਰ ਆਪਾਂ ਅੱਗੇ ਵੱਲ ਨੂੰ ਵੱਧਦੇ ਹਾਂ। ਸਮਾਂ ਵੀ ਆਪਣਾ ਹੋ ਗਿਆ ਕੰਪਲੀਟ ਤੇ ਸਭ ਤੋਂ ਪਹਿਲਾਂ ਸੁਨੇਹਾ ਜੋ ਆਇਆ ਸੀ ਸੁਰਜੀਤ ਭਾਰਤ ਜੀ ਦਾ, ਸਾਡੇ ਮਦਰ ਸਤਿ ਸ੍ਰੀ ਅਕਾਲ ਕਹਿੰਦੇ ਨੇ। ਮੁਕੱਦਰ ਬਾਈ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ, ਤੇ ਨਵਦੀਪ ਜੀ ਦਿੱਲੀਓ ਜੁੜੇ ਹੋਏ ਸਤਿ ਸ੍ਰੀ ਅਕਾਲ ਕਹਿੰਦੇ ਨੇ ਸਭ ਨੂੰ। ਰਾਜਨ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਕਹਿੰਦੇ ਆ। ਲਾਈਕ ਨੰਬਰ 4 ਕਹਿੰਦੇ ਜੀ ਸਾਰੇ ਸਮੂਹਿਕ ਰੂਪ ਦੇ ਵਿਚ ਪਿਆਰਿਆਂ ਨੂੰ ਸਤਿ ਸ੍ਰੀ ਅਕਾਲ। ਔਜਲਾ ਸਾਹਿਬ US ਤੋਂ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ ਕਹਿੰਦੇ ਆ। ਰਾਜਨ ਜੀ ਕਹਿੰਦੇ ਕਟਾਰੀਆ ਜੀ ਨਾ ਕਿ ਕਟਾਰੂ ਚੱਕ ਜੀ। ਹਾਂਜੀ, ਕਟਾਰੀਆ, ਸ਼ੁਕਰੀਆ ਸਾਈ ਸਾਹਿਬ ਦਰੁਸਤ ਕਰਨ ਦੇ ਲਈ। ਤੇ ਗੁਲਾਬ ਚੰਦ ਕਟਾਰੀਆ ਗਵਰਨਰ ਸਾਹਿਬ ਹਾਂਜੀ ਪੰਜਾਬ ਦੇ ਜੀ। ਸਤਨਾਮ ਸਿੰਘ ਜਾਣੀਆ ਚਾਲ ਜੀ ਕਹਿੰਦੇ ਜੀਆਂ ਨੂੰ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ, ਤੇ ਸੁਣ ਰਹੇ ਹਾਂ ਕਹਿੰਦੇ ਪ੍ਰੋਗਰਾਮ। ਸੈਣੀ ਸਾਹਿਬ ਕਟਾਰ ਤਾਂ ਕਹਿੰਦੇ ਦੋਹਾਂ ਦੇ ਵਿਚ ਹੀ ਹੈ ਜੀ ਕਹਿੰਦੇ ਜੀ। ਸਤਨਾਮ ਸਿੰਘ ਜਾਣੀਆ ਚਾਲ ਜੀ ਕਹਿੰਦੇ ਆ ਵੱਢਦੇ ਜਾਂਦੇ ਆ ਜੀ। ਤੇ ਸਤਨਾਮ ਸਿੰਘ ਜਾਣੀਆ ਚਾਲ ਜੀ ਕਹਿੰਦੇ ਸੈਣੀ ਸਾਹਿਬ ਸਾਡੇ ਤਾਂ ਹਨੇਰੀ ਬਹੁਤ ਆ ਗਏ ਜੀ। ਰਜਿੰਦਰ ਕੁਮਾਰ ਜੀਰਾ ਜੀ ਕਹਿੰਦੇ ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਹੈ ਜੀ। ਜੀਆਂ ਨੂੰ ਜੀਰਾ ਸਾਹਿਬ ਸ਼ੁਕਰੀਆ। ਕੁੱਕੀ ਵੀਰ ਮੌਸਮ ਕਿਹੋ ਜਿਹਾ ਤੁਹਾਡੇ ਕਹਿੰਦੇ ਜੀ ਜੀਰੇ ਚ ਜਾਣੀਆਂ ਚੱਲ ਪੁੱਛ ਰਹੇ ਨੇ ਜੀ। ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਸਤਿ ਸ੍ਰੀ ਅਕਾਲ ਜੀ। ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਕਹਿੰਦੇ ਆ। ਦਵਿੰਦਰ ਭਾਰਤ ਜੀ ਯੂਏ ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ। ਹਰਜਿੰਦਰ ਕੁਮਾਰ ਜੀਰਾ ਕਹਿੰਦੇ ਸਤਨਾਮ ਜੀ ਬਹੁਤ ਖਰਾਬ ਹੈ ਜੀ ਤੇ ਹਨੇਰੀ ਮੀਂਹ ਝੱਖੜ ਚੱਲ ਰਿਹਾ ਜੀ। ਜੀਰਾ ਜੀ ਕਹਿੰਦੇ ਬਹੁਤ ਹੀ ਵਧੀਆ ਵਿਚਾਰ ਨੇ ਸੈਣੀ ਸਾਹਿਬ ਜੀ ਦੇ ਜੀ, ਗ੍ਰੇਟ। ਤੇ ਇਸੇ ਤਰ੍ਹਾਂ ਮੁਕੱਦਰ ਜੀ ਕਹਿੰਦੇ ਸੈਣੀ ਬਾਈ ਜੀ ਸ਼ੁਕਰੀਆ ਪਿਆਰਿਓ। ਤੇ ਜੀਰਾ ਸਾਹਿਬ ਸਤਿ ਸ੍ਰੀ ਅਕਾਲ ਨਮਸਕਾਰ ਵੀਰ ਜੀ। ਰਾਜਨ ਸੈਣੀ ਜੀ ਕਹਿੰਦੇ ਆ ਜੀ ਮੁਕੱਦਰ ਵੀਰ ਜੀ ਲਵ ਜੂ ਜੀ ਕਹਿੰਦੇ ਬਰੋ ਸੈਣੀ ਸਾਹਿਬ ਨੇ ਸੁਨੇਹਾ ਭੇਜਿਆ। ਤੇ ਮੁਕੱਦਰ ਜੀ ਕਹਿੰਦੇ ਆ ਸੈਣੀ ਬਾਈ ਜੀ ਲਵ ਜੂ ਕਰ ਕੁਝ ਨਹੀਂ ਸਕਦੇ ਜੀ। ਤੇ ਜੀਰਾ ਆਪਣੇ ਸੈਣੀ ਸਾਹਿਬ ਲਿਖਦੇ ਨੇ ਜਾਣੀਆਂ ਚੱਲ ਸਾਹਿਬ ਸਾਡੇ ਵੀਰ ਜੀ ਥੋੜੀ ਜਿਹੀ ਹਵਾ ਚੱਲੀ ਸੀ ਤੇ ਲਾਈਟ ਚਲੀ ਗਈ ਜੀ ਤੇ ਮੈਂ ਗਰਮੀ ਦੇ ਵਿਚ ਬਿਨਾਂ ਪੱਖੇ ਤੋਂ ਬੈਠਾ ਹਾਂ ਜੀ। ਲਗਦਾ ਇੰਟਰਨੈਟ ਬਚਾ ਬਚਾ ਕੇ ਰਾਤ ਕੱਢਣੀ ਪੈਣੀ ਹੈ ਜੀ ਕਹਿੰਦੇ ਜੀ। ਸੋਰੀ, ਇਨਵਰਟਰ ਚਲਾ ਚਲਾ ਕੇ ਕਹਿੰਦੇ ਇੰਟਰਵਰਟਰ ਲਿਖਿਆ ਹੋਇਆ ਜੀ। ਇਨਵਰਟਰ ਚਲਾ ਕੇ ਕਹਿੰਦੇ ਜੀ ਬਚਾ ਬਚਾ ਕੇ ਉਹਨੂੰ ਵੀ ਕਦੇ ਬੰਦ ਕਰਕੇ ਤੇ ਕਦੇ ਚਲਾ ਕੇ ਰਾਤ ਕੱਢਣੀ ਪੈਣੀ ਹੈ ਕਹਿੰਦੇ। ਪੂਰੇਵਾਲ ਸਾਹਿਬ ਫਰਾਂਸ ਤੋਂ ਬੜੇ ਦਿਨਾਂ ਬਾਅਦ ਸੁਨੇਹਾ ਆਇਆ ਉਹਨਾਂ ਦਾ ਤੇ ਕਿੱਥੇ ਰਹਿੰਦੇ ਹੋ ਪਿਆਰਿਓ, ਸਤਿ ਸ੍ਰੀ ਅਕਾਲ ਜੀ ਕਹਿੰਦੇ ਸਭ ਨੂੰ। ਤੇ ਮੁਕੱਦਰ ਜੀ ਸਤਿ ਸ੍ਰੀ ਅਕਾਲ ਕਹਿੰਦੇ ਨੇ ਜੀ ਆਖਰ ਦੇ ਵਿਚ। ਤੇ ਲੋ ਦੋਸਤੋ, ਜੇ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਹੈ ਜੀ। ਤੇ ਕੱਲ ਨੂੰ ਨਾਵਲ ਦਾ ਆਗਾਜ਼ ਕਰਨਾ ਆਪਾਂ ਪੰਜਾਬ ਦਾ ਫਿਰ ਤੋਂ ਅਗਲਾ ਲੜੀਵਾਰ ਭਾਗ ਦੂਸਰਾ ਤੁਹਾਡੇ ਨਾਲ ਸਾਂਝਾ ਕਰਾਂਗੇ। ਤੇ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ। ਇਸ ਦੇ ਨਾਲ ਹੀ ਹੈ ਸਤਿ ਸ੍ਰੀ ਅਕਾਲ ਦੋਸਤੋ।

0: ద్వాపర రేడియో. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇੜੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਹਰ ਵਾਰ ਦੀ ਤਰ੍ਹਾਂ ਤੁਹਾਡੇ ਨਾਲ ਪ੍ਰੋਗਰਾਮ ਨਵਾਂ ਨਵੇਲਾ ਜ਼ਿੰਦਗੀ ਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਅਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ ਦੋਸਤੋ। ਤੇ ਅੱਜ ਗੱਲਾਂ ਬਾਤਾਂ ਕਰਨ ਦੇ ਲਈ ਤੁਹਾਡੇ ਨਾਲ ਜੁੜ ਚੁੱਕੇ ਹਾਂ ਤੇ ਬੁੱਧਵਾਰ ਵਾਲਾ ਦਿਨ ਹੈ। ਬੁੱਧ ਕੰਮ ਸ਼ੁੱਧ ਕਰਨ ਦੀ ਕੋਸ਼ਿਸ਼ ਜਿਹੜੀ ਰਹੇਗੀ ਤੇ ਨਾਲ ਦੀ ਨਾਲ ਸਮਾਂ ਤੇ ਸਥਿਤੀ ਉਹਦੀ ਵੀ ਬਾਤ ਪਾਉਂਦੇ ਹਾਂ। 13 ਮਈ 2026 ਦਾ ਦਿਹਾੜਾ ਤੇ ਉਮੀਦ ਕਰਦੇ ਹਾਂ ਸਾਰੇ ਦੋਸਤ ਸਹੀ ਸਲਾਮਤ ਹੋਣਗੇ ਤੇ ਗੱਲਾਂ ਬਾਤਾਂ ਕਰਨ ਦੇ ਲਈ, ਸੁਣਨ ਲਈ, ਸੁਣਾਉਣ ਲਈ ਉਡੀਕ ਦੇ ਵਿਚ ਮੈਂ ਵੀ ਤੁਹਾਡਾ ਦੋਸਤ ਨਾਲ ਜੁੜ ਚੁੱਕੇ ਹਾਂ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਤੇ ਅੱਜ ਦੇ ਮੁੱਦੇ ਦੇ ਉੱਤੇ ਆਪਾਂ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ। ਅੱਜ ਦਾ ਬੁੱਧਵਾਰ ਵਾਲਾ ਦਿਨ ਜਿਸ ਦੇ ਵਿਚ ਸਾਡੇ ਨਾਲ ਸਾਡੇ ਸਹਿਯੋਗੀ ਕਰਤਾ ਧਰਤਾ ਸਮਰਜੀਤ ਸਿੰਘ ਸ਼ੰਮੀ ਜੀ ਨਾਲ ਜੁੜਦੇ ਆ ਤੇ ਉਹਦੇ ਉੱਤੇ ਵਿਸ਼ੇਸ਼ ਕੁਝ ਨਾ ਕੁਝ ਮੁੱਦਾ ਲੈ ਕੇ ਜ਼ਿੰਦਗੀ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ, ਕੁਝ ਸਾਂਝ ਚ ਤੰਦਾ ਪਾਉਣ ਦੀ ਕੋਸ਼ਿਸ਼ ਹੁੰਦੀ ਹੈ ਤੇ ਖ਼ਬਰਾਂ ਦੇਸ਼ ਭੇਜ ਦੀਆਂ ਤੇ ਹੋਰ ਸਾਰਾ ਸਿਲਸਿਲਾ ਬਾਅਦ ਦੇ ਵਿਚ ਸ਼ੰਮੀ ਜੀ ਤੋਂ ਬਾਅਦ ਆਪਾਂ ਕਰਦੇ ਅਗਲੇ ਸੈਗਮੈਂਟ ਦੇ ਵਿਚ ਤੇ ਤਕਰੀਬਨ 45 ਮਿੰਟ 1 ਘੰਟਾ ਕੋਸ਼ਿਸ਼ ਰਹੇਗੀ ਉਨ੍ਹਾਂ ਦੇ ਨਾਲ ਗੱਲਬਾਤ ਕਰਨ ਦੀ। ਬਾਕੀ ਬਿਜਲੀ ਦਾ ਮਾਹੌਲ ਇੰਡੀਆ ਦੇ ਵਿਚ ਹਨੇਰੀ ਝੱਖੜ ਚੱਲ ਰਿਹਾ ਤੇ ਮੌਨਸੂਨ ਦਾ ਵੀ ਸਮਾਂ ਤਕਰੀਬਨ ਲਾਗੇ ਆ ਚੁੱਕਿਆ ਤੇ ਪਰ ਉਸ ਤੋਂ ਪਹਿਲਾਂ ਜਿਹੜੀਆਂ ਨੇ ਕੁਦਰਤੀ ਜਿਹੜੀਆਂ ਚੀਜ਼ਾਂ ਚੱਲਦੀਆਂ ਨਾਲ ਕੁਦਰਤ ਦੇ ਨਿਯਮ ਦੇ ਵਿਚ ਰਹਿ ਕੇ ਉਹ ਸਾਰਾ ਕੁਝ ਉਸੇ ਤਰ੍ਹਾਂ ਪਹਿਲਾਂ ਸੂਚਨਾਵਾਂ ਆਉਂਦੀਆਂ ਨੇ ਫਿਰ ਕਾਰਵਾਈ ਹੁੰਦੀ ਹੈ ਕੁਦਰਤ ਦੇ ਵੱਲੋਂ ਵੀ ਤੇ ਸੁਚੇਤ ਕੀਤਾ ਜਾਂਦਾ ਭਾਈ ਆਪਣਾ ਆਪਣਾ ਸਾਰਾ ਕੁਝ ਸਾਂਭ ਲਓ ਫਿਰ ਨਾ ਕਿਹੋ ਕਿ ਭਾਈ ਅਸੀਂ ਆਹ ਕਰ ਦਿੱਤਾ ਤੇ ਅਸੀਂ ਉਹ ਕਰ ਦਿੱਤਾ। ਤੇ ਦੋਸਤੋ, ਅੱਜ ਮੁੱਦਾ ਰਹੇਗਾ ਸ਼ੌਂਕ, ਸ਼ੌਂਕ ਵੱਲੇ ਤੇ ਹੋਬੀਜ਼ ਦੇ ਉੱਤੇ ਗੱਲਬਾਤ ਕਰਾਂਗੇ ਤੇ ਆਪਣੀਆਂ ਆਪਣੀਆਂ ਤੁਸੀਂ ਗੱਲਾਂ ਬਾਤਾਂ ਕਰਨ ਦੇ ਲਈ ਤਿਆਰ ਬਾਰ ਤਿਆਰ ਰਹੋ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਜਿਹਦੇ ਵਿਚ ਤੁਸੀਂ ਸ਼ਮੂਲੀਅਤ ਕਰ ਸਕਦੇ ਹੋ, ਆਪਣੀ ਹੋਬੀ ਦੇ ਬਾਰੇ, ਆਪਣੇ ਸ਼ੌਂਕਾਂ ਦੇ ਬਾਰੇ ਜਿਹੜਾ ਦੱਸ ਸਕਦੇ ਹੋ। ਪਰ ਸ਼ੌਂਕਣ ਦੇ ਬਾਰੇ ਨਹੀਂ ਦੱਸਣਾ ਭਾਈ, ਸ਼ੌਂਕਣ ਮੇਲੇ ਦੀ ਸ਼ੌਂਕ ਜ਼ਰੂਰ ਆਪਣਾ ਜ਼ਿਕਰ ਕਰ ਸਕਦੇ ਹੋ ਤੇ ਸ਼ੌਂਕਣ ਮੇਲੇ ਦੀ ਕਿਸੇ ਦਿਨ ਉਹ ਵੀ ਮੁੱਦਾ ਰੱਖਾਂਗੇ। ਤੂੰ ਮਰ ਚੱਪਣੀ ਚ ਕਿਦਾਂ ਸੀਗਾ ਗੀਤ, ਚੱਪਣੀ ਚ ਨੱਕ ਪਾ ਕੇ ਤੂੰ ਮਰ ਡੁੱਬ ਮਰ, ਇਦਾਂ ਕਰਕੇ ਹੁੰਦਾ ਸੀ ਜੀ, ਆਪਸ ਦੇ ਵਿਚ ਲੜਦੀਆਂ ਨੇ। ਪਰ ਅੱਜ ਮੁੱਦਾ ਹੈਗਾ ਸਾਡਾ ਸ਼ੌਂਕ, ਸ਼ੌਂਕ ਵੱਲੇ ਤੇ ਉਸ ਤੋਂ ਬਾਅਦ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਾਂਗੇ ਤੇ ਲੋ ਸਮਾਜ ਸਥਿਤੀ ਤੁਹਾਨੂੰ ਪਤਾ ਹੀ ਹੈ। ਫਿਲਰ ਦੀਆਂ ਘੜੀਆਂ ਦੇ ਉੱਤੇ ਇਸ ਵਕਤ 7:13 ਦਾ ਸਮਾਂ ਹੋ ਗਿਆ ਜੀ, ਦੇਖੋ ਸਮੇਂ ਦਾ ਪਤਾ ਹੀ ਨਹੀਂ ਲੱਗਦਾ ਤੇ ਭਾਰਤ ਦੇ ਵਿਚ 9:43 ਸ਼ਾਮ ਦੇ ਹੋ ਚੁੱਕੇ ਆ ਤੇ ਯੂਕੇ ਦੇ ਵਿਚ ਸ਼ਾਮ ਦੇ 5:13, ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:13, ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਇਸ ਵਕਤ ਸਵੇਰ ਦੇ 9:13 ਦਾ ਸਮਾਂ ਹੈ ਜੀ। ਤੇ ਲੋ ਫਿਰ ਕਰਦੇ ਆ ਸ਼ੁਰੂਆਤ ਅੱਜ ਦੇ ਵਿਚਾਰ ਦੇ ਨਾਲ ਗੱਲਬਾਤ। ਕਹਿੰਦੇ ਨੇ ਕਿ ਇਮਾਨਦਾਰੀ ਦੇ ਨਾਲ ਕਮਾਈ ਕਰਨ ਵਾਲਿਆਂ ਦੇ ਸ਼ੌਂਕ ਭਾਵੇਂ ਪੂਰੇ ਨਾ ਹੋਣ ਪਰ ਨੀਂਦ ਜ਼ਰੂਰ ਪੂਰੀ ਹੁੰਦੀ ਹੈ। ਇਮਾਨਦਾਰੀ ਸਭ ਤੋਂ ਚੰਗੀ ਜਿਹੜੀ ਨੀਤੀ ਮੰਨੀ ਜਾਂਦੀ ਹੈ। ਇਸੇ ਤਰ੍ਹਾਂ ਅੱਜ ਦੇ ਦਿਹਾੜੇ ਦੇ ਉੱਤੇ ਥੋੜੀ ਜਿਹੀ ਝਾਤ ਮਾਰ ਕੇ ਤੇ ਫਿਰ ਅੱਗੇ ਜਾ ਕੇ ਗੱਲਾਂ ਬਾਤਾਂ ਆਪਾਂ ਕਰਾਂਗੇ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਜਿਹੜਾ ਕਮੈਂਟ ਦੇ ਰਾਹੀਂ ਵੀ ਸੁਚੇਤ ਕਰ ਸਕਦੇ ਹੋ। ਦੋਸਤਾਂ ਦੇ ਸੁਨੇਹੇ ਆ ਰਹੇ ਨੇ, ਜੱਸੀ ਜੀ ਲਿਖਦੇ ਨੇ ਭਾਰਤ ਸਾਹਿਬ ਤੇ ਸਭ ਨੂੰ ਸਤਿ ਸ੍ਰੀ ਅਕਾਲ ਹੈ ਜੀ ਬਾਬਿਓ, ਤੇ ਸਤਨਾਮ ਸਿੰਘ ਜਾੜੀਆਂ ਚਾਲ ਜੀ ਜੁੜੇ ਹੋਏ ਨੇ ਸਤਿ ਸ੍ਰੀ ਅਕਾਲ ਕਹਿੰਦੇ ਨੇ ਜੀ ਤੇ ਜੀਆਂ ਨੂੰ ਜੀ ਕਹਿ ਰਹੇ ਨੇ ਜੀ। 13 ਮਈ 1648 ਦਾ ਸਮਾਂ ਜਦੋਂ ਸ਼ਾਹਜਹਾਨ ਨੇ ਦਿੱਲੀ ਦਾ ਲਾਲ ਕਿਲ੍ਹਾ ਮੁਕੰਮਲ ਕਰਵਾਇਆ ਸੀ ਤੇ 1939 ਦੇ ਵਿਚ ਬੱਬਰ ਕਰਤਾਰ ਸਿੰਘ ਕੀਰਤੀ ਤੇ ਗੁਰਦਿੱਤ ਸਿੰਘ ਦਲੇਰ ਮੰਡੇਲੀ ਉਨ੍ਹਾਂ ਨੂੰ ਸੀ ਮੁਲਤਾਨ ਜੇਲ੍ਹ ਦੇ ਵਿਚ ਫਾਂਸੀ ਦਿੱਤੀ ਗਈ ਸੀ। 1951 ਦੇ ਵਿਚ ਇਨਕਲਾਬ ਦਾ ਨਾਰਾ ਦੇਣ ਵਾਲੇ ਹਸਰਤ ਮੋਣੀ ਸੈਯਦ ਫਜ਼ਲ ਉਲ ਹਸਨ ਦਾ ਜਿਹੜਾ ਦੇਹਾਂਤ ਹੋਇਆ। 1880 ਦੇ ਵਿਚ ਪਹਿਲੀ ਇਲੈਕਟ੍ਰਾਨਿਕ ਟ੍ਰੇਨ ਦਾ ਜਿਹੜਾ ਟ੍ਰਾਇਲ ਜਿਹੜਾ ਕੀਤਾ ਗਿਆ। 1962 ਦੇ ਵਿਚ ਡਾਕਟਰ ਰਾਧਾ ਕ੍ਰਿਸ਼ਨਨ ਭਾਰਤ ਦੇ ਦੂਜੇ ਰਾਸ਼ਟਰਪਤੀ ਬਣ ਗਏ ਤੇ 1967 ਦੇ ਵਿਚ ਜ਼ਾਕਿਰ ਹੁਸੈਨ ਭਾਰਤ ਦੇ ਤੀਸਰੇ ਰਾਸ਼ਟਰਪਤੀ ਬਣੇ। 1998 ਦੇ ਵਿਚ ਭਾਰਤ ਦੇ ਵੱਲੋਂ 2 ਪ੍ਰਮਾਣੂ ਟੈਸਟ ਜਿਹੜੇ ਪੋਖਰਾਨ ਦੇ ਵਿਚ ਕੀਤੇ ਗਏ। 2008 ਦੇ ਵਿਚ ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਵਿਚ ਲਗਾਤਾਰ 8 ਤੋਂ 10 ਬੰਬ ਧਮਾਕੇ ਹੋਏ ਜਿਸ ਦੇ ਵਿਚ 45 ਲੋਕ ਇਸ ਦੁਨੀਆਂ ਨੂੰ ਜਿਹੜਾ ਅਲਵਿਦਾ ਆਖ ਗਏ ਤੇ 150 ਤੋਂ ਵੱਧ ਜਿਹੜੇ ਲੋਕ ਜ਼ਖਮੀ ਹੋਏ। ਦੁਨੀਆਂ ਦੇ ਵਿੱਚ ਕਈ ਐਸੇ ਰੋਚਕ ਤੱਥ ਨੇ ਉਹਨਾਂ ਦਾ ਅੱਗੇ ਜਾ ਕੇ ਜ਼ਿਕਰ ਕਰਾਂਗੇ। ਤੇ ਵੈਸੇ ਜੇ ਦੇਖਿਆ ਜਾਵੇ ਰੇਡੀਓ ਦੀ ਗੱਲ ਹੈ, ਟੀਵੀ ਦੀ ਗੱਲ ਹੈ, ਤੇ ਉਹਨਾਂ ਦਾ ਜਦੋਂ ਜ਼ਿਕਰ ਕਰਦੇ ਹਾਂ, ਵਰਲਡ ਵਾਈਡ ਵੈਬਸਾਈਟ ਦਾ ਜ਼ਿਕਰ ਕਰਦੇ ਹਾਂ, ਤਾਂ ਸ਼ਬਦ ਨੂੰ ਜਿਹੜਾ 1990 ਦੇ ਵਿੱਚ ਟਾਈਮ ਬਰਨਰਸ ਲੇ ਨੇ ਜਿਹੜਾ ਬਣਾਇਆ ਸੀ, ਇਸ ਨੂੰ WWW ਜਿਹੜਾ WWW ਵਰਲਡ ਵਾਈਡ ਵੈਬਸਾਈਟ, ਤੇ 5 ਕਰੋੜ ਲੋਕਾਂ ਤੱਕ ਜਿਹੜਾ ਰੇਡੀਓ ਨੂੰ ਪਹੁੰਚਣ ਦੇ ਲਈ 38 ਸਾਲ ਲੱਗ ਗਏ, ਤੇ ਟੀਵੀ ਨੂੰ ਜਿਹੜਾ ਸੀ 13 ਸਾਲ ਲੱਗੇ। ਇੰਨੀ ਫਾਸਟ ਜਿਹੜਾ ਉਹ ਫੈਲਿਆ, ਤੇ ਸਭ ਤੋਂ ਫਾਸਟ ਜਿਹੜਾ ਅੱਜ ਦਾ ਜ਼ਮਾਨਾ ਹੈ ਡਿਜੀਟਲ ਦੁਨੀਆ, ਇੰਟਰਨੈਟ ਨੂੰ ਸਿਰਫ ਤੇ ਸਿਰਫ 4 ਸਾਲ ਲੱਗੇ, ਤੇ ਦੁਨੀਆਂ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਜੜਾਂ ਦੇ ਵਿੱਚ ਬਹਿ ਗਿਆ ਹੁਣ ਕਹਿ ਲਓ ਕਿ ਇਸ ਤੋਂ ਬਗੈਰ ਤਾਂ ਬੰਦਾ ਮਤਲਬ ਕਿ ਸੁੱਤਾ ਵੀ ਨਹੀਂ ਉੱਠਦਾ। ਤੇ ਲੋ ਦੋਸਤੋ, ਅੱਗੇ ਜਾ ਕੇ ਇਤਿਹਾਸਕ ਗੱਲਾਂ ਵੀ ਕਰਾਂਗੇ ਤੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਵੀ ਸਾਂਝ ਪਾਵਾਂਗੇ, ਪਰ ਉਸ ਤੋਂ ਪਹਿਲਾਂ ਹੁਣ ਆਪਾਂ ਗੱਲਬਾਤ ਕਰਦੇ ਹਾਂ ਅੱਜ ਦੇ ਮੁੱਦੇ ਦੀ, ਤੇ ਕੋਸ਼ਿਸ਼ ਕਰਦੇ ਹਾਂ ਆਪਾਂ ਸ਼ਮੀ ਜੀ ਨੂੰ ਨਾਲ ਰਲਾਉਣ ਦੀ, ਕਿਉਂਕਿ ਉੱਥੇ ਬੱਤੀ ਜਿਹੜੀ ਹੈ, ਲਾਈਟ ਜਿਹੜੀ ਹੈ, ਉਹ ਹਨੇਰੀ ਝੱਖੜ ਚੱਲ ਰਿਹਾ ਤੇ ਸਾਰਾ ਕੁਝ ਕਹਿੰਦੇ ਬੱਤੀ ਵੀ ਬੰਦ ਹੈ, ਬਿਜਲੀ ਵੀ ਬੰਦ ਹੈ ਤੇ ਪਾਣੀ ਵੀ ਬੰਦ ਹੋ ਸਕਦਾ ਹੈ, ਬਾਕੀ ਇੰਟਰਨੈਟ ਤਾਂ ਪਤਾ ਹੀ ਹੈ ਆਪਾਂ ਨੂੰ, ਤੇ ਬੈਟਰੀ ਦੇ ਉੱਤੇ ਸਾਰਾ ਸਿਸਟਮ ਜਿਹੜਾ ਚੱਲ ਰਿਹਾ, ਤੇ ਉਹਨਾਂ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਤੇ ਅੱਜ ਦੇ ਮੁੱਦੇ ਨੂੰ ਜਿਹੜਾ ਆਪਾਂ ਵਧਾਉਂਦੇ ਹਾਂ। ਸ਼ੌਂਕ ਹੋਬੀਸ ਜਿਹੜੀਆਂ ਨੇ, ਰੁਝੇਵਿਆਂ ਭਰੀ ਜ਼ਿੰਦਗੀ ਚਾਹੇ ਹੈ, ਉਹਦੇ ਵਿੱਚ ਸ਼ੌਂਕ ਸਾਨੂੰ ਮਨ ਦੀ ਜਿਹੜੀ ਸ਼ਾਂਤੀ ਵੀ ਦਿੰਦੇ ਹੈ, ਖੁਸ਼ੀ ਵੀ ਦਿੰਦੇ ਹੈ ਤੇ ਨਵੀਂ ਜਿਹੜੀ ਆ ਊਰਜਾ ਵੀ ਸਾਨੂੰ ਜਿਹੜੀ ਆ ਪ੍ਰਦਾਨ ਕਰਦੇ ਹੈ। ਇਹ ਸਿਰਫ ਸਮਾਂ ਬਿਤਾਉਣ ਦਾ ਸਾਧਨ ਨਹੀਂ ਮੰਨ ਸਕਦੇ ਆਪਾਂ, ਸਗੋਂ ਜਿਹੜੀ ਹੈ ਸਾਡੀ ਸ਼ਖਸੀਅਤ ਤੇ ਸੋਚ ਨੂੰ ਨਿਖਾਰਨ ਦਾ ਜਿਹੜਾ ਉਹਦਾ ਵੀ ਮਹੱਤਵਪੂਰਨ ਹਿੱਸਾ ਹੈ, ਪਰ ਇਹਨਾਂ ਨੂੰ ਅਸੀਂ ਅਣਗੋਲਿਆਂ ਕਰ ਦਿੰਦੇ ਹਾਂ, ਜਿਸਦੇ ਉੱਤੇ ਸਾਡੀ ਮਾਨਸਿਕ ਸਿਹਤ ਦੇ ਉੱਤੇ ਵੱਡਾ ਅਸਰ ਜਿਹੜਾ ਇਹਦੇ ਵਿੱਚ ਪੈਂਦਾ ਹੈ, ਤੇ ਸੋਚ ਨੂੰ ਨਿਖਾਰਨ ਦਾ ਮਹੱਤਵਪੂਰਨ ਇਹਨੂੰ ਹਿੱਸਾ ਮੰਨਿਆ ਜਾ ਸਕਦਾ ਹੈ। ਇਸ ਖਾਸ ਗੱਲਬਾਤ ਦੇ ਵਿੱਚ ਆਪਾਂ ਚਰਚਾ ਕਰਾਂਗੇ ਤੇ ਤੁਹਾਡਾ ਵੀ ਜਿਹੜਾ ਇੰਤਜ਼ਾਰ ਰਹੇਗਾ ਦੋਸਤੋ, ਆਪਣੇ ਆਪਣੇ ਸ਼ੌਂਕ ਜ਼ਰੂਰ ਤੁਸੀਂ ਗਿਣਾਉਣੇ ਹੈ, ਤੇ ਸ਼ੌਂਕ ਸਾਡੀ ਸਿਰਜਣਾਤਮਕ ਜਿਹੜੀ ਹੈ, ਜਾਣੀ ਕਿ ਕ੍ਰੀਏਟਿਵਿਟੀ ਹੈ, ਉਹਨੂੰ ਜਿਹੜਾ ਐਡਵਾਂਸ ਕਰਦੇ ਨੇ, ਅੱਗੇ ਵਧਾਉਂਦੇ ਨੇ, ਯੋਗਦਾਨ ਪਾਉਂਦੇ ਆ ਸੋਚਣ ਨੂੰ, ਸਾਨੂੰ ਹੋਰ ਸਾਡੇ ਬ੍ਰੇਨ ਨੂੰ ਜਿਹੜਾ ਫੈਲਾਉਂਦੇ ਨੇ, ਖੋਲਦੇ ਨੇ, ਤੇ ਉਹ ਇੱਟ ਵਾਲਾ ਬੱਟਾ ਮਾਰ ਕੇ ਨਹੀਂ ਖੋਲਣਾ, ਮਤਲਬ ਕਿ ਉਦਾਂ ਖੋਲਦੇ ਆ, ਜਾਣੀ ਕਿ ਅਸੀਂ ਗਿਆਨ ਦੀ ਦੁਨੀਆਂ ਦੇ ਵਿੱਚ ਵਾਧਾ ਕਰਦੇ ਹਾਂ, ਮਾਨਸਿਕ ਤਣਾਅ ਨੂੰ ਘਟਾਉਣ ਦੇ ਵਿੱਚ ਮਦਦ ਕਰਦੇ ਆ, ਕਿਉਂਕਿ ਸਾਡਾ ਧਿਆਨ ਇਧਰੋਂ ਉਧਰ ਜਦੋਂ ਲੱਗਦਾ ਹੈ ਕਿਸੇ ਚੀਜ਼ ਦੇ ਉੱਤੇ, ਇੱਕ ਜਗ੍ਹਾ ਆਪਾਂ ਟਿਕ ਕੇ ਬਹਿ ਜਾਂਦੇ ਹਾਂ ਜਾਂ ਸੋਚ ਦੇ ਵਿੱਚ ਆ, ਤੰਗੀ ਪਰੇਸ਼ਾਨੀ ਦੇ ਵਿੱਚ ਆ, ਤੇ ਉਹ ਸਭ ਤੋਂ ਵਧੀਆ ਤਰੀਕਾ ਹੈ ਕੋਈ ਨਾ ਕੋਈ ਕਾਜ ਜਿਹੜਾ ਜਾਂ ਕੋਈ ਨਾ ਕੋਈ ਹੋਬੀ, ਕੋਈ ਗੇਮ, ਕੋਈ ਖੇਡ ਜਿਹੜੀ ਕਰਨੀ ਸ਼ੁਰੂ ਕਰ ਦਿਓ, ਚਾਹੇ ਬੱਚੇ ਨਾਲ ਹੀ ਖੇਡਣਾ ਸ਼ੁਰੂ ਕਰ ਦਿਓ, ਤੇ ਤੁਹਾਡੇ ਮਾਨਸਿਕ ਸਥਿਤੀ ਜਿਹੜੀ ਆ ਉਹ ਚੇਂਜ ਹੋ ਜਾਂਦੀ ਹੈ। ਚਾਹੇ ਉਹ ਸੰਗੀਤ ਹੋਵੇ, ਪੜ੍ਹਨਾ ਹੋਵੇ, ਲਿਖਣਾ ਹੋਵੇ, ਖੇਡਾਂ ਜਾਂ ਕਿਸੇ ਨਵੀਂ ਕਲਾ ਨੂੰ ਸਿੱਖਣਾ ਹੋਵੇ, ਹਰ ਸ਼ੌਂਕ ਸਾਨੂੰ ਆਪਣੇ ਆਪ ਦੇ ਨਾਲ ਜਿਹੜਾ ਜੋੜਦਾ ਤੇ ਤੋੜਦਾ ਨਹੀਂ ਹੈ, ਤੇ ਨਾਲ ਭਾਈਚਾਰਕ ਸਾਂਝ ਸਮਾਜ ਦੇ ਨਾਲ ਵੀ ਸਾਂਝ ਜਿਹੜੀ ਬਣਾਉਂਦਾ ਹੈ, ਤੇ ਜੇ ਇਹਨੂੰ ਆਪਾਂ ਜੀਵਨ ਦੇ ਵਿੱਚ ਖੁਸ਼ੀ, ਸੰਤੁਲਨ, ਨਵਾਂ ਜੋਸ਼ ਲਿਆਉਣਾ ਚਾਹੁੰਦੇ ਹਾਂ, ਤਾਂ ਭਾਈ ਇਹ ਜਿਹੜੀਆਂ ਚੀਜ਼ਾਂ ਨੇ ਸਾਡੀ ਜ਼ਿੰਦਗੀ ਦਾ ਬਹੁਤ ਹੀ ਜਿਹੜਾ ਨਜ਼ਦੀਕੀ ਅੰਗ ਹੋਣੀਆਂ ਚਾਹੀਦੀਆਂ ਨੇ, ਜਿਵੇਂ ਅਸੀਂ ਰੋਟੀ ਖਾਂਦੇ ਹਾਂ, ਪਾਣੀ ਪੀਂਦੇ ਹਾਂ, ਹੋਰ ਸਾਰਾ ਕੁਝ ਰੂਟੀਨ ਦੇ ਵਿੱਚ ਕਰਦੇ ਹਾਂ, ਉਸੇ ਲਈ ਸਾਡੇ ਆਪਣੇ ਆਪ ਦੇ ਲਈ ਵੀ 40-45 ਮਿੰਟ ਸਾਡੇ ਆਪਣੇ ਲਈ ਕੱਢਣੇ ਚਾਹੀਦੇ ਆ, ਤੇ ਜਿਹੜੇ ਸ਼ੌਂਕ ਨੇ ਉਹ ਪਗਾਉਣੇ ਚਾਹੀਦੇ ਨੇ। ਤੇ ਲੋ ਦੋਸਤੋ, ਗੱਲਾਂ ਬਾਤਾਂ ਕਰਨ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਮਰਜੀਤ ਸਿੰਘ ਸ਼ੰਮੀ ਜੀ, ਤੇ ਉਹਨਾਂ ਦਾ ਆਪਾਂ ਨਿੱਘਾ ਸਵਾਗਤ ਕਰਦੇ ਹਾਂ ਤੇ ਗੱਲਬਾਤ ਦੀ ਸ਼ੁਰੂਆਤ ਉਹਨਾਂ ਦੇ ਨਾਲ ਕਰਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ 5-7 ਮਿੰਟ 10 ਮਿੰਟ ਗੱਲਬਾਤ ਕਰਕੇ ਤੇ ਸ਼ੁਰੂਆਤ ਕਰਕੇ ਆਪਾਂ ਅੱਜ ਦੇ ਸਬਜੈਕਟ ਦੀ, ਤੇ ਅੱਗੇ ਵੱਧਦੇ ਹਾਂ ਤੇ ਤੁਹਾਡੇ ਇੰਤਜ਼ਾਰ ਦੀਆਂ ਜਿਹੜੀਆਂ ਤੁਹਾਡਾ ਇੰਤਜ਼ਾਰ ਵੀ ਨਾਲ ਨਾਲ ਰਹੇਗਾ। ਤੇ +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਸਤਿ ਸ੍ਰੀ ਅਕਾਲ ਸ਼ਮੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ, ਫਿਰ ਤੋਂ ਇੱਕ ਵਾਰ ਸਮਾਂ ਦੇਣ ਦੇ ਲਈ, ਸਮਾਂ ਕੱਢਣ ਦੇ ਲਈ, ਦੋਸਤਾਂ ਦੇ ਨਾਲ ਰੂਬਰੂ ਹੋਣ ਦੇ ਲਈ ਜੀ।
1: ਭਰਤ ਸਾਹਿਬ ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਹੀ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਤੇ ਜੀਆਂ ਨੂੰ ਖੁਸ਼ ਆਮਦੀ।
0: ਸਤਿ ਸ੍ਰੀ ਅਕਾਲ ਸ਼ਮੀ ਜੀ, ਕੀ ਹਾਲ ਚਾਲ ਨੇ ਜੀ?
1: ਬਹੁਤ ਹੀ ਵਧੀਆ ਜੀ, ਅੱਜ ਬਹੁਤ ਹੀ ਕਮਾਲ ਦਾ ਜਿਹੜਾ ਵਿਸ਼ਾ ਤੁਸੀਂ ਲੈ ਕੇ ਆਏ ਹੋ, ਹੋਬੀ ਤੇ ਸ਼ੌਂਕ। ਤੇ ਕਹਿੰਦੇ ਵੀ ਹੁਣ ਸ਼ੌਂਕ ਇਹੋ ਜਿਹੀ ਚੀਜ਼ ਆ ਜਿਹੜਾ ਸਾਨੂੰ ਜ਼ਿੰਦਗੀ ਨੂੰ ਖੂਬਸੂਰਤ ਬਣਾਉਂਦਾ, ਜਿਵੇਂ ਤੁਸੀਂ ਕਹਿ ਵੀ ਰਹੇ ਸੀ ਕਿ ਬੜੀ ਇਹ ਇੱਕ ਕਹਿ ਲੋ ਵੀ ਬਲੈਸਿੰਗ ਹੈ
0: ਜੀ,
1: ਕੁਦਰਤ ਨੇ ਜੋ ਸਾਨੂੰ ਦਿੱਤੀ ਆ
0: ਜੀ,
1: ਕਿ ਆਮ ਅਸੀਂ ਜਿਹੜੇ ਕੰਮ ਕਾਰ ਕਰਦੇ ਆ ਉਹ ਰੁਜ਼ਗਾਰ ਕਰਕੇ ਕਰ ਰਹੇ ਹੋਵਾਂਗੇ, ਉਹਦੇ ਲਈ ਸਾਡੇ ਕੋਲ ਹੋਰ ਬੜੇ ਰੀਜ਼ਨ ਹੋਣਗੇ ਜਿਨ੍ਹਾਂ ਤੋਂ ਬਿਨਾਂ ਸਰਵਾਈਵਲ ਔਖਾ ਹੋਜੂ
0: ਜੀ।
1: ਪਰ ਹੋਬੀ ਇੱਕ ਇਹੋ ਜਿਹਾ ਕੰਮ ਆ ਕਿ ਜਿਹੜਾ ਅਸੀਂ ਰੈਗੂਲਰ ਕਰਦੇ ਆ ਪਰ ਕਰਦੇ ਹੈਗੇ ਆ ਆਪਣੇ ਮਨ ਦੇ ਮਨ ਪਰਚਾਵੇ ਲਈ, ਆਪਣਾ ਆਪਣੇ ਪਲੇਜਰ ਲਈ ਔਰ ਸਕੂਨ ਵਾਸਤੇ, ਰਿਲੈਕਸ ਹੋਣ ਵਾਸਤੇ ਕਰਦੇ ਆ। ਪਰਸਨਲ ਗਰੋਥ ਹੁੰਦੀ ਹੈ ਇਹਦੇ ਨਾਲ, ਹੋਬੀ ਦੇ ਨਾਲ
0: ਜੀ।
1: ਜਿਹੜੀ ਆਮ ਆਪਾਂ ਚਲੋ ਜਿਹੜੀ ਜੋਬਸ ਨੇ ਸਾਡੀਆਂ ਨੇ ਜਾਂ ਸਟੱਡੀਜ਼ ਆ, ਉਹ ਤੇ ਇੱਕ ਵੱਖਰੀ ਚੀਜ਼ ਆ ਕਿ ਠੀਕ ਆ ਉਹ ਸਾਡਾ ਰੈਗੂਲਰ ਕਹਿ ਲੋ ਮੇਨ ਕੋਰਸ ਕਹਿ ਲੋ, ਹਾਂ ਉਹ ਆਪਾਂ ਨੇ ਕਰਨੀ ਕਰਨੀ ਹੈ। ਪਰ ਹੋਬੀ ਇੱਕ ਰੂਹ ਦੀ ਖੁਰਾਕ ਆ
0: ਜੀ,
1: ਤੇ ਉਹ ਸਾਡੀ ਰੂਹ ਨੂੰ ਤਰੋ ਤਾਜ਼ਾ ਰੱਖਦੀ ਆ। ਜਿਵੇਂ ਸਵੇਰ ਵੇਲੇ ਜਿਹੜੀਆਂ ਉਸ ਦੀਆਂ ਬੂੰਦਾਂ ਨੇ, ਡਿਊ ਡ੍ਰੋਪਸ ਨੇ, ਉਹ ਬਨਸਪਤੀ ਨੂੰ ਐਨ ਰਿਫਰੈਸ਼ ਰੱਖਦੀਆਂ ਨੇ, ਤਾਜ਼ਾ ਰੱਖਦੀਆਂ ਨੇ। ਇੰਝ ਜਿਹੜੀਆਂ ਹੋਬੀਜ਼ ਨੇ, ਚੰਗੀਆਂ ਹੋਬੀਜ਼ ਨੇ, ਉਹ ਸਾਡੇ ਲਈ ਇੱਕ ਕਹਿ ਲੋ ਵੀ ਬਹੁਤ ਹੀ ਖੂਬਸੂਰਤ ਜ਼ਿੰਦਗੀ ਨੂੰ ਸਹਾਰਾ ਦੇਣ ਵਾਲਾ ਇੱਕ ਵਰਦਾਨ ਸਾਬਤ ਹੁੰਦੀਆਂ ਨੇ। ਤੋ ਇਹ ਜ਼ਰੂਰੀ ਹੈ ਜੀ ਭਾਰਤ ਸਾਹਿਬ, ਹੋਬੀਜ਼ ਦਾ ਹੋਣਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਇਹ ਤੋਂ ਬਿਨਾਂ ਤੋ ਨੀਰਸ ਹੋ ਜਾਏਗੀ ਜ਼ਿੰਦਗੀ। ਜੇ ਆਪਣੇ ਕੋਲ ਨਹੀਂ ਹੈਗੀ ਕੋਈ ਹੋਬੀ ਆਪਣੀ ਨਹੀਂ ਹੈਗੀ, ਆਪਾਂ ਉਹੀ ਰੱਟ ਦੇ ਵਿੱਚ ਬੈਠੇ ਆ ਕਿ 9 to 8 ਕੰਮ ਹੋ ਰਿਹਾ, 9 to 5 ਹੋ ਰਿਹਾ
0: ਜੀ,
1: ਤੇ ਕੁਛ ਵੀ ਹੋਰ ਇਸ ਤੋਂ ਇਲਾਵਾ ਅਸੀਂ ਕੁਝ ਵੀ ਨੀ, ਨਾ ਆਪਾਂ ਪੜ੍ਹਦੇ ਆ ਨਾ ਲਿਖਦੇ ਆ, ਕਿਉਂਕਿ ਇਹਦੇ ਚ ਹੁੰਦਾ ਕੀ ਆ ਕਿ ਮਕਸਦ ਜਿਹੜਾ ਉਹ ਰਹਿ ਜਾਂਦਾ ਪਿੱਛੇ, ਫਿਰ ਲਾਈਫ ਅਸੀਂ ਜਿਉਂਦੇ ਕਿਉਂ ਆ
0: ਜੀ।
1: ਜ਼ਿੰਦਗੀ ਢੋਣ ਦਾ ਨਾਮ ਤਾਂ ਨਹੀਂ ਹੈ ਕਿ ਭਾਈ ਚਲੋ ਰੱਬ ਨੇ ਉਮਰ ਲਿਖੀ ਹੈ ਇੰਨੀ ਭੋਗ ਕੇ ਆਪਾਂ ਚਲੇ ਜਾਵਾਂਗੇ, ਉਹ ਤਾਂ ਹੋਣਾ ਹੀ ਹੈ
0: ਬਿਲਕੁਲ।
1: ਪਰ ਖੁਸ਼ੀ ਖੁਸ਼ੀ ਆਪਾਂ ਉਹੀ ਨਾ, ਜਿਹੜੀ ਮੇਰਾ ਮੈਨੂੰ ਬਹੁਤ ਪਸੰਦ ਆਇਆ ਸ਼ੇਰ, ਐ ਸ਼ਮਾ ਤੇਰੀ ਉਮਰੇ ਤਬੀ ਹੈ ਸਿਰਫ ਇੱਕ ਰਾਤ, ਹਸਕਰ ਗੁਜ਼ਾਰ ਜੈਸੇ ਰੋਕਰ ਗੁਜ਼ਾਰ ਦੇ, ਇਹ ਮੈਨੂੰ ਬਹੁਤ ਪਸੰਦ ਹੈ
0: ਜੀ।
1: ਹੁਣ ਇਹਦੇ ਚ ਹੋਬੀਜ਼ ਆਪਾਂ ਜਦੋਂ
0: ਮੱਕੜ ਵੀ ਦੇਖ ਲੋ ਪਤਾ ਉਹ ਪੰਗੇ ਲੈਂਦਾ ਜਾਣ ਜਾਣ ਕੇ ਨਾ ਲਾਈਟ ਦੇ ਨਾਲ, ਹਨਾ ਪਤਾ ਹੈਗਾ
1: ਉਹਦੀ ਖੁਸ਼ੀ ਆ,
0: ਖੁਸ਼ੀ ਆ ਨਾ,
1: ਹਾਂ ਉਹਦੀ ਖੁਸ਼ੀ ਆ, ਉਹ ਜਾਣਦਾ ਕਿ ਇਹਦਾ ਐ ਹੋਊਗਾ ਕੰਮ, ਪਰ ਉਹ ਆਨੰਦ ਹੈ
0: ਜੀ,
1: ਉਹ ਚ ਉਹਨੂੰ ਠੀਕ ਲੱਗਦਾ ਕੰਮ
0: ਬਿਲਕੁਲ ਹੈ ਜੀ।
1: ਹੁਣ ਜਿਹੜੀਆਂ ਹੋਬੀਜ਼ ਹੈ ਨਾ ਭਾਰਤ ਸਾਹਿਬ, ਇਹਨਾਂ ਨੂੰ ਆਪਾਂ ਦੋ ਤਿੰਨ ਕਿਸਮਾਂ ਚ ਆਪਾਂ ਦੇਖ ਸਕਦੇ ਹਾਂ ਵੀ ਐ ਹੋ ਸਕਦੀਆਂ ਨੇ, ਆਹ ਵੀ ਹੋ ਸਕਦੀ ਹੈ ਹੋਬੀ, ਆਹ ਵੀ ਹੋ ਸਕਦੀ ਹੈ। ਜਿਵੇਂ ਕ੍ਰੀਏਟਿਵ ਹੋਬੀਜ਼ ਨੇ ਕਈਆਂ ਦੀਆਂ
0: ਜੀ,
1: ਉਹ ਚ ਉਹ ਕੀ ਕਰਦੇ ਆ ਵੀ ਉਹਨਾਂ ਨੂੰ ਪੇਂਟਿੰਗ ਕਰਨ ਦਾ ਸ਼ੌਕ ਹੋ ਜਾਂਦਾ, ਜਦੋਂ ਉਹਨਾਂ ਨੂੰ ਵਿਹਲ ਮਿਲਦਾ ਉਹ ਬਾਕੀ ਰੁਟੀਨ ਦੀ ਜਿਹੜੀ ਆ ਦੌੜ ਭੱਜ ਦੀ ਉਹਨਾਂ ਦੀ ਲਾਈਫ ਆ, ਉਹ ਚ ਉਹ ਜਦੋਂ ਟਾਈਮ ਮਿਲਦਾ ਫਿਰ ਉਹ ਇਸ ਹੋਬੀ ਨੂੰ ਪੂਰਾ ਕਰਨ ਲਈ ਪੇਂਟਿੰਗ ਕਰਦੇ ਆ
0: ਜੀ,
1: ਕੋਈ ਰਾਈਟਿੰਗ ਕਰ ਰਿਹਾ, ਲਿਖਣ ਦਾ ਉਹਨਾਂ ਨੂੰ ਸ਼ੌਕ ਆ, ਕੋਈ ਮਿਊਜ਼ਿਕ ਕਰ ਰਿਹਾ, ਕੋਈ ਫੋਟੋਗ੍ਰਾਫੀ ਕਰ ਰਿਹਾ
0: ਜੀ,
1: ਕੋਈ ਕ੍ਰੀਏਟਿਵਿਟੀ ਹੋ ਰਹੀ ਆ, ਕੋਈ ਕ੍ਰੀਏਟਿਵ ਹੋਬੀ ਦੀ ਬੜੀ ਲੰਬੀ ਲਿਸਟ ਹੋ ਸਕਦੀ ਆ
0: ਜੀ।
1: ਇਹਦੇ ਨਾਲ ਤੁਸੀਂ ਵੇਖੋ ਵੀ ਜਿਹੜਾ ਆਪਣਾ ਸਵੈ ਪ੍ਰਗਟਾਵਾ ਹੈ, ਜਿਹੜੀ ਸਾਡੀ ਇਮੈਜੀਨੇਸ਼ਨ ਆ, ਕਲਪਨਾ ਸ਼ਕਤੀ ਆ
0: ਜੀ,
1: ਉਹਨੂੰ ਇੱਕ ਬਹੁਤ ਹੀ ਕਮਾਲ ਦਾ ਬੂਸਟ ਮਿਲਦਾ, ਬਹੁਤ ਸਾਰਾ ਮਿਲਦਾ
0: ਬਿਲਕੁਲ।
1: ਔਰ ਸਾਡਾ ਮਨ ਦੀ ਅਵਸਥਾ ਹੈ ਕਹਿ ਲੋ ਵੀ ਖੜੇ ਰਹਿਣ ਵਰਗੀ ਜਿਹੜੀ ਬਣੀ ਰਹਿੰਦੀ ਹੈ
0: ਜੀ।
1: ਫਿਰ ਇੱਕ ਹੋਰ ਦੇਖਦੇ ਆਪਾਂ ਅਗਰ ਹੋਰ ਲੈਵਲ ਤੇ ਜਾਂਦੇ ਆ, ਉਹ ਫਿਜ਼ੀਕਲ ਹੋਬੀਜ਼ ਨੇ
0: ਜੀ,
1: ਜਿਵੇਂ ਸਪੋਰਟਸ ਦੀ ਬੜਾ ਸ਼ੌਕ ਹੈ ਕਿਸੇ ਨੂੰ, ਕੋਈ ਉਹ ਖੇਡਣਾ ਚਾਹੁੰਦਾ ਹੈ ਤੇ ਉਹਦੇ ਚ ਉਹਨੂੰ ਬੜਾ ਸ਼ੌਕ ਹੈ, ਕ੍ਰਿਕਟ ਖੇਡ ਰਿਹਾ, ਕੋਈ ਹਾਕੀ ਫੁੱਟਬਾਲ ਕਰਾਟੇ ਕਰ ਰਿਹਾ, ਜੂਡੋ ਕਰ ਰਿਹਾ, ਕੁਛ ਵੀ, ਉਹ ਸਾਈਕਲਿੰਗ ਹੋ ਰਹੀ, ਯੋਗਾ ਹੋ ਰਿਹਾ, ਸੋ ਮੈਨੀ ਥਿੰਗਸ, ਉਧਰ ਉਹਨਾਂ ਦਾ ਸ਼ੌਕ, ਉਹ ਕਹਿੰਦਾ ਮੇਰਾ ਸ਼ੌਕ ਹੈ ਭਾਈ
0: ਜੀ,
1: ਮੈਂ ਟਾਈਮ ਕੱਢਦਾ
0: ਜੀ,
1: ਅਰਲੀ ਮਾਰਨਿੰਗ ਜਾਵਾਂ ਲੇਟ ਈਵਨਿੰਗ ਜਾਵਾਂ, ਪਰ ਮੈਂ ਇਹ ਕਰਨਾ
0: ਜੀ।
1: ਉਹ ਫਿਰ ਲੋਕੀ ਕਲੱਬ ਜੁਆਇਨ ਕਰ ਲੈਂਦੇ ਆ, ਜਾਂ ਉਹਨਾਂ ਦੇ ਹਮ ਖਿਆਲ ਲੋਕ ਮਿਲਦੇ ਆ, ਫਿਰ ਉਹਨਾਂ ਦੀ ਇੱਕ ਆਪਣਾ ਨੈਟਵਰਕ ਬਣਦਾ, ਆਪਣੀ ਟੀਮ ਬਣ ਜਾਂਦੀ ਹੈ, ਵੱਡਾ ਇੱਕ ਕਹਿ ਲੋ ਵੀ ਇੱਕ ਉਪਰਾਲਾ ਹੋ ਸਕਦਾ ਇਹ ਵੱਡਾ
0: ਜੀ।
1: ਇਹਦੇ ਨਾਲ ਫਾਇਦੇ ਬੜੇ ਆ, ਏਦਾਂ ਦੀ ਹੋਬੀ ਦੇ ਨਾਲ ਇੱਕ ਤਾਂ ਫਿੱਟ ਰਹਿੰਦਾ ਬੰਦਾ
0: ਜੀ,
1: ਦੂਜਾ ਇਹ ਹੈ ਕਿ ਉਹਦੀ ਮੈਂਟਲ ਹੈਲਥ ਜਿਹੜੀ ਉਹ ਵੀ ਬੜੀ ਕਮਾਲ ਦੀ ਹੋ ਜਾਂਦੀ ਹੈ, ਉਹ ਬਰਕਰਾਰ ਰਹਿੰਦੀ ਹੈ, ਉਹ ਕਹਿੰਦੇ ਚੰਗਾ ਜਿਹੜਾ ਸਾਊਂਡ ਮਾਇੰਡ ਸਾਊਂਡ ਬੋਡੀ ਵਾਲਾ ਜਿਹੜਾ ਕੰਮ ਹੁੰਦਾ ਉਹ ਹੋ ਜਾਂਦਾ
0: ਬਿਲਕੁਲ।
1: ਇਸ ਤੋਂ ਇਲਾਵਾ ਭਾਰਤ ਸਾਹਿਬ ਜੇ ਇੱਕ ਹੋਰ ਆਪਾਂ ਦੇਖਣਾ ਹੋਵੇ, ਇੱਕ ਆ ਜਾਂਦੀ ਇੰਟਲੈਕਚੁਅਲ ਹੋਬੀਜ਼ ਹੁੰਦੀਆਂ ਨੇ
0: ਜੀ,
1: ਉਹ ਚ ਬੰਦਾ ਹੀ ਕਹਿੰਦਾ ਵੀ ਚਲੋ ਜਦੋਂ ਵਿਹਲ ਮਿਲਿਆ ਉਹਨਾਂ ਨੇ ਕਿਤਾਬ ਪੜ੍ਹਨੀ ਸ਼ੁਰੂ ਕਰ ਲਈ, ਕੋਈ ਜਰਨਲ ਕੋਈ ਅਖਬਾਰ ਕੁਛ ਕੋਲਮ ਪੜ ਰਿਹਾ, ਰੀਡਿੰਗ ਦੀ ਹੈਬਿਟ, ਇਹ ਬੜੀ ਕਮਾਲ ਦੀ ਹੈਬਿਟ ਹੈ ਰੀਡਿੰਗ ਦੀ
0: ਜੀ।
1: ਜਿਸ ਬੰਦੇ ਨੂੰ ਰੀਡਿੰਗ ਦੀ ਹੈਬਿਟ ਹੈ ਉਹ ਤੇ ਕਹਿ ਲੋ ਬਲੈਸਡ ਸੋਲ ਹੈ ਇੱਕ ਤਰ੍ਹਾਂ ਦੀ
0: ਜੀ।
1: ਫਿਰ ਕਈਆਂ ਨੂੰ ਕਹਿ ਲੋ ਵੀ ਉਹ ਰਿਡਲਸ ਦੇ ਦੋ, ਪਜ਼ਲਸ ਦੇ ਦੋ, ਉਹ ਹੱਲ ਕਰਨ ਦੇ ਬੜੇ ਮਾਹਰ ਹੁੰਦੇ ਆ ਕਿ ਲਿਆਓ ਭਾਈ ਆਪਾਂ ਚੱਕਦੇ ਆ ਸਡੂਕੂ ਖੇਡਦੇ ਆ, ਜਾਂ ਜਿਹੜੀ ਉਹ ਆਪਣੀ ਪਜ਼ਲ ਹੁੰਦੀ ਆ ਵਰਡ ਗੇਮ ਉਹ ਕਰ ਲਈ ਆ, ਕ੍ਰੋਸ ਜਿਹੜੀ ਆ ਵਰਡ ਕ੍ਰੋਸ ਹੈ
0: ਬਿਲਕੁਲ।
1: ਐਂ ਕਈਆਂ ਨੂੰ ਸ਼ੌਂਕ ਆ ਵੀ ਉਹ ਲੈਂਗੁਏਜ ਸਿੱਖਦੇ ਆ ਕਿ ਮੈਨੂੰ ਚਲੋ ਪੰਜਾਬੀ ਆਉਂਦੀ ਆ ਮੈਂ ਹਿੰਦੀ ਸਿੱਖ ਲਾ, ਹੁਣ ਹਿੰਦੀ ਆਉਂਦੀ ਅੰਗਰੇਜ਼ੀ ਸਿੱਖ ਲਈਏ
0: ਹੁਣ ਇਹ ਵੀ ਆ ਗਿਆ ਬਹੁਤ ਸ਼ੌਂਕ ਆ ਇੱਥੇ ਬੱਚਿਆਂ ਨੂੰ ਯੂਰੋਪੀਅਨ ਲੋਕ ਨਾ ਜਿਹੜੇ ਨੇ ਬੱਚੇ ਨੇ ਮੰਡਾਰੀਨ ਚਾਈਨੀਜ਼ ਲੈਂਗੁਏਜ ਬੜੀ ਨੰਬਰ ਇੱਕ ਤੇ ਚੱਲਦੀ ਹੈ ਜੀ ਜੈਪਨੀਜ਼
1: ਦੇਖੋ ਭਾਈ ਸਾਹਿਬ ਕਿੰਨਾ ਮੁਸ਼ਕਿਲ ਹੈ ਕਿੰਨਾ ਕੰਪਲੈਕਸ ਲੈਂਗੁਏਜ ਆ ਉਹ
0: ਜੀ
1: ਪਰ ਉਹ ਸ਼ੌਂਕ ਹੈ ਜਿਹਨੂੰ ਸ਼ੌਂਕ ਹੈ ਉਹ ਸਿੱਖੂਗਾ
0: ਜਾਂ ਸਾਡੇ ਇੱਧਰ ਪੰਜਾਬ ਕਾਰਟੂਨ ਬਣਾਉਂਦੇ ਨੇ ਮਾਂਗਾ ਹੋ ਗਈ ਜੀ ਉਹ ਬੁਕਸ ਦੀਆਂ ਜੈਪਨੀਜ਼ ਕਾਰਟੂਨ ਕਹਿ ਲਓ ਉਹ ਬਹੁਤ ਬੱਚੇ ਕਰਦੇ ਆ ਜੀ
1: ਬਿਲਕੁਲ ਜੀ ਤੁਸੀਂ ਵੇਖੋ ਇੱਧਰ ਸਾਡੇ ਮੈਨੂੰ ਬੜਾ ਵਧੀਆ ਲੱਗਦਾ ਜਦੋਂ ਭਾਸ਼ਾ ਵਿਭਾਗ ਦਾ ਕੋਈ ਆਪਾਂ ਜਿਹੜਾ ਸਰਕਾਰੀ ਮਹਿਕਮਾ ਵੇਖੋ ਸਾਡਾ
0: ਜੀ
1: ਉਹ ਉਹਨਾਂ ਦਾ ਕੰਮ ਹੀ ਹੈ ਕਿ ਭਾਸ਼ਾ ਨੂੰ ਪ੍ਰਫੁੱਲਤ ਕਰਨਾ ਹੈ ਪੰਜਾਬੀ ਨੂੰ ਤੇ ਹੋਰ ਭਾਸ਼ਾਵਾਂ ਨੂੰ ਵੀ ਪ੍ਰਫੁੱਲਤ ਕਰਨਾ
0: ਜੀ
1: ਤੇ ਉਹ ਕਈ ਵਾਰੀ ਨੋਟਿਸ ਕੱਢਦੇ ਆ ਜਾਂ ਜਨਤਕ ਨੋਟਿਸ ਦਿੰਦੇ ਆ ਦੱਸਦੇ ਆ ਲੋਕਾਂ ਨੂੰ ਕਿ ਭਾਈ ਜਿਹਨੇ ਕਿਉਂਕਿ ਇੱਧਰ ਤੁਸੀਂ ਗੁਰਮੁਖੀ ਜਿਹੜੀ ਆ ਉਹਦੇ ਲਿਪੀ ਦੇ ਵਿੱਚ ਪੰਜਾਬੀ ਲਿਖਦੇ ਆ ਤੇ ਉਹ ਕਹਿੰਦੇ ਆ ਭਾਈ ਜੇ ਕਿਸੇ ਨੇ ਸ਼ਾਹਮੁਖੀ ਸਿੱਖਣੀ ਹੈ ਤਾਂ ਆ ਜਾਓ
0: ਜੀ
1: ਉਹਨਾਂ ਨੇ ਅਰੂਜ ਦੇ ਹੋਰ ਜਿਹੜੇ ਸ਼ਾਹਮੁਖੀ ਦੇ ਸ਼ਾਹਮੁਖੀ ਦਾ ਜਿਹੜਾ ਕੋਰਸ ਹੈ ਸਰਟੀਫਿਕੇਟ ਵੀ ਦਿੰਦੇ ਆ ਬਕਾਇਦਾ ਉਹ ਸਿੱਖਦੇ ਆ ਲੋਕੀ ਮੈਂ ਵੇਖਦਾ ਕਈ ਵਾਰੀ ਤੇ ਉੱਥੇ ਕਾਫੀ ਲੋਕ ਬੈਠੇ ਹੁੰਦੇ ਆ ਜਿਹੜੇ ਸ਼ਾਹਮੁਖੀ ਜਾਣਨਾ ਚਾਹੁੰਦੇ ਆ ਉਰਦੂ ਸਿੱਖਦੇ ਆ
0: ਜੀ
1: ਤੇ ਇਹ ਭਾਈ ਸਾਹਿਬ ਵੱਡੀ ਗੱਲ ਹੈ ਹੁਣ ਜਿਹਨੂੰ ਉਹ ਵੀ ਆ ਗਈ ਉਹ ਰੁਕਦਾ ਤਾਂ ਨੀ ਉੱਥੇ ਉਹ ਕਹਿੰਦਾ ਚਲੋ ਹੁਣ ਇਹ ਤਾਂ ਆ ਗਈ ਹੁਣ ਆਪਾਂ ਜਿਵੇਂ ਤੁਸੀਂ ਦੱਸਿਆ ਵੀ ਚਾਈਨੀਜ਼ ਸਿੱਖ ਲਓ ਜੈਪਨੀਜ਼ ਸਿੱਖ ਲਓ ਸਪੈਨਿਸ਼ ਲੈ ਲਓ ਇਹ ਆਪਣੀ ਖੂਬਸੂਰਤੀ ਆ
0: ਬਿਲਕੁਲ
1: ਇਹ ਇੰਟੈਲੈਕਚੁਅਲ ਹੋਬੀ ਆ ਇਹਦੇ ਨਾਲ ਦੇਖੋ ਦੋ ਚੀਜ਼ਾਂ ਹੋ ਜਾਂਦੀਆਂ ਇੱਕ ਤਾਂ ਸਾਡੀ ਮੈਮਰੀ ਸ਼ਾਰਪ ਹੋ ਜਾਂਦੀ ਹੈ ਦੂਸਰਾ ਜਿਹੜੀ ਸਾਡੀ ਸੋਚ ਆ ਉਹ ਬੜੀ ਮਜ਼ਬੂਤ ਹੁੰਦੀ ਹੈ ਬਹੁਤ ਹੀ ਮਤਲਬ ਉਹਨੂੰ ਕਹਿ ਲਓ ਵੀ ਬੂਸਟ ਅਪ ਹੁੰਦਾ ਕੰਮ ਥਿੰਕਿੰਗ ਦਾ ਬਰੋਡ ਹੋ ਜਾਂਦੀ ਹੈ ਥਿੰਕਿੰਗ ਆਪਾਂ ਦੂਜੀਆਂ ਭਾਸ਼ਾਵਾਂ ਦਾ ਲਿਟਰੇਚਰ ਪੜ੍ਹਦੇ ਹਾਂ ਉਹਨਾਂ ਦੇ ਲੇਖਕਾਂ ਨੂੰ ਦੇਖਦੇ ਹਾਂ ਸਭਿਆਚਾਰ ਨੂੰ ਜਾਣਨ ਦਾ ਮੌਕਾ ਮਿਲਦਾ ਵੱਡੀ ਚੀਜ਼ ਹੋ ਜਾਂਦੀ ਹੈ ਨਵੇਂ ਦਰਵਾਜ਼ੇ ਖੁੱਲਦੇ ਆ ਜੀ
0: ਇੱਕ
1: ਲਾਸਟ ਵਿੱਚ
0: ਚੰਗੇ ਰਿਸ਼ਤੇ ਵੀ ਬਣ ਜਾਂਦੇ
1: ਬਿਲਕੁਲ ਜੀ ਬਿਲਕੁਲ ਭਾਈ ਸਾਹਿਬ ਬਿਲਕੁਲ
0: ਜੀ
1: ਇਹ ਤਾਂ ਜੋੜਦੀ ਹੈ ਜਿਹੜੀ ਇਹੋ ਜਿਹੀ ਜਿਹੜੀ ਹੋਬੀਜ਼ ਨੇ
0: ਬਿਲਕੁਲ
1: ਫਿਰ ਪ੍ਰੋਡਕਟਿਵ ਹੋਬੀਜ਼ ਆ ਜਾਂਦੀਆਂ ਨੇ ਉਹ ਪ੍ਰੋਡਕਟਿਵ ਹੋਬੀਜ਼ ਕੀ ਆ ਵੀ ਨਾਲੇ ਪੁੰਨ ਨਾਲੇ ਫੜੀਆਂ ਬੰਦਾ ਕਹਿੰਦਾ ਮੈਨੂੰ ਤਾਂ ਜੀ ਫਲ ਉਗਾਉਣ ਦਾ ਸ਼ੌਂਕ ਆ ਗਿਆ ਮੈਂ ਤਾਂ ਗਾਰਡਨਿੰਗ ਦਾ ਸ਼ੌਂਕ ਕਰ ਰਿਹਾ ਜੀ ਮੈਨੂੰ ਕੁਕਿੰਗ ਦਾ ਸ਼ੌਂਕ ਹੋ ਗਿਆ ਜੀ ਮੈਂ ਹੁਣ ਜਿਹੜੀ ਹੈ ਡੂ ਇਟ ਯੂਅਰ ਸੈਲਫ ਵਾਲਾ ਜਿਹੜਾ ਸੈਟਅਪ ਹੁੰਦਾ ਡੀ ਆਈ ਵਾਈ ਉਹ ਮੈਂ ਆਪ ਬਣਾ ਕੇ ਦੇਖਣੀਆਂ ਚੀਜ਼ਾਂ ਉਹ ਪ੍ਰੋਡਕਟਿਵ ਆ
0: ਬਿਲਕੁਲ
1: ਤੇ ਉਹਦੇ ਚ ਚੀਜ਼ਾਂ ਬੰਦਾ ਪ੍ਰੋਡਿਊਸ ਵੀ ਕਰ ਰਿਹਾ ਇੱਕ ਤਾਂ ਹੋਬੀ ਹੋ ਗਈ ਦੂਜਾ ਇਹ ਜਿਹੜੀ ਹੋਬੀ ਆ ਖਾਸ ਤੌਰ ਤੇ ਇਹ ਅੱਗੇ ਜਾ ਕੇ ਇਨਕਮ ਦਾ ਸੋਰਸ ਵੀ ਬਣ ਸਕਦੀ
0: ਬਣ ਜਾਂਦੀ ਹੈ ਜੀ ਬਿਲਕੁਲ ਬਣਦੀ ਹੈ ਬਾਗਬਾਨੀ ਦਾ ਜੀ
1: ਤੇ ਇੰਜ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਹੋਬੀਜ਼ ਆ ਭਾਰਤ ਸਾਹਿਬ ਸਾਡੀ ਜ਼ਿੰਦਗੀ ਨੂੰ ਇੰਨਾ ਖੂਬਸੂਰਤ ਇੰਨਾ ਕਮਾਲ ਦਾ ਬਣਾ ਦਿੰਦੀਆਂ ਨੇ ਕਿ ਇਹਨਾਂ ਤੋਂ ਬਿਨਾਂ ਤੇ ਸੋਚਣਾ ਹੀ ਬੜਾ ਮੁਸ਼ਕਿਲ ਹੋ ਜਾਂਦਾ
0: ਜੀ ਮੇਰੀ ਵਾਲੀ ਦੇਖੋ ਆਪਣੇ ਸ਼ਮੀ ਜੀ ਤੁਸੀਂ ਆ ਬਾਗਬਾਨੀ ਦੀ ਗੱਲ ਕੀਤੀ ਹੈ ਉਹ ਘਰੇ ਹੀ ਆਪ ਹੀ ਚਲੋ ਸ਼ੌਂਕ ਹੀ ਆ ਉਹਨਾਂ ਨੂੰ ਬਹੁਤ ਆ ਸ਼ੌਂਕ ਤੇ ਮਨੀ ਪਲਾਂਟ ਹੀ ਕਹਿ ਲੋ ਕਿ ਆਪਾਂ ਨੂੰ ਤਾਂ ਇੱਕ ਮਨੀ ਪਲਾਂਟ ਦਾ ਪਤਾ ਹੋਊਗਾ ਵੀ ਆ ਮਨੀ ਪਲਾਂਟ ਹੈ ਸਾਰਿਆਂ ਨੂੰ ਇੱਕ ਮਨੀ ਪਲਾਂਟ ਹੀ ਕਹੀ ਜਾਂਦੇ ਆ ਤਾਂ ਉਹ ਭਾਂਤ ਭਾਂਤ ਦੇ ਮਨੀ ਪਲਾਂਟ ਜੀ ਤੇ ਹੈਗੇ ਨੇ ਜੀ ਇੱਥੇ ਚਲੋ ਪਤਾ ਲੱਗਦਾ ਜਦੋਂ ਦੇਖਦੇ ਆ ਤੇ ਖਾਦਾਂ ਵਗੈਰਾ ਹੋ ਗਈਆਂ ਗੰਡੋਇਆਂ ਦੀਆਂ ਵੇਸਟੇਜ ਤੋਂ ਇੱਕ ਐਕਸਪੈਰੀਮੈਂਟ ਕਹਿ ਲੋ ਕਿ ਉਹਨੇ ਐਕਸਪੈਰੀਮੈਂਟ ਦਾ ਮੈਨੂੰ ਲੱਗਦਾ ਕਈ ਵਾਰੀ ਪੰਜਾਬ ਚ ਜਾਂ ਖੇਤੀਬਾੜੀ ਵਾਲੇ ਨਹੀਂ ਕਰਦੇ ਜਿੰਨੇ ਸਾਡੇ ਵਾਲੀ ਘਰ ਬੈਠੇ ਕਰੀ ਜਾਂਦੀ ਹੈ ਜੀ
1: ਵਾਹ ਵਾਹ ਜੀ ਵਾਹ ਕਿਆ ਬਾਤਾਂ
0: ਕਿਸੇ ਪੌਦੇ ਨੂੰ ਜੜਾਂ ਲੋੜੀਆਂ ਨੇ ਜੀ ਆਪੇ ਹੀ ਉਹ ਕਟਿੰਗ ਕਰਕੇ ਟ੍ਰਿਮ ਕਰਕੇ ਵੱਡੇ ਬੂਟੇ ਤੋਂ ਉਹਦੇ ਵਿੱਚ ਪਾਣੀ ਦੇ ਵਿੱਚ ਪਾ ਦਿੰਦੀ ਹੈ ਉਹ ਹਫ਼ਤੇ ਦੋ ਹਫ਼ਤੇ ਬਾਅਦ ਉਹਦੀਆਂ ਜੜਾਂ ਨਿਕਲ ਜਾਂਦੀਆਂ ਨੇ ਉਹ ਬੂਟਾ ਬਣ ਜਾਂਦਾ ਮੁੜ ਕੇ ਜੀ
1: ਜੀ ਜੀ ਜੀ ਬਿਲਕੁਲ ਜੀ ਦੇਖੋ ਇੱਕ ਇਹ ਵੀ ਤਾਂ ਕ੍ਰੀਏਟੀਵਿਟੀ ਦਾ ਇੱਕ ਰੂਪ ਹੈ ਨਾ ਵੱਖਰਾ ਇੱਕ ਉਹਦਾ ਹੀ ਇੱਕ ਐਕਸਪੈਂਸ਼ਨ ਹੈ
0: ਜੀ
1: ਪਹਿਲਾਂ ਪਿਓ ਦਲਾ ਆਉਂਦੇ ਸੀ ਕਿ ਇਹਦੇ ਪਿੱਪਲ ਦੇ ਵਿੱਚ ਦੂਜਾ ਰੁੱਖ ਹੋ ਗਿਆ ਤੇ ਉਹ ਵੱਖਰੇ ਵੱਖਰੇ ਤ੍ਰਿਵੇਣੀਆਂ ਉਗਾ ਰਹੇ ਆ ਹੋਰ ਬੜਾ ਕੁਛ ਕਰ ਰਹੇ
0: ਕਲਮ ਕੱਟਦੇ ਸੀ ਸਾਰਾ ਕੁਛ ਕਰਦੇ
1: ਕਲਮ ਲਾਉਣੀ ਹੈ ਤੇ ਉਹ ਜਿੱਦਾਂ ਬੁੱਲੇ ਸ਼ਾਹ ਬਾਬਾ ਜੀ ਨੇ ਵੀ ਆਈ ਕਹਿ ਲੋ ਰੱਬ ਦੀ ਜਿਹੜੀ ਸੀਕਰੇਟ ਨੂੰ ਪਤਾ ਕਰ ਲਿਆ ਸੀਗਾ ਕਿ ਭਾਈ ਬੁੱਲਿਆ ਰੱਬ ਹਾਂਜੀ ਉਹ ਇੱਕ ਓਬਜ਼ਰਵ ਕੀਤਾ ਦੇਖੋ ਓਬਜ਼ਰਵ ਕਰਨਾ ਹੀ ਵੱਡੀ ਗੱਲ ਆ
0: ਜੀ
1: ਜਦੋਂ ਅਸੀਂ ਓਬਜ਼ਰਵ ਕਰਨਾ ਸ਼ੁਰੂ ਕਰ ਦਿੰਦੇ ਹਾਂ ਚੀਜ਼ਾਂ ਨੂੰ ਦੇਖਣਾ ਸ਼ੁਰੂ ਕਰਦੇ ਹਾਂ ਕਿ ਹਾਂ ਇਹ ਕਿਉਂ ਹੋ ਰਹੀ ਕਿਵੇਂ ਹੋ ਰਹੀ ਹੈ ਇਹਦੀ ਮੂਵਮੈਂਟ ਕੀ ਆ ਜਾਂ ਕੀ ਹੋ ਰਿਹਾ
0: ਜੀ
1: ਉਹ ਆਪਣੇ ਆਪ ਦੇ ਵਿੱਚ ਮਾਤ ਦੀ ਗੱਲ ਆ ਜਿਵੇਂ ਸਿਧਾਰਥ ਨਾਵਲ ਹੈ ਜਿਹੜਾ ਉਹਦਾ ਜਿਹੜਾ ਪਾਤਰ ਆ
0: ਜੀ
1: ਉਹ ਹਰ ਚੀਜ਼ ਨੂੰ ਕੋਸ਼ਿਸ਼ ਕਰਦਾ ਕਿ ਮੈਂ ਆਹ ਵੀ ਬਣ ਕੇ ਆਹ ਵੀ ਬਣ ਜਾ ਆਹ ਵੀ ਬਣ ਜਾ ਜਿਵੇਂ ਆਪਾਂ ਗੱਲ ਕਰਦੇ ਸੀ ਨਾ ਕਿ ਇਹ ਹੋਬੀ ਹੁੰਦੀ ਹੈ ਉਹ ਦੇਖੋ ਉਹ ਜਿਹੜਾ ਪਰਿਵਾਰਕ ਤੌਰ ਤੇ ਉਹਨੂੰ ਕੋਈ ਦਿੱਕਤ ਨੀ ਹੈ ਚੰਗੇ ਖਾਂਦੇ ਪੀਂਦੇ ਘਰ ਦਾ ਮੁੰਡਾ ਉਹਦੇ ਪਿਤਾ ਜੀ ਜਿਹੜੇ ਆ ਉਹ ਸਕਾਲਰ ਨੇ ਤੇ ਉਹ ਕਹਿੰਦਾ ਜੀ ਤੁਸੀਂ ਦੱਸੋ ਬਾਪੂ ਜੀ ਜੋ ਤੁਸੀਂ ਮੈਨੂੰ ਸਿਖਾਇਆ ਉਹ ਮੈਂ ਪੀ ਐਚ ਡੀ ਕਰ ਲਈ ਹੈ ਗੋਲਡ ਮੈਡਲ ਹੋ ਗਿਆ ਮੇਰਾ ਇਹ ਚ ਉਹ ਬਾਪੂ ਜੀ ਵੀ ਸੰਤੁਸ਼ਟ ਹੈ ਕਹਿੰਦਾ ਜੋ ਆਉਂਦਾ ਸੀ ਸਭ ਕੁਛ ਓਕੇ ਕਰ ਗਿਆ ਬੱਚਾ ਪਰ ਉਹ ਕਹਿੰਦਾ ਜੀ ਮੈਂ ਇੱਥੇ ਸੰਤੁਸ਼ਟ ਨਹੀਂ ਹੈਗਾ, ਜਿਹੜੇ ਮੇਰੇ ਸਵਾਲ ਕੁਛ ਹੈਗੇ ਆ ਖੜੇ ਆ ਸਵਾਲ, ਉਹ ਤੁਹਾਡੇ ਵਾਲਾ ਸੈਟਅਪ ਦੇ ਵਿੱਚ ਤਾਂ ਜਵਾਬ ਨਹੀਂ ਹੈਗਾ
0: ਜੀ।
1: ਬਾਪੂ ਕਹਿੰਦਾ ਇਹੀ ਕੁਛ ਹੈ, ਤੂੰ ਚੁੱਪ ਕਰਕੇ ਬਹਿ ਜਾ ਕੁਰਸੀ ਡਾ ਕੇ, ਕੁਛ ਨੀ ਹੁੰਦਾ, ਸਵਾਲ ਬਹੁਤੇ ਨੀ ਖਰੀਦ ਹੁੰਦੇ ਇੰਨੇ ਕੀ ਹੈ। ਕਹਿੰਦਾ ਨਾ ਜੀ ਬਾਬਾ ਜੀ ਐਂ ਤਾਂ ਨੀ ਹੋਣਾ
0: ਜੀ।
1: ਉਹ ਘਰੋਂ ਭੱਜ ਜਾਂਦਾ ਤੇ ਹੋਰ ਸਾਧਾਂ ਦੇ ਨਾਲ ਜਾ ਰਲਿਆ, ਉਹਨਾਂ ਦੀ ਪੀ ਐਚ ਡੀ ਕਰ ਲਈ ਉਹਨੇ, ਉਹ ਐ ਕਰਾ ਕੇ ਵਿਅਕਤੀ ਜੀਵਨ ਚ ਵੀ ਗਿਆ, ਬੜਾ ਕੁਛ ਕੀਤਾ। ਅਖੀਰ ਚ ਜਦੋਂ ਆਉਂਦਾ ਵਾਪਸ, ਜਿਹੜੇ ਮਲਾਹ ਕੋਲੋਂ ਘਰੋਂ ਭੱਜ ਕੇ ਨੱਠਿਆ ਸੀ, ਉਸੇ ਮਲਾਹ ਨੂੰ ਪੁੱਛਦਾ, ਕਹਿੰਦਾ ਭਰਾਵਾ ਤੂੰ ਇੱਥੇ ਬੈਠਾ ਜਦੋਂ ਦਾ ਮੈਂ ਆਇਆ
0: ਜੀ,
1: ਤੇ ਤੇਰੇ ਮਨ ਚ ਸਵਾਲ ਨੀ ਆਉਂਦੇ, ਤੂੰ ਮੇਰੇ ਤਾਂ ਬੜੇ ਆਉਂਦੇ ਆ, ਮੈਂ ਤਾਂ ਬੇਚੈਨ
0: ਜੀ,
1: ਨਾ ਮੈਨੂੰ ਆਉਂਦੇ ਆ, ਮੈਂ ਦਰਿਆ ਜਦੋਂ ਮੈਨੂੰ ਸਵਾਲ ਕੋਈ ਆਉਂਦਾ ਕੋਈ ਜਾਣਨਾ ਚਾਹੁੰਦਾ, ਮੈਂ ਦਰਿਆ ਨੂੰ ਪੁੱਛ ਲੈਂਦਾ। ਬੰਦਾ ਹੈਰਾਨ ਹੈ, ਕਹਿੰਦਾ ਦਰਿਆ ਨੂੰ ਵੀ ਕੋਈ ਪੁੱਛ ਸਕਦਾ ਹੈ, ਕੋਈ ਬੋਲਦਾ
0: ਜੀ।
1: ਇਹ ਬੜਾ ਇੱਕ ਜਬਰਦਸਤ ਇੱਥੇ ਸੰਵਾਦ ਆਉਂਦਾ, ਕਹਿੰਦਾ ਜੀ ਭਾਈ ਸਾਹਿਬ ਕੁਦਰਤ ਦੀ ਹਰ ਚੀਜ਼ ਬੋਲਦੀ ਹੈ, ਬੰਦਿਆ ਉਹਨੂੰ ਸਮਝਣ ਵਾਲਾ ਚਾਹੀਦਾ।
0: ਬਿਲਕੁਲ ਹੈ ਜੀ,
1: ਹਰ ਚੀਜ਼ ਘਾਹ ਦਾ ਤਿਣਕਾ ਵੀ ਬੋਲਦਾ।
0: ਬਿਲਕੁਲ ਹੈ ਜੀ, ਜਿੰਨੀਆਂ ਵੀ ਇੱਥੇ ਕਹਿ ਲੋ ਕਿ ਦੁਨੀਆਂ ਦੇ ਵਿੱਚ ਕੁਦਰਤੀ ਤੌਰ ਤੇ ਕਹਿ ਲੋ ਜਾਂ ਮਨੁੱਖੀ ਤੌਰ ਦੇ ਉੱਤੇ ਜੋ ਵੀ ਚੀਜ਼ਾਂ ਬਣੀਆਂ ਨੇ ਜਾਂ ਬਣਾਈਆਂ ਗਈਆਂ ਨੇ ਜਾਂ ਆਪ ਕੁਦਰਤੀ ਤੌਰ ਦੇ ਉੱਤੇ ਉੱਗੀਆਂ ਨੇ, ਕਈ ਵਾਰੀ ਹੈਰਾਨ ਰਹਿ ਜਾਂਦਾ ਸ਼ਮੀ ਜੀ ਜਦੋਂ ਪੜ੍ਹਨ ਲੱਗੀਦਾ, ਜਾਂ ਕੁਝ ਕੀੜੇ ਨੇ ਵਰਮ ਹੀ ਕਹਿ ਲੋ ਜਿਹੜੇ ਆਪਣੇ ਆਹ ਗੰਡੋਏ ਕਹਿ ਲੈਂਦੇ ਆਪਾਂ, ਤਾਂ ਕਈ ਵਾਰੀ ਚਲੋ ਕੋਸ਼ਿਸ਼ ਹੁੰਦੀ ਆ ਕੁਝ ਨਾ ਕੁਝ ਦੇਖੀਏ ਇਹਨਾਂ ਦੇ ਬਾਰੇ ਜਾਂ ਖਾਸੀਅਤ ਦੇਖੀਏ। ਕੁਝ ਐਸੇ ਜਿਹੜੀਆਂ ਤਿਤਲੀਆਂ ਵਰਗੇ ਲੱਗਦੇ, ਤਿਤਲੀਆਂ ਹੈਗੀਆਂ ਨੇ ਕਿ ਉਹ ਜਿੱਦਾਂ ਆਪਾਂ ਸੋਟੀ ਛਿਟੀਆਂ ਨੂੰ ਤੋੜ ਦੇਈਦਾ ਨਾ ਛੋਟਾ ਛੋਟਾ, ਤਾਂ ਉਹ ਇੱਦਾਂ ਹੀ ਲੱਗਦੀਆਂ ਨੇ ਕਿ ਮਤਲਬ ਕਿ ਛਿਟੀਆਂ ਜਿਹੜੀਆਂ ਟੁਕੜੇ ਜਾਂ ਪੀਸ ਤੁਰੀ ਇੰਚ ਇੰਚ ਦੇ ਮਤਲਬ ਕਿ ਹੱਥ ਚ ਫੜੇ ਹੋਏ ਆ, ਹੱਥ ਤੇ ਰੱਖੇ ਹੋਏ ਆ, ਪਰ ਅਸਲ ਦੇ ਵਿੱਚ ਉਦਾਂ ਦੇ ਜਿਹੜੇ ਜੀਵ ਜੰਤੂ ਵੀ ਇਸ ਕੁਦਰਤ ਨੇ ਜਿਹੜੇ ਬਣਾਏ ਹੋਏ ਨੇ, ਪਤਾ ਹੀ ਨਹੀਂ ਲੱਗਦਾ ਕਿ ਇਹ ਛਿਟੀਆਂ ਨੇ ਕਿ ਸੱਚੀ ਕੋਈ ਜੀਵ ਤੁਰਿਆ ਫਿਰਦਾ ਜੀ ਉਹਦੇ ਉੱਤੇ, ਤੇ ਉਹਨਾਂ ਦਾ ਭੁਲੇਖਾ ਹੀ ਪੈਂਦਾ। ਤੇ ਜਦੋਂ
1: ਪਰੇ
0: ਅੱਜ ਮੈਂ ਪੜ੍ਹ ਰਿਹਾ ਸੀ ਸੱਪਾਂ ਦੇ ਬਾਰੇ, ਸੱਪਾਂ ਦੇ ਪੈਰ ਹੁੰਦੇ ਸੀ ਜੀ ਪਹਿਲਾਂ, ਦੱਸੋ
1: ਇਹਨਾਂ ਨੂੰ ਫਿਰ ਆਪਣੇ ਆਪਣੇ ਸਾਈਜ਼ ਦੇ ਬੂਟ ਨਹੀਂ ਮਿਲੇ ਲੱਗਦਾ,
0: ਉਹ ਆਪਣੇ ਪੈਰ ਹੀ ਛੱਡ ਗਏ ਜੀ, ਦੇਖ ਲੋ ਹੌਲੀ ਹੌਲੀ ਜਮਾਨੇ ਦੇ ਨਾਲ। ਬਿਲਕੁਲ, ਉਡਨੇ ਸੱਪ ਬਣ ਗਏ ਨਾ ਜੀ,
1: ਕਿਆ ਪਤਾ ਵਾਜੂ ਆ
0: ਜੀ।
1: ਉਹ ਡਾਰਵਿਨ ਸਾਹਿਬ ਨੇ ਤਾਂ ਹੀ ਜਿਹੜਾ ਐਵੋਲੂਸ਼ਨ ਦੀ ਥਿਊਰੀ ਦੇ ਉੱਤੇ ਤਾਂ ਹੀ ਉਹ ਜਦੋਂ ਖੋਜ ਕੀਤੀ, ਉਹਨੇ ਦੇਖਿਆ ਵੀ ਜਿਹੜੀ ਚੀਜ਼ ਬੰਦਾ ਯੂਜ ਨਹੀਂ ਕਰ ਰਿਹਾ ਉਹ ਤਾਂ ਲੁਪਤ ਹੋ ਜਾਣੀ ਹੈ। ਪੂੰਛ ਬੰਦੇ ਨੇ ਪਤਨੀ ਜੀ ਨੂੰ ਬੰਦ ਕਰਤੀ ਤੇ ਉਹ ਪੂੰਛ ਗਾਇਬ ਹੀ ਹੋ ਗਈ ਜੀ,
0: ਕਹਿੰਦੇ
1: ਕਾਫੀ ਸਾਲ ਲੱਗੇ ਚਲੋ ਗਾਇਬ ਹੋਣ ਚ ਵੀ, ਪਰ ਹੋ ਗਈ ਗਾਇਬ ਜੀ। ਇਹ ਨਾ ਹੋਏ ਕਿ ਬੰਦਾ ਆਪਣੇ ਦਿਮਾਗ ਤੋਂ ਕੰਮ ਲੈਣਾ ਬੰਦ ਕਰ ਦੇ, ਇਹ ਨਾ ਕਿਤੇ ਗਾਇਬ ਹੋ ਜੇ, ਤੇ ਉਹ ਵੀ ਜਰੂਰੀ ਹੈ ਕਿ ਚੱਲਦਾ ਰਹੇ।
0: ਬਿਲਕੁਲ, ਹੋਬੀਸ ਤਾਂ ਦੇਖੋ ਜਿੱਦਾਂ ਦੀਆਂ ਵੀ ਜਿੱਦਣ ਨੂੰ ਵੀ ਚਲੇ ਜਾਈਏ ਮਨ ਲੱਗ ਜਾਵੇ, ਪੰਛੀਆਂ ਦੀ ਗੱਲ ਕਰ ਲਓ, ਉਹ ਭਾਂਤ ਭਾਂਤ ਦੀਆਂ ਉਹਨਾਂ ਦੀਆਂ ਪ੍ਰਜਾਤੀਆਂ ਨੇ, ਉਹਨਾਂ ਦੇ ਜਾਣਦੇ ਆ ਜਦੋਂ, ਤੇ ਇੱਦਾਂ ਮਿਊਜ਼ਿਕ ਦੀ ਦੁਨੀਆਂ ਦੇ ਵਿੱਚ ਆਪਣਾ ਹੀ ਇੱਕ ਵੱਖਰਾ ਹੀ ਜਿਹੜੀ ਉਹਦੇ ਵਿੱਚ ਰੂਹਾਨੀਅਤ ਕਹਿ ਲਓ, ਤੇ ਬੱਚੇ ਹੁਣ ਇੱਥੇ ਬੈਠੇ ਜਿਹੜੇ ਆਪ ਹੀ ਚਲੋ ਸਿੱਖੀ ਜਾਂਦੇ ਆ ਘਰਾਂ ਦੇ ਵਿੱਚ ਬੈਠੇ ਮਿਊਜ਼ਿਕ ਕਹਿ ਲਓ, ਜਾਂ ਯੂਟਿਊਬ ਨੇ ਇੱਦਾਂ ਦੀ ਇੰਟਰਨੈਟ ਨੇ ਦੁਨੀਆਂ ਦੇ ਵਿੱਚ ਸਾਰਾ ਕੁਝ ਬਦਲ ਕੇ ਰੱਖ ਦਿੱਤਾ। ਨਹੀਂ ਤਾਂ ਪਹਿਲਾਂ ਕਲਾਸਾਂ ਲਾਉਣ ਜਾਣਾ ਪੈਂਦਾ ਸੀ, ਨਹੀਂ ਤਾਂ ਕਿਸੇ ਨੂੰ ਪਹਿਲਾਂ ਗੁਰੂ ਵੀ ਧਾਰਨਾ ਪੈਂਦਾ ਸੀ, ਪਰ ਅੱਜ ਜਿਹੜੇ ਕਹਿ ਲਓ ਕਿ ਚੰਗੇ ਜ਼ਹੀਨ ਦਿਮਾਗ ਲੋਕ ਨੇ ਜੀ, ਉਹ ਘਰਾਂ ਦੇ ਵਿੱਚ ਬੈਠੇ, ਚਾਹੇ ਉਹ ਕੁਕਿੰਗ ਵੀ ਕਹਿ ਲਓ ਜਾਂ ਬਹੁਤ ਸਾਰੇ ਕੋਰੋਨਾ ਦੇ ਸਮੇਂ ਦੇ ਵਿੱਚ ਵੀ ਆਪਣੀਆਂ ਹੋਬੀਜ਼ ਕਹਿ ਲਓ ਇਹਨਾਂ ਮੁਲਕਾਂ ਦੇ ਵਿੱਚ, ਯੂਰੋਪੀਅਨ ਮੁਲਕਾਂ ਚ ਉਸ ਸਮੇਂ ਦੇ ਵਿੱਚ ਲੋਕਾਂ ਨੇ ਬੜੇ ਵੱਡੇ ਪੱਧਰ ਦੇ ਉੱਤੇ ਬਾਗਬਾਨੀ ਸ਼ੁਰੂ ਕੀਤੀ। ਇੱਥੇ ਪਾਣੀ ਵਾਲੇ ਡਰੰਮ ਜਿਹੜੇ ਸੀ ਉਹ ਖਤਮ ਹੋ ਗਏ ਸਟੋਰਾਂ ਤੋਂ, ਤੇ ਫੁੱਲ ਬੂਟੇ ਜਿਹੜੀਆਂ ਸੀਗੀਆਂ ਉਹ ਜਿੰਨਾ ਕੁ ਸਟਾਕ ਮੰਗਾਇਆ ਹੁੰਦਾ ਪਤਾ ਕਿ ਸੀਜ਼ਨ ਚ ਇੰਨਾ ਲੱਗਣਾ ਆ, ਪਰ ਉਹ ਦੁੱਗਣਾ ਚੁੱਗਣਾ ਹੋ ਗਿਆ ਜੀ, ਤੇ ਉਹ ਚੀਜ਼ਾਂ ਮੁੱਕਣ ਲੱਗ ਗਈਆਂ। ਫਿਰ ਲੋਕਾਂ ਨੇ ਫ੍ਰੀ ਟਾਈਮ ਦੇ ਵਿੱਚ ਆਪਣੀਆਂ ਜੋ ਹੋਬੀਜ਼ ਸੀਗੀਆਂ ਆਪਣੇ ਮਨ ਦੀਆਂ ਜਿਹੜੀਆਂ ਨੇ ਉਹ ਪੁਗਾਈਆਂ ਨੇ ਜੀ, ਆ ਬੱਲੇ ਸ਼ੌਂਕ ਪੁਗਾ ਲਏ ਫਿਰ।
1: ਪਰ ਸਭ ਜੇ ਆਪਾਂ ਫੈਕਟ ਦੇਖੀਏ ਨਾ, ਜਾਂ ਜਿਹੜੀ ਸਰਚ ਬੇਸਡ ਜੇ ਕੋਈ ਗੱਲ ਕਰੀਏ
0: ਜੀ,
1: ਤਾਂ ਉਹ ਕਈ ਇੰਟਰਸਟਿੰਗ ਚੀਜ਼ਾਂ ਸਾਹਮਣੇ ਆਉਂਦੀਆਂ ਨੇ। ਇੱਕ ਤਾਂ ਇਹ ਡਾਟਾ ਸਾਹਮਣੇ ਆਉਂਦਾ ਹੈ ਕਿ ਜਿਹੜੀ ਹੋਬੀਜ਼ ਨੇ, ਸ਼ੌਂਕ ਨੇ, ਜਿਹੜੇ ਬੰਦੇ ਸ਼ੌਂਕ ਰੱਖਦੇ ਕੋਈ ਨਾ ਕੋਈ, ਕੋਈ ਹੋ ਸਕਦਾ ਉਹਨਾਂ ਦਾ, ਜਿਵੇਂ ਆਪਾਂ ਉੱਪਰ ਗੱਲ ਕੀਤੀ ਬੜੀ ਤਰ੍ਹਾਂ ਦੇ ਸ਼ੌਂਕ ਨੇ
0: ਜੀ,
1: ਤਾਂ ਇਹ ਜਿਹੜੇ ਹੈ ਨਾ ਸਾਡੇ ਸਟ੍ਰੈਸ ਨੂੰ ਲਗਭਗ 34% ਜਿਹੜਾ ਹੈ ਉਹ ਘਟਾ ਦਿੰਦੇ ਆ।
0: ਬਿਲਕੁਲ,
1: 34% ਇਹ ਬਹੁਤ ਹੈ, ਮਤਲਬ ਵੱਡਾ ਇੱਕ ਕਹਿ ਲੋ ਵੀ ਡਾਟਾ ਕਹਿ ਲੋ
0: ਜੀ।
1: ਫਿਰ ਦੂਜਾ ਐ ਦੇਖ ਲੋ ਵੀ ਇਹ ਵੀ ਇੱਕ ਫੈਕਟ ਆ ਕਿ ਜਿਹੜੇ ਬੰਦਿਆਂ ਦੇ ਕੋਲ ਕੁਛ ਹੋਬੀਜ਼ ਨੇ, ਸ਼ੌਕ ਨੇ, ਕੋਈ ਟਿਕਟ ਇਕੱਠੀ ਕਰ ਰਿਹਾ, ਕੁਛ ਕਈਆਂ ਨੂੰ ਨੌ ਵਧਾਉਣ ਦਾ ਸ਼ੌਕ ਹੈ, ਬੰਦਾ ਅਲੱਗ ਅਲੱਗ ਹਰੇਕ ਦੀ ਆਪਣੀ ਸ਼ੌਕ ਬੱਲੇ
0: ਜੀ,
1: ਤੇ ਉਹ ਚਲੋ, ਪਰ ਜੇ ਕਿਸੇ ਨੂੰ ਕੋਈ ਵੀ ਸ਼ੌਕ ਆ
0: ਜੀ,
1: ਉਹ ਬੰਦਾ ਡਿਪਰੈਸ਼ਨ ਦਾ ਸ਼ਿਕਾਰ ਨਹੀਂ ਹੁੰਦਾ
0: ਜੀ,
1: ਉਹਦੇ ਚ ਬਹੁਤ ਘੱਟ ਚਾਂਸ ਹੈ ਕਿ ਉਹ ਬੰਦਾ ਡਿਪਰੈਸ਼ਨ ਚ ਚਲਾ ਜਾਏ, ਕਿਉਂਕਿ ਉਹਦੇ ਕੋਲ ਇੱਕ ਆਪਣੀ ਭਾਵਨਾ ਨੂੰ ਪ੍ਰਗਟ ਕਰਨ ਲਈ ਡਿਪਰੈਸ਼ਨ ਵਾਸਤੇ ਇੱਕ ਜਗ੍ਹਾ ਰੱਖੀ ਹੋਈ ਉਹਨਾਂ ਨੇ।
0: ਨਾਲੇ ਇਹ ਚੀਜ਼ਾਂ ਤਾਂ ਸ਼ਮੀ ਜੀ ਸਿੱਧ ਵੀ ਹੋ ਚੁੱਕੀਆਂ ਨੇ, ਜੇ ਵਿਗਿਆਨੀ ਤੌਰ ਦੇ ਉੱਤੇ ਵੀ ਦੇਖਿਆ ਜਾਵੇ ਨਾ, ਚਾਹੇ ਤੁਸੀਂ ਆਪਾਂ ਬੂਟਿਆਂ ਦੀ ਪੌਦਿਆਂ ਦੀ ਗੱਲ ਕਰਦੇ ਆ ਜਾਂ ਦਰਖਤਾਂ ਦੀ ਗੱਲ ਕਰਦੇ ਆ, ਦਰਖਤ ਜਿਹੜੇ ਨੇ ਆਪਣੀ ਛਾਂ ਦੇ ਥੱਲੇ ਛੋਟੇ ਬੂਟਿਆਂ ਨੂੰ ਪਾਲਦੇ ਆ, ਉਹਨਾਂ ਦੀਆਂ ਜੜਾਂ ਜਿਹੜੀਆਂ ਨੇ ਉਹ ਬ੍ਰੇਨ ਮੰਨੇ ਜਾਂਦੀ ਆ, ਉਹ ਪਾਣੀ ਦੀ ਭਾਲ ਦੇ ਵਿੱਚ ਆਪੇ ਹੀ ਉਧਰ ਨੂੰ ਤੁਰ ਪੈਂਦੀਆਂ ਜਿੱਧਰ ਪਾਣੀ ਹੁੰਦਾ ਹੈ। ਤੇ ਇਸੇ ਤਰ੍ਹਾਂ ਜਿਹੜੇ ਉਹਨਾਂ ਦੇ ਵਿੱਚ ਵੀ ਚਲੋ ਬੋਲਦੇ ਨਹੀਂ ਹੈ ਪਰ ਉਹ ਤੁਹਾਨੂੰ ਮਹਿਸੂਸ ਕਰ ਸਕਦੇ ਆ ਸਾਰੀਆਂ, ਉਹ ਜੀਂਦੇ ਜਾਗਦੇ ਆ। ਤੇ ਇਸੇ ਤਰ੍ਹਾਂ ਜਿਹੜੇ ਪੈਟ ਨੇ ਉਹ ਤੁਹਾਡੀ ਕਹਿ ਸਕਦੇ ਆ ਕਿ ਜਿਵੇਂ ਮਨੋਵਿਗਿਆਨ ਦੀ ਤੁਸੀਂ ਗੱਲ ਕੀਤੀ ਹੈ, ਉਹ ਤੁਹਾਡੀ ਸਟ੍ਰੈਸ ਨੂੰ ਪਹਿਲਾਂ ਹੀ ਫੀਲ ਕਰ ਲੈਂਦੇ ਆ, ਜੇ ਤੁਸੀਂ ਮਤਲਬ ਕਿ ਸੀਰੀਅਸ ਬੈਠੇ ਹੋ ਜਾਂ ਸੈਡਨੈਸ ਦੇ ਵਿੱਚ ਬੈਠੇ ਹੋ ਜਾਂ ਤੁਸੀਂ ਟਾਈਮ ਦੇ ਉੱਤੇ ਘਰ ਦੇ ਵਿੱਚ ਨਹੀਂ ਆਏ ਹੋ, ਤੇ ਉਹ ਜਿਹੜੇ ਨੇ ਡੌਗ ਨੇ ਜਾਂ ਬਿੱਲੀਆਂ ਨੇ ਜਾਂ ਉਹ ਜਿਹੜੇ ਉਹ ਤੁਹਾਨੂੰ ਪਹਿਲਾਂ ਮਹਿਸੂਸ ਕਰਨ ਲੱਗ ਜਾਂਦੇ ਆ, ਜੇ ਉਹਨਾਂ ਨੂੰ ਕਿਲੋ 2 ਕਿਲੋਮੀਟਰ ਤੱਕ ਦੀ ਪਹਿਲਾਂ ਸਮੈਲ ਆ ਜਾਂਦੀ ਹੈ ਕਿ ਭਾਈ ਉਹ ਘਰ ਆ ਰਹੇ ਨੇ, ਤੇ ਉਹ ਕਿਤੇ ਨਾ ਕਿਤੇ ਜਦੋਂ ਕੋਲ ਆ ਕੇ ਬਹਿੰਦੇ ਨੇ ਇੱਕ ਤਰ੍ਹਾਂ ਦਾ ਉਹ ਕੱਲਾ ਬੰਦਾ ਵੀ ਜਦੋਂ ਕੋਲ ਆ ਕੇ ਬਹਿੰਦੇ ਆ ਵੈਲਕਮ ਕਰਦੇ ਆ ਤੁਹਾਡਾ, ਤੇ ਚਾਹੇ ਜਿੰਨਾ ਮਰਜ਼ੀ ਤੁਸੀਂ ਖਿਜੇ ਆਏ ਹੋਵੋ ਜਾਂ ਲੜ ਕੇ ਆਏ ਹੋਵੋ ਕਿਸੇ ਦੇ ਨਾਲ ਕੰਮ ਦੇ ਉੱਤੇ ਜੌਬ ਦੇ ਉੱਤੇ ਕਿੱਦਾਂ ਵੀ ਹੈ ਤੁਹਾਡਾ ਮੂਡ ਆ, ਤੇ ਉਹ ਕਈ ਵਾਰੀ ਏਦਾਂ ਦਾ ਤੁਹਾਨੂੰ ਮਹਿਸੂਸ ਕਰਾਉਂਦੇ ਨੇ ਕਿ ਮੁਸਕਾਨ ਆ ਜਾਂਦੀ ਹੈ ਜੀ ਚਿਹਰੇ ਦੇ ਉੱਤੇ ਕਿ ਮੇਰੀ ਟੇਕ ਕੇਅਰ ਕਰਨ ਵਾਲਾ ਜਾਂ ਮੈਨੂੰ ਕੋਈ ਉਡੀਕਣ ਵਾਲਾ ਹੈਗਾ ਆ ਜੀ।
1: ਕੋਈ ਸ਼ੱਕ ਨਹੀਂ ਜੀ, ਤੁਸੀਂ ਦੇਖੋ ਨਾ ਇੱਕ ਹੋਬੀ ਹੈਗੀ ਆ ਬਰਡ ਵਾਚਿੰਗ, ਪੰਛੀਆਂ ਨੂੰ ਦੇਖਣਾ,
0: ਬਿਲਕੁਲ
1: ਜਿਵੇਂ ਤੁਸੀਂ ਪੈਟਸ ਦੀ ਗੱਲ ਕੀਤੀ। ਮੈਂ ਇਹ ਦੇਖਿਆ ਕਿ ਇਹ ਇੰਨੀ ਕਮਾਲ ਦੀ ਹੋਬੀ ਹੈ, ਕਈ ਬੰਦੇ ਬਹਿ ਜਾਂਦੇ ਆ ਦਰਖਤਾਂ ਦੇ ਬਹਿ ਗਏ ਕਿ ਬਸ ਉਹਨਾਂ ਨੇ ਦੇਖਣਾ ਵੀ ਉੱਤੇ, ਕਿਉਂਕਿ ਦਰਖਤਾਂ ਦੀ ਜਿਹੜੀ ਕੈਵਿਟੀਜ਼ ਨੇ ਉਹ ਚਾਲਣੇ ਪਾਲਦੇ ਆ ਜਿਹੜੇ ਪੰਛੀ ਆ, ਸੇਫ ਸਮਝਦੇ ਉਹਨਾਂ ਨੂੰ,
0: ਬਿਲਕੁਲ।
1: ਹੁਣ ਮੰਨ ਲਓ ਤੋਤਿਆਂ ਦੀ ਇੱਕ ਕਲੋਨੀ ਹੈ ਤੇ ਉਹ ਆਪਣੀ ਉਹਨਾਂ ਨੇ ਆਲਣੇ ਪਾ ਕੇ ਬੈਠੇ ਹੋਏ ਆ, ਫੈਮਿਲੀ ਉਹਨਾਂ ਨੇ ਉੱਥੇ ਰੱਖੀ ਆ, ਤੇ ਉਹ ਜਿਹੜੀ ਇੰਡੀਅਨ ਮੈਨਾ ਆਉਂਦੀ ਆ ਜਿਹੜੇ ਉਹ ਬੜੇ ਸ਼ਰਾਰਤੀ ਬੰਦੇ ਆ, ਉਹ ਪੀਲੀ ਚੁੰਝ ਵਾਲੇ,
0: ਬਿਲਕੁਲ,
1: ਜਿਹਨਾਂ ਬਾਰੇ ਬੜਾ ਮਸ਼ਹੂਰ ਹੈ ਕਿ ਉਹ ਬੜੇ ਝੂਰਦੇ ਜੀ, ਉਹ ਮੋਰ ਕੋਲੋਂ ਲੈ ਕੇ ਅਸੀਂ ਪੈਰ ਆਪਣੇ ਉਧਾਰੇ ਜੀ,
0: ਚਲੋ
1: ਕਹਾਣੀ, ਹਾਂਜੀ ਹਾਂਜੀ, ਤੇ ਉਹ ਬਕਾਇਦਾ ਪੰਗੇ ਲੈਂਦੇ ਉਹਨਾਂ ਨਾਲ ਤੋਤਿਆਂ ਨਾਲ, ਤੇ ਤੋਤੇ ਰਾਖੀ ਕਰਦੇ ਆ ਉਹਨਾਂ ਨੂੰ ਦੇਖੋ
0: ਜੀ।
1: ਤੇ ਅੱਛਾ ਇਹ ਇਹਨਾਂ ਦੀ ਹਰੇਕ ਜਿਹੜੀ ਜਦੋਂ ਅਸੀਂ ਓਬਜ਼ਰਵ ਕਰਾਂਗੇ, ਜਦੋਂ ਇਹਦਾ ਸਾਡਾ ਸ਼ੌਕ ਪੈਦਾ ਹੋ ਗਿਆ ਕਿ ਆਪਾਂ ਐਨੀਮਲ ਕਿੰਗਡਮ ਦੇ ਵਿੱਚ ਝਾਤੀ ਮਾਰਨੀ ਆ, ਦੇਖਦੇ ਆ ਵੀ ਕਿਵੇਂ ਰਹਿੰਦੇ ਆ, ਗ੍ਰਹਿਣ ਸਹਿਣ ਕੀ ਹੈ ਵੀ ਉਹ
0: ਜੀ,
1: ਤੁਸੀਂ ਜੇ ਕੰਨੀਆਂ ਕੀੜੀਆਂ ਨੂੰ ਦੇਖਣਾ ਸ਼ੁਰੂ ਕਰ ਦੋ ਤਾਂ ਇਹਨਾਂ ਨੂੰ ਦੇਖ ਕੇ ਹੈਰਾਨ ਹੋ ਜਾਂਗੇ ਕਿ ਇਹਨਾਂ ਦਾ ਜਿਹੜਾ ਸਮਾਜਿਕ ਨੈਟਵਰਕ ਆ ਇਹ ਸਾਡੇ ਤੋਂ ਵੀ ਸਟਰੋਂਗ ਆ,
0: ਜੀਪੀਐਸ ਪੂਰਾ,
1: ਇਹਨਾਂ ਦੇ ਵੀ
0: ਹੋਣ ਤੋਂ ਪਹਿਲਾਂ
1: ਪੂਰਾ ਜੀਪੀਐਸ ਆ ਔਰ ਹਰ ਚੀਜ਼ ਆ
0: ਜੀ।
1: ਪਰ ਉਹ ਬੰਦੇ ਦੀ ਗੱਲ ਉਹੀ ਆ ਜਾਂਦੀ ਹੈ ਨਾ ਕਿ ਕੀੜੀਆਂ, ਮੰਨ ਲਓ ਕੀੜੀਆਂ ਦੀ ਦੁਨੀਆਂ ਦੇ ਵਿੱਚ ਕੋਈ ਕੀੜੀ ਆ, ਉਹਨੇ ਬੜੀਆਂ ਪ੍ਰਾਪਤੀਆਂ ਕਰ ਲਈਆਂ, ਕੋਈ ਪ੍ਰਧਾਨ ਮੰਤਰੀ ਬਣ ਗਈ, ਕੁਛ ਬਣ ਗਈ, ਤੇ ਬੰਦੇ ਦੇ ਸਾਹਮਣੇ ਤਾਂ ਕੁਛ ਵੀ ਨਹੀਂ ਆ ਉਹ,
0: ਬਿਲਕੁਲ,
1: ਬੰਦਾ ਕਹਿੰਦਾ ਸਾਨੂੰ ਕੀ ਲੈਣਾ ਦੇਣਾ, ਤੂੰ ਭਾਈ ਜੋ ਮਰਜ਼ੀ ਹੋਏ ਸਾਡੇ ਲਈ ਤਾਂ ਕੀੜੀ ਹੈ
0: ਜੀ।
1: ਤੋ ਪਰ ਉਹ ਆਪਣੀ ਦੁਨੀਆਂ ਵਿੱਚ ਗ੍ਰੇਟ ਹੋ ਸਕਦੀ ਆ, ਕੋਈ ਜਿਵੇਂ ਕੋਈ ਚੈਂਪੀਅਨ ਬਣ ਗਈ, ਕੁਛ ਬਣ ਗਿਆ, ਕਿਸੇ ਨੇ ਕੋਈ ਪ੍ਰਾਪਤੀ ਕਰ ਲਈ, ਉਹਨੇ ਆਪਣੀ ਦੁਨੀਆਂ ਚ ਕੀਤੀ ਆ
0: ਜੀ।
1: ਇਹ ਇਹ ਜਦੋਂ ਆਪਾਂ ਅਬਜ਼ਰਵ ਕਰਾਂਗੇ ਤਾਂ ਦਿਲਚਸਪੀ ਵੱਧ ਜਾਂਦੀ ਆ ਕਿ ਹਾਂ ਯਾਰ ਐਂ ਕਿਵੇਂ ਹੋ ਸਕਦਾ, ਬੜੀ ਬੜੀ ਇੰਟਰਸਟ ਜਿਹੜਾ ਪੈਦਾ ਹੁੰਦਾ। ਹੁਣ ਤੁਸੀਂ ਦੇਖੋ ਜਿਹੜਾ ਬੰਦਾ 2 ਘੰਟੇ ਜਾਂ ਕੁਛ ਭਾਵੇਂ ਅੱਧਾ ਘੰਟਾ ਹੀ ਲਾਏ ਰੋਜ਼ ਮੋਬਾਈਲ ਤੇ ਲਾ ਰਿਹਾ, ਹਾਲਾਂਕਿ ਮੋਬਾਈਲ ਫੋਨ ਤੇ ਸਾਡਾ ਸਟ੍ਰੈਸ ਇੰਨਾ ਜ਼ਿਆਦਾ, ਸਾਡਾ ਜਿਹੜਾ ਧਿਆਨ ਬਹੁਤ ਜ਼ਿਆਦਾ, ਸਾਡਾ ਫੋਕਸ ਦਾ ਕੇਂਦਰ ਹੀ,
0: ਬਿਲਕੁਲ,
1: ਅਸੀਂ ਨਾਲ ਦੇਖੇ ਟੱਬਰ ਦੇ ਬੰਦੇ ਨੂੰ ਭੁੱਲ ਜਾਂਦੇ ਹਾਂ ਪਰ ਫੋਨ ਨਹੀਂ ਭੁੱਲਦੇ, ਉਹਦੇ ਚ ਅਸੀਂ ਸਕਰੋਲਿੰਗ ਕਰ ਰਹੇ ਹਾਂ, ਅਸੀਂ ਬੜਾ ਕੁਛ ਕਰ ਰਹੇ ਹਾਂ, ਲੇਕਿਨ ਹੋਬੀ ਜਿਹੜੀ ਹੈ ਉਹ ਸਾਡੀ ਜਦੋਂ ਘੱਟ ਜਾਏਗੀ, ਸ਼ੌਕ ਨੀ ਰਿਹਾ, ਹੋਰ ਨੀ ਸ਼ੌਕ ਹੈਗਾ ਆਪਾਂ ਐਂ ਕਰ ਲਈਏ ਉਹ ਕਰ ਲਈਏ, ਉਹ ਪਹਿਲਾਂ ਨਾਲੋਂ ਸਬਜ਼ੀਆਂ ਕਢਾਈਆਂ ਆਉਂਦੀਆਂ ਸੀ ਜਾਂ ਹੋਰ ਬੜੇ ਕੁਛ, ਜਿਵੇਂ ਤੁਸੀਂ ਦੱਸਿਆ ਗਾਰਡਨਿੰਗ ਹੋ ਰਹੀ ਹੈ ਜਾਂ ਨਵੇਂ ਐਕਸਪੈਰੀਮੈਂਟ ਹੋ ਰਹੇ ਖੇਤਾਂ ਚ, ਉਹ ਜਦੋਂ ਘਟੇਗਾ ਸਿਰਫ ਫੋਨ ਦੇ ਉੱਤੇ ਸਾਂਪ ਸੀੜੀ ਚੱਲ ਰਹੀ ਹੈ ਤਾਂ ਉਹ ਐਂਗਜ਼ਾਇਟੀ ਵਧਾਊਗੀ, ਕਲੇਸ਼ ਵਧੇਗਾ, ਦਿਮਾਗ ਦਾ ਕਾਰੋ ਕਰੂ, ਇਹ ਜਿਹੜੀ ਚੀਜ਼ ਨਾ ਸਿੱਧ ਹੋ ਗਈ ਆ ਭਾਈ ਸਾਹਿਬ ਕਿ ਜਿਹੜੀ ਰੀਡਿੰਗ ਆ
0: ਜੀ,
1: ਰੀਡਿੰਗ ਯਾਨੀ ਕਿ ਕਿਤਾਬਾਂ ਜਾਂ ਪੜ੍ਹਨ ਵਾਲੀ ਜਿਹੜੀ ਹੋਬੀ ਆ
0: ਜੀ,
1: ਇਹ ਸਟ੍ਰੈਸ ਨੂੰ ਮਿਊਜ਼ਿਕ ਜਾਂ ਵਾਕਿੰਗ ਤੋਂ ਜਿਆਦਾ ਤੇਜ਼ੀ ਨਾਲ ਘੱਟ ਕਰਦੀ ਹੈ।
0: ਬਿਲਕੁਲ ਹੈ ਜੀ,
1: ਮਿਊਜ਼ਿਕ ਤੋਂ ਵੀ ਫਾਸਟ ਹੈ ਤੇ ਵਾਕਿੰਗ ਤੋਂ ਵੀ ਫਾਸਟ ਹੈ ਇਹਦਾ ਅਸਰ। ਤੁਸੀਂ ਰੀਡਿੰਗ ਕਰਨੀ ਸ਼ੁਰੂ ਕਰ ਦੋ ਤੇ ਉਹ ਸਟ੍ਰੈਸ ਲੈਵਲ ਕਿਤੇ ਤੋਂ ਕਿਤੇ ਚਲਾ ਜਾਂਦਾ,
0: ਖਤਮ ਕਰਨੀ। ਧਿਆਨ ਲਾਉਣਾ ਪੈਂਦਾ ਉਹਦੇ ਚ ਵੱਧ, ਤੁਹਾਨੂੰ ਸਮਝਣਾ ਬ੍ਰੇਨ ਵੀ ਕੰਮ ਕਰਦਾ ਨਾਲ, ਫਿਰ ਉਹਦੇ ਉੱਤੇ ਇੱਕ ਕਰਮ ਬਦਲ ਜਾਂਦੀ ਹੈ ਨਾ, ਟੋਟਲੀ ਬਦਲ ਜਾਂਦਾ ਸਾਰਾ ਕੁਛ।
1: ਬਿਲਕੁਲ ਜੀ, ਤੁਸੀਂ ਜਿੰਨੇ ਵੀ ਸਾਡੇ ਮਹਾਨ ਲੋਕ ਆ ਉਹਨਾਂ ਨੂੰ ਜੇ ਉਹਨਾਂ ਦੀ ਜੀਵਨੀਆਂ ਦੇਖ ਲਓ ਜਾਂ ਕਰਨਗੇ, ਉਹ ਕਹਿਣਗੇ ਭਾਈ ਸਾਡੀ ਸ਼ੌਂਕ ਸੀਗਾ ਇਹਦੇ ਕਰਕੇ ਸਾਡੀ ਕ੍ਰੀਏਟੀਵਿਟੀ ਜਿਹੜੀ ਆ ਉਹ ਚ ਫਰਕ ਪਿਆ, ਇਹਦੇ ਨਾਲ ਸਾਨੂੰ ਜੋ ਕਾਮਯਾਬੀ ਮਿਲੀ ਇਹਦੇ ਕਰਕੇ ਮਿਲ ਗਈ ਹੈ।
0: ਉਹ ਇਹਨਾਂ ਮੁਲਕਾਂ ਦੇ ਵਿੱਚ ਦੇਖੋ ਫਿਸ਼ਿੰਗ ਦਾ ਮਾਹੌਲ ਬਹੁਤ ਹੈ ਵੱਡੇ ਪੱਧਰ ਦੇ ਉੱਤੇ, ਸਪੈਸ਼ਲ ਜਿਹੜਾ ਠੰਡ ਦੇ ਸਮੇਂ ਦੇ ਵਿੱਚ ਸਮੁੰਦਰ ਨਦੀਆਂ ਜੰਮ ਜਾਂਦੇ ਨੇ ਜੀ, ਉਹਦੇ ਵਿੱਚ ਮੋਰੀ ਜੀ ਕੱਢ ਲਈ ਦੀ ਆ ਡਰਿਲ ਕਰਕੇ, ਤਾਂ ਉਹ ਚ ਫਿਸ਼ਿੰਗ ਕਰਦੇ ਆ ਲੋਕ ਗੋਰੇ ਜਾਂ ਜੋ ਵੀ ਲੋਕ ਸ਼ੌਂਕ ਰੱਖਦੇ ਆ ਜੀ ਜਾਂਦੇ ਆ, ਤੇ ਉਹ ਸਾਰੀ ਨਾਲ ਦੀ ਨਾਲ ਸਵੀਮਿੰਗ ਦੇਖੋ ਸਾਡੇ ਕਿੰਨਾ ਹਰ ਰੋਜ਼ ਖਬਰਾਂ ਦੇ ਵਿੱਚ ਵੀ ਆਪਾਂ ਸੁਣਦੇ ਆ, ਪਰ ਅਸੀਂ ਉਹਦੇ ਵੱਲ ਦੇਖੋ ਕਿੰਨੀਆਂ ਨਹਿਰਾਂ ਨੇ, ਕਿੰਨੇ ਮਤਲਬ ਕਿ ਸਾਡੇ ਕੋਲ ਸੁਵਿਧਾਵਾਂ, ਹੁਣ ਤਾਂ ਬਹੁਤ ਸਾਰਾ ਕੁਝ ਆ ਗਿਆ, ਪਹਿਲਾਂ ਚਲੋ ਛੱਪੜ ਸੀਗੇ ਉਹ ਤਾਂ ਪੂਰ ਪਾਰ ਦਿੱਤੇ, ਪਰ ਉਹ ਸਵੀਮਿੰਗ ਦਾ ਮਾਹੌਲ ਸਾਡੇ ਅੰਦਰ ਜਾਂ ਉਹ ਸ਼ੌਂਕ ਜਿਹੜਾ ਪੈਦਾ ਨਹੀਂ ਹੋ ਰਿਹਾ ਉਹ ਚੀਜ਼ਾਂ ਦੇ ਵਿੱਚ ਬੱਚਿਆਂ ਨੂੰ ਜਾਂ ਉਧਰ ਨੂੰ ਵੀ ਲਾਇਆ ਜਾ ਸਕਦਾ।
1: ਹਾਂਜੀ ਬਿਲਕੁਲ, ਇਹੀ ਤਾਂ ਗੱਲ ਹੈ। ਹੁਣ ਤੁਸੀਂ ਹਾਊ ਟੂ ਸਵਿਮ ਕਿਤਾਬ ਪੜ੍ਹ ਕੇ ਗੋਲਡ ਮੈਡਲ ਲੈ ਲਓ, ਪਰ ਜੇ ਪਾਣੀ ਚ ਪੈਰ ਨੀ ਪਾਇਆ ਉਹਦਾ ਕੋਈ ਫਾਇਦਾ ਨੀ ਮੈਡਲ ਦਾ।
0: ਬਿਲਕੁਲ,
1: ਉਹ ਵਿੱਚ ਪਏ ਜਾਣਾ ਤਾਂ ਪੈਣਾ ਹੀ ਆ। ਹੁਣ ਉਹ ਤੁਹਾਡੀ ਗੱਲ ਠੀਕ ਆ, ਪਿੰਡਾਂ ਚ ਪਹਿਲਾਂ ਛੱਪੜ ਟੋਭੇ ਹੁੰਦੇ ਸੀ, ਜੰਪ ਹੁੰਦੇ, ਉਹਦਾ ਅਸੀਂ ਭਰੀ ਦਿੱਤੇ ਆ, ਜਾਂ ਜੇ ਨਹੀਂ ਭਰੇ ਅਜੇ ਜਾਂ ਨਹੀਂ ਪੂਰੇ ਜਾਂ ਭਰਤ ਨੀ ਪਾਇਆ, ਤਾਂ ਉਹਨਾਂ ਦੀ ਏਡੀ ਜ਼ਿਆਦਾ ਦੁਰਗਤੀ ਕਰਤੀ ਆ ਕਿ ਦੁਰਗੰਧੀ ਇੰਨੀ ਆਉਂਦੀ ਆ ਕਿ ਸਾਨੂੰ ਐ ਲੱਗਦਾ ਇਹੀ ਅਤਰ ਫਲੇਲ ਲਾ ਲਿਆ ਸੀ, ਔਰ ਪੂਰੇ ਪਿੰਡ ਦਾ ਪਾਣੀਆਂ ਦੀ ਜਿਹੜੀ ਮੈਨੇਜਮੈਂਟ ਆ ਇਹ ਤੇ ਬਹੁਤ ਵੱਡਾ ਪੂਰੀ ਦੁਨੀਆਂ ਦੀ ਕੰਸਰਨ ਦਾ ਇੱਕ ਵਿਸ਼ਾ ਹੈ। ਨਾ ਸਾਨੂੰ ਜਿਹੜਾ ਮਨੁੱਖੀ ਵੇਸਟ ਆ ਨਾ ਉਹਦੀ ਕੋਈ ਮੈਨੇਜਮੈਂਟ ਸਾਡੇ ਕੋਲ ਹੈਗੀ ਆ ਪ੍ਰੋਪਰ, ਨਾ ਹੀ ਪੀਣ ਵਾਲੇ ਪਾਣੀ ਦੀ ਕੋਈ ਸਾਡੇ ਕੋਲ ਮੈਨੇਜਮੈਂਟ ਆ, ਉਹ ਅਜੇ ਤੱਕ ਵੀ ਕਹਿ ਲੋ ਵੀ ਸਟੱਡੀ ਦਾ ਹੀ ਇੱਕ ਹਿੱਸਾ ਹੈ ਕਿ ਜਦੋਂ ਪਤਾ ਨੀ ਕਦੋਂ ਆਪਾਂ ਨੂੰ ਇਹ ਸਮਝ ਆਊਗੀ ਕਿ ਕਿਵੇਂ ਕਰਨਾ
0: ਇਹ ਚੀਜ਼। ਸ਼ਮੀ ਜੀ ਆਪਣੇ ਨਾਲ ਕਾਲਰ ਵੀ ਨੇ, ਮੈਂ ਉਹਨਾਂ ਦੀ ਵੀ ਗੱਲ ਸੁਣਦਾ, ਪਰ ਆਹ ਗੱਲ ਨੂੰ ਮੈਂ ਪੂਰਾ ਕਰ ਲਵਾਂ ਤੁਹਾਡੇ ਨਾਲ ਕਿ ਇਹ ਚੀਜ਼ ਮੈਂ ਕਈ ਵਾਰੀ ਸੋਚਦਾ ਹੁੰਦਾ ਇਹਨਾਂ ਮੁਲਕਾਂ ਚ ਜਿਹੜੇ ਬੱਚੇ ਨੇ ਉਹਨਾਂ ਨੂੰ ਕਿਤੇ ਉਹਨਾਂ ਨੂੰ ਵੀ ਸੁਪਨਾ ਨਹੀਂ ਆਇਆ ਜਾਂ ਉਹਨਾਂ ਦੇ ਵਿੱਚ ਕਿਤੇ ਇਕਦਮ ਹੀ ਨਹੀਂ ਦੱਸ ਦਿੱਤੀ ਗਈ, ਪਰ ਉਹ ਜਿਹੜਾ ਸਟੱਡੀ ਜਿਹੜਾ ਉਹਨਾਂ ਦਾ ਸਾਡੀਆਂ ਨੀਹਾਂ ਨੇ ਨਾ ਜਾਂ ਇਸ ਮੁਲਕਾਂ ਦੀਆਂ ਕਹਿ ਲਓ ਜਿੱਥੇ ਵੀ ਜਿਹੜੇ ਪੱਛਮੀ ਮੁਲਕਾਂ ਨੂੰ ਕਹਿ ਲਓ ਚਾਹੇ ਜੇ ਮੇਨ ਆਪਾਂ ਗੱਲ ਕਰੀਏ ਤਾਂ ਉਹਨਾਂ ਨੂੰ ਬੱਚਿਆਂ ਦੇ ਤੌਰ ਦੇ ਉੱਤੇ ਚਾਹੇ ਸ਼ੌਂਕ ਦੀ ਗੱਲ ਹੈ ਤੇ ਚਾਹੇ ਕੁਦਰਤ ਦੀ ਦੇਖਭਾਲ ਜਾਂ ਸੰਭਾਲ ਦੀ ਗੱਲ ਹੈ, ਆਪਣੇ ਪ੍ਰਤੀ ਜਾਗਰੂਕਤਾ ਜਾਂ ਸਾਡੇ ਜਿਹੜੇ ਫਰਜ਼ ਨੇ ਉਹਨਾਂ ਨੂੰ ਪਛਾਣਨ ਦੀ ਜਿਹੜੀ ਗੱਲ ਹੈ, ਤੇ ਉਹ ਐਜੂਕੇਸ਼ਨ ਜਿਹੜਾ ਸਾਡਾ ਸਕੂਲਿੰਗ ਸਿਸਟਮ ਆ ਨਾ, ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹਦੇ ਵਿੱਚ ਹੀ ਉਹ ਨੀਂਹ ਰੱਖ ਦਿੱਤੀ ਗਈ ਹੈ। ਹੁਣ ਆਪਾਂ ਹੋਬੀਜ਼ ਦੀ ਗੱਲ ਕਰਦੇ ਹਾਂ, ਸ਼ੌਂਕ ਦੀ ਗੱਲ ਕਰਦੇ ਹਾਂ, ਬੱਚਿਆਂ ਨੂੰ ਜਿਹੜੀਆਂ ਵਿੰਟਰ ਦੀਆਂ ਗੇਮਾਂ ਨੇ ਬਕਾਇਦਾ ਉਹਨਾਂ ਨੂੰ ਗਰਾਊਂਡਾਂ ਬਣਾ ਕੇ, ਉਸ ਸਮੇਂ ਦੇ ਵਿੱਚ ਗਰਾਊਂਡ ਨਹੀਂ ਹੈ, ਇਨਡੋਰ ਜਿਹੜੇ ਆਈਸ ਗਰਾਊਂਡ ਹੈਗੀਆਂ ਨੇ ਉੱਥੇ ਲਿਜਾ ਕੇ ਤਾਂ ਉਹਨਾਂ ਨੂੰ ਸਕੀ ਕਰਾਈ ਜਾਂਦੀ ਹੈ, ਸਕੇਟਿੰਗ ਕਰਾਈ ਜਾਂਦੀ ਹੈ, ਆਈਸ ਹੋਕੀ ਇਹਨਾਂ ਮੁਲਕਾਂ ਦੀ ਮੇਨ ਜਿਹੜੀ ਖੇਡ ਆ ਉਹ ਖਿਡਵਾਈ ਜਾਂਦੀ ਹੈ, ਬਹੁਤ ਐਕਸਪੈਂਸਿਵ ਆ, ਪਰ ਉਹ ਜਿੱਦਾਂ ਜਿੱਦਾਂ ਬੱਚੇ ਫਿਰ ਚੱਲ ਪੈਂਦੇ ਨੇ ਅੱਗੇ, ਜੇ ਉਹ ਆਪਣਾ ਸ਼ੌਂਕ ਰੱਖਦੇ ਨੇ ਜਾਂ ਉਹਨੂੰ ਪ੍ਰੋਫੈਸ਼ਨ ਬਣਾਉਣਾ ਚਾਹੁੰਦੇ ਨੇ ਤਾਂ ਉਹਦੇ ਵਿੱਚ ਹੋਰ ਜ਼ੋਰ ਲਾ ਲੈਂਦੇ ਆ। ਇਸੇ ਤਰ੍ਹਾਂ ਜਿਹੜੇ ਜਿੰਮ ਨੇ ਹਰ ਪਿੰਡ ਦੇ ਵਿੱਚ, ਸ਼ਹਿਰ ਦੇ ਵਿੱਚ ਜਿੰਮ ਬਣਿਆ ਹੋਇਆ, ਯੂਰਪੀਅਨ ਯੂਨੀਅਨ ਦੀ ਇੱਕ ਉਸ ਸਮਿਆਂ ਦੇ ਵਿੱਚ ਯੋਜਨਾ ਆਈ ਸੀ, ਕਿਉਂਕਿ ਅੱਜ ਜੋ ਹਾਲਾਤ ਪੰਜਾਬ ਦੇ ਆਪਾਂ ਦੇਖਦੇ ਹਾਂ, ਚਲੋ ਪੋਲੀਟੀਕਲ ਗੱਲ ਵੱਲ ਨੂੰ ਆਪਾਂ ਨਹੀਂ ਜਾਵਾਂਗੇ, ਪਰ ਉਸ ਸਮੇਂ ਦੇ ਵਿੱਚ ਗੇਮਿੰਗ ਸਿਸਟਮ ਕਹਿ ਲਓ ਜਾਂ ਜਿੰਮ ਕਹਿ ਲਓ, ਗਰਾਊਂਡਾਂ ਕਹਿ ਲਓ, ਇਹਨਾਂ ਮੁਲਕਾਂ ਦੇ ਵਿੱਚ ਹਰ ਕਿਸੇ ਨੂੰ ਦਿੱਤੀਆਂ ਗਈਆਂ ਕਿ ਬੱਚੇ ਡਰੱਗ ਵੱਲ ਨੂੰ ਜਾਂ ਕਹਿ ਲਓ ਕਿ ਆਪਣਾ ਗਲਤ ਜਿਹੜੇ ਰਾਸਤੇ ਆ ਉਹ ਅਪਣਾਉਣ ਦੀ ਬਜਾਏ ਆਪਣਾ ਇੱਕ ਜਿਹੜੀ ਐਨਰਜੀ ਆ ਇਸ ਚੰਗੇ ਪਾਸੇ ਨੂੰ ਲਾਉਣ, ਪੋਜ਼ਿਟਿਵਿਟੀ ਦੇ ਵੱਲ ਨੂੰ ਜਾਣ, ਤੇ ਉਹ ਚੀਜ਼ਾਂ ਲਿਆਂਦੀਆਂ ਗਈਆਂ ਬੜੇ ਸਮੇਂ ਪਹਿਲਾਂ। ਤੇ ਸਕੂਲਿੰਗ ਸਿਸਟਮ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਗੇਮ ਆ, ਫੁੱਟਬਾਲ ਹੈ, ਹੋਕੀ ਹੈ, ਹਰ 15 ਮਿੰਟ ਸੋਰੀ ਹਰ 45 ਮਿੰਟ ਬਾਅਦ ਜਦੋਂ ਤੁਹਾਡਾ ਕਲਾਸ ਖਤਮ ਹੋਣੀ ਹੈ ਤਾਂ ਦਿਨ ਦੇ ਵਿੱਚ ਘੱਟੋ ਘੱਟ

0: ਪਹਿਲੀ ਐਜੂਕੇਸ਼ਨ ਜਾਂ ਪਹਿਲੀ ਕਲਾਸ ਕਰਨੀ ਹੈ, ਜੇ ਉਥੋਂ ਹੀ ਉਹ ਚੀਜ਼ਾਂ ਸ਼ੁਰੂ ਹੋ ਜਾਣਗੀਆਂ, ਚਾਹੇ ਉਹ ਸਵੀਮਿੰਗ ਹੈ ਚਾਹੇ ਕੁਝ ਵੀ ਹੈ, ਤੇ ਉਹ ਮਤਲਬ ਕਿ ਰਹਿੰਦੀ ਉਮਰ ਤੱਕ ਉਹਦੇ ਨਾਲ ਹੀ ਰਹਿਣਗੀਆਂ ਜੀ।
1: ਬਿਲਕੁਲ ਬਿਲਕੁਲ ਜੀ, ਇਹ ਬਿਲਕੁਲ ਸੱਚ ਹੈ ਭਾਰਤ ਸਾਹਿਬ। ਇੱਕ ਨਾ ਬੜਾ ਹੀ ਛੋਟਾ ਜਿਹਾ ਕਹਿ ਲੋ ਵੀ ਪਰਦਾ ਕਹਿ ਲੋ, ਜਾਂ ਦੋਵਾਂ ਚੀਜ਼ਾਂ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ ਆਦਤ
0: ਜੀ, ਆਦਤ,
1: ਤੇ ਦੂਜਾ ਹੈ ਹੋਬੀ।
0: ਹੋਬੀ
1: ਆਦਤ ਤੇ ਇੰਟਾਇਰਲੀ ਡਿਫਰੈਂਟ ਇੱਕ ਸੈਗਮੈਂਟ ਹੋ ਜਾਂਦਾ ਕਿ ਉਹਨੂੰ ਆਦਤ ਹੈ ਜੀ, ਉਹ ਐਂ ਕਰਦਾ ਉਹ ਕਰਦਾ, ਲੇਕਿਨ ਹੋਬੀ ਉਹਦਾ ਇੱਕ ਸੁਧਰਿਆ ਹੋਇਆ ਰੂਪ ਹੈ ਕਿ ਬਈ ਇਹਨੂੰ ਇਹ ਸ਼ੌਂਕ ਹੈ
0: ਜੀ,
1: ਇਹ ਮੁੱਛ ਖੜੀ ਰੱਖਦਾ, ਗੋਲ ਰੱਖਦਾ, ਇਹ ਪੱਗ ਚਿਣ ਕੇ ਬੰਨਦਾ, ਇਹ ਉਹਦਾ ਸ਼ੌਂਕ ਹੈ,
0: ਸ਼ੌਂਕ ਹੈ,
1: ਇਹ ਘੋੜੇ ਰੱਖਦਾ, ਇਹਨੇ ਬੁਲਟ ਰੱਖ ਲਿਆ, ਇਹਨੇ ਫਲਾਣਾ ਰੱਖ ਲਿਆ, ਇਹਦਾ ਭਾਈ ਤਾਂ ਐ ਚਿੱਟੇ ਚਾਦਰੇ ਪਾਉਂਦਾ, ਕੁੜਤੇ ਪਾਉਂਦਾ, ਜਾਂ ਕੁੰਡੀ ਵਾਲੀ ਜੁੱਤੀ ਪਾਉਂਦਾ ਨੋਕਦਾਰ, ਇਹ ਜਾਂ ਇਹ ਮਲਕ ਨਾਲ ਬੋਲਦਾ, ਜਾਂ
0: ਕੁਛ
1: ਬ੍ਰੈਂਡ ਕੱਪੜੇ ਲੈ ਰਿਹਾ, ਜਾਂ ਜੋ ਵੀ ਉਹ ਕਰ ਰਿਹਾ, ਉਹ ਆਪਣਾ ਸ਼ੌਕ ਪੂਰਾ ਕਰ ਰਿਹਾ। ਕਹਿੰਦੇ ਸ਼ੌਂਕ ਕੀ ਹੈ ਭਾਈ, ਆਪਾਂ ਮੋਰਨੀ ਪਵਾ ਲਿਆ, ਟੈਟੂ ਬਣਾ ਲਿਆ, ਕੁਛ ਕਰ ਲਿਆ, ਇਹ ਉਹਦੇ ਸ਼ੌਂਕ ਹੋ ਸਕਦੇ।
0: ਬਠਿੰਡੇ ਵਾਲੇ ਰਫਲਾਂ ਖਾਂਦੇ ਸ਼ੌਂਕ ਹੀ ਸੀ, ਉਹ ਦੇਖੋ ਗੀਤ ਬਣੇ ਆ ਸਾਰਾ ਕੁਝ।
1: ਹਾਂਜੀ ਬਿਲਕੁਲ ਭਾਈ ਸਾਹਿਬ, ਇਹ ਤਾਂ ਕਹਿ ਲੋ ਵੀ ਜਮਾ ਹੀ ਇੰਡੀਵਿਜੁਅਲ ਕਹਿ ਲੋ ਵੀ ਕੰਸੈਪਟ ਆ ਵੀ ਉਹ ਬੰਦਾ ਕਿਹੜਾ ਬੰਦਾ ਕੀ ਸੋਚ ਰਿਹਾ ਇਹਦੇ ਬਾਰੇ, ਪਰ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਵੀ ਸ਼ੌਂਕ ਦਾ ਹੋਣਾ ਬਹੁਤ ਹੀ ਵੱਡੀ ਚੀਜ਼ ਹੈ, ਬਲੈਸਿੰਗ ਹੈ
0: ਬਿਲਕੁਲ।
1: ਔਰ ਇਸ ਤੋਂ ਬਿਨਾਂ ਜ਼ਿੰਦਗੀ ਜਿਵੇਂ ਸ਼ੁਰੂ ਚ ਗੱਲ ਹੋ ਰਹੀ ਸੀ ਕਿ ਬੋਰਿੰਗ ਹੋ ਜਾਏਗੀ, ਕੋਈ ਉਹਦਾ ਅਰਥਹੀਣ ਜਿਹਾ ਹੋ ਜਾਏਗਾ, ਮੋਨੋਟੋਨਸ ਜਿਹਾ ਕੰਮ ਚੱਲ ਪੈਂਦਾ ਕਿ ਠੀਕ ਹੈ ਆਹ ਕੰਮ ਕਰਨਾ ਆਪਾਂ ਆਹੀ ਕਰੀ ਜਾਂਦੇ ਹਾਂ, ਉਹ ਕੋਈ ਗੱਲ ਹੀ ਨੀ, ਮਕੈਨਿਕ ਮਸ਼ੀਨੀ ਜਿਹਾ ਕੰਮ ਬੰਦੇ ਦਾ ਹੋ ਜਾਏਗਾ ਮਨੁੱਖ ਦਾ
0: ਜੀ।
1: ਪਰ ਇਹਨੂੰ ਜੇ ਮਨੁੱਖ ਬਤੌਰ ਮਨੁੱਖ ਬਤੌਰ ਇੱਕ ਰੂਹ ਤੇ ਉਹਦੇ ਵਿੱਚ ਜਿਹੜੇ ਇਹ ਸਵੈ ਪ੍ਰਗਟਾਵੇ ਦੀ ਜਿਹੜੀ ਗੱਲ ਆ ਜਾਂਦੀ ਹੈ, ਐਕਸਪ੍ਰੈਸ ਕਰਦਾ ਆਪਣੇ ਆਪ ਨੂੰ, ਇਹਦਾ ਹੋਣਾ ਇੱਕ ਬਹੁਤ ਹੀ ਜ਼ਰੂਰੀ ਪਹਿਲੂ ਬਣ ਜਾਂਦਾ ਹੈ।
0: ਨਾਲੇ ਇਹ ਆ ਨਾ ਸ਼ਮੀ ਜੀ ਕਿ ਇਹ ਸਮਾਂ ਚਾਹੇ ਉਹ ਤੁਸੀਂ ਅੱਧਾ ਘੰਟਾ ਕੱਢ ਦਿਓ, 20 ਮਿੰਟ ਕੱਢ ਦਿਓ, 45 ਮਿੰਟ ਕੱਢ ਦਿਓ, ਉਹ ਤੁਹਾਡੇ ਉੱਤੇ ਡਿਪੈਂਡ ਹੈ, 2 ਘੰਟੇ ਕੱਢ ਦਿਓ, 4 ਕੱਢ ਦਿਓ, ਤੇ ਉਹ ਮੈਨੂੰ ਲੱਗਦਾ ਕਿ ਤੁਹਾਡਾ ਆਪਣਾ ਸਮਾਂ ਹੈ, ਤੁਹਾਡੇ ਆਪਣੇ ਸਿਰਫ ਤੇ ਸਿਰਫ ਤੁਹਾਡਾ ਨਿੱਜੀ ਹੈ, ਨਿੱਜੀ ਆ ਉਹ, ਮਤਲਬ ਕਿ ਦੁਨੀਆ ਤੋਂ ਵੱਖਰਾ ਇੱਕ ਤਰ੍ਹਾਂ ਦਾ ਕਰ ਦਿੰਦਾ ਤੁਹਾਨੂੰ, ਮੈਨੂੰ ਲੱਗਦਾ ਹੈ, ਹੋ ਸਕਦਾ ਮੈਂ ਗਲਤ ਵੀ ਹੋਵਾਂ।
1: ਬਿਲਕੁਲ ਜੀ, ਕਿਉਂਕਿ ਜੇ ਤੁਸੀਂ ਇੱਕ ਜਗ੍ਹਾ ਕਨੈਕਟ ਹੋਣਾ ਤਾਂ ਬਾਕੀ ਜਗ੍ਹਾ ਤੋਂ ਡਿਸਕਨੈਕਟ ਹੋਣਾ ਪੈਣਾ
0: ਜੀ, ਬਿਲਕੁਲ,
1: ਜੇ ਇੱਕ ਸਾਹ ਲੈਣਾ ਤਾਂ ਦੂਜਾ ਛੱਡਣਾ ਪੈਣਾ,
0: ਛੱਡਣਾ ਪੈਣਾ, ਲਓ ਜੀ
1: ਆਪਣੇ ਇੱਕ ਮਿੰਟ ਦੇ ਵਿੱਚ ਇੱਕ ਸਾਹ ਜਿਹੜਾ ਤਾਂ ਛੱਡ ਦਿੰਦੇ ਆ
0: ਜੀ, ਅਗਲਾ ਆਵੇ ਨਾ ਆਵੇ ਪਤਾ ਨੀ ਜੀ, ਪਾਣੀ ਦਾ ਬੋਲ ਭਲਾ ਹੋ ਜਾਵੇ ਫਿਰ ਪਤਾ ਨੀ, ਇਹ ਵੀ ਨੀ ਜੀ,
2: ਸਾਰੇ ਪਿਆਰੇ ਸੱਜਣਾ ਨੂੰ ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ,
2: ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ
0: ਜ਼ਿੰਦਾਬਾਦ ਜੀ,
1: ਵਾਹ ਜੀ ਵਾਹ ਜ਼ਿੰਦਾਬਾਦ ਜੀ।
2: ਵੇਖ ਲੋ ਅਸੀਂ ਸ਼ਮੀ ਬਾਈ ਜੀ ਕੋਈ ਪੜਾ ਨੀ ਖੁੰਜਣ ਦਿੰਦੇ
0: ਜੀ,
2: ਹੈਂ ਮੈਨੂੰ ਤਾਂ ਨਾ ਤੁਹਾਡੀ ਪਹਿਲੀ ਗੱਲ ਤੋਂ ਹੀ ਗੱਲ ਯਾਦ ਆ ਗਈ, ਪਿਛਲੇ ਦਿਨਾਂ ਤੋਂ ਗੱਲ ਚੱਲਦੀ ਪਈ ਸੀ, ਤੁਸੀਂ ਤੁਸੀਂ ਤਸ਼ਬੀਹ ਦਿੱਤੀ ਤੋਤਿਆਂ ਦੀ ਤੇ ਮੈਨਾਂ ਦੀ
0: ਜੀ,
2: ਮੈਂ ਕਹਿੰਦਾ ਜੇ ਕਬੂਤਰਾਂ ਦੀ ਤਾਂ ਪਹਾੜੀ ਕਾਵਾਂ ਦੀ ਦੇ ਦਿੰਦੇ ਉਹਦੀ ਥਾਂ ਤੇ, ਤਾਂ ਮੈਂ ਵਧੀਆ ਰਹਿਣੀ ਸੀ ਉਹੀ ਗੱਲ।
0: ਇੱਕ ਤਾਰ ਪਰ ਤੋਤਾ ਬੋਲੇ ਦੂਸਰੇ, ਉਹ ਕਿੱਦਾਂ ਗੀਤ ਸੀਗਾ, ਇੱਕ ਤਾਰ ਪਰ ਤੋਤਾ ਬੋਲੇ, ਇੱਕ ਤਾਰ ਪਰ
1: ਮੈਨਾ, ਉਹਨੇ ਤੋਤਾ ਤੇ ਤੋਤੀ ਤੇ ਮੈਨਾ ਤੇ ਮੈਨੀ ਦੇ ਵਿੱਚ ਗਲੇਸ਼ ਪਵਾ ਲੈਣਾ ਸੀ ਵੀ ਹਾਂ ਕਿਹੜਾ, ਮਤਲਬ ਉਹਨੇ ਪ੍ਰਜਾਤੀਆਂ ਬਦਲਤੀਆਂ ਬੰਦੇ
0: ਨੇ। ਮੁਕੱਦਰ ਬਾਈ ਜੀ ਪਹਾੜੀ ਕਾਮਾਂ ਦੀ ਆਪਣੀ ਫਿਤਰਤ ਹੈ ਜੀ,
2: ਹਾਂ ਉਹ ਤਾਂ ਮੈਂ ਸਮਝਦਾ ਉਹ ਤਾਂ ਹਰ ਇੱਕ ਉਹਦੀ ਆਪਣੀ ਆਪਣੀ ਫਿਤਰਤ।
0: ਉਹ ਜਿਹੜਾ ਕਾਂ ਨਾ ਜੀ ਪਹਾੜੀ, ਚਲੋ ਤੁਸੀਂ ਗੱਲ ਤੋਰੀ ਉਹਦੇ ਬਾਰੇ ਵੀ, ਚਲੋ ਥੋੜਾ ਜਿਹਾ ਦੱਸਦਾ, ਉਹ ਆਪਣੇ ਆਪ ਦੇ ਵਿੱਚ ਜ਼ਿਆਦਾ ਰਹਿਣਾ ਪਸੰਦ ਕਰਦਾ ਜੀ, ਜਿੱਦਾਂ ਮਨੁੱਖਾਂ ਦੇ ਵਿੱਚ ਆਪਣਾ ਹੈਗਾ ਨਾ ਇੰਟਰਾਵਰਥ ਹੈ, ਮਤਲਬ ਕਿ ਉਹ ਆਪਣੇ ਆਪ ਦੇ ਵਿੱਚ ਰਹਿਣਾ ਪਸੰਦ ਕਰਦੇ ਆ ਜਾਂ ਜਿਆਦਾ ਸੋਸ਼ਲ ਨਹੀਂ ਹੁੰਦੇ ਆ, ਤਾਂ ਉਹ ਜਿਹੜੇ ਪਹਾੜੀ ਕਾਣੇ ਆ ਪੂਰੇ ਕਾਲੇ ਸ਼ਾਹ ਕਾਲੇ ਰੰਗ ਦੇ ਹੁੰਦੇ ਆ ਅਸਲ ਦੇ, ਉਹਨਾਂ ਦਾ ਸਾਈਜ਼ ਇਹਨਾਂ ਮੁਲਕਾਂ ਚ ਬਹੁਤ ਵੱਡਾ, ਆਮ ਕਾਂ ਦੇ ਨਾਲ ਉਹ ਵੱਡੇ ਹੁੰਦੇ ਆ, ਜਾਂ ਇੰਡੀਆ ਦੇ ਵਿੱਚ ਪਹਾੜੀ ਕਾਂ ਜਦੋਂ ਦੇਖੋਗੇ, ਤਾਂ ਉਹ ਮਤਲਬ ਦੁਨੀਆਂ ਦੇ ਨਾਲ ਵਾਹ ਵਾਸਤਾ ਜਾਂ ਹੋਰ ਪੰਛੀਆਂ ਦੇ ਨਾਲ ਵਾਹ ਵਾਸਤਾ ਨਹੀਂ ਰੱਖਦੇ, ਉਹ ਆਪਣਾ ਫਰੀਡਮ ਦੇ ਵਿੱਚ ਆਪਣੇ ਆਪ ਦੇ ਵਿੱਚ ਹੀ ਮਸਤ ਰਹਿੰਦੇ ਆ ਜ਼ਿਆਦਾ।
2: ਕਿਆ ਬਾਤ ਨਹੀਂ, ਸਾਡੇ ਵੈਸੇ ਸਾਡੇ ਤਾਂ ਅਸੀਂ ਘੋਗੜ ਘਾਂ ਸੁਣੇ ਨੇ, ਪਰ ਇਹ ਹੋ ਸਕਦਾ ਵੀ

0: ਉਹੀ ਹੁਣ ਘੋਗੜ ਮੋਟੇ ਮੋਟੇ ਹੁੰਦੇ ਨੇ
1: ਪੂਰੇ,
2: ਸਾਈਜ਼ ਦੇ ਵਿੱਚ ਵੀ ਵੱਡਾ ਹੁੰਦਾ ਜੀ, ਲੰਬਾ ਹੁੰਦਾ ਹੈ
0: ਆ ਵੱਡਾ ਘੋਗੜ ਦਾ ਮਤਲਬ, ਘੋਗੜ ਦਾ ਮਤਲਬ ਵੀ ਭਰਜ ਬਾਈ ਜੀ ਮੋਟਾ ਹੁੰਦਾ,
2: ਸਮੀ ਬਾਈ
0: ਨੂੰ ਪੁੱਛ ਲਿਓ ਸਾਈਜ਼ ਦੇ ਵਿੱਚ ਵੱਡੇ ਹੀ ਹੁੰਦੇ ਨੇ ਘੋਗੜ ਕਾਂ, ਸਾਡੇ ਘੋਗੜ ਕਾਂ ਕਹਿੰਦੇ ਹੁੰਦੇ ਸੀ
2: ਜੀ,
0: ਤੇ ਪੂਰੇ ਸ਼ਾਹ ਕਾਲੇ ਦੇ ਵੱਡੇ ਵੱਡੇ ਵੱਡੇ ਹੁੰਦੇ ਸੀ
2: ਜੀ,
0: ਤੇ ਉਹਨਾਂ ਦੇ ਅਸੀਂ ਕਬੂਤਰ ਕਤਲ ਹੋਏ ਹੋਏ ਅਸੀਂ ਵੇਖੇ ਹੋਏ ਨੇ, ਤਾਂ ਤੁਹਾਨੂੰ ਕਹਿਣਾ ਮੈਂ ਰਹਿਮ ਕਰੋ ਸਾਡੇ ਤੇ, ਉਹੀ ਗੱਲ ਹੈ। ਚਲੋ ਉਹਦਾ ਤਸ਼ਬੀਹ ਸੀ, ਚਲੋ ਵੈਸੇ ਉਦਾਂ ਵੀ ਮੈਂ ਦਿੱਤੀ ਸੀ ਸ਼ਮੀ ਬਾਈ ਨੂੰ, ਮੈਨੂੰ ਗੱਲ ਤੋਂ ਗੱਲ ਯਾਦ ਆ ਗਈ, ਮੈਂ ਤਾਂ ਤੁਹਾਨੂੰ ਕਰਤੀ। ਚਲੋ ਵਿੱਚੀ ਹਾਸਾ ਖੇਡਾ ਵੀ ਜਰੂਰੀ ਹੈ, ਜਰੂਰੀ ਤਾਂ ਨਹੀਂ ਹੋਣਾ, ਸੀਰੀਅਸ ਗੱਲ ਕਰਨੀ। ਜਦੋਂ ਸ਼ਮੀ ਬਾਈ ਜੀ ਜੁੜੇ ਹੋਣ ਫੇਰ ਤਾਂ ਹਾਸੇ ਤੋਂ ਬਿਨਾਂ ਗੱਲ ਹੋਣੀ ਨੀ ਚਾਹੀਦੀ, ਮੈਨੂੰ ਲੱਗਦਾ
1: ਸੀਰੀਅਸ ਹੋਣਾ ਦੀ ਮਨਾਹੀ ਹੈ ਜੀ,
0: ਮਨਾਹੀ ਹੈ ਮਨਾਹੀ ਹੈ ਜੀ। ਤੇ ਬਾਕੀ ਦੂਜੀ ਗੱਲ ਮੈਨੂੰ ਤੁਹਾਡੀ, ਤੁਸੀਂ ਪ੍ਰੋਗਰਾਮ ਦਾ ਨਾਂ ਰੱਖਿਆ ਆਪਣਾ ਕੀ ਕਹਿੰਦੇ ਇਹਨਾਂ ਨੂੰ,
2: ਸ਼ੌਂਕ ਵੱਲੇ,
0: ਸ਼ੌਂਕ ਵੱਲੇ
2: ਜੀ,
0: ਸ਼ੌਂਕ ਵੱਲੇ ਤਾਂ, ਸ਼ੌਂਕ ਵੱਲੇ ਤਾਂ ਹੁੰਦੇ ਹੀ ਨੇ। ਤੇ ਮੈਂ ਨਾ ਚਲੋ ਮੈਨੂੰ ਪੂਰਾ ਤਾਂ ਨੀ ਯਾਦ, ਮੈਂ ਅੱਜ ਆਪਣਾ ਔਜਲਾ ਬਾਈ ਜੀ ਵਾਸਤੇ ਇੱਕ ਛੋਟਾ ਜਿਹਾ ਗਾਣਾ ਸੁਣਾਉਣਾ
2: ਜਰੂਰ ਜੀ,
0: ਜਿਹੜਾ ਸਾਡੇ ਸ਼ੌਂਕ ਵੀ ਨੇ ਤੇ ਸਾਡੀ ਮਜਬੂਰੀ ਵੀ ਲਾ ਲੋ, ਜੋ ਮਰਜ਼ੀ ਲਾ ਲੋ। ਤੇ ਉਹ ਮੈਨੂੰ ਸ਼ੌਂਕ ਸ਼ੌਂਕ ਵੱਲੇ ਤੋਂ ਮੈਨੂੰ ਚਾਰ ਕੁ ਲਾਈਨਾਂ ਇੱਕ ਹੋਰ ਗਾਣੇ ਦੀ, ਮੈਨੂੰ ਹੁਣ ਪੂਰਾ ਯਾਦ ਨੀ ਹੈਗਾ
2: ਜੀ,
0: ਤੇ ਉਹ ਮੈਂ ਤੁਹਾਨੂੰ ਮੈਂ ਸੁਣਾ ਦੇਣਾ ਚਾਰ ਕੁ ਲਾਈਨਾਂ, ਕਿਉਂਕਿ ਸਾਡੇ ਕੋਲ ਤਾਂ ਇਹੀ ਹੈਗਾ ਬਾਈ ਜੀ, ਬਾਹਲੀਆਂ ਗੱਲਾਂ ਗੁੱਲਾਂ ਸਾਨੂੰ ਆਉਂਦੀਆਂ ਨੀ ਹੈਗੀਆਂ, ਜੋ ਸਾਨੂੰ ਆਉਂਦਾ ਹੈ ਸ਼ਮੀ ਬਾਈ ਜੀ ਨਾਲ ਮਿਲਦਾ ਜੁਲਦਾ ਅਸੀਂ ਸੁਣਾ
1: ਦਿੰਦੇ
2: ਹਾਂ। ਲਓ ਜੀ ਆਪਣੇ
1: ਮੁਕੱਦਰ
2: ਜੀ, ਛੈਲੀ ਬਾਈ ਜੀ ਕਹਿੰਦੇ ਆ ਮੁਕੱਦਰ ਜੀ, ਘੋਗੜ ਕਾਂ ਤੇ ਕਾਲੇ ਕਾਂ ਚੋ ਕਹਿੰਦੇ ਨੇ ਫਰਕ ਹੈ ਜੀ,
0: ਹੋ ਸਕਦਾ ਹੋਵੇ, ਮੈਨੂੰ ਨੀ ਪਤਾ ਹੈਗਾ, ਬਾਕੀ ਐਕਸਪਲੇਨ ਕਰ ਦੇਣਗੇ ਆਪਣਾ ਜੇ ਹੁਣ ਇਹਨਾਂ
2: ਨੇ ਮੈਂ ਕਿਹਾ ਤੇ ਕੋਈ ਨਹੀਂ, ਤੁਸੀਂ ਗੱਲਬਾਤ ਕਰੋ, ਮੈਂ ਤੁਹਾਨੂੰ ਫੋਟੋ ਇੱਥੇ ਦਿਖਾਉਂਦਾ
1: ਹੁਣ। ਵੱਡੀ ਗੱਲ ਹੈ, ਵੱਡਾ ਫਰਕ ਇਹ ਹੈ, ਵੱਡਾ ਫਰਕ ਤਾਂ ਮੈਨੂੰ ਐਂ ਲੱਗਦਾ ਵੀ ਦੋਨਾਂ ਦੇ ਨਾਵਾਂ 'ਚ ਫਰਕ ਹੈ, ਇੱਕ ਦਾ ਨਾਂ ਘੋਗੜਾ ਇੱਕ ਦਾ ਨਾਂ ਕਾਲਾ ਜੀ।
0: ਨਹੀਂ ਮੈਂ ਤਾਂ ਵੇਖੋ ਅਸੀਂ ਮੈਂ ਤਾਂ ਸ਼ਮੀ ਬਾਈ ਜੀ ਇਸੇ ਕਰਕੇ ਕਿਹਾ ਵੀ ਅਸੀਂ ਤਾਂ ਵੇਖੋ ਘੋਗੜ ਕਾਵਾਂ ਤੋਂ ਹੀ ਦੁਖੀ ਆ, ਤੇ ਮੈਂ ਇਸੇ ਕਰਕੇ ਕਿਹਾ ਵੀ ਆ ਜਿਹੜੇ ਪਹਾੜੀ ਕਾਂ ਫਿਰ ਤਾਂ ਰਹਿ ਨੀ ਦਿਓ, ਇਹਨਾਂ ਦੇ ਦਰਸ਼ਨ ਨਾ ਹੀ ਕਰਾਓ ਸਾਨੂੰ, ਪਤਾ ਨੀ ਕੀ ਕਰਨਗੇ। ਚਲੋ ਨਹੀਂ ਹੋ ਸਕਦਾ ਹੋਵੇ ਫਰਕ, ਵੈਸੇ ਮੈਂ ਉਹ ਨੀ ਕਹਿੰਦਾ ਹੈਗਾ, ਹੋ ਸਕਦਾ ਹੋਵੇਗਾ
1: ਫਰਕ,
2: ਬਿਲਕੁਲ
0: ਹਾਂਜੀ ਹਾਂ, ਕੋਈ ਚੱਕਰ ਨੀ ਹੈਗਾ। ਤੇ ਉਹ ਮੈਂ ਤੁਹਾਡਾ ਰੋਗ ਆਪਣਾ ਕੀ ਕਿਹਾ ਸੀ ਪ੍ਰੋਗਰਾਮ ਦਾ ਨਾਂ ਕੀ ਸੀ, ਸ਼ੌਂਕ ਵੱਲੇ, ਤੇ ਉਹ ਮੈਨੂੰ ਗਾਣਾ ਯਾਦ ਉਹੀ ਆਉਂਦੇ ਸੀ ਰੋਗ ਵੱਲੇ, ਮੈਂ ਤਾਂ ਹੀ ਤੈਨੂੰ ਕਹਿਣ ਦਿਆ ਸੀ। ਉਹਦੇ ਚੋ ਉਹਦੇ ਚੋ ਚਾਰ ਕੁ ਲਾਈਨਾਂ ਨੇ ਉਹਦੀਆਂ,
2: ਜਰੂਰ ਜੀ ਆਉਂਦੇ
1: ਆਉਣ ਦਿਓ ਜੀ,
0: ਹਾਂਜੀ।

0: ਉਸ ਮਰ ਜਾਣੀ ਦੇ ਭੁਲੇਖੇ ਉਸ ਮਰ ਜਾਣੀ ਦੇ। ਜੀ ਬਾਬਿਓ ਆ ਤਾਂ ਮੈਂ ਤੁਹਾਡੇ ਰੋਗ ਵੱਲੇ ਤੇ ਸ਼ੌਂਕ ਵੱਲੇ ਤੇ ਸੀ। ਤੇ ਫਿਰ ਹੋਰ ਵੀ ਸੱਜਣਾ ਨੇ ਜੁੜਨਾ ਹੋਣਾ, ਮੈਂ ਨਾਲ ਮੈਂ ਦੂਜਾ ਵੀ ਆਪਣਾ ਖਤਮ ਕਰ ਦੇਣਾ ਵਾ, ਕਿਉਂਕਿ
1: ਬਿਲਕੁਲ
0: ਫਿਰ ਹੋਰ ਵੀ ਸੱਜਣ ਲਾਈਨ ਚ ਹੁੰਦੇ ਨੇ, ਫਿਰ ਉਹੀ ਗੱਲ ਫਿਰ ਆਪ ਨੂੰ ਫਿਰ ਫੀਲ ਹੁੰਦਾ ਜੀ ਰਵੇ ਨਾ ਕੋਈ। ਤੇ ਆ ਮੈਂ ਮੇਰਾ ਔਜਲਾ ਬਾਈ ਜੀ ਵਾਸਤੇ ਅੱਜ ਸਪੈਸ਼ਲ ਉਹ ਕਹਿੰਦਾ

ਭੁੱਲ ਦੇ ਭੁੱਲ ਦੇ ਵੀ ਤੱਕਣੇ ਨੂੰ ਮਨ ਕਰ ਆਉਂਦਾ ਏ ਆਪਣਾ ਹੀ ਕੋਈ ਆਪਣਿਆਂ ਤੇ ਸ਼ਿਕਵੇ ਲਾਉਂਦਾ ਏ ਭੁੱਲ ਦੇ ਵੀ ਤੱਕਣੇ ਨੂੰ ਮਨ ਕਰ ਆਉਂਦਾ ਏ ਆਪਣਾ ਹੀ ਕੋਈ ਆਪਣੇ

0: ਹੱਥੀ ਪਿਆਰ ਦੇ ਬੂਟੇ ਲਾ ਕੇ ਵੱਢਣੇ ਸੌਖੇ ਨਹੀਂ, ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ, ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ।
1: ਵਾਹ ਜੀ,
0: ਆ ਲਾਈਨਾਂ ਸੀ ਮੇਰੀਆਂ ਸਪੈਸ਼ਲ
1: ਜੀ।
0: ਤੋੜ ਨਸ਼ਿਆਂ ਵਰਗੀ ਲੱਗੇ ਆਥਣ ਵੇਲੇ ਨੂੰ, ਜਿੰਦ ਨਿਮਾਣੀ ਤਰਸੇ ਫਿਰ ਸੱਜਣਾ ਦੇ ਮੇਲੇ ਨੂੰ। ਤੋੜ ਨਸ਼ਿਆਂ ਵਰਗੀ ਲੱਗੇ ਆਥਣ ਵੇਲੇ ਨੂੰ, ਜਿੰਦ ਨਿਮਾਣੀ ਤਰਸੇ ਫਿਰ ਸੱਜਣਾ ਦੇ ਮੇਲੇ ਨੂੰ। ਦੂਰ ਵਸਾਈਂਦੇ ਨਜ਼ਰਾਂ ਤੋਂ ਜੋ, ਹਾਏ ਦੂਰ ਵਸਾਈਂਦੇ ਨਜ਼ਰਾਂ ਤੋਂ ਜੋ, ਸੱਦਣੇ ਸੌਖੇ ਨਹੀਂ, ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ, ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ। ਆ ਦੋ ਲਾਈਨਾਂ ਕਹਿ ਕੇ ਮੈਂ ਗੱਲ ਖਤਮ ਕਰਦਾ ਜੀ ਆਪਣੀ
2: ਜੀ।
0: ਇੱਕ ਵਾਰੀ ਜਮਸ਼ੇਰੀਆ ਜਿਹੜੇ ਦਿਲ ਨੂੰ ਜੱਚ ਜਾਂਦੇ, ਨਿੱਤ ਦੇ ਵੈਲਾਂ ਵਾਂਗੂ ਉੱਤੇ ਹੱਡੀ ਰਚ ਜਾਂਦੇ। ਇੱਕ ਵਾਰੀ ਜਮਸ਼ੇਰੀਆ ਜਿਹੜੇ ਦਿਲ ਨੂੰ ਜੱਚ ਜਾਂਦੇ, ਨਿੱਤ ਦੇ ਵੈਲਾਂ ਵਾਂਗੂ ਉੱਤੇ ਹੱਡੀ

0: ਗੱਡਣੇ ਸੌਖੇ ਨਹੀਂ ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ
1: ਕੀ ਬਾਤ ਹੈ
0: ਜੀ ਬਾਬੇ
1: ਕਿਆ ਬਾਤ ਹੈ ਜੀ ਮੁਕੰਦਰ ਜੀ ਬਾ ਕਮਾਲ ਜੀ ਬਾ ਕਮਾਲ ਹਰ ਵਾਰ ਦੀ ਤਰ੍ਹਾਂ ਦੋਸਤ ਪਸੰਦ ਕਰ ਰਹੇ ਨੇ ਜੀ ਤੇ ਔਜਲਾ ਸਾਹਿਬ ਕਹਿੰਦੇ ਹੁਣ ਤਾਂ ਇਕੱਠੇ ਹੋ ਕੇ ਰਿਕਾਰਡ ਕਰਵਾ ਦਈਏ ਜੀਰਾ ਜੀ
0: ਕੋਈ ਗੱਲ ਨੀ ਰਿਕਾਰਡ ਰਿਕਾਰਡ ਆਪਣਾ ਤਾਂ ਰਿਕਾਰਡ ਆਹੀ ਹੈਗਾ ਦੁਆਬਾ ਰੇਡੀਓ ਇਹਦੇ ਤੇ ਵੱਜਦਾ ਤੇ ਨਾਲ ਦੀ ਨਾਲ ਰਿਕਾਰਡ ਹੋ ਕੇ ਪਹੁੰਚ ਜਾਂਦਾ ਸੱਜਣਾ ਕੋਲ
1: ਬਿਲਕੁਲ ਹੈ ਜੀ ਜੀ ਤੇ
2: ਪਿੰਡ ਵੀ ਨਾ ਬੜਾ ਕਮਾਲ ਦਾ ਜਿੱਥੇ ਇਹ ਗੀਤ ਲਿਖਿਆ ਗਿਆ ਆਪਣੇ ਜਮਸ਼ੇਰ ਇਹ ਜਮਸ਼ੇਰ ਖਾਸ ਜਲੰਧਰ ਦੇ ਕੋਲ ਹੀ ਹੈ
1: ਜਮਸ਼ੇਰ ਖੇੜਾ ਜੀ
2: ਤੇ
0: ਠੀਕ ਹੈ ਜੀ
1: ਜਮਸ਼ੇਰ ਖੇੜਾ ਹਾਂਜੀ
2: ਹਾਂਜੀ ਜਮਸ਼ੇਰ ਖਾਸ ਜਮਸ਼ੇਰ ਖੇੜਾ ਅਤੇ ਉਹ ਉੱਥੇ ਕਾਫੀ ਕਲਾਕਾਰ ਵੀ ਨੇ ਤੇ ਬੜੇ ਕਮਾਲ ਕਮਾਲ ਦੇ ਰੂਹਾਂ ਦਾ ਪਿੰਡ ਹੈ ਮੱਖਣ ਸਾਹਿਬ ਦਾ ਗੀਤ ਇਹਦੇ ਬੜਾ ਕਮਾਲ ਦਾ ਗਾਇਆ ਤੇ ਅੱਜ ਜਿਹੜਾ ਸਿੱਧੀ ਜਿਹੜਾ ਪਰ ਜਿਹੜਾ ਪੇਸ਼ ਕੀਤਾ ਹੈ ਬਾਬੇ ਉਹ ਰੂਹ ਮਤਲਬ ਪੂਰੀ ਇਹ ਚ ਲੱਗ ਗਈ ਆ
1: ਜੀ
2: ਤੇ ਹਰ ਰੋ ਕੇ ਹੀ ਸੁਣਿਆ ਕਿਆ ਹੀ ਬਤਾ ਕਿਆ ਹੀ ਬਤਾ
1: ਬਿਲਕੁਲ
0: ਪਰ ਮੇਰੀ ਇੱਕ ਬੇਨਤੀ ਮੈਂ ਪਿਛਲੇ ਦਿਨ ਭਾਰਜ ਬਾਈ ਨੂੰ ਕੀਤੀ ਸੀ ਵੀ ਸਾਡੇ ਕਬੂਤਰ ਕਤਲ ਨਾ ਕਰਾਇਓ ਇੱਕ ਬੇਨਤੀ ਤੁਹਾਨੂੰ ਹੈ ਮੇਰੀ ਜਾਂਦਿਆਂ ਜਾਂਦਿਆਂ ਵੀ ਆ ਪੜਾ ਅੱਗੇ ਨਾ ਲਜਾਇਓ ਉਹੀ ਗੱਲ
1: ਕੱਢ ਕੇ ਰੱਖਿਆ ਜੀ
0: ਕੋਈ ਗੱਲ ਨੀ ਦਿਖਾ ਦੋ ਕੋਈ ਚੱਕਰ ਨਹੀਂ
1: ਲੋ ਜੀ ਇੱਕ ਹੁੰਦਾ ਸੀ ਥਰਸਟੀ ਕਰੋ ਜਿਹੜਾ ਪਾਣੀ ਬੱਟੇ ਪਾ ਕੇ ਪੀਂਦਾ ਸੀ ਉਹ ਨੀ ਗਾ ਜੀ
0: ਬਿਲਕੁਲ
1: ਤੇ ਇਹ ਇਹਨੂੰ ਰੇਵਨ ਕਹਿੰਦੇ ਆ ਜੀ ਤੁਸੀਂ ਸਰਚ ਵੀ ਕਰ ਸਕਦੇ ਹੋ ਰੇਵਨ ਕਹਿੰਦੇ ਆ ਪਹਾੜੀ ਕਾ ਨੂੰ ਇਹ ਕਾਲਾ ਸ਼ਾਹ ਹੁੰਦਾ ਹੈ ਜੀ ਤੇ ਲੋ ਮੈਂ ਤੁਹਾਡੇ ਲਈ ਤਸਵੀਰ ਜਿਹੜੀ ਸਾਂਝੀ ਕਰਦਾ ਦੋਸਤਾਂ ਦੇ ਲਈ ਇਹਨੂੰ ਦੇਖ ਲੋ ਜੀ
0: ਤਸਵੀਰ ਤੁਸੀਂ ਸਾਂਝੀ ਕਰਤੀ ਜੇ ਇਹ ਏਡਾ ਖਤਰਨਾਕ ਹੈਗਾ ਤੇ ਉਹੀ ਗੱਲ ਸਾਨੂੰ ਤਾਂ ਘੋਗੜ ਕਾਵਾਂ ਨੀ ਮਾਰ
1: ਸਕਦੇ ਨਹੀਂ ਮੁਕੰਦਰ ਭਾਈ ਜੀ ਖਤਰਨਾਕ ਨਹੀਂ ਗਾ ਇਹ ਤਾਂ ਮਤਲਬ ਕਿ ਇਹਦੀ ਫਿਤਰਤ ਦੇ ਬਾਰੇ ਜਾਣਾਂਗੇ ਨਾ ਤਾਂ ਇਹ ਜਿੱਦਾਂ ਤੋਤੇ ਬੋਲਣ ਲੱਗ ਜਾਂਦੇ ਨੇ ਨਾ ਇੱਦਾਂ ਇਹਨੂੰ ਬੋਲਣਾ ਸਿਖਾਇਆ ਜਾ ਸਕਦਾ ਤੇ ਖਾਣਾ ਆਪਣਾ ਜਿਹੜਾ ਨਾ ਜੀ ਆਪਣਾ ਸਾਂਭ ਕੇ ਰੱਖਦਾ ਹੈ ਕਿਤੇ ਡਿਜਾਸਟਰ ਆਉਂਦਾ ਕੁਛ ਆਉਂਦਾ ਤੇ ਇਹਨੂੰ ਚੇਤਾ ਰਹਿੰਦਾ ਕਿ ਆਹ ਖਾਣਾ ਮੈਂ ਉੱਥੇ ਲੁਕੋਇਆ ਸੀ ਜੀ ਇਹ ਸਾਰਾ ਕੁਝ ਹਜ਼ਮ ਨਹੀਂ ਕਰ ਜਾਂਦਾ ਨਾਲ ਦੀ ਨਾਲ
0: ਨਹੀਂ ਨਹੀਂ ਮੈਂ ਤੁਹਾਡੀ ਤੁਸੀਂ ਟੈਕਨੀਕਲ ਤੁਸੀਂ ਜਿੰਨਾ ਡੂੰਘੇ ਢੰਗ ਨਾਲ ਦੱਸਣ ਦਿਓ ਉਹ ਤੁਹਾਡੀ ਗੱਲ ਮੈਂ ਸਮਝਦਾ ਹੈਗਾ ਮੈਂ ਉਹ ਨਹੀਂ ਹੈਗੀ
1: ਪਰ ਕਬੂਤਰ ਬਚਾ ਕੇ
0: ਰੱਖਣਾ ਹਾਂ ਪਰ ਸਾਨੂੰ ਨਾ ਤੰਗ ਕਰੇ ਬਾਬੇ ਪਹਿਲੇ ਵਕਤ ਦੇ ਮਾਰੇ ਹੋਏ
1: ਬਿਲਕੁਲ
0: ਬੇਨਤੀ ਹੈ ਤੇ ਚਲੋ ਬੜਾ ਵਧੀਆ ਲੱਗਿਆ ਬਾਈ ਜੁੜ ਕੇ ਤੁਹਾਡੇ ਨਾਲ ਸਾਰੇ ਸੱਜਣਾਂ ਨੂੰ ਦੂਰ ਦੁਰਾਡੇ ਬੈਠਿਆਂ ਨੂੰ ਸਾਰਿਆਂ ਨੂੰ ਜਿੱਥੇ ਜਿੱਥੇ ਤੱਕ ਸਾਡੀ ਆਵਾਜ਼ ਜਾਂਦੀ ਹੈ ਸਾਰਿਆਂ ਨੂੰ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਸਤਿ ਸ੍ਰੀ ਅਕਾਲ ਸ਼ਮੀ ਬਾਈ ਜੀ ਭਾਰਜ ਬਾਈ ਜੀ ਸਾਰੇ ਸੱਜਣਾਂ
1: ਨੂੰ ਥੈਂਕ ਯੂ ਜੀ ਲੋ ਜੀ ਦੋਸਤੋ ਇਹ ਸਾਂਝੀ ਮੁਕੱਦਰ ਜੀ ਤੇ ਸ਼ਮੀ ਜੀ ਗੱਲ ਆਪਾਂ ਅੱਗੇ ਵਧਾਈਏ ਬੱਤੀ ਹੈ ਅਜੇ ਜੀ
2: ਨਹੀਂ ਭਾਰ ਸਾਹਿਬ ਮੈਂ ਉਹੀ ਕਹਿਣ ਲੱਗਾ ਸੀ ਕਿ ਇੱਧਰ ਤੇ ਮਤਲਬ ਟਿਮ ਟਮਾਉਣ ਲੱਗ ਪਏ ਤਾਰੇ
1: ਜੀ
2: ਤੇ ਮੈਨੂੰ ਬ੍ਰੇਕ ਲੈਣੀ ਪੈਣੀ ਹੈ ਇਸ ਤੋਂ ਪਹਿਲਾਂ ਕਿ ਆਟੋ ਕਨੈਕਟ ਹੋ ਜੇ ਡਿਸਕਨੈਕਟ ਹੋ ਜੇ ਕਿਉਂਕਿ ਬੈਡ ਵੈਦਰ ਕਰਕੇ ਪਾਵਰ ਕੱਟ ਲੱਗਿਆ ਹੈ ਬਹੁਤ ਦੇਰ ਦਾ
1: ਜੀ
2: ਤੇ ਜਿਹੜੇ ਬੈਕਅਪ ਬੁਕਅਪ ਸੀ ਉਹ ਵੀ ਮੰਨ ਲਓ ਚੱਕੇ ਗਏ ਆ
1: ਜੀ
2: ਤੇ ਹੋ ਸਕਦਾ ਕਿ ਡਿਸਕਨੈਕਟ ਨਾ ਹੋ ਜੇ ਪਹਿਲਾਂ ਹੀ
1: ਸੋ
2: ਮੈਂ ਆਪਾਂ ਇਹਨੂੰ ਕੰਕਲੂਡ ਕਰ ਲੈਂਦੇ ਹਾਂ ਗੱਲ ਨੂੰ
1: ਜੀ
2: ਜਿਵੇਂ ਹੁਣ ਔਲਖ ਸਾਹਿਬ ਜਦੋਂ ਗਾਉਂਦੇ ਆ ਇੰਨਾ ਪਿਆਰਾ ਉਹ ਗਾਉਂਦੇ ਆ ਉਹਨਾਂ ਦੀ ਗੀਤਾਂ ਦੀ ਚੋਣ ਕਿੰਨੀ ਖੂਬਸੂਰਤ ਹੁੰਦੀ ਆ ਬੜੀ ਮਤਲਬ ਕਹਿ ਲੋ ਸੁਚੇਤ ਰੂਪ ਦੇ ਵਿਚ ਬੜੇ ਕਹਿ ਲੋ ਵਧੀਆ ਤਰੀਕੇ ਨਾਲ ਉਹ ਗੀਤਾਂ ਦੀ ਚੋਣ ਕਰਦੇ ਆ
1: ਜੀ
2: ਤੇ ਆਵਾਜ਼ ਤੇ ਕਿਆ ਪਤਾ ਉਹਨਾਂ ਦੀ ਹੈ ਹੀ ਹੈ ਜੀ ਬਲੈਸਡ ਆਵਾਜ਼ ਹੈ ਇਹ ਇੱਕ ਸ਼ੌਂਕ ਹੈ
1: ਬਿਲਕੁਲ ਹੈ ਜੀ
2: ਜਿਹੜੀ ਬੰਦਗੀ ਦੀ ਆਪਾਂ ਗੱਲ ਕਰਦੇ ਆ ਨਾ ਕਿ ਉਹ ਜਿਵੇਂ ਸਰਤਾਜ ਹੋਰੀ ਕਹਿੰਦੇ ਸੀ ਕਿ ਜੇ ਤੁਸੀਂ ਭਾਈ ਜੇ ਇੱਕ ਸਾਜ਼ ਵਜਾਉਣਾ ਹੀ ਸਿੱਖ ਲਿਆਉਂਦਾ ਤੇ ਕਿੰਨੀ ਸੌਖੀ ਹੋ ਜਾਂਦੀ ਜ਼ਿੰਦਗੀ
1: ਜੀ
2: ਉਪਰੋਂ ਕੁਦਰਤ ਨੂੰ ਜੇ ਆਪਾਂ ਦੇਖਣਾ ਸ਼ੁਰੂ ਕਰ ਦਈਏ ਵਾਚਣਾ ਸ਼ੁਰੂ ਕਰ ਦਈਏ
1: ਜੀ
2: ਨਦੀ ਦੇ ਜਿਹੜੇ ਵਗਦੇ ਹੋਏ ਪਾਣੀ ਨੂੰ ਆਪਾਂ ਉਹਦੇ ਕੰਢੇ ਹੀ ਬਹਿ ਜਾਈਏ ਉਹਦੀ ਆਵਾਜ਼ ਨੂੰ ਸੁਣੀਏ ਉਹਦੇ ਨਾਲ ਆਪਣੇ ਆਪ ਨੂੰ ਜੋੜਨ ਦੀ ਕੋਸ਼ਿਸ਼ ਕਰੀਏ
1: ਜੀ
2: ਚੱਲਦੀ ਹਵਾ ਜਿਹੜੀ ਹੈ ਉਹਦੀ ਆਵਾਜ਼ ਨਾਲ ਆਪਾਂ ਦੇਖੋ ਹਰ ਚੀਜ਼ ਕੁਦਰਤ ਦੀ ਜਿਵੇਂ ਪਹਿਲਾਂ ਗੱਲ ਹੋ ਰਹੀ ਸੀ ਨਾ ਕਿ ਹਰ ਚੀਜ਼ ਦੇ ਵਿੱਚ ਇੱਕ ਸੰਵਾਦ ਹੈ
1: ਜੀ
2: ਇੱਕ ਡਾਇਲੋਗ ਆ
1: ਜੀ
2: ਗਲਤ ਇਹ ਹੈ ਕਿ ਮੇਰਾ ਸਵਾਲ ਕਿ ਮੈਨੂੰ ਸਵਾਲ ਕਰਨਾ ਆਉਂਦਾ ਜੇ ਮੈਨੂੰ ਸਵਾਲ ਕਰਨਾ ਆਉਂਦਾ ਕਿ ਉਦੋਂ ਅਗਲੀ ਗੱਲ ਹੋ ਜਾਂਦੀ ਹੈ ਕਿ ਮੈਨੂੰ ਜਵਾਬ ਸੁਣਨਾ ਆਉਂਦਾ
1: ਜੀ
2: ਕਿ ਮੈਂ ਉਹਦੇ ਚ ਉਹ ਚੀਜ਼ ਜਿਹੜੀ ਆ ਉਹ ਰਿਸੀਵ ਵੀ ਕਰ ਰਿਹਾ
1: ਜੀ।
2: ਇਹ ਚੀਜ਼ਾਂ ਨੇ ਇਹਦੇ ਚ ਜਿਹੜੀ ਹੋਬੀਜ਼ ਦਾ ਜਿਹੜਾ ਕਨਸੈਪਟ ਹੈ ਇੰਨਾ ਸ਼ਾਨਦਾਰ ਹੈ
1: ਜੀ
2: ਕਿ ਇਹ ਸਾਡੀ ਜ਼ਿੰਦਗੀ ਦੇ ਵਿੱਚ ਰੌਣਕ ਕਾਇਮ ਰੱਖਦਾ
1: ਜੀ,
2: ਉਹਨੂੰ ਬਿਲਕੁਲ ਰਿਫਰੈਸ਼ਡ ਰੱਖਦਾ ਪੂਰੀ ਤਰ੍ਹਾਂ ਨਾਲ
1: ਜੀ,
2: ਤੇ ਤਰੋ ਤਾਜ਼ਾ ਰਹਿੰਦੇ ਆਪਾਂ ਜਦੋਂ ਸਾਡੇ ਕੋਲ ਹੋਬੀ ਹੁੰਦੀ ਆ
1: ਬਿਲਕੁਲ।
2: ਜਿਹੜਾ ਤਣਾਅ ਭਰੀ ਜ਼ਿੰਦਗੀ ਉਹ ਤਾਂ ਹੈ ਹੀ ਹੈ ਕਿਉਂਕਿ ਜਦੋਂ ਆਪਾਂ ਇਹ ਜ਼ਿੰਦਗੀ ਸੁਖਾਵੀ ਤਾਂ ਕਿਸੇ ਦੀ ਵੀ ਨਹੀਂ, ਹਰੇਕ ਨੂੰ ਆਪਣੇ ਆਪਣੇ ਚੈਲੰਜਸ ਨੇ, ਹਰੇਕ ਨੂੰ ਆਪਣੇ ਦੁੱਖ ਨੇ, ਕਸ਼ਟ ਆ, ਕਲੇਸ਼ ਆ
1: ਜੀ,
2: ਪਰ ਇਸਦੇ ਬਾਵਜੂਦ ਬੰਦਾ ਜੀ ਰਿਹਾ ਹੈ
1: ਜੀ।
2: ਔਰ ਉਹ ਬੰਦਾ ਸਿਰਫ ਜੀ ਨਹੀਂ ਰਿਹਾ ਬਲਕਿ ਆਪਣੀ ਹੋਬੀ ਕਰਕੇ ਉਹਦੇ ਕਰਕੇ ਹੋਬੀ ਦੇ ਕਾਰਨ ਹੀ ਉਹ ਬੰਦਾ ਉਸ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜੀ ਰਿਹਾ,
1: ਬਿਲਕੁਲ
2: ਖੂਬਸੂਰਤੀ ਨਾਲ ਜੀ ਰਿਹਾ। ਮੈਂ ਪਟਿਆ ਮੈਨੂੰ ਯਾਦ ਹੈ ਘਟਨਾ ਕਹਿੰਦੀ, ਚਲੋ ਯਾਦ ਇੱਕ ਯਾਦ ਹੈ ਕਿ ਮੈਂ ਪੱਤਰਕਾਰੀ ਦਾ ਕੋਰਸ ਕਰ ਰਿਹਾ ਸੀ ਬਹੁਤ ਪਹਿਲਾਂ ਪਟਿਆਲਾ ਯੂਨੀਵਰਸਿਟੀ ਚ
1: ਜੀ,
2: ਉਹ ਕੋਰਸਪੋਂਡੈਂਸ ਤੇ ਉਹਦੇ ਵਿਚ ਜਦੋਂ ਪੀਸੀਪੀ ਲੱਗਦਾ ਪਰਸਨਲ ਕੰਟੈਕਟ ਪ੍ਰੋਗਰਾਮ ਜਿਹਦੇ ਕਲਾਸਿਸ ਲੱਗਦੀਆਂ ਹੁੰਦੀਆਂ ਹਫ਼ਤਾ ਕੁ 10 ਦਿਨ
1: ਜੀ,
2: ਉਹਦੇ ਵਿਚ ਜਦੋਂ ਮੈਂ ਗਿਆ ਤਾਂ ਉਹ ਮੈਂ ਸੋਚਿਆ ਨੀ ਸੀ ਕਿ ਕਲਾਸ ਦੇ ਵਿਚ ਇੰਨਾ ਏਜ ਡਿਫਰੈਂਸ ਵਾਲੇ ਲੋਕ ਉੱਥੇ ਹੋਣਗੇ, ਕਿਉਂ ਕੋਈ ਕਿਹੜੀ ਉਮਰ ਚ ਕਰ ਰਿਹਾ ਕੋਰਸਪੋਂਡੈਂਸ, ਉਹ ਕਿਹੜਾ ਰੂਟੀਨ ਵਾਲੀ ਕੋਈ ਕਲਾਸ ਆ ਕਾਲਜ ਦੀ,
1: ਬਿਲਕੁਲ।
2: ਉਹ ਮੈਂ ਬੈਠਾ ਤੇ ਇੱਕ ਬਹੁਤ ਹੀ ਏਜਡ ਉਹ ਜਦੋਂ ਇੰਟਰ ਹੋਏ ਮੈਂ ਸੋਚਿਆ ਸਾਡੇ ਪ੍ਰੋਫੈਸਰ ਹੋਣਗੇ
1: ਜੀ,
2: ਉਹ ਸਾਰੀ ਕਲਾਸ ਖੜੀ ਹੋ ਗਈ ਉੱਠ ਕੇ
1: ਜੀ,
2: ਤੇ ਉਹ ਬਾਅਦ ਚ ਪਤਾ ਲੱਗਿਆ ਉਹ ਮੇਰੇ ਨਾਲ ਹੀ ਬੈਠ ਗਏ ਆ ਕੇ, ਕਹਿੰਦੇ ਇਹ ਤਾਂ ਮੈਂ ਤੇ ਕਹਿੰਦੇ ਪੜ੍ਹਨ ਮੈਂ ਤਾਂ ਸਟੂਡੈਂਟ ਆ।
1: ਵਾਹ ਜੀ,
2: ਉਹਨਾਂ ਦੀ ਉਮਰ ਦੇਖ ਕੇ ਮੈਂ ਬੜਾ ਹੈਰਾਨ ਹੋਇਆ, ਉਹ ਕਿਸੇ ਨੇ ਪੁੱਛ ਹੀ ਲਿਆ ਕਹਿੰਦੇ ਸਰ ਹਾਊ ਓਲਡ ਆਰ ਯੂ
1: ਜੀ,
2: ਕਹਿੰਦੇ ਮੈਂ ਤੇ ਲਗਭਗ 87 ਸਾਲ ਦਾ ਹੈ
1: ਜੀ,
2: ਕਹਿੰਦੇ ਤੁਸੀਂ ਮੰਨ ਲਓ ਪੜ੍ਹਾਈ ਕਰ ਰਹੇ ਹੋ ਯੂਨੀਵਰਸਿਟੀ ਚ ਪਟਿਆਲੇ, ਇਹ ਕੀ ਚੱਕਰ ਹੈ, ਕਹਿੰਦੇ ਜੀ ਮੇਰਾ ਸ਼ੌਕ ਹੈ।
1: ਬਿਲਕੁਲ, ਇੱਥੇ ਵੀ ਚੰਮੀ ਜੀ ਬਹੁਤ ਸਾਰੇ ਲੋਕ ਜਿਹੜੇ ਨੇ ਨਾ ਰਿਟਾਇਰਮੈਂਟ ਲੈ ਕੇ ਤਾਂ ਉਹ ਇਦਾਂ ਦੀਆਂ ਡਿਗਰੀਆਂ ਕਰਨ ਲੱਗ ਜਾਂਦੇ ਨੇ, ਬੰਦਾ ਹੈਰਾਨ ਹੋ ਜਾਂਦਾ ਜੀ।
2: ਬਿਲਕੁਲ ਜੀ ਬਿਲਕੁਲ, ਤੋ ਇਹੀ ਪਰ ਸਾਹਿਬ ਮੈਂ ਤੇ ਜਾਂਦੇ ਜਾਂਦੇ ਤੇ ਇਹੀ ਕਹੂੰਗਾ ਕਿ ਭਾਈ ਇਹ ਜ਼ਰੂਰ ਕਾਇਮ ਰੱਖਣਾ ਚਾਹੀਦਾ
1: ਜੀ,
2: ਔਰ ਜ਼ਿੰਦਗੀ ਜਿੰਦਾ ਦਿਲੀ ਕਾ ਹੈ ਨਾਮ ਮੁਰਦਾ ਦਿਲ ਕਾ ਖਾਕ ਜੀਆ ਕਰਤੇ ਹੈ,
1: ਬਿਲਕੁਲ।
2: ਉਹ ਕਹਿੰਦੇ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ।
1: ਤੇ ਛੰਮੀ ਜੀ ਆਪਾਂ ਤੁਹਾਨੂੰ ਤੋਰਨ ਤੋਂ ਪਹਿਲਾਂ ਆਪਣੇ ਨਾਲ ਦੋ ਸਰੋਤੇ ਨੇ ਔਜਲਾ ਸਾਹਿਬ ਤੇ ਆਪਣੇ ਗੁਰਮੇਲ ਦਾਦੂ ਜੀ ਜੁੜੇ ਹੋਏ ਨੇ, ਇੱਕ ਇੱਕ ਕਰਕੇ ਆਪਾਂ ਗੱਲ ਸੁਣ ਲਈਏ। ਔਜਲਾ ਸਾਹਿਬ ਹੋਲਡ ਰੱਖਣਾ ਜੀ ਬਸ। ਗੁਰਮੇਲ ਦਾਦੂ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
3: ਸਤਿ ਸ੍ਰੀ ਅਕਾਲ ਜੀ ਭਿੰਦਰ ਜੀ, ਛੰਮੀ ਜੀ ਤੇ ਸਾਰੇ ਸੁਣਨ ਵਾਲੇ ਸੱਜਣਾ ਨੂੰ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ ਆਨੂ ਜੀ, ਗੁਰਮੇਲ ਜੀ
2: ਜੀ, ਸਤਿ ਸ੍ਰੀ ਅਕਾਲ ਜੀ।
3: ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਜੀ,
1: ਥੈਂਕ ਯੂ ਜੀ।
3: ਤੇ ਅੱਜ ਦਾ ਤੁਸੀਂ ਗੱਲ ਕਰ ਰਹੇ ਹੋਬੀ ਤੇ ਸ਼ੌਂਕ ਤੇ
1: ਜੀ,
3: ਤੇ ਹੋਬੀ ਤਾਂ ਚਲੋ ਮੈਂ ਕਹਿਣਾ ਵੀ ਹਰ ਕਿਸੇ ਦੀ ਹੋਣੀ ਚਾਹੀਦੀ ਹੈ, ਜੇ ਕਿਸੇ ਦੀ ਨਹੀਂ ਵੀ ਹੈ ਤਾਂ ਉਹਨੂੰ ਆਪਦੀ ਕੋਈ ਹੋਬੀ ਚੰਗੀ ਬਣਾਉਣੀ ਚਾਹੀਦੀ,
1: ਬਣਾ ਲੈਣੀ ਚਾਹੀਦੀ ਹੈ।
3: ਹਾਂਜੀ, ਤੇ ਜੇ ਮੈਂ ਹੁਣ ਆਪਦੀ ਹੋਬੀ ਦੀ ਗੱਲ ਕਰਾਂ
1: ਜੀ,
3: ਤਾਂ ਮੈਂ ਕਹਿਣਾ ਵੀ ਬਚਪਨ ਤੋਂ ਲੈ ਕੇ ਜਿਵੇਂ ਕਹਿੰਦੇ ਹੁੰਦੇ ਆ 6ਵੀਂ 7ਵੀਂ ਤੋਂ ਲੈ ਕੇ
1: ਜੀ,
3: ਤੇ ਮੇਰੀਆਂ ਦੋ ਹੋਬੀਆਂ ਜੀ
1: ਜੀ,
3: ਇੱਕ ਤਾਂ ਰੇਡੀਓ ਤੇ ਇੱਕ ਦੂਜਾ ਕਿਤਾਬਾਂ ਜੀ।
1: ਕੀ ਬਾਤ ਹੈ ਜੀ,
2: ਵਾਹ ਜੀ ਵਾਹ, ਰੇਡੀਓ ਕੀ ਬਾਤ ਹੈ ਵਾਹ।
3: ਰੇਡੀਓ ਦੀ ਜਿਹੜੀ ਗੱਲ ਆਉਂਦੀ ਆ ਜੀ, ਰੇਡੀਓ ਮੇਰੇ ਅੱਜ ਵੀ ਯਾਦ ਆ, ਤੇ ਜਦੋਂ ਮੈਂ 8ਵੀਂ ਪਾਸ ਕਰੀ ਸੀਗੀ ਨਾ
1: ਜੀ,
3: ਤੇ ਮੈਂ ਆਪਦੇ ਦਾਦੇ ਤੋਂ ਜੀ ਲੜ ਦੁੜ ਕੇ, ਤੇ ਮੈਨੂੰ ਉਹਨੇ ਰਾਮਸਨ ਦਾ ਰੇਡੀਓ ਲਿਆ ਕੇ ਦਿੱਤਾ ਸੀਗਾ।
1: ਕੀ ਬਾਤ ਹੈ,
3: ਤੇ ਉਹ ਜੀ ਮੈਂ ਰੇਡੀਓ ਰਾਤ ਨੂੰ ਵੀ ਜਿਵੇਂ ਮੈਂ ਸੋਣਾ ਕਰਨਾ ਤੇ ਉਹ ਮੇਰੇ ਸਿਰਹਾਣੇ ਮੇਰੇ ਕੋਲੇ ਹੁੰਦਾ
1: ਜੀ,
3: ਤੇ ਉਹ ਪ੍ਰੋਗਰਾਮ ਵੀ ਬੜੇ ਯਾਦ ਆ ਜਾਂਦੇ। ਇੱਕ ਰਾਜਸਥਾਨ ਦਾ ਸੂਰਤਗੜ੍ਹ ਰੇਡੀਓ ਹੁੰਦਾ ਸੀ, ਉੱਥੋਂ ਇੱਕ ਪ੍ਰੋਗਰਾਮ ਆਉਂਦਾ ਹੁੰਦਾ ਸੀ
1: ਜੀ,
3: ਤੇ ਉਹ ਬਾਈ ਜਿਹੜੇ ਸੀਗੇ ਉਹ ਬੜਾ ਬੋਲਦੇ ਹੁੰਦੇ ਮਿੱਤਰੋ, ਤੇ ਉਹ ਮੈਂ ਰੇਡੀਓ ਤੇ ਪੀਲੇ ਕਾਰਡ ਤੇ ਆਪਦੀਆਂ ਫਰਮਾਇਸ਼ਾਂ ਵੀ ਪਾਉਂਦੇ ਰਹੇ ਆ
1: ਉਹਨਾਂ
3: ਟਾਈਮਾਂ ਚ, 25 ਪੈਸੇ ਦਾ ਕਾਰਡ ਜਿਹੜਾ ਪੀਲਾ ਜਿਹਾ ਕਾਰਡ ਆਉਂਦਾ ਹੁੰਦਾ।
1: ਹਾਂਜੀ ਹਾਂਜੀ,
3: ਇਹ ਮੇਰੀ ਜਿਹੜੀ ਹੋਬੀ ਆ ਜੀ, ਮੇਰੇ ਨਾਲ ਹੀ ਤੁਰੀ ਆਉਂਦੀ ਆ ਉਦੋਂ ਤੋਂ ਲੈ ਕੇ
1: ਜੀ। ਬਹੁਤ ਸੋਹਣੀ ਹੈ ਜੀ, ਬਿਲਕੁਲ।
3: ਤੇ ਹੁਣ ਜਿਵੇਂ ਦੁਆਬਾ ਰੇਡੀਓ ਆਈ, ਦੁਆਬਾ ਰੇਡੀਓ ਮੈਂ ਹੁਣ ਚਲੋ ਜੁੜਦਾ ਤਾਂ ਨਹੀਂ ਫੋਨ, ਪਰ ਮੈਂ ਬਿਨਾਂ ਨਾਗਾ ਪਾਏ ਤੁਹਾਡਾ ਪੂਰਾ ਪ੍ਰੋਗਰਾਮ ਐਵਰੀ ਸਿੰਗਲ ਡੇ ਸੁਣਦਾ ਜੀ।
1: ਥੈਂਕ ਯੂ ਜੀ, ਥੈਂਕ ਯੂ ਜੀ,
3: ਸਾਰਾ ਕੱਲਾ ਕੱਲਾ ਪ੍ਰੋਗਰਾਮ ਤੁਸੀਂ ਮੈਨੂੰ ਕਿਸੇ ਵੀ ਪ੍ਰੋਗਰਾਮ ਦਾ ਕੋਈ ਵੀ ਮਤਲਬ ਉਹ ਰੋਜ਼ ਐਵਰੀ ਡੇ ਜੀ, ਨੋ ਕਦੇ ਵੀ ਮੈਂ ਨਾਗਾ ਨਹੀਂ ਪਾਇਆ ਵੀ ਰਿਕਾਰਡਿੰਗ ਪ੍ਰੋਗਰਾਮ ਦੀ ਮੈਂ ਸੁਣਦਾ ਜੀ
1: ਜੀ।
3: ਤੇ ਦੂਜੀ ਹੋਬੀ ਮੇਰੀ ਕਿਤਾਬਾਂ ਦੀ, ਕਿਤਾਬਾਂ ਦਾ ਨਾ ਕਿਤਾਬਾਂ ਦੇ ਨਾਲ ਮੇਰਾ ਮੋਹ ਹੀ ਆ ਜੀ ਬਸ
1: ਜੀ,
3: ਜਿਵੇਂ ਕਹਿ ਲੋ
1: ਜੀ।
3: ਮੈਨੂੰ ਜਦੋਂ ਵੀ ਅੱਜ ਮੈਂ ਹੁਣ ਤੁਹਾਡਾ ਮੈਂ ਥੈਂਕ ਯੂ ਵੀ ਨਾਲ ਹੀ ਕਰ ਦੇਣਾ ਜਿਹੜਾ ਤੁਸੀਂ ਪੰਜਾਬ ਕਿਤਾਬ ਸ਼ੁਰੂ ਕਰੀ ਆ।
1: ਹਾਂਜੀ
3: ਤੇ ਇਹ ਆਲਰੇਡੀ ਮੈਂ ਬਸ 100 ਕੁ ਪੰਨਾ ਇਹਦਾ ਪੜਿਆ ਜੀ, ਸ਼ੁਰੂ ਕੀਤੀ ਵੀ ਸੀਗੀ ਤੇ ਹੁਣ ਮੈਂ ਉਹ ਮੈਂ ਹੁਣ ਉਹ ਅੱਗੇ ਪੜ੍ਹਨੀ ਨੀ ਹੈ। ਨਹੀਂ ਨਹੀਂ ਮੈਂ ਹੁਣ ਅੱਗੇ ਉਹ 100 ਤੋਂ ਗਾਂ ਪੜ੍ਹਨੀ ਨੀ, ਮੈਂ ਸੁਣਨੀ ਆ ਹੁਣ।
1: ਕੀ ਬਾਤ ਹੈ ਜੀ, ਸ਼ੁਕਰੀਆ ਜੀ।
3: ਹਾਂਜੀ ਮੈਂ ਉਹ ਬੁੱਕ ਮਾਰਕ ਲੱਗਿਆ ਹੋਇਆ ਉਹਦੇ ਵਿੱਚ ਹੀ ਤੇ ਉਹ ਗਾਂ ਮੈਂ 100 ਦੇ ਨੇੜੇ ਤੇਰੇ ਜੇ ਪੰਨਾ ਪੜਿਆ, ਮੈਂ ਚਲ ਵਾਹਦਾ ਵੀ ਜਿਵੇਂ ਕਹਿ ਲੋ ਨਾ ਕਹਿੰਦੇ ਹੁੰਦੇ ਸੋਨੇ ਤੇ ਸੁਹਾਗਾ ਹੋ ਗਿਆ
1: ਜੀ।
3: ਤੇ ਮੈਂ ਨਾ ਨੋਟ ਕਰਿਆ ਜੀ ਇਹ ਗੱਲ
1: ਜੀ,
3: ਪ੍ਰੈਕਟੀਕਲੀ ਨੋਟ ਕੀਤੀ ਆ ਮੈਂ ਗੱਲ
1: ਜੀ,
3: ਪੜ੍ਹਨ ਨਾਲੋਂ ਸੁਣਨ ਚ ਮੈਨੂੰ ਪਰਸਨਲੀ ਬਹੁਤ ਵਧੀਆ ਲੱਗਦਾ ਮੇਰਾ ਨਾ, ਮੈਂ ਜੁੜ ਜਾਣਾ ਜਦੋਂ ਸੁਣ।
1: ਜੋਲ ਭੈਣ ਜੀ ਵੀ ਕਹਿੰਦੇ ਸੀ ਮੇਰੇ ਵੀ 10-15 ਪੰਨੇ ਪਏ ਆ ਆਖਰੀ, ਕਹਿੰਦੇ ਮੈਂ ਪੜ੍ਹੀ ਨੀ ਹਜੇ ਉਹ। ਹਾਂਜੀ ਬਿਲਕੁਲ,
3: ਮੈਂ ਵੀ ਅੱਜ ਹੀ ਦੇਖੀ ਆ, ਮਤਲਬ ਮੈਨੂੰ 78 ਕੇ ਪਤਾ ਨੀ ਕਿੰਨੇ ਇੰਨੇ 77 ਜਾਂ 8 ਮੈਂ ਇੰਨੇ ਪੰਨੇ ਪੜ੍ਹੇ ਆ।
1: ਹਾਂਜੀ
3: ਤੇ ਮੈਂ ਨਾ ਜੀ ਪ੍ਰੈਕਟੀਕਲ ਵੀ ਕਰਕੇ ਵੇਖਿਆ, ਮੈਂ ਸੇਮ ਚੀਜ਼ ਨੂੰ ਸੁਣ ਕੇ ਵੀ ਵੇਖਿਆ ਤੇ ਸੇਮ ਉਸੇ ਚੀਜ਼ ਨੂੰ ਪੜ੍ਹ ਕੇ ਵੀ ਵੇਖਿਆ। ਤੇ ਜਦੋਂ ਸੁਣਦੇ ਆ ਜੀ ਉਦੋਂ ਨਾ ਤੁਹਾਡਾ ਦਿਮਾਗ ਮੋਰ ਉਹਦੇ ਚ ਲੱਗਦਾ ਤੇ ਜਦੋਂ ਆਪਾਂ ਪੜ੍ਹਦੇ ਆ ਉਦੋਂ ਕਈ ਵਾਰੀ ਅੰਦਰੋਂ ਫਿਰ ਭਟਕਦਾ ਜੀ
1: ਇੱਧਰ ਉੱਧਰ।
3: ਤੇ ਬਹੁਤ ਵਧੀਆ ਜੀ ਸ਼ੌਕ ਸਾਰਾ ਕੁਛ ਤੁਹਾਡਾ, ਸੁਣਦੇ ਆ ਤੇ ਜਿਉਂਦੇ ਵਸਦੇ ਰਹੋ ਸਾਰੇ,
1: ਮੁਹੱਬਤ
3: ਜਿੰਦਾਬਾਦ, ਜ਼ਿੰਦਗੀ
1: ਜਿੰਦਾਬਾਦ। ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ।
2: ਕੀ ਬਾਤ
1: ਹੈ, ਕੀ ਬਾਤ ਹੈ ਜੀ, ਬਹੁਤ ਖੂਬਸੂਰਤ ਸੁਨੇਹਾ ਦੇ ਕੇ ਗਏ ਨੇ ਕੈਨੇਡਾ ਵਾਲੇ। ਸਤਿ ਸ੍ਰੀ ਅਕਾਲ ਜੀ, ਤੇ ਔਜਲਾ ਸਾਹਿਬ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ ਅਨੂ ਜੀ।
4: ਸਤਿ ਸ੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ, ਸਵਾਗਤ ਸੋਤੇ ਨੂੰ।
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ ਅਨੂ ਜੀ।
4: ਮੈਂ ਤਾਂ ਮੁਕੱਦਰ ਵੀਰ ਦਾ ਗੀਤ ਸੁਣਦੇ ਸੁਣਦੇ ਮੈਂ ਤੁਸੀਂ ਨਾਂ ਰੱਖਿਆ ਸ਼ੌਕ ਅਵੱਲੇ
1: ਜੀ,
4: ਮੈਂ ਕਿਹਾ ਸ਼ੌਕ ਅਵੱਲੇ ਰੋਗ ਕਵੱਲੇ ਐਵੇਂ ਨੀ ਲੱਗਦੇ
1: ਜੀ,
4: ਤਾਂ ਤਾਂ ਸਿਕੰਦਰਾ ਇਹ ਕਦੇ ਖੇੜਾ ਨੀ ਛੱਡਦੇ,
1: ਖੇੜਾ ਨੀ ਛੱਡਦੇ ਬਿਲਕੁਲ ਹੈ ਜੀ,
4: ਛੇਤੀ ਖੇੜਾ ਨੀ ਛੱਡਦੇ,
1: ਛੇਤੀ ਖੇੜਾ ਨੀ ਛੱਡਦੇ।
4: ਸ਼ੌਕ ਅਵੱਲੇ ਰੋਗ ਕਵੱਲੇ ਐਵੇਂ ਨੀ ਲੱਗਦੇ
1: ਜੀ,
4: ਤਾਂ ਹੀ ਤਾਂ ਸਿਕੰਦਰਾ ਛੇਤੀ ਖੇੜਾ ਨੀ ਛੱਡਦੇ। ਸ਼ੌਕ ਕੋਈ ਵੀ ਹੈ
1: ਜੀ
4: ਜਿਹੜਾ ਲੱਗ ਜਾਂਦਾ ਕਿਸੇ ਚੀਜ਼ ਦਾ ਵੀ ਸ਼ੌਕ ਆ ਬੰਦੇ ਨੂੰ
1: ਬਿਲਕੁਲ,
4: ਫਿਰ ਬੰਦਾ ਹੋਬੀਜ਼ ਵੀ ਇੱਕ ਪਾਲਣੀਆਂ ਪੈਂਦੀਆਂ ਤੁਹਾਨੂੰ
1: ਬਿਲਕੁਲ,
4: ਇਹਦੇ ਲਈ ਵੀ ਕਈ ਤੁਹਾਡੇ ਜਿਹੜੇ ਫਿਸ਼ਿੰਗ ਕਰਦੇ ਨੇ ਉਹ ਕੱਲੇ ਵੀ ਕਰਨ ਚੱਲੇ ਜਾਂਦੇ
1: ਨੇ,
4: ਕਈ ਚੀਜ਼ਾਂ ਆਉਂਦੀਆਂ ਤੁਸੀਂ ਦੋਸਤਾਂ ਬਿਨਾਂ ਨਹੀਂ ਜਾਂਦੇ ਹੈਗੇ
1: ਬਿਲਕੁਲ,
4: ਉਹ ਦੋਸਤਾਂ ਨਾਲੇ ਚੰਗੇ ਲੱਗਦੇ
1: ਕੋਈ ਚੀਜ਼ਾਂ ਗਰੁੱਪ ਚ,
4: ਇਹ ਵੀ ਨੀ ਹੋਣਾ ਚਾਹੀਦਾ ਹਾਂ ਕੋਈ ਚੀਜ਼ਾਂ ਗਰੁੱਪ ਚੰਗੀਆਂ ਲੱਗਦੀਆਂ ਨੇ
1: ਜੀ,
4: ਜੇ ਹੋਬੀਜ਼ ਹੈਗੀਆਂ ਤਾਂ ਹੀ ਅਸੀਂ ਅੱਗੇ ਵਧਦੇ ਹਾਂ
1: ਵਧਦੇ।
4: ਇੱਕ ਜਿਹੜੀ ਅੱਜ ਮੈਂ ਦਾਦੂ ਜੀ ਦੱਸ ਕੇ ਗਏ ਨੇ ਕਿਤਾਬ ਇੱਕ ਇਹੋ ਜਿਹੀ ਚੀਜ਼ ਹੈ, ਤੁਹਾਨੂੰ ਇਹ ਇਹੋ ਜਿਹੀ ਹੋਬੀ ਹੈ ਤੁਹਾਡੇ ਮਨ ਨੂੰ ਤੁਹਾਡੇ ਦਿਮਾਗ ਨੂੰ ਤੇ ਤੁਸੀਂ ਕੱਲੇ ਬਹਿ ਕੇ ਪੜ੍ਹਦੇ ਹੋ, ਤੁਹਾਨੂੰ ਸੋਚਾਂ ਦੇ ਸਮੁੰਦਰਾਂ 'ਚ ਡੁੱਬ ਜਾਂਦੇ ਹੋ, ਕਿਰਦਾਰ ਨੂੰ ਤੁਸੀਂ ਹੰਢਾਉਂਦੇ ਹੋ ਆਪਦੇ
1: ਬਿਲਕੁਲ
4: ਪਾਤਰ ਬਣਦੇ ਹੋ ਉਸ ਹਿੱਸੇ ਦਾ ਤੁਸੀਂ। ਤਾਂ ਮੈਂ ਫੇਸਬੁੱਕ ਦੇ ਉੱਤੇ ਇੱਕ ਪਿੰਡ ਕੋਈ ਕਿਸੇ ਨੇ ਪਾਇਆ ਉਹਨੇ ਕੁੱਤੇ ਵਾਲੇ ਸਰਦਾਰ ਨਾਵਲ ਲੜੀਵਾਰ
1: ਪਾਇਆ,
4: ਮੈਂ ਪੜ੍ਹਿਆ ਹੈ ਉਹ ਪੜ੍ਹਿਆ ਹੋਇਆ, ਮੈਂ ਦੁਬਾਰਾ ਪੜ੍ਹਦਾ ਮੈਨੂੰ ਫਿਰ ਉਹੀ ਯਾਦ ਆਈ ਜਾਂਦਾ ਵੀ ਮਤਲਬ ਹਨਾ, ਹਾਲਾਂਕਿ ਚਲੋ ਇਹ ਉਮਰ ਨਾਲ ਓਨਾ ਨਹੀਂ ਉਤਸ਼ਾਹ ਜਿਹੜਾ ਜਿਹੜੇ ਸਮੇਂ ਚ ਲਿਖਿਆ ਗਿਆ।
1: ਹਾਂਜੀ ਹਾਂਜੀ,
4: ਤੇ ਮਤਲਬ ਜਿਹੜੇ ਸਮੇਂ ਚ ਪੜ੍ਹਨ ਵਾਲਾ ਉਦੋਂ ਬਾਹਲਾ ਚੰਗਾ ਲੱਗਦਾ
1: ਜੀ, ਬਿਲਕੁਲ ਹੈ ਜੀ,
4: ਹੁਣ ਥੋੜਾ ਹੋਰ ਤਰੀਕੇ ਨਾਲ ਲੱਗਦਾ ਉਹ
1: ਲੱਗਦਾ ਜੀ ਬਿਲਕੁਲ।
4: ਹੋਬੀ ਜ਼ਰੂਰ ਸ਼ੌਕ ਹੋਣੇ ਚਾਹੀਦੇ ਆ ਜੀ,
1: ਜੀ ਬਿਲਕੁਲ
4: ਸ਼ੌਕ ਤਾਂ, ਪਰ ਸ਼ੌਕ ਵਧੀਆ ਹੋਣ
1: ਜੀ,
4: ਇਹੋ ਜਿਹੇ ਸ਼ੌਕ ਹੋਣ ਵੀ ਤੁਹਾਨੂੰ ਵਧੀਆ ਸ਼ੌਕਾਂ ਨੂੰ ਤੁਹਾਨੂੰ ਦੇਖ ਕੇ ਕਿਸੇ ਹੋਰ ਵੀ ਹੋਰ ਦਾ
1: ਮਨ ਕਰੇ ਜੀ
4: ਬਣੇ ਉਹ
1: ਬਿਲਕੁਲ
4: ਜੀ, ਇਹੋ ਜਿਹਾ ਵੀ ਸ਼ੌਕ ਨਹੀਂ ਹੋਣਾ ਚਾਹੀਦਾ ਵੀ ਠੇਕੇ ਨੂੰ ਜਾਂਦੇ ਨੂੰ ਪਰਨਾ ਵਧੀਆ ਬਣਿਆ ਵੀ ਮੁੜਦੇ ਨੂੰ ਮੋਢੇ ਤੇ ਪਿਆ ਹੋਵੇ, ਸਾਈਕਲ ਤੇ ਚੜਿਆ ਜਾਂਦਾ ਮੁੜਦਾ ਸਾਈਕਲ ਦਾ ਹੈਂਡਲ ਵਿਚਾਲਿਓ ਫੜ ਕੇ ਆਉਂਦਾ ਹੋਵੇ,
1: ਬਾਅਦ ਚੋ ਕਹਿਣਾ ਪਵੇ ਮੈਂ ਤਾਂ ਉਤਰਦਾ ਹੀ ਏਦਾਂ।
4: ਆਹ ਦੇਵ ਸਾਹਿਬ ਦੀ ਇੱਕ ਉਹ ਆ ਉਹ ਬਹੁਤ ਵਧੀਆ ਉਹਨੇ ਇੰਟਰਵਿਊ ਚ ਕਿਹਾ, ਉਹ ਕਹਿੰਦਾ ਵੀ ਤਰੀਕੇ ਨਾਲੇ ਸਰੀਕੇ ਦੇ ਨਾਲ ਝਾਂਡੇ ਪਿੰਡ ਆ 2.5 ਕਿਲੋਮੀਟਰ ਦੇ ਉੱਥੇ ਪੜਾਉਂਦੇ ਸੀ, ਉਹ ਕਹਿੰਦੇ ਵੀ ਜਾਂਦਾ ਮੈਂ ਸਾਈਕਲ ਤੇ ਹੁੰਦਾ ਜੀ ਬਾਜ਼ਾਰ ਮੁੜਦਾ ਹੋਇਆ ਤਾਂ ਮੈਂ ਬਸ ਹੈਂਡਲ ਫੜ ਕੇ ਲੈ ਕੇ ਆਉਂਦਾ ਰਿਹਾ ਸਾਈਕਲ ਦਾ, ਮੈਂ ਨੀ ਕਦੇ ਚੜ ਕੇ
1: ਆਇਆ।
4: ਉਹਨੇ ਦੇਖੋ ਉਹਨਾਂ ਦਾ ਸ਼ੌਕ ਸੀ, ਉਹਨਾਂ ਨੇ ਫਿਰ ਲਿਖਿਆ ਵੀ ਹੈਗਾ ਤਿੰਨੇ ਪਿੰਡ ਵਧੀਆ ਨੇ ਲੜ ਤੋਂ ਝਾਂਡਿਆ ਕੋਲ ਤਰੀਕੇ ਜਿੱਥੇ ਮਾਣੇ ਦੇ ਮੌਜਾਂ ਆਥਣੇ ਵਧੀਆ ਪਊਗਾ।
1: ਵਾਹ ਜੀ ਵਾਹ, ਕੀ ਬਾਤ ਹੈ,
4: ਉਹਨੇ ਕਹਿੰਦਾ ਆਪਣੇ ਲਈ ਤਾਂ ਤਿੰਨੇ ਪਿੰਡ ਵਧੀਆ ਨੇ ਜੀ ਆਪਣੇ ਜਿੱਥੇ ਜ਼ਿੰਦਗੀ ਦੇ ਸ਼ੌਕ ਪੂਰੇ ਕੀਤੇ।
1: ਬਿਲਕੁਲ ਜੀ,
4: ਹਰ ਚੀਜ਼ ਦਾ ਸ਼ੌਕ
2: ਜਿੰਦਾਬਾਦ,
4: ਰੇਡੂ ਆ ਇਹਦਾ ਵੀ ਸ਼ੌਕ ਹੀ ਪਿਆ ਹੋਇਆ, ਇੱਕ ਮਤਲਬ ਹੁੰਦਾ ਵੀ ਚੱਲ ਭਾਈ ਆਪ ਗੱਲ ਕਰਦੇ ਆ ਜਾਂ ਵੀ ਹੁਣ ਫਲਾਣਾ ਮੁਕੱਦਰ ਕਾਲ ਕਰਦਾ ਜਾਂ ਰਾਜਨ ਜੀ ਕਰਦੇ ਆ, ਹੁੰਦਾ ਵੀ ਫਲਾਣੇ ਦੀ ਹੁਣ ਕਾਲ ਆਊ ਜਾਏ
1: ਜਿੱਦਾਂ
4: ਵੀਕਐਂਡ ਤੇ ਹਾਸੇ ਮਜ਼ਾਕ ਵਾਲਾ ਹੁੰਦਾ, ਉਦੋਂ ਡਿੱਕੀ ਦੀ ਫਲਾਣਾ ਵੀ ਗੱਲ ਕਰਨ ਆਊਗਾ, ਫਲਾਣਾ ਵੀ ਗੱਲ ਕਰਨ
1: ਆਊਗਾ,
4: ਇਹੀ ਹੁੰਦਾ ਵੀ ਭਾਈ ਇਸ ਗੱਲ ਤੇ ਗੱਲ ਉਹ ਕਰੂ ਤੂੰ ਇਸ ਗੱਲ ਤੇ ਗੱਲ ਕਰੂ, ਫਿਰ ਗੱਲ ਚੋ ਗੱਲ ਨਿਕਲਦੀ ਹੈ
1: ਨਿਕਲਦੀ ਹੈ ਜੀ,
2: ਕੋਈ ਸ਼ੱਕ ਨੀ ਜੀ, ਮਾਹੌਲ ਹੀ ਵਗੈਰਾ ਬਣ ਜਾਂਦਾ।
4: ਵੱਖਰਾ ਬਣ ਜਾਂਦਾ ਜੀ, ਇਹ ਵੀ ਸ਼ੌਂਕ ਹੈ ਵਧੀਆ ਟਾਈਮ ਬਹਿਦਾ ਸਭ ਕਹਿੰਦੇ। ਖੈਰ ਚਲੋ ਸਾਰੇ ਪ੍ਰੋਗਰਾਮ ਵਧੀਆ ਹੁੰਦੇ ਨੇ, ਫਿਰ ਉਹੀ ਗੱਲ ਆ ਜਾਂਦੀ ਹੈ ਕਿ ਜਿਹੜਾ ਆਪਾਂ ਵੀਕਐਂਡ ਵਾਲਾ ਪ੍ਰੋਗਰਾਮ ਆਇਆ ਹੁੰਦਾ ਵੀ ਜਿਹੜੀ ਸਾਰੇ ਵੀਕ ਦੀ ਥਕਾਵਟ ਹੁੰਦੀ ਆ ਮਨ ਦੇ ਉੱਪਰ ਚੜਿਆ ਹੋਇਆ, ਜਿਵੇਂ ਮੁਕੱਦਰ ਕਹਿ ਗਿਆ ਮੇਰੀ ਵਾਈਫ ਕਹਿੰਦੀ ਵੀ ਕੀ ਨਿਕਲਿਆ ਜੋ ਕੋਈ ਸੁਧਰਿਆ, ਫਿਰ ਫਾਇਦਾ ਕੀ ਉਹ ਮਨ ਦਾ ਭਾਰ ਲੈ ਜਾਂਦਾ, ਫਰਸਟ੍ਰੇਸ਼ਨ ਹੈ ਸੁਧਰ ਸ਼ਬਦ ਨਾਲ ਕਿਸੇ ਨਾ ਸੀ ਸ਼ਬਦ ਨਾਲ ਇਹਨਾਂ ਸ਼ਬਦ ਦਾ ਫਰਸਟ੍ਰੇਸ਼ਨ ਆਈ ਕੱਢੀ
1: ਜਾਂਦੇ
2: ਚੱਲੂ
4: ਕੁਛ ਹੁੰਦਾ ਵੀ ਇਹ ਤਾਂ ਅਸੀਂ ਚੱਲੂ ਨਹੀਂ ਬਾਕੀ ਚੱਲੂ ਜੀ ਨਾ ਉਧਰੋਂ ਹਟਣਾ ਸੀ ਭਾਈ ਇੱਥੇ ਆਰਾਮ ਨਾਲ ਸੁਣ
1: ਲਈਦਾ।
4: ਮੈਂ ਨੀ ਕਹਿੰਦਾ ਸ਼ਮੀ ਇੱਕ ਥੋੜਾ ਜਿਹਾ ਮਤਲਬ ਹਰ ਇੱਕ ਬੰਦਾ ਜਿਹਦੇ ਜਿਹਨੇ ਵੀ ਜਿਹਨੂੰ ਵੀ ਮੈਂ ਲਾਇਆ ਸੁਣ ਹਰੇਕ ਕਹਿੰਦਾ ਯਾਰ ਵਧੀਆ ਲੱਗਦਾ ਵੀ ਜਦੋਂ
1: ਮਤਲਬ
4: ਇੱਕ ਗੱਲ ਇਹ ਹੈ ਵਿਸ਼ੇ ਨਾਲ ਤੁਸੀਂ ਹਾਜ਼ਰ ਜਵਾਬ ਵੀ ਹੁੰਦੇ ਹੋ ਉਹ ਵੀ ਬੰਦੇ ਨੂੰ ਵਧੀਆ ਲੱਗਦਾ ਜਾਂ ਬੰਦੇ ਦੀ ਗੱਲ ਦਾ ਜਵਾਬ ਵੀ ਉਸ ਲਹਿਜੇ ਚ ਆਉਂਦਾ।
1: ਬਿਲਕੁਲ ਹੈ ਜੀ,
4: ਸੰਡੇ ਮੈਂ ਜੁੜਨਾ ਭੁੱਲ ਗਿਆ ਨਹੀਂ ਤਾਂ ਜਿਵੇਂ ਕਿਤੇ ਮੈਂ ਪਹਿਲਾਂ ਜੁੜ ਜਾਂਦਾ ਗੱਲ ਬਹੁਤ ਵੱਧ ਜਾਣੀ ਸੀਗੀ ਲਾਲੀ ਵਾਲੀ ਗੱਲ ਤੋਂ ਬਾਅਦ, ਉਹ ਮੈਂ ਫਸਿਆ ਕਿ ਸੁੱਤਾ ਹੋਇਆ ਸੀਗਾ ਹੈਂ, ਸੈਣੀ ਸ਼ਾਹ ਦੇ ਤਵਾ ਲਾ ਕੇ ਨੀ ਗਏ ਕਹਿੰਦੇ ਸੈਣੀ ਹੁੰਦੇ ਨੇ, ਮੈਂ ਕਿਹਾ ਭਾਈ ਤਾਂ ਹੀ ਤਾਂ ਬੋਤਲ ਟੇਬਲ ਤੇ ਰੱਖ ਕੇ ਫੋਟੋ ਪਾਈ ਆ ਜੱਟ ਹੁੰਦਾ ਡੱਬ ਚ ਲੈ ਕੇ ਘਰ ਨੂੰ ਆਇਆ ਸੀ ਰਾਮ ਨਾਲ ਦੇ ਲੈ ਕੇ ਪੀ ਲੈਣੀ,
1: ਉਹ ਕਹਿੰਦਾ ਨਾ ਪੀਣੀ ਨਾ ਪੀਣ ਦਿੰਦਾ
4: ਮੈਂ ਕਹਿੰਦਾ ਸੈਣੀ ਜੀ ਨੇ ਬੋਤਲ ਦਾ ਢੱਕਣ ਵੀ ਨੀ ਖੋਲਿਆ ਹੋਣਾ, ਅੱਗ ਇੰਨੀ ਲੱਗੀ ਹੈ ਜਿਵੇਂ ਪਹਿਲੇ ਦੌੜਦੀ ਆਂ ਪੀਤੀ ਨੀ ਹੋਣੀ ਇਹਨਾਂ ਨੇ ਜਿੱਥੇ ਤੱਕ ਮੈਨੂੰ ਉਮੀਦ ਆ ਨਾ ਖੋਲੀ ਹੋਣੀ ਆ, ਲਿਖਿਆ ਸੀ ਭਾਈ ਜੇ ਤੁਸੀਂ ਆਪਾਂ ਹੁੰਦੇ ਆਪਾਂ ਡੱਬ ਚ ਪਾ ਕੇ ਲੈ ਆਉਣੀ ਸੀ, ਤਾਂ ਫਰਕ ਹੈ ਇਹਨਾਂ ਦੇ ਆਪਣੇ।
1: ਬਿਲਕੁਲ ਹੈ ਜੀ,
4: ਇਹ ਵੀ ਸ਼ੌਕ ਹੈ ਜੀ, ਠੀਕ ਹੈ ਜੀ ਬਹੁਤ ਵਧੀਆ ਜੀ, ਧੰਨਵਾਦ ਜੀ,
1: ਥੈਂਕ ਯੂ।
4: ਮੁਕੰਦਰ ਦਾ ਕਰਦੇ ਆ ਇੰਤਜ਼ਾਮ ਜੀ, ਇਹ ਵੀ ਕਰਨਾ ਬੜਾ ਆਪਾਂ ਦੁਆਬਾ ਰੈਕਰਡ ਬਣਾਉਂਦੇ ਆ ਤੇ ਕਰੀਏ ਕੰਮ ਕੋਈ ਨਾ ਕੋਈ,
2: ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ
1: ਹੈ, ਕੈਸਟ ਰਿਲੀਜ਼ ਕਰਾਉਂਦੇ ਆ ਜੀ, ਜੀ ਹਾਂ
4: ਜੀ, ਜੀਰਾ ਸਾਹਿਬ ਵੱਡੇ ਆਪਣੇ ਚ ਉਹਨਾਂ ਨੇ ਹੁਣ ਸਿਫਾਰਿਸ਼ ਕਰਤੀ ਇਹਦੇ ਤੇ ਆਪਾਂ ਕੰਮ ਕਰੀਏ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਬਿਲਕੁਲ ਜੀ, ਕਿਆ ਬਾਤ ਹੈ,
1: ਥੈਂਕ ਯੂ ਔਜਲਾ ਸਾਹਿਬ, ਸ਼ੁਕਰੀਆ ਜੀ। ਜੀ ਦੋਸਤੋ, ਇਸ ਤਰ੍ਹਾਂ ਯੂਐਸ ਤੋਂ ਔਜਲਾ ਸਾਹਿਬ ਜੁੜੇ ਸਨ, ਗੱਲਬਾਤ ਕਰਕੇ ਗਏ ਨੇ। ਸ਼ਮੀ ਜੀ, ਲਓ ਫਿਰ ਤੁਹਾਡੇ ਵੱਲ ਨੂੰ ਚੱਲਦੇ ਆ। ਬੂਟਾ ਸਿੰਘ ਸ਼ਾਦ ਹੁਣਾਂ ਦਾ ਨਾਮ ਚੇਤੇ ਕਰਾਇਆ ਆਪਣੇ ਜੱਸੀ ਭਾਈ ਜੀ ਨੇ, ਨਾਵਲ ਕੁੱਤਿਆਂ ਵਾਲੇ ਸਰਦਾਰਾਂ ਦੀ ਗੱਲ ਕਰਦੇ ਨੇ ਤੇ ਉਹਨਾਂ ਦਾ ਲਿਖਿਆ ਹੋਇਆ ਬਿਲਕੁਲ ਹੈ ਜੀ, ਮਸ਼ਹੂਰ ਨਾਵਲ ਹੈ ਜੀ। ਸ਼ਮੀ ਜੀ, ਜਾਂਦੇ ਜਾਂਦੇ ਦੋ ਬੋਲ ਜੀ, ਇਧਰੋਂ ਮਾਈਕ ਹੀ ਬੰਦ ਕਰਤਾ ਤੁਹਾਡਾ, ਦੱਸੋ ਕਦੇ ਗੱਲੇ ਬੋਲੀ ਜਾਂਦੇ ਹੋ ਤੁਸੀਂ, ਹੈ ਆ ਦੁਬਾਰਾ ਕਰੋ ਗੱਲਾਂ ਜਿਹੜੀਆਂ ਪਹਿਲਾਂ ਕੀਤੀਆਂ ਚੁੱਪ ਚੁਪੀ ਤੇ।
2: ਔਜਲਾ ਸਾਹਿਬ ਬੜੀਆਂ ਡੂੰਘੀਆਂ ਤੇ ਗਹਿਰ ਗੰਭੀਰ ਗੱਲਾਂ ਕਰਕੇ ਗਏ ਔਰ ਵਾਕਈ ਕਹਿ ਲੋ ਅੱਖਰ ਅੱਖਰ ਜਿਹੜਾ ਬਹੁਤ ਹੀ ਵੈਲੂਏਬਲ ਹੈ ਤੇ ਇਸੇ ਤਰ੍ਹਾਂ ਹੀ ਪਹਿਲਾਂ ਜਿਵੇਂ ਦਾਦੂ ਜੀ ਗੱਲ ਕਰਦੇ ਸੀਗੇ ਕਿ ਬਈ ਲਿਖਣਾ ਲਿਖਣ ਦਾ ਸ਼ੌਂਕ ਉਹਨਾਂ ਨੂੰ ਜਿਵੇਂ ਜਾਂ ਰੇਡੀਓ ਦਾ ਸ਼ੌਂਕ, ਦੋ ਸ਼ੌਂਕ ਉਹਨਾਂ ਨੇ ਕਹਿ ਲੋ ਵੀ ਉਹ ਤਾਂ ਕਲਾਸੀਫਾਈਡ ਕਰ ਲਿਆ ਉਹਨਾਂ ਨੇ ਕਿ ਆਹ ਪਰ ਦੋ ਹੈਗੇ ਆ
1: ਜੀ,
2: ਐ ਆਪਾਂ ਆਪਣੇ ਆਪਣੇ ਸ਼ੌਕ ਨੂੰ ਵੀ ਕਲਾਸੀਫਾਈਡ ਕਰਕੇ ਉਹਨੂੰ ਇੱਕ ਵਧੀਆ ਓਰਗਨਾਈਜ਼ ਕਰ ਸਕਦੇ ਹਾਂ ਕਿ ਬਈ ਆਪਾਂ ਠੀਕ ਹੈ, ਮੰਨ ਲਓ ਕਿ ਕਿਸੇ ਬੰਦੇ ਨੂੰ ਵੱਧ ਸ਼ੌਕ ਹੋ ਸਕਦੇ, ਇੱਕ ਤੋਂ ਜ਼ਿਆਦਾ ਵੀ ਹੋ ਸਕਦੇ,
1: ਮਲਟੀਪਲ ਸ਼ੌਕ ਹੋ ਸਕਦੇ,
2: ਕੋਈ ਏਡੀ ਗੱਲ ਨੀ ਕਿ ਇਹਨੇ ਮੰਨ ਲਓ ਕਿਸੇ ਨੇ ਫੁੱਲਵਾੜੀ ਉਹ ਕਰਨੀ ਜਾਂ ਕੁਛ ਕਰਨਾ, ਉਹ ਹੋਰ ਵੀ ਸੈਰ ਸਪਾਟਾ ਵੀ ਸ਼ੌਕ ਹੈ, ਟੂਰਿਜ਼ਮ ਇਹਦੇ ਉੱਤੇ ਕਿੱਡੀ ਵੱਡੀ ਇੰਡਸਟਰੀ ਕਾਇਮ ਹੋਈ ਪਈ ਹੈ, ਘੁੰਮਣਾ ਫਿਰਨਾ ਦਾ ਸ਼ੌਕ ਹੈ ਬੰਦੇ ਦਾ, ਜਿਹਨੂੰ ਸ਼ੌਕ ਨੀ ਉਹ ਘਰੋਂ ਬਾਹਰ ਜਾਂਦਾ ਹੀ ਨੀ, ਹਾਂਜੀ ਸਾਈਕਲ ਤੇ ਦੁਨੀਆ ਗਾਹਤੀ ਵੀ ਜਿਹੜੇ ਆ ਉਤਸ਼ਾਹੀ ਬੰਦੇ ਨੇ,
1: ਬਿਲਕੁਲ
2: ਜੀ ਬਿਲਕੁਲ ਭਾਈ ਸਾਹਿਬ, ਤੁਸੀਂ ਵੇਖੋ ਜਿਹੜੇ ਟਰੈਕਟਰ ਦੀ ਗੱਲ ਕੀਤੀ ਮੈਂ ਉਹ ਵਿੱਚ ਉਹ ਕਰ ਰਿਹਾ ਸੀ ਗੱਲ ਥੋੜੀ ਜੀ, ਉਹ ਪੁਆਇੰਟ ਚਲੋ ਯਾਦ ਆ ਗਿਆ ਮੈਨੂੰ ਕਿ ਬਈ ਜਿਹੜੇ ਆਪਣੇ ਡਰਾਈਵਰ ਬਾਈ ਆ ਉਹ ਤੁਸੀਂ ਦੇਖੋ ਆਪਣੀ ਗੱਡੀ, ਕਿਉਂਕਿ ਟਰੱਕ ਉਹਨਾਂ ਦੀ ਦੁਨੀਆ ਹੈ ਪੂਰੀ, ਉਹਨਾਂ ਲਈ ਪੂਰੀ ਜ਼ਿੰਦਗੀ ਦਾ ਇੱਕ ਮੇਨ ਮੇਨ ਪਾਰਟ ਆ
1: ਜੀ,
2: ਉਹ ਇੱਕ ਤਰ੍ਹਾਂ ਦੇ ਸਰੀਰ ਦਾ ਹਿੱਸਾ ਹੀ ਬਣ ਜਾਂਦਾ, ਪਰ ਉਹਨੂੰ ਇੰਨਾ ਸ਼ਿੰਗਾਰਦੇ ਆ,
1: ਉਹਨੂੰ ਬੋਟੀ ਬਣਾਉਂਦੇ ਆ, ਉਹ ਕਈ ਬਰਾਂਡੇ ਲਾਉਂਦੇ ਆ
2: ਪੂਰਾ ਜੀ, ਬਰਾਂਡੀਆਂ ਲਾਤੀਆਂ ਜੇ ਉਹ ਤੇ ਉਹਨੂੰ ਨਜ਼ਰ ਨਾਲ ਲੱਗੇ ਅੱਗੇ ਉਹ ਛਤਰ ਵੀ ਟੰਗਿਆ ਹੋਇਆ
1: ਕਾਲੀ ਮੂੰਹ ਕਾਲਾ ਵੀ ਕਰਦੇ ਆ, ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਜੀ,
2: ਬੁਰੀ ਨਜ਼ਰ ਵਾਲੇ ਤੇਰੇ ਉੱਡ ਜਾਣ ਤਿੱਤਰ, ਘਰੋਂ ਪੈਣ ਗਾਲਾਂ ਤੇ ਬਾਹਰੋਂ ਪੈਣ ਛਿੱਤਰ,
1: ਬਿਲਕੁਲ
2: ਉਹ ਲਿਖਦੇ ਆ ਬਕਾਇਦਾ ਲਿਖਦੇ ਜੀ, ਤੇ ਉਹ ਤੇਲ ਦੀ ਟੈਂਕੀ ਤੇ ਮਤਲਬ ਸ਼ੇਰੋ ਸ਼ਾਇਰੀ ਲਿਖਦੇ ਆ, ਸੁਣੀ ਨਾ ਛੱਡਿਆ ਕਰ ਵੀ ਕੋਈ ਕੱਢ ਕੇ ਲੈ ਜੂਗਾ,
1: ਬਿਲਕੁਲ
2: ਇਹ ਚੀਜ਼ਾਂ ਇਹ ਸ਼ੌਕ ਆ।
1: ਮਿੱਠੂ ਬਾਈ ਦੇਖੋ ਨਾ ਤੁਹਾਡੇ ਗੁਆਂਢ ਚ ਬੈਠੇ ਆ ਕੰਧ ਦੇ ਪਿੱਛੇ, ਉਹਨਾਂ ਨੂੰ ਕਿੰਨਾ ਵਧੀਆ ਜਿਹੜਾ ਐਂਟੀਕ ਚੀਜ਼ਾਂ ਨੂੰ ਜਿਹੜਾ ਇਕੱਠਾ ਕਰਨਾ ਦੇਖੋ ਨਾ,
2: ਆਹ ਦੇਖ ਲੋ ਕਿੰਨੀਆਂ ਪੁਰਾਣੀਆਂ ਚੀਜ਼ਾਂ ਬਾਈ ਨੇ ਇਕੱਠੀਆਂ ਕਰ ਰੱਖੀਆਂ, ਉਹ
1: ਪੁਰਾਣੀ 800 ਗੋਲ ਬੱਤੀਆਂ ਵਾਲੀ ਜਿਹੜੀ ਆ ਮਰੂਤੀ ਰੱਖੀ ਹੋਈ ਆ ਅਜੇ ਤਾਂ, ਦੱਸੋ ਜੀ
2: ਇੰਨਾ ਮਤਲਬ ਆਪਣੇ ਆਪ ਨੂੰ ਕਹਿ ਲੋ ਵੀ ਸਾਡੀ ਲਾਈਫ ਨੂੰ ਇੰਨਾ ਖੂਬਸੂਰਤ ਬਣਾਉਂਦੀ ਹੈ, ਓਹਨੂੰ ਜਿਉਣ ਜੋਗਾ ਬਣਾਉਂਦੀਆਂ ਨੇ, ਇਹ ਜਰੂਰ ਚਾਹੀਦੀਆਂ। ਪਰ ਸਾਹਿਬ ਜਿਹੜਾ ਸ਼ੌਂਕ
1: ਲੱਗਦਾ ਕਿ ਕਿਤੇ ਨਾ ਕਿਤੇ ਜਿੱਦਾਂ ਆਪਾਂ ਕਹਿੰਦੇ ਨਾ ਕਿਸੇ ਦਾ ਫੈਨ ਬਣਨਾ ਜਾਂ ਉਹ ਚੀਜ਼ਾਂ ਤੋਂ ਕਿਤੇ ਨਾ ਕਿਤੇ ਪਰੇ ਹਟਣ ਦੇ ਲਈ ਇੱਕ ਬਹੁਤ ਵਧੀਆ ਰਾਹ ਵੀ ਹੈਗਾ। ਮੈਨੂੰ ਲੱਗਦਾ ਕਿ ਜੇ ਤੁਸੀਂ ਆਪਣੇ ਆਪ ਦੇ ਨਾਲ ਪਿਆਰ ਕਰਨ ਲੱਗ ਗਏ ਨਾ ਤਾਂ ਫੈਨਾਂ ਦੀ ਜਾਂ ਉਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਪੈਂਦੀ। ਇਹ ਇੱਕ ਤਰ੍ਹਾਂ ਦਾ ਮੁਹੱਬਤ ਹੀ ਹੈ ਨਾ, ਇਹ ਚੀਜ਼ ਇੱਕ ਤਰ੍ਹਾਂ ਦੀ ਆਪਣੇ ਆਪ ਦੇ ਨਾਲ ਮੁਹੱਬਤ ਹੈ ਜੀ।
2: ਜਿਹੜੀ ਹੁਣ ਫੈਨ ਦੀ ਗੱਲ ਹੈ ਨਾ, ਉਹ ਸਿਰਫ ਓਦਾਂ ਦੀ ਗੱਲ ਆ ਜਾਂਦੀ ਹੈ, ਇੱਕ ਤਰ੍ਹਾਂ ਅਲੱਗ ਤਰ੍ਹਾਂ ਦਾ ਇੱਕ ਕਨਸੈਪਟ ਆ ਜਾਂਦਾ। ਸਟਾਰ ਔਰ ਸਟਾਰਡਮ ਤੇ ਇੱਕ ਫੈਨ ਵਾਲਾ ਇੱਕ ਦੁਨੀਆ, ਦੋ ਵੱਖਰੇ ਦੋ ਪਹਿਲੂ ਆ ਜਾਂਦੇ ਆ ਉਹਦੇ ਵਿੱਚ। ਤਾਂ ਜੋ ਸਾਡੀ ਅੱਜ ਕੱਲ ਇੱਕ ਟ੍ਰੈਂਡ ਆ ਕਿ ਆਹ ਕੋਈ ਯੂਟਿਊਬ ਚੈਨਲ ਆ ਜਾਂ ਕੋਈ ਫਲਾਣਾ ਹੈ, ਉਹ ਦੇਖਦੇ ਕਿ ਮੇਰੇ ਕਿੰਨੇ ਵਿਊ ਹੋ ਗਏ, ਕਿੰਨੇ ਮੇਰੇ ਸਬਸਕ੍ਰਾਈਬਰ ਹੋ ਗਏ ਆ, ਉਹ ਦੌੜ ਚ ਪੈ ਜਾਂਦੇ ਆ ਉੱਥੇ। ਉਹ ਸੈਟਅਪ ਚੱਲਦਾ ਕਿ ਇਹਦੇ ਕਿੰਨੇ ਫੈਨ ਆ ਗਏ, ਕੀ ਹੋ ਰਿਹਾ
1: ਜੀ।
2: ਪਰ ਇਹਨਾਂ ਚੀਜ਼ਾਂ ਤੋਂ ਬੇਪਰਵਾਹ ਹੋ ਕੇ ਜੇ ਅਸੀਂ ਘੱਟੋ ਘੱਟ ਆਪਣੇ ਆਪ ਨੂੰ ਟਾਈਮ ਦੇਈਏ, ਆਪਣੇ ਆਪ ਦੀ ਜਿਹੜੀ ਆ ਉਹ ਤਾਂ ਗੱਲ ਕਰੀਏ ਪਹਿਲਾਂ ਕਿ ਅਸੀਂ ਚਾਹੁੰਦੇ ਕੀ ਆ, ਆਪ ਕੀ ਚਾਹੁੰਦੇ ਆ। ਹੁਣ ਇਹ ਤਾਂ ਜੇ ਆਪਾਂ ਨੂੰ ਇਹ ਨਾ ਪਤਾ ਹੋਏ ਕਿ ਆਪ ਚਾਹੁੰਦੇ ਕੀ ਆ, ਫਿਰ ਤਾਂ ਉਹ ਸਵਾਰੀ ਹੋ ਗਈ, ਇਹਨੇ ਘਰੋਂ ਬੈਗ ਚੱਕ ਲਿਆ, ਤਿਆਰੀ ਪੂਰੀ ਕੀਤੀ ਹੈ, ਬੱਸ ਅੱਡੇ ਤੇ ਵੀ ਖੜਾ ਹੋ ਗਿਆ ਕਿ ਬੱਸ ਸਟਾਪ ਤੇ, ਤੇ ਉਹ ਹੁਣ ਉਹਨੂੰ ਇਹ ਨੀ ਪਤਾ ਵੀ ਲੁਧਿਆਣੇ ਜਾਣਾ ਹੈ, ਜਲੰਧਰ ਜਾਣਾ ਕਿ ਸ੍ਰੀਨਗਰ ਜਾਣਾ,
1: ਕਹਿੰਦਾ ਜਿਹੜੀ ਪਹਿਲੀ ਬੱਸ ਆ ਗਈ ਉਹ
2: ਜਿਹੜੀ ਪਹਿਲਾਂ ਆ ਗਈ ਜਾਂ ਜਿਹਦਾ ਮੂੰਹ ਵਧੀਆ ਲੱਗਿਆ ਗਿਆ ਉਹ ਬਹਿ ਗਿਆ।
1: ਬਿਲਕੁਲ,
2: ਉਹ ਇਹੋ ਜਿਹਾ ਬੰਦਾ ਜੇ ਕੰਡਕਟਰ ਪੁੱਛੇ ਬਾਈ ਜਾਣਾ ਕਿੱਥੇ ਆ, ਕਹਿੰਦਾ ਜਿੱਥੇ ਤੱਕ ਤੇਰੀ ਬੱਸ ਜਾਂਦੀ ਉਹਦੇ ਲੈ ਜਾ ਵੀਰੇ, ਬਾਅਦ ਚ ਦੇਖਾਂਗੇ।
1: ਬਿਲਕੁਲ,
2: ਹੁਣ ਇਹ ਚੀਜ਼ ਇਹ ਤਾਂ ਇੱਕ ਕਹਿ ਲੋ ਵੀ ਜਮਾ ਹੀ ਆਤਮ ਸਮਰਪਣ ਕਰ ਦੇਣ ਵਾਲੀ ਗੱਲ ਹੋ ਜਾਂਦੀ ਹੈ, ਪਰ ਥੋੜਾ ਜਿਹੜੇ ਆ ਆਪਣੇ ਸ਼ੌਂਕ ਜਿਹੜੇ ਉਹਨੂੰ ਜਿਉਂਦੇ ਰੱਖਣਾ ਜ਼ਰੂਰੀ ਹੈ ਪਰ ਸਾਹਿਬ। ਔਰ ਦੋਸਤਾਂ ਦਾ ਤੁਹਾਡੇ ਰਾਹੀਂ ਜ਼ਰੂਰ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਕਿ ਭਾਈ ਸਾਰਿਆਂ ਦੋਸਤਾਂ ਨੇ ਵੀ ਇੰਨੀ ਵਧੀਆ ਜਿਹੜੀ ਆ ਇਨਪੁਟ ਆਪਣੇ ਤਜਰਬੇ ਜਿਹੜੇ ਸਾਂਝੇ ਕੀਤੇ ਆ ਇਸ ਵਿਸ਼ੇ ਦੇ ਉੱਤੇ, ਤੇ ਸਾਰਥਕ ਹੋ ਗਿਆ ਸਾਡਾ ਵਿਸ਼ਾ
1: ਜਿਹੜਾ ਤੁਸੀਂ ਰੱਖਿਆ। ਮਾਫੀ ਚਾਹੁੰਦਾ ਅੱਧਾ ਮਿੰਟ ਤੁਹਾਡਾ ਨਾਲ ਹੀ ਚਾਹੇ ਡ੍ਰੌਪ ਕਰ ਦਿਓ, ਛੈਲੀ ਬਾਈ ਜੀ ਨਾਲ ਜੁੜੇ ਉਹਨਾਂ ਦੇ ਸ਼ੌਂਕ ਨਾ ਸੁਣੇ ਤਾਂ ਮੇਰੇ ਸ਼ੌਂਕ ਪਗਾ ਦੇਣੇ ਉਹਨਾਂ ਨੇ ਮੁੜ ਕੇ।
2: ਵਾਹ ਜੀ ਵਾਹ,
1: ਸਤਿ ਸ੍ਰੀ ਅਕਾਲ ਛੈਲੀ ਬਾਈ ਜੀ, ਸਵਾਗਤ ਹੈ ਜੀ।
0: ਸਤਿ
1: ਸ੍ਰੀ ਅਕਾਲ ਚੁੱਪ ਚੁਪੀਤੇ,
0: ਸਤਿ
1: ਸ੍ਰੀ ਅਕਾਲ ਜੀ,
0: ਸਾਡੇ ਸ਼ੌਂਕ ਨੇ ਤਾਂ ਰਹਿ ਜੋਗੇ ਤੁਸੀਂ ਫਿਰ
1: ਜੀ।
0: ਸਾਡੇ ਸ਼ੌਂਕ ਤਾਂ ਇਹੋ ਜਿਹੇ ਸੀ, ਸਾਨੂੰ ਤਾਂ ਬਿਨਾਂ ਮੰਗੇ ਨਾ ਇਸ ਵਾਰ ਸਾਡੇ ਕਿਸਾਨਾਂ ਦਾ ਨਾ ਆ ਜਿਹੜੇ ਵੱਧ ਹੱਦ ਕਰਜੇ ਵਧਾਏ ਸੀਗੇ
1: ਜੀ,
0: ਬਿਨ ਮੰਗੇ ਵਧਾਏ ਸੀਗੇ
1: ਜੀ,
2: ਠੀਕ ਹੈ।
0: ਜਦੋਂ ਬਿਨ ਮੰਗੇ ਵਧਾਏ ਸੀਗੇ, ਅੱਗੇ ਚੋਣਾਂ ਦਾ ਸੀਜ਼ਨ ਆਉਂਦਾ ਜਾਂਦਾ, ਮਾਨ ਸਾਹਿਬ ਨੇ ਝੋਲਾ ਤਾਂ ਦੇਖਿਆ ਨੀ ਆਪਦਾ ਵੀ ਕਿੰਨੇ ਕੁ ਦਾਣੇ ਨੇ
1: ਜੀ,
0: ਚਲੋ ਇਹ ਵਧਾ ਤੇ ਹੱਦ ਕਰਜੇ। ਉਹ ਜਦੋਂ ਵਧਾ ਤੇ ਕਹਿੰਦੇ ਜਿਹੜੇ ਆਪਣੇ ਮੁਲਾਜ਼ਮ ਨੇ, ਸੈਕਟਰੀ ਹੋ ਗਏ, ਹੋਰ ਹੋ ਗਏ, ਜਿਹੜੇ ਬੈਂਕ ਦੇ ਮੁਲਾਜ਼ਮ ਨੇ
1: ਜੀ,
0: ਵੀ ਉਹਨਾਂ ਨੇ ਵਿਰੋਧ ਕਰਤਾ ਕਿਸਾਨਾਂ ਦਾ ਵੀ, ਤੁਸੀਂ ਇਹਨਾਂ ਨੂੰ ਪੈਸੇ ਕਿਉਂ ਦਿੰਦੇ, ਵੀ ਇਹ ਤਾਂ ਡਿਫਾਲਟਰ ਹੋ ਜਾਣਗੇ ਕਿਸਾਨ
1: ਜੀ।
0: ਜਦੋਂ 12 ਤਰੀਕ ਨੂੰ ਧਰਨਾ ਸੀ, ਅਸੀਂ ਗੱਲਬਾਤ ਕੀਤੀ, ਪੁੱਛਿਆ ਉੱਥੇ ਹੈਡ ਆਫਿਸ ਜਾ ਕੇ ਧਰਨਾ ਸੀਗਾ ਸੰਗਰੂਰ, ਗੱਲਬਾਤ ਹੋਈ ਸਾਡੇ ਬੈਂਕ ਮੈਨੇਜਰ ਨਾਲ, ਹੋਰ ਸਟਾਫ ਸੀਗਾ, ਅਸੀਂ ਆਖਿਆ ਵੀ ਕਿਸੇ ਜਥੇਬੰਦੀ ਦੱਸ ਦੋ ਇਹ ਮੰਗ ਨਹੀਂ ਹੈਗੀ ਸੀਗੀ
1: ਜੀ,
0: ਵੀ ਜਿਹੜੇ ਤੁਸੀਂ ਪੁਰਾਣੇ ਦਿੰਦੇ ਤੁਸੀਂ ਤਾਂ ਉਹ ਵੀ ਕਰਜ਼ੇ ਦੇਣੇ ਬੰਦ ਕਰਤੇ
1: ਜੀ,
0: ਲੋਕਾਂ ਨੇ ਭਰੇ ਬੈਠੇ ਨੇ ਆਪਦੇ ਪੈਸੇ, ਨਵਾਂ ਕਰਜ਼ਾ ਮਿਲ ਨਹੀਂ ਰਿਹਾ
1: ਜੀ।
0: ਚਲੋ ਉਸ ਦਿਨ ਗੱਲ ਇਹ ਹੋਗੀ ਵੀ ਜਿਹੜੇ ਪੁਰਾਣੇ ਹੱਦ ਕਰਜ਼ੇ ਨੇ ਤੁਸੀਂ ਫਿਲਹਾਲ ਉਹ ਲਓ, ਹਲੇ
1: ਜੀ
0: ਆਪਦੀਆਂ ਕਾਪੀਆਂ ਨਵੀਆਂ ਬਣਦੇ ਨੇ ਉਹ ਬਣਾਓ
1: ਜੀ,
0: ਵੀ ਜੇ ਨਵੇਂ ਦੁਬਾਰੇ ਨੋਟੀਫਿਕੇਸ਼ਨ ਲਾਗੂ ਹੋ ਜਾਂਦਾ ਤਾਂ ਜਿੰਨੇ ਪੈਸੇ ਤੁਸੀਂ ਲੈ ਗਏ ਥੋੜਾ ਬਾਕੀ ਬਕਾਇਆ ਬਚੂਗਾ ਉਹ ਤੁਹਾਨੂੰ ਅਸੀਂ ਦੇਣ ਦੇ ਦੇਣਦਾਰ ਹੋਵਾਂਗੇ
1: ਜੀ।
0: ਹੁਣ ਪੁਰਾਣੇ ਹੱਦ ਕਰਜ਼ੇ ਜਾਣੀ ਇਹਨਾਂ ਨੇ ਚਾਲੂ ਕਰਤੇ
1: ਜੀ,
0: ਜਿਹੜੀ 60-40 ਦੀ ਰੇਸ਼ੋ ਸੀਗੀ ਉਹਦੇ ਵਿੱਚੋਂ 60% ਸਾਨੂੰ ਕੈਸ਼ ਦਿੰਦੇ ਹੁੰਦੇ ਨੇ, 40% ਦੀਆਂ ਖਾਦ ਦਵਾਈਆਂ ਜੋ ਵੀ ਹੈਗਾ ਸੋਸਾਇਟੀ ਦੇ ਵਿੱਚ ਮਿਲਦਾ
1: ਜੀ
0: ਆਪਾਂ ਨੂੰ,
2: ਉਹ ਚੱਕ ਲਓ
0: ਉਹ ਦਿਆ ਕਰਨਗੇ
1: ਜੀ
2: ਜੀ
0: ਹਾਂਜੀ।
1: ਤੇ
0: ਬਾਕੀ ਦੇਖਦੇ ਆ ਹੁਣ, ਚਲੋ ਸਾਡੇ ਕਹਿੰਦੇ ਇੱਧਰ ਲਾਗੂ ਹੋ ਗਏ ਜੀ, ਦੇਣ ਲੱਗ ਗਏ ਪੈਸੇ, ਜਿਹਨੇ 3 ਦਿਨ ਪਹਿਲਾਂ ਬੈਂਕਾਂ ਚ ਪੈਸੇ ਭਰੇ ਸੀਗੇ ਉਹਨਾਂ ਨੂੰ ਸਰਕਾਰ ਨਹੀਂ ਦੇ ਰਹੀ ਸੀ, ਉਹਨਾਂ ਨੂੰ ਦੇਣੇ ਸਾਡੇ ਕਹਿੰਦੇ ਲਾਗੂ ਕਰਤੇ
1: ਜੀ।
0: ਅੱਜ 1.5 ਲੱਖ ਰੁਪਏ ਇੱਥੇ ਦਰਬੇ ਦਾ ਦਿੱਤਾ
1: ਜੀ,
0: ਤੇ ਇੱਕ ਖੇਤਲੇ ਸੀਗੀ ਸੋਸਾਇਟੀ 2.5 ਲੱਖ ਰੁਪਇਆ ਉੱਥੇ ਵੰਡਿਆ ਜੀ, ਬਾਕੀ 2 ਸੋਸਾਇਟੀਆਂ ਜਾ ਹੋਇਆ, ਬਾਕੀ ਅਸੀਂ ਗਏ ਨੀ, ਬਾਕੀ ਉਹ ਦੱਸਤਾ ਸਾਰਿਆਂ ਨੂੰ ਵੀ ਇਹ ਭਾਈ ਹੋ ਗਿਆ,
1: ਜਿਹੜੇ
0: ਪੁਰਾਣੇ ਦੇ ਹਿਸਾਬ ਨਾਲ ਹੀ ਮਿਲੂਗਾ ਹਲੇ ਵੀ ਜੇ ਸਰਕਾਰ ਕਹਿੰਦੀ ਉਹ ਵਧਾਈ ਦਾ ਨੋਟੀਫਿਕੇਸ਼ਨ ਆ ਜਾਂਦਾ
1: ਜੀ,
0: ਫਿਰ ਜਿਹੜਾ ਬਾਕੀ ਰਹੂਗਾ ਜਿੰਨੇ ਪੈਸੇ ਤੁਹਾਨੂੰ ਆ ਗਏ ਵੀ ਸਰਕਾਰ ਉਹ ਵੀ ਦਊਗੀ।
1: ਬਿਲਕੁਲ ਹੈ ਜੀ ਜੀ,
0: ਇਹ ਇਹ ਗੱਲ ਹੋਈ ਹੈ ਜੀ। ਹੁਣ
1: ਇਹ ਗੱਲਾਂ ਤੋਂ ਭਾਜੀ ਸਿੱਧ ਹੋ ਰਿਹਾ ਕਿ ਜੋ ਛੈਲੀ ਸਾਹਿਬ ਕਹਿਣਾ ਚਾਹੁੰਦੇ ਨੇ ਨਾ, ਉਹਨਾਂ ਨੂੰ ਸਮਾਜ ਸੇਵਾ ਦਾ ਸ਼ੌਂਕ ਹੈ ਜੀ।
0: ਹਾਂਜੀ
1: ਜੀ,
0: ਇਹ ਸ਼ੌਂਕ ਪੁਲਿਸ ਤੋਂ ਡਾਂਗਾ ਖਾਣ ਦਾ ਸ਼ੌਂਕ ਆ ਰਹੀ ਬਸ
1: ਦੱਸੋ। ਇਹ ਵੀ ਤਾਂ ਹਰ ਕੋਈ ਨੀ ਖਾ ਸਕਦਾ ਸ਼ੈਲੀ ਭਾਈ ਜੀ,
0: ਉਹ ਵੀ ਆਪਦੇ ਪਿੱਛੇ ਨੀ, ਚਲੋ ਜੋ ਬਸ ਆਪਦੇ ਭਾਈਆਂ ਪਿੱਛੇ ਕਹਿ ਲੋ, ਆਪਦੇ ਬੰਦੇ ਪਿੱਛੇ ਕਹਿ ਲੋ, ਬਸ ਵੀ ਇਹ ਸ਼ੌਂਕ ਪੈ ਗਿਆ ਜੀ।
2: ਵੱਡੀ ਗੱਲ
0: ਹੈ,
1: ਬਿਲਕੁਲ ਹੈ ਜੀ
0: ਨਾਲ ਜਾਊਗਾ।
1: ਕਿਆ ਬਾਤ ਹੈ ਜੀ,
0: ਹਾਂਜੀ ਕੋਈ ਚੰਗਾ ਕਹਿੰਦੇ ਕੋਈ ਮਾੜਾ ਕਹਿੰਦੇ ਜੀ, ਬਸ ਜਿਹੜਾ ਲੱਗ ਜਾਂਦਾ ਸ਼ੌਂਕ ਤਾਂ ਸ਼ੌਂਕ ਹੀ ਹੁੰਦਾ ਜੀ ਛੱਡਣੇ। ਹੁਣ ਮੁਕੰਦਰ ਬਾਈ ਸੁਣਾ ਕੇ ਤਾਂ ਗਏ ਨੇ ਸੰਗੀਤ, ਨਸ਼ੇ ਛੱਡਣੇ ਸੌਖੇ ਨੇ, ਹੁਣ ਛੁੱਟਦੇ ਨੀ ਨਾਲੇ ਜਾਣਗੇ ਤੁਹਾਨੂੰ ਦਰਗਾਹਾਂ ਤੱਕ। ਬਹੁਤ ਬਹੁਤ ਧੰਨਵਾਦ ਜੀ, ਸਮਾਂ ਦੇ
2: ਜਿੰਦਾਬਾਦ ਮੁਰਦਾਬਾਦ
1: ਕਹਿ ਦੇਣਾ
2: ਭਾਵਨਾਵਾਂ ਸਾਡੀਆਂ ਸਮਝ ਸਕਦੇ
1: ਬਿਲਕੁਲ
2: ਦੇਖੋ ਪ੍ਰੋਗਰਾਮ ਓਹਦਾ ਨਾਮ ਹੀ ਜਿੰਦਗੀ ਜਿੰਦਾਬਾਦ ਅਸੀਂ ਰੱਖਿਆ।
1: ਬਿਲਕੁਲ,
2: ਔਰ ਮੈਨੂੰ ਐ ਲੱਗਦਾ ਕਿ ਲਗਭਗ ਸਪਸ਼ਟ ਹੀ ਆ ਕਿ ਓਹਨੂੰ ਸੰਡੇ ਨੂੰ ਆਪਾਂ ਚਲਾਇਆ ਕਰਾਂਗੇ ਪ੍ਰੋਗਰਾਮ ਨੂੰ। ਆਪਣਾ 8 ਵਜੇ ਪ੍ਰੋਗਰਾਮ ਸ਼ੁਰੂ ਹੁੰਦਾ ਹੈ ਮਹਿਫਲ ਮਿੱਤਰਾਂ ਦੀ, ਉਸ ਤੋਂ 1 ਘੰਟਾ ਪਹਿਲਾਂ ਜਿਹੜਾ ਇਹਦਾ ਟਾਈਮ ਰੱਖਾਂਗੇ ਜ਼ਿੰਦਗੀ ਜਿੰਦਾਬਾਦ ਦਾ 7 ਵਜੇ,
1: ਨਹੀਂ 8:30 ਦਾ ਮਹਿਫਲ ਮਿੱਤਰਾਂ ਦੀ, ਬਾਕੀ ਤੁਹਾਡੀ ਮਰਜ਼ੀ ਹੈ ਜੀ।
2: ਜਿੰਦਗੀ ਜਿੰਦਾਬਾਦ ਪ੍ਰੋਗਰਾਮ ਜੇ ਚ ਸਭ ਤੋਂ ਪਹਿਲਾਂ ਜਿਹੜਾ ਐਪੀਸੋਡ ਹੋਏਗਾ ਉਹ ਗੁਰਪ੍ਰੀਤ ਗਰੇਵਾਲ ਜੀ, ਉਹਨਾਂ ਨੂੰ ਰੂਬਰੂ ਕਰਾਂਗੇ, ਉਹਨਾਂ ਦੀ ਗੱਲਬਾਤ ਜਿਹੜੀ ਸਾਂਝ ਪਾਵਾਂਗੇ ਜਿਹੜੀ ਨੰਗਲ ਦੀ ਧਰਤੀ ਤੇ ਰਿਕਾਰਡ ਹੋਈ
1: ਮੰਗਲ ਹੋਇਆ
2: ਤੇ ਉਦੋਂ। ਬਿਲਕੁਲ ਜੀ ਬਿਲਕੁਲ, ਇਹ ਸ਼ੁਭ ਆਰੰਭ ਹੋਇਆ। ਇਸ ਤੋਂ ਇਲਾਵਾ ਭਾਰਤ ਸਾਹਿਬ ਜਿਹੜਾ ਰੇਡੀਓ ਮਿਲਣੀ ਪ੍ਰੋਗਰਾਮ ਹੈ ਵੱਖ ਵੱਖ ਸ਼ਹਿਰਾਂ ਦੇ ਵਿਚ ਆਪਾਂ ਜਾ ਕੇ ਦੋਸਤਾਂ ਨੂੰ ਮਿਲਾਂਗੇ, ਇਹਦੇ ਬਾਰੇ ਵੀ ਜਿਹੜੀ ਆ ਤਰੀਕ ਜਿਹੜੀ ਆ ਬਹੁਤ ਛੇਤੀ ਅਨਾਊਂਸ ਕੀਤੀ ਜਾਏਗੀ। ਜਿਹੜਾ ਜਿਹੜੀ ਪਹਿਲੀ ਮਿਲਣੀ ਆ ਉਹ
1: ਮਿਲਣਾ
2: ਕਿਉਂਕਿ ਜੇ ਉਹ ਕਾਮਯਾਬ ਹੋ ਗਈ ਉਹ ਕਿੱਥੇ ਰੱਖੀ ਜਾਏ, ਦੋਸਤ ਜਰੂਰ ਆਪਣੀ ਰਾਏ ਵੀ ਦੇ ਸਕਦੇ ਆ ਵੀ ਆਪਾਂ ਚਾਹੁੰਦੇ ਆ ਕਿ ਉਹ ਬਹੁਤ ਹੀ ਸਾਰਥਕ ਸਿੱਧ ਹੋਏ ਕਿ ਉਹ ਆਪਾਂ ਦੋਸਤਾਂ ਨੂੰ ਮਿਲੇ, ਉਹਨਾਂ ਦੇ ਵਿਚਰੇ ਜਾ ਕੇ ਉਹਨਾਂ ਨਾਲ ਵਿਚਾਰਾਂ ਦੀ ਸਾਂਝ ਪਈ। ਇਹ ਹਰ ਮਹੀਨੇ ਚ ਇੱਕ ਵਾਰੀ ਜਿਹੜਾ ਇਹ ਪ੍ਰੋਗਰਾਮ ਹੋਊਗਾ ਤੇ ਇਸ ਮਹੀਨੇ ਦਾ ਕਿੱਥੇ ਆਪਾਂ ਰੱਖਾਂਗੇ, ਦੋਸਤਾਂ ਵੱਲੋਂ ਆਪਾਂ ਸੁਜੈਸ਼ਨ ਜ਼ਰੂਰ ਉਹਨਾਂ ਤੋਂ ਮੰਗ ਕਰਾਂਗੇ ਕਿ ਭਾਈ ਜ਼ਰੂਰ ਦੱਸਿਓ।
1: ਮੈਂ ਕਹਿੰਦਾ ਸੈਣੀ ਸਾਹਿਬ ਦੇ ਨਾਲ ਮੇਰਾ ਲੱਗ ਗਿਆ ਹੈਗਾ।
2: ਬਿਲਕੁਲ ਬਿਲਕੁਲ
1: ਪਹਿਲਾਂ, ਹਾਂਜੀ
2: ਬਿਲਕੁਲ ਭਾਰਤ ਸਾਹਿਬ, ਜਿਵੇਂ ਜਿਵੇਂ ਵੀ ਦੋਸਤ ਕਹਿਣਗੇ ਓਦਾਂ ਹੀ ਆਪਾਂ ਕੋਸ਼ਿਸ਼ ਕਰਾਂਗੇ ਕਿ ਉਹ ਹੋਵੇ ਪੂਰਾ ਉਵੇਂ ਉਂਝੀ ਹੋਏ। ਪਰ ਇਹ ਬਹੁਤ ਹੀ ਮੈਨੂੰ ਲੱਗਦਾ ਕਿ ਬਹੁਤ ਐਕਸਾਈਟਡ ਮਹਿਸੂਸ ਕਰਦੇ ਆਪਾਂ ਕਿ ਭਾਈ ਜਦੋਂ ਦੋਸਤਾਂ ਨੂੰ ਮਿਲਣਾ ਅਸੀਂ ਰੂਬਰੂ ਹੋਣਾ ਤੇ ਇਹਦਾ ਟਾਈਟਲ ਵੀ ਇਹੀ ਹੈ ਦੁਆਬਾ ਰੇਡੀਓ ਮਿਲਣੀ ਜਿਹੜਾ ਪ੍ਰੋਗਰਾਮ
1: ਜੀ,
2: ਇਹ ਇੱਕ ਤਰ੍ਹਾਂ ਦਾ ਆਪਣੀ ਤਰ੍ਹਾਂ ਦਾ ਨਵਾਂ ਹੀ ਪ੍ਰੋਗਰਾਮ ਹੋਏਗਾ। ਇਹ ਦੋ ਪ੍ਰੋਗਰਾਮਾਂ ਲਈ ਬਹੁਤ ਐਕਸਾਈਟਮੈਂਟ ਸਾਨੂੰ ਤੇ ਪੂਰੀ ਟੀਮ ਨੂੰ ਹੈਗੀ ਆ ਤੇ ਮੈਨੂੰ ਉਮੀਦ ਹੈ ਕਿ ਦੋਸਤ ਵੀ ਪਸੰਦ ਜ਼ਰੂਰ ਕਰਨਗੇ।
1: ਬਿਲਕੁਲ
2: ਤੇ ਸੁਝਾਅ ਤੇ ਰਾਏ ਦੀ ਸਾਨੂੰ ਉਡੀਕ ਰਹੇਗੀ ਜੀ ਭਾਰਤ ਸਾਹਿਬ।
1: ਬਿਲਕੁਲ ਹੈ ਜੀ,
2: ਤੇ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਅੱਜ ਦੋਸਤਾਂ ਨਾਲ ਸਾਂਝ ਪਾਉਣ ਲਈ ਤੇ ਖੂਬਸੂਰਤ ਵਿਸ਼ਾ ਲੈ ਕੇ ਆਉਣ ਲਈ, ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਭਾਰਤ ਸਾਹਿਬ।
1: ਥੈਂਕ ਯੂ,
2: ਤੇ ਜ਼ਿੰਦਗੀ ਜਿੰਦਾਬਾਦ,
1: ਮੁਹੱਬਤ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ।
2: ਬਿਲਕੁਲ
1: ਥੈਂਕ ਯੂ ਸ਼ੁਕਰੀਆ ਜੀ ਦੋਸਤੋ ਇਹ ਸਨ ਸਾਡੇ ਸਹਿਯੋਗੀ ਸਾਡੇ ਨਾਲ ਗੱਲਾਂ ਬਾਤਾਂ ਕਰਕੇ ਗਏ ਨੇ ਸਮਰਜੀਤ ਸਿੰਘ ਸ਼ੰਮੀ ਜੀ ਤੇ ਇਸੇ ਤਰ੍ਹਾਂ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਸ਼ੌਕ ਦੇ ਉੱਤੇ ਅਜੇ ਵੀ ਤੁਸੀਂ ਗੱਲਬਾਤ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਹੈ ਕੁਝ ਪਲ ਦੇ ਲਈ ਤਦ ਤੱਕ ਮੈਂ ਤੁਹਾਡੇ ਸੁਨੇਹੇ ਲੈ ਲਵਾਂ ਫਿਰ ਉਸ ਤੋਂ ਬਾਅਦ ਆਪਾਂ ਦੇਸ਼ ਦੀਆਂ ਖ਼ਬਰਾਂ ਨੇ ਕਾਫ਼ੀ ਇੰਟਰਸਟਿੰਗ ਖ਼ਬਰਾਂ ਨੇ ਜਿਹੜੀ ਵਿਦੇਸ਼ਾਂ ਦੀਆਂ ਵੀ ਉਹਨਾਂ ਨੂੰ ਝਾਤ ਮਾਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਤੁਹਾਡੇ ਤੋਂ ਆਗਿਆ ਲਵਾਂਗੇ ਜੀ ਤੇ ਅੱਜ ਦੇ ਖਾਸ ਦਿਹਾੜੇ ਦੇ ਉੱਤੇ ਕੋਸ਼ਿਸ਼ ਕਰਾਂਗਾ ਮੈਂ ਅੱਜ ਗੱਲਬਾਤ ਕਰਨ ਦੀ ਤੇ ਬਾਬਾ ਬੰਦਾ ਸਿੰਘ ਬਹਾਦਰ ਹੁਣਾਂ ਦਾ ਦਿਨ ਹੈ ਤੇ ਉਹਨਾਂ ਦਾ ਜ਼ਿਕਰ ਕਰਨਾ ਬਣਦਾ ਹੈ ਤੇ ਉਹਨਾਂ ਦੀ ਵੀ ਬਾਤ ਪਾਉਣ ਦੀ ਮੇਰੀ ਕੋਸ਼ਿਸ਼ ਰਹੇਗੀ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਸਵਾਗਤ ਹੈ ਬਲਵੀਰ ਸਿੰਘ ਸੈਣੀ ਸਾਹਿਬ ਚੰਡੀਗੜ੍ਹ ਤੋਂ ਜੁੜ ਚੁੱਕੇ ਨੇ ਰਾਜਧਾਨੀ ਤੋਂ ਸਵਾਗਤ ਹੈ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ
5: ਹਾਂਜੀ ਭੁਪਿੰਦਰ ਭਾਰਤ ਜੀ ਤੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ
1: ਅਕਾਲ
5: ਮੇਰਾ ਖਿਆਲ ਹੁਣ ਪੈ ਗਏ ਮੈਂ ਥੋੜਾ ਲੇਟ ਹੋ ਗਿਆ
1: ਨਹੀਂ ਨਹੀਂ ਕੋਈ ਗੱਲ
5: ਨਹੀਂ ਜ਼ਿਆਦਾ ਹੀ ਲੇਟ ਹੈ
1: ਕੋਈ ਗੱਲ ਨਹੀਂ ਕੰਟੀਨਿਊ ਕਰੋ ਤੁਸੀਂ ਸੁਣ ਰਹੇ ਨੇ ਜੀ
5: ਮਾਫ ਚਲੋ ਮੈਂ ਵੀ ਸ਼ੌਂਕ ਮੈਨੂੰ ਵੀ ਸੀਗਾ ਕਿਤਾਬਾਂ ਪੜ੍ਹਨ ਦਾ
1: ਜੀ
5: ਫੋਟੋਗ੍ਰਾਫੀ ਦਾ ਸ਼ੌਂਕ ਸੀ ਯਾ ਕਲਿੱਕ 3 ਦਾ ਕੈਮਰਾ ਆਇਆ ਸੀ ਪਹਿਲੇ ਬਲੈਕ ਐਂਡ ਵਾਈਟ
1: ਹਾਂਜੀ
5: ਇੱਕ ਟਾਈਮ ਤੇ ਮੇਰੇ ਕੋਲ 2 ਕੈਮਰੇ ਹੋ ਗਏ ਸੀਗੇ ਉਹ
1: ਕੀ ਬਾਤ ਹੈ ਜੀ ਬਾਕਮਾਲ
5: ਤੇ ਬੜੀਆਂ ਫੋਟੋਆਂ ਖਿੱਚੀਆਂ ਜੀ ਪ੍ਰਿੰਟ ਕਢਾਏ ਤੇ ਜਿਹਦੀਆਂ ਜਿਹਦੀਆਂ ਹੈਗੀਆਂ ਸੀ ਉਹ ਉਹਨੂੰ ਦਿੰਦੇ ਰਹੇ
1: ਜੀ
5: ਤੇ ਹਲੇ ਵੀ ਮੇਰੇ ਕੋਲ ਕਾਫੀ ਕਲੈਕਸ਼ਨ ਹੈ ਇੱਕ ਵਾਰੀ ਭਾਰਤ ਜੀ ਮੇਰੇ ਕੋਲ ਰਸ਼ੀਅਨ ਕੈਮਰਾ ਆ ਗਿਆ ਜ਼ੈਨਟ ਰਸ਼ੀਅਨ ਚ ਲਿਖਿਆ ਹੋਣਾ ਮੈਨੂੰ ਤਾਂ ZEEEE99T ਲੱਗੇ ਪੁੱਠਾ ਸਿੱਧੇ ਐਨ ਪਾਏ ਹੋਏ
1: ਜੀ
5: ਤੇ ਉਹਦਾ ਫੋਕਸਿੰਗ ਨਾਲ ਖਿੱਚਣਾ ਪੈਂਦਾ ਸੀ ਕਦੀ ਫੋਕਸਿੰਗ ਠੀਕ ਹੋ ਜਾਣੀ ਤਾਂ ਰਿਜ਼ਲਟ ਬਹੁਤ ਵਧੀਆ ਆਉਂਦਾ ਸੀਗਾ
1: ਜੀ ਆਟੋ ਸੀਗਾ ਜੀ ਕਿ ਉਹ ਦੂਸਰੇ ਸੀਗਾ
5: ਹਾਂਜੀ
1: ਆਟੋ ਜ਼ੂਮ ਸੀਗਾ ਜਾਂ ਕਿੱਦਾਂ ਸੀਗਾ
5: ਨਹੀਂ ਨਹੀਂ ਉਹ ਰੀਲ ਪੈਂਦੀ ਸੀਗੀ
1: ਹਾਂਜੀ ਹਾਂਜੀ
5: ਵਾਲੀ ਜਿਹੜੀ ਹੈ ਉਹ ਛੱਤੀ ਵਾਲੀ
1: ਹਾਂਜੀ ਕੋਡੈਕ ਵਗੈਰਾ ਦੀ ਆਉਂਦੀ ਹੁੰਦੀ ਸੀ ਪਹਿਲਾਂ ਹਾਂਜੀ ਯੈਲੋ ਕਲਰ ਦੀ
5: ਹੈਗਾ ਕਲਰਡ ਸੀਗਾ ਕਲਰਡ ਸੀਗਾ ਕਿੰਨੇ ਹੀ ਕੈਮਰੇ ਆਪਾਂ ਮਤਲਬ ਕਿ ਲੈ ਕੇ ਯੂਜ਼ ਕਰਕੇ ਚਲੋ ਟਾਈਮ ਦੇ ਨਾਲ ਨਾਲ ਉਹਦੇ ਚੇਂਜਿਸ ਆਈ ਗਿਆ ਹੁਣ ਮੋਬਾਈਲ ਹੀ ਕੈਮਰਾ ਹੈ
1: ਸਾਰਾ ਕੁਝ ਆ ਗਿਆ ਕੰਪਿਊਟਰ ਹੀ ਬਣ ਗਿਆ
5: ਮੇਰੇ ਖਿਆਲ ਸ਼ਾਇਦ 7000 ਫੋਟੋਆਂ ਵਾਲੇ ਪਈਆਂ
1: ਜੀ
5: ਡਿਲੀਟ ਨਹੀਂ ਕਰੀਆਂ ਹੈਗੀਆਂ
1: ਜਦੋਂ
5: ਖਿੱਚਦੇ ਆ ਫਿਰ ਕਿਹੜਾ ਰੀਲ ਖਤਮ ਹੋਣੀ ਹੁੰਦੀ ਆ ਫਿਰ ਲਗਾਤਾਰ ਖਿੱਚਦੇ ਰਹਿੰਦੇ ਆ
1: ਬਿਲਕੁਲ ਜੀ ਪਹਿਲਾਂ ਸੋਚ ਸਮਝ ਕੇ ਖਿੱਚਣੀ ਪੈਂਦੀ ਸੀ ਕਿ ਵੇਸਟ ਨਾ ਕਰੀਏ ਨਾ ਜਿੱਥੇ ਜ਼ਰੂਰਤ ਉੱਥੇ ਖਿੱਚੀਏ ਜੀ
5: ਹਾਂਜੀ ਬਾਕੀ ਰੇਡੀਓ ਦਾ ਸ਼ੌਂਕ ਵੀ ਬਹੁਤ ਦੇਰ ਤੋਂ ਹੈ ਕਿ ਚੰਡੀਗੜ੍ਹ ਦਾ ਰੇਡੀਓ ਸ਼ੁਰੂ ਹੋਣ ਤੋਂ ਪਹਿਲੇ ਆਪਾਂ ਜਲੰਧਰ ਦਾ ਸੁਣਦੇ ਰਹੇ ਹਾਂ
1: ਜੀ
5: ਤੇ ਇੱਕ ਆਲ ਇੰਡੀਆ ਰੇਡੀਓ ਉਰਦੂ ਸਰਵਿਸ ਆਉਂਦਾ ਸੀ ਉਹਨਾਂ ਦਾ ਵੀ ਸ਼ਾਇਦ ਇੱਥੇ ਜਲੰਧਰ ਹੋਣਾ ਟਰਾਂਸਫਾਰਮਰ ਨਕੋਦਰ ਆ ਜਲੰਧਰ
1: ਜੀ
5: ਜਿਸ ਕਰਕੇ ਉਹ ਇੱਥੇ ਕਾਫੀ ਕਲੀਅਰ ਸੁਣਾਈ ਦਿੰਦਾ ਸੀਗਾ ਰੋਪੜ
1: ਅੱਛਾ ਜੀ ਹਾਂਜੀ
5: ਬਲਕਿ ਉਦੋਂ ਚੰਡੀਗੜ੍ਹ ਜਦੋਂ ਸ਼ੁਰੂ ਹੋਇਆ ਤਾਂ ਉਹਦੀ ਰੇਂਜ ਘੱਟ ਸੀ ਰੋਪੜ ਜ਼ਿਆਦਾ ਸੁਣਾਈ ਨਹੀਂ ਸੀ ਦਿੰਦਾ ਹੈਗਾ ਪਤਾ ਨਹੀਂ 1 ਕਿਲੋਵਾਟ ਸੀ ਜਾਂ ਕਿੰਨੇ ਕਿਲੋਵਾਟ ਸੀਗਾ
1: ਜੀ
5: ਤੇ ਬਾਅਦ ਚ ਉਹਨਾਂ ਨੇ ਰੇਂਜ ਵਧਾਈ ਬਾਅਦ ਚ ਮੈਂ 2002 ਚ ਇਸਮਾਇਲਾਬਾਦ ਪੋਸਟਿੰਗ ਹੋਈ ਤਾਂ ਬੱਸ ਦੇ ਵਿੱਚ ਉੱਥੇ ਤੱਕ ਸੁਣਾਈ ਦਿੰਦਾ ਰਹਿੰਦਾ ਸੀਗਾ ਇਸਮਾਇਲਾਬਾਦ ਤੱਕ
1: ਜੀ
5: ਭੇਵਾ ਤੋਂ 17-18 ਕਿਲੋਮੀਟਰ ਪਹਿਲੇ ਇਸਮਾਇਲਾਬਾਦ ਹੈ
1: ਬਿਲਕੁਲ
5: ਹਿਸਾਰ ਰੋਡ ਤੇ
1: ਜੀ
5: ਤੇ ਰੇਡੀਓ ਦਾ ਬਹੁਤ ਸ਼ੌਕ ਰਿਹਾ ਕਿ ਫਰਮਾਇਸ਼ਾਂ ਵੀ ਭੇਜਦੇ ਰਹੇ ਹੈ
1: ਜੀ
5: ਤੇ ਉਹੀ ਕਾਰਡਾਂ ਵਾਲਾ ਸਿਸਟਮ ਸੀਗਾ ਹਲੇ ਵੀ ਕੁਛ ਕਾਰਡ ਪਏ ਮਤਲਬ ਕਾਫੀ ਦੇਰ ਤੋਂ ਛੱਡ ਦਿੱਤਾ ਹੋਇਆ ਹੈ ਕੰਮ
1: ਜੀ
5: ਹੁਣ ਇਸ ਤੇ ਹੀ ਫਰਮਾਇਸ਼ ਚਲੀ ਜਾਂਦੀ ਹੈ ਮੋਬਾਈਲ ਤੇ ਹੀ
1: ਨਾਲ ਦੀ ਨਾਲ ਹੀ ਹਾਂਜੀ ਜੀ
5: ਵਟਸਐਪ ਤੇ
1: ਜੀ
5: ਤੇ ਤੁਹਾਡੇ ਰੇਡੀਓ ਨੇ ਤੇ ਇੱਕ ਰੇਡੀਓ ਚੰਨ ਪਰਦੇਸੀ ਨੇ
1: ਜੀ
5: ਉਸ ਤੋਂ ਪਹਿਲੇ ਰੇਡੀਓ ਪੰਜਾਬ ਟੁਡੇ
1: ਹਾਂਜੀ ਬਠਿੰਡੇ ਵਾਲੇ
5: ਇਹਨਾਂ ਤੇ ਸ਼ੌਂਕ ਵੀ ਪੂਰਾ ਕਰ ਲਿਆ ਗਾਉਣ ਦਾ ਵੀ
1: ਜੀ
5: ਜਦਕਿ ਮਤਲਬ ਕਿ ਪਹਿਲੇ ਕਦੀ ਇੰਨਾ ਉਹ ਐਕਸਪਲੋਰ ਕੀਤਾ ਨੀ ਹੈਗਾ ਹੁਣ ਇੱਕ ਮਤਲਬ ਇਹ ਪਲੇਟਫਾਰਮ ਮਿਲੇ ਹੋਏ ਆ ਜਿਹਨਾਂ ਤੇ ਆਪਾਂ
1: ਜੀ
5: ਆਪਣਾ ਇਹ ਸ਼ੌਂਕ ਵੀ ਪੂਰਾ ਕਰ ਲਈ ਦਾ
1: ਕਿਆ ਬਾਤ ਹੈ
5: ਤੇ ਇੱਕ ਗਾਣਾ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ
1: ਜਰੂਰ ਜੀ।
5: 1965 ਦੀ ਫਿਲਮ ਆਰਜ਼ੂ
1: ਜੀ।
5: ਚੰਬੀ ਜੀ ਲੰਘ ਗਏ ਆ ਹੁਣ, ਚਲੋ ਛੁੱਟੀ ਕਰਨੀ ਸੀ ਉਹਨਾਂ ਨੇ, ਕੋਈ ਗੱਲ ਨੀ।
1: ਹਾਂਜੀ,
5: ਤੇ 1965 ਚ ਫਿਲਮ ਆਈ ਸੀ, ਸ਼ੰਕਰ ਜੈ ਕਿਸ਼ਨ ਜੀ ਦਾ ਇਹਦੇ ਚ ਮਿਊਜ਼ਿਕ ਹੈ, ਹਸਰਤ ਜੈਪੁਰੀ ਜੀ ਨੇ ਗਾਣਾ ਲਿਖਿਆ ਸੀ
1: ਜੀ,
5: ਤੇ ਮੁਹੰਮਦ ਰਫੀ ਸਾਹਿਬ ਨੇ ਗਾਇਆ ਸੀ। ਮੈਂ ਤੁਹਾਡੇ ਨਾਲ ਸਾਂਝਾ ਕਰਨਾ
1: ਜਰੂਰ ਜੀ।
5: ਛਲਕੇ ਤੇਰੀ ਹਾਏ, ਛਲਕੇ ਤੇਰੀ ਆਂਖੋਂ ਸੇ ਸ਼ਰਾਬ ਆਉਂਦਾ, ਛਲਕੇ ਤੇਰੀ ਆਂਖੋਂ ਸੇ

खाना खराब और ज्यादा चलते तेरी आंखों से शराब और ज्यादा।

0: ਧੰਨਵਾਦ ਭੁਪਿੰਦਰ।
1: ਕਿਆ ਬਾਤ ਹੈ ਸੈਣੀ ਸਾਹਿਬ,
0: ਕਿਆ ਬਾਤ ਹੈ।
1: ਸ਼ੁਕਰੀਆ ਜੀ, ਸ਼ੁਕਰੀਆ ਤੁਹਾਡੀ ਗੱਲ ਦੇ ਵਿਚ ਯੋਗਦਾਨ ਵੀ ਪਾਇਆ। ਜੀਰਾ ਜੀ ਆਪ ਵੀ ਫੋਟੋਗ੍ਰਾਫੀ ਕਰਦੇ ਹੈ, ਉਹ ਕਹਿੰਦੇ ਬਿਲਕੁਲ ਦਰੁਸਤ ਫਰਮਾਇਆ ਜਿਹੜਾ ਸੈਣੀ ਸਾਹਿਬ ਨੇ ਕਿ ਰਸ਼ੀਅਨ ਕੈਮਰਾ ਜਿਹੜਾ ਜੈਨਟ ਹੈਵੀ ਸੀਗਾ, ਭਾਰਾ ਥੋੜਾ ਜਿਹਾ ਸੀ, ਉਦਾਂ ਕਹਿੰਦੇ ਉਹ ਸਸਤਾ ਸੀ ਉਸ ਸਮੇਂ। ਤੇ ਬਾਕੀ ਗੀਤ ਨੂੰ ਬਹੁਤ ਪਸੰਦ ਕਰ ਰਹੇ ਨੇ ਸਾਰੇ ਦੋਸਤ ਜੀ, ਤੇ ਸ਼ੁਕਰੀਆ ਸੈਣੀ ਸਾਹਿਬ। ਕੁਝ ਕਹਿਣਾ ਚਾਹੋਗੇ ਹੋਰ?
0: ਬਾਜੀ ਤੁਹਾਡਾ ਵੀ ਸ਼ੁਕਰੀਆ, ਤੇ ਪਸੰਦ ਕਰਨ ਵਾਲੇ ਦੋਸਤਾਂ ਦਾ ਵੀ ਸ਼ੁਕਰੀਆ, ਕੁੱਕੀ ਭਾਜੀ ਜੀਰੇ ਵਾਲੇ ਉਹਨਾਂ ਦਾ ਵੀ ਬਹੁਤ ਸ਼ੁਕਰੀਆ।
1: ਕੀ ਬਾਤ ਹੈ ਜੀ, ਸ਼ੁਕਰੀਆ ਜੀ, ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਹ ਸਨ ਜੀ ਬਲਬੀਰ ਸਿੰਘ ਸੈਣੀ ਸਾਹਿਬ, ਆਪਣੇ ਨਾਲ ਜੁੜੇ ਸੀ ਚੰਡੀਗੜ੍ਹ ਤੋਂ, ਤੇ ਸਾਰੇ ਦੋਸਤ ਐਪਰੀਸ਼ੀਏਟ ਕਰ ਰਹੇ ਨੇ, ਪਿਆਰਾ ਮੁਹੱਬਤ ਭਰਿਆ ਗੀਤ ਦੀ ਸਾਂਝ ਪਾ ਕੇ ਗਏ ਨੇ, ਐਵਰਗ੍ਰੀਨ ਸੌਂਗ। ਮਾਲ ਸੁਰਿੰਦਰ ਜੀ ਵੀ ਲਿਖਦੇ ਆ। ਲਓ ਦੋਸਤੋ, ਇਹ ਫਿਰ ਆਪਾਂ ਸਮਾਪਤੀ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਨੂੰ ਇੱਥੇ ਹੀ, ਤੇ ਅੱਗੇ ਵਧਦੇ ਹਾਂ ਆਪਾਂ ਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਥੋੜਾ ਜਿਹਾ, ਤੇ ਇੰਟਰਨੈਸ਼ਨਲ ਖ਼ਬਰਾਂ ਕਾਫੀ ਜਿਹੜਾ ਧਿਆਨ ਮੰਗਦੀਆਂ ਨੇ, ਤੇ ਉਹਨਾਂ ਨੂੰ ਵੀ ਪਛਾਣਨ ਦੀ ਕੋਸ਼ਿਸ਼ ਕਰਦੇ ਆਉਣ ਵਾਲੇ ਸਮੇਂ ਦੀ ਜਿਹੜੀ ਹੈ, ਕੀ ਹਾਲਾਤ ਬਣਨਗੇ, ਕੀ ਹਾਲਾਤ ਹੋਣਗੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਉਹਨਾਂ ਦੇ ਵੱਲ ਨੂੰ ਵੀ ਝਾਤ ਮਾਰਦੇ ਹਾਂ, ਦੁਨੀਆਦਾਰੀ ਦੀ ਵੀ ਥੋੜੀ ਗੱਲ ਕਰਦੇ ਹਾਂ। ਤੇ ਅੱਜ ਦਿਹਾੜਾ ਜਿਹੜਾ ਹੈਗਾ ਜੀ, ਆਪਾਂ ਉਹਦੀ ਬਾਤ ਪਾ ਲਈਏ, ਤੇ ਸ਼ੌਂਕ ਵੱਲਿਆਂ ਦੀ ਗੱਲਬਾਤ ਇੱਥੇ ਸਮਾਪਤ ਕਰਦੇ ਹਾਂ, ਤੇ ਖ਼ਬਰਾਂ ਤੋਂ ਬਾਅਦ ਮੈਂ ਤੁਹਾਡੀ ਫੋਨ ਲਾਈਨ ਜ਼ਰੂਰ ਜਿਹੜੀ ਹੈ ਗੱਲਬਾਤ ਜੇ ਕਰਨੀ ਚਾਹੋਗੇ ਕੋਈ ਮੁੱਦੇ ਦੇ ਉੱਤੇ, ਨਿੱਘਾ ਸਵਾਗਤ ਰਹੇਗਾ। +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ। ਤੇ ਲਓ ਫਿਰ ਅੱਜ ਜਿਹੜੀਆਂ ਖ਼ਬਰਾਂ ਨੇ ਜੀ, ਉਹਨਾਂ ਦੇ ਵੱਲ ਨੂੰ ਧਿਆਨ ਮਾਰਦੇ ਹਾਂ, ਕੀ ਕਹਿੰਦੀਆਂ ਨੇ ਅੱਜ ਦੀਆਂ ਖ਼ਬਰਾਂ, ਤੇ ਉਹਨਾਂ ਦੇ ਵੱਲ ਨੂੰ ਚੱਲਦੇ ਹਾਂ। 13 ਮਈ 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਹੈ, ਜਿਸ ਦੇ ਵਿੱਚ ਗੱਲਬਾਤ ਕਰਦੇ ਹਾਂ ਜੋ ਹਾਲਾਤ ਪੰਜਾਬ ਦੀ ਸਿਆਸਤ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਦੀ ਸਿਆਸਤ ਦੇ ਵਿੱਚ ਬਣ ਰਹੇ ਨੇ। ਪਾੜਾ ਜਿਹੜਾ ਪੈਣ ਦੀਆਂ ਸੰਭਾਵਨਾਵਾਂ ਬਣ ਚੁੱਕੀਆਂ ਨੇ ਪੁਨਰ ਸੁਰਜੀਤ ਦੇ ਵਿੱਚ, ਤੇ ਦੇਖਦੇ ਹਾਂ ਕਿੱਧਰਲਾ ਪਾਸਾ ਪਲਟਦਾ ਹੈ। ਤੇ ਇਸੇ ਤਰ੍ਹਾਂ ਹੀ ਸੀ ਐਮ ਮਾਨ, ਉਨ੍ਹਾਂ ਨੇ ਜਿਹੜਾ ਦਿੱਲੀ ਦੇ ਵਿੱਚ ਅੱਜ ਮੁਲਾਕਾਤ ਕੀਤੀ ਹੈ ਕੁਝ ਮੰਤਰੀਆਂ ਦੇ ਨਾਲ ਕੇਂਦਰੀ, ਤੇ ਉਨ੍ਹਾਂ ਦੀ ਬਾਤ ਪਾਉਂਦੇ ਆ, ਤੇ ਬੀਜੇਪੀ ਦੇ ਨਾਲ ਕਿਹੋ ਜਿਹੇ ਸੰਬੰਧ ਬਣਦੇ ਉਨ੍ਹਾਂ ਦੇ ਵੱਲ ਨੂੰ ਝਾਤ ਮਾਰਾਂਗੇ। ਐਮ ਐਸ ਪੀ ਦੇ ਵਿੱਚ ਵਾਧਾ ਕੀਤਾ ਗਿਆ ਕੇਂਦਰ ਦੇ ਵੱਲੋਂ ਮੋਦੀ ਸਰਕਾਰ, ਤੇ ਉਹਦਾ ਬਾਤ ਪਾਵਾਂਗੇ। ਟਰੰਪ ਦੀ ਸਿਹਤ ਦੇ ਉੱਤੇ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ, ਉਨ੍ਹਾਂ ਦਾ ਚੈੱਕਅਪ ਵੀ ਹੈ। ਤੇ ਦੂਸਰੇ ਪਾਸੇ 30 ਜਿਹੜੇ ਨੇ ਟੌਪ ਦੇ ਜਿਹੜੇ ਨੇ ਅਮਰੀਕਨ ਡਾਕਟਰ ਸਪੈਸ਼ਲਿਸਟ, ਮਨੋਵਿਗਿਆਨੀ ਕਹਿ ਲਓ, ਜਾਂ ਹਰ ਜਗ੍ਹਾ ਦੇ ਵਿੱਚ ਆਪਣੇ ਸਪੈਸ਼ਲਿਸਟੀ ਦੇ ਵਿੱਚ ਉਹ ਆਪਣੇ ਆਪ ਦਾ ਬੋਲਬਾਲਾ ਉਹ ਹੈਗਾ ਉਹਨਾਂ ਦਾ, ਤੇ 30 ਜਿਹੜੇ ਡਾਕਟਰ ਨੇ ਉਹਨਾਂ ਨੇ ਸਾਈਨ ਕੀਤੇ ਹੈ, ਤੇ ਇੱਕਜੁੱਟ ਹੋ ਕੇ ਇੱਕ ਪੇਪਰ ਦੇ ਉੱਤੇ ਕਿ ਭਾਈ ਟਰੰਪ ਸਾਹਿਬ ਨੂੰ ਹਟਾਓ, ਇਹਨਾਂ ਨੇ ਦੁਨੀਆਂ ਨੂੰ ਵੀ ਤਬਾਹ ਕਰ ਦਿੱਤਾ, ਤੇ ਨਾਲ ਨਾਲ ਸਾਡੇ ਮੁਲਕ ਨੂੰ ਵੀ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਉਹ ਚਾਹੇ ਆਰਥਿਕ ਤੌਰ ਹੋਵੇ, ਮਾਨਸਿਕ ਤੌਰ ਹੋਵੇ, ਲੋਕਾਂ ਦੇ ਉੱਤੇ ਮਹਿੰਗਾਈ ਦਾ ਪੱਧਰ ਵੱਧ ਰਿਹਾ, ਹੋਰ ਸਾਰੀਆਂ ਚੀਜ਼ਾਂ ਨੇ। ਤੇ ਅੱਜ ਜਿਹੜਾ ਫੈਡਰਲ ਦੇ ਵੱਲੋਂ ਉੱਥੇ ਜਿਹੜਾ ਜੋ ਵੀ ਤੇਲ ਦੇ ਉੱਤੇ ਜੋ ਟੈਕਸ ਲਾਇਆ ਜਾਂਦਾ ਉਸ ਨੂੰ ਕਟੌਤੀ ਕਰਨ ਦੀ ਵੀ ਗੱਲ ਕੀਤੀ ਜਾ ਰਹੀ ਹੈ, ਤੇ ਹਾਲਾਤ ਜਿਹੜੇ ਨੇ ਅੱਗੇ ਅੱਗੇ ਗੰਭੀਰ ਬਣਦੇ ਜਾ ਰਹੇ ਨੇ। ਇਸੇ ਤਰ੍ਹਾਂ ਹੀ ਰਸ਼ੀਆ ਨੇ ਇਸ ਤਰ੍ਹਾਂ ਦਾ ਇੱਕ ਹਥਿਆਰ ਬਣਾ ਲਿਆ, ਰਸ਼ੀਆ ਦਾ ਨਵਾਂ ਹਥਿਆਰ, ਕਿ ਜਿਹੜਾ 35,000 ਕਿਲੋਮੀਟਰ ਜਿਹੜਾ ਉੱਥੇ ਤੱਕ ਮਾਰ ਕਰੇਗਾ, ਤੇ ਆਪਣਾ ਲੋਹਾ ਜਿਹੜਾ ਮਨਵਾ ਰਿਹਾ ਰਸ਼ੀਆ, ਜਿਹੜਾ ਹਥਿਆਰਾਂ ਦੀ ਦੌੜ ਦੇ ਵਿੱਚ, ਚਾਹੇ ਚੰਦ ਦੇ ਉੱਤੇ ਜਾਣ ਦੀ ਗੱਲ ਹੋਵੇ, ਤੇ ਚਾਹੇ ਆਪਣੇ ਹਥਿਆਰਾਂ ਨੂੰ ਹੋਰ ਮਜ਼ਬੂਤ ਕਰਨ ਦੀ ਗੱਲ ਹੋਵੇ, ਤੇ ਜਿਹੜਾ ਪੁਤਿਨ ਹੈ ਜਿਹੜਾ ਉਹ ਆਪਣੇ ਪੱਧਰ ਦੇ ਉੱਤੇ ਉਸੇ ਜਿਹੜਾ ਤੌਰ ਦੇ ਉੱਤੇ ਤੁਰਿਆ ਹੋਇਆ, ਜਿਵੇਂ ਲੰਬੀ ਦੌੜ ਦਾ ਘੋੜਾ ਹੁੰਦਾ ਹੈ। ਤੇ ਇਸੇ ਤਰ੍ਹਾਂ ਜਿਹੜਾ ਮਾਮਲਾ ਚੱਲ ਰਿਹਾ ਵੀ ਜੀ ਦਲਜੀਤ ਦੁਸਾਂਝ ਹੋਣਾ ਦਾ, ਉਹਨਾਂ ਨੂੰ ਰਾਜਨੀਤੀ ਦੇ ਵਿੱਚ ਖਿੱਚਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਦੇਖਦੇ ਹਾਂ ਕਿ ਰਾਜਨੀਤੀ ਨੂੰ ਅਪਣਾਉਂਦੇ ਹੈ ਨਾ ਕਰਦੇ ਹੈ, ਤਾਂ ਅੱਗੇ ਜਾ ਕੇ ਕੀ ਕੁਝ ਵਾਪਰਦਾ ਹੈ। ਕੈਨੇਡਾ ਤੋਂ ਸ਼ੁਰੂ ਹੋਈ ਸਿਆਸਤ ਜਾਂ ਮਾਹੌਲ ਖਰਾਬ ਕਰਨ ਦਾ ਜਿਹੜਾ ਉਹਨਾਂ ਦੀ ਕੰਸਰਟ ਦੇ ਵਿੱਚ ਜੋ ਹਾਲਾਤ ਬਣੇ, ਉਸ ਤੋਂ ਬਾਅਦ ਦਲਜੀਤ ਜਿਹੜਾ ਸੁਰਖੀਆਂ ਦੇ ਘੇਰੇ ਦੇ ਵਿੱਚ ਜਿਹੜੇ ਆਏ ਹੋਏ ਨੇ। ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਮਾਨ ਸਾਹਿਬ ਦਿੱਲੀ ਦੇ ਵਿੱਚ ਟਰਾਂਸਪੋਰਟ ਮੰਤਰੀ ਖੇਤੀ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਹੈ, ਤੇ ਦੇਖਦੇ ਹਾਂ ਅੱਗੇ ਜਾ ਕੇ ਕੀ ਕੁਝ ਉਹਦਾ ਦੱਸਦੇ ਨੇ। ਅੱਜ ਦਿੱਲੀ ਵਿਖੇ ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ ਹੁਣੀ ਉਹਨਾਂ ਦੇ ਨਾਲ ਅਹਿਮ ਮੁਲਾਕਾਤ ਕਹਿੰਦੇ ਹੋਈ ਹੈ। ਇਸ ਦੇ ਦੌਰਾਨ ਪੰਜਾਬ ਦੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਤੇ ਖੇਤੀਬਾੜੀ ਖੇਤਰ ਦੇ ਨਾਲ ਜੁੜੇ ਅਹਿਮ ਮੁੱਦਿਆਂ ਦੇ ਉੱਤੇ ਵਿਸਤਾਰ ਪੂਰਵਕ ਜਿਹੜਾ ਕਹਿੰਦੇ ਚਰਚਾ ਕੀਤੀ ਗਈ ਹੈ। ਸੂਬੇ ਦੇ ਵਿੱਚ ਖਾਦਾਂ ਦੀ ਸਪਲਾਈ ਨਿਰਵਿਘਨ ਜਾਰੀ ਰੱਖਣ ਸਬੰਧੀ ਵਿਚਾਰ ਹੋਏ ਹੈ, ਜਿਸ ਦੇ ਉੱਤੇ ਕੇਂਦਰੀ ਮੰਤਰੀ ਨੇ ਭਰੋਸਾ ਕਹਿੰਦੇ ਦਿੱਤਾ। ਖੇਤੀਬਾੜੀ ਨੂੰ ਲਾਹੇਵੰਦ ਬਣਾਉਣ ਦੇ ਲਈ ਫਸਲੀ ਚੱਕਰ ਦੇ ਵਿੱਚੋਂ ਨਿਕਲਣ ਅਤੇ ਵਿਭਿੰਨਤਾ ਲਿਆਉਣ ਦੇ ਬਾਰੇ ਸਕਾਰਾਤਮਕ ਕਹਿੰਦੇ ਨੇ ਗੱਲਬਾਤ ਹੋਈ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਖੇਤੀਬਾੜੀ ਖੇਤਰ ਦੇ ਲਈ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ ਗਿਆ। ਤੁਹਾਡੀ ਸਰਕਾਰ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਦੇ ਲਈ ਪੂਰੀ ਤਰ੍ਹਾਂ ਕਹਿੰਦੇ ਵਚਨਬੱਧ ਹੈ। ਅੱਜ ਦਿੱਲੀ ਵਿਖੇ ਕੇਂਦਰੀ ਸੜਕ ਅਤੇ ਟਰਾਂਸਪੋਰਟ ਮੰਤਰੀ ਸ੍ਰੀ ਨਿਤਿਨ ਗਡਕਰੀ ਜੀ ਨਾਲ ਕਹਿੰਦੇ ਮੁਲਾਕਾਤ ਹੋਈ ਹੈ। ਇਸ ਦੇ ਦੌਰਾਨ ਪੰਜਾਬ ਦੇ ਵਿਚ ਐਨ ਐਚ ਏ ਆਈ ਨਾਲ ਜਿਹੜਾ ਸੰਬੰਧਿਤ ਕਈ ਅਹਿਮ ਪ੍ਰੋਜੈਕਟਾਂ ਅਤੇ ਮਸਲਿਆਂ ਦੇ ਉਤੇ ਵਿਸਤਾਰ ਪੂਰਵਕ ਚਰਚਾ ਕੀਤੀ ਗਈ ਹੈ। ਖਾਸ ਤੌਰ ਦੇ ਉਤੇ ਸੜਕ ਸੁਰੱਖਿਆ ਫੋਰਸ ਦਾ ਕਹਿੰਦੇ ਸ਼ਲਾਘਾ ਕੀਤੀ ਗਈ ਹੈ ਕੇਂਦਰ ਦੇ ਵੱਲੋਂ। ਵਿਚਾਰ ਵਟਾਂਦਰਾ ਹੋਇਆ। ਗਡਕਰੀ ਜੀ ਨੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਹਿੰਦੇ ਲਈ ਸਾਡੀ ਸਰਕਾਰ ਦੇ ਵੱਲੋਂ ਕੀਤੇ ਗਏ ਉਪਰਾਲੇ ਵਿਲੱਖਣ ਉਪਰਾਲੇ ਦੀ ਕਹਿੰਦੇ ਭਰਪੂਰ ਸ਼ਲਾਘਾ ਕਰ ਦਿੱਤੀ ਹੈ। ਦੂਸਰੇ ਪਾਸੇ ਸੁਰਜੀਤ ਸਿੰਘ ਰੱਖੜਾ ਹੋਣਗੇ ਕਹਿੰਦੇ ਆਪ ਦੇ ਵਿਚ ਸ਼ਾਮਲ। ਅਜੇ ਹੋਏ ਨਹੀਂ ਨੇ, ਕਿਆ ਸਰਾਈਆਂ ਲੱਗ ਰਹੀਆਂ ਨੇ, ਚੱਲ ਰਹੀਆਂ ਨੇ, ਖ਼ਬਰਾਂ ਚੋਂ ਦੱਸਦੀਆਂ ਨੇ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਤੇ ਮੋਢੀ ਸਰਦਾਰ ਸੁਰਜੀਤ ਸਿੰਘ ਰੱਖੜਾ ਹੁਣ ਆਪ ਜਿਹੜੀ ਹੈ ਆਮ ਆਦਮੀ ਪਾਰਟੀ ਦੇ ਵਿਚ ਸ਼ਾਮਲ ਹੋਣ ਦੀ ਤਿਆਰੀ ਚ ਹੈ। ਦੱਸਿਆ ਜਾ ਰਿਹਾ ਕਿ ਉਹ ਆਪਣੇ ਜਿਹੜਾ ਪਿੱਤਰੀ ਹਲਕੇ ਵਿਧਾਨ ਸਭਾ ਹਲਕਾ ਸਮਾਣਾ ਤੋਂ ਹੀ ਆਪ ਹੀ ਜਿਹੜਾ ਉਨ੍ਹਾਂ ਦੀ ਤਰਫੋਂ ਚੋਣ ਲੜਨ ਦੇ ਰੋਹ ਦੇ ਵਿਚ ਨੇ। ਰੱਖੜਾ ਪਰਿਵਾਰ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਅੰਦਰੂਨੀ ਲਿਹਾਜ਼ ਉਤੇ ਸਾਰੀ ਗੱਲਬਾਤ ਕਹਿੰਦੇ ਤੈਅ ਹੋ ਚੁੱਕੀ ਹੈ। ਹਫ਼ਤਾ ਪਹਿਲਾਂ ਇਹ ਮੀਟਿੰਗ ਹੋਈ ਦੱਸੀ ਜਾ ਰਹੀ ਹੈ। ਭਾਵੇਂ ਅਧਿਕਾਰਤ ਤੌਰ ਦੇ ਉਤੇ ਹਾਲੇ ਇਸ ਮਾਮਲੇ ਉਤੇ ਪੁਸ਼ਟੀ ਨਹੀਂ ਹੋਈ, ਪਰ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਸੁਰਜੀਤ ਸਿੰਘ ਰੱਖੜਾ ਨੂੰ ਆਪ ਦੇ ਵਿਚ ਜੁਆਇਨ ਕਰਵਾਉਣ ਦੇ ਲਈ ਮੁੱਖ ਮੰਤਰੀ ਮਾਨ ਖੁਦ ਅਗਲੇ ਦਿਨ ਪਟਿਆਲਾ ਵਿਖੇ ਸਥਿਤ ਉਨ੍ਹਾਂ ਦੇ ਘਰ ਕਰਤਾਰ ਵਿਲਾ ਦੇ ਵਿਚ ਆ ਰਹੇ ਨੇ। ਦੂਸਰੇ ਪਾਸੇ ਦਲਜੀਤ ਦੋਸਾਂਝ ਦਾ ਮਾਮਲਾ।

ਘਟਨਾ ਵਾਪਰੀ ਹੈ ਤੇ ਲਾਰਸ ਬਿਸ਼ਨੋਈ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਇਹ ਸਭ ਦੋਸਾਂਝ ਦੇ ਉੱਤੇ ਜਿਹੜਾ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੇ ਲਈ ਦਬਾਅ ਪਾਉਣ ਦੇ ਲਈ ਕੀਤਾ ਗਿਆ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿਵੇਂ ਹੀ ਦਲਜੀਤ ਦੋਸਾਂਝ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਦਾ ਭਾਜਪਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਲਾਰਸ ਬਿਸ਼ਨੋਈ ਗੈਂਗ ਦੇ ਵੱਲੋਂ ਉਨ੍ਹਾਂ ਦੇ ਮੈਨੇਜਰ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਇਹ ਗੈਂਗ ਬਿਨਾਂ ਕਿਸੇ ਡਰ ਦੇ ਕੰਮ ਕਰ ਰਿਹਾ ਕਿਉਂਕਿ ਭਾਜਪਾ ਨੇ ਬਿਸ਼ਨੋਈ ਨੂੰ ਸਾਬਰਮਤੀ ਜੇਲ੍ਹ ਦੇ ਵਿੱਚ ਕਹਿੰਦੇ ਪੁੱਛਗਿੱਛ ਤੋਂ ਬਚਾ ਕੇ ਰੱਖਿਆ ਹੋਇਆ। ਆਪ ਦੇ ਕਈ ਹੋਰ ਮੰਤਰੀਆਂ ਨੇ ਵੀ ਕਿਹਾ ਕਿ ਦਲਜੀਤ ਦੋਸਾਂਝ ਨੇ ਭਾਜਪਾ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ। ਇਸ ਦੇ ਲਈ ਇਹ ਜਿਹੜਾ ਫਾਇਰਿੰਗ ਦੀ ਘਟਨਾ ਹੋਈ, ਇਹ ਮੁੱਦਾ ਉਦੋਂ ਭਖਿਆ ਜਦੋਂ ਦਲਜੀਤ ਨੇ ਟ੍ਰਿਬਿਊਨ ਦੀ ਖ਼ਬਰ ਦੇ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਸਪਸ਼ਟ ਕਿਹਾ ਸੀਗਾ ਕਿ ਉਹ ਕਦੇ ਵੀ ਸਿਆਸਤ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਤੇ ਉਹ ਇੱਕ ਕਲਾਕਾਰ ਦੇ ਵਜੋਂ ਲੋਕਾਂ ਦਾ ਮਨੋਰੰਜਨ ਜਿਹੜਾ ਕਰਕੇ ਬਹੁਤ ਖੁਸ਼ ਨੇ। ਕਿਸਾਨਾਂ ਦੀ ਲੱਗ ਗਈ ਕਹਿੰਦੇ ਲਾਟਰੀ ਹੈ, ਕੇਂਦਰ ਕਹਿ ਰਹੀ ਹੈ ਮੈਰੀ। ਕਹਿੰਦਾ ਕੇਂਦਰ ਨੇ 14 ਫਸਲਾਂ ਦੇ ਉੱਤੇ MSP ਜਿਹੜਾ ਵਧਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ CCEA ਨੇ ਅੱਜ ਮਾਰਕੀਟਿੰਗ ਸੀਜ਼ਨ 2026 ਤੇ 27 ਦੇ ਲਈ 14 ਖਰੀਫ ਫਸਲਾਂ ਦੇ ਜਿਹੜੇ ਨੇ ਖਰੀਦ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ MSP ਦੇ ਵਿੱਚ ਜਿਹੜਾ ਵਾਧੇ ਨੂੰ ਮਨਜੂਰੀ ਦੇ ਦਿੱਤੀ। ਸਰਕਾਰ ਦਾ ਇਹ ਫੈਸਲਾ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਕਹਿੰਦੇ ਲਾਹੇਵੰਦ ਮੁੱਲ ਯਕੀਨੀ ਬਣਾਉਣ ਦੇ ਉਦੇਸ਼ ਦੇ ਨਾਲ ਲਿਆ ਗਿਆ। ਸਰਕਾਰ ਦੇ ਵੱਲੋਂ ਜਾਰੀ ਅੰਕੜਿਆਂ ਦੇ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ ਸਭ ਤੋਂ ਵੱਧ ਵਾਧਾ ਸੂਰਜਮੁਖੀ ਦੇ ਬੀਜਾਂ ਦੇ ਵਿੱਚ ਕੀਤਾ ਗਿਆ ਜਿਸ ਦਾ ਮੁੱਲ 622 ਰੁਪਏ ਪ੍ਰਤੀ ਕੁਇੰਟਲ ਵਧਾਇਆ ਗਿਆ। ਇਸ ਤੋਂ ਇਲਾਵਾ ਕਪਾਹ ਦੇ ਵਿੱਚ 557 ਰੁਪਏ, ਨਾਈਜ਼ਰ ਸੀਡ ਦੇ ਵਿੱਚ 515 ਰੁਪਏ ਤੇ ਤਿਲਾਂ ਸੇਸੇਮਿਨ ਜਿਹੜੇ ਨੇ ਤਿਲ ਜਿਹੜੇ ਨੇ ਉਨ੍ਹਾਂ ਦੇ ਵਿੱਚ 500 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ। ਆਲਸੀ ਜਾਣੀ ਜਿਹਨੂੰ ਆਲਸੀ ਉਹ ਡਿਫਰੈਂਟ ਹੋ ਜਾਂਦੀ ਹੈ, ਆਲਸੀ ਜਿਹੜੀ ਹੈ ਤਿਲ ਜਿਹੜੇ ਨੇ ਵੱਖਰੇ ਨੇ। ਝੋਨੇ ਦਾ ਨਵਾਂ ਜਿਹੜਾ MSP ਹੈ 2441 ਰੁਪਏ ਤੇ ਗ੍ਰੇਡ ਏ ਦਾ ਜਿਹੜਾ 2461 ਰੁਪਏ ਤੈਅ ਕੀਤਾ ਗਿਆ। ਇਹ ਵਾਧਾ ਕੇਂਦਰੀ ਬਜਟ 2018-19 ਦੇ ਉਸ ਐਲਾਨ ਦੇ ਅਨੁਸਾਰ ਹੈ ਜਿਸ ਦੇ ਵਿੱਚ MSP ਨੂੰ ਉਤਪਾਦਨ ਦੀ ਔਸਤ ਲਾਗਤ ਦੇ ਘੱਟੋ ਘੱਟ 1.5 ਗੁਣਾ ਰੱਖਣ ਦਾ ਜਿਹੜਾ ਫੈਸਲਾ ਕੀਤਾ ਗਿਆ ਸੀ। ਇਸ ਨਵੇਂ ਵਾਧੇ ਦੇ ਨਾਲ ਕਿਸਾਨਾਂ ਨੂੰ ਸਭ ਤੋਂ ਵੱਧ ਕਹਿੰਦੇ ਮੁਨਾਫਾ ਮੂੰਗੀ ਦੇ ਵਿੱਚ 61%, ਬਾਜਰਾ ਜਿਹੜਾ ਉਹਦੇ ਵਿੱਚ 56%, ਮੱਕੀ ਦੇ ਵਿੱਚ 56%, ਤੂਰ ਅਰਹਰ ਜਿਹੜੀ ਦਾਲ ਹੈ ਉਹਦੇ ਵਿੱਚ 54% ਜਿਹੜਾ ਹੋਣ ਦੀ ਉਮੀਦ ਹੈ। ਬਾਕੀ ਸਾਰੀਆਂ ਫਸਲਾਂ ਦੇ ਲਈ ਕਿਸਾਨਾਂ ਦਾ ਮੁਨਾਫਾ ਲਾਗਤ ਦੇ ਜਿਹੜਾ ਮੁਕਾਬਲੇ 50% ਰਹਿਣ ਦਾ ਅਨੁਮਾਨ ਦੱਸਿਆ ਗਿਆ। ਸਰਕਾਰੀ ਅੰਕੜਿਆਂ ਦੇ ਅਨੁਸਾਰ ਪਿਛਲੇ ਸਾਲਾਂ ਦੇ ਵਿੱਚ ਖਰੀਦ ਅਤੇ ਭੁਗਤਾਨ ਦੇ ਵਿੱਚ ਵੱਡਾ ਜਿਹੜਾ ਵਾਧਾ ਹੋਇਆ। ਸਾਲ 2014 ਤੇ 15 ਤੋਂ 2025 ਤੇ 26 ਦੇ ਦੌਰਾਨ ਵਿਚਕਾਰ ਜਿਹੜਾ 14 ਖਰੀਫ ਫਸਲਾਂ ਉਗਾਉਣ ਵਾਲੇ ਜਿਹੜੇ ਕਿਸਾਨਾਂ ਨੂੰ 18.99 ਲੱਖ ਕਰੋੜ ਰੁਪਏ ਦਾ ਕਹਿੰਦੇ ਭੁਗਤਾਨ ਕੀਤਾ ਗਿਆ, ਜਦੋਂ ਕਿ 2004 ਤੇ 5 ਤੋਂ 2013 ਤੇ 14 ਦੇ ਦਰਮਿਆਨ ਇਹ ਰਕਮ ਸਿਰਫ 4.75 ਲੱਖ ਕਰੋੜ ਰੁਪਏ ਸੀ। ਇਸੇ ਤਰ੍ਹਾਂ ਝੋਨੇ ਦੀ ਖਰੀਦ ਵੀ ਪਿਛਲੇ ਦਹਾਕੇ ਦੇ 4590 LMT ਲੱਖ ਮੈਟ੍ਰਿਕ ਟਨ ਜਿਹੜੇ ਨੇ ਤੋਂ ਵੱਧ ਕੇ 8418 LMT ਹੋ ਗਈ ਕਹਿੰਦੇ, ਜਾਣੀ ਕਿ ਦੁੱਗਣੀ। ਪਹਿਲਾਂ ਸੀ 4590 ਤੇ ਹੁਣ 8418 ਹੋ ਗਈ। ਦੂਸਰੇ ਪਾਸੇ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਨਾਲ ਜਿਹੜਾ ਜੁੜੀ ਅਹਿਮ ਖ਼ਬਰ ਹੈ DA ਨੂੰ ਲੈ ਕੇ ਸੁਨੀਲ ਜਾਖੜ ਹੁਣਾਂ ਨੇ ਅੱਜ ਬੋਲੇ ਨੇ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਹੁਣਾਂ ਨੇ ਇੱਥੇ ਇੱਕ ਅਹਿਮ ਪ੍ਰੈਸ ਜਿਹੜੀ ਹੈ ਕਾਨਫਰੰਸ ਦੇ ਦੌਰਾਨ ਸੂਬੇ ਦੇ ਲੱਖਾਂ ਸਰਕਾਰੀ ਮੁਲਾਜ਼ਮਾਂ ਤੇ DA ਦਾ ਜਿਹੜਾ ਮੁੱਦਾ ਚੁੱਕਿਆ ਤੇ ਉਨ੍ਹਾਂ ਕਿਹਾ ਕਿ 3 ਲੱਖ ਸਰਕਾਰੀ ਮੁਲਾਜ਼ਮਾਂ ਤੇ 4 ਲੱਖ ਪੈਨਸ਼ਨਰਾਂ ਦੀ ਜਿਹੜੀ ਹੈ 15,000 ਕਰੋੜ ਦੀ ਬਕਾਇਆ ਰਾਸ਼ੀ ਹਾਈਕੋਰਟ ਨੇ 30 ਜੂਨ ਤੱਕ ਜਾਰੀ ਕਰਨ ਦੇ ਹੁਕਮ ਸੁਣਾਏ ਨੇ, ਪਰ ਸੂਬਾ ਸਰਕਾਰ ਇਸ ਨੂੰ ਗੰਭੀਰਤਾ ਦੇ ਨਾਲ ਨਹੀਂ ਲੈ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਇਹ ਕਹਿ ਕੇ ਪਿੱਛੇ ਹਟਣ ਦੀ ਕੋਸ਼ਿਸ਼ ਕੀਤੀ ਗਈ ਕਿ ਉਸ ਦੇ ਕੋਲ ਫੰਡਾਂ ਦੀ ਕਮੀ ਹੈ। ਜਾਖੜ ਨੇ ਦੋਸ਼ ਲਾਇਆ ਕਿ ਇਹ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੈ ਜਦੋਂ ਕਿਸੇ ਸਰਕਾਰ ਨੇ DA ਮਹਿੰਗਾਈ ਭੱਤਿਆ ਜਿਹੜਾ ਉਹਦੇ ਮਾਮਲੇ ਦੇ ਵਿੱਚ ਵੀ ਅਦਾਲਤ ਦਾ ਰੁੱਖ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਬਚਣ ਦੀ ਕੋਸ਼ਿਸ਼ ਕੀਤੀ। ਭਾਜਪਾ ਆਗੂ ਨੇ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ 60% ਤੱਕ DA ਮਿਲ ਰਿਹਾ ਉਥੇ ਪੰਜਾਬ ਦੇ ਮੁਲਾਜ਼ਮਾਂ ਦੇ ਨਾਲ ਨਿਆਂ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਹਰਿਆਣਾ, ਰਾਜਸਥਾਨ ਤੇ ਚੰਡੀਗੜ੍ਹ 'ਚ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਹੋ ਚੁੱਕੀਆਂ ਨੇ, ਪਰ ਪੰਜਾਬ ਸਰਕਾਰ ਮੁਲਾਜ਼ਮਾਂ ਦੇ ਨਾਲ ਧੋਖਾ ਕਰ ਰਹੀ ਹੈ। ਜਾਖੜ ਨੇ ਕਿਹਾ ਕਿ ਬੇਰੋਜ਼ਗਾਰ ਅਧਿਆਪਕਾਂ, ਕਰਮਚਾਰੀਆਂ ਤੇ ਹੋਰ ਵਰਗਾਂ ਦੇ ਨਾਲ ਕੀਤੇ ਵਾਅਦੇ ਪੂਰੇ ਨਹੀਂ ਹੋਏ, ਜਦੋਂ ਕਿ ਧਰਨੇ ਅਤੇ ਪ੍ਰਦਰਸ਼ਨ ਲਗਾਤਾਰ ਜਾਰੀ ਨੇ। ਏਅਰ ਇੰਡੀਆ
ਉਹਨੇ ਜਿਹੜਾ ਅੰਤਰਰਾਸ਼ਟਰੀ ਉਡਾਨਾਂ ਦੇ ਵਿੱਚ ਕੀਤੀ ਹੈ ਕਟੌਤੀ, ਜਿਵੇਂ ਕੱਲ ਵੀ ਜ਼ਿਕਰ ਕੀਤਾ ਸੀ, ਬਹੁਤ ਸਾਰੀਆਂ

ਇੰਟਰਨੈਸ਼ਨਲ ਜਿਹੜੇ ਨੇ ਕੰਪਨੀਆਂ ਨੇ, ਏਅਰਲਾਈਨਸ ਨੇ, ਲਿਫਤਾਂਸਾ, ਕੈਨੇਡੀਅਨ ਏਅਰਲਾਈਨ, ਅਮਰੀਕਨ ਡੈਲਟਾ ਏਅਰਲਾਈਨ, ਫਿਨ ਏਅਰ ਜੀ ਫਿਨਲੈਂਡ ਦੀ, ਯੂਰਪੀਅਨ ਏਅਰਲਾਈਨਸ ਜਿਹੜੀਆਂ ਨੇ ਜਾਂ ਉਨ੍ਹਾਂ ਨੇ ਜਿਹੜਾ ਕਟੌਤੀ ਕੀਤੀ ਹੈ ਇਸੇ ਤਰਜ਼ ਦੇ ਉੱਤੇ ਹੁਣ ਏਅਰ ਇੰਡੀਆ ਨੇ ਵੀ ਅੰਤਰਰਾਸ਼ਟਰੀ ਉਡਾਨਾਂ ਦੇ ਵਿਚ ਕਟੌਤੀ ਕਰ ਦਿੱਤੀ ਹੈ। 6 ਵਿਦੇਸ਼ੀ ਰੂਟਾਂ ਦੇ ਉੱਤੇ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਨੇ। ਏਅਰ ਇੰਡੀਆ ਨੇ ਜਿਹੜਾ ਬੁੱਧਵਾਰ ਨੂੰ ਅੱਜ ਹਵਾਈ ਖੇਤਰ ਦੀਆਂ ਪਾਬੰਦੀਆਂ ਅਤੇ ਜੈੱਟ ਇੰਧਨ ਦੀਆਂ ਉੱਚੀਆਂ ਕੀਮਤਾਂ ਦੇ ਵਿਚਕਾਰ ਜਿਹੜਾ ਅੰਤਰਰਾਸ਼ਟਰੀ ਉਡਾਨਾਂ ਦੇ ਵਿਚ ਕਟੌਤੀ ਅਤੇ ਦਿੱਲੀ ਸ਼ਿਕਾਗੋ ਸਮੇਤ 6 ਰੂਟਾਂ ਦੇ ਉੱਤੇ ਸੇਵਾਵਾਂ ਨੂੰ ਅਸਥਾਈ ਤੌਰ ਦੇ ਉੱਤੇ ਮੁਅੱਤਲ ਕਰਨ ਦਾ ਐਲਾਨ ਕਰ ਦਿੱਤਾ। ਘਾਟੇ ਦੇ ਵਿਚ ਚੱਲ ਰਹੀ ਏਅਰਲਾਈਨ ਜਿਸ ਨੇ ਪਹਿਲਾਂ ਹੀ ਜਿਹੜਾ ਕੁਝ ਰੂਟਾਂ ਦੇ ਉੱਤੇ ਉਡਾਨਾਂ ਘਟਾ ਦਿੱਤੀਆਂ ਨੇ, ਉਨ੍ਹਾਂ ਨੇ ਕਿਹਾ ਕਿ ਸੇਵਾਵਾਂ ਦਾ ਤਾਜ਼ਾ ਐਲਾਨਿਆ ਗਿਆ ਜਿਹੜਾ ਡਾਟਾ ਜੂਨ ਅਗਸਤ ਦੀ ਮਿਆਦ ਦੇ ਦੌਰਾਨ ਲਾਗੂ ਰਹੇਗਾ। ਏਅਰ ਇੰਡੀਆ ਨੇ ਇਕ ਬਿਆਨ ਦੇ ਵਿਚ ਕਿਹਾ ਕਿ ਕਈ ਕਾਰਕਾਂ ਦੇ ਸੁਮੇਲ ਜਿਸ ਦੇ ਵਿਚ ਕੁਝ ਖੇਤਰਾਂ ਦੇ ਵਿਚ ਲਗਾਤਾਰ ਹਵਾਈ ਖੇਤਰ ਦੀਆਂ ਪਾਬੰਦੀਆਂ ਅਤੇ ਅੰਤਰਰਾਸ਼ਟਰੀ ਸੰਚਾਲਨ ਲਈ ਰਿਕਾਰਡ ਉੱਚੀਆਂ ਜੈੱਟ ਇੰਧਨ ਦੀਆਂ ਕੀਮਤਾਂ ਸ਼ਾਮਲ ਨੇ। ਕੁਝ ਯੋਜਨਾਬੰਦ ਸੇਵਾਵਾਂ ਦੀ ਵਪਾਰਕ ਵਿਹਾਰਤਾ ਨੂੰ ਮਹੱਤਵਪੂਰਨ ਤੌਰ ਦੇ ਉੱਤੇ ਪ੍ਰਭਾਵਿਤ ਕਰ ਰਹੇ ਨੇ। ਘਾਟੇ ਦੇ ਵਿਚ ਚੱਲ ਰਹੀ ਏਅਰਲਾਈਨ ਦਿੱਲੀ ਸ਼ਿਕਾਗੋ ਮੁੰਬਈ ਨਿਊਯਾਰਕ ਦਿੱਲੀ ਸ਼ੰਘਾਈ ਚੇਨਈ ਸਿੰਗਾਪੁਰ ਮੁੰਬਈ ਢਾਕਾ ਅਤੇ ਦਿੱਲੀ ਮਾਲੇ ਰੂਟਾਂ ਦੇ ਉੱਤੇ ਅਗਸਤ ਤੱਕ ਆਪਣੀਆਂ ਸੇਵਾਵਾਂ ਅਸਥਾਈ ਤੌਰ ਦੇ ਉੱਤੇ ਮੁਅੱਤਲ ਰੱਖੇਗੀ। ਏਅਰਲਾਈਨ ਹਰ ਮਹੀਨੇ 1200 ਤੋਂ ਵੱਧ ਅੰਤਰਰਾਸ਼ਟਰੀ ਉਡਾਨਾਂ ਦਾ ਜਿਹੜਾ ਸੰਚਾਲਨ ਜਾਰੀ ਰੱਖੇਗੀ। ਇਨ੍ਹਾਂ ਦੇ ਵਿਚ ਉੱਤਰੀ ਅਮਰੀਕਾ ਲਈ ਜਿਹੜਾ ਪ੍ਰਤੀ ਹਫ਼ਤੇ 33 ਉਡਾਨਾਂ, ਯੂਰਪ ਦੇ ਲਈ ਪ੍ਰਤੀ ਹਫ਼ਤੇ 47 ਉਡਾਨਾਂ, ਯੂਕੇ ਦੇ ਲਈ ਜਿਹੜਾ ਪ੍ਰਤੀ ਹਫ਼ਤੇ 57 ਉਡਾਨਾਂ, ਆਸਟ੍ਰੇਲੀਆ ਦੇ ਲਈ ਪ੍ਰਤੀ ਹਫ਼ਤੇ 8 ਉਡਾਨਾਂ ਅਤੇ ਦੂਰ ਪੂਰਬ ਦੱਖਣ ਪੂਰਬੀ ਏਸ਼ੀਆ ਅਤੇ ਸਾਰਕ ਖੇਤਰਾਂ ਦੇ ਲਈ ਪ੍ਰਤੀ ਹਫ਼ਤੇ 158 ਉਡਾਨਾਂ ਅਤੇ ਮਾਰੀਸ਼ਸ ਅਫਰੀਕਾ ਦੇ ਲਈ ਪ੍ਰਤੀ ਹਫ਼ਤੇ 7 ਉਡਾਨਾਂ ਸ਼ਾਮਲ ਦੱਸੀਆਂ ਗਈਆਂ ਨੇ। ਦੂਸਰੇ ਪਾਸੇ ਇੰਟਰਨੈਸ਼ਨਲ ਖ਼ਬਰਾਂ ਵੱਲ ਨੂੰ ਝਾਤ ਮਾਰਦਿਆਂ, ਖਾਲੀ ਦਫ਼ਤਰ ਦੇ ਬੰਦ ਇਮਾਰਤਾਂ। ਅਮਰੀਕਾ ਦੇ ਵਿਚ ਵਿਦੇਸ਼ੀ ਵਿਦਿਆਰਥੀਆਂ ਦੇ ਲਈ ਨਵੀਂ ਮੁਸੀਬਤ ਖੜੀ ਹੋ ਗਈ ਹੈ। ਓਪੀਟੀ ਵੀਜ਼ਾ ਘੁਟਾਲੇ ਦਾ ਖੁਲਾਸਾ ਕਰ ਦਿੱਤਾ ਗਿਆ ਆਈਸ ਦੇ ਵੱਲੋਂ। ਅਮਰੀਕਾ ਦੀਆਂ ਜਾਂਚ ਏਜੰਸੀਆਂ ਆਈਸ ਅਤੇ USCIS ਉਨ੍ਹਾਂ ਨੇ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਓਪੀਟੀ ਵੀਜ਼ਾ ਪ੍ਰੋਗਰਾਮ ਦੇ ਵਿਚ ਇਕ ਬਹੁਤ ਵੱਡੇ ਧੋਖਾਧੜੀ ਦੇ ਜਿਹੜਾ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਸ ਘੁਟਾਲੇ ਦੇ ਵਿਚ ਹਜ਼ਾਰਾਂ ਵਿਦੇਸ਼ੀ ਵਿਦਿਆਰਥੀ ਤੇ ਸ਼ੱਕੀ ਕੰਪਨੀਆਂ ਸ਼ਾਮਲ ਪਾਈਆਂ ਗਈਆਂ ਨੇ, ਜਿਵੇਂ ਕਿ ਕੈਨੇਡਾ ਦੇ ਵਿਚ ਪਹਿਲਾਂ ਹੋਇਆ, ਜਿਸ ਦੇ ਕਾਰਨ ਭਾਰਤੀ ਵਿਦਿਆਰਥੀਆਂ ਦੇ ਸਮੇਤ ਕਈਆਂ ਦੀਆਂ ਜਿਹੜੀਆਂ ਨੇ ਮੁਸ਼ਕਲਾਂ ਵੱਧ ਸਕਦੀਆਂ। ਆਈਸ ਦੇ ਐਕਟਿੰਗ ਡਾਇਰੈਕਟਰ ਟੌਡ ਲਾਈਨਸ ਨੇ ਦਸਿਆ ਕਿ ਜਾਂਚ ਦੇ ਦੌਰਾਨ ਕਈ ਅਜਿਹੇ ਪਤੇ ਮਿਲੇ ਨੇ ਜਿੱਥੇ ਦਫ਼ਤਰਾਂ ਦੇ ਨਾਂ ਦੇ ਉੱਤੇ ਸਿਰਫ ਖਾਲੀ ਇਮਾਰਤਾਂ ਜਾਂ ਬੰਦ ਦਰਵਾਜ਼ੇ ਮਿਲੇ ਨੇ। ਇਹ ਫਰਜ਼ੀ ਕੰਪਨੀਆਂ ਜਿਹੜੀਆਂ ਨੇ ਸੈਂਕੜੇ ਵਿਦਿਆਰਥੀਆਂ ਨੂੰ ਨੌਕਰੀ ਦੇਣ ਦਾ ਦਾਅਵਾ ਕਰ ਰਹੀਆਂ ਸਨ, ਜਦਕਿ ਹਕੀਕਤ ਦੇ ਵਿਚ ਉਥੇ ਕੋਈ ਕੰਮ ਹੀ ਨਹੀਂ ਹੋ ਰਿਹਾ ਸੀ। 10,000 ਤੋਂ ਵੱਧ ਸ਼ੱਕੀ ਵਿਦਿਆਰਥੀ ਨੇ ਟਾਪ 25 ਓਪੀਟੀ ਕੰਪਨੀਆਂ ਦੀ ਜਾਂਚ ਦੇ ਵਿਚ 10,000 ਤੋਂ ਵੱਧ ਵਿਦੇਸ਼ੀ ਵਿਦਿਆਰਥੀਆਂ ਦੀ ਪਛਾਣ ਹੋਈ ਹੈ ਜੋ ਇਨ੍ਹਾਂ ਫਰਜ਼ੀ ਕੰਪਨੀਆਂ ਦੇ ਨਾਲ ਜੁੜੇ ਹੋਏ ਸਨ। ਫਰਜ਼ੀ ਪਤੇ ਜਿਹੜੇ ਨੇ ਟੈਕਸਾਸ, ਨਿਊਯਾਰਕ, ਫਲੋਰੀਡਾ, ਨਿਊਜਰਸੀ ਵਰਗੇ ਰਾਜਾਂ ਦੇ ਵਿਚ ਮਾਰੀਆਂ ਰੇਡਾਂ ਦੇ ਦੌਰਾਨ ਪਤਾ ਲੱਗਿਆ ਕਿ ਕਈ ਕੰਪਨੀਆਂ ਇਕੋ ਪਤੇ ਦੇ ਉਤੇ ਰਜਿਸਟਰਡ ਸਨ ਜਾਂ ਰਿਹਾਇਸ਼ੀ ਘਰਾਂ ਨੂੰ ਦਫ਼ਤਰ ਦਸਿਆ ਗਿਆ ਸੀ। ਜਾਂਚ ਦੇ ਵਿਚ ਸਾਹਮਣੇ ਆਇਆ ਕਿ ਕਈ ਕੰਪਨੀਆਂ ਦਾ HR ਅਤੇ ਮੈਨੇਜਮੈਂਟ ਦਾ ਜਿਹੜਾ ਕੰਮ ਭਾਰਤ ਤੋਂ ਚਲਾਇਆ ਜਾ ਰਿਹਾ ਸੀ। USCIS ਦੇ ਨਿਯਮਾਂ ਦੇ ਅਨੁਸਾਰ OPT ਯਾਨੀ ਕਿ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਜਿਹੜੀ ਹੈ F1 ਵੀਜ਼ਾ ਉਤੇ ਪੜਨ ਵਾਲੇ ਵਿਦਿਆਰਥੀਆਂ ਦੇ ਲਈ ਇਕ ਅਸਥਾਈ ਰੋਜ਼ਗਾਰ ਪ੍ਰੋਗਰਾਮ ਹੈ। ਇਸ ਦੇ ਰਾਹੀਂ ਵਿਦਿਆਰਥੀ ਆਪਣੀ ਪੜਾਈ ਦੇ ਵਿਸ਼ੇ ਦੇ ਨਾਲ ਸੰਬੰਧਿਤ ਖੇਤਰ ਦੇ ਵਿਚ 12 ਮਹੀਨਿਆਂ ਤੱਕ ਕੰਮ ਕਰ ਸਕਦੇ ਹੈ। ਅਧਿਕਾਰੀਆਂ ਨੇ ਇਸ ਨੂੰ ਅੰਤਰਰਾਸ਼ਟਰੀ ਪੱਧਰ ਦੀ ਯੋਜਨਾਬੱਧ ਧੋਖਾਧੜੀ ਕਰਾਰ ਦੇ ਦਿੱਤਾ ਹੈ। ਇਸ ਖੁਲਾਸੇ ਤੋਂ ਬਾਅਦ ਉਨ੍ਹਾਂ ਵਿਦਿਆਰਥੀਆਂ ਦੇ ਉਤੇ ਦੇਸ਼ ਨਿਕਾਲੇ ਦੀ ਜਿਹੜੀ ਤਲਵਾਰ ਲਟਕ ਸਕਦੀ ਹੈ ਜਿਨ੍ਹਾਂ ਨੇ ਅਜਿਹੀਆਂ ਸ਼ੈੱਲ ਕੰਪਨੀਆਂ ਦੇ ਰਾਹੀਂ ਵੀਜ਼ਾ ਨਿਯਮਾਂ ਦੀ ਜਿਹੜੀ ਹੈ ਉਲੰਘਣਾ ਕੀਤੀ ਹੈ। ਦੂਸਰੇ ਪਾਸੇ ਵਿਦੇਸ਼ ਮੰਤਰਾਲੇ ਦੇ ਅਨੁਸਾਰ ਸਕੱਤਰ ਜਿਹੜਾ ਹੈ ਪੱਛਮੀ CB ਜਾਰਜ ਨੇ ਬੁੱਧਵਾਰ ਨੂੰ ਇਰਾਨ ਦੇ ਕਾਨੂੰਨੀ ਤੇ ਅੰਤਰਰਾਸ਼ਟਰੀ ਮਾਮਲਿਆਂ ਦੇ ਉਪ ਵਿਦੇਸ਼ ਮੰਤਰੀ ਕਾਜ਼ਿਮ ਗਰੀਬਾਬਾਦੀ ਦਾ ਜਿਹੜਾ ਸਵਾਗਤ ਕੀਤਾ ਹੈ। ਐਕਸ ਤੇ ਉਤੇ ਇਕ ਪੋਸਟ ਪਈ ਹੈ ਕਿ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਅਧਿਕਾਰੀਆਂ ਦੇ ਵਿਚਕਾਰ ਹੋਈ ਚਰਚਾ ਹਾਲੀਆ ਘਟਨਾ ਹੈ। ਵਿਚਾਰ ਵਟਾਂਦਰਾ ਹਾਲੀਆ ਘਟਨਾਕ੍ਰਮ ਸਮੇਤ ਦੁਵੱਲੇ ਅਤੇ ਖੇਤਰੀ ਮੁੱਦਿਆਂ ਦੇ ਉਤੇ ਕੇਂਦਰਿਤ ਕਹਿੰਦੇ ਰਿਹਾ। ਇਰਾਨੀ ਸਰੋਤਾਂ ਦੇ ਅਨੁਸਾਰ ਗਰੀਬਾਬਾਦੀ ਦੇ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੇ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ ਜੋ 14 ਅਤੇ 15 ਮਈ ਨੂੰ ਜਿਹੜੀ ਹੈ ਰਾਜਧਾਨੀ ਦੇ ਵਿਚ ਹੋਣ ਜਾ ਰਹੀ ਹੈ। ਖੇਤਰੀ ਕੂਟਨੀਤੀ ਨੂੰ ਇਕ ਵੱਡੇ ਹੁਲਾਰੇ ਦੇ ਵਜੋਂ ਤਹਿਰਾਨ ਨੇ ਪੁਸ਼ਟੀ ਕੀਤੀ ਹੈ ਕਿ ਇਰਾਨ ਦੇ ਵਿਦੇਸ਼ ਮੰਤਰੀ ਸੈਯਦ ਅਬਾਸ ਅਰਾਕਚੀ ਆਉਣ ਵਾਲੇ ਬ੍ਰਿਕਸ ਸੰਮੇਲਨ ਦੇ ਵਿਚ ਹਿੱਸਾ ਲੈਣ ਦੇ ਲਈ ਭਾਰਤ ਦੀ ਯਾਤਰਾ ਕਰਨਗੇ।
ਜੋ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਵਿਚ ਇਕ ਮਹੱਤਵਪੂਰਨ ਪਲ ਦਸਿਆ ਗਿਆ ਹੈ। ਇਸ ਪੁਸ਼ਟੀ ਦੇ ਬਾਅਦ ਜਿਹੜਾ ਮੰਗਲਵਾਰ ਨੂੰ ਇੰਡੀਆ ਟੂਡੇ ਗਲੋਬਲ ਦੇ ਨਾਲ ਇਕ ਇੰਟਰਵਿਊ ਦੇ ਦੌਰਾਨ ਹੋਈ ਜਿੱਥੇ ਕਿ ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਾਗਚੀ ਜਿਹੜੇ ਨੇ ਉਹਨਾਂ ਨੇ ਇਸ ਉੱਚ ਪੱਧਰੀ ਦੌਰੇ ਦਾ ਜਿਹੜਾ ਵੇਰਵਾ ਦਿੱਤਾ। ਉਨਾਂ ਨੇ ਦੋਵਾਂ ਦੇਸ਼ਾਂ ਦੇ ਦਰਮਿਆਨ ਸਾਂਝੀ ਮਜ਼ਬੂਤ ਬਹੁਪੱਖੀ ਭਾਈਵਾਲੀ ਦੇ ਉੱਤੇ ਜ਼ੋਰ ਦਿੱਤਾ ਅਤੇ ਨੋਟ ਕੀਤਾ ਕਿ ਇਰਾਨ ਅਤੇ ਭਾਰਤ ਦੋਵੇਂ ਬ੍ਰਿਕਸ ਅਤੇ ਸ਼ਿੰਘਾਈ ਸਹਿਯੋਗ ਸੰਗਠਨ SCO ਦੇ ਮੈਂਬਰ ਨੇ ਅਤੇ ਦੋਵਾਂ ਸੰਗਠਨਾਂ ਦੇ ਵਿਚ ਸਹਿਯੋਗ ਅਤੇ ਤਾਲਮੇਲ ਦਾ ਚੰਗਾ ਪੱਧਰ ਜਿਹੜਾ ਰੱਖਦੇ ਨੇ। ਬੁਲਾਰੇ ਨੇ ਭਾਰਤੀ ਰਾਜਨੀਤੀ ਦੇ ਵਿਚ ਹੋਣ ਵਾਲੀਆਂ ਆਗਾਮੀ ਵਿਚਾਰ ਵਟਾਂਦਰੇ ਦੇ ਉੱਤੇ ਜਿਹੜਾ ਰਣਨੀਤਿਕ ਭਾਰ ਤੇ ਹੋਰ ਜ਼ੋਰ ਦਿੱਤਾ। ਭਾਰਤ ਨੇ ਇਸ ਸਾਲ 1 ਜਨਵਰੀ ਨੂੰ ਬ੍ਰਾਜ਼ਿਲ ਤੋਂ ਬ੍ਰਿਕਸ ਦੀ ਪ੍ਰਧਾਨਗੀ ਅਧਿਕਾਰਤ ਤੌਰ ਦੇ ਉੱਤੇ ਸੰਭਾਲੀ ਸੀ। ਇਹ ਚੌਥੀ ਵਾਰ ਹੈ ਜਦੋਂ ਭਾਰਤ ਨੇ ਇਸ ਪ੍ਰਭਾਵਸ਼ਾਲੀ ਸਮੂਹ ਦੀ ਪ੍ਰਧਾਨਗੀ ਸੰਭਾਲੀ ਹੈ। ਇਸ ਤੋਂ ਪਹਿਲਾਂ 2012, 2016 ਤੇ 2021 ਦੇ ਵਿਚ ਸੰਮੇਲਨਾਂ ਦੀ ਮੇਜ਼ਬਾਨੀ ਜਿਹੜੀ ਹੈ ਭਾਰਤ ਨੇ ਕੀਤੀ ਸੀ। ਦੂਸਰੇ ਪਾਸੇ ਇਰਾਨ ਨੂੰ ਝੂਠੀ ਉਮੀਦ ਦੇ ਰਹੇ ਹੈ, ਦੇਸ਼ ਧਰੋਹੀ ਕਿਤੇ ਦੇ ਕਹਿੰਦੇ ਨੇ, ਇਹ ਗੱਲ ਕਹਿ ਰਿਹਾ ਟਰੰਪ। ਮੀਡੀਆ ਨੂੰ ਸਿੱਧਾ ਹੋ ਗਿਆ, ਹੁਣ ਅਮਰੀਕੀ ਮੀਡੀਆ ਦੇ ਉੱਤੇ ਕਿਉਂ ਵਰੇ ਨੇ ਟਰੰਪ ਸਾਹਿਬ? ਟਰੰਪ ਨੇ ਕੱਲ ਬੀਤੇ ਚ ਮੰਗਲਵਾਰ ਨੂੰ US ਮੀਡੀਆ ਦੇ ਉੱਤੇ ਜੰਮ ਕੇ ਭੜਾਸ ਕੱਢ ਦਿੱਤੀ ਹੈ। ਉਨ੍ਹਾਂ ਨੇ ਮੀਡੀਆ ਦੇ ਕੁਝ ਹਿੱਸਿਆਂ ਦੇ ਉੱਤੇ ਚੱਲ ਰਹੀ ਜੰਗ ਦੀ ਕਵਰੇਜ ਰਾਹੀਂ ਇਰਾਨ ਨੂੰ ਝੂਠੀ ਉਮੀਦ ਦੇਣ ਦਾ ਜਿਹੜਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਅਜਿਹੀਆਂ ਰਿਪੋਰਟਾਂ ਜਿਨ੍ਹਾਂ ਦੇ ਵਿਚ ਇਹ ਦਿਖਾਇਆ ਗਿਆ ਕਿ ਤਹਿਰਾਨ ਨੇ US ਫੌਜ ਨੂੰ ਨੁਕਸਾਨ ਪਹੁੰਚਾਇਆ, ਉਹ ਇਕ ਤਰ੍ਹਾਂ ਦਾ ਦੇਸ਼ ਧਰੋਹ ਹਨ। ਟਰੁੱਥ ਸੋਸ਼ਲ ਜਿਹੜਾ ਮੀਡੀਆ ਉਹਦਾ ਆਪਣਾ, ਉਹਦੇ ਉੱਤੇ ਇਕ ਪੋਸਟ ਦੇ ਵਿਚ ਟਰੰਪ ਨੇ ਉਨ੍ਹਾਂ ਮੀਡੀਆ ਆਊਟਲੈਟਾਂ ਦੇ ਉੱਤੇ ਜ਼ੋਰਦਾਰ ਹਮਲਾ ਕੀਤਾ ਜਿਨ੍ਹਾਂ ਨੂੰ ਉਨ੍ਹਾਂ ਨੇ ਫੇਕ ਨਿਊਜ਼ ਕਹਿ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਮੀਡੀਆ ਦੀਆਂ ਉਹ ਰਿਪੋਰਟਾਂ ਜਿਨ੍ਹਾਂ ਦੇ ਵਿਚ ਇਰਾਨ ਨੂੰ ਫੌਜੀ ਤੌਰ ਦੇ ਉੱਤੇ ਸਫਲ ਦਿਖਾਇਆ ਗਿਆ ਜਿਹੜਾ ਉਹ ਝੂਠੀਆਂ ਨੇ ਅਤੇ ਅਮਰੀਕੀ ਹਿੱਤਾਂ ਦੇ ਲਈ ਨੁਕਸਾਨਦੇਹ ਨੇ। ਜਦੋਂ ਫੇਕ ਨਿਊਜ਼ ਇਹ ਕਹਿੰਦੀ ਹੈ ਕਿ ਸਾਡਾ ਦੁਸ਼ਮਣ ਇਰਾਨ ਸਾਡੇ ਖਿਲਾਫ ਫੌਜੀ ਤੌਰ ਦੇ ਉੱਤੇ ਚੰਗਾ ਪ੍ਰਦਰਸ਼ਨ ਕਰ ਰਿਹਾ, ਤਾਂ ਇਹ ਇਕ ਤਰ੍ਹਾਂ ਦਾ ਜਿਹੜਾ ਕਹਿੰਦੇ ਆ ਦੇਸ਼ ਧਰੋਹ ਹੈ, ਕਿਉਂਕਿ ਇਹ ਬਿਆਨ ਇੰਨਾ ਝੂਠਾ ਹੈ ਅਤੇ ਬੇਤੁੱਕਾ ਹੈ। ਉਹ ਦੁਸ਼ਮਣ ਦੀ ਮਦਦ ਕਰ ਰਹੇ ਨੇ ਅਤੇ ਉਸ ਨੂੰ ਉਤਸ਼ਾਹਿਤ ਕਰ ਰਹੇ ਨੇ ਕਹਿੰਦੇ। ਇਸ ਦਾ ਜਿਹੜਾ ਇਕੋ ਇਕ ਨਤੀਜਾ ਇਹ ਹੁੰਦਾ ਹੈ ਕਿ ਇਰਾਨ ਨੂੰ ਝੂਠੀ ਉਮੀਦ ਮਿਲਦੀ ਹੈ, ਜਦਕਿ ਅਜਿਹੀ ਕੋਈ ਉਮੀਦ ਹੋਣੀ ਹੀ ਨਹੀਂ ਚਾਹੀਦੀ ਹੈ। ਇਹ ਅਮਰੀਕੀ ਕਾਇਰ ਹਨ ਕਹਿੰਦਾ ਕਿ ਇਹ ਅਮਰੀਕੀ ਕਾਇਰ ਹਨ ਜੋ ਸਾਡੇ ਦੇਸ਼ ਦੇ ਖਿਲਾਫ਼ ਖੜੇ ਨੇ। ਅਮਰੀਕੀ ਰਾਸ਼ਟਰਪਤੀ ਨੇ ਆਪਣੇ ਇਸ ਦਾਅਵੇ ਨੂੰ ਵੀ ਦੁਹਰਾਇਆ ਕਿ ਸੰਘਰਸ਼ ਦੌਰਾਨ ਅਮਰੀਕੀ ਅਤੇ ਇਜ਼ਰਾਈਲੀ ਆਪਰੇਸ਼ਨ ਦੇ ਨਾਲ ਇਰਾਨ ਦਾ ਫੌਜੀ ਢਾਂਚਾ ਤਬਾਹ ਹੋ ਗਿਆ ਸੀ ਅਤੇ ਟਰੰਪ ਨੇ ਕਿਹਾ ਕਿ ਇਰਾਨ ਦੀ ਜਲ ਸੈਨਾ ਚ 100 ਜਿਹੜੇ ਨੇ 59 ਜਹਾਜ਼ ਸਨ, ਹੁਣ ਹਰ ਇਕ ਜਹਾਜ਼ ਸਮੁੰਦਰ ਦੀ ਤਲਹੱਟ ਦੇ ਵਿਚ ਪਿਆ ਹੋਇਆ। ਉਨ੍ਹਾਂ ਕੋਲ ਹੁਣ ਕੋਈ ਜਲ ਸੈਨਾ ਨਹੀਂ ਹੈ ਅਤੇ ਉਨ੍ਹਾਂ ਦੀ ਹਵਾਈ ਸੈਨਾ ਖਤਮ ਹੋ ਚੁੱਕੀ ਹੈ। ਜਾਰੀ ਜਿਹੜੀ ਹੈ ਸਾਰੀ ਦੀ ਸਾਰੀ ਟੈਕਨੋਲੋਜੀ ਖਤਮ ਹੋ ਚੁੱਕੀ ਹੈ ਅਤੇ ਉਨ੍ਹਾਂ ਦੇ ਆਗੂ ਹੁਣ ਸਾਡੇ ਵਿਚਕਾਰ ਨਹੀਂ ਰਹੇ ਅਤੇ ਦੇਸ਼ ਇਕ ਆਰਥਿਕ ਤਬਾਹੀ ਜਿਹੜਾ ਬਣ ਚੁੱਕਿਆ। ਕੇਵਲ ਹਾਰੇ ਹੋਏ ਲੋਕ ਨੇ, ਅਹਿਸਾਨ ਫਰਾਮੋਸ਼ ਅਤੇ ਮੂਰਖ ਹੀ ਕਹਿੰਦੇ ਅਮਰੀਕਾ ਦੇ ਖਿਲਾਫ਼ ਕੋਈ ਗੱਲ ਕਹਿ ਸਕਦੇ ਹੈ, ਮੀਡੀਆ ਨੂੰ ਕਹਿ ਦਿੱਤਾ। ਟਰੰਪ ਦੀਆਂ ਇਹ ਟਿੱਪਣੀਆਂ ਇਕ ਜਿਹੜਾ ਕਈ ਅਮਰੀਕੀ ਮੀਡੀਆ ਰਿਪੋਰਟਾਂ ਤੋਂ ਬਾਅਦ ਆਈਆਂ, ਜਿਨ੍ਹਾਂ ਦੇ ਵਿਚ ਇਹ ਕਿਹਾ ਗਿਆ ਸੀ ਕਿ ਖਾੜੀ ਖੇਤਰ ਦੇ ਵਿਚ ਅਮਰੀਕੀ ਫੌਜੀ ਟਿਕਾਣਿਆਂ ਨੂੰ ਇਰਾਨੀ ਹਮਲਿਆਂ ਦੇ ਨਾਲ ਪਹਿਲਾਂ ਦੇ ਅੰਦਾਜ਼ੇ ਦੇ ਨਾਲੋਂ ਕਿਤੇ ਵੱਧ ਨੁਕਸਾਨ ਪਹੁੰਚਾਇਆ। ਦੂਸਰੇ ਪਾਸੇ ਟਰੰਪ ਦੀ ਡਾਕਟਰੀ ਜਾਂਚ ਜਿਹੜੀ ਸ਼ੁਰੂ ਹੋਣ ਜਾ ਰਹੀ ਹੈ 26 ਤਰੀਕ ਨੂੰ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ 26 ਮਈ ਨੂੰ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਦੇ ਵਿਚ ਸਾਲਾਨਾ ਮੈਡੀਕਲ ਅਤੇ ਡੈਂਟਲ ਚੈੱਕਅਪ ਕਰਵਾਉਣਗੇ ਅਤੇ ਅਗਲੇ ਮਹੀਨੇ 80 ਸਾਲ ਦੇ ਹੋਣ ਜਾ ਰਹੇ ਨੇ। ਟਰੰਪ ਦਾ ਸੱਤਾ ਦੇ ਵਿਚ ਪਰਤਣ ਮਗਰੋਂ ਇਹ ਚੌਥਾ ਜਨਤਕ ਮੈਡੀਕਲ ਦੌਰਾ ਹੋਏਗਾ। ਵਾਈਟ ਹਾਊਸ ਨੇ ਸਪਸ਼ਟ ਕੀਤਾ ਕਿ ਇਹ ਨਿਯਮਤ ਜਾਂਚ ਹੈ। ਪਿਛਲੇ ਸਾਲ ਅਪ੍ਰੈਲ ਦੇ ਵਿਚ ਹੋਈ ਜਾਂਚ ਦੇ ਦੌਰਾਨ ਡਾਕਟਰਾਂ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਫਿੱਟ ਐਲਾਨਿਆ ਸੀ ਅਤੇ ਹਾਲਾਂਕਿ ਬਾਅਦ ਦੇ ਵਿਚ ਪੈਰਾਂ ਦੇ ਵਿਚ ਸੋਜਨ ਕਾਰਨ ਜਿਹੜਾ ਸੀ ਉਨ੍ਹਾਂ ਦੀ ਜਾਂਚ ਹੋਈ ਸੀ ਅਤੇ ਨਾੜੀਆਂ ਦੇ ਵਿਚ ਖੂਨ ਇਕੱਠਾ ਹੋਣ ਦੀ ਸਮੱਸਿਆ ਸਾਹਮਣੇ ਆਈ ਸੀ। ਡਾਕਟਰਾਂ ਦੇ ਅਨੁਸਾਰ 2020 ਦੇ ਮੁਕਾਬਲੇ ਟਰੰਪ ਦਾ ਭਾਰ 20 ਪਾਉਂਡ ਘਟ ਗਿਆ। ਫਿਕਰ ਪਿਆ ਹੋਇਆ ਨਾ। ਟਰੰਪ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਹ ਹਾਲੇ ਵੀ ਖੁਦ ਨੂੰ 50 ਸਾਲ ਪਹਿਲਾਂ ਵਾਂਗ ਜਿਹੜਾ ਕਹਿੰਦਾ ਤੰਦਰੁਸਤ ਮਹਿਸੂਸ ਕਰਦੇ ਆ। ਦਿਲ ਹੋਣਾ ਚਾਹੀਦਾ, ਜ਼ੁਬਾਨ ਕਹਿੰਦਾ ਉਮਰਾਂ ਚ ਕੀ ਰੱਖਿਆ। ਪਰ ਦੂਸਰੇ ਪਾਸੇ 30 ਜਿਹੜੇ ਨੇ ਉੱਚ ਡਾਕਟਰ ਜਿਹੜੇ ਨੇ ਅਮਰੀਕਾ ਦੇ ਸਪੈਸ਼ਲਿਸਟ, ਉਨ੍ਹਾਂ ਨੇ ਇਨ੍ਹਾਂ ਚੀਜ਼ਾਂ ਨੂੰ ਨੋਟ ਕਰਦੇ ਹੋਏ ਟਰੰਪ ਦੀ ਦਿਮਾਗੀ ਹਾਲਤ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਨੇ 30 ਡਾਕਟਰਾਂ ਨੇ ਇਕੱਠੇ ਹੋ ਕੇ ਸਿਗਨੇਚਰ ਕੀਤੇ ਨੇ, ਸਾਈਨ ਕੀਤੇ ਨੇ ਇੱਕ ਪੇਪਰ ਦੇ ਉੱਤੇ ਕਿ ਇਹਨੂੰ ਹਟਾਓ, ਇਹ ਦੁਨੀਆਂ ਦੇ ਲਈ ਅਤੇ ਸਾਡੇ ਮੁਲਕ ਦੇ ਲਈ ਖਤਰਾ ਜਿਹੜਾ ਬਣ ਚੁੱਕਿਆ। ਅਮਰੀਕਾ ਦੇ ਵਿਚ ਪੈਟਰੋਲ ਤੋਂ ਫੈਡਰਲ ਟੈਕਸ ਹਟਾਉਣ ਦੀਆਂ ਤਿਆਰੀਆਂ ਜਿਹੜੀਆਂ ਹੋਣ ਲੱਗ ਪਈਆਂ ਨੇ। ਇਰਾਨ ਜੰਗ ਕਾਰਨ ਵਧੀਆਂ ਤੇਲ ਕੀਮਤਾਂ ਤੋਂ ਅਮਰੀਕੀਆਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਦੇ ਵਿਚ
ਫੈਸਲਾ ਲਾਗੂ ਕਰਨ ਦੇ ਲਈ ਕਾਂਗਰਸ ਦੀ ਮਨਜ਼ੂਰੀ ਇਹਦੇ ਵਿਚ ਲਾਜ਼ਮੀ ਹੈ। ਟਰੰਪ ਨੇ ਕਿਹਾ ਕਿ ਉਹ ਇਰਾਨ ਦੇ ਨਾਲ ਜੰਗ ਦੇ ਕਾਰਨ ਵਧੀਆਂ ਤੇਲ ਕੀਮਤਾਂ ਤੋਂ ਅਮਰੀਕੀਆਂ ਨੂੰ ਰਾਹਤ ਦੇਣ ਦੇ ਲਈ ਪੈਟਰੋਲ ਤੇ ਲੱਗਣ ਵਾਲੀ ਸੰਘੀ ਟੈਕਸ ਜਿਹੜਾ ਲੱਗਦਾ ਹੈ ਉਹ ਹਟਾਉਣ ਦੀ ਤਿਆਰੀ ਕਰ ਰਹੇ ਨੇ। ਰਾਸ਼ਟਰਪਤੀ ਇਹ ਫੈਸਲਾ ਆਪਣੇ ਤੌਰ ਦੇ ਉੱਤੇ ਲਾਗੂ ਨਹੀਂ ਕਰ ਸਕਦੇ। ਇਸ ਦੇ ਲਈ ਮੁਲਕ ਦੀ ਸੰਸਦ ਜਿਹੜੀ ਹੈ ਕਾਂਗਰਸ ਦੀ ਮਨਜ਼ੂਰੀ ਲਾਜ਼ਮੀ ਹੋਏਗੀ। ਦੋਵਾਂ ਪਾਰਟੀਆਂ ਦੇ ਆਗੂ ਰੋਜ਼ਮਰਾ ਦੇ ਕੰਮਾਂ ਦੇ ਲਈ ਵਾਹਨਾਂ ਦੇ ਉੱਤੇ ਨਿਰਭਰ ਆਮ ਲੋਕਾਂ ਤੇ ਕਾਰੋਬਾਰੀਆਂ ਨੂੰ ਰਾਹਤ ਦਿਵਾਉਣ ਦੇ ਲਈ ਟੈਕਸ ਹਟਾਉਣ ਦੀ ਮੰਗ ਕਰ ਰਹੇ ਨੇ। ਏਏਏ ਮੋਟਰ ਜਿਹੜੇ ਨੇ ਕਲੱਬ ਦੇ ਅਨੁਸਾਰ ਸੋਮਵਾਰ ਨੂੰ ਪੈਟਰੋਲ ਦੀ ਔਸਤ ਕੀਮਤ 4.52 ਡਾਲਰ ਪ੍ਰਤੀ ਗੈਲਨ ਸੀ, ਜੋ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਦੀ ਕੀਮਤ 3 ਡਾਲਰ ਨਾਲੋਂ ਤਕਰੀਬਨ 50% ਵੱਧ ਹੈ। ਇਸ ਵੇਲੇ ਪੈਟਰੋਲ ਦੇ ਉੱਤੇ ਜਿਹੜਾ 18.4 ਸੈਂਟ ਤੇ ਡੀਜ਼ਲ ਦੇ ਉੱਤੇ 24.4 ਸੈਂਟ ਪ੍ਰਤੀ ਗੈਲਨ ਸੰਘੀ ਟੈਕਸ ਲੱਗਦਾ ਹੈ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਹਾਲਾਤ ਠੀਕ ਹੋਣ ਤੱਕ ਟੈਕਸ ਹਟਿਆ ਰਹੇਗਾ। ਉਨ੍ਹਾਂ ਕਿਹਾ ਕਿ ਭਾਵੇਂ ਇਹ ਟੈਕਸ ਛੋਟੀ ਜਾਪਦੀ ਹੈ, ਪਰ ਮਹਿੰਗਾਈ ਦੀ ਮਾਰ ਚੱਲ ਰਹੇ ਪਰਿਵਾਰਾਂ ਤੇ ਕਾਰੋਬਾਰੀਆਂ ਦੇ ਲਈ ਮਦਦਗਾਰ ਸਾਬਤ ਹੋਏਗੀ। ਹਾਲਾਤ ਦੇ ਨਾਲ ਨਜਿੱਠਣ ਦੇ ਲਈ ਅਮਰੀਕਾ ਨੇ ਆਪਣੇ ਰਣਨੀਤਿਕ ਭੰਡਾਰ ਦੇ ਵਿਚੋਂ ਲੱਖਾਂ ਬੈਰਲ ਤੇਲ ਕੱਢਿਆ ਤੇ ਸਮੁੰਦਰੀ ਰਸਤੇ ਆ ਰਹੀਆਂ ਰੂਸੀ ਤੇ ਇਰਾਨੀ ਤੇਲ ਦੀਆਂ ਖੇਪਾਂ ਤੋਂ ਪਾਬੰਦੀਆਂ ਵੀ ਹਟਾਈਆਂ। ਇਸ ਤੋਂ ਇਲਾਵਾ ਮੱਧ ਪੂਰਬ ਦੇ ਉਤੇ ਤੇਲ ਤੇ ਨਿਰਭਰ ਦੇਸ਼ਾਂ ਦੇ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ। ਸੰਘੀ ਟੈਕਸ ਦੇ ਰਾਹੀਂ ਸੜਕਾਂ ਅਤੇ ਜਨਤਕ ਆਵਾਜਾਈ ਪ੍ਰੋਜੈਕਟਾਂ ਦੇ ਲਈ ਸਾਲਾਨਾ 23 ਅਰਬ ਡਾਲਰ ਤੋਂ ਵੱਧ ਦਾ ਮਾਲੀਆ ਇਕੱਠਾ ਹੁੰਦਾ ਹੈ। ਦੂਸਰੇ ਪਾਸੇ ਮਨੀ ਲਾਂਡਰਿੰਗ ਜਲੈਸਕੀ ਦਾ ਸਾਬਕਾ ਚੀਫ ਆਫ ਸਟਾਫ ਸ਼ੱਕੀ ਦੇ ਵਜੋਂ ਨਾਮਜ਼ਦ ਕੀਤਾ ਗਿਆ। ਭਾਈ ਜੇ ਭਾਰਤ ਦੇ ਵਿਚ ਇਹ ਕੁਝ ਹੋ ਰਿਹਾ ਤੇ ਜਲੈਸਕੀ ਸਾਹਿਬ ਯੁਕਰੇਨ ਦੇ ਵਿਚ ਵੀ ਘੱਟ ਨਹੀਂ ਨੇ। ਯੁਕਰੇਨ ਦੇ ਵਿਚ ਭ੍ਰਿਸ਼ਟਾਚਾਰ ਦੇ ਵਿਰੁੱਧ ਲੜਨ ਵਾਲੀਆਂ ਦੋ ਕੌਮੀ ਏਜੰਸੀਆਂ ਨੇ ਰਾਸ਼ਟਰਪਤੀ ਵਲੋਦੀਮੀਰ ਜਲੈਸਕੀ ਦੇ ਸਾਬਕਾ ਚੀਫ ਆਫ ਸਟਾਫ ਨੂੰ ਇਕ ਵੱਡੀ ਰਿਸ਼ਵਤਖੋਰੀ ਦੀ ਜਾਂਚ ਦੇ ਵਿਚ ਅਧਿਕਾਰਤ ਸ਼ੱਕੀ ਦੇ ਵਜੋਂ ਨਾਮਜ਼ਦ ਕਰ ਲਿਆ। ਯੁਕਰੇਨ ਦੇ ਕੌਮੀ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਅਤੇ ਸਪੈਸ਼ਲਾਈਜ਼ਡ ਐਂਟੀ ਕਰਪਸ਼ਨ ਪ੍ਰੋਸੀਕਿਊਟਰ ਆਫਿਸ ਨੇ ਜਿਹੜਾ ਲੰਘੀ ਦੇਰ ਰਾਤ ਐਲਾਨ ਕੀਤਾ ਕਿ ਆਂਦਰੀ ਯਰਮਾਕ ਤੇ ਲਗਭਗ 46 ਕਰੋੜ ਰਵਨੀਆਂ ਯਾਨੀ ਕਿ 1.05 ਕਰੋੜ ਅਮਰੀਕਨ ਡਾਲਰ ਦੇ ਮਨੀ ਲਾਂਡਰਿੰਗ ਘੁਟਾਲੇ ਦੇ ਵਿਚ ਸ਼ਾਮਲ ਹੋਣ ਦਾ ਸ਼ੱਕ ਹੈ। ਯੁਕਰੇਨ ਦੀ ਮਨੀ ਹੈ ਜੀ, ਉਥੇ ਦੀ ਕਰੰਸੀ ਹੈ ਰਵਨੀਆਂ। ਜਾਂਚਕਰਤਾਵਾਂ ਨੇ ਜਿਹੜਾ ਟੈਲੀਗ੍ਰਾਮ ਮੈਸੇਜਿੰਗ ਐਪ ਦੇ ਉਤੇ ਇਕ ਐਲਾਨ ਦੇ ਰਾਹੀਂ ਦਸਿਆ ਕਿ ਇਸ ਮਾਮਲੇ ਦੀ ਪੜਤਾਲ ਅਜੇ ਜਾਰੀ ਹੈ। ਇਹ ਕਾਰਵਾਈ ਯਰਮਕ ਵਿਰੁੱਧ ਰਸਮੀ ਤੌਰ ਦੇ ਉਤੇ ਦੋਸ਼ ਤੈਅ ਕਰਨ ਤੋਂ ਇਕ ਕਦਮ ਪਿੱਛੇ ਹੈ। ਯਰਮਕ ਨੇ ਪਿਛਲੇ ਸਾਲ ਨਵੰਬਰ ਦੇ ਵਿਚ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਉਸ ਘੁਟਾਲੇ ਦੇ ਦੌਰਾਨ ਅਹੁਦਾ ਛੱਡਿਆ ਸੀ ਜਿਸ ਨੇ ਰੂਸ ਦੇ ਪੂਰਨ ਹਮਲੇ ਤੋਂ ਬਾਅਦ ਜਲੈਸਕੀ ਸਰਕਾਰ ਦੇ ਲਈ ਸਭ ਤੋਂ ਵੱਡਾ ਖਤਰਾ ਪੈਦਾ ਕੀਤਾ ਸੀ। ਦੂਸਰੇ ਪਾਸੇ ਸਾਡੀ ਉਂਗਲ ਹਾਲੇ ਵੀ ਕਹਿੰਦੇ ਬੰਦੂਕ ਦੇ ਘੋੜੇ ਦੇ ਉੱਤੇ ਹੈ। ਇਰਾਨ ਸੀਜ਼ ਫਾਇਰ ਦੇ ਲਈ ਡਿਪਲੋਮੈਟਿਕ ਜਿਹੜੀ ਹੈ ਗੱਲਬਾਤ ਦੇ ਉੱਤੇ ਜ਼ੋਰ ਦਿੱਤਾ ਹੈ। ਇਰਾਨ ਨੇ ਅੱਜ ਚੇਤਾਵਨੀ ਦਿੱਤੀ ਹੈ ਫਿਰ ਤੋਂ ਕਿ ਤਹਿਰਾਨ ਹਾਲੇ ਵੀ ਬੰਦੂਕ ਦੇ ਘੋੜੇ ਦੇ ਉੱਤੇ ਉਂਗਲੀ ਰੱਖੀ ਬੈਠਾ ਹੈ, ਗੱਲਬਾਤ ਦੇ ਰਾਹੀਂ ਸਮਝੌਤੇ ਦੀ ਉਡੀਕ ਕਰ ਰਿਹਾ। ਇਹ ਬਿਆਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਉਸ ਬਿਆਨ ਤੋਂ ਕੁਝ ਘੰਟੇ ਬਾਅਦ ਆਇਆ ਜਿਸ ਦੇ ਵਿਚ ਉਨ੍ਹਾਂ ਕਿਹਾ ਸੀ ਕਿ ਜੰਗਬੰਦੀ ਆਖਰੀ ਸਾਹਾਂ ਦੇ ਉੱਤੇ ਹੈ। ਇਰਾਨੀ ਸਰਕਾਰ ਦੀ ਤਰਜਮਾਨ ਫਾਤਿਮਾ ਮਹਾਜੇਰਾਨੀ ਨੇ ਦੇਸ਼ ਦੇ ਫੌਜੀ ਰਵੱਈਏ ਨੂੰ ਚੌਕਸੀ ਭਰੀ ਤਿਆਰੀ ਦਸਿਆ ਹੈ। ਇਰਾਨੀ ਸਟੂਡੈਂਟਸ ਨਿਊਜ਼ ਏਜੰਸੀ ਨੇ ਉਨ੍ਹਾਂ ਦੇ ਹਵਾਲੇ ਦੇ ਨਾਲ ਕਿਹਾ ਕਿ ਅਸੀਂ 40 ਦਿਨਾਂ ਤੱਕ ਦੁਨੀਆਂ ਦੀ ਸਭ ਤੋਂ ਵੱਡੀ ਫੌਜੀ ਤਾਕਤ ਦੇ ਨਾਲ ਲੜੇ ਹਾਂ। ਅਸੀਂ ਹਾਲੇ ਵੀ ਬੰਦੂਕ ਦਾ ਘੋੜਾ ਫੜੀ ਬੈਠੇ ਹਾਂ ਤੇ ਗੱਲਬਾਤ ਦੇ ਰਾਹੀਂ ਸਮਝੌਤੇ ਦੀ ਉਡੀਕ ਕਰ ਰਹੇ ਹਾਂ। 28 ਫਰਵਰੀ ਤੋਂ ਸ਼ੁਰੂ ਹੋਇਆ ਭਿਆਨਕ ਜੰਗ 40 ਦਿਨਾਂ ਦੇ ਬਾਅਦ ਵਾਸ਼ਿੰਗਟਨ ਅਤੇ ਤਹਿਰਾਨ ਦੇ ਦਰਮਿਆਨ 8 ਅਪ੍ਰੈਲ ਨੂੰ ਜੰਗਬੰਦੀ ਸ਼ੁਰੂ ਹੋਈ ਸੀ, ਜਿਸਦੇ ਲਈ ਗੱਲਬਾਤ ਹਾਲੇ ਵੀ ਜਿਹੜੀ ਹੈ ਪ੍ਰਕਿਰਿਆ ਅਧੀਨ ਹੈ ਤੇ ਇਸਲਾਮਿਕ ਰਿਪਬਲਿਕ ਦੀ ਜਿਹੜੀ ਹੈ ਤਰਜੀਹ ਦੇ ਲਗਾਤਾਰ ਸੰਘਰਸ਼ ਦੀ ਥਾਂ ਸਫਾਰਤੀ ਹਾਲਤ ਦੇ ਵਿਚ ਹੈ। ਮਹਾਜੇਰਾਨੀ ਨੇ ਕਿਹਾ ਕਿ ਸਾਡਾ ਮੁੱਖ ਧਿਆਨ ਸਥਾਈ ਅਮਨ ਦੇ ਉੱਤੇ ਹੈ। ਜੰਗ ਦੇ ਦੌਰਾਨ ਲਾਈਆਂ ਗਈਆਂ ਸਖ਼ਤ ਡਿਜੀਟਲ ਪਾਬੰਦੀਆਂ ਦਾ ਜ਼ਿਕਰ ਕਰਦਿਆਂ ਮਹਾਜੇਰਾਨੀ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਪ੍ਰਸ਼ਾਸਨ ਇੰਟਰਨੈੱਟ ਸੰਪਰਕ ਨੂੰ ਬੁਨਿਆਦੀ ਹੱਕ ਦੇ ਵਜੋਂ ਦੇਖਦਾ ਹੈ ਤੇ ਉਨ੍ਹਾਂ ਕਿਹਾ ਕਿ ਸਰਕਾਰ ਦੀ ਪਹੁੰਚ ਇੰਟਰਨੈੱਟ ਦੇ ਸਮੇਤ ਸਾਰੇ ਬੁਨਿਆਦੀ ਢਾਂਚੇ ਤੱਕ ਬਰਾਬਰ ਪਹੁੰਚ ਯਕੀਨੀ ਬਣਾਉਂਦੀ ਹੈ। ਉਹ ਇੰਟਰਨੈੱਟ ਪਹੁੰਚ ਨੂੰ ਸ਼ਹਿਰੀ ਹੱਕਾਂ ਦੇ ਵਜੋਂ ਮਾਨਤਾ ਦਿੰਦੇ ਨੇ। ਦੂਸਰੇ ਪਾਸੇ ਰੂਸ ਨੇ ਬਣਾ ਲਿਆ ਸਭ ਤੋਂ ਘਾਤਕ ਹਥਿਆਰ। ਪੁਤਿਨ ਨੇ ਖੁਦ ਇਹਦਾ ਐਲਾਨ ਕੀਤਾ ਹੈ। ਅਮਰੀਕਾ ਇਰਾਨ ਵਿਚਾਲੇ ਦਾ ਤਣਾਅ ਜਿਹੜਾ ਹੁਣ ਜਦੋਂ ਨਾਜ਼ੁਕ ਮੋੜ ਦੇ ਉੱਤੇ ਹੈ ਤਾਂ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਮੰਗਲਵਾਰ ਨੂੰ ਰੂਸ ਦੀ ਨਵੀਂ ਜਿਹੜੀ ਹੈ ਇੰਟਰ ਕੌਂਟੀਨੈਂਟਲ ਬਲੈਸਟਿਕ ਮਿਜ਼ਾਈਲ ICBM RS-28 ਸਰਮਤ
ਦੇ ਸਫਲ ਪ੍ਰੀਖਣ ਦਾ ਐਲਾਨ ਕਰ ਦਿੱਤਾ। ਇਸ ਮਿਜ਼ਾਈਲ ਨੂੰ ਪੱਛਮੀ ਦੇਸ਼ਾਂ ਦੇ ਵਿੱਚ ਸੈਟਨ 2 ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ। ਪੁਤਿਨ ਨੇ ਇਸ ਨੂੰ ਦੁਨੀਆਂ ਦੀ ਸਭ ਤੋਂ ਸ਼ਕਤੀਸ਼ਾਲੀ ਮਿਜ਼ਾਈਲ ਦੱਸਦਿਆਂ ਕਿਹਾ ਕਿ ਇਹ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ ਹਮਲਾ ਕਰਨ ਦੇ ਸਮਰੱਥ ਹੈ। ਰਾਸ਼ਟਰਪਤੀ ਪੁਤਿਨ ਦੇ ਮੁਤਾਬਕ ਇਸ ਮਿਜ਼ਾਈਲ ਦੀ ਮਾਰਕ ਸਮਰੱਥਾ ਜਿਹੜੀ ਹੈ, ਜੇ ਮਾਰ ਕਰਦੀ ਹੈ, ਕਿਸੇ ਵੀ ਪੱਛਮੀ ਮਿਜ਼ਾਈਲ ਦੇ ਨਾਲੋਂ 4 ਗੁਣਾ ਜ਼ਿਆਦਾ ਹੈ। ਇਹ ਮਿਜ਼ਾਈਲ ਅਜਿਹੀ ਤਕਨੀਕ ਦੇ ਨਾਲ ਲੈਸ ਹੈ ਕਿ ਇਹ ਅਮਰੀਕਾ ਜਾਂ ਕਿਸੇ ਵੀ ਹੋਰ ਦੇਸ਼ ਦੇ ਮਿਜ਼ਾਈਲ ਡਿਫੈਂਸ ਸਿਸਟਮ ਨੂੰ ਚਕਮਾ ਦੇ ਸਕਦੀ ਹੈ। ਇਸ ਦੀ ਰੇਂਜ ਜਿਹੜੀ ਹੈ 35,000 ਕਿਲੋਮੀਟਰ ਤੋਂ ਵੀ ਵੱਧ ਦੱਸੀ ਜਾ ਰਹੀ ਹੈ। ਇਹ ਉੱਤਰੀ ਜਾਂ ਦੱਖਣੀ ਧਰੁਵ ਦੇ ਰਾਹੀਂ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ ਮਾਰ ਕਰ ਸਕਦੀ ਹੈ। ਇਹ ਆਵਾਜ਼ ਦੀ ਸਪੀਡ ਦੇ ਨਾਲ ਵੀ ਕਈ ਗੁਣਾ ਜਿਹੜੀ ਤੇਜ਼ ਚੱਲਦੀ ਹੈ ਤੇ ਇੱਕੋ ਸਮੇਂ ਕਈ ਪਰਮਾਣੂ ਹਥਿਆਰ ਲਿਜਾ ਸਕਦੀ ਹੈ, ਕੈਰੀ ਕਰਦੀ ਹੈ। ਰਾਸ਼ਟਰਪਤੀ ਪੁਤਿਨ ਨੇ ਕਿਹਾ ਕਿ ਇਹ ਮਿਜ਼ਾਈਲ ਉਨ੍ਹਾਂ ਲੋਕਾਂ ਨੂੰ ਸੋਚਣ ਦੇ ਲਈ ਮਜਬੂਰ ਕਰ ਦੇਗੀ ਜੋ ਰੂਸ ਨੂੰ ਧਮਕਾਉਣ ਦੀ ਕੋਸ਼ਿਸ਼ ਕਰਦੇ ਹੈ। ਉਨ੍ਹਾਂ ਐਲਾਨ ਕੀਤਾ ਕਿ ਇਹ ਮਿਜ਼ਾਈਲ ਇਸ ਸਾਲ ਦੇ ਅੰਤ ਤੱਕ ਰੂਸੀ ਫੌਜ ਦੇ ਵਿੱਚ ਪੂਰੀ ਤਰ੍ਹਾਂ ਸ਼ਾਮਲ ਕਰ ਦਿੱਤੀ ਜਾਏਗੀ। ਇਹ ਪ੍ਰੀਖਣ ਅਜਿਹੇ ਸਮੇਂ ਹੋਇਆ ਜਦੋਂ ਰੂਸ ਅਤੇ ਅਮਰੀਕਾ ਵਿਚਕਾਰ ਪਰਮਾਣੂ ਹਥਿਆਰਾਂ ਦਾ ਸਮਝੌਤਾ ਖਤਮ ਹੋ ਚੁੱਕਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਇਸ ਨਾਲ ਜਿਹੜਾ ਦੁਨੀਆਂ ਦੇ ਵਿੱਚ ਮੁੜ ਪਰਮਾਣੂ ਹਥਿਆਰਾਂ ਦੀ ਦੌੜ ਸ਼ੁਰੂ ਹੋ ਸਕਦੀ ਹੈ। ਹਾਲਾਂਕਿ ਪੁਤਿਨ ਕਹਿ ਰਹੇ ਨੇ ਕਿ ਰੂਸ ਯੁਕਰੇਨ ਦੀ ਜੰਗ ਛੇਤੀ ਖਤਮ ਹੋ ਸਕਦੀ ਹੈ, ਪਰ ਇਸ ਮਿਜ਼ਾਈਲ ਪ੍ਰੀਖਣ ਨੇ ਤਣਾਅ ਜਿਹੜਾ ਹੋਰ ਵਧਾ ਦਿੱਤਾ ਹੈ। UAE ਨੇ 16 ਵਿਅਕਤੀਆਂ ਤੇ 5 ਸੰਸਥਾਵਾਂ ਨੂੰ ਅੱਤਵਾਦੀ ਸੂਚੀ ਦੇ ਵਿੱਚ ਸ਼ਾਮਲ ਕਰ ਦਿੱਤਾ। ਸੰਯੁਕਤ ਅਰਬ ਅਮਰਾਤ UAE ਨੇ ਲਿਬਨਾਨ ਸਥਿਤ ਹਿਜਬੁੱਲਾ ਸਮੂਹ ਦਾ ਸਮਰਥਨ ਕਰਨ ਦੇ ਲਈ 16 ਵਿਅਕਤੀਆਂ ਤੇ 5 ਸੰਸਥਾਵਾਂ ਨੂੰ ਆਪਣੀ ਅੱਤਵਾਦੀ ਸੂਚੀ ਦੇ ਵਿੱਚ ਸ਼ਾਮਲ ਕੀਤਾ। ਅਮੀਰਾਤ ਮੀਡੀਆ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਵਾਮ ਨਿਊਜ਼ ਏਜੰਸੀ ਨੇ ਦਸਿਆ ਕਿ UAE ਸਰਕਾਰ ਨੇ ਸਬੰਧਤ ਕਾਨੂੰਨਾਂ ਤੇ ਨਿਯਮਾਂ ਦੇ ਅਨੁਸਾਰ ਅੱਤਵਾਦ ਦਾ ਸਮਰਥਨ ਕਰਨ ਵਾਲੇ ਵਿਅਕਤੀਆਂ ਤੇ ਸੰਗਠਨਾਂ ਦੀ ਸੂਚੀ ਦੇ ਵਿੱਚ 16 ਵਿਅਕਤੀਆਂ ਤੇ 5 ਸੰਸਥਾਵਾਂ ਨੂੰ ਸ਼ਾਮਲ ਕਰਨ ਨੂੰ ਮਨਜੂਰੀ ਦਿੱਤੀ। ਰਿਪੋਰਟ ਦੇ ਵਿੱਚ ਅੱਗੇ ਕਿਹਾ ਗਿਆ ਕਿ ਇਹ ਕਦਮ ਅੱਤਵਾਦੀ ਵਿੱਤ ਪੋਸ਼ਣ ਤੇ ਸੰਬੰਧਤ ਗਤੀਵਿਧੀਆਂ ਦੇ ਵਿੱਚ ਸ਼ਾਮਲ ਨੈਟਵਰਕਾਂ ਨੂੰ ਜਿਹੜਾ ਭੰਗ ਕਰਨ ਤੇ ਖਤਮ ਕਰਨ ਦੇ ਲਈ UAE ਦੇ ਚੱਲ ਰਹੇ ਯਤਨਾਂ ਦਾ ਹਿੱਸਾ ਦੱਸਿਆ ਗਿਆ। 224 ਦੇ ਵਿੱਚ ਡੁੱਬਿਆ ਪਰਮਾਣੂ ਰਿਐਕਟਰ ਦੇ ਨਾਲ ਲੱਦਿਆ ਰੂਸ ਦਾ ਜਹਾਜ਼ ਸਮੁੰਦਰ ਦੇ ਲਈ ਖਤਰਾ ਬਣ ਰਿਹਾ। ਭੂਮੱਧ ਸਾਗਰ ਦੇ ਵਿੱਚ ਕੁਝ ਸਮਾਂ ਪਹਿਲਾਂ ਡੁੱਬੇ ਇਕ ਰੂਸੀ ਜਹਾਜ਼ ਉਰਸਾ ਮੇਜਰ ਨੂੰ ਲੈ ਕੇ ਵੱਡਾ ਵਿਵਾਦ ਖੜਾ ਹੋ ਰਿਹਾ। ਸਪੇਨ ਸਰਕਾਰ ਦੇ ਇਕ ਦਸਤਾਵੇਜ਼ ਤੋਂ ਪਤਾ ਲੱਗਿਆ ਕਿ ਇਹ ਜਹਾਜ਼ ਵਿਚ ਪਰਮਾਣੂ ਪਣਡੁੱਬੀਆਂ ਦੇ ਵਿਚ ਵਰਤੇ ਜਾਣ ਵਾਲੇ ਰਿਐਕਟਰਾਂ ਦੇ ਹਿੱਸੇ ਲੱਦੇ ਹੋਏ ਸਨ। ਰਿਪੋਰਟ ਦੇ ਅਨੁਸਾਰ ਜਹਾਜ਼ ਦੇ ਰੂਸੀ ਕਪਤਾਨ ਨੇ ਰੈਸਕਿਊ ਕੀਤੇ ਜਾਣ ਤੋਂ ਬਾਅਦ ਸਪੇਨ ਦੇ ਅਧਿਕਾਰੀਆਂ ਦੇ ਕੋਲ ਇਹ ਕਬੂਲ ਕੀਤਾ ਸੀ ਕਿ ਜਹਾਜ਼ ਦੇ ਵਿਚ 2 ਪਰਮਾਣੂ ਰਿਐਕਟਰਾਂ ਦੇ ਹਿੱਸੇ ਸਨ। ਸਪੇਨ ਦੀ ਸੰਸਦ ਦੇ ਵਿਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਦੇ ਮੁਤਾਬਕ ਇਹ ਹਿੱਸੇ ਜਿਹੜੇ ਨੇ ਅਜਿਹੇ ਸਨ ਜੋ ਖਾਸ ਤੌਰ ਦੇ ਉੱਤੇ ਪਣਡੁੱਬੀਆਂ ਦੇ ਵਿਚ ਵਰਤੇ ਜਾਂਦੇ ਨੇ। ਇਹ ਜਹਾਜ਼ 23 ਦਸੰਬਰ 2024 ਨੂੰ ਸਪੇਨ ਅਤੇ ਅਲਜੀਰੀਆ ਦੇ ਵਿਚਕਾਰ ਡੁੱਬ ਗਿਆ ਸੀ। ਇਸ ਦੇ ਵਿਚ ਸਵਾਰ 14 ਲੋਕਾਂ ਨੂੰ ਬਚਾ ਲਿਆ ਗਿਆ ਸੀ, ਜਦਕਿ 2 ਮੈਂਬਰ ਲਾਪਤਾ ਹੋ ਗਏ ਸਨ। ਜਹਾਜ਼ ਦੀ ਮਾਲਕ ਰੂਸੀ ਸਰਕਾਰੀ ਕੰਪਨੀ ਜਿਹੜੀ ਹੈ ਉਬਰੋ ਨੋਲੋਜਿਸਟਿਕ ਨੇ ਜਿਹੜਾ ਦਾਅਵਾ ਕੀਤਾ ਹੈ ਕਿ ਇਹ ਹਾਦਸਾ ਨਹੀਂ ਸੀ ਸਗੋਂ ਇਕ ਅੱਤਵਾਦੀ ਹਮਲਾ ਸੀ। ਉਨ੍ਹਾਂ ਮੁਤਾਬਕ 3 ਜ਼ੋਰਦਾਰ ਧਮਾਕਿਆਂ ਦੇ ਰਾਹੀਂ ਜਹਾਜ਼ ਨੂੰ ਤਬਾਹ ਕੀਤਾ ਗਿਆ ਸੀ। ਰਿਪੋਰਟ ਦੇ ਅਨੁਸਾਰ ਜੇਕਰ ਜਹਾਜ਼ ਦੇ ਵਿਚ ਪਰਮਾਣੂ ਰਿਐਕਟਰ ਦੇ ਹਿੱਸੇ ਸਨ ਤਾਂ ਸਮੁੰਦਰ ਦੇ ਅੰਦਰ ਰੇਡੀਏਸ਼ਨ ਫੈਲਣ ਦਾ ਡਰ ਬਣਿਆ ਹੋਇਆ। ਇਹ ਜਹਾਜ਼ ਸੇਂਟ ਪੀਟਰਸਬਰਗ ਤੋਂ ਜਿਹੜਾ ਵਲਾਦੀਵੋਸਤੋਕ ਜਾ ਰਿਹਾ ਸੀ। ਰੂਸੀ ਰੱਖਿਆ ਮੰਤਰਾਲੇ ਦੇ ਨਾਲ ਜੁੜੀ ਕੰਪਨੀ ਦਾ ਜਹਾਜ਼ ਹੋਣ ਦੇ ਕਾਰਨ ਇਸ ਦੇ ਪਹਿਲਾਂ ਹੀ ਅਮਰੀਕਾ ਤੇ ਯੂਰਪੀ ਸੰਘ ਨੇ ਕਈ ਪਾਬੰਦੀਆਂ ਉਹਦੇ ਉਤੇ ਲਗਾਈਆਂ ਹੋਈਆਂ ਸਨ। ਸਪੇਨ ਦੀਆਂ ਵਿਰੋਧੀ ਪਾਰਟੀਆਂ ਹੁਣ ਸਰਕਾਰ ਤੋਂ ਸਵਾਲ ਪੁੱਛ ਰਹੀਆਂ ਨੇ ਕਿ ਇਨ੍ਹਾਂ ਸੰਵੇਦਨਸ਼ੀਲ ਸਮਾਨ ਜਿਹੜਾ ਇੰਨਾ ਸੰਵੇਦਨਸ਼ੀਲ ਸਮਾਨ ਲੈ ਕੇ ਜਾਣ ਵਾਲਾ ਜਹਾਜ਼ ਉਨ੍ਹਾਂ ਦੇ ਤੱਟ ਦੇ ਇੰਨੇ ਨੇੜੇ ਕਿਵੇਂ ਪਹੁੰਚ ਗਿਆ। ਫਿਲਹਾਲ ਇਸ ਮਾਮਲੇ ਨੇ ਸਮੁੰਦਰੀ ਖਤਰਾ ਜਿਹੜਾ ਪੈਦਾ ਕਰ ਦਿੱਤਾ ਹੈ। ਆਖਰੀ ਖਬਰਾਂ ਵੱਲ ਨੂੰ ਵੱਧਦਿਆਂ ਟਰੰਪ ਹੁਣ ਕਹਿੰਦਾ ਭਾਈ ਧਰਤੀ ਤੇ ਨਹੀਂ ਤੇ ਅਸੀਂ ਹੁਣ ਜਿਹੜਾ ਪੁਲਾੜ ਦੇ ਵਿਚ ਵੀ ਰਾਜ ਕਰਨਾ ਹੈ ਤੇ ਟਰੰਪ ਦੇ ਗੋਲਡਨ ਡੋਮ ਪ੍ਰੋਜੈਕਟ ਦੇ ਲਈ ਲਾਗਤ ਜਿਹੜੀ ਹੈ 100 ਲੱਖ ਕਰੋੜ ਰੁਪਏ ਤੱਕ ਦੱਸੀ ਗਈ ਹੈ। ਟਰੰਪ ਦੀ ਪੁਲਾੜ ਦੇ ਵਿਚ ਹਥਿਆਰ ਤਾਇਨਾਤ ਕਰਨ ਦੀ ਯੋਜਨਾ ਤੇ ਅਗਲੇ 20 ਸਾਲਾਂ ਦੇ ਵਿਚ ਅੰਦਾਜ਼ਨ $1.2 ਟ੍ਰਿਲੀਅਨ ਲਗਭਗ 100 ਲੱਖ ਕਰੋੜ ਰੁਪਏ ਖਰਚ ਹੋਣਗੇ। ਕਾਂਗਰਸ ਜਿਹੜੀ ਹੈ ਬਜਟ ਦਫ਼ਤਰ CBO ਦੇ ਇਕ ਨਵੇਂ ਵਿਸ਼ਲੇਸ਼ਣ ਦੇ ਅਨੁਸਾਰ ਅਮਰੀਕਾ ਲਈ ਗੋਲਡਨ ਡੋਮ ਮਿਜ਼ਾਈਲ ਰੱਖਿਆ ਪ੍ਰੋਗਰਾਮ ਜਿਹੜਾ ਨਾਮਕ ਇਹ ਯੋਜਨਾ ਟਰੰਪ ਦੇ ਪਿਛਲੇ ਸਾਲ ਦੇ $175 ਬਿਲੀਅਨ ਦੇ ਸ਼ੁਰੂਆਤੀ ਅਨੁਮਾਨ ਤੋਂ ਕਿਤੇ ਵੱਧ ਹੈ। ਮੰਗਲਵਾਰ ਨੂੰ ਪ੍ਰਕਾਸ਼ਿਤ ਗੈਰ ਪੱਖਪਾਤੀ CBO ਰਿਪੋਰਟ ਦੇ ਵਿਚ ਕਿਹਾ ਗਿਆ ਕਿ ਵਿਸ਼ਲੇਸ਼ਣ ਇਕ ਖਾਸ ਪ੍ਰਸ਼ਾਸਕੀ
ਪ੍ਰਸਤਾਵ ਦੀ ਬਜਾਏ ਇਕ ਵਿਆਪਕ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ। ਟਰੰਪ ਨੇ ਆਪਣੇ ਕਾਰਜਕਾਲ ਦੇ ਪਹਿਲੇ ਹਫ਼ਤੇ ਦੇ ਵਿਚ ਇਕ ਜਿਹੜਾ ਕਾਰਜਕਾਰੀ ਆਦੇਸ਼ ਦੇ ਰਾਹੀਂ ਇਸ ਉੱਨਤ ਪ੍ਰਣਾਲੀ ਦੇ ਵਿਕਾਸ ਨੂੰ ਨਿਰਦੇਸ਼ਿਤ ਕੀਤਾ ਸੀ। ਫਿਰ ਉਹਨੇ ਉਮੀਦ ਪ੍ਰਗਟ ਕੀਤੀ ਕਿ ਜਨਵਰੀ 2029 ਦੇ ਵਿਚ ਉਸਦੇ ਕਾਰਜਕਾਲ ਦੇ ਅੰਤ ਤੋਂ ਪਹਿਲਾਂ ਇਹ ਪ੍ਰਣਾਲੀ ਪੂਰੀ ਤਰ੍ਹਾਂ ਕਾਰਜਸ਼ੀਲ ਹੋ ਜਾਵੇਗੀ। ਇਹ ਸੰਕਲਪ ਵੱਡੇ ਪੱਧਰ ਦੇ ਉੱਤੇ ਇਜ਼ਰਾਈਲ ਦੇ ਆਇਰਨ ਡੋਮ ਰੱਖਿਆ ਪ੍ਰਣਾਲੀ ਤੋਂ ਪ੍ਰੇਰਿਤ ਹੈ, ਜਿਸ ਨੇ ਹਾਲ ਹੀ ਦੇ ਸੰਘਰਸ਼ਾਂ ਦੇ ਵਿਚ ਮਿਜ਼ਾਈਲ ਹਮਲਿਆਂ ਨੂੰ ਰੋਕਣ ਦੇ ਵਿਚ ਮੁੱਖ ਭੂਮਿਕਾ ਨਿਭਾਈ। ਅਮਰੀਕਾ ਦੀ ਜਿਹੜੀ ਹੈ ਇਸ ਯੋਜਨਾ ਦਾ ਉਦੇਸ਼ ਜ਼ਮੀਨੀ ਤੇ ਪੁਲਾੜ ਆਧਾਰਿਤ ਜਿਹੜਾ ਸਮਰਥਾਵਾਂ ਨੂੰ ਸ਼ਾਮਲ ਕਰਨਾ ਹੈ, ਜੋ ਕਿਸੇ ਵੀ ਸੰਭਾਵੀ ਹਮਲੇ ਦੇ ਦੌਰਾਨ ਮਿਜ਼ਾਈਲਾਂ ਨੂੰ ਰੋਕਣ ਤੇ ਨਸ਼ਟ ਕਰਨ ਦੇ ਸਮਰਥ ਜਿਹੜਾ ਦੱਸਿਆ ਜਾਂਦਾ ਹੈ। ਅਮਰੀਕਾ ਨੂੰ ਲੱਗਿਆ 83 ਲੱਖ ਕਰੋੜ ਰੁਪਏ ਦਾ ਚੂਨਾ। ਇਰਾਨ ਦੇ ਨਾਲ ਜੰਗ ਪੈ ਰਹੀ ਹੈ ਬੇਹੱਦ ਮਹਿੰਗੀ। ਜਿਹੜੇ ਨੇ ਚਿੰਤਕ ਜਿਹੜੇ ਨੇ ਮਾਹਰ ਜਿਹੜੇ ਨੇ ਚਿੰਤਾ ਜਿਤਾ ਰਹੇ ਨੇ। ਇਰਾਨ ਦੇ ਨਾਲ ਜਾਰੀ ਫੌਜੀ ਮੁਹਿੰਮ ਅਮਰੀਕਾ ਦੇ ਲਈ ਆਰਥਿਕ ਤੌਰ ਦੇ ਉੱਤੇ ਇੱਕ ਵੱਡੀ ਚੁਣੌਤੀ ਬਣਦੀ ਜਾ ਰਹੀ ਹੈ। ਪੈਟਾਗਨ ਦੇ ਜਿਹੜੇ ਅਧਿਕਾਰੀਆਂ ਤੇ ਆਰਥਿਕ ਮਾਹਰਾਂ ਦੇ ਅਨੁਸਾਰ ਇਸ ਜੰਗ ਤੇ ਹੋਣ ਵਾਲਾ ਖਰਚਾ ਸ਼ੁਰੂਆਤੀ ਅੰਦਾਜ਼ਿਆਂ ਨੂੰ ਕਿਤੇ ਪਿੱਛੇ ਛੱਡ ਚੁੱਕਿਆ। ਆਉਣ ਵਾਲੇ ਸਮੇਂ ਦੇ ਵਿੱਚ ਇੱਕ ਟ੍ਰਿਲੀਅਨ ਡਾਲਰ ਲਗਭਗ 83 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਛੂਹ ਸਕਦਾ ਹੈ। ਪੈਟਾਗਨ ਦੇ ਬਜਟ ਅਧਿਕਾਰੀ ਜਿਹੜੇ ਨੇ ਜੇ ਹਰਸਟ ਨੇ ਅਮਰੀਕੀ ਸੰਸਦ ਕਾਂਗਰਸ ਨੂੰ ਸੂਚਿਤ ਕੀਤਾ ਹੈ ਕਿ ਇਰਾਨ ਦੇ ਵਿਰੁੱਧ ਜੰਗ ਦੇ ਉੱਤੇ ਹੁਣ ਤੱਕ ਲਗਭਗ 29 ਬਿਲੀਅਨ ਡਾਲਰ ਖਰਚ ਜਿਹੜੇ ਨੇ ਕੀਤੇ ਜਾ ਚੁੱਕੇ ਐ, ਜਾਣੀ ਕਿ ਹੋਰ ਡਬਲ ਹੋ ਜਾਣਾ ਜੇ ਜੰਗ ਜਾਰੀ ਰਹਿੰਦੀ ਹੈ। ਮਹਿਜ 2 ਹਫ਼ਤੇ ਪਹਿਲਾਂ ਇਹ ਅੰਦਾਜ਼ਾ 25 ਬਿਲੀਅਨ ਡਾਲਰ ਲਗਾਇਆ ਗਿਆ ਸੀ। ਅਧਿਕਾਰੀਆਂ ਦਾ ਕਹਿਣਾ ਕਿ ਜੰਗ ਦੇ ਮੈਦਾਨ ਦੇ ਵਿਚ ਹਥਿਆਰਾਂ ਦੀ ਮੁਰੰਮਤ, ਖਰਾਬ ਹੋਏ ਸਾਜੋ ਸਮਾਨ ਨੂੰ ਬਦਲਣ ਤੇ ਫੌਜੀ ਕਾਰਵਾਈਆਂ ਦੇ ਵਧਦੇ ਖਰਚਿਆਂ ਦੇ ਕਾਰਨ ਇਹ ਅੰਕੜਾ ਲਗਾਤਾਰ ਵੱਧ ਰਿਹਾ। ਰੋਜ਼ਾਨਾ 2 ਬਿਲੀਅਨ ਡਾਲਰ ਦਾ ਖਰਚਾ ਹੋ ਰਿਹਾ। ਹਾਰਵਰਡ ਕੈਨੇਡੀ ਸਕੂਲ ਦੀ ਜੰਗ ਬਜਟ ਮਾਹਰ ਲਿੰਦਾ ਬਿਲਮਸ ਨੇ ਇਕ ਹੈਰਾਨ ਕਰਨ ਵਾਲਾ ਖੁਲਾਸਾ ਕਰਦਿਆਂ ਕਿਹਾ ਕਿ ਅਮਰੀਕਾ ਇਸ ਜੰਗ ਦੇ ਉਤੇ ਰੋਜ਼ਾਨਾ ਲਗਭਗ 2 ਬਿਲੀਅਨ ਡਾਲਰ ਖਰਚ ਕਰ ਰਿਹਾ। ਉਨ੍ਹਾਂ ਦੇ ਅਨੁਸਾਰ ਹੁਣ ਤੱਕ ਸਾਹਮਣੇ ਆਏ ਅੰਕੜੇ ਤਾਂ ਸਿਰਫ ਸ਼ੁਰੂਆਤ ਮਾਤਰਾ ਨੇ। ਜੇਕਰ ਲੰਮੇ ਸਮੇਂ ਦੇ ਖਰਚਿਆਂ, ਫੌਜੀਆਂ ਦੀ ਦੇਖਭਾਲ ਤੇ ਰੱਖਿਆ ਵਿਸਤਾਰ ਨੂੰ ਜੋੜਿਆ ਜਾਵੇ ਤਾਂ ਇਹ ਅੰਕੜਾ ਜਿਹੜਾ 1 ਟ੍ਰਿਲੀਅਨ ਡਾਲਰ ਤੱਕ ਪਹੁੰਚਣਾ ਜਿਹੜਾ ਨਿਸ਼ਚਿਤ ਹੋ ਚੁੱਕਿਆ। ਇਹ ਇਕ ਜਿਹੜੀ ਰਿਪੋਰਟ ਦੇ ਅਨੁਸਾਰ ਜੰਗ ਦੇ ਸ਼ੁਰੂਆਤੀ ਦਿਨਾਂ ਦੇ ਵਿਚ ਹੀ ਅਮਰੀਕਾ ਨੇ 16 ਬਿਲੀਅਨ ਡਾਲਰ ਖਰਚ ਕਰ ਦਿੱਤੇ ਸਨ। ਇਸ ਦਾ ਮੁੱਖ ਕਾਰਨ ਮਹਿੰਗੀਆਂ ਜਿਹੜੀਆਂ ਮਿਜ਼ਾਈਲ ਪ੍ਰਣਾਲੀਆਂ ਦੀ ਤੇਜ਼ੀ ਦੇ ਨਾਲ ਹੋਈ ਵਰਤੋਂ, ਉੱਚ ਖਰਚੇ ਸਨ। ਇਸ ਤੋਂ ਇਲਾਵਾ ਖੇਤਰ ਦੇ ਵਿਚ ਅਮਰੀਕੀ ਫੌਜੀ ਸਥਾਨਾਂ ਨੂੰ ਹੋਏ ਨੁਕਸਾਨ ਦਾ ਅਜੇ ਤੱਕ ਕੋਈ ਸਹੀ ਅੰਦਾਜ਼ਾ ਨਹੀਂ ਲਗਾਇਆ ਗਿਆ ਜਾ ਸਕਿਆ, ਜਿਸ ਦੇ ਨਾਲ ਖਰਚਾ ਹੋਰ ਵਧੇਗਾ। ਮਾਹਰਾਂ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਰੱਖਿਆ ਖਰਚਿਆਂ ਦੇ ਵਿਚ ਇਸ ਬੇਤਹਾਸ਼ਾ ਵਾਧੇ ਤੇ ਉਧਾਰ ਲੈਣ ਦੀ ਜਿਹੜੀ ਵੱਧਦੀ ਲਾਗਤ ਹੈ ਉਹਦੇ ਕਾਰਨ ਅਮਰੀਕਾ ਦੇ ਰਾਸ਼ਟਰੀ ਕਰਜ਼ੇ ਦੇ ਵਿਚ ਜਿਹੜਾ ਭਾਰੀ ਵਾਧਾ ਹੋਵੇਗਾ, ਜਾਣੀ ਕਿ ਅਮਰੀਕਾ ਵੀ ਹੋਰ ਕਰਜ਼ਾਈ ਹੋਵੇਗਾ। ਵਰਤਮਾਨ ਦੇ ਵਿਚ ਅਮਰੀਕਾ ਦਾ ਰਾਸ਼ਟਰੀ ਕਰਜ਼ਾ ਪਹਿਲਾਂ ਹੀ ਲਗਭਗ 31 ਟ੍ਰਿਲੀਅਨ ਡਾਲਰ ਦੇ ਕਰੀਬ ਜਿਹੜਾ ਹੋਇਆ ਹੈ। ਜੇਕਰ ਜੰਗ ਲੰਬੀ ਖਿੱਚੀ ਜਾਂਦੀ ਹੈ ਤਾਂ ਇਹ ਅਮਰੀਕੀ ਅਰਥਚਾਰੇ ਦੇ ਲਈ ਇਕ ਗੰਭੀਰ ਸੰਕਟ ਜਿਹੜਾ ਪੈਦਾ ਕਰ ਸਕਦੀ ਹੈ। ਲੋ ਦੋਸਤੋ, ਇਹ ਸਨ ਜੀ ਅੱਜ ਦੀਆਂ 13 ਮਈ 2026 ਦੀਆਂ ਬੁੱਧਵਾਰ ਵਾਲੀਆਂ ਖ਼ਬਰਾਂ ਜੀ, ਦੇਸ਼ਾਂ ਵਿਦੇਸ਼ਾਂ ਦੀਆਂ ਕੀ ਕੁਝ ਜਿਹੜਾ ਵਾਪਰ ਰਿਹਾ। ਉਮੀਦ ਕਰਦੇ ਹਾਂ ਚੰਗੀਆਂ ਲੱਗੀਆਂ ਹੋਣਗੀਆਂ। ਚੰਗੀਆਂ ਲੱਗੀਆਂ ਤਾਂ ਦੋਸਤਾਂ ਮਿੱਤਰਾਂ ਤੱਕ ਸਾਂਝੀਆਂ ਜ਼ਰੂਰ ਕਰ ਦਿਓ। ਤੇ ਇਸ ਤੇ ਹੀ ਆਪਾਂ ਫਿਰ ਖ਼ਬਰਾਂ ਦੀ ਸਮਾਪਤੀ ਕਰਦੇ ਹਾਂ ਤੇ ਅੱਗੇ ਤੁਹਾਡੇ ਜਿਹੜੇ ਨੇ ਸੁਨੇਹੇ ਨੇ ਉਨ੍ਹਾਂ ਦੇ ਵੱਲ ਨੂੰ ਧਿਆਨ ਮਾਰਦੇ ਹਾਂ ਤੇ ਫਿਰ ਆਪਾਂ ਆਗਿਆ ਲੈਂਦੇ ਹਾਂ। ਜੇ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਦੋਸਤੋ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਗੱਲਬਾਤ ਦੇ ਵਿਚ ਸਾਂਝ ਪਾਉਣੀ ਚਾਹੁੰਦੇ ਹੋ ਤਾਂ ਸਵਾਗਤ ਹੈ ਜੀ। ਲਓ ਫਿਰ ਆਪਾਂ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਲੈ ਲਈਏ ਤੇ ਫਿਰ ਉਸ ਤੋਂ ਬਾਅਦ ਆਗਿਆ ਲੈਂਦੇ ਹਾਂ। ਫੇਸਬੁੱਕ, ਯੂਟਿਊਬ ਐਪ, ਵੈਬਸਾਈਟ ਦੇ ਉੱਤੇ ਜਿੱਥੋਂ ਕਿਤੋਂ ਵੀ ਤੁਸੀਂ ਸੁਣ ਰਹੇ ਹੋ ਦੋਸਤੋ, ਨਿੱਘਾ ਸਵਾਗਤ ਹੈ ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਤੇ ਜਾਂਦੇ ਜਾਂਦੇ ਸੁਨੇਹੇ ਸਾਂਝੇ ਕਰਕੇ ਆਗਿਆ ਲੈਣਾ। ਸੁਰਜੀਤ ਭਾਰਤ ਜੀ ਨੇ ਸਤਿ ਸ਼੍ਰੀ ਅਕਾਲ ਸਾਡੇ ਮਦਰ ਕਹਿੰਦੇ ਨੇ ਸਭ ਤੋਂ ਪਹਿਲਾਂ ਇੰਡੀਆ ਤੋਂ। ਮਨਦੀਪ ਜੱਸੀ ਬਾਈ ਜੀ ਜੁੜੇ ਹੋਏ ਨੇ, ਮਨਦੀਪ ਜੱਸੀ ਜੀ ਭਾਰਤ ਸਾਹਿਬ ਜੀ ਤੇ ਸਤਿ ਸ਼੍ਰੀ ਅਕਾਲ ਕਹਿੰਦੇ ਬਾਬਿਓ। ਸਤਨਾਮ ਸਿੰਘ ਜਾਣੀਆਂ ਚਾਲ ਜੀ ਜੀਆਨੂ ਜੀ ਕਹਿੰਦੇ ਆ ਤੇ ਨਾਲ ਕਹਿੰਦੇ ਨੇ ਜੀ ਆਪਣੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਨਾਮ ਸਿੰਘ ਜਾਣੀਆਂ ਚਾਲ ਜੀ ਸੁਣ ਰਹੇ ਨੇ ਜੀ ਕਹਿੰਦੇ ਪ੍ਰੋਗਰਾਮ ਤੇ ਓਕੇ ਆ ਜੀ, ਸਾਰਾ ਕੁਝ ਚੱਕ ਦਿਓ ਕਹਿੰਦੇ ਕੰਮ ਨੂੰ। ਰਾਜਨ ਸੈਣੀ ਸਾਹਿਬ ਕਹਿੰਦੇ ਆ ਲਾਈਕ ਨੰਬਰ 4 ਜੀ ਤੇ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਸਤਿ ਸ਼੍ਰੀ ਅਕਾਲ ਜੀ। ਔਜਲਾ ਸਾਹਿਬ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਪਿਆਰਿਆਂ ਨੂੰ। ਦਵਿੰਦਰ ਭਾਰਤ ਜੀ UAE ਤੋਂ ਸਤਿ ਸ਼੍ਰੀ ਅਕਾਲ ਲਿਖਦੇ ਨੇ ਤੇ ਅੱਗੇ ਕਹਿੰਦੇ ਨੇ ਆਪਣੇ ਧਰਮਵੀਰ ਸਿੰਘ ਗਾਂਧੀ ਜੀ ਬਾਈ ਜੀ, ਬੜੇ ਦਿਨਾਂ ਬਾਅਦ ਉਨ੍ਹਾਂ ਦਾ ਸੁਨੇਹਾ ਆਇਆ, ਉਹ ਆਫਲਾਈਨ ਜ਼ਰੂਰ ਸੁਣਦੇ ਨੇ, ਸੁਨੇਹਾ ਦਿੰਦੇ ਨੇ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਜੀ। ਅੱਜ
ਔਨ ਏਅਰ ਸੁਣ ਰਹੇ ਨੇ ਜੀ, ਲਾਈਵ ਸੁਣ ਰਹੇ ਨੇ, ਸਤਿ ਸ੍ਰੀ ਅਕਾਲ ਜੀ ਦੋਵੇਂ ਵੀਰਾਂ ਨੂੰ ਕਹਿੰਦੇ ਨੇ ਜੀ, ਅਨੁਜੀ ਬਾਈ ਜੀ ਸਵਾਗਤ ਹੈ ਜੀ। ਔਜਲਾ ਸਾਹਿਬ ਕਹਿੰਦੇ ਨੇ ਕਿ ਲੋਕ ਦਿਮਾਗ ਵਰਤਨੇ ਹਟ ਗਏ ਕਿਤੇ ਕਹਿੰਦੇ ਜੀ, ਤੇ ਮੁਕੱਦਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ ਸਭ ਨੂੰ ਜੀ, ਤੇ ਮਾਲ ਸੁਰਿੰਦਰ ਜੀ ਯੂਐਸ ਤੋਂ ਸਤਿ ਸ੍ਰੀ ਅਕਾਲ ਭੈਣ ਜੀ ਕਹਿੰਦੇ ਨੇ, ਬਲਵੀਰ ਸਿੰਘ ਸੈਣੀ ਸਾਹਿਬ ਚੰਡੀਗੜ੍ਹ ਤੋਂ, ਭੁਪਿੰਦਰ ਭਾਰਤ ਜੀ ਤੇ ਸ਼ੰਮੀ ਜੀ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੈਲੀ ਬਾਈ ਜੀ ਕਹਿੰਦੇ ਮੁਕੱਦਰ ਜੀ ਘੂਗੜ ਕਾਂ ਤੇ ਕਾਲੇ ਕਾਂ ਦੇ ਵਿੱਚੋਂ ਫਰਕ ਹੈ ਜੀ, ਜਿਵੇਂ ਦਿਖਾ ਦਿੱਤਾ ਤੁਹਾਨੂੰ ਜੀ, ਇਹ ਜਿਹੜਾ ਕਾਂ ਨਾ ਪਹਾੜੀ ਕਾਂ ਜਿਹੜਾ, ਇਹ ਤਕਰੀਬਨ ਜਿਹੜੀ ਆਪਣੀ ਇੱਲ ਹੁੰਦੀ ਹੈ ਨਾ, ਈਗਲ ਹੁੰਦੀ ਹੈ ਉਹ, ਜਿਵੇਂ ਕਿ ਉਹਦੀ ਅੱਗਿਓਂ ਚੁੰਝ ਕਾਫੀ ਤਿੱਕੀ ਹੁੰਦੀ ਹੈ, ਨੋਕ ਹੁੰਦੀ ਹੈ, ਥੱਲੇ ਨੂੰ ਮੁੜੀ ਹੁੰਦੀ ਹੈ, ਇਸ ਕਾਂ ਦੀ ਚੁੰਝ ਜਿਹੜੀ ਏਦਾਂ, ਇਹ ਕਾਂ ਨਹੀਂ ਹੈ ਵੈਸੇ, ਇਹ ਰੇਵਨ ਹੁੰਦਾ ਹੈ ਤੇ ਦੂਸਰਾ ਕਰੋ ਹੁੰਦਾ ਹੈ, ਤੇ ਇਹ ਰੇਵਨ ਹੈ, ਇਹਨੂੰ ਜਿਹੜਾ ਇਹਦੀ ਚੁੰਝ ਮੁੜੀ ਹੁੰਦੀ ਹੈ, ਕਾਫੀ ਤਿੱਕੀ ਹੁੰਦੀ ਹੈ, ਇਹ ਜ਼ਿਆਦਾ ਸ਼ਿਕਾਰ ਜਿਹੜਾ ਮੀਟ ਦਾ ਹੀ ਕਰਦਾ ਹੈ, ਤੇ ਉਹ ਇਹਦੀ ਚੁੰਝ ਵੀ ਕਾਫੀ ਲੰਬੀ ਹੁੰਦੀ ਹੈ ਤੇ ਸਰੀਰ ਵੀ ਕਾਫੀ ਵੱਡਾ ਹੁੰਦਾ ਹੈ ਬਾਕੀ ਨੋਰਮਲ ਜਿਹੜਾ ਕਾਂ ਆ ਉਹਦੇ ਨਾਲੋਂ, ਤੇ ਪੂਰੇ ਕਾਲੇ ਰੰਗ ਦਾ ਹੁੰਦਾ, ਇਹਦੇ ਉੱਤੇ ਕੋਈ ਧੱਬਾ ਨਹੀਂ ਹੁੰਦਾ, ਜਿੱਦਾਂ ਕਿ ਚਿੱਟੇ ਕਾਲੇ ਕਾਂ ਆ ਉਹ ਵੇਸਟਜ ਵਗੈਰਾ ਜਾਂ ਆਪਣੇ ਕਹਿ ਲਓ ਕਿ ਸੜਕਾਂ ਦੇ ਉੱਤੇ ਆਮ ਦੇਖੇ ਜਾ ਸਕਦੇ ਆ, ਪਰ ਇਹ ਬਹੁਤ ਸ਼ਾਂਤ ਤੇ ਸੁਭਾਅ ਦਾ ਮਾਲਕ ਹੈ, ਇਹ ਇੱਕ ਆਪਣੇ ਆਪ ਨੂੰ ਵੱਖਰਾ ਹੀ ਰੱਖਦਾ, ਭੀੜ ਭੜਾਕੇ ਵਾਲੀਆਂ ਜਗ੍ਹਾਵਾਂ ਦੇ ਉੱਤੇ ਨਹੀਂ ਜਾਂਦਾ ਤੇ ਇੱਕ ਫਰੀਡਮ ਆਪਣੇ ਆਪ ਦੇ ਵਿੱਚ ਫੀਲ ਕਰਦਾ, ਇਕੱਲਾ ਰਹਿ ਕੇ ਖੁਸ਼ ਰਹਿੰਦਾ ਜ਼ਿਆਦਾ, ਇਹਦੀ ਫਿਤਰਤ ਹੈ ਜੀ। ਤੇ ਇਸੇ ਤਰ੍ਹਾਂ ਹੀ ਸ਼ੈਲੀ ਬਾਈ ਜੀ ਕਹਿੰਦੇ ਭਾਰਤ ਜੀ, ਸ਼ੰਮੀ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਹੀ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਤੇ ਬਲਵੀਰ ਸਿੰਘ ਸੈਣੀ ਸਾਹਿਬ ਕਹਿੰਦੇ ਨੇ ਜੀ, ਮੁਕੱਦਰ ਸਿੰਘ ਔਲਖ ਜੀ ਚੱਕ ਦਿਓ ਫੱਟੇ ਕਹਿੰਦੇ ਜੀ, ਤੇ ਇਸੇ ਤਰ੍ਹਾਂ ਰਜਿੰਦਰ ਕੁਮਾਰ ਜੀਰਾ ਜੀ ਜੁੜੇ ਹੋਏ ਨੇ ਸਤਿ ਸ੍ਰੀ ਅਕਾਲ ਕਹਿੰਦੇ ਨੇ ਜੀ, ਭੁਪਿੰਦਰ ਭਾਰਤ ਜੀ, ਸ਼ੰਮੀ ਜੀ, ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ, ਜੀਰਾ ਜੀ ਸਵਾਗਤ ਹੈ ਜੀ। ਤੇ ਇਸੇ ਤਰ੍ਹਾਂ ਆਪਣੇ ਮਨਦੀਪ ਜੱਸੀ ਜੀ ਕਹਿੰਦੇ ਕਿਆ ਬਾਤਾਂ ਮੁਕੱਦਰ ਸਿਆਂ ਜੀ, ਔਜਲਾ ਸਾਹਿਬ ਕਹਿੰਦੇ ਕਿਆ ਬਾਤਾਂ ਮੁਕੱਦਰ ਵੀਰ, ਕਮਾਲਾਂ ਕਰ ਦਿੱਤੀਆਂ ਕਹਿੰਦੇ ਜੀ, ਗ੍ਰੇਟ। ਔਰ ਸ਼ੈਲੀ ਬਾਈ ਜੀ ਕਹਿੰਦੇ ਆ ਔਲਖ ਸਾਹਿਬ ਕਿਆ ਬਾਤ ਹੈ ਜੀ, ਬਾਤ ਦੇ ਉੱਤੇ ਬਾਤ ਹੈ। ਰਜਿੰਦਰ ਕੁਮਾਰ ਜੀਰਾ ਜੀ ਕਹਿੰਦੇ ਆ ਮੁਕੱਦਰ ਤਾਂ ਕਹਿੰਦੇ ਪੂਰਾ ਗਾਇਕ ਬਣ ਗਿਆ ਜੀ ਸਾਡਾ। ਬਲਵੀਰ ਸਿੰਘ ਸੈਣੀ ਸਾਹਿਬ ਕਹਿੰਦੇ ਕਿਆ ਬਾਤਾਂ ਮੁਕੱਦਰ ਜੀ, ਗਰੀਬੀਆਂ ਚੱਕ ਦਿੱਤੀਆਂ। ਮਨਦੀਪ ਸੱਸੀ ਜੀ ਕਹਿੰਦੇ ਆ ਚਿਰ ਤੋਂ ਰਹਿੰਦਾ ਦਿਲ ਚੋਂ ਇਕਦਮ, ਕੱਢਣੇ ਸੌਖੇ ਨਹੀਂ, ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ, ਖੂਨ ਚ ਰਚਿਆ ਤੋਂ ਜਦ ਵੱਖਰੇ ਹੋਣਾ ਪੈ ਜਾਂਦਾ, ਉਹੀਓ ਸਕਦਾ ਜਾਣ ਘੜੀ ਇਹ ਜਿਸ ਦੇ ਉੱਤੇ ਆਉਂਦੀ ਹੈ, ਤੱਕਣਾ ਛੱਡਿਆ ਤੈਨੂੰ ਦੇਖੀ ਭੁੱਲ ਵੀ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਲਿਖਦੇ ਨੇ ਹੁਣ ਤਾਂ ਕਹਿੰਦੇ ਇਕੱਠੇ ਹੋ ਕੇ ਰਿਕਾਰਡ ਕਰਵਾ ਦਈਏ ਜੀਰਾ ਜੀ। ਸ਼ੈਲੀ ਬਾਈ ਜੀ ਕਹਿੰਦੇ ਹਾਂਜੀ ਹਾਂ, ਸਾਡੇ ਕਾਂ ਦੇ ਨਾਲੋਂ ਚਲਾਕ ਨਹੀਂ ਹੈ ਜੀ ਇਹ, ਬਿਲਕੁਲ ਕਾਂ ਜ਼ਿਆਦਾ ਚਲਾਕ ਹੈ ਜੀ। ਤੇ ਇਸੇ ਤਰ੍ਹਾਂ ਔਜਲਾ ਸ਼ਰਾਰਤੀ ਹੈ ਜੀ, ਉਹ ਚਲਾਕ ਸ਼ਰਾਰਤੀ ਹੈ ਜੀ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਜਿਵੇਂ ਸ਼ਾਮੀ ਗਲਾਸੀ ਚੱਕਣੇ ਨੂੰ ਦਿਲ ਕਰਦਾ ਹੈ, ਵਿਛੜਿਆਂ ਨੂੰ ਸਿਕੰਦਰਾ ਚੇਤੇ ਕਰ ਦਿਲ ਭਰਦਾ ਹੈ, ਕਿਆ ਬਾਤ ਹੈ ਜੀ। ਸ਼ੇਰੋ ਸ਼ਾਇਰੀ ਹੋ ਰਹੀ ਹੈ, ਇਹ ਵੀ ਬਾਈ ਜੀ ਦਾ ਸ਼ੌਂਕ ਹੈ। ਮੁਕੱਦਰ ਜੀ ਕਹਿੰਦੇ ਵਾਹ ਜੀ ਵਾਹ ਔਜਲਾ ਬਾਈ ਜੀ ਕਿਆ ਬਾਤਾਂ ਨੇ। ਤੇ ਬਲਵੀਰ ਸਿੰਘ ਸੈਣੀ ਸਾਹਿਬ ਸ਼ੁਕਰੀਆ ਜੀ ਕਹਿੰਦੇ ਜੀ, ਜੀਰਾ ਸਾਹਿਬ ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਹੈ ਜੀ। ਤੇ ਜੱਸੀ ਬਾਈ ਸਿਆਂ ਜੀ ਸ਼ੁਕਰੀਆ ਜੀ ਕਹਿੰਦੇ, ਸ਼ੈਲੀ ਵੀਰੇ ਸ਼ੁਕਰੀਆ ਜੀ ਕਹਿੰਦੇ ਜੀ। ਤੇ ਮਨਦੀਪ ਜੱਸੀ ਜੀ ਕਹਿੰਦੇ ਆ ਪੱਖਾ ਚੱਲਦਾ ਰੱਖੋ ਸ਼ੰਮੀ ਜੀ, ਫੋਨ ਚਾਰਜ ਸਵੇਰੇ ਗੱਡੀ ਵਿਚ ਕਰ ਲੈਣਾ ਜਨਾਬ। ਤੇ ਇਸੇ ਤਰ੍ਹਾਂ ਮਨਦੀਪ ਜੱਸੀ ਜੀ ਕਹਿੰਦੇ ਆ ਕਿ ਕਿਆ ਬਾਤਾਂ ਮੁਕੱਦਰ ਸਿਆਂ ਜੀ। ਮੁਕੱਦਰ ਜੀ ਕਹਿੰਦੇ ਜੀ ਜੱਸੀ ਬਾਈ ਸਿਆਂ ਲਵ ਜੋ ਜੀ। ਤੇ ਮਨਦੀਪ ਜੱਸੀ ਜੀ ਕਹਿੰਦੇ ਸ਼ੰਮੀ ਜੀ ਵਿਅੰਗ ਸਾਹਿਤਕਾਰ ਸਾਹਿਬ ਦਾ ਸਤਿਕਾਰ ਹੁੰਦਾ ਦੇਖ ਕੇ ਇਦਾਂ ਲੱਗਾ ਜੀ ਜਿਵੇਂ ਸਾਡੇ ਵੀ ਹਾਰ ਪਏ ਹੋਣ ਜੀ, ਗੇਂਦੇ ਦੇ ਫੁੱਲਾਂ ਦੇ ਜਨਾਬ ਜੀ। ਉਹ ਕਿਆ ਬਾਤ ਹੈ ਜੀ। ਹਾਂਜੀ, ਪਿਛਲੇ ਦਿਨਾਂ ਦੇ ਵਿੱਚ ਭਾਜੀ ਨੰਗਲ ਦੀ ਗੱਲ ਕੀਤੀ ਹੈ ਤਾਂ ਉਹਨਾਂ ਦੀ ਇੱਕ ਨਿਊਜ਼ ਲੱਗੀ ਸੀ, ਬਿਲਕੁਲ ਹੈ ਜੀ। ਤੇ ਜੋ ਪਲਾਸਟਿਕ ਦਾ ਰੁਝਾਨ ਹੈ ਜਾਂ ਪ੍ਰਦੂਸ਼ਣ ਦੇ ਵਿੱਚ, ਉਹਨਾਂ ਨੇ ਉਹਨੂੰ ਐਪਰੀਸ਼ੀਏਟ ਕੀਤਾ। ਤੇ ਮਨਦੀਪ ਜੱਸੀ ਜੀ ਕਹਿੰਦੇ ਪੂਰੇ ਦੁਆਬਾ ਰੇਡੀਓ ਦਾ ਮਾਣ ਸਤਿਕਾਰ ਹੁੰਦਾ ਦੇਖਿਆ ਜੀ ਅੱਜ ਸ਼ੰਮੀ ਜੀ ਦੇ ਪਏ ਹਾਰ ਦੇਖ ਕੇ ਜੀ, ਕਿਆ ਬਾਤ, ਸ਼ੁਕਰੀਆ ਬਾਈ ਜੀ। ਤੇ ਰਜਿੰਦਰ ਕੁਮਾਰ ਜੀਰਾ ਜੀ ਕਹਿੰਦੇ ਆ ਇਹਨੂੰ ਕਹਿੰਦੇ ਆ ਸ਼ੌਂਕ ਵੱਲੇ ਜੀ, ਕਿਆ ਬਾਤ ਹੈ। ਕੁੱਕੀ ਭਾਜੀ ਕਹਿੰਦੇ ਸ਼ੁਕਰੀਆ ਜੀ। ਮਨਦੀਪ ਜੱਸੀ ਜੀ ਕਹਿੰਦੇ ਆ ਮੁਕੱਦਰ ਜੀ ਕਹਿੰਦੇ ਬੜੀ ਡੂੰਘੀ ਗੱਲ ਕਰ ਗਏ ਔਜਲਾ ਬਾਈ ਜੀ। ਮਨਦੀਪ ਜੱਸੀ ਜੀ ਕਹਿੰਦੇ ਆ ਕਿ ਔਜਲਾ ਬਾਈ ਜੀ ਸੱਜਣਾ ਦੇ ਪਿਆਰ ਦੇ ਵਿੱਚ ਐਕਸਾਈਟਮੈਂਟ ਹੈ ਕਹਿੰਦੇ ਜੀ। ਤੇ ਮੁਕੱਦਰ ਜੀ ਕਹਿੰਦੇ ਆ ਕੈਸਟ ਦਾ ਨਾਮ ਹੋਵੇਗਾ ਇੱਕ ਕੁੜੀ ਦੇਬੀ ਵਾਂਗ ਔਜਲਾ ਬਾਈ ਜੀ। ਇੱਕ ਕੁੜੀ ਜਿਹਦਾ ਨਾਮ ਮੁਹੱਬਤ, ਗੁੰਮ ਹੈ, ਸਾਡੇ ਕਾਂ ਲੱਭ ਕੇ ਲਿਆਉਣਗੇ ਜੀ, ਫਿਕਰ ਨਾ ਕਰੋ।
ਮਨਦੀਪ ਜੱਸੀ ਜੀ ਕਹਿੰਦੇ ਆਪਣੀ ਬਣਾ ਲੈ ਮਿੱਤਰਾ, ਨਿਤ ਮੰਗਵੀ ਨਹੀਂ ਮਿਲਣੀ ਟਰਾਲੀ। ਕਿਆ ਬਾਤ ਹੈ ਜੀ। ਤੇ ਮੁਕੱਦਰ ਜੀ ਕਹਿੰਦੇ ਹੱਸ ਖੇਡ ਲਈਦਾ ਜੀ ਔਜਲਾ ਬਾਈ ਜੀ, ਸਾਡੀਆਂ ਦੁਆਵਾਂ ਨੇ ਭਾਰਜ ਬਾਈ ਜੀ, ਸ਼ੰਮੀ ਬਾਈ ਜੀ, ਲੰਮੀਆਂ ਉਮਰਾਂ ਹੋਣ ਤੁਹਾਡੀਆਂ ਤੇ ਸਾਡੀਆਂ ਵੀ, ਐਵੇਂ ਹੀ ਹੱਸਦੇ ਖੇਡਦੇ ਰਹੀਏ, ਲਵ ਯੂ ਕਹਿੰਦੇ ਜੀ। ਤੇ ਮਨਦੀਪ ਜੀ ਕਹਿੰਦੇ ਆ ਫੈਨਾਂ ਨੇ ਇੱਕ ਵਾਰੀ ਪਾਣੀ ਦੀ ਵਾਰੀ ਦੇ ਉੱਤੇ ਲਾਈਵ ਹੋਏ ਬੰਦੇ ਨੂੰ ਮਰਵਾ ਦਿੱਤਾ ਸੀ ਜੀ। ਕਹਿੰਦਾ ਦੇਖ ਲਵੋ ਸ਼ਰੀਕਾਂ ਨੇ ਪਾਣੀ 5 ਮਿੰਟ ਪਹਿਲਾਂ ਵੱਢ ਲਿਆ। ਕਹਿੰਦੇ ਕਹਿੰਦਾ ਕਿ ਕਿਹਦੇ ਨਾਲ ਹੈ ਤੇਰੇ, ਫੇਸਬੁੱਕ ਵਾਲਾ ਵੱਢਿਆ ਗਿਆ ਜੀ, ਪਤਾ ਲੈਣ ਵੀ ਨਹੀਂ ਕਹਿੰਦੇ ਆਏ ਜੀ। ਮੁਕੱਦਰ ਜੀ ਕਹਿੰਦੇ ਕਿਆ ਬਾਤ ਹੈ ਜਸੀ ਬਾਈ ਜੀ, ਕਿਆ ਬਾਤ ਹੈ, ਪਤਾ ਫਿਰ ਫੇਸਬੁੱਕ ਦੇ ਉੱਤੇ ਲੈਣਾ ਸੀ ਜੀ, ਕਿਹਦੇ ਨਾਲ ਅਜੇ ਤਾਂ ਇਹ ਨਹੀਂ ਪਤਾ ਲੱਗਾ ਕਿਹਦੇ ਨਾਲ। ਮੁਕੱਦਰ ਜੀ ਕਹਿੰਦੇ ਭਾਰਜ ਬਾਈ ਜੀ, ਸ਼ੰਮੀ ਬਾਈ ਜੀ, ਸ਼ੈਲੀ ਵੀਰ ਦਾ ਸ਼ੌਂਕ ਹੈ ਧਰਨਾ, ਜੇ ਤੁਹਾਡੇ ਸਟੂਡੀਓ ਦੇ ਸਾਹਮਣੇ ਲੱਗ ਗਿਆ ਇਹ ਸ਼ੌਂਕ ਕਰੇਗਾ ਜੀ, ਫਿਰ ਤਾਂ ਸ਼ੌਕਿੰਗ ਸ਼ੌਕਿੰਗ ਸਥਿਤੀ ਬਣ ਜਾਣੀ ਹੈ ਮੁਕੱਦਰ ਬਾਈ ਜੀ, ਸ਼ੌਕ ਲੱਗੇਗਾ, ਜ਼ੋਰ ਕਾ ਝਟਕਾ ਧੀਰੇ ਸੇ ਲੱਗੇਗਾ ਜੀ ਫਿਰ ਤਾਂ। ਮੁਕੱਦਰ ਸਿੰਘ ਜੀ ਕਹਿੰਦੇ ਔਖਾ ਕਰੇਗਾ ਜੀ, ਬਿਲਕੁਲ ਹੈ ਜੀ। ਤੇ ਮਨਦੀਪ ਜੱਸੀ ਜੀ ਕਹਿੰਦੇ ਸ਼ੈਲੀ ਬਾਈ ਸਿਆਂ ਜੀ ਬਾਕੀ ਛੱਡੋ, ਟੋਪਾ ਮਿਲਿਆ ਕਿ ਨਹੀਂ ਕਹਿੰਦੇ ਜੀ। ਤੇ ਮੁਕੱਦਰ ਜੀ ਕਹਿੰਦੇ ਭਾਰਜ ਬਾਈ ਤਾਂ ਕਹਿੰਦੇ ਸਾਮਰਾਜਵਾਦ ਜਿੰਦਾਬਾਦ ਕਹਿਣ ਲੱਗ ਗਿਆ ਜੀ ਅੱਜ, ਕਹਿੰਦੇ ਜੀ ਨਹੀਂ ਮੁਰਦਾਬਾਦ ਹੀ ਗਿਆ ਜੀ, ਜਿੰਦਾਬਾਦ ਨਹੀਂ ਗਿਆ। ਮਨਦੀਪ ਜੱਸੀ ਜੀ ਕਹਿੰਦੇ ਰਾਮੂ ਜੀ ਕੀ ਸਤਿਕਾਰ ਭੈਣ ਜੀ ਦਾ ਜੀ, ਕਿਆ ਬਾਤ ਹੈ ਜੀ। ਮਾਲ ਸੁਰਿੰਦਰ ਭੈਣ ਜੀ US ਤੋਂ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਜੀ। ਮੁਕੱਦਰ ਜੀ ਕਹਿੰਦੇ ਪਹਿਲੀ ਮਿਲਣੀ ਕਬੂਤਰਾਂ ਦੇ ਦੇਸ਼ ਹੋਵੇਗੀ ਜੀ, ਕਬੂਤਰ ਜਾ ਜਾ ਸ਼ੰਮੀ ਬਾਈ ਜੀ, ਸ਼ੰਮੀ ਬਾਈ ਆ ਆ ਲਿਖਣਾ ਸੀ ਜੀ, ਏਦਾਂ ਲਿਖਣਾ ਕਬੂਤਰ ਜਾ ਜਾ ਜਾ ਸ਼ੰਮੀ ਨੂੰ ਲਿਆ ਲਿਆ ਲਿਆ। ਮਨਦੀਪ ਜੱਸੀ ਕਹਿੰਦੇ ਸ਼ਰਾਰਤੀ ਅੰਸਰ ਪਹਿਲਾਂ ਦੱਸਣਗੇ ਜੀ। ਤੇ ਮੁਕੱਦਰ ਜੀ ਕਹਿੰਦੇ ਜੱਸੀ ਬਾਈ ਸਿਆਂ ਗ੍ਰੇਟ, ਤੇ ਸ਼ੈਲੀ ਜੱਸੀ ਸਾਹਿਬ ਜੀ ਗ੍ਰੇਟ ਜੀ। ਰਜਿੰਦਰ ਕੁਮਾਰ ਜੀਰਾ ਜੀ ਕਹਿੰਦੇ ਸੈਣੀ ਸਾਹਿਬ ਤੁਸੀਂ ਬਿਲਕੁਲ ਦਰੁਸਤ ਜਿਹੜਾ ਬੋਲਿਆ, ਰਸ਼ੀਅਨ ਕੈਮਰਾ ਸੀ ਜੈਨਟ, ਹੈਵੀ ਸੀ, ਭਾਰਾ ਥੋੜਾ ਹੁੰਦਾ ਸੀ ਜੀ, ਤੇ ਸਸਤਾ ਵੀ ਸੀ ਉਸ ਸਮੇਂ ਦਾ। ਸ਼ੈਲੀ ਜੀ ਕਹਿੰਦੇ ਬਲਬੀਰ ਸਿੰਘ ਸੈਣੀ ਜੀ ਸਤਿ ਸ਼੍ਰੀ ਅਕਾਲ ਜੀ। ਸ਼ੈਲੀ ਜੀ ਕਹਿੰਦੇ ਔਜਲਾ ਸਾਹਿਬ ਜੀ ਸਤਿ ਸ਼੍ਰੀ ਅਕਾਲ, ਗ੍ਰੇਟ ਜੀ। ਮਾਲ ਜੀ ਕਹਿੰਦੇ ਨੇ ਐਵਰ ਗ੍ਰੀਨ ਸੌਂਗ ਜੀ, ਬਲਬੀਰ ਸਿੰਘ ਸੈਣੀ ਸਾਹਿਬ ਜਿਹੜੇ ਸੁਣਾ ਕੇ ਗਏ ਨੇ, ਐਪਰੀਸ਼ੀਏਟ ਕਰਦੇ ਆ। ਮੁਕੱਦਰ ਜੀ ਕਹਿੰਦੇ ਬਹੁਤ ਵਧੀਆ ਬਲਬੀਰ ਸੈਣੀ ਜੀ, ਤੇ ਰਜਿੰਦਰ ਕੁਮਾਰ ਜੀਰਾ ਜੀ ਕਹਿੰਦੇ ਆ ਕਿਆ ਬਾਤ ਹੈ ਸੈਣੀ ਸਾਹਿਬ, ਨਹੀਂ ਰੀਸਾਂ ਤੁਹਾਡੀਆਂ ਜੀ। ਮਨਦੀਪ ਜੱਸੀ ਜੀ ਕਹਿੰਦੇ ਬਲਬੀਰ ਸੈਣੀ ਸਾਹਿਬ ਜੀ ਕਿਆ ਬਾਤਾਂ ਜਨਾਬ ਜੀ, ਉਹ ਤੇ ਬਲਬੀਰ ਸਿੰਘ ਸੈਣੀ ਜੀ ਗ੍ਰੇਟ ਜੀ, ਔਜਲਾ ਸਾਹਿਬ ਪਸੰਦ ਕਰਦੇ ਨੇ ਉਹਨਾਂ ਦਾ ਗੀਤ, ਤੇ ਸ਼ੈਲੀ ਵੀਰੇ ਗਿਆ ਬਾਤਾਂ ਕਹਿੰਦੇ ਗ੍ਰੇਟ ਜੀ, ਔਜਲਾ ਸਾਹਿਬ ਲਿਖਦੇ ਨੇ। ਬਲਬੀਰ ਸਿੰਘ ਸੈਣੀ ਸਾਹਿਬ ਕਹਿੰਦੇ ਨੇ ਚੰਡੀਗੜ੍ਹ ਤੋਂ ਕੁੱਕੀ ਜੀ ਬਹੁਤ ਸ਼ੁਕਰੀਆ ਜੀ, ਤੇ ਚਰਨਜੀਤ ਸਿੰਘ ਸ਼ੈਲੀ ਜੀ ਬੜੀ ਮਿਹਰਬਾਨੀ ਜੀ ਕਹਿੰਦੇ, ਤੇ ਸੁਰਿੰਦਰ ਮਾਲ ਜੀ ਬਹੁਤ ਬਹੁਤ ਮਿਹਰਬਾਨੀ ਜੀ, ਤੇ ਮੁਕੱਦਰ ਸਿੰਘ ਔਲਖ ਜੀ ਬਹੁਤ ਬਹੁਤ ਸ਼ੁਕਰੀਆ ਜੀ, ਸਿਕੰਦਰ ਸਿੰਘ ਔਜਲਾ ਜੀ ਬਹੁਤ ਬਹੁਤ ਸ਼ੁਕਰੀਆ ਕਹਿੰਦੇ ਨੇ ਸੈਣੀ ਸਾਹਿਬ, ਬਲਬੀਰ ਸਿੰਘ ਸੈਣੀ ਜੀ। ਤੇ ਅੱਜ ਰਾਜਨ ਸੈਣੀ ਜੀ ਕਿਤੇ ਲੱਗਦਾ ਕਿ ਬਿਜ਼ੀ ਰਹਿ ਗਏ ਜੀ। ਤੇ ਦੂਸਰੇ ਪਾਸੇ ਸ਼ੈਲੀ ਬਾਈ ਜੀ ਤੋਂ ਪਹਿਲਾਂ ਬਲਬੀਰ ਸਿੰਘ ਸੈਣੀ ਸਾਹਿਬ ਕਹਿੰਦੇ ਅੱਜ ਪ੍ਰੋਗਰਾਮ ਨੂੰ ਕਿਸੇ ਨੇ ਲਾਈਕ ਤਾਂ ਨਹੀਂ ਕੀਤਾ, ਕਹਿੰਦੇ ਜੀ ਮੈਂ ਤਾਂ ਕਰ ਦਿੱਤਾ ਜੀ। ਤੇ ਸ਼ੈਲੀ ਜੀ ਕਹਿੰਦੇ ਅਸੀਂ ਤਾਂ ਲਾਈਕ ਤੇ ਸ਼ੇਅਰ ਪਹਿਲਾਂ ਹੀ ਕਰ ਦਿੱਤਾ ਜੀ, ਆਪਣੀ ਜਿੰਮੇਵਾਰੀ ਸਮਝ ਕੇ ਜੀ। ਕਿਆ ਬਾਤ ਹੈ ਸ਼ੈਲੀ ਬਾਈ ਜੀ, ਦਿਲ ਖੁਸ਼ ਕੀ ਕੀਤਾ, ਬੋਗੈਮ ਬੋ ਖੁਸ਼ ਹੋਆ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਜੀ ਸਾਰੇ ਦੋਸਤਾਂ ਨੂੰ। ਬਲਬੀਰ ਸਿੰਘ ਸੈਣੀ ਸਾਹਿਬ ਕਹਿੰਦੇ ਆ ਠੀਕ ਹੈ ਸ਼ੈਲੀ ਜੀ, 9 ਲਾਈਕ ਹੋ ਗਈਆਂ ਨੇ ਜੀ, ਇਹ 12-13 ਹੋ ਗਏ ਨੇ ਜੀ। ਤੇ ਮਨਦੀਪ ਮਾਨ ਸਾਹਿਬ ਹੈਲਸਿੰਕੀ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ, ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਬਹੁਤ ਬਹੁਤ ਸ਼ੁਕਰੀਆ ਜੀ। ਦੋਸਤੋ ਲਓ ਇਹ ਸਾਨੂੰ ਤੁਹਾਡੇ ਸਾਰਿਆਂ ਦੇ ਸੁਣੀਏ, ਤੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ, ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਪੋਰਟ ਕੀਤਾ। ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਬਲਬੀਰ ਸਿੰਘ ਸੈਣੀ ਸਾਹਿਬ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੁਣ ਹੋਵੇਗੀ ਮੁਲਾਕਾਤ ਦੋਸਤੋ, ਮੈਨੂੰ ਦਿਓ ਆਗਿਆ ਤੇ ਵੱਧ ਘੱਟ ਬੋਲ ਕੇ ਹੋਏ ਗੁਸਤਾਖੀ ਮਾਫ਼, ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਤੇ ਨਿੱਘੀ ਹੈ ਸਤਿ ਸ਼੍ਰੀ ਅਕਾਲ, ਤੇ ਗੀਤ ਸੁਣਦੇ ਹਾਂ ਪਿਆਰਾ ਪਿਆਰਾ ਜਾਂਦੇ ਜਾਂਦੇ। ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ ਤੁਸੀਂ ਜਿਹੜਾ ਸੁਣ ਸਕਦੇ ਹੋ, ਯੂਟਿਊਬ ਫੇਸਬੁੱਕ ਦੇ ਉੱਤੇ ਗੀਤ ਨਹੀਂ ਚੱਲੇਗਾ। ਚੰਗਾ ਲੱਗਿਆ ਹੋਵੇ ਤਾਂ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਸਾਂਝਾ ਜ਼ਰੂਰ ਕਰ ਦਿਓ, ਤੇ ਜਿਨ੍ਹਾਂ ਨੇ ਅਜੇ ਤੱਕ ਯੂਟਿਊਬ ਨੂੰ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰ ਲਓ, ਕੋਈ ਪੈਸਾ ਧੇਲਾ ਨਹੀਂ ਲੱਗਦਾ ਦੋਸਤੋ, ਤੇ ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦਾ, ਯਾਦ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ ਪ੍ਰੋਗਰਾਮ ਜਦੋਂ ਲਾਈਵ ਹੁੰਦਾ। ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਜੀ।

0: Radio.
1: ਹਾਂਜੀ ਦੋਸਤੋ, ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਵੋਗੇ ਤੇ ਗੱਲਾਂ ਬਾਤਾਂ ਕਰਨ ਦੇ ਲਈ ਫਿਰ ਤੋਂ ਤੁਹਾਡਾ ਮੇਰਾ ਰਾਬਤਾ ਜੁੜ ਚੁੱਕਿਆ। ਦੋ ਸਵਾ ਦੋ ਘੰਟੇ ਇਸੇ ਤਰ੍ਹਾਂ ਤੁਹਾਡਾ ਮੇਰਾ ਰਾਬਤਾ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਕਰਨ ਦੇ ਲਈ ਹਾਜ਼ਰ ਹਾਂ। ਦੇਸ਼ਾਂ ਵਿਦੇਸ਼ਾਂ ਤੋਂ ਜਿੱਥੋਂ ਕਿਤੋਂ ਵੀ ਤੁਸੀਂ ਸੁਣ ਰਹੇ ਹੋ, ਸਭ ਦਾ ਦੋਸਤਾਂ ਦਾ ਨਿੱਘਾ ਸਵਾਗਤ ਹੈ। ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਯੂਟਿਊਬ, ਜਿੱਥੋਂ ਕਿਤੋਂ ਵੀ ਸੁਣ ਰਹੇ ਹੋ ਤੇ ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਯੂਟਿਊਬ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੈਣ ਤੇ ਹੋਰ ਵੀ ਜਾਣਕਾਰੀਆਂ, ਹੋਰ ਸਾਰੇ ਰਿਕਾਰਡਿਡ ਪ੍ਰੋਗਰਾਮ ਉਹਦੇ ਉੱਤੇ ਅਵੇਲੇਬਲ ਨੇ ਤੇ ਕਹਾਣੀਆਂ, ਕਿਤਾਬਾਂ, ਹੋਰ ਸਾਰਾ ਸਿਲਸਿਲਾ ਉਹਦੇ ਉੱਤੇ ਤੁਸੀਂ ਜਾ ਕੇ ਇੰਜੋਏ ਕਰ ਸਕਦੇ ਹੋ। ਤੇ +358 44 976 19 ਬਾਰ ਸਟੂਡੀਓ ਦਾ ਨੰਬਰ ਸੇਮ ਹੀ ਹੈ ਜੀ, ਤੇ ਫਿਲਹਾਲ ਸਟੂਡੀਓ ਦਾ, ਤੇ ਉਹਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਵਿਚਾਰ ਖਬਰਾਂ ਦੇ ਨਾਲ ਨਾਲ ਜਿਹੜਾ ਬਾਅਦ ਦੇ ਵਿੱਚ ਦੇ ਸਕਦੇ ਹੋ। ਤੇ ਸਭ ਤੋਂ ਪਹਿਲਾਂ ਜਿਹਦੇ ਵਿਚਾਰ ਦੀ ਗੱਲ ਕਰਾਂਗੇ ਤੇ ਸਮਾਂ ਤੇ ਸਥਿਤੀ, ਫਿਨਲੈਂਡ ਦੀਆਂ ਘੜੀਆਂ ਦੇ ਮੁਤਾਬਕ ਸ਼ਾਮ ਦੇ 7:00 ਘੜੀਆਂ ਦੇ ਉੱਤੇ ਇਸ ਵਕਤ 11 ਮਿੰਟ ਦਾ ਸਮਾਂ ਹੋ ਗਿਆ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਦੁਪਹਿਰ ਦਾ ਸਮਾਂ ਹੈ ਦੋਸਤੋ, 12:00 ਘੜੀਆਂ ਦੇ ਉੱਤੇ 11 ਮਿੰਟ ਹੋ ਚੁੱਕੇ ਨੇ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:11, ਯੂਕੇ ਦੇ ਵਿੱਚ ਸ਼ਾਮ ਦੇ ਜਿਹੜੇ ਨੇ 5:11 ਤੇ ਭਾਰਤ ਦੇ ਵਿੱਚ ਇਸ ਵਕਤ ਸ਼ਾਮ ਦੇ 9:42 ਦਾ ਸਮਾਂ ਹੋ ਗਿਆ ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸ਼ਾਮ ਦੇ 6:12 ਦਾ ਸਮਾਂ ਹੈ। ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਕਮੈਂਟ ਦੇ ਰਾਹੀਂ ਜ਼ਰੂਰ ਥੱਲੇ ਕਮੈਂਟ ਕਰਕੇ ਦੱਸ ਸਕਦੇ ਹੋ ਕਿਵੇਂ ਤੁਹਾਡੇ ਤੱਕ ਸਾਰਾ ਕੁਝ ਜਿਹੜਾ ਪਹੁੰਚ ਰਿਹਾ ਜੀ। ਤੇ ਲੋ ਫਿਰ ਅੱਜ ਦੇ ਦਿਹਾੜੇ ਦੀ ਗੱਲ ਕਰਦੇ ਹਾਂ। 12 ਮਈ ਦਾ ਦਿਹਾੜਾ ਤੇ ਮੰਗਲਵਾਰ ਵਾਲਾ ਦਿਨ ਹੈ 226। ਤੇ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ। ਅੱਜ ਦਾ ਵਿਚਾਰ ਕਹਿੰਦਾ ਹੈ ਕਿ ਅਰਦਾਸ ਦੇ ਵਿੱਚ ਜੁੜੇ ਹੱਥਾਂ ਦੇ ਨਾਲ ਕਿਸੇ ਦੀ ਸਹਾਇਤਾ ਦੇ ਲਈ ਵਧਾਏ ਹੱਥ ਜਿਹੜੇ ਨੇ ਮਹਾਨ ਹੋ ਜਾਂਦੇ ਆ। ਤੇ 12 ਤਰੀਕ ਤੇ ਮਈ ਦਾ ਮਹੀਨਾ 1459 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ, ਜਦੋਂ ਜੋਧਪੁਰ ਦੀ ਸਥਾਪਨਾ ਹੋਈ ਸੀ ਤੇ 1820 ਦੇ ਵਿੱਚ ਫਲੋਰੈਂਸ ਨਾਈਟਿੰਗਲ ਦਾ ਜਿਹੜਾ ਜਨਮ ਹੋਇਆ ਉਹਨਾਂ ਦੀ ਅੱਗੇ ਜਾ ਕੇ ਗੱਲ ਕਰਦੇ ਹਾਂ, ਜਿਸ ਦੇ ਵਿੱਚ ਸ਼ਾਨਦਾਰ ਜਿਹੜਾ ਕਹਿ ਸਕਦੇ ਹਾਂ ਕਿ ਹੈਲਪਰ, ਚਾਹੇ ਉਹ ਹੋਸਪਿਟਲ ਦੇ ਵਿੱਚ ਹੈ, ਨਰਸ ਹੈ, ਮੈਨ ਹੈ, ਫੀਮੇਲ ਹੈ, ਉਹਦੇ ਵਿੱਚ ਯੋਗਦਾਨ ਉਹਨਾਂ ਦਾ ਵਡਮੁੱਲਾ ਜਿਹੜਾ ਅੱਜ ਵੀ ਚੇਤਿਆਂ ਦੇ ਵਿੱਚ ਰਹੇਗਾ। 1921 ਦੇ ਵਿੱਚ ਨੈਸ਼ਨਲ ਹੋਸਪਿਟਲ ਡੇ ਜਿਹੜਾ ਪਹਿਲੀ ਵਾਰ ਮਨਾਇਆ ਗਿਆ ਸੀ 1921 ਦੇ ਵਿੱਚ, ਤੇ 1952 ਦੇ ਵਿੱਚ ਭਾਰਤ ਦਾ ਪਹਿਲਾ ਲੋਕ ਸਭਾ ਇਜਲਾਸ ਜਿਹੜਾ ਹੋਇਆ ਸੀ। 2008 ਦੇ ਵਿੱਚ ਚੀਨ ਦੇ ਵਿੱਚ ਭਾਰੀ ਭੂਚਾਲ ਦੇ ਨਾਲ ਤਕਰੀਬਨ 69,000 ਜਿਹੜੇ ਮੌਤਾਂ ਤੇ ਹਜ਼ਾਰਾਂ ਜਿਹੜੇ ਲੋਕ ਜ਼ਖਮੀ ਹੋਏ ਸੀ। ਕੌਮਾਂਤਰੀ ਨਰਸ ਦਿਵਸ ਫਲੋਰੈਂਸ ਨਾਈਟਿੰਗਲ ਉਹਨਾਂ ਦੀ ਗੱਲ ਕਰਦੇ ਹਾਂ, ਜਿਸ ਨੂੰ ਲੈਂਪ ਵਾਲੀ ਦੇਵੀ ਵੀ ਕਿਹਾ ਜਾਂਦਾ ਹੈ। ਉਹਨਾਂ ਦਾ ਜਨਮ ਜਿਹੜਾ ਸੀ ਫਲੋਰੈਂਸ ਜਿਹੜਾ ਸ਼ਹਿਰ ਹੈ ਇਟਲੀ ਦੇ ਵਿੱਚ, ਅੱਜ ਦੇ ਦਿਹਾੜੇ ਦੇ ਉੱਤੇ ਮਈ ਦਾ ਮਹੀਨਾ 1820 ਨੂੰ ਹੁੰਦਾ ਹੈ। ਬਚਪਨ ਤੋਂ ਇਹ ਜਿਹੜੇ ਸਨ ਪੜ੍ਹਨ ਲਿਖਣ ਤੇ ਸਮਾਜ ਸੇਵਾ ਵੱਲ ਰੁਚੀ ਰੱਖਦੇ ਸੀ। 1853 ਦੇ ਵਿੱਚ ਉਹਨਾਂ ਨੇ ਨਰਸਿੰਗ ਦੀ ਜਿਹੜੀ ਟ੍ਰੇਨਿੰਗ ਕੀਤੀ ਤੇ ਇੰਗਲੈਂਡ ਦੇ ਇੱਕ ਹਸਪਤਾਲ ਦੇ ਵਿੱਚ ਕੰਮ ਕਰਨ ਲੱਗ ਪਏ। ਹਸਪਤਾਲ ਦੇ ਵਾਰਡਾਂ ਦੀ ਜਿਹੜੀ ਸਫਾਈ, ਰੋਗੀਆਂ ਦੇ ਲਈ ਗਰਮ ਪਾਣੀ, ਪੌਸ਼ਟਿਕ ਭੋਜਨ ਜਿਹੜਾ ਸੀ ਉਹਦਾ ਸਾਰਾ ਧਿਆਨ ਖਿਆਲ ਰੱਖਣਾ ਉਸਦਾ ਜਿਹੜਾ ਨਿਤਨੇਮ ਹੋ ਗਿਆ। 1854 ਦੇ ਵਿੱਚ ਬਰਤਾਨੀਆ ਤੇ ਫਰਾਂਸ ਨੇ ਰੂਸ ਤੇ ਹਮਲਾ ਕਰ ਦਿੱਤਾ ਤੇ ਜੰਗ ਸ਼ੁਰੂ ਹੋਈ ਤੇ ਵੱਡੀ ਗਿਣਤੀ ਦੇ ਵਿੱਚ ਫੌਜੀ ਜ਼ਖਮੀ ਹੋਏ। ਬਰਤਾਨੀਆ ਸਰਕਾਰ ਨੇ ਫਲੋਰੈਂਸ ਦੀ ਜਿਹੜੀ ਸੀ ਅਗਵਾਈ ਹੇਠ ਨਰਸਾਂ ਦੀ ਜਿਹੜੀ ਸੀ ਇੱਕ ਟੋਲੀ ਤੁਰਕੀ, ਜਿੱਥੇ ਕਿ ਲੜਾਈ ਹੋ ਰਹੀ ਸੀ, ਉੱਥੇ ਭੇਜ ਦਿੱਤੀ। ਹਸਪਤਾਲ ਦੀ ਹਾਲਤ ਬਹੁਤ ਖਸਤਾ ਸੀ ਪਰ ਉਹਨੇ ਦਿਨ ਰਾਤ ਜਿਹੜਾ ਸੀ ਨੀਂਦ ਦੀ ਬਿਨਾਂ ਪ੍ਰਵਾਹ ਕੀਤਿਆਂ ਹੋਇਆ ਤੜਫ ਰਹੇ ਫੌਜੀਆਂ ਦੀ ਮੱਲਮ ਪੱਟੀ ਤੇ ਸੇਵਾ ਸੰਭਾਲ ਕੀਤੀ। ਫੌਜੀਆਂ ਨੇ ਇਸ ਖੁਸ਼ਨੁਮਾ ਔਰਤ ਦਾ ਨਾਂ ਜਿਹੜਾ ਸੀ ਲੇਡੀ ਵਿਦ ਦਾ ਲੈਂਪ ਰੱਖ ਦਿੱਤਾ। ਉਸੇ ਸਾਲ ਹੀ 1854 ਦੇ ਵਿੱਚ ਕਰਮੀਆਂ ਦਾ ਯੁੱਧ ਜਿਹੜਾ ਸੀ ਕਰੀਮੀਆਂ ਦਾ ਯੁੱਧ ਹੋ ਗਿਆ, ਛਿੜ ਪੈਂਦਾ ਹੈ ਤੇ ਜਿੱਥੇ ਫੌਜੀਆਂ ਦਾ ਇਲਾਜ ਨਾ ਕਾਫੀ ਸੀ ਤਾਂ ਯੁੱਧ ਮੰਤਰੀ ਸਿਡਨੀ ਹਰਬਰਟ ਨੇ ਜਿਹੜਾ ਸੀ ਫਲੋਰੈਂਸ ਨੂੰ ਪੱਤਰ ਲਿਖਿਆ ਕਿ ਉਹ ਰਣਭੂਮੀ ਦੇ ਵਿੱਚ ਪਹੁੰਚ ਕੇ ਜ਼ਖਮੀ ਫੌਜੀਆਂ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਲਵੇ। ਉਹ ਉੱਥੇ ਜਿਹੜਾ ਪਹੁੰਚ ਕੇ ਸਿਰ ਦੇ ਉੱਤੇ ਸਫੈਦ ਜਿਹੜਾ ਚਿੱਟੇ ਰੰਗ ਦਾ ਟੋਪ ਪਾ ਕੇ ਤੇ ਕਾਲਾ ਚੋਲਾ ਪਹਿਨ ਕੇ ਫੌਜੀਆਂ ਦੀ ਹੱਥ ਦੇ ਵਿੱਚ ਲੈਂਪ ਲੈ ਕੇ ਤੇ ਰਾਤ ਦਿਨ ਮੱਲਮ ਪੱਟੀ ਤੇ ਸੇਵਾ ਕਰਦੀ ਰਹੀ। 1907 ਦੇ ਵਿੱਚ ਉਸ ਨੂੰ ਇੰਗਲੈਂਡ ਦੀ ਮਹਾਰਾਣੀ ਨੇ ਨਿੱਜੀ ਤੌਰ ਦੇ ਉੱਤੇ ਬੁਲਾ ਕੇ ਸੱਦਾ ਪੱਤਰ ਦੇ ਕੇ ਆਰਟ ਆਫ ਮੈਰਿਟ ਤੇ 1908 ਦੇ ਵਿੱਚ ਫਰੀਡਮ ਆਫ ਦਾ ਸਿਟੀ ਆਫ ਲੰਡਨ ਦੀ ਜਿਹੜੀ ਸੀ ਉਪਾਧੀ ਦੇ ਦਿੱਤੀ। ਫਲੋਰੈਂਸ ਨੂੰ ਰੈੱਡ ਕਰਾਸ ਸੁਸਾਇਟੀ ਨੇ ਰੈੱਡ ਕਰਾਸ ਅੰਦੋਲਨ ਦੀ ਆਗੂ ਐਲਾਨ ਦਿਆਂ ਇਸ ਕਿੱਤੇ ਦੇ ਵਿੱਚ ਰਹਿੰਦੇ ਹੋਏ ਇਨ੍ਹਾਂ ਨੂੰ ਬਹੁਤ ਸਾਰੇ ਐਵਾਰਡਾਂ ਰਾਇਲ ਰੈੱਡ ਕਰਾਸ ਆਰਡਰ ਆਫ ਮੈਰਿਟ ਜਿਹੜੇ ਨੇ ਉਨ੍ਹਾਂ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ। 13 ਅਗਸਤ 1910 ਦੇ ਵਿੱਚ ਲੈਂਪ ਵਾਲੀ ਦੇਵੀ ਜਿਹੜੀ ਹੈ ਫਲੋਰੈਂਸ ਨਾਈਟਿੰਗਲ ਇੰਗਲੈਂਡ ਦੇ ਵਿੱਚ ਸੰਸਾਰ ਨੂੰ ਅਲਵਿਦਾ ਕਹਿ ਜਾਂਦੀ ਹੈ। ਅੱਜ ਦੇ ਦਿਹਾੜੇ ਦੇ ਉੱਤੇ ਕੌਮਾਂਤਰੀ ਨਰਸ ਦਿਵਸ ਜਿਹੜਾ ਨਰਸ ਦਿਵਸ ਵੀ ਮਨਾਇਆ ਜਾਂਦਾ ਹੈ ਤੇ ਇਸਦੀ ਜਿਹੜੀ ਅਸਲ ਦੇ ਵਿੱਚ ਨਰਸ ਦਿਵਸ ਮਨਾਉਣ ਦੀ ਸ਼ੁਰੂਆਤ 1953 ਤੋਂ ਹੁੰਦੀ ਹੈ। ਯੂਨਾਈਟਿਡ ਸਟੇਟਸ ਦੇ ਜਿਹੜਾ ਸਿਹਤ ਸਿੱਖਿਆ ਵਿਭਾਗ ਦੇ ਇੱਕ ਅਫਸਰ ਨੇ ਆਪਣੇ ਪੱਧਰ ਦੇ ਉੱਤੇ ਇਹਨੂੰ ਸ਼ੁਰੂ ਕੀਤਾ ਸੀ। ਇੰਟਰਨੈਸ਼ਨਲ ਕੌਂਸਲ ਆਫ ਨਰਸਿਸ ਨੇ ਜਿਹੜਾ ਸੀ 1965 ਦੇ ਵਿੱਚ ਪਹਿਲੀ ਵਾਰ ਨਰਸਿਸ ਦਿਵਸ ਮਨਾਇਆ। 1974 ਤੋਂ ਇਸ ਸੰਸਥਾ ਨੇ ਫਲੋਰੈਂਸ ਨਾਈਟਿੰਗਲ ਦੇ ਜਿਹੜਾ ਜਨਮ ਦਿਨ ਨੂੰ ਨਰਸਿਸ ਦਿਵਸ ਮਨਾਉਣ ਦੀ ਜਿਹੜੀ ਪ੍ਰਵਾਨਗੀ ਦਿੱਤੀ। ਕਈ ਦੇਸ਼ਾਂ ਦੇ ਵਿੱਚ ਜਿਹੜਾ 2003 ਤੋਂ 6 ਮਈ ਤੋਂ 12 ਮਈ ਤੱਕ ਜਿਹੜਾ ਇੱਕ ਹਫ਼ਤਾ ਨਰਸਿਸ ਹਫ਼ਤਾ ਜਿਹੜਾ ਮਨਾਇਆ ਜਾਂਦਾ ਹੈ। ਇਸ ਦੇ ਲੋਕਾਂ ਨੂੰ ਸਿਹਤ ਸੰਬੰਧੀ ਜਾਗਰੂਕ ਕੀਤਾ ਜਾਂਦਾ। ਪੈਰਾ ਮੈਡੀਕਲ ਕਾਮਿਆਂ ਤੋਂ ਬਿਨਾਂ ਡਾਕਟਰ ਅਧੂਰਾ। ਡਾਕਟਰ ਦੇ ਕਹਿਣ ਦੇ ਉੱਤੇ ਨਰਸ ਆਪਣੇ ਵਾਰਡ ਦੇ ਵਿੱਚ ਦਾਖਲ ਮਰੀਜ਼ਾਂ ਨੂੰ ਸਮੇਂ ਸਿਰ ਦਵਾਈ ਦਿੰਦੇ ਆ ਤੇ ਉਨ੍ਹਾਂ ਦੀ ਸਿਹਤ ਦਾ ਜਿਹੜਾ ਧਿਆਨ ਤੇ ਖਿਆਲ ਰੱਖਦੇ ਆ। ਮਰੀਜ਼ਾਂ ਦੇ ਨਾਲ ਉਸਦਾ ਵਿਹਾਰ ਦੋਸਤਾਨਾ ਹੁੰਦਾ ਜੋ ਜ਼ਰੂਰੀ ਵੀ ਹੈ ਕਿਉਂਕਿ ਦਵਾਈ ਦੇ ਨਾਲ ਨਾਲ ਹੌਸਲਾ ਵੀ ਜਿਹੜਾ ਨਾਲ ਚਾਹੀਦਾ ਜ਼ਰੂਰੀ ਹੈ। ਜਨਤਕ ਸਿਹਤ ਕੇਂਦਰਾਂ ਦੇ ਵਿੱਚ ਕੁਝ ਕੁ ਨੂੰ ਨਰਸਾਂ ਦਾ ਜਿਹੜਾ ਵਿਹਾਰ ਸਦਾ ਸ਼ੱਕ ਦੇ ਘੇਰੇ ਦੇ ਵਿੱਚ ਵੀ ਰਿਹਾ ਕਿਉਂਕਿ ਇਨ੍ਹਾਂ ਕੇਂਦਰਾਂ ਦੇ ਵਿੱਚ ਜਾਣ ਵਾਲੇ ਮਰੀਜ਼ ਅਨਪੜ੍ਹ ਤੇ ਗਰੀਬ ਜਿਹੜੇ ਹੋ ਸਕਦੇ ਆ ਤੇ ਉਹ ਇਨ੍ਹਾਂ ਨੂੰ ਟਿੱਚ ਹੀ ਜੜੀਆਂ ਜਾਂਦੀਆਂ ਨੇ ਜਾਂ ਜਾਣਦੇ ਨੇ, ਸਿੱਧੇ ਮੂੰਹ ਦੇ ਗੱਲ ਤੱਕ ਨਹੀਂ ਕਰਦੇ ਆ। ਦੇਸ਼ ਦੇ ਵਿੱਚ ਚੰਗੀਆਂ ਸਿਹਤ ਸੇਵਾਵਾਂ ਦੇਣ ਦੇ ਲਈ 2024 ਤੱਕ 4 ਲੱਖ ਡਾਕਟਰਾਂ ਤੇ 10 ਲੱਖ ਨਰਸਾਂ ਦੀ ਘਾਟ ਹੈ ਭਾਰਤ ਦੇ ਵਿੱਚ। ਨਰਸ ਦਿਵਸ ਮੌਕੇ ਤੇ ਨਰਸਾਂ ਨੂੰ ਇਹ ਪ੍ਰਣ ਕਰਨਾ ਚਾਹੀਦਾ ਕਿ ਉਹ ਆਪਣਾ ਹਰ ਕਾਰਜ ਮਨੁੱਖਤਾ ਦੀ ਸੇਵਾ ਦੇ ਵਿੱਚ ਲਾਉਣ ਤੇ ਲੋਕਾਂ ਦੀ ਵੱਧ ਤੋਂ ਵੱਧ ਸੇਵਾ ਕਰਨ ਤੇ ਕੋਰੋਨਾ ਕਾਲ ਦੇ ਵਿੱਚ ਨਰਸਾਂ ਨੇ ਪੂਰੀ ਜ਼ਿੰਮੇਵਾਰੀ ਲਗਨ ਦੇ ਨਾਲ ਨਿਡਰਤਾ ਦੇ ਨਾਲ ਸ਼ਲਾਘਾਯੋਗ ਕੰਮ ਵੀ ਕੀਤਾ। ਲਓ ਦੋਸਤੋ, ਇਹ ਸੀ ਜੀ ਅੱਜ ਦਾ ਵਿਚਾਰ ਤੇ ਅੱਗੇ ਚੱਲਦੇ ਆਪਾਂ ਦੇਸ਼ ਦੇ ਦੀਆਂ ਖ਼ਬਰਾਂ ਦੇ ਵੱਲ ਨੂੰ ਤੇ ਉਹਨਾਂ ਨੂੰ ਵੱਧਦੇ ਆ ਕੀ ਕੁਝ ਜੋ ਮਾਹੌਲ ਹੈ ਦੁਨੀਆਦਾਰੀ ਦੇ ਵਿੱਚ ਵਾਪਰ ਰਿਹਾ ਉਹਦੀ ਗੱਲ ਕਰਦੇ ਆਂ। ਅੱਜ 12 ਮਈ 2026 ਦਾ ਦਿਹਾੜਾ ਤੇ ਲਓ ਫਿਰ ਆਪਾਂ ਦੇਸ਼ ਦੇ ਦੀਆਂ ਖ਼ਬਰਾਂ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਆਂ ਅੱਜ ਦੇ ਪ੍ਰੋਗਰਾਮ ਦੀ। ਫਿਰ ਪਾਤਾ ਖਿਲਾਰਾ ਈਡੀ ਨੇ ਸੀਬੀਆਈ ਨੇ ਰਲ ਮਿਲ ਕੇ ਸਭ ਨੂੰ ਆਪਣਾ ਪਾਲਾ ਜਿਹੜਾ ਸਤਾ ਰਿਹਾ ਹੈ ਤੇ ਉਧੜ ਗਈ ਹੈ ਖਿੱਦੋ। ਦੇਖਦਿਆਂ ਹੁਣ ਕੀ ਜਿਹੜਾ ਉਹਦੇ ਵਿੱਚੋਂ ਨਿਕਲਦਾ ਹੈ। ਦੂਸਰੇ ਪਾਸੇ ਅਮਰੀਕਾ ਦੇ ਜੋ ਹਾਲਾਤ ਨੇ ਉੱਥੇ ਜਿਹੜਾ ਫੌਜੀ ਕਾਰਵਾਈ ਦੇ ਲਈ ਇਜਾਜ਼ਤ ਲੈਣ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ ਤੇ ਕੁਝ ਜਿਹੜੇ ਨੇ ਲੀਡਰ ਨੇ ਜਾਂ ਆਫਿਸਰ ਨੇ ਹਾਮੀ ਵੀ ਭਰਨ ਲੱਗੇ ਨੇ। ਜੰਗਬੰਦੀ ਜਿਹੜੀ ਹੈ ਉਹਦਾ ਖਤਮ ਹੋਣ ਦਾ ਸਮਾਂ ਵੀ ਲਾਗੇ ਆ ਰਿਹਾ ਤੇ ਜਿੰਨਾ ਚਿਰ ਅਮਰੀਕਾ ਦੇ ਵਿੱਚ ਉਸਦੀ ਪ੍ਰਵਾਨਗੀ ਨਹੀਂ ਦਿੱਤੀ ਜਾਂਦੀ ਅਗਲੀ ਕਾਰਵਾਈ ਦੇ ਲਈ ਤਾਂ ਉਸਦੀ ਉਡੀਕ ਦੇ ਵਿੱਚ ਟਰੰਪ ਲੱਗੇ ਹੋਏ ਨੇ, ਚਾਈਨਾ ਦਾ ਦੌਰਾ ਵੀ ਕਰ ਰਹੇ ਨੇ। ਦੂਸਰੇ ਪਾਸੇ ਇਰਾਨ ਅੰਦਰ ਖਾਤੇ ਜੋ ਉਹਨਾਂ ਦੀਆਂ ਖ਼ਬਰਾਂ ਆ ਰਹੀਆਂ ਨੇ ਜਾਂ ਉਹਨਾਂ ਦੀਆਂ ਏਜੰਸੀਆਂ ਨੇ ਕਿਤੇ ਨਾ ਕਿਤੇ ਚੇਤੰਨ ਜਾਂ ਉਹਨਾਂ ਨੂੰ ਜ਼ਰੂਰ ਇਤਲਾਹ ਦੇ ਦਿੱਤੀ ਗਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਕੁਝ ਵਾਪਰਨ ਜਾਵੇਗਾ, ਵੱਡੇ ਪੱਧਰ ਦੇ ਉੱਤੇ ਕੁਝ ਨਾ ਕੁਝ ਕਾਰਵਾਈ ਹੋਏਗੀ ਕਿਉਂਕਿ ਟੇਬਲ ਦੇ ਉੱਤੇ ਬੈਠ ਕੇ ਮਸਲੇ ਜਿਹੜੇ ਹੱਲ ਹੁੰਦੇ ਨਜ਼ਰ ਨਹੀਂ ਆ ਰਹੇ। ਦੂਸਰੇ ਪਾਸੇ ਕੱਲ੍ਹ ਇੱਕ ਰਿਪੋਰਟ ਜਾਰੀ ਹੋਈ ਅਮਰੀਕਾ ਦੇ ਵੱਲੋਂ ਜੋ ਕਿ ਪਾਕਿਸਤਾਨ ਨੂੰ ਘੇਰੇ ਦੇ ਵਿੱਚ ਲੈ ਲਿਆ ਕਿ ਜੰਗ ਦੇ ਦੌਰਾਨ ਜਿਹੜਾ ਪਾਕਿਸਤਾਨ ਨੇ ਇੱਕ ਪਾਸੇ ਸਾਡੇ ਨਾਲ ਲਾਈਆਂ ਹੋਈਆਂ ਨੇ ਤੇ ਦੂਸਰੇ ਪਾਸੇ ਉਹ ਸਮਝੌਤੇ ਦੀ ਗੱਲ ਕਰਾ ਰਿਹਾ। ਪਰ ਉਸ ਸਮੇਂ ਦੇ ਵਿੱਚ ਜਿਹੜਾ ਇਰਾਨ ਦੇ ਕੁਝ ਜਿਹੜੇ ਜਹਾਜ਼ ਜੈੱਟ ਜਹਾਜ਼ ਉਹਦੇ ਪਲੇਟਫਾਰਮ ਉਹਦੇ ਬੇਸ ਦੇ ਉੱਤੇ ਪਾਕਿਸਤਾਨ ਦੇ ਵਿੱਚ ਜਿਹੜੇ ਉਹਨਾਂ ਦੀ ਸਹਾਇਤਾ ਕੀਤੀ ਗਈ, ਇਸ ਤਰ੍ਹਾਂ ਦੀ ਦੂਸ਼ਣਬਾਜ਼ੀ ਹੋਈ ਹੈ ਜਿਸ ਦੇ ਵਿੱਚ ਅੱਜ ਪਾਕਿਸਤਾਨ ਦੇ ਵੱਲੋਂ ਵੀ ਉਸਦਾ ਜਿਹੜਾ ਜਵਾਬ ਦਿੱਤਾ ਗਿਆ ਕਿ ਦਰਅਸਲ ਸਾਰਾ ਕੁਝ ਝੂਠ ਪ੍ਰੋਪੇਗੰਡਾ ਕਹਿੰਦੇ ਹੋ ਰਿਹਾ। ਕਿਤੇ ਨਾ ਕਿਤੇ ਪਾਕਿਸਤਾਨ ਵੀ ਜਿਹੜਾ ਇਹਨਾਂ ਮੁੱਦਿਆਂ ਦੇ ਵਿੱਚ ਘਿਰਦਾ ਨਜ਼ਰ ਆ ਰਿਹਾ ਕਿਉਂਕਿ ਉਹ ਆਪਣਾ ਫਾਇਦਾ ਦੇਖਦੇ ਨੇ ਤੇ ਆਪਣਾ ਫਾਇਦਾ ਲੈ ਕੇ ਆਪੇ ਪਾਸੇ ਹੋਏ ਬਿਲੀਅਨ ਡਾਲਰ ਉਹਨਾਂ ਨੇ ਉਸ ਜੰਗ ਦੇ ਦੌਰਾਨ ਵੀ ਵੱਖਰੇ ਵੱਖਰੇ ਦੇਸ਼ਾਂ ਤੋਂ ਲਿਆ ਦਿੱਤਾ, ਸਹਾਇਤਾ ਕੀਤੀ ਹੈ ਪਾਕਿਸਤਾਨ ਦੀ ਤੇ ਦੇਖਦੇ ਆਉਣ ਵਾਲੇ ਹਾਲਾਤ ਕੀ ਕਹਿੰਦੇ ਨੇ, ਅੱਗੇ ਕੀ ਕੁਝ ਵਾਪਰਦਾ। ਪੰਜਾਬ ਦੀ ਸਿਆਸਤ ਦੇ ਵਿੱਚ ਵੀ ਹਲਚਲ ਹੈ ਤੇ ਇਰਾਨ ਯੂ ਐਸ ਇਜ਼ਰਾਈਲ ਜੰਗ ਟਰੰਪ ਦੇ ਬਿਆਨ ਦੇ ਨਾਲ ਜਿਹੜਾ ਤਣਾਅ ਵੱਧ ਰਿਹਾ ਤੇ ਈਰਾਨ ਨੇ ਵੀ ਚੇਤਾਵਨੀ ਦੇ ਦਿੱਤੀ ਹੈ ਕਿ ਭਾਈ ਜੇ ਤੁਸੀਂ ਸਾਡੇ ਉੱਤੇ ਦਬਾਅ ਪਾਈ ਜਾਓਗੇ ਤੇ ਇਸ ਚੀਜ਼ ਨੂੰ ਘੱਟ ਨਹੀਂ ਕਰੋਗੇ ਜਾਂ ਜੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਐਸੀ ਹਰਕਤ ਕੀਤੀ ਸਾਡੇ ਉੱਤੇ ਹਮਲਾ ਕੀਤਾ ਜਾਂ ਕੁਝ ਤਾਂ ਅਸੀਂ 90% ਜਿਹੜਾ ਯੂਰੇਨੀਅਮ ਹੈ ਉਹਦਾ ਭੰਡਾਰ ਜਮ੍ਹਾਂ ਕਰਾਂਗੇ ਤੇ ਹਾਲਾਤ ਜਿਹੜੇ ਨੇ ਨਾਜ਼ੁਕ ਜਿਹੜੇ ਹੋਰ ਬੰਦੇ ਨਜ਼ਰ ਆ ਰਹੇ ਨੇ ਦੂਸਰੇ ਪਾਸੇ ਪਾਕਿਸਤਾਨ ਤੇ ਅਮਰੀਕਾ ਦੇ ਦੋਸ਼ ਮਿਡਲ ਈਸਟ ਕ੍ਰਾਈਸਿਸ ਕਾਰਨ ਤੇਲ ਅਤੇ ਏਅਰਲਾਈਨ ਜਿਹੜੇ ਨੇ ਵੱਡੀਆਂ ਵੱਡੀਆਂ ਏਅਰਲਾਈਨਸ ਜਿਹੜੀਆਂ ਨੇ ਯੂਰਪੀਅਨ ਏਸ਼ੀਅਨ ਅਮੈਰੀਕਨ ਕੈਨੇਡਾ ਤੇ ਉਹਨਾਂ ਨੇ ਜਿਹੜਾ ਤੁਰਕਿਸ਼ ਏਅਰਲਾਈਨਸ ਜਿਹੜੀਆਂ ਨੇ ਉਹਨਾਂ ਨੇ ਆਪਣੀਆਂ ਬਹੁਤ ਸਾਰੀਆਂ ਫਲਾਈਟਾਂ ਜਰਮਨ ਏਅਰਲਾਈਨ ਲਫਤਾਂਸਾ ਫਿਨ ਏਅਰ ਜਿਹੜੀ ਹੈ ਫਿਨਲੈਂਡ ਦੀ ਤੇ ਉਹਨਾਂ ਨੇ ਆਪਣੀਆਂ ਫਲਾਈਟਾਂ ਨੂੰ ਜਿਹੜਾ ਜਾਬਤੇ ਵਿੱਚ ਰੱਖਣ ਦੀ ਕੋਸ਼ਿਸ਼ ਕਰ ਰਹੇ ਹੈ ਕਿ ਘੱਟ ਤੋਂ ਘੱਟ ਜਿਹੜਾ ਫਲਾਈ ਕੀਤਾ ਜਾਵੇ ਤੇ ਉਹਨਾਂ ਨੇ ਉਡਾਨਾਂ ਜਿਹੜੀਆਂ ਨੇ ਘਟਾ ਦਿੱਤੀਆਂ ਨੇ ਕਿਉਂਕਿ ਤੇਲ ਦੀਆਂ ਕੀਮਤਾਂ ਤੇ ਆਰਥਿਕਤਾ ਜਿਹੜੀ ਹੈ ਡਾਵਾਂਡੋਲ ਹੈ ਤੇ ਦੇਖਦਿਆਂ ਹੁਣ ਇਸ ਤਬਾਹੀ ਦੇ ਵਿੱਚ ਕਿੰਨੀਆਂ ਕੁ ਕੰਪਨੀਆਂ ਜਿਹੜੀਆਂ ਨੇ ਕਾਰਪੋਰੇਟ ਢਾਂਚਾ ਜਾਂ ਹੋਰ ਸਾਰੀਆਂ ਚੀਜ਼ਾਂ ਗਰਕ ਹੁੰਦੀਆਂ ਨੇ ਉਹ ਦੇਖਣ ਵਾਲਾ ਜਿਹੜਾ ਮੰਜ਼ਰ ਹੋਵੇਗਾ ਪੰਜਾਬ ਦੀ ਸਿਆਸਤ ਜਿਹੜੀ ਹੈ ਗਰਮ ਹੋ ਗਈ ਹੈ ਈਡੀ ਸੀਬੀਆਈ ਤੇ ਵਿਜੀਲੈਂਸ ਆਪਸ ਦੇ ਵਿੱਚ ਜਿਹੜੇ ਨੇ ਏਜੰਸੀਆਂ ਜਿਹੜੀਆਂ ਨੇ ਅਖਾੜੇ ਦੇ ਵਿੱਚ ਘੋਲ ਕਰ ਰਹੀਆਂ ਨੇ ਛਾਪਿਆਂ ਦੇ ਨਾਲ ਜਿਹੜਾ ਪ੍ਰਸ਼ਾਸਨ ਵੀ ਹਿੱਲ ਗਿਆ ਸੰਜੀਵ ਅਰੋੜਾ ਮਾਮਲਾ ਡੀ ਆਈ ਜੀ ਭੁੱਲਰ ਕੇਸ ਜਿਹੜਾ ਹੈ ਭ੍ਰਿਸ਼ਟਾਚਾਰ ਦੇ ਦੋਸ਼ ਤੇ ਸਿਆਸੀ ਟਕਰਾਅ ਤੇ ਜਿਹੜੀ ਆਪਾਂ ਗੱਲਬਾਤ ਅੱਗੇ ਜਾ ਕੇ ਸੈਣੀ ਸਾਹਿਬ ਦੇ ਨਾਲ ਵੀ ਕਰਦੇ ਹਾਂ ਲੋ ਫਿਰ ਪੰਜਾਬ ਦੀ ਪਹਿਲੀ ਖ਼ਬਰ ਦੇ ਨਾਲ ਸ਼ੁਰੂਆਤ ਕਰਦੇ ਹਾਂ ਪੰਜਾਬ ਜਿਹੜਾ ਹੈ ਸਰਕਾਰ ਦੀ ਝਾੜ ਝੰਬ ਵੀ ਹੋਈ ਹੈ ਹਰਭਜਨ ਸਿੰਘ ਭੱਜੀ ਉਹਨਾਂ ਦੀ ਸੁਰੱਖਿਆ ਪਟੀਸ਼ਨ ਦੇ ਉੱਤੇ ਜਵਾਬ ਦੇ ਵਿੱਚ ਦੇਰੀ ਦੇ ਉੱਤੇ ਹਾਈ ਕੋਰਟ ਨੇ ਨਾਰਾਜ਼ਗੀ ਜਤਾਈ ਹੈ 20 ਮਈ ਤੱਕ ਅੰਤਮ ਮੌਕਾ ਦਿੱਤਾ ਹੈ ਜਵਾਬ ਦੇਣ ਦਾ ਕ੍ਰਿਕਟ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਹੋਣਾ ਉਹਨਾਂ ਦੇ ਪਰਿਵਾਰ ਦੀ ਸੁਰੱਖਿਆ ਦੇ ਨਾਲ ਜੁੜੇ ਮਾਮਲੇ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੋਮਵਾਰ ਨੂੰ ਪੰਜਾਬ ਸਰਕਾਰ ਦੀ ਕਾਰਜ ਪ੍ਰਣਾਲੀ ਦੇ ਉੱਤੇ ਸਖ਼ਤ ਟਿੱਪਣੀ ਕਰਦਿਆਂ ਸਪਸ਼ਟ ਕਿਹਾ ਕਿ ਅਦਾਲਤ ਦੇਖ ਰਹੀ ਹੈ ਕਿ ਸੂਬਾ ਸਰਕਾਰ ਜਵਾਬ ਦਾਇਰ ਕਰਨ ਤੋਂ ਬਚ ਰਹੀ ਹੈ ਪਰ ਅਗਲੀ ਸੁਣਵਾਈ ਦੇ ਉੱਤੇ ਹਰ ਹਾਲ ਦੇ ਵਿੱਚ ਜਵਾਬ ਦਾਇਰ ਕਰਨਾ ਹੀ ਹੋਏਗਾ ਅਦਾਲਤ ਨੇ ਸਰਕਾਰ ਨੂੰ ਅੰਤਮ ਮੌਕਾ ਦਿੰਦੇ ਹੋਏ ਮਾਮਲੇ ਦੀ ਸੁਣਵਾਈ 20 ਮਈ ਤੱਕ ਜਿਹੜਾ ਮੁਲਤਵੀ ਕਰ ਦਿੱਤੀ ਹੈ ਮਾਮਲੇ ਦੀ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਵੱਲੋਂ ਅਦਾਲਤ ਤੋਂ 3 ਹਫ਼ਤਿਆਂ ਦਾ ਵਾਧੂ ਸਮਾਂ ਮੰਗਿਆ ਗਿਆ ਸੀ ਤਾਂ ਜੋ ਸੁਰੱਖਿਆ ਸਬੰਧੀ ਵਿਸਤ੍ਰਿਤ ਜਵਾਬ ਦਾਇਰ ਕੀਤਾ ਜਾ ਸਕੇ ਪਰ ਹਾਈਕੋਰਟ ਨੇ ਇਸ ਮੰਗ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਸਰਕਾਰ ਨੂੰ ਸਿਰਫ 1 ਹਫ਼ਤੇ ਦਾ ਸਮਾਂ ਦਿੱਤਾ ਜਾਂਦਾ ਹੈ ਤੇ ਇਹ ਆਖਰੀ ਮੌਕਾ ਹੋਏਗਾ ਅਦਾਲਤ ਨੇ 2 ਟੁੱਕ ਕਿਹਾ ਕਿ ਹੁਣ ਹੋਰ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਊ ਹਰਭਜਨ ਸਿੰਘ ਵੱਲੋਂ ਦਾਇਰ ਜਿਹੜੀ ਪਟੀਸ਼ਨ ਹੈ ਉਹਦੇ ਵਿੱਚ ਕਿਹਾ ਗਿਆ ਕਿ ਉਨ੍ਹਾਂ ਦੀ ਸੁਰੱਖਿਆ ਵਾਪਸ ਲਏ ਜਾਣ ਤੋਂ ਬਾਅਦ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਦੇ ਲਈ ਖਤਰਾ ਵੱਧ ਗਿਆ ਪਟੀਸ਼ਨ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਹਾਲ ਹੀ ਦੇ ਵਿੱਚ ਇੱਕ ਉੱਗਰ ਭੀੜ ਜਿਹੜੀ ਹੈ ਉਨ੍ਹਾਂ ਦੇ ਘਰ ਦੇ ਬਾਹਰ ਪਹੁੰਚ ਕੇ ਹਮਲਾ ਕੀਤਾ ਹੰਗਾਮਾ ਕੀਤਾ ਤੇ ਮਕਾਨ ਦੇ ਬਾਹਰ ਗਦਾਰ ਲਿਖ ਦਿੱਤਾ ਗਿਆ ਇਸ ਘਟਨਾ ਨੂੰ ਨਾ ਸਿਰਫ ਉਨ੍ਹਾਂ ਦੀ ਨਿੱਜੀ ਸੁਰੱਖਿਆ ਸਗੋਂ ਕਿ ਪਰਿਵਾਰ ਦੀ ਜਿਹੜੀ ਮਰਿਆਦਾ ਤੇ ਮਾਨਸਿਕ ਸ਼ਾਂਤੀ ਦੇ ਉੱਤੇ ਵੀ ਸਿੱਧਾ ਹਮਲਾ ਜਿਹੜਾ ਦੱਸਿਆ ਗਿਆ ਹੈ ਦੂਸਰਾ ਸਭ ਤੋਂ ਵੱਡਾ ਮਾਮਲਾ ਜਿਹੜਾ ਚੱਲ ਰਿਹਾ ਪੀ ਐਮ ਐਲ ਏ ਕੇਸ ਈਡੀ ਦੀ ਹਿਰਾਸਤ ਗੈਰ ਸੰਵਿਧਾਨਕ ਮੰਤਰੀ ਸੰਜੀਵ ਅਰੋੜਾ ਨੇ ਰਿਹਾਈ ਦੇ ਲਈ ਹਾਈਕੋਰਟ ਦਾ ਜਿਹੜਾ ਰੁੱਖ ਕਰ ਲਿਆ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਦੀ ਹਿਰਾਸਤ ਦੇ ਵਿੱਚ ਚੱਲ ਰਹੇ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿੱਚ ਪਹੁੰਚ ਕੇ ਕਰਕੇ ਆਪਣੀ ਹਿਰਾਸਤ ਨੂੰ ਗੈਰ ਸੰਵਿਧਾਨਕ ਕਰਾਰ ਦਿੰਦਿਆਂ ਤੁਰੰਤ ਰਿਹਾਈ ਦੀ ਮੰਗ ਕੀਤੀ ਅਰੋੜਾ ਨੂੰ 9 ਮਈ ਨੂੰ ਜਿਹੜਾ ਸੀ ਮਨੀ ਲਾਂਡਰਿੰਗ ਰੋਕੂ ਕਾਨੂੰਨ ਜਿਹੜਾ ਉਹਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਰੋੜਾ ਨੇ ਆਪਣੀ ਪਟੀਸ਼ਨ ਦੇ ਵਿੱਚ ਦਾਅਵਾ ਕੀਤਾ ਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਪੂਰੀ ਤਰ੍ਹਾਂ ਮਨਮਾਨੀ ਹੈ ਸੰਵਿਧਾਨ ਦੀ ਧਾਰਾ 14, 21 ਤੇ 22 ਦੇ ਤਹਿਤ ਮਿਲੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਦੀ ਹੈ ਪਟੀਸ਼ਨ ਦੇ ਵਿੱਚ ਗੁਰੂਗ੍ਰਾਮ ਦੀ ਵਿਸ਼ੇਸ਼ ਅਦਾਲਤ ਦੇ ਵੱਲੋਂ ਦਿੱਤੇ ਗਏ 16 ਮਈ ਤੱਕ ਦੇ ਰਿਮਾਂਡ ਆਰਡਰ ਨੂੰ ਵੀ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਇਹ ਮਾਮਲਾ ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੰਜੀਵ ਬੇਰੀ ਤੇ ਆਧਾਰਿਤ ਜਿਹੜਾ ਡਿਵੀਜ਼ਨ ਬੈਂਚ ਦੇ ਕੋਲ ਸੁਣਵਾਈ ਦੇ ਲਈ ਸੂਚੀਬੰਦ ਹੈ ਜਿੱਥੇ ਸੀਨੀਅਰ ਐਡਵੋਕੇਟ ਪੁਨੀਤ ਬਾਲੀ ਉਨ੍ਹਾਂ ਦਾ ਪੱਖ ਰੱਖਣਗੇ ਦੂਸਰੇ ਪਾਸੇ ਕਾਰੋਬਾਰੀ ਸੌਦਿਆਂ ਦਾ ਹਵਾਲਾ ਦਿੱਤਾ ਹੈ ਪਟੀਸ਼ਨਰ ਨੇ ਦਲੀਲ ਦਿੱਤੀ ਕਿ ਉਹ ਜਿਹੜਾ ਮੈਸਰਜ ਹੈਮਟਨ ਸਕਾਈ ਰਿਐਲਟੀ ਲਿਮਿਟਡ ਜਿਹੜੀ ਹੈ ਐਚ ਐਸ ਆਰ ਐਲ ਦੇ ਪ੍ਰਮੋਟਰ ਰਹੇ ਨੇ ਕੰਪਨੀ ਨੇ ਵਿੱਤੀ ਸਾਲ 2023-24 ਤੋਂ ਮੋਬਾਈਲ ਫੋਨਾਂ ਦੀ ਬਰਾਮਦ ਜਿਹੜੀ ਹੈ ਐਕਸਪੋਰਟ ਦਾ ਕਾਰੋਬਾਰ ਪਾਰਦਰਸ਼ੀ ਤਰੀਕੇ ਦੇ ਨਾਲ ਕਹਿੰਦੇ ਸ਼ੁਰੂ ਕੀਤਾ ਅਰੋੜਾ ਨੇ ਸਪਸ਼ਟ ਕੀਤਾ ਕਿ ਜਨਤਕ ਅਹੁਦਾ ਜਿਹੜਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਕੰਪਨੀ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਕੰਪਨੀ ਦੇ ਰੋਜ਼ਾਨਾ ਦੇ ਕੰਮ ਕਾਜ ਦੇ ਵਿਚ ਉਨ੍ਹਾਂ ਦੀ ਕੋਈ ਸ਼ਮੂਲੀਅਤ ਨਹੀਂ ਸੀ। ਛਾਪੇਮਾਰੀ ਦੇ ਦੌਰਾਨ ਕੁਝ ਨਹੀਂ ਮਿਲਿਆ। ਮੰਤਰੀ ਨੇ ਇਹ ਜਿਹੜਾ ਪਟੀਸ਼ਨ ਦੇ ਵਿਚ ਕਿਹਾ ਕਿ 9 ਮਈ ਨੂੰ ਉਨ੍ਹਾਂ ਦੀ ਰਿਹਾਇਸ਼ ਦੇ ਉੱਤੇ ਹੋਈ ਛਾਪੇਮਾਰੀ ਦੇ ਦੌਰਾਨ ਈਡੀ ਨੂੰ ਕੋਈ ਵੀ ਇਤਰਾਜ਼ਯੋਗ ਦਸਤਾਵੇਜ਼, ਡਿਜੀਟਲ ਡਿਵਾਈਸ, ਬਿਨਾਂ ਹਿਸਾਬ ਵਾਲੀ ਨਕਦੀ ਜਾਂ ਹੋਰ ਸਮੱਗਰੀ ਬਰਾਮਦ ਨਹੀਂ ਹੋਈ। ਗ੍ਰਿਫਤਾਰੀ ਦੀ ਲੋੜ ਨਹੀਂ ਸੀ ਕਹਿੰਦੇ। ਅਰੋੜਾ ਦੇ ਅਨੁਸਾਰ ਕੰਪਨੀ ਦੇ ਸਾਰੇ ਲੈਣ ਦੇਣ ਬੈਂਕਿੰਗ ਚੈਨਲਾਂ ਦੇ ਰਾਹੀਂ ਹੋਏ ਨੇ। ਇਨ੍ਹਾਂ ਦੇ ਇਨਵੋਇਸ, ਸ਼ਿਪਿੰਗ ਬਿੱਲ, ਕਸਟਮ ਵੈਰੀਫਿਕੇਸ਼ਨ ਤੇ GST ਰਿਟਰਨਾਂ ਜਿਹੜੀਆਂ ਨੇ ਮੌਜੂਦ ਨੇ। ਪਟੀਸ਼ਨ ਦੇ ਵਿਚ ਕਿਹਾ ਗਿਆ ਕਿ ਕਿਉਂਕਿ ਸਾਰੀ ਜਾਂਚ ਦਸਤਾਵੇਜ਼ੀ ਹੈ, ਸਾਰੇ ਰਿਕਾਰਡ ਪਹਿਲਾਂ ਹੀ ਏਜੰਸੀ ਦੇ ਕੋਲ ਨੇ, ਇਸ ਦੇ ਲਈ ਹਿਰਾਸਤੀ, ਪੁੱਛਗਿੱਛ ਜਾਂ ਗ੍ਰਿਫਤਾਰੀ ਦੀ ਕੋਈ ਤੁੱਕ ਨਹੀਂ ਬਣਦੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਵਿਸ਼ੇਸ਼ ਅਦਾਲਤ ਨੇ ਵੀ ਜਿਹੜਾ PMLA ਦੀ ਜਿਹੜੀ ਧਾਰਾ 19 ਦੀਆਂ ਸ਼ਰਤਾਂ ਦੀ ਸੁਤੰਤਰ ਜਾਂਚ ਕੀਤੇ ਬਿਨਾਂ ਹੀ ਮਕੈਨੀਕਲ ਤਰੀਕੇ ਦੇ ਨਾਲ ਰਿਮਾਂਡ ਜਿਹੜਾ ਮਨਜ਼ੂਰ ਕਰ ਦਿੱਤਾ। ਇਸੇ ਮਾਮਲੇ ਦੇ ਵਿਚ ਸੰਜੀਵ ਅਰੋੜਾ ਮਾਮਲੇ ਚ ਵੱਡਾ ਖੁਲਾਸਾ ਹੋਇਆ। ਕਰੋੜਾਂ ਦੀ ਫਰਮ ਦਾ ਜਿਹੜਾ ਮਾਲਕ ਨਿਕਲਿਆ ਹੈ ਦਿਹਾੜੀਦਾਰ ਮਜ਼ਦੂਰ। ਈਡੀ ਦੀ ਜਾਂਚ ਦੇ ਵਿਚ ਵੱਡਾ ਖੁਲਾਸਾ ਕੀਤਾ ਗਿਆ। ਮੰਤਰੀ ਦੀ ਕੰਪਨੀ ਨੇ ਮਜ਼ਦੂਰ ਦੇ ਖਾਤਿਆਂ ਦੇ ਵਿਚ ਭੇਜੇ ਸਨ 27.73 ਕਰੋੜ ਰੁਪਏ। ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਜਿਹੜਾ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਖਾਤਿਆਂ ਦੀ ਫਰੋਲਾ ਫਰਾਲੀ ਕੀਤੀ ਹੈ ਤਾਂ ਇਕ ਦਿਹਾੜੀਦਾਰ ਮਜ਼ਦੂਰ ਕਮਲ ਅਹਿਮਦ ਕਰੋੜਪਤੀ ਫਰਮ ਦਾ ਮਾਲਕ ਨਿਕਲਿਆ। ਈਡੀ ਨੇ ਲੰਘੇ ਕੱਲ ਗੁਰੂਗ੍ਰਾਮ ਦੀ PMLA ਦੀ ਜਿਹੜੀ ਹੈ ਵਿਸ਼ੇਸ਼ ਅਦਾਲਤ ਦੇ ਵਿਚ ਸੁਣਵਾਈ ਦੇ ਦੌਰਾਨ ਇਹ ਤੱਥ ਰੱਖੇ ਨੇ ਸਾਹਮਣੇ। ਈਡੀ ਦੇ ਅਨੁਸਾਰ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਕੰਪਨੀ ਜਿਹੜੀ ਹੈ ਸਕਾਈ ਰਿਐਲਟੀ ਲਿਮਟਿਡ ਨੇ 27.73 ਕਰੋੜ ਦੀ ਟਰਾਂਸਫਰ ਜਿਹੜੀ ਹੈ ਦਿੱਲੀ ਦੀ ਇਕ ਅਜਿਹੀ ਫਰਮ ਨੂੰ ਕੀਤੀ ਹੈ ਜਿਸਦਾ ਮਾਲਕ ਦਿਹਾੜੀਦਾਰ ਮਜ਼ਦੂਰ ਹੈ। ਦਿਹਾੜੀਦਾਰ ਮਜ਼ਦੂਰ ਕਮਲ ਅਹਿਮਦ ਦਿੱਲੀ ਦੇ ਉੱਤਰੀ ਜਿਹੜਾ ਘੋਡਾ ਦਾ ਜਿਹੜਾ ਰਹਿਣ ਵਾਲਾ ਹੈ, ਜਿਸਨੇ ਈਡੀ ਦੇ ਕੋਲ ਬਿਆਨ ਦਰਜ ਕਰਾਏ ਨੇ ਕਿ ਉਹ ਤਾਂ ਬਹੁਤਾ ਪੜਿਆ ਲਿਖਿਆ ਵੀ ਨਹੀਂ ਹੈ, ਨਾ ਹੀ ਉਸਨੂੰ ਕੰਪਨੀ ਆਦਿ ਦੇ ਬਾਰੇ ਕੁਝ ਪਤਾ ਜਾਂ ਗਿਆਨ ਹੈ। ਮਜ਼ਦੂਰ ਕਮਲ ਅਹਿਮਦ ਨੇ ਬਿਆਨ ਦਰਜ ਕਰਾਏ ਕਿ ਅਜ਼ਹਰ ਹੈਦਰ ਉਰਫ ਮੋਟੀ ਨਾਮ ਦੇ ਜਿਹੜਾ ਵਿਅਕਤੀ ਨੇ ਉਹਦਾ ਜਿਹੜਾ ਸੀ ਉਸਦਾ ਆਧਾਰ ਅਤੇ ਪੈਨ ਕਾਰਡ ਲੈਣ ਤੋਂ ਇਲਾਵਾ ਕਾਗਜ਼ਾਂ ਦੇ ਉੱਤੇ ਦਸਤਖਤ ਲਏ ਸਨ। ਹੈਦਰ ਨੇ ਖੁਦ ਵੀ ਮੰਨਿਆ ਕਿ ਉਸਨੇ 1.5-2 ਫੀਸਦੀ ਕਮਿਸ਼ਨ ਦੇ ਆਧਾਰ ਦੇ ਉੱਤੇ ਕੰਮ ਕੀਤਾ। ਸੰਜੀਵ ਅਰੋੜਾ ਦੀ ਫਰਮ ਨੇ ਅਗਸਤ 2023 ਤੋਂ ਜਨਵਰੀ 2024 ਦੇ ਦਰਮਿਆਨ ਕਥਿਤ ਤੌਰ ਦੇ

ਦੂਸਰੇ ਪਾਸੇ ਸੀਬੀਆਈ ਤੇ ਵਿਜੀਲੈਂਸ ਦਫ਼ਤਰ ਮੋਹਾਲੀ ਦੇ ਵਿਚ ਛਾਪੇਮਾਰੀ ਹੋਈ। ਸੀਨੀਅਰ ਅਫਸਰ ਦਾ ਰੀਡਰ ਜਿਹੜਾ ਕਾਬੂ ਹੋਇਆ। ਭੁੱਲਰ ਰਿਸ਼ਵਤ ਕਾਂਡ ਦੀਆਂ ਤਾਰਾਂ ਵਿਜੀਲੈਂਸ ਦੇ ਨਾਲ ਜੁੜੀਆਂ। ਮਜੀਠੀਆ ਵੱਲੋਂ 13 ਲੱਖ ਦੀ ਬਰਾਂ ਜਿਹੜੀ ਹੈ ਜੋ ਉਨ੍ਹਾਂ ਤੋਂ ਮਿਲਿਆ ਉਹਦੇ ਬਾਰੇ ਦਾਅਵੇ ਕੀਤੇ ਹੈ। ਡੀਆਈਜੀ ਭੁੱਲਰ ਕੇਸ ਜਿਹੜਾ ਸੀਬੀਆਈ ਦੇ ਕੋਲ ਪੰਜਾਬ ਦੇ ਅਫਸਰਾਂ ਦੇ ਵਿਰੁੱਧ ਜਾਂਚ ਦਾ ਅਧਿਕਾਰ ਨਹੀਂ। ਹਾਈਕੋਰਟ ਪਹੁੰਚੇ ਨੇ ਮੁਅੱਤਲ ਡੀਆਈਜੀ ਭੁੱਲਰ ਜੀ। ਕੇਂਦਰੀ ਜਾਂਚ ਏਜੰਸੀ ਸੀਬੀਆਈ ਵੱਲੋਂ ਜਿਹੜਾ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿਚ ਮੁਅੱਤਲ ਚੱਲ ਰਹੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਕੇਸ ਦੀਆਂ ਪਰਤਾਂ ਫਰੋਲਦੀਆਂ ਸੋਮਵਾਰ ਦੇਰ ਸ਼ਾਮ ਜਿਹੜਾ ਪੰਜਾਬ ਵਿਜੀਲੈਂਸ ਬਿਊਰੋ ਦੇ ਮੋਹਾਲੀ ਸਥਿਤ ਦਫ਼ਤਰ ਵਿਚ ਵੱਡੀ ਕਾਰਵਾਈ ਕੀਤੀ ਗਈ। ਜਾਂਚ ਟੀਮ ਨੇ ਇੱਥੇ ਛਾਪੇਮਾਰੀ ਦੇ ਦੌਰਾਨ ਇਕ ਸੀਨੀਅਰ ਅਧਿਕਾਰੀ ਦੇ ਰੀਡਰ ਨੂੰ ਹਿਰਾਸਤ ਚ ਲਿਆ। ਦੱਸਿਆ ਗਿਆ ਕਿ ਇਹ ਜਿਹੜਾ ਕਾਰਵਾਈ ਰਿਸ਼ਵਤਖੋਰੀ ਦੇ ਮਾਮਲੇ ਦੇ ਵਿਚ ਸਾਹਮਣੇ ਆਏ ਨਵੇਂ ਤੱਥਾਂ ਦੇ ਆਧਾਰ ਦੇ ਉਤੇ ਕੀਤੀ ਗਈ। ਇਸ ਕਾਰਵਾਈ ਸਬੰਧੀ ਸੀਬੀਆਈ ਜਾਂ ਵਿਜੀਲੈਂਸ ਬਿਊਰੋ ਦੇ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ, ਪਰ ਸਿਆਸੀ ਹਲਕਿਆਂ ਦੇ ਵਿਚ ਇਸ ਨੇ ਤਰਥੱਲੀ ਮਚਾ ਕੇ ਰੱਖ ਦਿੱਤੀ। ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉਤੇ ਦਾਅਵਾ ਕੀਤਾ ਕਿ ਕੇਂਦਰੀ ਏਜੰਸੀ ਨੇ 20 ਲੱਖ ਰੁਪਏ ਦੇ ਰਿਸ਼ਵਤ ਕਾਂਡ ਦੇ ਵਿਚ ਇਕ ਵਿਜੀਲੈਂਸ ਮੁਲਾਜ਼ਮ ਕੋਲੋਂ 13 ਲੱਖ ਰੁਪਏ ਬਰਾਮਦ ਕੀਤੇ ਨੇ। ਇਸ ਮਾਮਲੇ ਦੇ ਉਤੇ ਪ੍ਰਤੀਕਿਰਿਆ ਲੈਣ ਦੇ ਲਈ ਜਦੋਂ ਵਿਜੀਲੈਂਸ ਜਾਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸੇ ਨੇ ਵੀ ਫੋਨ ਜਾਂ ਸੁਨੇਹਾ ਜਿਹੜਾ ਉਹਦਾ ਜਵਾਬ ਨਾ ਦਿੱਤਾ। ਦੂਸਰੇ ਪਾਸੇ ਸੀਬੀਆਈ ਦੀ ਰਡਾਰ ਦੇ ਉਤੇ ਖਾਸ ਜਿਹੜਾ ਰੀਡਰ ਤੇ ਰਸੋਖਵਾਨ ਭਾਜਪਾ ਆਗੂ ਜਿਹੜਾ ਵਿਜੀਲੈਂਸ ਦਫ਼ਤਰ ਦੀ ਛਾਪੇਮਾਰੀ ਨੇ ਜਿਹੜੀ ਤਰਥੱਲੀ ਮਚਾਈ। 25 ਲੱਖ ਦੀ ਰਿਸ਼ਵਤ ਮਾਮਲੇ ਦੇ ਵਿਚ ਰਾਘਵ ਗੋਇਲ ਜਿਹੜੇ ਕਾਬੂ ਕੀਤੇ। ਡੀਜੀਪੀ ਦੇ ਦਾਅਵੇਦਾਰ ਚੌਹਾਨ ਦੇ ਰੀਡਰ ਦੇ ਉਤੇ ਵੀ ਗਾਜ਼ ਡਿੱਗੀ ਹੈ। ਪੰਜਾਬ ਵਿਜੀਲੈਂਸ ਬਿਊਰੋ ਦੇ ਮੋਹਾਲੀ ਸਥਿਤ ਦਫ਼ਤਰ ਦੇ ਵਿਚ ਸੀਬੀਆਈ ਦੇ ਵੱਲੋਂ ਮਾਰਿਆ ਗਿਆ ਛਾਪਾ ਸੂਬੇ ਦੇ ਸਿਆਸੀ ਤੇ ਪ੍ਰਸ਼ਾਸਨਿਕ ਗਲਿਆਰਿਆਂ ਦੇ ਵਿਚ ਚਰਚਾ ਦਾ ਵਿਸ਼ਾ ਬਣ ਕੇ ਰਹਿ ਗਿਆ। ਇਸ ਕਾਰਵਾਈ ਨੇ 2 ਅਹਿਮ ਕੜੀਆਂ ਨੂੰ ਆਪਸ ਦੇ ਵਿਚ ਜੋੜ ਦਿੱਤਾ। ਇਕ ਪਾਸੇ ਮਲੋਠ ਤੇ ਦੂਜਾ ਜਿਹੜਾ ਭਾਜਪਾ ਯੁਵਾ ਮੋਰਚਾ ਦੇ ਆਗੂ ਰਾਘਵ ਗੋਇਲ ਦੀ ਗ੍ਰਿਫ਼ਤਾਰੀ। ਦੂਜੇ ਪਾਸੇ ਸੀਨੀਅਰ ਆਈਪੀਐਸ ਅਧਿਕਾਰੀ ਸ਼ਰਦ ਸੱਤਿਆ ਚੌਹਾਨ ਦੇ ਦਫ਼ਤਰ ਦਾ ਨਾਂ ਇਸ ਵਿਵਾਦ ਦੇ ਵਿਚ ਉਭਰ ਆਇਆ। ਸ਼ਰਦ ਸੱਤਿਆ ਚੌਹਾਨ ਪੰਜਾਬ ਦੇ ਅਗਲੇ ਡੀਜੀਪੀ ਜਿਹੜੇ ਨੇ ਪੁਲਿਸ ਮੁਖੀ ਦੇ ਅਹੁਦੇ ਦੇ ਲਈ ਸਭ ਤੋਂ ਸੀਨੀਅਰ ਦਾਅਵੇਦਾਰ ਮੰਨੇ ਜਾ ਰਹੇ ਨੇ। ਰਾਘਵ ਗੋਇਲ ਜਿਹੜੇ ਨੇ ਜੋ ਭਾਜਪਾ ਹਲਕਿਆਂ ਦੇ ਵਿਚ ਕਾਫ਼ੀ ਰਸੂਖ ਰੱਖਦਾ ਹੈ ਤੇ ਅਕਸਰ ਵੱਡੇ ਆਗੂਆਂ ਦੇ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਦਾ ਰਹਿੰਦਾ ਹੈ, ਉਹਨੂੰ 25 ਲੱਖ ਰੁਪਏ ਦੇ ਰਿਸ਼ਵਤ ਕਾਂਡ ਦੇ ਵਿਚ ਕਥਿਤ ਵਿਚੋਲੇ ਵਜੋਂ ਜਿਹੜਾ ਗ੍ਰਿਫ਼ਤਾਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਗੋਇਲ ਰਾਜਸਥਾਨ ਦੇ ਸੀਨੀਅਰ ਭਾਜਪਾ ਆਗੂ ਗਜਿੰਦਰ ਸ਼ੇਖਾਵਤ ਦਾ ਵੀ ਕਰੀਬੀ ਹੈ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਕਾਰਵਾਈ ਤੋਂ ਸਿਰਫ 3 ਦਿਨ ਪਹਿਲਾਂ ਹੀ ਉਸਦੀ ਪੁਲਿਸ ਸੁਰੱਖਿਆ ਵਾਪਸ ਜਿਹੜੀ ਸੀ ਲਈ ਗਈ ਸੀ। ਹੋਟਲ ਤੋਂ ਵਿਜੀਲੈਂਸ ਦਫ਼ਤਰ ਤੱਕ ਕਾਰਵਾਈ ਹੋਈ ਹੈ। ਸੀਬੀਆਈ ਨੇ ਪਹਿਲਾਂ ਚੰਡੀਗੜ੍ਹ ਦੇ ਇਕ 5 ਤਾਰਾ ਹੋਟਲ ਦੇ ਵਿਚ ਛਾਪਾ ਮਾਰਿਆ ਤੇ ਬਾਅਦ ਦੇ ਵਿਚ ਵਿਜੀਲੈਂਸ ਦਫ਼ਤਰ ਪਹੁੰਚ ਕੇ 13 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ। ਜਾਂਚ ਏਜੰਸੀ ਨੇ ਸ਼ਰਦ ਸੱਤਿਆ ਚੌਹਾਨ ਦੇ ਨਿੱਜੀ ਰੀਡਰ ਦੇ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਤੇ ਦੋਸ਼ ਹੈ ਕਿ ਰੀਡਰ ਨੇ ਇਕ ਕੇਸ ਨੂੰ ਨਿਬੇੜਨ ਦੇ ਲਈ ਸੌਦੇਬਾਜ਼ੀ ਦੇ ਵਿਚ ਵਿਚੋਲਗੀ ਕੀਤੀ ਸੀ। ਇਹ ਰੀਡਰ ਪਿਛਲੇ 5-6 ਸਾਲਾਂ ਤੋਂ ਚੌਹਾਨ ਦੇ ਨਾਲ ਤੈਨਾਤ ਸੀ, ਹਾਲਾਂਕਿ ਉਸਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਚੌਹਾਨ ਦਾ ਪੱਖ ਜਿਹੜਾ ਆਇਆ ਦੇ ਵਿਚ ਕਿ ਮੇਰਾ ਅਕਸ ਕਹਿੰਦੇ ਖਰਾਬ ਕਰਨ ਦੀ ਕੋਸ਼ਿਸ਼ ਪਿਛਲੇ ਮਹੀਨੇ ਹੀ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਨਿਯੁਕਤ ਹੋਏ ਸ਼ਰਦ ਸੱਤਿਆ ਚੌਹਾਨ ਦਾ ਨਾਂ UPSC ਨੂੰ ਜਿਹੜਾ ਭੇਜੇ ਗਏ DGP ਪੈਨਲ ਦੇ ਵਿਚ ਸਭ ਤੋਂ ਉਪਰ ਹੈ। ਇਸ ਵਿਵਾਦ ਦੇ ਉਤੇ ਕਹਿੰਦੇ ਪ੍ਰਤੀਕਿਰਿਆ ਦਿੰਦਿਆਂ ਚੌਹਾਨ ਨੇ ਟ੍ਰਿਬਿਊਨ ਨੂੰ ਦਸਿਆ ਕਿ ਮੈਂ ਆਪਣੇ ਜਿਹੜਾ ਰੀਡਰ ਦੀ ਕਿਸੇ ਵੀ ਸ਼ੱਕੀ ਗਤੀਵਿਧੀ ਦੇ ਲਈ ਜਿੰਮੇਵਾਰ ਨਹੀਂ ਹਾਂ। ਮੇਰਾ ਨਾਂ ਬੇਵਜਾ ਕਹਿੰਦੇ ਇਸ ਮਾਮਲੇ ਦੇ ਵਿਚ ਘੜੀਸਿਆ ਜਾ ਰਿਹਾ। ਮੈਂ ਕੱਲ ਵੀ ਕਹਿੰਦੇ ਦਫ਼ਤਰ ਦੇ ਵਿਚ ਸੀ, ਅੱਜ ਵੀ ਡਿਊਟੀ ਦੇ ਉਤੇ ਹਾਂ। ਉਨ੍ਹਾਂ ਨੇ ਇਸ ਛਾਪੇਮਾਰੀ ਦਾ ਸੰਬੰਧ DGP ਦੀ ਚੋਣ ਪ੍ਰਕਿਰਿਆ ਦੇ ਨਾਲ ਹੋਣ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਆਮ ਤੌਰ ਦੇ ਉਤੇ ਕੇਂਦਰੀ ਏਜੰਸੀਆਂ ਸੱਤਾਧਾਰੀ ਆਪ ਸਰਕਾਰ ਦੇ ਆਗੂਆਂ ਤੇ ਸਿਕੰਜਾ ਕੱਸਦੀਆਂ ਰਹੀਆਂ ਨੇ ਕਹਿੰਦੇ, ਪਰ ਇਸ ਵਾਰ ਇਕ ਭਾਜਪਾ ਆਗੂ ਦਾ ਨਾਂ ਸਾਹਮਣੇ ਆਉਣ ਦੇ ਨਾਲ ਸਿਆਸੀ ਮਾਹੌਲ ਗਰਮ ਹੋ ਗਿਆ। ਭਾਜਪਾ ਦੇ ਸਥਾਨਕ ਆਗੂ ਹੁਣ ਗੋਇਲ ਤੋਂ ਪੱਲਾ ਝਾੜਦੇ ਹੋਏ ਕਹਿ ਰਹੇ ਨੇ ਕਿ ਉਸਦੇ ਕੋਲ ਪਾਰਟੀ ਦੇ ਵਿਚ ਕੋਈ ਅਧਿਕਾਰਤ ਅਹੁਦਾ ਨਹੀਂ ਸੀ ਤੇ CBI ਹੁਣ ਗੋਇਲ ਦੇ ਮਲੋਟ ਸਥਿਤ ਘਰ ਦੀ ਵੀ ਤਲਾਸ਼ੀ ਜਿਹੜੀ ਲਈ ਹੈ। CBI ਦੇ ਵੱਲੋਂ ਪੰਜਾਬ ਵਿਜੀਲੈਂਸ ਅਧਿਕਾਰੀਆਂ ਦੇ ਨਾਂ ਦੇ ਉਤੇ ਰਿਸ਼ਵਤ ਮੰਗਣ ਵਾਲੀ ਟਿੱਕੜੀ ਜਿਹੜੀ ਕਾਬੂ ਕਰ ਲਈ ਗਈ। ਰੀਡਰ ਫਰਾਰ 20 ਲੱਖ ਦੀ ਰਿਸ਼ਵਤ ਦੇ ਮਹਿੰਗੇ ਮੋਬਾਈਲ ਫੋਨ ਦਾ ਸੌਦਾ ਅੰਬਾਲਾ ਦੇ ਕੋਲੋਂ ਫਿਲਮੀ ਅੰਦਾਜ਼ ਦੇ ਵਿਚ ਦਬੋਚੇ ਜਿਹੜੇ ਨੇ ਮੁਲਜ਼ਮ ਨੇ। ਕੇਂਦਰੀ ਜਾਂਚ ਬਿਊਰੋ CBI ਨੇ 20 ਲੱਖ ਰੁਪਏ ਦੇ ਰਿਸ਼ਵਤ ਕਾਂਡ ਦੇ ਵਿਚ ਤਿੱਕੜੀ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਦੇ ਵਿਚ 2 ਦਲਾਲ ਅਤੇ ਉਨ੍ਹਾਂ ਦਾ ਇਕ ਸਹਿਯੋਗੀ ਸ਼ਾਮਲ ਹੈ। CBI ਨੇ ਇਸ ਬਾਰੇ ਰਸਮੀ ਐਲਾਨ ਕਰ ਦਿੱਤਾ। ਇਹ ਮਾਮਲਾ ਪੰਜਾਬ ਵਿਜੀਲੈਂਸ ਬਿਊਰੋ ਦੇ ਵਿਚ ਤਾਇਨਾਤ

0: ਅਧਿਕਾਰੀਆਂ ਵੱਲੋਂ ਗੈਰ ਕਾਨੂੰਨੀ ਰਿਸ਼ਵਤ ਦੀ ਮੰਗ ਕੀਤੇ ਜਾਣ ਨਾਲ ਜੁੜਿਆ ਹੋਇਐ। ਸੀ ਬੀ ਆਈ ਦੇ ਬੁਲਾਰੇ ਨੇ ਕਿਹਾ ਕਿ ਸੀ ਬੀ ਆਈ ਦੇ ਕੋਲ ਪੰਜਾਬ ਦੇ ਵਿਚ ਰਾਜ ਟੈਕਸ ਅਧਿਕਾਰੀ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਵਿਕਾਸ ਉਰਫ ਵਿੱਕੀ ਗੋਇਲ ਤੇ ਉਸਦੇ ਪੁੱਤਰ ਰਾਘਵ ਗੋਇਲ ਨੇ ਡਾਇਰੈਕਟਰ ਜਨਰਲ ਵਿਜੀਲੈਂਸ ਪੰਜਾਬ ਦੇ ਦਫ਼ਤਰ ਦੇ ਵਿਚ ਉਸਦੇ ਵਿਰੁੱਧ ਲੰਬਿਤ ਸ਼ਿਕਾਇਤ ਨੂੰ ਬੰਦ ਕਰਨ ਦੇ ਲਈ 20 ਲੱਖ ਰੁਪਏ ਦੀ ਮੰਗ ਕੀਤੀ ਹੈ। ਦੋਵੇਂ ਹੀ ਜਿਹੜੇ ਨੇ ਦਲਾਲ ਵਿਜੀਲੈਂਸ ਦੇ ਸੀਨੀਅਰ ਅਧਿਕਾਰੀਆਂ ਦੇ ਵਿਚੋਲੇ ਵਜੋਂ ਕੰਮ ਕਰ ਰਹੇ ਸਨ, ਜਿਨ੍ਹਾਂ ਦੇ ਵਿਚ ਵਿਜੀਲੈਂਸ ਦੇ ਮੁੱਖ ਡਾਇਰੈਕਟਰ ਦਾ ਰੀਡਰ ਓ ਪੀ ਰਾਣਾ ਵੀ ਜਿਹੜਾ ਸ਼ਾਮਲ ਹੈ। ਇਸ ਤਿੱਕੜੀ ਨੇ ਨਿੱਜੀ ਤੌਰ ਦੇ ਉਤੇ ਸ਼ਿਕਾਇਤਕਰਤਾ ਨੂੰ ਭਰੋਸਾ ਦਿੱਤਾ ਸੀ ਕਿ ਰਿਸ਼ਵਤ ਦੇਣ ਤੋਂ ਬਾਅਦ ਉਸਦਾ ਮਾਮਲਾ ਜਿਹੜਾ ਖਤਮ ਕਰ ਦਿੱਤਾ ਜਾਊ। ਬਾਅਦ ਦੇ ਵਿਚ ਮੁਲਜ਼ਮਾਂ ਨੇ ਬਾਅਦ ਜਿਹੜਾ ਰਿਸ਼ਵਤ ਦੀ ਰਕਮ 20 ਲੱਖ ਰੁਪਏ ਤੋਂ ਘਟਾ ਕੇ 13 ਲੱਖ ਰੁਪਏ ਕਰ ਦਿੱਤੀ। ਇਸ ਦੇ ਨਾਲ ਹੀ ਵਿਜੀਲੈਂਸ ਰੀਡਰ ਜਿਹੜੇ ਨੇ ਰਾਣਾ ਨੂੰ ਵੀ ਦਿੱਤਾ ਜਾਣ ਵਾਲਾ ਇਕ ਸੈਮਸੰਗ ਗਲੈਕਸੀ ਜੈਡ ਫੋਲਡ 7 ਮੋਬਾਈਲ ਫੋਨ ਵੀ ਦਿੱਤਾ ਗਿਆ। ਸੀ ਬੀ ਆਈ ਨੇ 11 ਮਈ ਨੂੰ ਚੰਡੀਗੜ੍ਹ ਵਿਖੇ ਲਾਏ ਗਏ ਟਰੈਪ ਦੇ ਦੌਰਾਨ ਗੋਇਲ ਪਰਿਵਾਰ ਦੇ ਇਕ ਸਾਥੀ ਅੰਕਿਤ ਵਧਵਾ ਨੂੰ ਜਿਹੜਾ ਸੀ ਮੁਲਜ਼ਮਾਂ ਦੇ ਵੱਲੋਂ ਸ਼ਿਕਾਇਤਕਰਤਾ ਤੋਂ 13 ਲੱਖ ਰੁਪਏ ਨਗਦ ਤੇ ਮੋਬਾਈਲ ਫੋਨ ਜਿਹੜਾ ਲੈਂਦੇ ਹੋਏ ਰੰਗੇ ਹੱਥੀ ਜਿਹੜਾ ਫੜ ਲਿਆ ਗਿਆ। ਸੀ ਬੀ ਆਈ ਟੀਮ ਨੇ ਰਿਸ਼ਵਤ ਦੀ ਰਕਮ ਅਤੇ ਮੋਬਾਈਲ ਫੋਨ ਦੋਵਾਂ ਮੌਕੇ ਉਤੇ ਬਰਾਮਦ ਕੀਤੇ। ਸੀ ਬੀ ਆਈ ਟੀਮ ਨੇ ਪੰਜਾਬ ਹਰਿਆਣਾ ਸਰਹੱਦ ਦੇ ਉਤੇ ਅੰਬਾਲਾ ਨੇੜੇ ਰਾਘਵ ਗੋਇਲ, ਵਿਕਾਸ ਉਰਫ ਵਿੱਕੀ ਗੋਇਲ ਤੇ 2 ਗਨਮੈਨਾਂ ਨੂੰ ਫੜ ਲਿਆ, ਜਦੋਂ ਕਿ ਰੀਡਰ ਰਾਣਾ ਹੱਲੇ ਵੀ ਜਿਹੜਾ ਫਰਾਰ ਦੱਸਿਆ ਜਾ ਰਿਹਾ। ਪੰਜਾਬ ਪੁਲਿਸ ਬਿਊਰੋ ਨੇ ਖੋਲਿਆ ਮੂੰਹ, ਕਹਿੰਦੇ ਹੁਣ ਸੀ ਬੀ ਆਈ ਨੂੰ ਕਰਾਂਗੇ ਪੂਰਾ ਸਹਿਯੋਗ। ਸੀ ਬੀ ਆਈ ਦੀ ਲੰਘੀ ਰਾਤ ਜਿਹੜਾ ਜੋ ਕੁਝ ਵੀ ਵਾਪਰਿਆ ਇਹ ਸਾਰਾ ਮਾਮਲਾ ਜੋ ਆਪਾਂ ਦਸਿਆ ਉਹਦੇ ਵਿਚ ਬਿਊਰੋ ਜਿਹੜਾ ਵਿਜੀਲੈਂਸ ਬਿਊਰੋ ਹੈ ਪੰਜਾਬ ਉਹਦੇ ਮੁੱਖ ਦਫ਼ਤਰ ਤੇ ਛਾਪੇਮਾਰੀ ਮਗਰੋਂ ਅੱਜ ਵਿਜੀਲੈਂਸ ਬਿਊਰੋ ਨੇ ਆਖਰ ਮੂੰਹ ਖੋਲਣਾ ਸ਼ੁਰੂ ਕੀਤਾ। ਵਿਰੋਧੀ ਧਿਰਾਂ ਦੇ ਆਗੂ ਲਗਾਤਾਰ ਵਿਜੀਲੈਂਸ ਬਿਊਰੋ ਦੀ ਚੁੱਪ ਦੇ ਉਤੇ ਸਵਾਲ ਚੁੱਕ ਰਹੇ ਸਨ। ਪੰਜਾਬ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਅੱਜ ਜਾਰੀ ਸੰਖੇਪ ਬਿਆਨ ਦੇ ਵਿਚ ਕਿਹਾ ਕਿ ਸੀ ਬੀ ਆਈ ਨੇ ਇਕ ਨਿੱਜੀ ਵਿਅਕਤੀ ਨੂੰ ਫੜਿਆ ਤੇ ਜਾਂਚ ਜਾਰੀ ਹੈ। ਜੇਕਰ ਵਿਜੀਲੈਂਸ ਬਿਊਰੋ ਦੇ ਕਿਸੇ ਵੀ ਵਿਅਕਤੀ ਦਾ ਨਾਮ ਆਉਂਦਾ ਹੈ ਤਾਂ ਅਸੀਂ ਸੀ ਬੀ ਆਈ ਨੂੰ ਪੂਰਾ ਸਹਿਯੋਗ ਕਰਾਂਗੇ ਤੇ ਕਾਨੂੰਨ ਨੂੰ ਜਿਹੜਾ ਆਪਣਾ ਕੰਮ ਕਰਨ ਦੇਵਾਂਗੇ। ਲੰਘੀ ਰਾਤ ਜਿਹੜਾ ਸੀ ਬੀ ਆਈ ਨੇ ਰਿਸ਼ਵਤ ਕਾਂਡ ਦੇ ਵਿਚ ਇਕ ਵਿਅਕਤੀ ਨੂੰ ਕਾਬੂ ਕੀਤਾ ਤੇ 13 ਲੱਖ ਬਰਾਮਦ ਕੀਤੇ ਤੇ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਦੇ ਰੀਡਰ ਦਾ ਨਾਮ ਵੀ ਇਸ ਦੇ ਵਿਚ ਜਿਹੜਾ ਕਾਂਡ ਦੇ ਵਿਚ ਆਇਆ ਹੋਇਆ। ਛਾਪੇਮਾਰੀਆਂ ਦਾ ਦੌਰ ਜਿਹੜਾ ਉਹਦੇ ਵਿਚ ਰਾਜਾ ਵੜਿੰਗੋਣੀ ਅਜੀਬੋ ਗਰੀਬ ਬਿਆਨ ਦਿੰਦੇ ਨਜ਼ਰ ਆ ਰਹੇ ਨੇ। ਛਾਪੇਮਾਰੀ ਆਮ ਆਦਮੀ ਪਾਰਟੀ ਤੇ ਉਤੇ ਹੁੰਦੀ ਹੈ ਤੇ ਉਹ ਕਹਿੰਦੇ ਨੇ ਭਾਈ ਇਹ ਧੱਕਾ ਕਰ ਰਹੇ ਹੈ। ਰਾਜਾ ਵੜਿੰਗ ਜਿਹੜੇ ਉਨ੍ਹਾਂ ਵੱਲੋਂ ਭਾਜਪਾ ਦੇ ਉਤੇ ਆਪ ਤੇ ਸਿਆਸੀ ਬਦਲਾਖੋਰੀ ਦੇ ਦੋਸ਼ ਲਾਏ ਨੇ। ਪੰਜਾਬ ਦੇ ਵਿਚ ਕੇਂਦਰੀ ਜਾਂਚ ਏਜੰਸੀਆਂ ED ਤੇ CBI ਵੱਲੋਂ ਕੀਤੀਆਂ ਜਾ ਰਹੀਆਂ ਲਗਾਤਾਰ ਛਾਪੇਮਾਰੀਆਂ ਦੇ ਦਰਮਿਆਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਆਪ ਦੇ ਉਤੇ ਤਿੱਖੇ ਜਿਹੜੇ ਨੇ ਸ਼ਬਦੀ ਬੋਲ ਜਿਹੜੇ ਬੋਲੇ ਆ। ਵੜਿੰਗ ਨੇ ਦੋਵਾਂ ਪਾਰਟੀਆਂ ਦੇ ਉਤੇ ਬਦਲਾਖੋਰੀ ਦੀ ਸਿਆਸਤ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ। ਬੀਤੀ ਰਾਤ ਪੰਜਾਬ ਵਿਜੀਲੈਂਸ ਬਿਊਰੋ ਦਾ ਦਫ਼ਤਰ CBI ਦੇ ਵੱਲੋਂ ਮਾਰੇ ਗਏ ਛਾਪੇ ਵਾਲਾ ਜਿਹੜਾ ਹਵਾਲਾ ਦਿੰਦਿਆਂ ਹੋਇਆਂ ਰਾਜਾ ਵੜਿੰਗ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕੰਮ ਕਰਨ ਦਾ ਇਕ ਤਰੀਕਾ ਬਣ ਗਿਆ ਤੇ ਉਨ੍ਹਾਂ ਕਿਹਾ ਕਿ ਪਹਿਲਾਂ ਕੇਂਦਰੀ ਏਜੰਸੀਆਂ ਸਿਆਸਤਦਾਨਾਂ ਨੂੰ ਨਿਸ਼ਾਨਾ ਬਣਾਉਂਦੀਆਂ ਨੇ, ਫਿਰ ਅਫਸਰਸ਼ਾਹੀ ਤੇ ਪੁਲਿਸ ਅਧਿਕਾਰੀ ਨੂੰ ਡਰਾਇਆ ਜਾਂਦਾ ਹੈ। ਇਹ ਜਿਹੜਾ ਇਸ ਦੇ ਰਾਹੀਂ ਇਕ ਸਾਫ਼ ਸੁਨੇਹਾ ਦਿੱਤਾ ਜਾ ਰਿਹਾ, ਜਾਂ ਤਾਂ ਕਹਿੰਦੇ ਸਾਡੇ ਅਨੁਸਾਰ ਚੱਲੋ ਨਹੀਂ ਤਾਂ ਨਤੀਜੇ ਭੁਗਤਣ ਦੇ ਲਈ ਕਹਿੰਦੇ ਤਿਆਰ ਰਹੋ। ਚੋਣਾਂ ਕਹਿੰਦੇ ਨਾਲ ਜੋੜਿਆ ਹਮਲਾ ਦੱਸਿਆ ਜਾ ਰਿਹਾ ਹੈ। ਰਾਜਾ ਵੜਿੰਗ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕਾਰਵਾਈਆਂ ਦਾ ਸਮਾਂ ਜਿਹੜਾ ਟਾਈਮਿੰਗ ਹੈ ਬਹੁਤ ਕੁਝ ਬਿਆਨ ਕਰਦਾ ਹੈ। ਉਨ੍ਹਾਂ ਖਦਸ਼ਾ ਜਿਤਾਇਆ ਕਿ ਪੰਜਾਬ ਚੋਣਾਂ ਨੇੜੇ ਆਉਂਦੇ ਹੀ ਲੋਕਤੰਤਰ ਤੇ ਹਮਲੇ ਤੇਜ਼ ਹੋ ਚੁੱਕੇ ਤੇ ਅਗਲਾ ਨਿਸ਼ਾਨਾ ਕਾਂਗਰਸੀ ਆਗੂ ਹੋਣਗੇ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਅਜਿਹੇ ਕਿਸੇ ਵੀ ਸਿਆਸੀ ਹਮਲੇ ਦਾ ਸਾਹਮਣਾ ਕਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਬਿਆਨ ਕਾਹਦੇ ਉੱਤੇ ਨਾ ਜੀ ਫਿਰ। ਦੂਸਰੇ ਪਾਸੇ ਆਪ ਸਰਕਾਰ ਨੂੰ ਉਨ੍ਹਾਂ ਲੰਮੇ ਹੱਥੀ ਲਿਆ, ਕਹਿੰਦੇ ਨੇ ਕਿ ਰਾਜਾ ਵੜਿੰਗ ਨੇ ਸਿਰਫ਼ ਕੇਂਦਰ ਹੀ ਨਹੀਂ ਸਗੋਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਵੀ ਘੇਰਿਆ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਤੇ ਮਾਨ ਦੀ ਜੋੜੀ ਵੀ ਸੂਬੇ ਦੇ ਵਿਚ ਕੇਂਦਰ ਦੇ ਨਕਸ਼ੇ ਕਦਮਾਂ ਦੇ ਉਤੇ ਚੱਲ ਰਹੀ ਹੈ। ਵੜਿੰਗ ਦੇ ਅਨੁਸਾਰ ਆਪ ਦੇ ਰਾਜ ਦੇ ਵਿਚ ਪੰਜਾਬ ਕਾਂਗਰਸ ਵਿਜੀਲੈਂਸ ਬਿਊਰੋ ਦੀ ਬਦਲਾਖੋਰੀ ਦਾ ਸਭ ਤੋਂ ਵੱਧ ਸ਼ਿਕਾਰ ਕਹਿੰਦੇ ਹੋਈ ਹੈ। ਇਸੇ ਤਰ੍ਹਾਂ ਇਕ ਖ਼ਬਰ ਹੋਰ ਲੈ ਕੇ ਆਪਾਂ ਫਿਰ ਅੱਗੇ ਚੱਲਦੇ ਹਾਂ ਤੇ ਇੰਟਰਨੈਸ਼ਨਲ ਖ਼ਬਰਾਂ ਵੱਲ ਨੂੰ ਵਧਾਂਗੇ। ਤੇ ਲੋ ਦੋਸਤੋ ਇਹ ਸਨ ਜੀ ਅੱਜ ਵੈਸੇ ਪੇਸ਼ੀ ਹੋਈ ਹੈ ਜੀ ਆਪਣੇ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਹੋਣਾ ਦੀ ਵੀ ਪਿਛਲੇ 11 ਸਾਲ ਤੋਂ ਜਿਹੜਾ ਮਾਮਲਾ ਚੱਲ ਰਿਹਾ ਬੇਅਦਬੀ ਦਾ ਜਾਂ ਹੋਰ ਸਾਰਾ, ਕਿਉਂਕਿ ਕੋਰਟ ਨੇ ਕਿਹਾ ਸੀ ਉਹਦੇ ਵਿਚ ਹਾਜ਼ਰ ਹੋਣਾ ਪੈਣਾ, ਨਹੀਂ ਤਾਂ ਫਿਰ ਅੱਗੇ ਕਾਰਵਾਈ ਹੋ ਸਕਦੀ ਸੀ। ਕਾਫ਼ੀ ਲੰਮੇ ਸਮੇਂ ਤੋਂ ਜਿਹੜੇ ਨੇ ਇਸ ਤੋਂ ਜਿਹੜਾ ਪਰੇ ਵੀ ਰਹੇ ਨੇ ਤੇ ਕੁਝ ਉਹਨਾਂ ਦੇ ਆਪਣੇ ਰੁਝਾਨ ਕਾਰਨ ਜਿਹੜਾ ਸਮੇਂ ਸਮੇਂ ਦੇ ਉੱਤੇ ਉਹ ਕਹਿੰਦੇ ਆ ਰਹੇ ਨੇ ਤੇ ਪਰ ਅੱਜ ਜਿਹੜਾ ਉਹਨਾਂ ਨੇ ਉੱਥੇ ਹਾਜ਼ਰੀ ਭਰੀ ਹੈ ਉਹਨੂੰ ਵੀ ਅੱਗੇ ਆ ਕੇ ਆਪਾਂ ਡਿਸਕਸ ਕਰਦੇ ਹਾਂ ਸੈਣੀ ਸਾਹਿਬ ਦੇ ਨਾਲ। ਤੇ ਲਓ ਦੋਸਤੋ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਤੇ ਤੁਸੀਂ ਵੀ ਬਾਅਦ ਦੇ ਵਿੱਚ ਨਾਲ ਨਾਲ ਗੱਲਬਾਤ ਕਰ ਸਕੋਗੇ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਆਪਾਂ ਕਰਦੇ ਹਾਂ ਫਿਰ ਸਵਾਗਤ ਰਾਜਨ ਸੈਣੀ ਸਾਹਿਬ ਦਾ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਉਹਨਾਂ ਦੇ ਨਾਲ ਕਰਦੇ ਹਾਂ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ, ਆਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਹੈ, ਕੀ ਕਰਾਈ ਜਾਂਦੇ ਹੋ ਤੁਸੀਂ ਪੰਜਾਬ ਦੇ ਵਿੱਚ?
1: ਹਾਲ ਚਾਲ ਠੀਕ ਹੈ, ਪੰਜਾਬ ਚ ਜੋ ਹੋ ਰਿਹਾ ਜੀ ਇਹ ਤਾਂ ਬਹੁਤ ਦੇਰ ਪਹਿਲਾਂ ਹੋ ਜਾਣਾ ਚਾਹੀਦਾ ਸੀ ਜੀ।
0: ਜੀ ਬਿਲਕੁਲ ਹੈ ਜੀ।
1: ਭਾਰੇ ਸਾਹਿਬ ਮੈਂ ਤਾਂ 2 ਸਾਲ ਤੋਂ ਕਹਿ ਰਿਹਾ ਹੈਗਾ ਆ ਜੀ ਕਿ ਸਭ ਤੋਂ ਜੇ ਕਰਪਸ਼ਨ ਜ਼ਿਆਦਾ ਹੈਗੀ ਹੈ ਤਾਂ ਵਿਜੀਲੈਂਸ ਚ ਹੈਗੀ ਆ
0: ਜੀ।
1: ਤੁਸੀਂ ਇਹ ਦੇਖੋ, ਮੈਂ ਮਤਲਬ ਟਿਵਾਣਾ ਸਾਹਿਬ ਦੇ ਮੰਚ ਦੇ ਉੱਤੇ 2 ਵਾਰੀ ਇਹ ਗੱਲ ਸ਼ੇਅਰ ਵੀ ਕੀਤੀ
0: ਜੀ
1: ਕਿ ਇੱਥੇ ਜਿਹੜਾ ਡਿਸਟ੍ਰਿਕਟ ਲੈਵਲ ਦੇ ਉੱਤੇ ਜਿਹੜੇ ਇਹਨਾਂ ਦੇ ਵਿਜੀਲੈਂਸ ਦੇ ਹੈਗੇ ਨਾ ਜੀ ਅਧਿਕਾਰੀ, ਉਹ ਸਾਰ ਜਿਹੜੇ ਹੈਗੇ ਇੰਪਲਾਈਜ਼ ਉਹਨਾਂ ਦੇ ਕੋਲੋਂ ਨਾ, ਮਤਲਬ ਉਹਨਾਂ ਦੇ ਪਿੰਡੋਂ ਜਾਂ ਹੋਰ ਕਿਤੇ ਜਿੱਥੇ ਉਹਨਾਂ ਦੀ ਡਿਊਟੀ ਹੈਗੀ ਆ ਉੱਥੋਂ ਇੱਕ ਐਪਲੀਕੇਸ਼ਨ ਜੀ ਪਵਾ ਲੈਂਦੇ ਆ ਜੀ ਤੇ ਆਪ ਹੀ ਅਗਲੇ ਦੇ ਘਰ ਪਹੁੰਚ ਜਾਂਦੇ ਆ ਜੀ ਤੇ 1-2 ਮਹੀਨੇ ਦੀ ਤਨਖਾਹ ਤਾਂ ਲੈ ਜਾਂਦੇ ਆ ਜੀ, ਇਹ ਕਹਿ ਕੇ ਤੇਰੀ ਵਿਜੀਲੈਂਸ ਦੀ ਇਨਕੁਆਰੀ ਆ ਜਾਣੀ, ਏਦਾਂ ਹੀ ਐਪਲੀਕੇਸ਼ਨ ਬੰਦ ਕਰ ਦਿਆਂਗੇ, ਕੰਪਲੇਂਟ ਬੰਦ ਕਰ ਦਿਆਂਗੇ ਜੀ।
0: ਜੀ
1: ਇਹ ਚੀਜ਼ ਮੇਰੇ ਮਤਲਬ ਪਰਸਨਲ ਨੌਲੇਜ ਚ ਆਈ ਸੀ ਜੀ, ਉਹ ਮੈਂ 1 ਵਾਰੀ ਸ਼ੇਅਰ ਕੀਤੀ। ਦੂਜਾ ਮੈਂ ਇਹਨਾਂ ਦਾ ਦੇਖਦਾ ਆ ਜੀ ਕਿ ਜੇ ਕਿਸੇ ਨੂੰ ਇਹ ਜਿਹੜਾ ਆ ਰੰਗੇ ਹੱਥੀ ਵੀ ਫੜਦੇ ਹੈਗੇ ਨਾ ਜੀ ਤੇ ਅਗਲੇ ਦੇ ਘਰ ਸੁਨੇਹਾ ਲਾ ਦਿੰਦੇ ਹੈਗੇ ਆ ਵੀ ਚਿੰਤਾ ਨਾ ਕਰਿਓ, ਜੇ ਅਸੀਂ ਵਿਜੀਲੈਂਸ ਨੇ ਫੜਿਆ ਆ ਤੇ ਕਢਾਵੇਗੀ ਵੀ ਵਿਜੀਲੈਂਸ ਹੀ, ਤੁਸੀਂ ਏਦਾਂ ਕਰੋ। ਨਾਲ ਨਾਲ ਚਿੱਟ ਦਿੰਦੇ ਹੈਗੇ ਆ ਜੀ ਵੀ ਫਲਾਨਾ ਵਕੀਲ ਉੱਥੇ ਕਰਨਾ ਡਿਸਟ੍ਰਿਕਟ ਦੇ ਵਿੱਚ, ਹਾਂਜੀ ਆਪੇ ਵਕੀਲ ਕਰਾਉਂਦੇ ਹੈਗੇ ਆ, ਆਪ ਹੀ ਉਹਦੀ ਬੇਲ ਲਵਾਉਂਦੇ ਹੈਗੇ ਆ ਤੇ ਆਪ ਹੀ ਉਹਦੀ ਬੇਲ ਕਰਾਉਂਦੇ ਹੈਗੇ ਆ ਤੇ ਆਪ ਹੀ ਬਾਅਦ ਦੇ ਵਿੱਚ ਜਿਹੜਾ ਕੋਈ ਇੰਡੀਪੈਂਡੈਂਟ ਵਿਟਨੈਸ ਹੁੰਦਾ ਆ ਉਹਦੇ ਨਾਲ ਉਹਦਾ ਬੰਦੇ ਦਾ ਸੰਪਰਕ ਕਰਾਉਂਦੇ ਆ ਜੀ।
0: ਕਿਆ ਬਾਤ ਹੈ ਜੀ।
1: ਤੇ ਸੋ ਤੇ ਸਰਕਾਰ ਦੇ ਮਹਿਕਮੇ ਦਾ ਇਹ ਹਾਲ ਆ ਕਿ 2 ਇੰਸੀਡੈਂਟ ਤਾਂ ਮੇਰੇ ਕੋਲ ਮੈਂ ਡਾਟਾ ਦੇ ਸਕਦਾ ਹੈਗਾ ਆ ਕਿ ਜਿਹੜੇ ਵਿਜੀਲੈਂਸ ਨੇ ਫੜੇ ਆ ਤੇ ਮੁੜ ਕੇ ਸਰਕਾਰ ਨੇ ਪ੍ਰਮੋਟ ਕਰਕੇ ਲਾਏ ਆ ਜੀ।
0: ਜੀ
1: ਸਟੇਸ਼ਨ ਉਹ ਨੀ ਰੱਖਿਆ ਤੇ ਸਾਡਾ ਇੱਕ ਤਾਂ ਹੈਗਾ ਸੀਗਾ ਜੀ ਪਟਵਾਰੀ ਸੀ, ਉਹ ਮੁੜ ਕੇ ਗਰਦਾਵਰ ਬਣਾ ਕੇ ਅੱਜ ਵੀ ਉਹ ਬੰਦਾ ਜਿਹੜਾ ਹੈਗਾ ਆ ਵੋਟ ਦੀਆਂ ਨਿਸ਼ਾਨਦੇਹੀਆਂ ਕਰਦਾ ਆ ਤੇ ਉਹਨੇ ਜਿੰਨੇ ਕੁ ਪੈਸੇ ਖਰਚੇ ਆ ਨਾ ਜੀ ਉਹਨੇ 6 ਮਹੀਨਿਆਂ ਚ ਪੂਰੇ ਕਰ ਲਏ ਆ ਜੀ।
0: ਜੀ ਕਿਆ ਬਾਤ ਹੈ।
1: ਸੋ ਇਸ ਕਰਕੇ ਵਿਜੀਲੈਂਸ ਵਾਲੇ ਜਿਹੜੇ ਹੈਗੇ ਆ ਉਹ ਤਾਂ ਇੱਕ ਕਮਾਊ ਮਹਿਕਮਾ ਹੈਗਾ ਸੀਗਾ, ਉਹ ਹੁਣ ਹੈਗਾ ਸੀ ਐਮ ਦੇ ਥੱਲੇ ਹੈਗਾ ਜੀ, ਚੀਫ ਸੈਕਟਰੀ ਉਹਨਾਂ ਦਾ ਬੌਸ ਹੈਗਾ ਆ ਜੀ ਤੇ ਉੱਥੇ ਇਹ ਘਾੜੇ ਵਾਲੇ ਉੱਥੇ ਚੱਲਦੇ ਆ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਜੀ। ਹੁਣ ਇਹ ਆ ਜੀ ਵੀ 13 ਲੱਖ ਰੁਪਇਆ ਨਗਦ ਜਿਹੜਾ ਆ ਫੜਿਆ ਉੱਥੋਂ ਤੇ ਜਿਹੜਾ ਮੋਬਾਈਲ ਫੋਨ ਉਹਨੂੰ ਗਿਫਟ ਕਰਨਾ ਸੀ ਜੀ ਨਾਲ। ਹੁਣ ਸਵਾਲ ਇਹ ਹੈਗਾ ਆ ਕਿ ਉਹ 13 ਲੱਖ ਦੇ ਵਿੱਚ ਜਿਹੜਾ ਆ ਵੀ ਸ਼ਰਦ ਸੱਤਿਆ ਚੌਹਾਨ ਦਾ ਵੀ ਕੋਈ ਹਿੱਸਾ ਹੈਗਾ ਸੀ ਜਾਂ ਉਹ ਇਹ ਸਾਰਾ ਰੀਡਰ ਆਪਣੇ ਲੈਵਲ ਤੇ ਹੀ ਕਰ ਰਿਹਾ ਸੀ
0: ਜੀ?
1: ਪਰ ਇਹ ਸਾਹਿਬ ਕਈ ਵਾਰੀ ਨਾ ਡਿਨਾਈ ਨਹੀਂ ਕੀਤਾ ਜਾ ਸਕਦਾ ਹੁੰਦਾ
0: ਜੀ,
1: ਅਫਸਰ ਜਿਹੜੇ ਹੁੰਦੇ ਆ ਨਾ ਅਫਸਰਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਸਾਡੇ ਥੱਲੇ ਸਟਾਫ ਜਿਹੜਾ ਉਹ ਕੀ ਕਰ ਰਿਹਾ
0: ਜੀ,
1: ਕਿਉਂਕਿ ਕੰਮ ਇੰਨਾ ਹੁੰਦਾ ਆ ਸਰ ਕਿ ਕਈ ਵਾਰੀ ਜਿਹੜੇ ਹੈਗੇ ਆ ਫੈਸਲੇ ਲਿਖਣ ਨੂੰ ਵੀ ਜਾਂ ਏਦਾਂ ਕਰਕੇ ਉਹਨੂੰ ਮੈਨੇਜ ਕਰਨ ਨੂੰ ਉਹ ਰੀਡਰ ਤਾਂ ਉਹ ਤੇ ਡਿਪੈਂਡ ਕਰ ਜਾਂਦੇ ਹੈਗੇ ਜੀ ਵੀ ਬਿਆਨ ਲੈ ਲਓ ਜੀ ਏਦਾਂ ਕਰਕੇ ਹੈਗਾ ਆ, ਉਹ ਰੀਡਰ ਹੀ ਆਪਣਾ ਵਿਊ ਦੇ ਦਿੰਦੇ ਹੈਗੇ ਆ ਤੇ ਉਹ ਜਾਂ ਉਹ ਤੇ ਰਲਾਈ ਪਾਉਣ ਹੀ ਇੰਨਾ ਕਰ ਜਾਂਦੇ ਹੈਗੇ ਆ ਤੇ ਉਹ ਕੰਮ ਕਰ ਦਿੰਦੇ ਆ ਤੇ ਇਹ ਨੀ ਪਤਾ ਹੁੰਦਾ ਵੀ ਉਹਨਾਂ ਨੇ ਅਫਸਰ ਦੇ ਨਾਂ ਦੇ ਜਾਂ ਪੈਸੇ ਲਏ ਆ ਜੀ।
0: ਜੀ
1: ਹੁਣ ਅਫਸਰ ਦੇ ਨਾਂ ਦੇ ਲਏ ਹੈਗੇ ਜਾਂ ਆਪਣੇ ਲੈਵਲ ਤੇ ਲਏ ਹੈਗੇ ਆ ਉਹ ਤਾਂ ਜਦੋਂ ਰੀਡਰ ਅਰੈਸਟ ਹੋਊਗਾ ਜੀ ਉਦੋਂ ਹੀ ਪਤਾ ਲੱਗੂਗਾ ਜੀ।
0: ਬਿਲਕੁਲ ਹੈ ਜੀ।
1: ਤੇ ਇਸ ਕਰਕੇ ਜਿਹੜਾ ਆ ਇਹ ਇਸ ਚੀਜ਼ ਨੂੰ ਆਪਾਂ ਜਿਹੜਾ ਆ ਵੈਲਕਮ ਹੀ ਕਵਾਂਗੇ ਵੀ ਠੀਕ ਹੈ ਜੀ। ਸਰ ਕਾਹਦੇ ਵਾਸਤੇ ਅਸੀਂ ਜਿਹੜਾ ਆ ਇਸ ਚੀਜ਼ ਨੂੰ ਲੈਣੇ ਹੈਗੇ ਕਿ ਸੈਂਟਰ ਦੀਆਂ ਏਜੰਸੀ ਨੇ ਛਾਪਾ ਮਾਰ ਲਿਆ, ਕੀ ਹੋ ਗਿਆ ਜੀ ਮਾਰ ਲਿਆ ਤੇ ਜੇ ਕੁਛ ਲੱਭਿਆ ਹੀ ਆ ਨਾ ਜੀ
0: ਜਾਂ ਤਾਂ ਤੁਹਾਡੇ ਐਲੀਗੇਸ਼ਨ ਨਾ ਹੋਣਗੇ। ਸੈਣੀ ਸਾਹਿਬ ਉਹਨਾਂ ਦੀ ਵੀ ਕੋਈ ਵੀ ਏਜੰਸੀ ਆ ਜਾਂ ਕੋਈ ਵੀ ਪਰਿਵਾਰ ਹੈ ਜਾਂ ਕੋਈ ਵੀ ਪਾਰਟੀ ਉਹਨਾਂ ਦੀ ਵੀ ਤਾਂ ਇੱਜ਼ਤ ਦਾ ਸਵਾਲ ਬਣ ਜਾਂਦਾ ਨਾ, ਜਦੋਂ ਹੁਣ ਚਾਹੇ ਕੋਰਟ ਹੀ ਹੈ ਉਹਨਾਂ ਦੇ ਉੱਤੇ ਕਿੰਨੇ ਹੁਣ ਦੋਸ਼ ਲੱਗਦੇ ਆ ਜੱਜਾਂ ਤੇ ਲੱਗਦੇ ਆ ਤਾਂ ਉਹਨਾਂ ਦਾ ਵੀ ਤਾਂ ਇੱਕ ਮਤਲਬ ਕਿ ਰਿਸਪੋਂਸੀਬਿਲਿਟੀ ਵੀ ਹੋਰ ਬਣ ਜਾਂਦੀ ਹੈ, ਇਹਦੇ ਨਾਲ ਇੱਜ਼ਤ ਦਾ ਵੀ ਸਵਾਲ ਬਣ ਜਾਂਦਾ ਜਾਂ ਮਹਿਕਮੇ ਦਾ ਵੀ ਬਣ ਜਾਂਦਾ। ਹੁਣ ਦੇਖੋ ਪਿਛਲੇ ਸਮੇਂ ਚ
1: ਰਾਜਪਾਲ
0: ਹੋਣਾ ਨੇ ਜੋ ਕੁਝ ਕੀਤਾ ਸੀ ਪੁਲਿਸ ਦੇ ਨਾਲ ਪੰਗਾ ਲੈ ਲਿਆ ਤਾਂ ਉਹ ਫਿਰ ਨਤੀਜੇ ਹਜੇ ਤੱਕ ਭੁਗਤ ਰਹੇ ਨੇ ਨਾ, ਪੁਲਿਸ ਦੀ ਛਵੀ ਦੇ ਉੱਤੇ ਗੱਲ ਉੱਠੀ ਸੀ ਨਾ ਉਹ।
1: ਬਿਲਕੁਲ ਸਰ ਬਿਲਕੁਲ ਜੀ, ਇਸ ਚੀਜ਼ ਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਫਿਰ ਆਪਾਂ ਸਾਡਾ ਇਹ ਨਾ ਸਾਡੀ ਇੱਕ ਸਾਈਕੀ ਹੈ ਜੀ, ਜਦੋਂ ਕੋਈ ਬੰਦਾ ਵਿਕਟਮ ਕਾਰਡ ਖੇਡਦਾ ਹੈਗਾ ਆ ਅਸੀਂ ਉਹਦੇ ਨਾਲ ਤੁਰ ਪੈਂਦੇ ਹੈਗੇ ਆ
0: ਜੀ,
1: ਇਹ ਨੀ ਸੋਚਦੇ ਹੈਗੇ ਕਿ ਉਹਦਾ ਪਿਛਲਾ ਕੰਡਕਟ ਕੀ ਸੀ ਤੇ ਉਹਦੇ ਕੰਸੀਕੁਐਂਸਿਸ ਕੀ ਹੋ ਸਕਦੇ ਹੈਗੇ, ਉਹਨੇ ਉਦੋਂ ਕਿਉਂ ਨੀ ਵਿਚਾਰੇ ਜੀ।
0: ਬਿਲਕੁਲ ਹੈ ਜੀ।
1: ਸੋ ਏਜੰਸੀਜ਼ ਵੀ ਜਿਹੜੀਆਂ ਜਿੱਥੇ ਕੋਈ ਮਤਲਬ ਆਉਂਦੀਆਂ ਹੈਗੀਆਂ ਨਾ ਜੀ ਵਰਤੋਂ ਕਰਦੀਆਂ ਕਿਸੇ ਬੰਦੇ ਦੀ, ਉਹ ਵੀ ਜਿਹੜਾ ਹੈਗਾ ਆ ਮੌਸਮ ਦੇ ਹਿਸਾਬ ਨਾਲ ਬਦਲ ਜਾਂਦੀਆਂ ਹੁੰਦੀਆਂ ਜੀ, ਮੌਕੇ ਦੇ ਮੁਤਾਬਕ ਜਿਹੜਾ ਆ ਉਹਨਾਂ ਨੂੰ ਵੀ ਦੇਖਣ ਲੱਗ ਪੈਂਦਾ ਆ।
0: ਸੈਣੀ ਸਾਹਿਬ ਉਹ ਤਾਂ ਲੋਕ ਫਿਰ ਇੰਡੀਆ ਚ ਬੈਠੇ ਆ, ਵੱਡੀ ਲੀਡਰਸ਼ਿਪ ਜਾਂ ਪਾਰਟੀਆਂ ਦੇ ਵਿਚ ਨੇ, ਨੁਮਾਇੰਦੇ ਨੇ ਜਿਹੜੇ ਫੜੇ ਜਾ ਰਹੇ ਆ, ਆਮ ਲੋਕਾਂ ਦੇ ਉੱਤੇ ਉਸ ਚੀਜ਼ ਦਾ ਤਾਂ ਫਰਕ ਨੀ ਪੈਣਾ ਚਾਹੀਦਾ। ਸਮਾਂ ਕਿ ਆਮ ਲੋਕਾਂ ਨੂੰ ਪਹਿਲਾਂ ਲੜਾਉਂਦੇ ਸੀਗੇ, ਹੁਣ ਜੇ ਆਪਸ ਦੇ ਵਿਚ ਉਲਝ ਰਹੇ ਨੇ ਜਾਂ ਲੜ ਰਹੇ ਨੇ ਤਾਂ ਆਰਾਮ ਨਾਲ ਬੈਠ ਕੇ ਦੇਖੋ ਹੋ ਕੀ ਰਿਹਾ ਹੈ।
1: ਪਰ ਸਾਹਿਬ ਬੇਨਤੀ ਇਹ ਹੈਗੀ ਆ ਤੁਸੀਂ ਦੇਖੋ ਨਾ ਕਿ ਉਹ ਬੰਦਾ ਜਿਹੜਾ ਆ ਉਹਦੇ ਘਰ ਰਾਤ 1 ਵਜੇ ਜਿਹੜਾ ਆ ਛਾਪਾ ਪੈ ਰਿਹਾ ਹੈਗਾ ਆ ਮਲੋਟ ਦੇ ਵਿਚ।
0: ਬਿਲਕੁਲ ਹੈ ਜੀ।
1: ਜਿਹੜਾ ਮੀਡੀਏਟਰ ਦੇ ਤੌਰ ਤੇ ਸੌਦਾ ਕਰਾਉਂਦਾ ਸੀਗਾ ਹਾਂਜੀ, ਵਿੱਕੀ ਗੋਇਲ ਉਹਦਾ ਬਾਪ ਆ ਤੇ ਇਹਦਾ ਜਿਹੜਾ ਰਾਘਵ ਗੋਇਲ ਦੇ ਘਰ ਜਿਹੜਾ ਆ ਛਾਪਾ ਰਾਤ 1 ਵਜੇ ਪਿਆ
0: ਜੀ।
1: ਸੋ ਉਹ ਨਾਲ ਉਹਨਾਂ ਦੇ ਇੱਕ ਬੰਦਾ ਹੋਰ ਅਰੈਸਟ ਹੋਇਆ ਜਿਹੜਾ ਇਹਨਾਂ ਦਾ ਅਸਿਸਟੈਂਟ ਸੀਗਾ ਜੀ। ਹੋ ਸਕਦਾ ਇਹ ਬੰਦੇ ਸਿੱਧੇ ਅਗਲੇ ਦੇ ਕੰਟੈਕਟ ਦੇ ਵਿਚ ਨਾ ਹੋਣ ਜੀ, ਐਕਸਾਈਜ਼ ਐਂਡ ਟੈਕਸੇਸ਼ਨ ਅਫਸਰ ਸੀਗਾ ਕੋਈ, ਉਹਦੀ ਕੰਪਲੇਂਟ ਗਈ ਸੀ ਜੀ, ਉਹਦੇ ਕੰਪਲੇਂਟ ਨੂੰ ਬੰਦ ਕਰਾਉਣ ਦੇ ਇਵਜ ਦੇ ਵਿਚ ਇਹਨਾਂ ਨੇ ਪਹਿਲਾਂ 20 ਲੱਖ ਰੁਪਇਆ ਮੰਗਿਆ ਤੇ ਫਿਰ ਅਗਲੇ ਨੇ 13 ਲੱਖ ਰੁਪਇਆ ਦਿੱਤਾ ਹਾਂਜੀ ਕੱਟ ਕੇ ਇਕੱਠਾ, ਉਹ ਅਗਲਿਆਂ ਨੇ ਜਿਹੜਾ ਆ ਨਾਲ ਉਹਨੇ CBI ਦਾ ਛਾਪਾ ਪਵਾਤਾ
0: ਜੀ।
1: ਹੁਣ CBI ਡਾਇਰੈਕਟ ਪੰਜਾਬ ਦੇ ਵਿਚ ਕੁਛ ਨੀ ਕਰ ਸਕਦੀ ਸੀ ਜੀ, ਇਸ ਕਰਕੇ ਹੋਟਲ ਦਾ ਵਿਚ ਜਿਹੜਾ ਟ੍ਰੈਪ ਉਹਨਾਂ ਨੇ ਲਾਇਆ ਆ ਸੀਗਾ ਜੀ।
0: ਜੀ
1: ਰੀਡਰ ਦੇ ਗਨਮੈਨ ਨੇ ਇਸ਼ਾਰਾ ਕਰ ਦਿੱਤਾ ਵੀ ਥੱਲੇ ਉਹਨੇ ਪੁਲਿਸ ਦੇਖ ਲਈ ਸੀ ਜਿਹਨਾਂ ਦੇ ਨਾਲ CBI ਦੀ ਟੀਮ ਦੇ ਨਾਲ CBI ਵਾਲੇ ਆਏ ਆ, ਉਹਨੇ ਤਾਂ ਇਸ਼ਾਰਾ ਦੇ ਦਿੱਤਾ ਸੀ ਜਿਹਦੇ ਕਰਕੇ ਉਹ ਨਿਕਲ ਗਿਆ, ਉਹ ਖਿਸਕ ਗਿਆ ਜੀ ਉੱਥੋਂ
0: ਜੀ।
1: ਤੇ ਉਹ ਦੇਖੋ ਹੁਣ ਉਹਨੂੰ ਵੀ ਲੱਭਦੇ ਪਏ ਹੈਗੇ ਆ ਜੀ, ਇਹ ਬੰਦਾ ਗਿਲਟੀ ਨਾ ਹੋਵੇ ਤੇ ਭੱਜੇ ਕਿਉਂ ਜੀ।
0: ਭੱਜੇ ਕਿਉਂ ਜੀ। ਬਿਲਕੁਲ।
1: ਸੋ ਇਸ ਹਾਂਜੀ ਸੋ ਇਸ ਕਰਕੇ ਜਿਹੜਾ ਆ ਇਹ ਚੀਜ਼ ਤਾਂ ਚਲੋ ਐਨੀਵੇ ਇਹ ਤਾਂ ਦੇਖਣੀ ਚਾਹੀਦੀ ਹੈਗੀ ਸੀ ਜੀ, ਇਹ ਤਾਂ ਵੈਲਕਮਿੰਗ ਸਟੈਪ ਹੈਗਾ ਜੀ। ਵੱਡੀ ਗੱਲ ਇਹ ਕਿ ਸਾਡੇ ਇੱਥੇ ਰਾਜਾ ਵੜੇਗਾ ਸਭ ਤੋਂ ਪਹਿਲਾਂ ਬੋਲਿਆ ਜੀ, ਉਹ ਤਾਂ ਬੋਲਿਆ ਹੈਗਾ ਜੀ ਕਿ ਉਹਦੀ ਤਾਂ ਆਪਣੀ ਫਾਈਲ ਉੱਥੇ ਵਿਜੀਲੈਂਸ ਦੇ ਦਫ਼ਤਰ ਚ ਰੱਖੀ ਆ ਮਾਨ ਸਾਹਿਬ ਨੇ ਤਿਆਰ ਕਰਕੇ ਹਾਂਜੀ, ਉਹਦੇ ਨਾਲ 4.5 ਸਾਲ ਹੋ ਗਏ ਆ, ਉਹਦੇ ਨਾਲ ਕੋਪਰੇਸ਼ਨ ਚੱਲਦੀ ਹੈਗੀ ਆ
0: ਤੇ
1: ਕਾਂਗਰਸ ਦੀ ਸਰ ਬੈਡ ਲੱਕ ਵੀ ਇਸੇ ਕਰਕੇ ਰਹੀ ਹੈਗੀ, ਇਹਨਾਂ ਨੇ ਪ੍ਰਧਾਨ ਹੀ ਇਹੋ ਜਿਹੇ ਬੰਦੇ ਨੂੰ ਬਣਾ ਦਿੱਤਾ ਸੀ ਜਿਹੜਾ ਦਾਗੀ ਸੀ ਤੇ ਜਿਹਦੀ ਜਾਨ ਜਿਹੜੀ ਹੈਗੀ ਆ ਉਹਨਾਂ ਦੇ ਮੁੱਠ ਚ ਸੀ
0: ਜੀ।
1: ਇਸੇ ਕਰਕੇ ਤੁਹਾਨੂੰ ਜਿਹੜਾ ਹੈਗਾ ਕਿਤੇ ਵੀ 4.5 ਸਾਲ ਦੇ ਵਿਚ
0: ਜੀ
1: ਅਪੋਜੀਸ਼ਨ ਪਾਰਟੀ ਮੇਨ ਸੀਗੀ ਕਾਂਗਰਸ ਤੇ ਕਾਂਗਰਸ ਤੁਹਾਨੂੰ ਕਿਤੇ ਵੀ ਮਤਲਬ ਲੜਦੀ ਹੋਈ ਸੜਕਾਂ ਤੇ ਦਿਖਾਈ ਨਹੀਂ ਦਿੱਤੀ
0: ਜੀ
1: ਕਿਸੇ ਗੌਰਮੈਂਟ ਦੇ ਕਿਸੇ ਵੀ ਜਿਹੜਾ ਹੈਗਾ। ਤੁਸੀਂ ਈਵਨ ਦੇਖੋ ਤਾਂ ਲੈਂਡ ਪੂਲਿੰਗ ਵਗੈਰਾ ਤੇ ਵੀ ਜਥੇਬੰਦੀਆਂ ਜਿਹੜੀਆਂ ਹੈਗੀਆਂ ਉਹ ਅਪੋਜੀਸ਼ਨ ਦਾ ਰੋਲ ਅਦਾ ਕਰਦੀਆਂ ਰਹੀਆਂ ਹੈਗੀਆਂ
0: ਜੀ,
1: ਵੀ ਜਿਹੜੇ ਵੀ ਲੋਕ ਮਾਰੂ ਫੈਸਲੇ ਸੀ ਉਹਨਾਂ ਵਿਰੁੱਧ ਜਥੇਬੰਦੀਆਂ ਹੀ ਉੱਠੀਆਂ ਜੀ।
0: ਬਿਲਕੁਲ ਹੈ ਜੀ।
1: ਅਪੋਜੀਸ਼ਨ ਨੇ ਆਪਣਾ ਕੋਈ ਰੋਲ ਅਦਾ ਨਹੀਂ ਕੀਤਾ ਤੇ ਕਾਂਗਰਸ ਅਜੇ ਜਿਹੜਾ ਸੋਚਦੀ ਹੈਗੀ ਆ ਵੀ ਅਸੀਂ ਖਰੇ ਪਾਵਰ ਚ ਆ ਜਾਣਾ ਹੈਗਾ ਆ, ਸਰ ਪਾਵਰ ਚ ਕਿੱਥੋਂ ਆ ਜਾਣਾ, ਮਾੜੇ ਸਮੇਂ ਚ ਤੁਸੀਂ ਕਿਸੇ ਦਾ ਸਾਥ ਨਹੀਂ ਦੇਣਾ ਤੇ
0: ਜੀ
1: ਸਿਰਫ ਤੁਸੀਂ ਫਰੂਟ ਇੰਜੋਏ ਕਰਨ ਆਉਣਾ ਹੈ ਜੀ ਸੱਤਾ ਦਾ।
0: ਬਿਲਕੁਲ ਹੈ ਜੀ।
1: ਹਾਂਜੀ ਇਹਨਾਂ ਨਾਲੋਂ ਤਾਂ ਸਾਰਿਆਂ ਨਾਲੋਂ ਦੋ ਬੰਦੇ ਜਿਹੜੇ ਹੈਗੇ ਆ ਉਹ ਲੜਦੇ ਦਿਖੇ ਹੈਗੇ ਆ ਜੀ ਇਹਨਾਂ 4.5 ਸਾਲਾਂ ਚ, ਇੱਕ ਮਜੀਠੀਆ ਤੇ ਇੱਕ ਜਿਹੜਾ ਹੈਗਾ ਖਹਿਰਾ ਹੈ ਜੀ। ਖਹਿਰੇ ਨੂੰ ਵੀ ਦੇਖੋ ਜਿਹੜਾ ਹੈਗਾ ਆ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਬੈਕ ਨਹੀਂ ਕਰਦੀ ਰਹੀ
0: ਜੀ,
1: ਪੂਰੀ ਤਰ੍ਹਾਂ ਬੈਕ ਕਰਦੇ ਰਹਿੰਦੇ ਤੇ ਸ਼ਾਇਦ ਉਹ ਵੀ ਜਿਹੜਾ ਹੈਗਾ ਆ ਸਰਕਾਰ ਨੂੰ ਟਾਈਮ ਤੇ ਮਤਲਬ ਜਿਸ ਹਿਸਾਬ ਨਾਲ ਸਰਕਾਰ ਨੇ ਉਹਦਾ ਜਿਹੜਾ ਹੈਗਾ ਆ ਉਹਦੇ ਨਾਲ ਧੱਕਾ ਕੀਤਾ ਉਹ ਨਾ ਹੁੰਦਾ
0: ਜੀ।
1: ਇਸੇ ਤਰੀਕੇ ਨਾਲ ਹੁਣ ਜਿਹੜਾ ਹੈਗਾ ਆ ਤੁਸੀਂ ਆਹ ਰੋੜਾ ਸਾਹਿਬ ਦੀ ਗੱਲ ਕਰਦੇ ਸੀ ਜੀ, ਰੋੜਾ ਸਾਹਿਬ ਹੁਣ ਕਹਿੰਦੇ ਹੈਗੇ ਆ ਕਿ ਮੇਰੀ ਅਰੈਸਟ ਇਲੀਗਲ ਆ। ਸਰ ਅਰੈਸਟ ਇਲੀਗਲ ਦੇ ਹੋਵੇ ਜੋ ਮਰਜ਼ੀ ਹੋਵੇ, ਚਾਹੇ ਚਲੋ ਠੀਕ ਗੱਲ ਹੈਗੀ ਆ ਵੀ ਜਦੋਂ ਏਦਾਂ ਦੇ ਬੰਦੇ ਫਸਦੇ ਹੈਗੇ ਆ, ਵੱਡੇ ਬੰਦੇ ਫਸਦੇ ਆ ਤੇ ਸਾਡੇ ਵਕੀਲ ਭਰਾਵਾਂ ਦੀ ਰੋਟੀ ਚੱਲਦੀ ਆ ਜੀ ਤੇ ਕਿਸੇ ਹਾਂਜੀ ਉਹਨੇ ਵਕੀਲ ਭਰਾ ਨੇ ਕਿਸੇ ਨੇ ਪਟੀਸ਼ਨ ਪਾਈ ਹੋਊਗੀ ਭਾਵਾਂ ਡਿਸਮਿਸ ਹੀ ਹੋ ਜਾਊਗੀ
0: ਜੀ,
1: ਅਗਲਿਆਂ ਨੇ ਕਹਿਣਾ ਹੈ ਗੋ ਟੂ ਦਾ ਟ੍ਰਾਇਲ ਕੋਰਟ ਐਂਡ ਆਰਗੂ ਦੇਅਰ,
0: ਹਾਂਜੀ
1: ਉੱਥੇ ਹੀ ਆਹ ਹੋਣੀ ਹੈ ਜੀ ਗੱਲ
0: ਜੀ,
1: ਤੇ ਉਹਨਾਂ ਨੂੰ ਕਹਿਣਾ ਜੋ ਤੁਸੀਂ ਇੱਥੇ ਕਹਿ ਰਹੇ ਹੈਗੇ ਆ ਤੇ ਉੱਥੇ ਟ੍ਰਾਇਲ ਕੋਰਟ ਦੇ ਵਿੱਚ ਜਾਓ ਤੇ ਇਸੇ ਚੀਜ਼ ਤੇ ਆਰਗੂ ਕਰ ਲਓ ਜੀ
0: ਜੀ।
1: ਬਾਕੀ ਜਿਹੜੇ ਤੱਕ ਰਿਮਾਂਡ ਆ ਜਦੋਂ ਸਰ ਮੈਂ ਤਾਂ ਆਪਣੇ ਮਤਲਬ 35-40 ਸਾਲ ਦੇ ਕੈਰੀਅਰ ਚ ਮੈਂ ਨੀ ਦੇਖਿਆ ਕਦੀ ਰਿਮਾਂਡ ਜਿਹੜਾ ਦਿੱਤਾ ਆਇਆ ਹੋਵੇ ਉਹ ਕੈਂਸਲ ਹੁੰਦਾ ਹੋਵੇ ਜੀ
0: ਜੀ।
1: ਸੋ ਇਸ ਕਰਕੇ ਹੁਣ ਤੁਸੀਂ ਦੇਖੋ ਨਾ ਵੀ ਜਿਹੜੇ ਤੱਥ ਸਾਹਮਣੇ ਸਾਰੇ ਆ ਚੁੱਕੇ ਹੈਗੇ ਆ ਵੀ ਅਰੋੜਾ ਸਾਹਿਬ ਦੀ ਫੈਕਟਰੀ ਦਾ ਇੱਕ ਮਜ਼ਦੂਰ ਹੈਗਾ ਜੀ, ਹਾਂਜੀ, ਉਹਦੇ ਖਾਤੇ ਦੇ ਵਿੱਚ ਤੁਸੀਂ ਜਿਹੜਾ ਜੀ 27-28 ਕਰੋੜ ਰੁਪਇਆ ਪਾ ਦੇਣੇ ਹੈਗੇ ਆ ਜੀ, ਉਹਨੂੰ ਵੀ ਮਤਲਬ ਜਿਹੜਾ ਆ ਉਹ ਅਗਲਾ ਦੱਸਦਾ ਵੀ ਆ ਨਾ ਵੀ ਮੇਰੇ ਕੋਲ ਆਧਾਰ ਕਾਰਡ ਲਿਆ ਸੀ ਤੇ ਏਦਾਂ ਕਰਕੇ ਲਿਆ ਸੀ, ਪਹਿਲਾਂ ਉਹਨੇ ਕਿਤੇ ਕੋਈ ਕੰਪਨੀ ਬਣਾਈ ਹੋਊਗੀ ਉਹਦੇ ਨਾਂ ਤੇ ਬਣੀ ਹੋਣੀ ਆ, ਉਹਦੇ ਕੋਲ ਨਹੀਂ ਚੱਲੀ, ਮੁੜ ਕੇ ਬੰਦਾ ਕੰਮ ਕਰਨ ਲੱਗ ਪਿਆ, ਦਿਹਾੜੀ ਲਾਉਣ ਲੱਗ ਪਿਆ,
0: ਨਾਲੇ ਸੈਣੀ ਸਾਹਿਬ ਜੇ ਚੈੱਕ ਚੁੱਕ ਬਾਉਂਸ ਹੋ ਜਾਵੇ ਤਾਂ ਬੰਦੇ ਗੜੀ ਗੇੜ ਪਾ ਕੇ ਰੱਖਦੇ ਆ ਤੇ ਇਹਦਾ ਕਿੱਡਾ ਵੱਡਾ ਕੰਮ ਕਰ ਦਿੱਤਾ ਜੀ, ਅਗਲੇ ਦਾ ਨਜਾਇਜ਼ ਹੀ ਨਾਮ ਵਰਤ ਲਿਆ ਜੀ, ਸਾਰਾ ਕੁਝ ਕਰ ਰਿਹਾ, ਦੱਸੋ ਹੈ
1: ਭਰੇ ਸਾਹਿਬ ਜਿਹੜੇ ਬਿਜਨਸਮੈਨ ਹੁੰਦੇ ਆ ਬਹੁਤ ਤੇਜ਼ ਹੁੰਦੇ ਆ ਸਰ, ਇਹਨਾਂ ਨੂੰ ਪਤਾ ਹੈ ਇਹਨਾਂ ਚੀਜ਼ਾਂ ਦਾ, ਤੁਸੀਂ ਦੇਖੋ ਨਾ ਗੁਰਜੀਤ ਰਾਣੇ ਤੇ ਵੀ ਜਦੋਂ ਐਲੀਗੇਸ਼ਨ ਲੱਗੇ ਸੀਗੇ ਤੇ ਉਹ ਪਤਾ ਹੀ ਸੀ ਰੇਤ ਦੀਆਂ ਖੱਡਾਂ ਜਿਹੜੀਆਂ ਹੈਗੀਆਂ ਉਹਦੇ ਘਰ ਜਿਹੜਾ ਰੋਟੀ ਬਣਾਉਂਦਾ ਸੀ ਉਹਦੇ ਨਾਂ ਤੇ ਸੀ, ਉਹਨੂੰ ਵਿਚਾਰੇ ਨੂੰ ਪਤਾ ਵੀ ਮੇਰੇ ਨਾਂ ਤੇ ਖੱਡਾਂ ਇਸ਼ੂ ਹੋਈਆਂ ਆਈਆਂ,
0: ਹਾਂਜੀ
1: ਹਾਂਜੀ, ਇਸ ਕਰਕੇ ਜਿਹੜਾ ਹੈਗਾ ਇਹ ਬਿਜਨਸਮੈਨ ਇਹੋ ਜਿਹਾ ਕੰਮ ਕਰਦੇ ਆ, ਔਰ ਦੇਖੋ ਉਸ ਚੀਜ਼ ਦੇ ਉੱਤੇ ਜਿਹੜਾ ਆ ਵੀ ਇਹ ਉਦਯੋਗਪਤੀ ਇੱਕ ਦੂਜੇ ਦੀ ਮਦਦ ਵੀ ਬੜੀ ਕਰਦੇ ਆ ਜੀ, ਇਹੋ ਜਿਹੀ ਗੱਲਾਂ ਦੇ ਵਿੱਚ ਉਹ ਇੱਕ ਦੂਜੇ ਦਾ ਸਾਥ ਦਿੰਦੇ ਆ ਜੀ, ਤੇ ਸਰ ਹੁਣ ਜਦੋਂ ਇਲੀਗਲ ਕੰਮ ਕਰਨਾ ਆ 157.something ਆ ਜੀ ਕਰੋੜ ਰੁਪਏ
0: ਬਿਲਕੁਲ
1: ਜਿਹੜਾ ਜਿਹਦੀ ਡੀਲ ਹੋਈ ਆ ਜੀ, ਉਸੇ ਕਰਕੇ ਕੋਰਟ ਨੇ ਵੀ ਜਿਹੜੇ ਰਿਮਾਂਡ ਦਿੱਤਾ ਉਹਨਾਂ ਨੇ ਕਿਹਾ ਵੀ ਇਟ ਇਜ਼ ਅ ਸੀਰੀਅਸ ਮੈਟਰ ਤੇ ਮਨੀ ਟ੍ਰੇਲ ਹੈਜ਼ ਟੂ ਬੀ ਫਾਊਂਡ, ਹਾਂਜੀ ਉਹਨਾਂ ਨੇ ਇਸੇ ਕਰਕੇ ਰਿਮਾਂਡ ਦਿੱਤਾ 7 ਦਿਨ ਦਾ ਜੀ, ਹੁਣ ਇਹ ਕਹਿੰਦੇ ਹੈਗੇ ਆ ਕਿ ਭਾਈ ਸਾਰੇ ਡਾਕੂਮੈਂਟ ਉਹਨਾਂ ਕੋਲ ਸੀਗੇ ਤੇ ਮਕੈਨੀਕਲੀ ਜਿਹੜਾ ਆ ਕੁਛ ਕਰਨ ਦੀ ਲੋੜ ਨੀ ਸੀ ਤੇ ਅਰੈਸਟ ਦੀ ਲੋੜ ਨੀ ਸੀ, ਸਰ ਪੁੱਛਣਾ ਤਾਂ ਭਾਈ ਤੁਹਾਡੇ ਕੋਲ ਆਈਆਂ ਹੁਣ ਬਹਾਨਾ ਇਹਨਾਂ ਦਾ ਬੜਾ ਵਧੀਆ ਵੀ ਅਸੀਂ ਜਦੋਂ ਮਤਲਬ ਪਬਲਿਕ ਪਲੇਟਫਾਰਮ ਤੇ ਆ ਗਏ ਮੰਤਰੀ ਬਣ ਗਏ ਤੇ ਅਸੀਂ ਉੱਥੋਂ ਰਿਜ਼ਾਈਨ ਕਰ ਚੁੱਕੇ ਆ
0: ਜੀ,
1: ਤੇ ਮਤਲਬ ਹੌਟ ਐਂਡ ਕੋਲਡ ਜਿਹੜਾ ਹੈਗਾ ਇਹਦਾ ਸੇਮ ਬਰੀਥ ਜਿਹੜਾ ਕਹਿੰਦੇ ਹੁੰਦੇ ਆ ਨਾ ਜੀ, ਤੇ ਮਤਲਬ ਉਹ ਕਰ ਰਹੇ ਹੈਗੇ ਜੀ, ਇੱਕ ਪਾਸੇ ਕਹਿੰਦੇ ਹੈਗੇ ਮੇਰਾ ਲਾਕਾ ਦੇਕਾ ਕੋਈ ਨੀ ਹੈਗਾ ਜੀ ਵੀ ਮੈਂ ਮਤਲਬ ਡੇਲੀ ਰੁਟੀਨ ਦਾ ਮੈਨੂੰ ਪਤਾ ਨੀ, ਦੂਜੇ ਪਾਸੇ ਉਹਨਾਂ ਹੀ ਚੀਜ਼ਾਂ ਦੀ ਸਫਾਈਆਂ ਦਿੰਦੇ ਪਏ ਆ ਤੁਸੀਂ, ਇਟ ਮੀਨਸ ਜਿਹੜਾ ਹੈਗਾ ਆ ਵੀ ਉਹ ਭਾਵਾਂ ਤੁਸੀਂ ਕਾਰਵਾਈ ਕਰ ਲਈ ਬਟ ਤੁਸੀਂ ਡਾਇਰੈਕਟਲੀ ਇਨਵੋਲਵ ਆ, ਤੁਹਾਡਾ ਸਾਰਾ ਬਿਜਨਸ ਆ ਜਿਹੜਾ ਉਹਦੇ ਵਿੱਚ
0: ਬਿਲਕੁਲ ਹੈ ਜੀ ਜੀ,
1: ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ
0: ਸਰ ਸੋਚਦਾ ਸੀਗਾ ਕਿ ਇੰਨਾ ਕੁਝ ਹੋਣ ਦੇ ਬਾਵਜੂਦ, ਚਲੋ ਮਾਨ ਸਾਹਿਬ ਨੇ ਆਪਣੀਆਂ ਜੋ ਰੈਲੀਆਂ ਕਰਨੀਆਂ ਸੀ ਯਾਤਰਾ ਕੱਢੀ ਹੈ ਸ਼ੁਕਰਾਨਾ ਯਾਤਰਾ ਕਰ ਹਟੇ ਨੇ, ਹੁਣ ਤਾਂ ਫ੍ਰੀ ਹੋ ਗਏ ਨੇ, ਪਰ ਅਜੇ ਵੀ ਜਿਹੜਾ ਕਹਿੰਦੇ ਸੱਤਾਂ ਦੇ ਵਿੱਚ ਜਾਂ ਬੱਚਿਆਂ ਦੇ ਨਾਲ ਤੁਰੇ ਫਿਰਦੇ ਆ, ਐਡਾ ਕੁਝ ਵਾਪਰ ਰਿਹਾ ਪੰਜਾਬ ਦੀ ਸਿਆਸਤ ਦੇ ਵਿੱਚ ਤੇ ਚੁੱਪ ਕਿਉਂ ਨੇ ਜੀ,
1: ਪਰ ਸਾਹਿਬ ਹੁਣ ਬੋਲਣਗੇ ਵੀ ਕੀ
0: ਜੀ,
1: ਚੱਕਰ ਤਾਂ ਇਹ ਨਾ ਸਰ ਕਿ ਬੋਲਣਗੇ ਵੀ ਕੀ ਜੀ, ਇਹ ਤਾਂ ਇਹ ਸ਼ੋਅ ਕਰਦੇ ਹੈਗੇ ਆ ਕਿ ਜੋ ਹੋ ਰਿਹਾ ਹੈਗਾ ਆ ਉਹ ਸਾਡੇ ਨਾਲ, ਤੁਸੀਂ ਦੇਖੋ ਨਾ ਇਹਨਾਂ ਦੀਆਂ ਸਟੇਟਮੈਂਟਸ ਕੀ ਆ ਰਹੀਆਂ, ਬੀਜੇਪੀ ਜਿਹੜਾ ਹੈਗਾ ਆ ਪੰਜਾਬ ਅੱਜ ਪੰਜਾਬੀਆਂ ਨਾਲ ਧੱਕਾ ਕਰਦੇ ਆ, ਪੰਜਾਬੀ ਜਿਹੜੇ ਹੈਗੇ ਆ ਧੱਕਾ ਕਦੀ ਵੀ ਨੀ ਬਰਦਾਸ਼ਤ ਕਰਦੇ, ਪਿਆਰ ਨਾਲ ਇਹਨਾਂ ਦੀ ਜਾਨ ਲੈ ਲਓ, ਪੰਜਾਬੀ ਕਿੱਥੋਂ ਆ ਗਏ ਵਿੱਚ ਮੈਨੂੰ ਇਹ ਨੀ ਸਮਝ ਆਉਂਦੀ ਜੀ,
0: ਪਾਰਟੀ ਤੇ ਸੱਤ ਬੰਦਿਆਂ ਦਾ ਮਾਮਲਾ ਉਹਦੇ ਚ ਪੰਜਾਬੀਆਂ ਦਾ ਕੀ ਕੰਮ ਆ ਜੀ,
1: ਹਾਂਜੀ ਪੰਜਾਬੀ ਕਦੀ ਮਾਫ ਨੀ ਕਰਨਗੇ, ਪੰਜਾਬ ਤੁਹਾਨੂੰ ਬੀਜੇਪੀ ਕਿੱਥੋਂ ਵੋਟਾਂ ਲੱਭਦੀ ਪੰਜਾਬ ਤੋਂ, ਨਾਲੇ ਪੰਜਾਬੀਆਂ ਦੀਆਂ ਵੋਟਾਂ ਲੈਣੀਆਂ ਨਾਲੇ ਪੰਜਾਬ ਜੇ ਕੁਛ ਕਰਦੇ ਆ, ਪੰਜਾਬੀ ਬਹੁਤ ਖੁਸ਼ ਹੈਗੇ ਆ ਵੀ ਭਾਈ ਤੁਹਾਡੇ ਨਾਲ ਜਿਹੜਾ ਹੈਗਾ ਜਿਹੜੀ ਤੁਸੀਂ ਲੁੱਟ ਕਰ ਰਹੇ ਹੈਗੇ ਆ ਐਕਸਪੋਜ਼ ਹੋਣੀ ਚਾਹੀਦੀ ਆ ਜੀ, ਏਜੰਸੀ ਨੂੰ ਸਾਰੀਆਂ ਨੂੰ ਆਪਣਾ ਕੰਮ ਓਨੈਸਟਲੀ ਕਰਨਾ ਚਾਹੀਦਾ ਆ ਜੀ, ਜਿੱਥੇ ਕੋਈ ਲੁੱਟ ਹੋ ਰਹੀ ਆ, ਪਰ ਮੈਂ ਅੱਜ ਵੀ ਔਜਲਾ ਸਾਹਿਬ ਨਾਲ ਬੇਨਤੀ ਕਰਦਾ ਪਿਆ ਸੀ ਉਹਨਾਂ ਨਾਲ ਗੱਲਬਾਤ ਕਰਦੇ, ਮੈਂ ਕਿਹਾ ਉਹਨਾਂ ਨੇ ਵੀ ਇਸ ਚੀਜ਼ ਦੀ ਸ਼ਾਦੀ ਭਰੀ ਉਹ ਕਿਉਂਕਿ ਮੇਰੇ ਨਾਲੋਂ ਜ਼ਿਆਦਾ ਜਾਣਦੇ ਆ, ਮੈਂ ਕਿਹਾ ਔਜਲਾ ਸਾਹਿਬ ਸਾਡੇ ਇੱਥੇ ਇੱਕ ਸਰਕਾਰੀ ਵਕੀਲ ਸੀ ਬੜਾ ਇੰਟੈਲੀਜੈਂਟ ਸੀ ਤੇ ਮੈਂ ਉਹਨੂੰ ਪੁੱਛ ਬੈਠਾ, ਮੈਂ ਕਿਹਾ ਕਿੱਦਾਂ ਵੀ ਤੁਸੀਂ ਮਤਲਬ ਕਿੱਦਾਂ ਜੋਬ ਚ ਆਏ ਵੀ ਆਰਮੀ ਚੋਂ ਆਏ ਸੀ, ਕਹਿੰਦਾ ਯਾਰ ਸਾਡੀ ਸਿਲੈਕਸ਼ਨ ਨਾ ਗਵਰਨਰ ਰਾਜ ਦੇ ਟਾਈਮ ਤੇ ਹੋਈ ਸੀ,
0: ਅੱਛਾ ਜੀ,
1: ਔਰ ਉਹ ਜਦੋਂ ਗਵਰਨਰ ਦਾ ਰਾਜ ਸੀਗਾ ਉਸ ਭਾਰੀ ਸਾਹਿਬ ਜਿਹੜਾ ਗਵਰਨਰ ਦਾ ਰਾਜ ਹੈ ਨਾ ਇਹ ਜਿਹੜੇ ਪੋਲੀਟੀਕਲ ਲੋਕ ਹੈ ਨਾ ਇਹਨਾਂ ਨੇ ਸਾਡੇ ਮਨਾਂ ਦੇ ਵਿੱਚ ਜਿਹੜਾ ਪਾਇਆ ਆ, ਹਾਂਜੀ ਸਾਡੇ ਮੀਡੀਆ ਨੇ ਪਾਇਆ ਆ, ਸਾਡੇ ਪੋਲੀਟੀਕਲ ਲੋਕਾਂ ਨੇ ਪਾਇਆ ਆ ਹੈਗਾ ਆ, ਆਮ ਲੋਕਾਂ ਨੂੰ ਤਾਂ ਗੁੱਡ ਗਵਰਨੈਂਸ ਮਿਲਦੀ ਆ ਉਹਦੇ ਵਿੱਚ,
0: ਬਿਲਕੁਲ ਹੈ ਜੀ,
1: ਕੋਈ ਰਿਸ਼ਵਤ ਨਹੀਂ ਹੋਈ ਜੀ, ਉਹ ਸਾਰੀ ਫੇਅਰ ਸਿਲੈਕਸ਼ਨ ਜਿਹੜੀ ਹੈਗੀ ਮੈਨੂੰ ਨਹੀਂ ਸੀ ਪਤਾ ਇਸ ਚੀਜ਼ ਦਾ,
0: ਮੈਨੂੰ
1: ਦੱਸਿਆ ਵੀ ਉਹਦੇ ਵਿੱਚ PCS ਵੀ ਉਦੋਂ ਲਾਏ ਸੀ ਤੇ ਬਿਲਕੁਲ ਔਨ ਮੈਰਿਟ ਤੇ ਸਿਲੈਕਸ਼ਨਾਂ ਹੋਈਆਂ ਸੀ
0: ਜੀ, ਬਿਲਕੁਲ ਹੈ ਜੀ, ਨਾਲੇ ਸੈਣੀ ਸਾਹਿਬ ਦੇਖੋ ਚੋਣ ਜਾਪਦਾ ਲੱਗਦਾ ਹੈ 5-7 ਦਿਨ ਦੇ ਲਈ ਜਾਂ ਹਫਤੇ ਖੰਡ ਦੇ ਲਈ, ਤਾਂ ਉੱਥੇ ਵਿੱਚ ਕਿੰਨੀ ਵੱਡੇ ਪੱਧਰ ਦੇ ਉੱਤੇ ਦਾਰੂ ਸ਼ਰਾਬ ਨਜਾਇਜ਼ ਪੈਸਾ ਨਸ਼ਾ ਕੀ ਕੁਝ ਜ਼ਬਤ ਕੀਤਾ ਜਾਂਦਾ ਹੈ ਜੀ ਉਹਦੇ ਵਿੱਚ ਦੇਖੋ, ਜੇ ਕਿਤੇ ਮਹੀਨਾ 2 ਮਹੀਨੇ 4 ਮਹੀਨੇ ਜਾਂ 6 ਮਹੀਨੇ ਲੱਗ ਜਾਵੇ ਮੈਨੂੰ ਤਾਂ ਲੱਗਦਾ ਕਿ ਪੰਜਾਬ ਦਾ ਕਰਜ਼ਾ ਹੀ ਲੈ ਜਾਓ ਜੀ।
1: ਨਹੀਂ ਸਰ, ਚਲੋ ਕਰਜ਼ੇ ਤਾਂ ਇਹਨਾਂ ਨੇ ਕੀ ਲਾਉਣੇ, ਚਾੜ ਹੀ ਇੰਨਾ ਦਿੱਤਾ ਹੈਗਾ ਜਾਂ ਪਤਾ ਹੀ ਨਹੀਂ ਹੈਗਾ ਸਰ। ਉਹ ਤਾਂ ਜਿਹੜਾ ਇਹ ਆਪਣੇ ਜਿਹੜੇ ਮੂੰਹ ਬੰਦ ਕਰਨੇ ਪੈਣਗੇ
0: ਜੀ,
1: ਤੇ ਸਰਕਾਰੀ ਖਰਚ ਘਟਾਉਣੇ ਪੈਣਗੇ ਜੀ
0: ਜੀ।
1: ਪਰ ਫ੍ਰੀ ਵੀਜ ਬੰਦ ਹੋਣੀਆਂ ਕਰਨੀਆਂ ਪੈਣਗੀਆਂ ਸਰ, ਤਾਂ ਜਾ ਕੇ ਜਿਹੜਾ ਹੈਗਾ ਕਿਤੇ ਫੇਰ ਵੀ 10-15-20 ਸਾਲ ਲੱਗਣਗੇ ਤਾਂ ਜਾ ਕੇ ਜਿਹੜਾ ਹੈਗਾ ਆ ਇਹ ਕੰਮ ਠੀਕ ਹੋਊਗਾ ਜੀ। ਅਦਰਵਾਈਜ਼ ਸਰ ਸਰਕਾਰਾਂ ਕੋਲ ਰੋਡ ਮੈਪ ਹੈ ਹੀ ਨਹੀਂ ਗਾ ਜੀ।
0: ਬਿਲਕੁਲ
1: ਰੋਡ ਮੈਪ ਲਏ ਜਦੋਂ ਫਾਈਨੈਂਸ਼ੀਅਲ ਐਮਰਜੈਂਸੀ ਆਊਗੀ ਉਦੋਂ ਦੇਖੀ ਜਾਊਗਾ ਜੀ।
0: ਜੀ ਬਿਲਕੁਲ ਜੀ, ਉਹ ਇੱਕ ਹਊਆ ਬਣਾ ਕੇ ਰੱਖ ਦਿੱਤਾ ਨਾ ਲੋਕਾਂ ਨੇ, ਪੋਲੀਟੀਕਲ ਲੀਡਰਾਂ ਨੇ ਜਾਂ ਕਹਿ ਲੋ ਲੀਡਰਸ਼ਿਪ ਜਿਹੜੀਆਂ ਹੈਗੀਆਂ ਨੇ, ਉਹ ਪੋਲੀਟੀਕਲ ਢਾਂਚੇ ਨੇ ਇੱਕ ਹਊਆ ਬਣਾ ਕੇ ਰੱਖ ਦਿੱਤਾ ਕਿ ਰਾਸ਼ਟਰਪਤੀ ਰਾਜ ਪਤਾ ਨੀ ਕਿਹੜੀ ਸ਼ੈ ਆ ਕਿ ਜੇ ਸਾਡੇ ਉੱਤੇ ਲੱਗ ਗਿਆ ਇੱਥੇ ਤਾਂ ਭਾਈ ਆਰਮੀ ਆ ਜਾਊ, ਸੀ ਆਰ ਪੀ ਐਫ ਆ ਜਾਊ, ਹੋਰ ਸਾਰੀਆਂ ਜਿਹੜੀਆਂ ਹੈਗੀਆਂ ਨੇ ਬਟਾਲੀਅਨ ਹੈਗੀਆਂ ਉਹ ਲਾ ਦਿੱਤੀਆਂ ਜਾਣੀਆਂ ਨੇ। ਤੇ ਉਹ ਕਿਤੇ ਨਾ ਕਿਤੇ ਪਤਾ ਨੀ, ਉਹ ਐਮਰਜੈਂਸੀ ਚਲੋ ਵੱਖਰੀ ਚੀਜ਼ ਆ ਉਹਦੇ ਵਿੱਚ, ਪਰ ਜੇ ਰਾਸ਼ਟਰਪਤੀ ਰਾਜ ਜਾਂ ਹੋਰ ਸਾਰੇ ਸੂਬਿਆਂ ਚ ਕਿਤੇ ਨਾ ਕਿਤੇ ਹੁੰਦਾ ਹੀ ਹੈ, ਉਹ ਕਿਤੇ ਲਾਉਣਾ ਪੈ ਜਾਂਦਾ ਜਿਸ ਹਿਸਾਬ ਦੇ ਨਾਲ ਜੋ ਸਿਚੁਏਸ਼ਨ ਹੈ।
1: ਭਰੀ ਸਾਹਿਬ ਗੱਲ ਤਾਂ ਹੈਗੀ ਆ, ਫਾਈਨੈਂਸ਼ੀਅਲ ਐਮਰਜੈਂਸੀ ਦੇ ਵਿੱਚ ਜਿਹੜਾ ਹੈਗਾ ਕੋਈ ਹੱਲ ਨੀ ਲੱਭਦਾ। ਅੱਗੇ ਹਿਮਾਚਲ ਸਰਕਾਰ ਦੀ ਕਿਰਕਰੀ ਹੋਈ ਸੀ, ਉਹਨਾਂ ਨੇ ਟੋਇਲਟ ਦੇ ਉੱਤੇ ਟੈਕਸ ਲਾਤਾ ਸੀਗਾ। ਹਾਉ ਮੈਨੀ ਟਾਈਮਸ ਗੋ ਟੂ ਦਾ ਟੋਇਲਟ ਯੂ ਹੈਵ ਟੂ ਪੇ, ਹਾਂਜੀ। ਉਹ ਭਾਵਾ ਤੁਸੀਂ ਜਿਹੜਾ ਹੈਗਾ ਘਰਾਂ ਦੀਆਂ ਟੋਇਲਟ ਨੂੰ ਟੈਕਸ ਲਾਤਾ ਸੀ, ਫਿਰ ਜਿਹੜਾ ਹੈਗਾ ਉਹਦੀ ਬੜੀ ਕਿਰਕਰੀ ਹੋਈ ਸੀ ਤੇ ਉਹਨਾਂ ਨੇ ਉਹ ਫੈਸਲਾ ਜਿਹੜਾ ਹੈ ਉਹਨਾਂ ਨੂੰ ਵਿਥਡਰਾ ਕਰਨਾ ਪਿਆ ਸੀ। ਸਰ ਫਿਰ ਕੰਧਾਂ ਚ ਸਿਰ ਮਾਰਨ ਵਾਲੀ ਗੱਲ ਹੋ ਜਾਂਦੀ ਆ, ਪੈਸਾ ਲੱਭਦਾ ਨੀ ਕਿਤੋਂ, ਤੇ ਜਿਹੜੇ ਡੇਲੀ ਰੂਟੀਨ ਦੇ ਖਰਚੇ ਉਹ ਮੀਟ ਆਊਟ ਕਰਨੇ ਔਖੇ ਹੋ ਜਾਂਦੇ ਆ
0: ਜੀ। ਬਿਲਕੁਲ
1: ਤੁਸੀਂ ਹੁਣ ਦੇਖ ਲਓ ਨਾ ਜੀ, ਅੱਜ 12 ਤਰੀਕ ਹੋ ਗਈ, ਅਜੇ ਤੱਕ ਪੰਜਾਬ ਦੇ ਪੈਨਸ਼ਨਰ ਦੀ ਪੈਨਸ਼ਨ ਨਹੀਂ ਆਈ।
0: ਕਿਆ ਬਾਤ ਹੈ ਜੀ,
1: ਤੇ ਏਦਾਂ ਦੇ ਹਾਲਾਤ ਕਦੀ ਵੀ ਨਹੀਂ ਹੋਏ ਜੀ। ਤੇ ਇਹਨਾਂ ਨੂੰ ਹੈਗਾ ਜੀ, ਤੇ ਕਹਿੰਦੇ ਖਜ਼ਾਨੇ ਫੋਲਿਆ ਜੀ, ਸਾਰਾ ਕੁਛ ਆ ਜੀ,
0: ਕਰੋੜਾਂ ਰੁਪਇਆ ਫੜ ਹੋ ਰਿਹਾ ਦੇਖੋ, ਉਹਨਾਂ ਦਾ ਤਾਂ ਫੁੱਲ ਹੀ ਹੈ
1: ਰੋੜੇ ਦੇ ਜਿਹੜੇ। ਬਿਲਕੁਲ ਜੀ ਬਿਲਕੁਲ, ਓਦਾਂ ਸੰਜੀਵ ਰੋੜੇ ਦਾ ਜਿਹੜਾ ਹੈਗਾ ਆ ਮਿਨਿਸਟਰ ਦਾ ਜਿਹੜਾ ਆ ਤਗਮਾ ਉਹ ਤਾਂ ਬਰਕਰਾਰ ਰੱਖਿਆ ਸਰਕਾਰ ਨੇ
0: ਜੀ,
1: ਪਰ ਮਹਿਕਮੇ ਜਿਹੜੇ ਆ ਉਹਦੀ ਵੰਡ ਜ਼ਰੂਰ ਕਰ ਦਿੱਤੀ ਆ ਜੀ।
0: ਅਮਨ ਅਰੋੜਾ ਉਹਨਾਂ ਨੂੰ ਮਿਲਿਆ ਗਿਆ ਜੇ ਮਹਿਕਮਾ ਦਿੱਤਾ ਉਹਨਾਂ ਨੂੰ,
1: ਉਹ ਇੰਡਸਟਰੀ ਹਾਂਜੀ ਮਿਲਿਆ ਜੀ, ਇੰਡਸਟਰੀ ਮਹਿਕਮਾ ਜਿਹੜਾ ਹੈਗਾ ਆ ਉਹ ਉਹਨਾਂ ਨੂੰ ਦਿੱਤਾ ਹੈਗਾ ਜੀ
0: ਜੀ,
1: ਤੇ ਇਲੈਕਟ੍ਰਿਸਿਟੀ ਦਾ ਪਾਵਰ ਦਾ ਉਹਨਾਂ ਨੂੰ ਦਿੱਤਾ, ਸੋਹਣ ਹੋਣਾ ਨੂੰ ਜੀ, ਤੇ ਇੱਕ ਮਹਿਕਮਾ ਇਹਨਾਂ ਦਾ ਜਿਹੜਾ ਹੈਗਾ ਆ ਉਹ ਦਿੱਤਾ ਹੈਗਾ ਆ ਜੀ ਸਥਾਨਕ ਸਰਕਾਰਾਂ ਵਾਲਾ ਜਿਹੜਾ ਉਹ ਦਿੱਤਾ ਹੈਗਾ ਜੀ ਆਪਣੇ।
0: ਉਹਨਾਂ ਦਾ ਨਾਮ ਵੀ ਤਾਂ ਪਿਛਲੇ ਦਿਨਾਂ ਦੇ ਵਿੱਚ ਸਾਹਮਣੇ ਆਇਆ ਕੁਝ ਚੀਜ਼ਾਂ ਦੇ ਵਿੱਚ, ਉਹ ਕਿੱਦਾਂ ਦੇਖਦੇ ਹੋ ਸੈਣੀ ਸਾਹਿਬ?
1: ਸਰ ਆਜੂਗੀ ਵਾਰੀ ਜਦੋਂ ਤੱਕ ਉਦੋਂ ਤੱਕ ਹੀ ਕੋਈ ਸਾਧੂ ਆ ਜਦ ਤੱਕ ਜਿਹੜਾ ਹੈਗਾ ਜਾਂ ਫੜ ਨਹੀਂ ਹੁੰਦਾ ਉਦੋਂ ਤੱਕ ਤਾਂ ਸਾਰੇ ਹੀ ਕੱਟੜ ਮਾਨਦਾ ਰਿਹਾ
0: ਜੀ।
1: ਇੱਦਣ ਫੜ ਹੋ ਗਏ ਉਦਣ ਆ ਕਾਗਜ਼ ਫੋਲ ਲਓਗੇ ਤੁਸੀਂ ਤੇ ਉਹ ਵੀ ਪਤਾ ਲੱਗ ਜਾਊਗਾ ਜੀ।
0: ਬਿਲਕੁਲ ਹੈ ਜੀ ਜੀ
1: ਹਾਂਜੀ ਸਰ,
0: ਤੇ ਔਜਲਾ ਸਾਹਿਬ ਜੁੜੇ ਨੇ ਸੈਣੀ ਸਾਹਿਬ ਨਾਲ ਗੱਲਬਾਤ ਸ਼ਾਇਦ।
1: ਹਾਂਜੀ ਹਾਂਜੀ ਲਓ ਜੀ,
0: ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
1: ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
2: ਮੈਂ ਦੇਖੋ ਜਿਹੜਾ ਰਾਸ਼ਟਰਪਤੀ ਰਾਜ ਆ ਉਹ ਲੱਗਦਾ ਤਾਂ ਅਸਥਿਰਤਾ ਚ ਹੁੰਦਾ, ਜਦੋਂ ਸਟੇਟ ਦੇ ਵਿੱਚ ਅਸਥਿਰਤਾ ਹੋਵੇ ਜਿਵੇਂ ਆਪਣੇ ਖੜਕੂ ਵਾਰ ਜੁੜੇ ਲੱਗਿਆ
0: ਜੀ। ਬਿਲਕੁਲ
2: ਜੀ, ਉਹ ਮਤਲਬ ਜਦੋਂ ਸਟੇਟ ਏਜੰਸੀ
0: ਮਣੀਪੁਰ ਦੇ ਵਿੱਚ ਰਿਹਾ ਪਿਛਲੇ ਦਿਨਾਂ ਚ, ਹਾਂਜੀ ਬਿਲਕੁਲ ਹੈ ਜੀ।
2: ਪਰ ਉਹ ਕਾਰਨ ਇਹ ਹੈ ਕਿ ਉਹਦਾ ਹਊਆ ਦੇ ਕੇ ਤਾਂ ਪੋਲੀਟੀਕਲ ਪਾਰਟੀਆਂ ਲੋਕਾਂ ਨੂੰ ਭਰਮਾ ਰਹੀਆਂ ਨੇ ਵੀ ਉਹ ਦੌਰ ਆਜੂਗਾ ਮੁੜ ਕੇ ਜੇ ਇਹ ਆ ਗਏ
0: ਜੀ,
2: ਉਹੀ ਗੱਲ ਦਾ ਡਰਾਵਾ ਦੇਈ ਜਾਂਦੇ ਨੇ ਨਾ ਅੱਜ ਸਾਨੂੰ ਉਹ।
0: ਬਿਲਕੁਲ,
2: ਮੈਂ ਨੀ ਕਹਿੰਦਾ ਕਿ ਗਵਰਨਰ ਰਾਜ ਲੱਗ, ਗਵਰਨਰ ਰਾਜ ਕਿਉਂ ਲੱਗੇ ਭਾਈ ਜੇ ਅਸੀਂ ਉਹ ਸਹੀ ਹੋਵਾਂਗੇ,
0: ਸਹੀ ਹੋਵਾਂਗੇ
2: ਦੀ ਲੋੜ ਹੈ ਸਾਨੂੰ।
0: ਬਿਲਕੁਲ ਹੈ ਜੀ,
2: ਠੀਕ ਹੈ ਨਹੀਂ, ਪਰ ਹਾਂ ਗਵਰਨਰ ਰਾਜ ਚ ਭਰਤੀਆਂ ਉਦੋਂ ਬਹੁਤ ਵਧੀਆ ਹੋਈਆਂ ਸਾਰੀਆਂ, ਜੋ ਵੀ ਹੋਇਆ ਪਾਰਦਰਸ਼ਤਾ ਨਾਲ ਕੰਮ ਹੋਇਆ
0: ਜੀ।
2: ਪਰ ਗੱਲ ਇਹ ਉਹਦਾ ਡਰਾਵਾ ਦਿੰਦੇ ਨੇ ਸਾਨੂੰ ਕਿ ਉਹ ਆ ਕੇ ਤੁਹਾਡੇ ਨਾਲ ਉਵੇਂ ਧੱਕਾ ਹੋਊ ਜਿਵੇਂ ਸਾਡੇ 84 ਵੇਲੇ ਹੋਏ। 84 ਵੇਲੇ ਤਾਂ ਕਾਰਨ ਇਹ ਹੋਰ ਸੀ ਨਾ, ਸਥਿਰਤਾ ਸੀ ਨਾ
0: ਜੀ।
2: ਪਰ ਹੁਣ ਜਿਹੜੀ ਮੈਨੂੰ ਲੱਗਦੀ ਹੈ ਜਿਹੜੇ ਇੱਧਰ ਨੂੰ ਇਹ ਚੱਲ ਰਿਹਾ ਕੰਮ, ਕੁਛ ਨਾ ਕੁਛ ਤਾਂ ਹੋਊਗਾ ਜਿੱਧਰ ਨੂੰ ਤੁਰੇ ਨੇ ਇਹ
0: ਜੀ।
2: ਹਰ ਗੱਲ ਦੇ ਵਿੱਚ ਹੁਣ ਦੇਖੋ ਇਹਨਾਂ ਨੂੰ ਘੇਰੀ ਤੁਰੇ ਜਾਂਦੇ ਨੇ, ਤੇ ਇਹਨਾਂ ਦਾ ਤਾਂ ਪਤਾ ਨੀ ਨਿਕਲੂ ਇਹ ਕੀ ਕੁਛ, ਜੇ ਮਤਲਬ ਕੋਈ ਸਹੀ ਕੰਮ ਕਰਨ ਵਾਲੇ ਆ ਜਾਣ ਤੇ ਤਾਂ ਬਹੁਤ ਕੁਝ ਨਿਕਲੂ ਇਹਨਾਂ ਦਾ ਇਸ ਹਿਸਾਬ ਨਾਲ ਤਾਂ ਜੀ।
0: ਉਸ ਸਮੇਂ ਚ ਪਤਾ ਨੀ ਔਜਲਾ ਸਾਹਿਬ, ਮੈਂ ਸ਼ਾਇਦ ਗਲਤ ਆ ਜਾਂ ਸਹੀ ਆ, ਪਰ ਮੈਂ ਤੁਹਾਡੇ ਕੋਲ ਜਰੂਰ ਜਾਨਣਾ ਚਾਹਾਂਗਾ, ਉਸ ਸਮੇਂ ਦੇ ਵਿੱਚ ਰੋਬੈਰੋ ਦਾ ਨਾਂ ਕਾਫੀ ਬੋਲਦਾ ਹੁੰਦਾ ਸੀਗਾ, ਉਹਦੇ ਬਾਰੇ ਝਾਤ ਮਾਰੋ ਥੋੜੀ ਜੀ।
2: ਦੇਖੋ ਰੋਬੈਰੋ ਡੀਜੀਪੀ ਪੰਜਾਬ ਰਿਹਾ, ਫੇਰ ਉਹ ਉਦੋਂ ਸਿਧਾਰਥ ਸ਼ੰਕਰ ਰੇ ਗਵਰਨਰ ਹੁੰਦਾ ਸੀ, ਫੇਰ ਇਹ ਗਵਰਨਰ ਦਾ ਸਲਾਹਕਾਰ ਬਣਾਤਾ ਸੀਗਾ ਰੋਬੈਰੋ, ਜਾਣੀ ਸਲਾਹ ਕਰ ਕੀ ਸੀ ਵੀ ਮਤਲਬ ਆਲਾ ਡਾਲਾ ਇਹੀ ਸੀ ਇਹਨੇ ਗਵਰਨੈਂਸ ਦਾ ਚਲੋ ਜਿਹੜਾ ਮੈਂ ਉਸ ਚੀਜ਼ ਨੂੰ ਕਹਿੰਦਾ ਮੈਂ ਠੀਕ ਹੈ ਧੱਕਾ ਜਿਹੜਾ ਧੱਕਾ ਹੋਇਆ ਨਾ ਉਹ ਤਾਂ ਸਾਡਿਆਂ ਨੇ ਸਾਡਿਆਂ ਨੇ ਕੀਤਾ ਨਾ
0: ਉਹ ਤਾਂ ਇੱਦਾਂ ਹੁਣ ਦੇਖੋ ਉਹਨਾਂ ਨੂੰ ਵੀ ਕਹੀ ਜਾਂਦੇ ਆ
2: ਪੁਲਿਸ ਵਾਲੇ ਫੜ ਹੋ ਰਹੇ ਨੇ ਆ ਜਿਹੜੇ ਪੁਲਿਸ ਵਾਲਿਆਂ ਤੇ ਹੁਣ ਲੱਗ ਰਹੀਆਂ ਨੇ ਪ੍ਰਿਜ਼ਨ ਚ ਜਾਂਦੇ ਨੇ ਪੁਲਿਸ ਵਾਲੇ ਕੌਣ ਨਿਕਲਦੇ ਨੇ ਕਿੰਨੇ ਸਰਦਾਰ ਨੇ ਉਹਦੇ ਵਿੱਚ
0: ਬਿਲਕੁਲ ਹੈ ਜੀ
2: ਕਿੰਨੇ ਨੇ ਉਹਦੇ ਵਿੱਚ
0: ਜੀ
2: ਕਿਉਂਕਿ ਮੈਂ ਤਾਂ ਅਸੀਂ ਤਾਂ ਕਿਰਤ ਘਰ ਲੋਕ ਆ ਅਸੀਂ ਤਾਂ ਆਪਦੇ ਦੁੱਧ ਨੂੰ ਮਸਾਂ ਛੱਡਦੇ ਆ ਮੇਰੇ ਹਿਸਾਬ ਨਾਲ ਤਾਂ ਅਸੀਂ ਦੁੱਧ ਨੀ ਛੱਡਦੇ
0: ਹੁਣ ਦੇਖੋ ਧੱਕਾ ਤਾਂ ਬੇਅੰਤ ਸਿੰਘ ਨੂੰ ਵੀ ਕਹੀ ਜਾਂਦੇ ਆ ਕੀਤਾ ਉਹਨਾਂ ਜੋ ਸਿਚੁਏਸ਼ਨ ਸੀ ਜੋ ਹੈਂਡਲ ਕੀਤਾ
2: ਉਹਨੇ ਹੈਂਡਲ ਵੀ ਕਰਿਆ
0: ਹੈਂਡਲ ਵੀ ਕੀਤਾ ਨਾ
2: ਉਹਨੇ ਮਾਰਤਾ ਉਹਨੇ ਉਹਨੂੰ ਮਾਰਤਾ ਮੈਂ ਉਸ ਗੱਲ ਪਿੱਛੇ ਕਦੇ ਨੀ ਗਿਆ ਵੀ ਬੇਅੰਤ ਸਹੀ ਸੀ
0: ਬਿਲਕੁਲ
2: ਮੈਂ ਅੱਜ ਵੀ ਨੀ ਕਹਿੰਦਾ ਇਹ ਗੱਲ
0: ਜੀ
2: ਖੜਕੂਵਾ ਦੇ ਵੇਲੇ ਵੀ ਇਹੀ ਕੁਛ ਹੋਇਆ ਦੋਏ ਧਿਰਾਂ ਇਹੀ ਕੋ
0: ਕਰਦੀਆਂ ਰਹੀਆਂ ਨੇ
2: ਲੋਕਾਂ ਨੇ ਦੁਸ਼ਮਣੀਆਂ ਲੋਕਾਂ ਨੇ ਦੁਸ਼ਮਣੀਆਂ ਕਿੰਨੀਆਂ ਕੱਢੀਆਂ ਲੋਕਾਂ ਨੂੰ ਪੈਸੇ ਦੇ ਕੇ ਤੇ ਜਦੋਂ ਇਹਨਾਂ ਦੇ ਮੂੰਹ ਨੂੰ ਖੂਨ ਲੱਗ ਗਿਆ ਤੇ ਇਹ ਗਾਹਾਂ ਵਧੀ ਗਏ
0: ਬਿਲਕੁਲ ਹੈ ਜੀ ਲੁਧਿਆਣਾ ਡਕੈਤੀਆਂ ਹੋਈਆਂ ਸਾਰਾ ਕੁਝ ਹੋਇਆ ਉਸ ਸਮਿਆਂ ਦੇ ਵਿੱਚ ਕਾਂਡ ਜਿਹੜੇ ਹੋਏ ਨੇ ਵੱਡੇ
2: ਲੁਧਿਆਣੇ ਦੇਖੋ ਲੁਧਿਆਣੇ ਡਕੈਤੀ ਜਿਹੜੀ ਹੋਈ ਹੈ ਇੱਕ ਵੀ ਗੋਲੀ ਨਹੀਂ ਚੱਲੀ ਸੀ ਉਹਦੇ ਵਿੱਚ
0: ਜੀ ਬਿਲਕੁਲ ਹੈ ਜੀ
2: ਮਤਲਬ ਕਹਿੰਦੇ ਆ ਕਿ ਵੀ ਜੇ ਕਿਤੇ ਮਾੜਾ ਜਿਹਾ ਕੁਝ ਹੋ ਜਾਂਦਾ ਤੇ ਇਹੋ ਜਿਹਾ ਕੁਝ ਹੋਣਾ ਜੀ ਵੀ ਉਹਨੇ ਤਾਂ ਇੰਨੇ ਖੜਕੂ ਸੀ ਲੁਧਿਆਣੇ ਹਰ ਚੌਂਕ ਚ ਖੜਕੂ ਬੜਾ ਹੀ ਉਹਨਾਂ ਨੇ ਇਸ ਹਿਸਾਬ ਨਾਲ ਕਢਾਏ ਹੋਏ ਸੀ ਵੀ ਟ੍ਰੈਫਿਕ ਰੋਕ ਦਿੰਦੇ ਮਤਲਬ ਵੀ ਉਹਨਾਂ ਨੂੰ ਕੱਢਣ ਲਈ
0: ਜੀ
2: ਉਹਨਾਂ ਨੇ ਕੁਛ ਵੀ ਨੀ ਕਰਿਆ ਆਰਾਮ ਨਾਲ ਲੁੱਟ ਕੇ ਲੈ ਗਏ ਨੇ ਬੈਂਕ ਉੱਥੇ ਇੱਕ ਕੈਸ਼ੀਅਰ ਹੁੰਦਾ ਜੀ ਰਾਜਸਥਾਨ ਬੈਂਕ ਦਾ ਉਹ ਕੈਸ਼ ਕਢਾਉਣ ਜਾਂਦਾ ਹੁੰਦਾ ਜੀ ਸੰਡੇ ਨੂੰ ਬੜੀ ਉਸ ਦਿਨ ਹਰ ਰੋਜ਼ ਉਹਨੇ ਕੈਸ਼ ਕਢਾ ਕੇ ਲਿਆਉਣਾ ਹੁੰਦਾ ਥੋੜਾ ਬਹੁਤਾ ਜਾਂ ਜਮਾ ਰੱਖ ਕੇ ਆਉਂਦਾ ਸੀ
0: ਜੀ
2: ਉਹ ਵੀ ਉੱਥੇ ਬਿਠਾਈ ਰੱਖਿਆ ਉਹਨੇ ਦੋ ਤਿੰਨ ਘੰਟੇ ਉਹਨੇ ਆ ਕੇ ਸਾਨੂੰ ਦੱਸਿਆ
0: ਜੀ
2: ਉਹ ਕਹਿੰਦਾ ਵੀ ਬਾਥਰੂਮ ਜਾਣਾ ਬਾਥਰੂਮ ਗਿਆ ਕਹਿੰਦਾ ਇੱਕ ਕਹਿੰਦਾ ਚਾਹ ਪੀਣੀ ਉਹਨੂੰ ਕਹਿੰਦਾ ਜਾਂ ਲੈ ਚਾਹ ਬਾਹਰ ਜਾ ਕੇ ਕਹਿੰਦਾ ਖਿਆਲ ਰੱਖੀ ਬਾਹਰ ਵੀ ਬੰਦੇ ਖੜੇ ਸੀ
0: ਬਿਲਕੁਲ
2: ਉਹਨਾਂ ਨੇ ਕੋਈ ਇਹ ਜੀ ਚਲੋ ਉਹ ਤਾਂ ਜੋ ਹੋਇਆ ਜਿੱਦਾਂ ਵੀ ਚੱਲਦਾ ਸੀ ਉਹ ਤਾਂ ਉਹਦੇ ਵਿੱਚ ਗੱਡੀ ਸੁੱਕੀ ਸਭ ਕੁਝ ਚੱਲੀ ਜਾਂਦਾ ਹੁੰਦਾ ਪਰ ਉਹਦੇ ਵਿੱਚ ਸਾਡੇ ਆਪਦੇ ਦਾ ਕਿੰਨਾ ਕਸੂਰ ਨਿਕਲਿਆ
0: ਕਸੂਰ ਨਿਕ ਹੈਗਾ ਬਿਲਕੁਲ ਹੈ ਜੀ ਬਿਲਕੁਲ ਹੈ ਜੀ
2: ਅੱਜ ਕੌਣ ਨੇ ਜੀ ਪੰਜਾਬ ਦੇ ਅੱਜ ਵੀ ਤਾਂ ਉਹੀ ਨੇ ਪੰਜਾਬ ਦੇ ਜਾਈ ਨੇ ਜਿਹੜੇ ਲੁੱਟ ਰਹੇ ਨੇ
0: ਜੀ
2: ਜਿਹਨਾਂ ਨੂੰ ਲੁੱਟ ਰਹੇ ਨੇ ਉਹ ਵੀ ਪੰਜਾਬ ਦੇ ਜਾਏ ਨੇ
0: ਬਿਲਕੁਲ ਹੈ ਜੀ
2: ਤੇ ਜਿਹਨਾਂ ਨਾਲ ਧੱਕਾ ਹੋ ਰਿਹਾ ਉਹ ਵੀ ਪੰਜਾਬ ਦੇ ਜਾਏ ਨੇ ਜਿਹੜੇ ਕਰ ਰਹੇ ਨੇ ਉਹ ਵੀ ਪੰਜਾਬ ਦੇ ਜਾਏ ਨੇ ਹੁਣ ਤਾਂ ਬਾਹਰਲਾ ਕੋਈ ਹੈ ਨੀ
0: ਬਾਹਰਲਾ ਕੋਈ ਨੀ ਜੀ
2: ਤੇ ਹੁਣ ਕੀ ਹੋ ਰਿਹਾ
0: ਜੀ
1: ਸਵਾਲ ਤਾਂ ਇਹ ਨਾ ਵੀਰ ਜੀ ਜਿਹਨਾਂ ਨੂੰ ਕੰਡੈਮ ਕਰਦੇ ਸੀ ਉਹਨਾਂ ਨੂੰ ਬਾਅਦ ਚ ਪ੍ਰਮੋਸ਼ਨਾਂ ਦੇ ਕੇ ਤੇ DGP ਲਾਇਆ
0: ਜੀ
2: ਬਿਲਕੁਲ ਸਾਰਾ ਕੁਛ ਹੀ ਕਰਿਆ ਜੀ
1: ਤੁਸੀਂ
2: ਆਹ ਦੇਖੋ ਵੀ ਆਹ ਜਿਹੜੇ ਦਲਾਲ ਸੀ ਇਹਨਾਂ ਨੂੰ ਸਿਕਿਉਰਿਟੀ ਦਿੱਤੀ ਹੋਈ ਸੀ ਜਿਹੜੇ ਕੱਲ ਭਜੇ ਨੇ
0: ਜੀ
2: ਇਹਨਾਂ ਨੂੰ ਸਿਕਿਉਰਿਟੀ ਦਿੱਤੀ ਹੋਈ ਸੀ
0: ਬਿਲਕੁਲ ਹੈ ਜੀ ਇਹਨਾਂ ਨੂੰ ਕਹਿੰਦੇ ਸਿਕਿਉਰਿਟੀ ਗਾਰਡਾਂ ਦੀ ਜ਼ਰੂਰਤ ਹੈ ਦੱਸੋ
1: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵੀਰਿੰਗ ਸੈਰਾਮਨੀ ਜਿਹੜੀ ਆ ਉਹਦਾ ਇਨਵੀਟੇਸ਼ਨ ਉਹਨੂੰ ਆਇਆ ਸੀ ਜੀ ਉਹਨੇ ਇੱਥੇ ਤੱਕ ਲਿੰਕ ਅਸਟੈਬਲਿਸ਼ ਕੀਤੇ ਹੈਗੇ ਜੀ
0: ਜੀ
1: ਸੋ ਇਸ ਕਰਕੇ ਜਦੋਂ ਇਹੋ ਜਿਹੇ ਬੰਦੇ ਫਿਰ ਉੱਪਰਲਿਆਂ ਦੀਆਂ ਫੋਟੋਆਂ ਦਿਖਾ ਕੇ ਆਪਣਾ ਪ੍ਰਭਾਵ ਬਣਾਉਂਦੇ ਹੈਗੇ ਨਾ ਵੀ ਆਪਣਾ ਤੇ ਅਫਸਰ ਵੀ ਉਹਦੇ ਨਾਲ ਪ੍ਰਭਾਵਿਤ ਹੋ ਜਾਂਦੇ ਹੈਗੇ ਵੀ ਇਹ ਬੰਦਾ ਆਉਂਦਾ ਹੈਗਾ ਭਾਈ ਇਹਦੀ ਸੈਂਟਰ ਦੇ ਵਿੱਚ ਪ੍ਰਧਾਨ ਮੰਤਰੀ CMO ਤੱਕ ਪਹੁੰਚ ਹੈਗੀ ਆ ਜੀ ਹਾਂਜੀ
2: ਮੰਤਰੀ ਆ ਮੁੱਖ ਮੰਤਰੀ ਆ ਵੱਡੀ ਸਾਰੀ ਫੋਟੋ ਡਰਾਇੰਗ ਰੂਮ ਚ ਲਾ ਕੇ ਅੱਧੀ ਅੱਧੀ ਦੁਨੀਆਂ ਲੁੱਟ ਕੇ ਤੋਤੇ ਲੱਗਦੇ ਨੇ ਸ਼ਹਿਰ ਨੂੰ ਫੋਟੋ ਵੀ ਲੱਗੀ ਹੁੰਦੀ ਹੈ ਨਾਲ ਸਿਰ ਨਾਲ ਸਿਰ ਮਿਲਿਆ ਹੁੰਦਾ ਉੱਪਰ
0: ਬਿਲਕੁਲ ਹੈ ਜੀ
1: ਬਿਲਕੁਲ ਜੀ ਬਿਲਕੁਲ
2: ਇਹ ਤਾਂ ਸਾਡੇ ਹਾਲਾਤ ਨੇ ਜੀ ਉਹ ਹੁਣ ਤੁਸੀਂ ਉਹੀ ਦੇਖੋ ਵੀ ਹੁਣ ਕੌਣ ਹੈ ਹੁਣ ਵੀ ਤਾਂ ਸਾਰਾ ਕੁਛ ਪਿੱਛੇ ਪੰਜਾਬ ਦੇ ਉਹ ਨੇ ਨਾ
0: ਬਿਲਕੁਲ ਹੈ ਜੀ
2: ਸੁਧਰਨ ਦੀ ਪੈ ਅਲਜੀ ਜਾ ਰਿਹਾ ਜੋ ਵੀ ਆ ਤਾਣਾ ਬਾਣਾ ਅਲਜਿਆ ਤੁਰਿਆ ਜਾ ਰਿਹਾ ਕਿਸੇ ਨੂੰ ਗਲਤ ਇਹ ਹੈ ਕਿ ਰਾਜਨੀਤੀ ਕਿਹੋ ਜਿਹੀ ਚੀਜ਼ ਹੈ ਇਹਦੇ ਵਿੱਚ ਸਭ ਕੁਛ ਢਕਿਆ ਜਾਂਦਾ ਚਾਹੇ ਤੁਸੀਂ ਕਾਤਲ ਹੋ ਗੁੰਡੇ ਹੋ ਬਲਾਤਕਾਰੀ ਹੋ ਭ੍ਰਿਸ਼ਟਾਚਾਰੀ ਹੋ ਕਿਹਨੂੰ ਲੁੱਟਿਆ ਕਿਹਨੂੰ ਕੁੱਟਿਆ ਸਭ ਕੁਛ ਕਵਰ ਆ ਜੀ ਇਹਦੇ ਵਿੱਚ ਬਸ ਇਹ ਇਹ ਸਾਡੇ ਇੱਥੇ ਇੰਸ਼ੋਰੈਂਸ ਹੈ ਇੱਕ ਉਹਦੇ ਉੱਪਰ ਅੰਬਰੈਲਾ ਇੰਸ਼ੋਰੈਂਸ
0: ਜੀ
2: ਵੀ ਉਹ ਜੇ ਤੁਹਾਡੇ ਕੋਈ ਥੱਲਿਓ ਰਹਿ ਜਾਵੇ ਉਹਨੂੰ ਅੰਬਰੈਲਾ ਹੋਰ ਕਵਰ ਕਰ ਜਾਂਦਾ ਉੱਪਰ
0: ਛਤਰੀ ਦੇ ਦਿੰਦੇ ਆ ਜਿਹੜੇ ਤੇ
2: ਭਾਰਤ ਦੀ ਰਾਜਨੀਤੀ ਹੈ ਜਿਹੜੀ ਉਹ ਅੰਬਰੈਲਾ ਹੈ
0: ਅੰਬਰੈਲਾ
2: ਸਭ ਕੁਝ ਢੱਕਦੀ ਹੈ ਜਿਹਦੇ ਵਿੱਚ ਤੁਸੀਂ ਪੈਸਾ ਵੀ ਪੈਸਾ ਆਪਦੇ ਆਪ ਬਣੀ ਜਾਂਦਾ
0: ਜੀ
2: ਆਈ ਜਾਂਦਾ ਤੇ ਬਾਕੀ ਕੰਮ ਤੁਸੀਂ ਕਵਰ ਕਰੀ ਜਾਂਦੇ ਹੋ ਜੀ
0: ਬਿਲਕੁਲ ਹੈ ਜੀ ਨਹੀਂ ਮੈਂ ਸੋਚ ਰਿਹਾ ਸੀ ਹੁਣ ਇੰਨਾ ਚਿਰ ਹੋ ਗਿਆ ਆਪਾਂ ਨੂੰ ਦੇਖਦਿਆਂ ਨੂੰ ਲੋਕਾਂ ਦੇ ਵਿੱਚ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਲੜੀ ਜਾਂਦੇ ਆ ਮਰੀ ਜਾਂਦੇ ਆ ਕਰੀ ਜਾਂਦੇ ਆ ਸਮਾਂ ਕਿ ਵਧੀਆ ਆਰਾਮ ਨਾਲ ਚੁੱਪ ਬੈਠ ਕੇ 6 ਮਹੀਨੇ ਆਰਾਮ ਨਾਲ ਨਜ਼ਾਰੇ ਲਵੋ ਦੇਖੋ ਇਹ ਕਰਨ ਕੀ ਦੇ ਆ ਕਰ ਹੋਣ ਦਿਓ ਜੋ ਹੁੰਦਾ ਇਹਨਾਂ ਨਾਲ
2: ਜੀ ਜੇ ਜੇ ਕੋਈ ਸਰਕਾਰੀ ਬੰਦਾ ਅਰੈਸਟ ਹੋ ਜਾਵੇ ਕਿਸੇ ਕਾਰਨ ਚ ਜੋ 3 ਦਿਨ ਤੋਂ ਵੱਧ ਕੁਛ ਹੈ ਕਾਨੂੰਨ ਦੇ ਅਨੁਸਾਰ ਵੀ ਉਹਨੂੰ ਸਸਪੈਂਡ ਕਰ ਦਿੰਦੇ
1: 24 ਘੰਟੇ ਰਹਿ ਗਿਆ ਤੇ ਉਹਨੂੰ ਸਸਪੈਂਡ ਕਰਨਾ ਪੈਂਦਾ
2: ਮੰਤਰੀ ਸਾਹਿਬਾਨ ਕਿੰਨੇ ਦਿਨ ਕਿੱਦਣ ਦੇ ਚੱਕੇ ਹੋਏ ਨੇ ਜੀ
0: ਤਕਰੀਬਨ 2-3 ਹਫ਼ਤੇ ਹੋ ਗਏ ਜੀ
2: ਲਾਲਪੁਰਾ ਸਾਹਿਬ ਕਿੰਨਾ ਚਿਰ 2 ਸਾਲ ਅੰਦਰ ਰਹਿ ਕੇ ਆਏ ਨੇ, ਗੱਜਣ ਵਾਜਰਾ ਕਿੰਨਾ ਚਿਰ ਅੰਦਰ ਰਹਿ ਕੇ ਆਇਆ ਜੀ?
0: ਬਿਲਕੁਲ ਜੀ,
1: ਚਲਦਾ ਜੀ ਇਹਨਾਂ ਦੇ, ਚਲਦਾ ਜੀ ਇਹਨਾਂ ਦਾ, ਜਿਹਨਾਂ ਦਾ ਮੁਖੀਆ ਜਿਹੜਾ ਆ ਕਵੇ ਵੀ ਮੈਂ ਮੁੱਖ ਮੰਤਰੀ ਆ ਤੇ ਮੈਂ ਅੰਦਰ ਹੀ ਰਹਿਣਾ ਤੇ ਮੈਂ ਅੰਦਰੋਂ ਸਰਕਾਰ ਚਲਾਉਣੀ ਆ। ਹਾਂਜੀ, ਮੈਂ ਅਸਤੀਫਾ ਨਹੀਂ ਦੇਣਾ। ਜਿਸ ਪਾਰਟੀ ਦਾ ਇਹ ਟ੍ਰੈਡੀਸ਼ਨ ਹੋਵੇ ਉੱਥੇ ਸਾਰਾ ਕੁਝ ਚੱਲਦਾ ਜੀ।
0: ਜੀ ਬਿਲਕੁਲ,
2: 2 ਮਹੀਨੇ ਪਹਿਲਾਂ ਰਿਟਾਇਰਮੈਂਟ ਚ ਰਹਿੰਦੇ ਹੁਣ, 35-36-40 ਜਿੰਨੇ ਚਿਰ ਬੰਦਾ ਸਰਵਿਸ ਕਰਦਾ ਤੇ ਉਹਦੇ ਤੇ ਕੋਈ ਇਹੋ ਜਿਹਾ ਕੇਸ ਪੈ ਜਾਵੇ ਉਹਦੇ ਜਿੰਨੇ TA ਜੋ ਪੈਨਸ਼ਨ ਆ ਸਾਰਾ
0: ਨਹੀਂ ਹੈਗਾ ਜੀ,
2: ਚੱਕਿਆ ਜਾਂਦਾ। ਤੇ ਇੱਕ ਇਹ ਹੈ ਤੇ ਇਹਦੇ ਵਿੱਚ ਚਾਹੇ ਤੁਸੀਂ 1 ਮਹੀਨੇ ਲਈ MLA ਰਹੇ ਹੋ ਤੁਹਾਡੀ ਪੈਨਸ਼ਨ ਪੱਕੀ ਹੈ ਜੀ,
0: ਪੱਕੀ ਹੈ ਜੀ।
1: ਵੱਡੀ ਗੱਲ ਤਾਂ ਇਹ ਹੈ ਨਾ ਜੀ ਕਿ ਅੱਜ ਤੋਂ ਸੰਵਿਧਾਨ ਦੇ ਜਿਹੜੇ ਨਿਰਮਾਤਾ ਸੀ ਉਹਨਾਂ ਨੇ ਕਦੀ ਸੋਚਿਆ ਹੀ ਨਹੀਂ ਸੀ ਵੀ ਇੱਥੇ ਜਿਹੜਾ ਹੈਗਾ ਇਹ ਏਦਾਂ ਦੀਆਂ ਨਸਲਾਂ ਆ ਜਾਣਗੀਆਂ ਜੀ। ਉਹਨਾਂ ਨੇ ਇਸ ਕਰਕੇ ਇਹ ਉਹਨਾਂ ਨੇ ਬਾਕੀ ਸਾਰੀ ਜਗ੍ਹਾ ਤਾਂ ਕਲੈਰਟੀ ਕੀਤੀ ਹੀ ਹੈਗੀ ਆ। ਉਹਨਾਂ ਨੇ ਅੱਜ ਤੱਕ ਲੋਕੀ ਏਦਾਂ ਹੀ ਜਿਹੜਾ ਟ੍ਰੈਡੀਸ਼ਨ ਦੇ ਮੁਤਾਬਕ ਹੀ ਚੱਲਦੇ ਸੀ ਵੀ ਜੇ ਕਿਸੇ ਮੁੱਖ ਮੰਤਰੀ ਤੇ ਜਾਂ ਮੰਤਰੀ ਤੇ ਐਲੀਗੇਸ਼ਨ ਲੱਗਣੇ ਉਹਨੇ ਰਿਜ਼ਾਈਨ ਕਰਨਾ ਤੇ ਚੁੱਪ ਕਰਕੇ ਅੰਦਰ ਚੱਲ ਜਾਣਾ ਜੀ। ਹਾਂਜੀ, ਜਦੋਂ ਜੇ ਕਲੀਅਰ ਹੋ ਗਿਆ ਤੇ ਮੁੜ ਕੇ ਆ ਕੇ ਤੇ ਆਪਣਾ ਜਿਹੜਾ ਆ ਪੋਸਟ ਰਿਜ਼ਿਊਮ ਕਰ ਲੈਣੀ। ਇੱਥੇ ਹੁਣ ਜਿਹੜਾ ਹੈਗਾ ਏਦਾਂ ਦੇ ਬੰਦੇ ਆ ਗਏ, ਅਗਲੇ ਕਹਿੰਦੇ ਹੈਗੇ ਵੀ ਜੱਜ ਸੰਵਿਧਾਨ ਦੇ ਵਿੱਚ ਹੈ ਨੀ ਗਾ ਤੇ ਅਸੀਂ ਉਹਦਾ ਪੂਰਾ ਫਾਇਦਾ ਲਵਾਂਗੇ। ਨੈਤਿਕਤਾ ਜਿਹੜੀ ਹੁੰਦੀ ਆ ਉਹ ਅਗਲਿਆਂ ਨੇ ਚੁੱਪ ਕਰਕੇ ਪਰੇ ਰੱਖ ਦਿੱਤੀ, ਉਹ ਕਹਿੰਦੇ ਇਹਦਾ ਕੀ ਗਾ
0: ਜੀ।
1: ਤੋ ਇਸ ਕਰਕੇ ਕਾਨੂੰਨ ਜਿਹੜਾ ਹੈਗਾ ਆ ਉਹ ਅਮੈਂਡਮੈਂਟ ਦੀ ਲੋੜ ਆ ਉਹਦੇ ਵਿੱਚ।
0: ਬਿਲਕੁਲ ਜੀ,
2: ਸੰਗੀਨ ਜੁਰਮਾਂ ਵਾਲੇ ਤਾਂ ਉੱਥੇ ਬੈਠੇ, ਸੰਗੀਨ ਜੁਰਮਾਂ ਤੇ ਕਾਨੂੰਨ ਬਣਾਉਣ ਨੂੰ ਬੈਠੇ ਨੇ ਜੀ, ਫਿਰ ਬਣਾਉ ਕੌਣ ਉੱਥੇ
0: ਜੀ?
2: ਜਿਹੜੇ ਸੰਗੀਨ ਜੁਰਮਾਂ ਦੇ ਕਾਨੂੰਨ ਬਣਾਉਣ ਵਾਲੇ ਬਣਾਉਣ ਵਾਲੇ ਵੀ ਜਿਨ੍ਹਾਂ ਤੇ ਲੱਗੇ ਹੋਏ ਨੇ ਉਹੀ ਬੈਠੇ ਨੇ ਉੱਥੇ
0: ਜੀ।
1: ਵੀਰ ਜੀ, ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ ਹੈਗਾ ਨਾ, ਸਾਡੇ ਨਾ ਇੱਥੇ ਇੱਕ ਬੱਚੀ ਸੀਗੀ, ਉਹਦਾ ਨਾ ਐਡਮਿਸ਼ਨ ਕਰਾਉਣਾ ਸੀ ਕਿਸੇ ਸਕੂਲ ਦੇ ਵਿੱਚ, ਤੇ ਉਹ ਬੰਦਾ ਮੇਰਾ ਨੋਨ ਸੀਗਾ ਤੇ ਉਹ ਕਹਿੰਦੇ ਵੀ ਤੁਸੀਂ ਨਾਲ ਚੱਲੋ ਤੇ ਸਾਨੂੰ ਕਨਸੈਸ਼ਨ ਵਗੈਰਾ ਦਵਾ ਦਿਓ
0: ਜੀ।
1: ਉਹ ਮੈਂ ਚਲਾ ਗਿਆ ਨਾਲ ਜੀ। ਉਹ ਭਾਈ ਸਾਹਿਬ, ਉਹ ਜਿੱਥੇ ਬੰਦਾ ਬੈਠਾ ਆਇਆ ਸੀ ਉਹਦੇ ਪਿਛਲੇ ਪਾਸੇ ਉਹਨੇ ਪੋਲੀਟੀਕਲ ਲੀਡਰਾਂ ਦੀਆਂ ਫੋਟੋਆਂ ਲਾਈਆਂ ਆਇਆ ਸੀ
0: ਜੀ,
1: ਤੇ ਜਿੱਥੇ ਜਾ ਕੇ ਅਸੀਂ ਬੈਠੇ ਹੈਗੇ ਆ ਉਹ ਤੇ ਉਹਦੇ ਪਿਛਲੇ ਪਾਸੇ ਉਹਨੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਲਾਈ ਸੀ, ਜਾਣੀ ਕਿ ਉਹਦਾ ਧਿਆਨ ਜਿਹੜਾ ਹੈਗਾ ਆ ਗੁਰੂ ਨਾਨਕ ਦੇਵ ਜੀ ਦੀ ਫੋਟੋ ਤੇ, ਸਾਡਾ ਧਿਆਨ ਪੋਲੀਟੀਕਲ ਲੀਡਰਾਂ ਦੇ ਤੇ, ਐਸ ਲੀਡਰ ਨਾਲ ਵੀ ਫੋਟੋ, ਐਸ ਲੀਡਰ। ਮੈਂ ਉਹਨੂੰ ਕਿਹਾ, ਮੈਂ ਕਿਹਾ ਪ੍ਰਿੰਸੀਪਲ ਸਾਹਿਬ
0: ਜੀ,
1: ਮੈਂ ਕਿਹਾ ਪ੍ਰਿੰਸੀਪਲ ਸਾਹਿਬ ਤੇ ਕੀ ਹਾਲ ਚਾਲ? ਕਹਿੰਦਾ ਜੀ ਦੇਖੋ ਬਾਬੇ ਨਾਨਕ ਦੀ ਮਿਹਰ ਆ ਤੇ ਚੋਰਾਂ ਦਾ ਦਿੱਤਾ ਖਾਣੇ ਆ। ਹਾਂਜੀ, ਉਹਨੇ ਨਾਲ ਪਿੱਛੇ ਨੂੰ ਇਧਰ ਨੂੰ ਹੱਥ ਕਰਕੇ ਕਹਿੰਦਾ ਬਾਬੇ ਨਾਨਕ ਦੀ ਮਿਹਰ ਆ ਤੇ ਚੋਰਾਂ ਦਾ ਦਿੱਤਾ ਖਾਣੇ ਆ। ਮੈਂ ਕਿਹਾ ਜੀ ਬਿਲਕੁਲ ਠੀਕ ਗੱਲ ਆ ਤੁਹਾਡੀ। ਹਾਂਜੀ, ਤੋ ਇਸ ਕਰਕੇ ਸੱਚ ਬੋਲਿਆ ਜੀ ਅਗਲੇ ਬੰਦੇ ਨੇ। ਇਸ ਕਰਕੇ ਇਹਨਾਂ ਦਾ
2: ਚੱਲਦਾ,
1: ਇਹਨਾਂ ਨੇ ਆਪਣਾ ਜਿਹੜਾ ਜਦ ਉਹਨਾਂ ਦੇ ਸੰਵਿਧਾਨ ਦੇ ਵਿੱਚ ਕੋਈ ਚੀਜ਼ ਦੀ ਕਲੈਰਿਟੀ ਨੀ, ਇਸ ਚੀਜ਼ ਦਾ ਪੂਰਾ ਫਾਇਦਾ ਲੈਂਦੇ ਹੈਗੇ ਆ ਜੀ।
0: ਜੀ ਬਿਲਕੁਲ ਜੀ,
2: ਬਿਲਕੁਲ। ਜਿਹੜਾ ਤੁਸੀਂ ਦੱਸਦੇ ਹੋ ਵੀ ਜਿਹੜਾ ਫੜਨਾ ਉਹਦਾ ਨਾਲ ਦੱਸ ਕੇ ਜਾਂਦਾ ਵੀ ਐ ਛੁੱਟੂਗਾ,
1: ਬਿਲਕੁਲ ਵੀਰ ਜੀ। ਉਹ ਤਾਂ ਮੈਂ ਮਤਲਬ ਡਾਟਾ ਦੇ ਸਕਦਾ ਹੈਗਾ ਆ। ਹੁਣ ਸਾਡਾ ਇੱਕ ਜਿਹੜਾ ਹੈਗਾ ਆ ਬੰਦਾ ਨੇੜਿਓਂ ਫੜਿਆ ਸੀ ਗੁਰਦਾਸਪੁਰ ਤੋਂ, ਹਾਂਜੀ, ਤੇ ਹੁਣ ਜਿਹੜਾ ਹੈਗਾ ਆ ਉਹ 3 ਮਹੀਨੇ ਬਾਅਦ ਜਿਹੜਾ ਹੈਗਾ ਆ ਉਹਦੀ ਜਮਾਨਤ ਵਗੈਰਾ ਹੋ ਕੇ ਤੇ ਉਹਨੂੰ ਇੱਕ ਇੰਕਰੀਮੈਂਟ ਲਾ ਕੇ ਤੇ ਨਾਲੇ ਹੁਸ਼ਿਆਰਪੁਰ ਲਾ ਤਾ, ਨਾਲੇ ਤਾਂ ਅਗਲਾ ਘਰ ਦੇ ਨੇੜੇ ਆ ਗਿਆ, ਹਾਂਜੀ, ਨਾਲੇ ਜਿਹੜਾ ਹੈਗਾ ਆ ਅਗਲੇ ਨੂੰ ਇੰਕਰੀਮੈਂਟ ਵੀ ਲੱਗ ਗਈ ਤੇ ਉਹ ਸਾਰਾ ਕੁਛ ਵਿਜੀਲੈਂਸ ਵਾਲਿਆਂ ਨੇ ਆਪ ਹੀ ਕਰਵਾਇਆ ਜੀ। ਜਵਾਨ ਤੋਂ ਉਦੋਂ ਤੱਕ ਨੀ ਹੋਈ ਜਦ ਤੱਕ ਵਿਜੀਲੈਂਸ ਵਾਲਿਆਂ ਦੇ ਕਹਿਣੇ ਤੇ ਵਕੀਲ ਨੀ ਕੀਤਾ
0: ਜੀ।
1: ਉਹ ਜਵਾਨ ਤਾਂ ਕਹਿੰਦੇ ਹਫਤੇ ਚ ਕਰਾ ਦੇਣੀ ਸੀ, ਇਹਨਾਂ ਨੇ ਮੰਨੇ ਨੀ, ਇਹ ਹੋਰ ਵਕੀਲਾਂ ਵੱਲ ਤੁਰੇ ਫਿਰਦੇ ਰਹੇ। ਮੈਂ ਕਿਹਾ ਲਓ ਜੀ, ਇਹ ਵੀ ਵਧੀਆ ਲੋਜਿਕ ਆ।
0: ਬਿਲਕੁਲ ਜੀ,
1: ਉਹ ਸਾਰੀਆਂ ਉਹਨਾਂ ਨੇ ਹਿੱਸੇਦਾਰੀਆਂ ਰੱਖੀਆਂ ਹੈਗੀਆਂ ਜੀ।
0: ਜੀ ਬਿਲਕੁਲ, ਥੈਂਕ ਯੂ ਅਜਲਾ ਸਾਹਿਬ,
2: ਸ਼ੁਕਰੀਆ। ਸਾਰਾ ਕੁਝ ਚੱਲਦਾ ਜੀ। ਆ ਦੇਖੋ, ਤਾਂ ਇਹ ਦਲਾਲ ਦੀ ਤਾਂ ਇੰਨੀ ਚੜਾਈ ਹੈ, ਹਿੱਸੇਦਾਰੀ ਆ, ਦਲਾਲ ਨੂੰ ਬੋਡੀ ਗਾਰਡ ਮਿਲਦੇ ਆ ਜੀ
0: ਸਰਕਾਰ
2: ਵੱਲੋਂ। ਦਲਾਲ ਦਲਾਲ ਨੂੰ ਤਕੜਾ ਕੌਣ ਹੋਊਗਾ ਜੀ?
0: ਜੀ
2: ਹੈ
1: ਸਰ, ਏਜੰਸੀ ਨੂੰ ਪਤਾ ਹੋਊਗਾ, ਉਹਨਾਂ ਨੇ ਹੋਮ ਮਿਨਿਸਟਰੀ ਦੇ ਧਿਆਨ ਚ ਲਿਆਂਦਾ ਹੋਊਗਾ। ਹੋਮ ਮਿਨਿਸਟਰੀ ਨੇ ਕਿਹਾ ਹੋਊਗਾ ਵੀ ਸਿਕਿਉਰਿਟੀ ਪਹਿਲਾਂ ਉਹਦੀ, ਕਿਉਂਕਿ ਸੈਂਟਰ ਤੋਂ ਹੀ ਮਿਲੀ ਹੋਣੀ ਹੈ ਨਾ, ਜੇ ਭਾਜਪਾ ਦਾ ਹੀ ਹੈਗਾ ਸੀਗਾ ਪਹਿਲਾਂ ਲਾਇਆ ਆ ਉਹਨਾਂ ਨੇ ਪਹਿਲਾਂ ਸਿਕਿਉਰਿਟੀ, ਇਸੇ ਕਰਕੇ 2 ਦਿਨ ਪਹਿਲਾਂ ਵਿਦਡਰਾ ਕੀਤੀ ਵੀ ਭਾਈ ਇਸ ਚੀਜ਼ ਦੇ ਨਾਲ ਜਿਹੜਾ ਸਾਰੇ ਤਾਂ ਅਜੇ ਜਿਹੜਾ ਹੋਰ ਏਜੰਸੀਆਂ ਆ ਕੇ ਜਿਹੜਾ ਇਹ ਫੜ ਕੇ ਤਾਂ ਐਕਸਪੋਜ਼ ਕਰਨਗੀਆਂ ਕਿਉਂਕਿ ਕੇਜਰੀਵਾਲ ਦੇ ਇੱਕ ਟੈਗ ਲਾਇਆ ਸੀ ਕੱਟੜ ਇਮਾਨਦਾਰ ਦਾ, ਉਹਨਾਂ ਨੇ ਦਿੱਲੀ ਦੇ ਵਿੱਚ ਵੀ ਪਹਿਲਾਂ ਉਸੇ ਚੀਜ਼ ਨੂੰ ਜਿਹੜਾ ਇਹ ਹਰਟ ਕੀਤਾ ਸੀ, ਇੱਥੇ ਵੀ ਉਸੇ ਇਮੇਜ ਨੂੰ ਡੈਮੇਜ ਕਰਨਾ ਉਹਨਾਂ ਨੇ।
0: ਬਿਲਕੁਲ ਹੈ ਜੀ,
1: ਤੇ ਕਿਹੜੀ ਇਮਾਨਦਾਰ ਦੀ ਸਰਕਾਰ ਹੈਗੀ ਆ ਜੀ।
0: ਬਿਲਕੁਲ,
1: ਤੇ ਲੋਕਾਂ ਦੇ ਲੋਕੀ ਵਿਚਾਰੇ ਵੋਟਾਂ ਪਾਉਣ ਤੋਂ ਪਹਿਲਾਂ ਸੋਚਣਗੇ ਹੁਣ ਹੀ ਆ ਜਾਣਾ ਮੁਕੱਦਰ ਵੀਰ ਨੇ ਵੀ ਦੱਸੋ ਇਹਨਾਂ ਦੇ ਵਿੱਚੋਂ ਕਿਹੜਾ ਚੰਗਾ ਆ। ਹਾਂਜੀ, ਹੁਣ ਚੰਗਾ ਮੈਂ ਕਿਹਨੂੰ ਕਹੂੰਗਾ ਜੀ,
2: ਸਾਰੇ ਜਿੱਤਾਂ ਦੇ ਹੈਗੇ ਆ। ਇਹੀ ਇੰਨੇ ਕੁ ਬੰਦੇ ਨੇ, ਹੁਣ ਹੋਰ ਨੂੰ ਚੁਣ ਲਿਆ ਉਹ ਵੀ ਇਹੀ ਨੇ, ਉਹ ਤਾਂ ਹੁਣ ਕਰਨ ਕੀ, ਲੋਕਾਂ ਕੋਲ ਚੋਇਸ ਕੋਈ ਨੀ
0: ਜੀ।
2: ਮੈਂ ਤਾਂ
0: ਇਹ ਕਹਿਣਾ ਕਿ ਚਲੋ ਸਰਕਾਰ ਕਿਸੇ ਦੀ ਵੀ ਆਵੇ ਪਰ ਬਹੁਮਤ ਦੇ ਵਿਚ ਨਾ ਲੈ ਕੇ ਆਓ, ਜੇ ਕੰਪੀਟੀਸ਼ਨ ਰਵੇ ਇਹਨਾਂ ਦੇ ਵਿਚ ਤਾਂ ਠੀਕ ਰਹੇਗਾ ਜੀ। ਕੰਪੀਟੀਸ਼ਨ ਕਰਾਉਣਾ ਉਹ ਲੋਕਾਂ ਦਾ ਵੀ ਆਪਣਾ ਜਿਹੜਾ ਵੋਟਰ ਨੇ ਉਹਨਾਂ ਦਾ ਵੀ ਫਰਜ਼ ਬਣ ਜਾਂਦਾ ਨਾ, ਸੋਚਣਾ ਤਾਂ ਉਹਨਾਂ ਨੇ ਕਿ ਕਿੰਨਾ ਕੁ ਰੱਖੀ।
2: ਜਦੋਂ ਬਹੁਮਤ ਚ ਸਰਕਾਰ ਨਹੀਂ ਆਉਂਦੀ, ਤੁਸੀਂ ਡਾਕਟਰ ਮਨਮੋਹਨ ਸਿੰਘ ਵਾਲੀ ਸਰਕਾਰ ਨੂੰ ਨਿਗਾਹ ਮਾਰ ਕੇ ਦੇਖ ਲੋ
0: ਜੀ,
2: ਉਦੋਂ ਸਾਰਿਆਂ ਨਾਲੋਂ ਵੱਧ ਕਪੜੇ ਉਦੋਂ ਹੋਏ ਸੀਗੇ
0: ਜੀ,
2: ਕਿਉਂਕਿ ਉਹਦੇ ਵਿਚ ਮਜਬੂਰੀ ਦਾ ਬਹੁਤ ਫਾਇਦਾ ਉਠਾਉਂਦੇ ਨੇ। ਆਹ ਜਿਹੜੀ ਹੁਣ ਤਾਮਿਲਨਾਡੂ ਚ ਪਤਾ ਨੀ ਜਿਹੜੇ ਜਿਹਨਾਂ ਨੇ ਸਪੋਰਟ ਕੀਤੀ ਉਹਨਾਂ ਨੇ ਕੀ ਕਰਨਾ ਕੀ ਨਹੀਂ ਕਰਨਾ
0: ਜੀ,
2: ਤੇ ਉਹ ਉੱਥੇ ਜੇ ਹੁਣ ਕਿਸੇ ਉਹ ਜੋ ਮਰਜ਼ੀ ਕਰੇ ਉਹਨੂੰ ਕਿਵੇਂ ਰੋਕ ਟੋਕ ਲੇਗੇ ਤੁਸੀਂ
0: ਜੀ,
2: ਇਹ ਵੀ ਮਾੜਾ ਹੁੰਦਾ ਨਾ। ਹਾਂ ਠੀਕ ਹੈ ਵੀ ਐਡਾ ਜ਼ਿਆਦਾ ਬਹੁਮਤ ਨਾ ਦੋ ਵੀ ਆਪੋਜੀਸ਼ਨ ਸਟਰੋਂਗ ਰਹੇ
0: ਜੀ,
2: ਆਪੋਜੀਸ਼ਨ ਸਟਰੋਂਗ ਰਹਿਣੀ ਚਾਹੀਦੀ ਹੈ। ਜੇ ਕਿਸੇ ਸਿਰ ਤੇ ਸਰਕਾਰ ਚੱਲਦੀ ਸਾਰਿਆਂ ਨੂੰ ਵੱਧ ਕਪੜੇ ਉਹ ਕਰਦਾ ਤੁਸੀਂ ਆਪਣੇ ਕੋਲ ਮਿਸਾਲ ਆ ਛੱਤੀਸਗੜ੍ਹ ਦੀ ਕੌੜਾ ਸੀ, ਕੌੜਾ
0: ਹਾਂਜੀ
2: ਉੱਥੇ 73 ਨੇ ਖਾਣੀ, ਮੈਂ ਹੁਣ ਭੁੱਲ ਗਿਆ ਐਗਜੈਕਟਲੀ ਮੇਰੇ ਯਾਦ ਸੀ, 73 MLA ਆ ਟੋਟਲ
0: ਜੀ,
2: 36 ਇੱਕ ਦੇ ਜਿੱਤ ਗਏ, 36 ਇੱਕ ਦੇ ਜਿੱਤ ਗਏ, ਉਹ ਕੱਲਾ ਆਜ਼ਾਦ ਜਿੱਤ ਗਿਆ ਸੀ
0: ਜੀ।
2: ਤੇ ਉਹ ਕਹਿੰਦਾ ਵੀ ਜਿਹੜਾ ਮੈਨੂੰ ਮੁੱਖ ਮੰਤਰੀ ਬਣਾਊਗਾ ਤੇ ਮੈਂ ਉਹਨੂੰ ਸਪੋਰਟ ਕਰੂੰਗਾ
0: ਜੀ,
2: ਤੇ ਇੱਕ ਨੇ ਸਪੋਰਟ ਕਰਤੀ, ਅਨਪੜ੍ਹ ਬੰਦਾ ਸੀ ਤੇ ਉਹਦਾ PAC ਜਾਂ ਜੋ OSD ਜੋ ਵੀ ਵਟਐਵਰ ਸੀਗਾ ਜਿਹੜਾ ਉਹਦਾ ਲਾਇਆ, ਉਹ ਬੰਦਾ ਤੇਜ਼ ਸੀ ਤੇ ਉਹ ਕਿੰਨਾ ਕੁਛ ਕਰ ਗਿਆ ਜੀ ਉਹ।
0: ਬਿਲਕੁਲ,
2: ਉੱਥੇ ਤੁਸੀਂ ਕਰ ਨੀ ਸਕਦੇ, ਉਹ ਥੱਲੇ ਵਾਲਿਆਂ ਦੇ ਸਿਰ ਤੇ ਤੁਸੀਂ ਖੜੇ ਹੋ, ਥੱਲੇ ਵਾਲੇ ਜੋ ਮਰਜ਼ੀ ਕਰਨ, ਉਹ ਵੀ ਮਾੜਾ ਨਾ, ਉਹ ਵੀ ਸਹੀ ਨੀ ਹੈ ਕੰਮ।
0: ਉੱਥੇ ਰਲ ਮਿਲ ਕੇ ਫਿਰ ਚੱਲਦਾ ਸਾਰਾ ਕੁਛ,
1: ਬੇਨਤੀ ਤਾਂ ਕਰਨਾ ਕਿ ਪਿਛਲੇ 5 ਸਾਲਾਂ ਦੇ ਵਿਚ 54 ਸਾਲਾਂ ਦੇ ਵਿਚ ਜਿਹੜੇ ਸਾਡੇ ਨਵੇਂ MLA ਸੀ ਨਾ ਜੀ, ਪਿਛਲੇ 365 ਦਿਨਾਂ ਤੇ ਜਿਹੜਾ ਇਹਨਾਂ ਦਾ ਰਿਕਾਰਡ ਕਢਾ ਲਓ
0: ਜੀ,
1: 365 ਦਿਨਾਂ ਦੇ ਵਿਚ ਕਿੰਨੇ MLA ਵਿਦੇਸ਼ ਗਏ ਆ।
0: ਬਿਲਕੁਲ ਹੈ ਜੀ,
1: ਉਹ ਸਰ ਇਹ 92 ਦੇ ਵਿਚੋਂ ਘੱਟੋ ਘੱਟ 80 ਬੰਦੇ ਜਿਹੜੇ ਹੈਗੇ ਵਿਦੇਸ਼ ਯਾਤਰਾ ਪਿਛਲੇ ਵੀ ਦਿਨਾਂ ਚ ਕਰਕੇ ਆਏ ਹੋਣਗੇ
0: ਜੀ।
1: ਕਿਹੜੇ ਦੇਸ਼ਾਂ ਚ ਗਏ ਜੀ? ਕੈਨੇਡਾ, ਅਮੇਰਿਕਾ,
0: ਆਸਟ੍ਰੇਲੀਆ।
1: ਹਾਂਜੀ, ਆਸਟ੍ਰੇਲੀਆ ਤੇ ਇਥੋਂ ਇੱਕ ਜਿਹੜਾ ਨਿਊਜ਼ੀਲੈਂਡ ਵੀ ਇਨਵੈਸਟ ਕਰਕੇ ਆਇਆ ਥੋੜਾ। ਸਾਰੇ ਮਾਲ ਆਪਣਾ ਜਿਹੜਾ ਹੈਗਾ ਆ ਬਾਹਰ ਕੱਢਿਆ ਹੈਗੇ, ਇਨਵੈਸਟ ਕਰੇ ਹੈਗੇ ਵੀ ਕਿੱਥੇ ਕਿੱਥੇ ਕਿੱਥੇ ਕਿੱਥੇ ਭਾਈਵਾਲੀ ਪਾਉਣੀ ਆ ਜਾਂ ਕਿੱਦਾਂ ਆ ਜੀ, 18 ਆਪਣੀਆਂ ਬਣਾਇਆ ਹੈਗੇ ਤੇ ਉੱਥੇ ਦੇ ਲਾ ਦੇਖ ਆਏ ਆ ਵੀ ਕਿਹਦੇ ਮੁਤਾਬਕ ਜਿਹੜਾ ਕੀ ਕਰਨਾ ਜੀ।
0: ਫਿਰ ਕਹਿਣਗੇ
1: ਇਸ ਕਰਕੇ ਹਾਂਜੀ, ਜੇ ਆਪਾਂ ਕਹਿੰਦੇ ਨਾ ਪਹਿਲੀ ਵਾਰੀ ਤੇ ਜਿਹੜੇ ਪਹਿਲੀ ਵਾਰੀ ਵਾਲੇ ਸੀਗੇ ਉਹ ਵੀ ਜਾ ਕੇ ਆਏ ਹੈਗੇ ਆ, ਔਰ ਤੁਸੀਂ ਇਹ ਵੀ ਨਾਲ ਦੇਖ ਲਿਓ ਕਿ ਉਹ ਤੋਂ ਪਹਿਲਾਂ ਇਹ ਉਹਨਾਂ ਦੀ ਜਿਹੜੀ ਆ ਪਹਿਲੀ ਯਾਤਰਾ ਹੋਊਗੀ MLA ਬਣਨ ਤੋਂ ਪਹਿਲਾਂ ਉਹ ਵਿਦੇਸ਼ ਗਏ ਵੀ ਨੀ ਹੋਣੇ
0: ਵੀ
1: ਹਾਂ ਜੀ ਵੀ ਉੱਥੇ। ਹਾਂਜੀ, ਉਹਦੇ ਵਿੱਚ ਥੋੜੇ ਚੰਦ ਕ ਹੈਗੇ ਆ ਜੀ ਸਾਡੇ ਜਿਹੜਾ ਹੈਗਾ ਆ ਹਲਕੇ ਦਾ ਆ ਉਹ ਉੱਥੋਂ ਅਮੈਰਿਕਾ ਤੋਂ ਆਇਆ ਸੀ, ਹੋਰ 2-4 ਆਉਣਗੇ, ਬਾਕੀ ਜਿਹੜੇ ਪਹਿਲੀ ਵਾਰੀ ਬਣੇ ਹੈਗੇ ਸੀਗੇ ਤੇ ਉਹ ਉੱਥੇ ਵਿਦੇਸ਼ ਯਾਤਰਾ ਕਰਕੇ ਆਏ ਆ, ਉਹ ਕੀ ਕਰਕੇ ਆਏ ਆ ਉੱਥੇ ਉਹਦੇ ਬਾਰੇ ਸਕਰੂਟਨੀ ਹੋ ਜਾਏ ਤੇ ਪਤਾ ਲੱਗ ਜੂ ਵੀ ਕਿੰਨਾ ਮਾਲ ਚੱਲ ਗਿਆ ਪੰਜਾਬ ਚ ਉੱਡ ਗਿਆ।
0: ਬਿਲਕੁਲ ਹੈ ਜੀ,
1: ਪਰ ਹੈਗਾ ਵੀ ਇੱਥੇ ਲੱਖਾਂ ਕਰੋੜ ਰੁਪਏ ਦੇ ਕਰਜ਼ਾਈ ਜਿਹੜਾ ਸਟੇਟ ਹੈਗੀ ਆ ਨਾ ਜੀ, ਉਹ ਐਵੇਂ ਨੀ ਹੁੰਦੀ ਹੈਗੀ, ਉੱਥੇ ਦੋ ਹੱਥਾਂ ਦੇ ਨਾਲ ਲੁੱਟ ਹੁੰਦੀ ਹੈ ਜੀ।
0: ਜੀ,
1: ਲੋਕਾਂ ਦੇ ਪੱਲੇ ਤਾਂ ਆਮ ਬੰਦੇ ਦੇ ਪੱਲੇ ਤਾਂ ਪੈਸਾ ਰਹੀ ਨੀ ਗਿਆ ਜੀ, ਉਹਦੇ ਵਾਸਤੇ ਉਹ ਸਿਲੰਡਰ ਲੈਣਾ ਹੋਵੇ ਤਾਂ ਉਹਨੂੰ ਕਈ ਦਿਨ ਸੋਚਣਾ ਪੈਂਦਾ ਜੀ।
0: ਬਿਲਕੁਲ
1: ਹੈ ਜੀ, ਲਾਈਏ ਲੀਡਰ ਤੇ ਦਲਾਲ ਗਏ ਜੀ ਲੁੱਟ ਕੇ ਇੱਥੇ ਪੰਜਾਬ ਤੋਂ।
0: ਬਿਲਕੁਲ ਹੈ ਜੀ, ਜੀ
1: ਜੀ ਸਰ, ਹੋਰ ਬਾਰੇ ਸਾਹਿਬ ਕੋਈ ਖਬਰ ਹੈਗੀ ਸੀ?
0: ਸੈਣੀ ਸਾਹਿਬ, ਆਪਣੇ ਜਿਹੜੇ ਭੁੱਲਰ ਸਾਹਿਬ ਨੇ ਉਹ ਦੁਬਾਰਾ ਗਏ ਨੇ ਜੀ ਕੋਰਟ ਦੇ ਵਿੱਚ, ਕਿਵੇਂ ਦੇਖਦੇ ਹੋ?
1: ਪਰ ਇਹ ਸਭ ਗੱਲ ਤਾਂ ਹੈਗੀ ਆ ਕਿ ਕਾਫੀ ਲੰਬਾ ਸਮਾਂ ਹੋ ਗਿਆ ਹੈਗਾ ਆ, ਹੁਣ ਤਾਂ ਇੱਕ ਰੈਗੂਲਰ ਬੇਲ ਦੀ ਗੱਲ ਆ, ਉਹਨਾਂ ਨੂੰ ਵੀ ਰੈਗੂਲਰ ਬੇਲ ਜੇ ਕਿਤੇ ਮਿਲ ਜਾਏ
0: ਜੀ,
1: ਉਹ ਮੈਨੂੰ ਲੱਗਦਾ ਆ ਕਿ ਹੁਣ ਜਿਹੜਾ ਹੈਗਾ ਆ ਵੀ ਹੋ ਸਕਦਾ ਅਜੇ ਤਾਂ ਨੀ ਵੀ ਸੁਪਰੀਮ ਕੋਰਟ ਤੋਂ ਉਰੇ ਤਾਂ ਨੀ ਰਾਹਤ ਮਿਲਦੀ, ਹਾਈ ਕੋਰਟ ਦੇ ਵਿੱਚੋਂ ਰਾਹਤ ਮਿਲਣੀ ਔਖੀ ਆ। ਹੋ ਸਕਦਾ ਸੁਪਰੀਮ ਕੋਰਟ ਜਿਹੜੀ ਹੈਗੀ ਆ ਉਹ ਸਾਰੇ ਚਲਾਨ ਜਦੋਂ ਆ ਜਾਂਦੇ ਹੈਗੇ ਤੇ ਉਸ ਤੋਂ ਬਾਅਦ ਇਹਨਾਂ ਦੀ ਬੇਲ ਨੂੰ ਵੀ ਕੰਸਿਡਰ ਕਰ ਲਏ, ਪਰ ਅਮਾਊਂਟ ਬਹੁਤ ਵੱਡਾ ਬਰਾਮਦ ਹੋਇਆ ਨਾ ਜੀ, ਇਸ ਕਰਕੇ ਥੋੜਾ ਜਿਹਾ ਹੈਜੀਟੇਸ਼ਨ ਹੁੰਦੀ ਹੈ ਜੀ ਕੋਰਟਾਂ ਨੂੰ।
0: ਬਿਲਕੁਲ ਹੈ ਜੀ। ਤੇ ਦੂਸਰਾ ਸੈਂਸਦੇ ਵਿੱਚ ਹਰਭਜਨ ਭੱਜੀ ਉਹਨਾਂ ਦਾ ਮਾਮਲਾ ਜਿਹੜਾ ਉਹਨਾਂ ਦੀ ਸਿਕਿਉਰਿਟੀ ਵਾਪਸ ਜਾਂ ਜੋ ਕੁਝ ਇਹਨਾਂ ਨੇ ਵਿਰੋਧ ਕੀਤਾ ਉਹਦੇ ਘਰ ਦੇ ਜਲੰਧਰ ਚ ਜਾ ਕੇ, ਤਾਂ ਉਹਦੇ ਵਿੱਚ ਵੀ ਝੜ ਝੰਬ ਹੋਈ ਆ। ਚੰਗੀ ਸਰਕਾਰ ਦੀ ਜਵਾਬ ਮੰਗ ਲਿਆ ਕਿ ਭਾਈ 20 ਮਈ ਤੱਕ ਇਹ ਤੁਹਾਡੇ ਕੋਲ ਸਮਾਂ ਆਖਰੀ, ਨਹੀਂ ਤਾਂ ਫਿਰ ਅਸੀਂ ਐਕਸ਼ਨ ਲਵਾਂਗੇ ਲਵਾਂਗੇ।
1: ਪਰ ਸਭ ਤਾਂ ਸੰਦੀਪ ਪਾਠਕ ਵਾਲੇ ਕੇਸ ਦੇ ਵਿੱਚ ਵੀ ਏਦਾਂ ਹੀ ਹੋਈ ਆ, ਰੋਜ਼ ਝਾੜ ਝਾਂ ਵੀ ਹੁੰਦੀ ਆ, ਸਰਕਾਰੀ ਵਕੀਲ ਤਾਂ ਰੱਖੇ ਗਾਲਾਂ ਖਾਣ ਨੂੰ ਆ ਜੀ। ਉਹ ਨਾ ਸਰਕਾਰ ਕੋਈ ਸਪਸ਼ਟ ਹਦਾਇਤਾਂ ਦਿੰਦੀ ਆ ਜੀ, ਉਹਨਾਂ ਨੂੰ ਵੀ ਹੁੰਦਾ ਆ ਵੀ ਭਾਈ ਅਸੀਂ ਕੋਰਟ ਜਾਣਾ ਆ,
0: ਤਰੀਕ ਲੈ ਆਉਂਦੇ ਜਾ ਕੇ।
1: ਹਾਂਜੀ ਹਾਂਜੀ ਹਾਂਜੀ, ਉਹ ਐਡਵੋਕੇਟ ਜਨਰਲ ਆਪ ਜਾਂਦਾ ਨੀ ਆ, ਉਹ ਥੱਲਿਆਂ ਨੂੰ ਕਹਿ ਦਿੰਦਾ ਜਾ ਇੰਨਾ ਫਲਾਂ ਨੀ ਦਾ ਕੋਰਟ ਚ ਤੂੰ ਤਰੀਕ ਲੈ ਆ ਜੇ ਤਾਂ ਮਰਜ਼ੀ। ਉਹ ਵਿਚਾਰੇ ਜਿਹੜੇ ਜਾਂਦੇ ਹੈਗੇ ਉਹ ਝਿੜਕਾ ਝੁੜਕਾ ਖਾ ਕੇ ਉਹਦੇ ਬਹਾਨੇ ਬੁਲਾ ਕੇ ਤੇ ਲੈ ਆਉਂਦੇ, ਤਿੰਨ ਹਫ਼ਤੇ ਮੰਗਦੇ ਸੀ, ਅਗਲਿਆਂ ਨੇ ਇੱਕ ਹਫ਼ਤਾ ਦਿੱਤਾ, 20 ਤਰੀਕ ਦੇ ਵਿੱਚ ਰੱਖ ਲਿਆ ਵੀ ਭਾਈ। ਤੇ ਕੀਤਾ ਵੀ ਤਾਂ ਸਰ ਗੱਲ ਇਹ ਤਾਂ ਹੈਗੀ ਆ ਨਾ ਜੀ, ਪਰ ਸਰ ਉਦਣ ਤੱਕ ਜਿਹੜਾ ਆ ਬੰਦਾ ਇੰਨਾ ਡੇਂਜਰ ਹੈਗਾ ਆ, ਜਦ ਤੱਕ ਤੁਹਾਡੇ ਨਾਲ ਰਹਿੰਦਾ ਹੈਗਾ ਆ ਉਹਨੂੰ ਸਿਕਿਉਰਿਟੀ ਦੀ ਲੋੜ ਆ, ਜਿੱਦਣ ਤੁਹਾਨੂੰ ਛੱਡ ਜਾਂਦਾ ਆ ਤਾਂ ਅਸੀਂ ਇਕਦਮ ਇਹ ਵੀ ਗੇਟ ਦੀ ਤੁਸੀਂ ਏਦਾਂ ਕਰਕੇ ਸਿਕਿਉਰਿਟੀ ਵਿਦਡਰਾ ਕਰਦੇ ਆ
0: ਜੀ,
1: ਤੇ ਫਿਰ ਉਹ ਤੋਂ ਇਲਾਵਾ ਵੀ ਉਹਨੂੰ ਜਿਹੜਾ ਹੈਗਾ ਉਹਦੇ ਮਨ ਦੇ ਵਿੱਚ ਇੱਕ ਡਰ ਕ੍ਰੀਏਟ ਕਰਨ ਵਾਸਤੇ ਆਪਣਾ ਹੀ ਹਜੂਮ ਭੇਜਦੇ ਆ, ਉਹਨਾਂ ਦੇ ਗੱਦਾਰ ਲਿਖ ਕੇ ਆਉਂਦੇ ਹੈਗੇ ਆ। ਇਹ ਕਿਹੜੇ ਪੰਜਾਬੀ ਆ ਮੈਨੂੰ ਤਾਂ ਨਹੀਂ ਸਮਝ ਆਈ ਜੀ, ਇਹ ਕੀ ਕਰਦੇ ਪਏ ਹੈਗੇ ਆ ਜੀ।
0: ਜੀ ਬਿਲਕੁਲ,
1: ਆਖਿਰ ਤੁਸੀਂ ਜਿਹੜਾ ਆ ਸਰ ਇਹ ਸਰਕਾਰ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਜੀ, ਰਹਿਣਾ ਤਾਂ ਆਪਾਂ ਸਮਾਜ ਦੇ ਵਿੱਚ ਹੀ ਆ ਨਾ ਜੀ, ਉਹੀ ਬੰਦੇ ਹੈਗੇ ਆ ਜਿਹਨਾਂ ਨੂੰ ਤੁਸੀਂ ਜਿਹੜਾ ਆ ਵੀ ਮੋਢਿਆਂ ਤੇ ਚੱਕਦੇ ਹੋ, ਉਹੀ ਬੰਦੇ ਹੈਗੇ ਜਿਹਨਾਂ ਨੂੰ ਤੁਸੀਂ ਆਹ ਕੰਮ ਕਰਦੇ ਹੈਗੇ ਆ ਜੀ।
0: ਬਿਲਕੁਲ ਹੈ ਜੀ। ਜੀ
1: ਜੀ ਸਰ
0: ਜੀ ਸੈਣੀ ਸਰ, ਠੀਕ ਹੈ ਭਾਰੇ ਸਾਹਿਬ,
1: ਮੇਰਾ ਖਿਆਲ ਹੋ ਗਿਆ ਜੀ, ਖਬਰਾਂ ਮਿਹਰਬਾਨੀ ਜੀ, ਸਮਾਂ ਦੇਣ ਲਈ ਧੰਨਵਾਦ ਜੀ, ਸ਼ੁਕਰੀਆ,
0: ਬਹੁਤ ਬਹੁਤ ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਜੀ ਸਾਡੇ ਨਾਲ ਸਾਡੇ ਜੁੜੇ ਸੀ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ, ਤੇ ਗੱਲਾਂ ਬਾਤਾਂ ਉਹਨਾਂ ਦੇ ਨਾਲ ਹੋਈਆਂ ਨੇ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 949 ਸਟੂਡੀਓ ਦਾ ਨੰਬਰ ਹੈ। ਕੁਝ ਕਮੈਂਟ ਆਏ ਨੇ ਜੀ ਕੁਝ ਮੁੱਦਿਆਂ ਦੇ ਉੱਤੇ, ਤੇ ਉਹਨਾਂ ਦੀ ਸਾਂਝ ਪਾ ਕੇ ਅੱਗੇ ਵਧਦੇ ਆ। ਇੰਟਰਨੈਸ਼ਨਲ ਖ਼ਬਰਾਂ ਦੇ ਵੱਲ ਨੂੰ ਵਧਦੇ ਆ। ਕਾਫੀ ਗੰਭੀਰ ਜਿਹੜਾ ਮਾਮਲਾ ਇੰਟਰਨੈਸ਼ਨਲ ਪੱਧਰ ਦੇ ਉੱਤੇ ਵੀ ਇਰਾਨ ਇਜ਼ਰਾਈਲ ਦੀ ਜਿਹੜੀ ਹੈ ਜੰਗਬੰਦੀ ਦਾ ਰੋਲਾ, ਉਹ ਹੋਰ ਸਾਰੇ ਸਿਲਸਿਲੇ ਜਿਹੜੇ ਨੇ ਉਹ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਇੱਧਰ ਵੀ ਬਣ ਰਹੇ ਨੇ ਕੰਟਰੀਆਂ ਦੇ ਵਿੱਚ, ਕਿਉਂਕਿ ਹਾਲਾਤ ਜਿਹੜੇ ਨੇ ਗੰਭੀਰ ਬਣਦੇ ਨਜ਼ਰ ਆ ਰਹੇ ਨੇ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਤੇ ਅੱਗੇ ਜਾ ਕੇ ਇੱਕ ਕਹਾਣੀ ਦਾ ਜ਼ਿਕਰ ਕਰਨ ਦੀ ਕੋਸ਼ਿਸ਼ ਕਰਾਂਗੇ, ਜਿਵੇਂ ਕੱਲ ਵਾਅਦਾ ਕੀਤਾ ਸੀ। ਤੇ ਉਸ ਤੋਂ ਪਹਿਲਾਂ ਆਪਾਂ ਵਿਦੇਸ਼ੀ ਖ਼ਬਰਾਂ ਜਿਹੜੀਆਂ ਨੇ ਉਹਨਾਂ ਨੂੰ ਜ਼ਰੂਰ ਸਮੇਟ ਲਈਏ ਤੇ ਫਿਰ ਅੱਗੇ ਪਾਤੇ ਹਾਂ। ਤੇ ਤੁਹਾਡੇ ਸੁਨੇਹੇ ਜਿਹੜੇ ਆਏ ਨੇ ਉਹਨਾਂ ਦਾ ਜ਼ਿਕਰ ਕਰ ਲਈਏ। ਮੁਕੱਦਰ ਬਾਈ ਜੀ ਕਹਿੰਦੇ ਆ, ਸਾਨੂੰ ਤੇ ਕਹਾਣੀ ਸਮਝ ਆ ਗਈ ਹੈ ਜੀ, ਅਸੀਂ ਤੇ ਆਪ ਫਿਨਲੈਂਡ ਤੁਰ ਜਾਣਾ। ਪਰ ਬਾਈ ਆ ਜਾਓ ਜੀ, ਨਾਲ ਬਹਿ ਕੇ ਸਿਆਸੀ ਟਿੱਪਣੀਆਂ ਕਰਾਂਗੇ ਆਰਾਮ ਦੇ ਨਾਲ, ਕਹਿੰਦੇ ਬੈਠ ਕੇ। ਤੇ ਨਾਲ ਕਹਿੰਦੇ ਨੇ, ਇੱਥੇ ਤੇ ਲੋਗੋ ਹੀ ਕਹਿੰਦੇ ਚੇਂਜ ਹੋਣਾ, ਕਦੇ ਕੋਈ ਸਰਕਾਰ ਆ ਗਈ ਤੇ ਕਦੇ ਕੋਈ ਆ ਗਈ, ਸਾਰਾ ਸਿਸਟਮ ਉਹੀ ਹੈ, ਉਹੀ ਬੰਦੇ ਕਦੇ ਉਹ ਸਰਕਾਰਾਂ ਦੇ ਵਿੱਚ ਤੇ ਕਦੇ ਉਹ ਸਰਕਾਰਾਂ ਦੇ ਵਿੱਚ। ਅਸੀਂ ਕਹਿੰਦੇ ਆ ਸਰਕਾਰ ਬਦਲਦੀ, ਬੰਦੇ ਉਹੀ ਹੁੰਦੇ ਨੇ। ਅੱਗੇ ਲਿਖਦੇ ਨੇ ਕਿ ਇਹੀ ਝਾੜੂ ਵਾਲਿਆਂ ਦੇ ਹੌਲੀ ਹੌਲੀ ਕਿੰਨੇ ਬੰਦੇ ਤੁਰ ਪਏ ਦੂਜੇ ਪਾਸੇ ਨੂੰ, ਜਿੰਨੇ ਚਿਰ ਨੂੰ ਕੋਈ ਸਰਕਾਰ ਆਉਣ ਦਾ ਟਾਈਮ ਹੋਣਾ, ਇਹੀ 60-70 ਬੰਦੇ ਉਧਰ ਬੈਠੇ ਹੋਣੇ ਆ, ਤੇ ਅਸੀਂ ਕਹਿਣਾ ਨਵੀਂ ਸਰਕਾਰ ਆ ਗਈ, ਬਦਲਾਅ ਆ ਗਿਆ 5 ਸਾਲ ਦੇ ਬਾਅਦ। ਤੇ ਸੈਣੀ ਸਾਹਿਬ ਐਪਰੀਸ਼ੀਏਟ ਕਰ, ਮੁਕੱਦਰ ਵੀਰ ਜੀ ਅਸੀਂ ਤੁਹਾਨੂੰ ਨਹੀਂ ਜਾਣ ਦੇਣਾ ਜੀ ਕਿਤੇ ਵੀ, ਕਹਿੰਦੇ ਜੀ। ਤੇ ਰਜਿੰਦਰ ਕੁਮਾਰ ਜੀਰਾ ਜੀ ਜੁੜੇ, ਗੋਇਲ ਖਾਸ ਬੀਜੇਪੀ ਦਾ ਬੰਦਾ ਹੈਗਾ, ਕਹਿੰਦੇ ਜੀ। ਬਲਰਾਜ ਸਿੰਘ ਸੰਧੂ ਅੰਕਲ ਆਸ਼ੀਰਵਾਦ ਦੇ ਰਹੇ ਨੇ USA ਤੋਂ, ਸਤਿ ਸ੍ਰੀ ਅਕਾਲ ਭਾਰਤ ਜੀ। ਤੇ ਸਤਿਕਾਰਿਤ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਭੇਜ ਰਹੇ ਨੇ, ਸ਼ੁਕਰੀਆ ਅੰਕਲ ਜੀ, ਥੈਂਕ ਯੂ ਜੀ। ਤੇ ਜੀਰਾ ਜੀ ਕਹਿੰਦੇ, ਭੁਪਿੰਦਰ ਭਾਰਤ ਜੀ ਤੇ ਸਾਰੇ ਸਰੋਤਿਆਂ ਨੂੰ ਰਜਿੰਦਰ ਕੁਮਾਰ ਜੀਰਾ ਵੱਲੋਂ ਪਿਆਰ ਭਰੀ ਨਮਸਕਾਰ ਹੈ ਜੀ। ਜੀਆਂ ਨੂੰ ਜੀ ਜੀਰਾ ਸਾਹਿਬ ਤੇ ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ। ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ। ਮੁਕੱਦਰ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ। ਰਾਜਨ ਸੈਣੀ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ, ਆਵਾਜ਼ ਓਕੇ ਆ ਜੀ ਕਹਿੰਦੇ। ਸਿਕੰਦਰ ਸਿੰਘ ਔਜਲਾ ਸਾਹਿਬ ਨੇ US ਤੋਂ ਸਤਿ ਸ੍ਰੀ ਅਕਾਲ ਸਾਹਿਬ ਨੂੰ ਭੇਜੀ ਹੈ ਜੀ। ਤੇ ਲਾਈਕ ਨੰਬਰ 1 ਰਾਜਨ ਸੈਣੀ ਸਾਹਿਬ ਲਿਖਦੇ ਨੇ ਜੀ। ਤੇ ਲਓ ਦੋਸਤੋ, ਵਿਦੇਸ਼ੀ ਖ਼ਬਰਾਂ ਦਾ ਹਾਲ ਚਾਲ ਜਾਣੀਏ ਤੇ ਫਿਰ ਆਪਾਂ ਸਮਾਪਤੀ ਵੱਲ ਨੂੰ, ਜਾਣੀ ਕਿ ਖ਼ਬਰਾਂ ਦੀ ਸਮਾਪਤੀ ਵੱਲ ਨੂੰ ਚੱਲਦੇ ਹਾਂ ਤੇ ਫਿਰ ਆਪਾਂ ਹੋਰ ਪ੍ਰੋਗਰਾਮ ਦੇ ਵੱਲ ਨੂੰ ਅੱਗੇ ਆਪਾਂ ਵਧਦੇ ਹਾਂ। ਖਤਮ ਹੋਵੇਗੀ ਜੰਗਬੰਦੀ, ਪੱਛਮੀ ਏਸ਼ੀਆ ਦੇ ਵਿਚ ਮੁੜ ਜਿਹੜਾ ਫੌਜੀ ਕਾਰਵਾਈ ਸ਼ੁਰੂ ਕਰਨ ਦੇ ਮੂਡ ਦੇ ਵਿਚ ਟਰੰਪ ਸਾਹਿਬ ਹੋ ਚੁੱਕੇ ਨੇ। ਟਰੰਪ ਪੱਛਮੀ ਏਸ਼ੀਆ ਵਿਚ ਫੌਜੀ ਕਾਰਵਾਈ ਮੁੜ ਸ਼ੁਰੂ ਕਰਨ ਦੇ ਉੱਤੇ ਗੰਭੀਰਤਾ ਦੇ ਨਾਲ ਵਿਚਾਰ ਕਰ ਰਹੇ ਹੈ। CNN ਜਿਹੜੀ ਹੈ ਨਿਊਜ਼ ਏਜੰਸੀ CNN ਉਹਨੇ ਜਿਹੜਾ ਟਰੰਪ ਦੇ ਸਹਾਇਕਾਂ ਦਾ ਹਵਾਲਾ ਦਿੰਦੇ ਹੋਏ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਟਰੰਪ ਦੇ ਨਾਲ ਗੱਲਬਾਤ ਤੋਂ ਬਾਅਦ ਫੋਕਸ ਜਿਹੜੀ ਨਿਊਜ਼ ਹੈ ਉਹਨੇ ਦੱਸਿਆ ਸੀ ਕਿ ਵਾਈਟ ਹਾਊਸ ਹਾਰਮੁਜ਼ ਸਟ੍ਰੇਟ ਰਾਹੀਂ ਜਹਾਜ਼ਾਂ ਦੀ ਆਵਾਜਾਈ ਬਹਾਲ ਕਰਨ ਲਈ ਆਪਰੇਸ਼ਨ ਪ੍ਰੋਜੈਕਟ ਫਰੀਡਮ ਨੂੰ ਮੁੜ ਸ਼ੁਰੂ ਕਰਨ ਦੇ ਉੱਤੇ ਵਿਚਾਰ ਕਰ ਰਿਹਾ। ਟਰੰਪ ਟਕਰਾਅ ਨੂੰ ਹੱਲ ਕਰਨ ਦੇ ਲਈ ਗੱਲਬਾਤ ਦੇ ਵਿਚ ਇਰਾਨ ਦੇ ਰੁੱਖ ਤੋਂ ਨਿਰਾਸ਼ ਹੋਏ ਨੇ ਤੇ ਹੁਣ ਵੱਡੇ ਪੱਧਰ ਦੇ ਉੱਤੇ ਫੌਜੀ ਕਾਰਵਾਈ ਮੁੜ ਸ਼ੁਰੂ ਕਰਨ ਦੇ ਉੱਤੇ ਗੰਭੀਰਤਾ ਦੇ ਨਾਲ ਵਿਚਾਰ ਕਰ ਰਹੇ ਨੇ। ਹਾਰਮੁਜ਼ ਸਟ੍ਰੇਟ ਬੰਦ ਰਹਿਣ ਦੇ ਕਾਰਨ ਅਮਰੀਕੀ ਰਾਸ਼ਟਰਪਤੀ ਦਾ ਸਬਰ ਜਿਹੜਾ ਉਹਨਾਂ ਦਾ ਜਵਾਬ ਦੇ ਰਿਹਾ ਤੇ ਉਹ ਵੀ ਮੰਨਦੇ ਨੇ ਕਿ ਇਰਾਨੀ ਲੀਡਰਸ਼ਿਪ ਦੇ ਅੰਦਰ ਮਤਭੇਦ ਨੇ। ਅਮਰੀਕੀ ਪ੍ਰਸ਼ਾਸਨ ਦੇ ਅੰਦਰ ਕਈ ਧੜੇ ਜਿਹੜੇ ਉਭਰ ਕੇ ਸਾਹਮਣੇ ਆਏ ਨੇ, ਉੱਥੇ ਵੀ ਕੁਝ ਸਹੀ ਸਲਾਮਤ ਠੀਕ ਨਹੀਂ ਹੈ, ਜਿਨ੍ਹਾਂ ਦੇ ਵਿਚੋਂ ਕੁਝ ਤਾਕਤ ਦੀ ਵਰਤੋਂ ਦੇ ਹੱਕ ਦੇ ਵਿਚ ਨੇ ਤੇ ਇਰਾਨ ਦੀ ਸਥਿਤੀ ਨੂੰ ਕਮਜ਼ੋਰ ਕਰਨ ਦੇ ਲਈ ਲਗਾਤਾਰ ਨਿਸ਼ਾਨਾ ਬੰਬਾਰੀ ਦਾ ਪ੍ਰਸਤਾਵ ਰੱਖਦੇ ਨੇ, ਜਦੋਂ ਕਿ ਦੂਸਰੇ ਟਕਰਾਅ ਨੂੰ ਹੱਲ ਕਰਨ ਦੇ ਲਈ ਕੂਟਨੀਤਿਕ ਤਰੀਕਿਆਂ ਦੇ ਉੱਤੇ ਜ਼ੋਰ ਦਿੰਦੇ ਨੇ। CNN ਨੇ ਦੱਸਿਆ ਕਿ ਅਮਰੀਕਾ ਇਰਾਨ ਗੱਲਬਾਤ ਦੇ ਵਿਚ ਵਿਚੋਲੇ ਵਜੋਂ ਪਾਕਿਸਤਾਨ ਦੀ ਭੂਮਿਕਾ ਜਿਹੜੀ ਹੈ ਅਮਰੀਕਾ ਦੇ ਲਈ ਇਕ ਵੱਖਰਾ ਹੀ ਮੁੱਦਾ ਬਣਿਆ ਹੋਇਆ, ਕਿਉਂਕਿ ਅੱਗੇ ਜਾ ਕੇ ਉਹਦੀ ਗੱਲ ਕਰਦੇ ਆ ਪਾਕਿਸਤਾਨ ਦੇ ਵੀ ਜਿਹੜੇ ਨੇ ਪਰਦੇ ਚੱਕ ਦਿੱਤੇ ਆ ਅਮਰੀਕਾ ਨੇ। ਅਮਰੀਕੀ ਸਰਕਾਰ ਇਸ ਦੇ ਬਾਰੇ ਸਪਸ਼ਟ ਹੈ ਕਿ ਪਾਕਿਸਤਾਨ ਇਰਾਨ ਨੂੰ ਅਮਰੀਕਾ ਦੀ ਸਥਿਤੀ ਕਿੰਨੀ ਸਪਸ਼ਟਤਾ ਦੇ ਨਾਲ ਜਿਹੜਾ ਦੱਸ ਰਿਹਾ ਕਿ ਉਹ ਇਰਾਨ ਦੇ ਦ੍ਰਿਸ਼ਟੀਕੋਣ ਨੂੰ ਕਿੰਨੀ ਨਿਰਪੱਖਤਾ ਦੇ ਨਾਲ ਦੱਸ ਰਿਹਾ। ਪ੍ਰਸਾਰਕ ਨੇ ਰਿਪੋਰਟ ਦਿੱਤੀ ਕਿ ਪੱਛਮੀ ਏਸ਼ੀਆ ਟਕਰਾਅ ਦੇ ਉੱਤੇ ਅਮਰੀਕਾ ਦਾ ਰੁੱਖ ਅਜੇ ਵੀ ਜਿਹੜਾ ਸਪਸ਼ਟ ਨਹੀਂ ਹੈ ਤੇ ਰਾਸ਼ਟਰਪਤੀ ਟਰੰਪ ਦੇ 13-15 ਮਈ ਤੱਕ ਚੀਨ ਦੇ ਯੋਜਨਾਬੰਦ ਦੌਰੇ ਤੋਂ ਪਹਿਲਾਂ ਕੋਈ ਫੈਸਲਾ ਲੈਣ ਦੀ ਸੰਭਾਵਨਾ ਨਹੀਂ ਦੱਸੀ ਜਾ ਰਹੀ ਹੈ। ਇਸੇ ਮਸਲੇ ਦੇ ਵਿਚ ਜਿਹੜੀਆਂ ਏਜੰਸੀਆਂ ਨੇ ਉਨ੍ਹਾਂ ਨੇ ਰਿਪੋਰਟਾਂ ਦਿੱਤੀਆਂ ਨੇ ਤੇ ਇਰਾਨ ਦਾ ਬਿਆਨ ਆਇਆ ਕਿ ਹੁਣ 90% ਤੱਕ ਵਧਾਵਾਂਗੇ ਯੂਰੇਨੀਅਮ ਭੰਡਾਰ ਅਸੀਂ। ਇਰਾਨ ਦੀ US ਇਜ਼ਰਾਈਲ ਨੂੰ ਖੁੱਲ੍ਹੀ ਚੇਤਾਵਨੀ ਹੈ। ਇਰਾਨ ਨੇ ਅਮਰੀਕਾ ਤੇ ਇਜ਼ਰਾਈਲ ਨੂੰ ਸਖ਼ਤ ਲਹਿਜੇ ਦੇ ਵਿਚ ਚੇਤਾਵਨੀ ਦਿੱਤੀ ਅੱਜ ਕਿ ਜੇਕਰ ਉਸਦੇ ਉੱਤੇ ਦੁਬਾਰਾ ਕੋਈ ਫੌਜੀ ਹਮਲਾ ਕੀਤਾ ਗਿਆ, ਜੋ ਸੰਕੇਤ ਆ ਰਹੇ ਨੇ, ਇੰਟੈਲੀਜੈਂਸ ਦੱਸ ਰਹੀ ਹੈ, ਉਹ ਯੂਰੇਨੀਅਮ ਭੰਡਾਰਨ ਜਿਹੜਾ ਉਹਦੀ ਦਰ ਨੂੰ 90% ਤੱਕ ਪਹੁੰਚਾ ਦੇਵੇਗੀ। ਫਿਰ 90% ਤੱਕ ਸ਼ੁੱਧ ਯੂਰੇਨੀਅਮ ਨੂੰ ਹਥਿਆਰ ਗ੍ਰੇਡ ਮੰਨਿਆ ਜਾਂਦਾ ਹੈ, ਜਿਸ ਦੀ ਵਰਤੋਂ ਪਰਮਾਣੂ ਹਥਿਆਰ ਬਣਾਉਣ ਦੇ ਲਈ ਕੀਤੀ ਜਾ ਸਕਦੀ ਹੈ। ਇਰਾਨੀ ਸੰਸਦ ਦੀ ਕਮਿਸ਼ਨ ਦੇ ਬੁਲਾਰੇ ਅਬਰਾਹਮ ਰਜ਼ਾਈ ਉਨ੍ਹਾਂ ਨੇ ਜਿਹੜਾ ਸੋਸ਼ਲ ਮੀਡੀਆ ਰਾਹੀਂ ਇਸ ਫੈਸਲੇ ਦੇ ਉੱਤੇ ਜਾਣਕਾਰੀ ਦਿੱਤੀ ਹੈ। ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ IAEA ਦੀ ਤਾਜ਼ਾ ਰਿਪੋਰਟ ਦੇ ਅਨੁਸਾਰ ਇਰਾਨ ਪਹਿਲਾਂ ਹੀ 60% ਤੱਕ ਯੂਰੇਨੀਅਮ ਸੰਵਰਧਨ ਕਰ ਚੁੱਕਿਆ ਹੈ, ਜੋ ਕਿ ਪਰਮਾਣੂ ਹਥਿਆਰ ਬਣਾਉਣ ਦੀ ਸਮਰੱਥਾ ਦੇ ਬਹੁਤ ਕਰੀਬ ਮੰਨਿਆ ਜਾਂਦਾ ਹੈ। ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਰਾਨ ਦੇ ਵੱਲੋਂ ਦਿੱਤੇ ਗਏ ਨਵੇਂ ਪਰਮਾਣੂ ਪ੍ਰਸਤਾਵ ਨੂੰ ਕੂੜੇ ਦਾ ਜਿਹੜਾ ਟੁਕੜਾ ਦੱਸ ਦਿੱਤਾ ਤੇ ਪੂਰੀ ਤਰ੍ਹਾਂ ਉਹਨੂੰ ਰੱਦ ਕਰ ਦਿੱਤਾ। ਓਵਲ ਆਫਿਸ ਦੇ ਵਿਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਇਰਾਨ ਦੀ ਪ੍ਰਤੀਕਿਰਿਆ ਪੂਰੀ ਤਰ੍ਹਾਂ ਜਿਹੜੀ ਹੈ ਅਸਵੀਕਾਰ ਕਰਨ ਯੋਗ ਹੈ। ਉਨ੍ਹਾਂ ਕਿਹਾ ਕਿ ਖੇਤਰ ਦੇ ਵਿਚ ਜੰਗਬੰਦੀ ਦੀ ਸਥਿਤੀ ਬਹੁਤ ਨਾਜ਼ੁਕ ਹੈ ਤੇ ਇਹ ਲਾਈਫ ਸਪੋਰਟ ਦੇ ਉੱਤੇ ਦੱਸੀ ਜਾ ਰਹੀ ਹੈ। ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕੀ ਫੌਜੀ ਕਾਰਵਾਈਆਂ ਨੇ ਇਰਾਨ ਦੀ ਜਲ ਸੈਨਾ ਤੇ ਹਵਾਈ ਸੈਨਾ ਨੂੰ ਪਹਿਲਾਂ ਹੀ ਜਿਹੜਾ ਭਾਰੀ ਨੁਕਸਾਨ ਪਹੁੰਚਾਇਆ। ਇਸ ਤਰ੍ਹਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਸਖ਼ਤ ਰੁੱਖ ਜਿਹੜਾ ਅਪਣਾਉਂਦੇ ਹੋਏ ਕਿਹਾ ਕਿ ਇਰਾਨ ਦੇ ਨਾਲ ਜੰਗ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਉਸਦੇ ਕੋਲ ਮੌਜੂਦ ਯੂਰੇਨੀਅਮ ਦੇ ਭੰਡਾਰ ਅਤੇ ਪਰਮਾਣੂ ਟਿਕਾਣਿਆਂ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕਰ ਦਿੱਤਾ ਜਾਂਦਾ। ਅਮਰੀਕਾ ਦੇ ਪੂਰਵ ਰਾਸ਼ਟਰੀ ਸੁਰੱਖਿਆ ਸਲਾਹਕਾਰ HR ਮੈਕਮਾਸਟਰ ਨੇ ਵੀ ਜਿਹੜਾ ਅੰਦਾਜ਼ਾ ਲਗਾਇਆ ਕਿ ਇਰਾਨ ਵਿਰੁੱਧ ਜਲਦੀ ਹੀ ਵੱਡੇ ਪੱਧਰ ਦੇ ਉੱਤੇ ਫੌਜੀ ਮੁਹਿੰਮ ਜਿਹੜਾ ਦੁਬਾਰਾ ਸ਼ੁਰੂ ਹੋ ਸਕਦੀ ਹੈ। ਮੌਜੂਦਾ ਸਥਿਤੀ ਨੂੰ ਦੇਖਦਿਆਂ ਹੋਇਆ ਮਾਹਰਾਂ ਦਾ ਮੰਨਣਾ ਹੈ ਕਿ ਦੋਵਾਂ ਪਾਸਿਆਂ ਤੋਂ ਵੱਧ ਰਹੀ ਬਿਆਨਬਾਜ਼ੀ ਕਿਸੇ ਵੀ ਸਮੇਂ ਇਕ ਭਿਆਨਕ ਜੰਗ ਦਾ ਰੂਪ ਲੈ ਸਕਦੀ ਹੈ। ਇਨ੍ਹਾਂ ਮਸਲਿਆਂ ਦੇ ਵਿਚ ਸਮਝੌਤਾ ਕਰਾਉਣ ਦੇ ਲਈ ਪਾਕਿਸਤਾਨ ਨਿਤਰਿਆ ਸੀ, ਪਰ ਜੰਗ ਦੇ ਵਿਚ ਪਾਕਿਸਤਾਨ ਨੇ ਕੀਤੀ ਹੈ ਇਰਾਨ ਦੀ ਹੈਲਪ। ਕਹਿੰਦੇ ਆ ਗਿਆ ਵਿਦੇਸ਼ ਮੰਤਰਾਲੇ ਦਾ ਪਹਿਲਾ ਬਿਆਨ, ਪਾਕਿਸਤਾਨ ਦੀ ਪੋਲ ਖੁੱਲ੍ਹੀ ਹੈ। ਅਮਰੀਕਨ ਕਹਿੰਦੇ ਨੇ ਕਿ ਚੋਰੀ ਚੋਰੀ ਕੀਤੀ ਇਰਾਨ ਦੀ ਮਦਦ ਹੈ ਤੇ ਅਮਰੀਕਾ ਨੂੰ ਦਿੱਤਾ ਹੈ ਧੋਖਾ। ਪਾਕਿਸਤਾਨ ਨੇ ਮੰਗਲਵਾਰ ਅੱਜ ਉਨ੍ਹਾਂ ਅਮਰੀਕੀ ਮੀਡੀਆ ਰਿਪੋਰਟਾਂ ਨੂੰ ਸਿਰੇ ਤੋਂ ਖਾਰਜ ਕੀਤਾ ਜਿਨ੍ਹਾਂ ਦੇ ਵਿਚ ਦਾਅਵਾ ਕੀਤਾ ਗਿਆ ਸੀ ਕਿ ਪਾਕਿਸਤਾਨ ਨੇ ਅਮਰੀਕੀ ਹਵਾਈ ਹਮਲਿਆਂ ਤੋਂ ਬਚਾਉਣ ਦੇ ਲਈ ਇਰਾਨੀ ਫੌਜੀ ਜਹਾਜ਼ਾਂ ਨੂੰ ਆਪਣੇ ਹਵਾਈ ਅੱਡੇ ਉੱਤੇ ਪਨਾਹ ਦਿੱਤੀ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਇਸ ਰਿਪੋਰਟ ਨੂੰ ਗੁੰਮਰਾਹਕੁੰਨ ਕਰਾਰ ਦਿੱਤਾ। ਅਮਰੀਕੀ ਨਿਊਜ਼ ਚੈਨਲ CBS ਨਿਊਜ਼ ਨੇ ਜਿਹੜਾ ਰਿਪੋਰਟ ਦਿੱਤੀ ਸੀਗੀ ਕਿ ਅਪ੍ਰੈਲ ਦੀ ਜਿਹੜੀ ਹੈ ਸ਼ੁਰੂਆਤ ਦੇ ਵਿਚ ਅਮਰੀਕਾ ਤੇ ਈਰਾਨ ਵਿਚਕਾਰ ਜਿਹੜਾ ਹੋਏ ਜੰਗਬੰਦੀ ਦੇ ਸਮਝੌਤੇ ਤੋਂ ਤੁਰੰਤ ਬਾਅਦ ਈਰਾਨ ਨੇ ਜਿਹੜਾ ਸੀ ਰਾਵਲਪਿੰਡੀ ਦੇ ਨੂਰ ਖਾਨ ਏਅਰਬੇਸ ਦੇ ਉੱਤੇ ਕਈ ਫੌਜੀ ਜਹਾਜ਼ ਭੇਜੇ ਸਨ ਜਿਨ੍ਹਾਂ ਜਹਾਜ਼ਾਂ ਦੇ ਵਿਚ ਈਰਾਨੀ ਹਵਾਈ ਫੌਜ ਦਾ ਜਿਹੜਾ ਸੀ RC-130 ਵੀ ਜਿਹੜਾ ਜਹਾਜ਼ ਸ਼ਾਮਲ ਸੀ 130 RC-130 ਵੀ ਸ਼ਾਮਲ ਸੀ ਜੋ ਕਿ ਖੁਫੀਆ ਜਾਣਕਾਰੀ ਇਕੱਠੀ ਜਿਹੜਾ ਕਰਨ ਵਾਲਾ ਜਹਾਜ਼ ਹੈ ਰਿਪੋਰਟ ਦੇ ਵਿਚ ਦਾਅਵਾ ਕੀਤਾ ਗਿਆ ਕਿ ਪਾਕਿਸਤਾਨ ਇਨ੍ਹਾਂ ਜਹਾਜ਼ਾਂ ਨੂੰ ਅਮਰੀਕੀ ਹਮਲਿਆਂ ਤੋਂ ਬਚਾਉਣ ਦੇ ਲਈ ਸੁਰੱਖਿਅਤ ਪਨਾਹ ਦੇ ਰਿਹੈ ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਇਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਹਾਜ਼ ਜੰਗਬੰਦੀ ਦੇ ਦੌਰਾਨ ਹੋਈ ਇਸਲਾਮਾਬਾਦ ਵਾਰਤਾ ਵਿਚ ਸ਼ਾਮਲ ਡਿਪਲੋਮੈਟਾਂ ਸੁਰੱਖਿਆ ਟੀਮਾਂ ਅਤੇ ਪ੍ਰਸ਼ਾਸਨਿਕ ਸਟਾਫ ਦੀ ਆਵਾਜਾਈ ਦੇ ਲਈ ਆਏ ਸਨ ਇਨ੍ਹਾਂ ਜਹਾਜ਼ਾਂ ਦਾ ਕਿਸੇ ਵੀ ਤਰ੍ਹਾਂ ਦੀ ਫੌਜੀ ਕਾਰਵਾਈ ਜਾਂ ਜੰਗੀ ਸਾਜੋ ਸਮਾਨ ਨੂੰ ਬਚਾਉਣ ਦੇ ਲਈ ਨਾਲ ਜਿਹੜਾ ਕੋਈ ਵੀ ਲੈਣਾ ਦੇਣਾ ਨਹੀਂ ਹੈ ਕੁਝ ਜਹਾਜ਼ ਅਗਲੇ ਦੌਰ ਦੀ ਗੱਲਬਾਤ ਦੀ ਉਡੀਕ ਦੇ ਵਿਚ ਅਸਥਾਈ ਤੌਰ ਦੇ ਉਥੇ ਰੁਕੇ ਹੋਏ ਸਨ ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਅੱਗੇ ਕਿਹਾ ਕਿ ਪਾਕਿਸਤਾਨ ਇਕ ਨਿਰਪੱਖ ਵਿਚੋਲੇ ਦੇ ਵਜੋਂ ਕਹਿੰਦੇ ਕੰਮ ਕਰ ਰਿਹਾ ਤੇ ਸਾਰੀਆਂ ਕਾਰਵਾਈਆਂ ਪੂਰੀ ਪਾਰਦਰਸ਼ਤਾ ਦੇ ਨਾਲ ਕਹਿੰਦੇ ਹੋ ਰਹੀਆਂ ਨੇ ਅਗਲੀ ਖ਼ਬਰ ਵੱਲ ਨੂੰ ਵਧਣ ਤੋਂ ਪਹਿਲਾਂ US ਇਜ਼ਰਾਈਲ ਇਰਾਨ ਜਿਹੜਾ ਜੋ ਚੱਲ ਰਿਹਾ ਕੁਵੈਤ ਦੇ ਵੱਲੋਂ ਈਰਾਨ ਦੇ ਉਤੇ ਹਥਿਆਰਬੰਦ ਰੈਵੋਲੂਸ਼ਨਰੀ ਗਾਰਡ ਟੀਮ ਦੇ ਰਾਹੀਂ ਟਾਪੂ ਉਤੇ ਜਿਹੜਾ ਹਮਲਾ ਕਰਨ ਦਾ ਦੋਸ਼ ਲੱਗਿਆ ਪਰ ਉਸ ਤੋਂ ਪਹਿਲਾਂ ਮੁਕੱਦਰ ਜੀ ਦੀ ਗੱਲ ਸੁਣਦੇ ਹਾਂ ਤੇ ਫਿਰ ਆਪਾਂ ਅੱਗੇ ਵਧਦੇ ਹਾਂ ਸਤਿ ਸ੍ਰੀ ਅਕਾਲ ਮੁਕੱਦਰ ਜੀ ਸਵਾਗਤ ਹੈ ਜੀ
3: ਗੱਲਬਾਤ
0: ਚੱਲਦੀ ਰਹਿਣੀ ਚਾਹੀਦੀ ਹੈ
3: ਚੱਲਦੀ ਤਾਂ ਰਹਿਣੀ ਚਾਹੀਦੀ ਹੈ
0: ਜੀ
3: ਪਰ ਗੱਲ ਐ ਨਾ ਭਾਰਜਵਾਈ ਜੀ ਮੈਂ ਤਾਂ ਅਸਲ ਚ ਨਾ ਮੈਂ ਹੁਣ ਕੋਈ ਓਦਾਂ ਦੀ ਆਪਾਂ ਸਿਆਸੀ ਤਲਕ ਟਿੱਪਣੀ ਨਹੀਂ ਕਰਨੀ ਹੈਗੀ ਆ ਸਿਆਸਤ ਤੇ
0: ਜੀ
3: ਕਿਉਂਕਿ ਜਿੰਨਾ ਕੁ ਥੋੜਾ ਜਿਹਾ ਟਾਈਮ ਮੈਂ ਤਾਂ ਇਹਨੂੰ ਪਿਛਲੇ ਪੰਜ ਕੁ ਸਾਲਾਂ ਤੋਂ ਲਾ ਲਓ ਤੁਸੀਂ ਮੈਂ ਇਹਨੂੰ ਇਹ ਮੰਨ ਲਓ ਫੋਲੋ ਕਰਨ ਲੱਗਿਆ ਸਿਆਸਤ ਨੂੰ ਤੇ ਸਮਝਣ ਲੱਗਿਆ ਕਿ ਇਹਦੇ ਵਿਚ ਵੀ ਕੀ ਹੈ ਕੀ ਨੀ ਪਰ ਉਸ ਅਸਲ ਚ ਨਾ ਸੁਭਾਅ ਬਣਿਆ ਹੁੰਦਾ ਬੰਦੇ ਦਾ ਵੀ ਬੜੇ ਇਹ ਨੀ ਵੀ ਉਤੋਂ ਉਤੋਂ ਵੀ ਕਿਸੇ ਦੇ ਮਗਰ ਲੱਗ ਗਏ ਕਦੀ ਕਿਸੇ ਦੇ ਮਗਰ ਲੱਗ ਗਏ ਆਪਾਂ ਸਮਝਿਆ ਇਹਨੂੰ ਬੜੇ ਡੂੰਘੇ ਢੰਗ ਨਾਲ ਜਿੰਨੀ ਕੋਈ ਆਪਣੀ ਸਮਝ ਹੈਗੀ ਹੈ
0: ਬਿਲਕੁਲ
3: ਇਹ ਨੀ ਹੈਗਾ ਵੀ ਮੈਂ ਐਵੇਂ ਕਹਾਂ ਮੇਰੀ ਕੋਈ ਬਾਹਲੀ ਸਮਝ ਹੈ
0: ਜੀ
3: ਜਿੰਨਾ ਕੁ ਮੈਂ ਸਮਝ ਸਕਿਆ ਤੇ ਮੈਂ ਇਸੇ ਕਰਕੇ ਮੈਂ ਇਹ ਟਿੱਪਣੀ ਕੀਤੀ ਸੀ ਵੀ ਅਸੀਂ ਦੇਖੋ ਕਿੰਨੇ ਸਾਲ ਹੋ ਗਏ ਤੁਸੀਂ ਦੇਖੋ ਇਹ ਛੱਡ ਦੋ ਤੁਸੀਂ ਝਾੜੂ ਵਾਲੇ ਜਦੋਂ ਆਏ ਨੇ
0: ਜੀ
3: ਉਦੋਂ ਪਹਿਲਾਂ ਕਿੰਨੇ ਸਾਲ ਹੋ ਗਏ ਜ਼ੋਰ ਲਾਉਂਦਿਆਂ ਨੂੰ ਕਦੇ ਖਹਿਰਾ ਸਾਹਿਬ ਆ ਗਏ ਕਦੀ ਕੋਈ ਆ ਗਏ ਵੀ ਬਦਲਾਓ ਆਊਗਾ ਜੀ ਪੰਜਾਬ ਚ ਬਦਲਾਓ ਆਊਗਾ ਇਹ ਰਵਾਇਤੀ ਪਾਰਟੀਆਂ ਜੀ ਪਿੱਛੇ ਜਾਣੀਆਂ ਚਾਹੀਦੀਆਂ ਪਰ ਮੈਂ ਵੇਖਿਆ ਵੀ ਸਾਡੇ ਲੋਕ ਸਾਡੀ ਜਨਤਾ ਜਿਹੜੀ ਹੈ ਉਹੀ ਬਦਲਾਓ ਵਾਲੇ ਲੀਡਰਾਂ ਨੂੰ ਬਹੁਮਤ ਜੇ ਤੁਸੀਂ ਦੇਖੋ ਨਾ ਸਰਕਾਰ ਦੇ ਵਿਚ
0: ਜੀ
3: ਜਿਹੜੀ ਜਿਹੜੀ ਜਿਹੜੇ ਦੂਜੀਆਂ ਪਾਰਟੀਆਂ ਚ ਸੀ ਉਹਨਾਂ ਦਾ ਹੀ ਬਹੁਮਤ ਇਸ ਸਰਕਾਰ ਦੇ ਵਿਚ ਹੈਗਾ ਤੁਸੀਂ ਗਿਣ ਕੇ ਦੇਖ ਲੋ ਇਹਨਾਂ ਨੂੰ ਸਾਰਿਆਂ
0: ਬਿਲਕੁਲ ਹੈ ਜੀ ਬਿਲਕੁਲ ਹੈ
3: ਉਹੀ ਲੀਡਰ ਜਿਹੜੇ ਦੂਜੀਆਂ ਪਾਰਟੀਆਂ ਚ ਬੈਠੇ ਸੀ ਉਹੀ ਹੁਣ ਇਹਦੇ ਚ ਨੇ
0: ਬਿਲਕੁਲ ਹੈ ਜੀ
3: ਪਰ ਅਸੀਂ ਜਦੋਂ ਇਹਨਾਂ ਨੂੰ ਚੁਣ ਲਿਆ ਅਸੀਂ ਬੜੇ ਬੜੇ ਖੁਸ਼ ਹੋਏ ਵੀ ਅਸੀਂ ਬਦਲਾ ਲਿਆਤਾ
0: ਜੀ
3: ਹੈ ਜੀ ਪਰ ਪੰਜ ਕੁ ਮਹੀਨੇ ਛੇ ਮਹੀਨੇ ਲੰਘੇ ਹੋਣਗੇ ਮੈਨੂੰ ਲੱਗਦਾ ਵੀ ਅਸੀਂ ਗਾਲਾਂ ਕੱਢਣ ਲੱਗ ਗਏ
0: ਉਹੀ ਲੀਡਰ ਦੇਖੋ ਬੀਜੇਪੀ ਦੇ ਉਹੀ ਲੀਡਰ ਹੁਣ ਬੀਜੇਪੀ ਦੇ ਵਿਚ ਵੀ ਜਾ ਰਹੇ ਨੇ
3: ਬਾਈ ਜੀ ਮੈਂ ਨਾ ਇਸੇ ਗੱਲ ਕਰਕੇ ਨਾ ਹੁਣ ਆਪਾਂ ਨੀ ਕੋਈ ਵੀ ਇਸ ਸਿਸਟਮ ਤੇ ਨਾ ਆਪਾਂ ਨੀ ਗੱਲ ਕਰਨੀ ਕੋਈ ਵੀ ਕਿਉਂਕਿ ਇਹ ਅਸਲ ਚ ਇਹਦੇ ਪਿੱਛੇ ਸਿਸਟਮ ਖੜਾ ਹੋਇਆ ਭਾਰਜ ਬਾਈ ਜੀ ਇਹ ਲੀਡਰ ਤਾਂ ਅਗਲੇ ਪਾਸੇ ਸਾਨੂੰ ਇੱਕ ਚਿਹਰਾ ਵਿਖਾਇਆ ਜਾਂਦਾ ਵੀ ਕਦੀ ਆਹ ਬਦਲ ਗਿਆ ਇੱਕ ਚਿਹਰਾ ਵੀ ਨੀ ਪਾਰਟੀਆਂ ਦੇ ਵਿੱਚ ਲੀਡਰ ਤਾਂ ਇਹ ਵੀ ਅਫਸੋਸਨਾਕ ਸਾਡਾ ਪਹਿਲੂ ਹੈਗਾ ਵੀ ਅਸੀਂ ਸਮਝ ਹੀ ਨੀ ਸਕਦੇ ਵੀ ਇੱਕ ਸਾਹਮਣੇ ਵਾਲਾ ਇੱਕ ਲੋਗੋ ਚੇਂਜ ਕੀਤਾ ਜਾਂਦਾ ਪਾਰਟੀ ਦਾ ਆਹ ਪਾਰਟੀ ਆ ਗਈ ਆਹ ਆ ਗਈ ਆਹ ਆ ਗਈ ਅਸੀਂ ਉਹਦੇ ਪਿੱਛੇ ਖੜੇ ਉਹੀ ਲੀਡਰ ਜਿਹੜੇ ਨੇ ਉਹ ਅਸੀਂ ਵਹਿੰਦੇ ਹੀ ਨੀ ਹੈਗੇ ਵੀ ਉਹ ਕਦੀ ਕਿਸੇ ਪਾਰਟੀ ਹੁੰਦੇ ਨੇ ਕਦੀ ਉਹ ਕਿਸੇ ਪਾਰਟੀ ਚ ਹੁੰਦੇ
0: ਜੀ
3: ਇਹੀ ਲੀਡਰ ਉਹਨਾਂ ਨੂੰ ਗਦਾਰ ਕਹਿਣ ਲੱਗੇ ਹੁੰਦੇ ਨੇ ਇਹੀ ਫਿਰ ਉਹਨਾਂ ਨੂੰ ਵਾਪਸ ਲੈਣ ਵੀ ਲੱਗੇ ਹੁੰਦੇ ਨੇ ਪਾਰਟੀਆਂ ਚ
0: ਬਿਲਕੁਲ ਹੈ ਜੀ
3: ਫਿਰ ਇਹ ਹੁਣ ਇਹ ਸਿਆਸਤ ਭਰਜ ਬਾਈ ਜੀ ਹੁਣ ਅਸੀਂ ਇਹਦੇ ਤੇ ਟਿੱਪਣੀ ਕਰਦੇ ਹਾਂ ਵੀ ਇਹ ਸਾਡਾ ਲੋਕਤੰਤਰ ਜੀ ਫਲਾਣਾ ਜੀ ਧਮਕਾਣਾ ਜੀ ਇਹ ਬਿਜ਼ਨਸ ਨਹੀਂ ਤੇ ਹੋਰ ਇਸ ਤੋਂ ਸੌਖਾ ਬਿਜ਼ਨਸ ਕਿਹੜਾ ਹੋ ਸਕਦਾ
0: ਬਿਲਕੁਲ
3: ਜਿਹੜਾ ਇੱਕ ਵਾਰੀ ਇਹਦੇ ਚ ਆ ਗਿਆ ਇੱਕ ਵਾਰੀ ਵੋਟਾਂ ਨੂੰ ਚਾਰ ਪੈ ਗਈਆਂ ਅਸੀਂ ਹੁਣ ਅਸੀਂ ਕਦੋਂ ਅਸੀਂ ਵਾਰ ਵਾਰ ਇਹ ਟਿੱਪਣੀਆਂ ਕਰੀ ਜਾਂਦੇ ਹਾਂ ਵੀ ਇਹਨਾਂ ਚ ਇੰਨੇ ਆਮ ਬੰਦੇ ਆ ਗਏ ਜੀ ਓਹਨਾ ਨੇ ਏਡੇ ਵੱਡੇ ਘਰ ਬਣਾ ਲਏ ਜੀ, ਓਹਨਾ ਨੇ ਉਹ ਕਰ ਲਏ ਜੀ, ਹੈ ਜੀ। ਪਰ ਜਿਹੜੇ ਇਹਨਾਂ ਦੇ ਪਿੱਛੇ ਖੜੇ ਨੇ ਬਾਈ ਜੀ, ਠੀਕ ਹੈ, ਮੈਂ ਮੇਰਾ ਤੇ ਇਹਨਾਂ ਤੇ ਵੀ ਗਿਲਾ ਜਿਹੜੇ ਇਹ ਨਵੇਂ ਆਏ
0: ਜੀ,
3: ਪਰ ਬਾਈ ਜੀ ਜਿਹੜੇ ਪਿੱਛੇ ਇੰਨੇ ਸਾਲਾਂ ਤੋਂ ਖੜੇ ਨੇ, ਜਿਹੜੇ ਇਹਨਾਂ ਨੂੰ ਲਿਆਉਣ ਵਾਲੇ ਨੇ, ਅੱਗੇ ਕਦੀ ਕੋਈ ਨਵਾਂ ਚਿਹਰਾ ਲੈ ਆਉਂਦੇ ਨੇ, ਕਦੀ ਕੋਈ ਲੈ ਆਉਂਦੇ ਨੇ
0: ਜੀ,
3: ਅਸੀਂ ਉਹਨਾਂ ਦੇ ਬਾਰੇ ਤੇ ਕਦੀ ਸੋਚਿਆ ਹੀ ਨੀ ਬਾਈ
0: ਜੀ।
3: ਅਸੀਂ ਅੱਜ ਇਹਨਾਂ ਨੂੰ ਭੁੱਲ ਕੇ ਅਸੀਂ ਕਹਿੰਦੇ ਵੀ ਅਸੀਂ ਫਲਾਣੇ ਦੂਜਿਆਂ ਨੂੰ, ਫਿਰ ਉਹਨਾਂ ਨੂੰ ਹੀ ਪਾਣੀ ਹੈ ਵੋਟ ਜੀ, ਕਾਂਗਰਸ ਨੂੰ ਪਾਉਣੀ ਹੈ, ਅਕਾਲੀਆਂ ਨੂੰ ਪਾਉਣੀ
0: ਜੀ,
3: ਇਸ ਭਾਰਜ ਬਾਈ ਜੀ ਹੋ ਸਕਦਾ ਤੁਸੀਂ ਮੇਰੀ ਗੱਲ ਪਤਾ ਨੀ ਸਮਝਦੇ ਹੋਵੋ ਨਾ ਸਮਝਦੇ ਹੋਵੋ,
0: ਸਮਝ ਰਹੇ ਜੀ,

0: ਦੇ ਮਾਲ ਸਾਡੇ ਘਰੇ ਆ ਗਏ, ਸਾਡੇ ਇਹ ਨੀ ਪਤਾ ਸਾਨੂੰ ਸਾਡੇ ਬੱਚਿਆਂ ਨੇ ਰੋਟੀ ਦੇਣੀ ਹੈ ਕਿ ਨਹੀਂ ਦੇਣੀ, ਪਰ ਅਸੀਂ ਅਗਲੀਆਂ ਆਉਣ ਵਾਲੀਆਂ ਸੱਤ ਪੀੜੀਆਂ ਵਾਸਤੇ ਕਮਾ ਲਈਏ, ਉਹਨਾਂ ਨੂੰ ਭਾਵੇਂ ਨਾਮ ਹੀ ਨਾ ਯਾਦ ਹੋਵੇ। ਇਹ ਤਾਂ ਸਾਨੂੰ ਦਾਦੇ ਦਾ ਨਾਂ ਯਾਦ ਹੈ, ਸਾਡੇ ਸਾਡੇ ਨੀ ਮੈਨੂੰ ਲੱਗਦਾ ਵੀ ਅੱਗੇ ਆਉਣ ਵਾਲੇ ਜਵਾਕਾਂ ਨੂੰ ਦਾਦੇ ਦਾ ਵੀ ਨਾਂ ਯਾਦ ਰਹਿਣਾ ਜਿਹੜੇ ਹਾਲਾਤ ਬਣੇ ਹੋਏ।
1: ਜੀ ਬਿਲਕੁਲ।
0: ਅਸੀਂ ਅਸੀਂ ਅਸੀਂ ਕੀ ਸੋਚਦੇ ਹਾਂ ਕਿ ਆਉਣ ਵਾਲੇ ਅਗਲੀਆਂ ਜਿਹੜੇ ਜਿੱਥੇ ਫੋਰਨ ਚ ਬੈਠੇ ਨੇ ਔਜਲਾ ਬਾਈ ਜੀ ਹਰੀ ਸਾਰੇ ਜਿੰਨੇ ਵੀ ਨੇ ਉੱਥੇ, ਉਹ ਜਿਹੜੇ ਬੱਚੇ ਨੇ ਉਹਨਾਂ, ਜੇ ਅਸੀਂ ਮੰਨ ਲਓ ਬੱਚਿਆਂ ਨੂੰ ਕਮਾਉਣ ਲਾ ਦਈਏ ਤੇ ਅਸੀਂ ਕਾਹਦੇ ਵਾਸਤੇ ਉਹੀ ਗੱਲ ਉਹਨਾਂ ਵਾਸਤੇ ਕਮਾਉਣਾ। ਅਸੀਂ ਆਪਣੀ ਉਹਨਾਂ ਨੂੰ ਤਿਆਰ ਕਰੋ ਤੇ ਉਹਨਾਂ ਨੂੰ ਕੱਢੋ ਵੀ ਉਹ ਆਪਣਾ ਕਮਾਉਣ ਤੇ ਖਾਣ। ਅਸੀਂ ਉਹਨਾਂ ਨੂੰ ਪਾਲਣ ਤੋਰੇ ਹੋਏ ਆ ਵੀ ਅਸੀਂ ਤਾਂ ਅੱਗੇ ਆਉਣ ਵਾਲੀਆਂ ਕਈ ਜ਼ਿੰਦਗੀਆਂ ਅਸੀਂ ਵੀ ਸੋਚਦੇ ਹਾਂ ਵੀ ਅਸੀਂ ਉਹਨਾਂ ਦਾ ਸਾਰਾ ਕੁਛ ਕਰਕੇ ਜਾਈਏ।
1: ਜੀ ਬਿਲਕੁਲ ਹੈ ਜੀ। ਉਹ ਦੇਖੋ ਪੱਛਮੀ ਸਭਿਅਤਾ ਦੇ ਪਿੱਛੇ ਕਿਤੇ ਨਾ ਕਿਤੇ ਇਹ ਵੀ ਤਾਂ ਬਣਾ ਲਿਆ ਨਾ ਕਿ ਗੋਰੇ ਜਿਹੜੇ ਨੇ ਭਾਈ ਉਹਨਾਂ ਦਾ ਤਾਂ ਰਹਿਣ ਸਹਿਣ ਹੀ ਵੱਖਰਾ, ਉਹ ਤਾਂ ਬੱਚਿਆਂ ਨੂੰ ਲੱਤ ਮਾਰ ਕੇ ਬਾਹਰ ਕੱਢ ਦਿੰਦੇ ਆ, ਆਪਣਾ ਖਾਓ ਆਪਣਾ ਕਮਾਓ, ਏਦਾਂ ਕੋਈ ਨੀ ਕਰਦਾ ਜੀ, ਇੱਥੇ ਵੀ ਨੀ ਕਰਦਾ ਜੀ,
0: ਜ਼ਿੰਮੇਵਾਰ ਬਣਾ ਕੇ ਕੱਢਦੇ ਨੇ
1: ਬੱਚੇ ਆਪ ਹੀ, ਜਦੋਂ ਜ਼ਿੰਮੇਵਾਰੀ ਚੱਕਣ ਲੱਗ ਜਾਂਦੇ ਨੇ ਸਮਝ ਜਾਂਦੇ ਨੇ ਜੀ, ਉਹ ਆਪੇ ਹੀ ਆਪਣਾ ਰਾਹ ਬਣਾ ਲੈਂਦੇ ਆ ਜੀ। ਆਪਣਾ ਮਜ਼ੇ ਲੋ, ਨਜ਼ਾਰੇ ਲੋ, ਹਨਾ। ਫਿਰ ਉਹ ਜ਼ਮੀਨਾਂ ਦੀ ਗੱਲ ਆ ਜਾਂਦੀ ਆ ਭਈ, ਮਤਲਬ ਕਿ ਬਾਪ ਦਾਦਾ ਮਰੂਗਾ ਤਾਂ ਜ਼ਮੀਨ ਸਾਡੀ ਆ, ਉੱਥੇ ਕਿਹੜਾ ਭੱਜੀ ਜਾਂਦੀ ਆ, ਲੈ ਇੰਨਾ ਕੁਝ ਹੈਗਾ, ਕੰਮ ਕਰਨ ਦੀ ਕੀ ਜ਼ਰੂਰਤ ਹੈ ਨਾ।
0: ਭਾਰਦਵਾ ਜੀ, ਅਸੀਂ ਇਸੇ ਸਿਸਟਮ ਦੇ ਵਿਚ ਅਸੀਂ ਆਪਣੇ ਆਉਣ ਵਾਲੇ ਬੱਚਿਆਂ ਵਾਸਤੇ ਸਾਰੀ ਜ਼ਿੰਦਗੀ ਆਪਣੇ ਗਵਾ ਦਿੰਦੇ ਹਾਂ।
1: ਉਹ ਤਾਂ ਅਸੀਂ ਕੰਡੇ ਬੀਜਦੇ ਹਾਂ, ਉਹਨਾਂ ਦੇ ਪੈਰਾਂ ਚ ਕੰਡੇ ਬੀਜ ਦਿੰਦੇ ਹਾਂ, ਆਪ ਕੁਝ ਜਿਉਂਦੇ ਨੀ ਗੇ,
0: ਬੀਜਦੇ ਹਾਂ ਬਿਲਕੁਲ, ਮੈਂ ਉਹੀ ਗੱਲ ਕਹਿਣ ਦਿਆਂ। ਪਰ ਫਿਰ ਜੇ ਅਸੀਂ ਆਪਣੀ ਜ਼ਿੰਦਗੀ ਗਵਾ ਵੀ ਦਿੰਦੇ ਹਾਂ, ਤੁਸੀਂ ਹੁਣ ਵਾਲਾ ਜਿਹੜਾ ਕਲਚਰ ਚੱਲਿਆ ਹੈ, ਜਾਂ ਕਿੰਨੇ ਕਿਸੇ ਦੇਖਦੇ ਹੋ ਵੀ ਉਹ ਜਿਹੜੇ ਉਹ ਬਿਰਧ ਆਸ਼ਰਮ ਚ ਪਏ ਨੇ, ਕੋਈ ਕਿਤੇ ਪਏ ਨੇ, ਉਹਨਾਂ ਨੂੰ ਪੁੱਛਣ ਵਾਲੀ ਕੋਈ ਨੀ
1: ਜੀ। ਉਹ ਕਿਉਂਕਿ ਸਾਡਾ ਵਿਸ਼ਵਾਸ 84 ਲੱਖ ਜੂਨਾਂ ਚ ਨਾ ਪਈ, ਅਸੀਂ ਅਗਲੀ ਜੂਨੇ ਫਿਰ ਆ ਜਾਣਾ ਭਾਈ ਸੁੱਖ ਭੋਗਣ ਲਈ।
0: ਬਸ
1: ਜੀ,
0: ਬਸ ਕਾਰਨ ਹੀ ਉਹੀ ਆ ਭਾਈ ਜੀ। ਅਸੀਂ ਨਾ, ਮੈਨੂੰ ਤਾਂ ਚਲੋ ਪਤਾ ਨੀ, ਮੈਨੂੰ ਨਾ ਘੱਟੋ ਘੱਟ ਮੈਨੂੰ ਨੀ ਇਹ ਭਾਰਜ ਬਾਈ ਜੀ, ਜਿਹੜਾ ਇੱਕ ਤਾਂ ਇਹ ਲੋਕਤਾਂਤਰਿਕ ਸਿਸਟਮ ਹੈ ਨਾ, ਅਸਲ ਚ ਸਾਰੇ ਦੇਸ਼ਾਂ ਚ ਹੌਲੀ ਹੌਲੀ ਨਾ ਇਹ ਖਤਮ ਹੋਣ ਲੱਗ ਪਿਆ ਜੀ।
1: ਜੀ ਬਿਲਕੁਲ,
0: ਇਹ ਠੀਕ ਹੈ। ਹਰ ਇੱਕ ਦੌਰ ਹੁੰਦਾ, ਕਦੀ ਕੋਈ ਮੰਨ ਲਓ ਸਿਸਟਮ ਚੱਲਦਾ, ਕਦੀ ਕੋਈ ਚੱਲਦਾ,
1: ਜਿਵੇਂ ਅੱਜ ਤੋਂ 20-22 ਸਾਲ 25 ਸਾਲ ਪਹਿਲਾਂ ਇੱਥੇ ਦੇ ਬੱਚੇ ਜਿਹੜੇ ਨੇ ਨਾ, ਉਹ ਧਰਮ ਤੋਂ ਪਾਸਾ ਵੱਟਣ ਲੱਗ ਗਏ ਸੀ ਨਾ, ਉਹੀ ਹਾਲਾਤ ਅੱਜ 20-25 ਸਾਲ ਬਾਅਦ ਇੰਡੀਆ ਚ ਸ਼ੁਰੂ ਹੋ ਚੁੱਕੇ ਨੇ।
0: ਬਿਲਕੁਲ,
1: ਨਵੀਂ ਜਨਰੇਸ਼ਨ ਇਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦੀ, ਧੱਕੇ ਨਾਲ ਜਿਹੜਾ ਮਰਜ਼ੀ ਉਹਨਾਂ ਨੂੰ ਲਜਾਈ ਜਾਵੇ ਜਾਂ ਕਰੀ ਜਾਵੇ, ਪਰ ਆਪਣੇ ਮਨੋਂ ਉਹਨਾਂ ਨੂੰ ਪੁੱਛ ਲਓ, ਉਹ ਉਹਨਾਂ ਚੀਜ਼ਾਂ ਵਿੱਚ ਇਨਵੋਲਵ ਨਹੀਂ ਹੋਣਾ ਚਾਹੁੰਦੇ ਜੀ।
0: ਬਿਲਕੁਲ
1: ਜੀ,
0: ਕਿਉਂਕਿ ਫਿਰ ਉਹ ਧਰਮ ਦੇ ਵਿੱਚ ਮਜਬੂਰੀਆਂ ਬਹੁਤ ਵਿਖਾਈਆਂ ਜਾਂਦੀਆਂ ਨੇ।
1: ਬਿਲਕੁਲ,
0: ਹੁਣ ਬੱਚਾ ਠੀਕ ਹੈ, ਚਲੋ ਉਹਦਾ ਮੰਨਣਾ ਉਹ ਗੱਲ ਵੱਖਰੀ ਹੈ, ਕੋਈ ਮੰਨਦਾ ਹੈ ਕੋਈ ਨਹੀਂ ਮੰਨਦਾ ਜਿਵੇਂ ਵੀ ਹੈ, ਪਰ ਉਹਨੂੰ ਮਜਬੂਰ ਵੀ ਫਿਰ ਬੱਚੇ ਨੂੰ ਉਹਦੇ ਵਿੱਚ ਹੀ ਕੀਤਾ ਜਾਂਦਾ ਨਾ, ਉਸੇ ਧਰਮ ਦੇ ਜਿਹੜਾ ਸਿਸਟਮ
1: ਉਹਨੂੰ ਇੱਕ ਤਰ੍ਹਾਂ ਦਾ ਬਲੈਕਮੇਲ ਕੀਤਾ ਜਾਂਦਾ ਨਾ ਕਿ ਭਾਈ ਇਹ ਸਾਡੀ ਸਭਿਅਤਾ ਹੈਗੀ ਹੈ, ਇਹ ਸਾਡਾ ਵਿਰਸਾ ਹੈ, ਸਾਡੀ ਵਿਰਾਸਤ ਹੈ, ਉਹਦੇ ਨਾਲ ਚੀਜ਼ਾਂ ਜੋੜ ਲਈਆਂ ਜਾਂਦੀਆਂ ਨਾ ਇਮੋਸ਼ਨਲ।
0: ਬਿਲਕੁਲ, ਮੈਂ ਤਾਂ ਨਾ ਜੀ, ਮੈਂ ਵੇਖੋ ਜਿਹੜਾ ਬੰਦੇ ਦਾ ਐਕਸਪੀਰੀਅੰਸ ਹੁੰਦਾ ਨਾ, ਮੈਂ ਤਾਂ ਸਿਰਫ ਉਸੇ ਹਿਸਾਬ ਨਾਲ ਗੱਲ ਕਰਦਾ। ਮੈਨੂੰ ਨੀ ਪਤਾ ਠੀਕ ਹੈ, ਕਈ ਲੋਕ ਸੋਚਦੇ ਨੇ ਵੀ ਅਸੀਂ ਆਪਣੇ ਸਾਡੇ ਬੱਚੇ ਨੇ, ਮੰਨ ਲਓ ਅਸੀਂ ਉਹਨਾਂ ਵਾਸਤੇ ਚੰਗਾ ਸੋਚਦੇ ਫਿਰ ਉਸੇ ਸਿਸਟਮ ਦੇ ਦਾਇਰੇ ਚ ਲੈ ਕੇ ਆਉਂਦੇ ਉਹਨਾਂ
1: ਨੂੰ,
0: ਜਾਂ ਉਹਨੇ ਕਿਵੇਂ ਆ ਉਹ ਬੱਚੇ, ਮੰਨ ਲਓ ਸਾਡੇ ਬੱਚੇ ਨੇ, ਅਸੀਂ ਮੰਨ ਲਓ ਕਿਸੇ ਨੇ ਆਪਣੇ ਕਿਸੇ ਖੁਸ਼ੀ ਨਾਲ ਉਹਨੇ ਕਿਤੇ ਕੋਈ ਵਿਆਹ ਕਰਾਉਣਾ ਹੈ, ਕੁਛ ਕਰਾਉਣਾ ਹੈ, ਅਸੀਂ ਉਹਨੂੰ ਕਹਿੰਦੇ ਵੀ ਨਹੀਂ ਤੈਨੂੰ ਨੀ ਪਤਾ, ਅਸੀਂ ਤੈਨੂੰ
1: ਦੱਸਾਂਗੇ
0: ਠੀਕ ਹੈ ਜੀ, ਅਸੀਂ ਤੈਨੂੰ ਦੱਸਾਂਗੇ
1: ਕਿੱਥੇ ਕਰਾਉਣਾ,
0: ਜਦੋਂ ਮੰਨ ਲਓ ਕਿਤੇ ਨਾਲ ਕਰਾਉਣਾ, ਫਿਰ ਜਦੋਂ ਬੱਚਾ ਮੰਨ ਲਓ ਉਸ ਗੱਲ ਤੋਂ ਕੋਈ ਬੱਚਾ ਭਟਕ ਕੇ ਜੇ ਕੋਈ ਗਲਤ ਮੰਨ ਲਓ ਕੋਈ ਉਹ ਕਰ ਜਾਂਦਾ, ਉੱਥੇ ਫਿਰ ਅਸੀਂ ਕਹਿੰਦੇ ਇਹ ਗਲਤ ਨੇ, ਇਹਨਾਂ ਦਾ ਰਿਸ਼ਤਾ ਗਲਤ ਹੈ ਜੀ।
1: ਨਹੀਂ, ਉੱਥੇ ਫਿਰ ਨੱਕ ਦਾ ਸਵਾਲ ਬਣ ਜਾਂਦਾ, ਇੱਜ਼ਤ ਦਾ ਸਵਾਲ ਬਣ ਜਾਂਦਾ,
0: ਗਲਤ ਕਾਰਨ ਤਾਂ ਉਹੀ ਹੈ ਨਾ ਜੀ। ਫਿਰ ਅਸੀਂ ਕਿਉਂ, ਮੈਂ ਤਾਂ ਕਹਿਣਾ ਵੀ ਜ਼ਿੰਦਗੀ ਉਹਨਾਂ ਦੀ ਹੈ ਬੱਚਿਆਂ ਦੀ, ਤੁਸੀਂ ਉਹਨਾਂ ਨੂੰ ਜਿਉਣ ਦਿਆ ਨਾ ਉਹਨਾਂ ਦੇ ਹਿਸਾਬ ਨਾਲ। ਤੁਸੀਂ ਕੌਣ ਹੁੰਦੇ ਹੋ, ਮੰਨ ਲਓ ਤੁਸੀਂ ਮੰਨ ਲਓ ਕਿਸੇ ਦੀ ਅਰੇਂਜ ਮੈਰਿਜ ਕਰਾ ਦਿੰਦੇ ਹੋ, ਤੁਹਾਡਾ ਠੇਕਾ ਹੈਗਾ ਸਾਰੀ ਉਮਰ ਦਾ ਵੀ ਉਹ ਉਹੀ ਗੱਲ ਵੀ ਸਾਰੀ ਉਮਰ ਸਹੀ ਹੋਈ ਰਹਿਣ, ਜਾਂ ਉਹਨਾਂ ਦਾ ਤਲਾਕ ਨੀ ਹੋਊਗਾ, ਜਾਂ ਉਹਨਾਂ ਦੀ ਨਾ ਬਣੇ।
1: ਬਿਲਕੁਲ ਹੈ ਜੀ, ਚਲੋ।

0: ਰਾਸਤਾ ਜਰੂਰ ਦੱਸਣੇ ਚਾਹੀਦੇ ਆ ਜਿੰਨੇ ਉਹਨਾਂ ਦੇ ਮੂਹਰੇ ਚਲੋ ਇੱਕ ਰਾਸਤਾ ਉਹਨਾਂ ਨੂੰ ਦਿਖਦਾ ਦੋ ਤਿੰਨ ਉਹਨਾਂ ਦੇ ਮੂਹਰੇ ਹੋਰ ਰੱਖੋ ਵੀ ਇਹਦੇ ਆਹ ਸਾਈਡ ਇਫੈਕਟ ਨੇ ਆਹ ਚੰਗਾ ਜਿਹੜਾ ਹੈਗਾ ਤੇਰੀ ਚੋਣ ਤੂੰ ਕਰਨੀ ਉਹਦੇ ਉੱਤੇ ਥੋਪੋ ਨਾ ਨਾ
1: ਚੋਣ ਤੂੰ ਕਰ
0: ਜੀ
1: ਬਿਲਕੁਲ ਮੈਂ ਉਹੀ ਮੇਰਾ ਕਹਿਣ ਦਾ ਚੋਣ ਅਖੀਰ ਤਾਂ ਉਹਨਾਂ ਦੇ ਛੱਡ ਦੋ ਤੁਸੀਂ
0: ਡਿਸੀਜਨ ਨੀ ਨਾ ਬਣਾਉਣ ਦਿੱਤਾ ਜਾਂਦਾ ਉਹਨਾਂ ਨੂੰ ਆਪਣਾ ਬਿਲਕੁਲ
1: ਕਾਰਨ ਤਾਂ ਉਹੀ ਹੈ ਨਾ ਫਿਰ ਉਹੀ ਉਹੀ ਸਾਡੀ ਇੱਜ਼ਤ ਹੈ ਜੀ ਸਾਡਾ ਫਲਾਣਾ ਹੈ ਜੀ ਸਾਡਾ ਢਮਕਾਣਾ ਹੈ ਜੀ
0: ਬਿਲਕੁਲ ਉਹੀ ਚੀਜ਼ ਜਿਹੜਾ ਸਾਡੇ ਹੁਣ ਜਿਹੜਾ ਚਾਹੇ ਵੋਟ ਸਿਸਟਮ ਦੇ ਵਿੱਚ ਵੀ ਉਹ ਇੱਕ ਦੂਸਰੇ ਨੂੰ ਪੁੱਛ ਕੇ ਪਾਉਂਦੇ ਆ ਉਹ ਚਾਹੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਵੱਡੇ ਪੱਧਰ ਦੇ ਉੱਤੇ ਜਿੱਥੇ ਪੰਜਾਬੀ ਜਾਂ ਭਾਰਤੀ ਭਾਈਚਾਰਾ ਆਏਗਾ ਇੱਕ ਦੂਸਰੇ ਨੂੰ ਵੋਟ ਪੁੱਛ ਕੇ ਪਾਉਂਦੇ ਆ ਕਿਹ ਨੂੰ ਵੋਟ ਪਾਈਏ ਭਾਈ
1: ਅਸਲ ਜਨਾ ਭਾਰਜ ਬਾਈ ਮੈਂ ਨਾ ਇੱਕ ਗੱਲ ਮੈਂ ਤੁਹਾਨੂੰ ਸਿਰੇ ਦੀ ਗੱਲ ਕਹਿ ਕੇ ਖਤਮ ਕਰਦਾ ਵਾਂ
0: ਜੀ
1: ਜਿਹੜਾ ਜਿਹੜੀ ਕੋਈ ਮੇਰੀ ਭਾਵਨਾ ਸਮਝ ਸਕਦਾ ਹੋਊਗਾ ਉਹ ਸਮਝ ਲਏਗਾ ਉਸ ਗੱਲ ਨੂੰ ਅਸੀਂ ਕਹਿੰਦੇ ਆ ਵੀ ਫਲਾਣੇ ਦਾ ਕਿਸੇ ਨੇ ਰੇਪ ਕਰ
0: ਜੀ
1: ਠੀਕ ਹੈ ਜੀ ਮੈਂ ਬੜਾ ਔਖਾ ਸ਼ਬਦ ਵਰਤਦਾ ਮੈਂ ਕਦੇ ਵਰਤਿਆ ਨੀ ਜੀ ਪਰ ਅਸੀਂ ਜਿਹਨੂੰ ਜਿਹਦੀ ਮੰਨ ਲਓ ਮਰਜ਼ੀ ਦੇ ਬਿਨਾਂ ਅਸੀਂ ਆਪਣੀ ਇੱਜ਼ਤ ਲਾ ਲਓ ਜਾਂ ਅਖੌਤੀ ਆ ਸਮਾਜ ਸਾਨੂੰ ਕੀ ਕਹੇਗਾ ਅਸੀਂ ਕਿਸੇ ਨੂੰ ਕਿਤੇ ਤੋਰ ਦਿੰਦੇ ਹਾਂ ਅਸੀਂ ਕਦੇ ਸੋਚਦੇ ਹੀ ਨੀ ਉਹਦੀ ਆਤਮਾ ਕਿਤੇ ਹੋਊਗੀ ਤੇ ਉਹ ਆਪ ਕਿਤੇ ਹੋਊਗੀ
0: ਜੀ ਬਿਲਕੁਲ
1: ਗੱਲ ਤਾਂ ਉਹੀ ਹੈ ਨਾ ਜੀ ਅਸੀਂ ਅਸੀਂ ਸੋਚਣ ਨੂੰ ਇਸ ਗੱਲ ਨੂੰ ਤਿਆਰ ਹੀ ਨੀ ਹੈਗੀ ਵੀ ਅਸੀਂ ਖੁਦ ਅਸੀਂ ਰੇਪ ਨੀ ਕਰਵਾਉਂਦੇ ਜੀ ਮੈਂ ਤਾਂ ਤੁਹਾਨੂੰ ਸਿਰੇ ਅਖੀਰਲੀ ਗੱਲ ਕਹਿ ਦੇਣਾ
0: ਜੀ
1: ਅਸੀਂ ਆਪਣੀ ਇੱਜ਼ਤ ਪਿੱਛੇ ਅਸੀਂ ਕਿਸੇ ਨੂੰ ਵੀ ਮੰਨ ਲਓ ਮੈਨੂੰ ਮਜਬੂਰ ਕਰ ਦੇ ਕੋਈ ਤੂੰ ਇਸ ਰਿਸ਼ਤੇ ਚ ਇਹਦੇ ਚ ਤੈਨੂੰ ਵਧਣਾ ਪਊਗਾ
0: ਜੀ ਬਿਲਕੁਲ
1: ਫਿਰ ਉਹ ਕੀ ਜੇ ਮੇਰਾ ਹੁਣ ਮੇਰਾ ਮਨ ਨਾ ਕਰੇ ਵੀ ਮੈਂ ਭਾਰਜ ਬਾਈ ਜੀ ਨਾਲ ਗੱਲ ਕਰਨੀ ਆ ਮੈਨੂੰ ਕੋਈ ਮਜਬੂਰ ਕਰੇ ਵੀ ਤੂੰ ਗੱਲ ਕਰ
0: ਜੀ
1: ਫਿਰ ਉਹ ਕੀ ਹੋਊਗਾ ਜੀ
0: ਉਹ ਸਰੀਰਕ ਤੌਰ ਦੇ ਉੱਤੇ ਨਹੀਂ ਮਤਲਬ ਕਿ ਤੁਹਾਡੇ ਜਿਹੜੇ ਜਜ਼ਬਾਤ ਨੇ ਜਾਂ ਅਹਿਸਾਸ ਨੇ ਉਹਨਾਂ ਦੇ ਨਾਲ ਵੀ ਸਾਰਾ ਕੁਝ ਖਿਡਵਾੜ ਕੀਤਾ ਜਾ ਸਕਦਾ ਹੈ ਉਹਨੂੰ ਪਰ ਅਸੀਂ ਕ੍ਰਾਈਮ ਨਹੀਂ ਨਾ ਮੰਨਦੇ ਬਿਲਕੁਲ ਸਾਡੇ ਸਮਾਜ ਚ ਇਹ ਚੀਜ਼ ਨਹੀਂ ਗੀ
1: ਗੱਲ ਤਾਂ ਉਹੀ ਹੈ ਨਾ ਜੀ ਉਹਨੂੰ ਅਸੀਂ ਸਮਝ ਹੀ ਨੀ ਸਕਦੇ ਬਾਈ ਜੀ ਵੀ ਅਸੀਂ ਕਰਦੇ ਕੀ ਆ
0: ਜੀ
1: ਜੇ ਅਸੀਂ ਉਹੀ ਗੱਲ ਹੈ ਵੀ ਉਹਨਾਂ ਨੂੰ ਠੀਕ ਹੈ ਆਪਾਂ ਜੋ ਸਮਝਾਉਣਾ ਜਿਹੜੀ ਆਪਣੀ ਜ਼ਿੰਮੇਵਾਰੀ ਬਣਦੀ ਆ ਉਹ ਠੀਕ ਹੈ
0: ਜੀ
1: ਪਰ ਅਸੀਂ ਕਿਸੇ ਨੂੰ ਮਜਬੂਰ ਨਾ ਇਸ ਹੱਦ ਤੱਕ ਕਰੀਏ ਵੀ ਅਸੀਂ ਸਾਡੀ ਇੱਜ਼ਤ ਵਾਸਤੇ ਤੁਸੀਂ ਐਂ ਕਰੋ ਇਹ ਸਾਰੇ ਮੈਂ ਇਹ ਸਾਰੇ ਸਿਸਟਮ ਦੇ ਉੱਤੇ ਗੱਲ ਕਰਦਾ
0: ਪਿਆ
1: ਮੈਂ ਨਾ ਹੁਣ ਸਿਆਸੀ ਟਿੱਪਣੀ ਨਹੀਂ ਮੈਂ ਕਰਨਾ ਚਾਹੁੰਦਾ ਕਿਉਂਕਿ ਮੈਨੂੰ ਪਤਾ ਇਹਦੇ ਚ ਬਾਈ ਜੀ ਕੋਈ ਫਾਇਦਾ ਨੀ ਹੈਗਾ ਇਹ ਐਵੇਂ ਚੱਲਣਾ ਸਿਸਟਮ
0: ਉਹ ਤਾਂ ਹੈ
1: ਇਹ ਹੌਲੀ ਹੌਲੀ ਇਹਦਾ ਬੇੜਾ ਗਰਕ ਹੋਣਾ ਹੋਰ ਵੀ
0: ਜਿਹੜੇ
1: ਪਾਸੇ ਨੂੰ ਤੁਰ ਪਿਆਗਾ
0: ਬਿਲਕੁਲ ਹੈ ਜੀ ਹੁਣ ਤਾਂ ਚਾਟੀਆਂ ਵੱਡੀਆਂ ਲੈ ਕੇ ਪੈਣੀ ਜਿੰਨਾ ਪਾਣੀ ਪਾਈ ਜਾਵਾਂਗੇ ਉਨੀ ਵਧੀ ਜਾਣੀ
1: ਬਿਲਕੁਲ
0: ਬਿਲਕੁਲ ਥੈਂਕ ਯੂ ਜੀ ਥੈਂਕ
1: ਯੂ
0: ਸ਼ੁਕਰੀਆ ਜੀ ਸ਼ੁਕਰੀਆ ਔਲਖ ਸਾਹਿਬ ਸ਼ੁਕਰੀਆ ਲਓ ਦੋਸਤੋ ਇਹ ਸਾਂਝੀ ਮੁਕੱਦਰ ਜੀ ਜੁੜੇ ਸੀ ਗੱਲਬਾਤ ਕਰਕੇ ਗਏ ਨੇ ਆਪਣੇ ਜਜ਼ਬਾਤ ਸਾਂਝੇ ਕਰਕੇ ਗਏ ਆ ਤੇ ਅਮਰੀਕਾ ਦੀ ਮੈਂ ਗੱਲ ਕਰ ਰਿਹਾ ਸੀ ਤੇ ਉਸ ਤੋਂ ਬਾਅਦ ਇਰਾਨ ਦੀ ਗੱਲ ਕਰਦਾ ਤੇ ਕੁਵੈਤ ਦੇ ਵਿਚ ਚੱਲਦੇ ਆ ਹੁਣ ਕੁਵੈਤ ਦੇ ਵੱਲੋਂ ਇਰਾਨ ਦੇ ਉੱਤੇ ਹਥਿਆਰਬੰਦ ਰੈਵੋਲੂਸ਼ਨਰੀ ਗਾਰਡ ਟੀਮ ਦੇ ਰਾਹੀਂ ਟਾਪੂ ਦੇ ਉੱਤੇ ਹਮਲਾ ਕਰਨ ਦਾ ਦੋਸ਼ ਲੱਗਿਆ ਅੱਜ ਮੰਗਲਵਾਰ ਨੂੰ ਜਿਹੜਾ ਕੁਵੈਤ ਨੇ ਇਰਾਨ ਦੇ ਉੱਤੇ ਦੋਸ਼ ਲਾਇਆ ਕਿ ਉਸਨੇ ਮੱਧ ਪੂਰਬੀ ਦੇਸ਼ ਦੇ ਇਕ ਟਾਪੂ ਜਿੱਥੇ ਚੀਨ ਦੁਆਰਾ ਵਿੱਤ ਪੋਸ਼ਿਤ ਬੰਦਰਗਾਹ ਪ੍ਰੋਜੈਕਟ ਸਥਿਤ ਹੈ ਉਹਦੇ ਉੱਤੇ ਹਮਲਾ ਕਰਨ ਦੇ ਲਈ ਇਕ ਹਥਿਆਰਬੰਦ ਅਰਧ ਸੈਨਿਕ ਰੈਵੋਲੂਸ਼ਨਰੀ ਗਾਰਡ ਟੀਮ ਭੇਜੀ ਇਹ ਘਟਨਾ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਜਿਹੜੀ ਹੈ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਮੁਲਾਕਾਤ ਦੇ ਲਈ ਬੀਜਿੰਗ ਜਾਣ ਤੋਂ ਠੀਕ ਪਹਿਲਾਂ ਵਾਪਰੀ ਦੱਸੀ ਹੈ ਇਰਾਨ ਨੇ ਕੁਵੈਤ ਦੇ ਉੱਤੇ ਇਸ ਦੋਸ਼ ਨੂੰ ਤੁਰੰਤ ਸਵੀਕਾਰ ਨਹੀਂ ਕੀਤਾ ਕੁਵੈਤ ਦੇ ਉੱਤੇ ਜੰਗ ਦੇ ਦੌਰਾਨ ਖੇਤਰ ਦੇ ਵਿੱਚ ਅਜੇ ਵੀ ਕਾਇਮ ਅਸਥਿਰ ਜਿਹੜੀ ਜੰਗਬੰਦੀ ਦੇ ਦੌਰਾਨ ਵੀ ਇਸ ਦਾ ਜਿਹੜਾ ਇਰਾਨ ਦੇ ਵੱਲੋਂ ਵਾਰ ਵਾਰ ਹਮਲੇ ਕੀਤੇ ਗਏ ਸਨ ਹਾਲਾਂਕਿ ਇਸ ਦੋਸ਼ ਅਤੇ ਪੂਰੇ ਖੇਤਰ ਦੇ ਵਿੱਚ ਜਾਰੀ ਹਮਲਿਆਂ ਨੇ ਖੇਤਰ ਨੂੰ ਮੁੜ ਖੁੱਲੀ ਜੰਗ ਦੇ ਵਿੱਚ ਧੱਕਣ ਦਾ ਖਤਰਾ ਜਿਹੜਾ ਪੈਦਾ ਕਰ ਦਿੱਤਾ ਪਰ ਜਦੋਂ ਖ਼ਬਰਾਂ ਦੇਖਦੇ ਆ ਨਾ ਇਹਨਾਂ ਚੀਜ਼ਾਂ ਨੂੰ ਜਦੋਂ ਟਰੰਪ ਸਾਹਿਬ ਜਿਹੜੇ ਨੇ ਚੀਨ ਜਾ ਰਹੇ ਨੇ ਤੇ ਉੱਥੇ ਵਿਜ਼ਿਟ ਕਰਨਗੇ ਤੇ ਉਹਨਾਂ ਨੂੰ ਭਰੋਸੇ 'ਚ ਲੈਣਗੇ ਸਾਰਾ ਕੁਝ ਕਰਨਗੇ ਤੇ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਜਿਹੜੇ ਹੋਰ ਮੁਲਕ ਨੇ ਉਹ ਆਪਣੇ ਆਪ ਦੇ ਉੱਤੇ ਹਮਲੇ ਦਿਖਾਉਣਗੇ ਤੇ ਚੀਨ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਨਗੇ ਭਾਈ ਇਰਾਨ ਦੇ ਵਿਰੁੱਧ ਖੜਾ ਹੋ ਤੂੰ ਵੀ ਉਹ ਕਹਿੰਦੇ ਜਿਹੜਾ ਜੋ ਵੀ ਪ੍ਰੋਪਾਗੰਡਾ ਚੱਲਦਾ ਵੱਡੀਆਂ ਸਿਆਸਤਾਂ ਨੇ ਇਹ ਇਲਜ਼ਾਮ ਜਿਹੜਾ ਉਸ ਸਮੇਂ ਸਾਹਮਣੇ ਆਇਆ ਜਦੋਂ ਇਜ਼ਰਾਈਲ ਦੇ ਵਿੱਚ ਅਮਰੀਕੀ ਰਾਜਦੂਤ ਮਾਈਕ ਹਕਾਬੀ ਨੇ ਕਿਹਾ ਕਿ ਇਜ਼ਰਾਈਲ ਨੇ ਜੰਗ ਦੌਰਾਨ ਦੇਸ਼ ਦੀ ਰੱਖਿਆ ਦੇ ਲਈ ਸੰਯੁਕਤ ਅਰਬ ਅਮਰਾਤ UAE ਦੇ ਵਿੱਚ ਆਇਰਨ ਡੋਮ ਐਂਟੀ ਮਿਜ਼ਾਈਲ ਬੈਟਰੀਆਂ ਤੇ ਉਨ੍ਹਾਂ ਨੂੰ ਚਲਾਉਣ ਦੇ ਲਈ ਕਰਮਚਾਰੀ ਭੇਜੇ ਸਨ ਇਸ ਨੇ ਇਜ਼ਰਾਈਲ ਅਤੇ UAE ਦੇ ਵਿਚਕਾਰ ਵਧਦੇ ਰੱਖਿਆ ਸਬੰਧਾਂ ਨੂੰ ਰੇਖਾਕਿਤ ਕੀਤਾ ਹੈ ਜੋ ਕਿ ਦੋਵੇਂ ਦੇਸ਼ ਲੰਮੇ ਸਮੇਂ ਤੋਂ ਜਿਹੜਾ ਇਰਾਨ ਦੇ ਉੱਤੇ ਸ਼ੱਕ ਕਰਦੇ ਆ ਰਹੇ ਨੇ ਹੋਰਮੁਜ਼ ਜਲ ਮਾਰਗ ਜਿਹੜਾ ਅੱਧ ਮੱਧ ਅਜੇ ਵੀ ਜਿਹੜਾ ਤਹਿਰਾਨ ਦੇ ਕਬਜ਼ੇ ਦੇ ਵਿਚ ਹੈ ਤੇ ਅਮਰੀਕੀ ਅਤੇ ਈਰਾਨ ਵਿਚਕਾਰ ਗੱਲਬਾਤ ਇਸ ਸਮੇਂ ਰੁਕੀ ਪਈ ਹੈ, ਜਿਸਦੇ ਨਾਲ ਸੰਘਰਸ਼ ਦੇ ਦੁਬਾਰਾ ਭੜਕਣ ਦਾ ਜਿਹੜਾ ਖਤਰਾ ਵੱਧ ਰਿਹਾ। ਕੁਵੈਤ ਦਾ ਦੋਸ਼ ਹੈ ਕਿ ਈਰਾਨ ਨੇ ਹਮਲੇ ਦੀ ਯੋਜਨਾ ਬਣਾਈ, ਇਹਦੇ ਉੱਤੇ ਜਿਹੜਾ ਉਨ੍ਹਾਂ ਨੇ ਦੂਸ਼ਣਬਾਜ਼ੀ ਕੀਤੀ ਹੈ, ਦੁਸ਼ਮਣੀ ਭਰੇ ਕੰਮ ਕਰਨ ਦੀ ਯੋਜਨਾ ਬਣਾਉਣ ਦਾ ਦੋਸ਼ ਲਾਇਆ। ਇਸੇ ਤਰ੍ਹਾਂ ਯੂ ਐਸ ਦਾ ਦਬਾਅ ਪਾਉਣਾ ਬੰਦ ਕਰੇ, ਕਹਿੰਦੇ ਯੂ ਐਸ ਸਾਡੇ ਉੱਤੇ ਅਮਰੀਕਾ ਜਿਹੜਾ ਦਬਾਅ ਪਾਉਣਾ ਬੰਦ ਕਰੇ, ਈਰਾਨ ਨੇ ਇਹ ਜਿਹੜਾ ਬਿਆਨ ਦਿੱਤਾ ਹੈ। ਈਰਾਨ ਨੇ ਅਮਰੀਕਾ ਨੂੰ ਕਿਹਾ ਕਿ ਉਹ ਇਕ ਪਾਸੜ ਦਬਾਅ ਪਾਉਣਾ ਬੰਦ ਕਰਕੇ ਤਹਿਰਾਨ ਦੇ ਵੱਲੋਂ ਦਿੱਤੀਆਂ ਗਈਆਂ ਜਾਇਜ਼ ਜਿਹੜੀਆਂ ਸ਼ਰਤਾਂ ਨੂੰ ਮੰਨੇ। ਈਰਾਨ ਨੇ ਦਾਅਵਾ ਕੀਤਾ ਕਿ ਉਸਦੀਆਂ ਸ਼ਰਤਾਂ ਬਿਲਕੁਲ ਜਿਹੜੀਆਂ ਜਾਇਜ਼ ਨੇ। ਈਰਾਨੀ ਰਾਸ਼ਟਰਪਤੀ ਮਸੂਦ ਪੇਸ਼ਕੀਅਨ ਨੇ ਜਿਹੜਾ ਕਿਹਾ ਕਿ ਪਜੇਸ਼ਕੀਅਨ ਨੇ ਕਿਹਾ ਕਿ ਖੇਤਰੀ ਤਣਾਅ ਦੇ ਨਾਲ ਸਿੰਜਣ ਦੇ ਲਈ ਉਨ੍ਹਾਂ ਦੇ ਕੋਲ ਕਈ ਰਾਹ ਨੇ, ਜਿਨ੍ਹਾਂ ਦੇ ਵਿਚ ਮਾਨ ਸਨਮਾਨ ਅਤੇ ਅਧਿਕਾਰ ਦੇ ਨਾਲ ਕੀਤੀ ਜਾਣ ਵਾਲੀ ਜਿਹੜੀ ਗੱਲਬਾਤ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਜਿਹੜੀ ਇਹ ਵੀ ਗੱਲ ਕਹੀ ਹੈ ਕਿ ਜ਼ੋਰ ਦਿੱਤਾ ਕਿ ਦੇਸ਼ ਦੀਆਂ ਫੌਜੀ ਪ੍ਰਾਪਤੀਆਂ ਨੂੰ ਕੂਟਨੀਤੀ ਦੇ ਰਾਹੀਂ ਹੋਰ ਮਜ਼ਬੂਤ ਕੀਤਾ ਜਾਣਾ ਚਾਹੀਦਾ ਅਤੇ ਬਿਆਨ ਉਦੋਂ ਆਇਆ ਜਦੋਂ ਅਮਰੀਕੀ ਰਾਸ਼ਟਰਪਤੀ ਟਰੰਪ ਈਰਾਨ ਦੀਆਂ ਸ਼ਰਤਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਉਂਝ ਰਿਪਬਲਿਕਨ ਸੈਨੇਟਰ ਲਿੰਡਸੇ ਗ੍ਰਾਹਮ ਨੇ ਵੀ ਕਿਹਾ ਕਿ ਟਰੰਪ ਨੂੰ ਹੁਣ ਫੌਜੀ ਕਾਰਵਾਈ ਦੇ ਬਾਰੇ ਵਿਚਾਰ ਕਰਨਾ ਚਾਹੀਦਾ। ਈਰਾਨੀ ਵਿਦੇਸ਼ ਮੰਤਰਾਲੇ ਦੇ ਤਰਜਮਾ ਜਿਹੜੇ ਨੇ ਇਸਮਾਇਲ ਬਾਗਚੀ ਉਨ੍ਹਾਂ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁਲਕ ਦੇ ਵੱਲੋਂ ਸ਼ਾਂਤੀ ਦੇ ਲਈ ਭੇਜੀਆਂ ਤਜਵੀਜ਼ਾਂ ਨੂੰ ਸਿਰਫ ਕੌਮੀ ਹਿੱਤਾਂ ਦੀ ਰਾਖੀ ਵੱਲ ਕੇਂਦਰਿਤ ਕਰ ਜਿਹੜਾ ਦੇਖਿਆ ਗਿਆ ਤੇ ਸਗੋਂ ਇਹ ਖੇਤਰੀ ਅਤੇ ਆਲਮੀ ਸਥਿਰਤਾ ਦੀ ਵੀ ਯਕੀਨੀ ਬਣਾਉਂਦੀਆਂ ਨੇ ਤੇ ਉਨ੍ਹਾਂ ਚੇਤਾਵਨੀ ਦਿੱਤੀ ਕਿ ਹੌਰਮੁਜ਼ ਜਲਮਾਰਗ ਦੇ ਮਾਮਲੇ ਦੇ ਵਿਚ ਜੇ ਕਿਸੇ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਇਸਦੇ ਨਾਲ ਹਾਲਾਤ ਹੋਰ ਵੀ ਗੁੰਝਲਦਾਰ ਹੋਣਗੇ। ਈਰਾਨੀ ਸਟੂਡੈਂਟਸ ਨਿਊਜ਼ ਏਜੰਸੀ ਦੇ ਮੁਤਾਬਕ ਰਾਸ਼ਟਰਪਤੀ ਪਜੇਸ਼ਕੀਅਨ ਨੇ ਇਹ ਟਿੱਪਣੀਆਂ ਫਰਾਜ਼ ਪੁਲਿਸ ਬਲ ਦੇ ਕਮਾਂਡਰ ਇਨ ਚੀਫ਼ ਅਤੇ ਸੀਨੀਅਰ ਕਮਾਂਡਰਾਂ ਦੇ ਗਰੁੱਪ ਦੇ ਨਾਲ ਮੀਟਿੰਗ ਦੇ ਦੌਰਾਨ ਕੀਤੀਆਂ ਦੱਸੀਆਂ ਜਾ ਰਹੀਆਂ ਨੇ। ਮੀਟਿੰਗ ਦੇ ਵਿਚ ਉਨ੍ਹਾਂ ਨੂੰ ਜਿਹੜਾ ਉਸ ਕਾਰਵਾਈ ਦੇ ਬਾਰੇ ਰਿਪੋਰਟ ਹਾਸਲ ਕੀਤੀ ਜਿਸ ਨੂੰ ਈਰਾਨੀ ਅਧਿਕਾਰੀਆਂ ਨੇ ਹਾਲੀਆ ਥੋਪੀ ਗਈ ਜੰਗ ਦੱਸਿਆ। ਮੀਟਿੰਗ ਦੇ ਦੌਰਾਨ ਪਜੇਸ਼ਕੀਅਨ ਨੇ ਜਿਹੜਾ ਦੇਸ਼ ਦੇ ਅੰਦਰੂਨੀ ਸੁਰੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਦੇ ਉਤੇ ਜ਼ੋਰ ਦਿੱਤਾ। ਈਰਾਨ ਦੇ ਭਵਿੱਖ ਦੇ ਬਾਰੇ ਕਿਹਾ ਕਿ ਤਹਿਰਾਨ ਸਾਹਮਣੇ ਕਈ ਜਿਹੜੇ ਨੇ ਬਦਲ ਮੌਜੂਦ ਨੇ, ਜਿਨ੍ਹਾਂ ਦੇ ਵਿਚ ਸਵੈਮਾਨ ਅਧਿਕਾਰ ਅਤੇ ਰਾਸ਼ਟਰੀ ਹਿੱਤਾਂ ਦੀ ਰਾਖੀ ਕਰਦੇ ਹੋਏ ਗੱਲਬਾਤ ਦੇ ਦੌਰ ਦੇ ਵਿਚ ਸ਼ਾਮਲ ਹੋਈਏ ਜਾਂ ਫਿਰ ਟਕਰਾਅ ਵਾਲੇ ਰਾਹ ਦੇ ਉਤੇ ਚੱਲਣਾ ਜਾਰੀ ਰੱਖੀਏ। ਦੋ ਹੀ ਰਾਹ ਨੇ ਸਾਡੇ ਕੋਲ। WHO ਦੀ ਮੀਟਿੰਗ ਦੇ ਵਿਚ ਤਾਈਵਾਨ ਮਨਜੂਰ ਨਹੀਂ ਹੈ, ਕਹਿੰਦੇ ਚੀਨ ਤਾਈਵਾਨ ਨੇ ਵਿਰੋਧ ਕਰ ਦਿੱਤਾ ਤੇ ਵਫਦ ਭੇਜਣ ਦਾ ਐਲਾਨ ਕਰ ਦਿੱਤਾ। ਚੀਨ ਨੇ ਸਪਸ਼ਟ ਕੀਤਾ ਕਿ ਉਹ ਅਗਲੇ ਹਫ਼ਤੇ ਸ਼ੁਰੂ ਹੋਣ ਵਾਲੀ ਵਿਸ਼ਵ ਸਿਹਤ ਸੰਗਠਨ WHO ਦੀ ਸਾਲਾਨਾ ਮੀਟਿੰਗ ਦੇ ਵਿਚ ਤਾਈਵਾਨ ਨੂੰ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦੇਵੇਗਾ। ਚੀਨ ਦੇ ਵੱਲੋਂ ਇਹ ਫੈਸਲਾ ਵਨ ਚਾਈਨਾ ਸਿਧਾਂਤ ਦੇ ਤਹਿਤ ਕੀਤਾ ਗਿਆ, ਜਿਸਦੇ ਅਨੁਸਾਰ ਉਹ ਤਾਈਵਾਨ ਨੂੰ ਆਪਣਾ ਹਿੱਸਾ ਮੰਨਦਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾ ਗਾਓ ਜ਼ਿਆਨਕੂਨ ਨੇ ਜਿਹੜਾ ਕਿਹਾ ਕਿ ਚੀਨ ਦੀ ਲੋਕਤੰਤਰੀ ਸਰਕਾਰ ਹੀ ਪੂਰੇ ਦੇਸ਼ ਦੀ ਇਕਲੌਤੀ ਜਿਹੜੀ ਹੈ ਜਾਇਜ਼ ਸਰਕਾਰ ਹੈ ਤੇ ਸੰਯੁਕਤ ਰਾਸ਼ਟਰ ਦੇ ਮਤਿਆਂ ਦੀ ਮਰਿਆਦਾ ਨੂੰ ਕਾਇਮ ਰੱਖਣ ਦੇ ਲਈ ਤਾਈਵਾਨ ਦੀ ਸ਼ਮੂਲੀਅਤ ਦੇ ਉਤੇ ਰੋਕ ਲਗਾਈ ਗਈ ਹੈ। ਦੂਜੇ ਪਾਸੇ ਤਾਈਵਾਨ ਦੇ ਸਿਹਤ ਮੰਤਰੀ ਸ਼ੀ ਚੁੰਗ ਲਿਆਂਗ ਨੇ ਇਸ ਫੈਸਲੇ ਨੂੰ ਸ਼ਰਮਨਾਕ ਦਸਿਆ। ਉਨਾਂ ਕਿਹਾ ਕਿ ਆਲਮੀ ਸਿਹਤ ਚੁਣੌਤੀਆਂ ਦੇ ਦੌਰ ਦੇ ਵਿਚ ਤਾਈਵਾਨ ਨੂੰ ਬਾਹਰ ਰੱਖਣਾ ਗਲਤ ਹੈ। ਤਾਈਵਾਨ ਨੇ ਜਿਹੜਾ ਐਲਾਨ ਕੀਤਾ ਕਿ ਉਸ ਨੂੰ ਭਾਵੇਂ ਅਧਿਕਾਰਤ ਤੌਰ ਦੇ ਉਤੇ ਮੀਟਿੰਗ ਦੇ ਲਈ ਸੱਦਾ ਨਹੀਂ ਦਿੱਤਾ ਗਿਆ, ਪਰ ਉਹ ਆਪਣਾ ਵਫਦ ਜਨੇਵਾ ਭੇਜੇਗਾ ਜੋ ਮੀਟਿੰਗ ਤੋਂ ਅੱਡ ਹੋਰ ਮੁਲਕਾਂ ਦੇ ਜਿਹੜਾ ਮਾਹਿਰਾਂ ਦੇ ਨਾਲ ਜਿਹੜਾ ਮੀਟਿੰਗ ਕਰੇਗਾ। ਤਾਈਵਾਨ ਨੇ ਜਿਹੜਾ ਸੀ 2009 ਤੋਂ 2016 ਤੱਕ ਨਿਗਰਾਨ ਵਜੋਂ ਇਸ ਮੀਟਿੰਗ ਦੇ ਵਿਚ ਹਿੱਸਾ ਲਿਆ ਸੀ, ਪਰ 2017 ਤੋਂ ਚੀਨ ਨੇ ਉਸਦੇ ਜਿਹੜੇ ਰਾਹ ਦੇ ਵਿਚ ਅੜਿੱਕੇ ਜਿਹੜੇ ਡਾਉਣੇ ਸ਼ੁਰੂ ਕਰ ਦਿੱਤੇ। ਮੌਜੂਦਾ ਰਾਸ਼ਟਰਪਤੀ ਲਾਈ ਚਿੰਗ ਤੇ ਦੀਆਂ ਜਿਹੜੀਆਂ ਨੀਤੀਆਂ ਕਾਰਨ ਦੋਵੇਂ ਮੁਲਕਾਂ ਦੇ ਵਿਚਾਲੇ ਤਣਾਅ ਹੋਰ ਵਧਿਆ ਹੈ ਤੇ ਕੌਮਾਂਤਰੀ ਮੰਚਾਂ ਦੇ ਉਤੇ ਤਾਈਵਾਨ ਦੀ ਭੂਮਿਕਾ ਨੂੰ ਲੈ ਕੇ ਇਹ ਵਿਵਾਦ ਲਗਾਤਾਰ ਡੂੰਘਾ ਜਿਹੜਾ ਹੋ ਰਿਹਾ ਹੈ। ਮਿਡਲ ਈਸਟ ਕ੍ਰਾਈਸਿਸ ਜਿਹੜਾ ਏਅਰ ਕੈਨੇਡਾ ਫਲਾਈਟਾਂ ਦੀ ਗੱਲ ਕਰ ਲਈਏ ਤੇ ਉਸ ਤੋਂ ਬਾਅਦ ਫਿਰ ਆਪਾਂ ਖਬਰਾਂ ਦੀ ਸਮਾਪਤੀ ਕਰਦੇ ਹਾਂ। ਏਅਰ ਕੈਨੇਡਾ, ਏਅਰ ਫਰਾਂਸ, ਲੁਫਤਾਂਸਾ ਵੱਲੋਂ ਤਲ ਅਵੀਵ ਦੇ ਉੱਤੇ ਤੇ ਦੁਬਈ ਦੇ ਰੂਟ ਜਿਹੜੇ ਬੰਦ ਕਰ ਦਿੱਤੇ ਹੈ। ਈਰਾਨ ਕੌਨਫਲੈਕਟ ਜਿਹੜਾ ਇਹਦਾ ਕਾਰਨ ਦੱਸਿਆ ਜਾ ਰਿਹਾ। ਵੱਡੀ ਗਿਣਤੀ ਏਅਰਲਾਈਨਾਂ ਨੇ ਉਡਾਨਾਂ ਰੱਦ ਕੀਤੀਆਂ। ਈਰਾਨ ਦੀ ਜੰਗ ਦੇ ਕਾਰਨ ਪੈਦਾ ਹੋਈ ਰੁਕਾਵਟ ਤੋਂ ਬਾਅਦ ਮੱਧ ਪੂਰਬੀ ਹਵਾਬਾਜ਼ੀ ਕੰਪਨੀਆਂ ਨੇ ਆਪਣੀ ਸਮਰੱਥਾ ਵਧਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਖਾੜੀ ਖੇਤਰ ਤੋਂ ਬਾਹਰ ਦੀਆਂ ਏਅਰਲਾਈਨਾਂ ਯੂਰਪ ਅਤੇ ਏਸ਼ੀਆ ਵਿਚਕਾਰ ਆਪਣੀਆਂ ਉਡਾਨਾਂ ਨੂੰ ਇਸ ਖੇਤਰ ਦੇ ਮੁੱਖ ਕੇਂਦਰਾਂ ਤੋਂ ਦੂਰ ਮੋੜ ਰਹੀਆਂ ਨੇ। ਏਜੀਅਨ ਏਅਰਲਾਈਨਜ਼ ਨੇ ਜਿਹੜੀਆਂ ਨੇ ਤਲ ਅਵੀਵ ਦੇ ਲਈ ਏਸ਼ੀਅਨ ਜਿਹੜੀ ਏਅਰਲਾਈਨਜ਼ ਹੈ ਆਪਣੀਆਂ ਉਡਾਨਾਂ 21 ਮਈ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ, ਪਰ ਦੁਬਈ ਦੇ ਲਈ ਉਡਾਨਾਂ 31 ਅਗਸਤ ਤੱਕ ਰੱਦ ਰਹਿਣਗੀਆਂ। ਏਅਰ ਕੈਨੇਡਾ ਨੇ ਤਲ ਅਵੀਵ ਅਤੇ ਦੁਬਈ ਦੇ ਲਈ ਆਪਣੀਆਂ ਸੇਵਾਵਾਂ 7 ਸਤੰਬਰ ਤੱਕ ਮੁਲਤਵੀ ਕਰ ਦਿੱਤੀਆਂ। ਏਅਰ ਫਰਾਂਸ KLM ਨੇ ਵੀ ਤਲ ਅਵੀਵ, ਬੈਰੂਤ ਅਤੇ ਦੁਬਈ ਦੇ ਲਈ ਆਪਣੀਆਂ ਉਡਾਨਾਂ 27 ਮਈ ਤੱਕ ਰੋਕ ਦਿੱਤੀਆਂ। ਅਮਰੀਕੀ ਕੰਪਨੀ ਡੈਲਟਾ ਨੇ ਐਟਲਾਂਟਾ ਤੋਂ ਤਲ ਅਵੀਵ ਦੇ ਰੂਟ ਨੂੰ 30 ਨਵੰਬਰ ਤੱਕ ਮੁਅੱਤਲ ਕਰ ਦਿੱਤਾ, ਜਦਕਿ ਨਿਊਯਾਰਕ ਤੋਂ ਸੇਵਾਵਾਂ 6 ਸਤੰਬਰ ਨੂੰ ਸ਼ੁਰੂ ਕਰਨ ਦੀ ਯੋਜਨਾ। ਇਜ਼ਰਾਈਲ ਦੀ ਆਪਣੀ ਏਅਰਲਾਈਨ ਹੈ ਏਲ ਅਲ, ਉਨ੍ਹਾਂ ਨੇ ਵੀ ਜਿਹੜਾ ਦੁਬਈ ਦੇ ਲਈ 31 ਮਈ ਤੱਕ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ। ਬ੍ਰਿਟਿਸ਼ ਏਅਰਵੇਜ਼ ਨੇ ਮੱਧ ਪੂਰਬ ਦੇ ਲਈ ਆਪਣੀਆਂ ਸੇਵਾਵਾਂ ਘਟਾ ਦਿੱਤੀਆਂ ਅਤੇ ਜਿਦਹਾ ਨੂੰ ਪੱਕੇ ਤੌਰ ਦੇ ਉੱਤੇ ਆਪਣੇ ਨਕਸ਼ੇ ਤੋਂ ਹੀ ਹਟਾ ਦਿੱਤਾ, ਜਦਕਿ ਭਾਰਤ ਅਤੇ ਅਫਰੀਕਾ ਲਈ ਆਪਣੀ ਸਮਰੱਥਾ ਵਧਾ ਦਿੱਤੀ। ਫਿਨਏਅਰ ਜਿਹੜੀ ਹੈ ਫਿਨਲੈਂਡ ਵਾਲਿਆਂ ਦੀ, ਉਨ੍ਹਾਂ ਨੇ ਦੋਹਾ ਦੇ ਲਈ ਜਿਹੜਾ ਉਡਾਨਾਂ 2 ਜੁਲਾਈ ਤੱਕ ਰੱਦ ਕਰ ਦਿੱਤੀਆਂ ਅਤੇ ਉਹ ਇਰਾਕ, ਇਰਾਨ ਅਤੇ ਸੀਰੀਆ ਦੇ ਹਵਾਈ ਖੇਤਰ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰ ਰਹੀ ਹੈ। ਲੁਫਥਾਂਸਾ ਗਰੁੱਪ ਜਿਹੜਾ ਜਰਮਨ ਦਾ, ਤਲ ਅਵੀਵ ਦੇ ਲਈ 31 ਮਈ ਤੱਕ, ਦੁਬਈ ਦੇ ਲਈ 11 ਜੁਲਾਈ ਤੱਕ ਉਡਾਨਾਂ ਰੋਕ ਦਿੱਤੀਆਂ ਗਈਆਂ, ਜਦਕਿ ਤਹਿਰਾਨ ਅਤੇ ਮਸਕਟ ਵਰਗੇ ਸ਼ਹਿਰਾਂ ਦੇ ਲਈ ਸੇਵਾਵਾਂ 24 ਅਕਤੂਬਰ ਤੱਕ ਬੰਦ ਰਹਿਣਗੀਆਂ। ਤੁਰਕੀ ਦੀ ਪੇਗਾਸਸ ਏਅਰਲਾਈਨਜ਼ ਨੇ ਇਰਾਨ, ਇਰਾਕ, ਕੁਵੈਤ ਅਤੇ ਦੋਹਾ ਸਮੇਤ ਕਈ ਦੇਸ਼ਾਂ ਦੇ ਲਈ ਆਪਣੀਆਂ ਉਡਾਨਾਂ 1 ਜੂਨ ਤੱਕ ਰੱਦ ਕਰ ਦਿੱਤੀਆਂ। ਆਸਟ੍ਰੇਲੀਆ ਦੀ ਕਟਾਸ ਜਿਹੜੀ ਹੈ ਏਅਰਲਾਈਨ, ਯੂਰਪੀ ਰੂਟਾਂ ਦੀ ਵਧਦੀ ਮੰਗ ਨੂੰ ਪੂਰਾ ਕਰਨ ਦੇ ਲਈ ਰੋਮ ਅਤੇ ਪੈਰਿਸ ਦੇ ਲਈ ਵਾਧੂ ਉਡਾਨਾਂ ਚਲਾ ਰਹੀ ਹੈ। ਸਿੰਗਾਪੁਰ ਏਅਰਲਾਈਨਜ਼ ਨੇ ਵੀ ਦੁਬਈ ਦੇ ਲਈ ਆਪਣੀਆਂ ਸੇਵਾਵਾਂ 2 ਅਗਸਤ ਤੱਕ ਮੁਅੱਤਲ ਰੱਖਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਰੁਕਾਵਟਾਂ ਦੇ ਵਿਚਕਾਰ ਕੁਝ ਏਅਰਲਾਈਨਾਂ ਨੇ ਸੇਵਾਵਾਂ ਮੁੜ ਸ਼ੁਰੂ ਕਰਨ ਦੇ ਸੰਕੇਤ ਵੀ ਦਿੱਤੇ ਐ। ਕਤਰ ਏਅਰਵੇਜ਼ ਨੇ 10 ਮਈ ਤੋਂ ਇਰਾਕ ਦੇ ਬਗਦਾਦ, ਬਸਰਾ ਅਤੇ ਇਰਬਿਲ ਹਵਾਈ ਅੱਡਿਆਂ ਦੇ ਲਈ ਯਾਤਰੀ ਉਡਾਨਾਂ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ। 16 ਜੂਨ ਤੋਂ ਆਪਣੇ ਅੰਤਰਰਾਸ਼ਟਰੀ ਨੈਟਵਰਕ ਨੂੰ 150 ਤੋਂ ਵੱਧ ਮੰਜ਼ਿਲਾਂ ਤੱਕ ਵਧਾਉਣ ਦੀ ਜਿਹੜੀ ਯੋਜਨਾ ਬਣਾਈ। ਮਲੇਸ਼ੀਆ ਏਅਰਲਾਈਨਜ਼ ਵੀ ਜਿਹੜੀ ਹੈ 2 ਜੂਨ ਤੋਂ ਦੋਹਾ ਦੇ ਲਈ ਸੀਮਤ ਸੇਵਾਵਾਂ ਸ਼ੁਰੂ ਕਰੇਗੀ, ਹਾਲਾਂਕਿ ਵਿਜ਼ ਏਅਰ ਜਿਹੜੀ ਹੈ ਵਰਗੀਆਂ ਸਸਤੀਆਂ ਹਵਾਈ ਸੇਵਾਵਾਂ ਨੇ ਯੂਰਪੀ ਦੇਸ਼ਾਂ ਤੋਂ ਦੁਬਈ, ਆਬੂਧਾਬੀ ਅਤੇ ਓਮਾਨ ਦੇ ਲਈ ਉਡਾਨਾਂ ਸਤੰਬਰ ਦੇ ਅੱਧ ਤੱਕ ਮੁਅੱਤਲ ਕਰ ਦਿੱਤੀਆਂ। ਮਦੀਨਾ ਦੇ ਲਈ ਜਿਹੜਾ ਸਾਰੀਆਂ ਉਡਾਨਾਂ ਅਣਮਿੱਥੇ ਸਮੇਂ ਦੇ ਲਈ ਬੰਦ ਕਰ ਦਿੱਤੀਆਂ ਗਈਆਂ। ਹਵਾਈ ਕੰਪਨੀਆਂ ਦਾ ਕਹਿਣਾ ਹੈ ਕਿ ਉਹ ਸੁਰੱਖਿਆ ਸਥਿਤੀ ਤੇ ਲਗਾਤਾਰ ਨਜ਼ਰ ਰੱਖ ਰਹੀਆਂ ਨੇ। ਸਥਿਤੀ ਦੇ ਆਧਾਰ ਦੇ ਉੱਤੇ ਹੀ ਆਉਣ ਵਾਲੇ ਸਮੇਂ ਦੇ ਵਿੱਚ ਸ਼ਡਿਊਲ ਦੇ ਵਿੱਚ ਹੋਰ ਬਦਲਾਅ ਕੀਤੇ ਜਾ ਸਕਦੇ ਐ। ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਚੰਗਾ ਨਹੀਂ ਵਾਪਰੇਗਾ, ਜਿਸ ਹਿਸਾਬ ਦੇ ਨਾਲ ਪਹਿਲਾਂ ਹੀ ਜਿਹੜੀਆਂ ਉਡਾਨਾਂ ਰੱਦ ਕੀਤੀਆਂ ਗਈਆਂ, 2 ਮਹੀਨਿਆਂ ਦੇ ਵਿੱਚ ਕੁਝ ਨਾ ਕੁਝ ਵੱਡਾ ਵਾਪਰੇਗਾ, ਇਹ ਸੰਕੇਤ ਕਿਤੇ ਨਾ ਕਿਤੇ ਮਿਲ ਰਹੇ ਨੇ। ਇਰਾਨ ਤੇ ਅਮਰੀਕਾ ਇਜ਼ਰਾਈਲ ਦੀ ਜੰਗ ਦੇ ਦੌਰਾਨ ਫਰਾਂਸ ਦੇ ਵਿੱਚ ਚੱਲੀਆਂ ਨੇ ਅੰਨੇਵਾਹ ਗੋਲੀਆਂ, 2 ਮੌਤਾਂ। ਨੀਸ ਪ੍ਰਸ਼ਾਸਨ ਨੇ ਸਕੂਲਾਂ ਦੇ ਵਿੱਚ ਐਲਾਨੀ ਹੈ ਛੁੱਟੀ। ਫਰਾਂਸ ਦੇ ਨੀਸ ਸ਼ਹਿਰ ਦੇ ਇੱਕ ਜਨਤਕ ਚੌਂਕ ਦੇ ਵਿੱਚ ਇੱਕ ਬੰਦੂਕਧਾਰੀ ਵੱਲੋਂ ਕੀਤੀ ਗਈ ਗੋਲੀਬਾਰੀ ਦੇ ਵਿੱਚ 2 ਲੋਕਾਂ ਦੀ ਮੌਤ ਹੋਈ, 6 ਹੋਰ ਜ਼ਖਮੀ ਹੋਏ ਤੇ ਸਥਾਨਕ ਅਧਿਕਾਰੀਆਂ ਤੇ ਸਰਕਾਰੀ ਵਕੀਲਾਂ ਅਨੁਸਾਰ ਇਸ ਘਟਨਾ ਨੂੰ ਨਸ਼ਿਆਂ ਦੇ ਨਾਲ ਸੰਬੰਧਿਤ ਮਾਮਲੇ ਦੇ ਵਜੋਂ ਦੇਖਿਆ ਜਾ ਰਿਹਾ। ਇਸ ਵੱਡੀ ਵਾਰਦਾਤ ਤੋਂ ਬਾਅਦ ਇਲਾਕੇ ਦੇ ਸਕੂਲਾਂ ਨੂੰ ਜਿਹੜਾ ਆਰਜ਼ੀ ਤੌਰ ਦੇ ਉੱਤੇ ਬੰਦ ਕਰ ਦਿੱਤਾ ਗਿਆ। ਕੈਲੀਫੋਰਨੀਆ ਦੀ ਖ਼ਬਰ ਹੈ, ਕਾਫੀ ਹੈਰਾਨੀਜਨਕ ਹੈ। ਕੈਲੀਫੋਰਨੀਆ ਦੀ ਮੇਅਰ ਜਿਹੜੀ ਹੈ ਨਿਕਲੀ ਹੈ ਚੀਨ ਦੀ ਏਜੰਟ, ਫੜੇ ਜਾਣ ਦੇ ਉੱਤੇ ਕਬੂਲਿਆ ਗੁਨਾਹ, ਅਸਤੀਫਾ ਦੇ ਦਿੱਤਾ ਗਿਆ। ਜਾਂਚ ਏਜੰਸੀ FBI ਨੇ ਦੱਖਣੀ ਕੈਲੀਫੋਰਨੀਆ ਦੇ ਆਰਕੇਡੀਆ ਸ਼ਹਿਰ ਦੀ ਮੇਅਰ ਜਿਹੜੀ ਹੈ ਆਈਲਿਨ ਵਾਂਗ, 58 ਸਾਲਾਂ ਨੂੰ ਚੀਨ ਦੇ ਲਈ ਇੱਕ ਖੁਫੀਆ ਏਜੰਟ ਦੇ ਵਜੋਂ ਕੰਮ ਕਰਨ ਦੇ ਦੋਸ਼ ਦੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਵਾਂਗ ਨੇ ਜਿਹੜਾ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਅਦਾਲਤ ਦੇ ਵਿੱਚ ਆਪਣਾ ਗੁਨਾਹ ਕਬੂਲ ਕਰਨ ਦੇ ਲਈ ਸਹਿਮਤੀ ਜਤਾਈ ਹੈ। FBI ਦੇ ਅਨੁਸਾਰ ਆਈਲਿਨ ਵਾਂਗ ਸਾਲ 2020 ਤੋਂ 2022 ਦੇ ਦਰਮਿਆਨ ਚੀਨ ਸਰਕਾਰ ਦੇ ਅਧਿਕਾਰੀਆਂ ਦੇ ਸਿੱਧੇ ਸੰਪਰਕ ਦੇ ਵਿੱਚ ਸੀ। ਉਨ੍ਹਾਂ ਨੇ ਅਮਰੀਕੀ ਸਰਕਾਰ ਨੂੰ ਸੂਚਿਤ ਕੀਤੇ ਬਿਨਾਂ ਚੀਨ ਦੇ ਹਿੱਤਾਂ ਦੇ ਲਈ ਕੰਮ ਕੀਤਾ। ਵਾਂਗ ਦੇ ਉੱਤੇ ਜਿਹੜਾ ਦੋਸ਼ ਹੈ ਕਿ ਉਨ੍ਹਾਂ ਨੇ US ਨਿਊਜ਼ ਸੈਂਟਰ ਨਾਮਕ ਵੈਬਸਾਈਟ ਰਾਹੀਂ ਚੀਨ ਪੱਖੀ ਖ਼ਬਰਾਂ ਦਾ ਪ੍ਰਚਾਰ ਕੀਤਾ। ਇਹ ਲੇਖ ਅਕਸਰ ਚੀਨੀ ਅਧਿਕਾਰੀਆਂ ਵੱਲੋਂ ਲਿਖੇ ਜਾਂਦੇ ਸਨ, ਜਿਨ੍ਹਾਂ ਨੂੰ ਵਾਂਗ ਨੇ ਜਿਹੜਾ ਅਮਰੀਕੀ ਮੀਡੀਆ ਦੇ ਵਿੱਚ ਪੋਸਟ ਕਰਵਾਉਣ ਦੇ ਵਿੱਚ ਮਦਦ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਚੀਨ ਦੇ ਜਿਨਜਿਆਂਗ ਖੇਤਰ ਦੇ ਵਿੱਚ ਹੋ ਰਹੀਆਂ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਦੇ ਦੋਸ਼ਾਂ ਨੂੰ ਨਕਾਰਨ ਵਾਲੇ ਆਰਟੀਕਲ ਵੀ ਪਬਲਿਸ਼ ਕਰਵਾਏ ਨੇ। ਫੈਡਰਲ ਚਾਰਜ ਲੱਗਣ ਤੋਂ ਬਾਅਦ ਵਾਂਗ ਨੂੰ ਜਿਹੜਾ ਸੋਮਵਾਰ ਨੂੰ ਬੀਤੇ ਦੇ ਵਿੱਚ ਆਰਕੇਡੀਆ ਸਿਟੀ ਕੌਂਸਲ ਅਤੇ ਮੇਅਰ ਦੇ ਅਹੁਦੇ ਤੋਂ ਤੁਰੰਤ ਪ੍ਰਭਾਵ ਦੇ ਨਾਲ ਅਸਤੀਫਾ ਦੇਣਾ ਪੈ ਗਿਆ ਦਿੱਤਾ ਗਿਆ। ਜੇਕਰ ਅਦਾਲਤ ਵਾਂਗ ਦੇ ਉੱਤੇ ਲੱਗੇ ਦੋਸ਼ ਸਾਬਤ ਹੋ ਜਾਂਦੇ ਨੇ ਤਾਂ ਉਨ੍ਹਾਂ ਨੂੰ ਫੈਡਰਲ ਜੇਲ੍ਹ ਦੇ ਵਿੱਚ 10 ਸਾਲ ਤੱਕ ਦੀ ਸਜ਼ਾ ਜਿਹੜੀ ਹੋ ਸਕਦੀ ਹੈ। FBI ਦੇ ਜਿਹੜੇ ਨੇ ਅਧਿਕਾਰੀਆਂ ਤੇ ਰਾਸ਼ਟਰੀ ਸੁਰੱਖਿਆ ਵਿਭਾਗ ਨੇ ਇਸ ਨੂੰ ਅਮਰੀਕੀ ਲੋਕਤੰਤਰ ਦੇ ਵਿਚ ਵਿਦੇਸ਼ੀ ਦਖਲ ਅੰਦਾਜ਼ੀ ਦਾ ਇਕ ਗੰਭੀਰ ਮਾਮਲਾ ਦਸਿਆ। FBI ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕੀ ਸੰਸਥਾਵਾਂ ਦੇ ਵਿਚ ਵਿਦੇਸ਼ੀ ਸਰਕਾਰਾਂ ਦੇ ਪ੍ਰਭਾਵ ਨੂੰ ਜੜੋ ਪੁੱਟਣ ਦੇ ਲਈ ਕਾਰਵਾਈ ਜਾਰੀ ਰਹੇਗੀ। ਇਸ ਮਾਮਲੇ ਦੇ ਵਿਚ ਚੀਨੋ ਹਿਲਸ ਦੇ ਰਹਿਣ ਵਾਲੇ ਯਾਓਨਿੰਗ ਮਾਈਕ ਸਨ ਦਾ ਜਿਹੜਾ ਨਾਂ ਵੀ ਸਾਹਮਣੇ ਆਇਆ ਜੋ ਪਹਿਲਾਂ ਹੀ ਅਜਿਹੇ ਮਾਮਲੇ ਦੇ ਵਿਚ ਜਿਹੜਾ ਸਜ਼ਾ ਘੱਟ ਰਿਹਾ। ਲਓ ਦੋਸਤੋ, ਇਹ ਸਾਂਝੀ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਔਜਲਾ ਸਾਹਿਬ ਲਿਖਦੇ ਨੇ ਕਿ ਮੋਦੀ ਜੀ ਵੀ ਫਿਨਲੈਂਡ ਵੱਲ ਆ ਰਹੇ ਨੇ ਜੀ। ਕਿਆ ਬਾਤ ਹੈ ਜੀ, ਆ ਜਾਓ ਜੀ, ਆ ਜਾਓ ਤੇ ਆਪਣੇ ਅਨਮੋਲ ਭੱਟੀ ਜੀ ਲਿਖਦੇ ਨੇ ਕਿ ਸਤਿ ਸ੍ਰੀ ਅਕਾਲ ਦੋਸਤੋ ਜੀਆਂ ਨੂੰ ਜੀ, ਨਿੱਘਾ ਸਵਾਗਤ ਹੈ। ਜੇ ਮੈਂ ਗਲਤ ਨਹੀਂ ਪੜਿਆ ਤਾਂ ਨਾਮ ਉਹਨਾਂ ਦਾ ਅਨਮੋਲ ਭੱਟੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ। ਤੇ ਦੋਸਤੋ, ਇਸੇ ਤਰ੍ਹਾਂ ਲੋ ਤੁਹਾਡੇ ਨਾਲ ਅੱਜ ਕਹਾਣੀ ਸਾਂਝੀ ਕਰਦੇ ਹਾਂ, ਬਾਕੀ ਗੱਲਾਂ ਬਾਤਾਂ ਆਪਾਂ ਫਿਰ ਕਰਾਂਗੇ ਜੇ ਸਮਾਂ ਇਜਾਜ਼ਤ ਦੇਵੇਗਾ। ਤੇ ਲੋ ਫਿਰ ਤੁਹਾਨੂੰ ਕਹਾਣੀ ਸੁਣਾਉਂਦੇ ਹਾਂ ਤਮਾਸ਼ਾ। ਪਹਿਲਾਂ ਵੀ ਸੁਣਾਈ ਹੋਈ ਹੈ ਵੈਸੇ। ਤੇ ਕੱਲ ਜਿਹੜਾ ਸ਼ਹਾਦਤ ਹਸਨ ਮੰਟੋ ਹੋਣਾ ਦਾ ਜਨਮ ਦਿਨ ਸੀ ਤੇ ਉਹਨਾਂ ਦੇ ਦਿਨ ਦੇ ਉੱਤੇ ਮੈਂ ਇਹ ਵਾਅਦਾ ਕੀਤਾ ਸੀ। ਕਿਤੇ ਨਾ ਕਿਤੇ ਜੋ ਤੰਤਰ ਚੱਲਦਾ ਹੈ ਉਹਨਾਂ ਦੀ ਬਹੁਤ ਮਸ਼ਹੂਰ ਕਹਾਣੀ ਹੈ ਇਹ ਤਮਾਸ਼ਾ, ਤੇ ਉਹਦਾ ਜ਼ਿਕਰ ਤੁਹਾਡੇ ਨਾਲ ਕਰਦੇ ਹਾਂ। ਜੋ ਕੁਝ ਵੀ ਵਾਪਰ ਰਿਹਾ ਅੱਜ ਦੇ ਸਮੇਂ ਦੇ ਵਿੱਚ ਤੇ ਚਾਹੇ ਉਹਨਾਂ ਦੇ ਸਮਿਆਂ ਦੇ ਵਿੱਚ ਜੋ ਕੁਝ ਵੀ ਵਾਪਰਿਆ ਚੱਲਿਆ ਉਹਦੇ ਉੱਤੇ ਕਹਾਣੀ ਆਧਾਰਿਤ ਹੈ। ਤੇ ਇੱਕ ਛੋਟਾ ਜਿਹਾ ਬ੍ਰੇਕ ਅੱਧੇ ਸੈਕਿੰਡ ਦਾ ਲੈਣਾ, ਜ਼ਿਆਦਾ ਨਹੀਂ ਲੰਬਾ, ਤੇ ਉਸ ਤੋਂ ਬਾਅਦ ਨਾਲ ਦੀ ਨਾਲ ਆਪਾਂ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਦੋਸਤੋ, ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ, ਕੰਟੈਕਟ ਨੰਬਰ ਪੌਲ ਸੰਧੂ 253-266-6924, ਗੈਰੀ ਧਾਲੀਵਾਲ 206-354-4060, ਆਫਿਸ 206-575-6257, 15th ਸਾਊਥ ਗ੍ਰੈਡੀਵੇ ਸੁਈਟ 436, ਰੈਂਟੋਨ, ਵਾਸ਼ਿੰਗਟਨ 98057, ਵਾਸ਼ਿੰਗਟਨ ਫਰੇਟ ਸਰਵਿਸ .com। ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ। ਤੇ ਆਖਰੀ ਸਮੇਂ ਵੱਲ ਨੂੰ ਆਪਾਂ ਵਧ ਰਹੇ ਹਾਂ ਤੇ ਜਿਸ ਦੇ ਵਿੱਚ ਤੁਹਾਡੇ ਨਾਲ ਕਹਾਣੀ ਦੀ ਸਾਂਝ ਪਾਉਣ ਜਾ ਰਹੇ ਹਾਂ। ਤੇ ਪਹਿਲਾਂ ਵੀ ਵੈਸੇ ਕਹਾਣੀ ਸਾਂਝੀ ਕੀਤੀ ਹੈ, ਪਰ ਫਿਰ ਵੀ ਸਮੇਂ ਦੇ ਨਾਲ ਢੁੱਕਦੀ ਕਹਾਣੀ ਹੈ। ਤੇ ਸਾਦਤ ਹਸਨ ਮੰਟੋ ਸਾਹਿਬ ਦੀ ਕੱਲ ਜਨਮ ਦਿਨ ਜਿਹੜਾ ਲੰਘ ਕੇ ਗਿਆ ਤੇ ਉਹਨਾਂ ਦੇ ਦਿਨ ਦੇ ਉੱਤੇ ਕੱਲ ਮੈਂ ਵਾਅਦਾ ਕੀਤਾ ਸੀ, ਪਰ ਸਮਾਂ ਇਜਾਜ਼ਤ ਨਾ ਦੇਣ ਦੇ ਕਾਰਨ ਤੇ ਉਹ ਕਹਾਣੀ ਦਾ ਵਾਅਦਾ ਮੈਂ ਅੱਜ ਕੀਤਾ ਸੀ ਕਿ ਕੱਲ ਨੂੰ ਜ਼ਰੂਰ ਸੁਣਾਵਾਂਗੇ। ਤੇ ਲੋ ਫਿਰ ਸ਼ੁਰੂਆਤ ਕਰਦੇ ਹਾਂ ਕਹਾਣੀ ਤਮਾਸ਼ਾ। ਸਾਦਤ ਹਸਨ ਮੰਟੋ ਜੀ ਲਿਖਦੇ ਹੈ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇੜੀ ਦਾ ਮੰਚ। ਇਹ ਕਹਾਣੀ ਕੀ ਕਹਿੰਦੀ ਹੈ? ਦੋ ਤਿੰਨ ਦਿਨਾਂ ਤੋਂ ਹਵਾਈ ਜਹਾਜ਼ ਕਾਲੀ ਸ਼ਿਕਾਰੀ ਚਿੜੀ ਵਾਂਗ ਆਪਣੇ ਖੰਭ ਖਿਲਾਰੀ ਚੁੱਪ ਚਪੀਤੇ ਆਸਮਾਨ ਦੇ ਵਿੱਚ ਉੱਡ ਰਹੇ ਸਨ, ਜਿਵੇਂ ਉਹ ਕਿਸੇ ਸ਼ਿਕਾਰ ਦੀ ਭਾਲ ਦੇ ਵਿੱਚ ਹੋਣ। ਲਾਲ ਸੂਈਆ ਹਨੇਰੀਆਂ ਵਾਰ ਵਾਰ ਕਿਸੇ ਹੋਣ ਵਾਲੀ ਖੂਨੀ ਦੁਰਘਟਨਾ ਦਾ ਸੁਨੇਹਾ ਲੈ ਕੇ ਆਉਂਦੀਆਂ ਹੋਣ। ਸੁੰਨਮਸਾਨ ਬਾਜ਼ਾਰਾਂ ਦੇ ਵਿੱਚ ਹਥਿਆਰਬੰਦ ਪੁਲਿਸ ਦੀ ਗਸ਼ਤ ਇੱਕ ਅਨੋਖਾ ਭਿਆਨਕ ਦ੍ਰਿਸ਼ ਸਿਰਜ ਰਹੀ ਸੀ। ਉਹ ਬਾਜ਼ਾਰ ਜਿਹੜੇ ਸਵੇਰ ਤੋਂ ਕੁਝ ਸਮਾਂ ਪਹਿਲਾਂ ਲੋਕਾਂ ਦੇ ਨਾਲ ਭਰੇ ਪਏ ਹੁੰਦੇ ਸਨ, ਹੁਣ ਕਿਸੇ ਅਣਜਾਣੇ ਡਰ ਦੇ ਨਾਲ ਸੁੰਨੇ ਹੋਏ ਪਏ ਨੇ। ਸ਼ਹਿਰ ਦੇ ਮਾਹੌਲ ਦੇ ਵਿੱਚ ਹੈਰਾਨ ਕਰਨ ਵਾਲੀ ਚੁੱਪ ਛਾਈ ਹੋਈ ਸੀ। ਬਹੁਤ ਭਿਆਨਕ ਡਰ ਦਾ ਰਾਜ। ਖਾਲਿਦ ਆਪਣੇ ਘਰ ਦੇ ਵੀਰਾਨ ਜਿਹੇ ਮਾਹੌਲ ਦੇ ਵਿੱਚ ਸਹਿਮਿਆ ਹੋਇਆ ਆਪਣੇ ਅੱਬਾ ਦੇ ਕੋਲ ਬੈਠਾ ਗੱਲਾਂ ਕਰ ਰਿਹਾ। ਅੱਬਾ ਜੀ, ਹੁਣ ਤੁਸੀਂ ਮੈਨੂੰ ਸਕੂਲ ਕਿਉਂ ਨਹੀਂ ਜਾਣ ਦਿੰਦੇ? ਬੇਟਾ, ਅੱਜ ਸਕੂਲ ਦੇ ਵਿੱਚ ਛੁੱਟੀ ਹੈ, ਉਹਦਾ ਅੱਬਾ ਕਹਿੰਦਾ ਹੈ। ਮਾਸਟਰ ਜੀ ਨੇ ਤਾਂ ਸਾਨੂੰ ਦੱਸਿਆ ਹੀ ਨਹੀਂ ਕਿ ਅੱਜ ਛੁੱਟੀ ਹੈ। ਉਹ ਕੱਲ ਕਹਿ ਰਹੇ ਸੀ ਕਿ ਜਿਹੜਾ ਵਿਦਿਆਰਥੀ ਸਕੂਲ ਦਾ ਕੰਮ ਕਰਕੇ अपनी कापी नहीं दिखावेगा ना उसनू सख्त सजा दिती जावेगी। ओ छुट्टी बारे दसना भुल गए होने आ पुत, तुहाडे दफ्तर दे विच भी छुट्टी होवेगी फिर तां अब्बा जी? ओ कहिंदे ने हां साडा दफ्तर भी अज बंद है। चलो चंगा होया फिर, कहिंदा अज मैं तुहाडे कोलों कोई चंगी जिही कहानी सुनांगा। ਇਹ ਗੱਲਾਂ ਹੋ ਹੀ ਰਹੀਆਂ ਨੇ ਕਿ ਤਿੰਨ ਚਾਰ ਜਹਾਜ਼ ਚੀਕਦੇ ਹੋਏ ਉਹਨਾਂ ਦੇ ਸਿਰਾਂ ਦੇ ਉੱਤੋਂ ਦੀ ਲੰਘਦੇ ਐ। ਖਾਲਿਦ ਉਹਨਾਂ ਨੂੰ ਦੇਖ ਕੇ ਬਹੁਤ ਡਰ ਗਿਆ। ਉਹ ਪਿਛਲੇ ਤਿੰਨਾਂ ਚਾਰਾਂ ਦਿਨਾਂ ਤੋਂ ਉਹਨਾਂ ਜਹਾਜ਼ਾਂ ਦੇ ਲੰਘਣ ਨੂੰ ਬੜੇ ਧਿਆਨ ਦੇ ਨਾਲ ਦੇਖ ਰਿਹਾ, ਪਰ ਉਹ ਕਿਸੇ ਨਤੀਜੇ ਦੇ ਉੱਤੇ ਨਹੀਂ ਸੀ ਪਹੁੰਚ ਸਕਿਆ। ਉਹ ਹੈਰਾਨ ਸੀ ਕਿ ਉਹ ਜਹਾਜ਼ ਸਾਰਾ ਦਿਨ ਧੁੱਪ ਦੇ ਵਿੱਚ ਚੱਕਰ ਕਿਉਂ ਕੱਟਦੇ ਰਹਿੰਦੇ ਨੇ। ਉਹ ਅੰਤ ਦੇ ਵਿੱਚ ਉਹਨਾਂ ਦੇ ਰੋਜ਼ ਆਉਣ ਤੋਂ ਤੰਗ ਪੈ ਕੇ ਹੋ ਕੇ ਕਹਿਣ ਲੱਗਿਆ, ਅੱਬਾ ਜੀ ਮੈਨੂੰ ਇਹਨਾਂ ਜਹਾਜ਼ਾਂ ਤੋਂ ਇੰਨਾ ਡਰ ਕਿਉਂ ਲੱਗਦਾ ਹੈ? ਤੁਸੀਂ ਇਹਨਾਂ ਨੂੰ ਚਲਾਉਣ ਵਾਲਿਆਂ ਨੂੰ ਕਹਿ ਦਿਓ ਕਿ ਉਹ ਸਾਡੇ ਘਰ ਦੇ ਉੱਤੋਂ ਦੀ ਨਾ ਉੱਡਿਆ ਕਰਨ, ਮੈਨੂੰ ਡਰ ਲੱਗਦਾ ਹੈ। ਡਰ? ਕਿਤੇ ਤੂੰ ਸ਼ੁਦਾਈ ਤੇ ਨਹੀਂ ਹੋ ਗਿਆ ਹੈ ਖਾਲਿਦ? ਅੱਬਾ ਜੀ ਇਹ ਜਹਾਜ਼ ਬੜੇ ਡਰਾਉਂਦੇ ਨੇ ਮੈਨੂੰ, ਤੁਸੀਂ ਨਹੀਂ ਜਾਣਦੇ ਇਹ ਕਿਸੇ ਨਾ ਕਿਸੇ ਦਿਨ ਸਾਡੇ ਘਰ ਦੇ ਉੱਤੇ ਗੋਲੇ ਸੁੱਟਣਗੇ। ਕੱਲ ਸਵੇਰੇ ਮਾਮਾ ਨੌਕਰਾਣੀ ਅੰਮੀ ਜਾਨ ਨੂੰ ਕਹਿ ਰਹੀ ਸੀ ਇਹਨਾਂ ਜਹਾਜ਼ ਵਾਲਿਆਂ ਦੇ ਕੋਲ ਬੜੇ ਗੋਲੇ ਨੇ, ਜੇ ਇਹਨਾਂ ਨੇ ਅਜਿਹੀ ਕੋਈ ਸ਼ਰਾਰਤ ਕੀਤੀ ਨਾ ਤਾਂ ਯਾਦ ਰੱਖਣ ਮੇਰੇ ਕੋਲ ਵੀ ਇੱਕ ਬੰਦੂਕ ਹੈ, ਉਹੀ ਜਿਹੜੀ ਪਿਛਲੀ ਈਦ ਵਾਲੇ ਦਿਨ ਤੁਸੀਂ ਮੈਨੂੰ ਲੈ ਕੇ ਦਿੱਤੀ ਸੀ। ਖਾਲਿਦ ਦੇ ਬਾਪ ਨੇ ਆਪਣੇ ਮੁੰਡੇ ਦੀ ਇਸ ਹੌਸਲੇ ਵਾਲੀ ਗੱਲ ਦੇ ਉੱਤੇ ਹੱਸ ਕੇ ਆਖਿਆ, ਮਾਮਾ ਨੌਕਰਾਣੀ ਤਾਂ ਪਾਗਲ ਏ, ਮੈਂ ਉਹਦੇ ਕੋਲੋਂ ਪਤਾ ਕਰਾਂਗਾ ਕਿ ਉਹ ਅਜਿਹੀਆਂ ਗੱਲਾਂ ਕਿਉਂ ਕਰਦੀ ਏ। ਤੂੰ ਵਿਸ਼ਵਾਸ ਕਰ, ਉਹ ਮੁੜ ਅਜਿਹੀਆਂ ਗੱਲਾਂ ਨਹੀਂ ਕਰੇਗੀ। ਖਾਲਿਦ ਉੱਠ ਕੇ ਆਪਣੇ ਕਮਰੇ ਦੇ ਵਿੱਚ ਚਲਿਆ ਗਿਆ ਤੇ ਹਵਾਈ ਬੰਦੂਕ ਕੱਢ ਕੇ ਨਿਸ਼ਾਨਾ ਲਾਉਣ ਦਾ ਅਭਿਆਸ ਕਰਨ ਲੱਗ ਪਿਆ, ਤਾਂ ਜੋ ਉਸ ਦਿਨ ਜਿੱਦਣ ਹਵਾਈ ਜਹਾਜ਼ ਗੋਲੇ ਸੁੱਟਣ ਨਾ ਤਾਂ ਉਹਨਾਂ ਦਾ ਜਿਹੜਾ ਹੈ ਉਹਦਾ ਨਿਸ਼ਾਨਾ ਉੱਕ ਨਾ ਜਾਵੇ ਕਿਤੇ ਤੇ ਉਹ ਚੰਗੀ ਤਰ੍ਹਾਂ ਬਦਲਾ ਲੈ ਸਕੇ। ਫਿਰ ਕਾਸ਼ ਇਹ ਬਦਲੇ ਦੀ ਭਾਵਨਾ ਹਰੇਕ ਬੰਦੇ ਨੂੰ ਵੱਢੀ ਜਾਵੇ। ਇਸੇ ਸਮੇਂ ਦੇ ਵਿੱਚ ਜਦ ਉਹ ਬੱਚਾ ਬਦਲਾ ਲੈਣ ਦੀ ਸੋਚ ਦੇ ਵਿੱਚ ਡੁੱਬਿਆ ਹੋਇਆ ਤਰ੍ਹਾਂ ਤਰ੍ਹਾਂ ਦੇ ਟੀਚੇ ਬਨ ਰਿਹਾ, ਘਰ ਦੇ ਦੂਜੇ ਹਿੱਸੇ ਦੇ ਵਿੱਚ ਖਾਲਿਦ ਦਾ ਅੱਬਾ ਆਪਣੀ ਪਤਨੀ ਦੇ ਕੋਲ ਬੈਠਾ ਹੋਇਆ ਮਾਮਾ ਨੌਕਰਾਨੀ ਨੂੰ ਕਹਿ ਰਿਹਾ ਸੀ ਕਿ ਉਹ ਅੱਗੇ ਤੋਂ ਘਰ ਦੇ ਵਿੱਚ ਅਜਿਹੀ ਕੋਈ ਗੱਲ ਨਾ ਕਰੇ ਜਿਸਦੇ ਨਾਲ ਖਾਲਿਦ ਨੂੰ ਡਰ ਆਵੇ। ਨੌਕਰਾਨੀ ਤੇ ਪਤਨੀ ਨੂੰ ਅਜਿਹੀ ਤਾਕੀਦ ਕਰਕੇ ਉਹ ਅਜੇ ਬੂਹੇ ਦੇ ਬਾਹਰ ਜਾ ਹੀ ਰਿਹਾ ਸੀ ਕਿ ਨੌਕਰ ਇੱਕ ਭਿਆਨਕ ਖਬਰ ਲੈ ਕੇ ਆਇਆ ਕਿ ਸ਼ਹਿਰ ਦੇ ਲੋਕ ਬਾਦਸ਼ਾਹ ਦੇ ਰੋਕਣ ਦੇ ਉੱਤੇ ਵੀ ਸ਼ਾਮ ਨੂੰ ਇੱਕ ਆਮ ਜਲਸਾ ਕਰਨ ਵਾਲੇ ਨੇ ਤੇ ਬਾਦਸ਼ਾਹ ਨੇ ਰੋਕਿਆ ਹੈ, ਪਰ ਲੋਕ ਨਹੀਂ ਟਲਦੇ, ਡਰ ਹੈ ਕਿ ਕੋਈ ਨਾ ਕੋਈ ਦੁਰਘਟਨਾ ਜ਼ਰੂਰ ਹੋ ਜਾਣੀ ਹੈ। ਖਾਲਿਦ ਦਾ ਅੱਬਾ ਇਹ ਸੁਣ ਕੇ ਬਹੁਤ ਡਰ ਗਿਆ। ਹੁਣ ਉਹਨੂੰ ਵਿਸ਼ਵਾਸ ਹੋ ਚੁੱਕਿਆ ਸੀ ਕਿ ਮਾਹੌਲ ਦਾ ਅਸਧਾਰਨ ਤੌਰ ਦੇ ਉੱਤੇ ਸ਼ਾਂਤ ਹੋਣਾ, ਜਹਾਜ਼ਾਂ ਦੀਆਂ ਉਡਾਨਾਂ, ਬਾਜ਼ਾਰ ਦੇ ਵਿੱਚ ਹਥਿਆਰਾਂ ਦੇ ਨਾਲ ਪੁਲਿਸ ਦੀ ਗਸ਼ਤ, ਲੋਕਾਂ ਦੇ ਚਿਹਰਿਆਂ ਦੇ ਉੱਤੇ ਉਦਾਸੀ ਤੇ ਖੂਨੀ ਹਨੇਰੀਆਂ ਦਾ ਵਗਣਾ ਕਿਸੇ ਭਿਆਨਕ ਹਾਦਸੇ ਦੀਆਂ ਨਿਸ਼ਾਨੀਆਂ ਨੇ। ਉਹ ਹਾਦਸਾ ਕਿਸ ਕਿਸਮ ਦਾ ਹੋਵੇਗਾ ਇਹ ਉਹਨਾਂ ਦੇ ਮੂਹਰੇ ਬਹੁਤ ਵੱਡਾ ਸਵਾਲ ਸੀ। ਇਹ ਖਾਲਿਦ ਦੇ ਅੱਬਾ ਵਾਂਗ ਕਿਸੇ ਨੂੰ ਵੀ ਪਤਾ ਨਹੀਂ ਸੀ, ਪਰ ਫਿਰ ਵੀ ਸਾਰਾ ਸ਼ਹਿਰ ਕਿਸੇ ਅਣਜਾਣੇ ਭੈ ਦੇ ਨਾਲ ਭਰਿਆ ਹੋਇਆ ਸੀ। ਸ਼ਹਿਰ ਜਾਣ ਦਾ ਖਿਆਲ ਛੱਡ ਕੇ ਖਾਲਿਦ ਦਾ ਅੱਬਾ ਕੱਪੜੇ ਵੀ ਬਦਲ ਨਹੀਂ ਸੀ ਸਕਿਆ ਕਿ ਜਹਾਜ਼ ਦੀ ਆਵਾਜ਼ ਨੇ ਉਹਨਾਂ ਨੂੰ ਡਰਾ ਦਿੱਤਾ। ਉਹਨੂੰ ਇੰਜ ਲੱਗ ਰਿਹਾ ਸੀ ਜਿਵੇਂ ਸੈਂਕੜੇ ਬੰਦੇ ਇੱਕੋ ਆਵਾਜ਼ ਦੇ ਵਿੱਚ ਸਖ਼ਤ ਦਰਦ ਦੇ ਨਾਲ ਚੀਕ ਰਹੇ ਹੋਣ। ਖਾਲਿਦ ਜਹਾਜ਼ਾਂ ਦਾ ਰੌਲਾ ਸੁਣ ਕੇ ਆਪਣੀ ਹਵਾਈ ਬੰਦੂਕ ਸੰਭਾਲਦਾ ਹੋਇਆ ਕਮਰੇ ਦੇ ਵਿੱਚੋਂ ਦੌੜ ਕੇ ਬਾਹਰ ਆ ਗਿਆ ਤੇ ਜਹਾਜ਼ਾਂ ਨੂੰ ਗੌਹ ਦੇ ਨਾਲ ਦੇਖਣ ਲੱਗ ਪਿਆ ਤਾਂ ਜੋ ਉਹ ਜਦੋਂ ਗੋਲਾ ਮਾਰਨ ਲੱਗਣ ਤਾਂ ਉਹ ਆਪਣੀ ਹਵਾਈ ਬੰਦੂਕ ਦੇ ਨਾਲ ਗੋਲੀ ਮਾਰ ਕੇ ਉਹਨਾਂ ਨੂੰ ਹੇਠਾਂ ਸੁੱਟ ਲਵੇ। ਇਸ ਵੇਲੇ ਉਸ ਸੱਤਾਂ ਸਾਲਾਂ ਦੇ ਬੱਚੇ ਦੇ ਚਿਹਰੇ ਦੇ ਉੱਤੇ ਮਜ਼ਬੂਤ ਇਰਾਦੇ ਜ਼ਾਹਰ ਹੋ ਰਹੇ ਨੇ। ਉਹ ਖਿਡੌਣਾ ਬੰਦੂਕ ਨੂੰ ਹੱਥਾਂ ਦੇ ਵਿੱਚ ਫੜ ਕੇ ਬਹਾਦਰ ਸਿਪਾਹੀ ਤੋਂ ਵੀ ਵਧੀਆ ਤਰੀਕੇ ਦੇ ਨਾਲ ਖੜਾ ਸੀ। ਇੰਜ ਲੱਗਦਾ ਸੀ ਜਿਵੇਂ ਜਿਹੜੀ ਚੀਜ਼ ਬੜੇ ਚਿਰ ਤੋਂ ਉਹਨੂੰ ਡਰਾ ਰਹੀ ਸੀ ਉਹਨੂੰ ਉਹ ਜਿਹੜਾ ਖਤਮ ਕਰਨ ਦੇ ਉੱਤੇ ਅੜਿਆ ਖੜਾ ਸੀ। ਖਾਲਦ ਦੇ ਦੇਖਦਿਆਂ ਦੇਖਦਿਆਂ ਇੱਕ ਜਹਾਜ਼ ਦੇ ਵਿੱਚੋਂ ਕੋਈ ਚੀਜ਼ ਡਿੱਗੀ ਜਿਹੜੀ ਕਾਗਜ਼ ਦੇ ਟੁਕੜਿਆਂ ਵਰਗੀ ਸੀ। ਉਹਦੇ ਡਿੱਗਦਿਆਂ ਹੀ ਉਹਦੇ ਟੁਕੜੇ ਹਵਾ ਦੇ ਵਿੱਚ ਪਤੰਗਾਂ ਵਾਂਗ ਉੱਡਣ ਲੱਗ ਪਏ। ਉਹਨਾਂ ਦੇ ਵਿੱਚੋਂ ਕੁਝ ਟੁਕੜੇ ਖਾਲਦ ਦੇ ਘਰ ਦੀ ਛੱਤ ਦੇ ਉੱਤੇ ਵੀ ਡਿੱਗੇ। ਖਾਲਦ ਭੱਜਦਾ ਹੋਇਆ ਛੱਤ ਦੇ ਉੱਤੇ ਗਿਆ ਤੇ ਉਹ ਟੁਕੜੇ ਚੁੱਕ ਕੇ ਹੇਠਾਂ ਆਪਣੇ ਅੱਬਾ ਦੇ ਕੋਲ ਆ ਖੜਿਆ। ਬੋਲਿਆ, ਅੱਬਾ ਜੀ। ਮਾਮਾ, ਨੌਕਰਾਨੀ ਸੱਚੀ ਮੁੱਚੀ ਝੂਠ ਬੋਲ ਰਹੀ ਸੀ। ਜਹਾਜ਼ਾਂ ਨੇ ਤਾਂ ਗੋਲੀਆਂ ਦੀ ਥਾਂ ਇਹ ਕਾਗਜ਼ ਸੁੱਟੇ ਨੇ। ਅਸੀਂ ਵੀ ਚੁੱਕਦੇ ਹੁੰਦੇ ਸੀ, ਕੋਈ ਜਾਣਕਾਰੀ ਹੁੰਦੀ ਸੀ ਨਾ ਸਰਕਾਰੀ, ਤਾਂ ਉੱਥੇ ਜਹਾਜ਼ ਦੇ ਉੱਤੋਂ ਜਿਹੜੇ ਇਸ ਤਰ੍ਹਾਂ ਪੰਫਲੇਟ ਸੁੱਟੇ ਜਾਂਦੇ ਸੀ ਉਹਨਾਂ ਸਮਿਆਂ ਚ। ਖਾਲਦ ਦੇ ਅੱਬਾ ਨੇ ਉਹ ਕਾਗਜ਼ ਪੜ੍ਹਨੇ ਸ਼ੁਰੂ ਕੀਤੇ ਤਾਂ ਉਹਦਾ ਰੰਗ ਪੀਲਾ ਪੈ ਗਿਆ। ਹੋਣ ਵਾਲੀ ਦੁਰਘਟਨਾ ਦੀ ਤਸਵੀਰ ਹੁਣ ਉਹਦੇ ਸਾਹਮਣੇ ਸਪਸ਼ਟ ਹੋਣ ਲੱਗ ਪਈ ਸੀ। ਉਸ ਇਸ਼ਤਿਹਾਰ ਦੇ ਵਿੱਚ ਕਿਹਾ ਗਿਆ ਸੀ ਕਿ ਬਾਦਸ਼ਾਹ ਕੋਈ ਜਲਸਾ ਕਰਨ ਦੀ ਆਗਿਆ ਨਹੀਂ ਦਿੰਦਾ, ਜੇ ਕੋਈ ਉਹਦੀ ਮਰਜ਼ੀ ਦੇ ਵਿਰੁੱਧ ਜਲਸਾ ਕਰੇਗਾ ਨਾ ਤਾਂ ਉਹਦੇ ਨਤੀਜੇ ਦੀ ਜ਼ਿੰਮੇਵਾਰੀ ਆਪ ਜਨਤਾ ਨੂੰ ਭੁਗਤਣੀ ਪਊ। ਆਪਣੇ ਅੱਬਾ ਨੂੰ ਇਸ਼ਤਿਹਾਰ ਪੜ੍ਹਨ ਤੋਂ ਬਾਅਦ ਇਸ ਤਰ੍ਹਾਂ ਹੈਰਾਨ ਤੇ ਪਰੇਸ਼ਾਨ ਦੇਖ ਕੇ ਖਾਲਦ ਨੇ ਘਬਰਾ ਕੇ ਪੁੱਛਿਆ, ਇਸ ਕਾਗਜ਼ ਦੇ ਉੱਤੇ, ਕਾਗਜ਼ ਤੇ ਇਹ ਤੇ ਨਹੀਂ ਲਿਖਿਆ ਹੋਇਆ ਕਿ ਉਹ ਸਾਡੇ ਘਰ ਤੇ ਗੋਲੇ ਸੁੱਟਣਗੇ? ਅੱਬਾ, ਖਾਲਦ ਇਸ ਵੇਲੇ ਤੂੰ ਜਾ ਇੱਥੋਂ ਹੁਣ, ਜਾ ਆਪਣੀ ਬੰਦੂਕ ਦੇ ਨਾਲ ਜਾ ਕੇ ਖੇਡ। ਪਰ ਇਸ ਕਾਗਜ਼ ਦੇ ਉੱਤੇ ਲਿਖਿਆ ਕੀ ਹੈ ਅੱਬਾ? ਲਿਖਿਆ ਹੈ ਕਿ ਅੱਜ ਸ਼ਾਮ ਨੂੰ ਇੱਕ ਤਮਾਸ਼ਾ ਹੋਵੇਗਾ। ਖਾਲਦ ਦੇ ਅੱਬਾ ਨੇ ਗੱਲ ਨੂੰ ਅੱਗੇ ਵਧਣ ਦੇ ਡਰ ਤੋਂ ਝੂਠ ਬੋਲਦਿਆਂ ਕਹਿ ਦਿੱਤਾ ਸੀ ਉਹਨੂੰ। ਤਮਾਸ਼ਾ ਹੋਵੇਗਾ? ਫਿਰ ਤਾਂ ਅਸਾਂ ਵੀ ਦੇਖਾਂਗੇ ਨਾ। ਕੀ ਆਖਿਆ? ਇਸ ਤਮਾਸ਼ੇ ਦੇ ਵਿੱਚ ਤੁਸੀਂ ਮੈਨੂੰ ਨਹੀਂ ਲੈ ਕੇ ਜਾਵੋਗੇ? ਲੈ ਚੱਲਾਂਗਾ, ਪਰ ਇਸ ਵੇਲੇ ਤੂੰ ਕਿਤੇ ਜਾ ਕੇ ਖੇਡ ਲੈ। ਹੁਣ ਕਿੱਥੇ ਖੇਡਾਂ? ਬਾਜ਼ਾਰ ਤੁਸੀਂ ਜਾਣ ਨਹੀਂ ਦਿੰਦੇ। ਮਾਮਾ ਮੇਰੇ ਨਾਲ ਖੇਡਦੇ ਨਹੀਂ। ਮੇਰਾ ਦੋਸਤ ਤੁਫੈਲ ਵੀ ਤਾਂ ਅੱਜ ਕੱਲ ਇੱਥੇ ਨਹੀਂ ਆਉਂਦਾ। ਫਿਰ ਦੱਸੋ ਮੈਂ ਕਿਹਦੇ ਨਾਲ ਖੇਡਾਂ? ਸ਼ਾਮ ਵੇਲੇ ਤਮਾਸ਼ਾ ਦੇਖਣ ਜਾਵਾਂਗੇ ਨਾ ਆਪਾਂ? ਕਿਸੇ ਜਵਾਬ ਦੀ ਉਡੀਕ ਕੀਤੇ ਬਿਨਾਂ ਖਾਲਦ ਕਮਰੇ ਤੋਂ ਬਾਹਰ ਨਿਕਲ ਗਿਆ ਤੇ ਵੱਖ ਵੱਖ ਕਮਰਿਆਂ ਦੇ ਵਿੱਚ ਅਵਾਰਾ ਫਿਰਦਾ ਫਰਾਂਦਾ ਹੋਇਆ ਆਪਣੇ ਅੱਬਾ ਦੀ ਬੈਠਕ ਦੇ ਵਿੱਚ ਚਲਿਆ ਗਿਆ, ਜਿਹਦੀਆਂ ਖਿੜਕੀਆਂ ਬਾਜ਼ਾਰ ਦੇ ਵੱਲ ਖੁੱਲਦੀਆਂ ਸਨ। ਖਿੜਕੀ ਦੇ ਨੇੜੇ ਬਹਿ ਕੇ ਉਹ ਬਾਜ਼ਾਰ ਦੇ ਵੱਲ ਦੇਖਣ ਲੱਗ ਪਿਆ। ਕੀ ਦੇਖਦਾ ਹੈ? ਕਿ ਇੱਕ ਦੁਕਾਨਾਂ ਤਾਂ ਬੰਦ ਨੇ, ਇਹ ਦੁਕਾਨਾਂ ਜਿਹੜੀਆਂ ਸਨ ਸਾਰੀਆਂ ਬੰਦ ਸੀ, ਪਰ ਲੋਕਾਂ ਦਾ ਆਉਣਾ ਜਾਣਾ ਜਾਰੀ ਹੈ। ਲੋਕ ਜਲਸੇ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਾ ਰਹੇ ਨੇ। ਉਹ ਬਹੁਤ ਹੈਰਾਨ ਸੀ ਕਿ ਦੁਕਾਨਾਂ ਕਿਉਂ ਬੰਦ ਨੇ। ਇਸ ਮਸਲੇ ਨੂੰ ਸਮਝਣ ਦੇ ਲਈ ਉਹਨੇ ਆਪਣੇ ਨਿੱਕੇ ਜਿਹੇ ਦਿਮਾਗ ਦੇ ਉੱਤੇ ਬਹੁਤ ਜ਼ੋਰ ਪਾਇਆ, ਪਰ ਕੋਈ ਨਤੀਜਾ ਨਾ ਕੱਢ ਸਕਿਆ। ਬਹੁਤ ਸੋਚਾਂ ਦੇ ਬਾਅਦ ਦੇ ਵਿੱਚ ਉਹਨੇ ਇਹ ਸੋਚਿਆ ਕਿ ਲੋਕਾਂ ਨੇ ਉਸ ਤਮਾਸ਼ੇ ਜਿਸ ਦੇ ਇਸ਼ਤਿਹਾਰ ਜਿਹੜੇ ਨੇ ਜਹਾਜ਼ ਵੰਡ ਰਹੇ ਨੇ, ਉਹਨਾਂ ਨੂੰ ਦੇਖਣ ਦੇ ਲਈ ਦੁਕਾਨਾਂ ਬੰਦ ਕੀਤੀਆਂ ਹੋਣੀਆਂ ਨੇ। ਹੁਣ ਇਸ ਖਿਆਲ ਨੇ ਖਾਲਦ ਨੂੰ ਬੇਚੈਨ ਕਰ ਦਿੱਤਾ ਕਿ ਫੇਰ ਤਾਂ ਉਹ ਤਮਾਸ਼ਾ ਬਹੁਤ ਹੀ ਦਿਲਚਸਪ ਤੇ ਸ਼ਾਨਦਾਰ ਹੋਏਗਾ, ਜਿਸਦੇ ਲਈ ਸਾਰੇ ਬਾਜ਼ਾਰ ਬੰਦ ਨੇ। ਉਸ ਸਮੇਂ ਦੀ ਬੇਚੈਨੀ ਦੇ ਨਾਲ ਉਡੀਕ ਕਰਨ ਲੱਗ ਪਿਆ ਕਿ ਕਦੋਂ ਤਮਾਸ਼ਾ ਸ਼ੁਰੂ ਹੋਊ, ਜਦੋਂ ਅੱਬਾ ਉਹ ਤਮਾਸ਼ਾ ਵਿਖਾਉਣ ਲੈ ਕੇ ਜਾਵੇਗਾ। ਸਮਾਂ ਲੰਘਦਾ ਗਿਆ, ਉਹ ਖੂਨੀ ਘੜੀ ਵੀ ਨੇੜੇ ਆਉਣ ਲੱਗ ਪਈ। ਤੀਜੇ ਪੈਰ ਦਾ ਸਮਾਂ, ਖਾਲਦ, ਉਹਦਾ ਬਾਪ ਤੇ ਅੰਮਾ ਤਿੰਨੇ ਵਿਹੜੇ ਦੇ ਵਿੱਚ ਚੁੱਪ ਬੈਠੇ ਇੱਕ ਦੂਜੇ ਵੱਲ ਦੇਖ ਰਹੇ। ਹਵਾ ਸਿਸਕਦੀ ਹੋਈ ਚੱਲ ਰਹੀ, ਤੜ ਤੜ ਤੜ ਤੜ ਤੜ ਤੜ, ਇਹ ਆਵਾਜ਼ ਸੁਣਦਿਆਂ ਹੀ ਖਾਲਦ ਦੇ ਅੱਬਾ ਦੇ ਚਿਹਰੇ ਦਾ ਰੰਗ ਚਿੱਟਾ ਹੋ ਗਿਆ। ਉਹ ਔਖਿਆਈ ਦੇ ਨਾਲ ਇੰਨਾ ਹੀ ਕਹਿ ਸਕਿਆ, ਗੋਲੀ। ਖਾਲਦ ਦੀ ਮਾਂ ਡਰ ਦੇ ਨਾਲ ਇੱਕ ਸ਼ਬਦ ਵੀ ਨਾ ਬੋਲ ਸਕੀ। ਗੋਲੀ ਦਾ ਸ਼ਬਦ ਸੁਣਦਿਆਂ ਹੀ ਉਹਨੂੰ ਇੰਜ ਮਹਿਸੂਸ ਹੋ ਗਿਆ ਕਿ ਜਿਵੇਂ ਉਹਦੀ ਆਪਣੀ ਛਾਤੀ ਦੇ ਵਿੱਚ ਗੋਲੀ ਲੱਗ ਕੇ ਅੰਦਰ ਵੜ ਗਈ ਹੋਵੇ। ਖਾਲਦ ਉਸ ਆਵਾਜ਼ ਨੂੰ ਸੁਣਦੇ ਸਾਰ ਆਪਣੇ ਅੱਬਾ ਦੀ ਉਂਗਲ ਫੜ ਕੇ ਕਹਿਣ ਲੱਗਿਆ, ਅੱਬਾ ਜੀ ਚਲੋ ਚਲੋ, ਤਮਾਸ਼ਾ ਤਾਂ ਸ਼ੁਰੂ ਹੋ ਗਿਆ ਏ। ਖੇੜਾ ਤਮਾਸ਼ਾ? ਖਾਲਦ ਦੇ ਅੱਬਾ ਨੇ ਆਪਣਾ ਡਰ ਲੁਕਾਉਂਦਿਆਂ ਕਿਹਾ। ਉਹ ਤਮਾਸ਼ਾ ਜਿਸ ਦੇ ਇਸ਼ਤਿਹਾਰ ਅੱਜ ਸਵੇਰੇ ਹਵਾਈ ਜਹਾਜ਼ ਨੇ ਸੁੱਟੇ ਸਨ। ਖੇਡ ਸ਼ੁਰੂ ਹੋ ਗਈ ਹੈ, ਤਦੇ ਤਾਂ ਇੰਨੇ ਪਟਾਕਿਆਂ ਦੀਆਂ ਆਵਾਜ਼ਾਂ ਆ ਰਹੀਆਂ ਨੇ। ਹਾਲੇ ਵਕਤ ਕਾਫੀ ਬਾਕੀ ਹੈ, ਤੂੰ ਬਹੁਤ ਰੌਲਾ ਨਾ ਪਾ, ਜਾ ਮਾਮਾ ਦੇ ਕੋਲ ਜਾ। ਖਲ ਦੇ ਸੁਣਦੇ ਸਾਰ ਰਸੋਈ ਦੇ ਵੱਲ ਚਲਿਆ ਗਿਆ, ਪਰ ਉੱਥੇ ਮਾਮਾ ਨਹੀਂ ਸੀ, ਨੌਕਰਾਣੀ। ਉਹ ਫਿਰ ਆਪਣੇ ਅੱਬਾ ਵਾਲੇ ਕਮਰੇ ਦੇ ਵਿੱਚ ਚਲਿਆ ਗਿਆ ਤੇ ਖਿੜਕੀ ਵਿੱਚ ਹੀ ਬਾਜ਼ਾਰ ਵੱਲ ਵੇਖਣ ਲੱਗ ਪਿਆ। ਉਹ ਰਾਸਤੇ ਵੱਲ ਨੂੰ ਬਾਜ਼ਾਰ ਆਵਾਜਾਈ ਬੰਦ ਹੋਣ ਕਰਕੇ ਸਾਂ ਸਾਂ ਕਰ ਰਿਹਾ। ਕੁੱਤੇ ਦੂਰ ਖਲੋਤੇ ਰੋ ਰਹੇ, ਉਹਨਾਂ ਦੀ ਦਰਦਨਾਕ ਆਵਾਜ਼ ਦੇ ਵਿੱਚ ਜਿਵੇਂ ਬੰਦਿਆਂ ਦੀ ਚੀਕਾਂ ਵੀ ਸ਼ਾਮਲ ਹੋ ਚੁੱਕੀਆਂ ਨੇ। ਖਾਲਦ ਉਹਨਾਂ ਆਵਾਜ਼ਾਂ ਨੂੰ ਸੁਣ ਕੇ ਬਹੁਤ ਹੈਰਾਨ ਹੋਇਆ। ਹਾਲੇ ਉਹ ਉਸ ਆਵਾਜ਼ ਦੀ ਪਛਾਣ ਕਰ ਹੀ ਰਿਹਾ ਸੀ ਕਿ ਚੌਂਕ ਦੇ ਵਿੱਚ ਉਹਨੂੰ ਜਿਹੜਾ ਇੱਕ ਮੁੰਡਾ ਦਿਸਿਆ ਜਿਹੜਾ ਰੋਂਦਾ ਚੀਕਦਾ ਜਾ ਰਿਹਾ ਸੀ। ਖਾਲਦ ਦੇ ਘਰ ਦੇ ਐਨ ਨੇੜੇ ਸਾਹਮਣੇ ਉਹ ਮੁੰਡਾ ਡਿੱਗਦਾ ਢਹਿੰਦਾ ਡਿੱਗੀ ਪਿਆ ਤੇ ਡਿੱਗਦਾ ਹੀ ਬੇਹੋਸ਼ ਹੋ ਗਿਆ। ਉਹਦੀ ਪਿੰਨੀ ਦੇ ਉੱਤੇ ਡੂੰਘਾ ਜ਼ਖਮ ਸੀ ਜਿਹਦੇ ਵਿੱਚ ਉਹ ਲਹੂ ਦਾ ਫੁਹਾਰਾ ਵਗ ਰਿਹਾ ਸੀ। ਖਾਲਦ ਇਹ ਦ੍ਰਿਸ਼ ਦੇਖ ਕੇ ਬਹੁਤ ਡਰ ਗਿਆ। ਉਹ ਭੱਜਦਾ ਹੋਇਆ ਆਪਣੇ ਅੱਬਾ ਦੇ ਕੋਲ ਗਿਆ ਤੇ ਕਹਿਣ ਲੱਗਿਆ, ਅੱਬਾ ਜੀ ਬਾਜ਼ਾਰ ਦੇ ਵਿੱਚ ਇੱਕ ਮੁੰਡਾ ਡਿੱਗਿਆ ਪਿਆ ਏ, ਉਹਦੀ ਇੱਕ ਲੱਤ ਦੇ ਵਿੱਚੋਂ ਲਹੂ ਵਗ ਰਿਹਾ। ਖਾਲਦ ਦਾ ਅੱਬਾ ਇਹ ਸੁਣਦਿਆਂ ਹੀ ਖਿੜਕੀ ਵੱਲ ਗਿਆ ਤੇ ਉਹਨੇ ਦੇਖਿਆ ਕਿ ਇੱਕ ਨੌਜਵਾਨ ਮੁੰਡਾ ਬਾਜ਼ਾਰ ਦੇ ਵਿੱਚ ਮੂਧੇ ਮੂੰਹ ਪਿਆ। ਬਾਦਸ਼ਾਹ ਦੇ ਡਰ ਤੋਂ ਕਿਸੇ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਉਸ ਮੁੰਡੇ ਨੂੰ ਸੜਕ ਤੋਂ ਚੁੱਕ ਕੇ ਦੁਕਾਨ ਦੇ ਥੜੇ ਦੇ ਉੱਤੇ ਪਾ ਦੇਵੇ। ਇਸ ਰੋਲੇ ਨੂੰ ਜਾਣਦਿਆਂ ਹੋਇਆਂ ਬਾਦਸ਼ਾਹ ਦੀ ਸਰਕਾਰ ਨੇ ਬੇਸਹਾਰਾ ਲੋਕਾਂ ਦੀ ਸਹਾਇਤਾ ਲਈ ਲੋਹੇ ਦੀਆਂ ਗੱਡੀਆਂ ਲਾਈਆਂ ਹੋਈਆਂ ਸਨ, ਪਰ ਉਸ ਮਾਸੂਮ ਬੱਚੇ ਦੀ ਲਾਸ਼ ਜਿਹੜੇ ਉਹਨਾਂ ਦੇ ਜ਼ੁਲਮ ਦਾ ਨਤੀਜਾ ਸੀ, ਉਹ ਨਿੱਕਾ ਜਿਹਾ ਬੂਟਾ ਜਿਹੜਾ ਉਹਨਾਂ ਦੇ ਹੱਥਾਂ ਤੋਂ ਲਾਇਆ ਗਿਆ ਸੀ, ਉਹਨਾਂ ਦੇ ਹੱਥਾਂ ਤੋਂ ਹੀ ਮਿਧਿਆ ਗਿਆ ਸੀ। ਉਹ ਕੁਰੁੰਬਲ ਜਿਹੜੀ ਖਿੜਨ ਤੋਂ ਪਹਿਲਾਂ ਹੀ ਉਹਨਾਂ ਦੀ ਜ਼ਹਿਰੀਲੀ ਹਵਾ ਦੇ ਨਾਲ ਝੁਲਸ ਗਈ ਸੀ। ਉਹ ਕਿਸੇ ਦੇ ਦਿਲ ਦਾ ਸੁੱਖ ਸੀ ਜਿਹੜਾ ਉਹਨਾਂ ਦੇ ਅਤਿਆਚਾਰੀ ਠੰਡੇ ਹੱਥਾਂ ਨੇ ਖੋਹ ਲਿਆ ਸੀ। ਉਹ ਹੁਣ ਉਹਨਾਂ ਦੀ ਹੀ ਬਣਾਈ ਸੜਕ ਦੇ ਉੱਤੇ ਲਵਾਰਸ ਪਿਆ ਸੀ। ਆ ਮੌਤ ਭਿਆਨਕ ਹੈ, ਪਰ ਅਤਿਆਚਾਰ ਉਸ ਤੋਂ ਵੀ ਵੱਧ ਭਿਆਨਕ ਤੇ ਡਰਾਉਣਾ ਹੈ। ਅੱਬਾ, ਇਸ ਮੁੰਡੇ ਨੂੰ ਕਿਸੇ ਨੇ ਮਾਰਿਆ ਕੁੱਟਿਆ ਹੈ? ਖਾਲਦ ਦਾ ਅੱਬਾ ਹਾਂ ਦੇ ਵਿੱਚ ਸਿਰ ਹਿਲਾਉਂਦਾ ਹੋਇਆ ਕਮਰੇ ਦੇ ਵਿੱਚੋਂ ਬਾਹਰ ਚਲਿਆ ਗਿਆ। ਜਦੋਂ ਖਾਲਦ ਕਮਰੇ ਦੇ ਵਿੱਚ ਕੱਲਾ ਰਹਿ ਗਿਆ ਤਾਂ ਸੋਚਣ ਲੱਗਿਆ ਕਿ ਉਸ ਮੁੰਡੇ ਨੂੰ ਇੰਨੇ ਵੱਡੇ ਜ਼ਖਮ ਦੇ ਨਾਲ ਕਿੰਨੀ ਤਕਲੀਫ਼ ਹੋਈ ਹੋਏਗੀ। ਜਦੋਂ ਕਦੇ ਉਹਨੂੰ ਇੱਕ ਵਾਰ ਚਾਕੂ ਦੀ ਨੋਕ ਚੁੱਭਣ ਦੇ ਨਾਲ ਕਿੰਨੀ ਤਕਲੀਫ ਹੋਈ ਸੀ। ਸਾਰੀ ਰਾਤ ਨੀਂਦ ਨਹੀਂ ਸੀ ਆਈ। ਉਹਦਾ ਅੱਬਾ ਤੇ ਅੰਮੀ ਸਾਰੀ ਰਾਤ ਉਹਦੇ ਸਿਰਹਾਣੇ ਬੈਠੇ ਰਹੇ ਸਨ। ਇਸ ਖਿਆਲ ਦੇ ਆਉਂਦਿਆਂ ਹੀ ਉਹਨੂੰ ਮਹਿਸੂਸ ਹੋਣ ਲੱਗਿਆ ਕਿ ਉਹ ਜ਼ਖਮ ਉਹਨੂੰ ਉਹਦੀ ਪਿੰਨੀ ਦੇ ਉੱਤੇ ਲੱਗਿਆ ਹੈ ਤੇ ਉਹਦੇ ਵਿੱਚ ਸਖ਼ਤ ਦਰਦ ਹੋ ਰਿਹਾ ਹੈ। ਉਹ ਇਕਦਮ ਰੋਣ ਲੱਗ ਪਿਆ। ਖਾਲਦ ਦੇ ਰੋਣ ਦੀ ਆਵਾਜ਼ ਸੁਣ ਕੇ ਉਹਦੀ ਅੰਮੀ ਭੱਜਦੀ ਹੋਈ ਆਈ ਤੇ ਉਹਨੂੰ ਗੋਦੀ ਦੇ ਵਿੱਚ ਲੈ ਕੇ ਪੁੱਛਣ ਲੱਗੀ, ਮੇਰੇ ਬੱਚੇ ਰੋ ਕਿਉਂ ਰਿਹਾ ਹੈ? ਉਸ ਮੁੰਡੇ ਨੂੰ ਕਿਸੇ ਨੇ ਕੁੱਟਿਆ ਮਾਰਿਆ ਹੈ, ਉਹਨੇ ਕੋਈ ਸ਼ਰਾਰਤ ਕੀਤੀ ਹੋਵੇਗੀ। ਖਾਲਦ ਦੀ ਅੰਮੀ ਆਪਣੇ ਘਰ ਵਾਲੇ ਤੋਂ ਉਸ ਮੁੰਡੇ ਦੇ ਜ਼ਖਮੀ ਹੋਣ ਦੀ ਕਹਾਣੀ ਸੁਣ ਚੁੱਕੀ ਸੀ, ਪਰ ਸਕੂਲ ਦੇ ਵਿੱਚ ਤਾਂ ਸ਼ਰਾਰਤ ਕਰਨ ਤੇ ਪਤਲੇ ਡੰਡੇ ਦੇ ਨਾਲ ਮਾਰਿਆ ਜਾਂਦਾ ਹੈ, ਲਹੂ ਤਾਂ ਨਹੀਂ ਕੱਢਦੇ ਨੇ। ਖਾਲਦ ਨੇ ਰੋਂਦਿਆਂ ਆਪਣੀ ਮਾਂ ਨੂੰ ਕਿਹਾ। ਤਾਂ ਫੇਰ ਕੀ, ਉਸ ਮੁੰਡੇ ਦਾ ਬਾਪ ਸਕੂਲ ਜਾ ਕੇ ਉਹਦੇ ਮਾਸਟਰ ਸਾਹਿਬ ਦੇ ਨਾਲ ਗੁੱਸੇ ਨਹੀਂ ਹੋਇਆ ਹੋਏਗਾ ਜਿਸਨੇ ਉਸ ਮੁੰਡੇ ਨੂੰ ਇੰਨਾ ਮਾਰਿਆ? ਜੇ ਇੱਕ ਦਿਨ ਜਦ ਮਾਸਟਰ ਸਾਹਿਬ ਨੇ ਮੇਰੇ ਕੰਨ ਖਿੱਚ ਕੇ ਲਾਲ ਕਰ ਦਿੱਤੇ ਸਨ ਤਾਂ ਅੱਬਾ ਜੀ ਨੇ ਹੈੱਡ ਮਾਸਟਰ ਦੇ ਕੋਲ ਜਾ ਕੇ ਸ਼ਿਕਾਇਤ ਕੀਤੀ ਸੀ ਨਾ। ਉਸ ਮੁੰਡੇ ਦਾ ਮਾਸਟਰ ਬਹੁਤ ਵੱਡਾ ਆਦਮੀ ਹੈ, ਅੱਲਾ ਮੀਆਂ ਤੋਂ ਵੀ ਵੱਡਾ ਹੈ। ਕਹਿੰਦਾ, ਅੱਲਾ ਮੀਆਂ ਤੋਂ ਵੀ ਵੱਡਾ ਹੋ ਗਿਆ? ਨਹੀਂ ਨਹੀਂ, ਉਹਨਾਂ ਤੋਂ ਛੋਟਾ ਹੈ। ਤਾਂ ਫੇਰ ਕੀ, ਉਹ ਅੱਲਾ ਮੀਆਂ ਦੇ ਕੋਲ ਸ਼ਿਕਾਇਤ ਕਰੇਗਾ? ਖਾਲਿਦ, ਹੁਣ ਦੇਰ ਹੋ ਰਹੀ ਹੈ, ਚੱਲ ਹੁਣ ਸੌ ਜਾਈਏ ਆਪਾਂ। ਅੱਲਾ ਮੀਆਂ, ਮੈਂ ਦੁਆ ਕਰਦਾ ਕਿ ਤੂੰ ਉਸ ਮਾਸਟਰ ਨੂੰ ਜਿਸ ਨੇ ਉਸ ਮੁੰਡੇ ਨੂੰ ਕੁੱਟਿਆ ਏ ਚੰਗੀ ਤਰ੍ਹਾਂ ਸਜ਼ਾ ਦੇਵੇ ਤੇ ਉਸ ਪਤਲੀ ਸੋਟੀ ਨੂੰ ਖੋਹ ਲਵੇ ਜਿਹਦੇ ਨਾਲ ਕੁੱਟਣ ਦੇ ਉੱਤੇ ਉਹਦੇ ਖੂਨ ਨਿਕਲ ਆਇਆ। ਮੈਂ ਪਹਾੜੇ ਯਾਦ ਨਹੀਂ ਕੀਤੇ, ਇਸ ਦੇ ਲਈ ਮੈਨੂੰ ਵੀ ਡਰ ਲੱਗਦਾ ਏ ਕਿਤੇ ਉਹ ਪਤਲੀ ਸੋਟੀ ਮੇਰੇ ਉੱਤੇ ਵਰਤਣ ਦੇ ਲਈ ਮਾਸਟਰ ਸਾਹਿਬ ਦੇ ਹੱਥ ਨਾ ਆ ਜਾਵੇ। ਜੇ ਤੂੰ ਮੇਰੀਆਂ ਗੱਲਾਂ ਨਾ ਮੰਨੀਆਂ ਨਾ ਤਾਂ ਮੈਂ ਤੇਰੇ ਨਾਲ ਨਹੀਂ ਬੋਲਾਂਗਾ। ਸੌਣ ਵੇਲੇ ਖਾਲਦ ਆਪਣੇ ਦਿਲ ਦੇ ਵਿੱਚ ਇਹੀ ਜਿਹੜੀ ਸੀ ਦੁਆ ਮੰਗ ਰਿਹਾ ਸੀ, ਇਹੀ ਦੁਆ ਮੰਗ ਰਿਹਾ ਸੀ ਜੀ। ਦੋਸਤੋ ਬਚਪਨਾ ਤੇ ਉਹਨੂੰ ਕੀ ਪਤਾ ਵਿਚਾਰੇ ਨੂੰ ਕੀ ਕੁਝ ਬਾਹਰ ਵਾਪਰ ਰਿਹਾ। ਕਹਾਣੀ ਤਮਾਸ਼ਾ, ਸਾਦਤ ਹਸਨ ਮੰਟੋ ਜੀ ਦੀ ਕਲਮ, ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਸ ਤੇ ਦੁਆਬਾ ਰੇਡੀਓ ਮੰਚ। ਲੋ ਜੀ ਦੋਸਤੋ, ਇਹ ਜੀ ਕੁਝ ਗੱਲਾਂ ਬਾਤਾਂ ਹਕੂਮਤਾਂ ਦੀਆਂ, ਸਿਆਸਤਾਂ ਦੀਆਂ ਤੇ ਬਾਕਮਾਲ ਸਾਦਤ ਹਸਨ ਮੰਟੋ ਜੀ ਦੀ ਕਲਮ ਦੇ ਵਿੱਚੋਂ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਕਹਾਣੀ ਤਮਾਸ਼ਾ ਤੇ ਸਮਾਂ ਵੀ ਦੋਸਤੋ ਆਪਣਾ ਸਮਾਪਤੀ ਦਾ ਹੋ ਗਿਆ, ਤਕਰੀਬਨ ਇੱਕ ਦੋ ਮਿੰਟ ਉੱਪਰ ਚੱਲ ਰਿਹਾ ਤੇ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਤਦ ਤੱਕ ਕੁਝ ਮੈਂ ਬੇਨਤੀਆਂ ਕਰਕੇ ਫਿਰ ਆਪਾਂ ਆਗਿਆ ਲੈਂਦੇ ਹਾਂ ਤੇ ਉਮੀਦ ਕਰਦੇ ਹਾਂ ਕਹਾਣੀ ਤੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਆਪਾਂ ਨੂੰ। ਤੇ ਬਲਰਾਜ ਸਿੰਘ ਸੰਧੂ ਅੰਕਲ ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ, ਰਾਜਨ ਸੈਣੀ ਸਾਹਿਬ ਨੂੰ, ਸਾਰਿਆਂ ਨੂੰ ਜੀ, ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਜੁੜਨ ਦੇ ਲਈ। ਤੇ ਸਤਪਾਲ ਗਿਰੀ ਜੀ, ਸਾਦਰ ਪੰਨਾ ਵੀਰ ਜੀ ਗੁਜਰਾਤ ਦੀ ਧਰਤੀ ਤੋਂ ਭੇਜਦੇ ਨੇ, ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਤੇ ਬਾਕੀ ਸੁਨੇਹੇ ਪਹਿਲਾਂ ਵੀ ਤੁਹਾਡੇ ਨਾਲ ਸਾਰੇ ਸਾਂਝੇ ਕਰ ਹੀ ਦਿੱਤੇ ਆ ਜੀ ਦੋਸਤੋ। ਤੇ ਲੋ ਇਸ ਦੇ ਨਾਲ ਹੀ ਫਿਰ ਆਪਾਂ ਆ ਗਿਆ ਲੈਂਦੇ ਹਾਂ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਕੋਸ਼ਿਸ਼ ਰਹੇਗੀ ਸ਼ਮੀ ਜੀ ਦੇ ਨਾਲ ਕੋਈ ਨਾ ਕੋਈ ਮੁੱਦਾ ਲੈ ਕੇ ਗੱਲਬਾਤ ਕਰੀਏ, ਕੁਝ ਵੱਖਰਾ ਮਾਹੌਲ ਬਣਾਉਣ ਦੀ ਕੋਸ਼ਿਸ਼ ਰਹੇਗੀ। ਤੇ ਜੀਭ ਵੀ ਕਈ ਵਾਰੀ ਤਤਲਾਉਣ ਲੱਗ ਜਾਂਦੀ ਹੈ ਜਦੋਂ ਲਗਾਤਾਰਤਾ ਦੇ ਵਿੱਚ ਆਪਾਂ ਕੰਮ ਚਲਾਈ ਰੱਖਦੇ ਹਾਂ। ਤੇ ਚਲੋ ਇੱਥੇ ਲੈਣੇ ਆ ਗਿਆ, ਵੱਧ ਘੱਟ ਬੋਲ ਕੇ ਹੋ ਗਏ, ਪੜ੍ਹਨ ਲਿਖਣ ਦੇ ਵਿੱਚ ਗੁਸਤਾਖੀ ਹੋਈ ਹੋਵੇ ਤੇ ਮਾਫ਼ੀ ਚਾਹਾਂਗਾ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਫਿਰ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਜਾਂਦੇ ਜਾਂਦੇ ਕਹਾਂਗਾ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਬਲਵੀਰ ਸਿੰਘ ਸੈਣੀ ਸਾਹਿਬ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ ਦੋਸਤੋ। ਤੇ ਮੈਨੂੰ ਦਿਓ ਆਗਿਆ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ। ਤੇ ਸਾਰਿਆਂ ਨੂੰ ਭੁਪਿੰਦਰ ਭਾਰਾ ਜੱਲੋ ਪਿਆਰ ਭਾਈ ਤੇ ਨਿੱਘੀ ਇਸ ਦੇ ਨਾਲ ਹੀ ਹੈ, ਸਤਿ ਸ਼੍ਰੀ ਅਕਾਲ ਦੋਸਤੋ। ਇਹ ਗੀਤ ਛੱਡ ਕੇ ਚੱਲਾਂ, ਇਸ ਨੂੰ ਕਰੋ ਇੰਜੋਏ ਐਪ ਦੇ ਉੱਤੇ ਤੇ ਵੈਬਸਾਈਟ ਦੇ ਉੱਤੇ, ਬੜਾ ਪਿਆਰਾ ਗੀਤ ਹੈ। ਕੀ ਕਹਿੰਦਾ ਜੋਗੀਆ, ਰਾਜਵੀਰ ਜਵੰਦਾ ਉਹਨਾਂ ਦੀ ਆਵਾਜ਼ ਦੇ ਵਿੱਚ ਇਹ ਗੀਤ ਜੀ। ਐਪ ਦੇ ਉੱਤੇ ਤੇ ਵੈਬਸਾਈਟ ਦੇ ਉੱਤੇ ਗੀਤ ਨਹੀਂ ਚੱਲੇਗਾ ਦੋਸਤੋ, ਮਾਫ਼ੀ ਚਾਹਾਂਗਾ। ਸਤਿ ਸ਼੍ਰੀ ਅਕਾਲ ਜੀ। ਤੋੜ ਕੇ

0: ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ,
1: ਹਾਂਜੀ
0: ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ,
1: ਹਾਂਜੀ
0: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ? ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ ਆ
1: ਹਾਂਜੀ
0: ਜਾਂਦੀਆਂ ਨੇ?
1: ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
0: ਜੀ,
1: ਪਰ ਮੁੱਖ ਤੌਰ ਤੇ 4 ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ
0: ਜੀ ਜੀ,
1: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ।
0: ਜੀ ਜੀ,
1: ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ
0: ਜੀ,
1: ਮੈਂ ਤੈਨੂੰ ਜੋ ਕਿਹਾ ਬਸ
0: ਓਕੇ ਹੈ।
1: ਹਾਂ,
0: ਉਹ
1: ਓਕੇ ਹੈ,
0: ਉਹ ਹੀ ਹੋਣਾ
1: ਚਾਹੀਦਾ।
0: ਜੇ
1: ਬੱਚਾ ਕੁਐਸਚਨ ਕਰਦਾ ਹੈ
0: ਜੀ,
1: ਤਾਂ ਸਾਨੂੰ ਲੱਗਦਾ ਹੈ ਕਿ ਉਹ ਅੱਗੇ ਬੋਲ ਰਿਹਾ ਹੈ, ਉਹ ਸਾਡੀ ਇੱਜ਼ਤ ਨਹੀਂ ਕਰ ਰਿਹਾ।
0: ਜੀ ਜੀ ਜੀ ਜੀ,
1: ਇਹ ਅਥੋਰੀਟੇਰੀਅਨ ਸਟਾਈਲ ਹੈ ਸਾਡੇ। ਅਸੀਂ ਉਹਦੇ ਨਾਲ ਰੀਜ਼ਨਿੰਗ ਨਹੀਂ ਕਰਦੇ, ਅਸੀਂ ਉਹਨੂੰ ਲੌਜੀਕਲੀ ਐਕਸਪਲੇਨ ਨਹੀਂ ਕਰਦੇ
0: ਜੀ ਜੀ ਜੀ,
1: ਔਰ ਸਾਨੂੰ ਇਹ ਲੱਗਦਾ ਕਿ ਇਹ ਬੱਚਾ ਸਾਡੇ ਕਹਿਣੇ 'ਚ ਨਹੀਂ ਹੈ ਜੇ ਉਹ ਬਾਰ ਬਾਰ ਕੁਐਸਚਨ ਕਰਦਾ ਜਾਂ ਸਾਡੇ ਡਿਸੀਜ਼ਨ ਨੂੰ ਚੈਲੰਜ ਕਰਦਾ।
0: ਜੀ ਜੀ,
1: ਸਾਡੇ ਕੋਲ ਉਹਦੇ ਹਰ ਜਵਾਬ ਦਾ ਇੱਕੋ ਹੀ, ਉਹਦੇ ਹਰ ਸਵਾਲ ਦਾ ਇੱਕੋ ਹੀ ਜਵਾਬ ਹੁੰਦਾ, ਕਿਉਂਕਿ ਮੈਂ ਕਿਹਾ।
0: ਜੀ ਜੀ ਜੀ, ਬਿਲਕੁਲ ਬਿਲਕੁਲ,
1: ਇਹ ਆਪਣੇ ਆਮ ਚੱਲਦਾ,
0: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
1: ਸਭ ਤੋਂ ਜ਼ਿਆਦਾ ਪਾਪੂਲਰ ਹੈ। ਠੀਕ ਹੈ,
0: ਬਿਲਕੁਲ।
1: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ? ਤੁਹਾਨੂੰ ਆਪੇ ਹੀ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ।
0: ਜੀ ਜੀ,
1: ਠੀਕ ਹੈ,
0: ਬਿਲਕੁਲ।
1: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ, ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ
0: ਜੀ।
1: ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ
0: ਜੀ ਜੀ ਜੀ,
1: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣੇ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵ ਦੇ ਬਾਰੇ ਗੱਲ ਕਰਦੇ ਹਾਂ, ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ ਤੋਂ
0: ਹੋ ਜਾਂਦਾ ਜੀ ਜੀ ਜੀ।
1: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ
0: ਜੀ ਜੀ, ਟੂ ਵੇ ਕਮਿਊਨੀਕੇਸ਼ਨ ਦਾ
1: ਹੈ, ਟੂ ਵੇ ਕਮਿਊਨੀਕੇਸ਼ਨ ਹੈ। ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤਾਂ ਸੁਣਦੇ ਹੀ ਨਹੀਂ
0: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ,
1: ਹੈ ਨਾ
0: ਜੀ।
1: ਕਈ ਵਾਰੀ ਇਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮੰਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ।
0: ਬਿਲਕੁਲ ਠੀਕ ਹੈ,
1: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ ਹੈ
0: ਜੀ ਜੀ ਜੀ,
1: ਦੈਟ ਇਜ਼ ਅਥੋਰੀਟੇਟਿਵ। ਠੀਕ ਹੈ,
0: ਜੀ ਜੀ ਜੀ।
1: ਇੱਕ ਹੈ ਥਰਡ ਜਿਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ, ਉਹ ਹੈ ਪਰਮਿਸਿਵ ਪੇਰੈਂਟਿੰਗ।
0: ਪਰਮਿਸਿਵ
1: ਪਰਮਿਸਿਵ ਪਰਮਿਸਿਵ ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ,
0: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ,
1: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ
0: ਜੀ,
1: ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜ਼ੀ ਕਰ
0: ਜੀ ਜੀ ਜੀ।
1: ਠੀਕ ਹੈ, ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ, ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ, ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ
0: ਜੀ,
1: ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ
0: ਜੀ।
1: ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ
0: ਜੀ,
1: ਜੋ ਆਮ ਤੌਰ ਤੇ ਦੇਖਿਆ ਜਾਂਦਾ
0: ਜੀ ਜੀ,
1: ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ, ਕਿਸ ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ,
0: ਜੋ ਉਹਨੇ ਮੂੰਹ ਕੱਢਿਆ ਉਹ,
1: ਉਹਨੂੰ ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ, ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ
0: ਜੀ ਜੀ ਜੀ ਜੀ ਜੀ, ਬਿਲਕੁਲ
1: ਉਹ ਇਸ ਤਰ੍ਹਾਂ ਸਿੱਖਦਾ। ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਕਮੂਲੇਟਿਵ ਬਣਦੇ ਆ, ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ,
0: ਬਸ ਉਹਨਾਂ ਨੇ ਜਮਾ ਕਰੀ ਜਾਣਾ ਸਭ ਕੁਝ।
1: ਹਾਂਜੀ ਠੀਕ ਹੈ,
0: ਬਿਲਕੁਲ।
1: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ, ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ,
0: ਕੁਝ ਵੀ ਨਹੀਂ ਕਰ ਰਹੇ ਉਹ, ਤੇ ਉਹਨਾਂ ਦੇ
1: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ
0: ਜੀ ਜੀ,
1: ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ
0: ਜੀ ਜੀ ਜੀ, ਬਿਲਕੁਲ, ਪਰ ਉਹ ਉੱਥੇ ਹੈ ਨਹੀਂ,
1: ਉੱਥੇ ਨਹੀਂ ਹੈ ਨਾ, ਉਹ ਟਾਈਮ ਦੇ ਰਹੇ ਹੈ, ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ
0: ਜੀ ਜੀ,
1: ਬੱਚੇ ਲਈ ਨਹੀਂ ਹੈ,
0: ਬਿਲਕੁਲ ਬਿਲਕੁਲ,
1: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ, ਉਹਨਾਂ ਨੂੰ ਲੱਗਦਾ ਹੈ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ, ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ, ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ,
0: ਉਹਨਾਂ ਦਾ ਹੋਰ ਕੋਈ ਰੋਲ ਨਹੀਂ,
1: ਉਹ ਜੁੜਾਵ ਨਹੀਂ ਆਉਂਦਾ, ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ,
0: ਉਹ ਨਹੀਂ ਬਣਦਾ,
1: ਉਹ ਨਹੀਂ ਬਣਦਾ ਉਹਨਾਂ ਦਾ,
0: ਬਿਲਕੁਲ ਬਿਲਕੁਲ ਜੀ,
1: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ, ਬੱਚੇ ਦੀ ਗੱਲ ਸੁਣਨਾ, ਸਕੂਲ 'ਚ ਕੀ ਹੋਇਆ, ਉਹਦਾ ਹੋਮਵਰਕ ਦੇਖਣਾ, ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ। ਇਹ ਹੈ ਤਾਂ ਬੇਸਿਕਲੀ ਇਹ 4 ਸਟਾਈਲ ਹੈ
0: ਜੀ ਜੀ ਜੀ,
1: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰੀਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ 2-way ਡਿਸਕਸ਼ਨ ਹੈ,
0: ਦੋਨਾਂ ਦੀ ਗੱਲ ਹੋ ਰਹੀ ਹੈ,
1: ਹਾਂਜੀ
0: ਦੋਨੋਂ ਧਿਰਾਂ
1: ਉਸ ਦੇ, ਹਾਂਜੀ ਉੱਥੇ ਕਨੈਕਟ ਜੁੜਦਾ ਹੈ, ਬੱਚੇ ਜੁੜਦੇ ਹੈ
0: ਜੀ ਜੀ,
1: ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ
0: ਜੀ ਜੀ,
1: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ, ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ।
0: ਜੀ ਜੀ ਜੀ
1: ਮੇਰੇ ਪਰਸਨਲ ਵਿਊ ਇਹ ਹੈ ਕਿ ਇਹ ਜ਼ਿਆਦਾ ਅੱਛਾ।
0: ਬਿਲਕੁਲ ਬਿਲਕੁਲ ਜੀ, ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ, ਜੇ ਇਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ।
1: ਬਿਲਕੁਲ।
0: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ, ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ ਸਭ ਤੋਂ ਜਿਹੜੀ
1: ਜਿਹੜਾ ਆਮ ਲੋਕ ਕਰਦੇ ਆ?
0: ਜੀ ਜੀ ਜੀ
1: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ, ਜੋ ਅਸੀਂ ਜਦੋਂ ਬੱਚੇ ਸੀਗੇ,
0: ਜੀ ਜੀ,
1: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਚੋਂ ਪੱਲੇ ਹੈ, ਅਥੋਰੀਟੇਰੀਅਨ ਸਟਾਈਲ ਹੀ ਰਿਹਾ। ਔਰ ਅੱਜ ਤੱਕ ਵੀ ਪਤਾ ਨਹੀਂ, ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ,
0: ਜੀ ਜੀ,
1: ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ, ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ।
0: ਇਹ ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ ਚ,
1: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ।
0: ਜੀ ਜੀ ਜੀ।
1: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ? ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ,
0: ਪੀੜੀ ਦਰ ਪੀੜੀ ਚੱਲ ਰਿਹਾ,
1: ਪੀੜੀ ਦਰ ਪੀੜੀ ਚੱਲ ਰਿਹਾ।
0: ਜੀ ਜੀ।
1: ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ।
0: ਜੀ ਜੀ।
1: ਬੱਚੇ ਦਾ ਐਕਸਪੋਜ਼ਰ ਕੁਝ ਹੋਰ ਹੈ।
0: ਬਿਲਕੁਲ।
1: ਠੀਕ ਹੈ ਨਾ? ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ, ਤਾਂ ਉਸ ਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
0: ਹੁਕਮ ਜਿਹੜਾ ਹੈ ਉਹ ਅਟਲ ਹੈ। ਬਿਲਕੁਲ ਬਿਲਕੁਲ ਜੀ। ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ।
1: ਇਹ ਡਿਪੈਂਡ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ।
0: ਜੀ ਜੀ ਬਿਲਕੁਲ।
1: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
0: ਇਹ ਸਹੀ ਨਹੀਂ ਹੋ ਰਿਹਾ।
1: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ।
0: ਬਿਲਕੁਲ।
1: ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ ਹੈ।
0: ਬਿਲਕੁਲ ਬਿਲਕੁਲ ਜੀ ਬਿਲਕੁਲ।
1: ਠੀਕ ਹੈ। ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ, ਇਹ ਟਿਊਨਿੰਗ ਹੈ, ਫਾਈਨ ਟਿਊਨਿੰਗ, ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ, ਜੋ ਵੀ ਕਹੋ।
0: ਬਿਲਕੁਲ।
1: ਠੀਕ ਹੈ ਨਾ? ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹੀ ਸਿੱਖ ਜਾਏਗਾ।
0: ਜੀ ਬਿਲਕੁਲ। ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਹੈ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ।
1: ਬਿਲਕੁਲ।
0: ਇਹ ਤਾਂ ਵਾਕਈ ਸਹੀ ਗੱਲ ਹੈ ਜੀ। ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ।
1: ਬਿਲਕੁਲ
0: ਹੋਏਗੀ। ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀ ਰਿਹਾ ਵਿਗੜਿਆ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
1: ਦੇਖੋ, ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ ਦੋਨਾਂ ਦੀ ਗੱਲ ਕਰਾਂਗੇ।
0: ਜੀ।
1: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀਰ ਹੈ।
0: ਬਿਲਕੁਲ
1: ਹੈ ਨਾ?
0: ਬਿਲਕੁਲ ਹਾਂਜੀ।
1: ਦੇਖੋ, ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ।
0: ਜੀ।
1: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ।
0: ਜੀ ਜੀ ਬਿਲਕੁਲ।
1: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ।
0: ਬਿਲਕੁਲ ਠੀਕ ਹੈ,
1: ਹੈ ਨਾ?
0: ਬਿਲਕੁਲ।
1: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਇੱਦਾਂ ਹੀ ਹੁੰਦਾ, ਇੱਦਾਂ ਹੀ ਚੱਲੂਗਾ।
0: ਜੀ ਜੀ ਜੀ।
1: ਇਹ ਠੀਕ ਨਹੀਂ ਹੈ।
0: ਬਿਲਕੁਲ।
1: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ। ਠੀਕ ਹੈ। ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ।
0: ਜੀ ਜੀ।
1: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ। ਔਰ ਬੀਟਿੰਗ, ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ, ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ, ਕਿਉਂਕਿ ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ। ਇਸ ਤੋਂ ਬਾਅਦ ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ ਕੰਡੀਸ਼ਨਿੰਗ ਹੋ ਗਈ। ਠੀਕ ਹੈ। ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ।
0: ਜੀ ਜੀ ਜੀ।
1: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਚਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ।
0: ਬਿਲਕੁਲ ਬਿਲਕੁਲ ਬਿਲਕੁਲ। ਹਾਂ, ਉਹਨਾਂ ਨੂੰ ਇਹ ਘਰ ਜਾਂਦੇ।
1: ਹਾਂਜੀ, ਉਹ ਇਹ ਚੀਜ਼ ਸਿੱਖ ਜਾਂਦੇ ਆ।
0: ਬਿਲਕੁਲ ਬਿਲਕੁਲ।
1: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ। ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ। ਮੈਂ ਇਹ ਕਹਿਣਾ ਚਾਹੁੰਦੀ ਹਾਂ ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ, ਬੱਚਿਆਂ ਨੂੰ ਵਿਗਾੜਦੀ ਹੈ ਲੀਨੀਅੰਸੀ, ਛੂਟ।
0: ਜੀ ਜੀ ਜੀ ਬਿਲਕੁਲ।
1: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ।
0: ਬਿਲਕੁਲ।
1: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ। ਉੱਥੇ ਤੁਸੀਂ ਕਨਫਿਊਜ਼ਡ ਹੋ,
0: ਬੱਚੇ ਦਾ ਇਹ ਚ ਕੋਈ
1: ਬਹੁਤਾ ਕਸੂਰ ਨਹੀਂ ਹੈ। ਕੋਈ ਕਸੂਰ ਨਹੀਂ ਹੈ।
0: ਬਿਲਕੁਲ।
1: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ। ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ।
0: ਜੀ ਜੀ ਜੀ ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ ਹੈ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ।
1: ਬਿਲਕੁਲ।
0: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕਾਉਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ
1: ਹਾਂਜੀ
0: ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ
1: ਹਾਂਜੀ
0: ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
1: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ।
0: ਜੀ,
1: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th 10th ਦਾ ਬੱਚਾ ਹੈ,
0: ਜੀ
1: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ,
0: ਜੀ ਜੀ
1: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ,
0: ਜੀ
1: ਪਤਾ ਨਹੀਂ ਕੀ ਬਣ ਜਾਏ।
0: ਜੀ,
1: ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ? ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਤੇ ਮੈਂ ਉਹਨਾਂ ਦੇ ਨਾਲ ਵਿਚਰਨਾ,
0: ਜੀ ਜੀ
1: ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ।
0: ਬਿਲਕੁਲ,
1: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
0: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
1: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ।
0: ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ।
1: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ ਹੈ,
0: ਕਿੱਥੇ ਸਟੈਂਡ ਕਰ ਰਿਹਾ ਹੈ,
1: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ।
0: ਜੀ ਜੀ
1: ਦੂਸਰੀ
0: ਬਿਲਕੁਲ,
1: ਗੱਲ ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ-ਬਾਪ ਲਈ ਮੈਂ ਪੜ੍ਹਨਾ।
0: ਬਿਲਕੁਲ ਬਿਲਕੁਲ,
1: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜੇਗਾ,
0: ਉਦੋਂ ਉਹਦੀ ਰੁਚੀ ਆਏਗੀ ਤੇ ਉਦੋਂ ਹੀ ਉਹ ਅੱਗੇ ਚੱਲੇਗਾ।
1: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ,
0: ਜੀ ਬ੍ਰੇਨ ਵਾਸ਼ ਹੋ ਰਿਹਾ
1: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ, ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
0: ਬਿਲਕੁਲ
1: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
0: ਬਿਲਕੁਲ ਠੀਕ,
1: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ।
0: ਜੀ ਜੀ ਜੀ ਬਿਲਕੁਲ ਠੀਕ ਹੈ।
1: ਜਦੋਂ ਉਹ ਬੱਚਾ ਸਾਡੇ ਨਾਲ ਗੱਲ ਕਰਦਾ,
0: ਜੀ ਜੀ
1: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ,
0: ਉਹ
1: ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ 10ਵੀਂ ਕਿਸੇ ਤਰੀਕੇ ਨਾਲ ਕਰ ਲਿਆ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ।
0: ਜੀ,
1: ਸਾਡਾ ਸਿਸਟਮ ਇਦਾਂ ਦਾ ਹੈ ਕਿ 10ਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਆ, ਪੜ੍ਹਨੇ ਪੈਣੇ ਆ,
0: ਬਿਲਕੁਲ,
1: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ, ਠੀਕ ਹੈ? ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਘਰ ਜਾਂਦਾ, ਉਹਨੂੰ ਫਿਰ ਉਹੀ
0: ਫਿਰ ਲੈਕਚਰ ਸ਼ੁਰੂ ਹੋ ਜਾਂਦਾ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ। ਬਿਲਕੁਲ ਬਿਲਕੁਲ ਜੀ, ਤੋ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ, ਜਿਹੜਾ ਆਪਣੇ
1: ਹਾਂਜੀ
0: ਥੋਪਿਆ ਜਾਂਦਾ ਉਹਨੂੰ ਆਪਣੀ ਵੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ ਬਣਨਾ ਚਾਹੁੰਦੇ ਸੀ, ਉਹ ਚਾਹੁੰਦੇ ਬੱਚਾ ਬਣੇ, ਉਹ
1: ਬਿਲਕੁਲ
0: ਘੱਟੋ ਘੱਟ ਉਹ ਤਾਂ ਬਣੇ,
1: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਆ ਅਸੀਂ ਬੱਚਿਆਂ ਤੇ।
0: ਹਾਂਜੀ ਹਾਂਜੀ,
1: ਬੱਚੇ ਇੱਕ ਇੰਡੀਵਿਜੁਅਲ ਐਂਟਿਟੀ ਹੈ,
0: ਜੀ ਜੀ
1: ਤੁਹਾਨੂੰ ਇਹ ਮੰਨਣਾ ਪਏਗਾ, ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ,
0: ਬਿਲਕੁਲ,
1: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
0: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ, ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ।
1: ਹਾਂਜੀ,
0: ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਦੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਆ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਹੈ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
1: ਹਾਂਜੀ, ਕੰਪੈਰੀਜ਼ਨ
0: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
1: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
0: ਬਿਲਕੁਲ ਬਿਲਕੁਲ ਜੀ,
1: ਠੀਕ ਹੈ? ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ,
0: ਜੀ ਜੀ ਬਿਲਕੁਲ,
1: ਠੀਕ ਹੈ? ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ ਹੈ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਹੈ ਨਾ, ਤੁਹਾਨੂੰ ਉਸ ਤੋਂ ਚਿੜਾਉਣ ਲੱਗ ਜਾਂਦੀ ਹੈ ਕਿ ਜਦੋਂ ਦੇਖੋ ਇਹ ਇਦਾਂ ਕਰਦਾ ਤਾਂ ਮੇਰੇ ਨਾਲ ਇਦਾਂ ਹੁੰਦੀ ਹੈ।
0: ਬਿਲਕੁਲ ਬਿਲਕੁਲ,
1: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
0: ਬਿਲਕੁਲ,
1: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
0: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ, ਨੈਗੇਟਿਵਿਟੀ ਜਿਹੜੀ ਹੈ।
1: ਹਾਂਜੀ,
0: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
1: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
0: ਬਿਲਕੁਲ ਬਿਲਕੁਲ ਜੀ,
1: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ।
0: ਜੀ ਜੀ ਬਿਲਕੁਲ,
1: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ ਹੈ। ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਆ।
0: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ, ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
1: ਬਿਲਕੁਲ ਉਤਰਦਾ, ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
0: ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ।
1: ਬਿਲਕੁਲ ਹੋ ਰਿਹਾ,
0: ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਆ ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ
1: ਹਾਂਜੀ
0: ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ
1: ਹਾਂਜੀ
0: ਅਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ ਉਹ
1: ਹਾਂਜੀ
0: ਆਪਣਾ ਚਲੋ ਕੰਮ ਕਾਰ ਵਿਹਾਰ ਕਰਦੇ ਸੀਗੇ ਇਹ
1: ਹਾਂਜੀ
0: ਪਹਿਲਾਂ ਅਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ
1: ਬਹੁਤ ਫਰਕ ਹੈ ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ ਸਭ ਕੁਝ ਹੈ
0: ਜੀ ਜੀ
1: ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ
0: ਜੀ
1: ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ
0: ਜੀ
1: ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ
0: ਉਹ ਇੱਕ ਇਹਦਾ ਵਾਅਦਾ ਹੈਗਾ
1: ਹਾਂ ਉਹ ਇਹਦਾ ਵਾਅਦਾ ਜੇ ਇਸ ਨੂੰ ਪੋਜ਼ਿਟਿਵਲੀ ਲਓ
0: ਜੀ ਜੀ
1: ਲੇਕਿਨ ਅਗਰ ਤੁਸੀਂ ਪਿੰਗ ਹੋਈ ਨਾਲ ਦੀ ਨਾਲ ਫੋਨ ਚੁੱਕਿਆ ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ ਨਹੀਂ ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਹੈ ਕਿ ਇਹ ਟਾਈਮ ਹੈ ਮੇਰਾ
0: ਜੀ ਜੀ
1: ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ
0: ਬਿਲਕੁਲ
1: ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ
0: ਜੀ ਜੀ
1: ਪ੍ਰਾਇੋਰਟੀ ਦੇਣੀ ਪਏਗੀ ਤੁਹਾਨੂੰ ਤੁਸੀਂ ਸੈੱਟ ਕਰਨਾ ਹੈ ਕਿ ਤੁਹਾਡੇ ਲਈ ਪ੍ਰਾਇੋਰਟੀ ਕੀ ਹੈ ਜੇ ਤੁਹਾਡੇ ਲਈ ਪ੍ਰਾਇੋਰਟੀ ਸੋਸ਼ਲਾਈਜ਼ ਕਰਨਾ ਹੈ ਮਾਰਕੀਟ ਜਾਣਾ ਹੈ ਸਹੇਲੀਆਂ ਨੂੰ ਮਿਲਣਾ ਹੈ ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇੋਰਟੀ ਹੋਵੇ ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ ਬੱਚਾ ਜੋ ਦੇਖਦਾ ਉਹੀ ਕਰਦਾ
0: ਹਾਂ ਬਿਲਕੁਲ ਬਿਲਕੁਲ
1: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ ਨਹੀਂ ਹੁਣ ਇਹ ਆਏ ਆ ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ
0: ਜੀ ਜੀ ਬਿਲਕੁਲ
1: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇੋਰਟੀ ਹੈ
0: ਉਹ ਸਕਿਪਿੰਗ ਕਰੇਗਾ ਨਹੀਂ ਤੇ
1: ਹਾਂ
0: ਉਹ ਕਹੇਗਾ ਛੱਡੋ ਪਰ
1: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ
0: ਹਾਂਜੀ ਹਾਂ ਬਿਲਕੁਲ
1: ਉਹ ਇਹ ਸਿੱਖ ਜਾਏਗਾ
0: ਹਾਂ
1: ਕਿ ਰਿਸ਼ਤੇਦਾਰਾਂ ਦੇ ਆਉਣ ਤੇ ਛੁੱਟੀ ਲਈਦੀ ਹੈ
0: ਹਾਂ ਬਿਲਕੁਲ ਬਿਲਕੁਲ ਬਿਲਕੁਲ ਜੀ ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ
1: ਹਾਂਜੀ
0: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ ਹੈ
1: ਬਿਲਕੁਲ
0: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ
1: ਹਾਂਜੀ
0: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ 4 ਮੈਂਬਰ ਘਰ 'ਚ ਬੈਠੇ ਆ ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ ਤੇ ਲੱਗੇ ਹੋਏ ਆ ਤੇ ਉਹ ਵੀ ਉਹ ਤੇ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ
1: ਬਿਲਕੁਲ ਹੁੰਦਾ ਇਗਨੋਰ ਬਿਲਕੁਲ
0: ਇਹ ਤੋਂ ਕਿਵੇਂ ਬਚਿਆ ਜਾ ਸਕਦਾ ਇਹ ਕਿੰਨੀ ਗੰਭੀਰ ਗੱਲ ਹੈ
1: ਇਹ ਬਹੁਤ ਗੰਭੀਰ ਗੱਲ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ ਸਪੋਜ਼ ਉਹ ਹੋਮਵਰਕ ਹੀ ਕਰ ਰਿਹਾ ਤੁਸੀਂ ਉਹਦਾ ਕੋਈ ਸਵਾਲ ਅੜ ਗਿਆ ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ ਤਾਂ ਕੀ ਹੋਏਗਾ ਸ਼ਾਇਦ ਅਗਲਾ ਫੇਰ ਨਾ ਕਰ ਸਕੇ ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ
0: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ
1: ਠੀਕ ਹੈ
0: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ
1: ਇੱਕੋ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ ਇਹ ਵੀ ਕੁਆਲਿਟੀ ਟਾਈਮ ਦਿੱਤਾ ਉਹਨੇ ਉਹਦੀ ਲਰਨਿੰਗ ਨਹੀਂ ਹੋਈ
0: ਬਿਲਕੁਲ ਸਗੋਂ ਉਹਦੇ ਕੋਲ ਖੋਲਿਆ ਕੁਝ
1: ਹਾਂ ਉਹ ਹੁੰਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ ਹੋਮਵਰਕ ਉਹਦੇ ਟੀਚਰ ਲਈ ਸੀ ਇੱਕ ਇੱਕ ਸਟੈਂਡਰਡ ਇੱਕ ਪੈਰਾਮੀਟਰ
0: ਜੀ ਜੀ
1: ਤੁਸੀਂ ਉਹ ਖਰਾਬ ਕਰਤਾ
0: ਬਿਲਕੁਲ
1: ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਨੇ ਆ ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ
0: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ
1: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ
0: ਬਿਲਕੁਲ
1: ਦਿਸ ਇਜ਼ ਨਾਟ ਕੁਆਲਿਟੀ ਟਾਈਮ
0: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ ਹੈ
1: ਹਾਂਜੀ
0: ਬਿਲਕੁਲ ਬਿਲਕੁਲ ਜੀ
1: ਠੀਕ ਹੈ ਔਰ ਬਾਕੀ ਫਿਰ ਉਹੀ ਹੈ ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ ਵਟਸਐਪ ਕਰਦੇ ਹੋ ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ ਬੱਚਿਆਂ ਤੇ ਘੱਟ ਟਾਈਮ ਟਾਈਮ ਤਾਂ ਉਨਾ ਹੀ ਹੈ 24 ਘੰਟੇ ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ
0: ਬਿਲਕੁਲ ਬਿਲਕੁਲ
1: ਪ੍ਰਾਇੋਰਟੀਜ਼ ਸੈੱਟ ਕਰਨੀਆਂ ਪੈਣਗੀਆਂ
0: ਉਹ ਤਾਂ ਜ਼ਰੂਰੀ ਹੈ ਜੀ
1: ਹਾਂਜੀ
0: ਅਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ ਇੱਕ ਤੇ ਟਾਈਮ ਕੁਆਲਿਟੀ ਟਾਈਮ
1: ਹਾਂਜੀ
0: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ
1: ਸਭ ਤੋਂ ਪਹਿਲੀ ਸ਼ਰਤ ਹੈ
0: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਜਾਂ ਬੱਚਿਆਂ ਦਾ ਉਹਨਾਂ ਨੂੰ ਖਾਣ ਪੀਣ ਤੋਂ ਉਹਨਾਂ ਦੀ
1: ਬਿਲਕੁਲ
0: ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ
1: ਹਾਂਜੀ
0: ਇਹ ਕਿਵੇਂ ਹੁੰਦਾ ਹੈ ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ
1: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ
0: ਜੀ ਜੀ ਜੀ ਠੀਕ ਹੈ
1: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ ਹੈ ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਹੈ ਕਿ ਕੀ ਹੋ ਰਿਹਾ ਇਹਦੀ ਲਾਈਫ 'ਚ
0: ਜੀ ਜੀ ਬਿਲਕੁਲ
1: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ
0: ਜੀ ਜੀ
1: ਠੀਕ ਹੈ ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ
0: ਜੀ ਜੀ
1: ਪਰ ਤੁਹਾਡੇ ਨਾਲ ਜੁੜਾਵ ਹੈ ਗੱਲਬਾਤ ਕਰਦਾ ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ,
0: ਹਾਂ,
1: ਨਾ ਉਹ ਗੱਲ ਕਰੇਗਾ, ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
0: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ,
1: ਹਾਂਜੀ,
0: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ,
1: ਬਿਲਕੁਲ,
0: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ ਜ਼ਿੰਦਗੀ ਵਿੱਚ ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ ਉਹ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ?
1: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਤੁਹਾਡੀ ਗੱਲਬਾਤ ਸਮਝਦਾ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ।
0: ਬਿਲਕੁਲ ਬਿਲਕੁਲ ਬਿਲਕੁਲ,
1: ਇਹ ਸੱਚਾਈ ਹੈ।
0: ਹਾਂਜੀ,
1: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜ੍ਹਾ ਜਿਹਾ,
0: ਬਿਲਕੁਲ
1: ਕਰਦਾ ਹੈ, ਕੁਛ ਮਹੀਨਿਆਂ ਦਾ ਬੱਚਾ ਵੀ। ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
0: ਉਹ ਸ਼ੁਰੂ ਹੋ ਚੁੱਕੀ।
1: ਸ਼ੁਰੂ ਹੋ ਚੁੱਕੀ,
0: ਜੀ ਜੀ ਬਿਲਕੁਲ।
1: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
0: ਜੀ ਜੀ,
1: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ, ਕੁਛ ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋਏਗਾ, ਲਾਈਕ ਦੈਟ ਨਾ।
0: ਬਿਲਕੁਲ ਬਿਲਕੁਲ,
1: ਉਹ ਸਿੱਖ ਰਿਹਾ, ਉਹ ਅਬਜ਼ਰਵ ਕਰ ਰਿਹਾ,
0: ਜੀ ਜੀ,
1: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ,
0: ਜੀ ਜੀ ਜੀ ਬਿਲਕੁਲ,
1: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ।
0: ਬਿਲਕੁਲ ਬਿਲਕੁਲ ਬਿਲਕੁਲ,
1: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫੇਰ ਸੁੱਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
0: 50 ਤਿਉੜੀਆਂ ਪਾ ਲਈਆਂ ਤੇ ਉਹਨੂੰ ਕੁੜੀ ਜਾਣਾ,
1: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੁਟੀਨ।
0: ਜੀ ਜੀ ਜੀ,
1: ਫਿਰ ਮੈਂ ਕਹੂੰਗੀ ਫਿਰ ਪ੍ਰੋਬਲਮ ਕਿੱਥੇ ਆਈ, ਪੇਰੈਂਟਿੰਗ ਚ ਆਈ ਨਾ,
0: ਉੱਥੇ ਆ ਗਈ। ਬਿਲਕੁਲ, ਬੱਚਾ ਤੇ ਕੋਰੀ ਸਲੇਟ ਸੀ,
1: ਬੱਚਾ ਕੋਰੀ ਸਲੇਟ ਸੀ,
0: ਜੀ ਜੀ ਬਿਲਕੁਲ।
1: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ ਚ ਇਨਵੋਲਵ ਹੋਏ, ਜੋ ਜੋ ਉਹਨੇ ਕੀਤਾ ਉਹ ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ, ਕੋਈ ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ,
0: ਬਿਲਕੁਲ ਬਿਲਕੁਲ,
1: ਹੈ ਨਾ। ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ,
0: ਬਿਲਕੁਲ ਬਿਲਕੁਲ,
1: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ।
0: ਤੋ ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ, ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ, ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਆ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨਾਲ ਡੀਲ ਕਰਨਾ ਚਾਹੀਦਾ। ਅਤੇ ਦੋਸਤੋ, ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾਹ ਕਮਾਲ ਸੀ। ਡਾਕਟਰ ਸਾਹਿਬ, ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤੋ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
1: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ, ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
0: ਜੀ ਜੀ ਜੀ ਜੀ ਜੀ,
1: ਬਹੁਤ ਜ਼ਰੂਰੀ ਹੈ। ਦੇਖੋ, ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ,
0: ਜੀ ਜੀ,
1: ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
0: ਉਹਦੇ ਵਿੱਚ ਵੀ ਆਪਾਂ ਕਹਿੰਦੇ ਆ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
1: ਕਿਉਂਕਿ ਨਹੀਂ, ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
0: ਨਫ਼ਰਤ ਨਹੀਂ ਹੋ ਰਹੀ, ਇਹ ਤਾਂ ਹੈਗੀ ਹੈ,
1: ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
0: ਜੀ ਜੀ ਬਿਲਕੁਲ,
1: ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ, ਕਮਿਊਨੀਕੇਸ਼ਨ ਗੈਪ ਹੈ,
0: ਜੀ ਜੀ ਜੀ,
1: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ।
0: ਬਿਲਕੁਲ,
1: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ ਚ ਡਿਵੈਲਪ ਕਰੋ।
0: ਜੀ ਜੀ ਜੀ,
1: ਠੀਕ ਹੈ, ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ,
0: ਆ ਕੇ ਕਿਸੇ ਹੋਰ ਦੇ ਘਰ ਹੀ ਆ ਗਿਆ, ਪਤਾ ਨਹੀਂ,
1: ਹੈ ਨਾ, ਠੀਕ ਹੈ। ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ, ਜਿਹੜਾ ਸਹਿਜ ਸੁਭਾਅ ਲੱਗੇ।
0: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
1: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ,
0: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਝ ਇਹੋ ਜਿਹੇ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
1: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ ਅੱਜ ਕੱਲ ਤਾਂ, ਯੂਟਿਊਬ ਤੋਂ ਜੋ ਮਰਜ਼ੀ ਦੇਖੋ।
0: ਫਿਰ ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ, ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਨਹੀਂ ਕਿ ਲੱਭਣਾ ਕੀ ਹੈ।
1: ਮੈਂ ਫਿਰ ਕਹਾਂਗੀ, ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ, ਤੁਸੀਂ ਉਸ 'ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ।
0: ਸਾਰਾ ਕੁਛ ਹੋ ਗਿਆ ਜੀ।
1: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ, ਕੁਛ ਅੱਛਾ ਸਿੱਖਣਾ।
0: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ, ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ ਹੈ। ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ, ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵਿਆਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
1: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ। ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ, ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
0: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ।

0: ದ್ವಾಪ ರೇಡಿಯೋ.
1: ਬਾਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 15 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਅਸੀਂ ਆਪਣਾ ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ, ਜਿਹੜਾ ਕਿ 30ਵਾਂ ਕਵੀ ਦਰਬਾਰ ਹੈ, ਸ਼ੁਰੂ ਕਰਨ ਜਾ ਰਹੇ ਹਾਂ। ਕੱਲ 14 ਨਵੰਬਰ ਨੂੰ ਦੁਨੀਆ ਭਰ ਦੇ ਵਿੱਚ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ ਹੈ। ਇਸ ਦੇ ਨਾਲ ਦੀ ਨਾਲ ਆਪਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ, ਜਿਹੜਾ ਰੋਸ਼ਨੀਆਂ ਦਾ ਤਿਉਹਾਰ ਹੈ, ਇਸ ਤਿਉਹਾਰ ਦੇ ਉੱਤੇ ਇਸ ਵਾਰ ਬਹੁਤ ਵੱਡੀਆਂ ਭਾਰੀਆਂ ਵੀ ਰਹੀਆਂ ਨੇ। ਨੰਬਰ 1 ਤੇ ਦੁਨੀਆ ਭਰ ਦੇ ਵਿੱਚ ਕੋਰੋਨਾ ਮਹਾਂਮਾਰੀ ਦੇ ਕਾਰਨ ਜਿਹੜਾ ਆ, ਦੁਨੀਆਂ ਦੀ ਆਰਥਿਕਤਾ ਜਿਹੜੀ ਆ ਉਹ ਹਿੱਲੀ ਪਈ ਏ, ਲੋਕਾਂ ਦੇ ਰੁਜ਼ਗਾਰ ਛੁੱਟ ਗਏ ਨੇ, ਨੌਕਰੀਆਂ ਚਲੇ ਗਈਆਂ ਨੇ, ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਉਦਾਸੀਨ ਜ਼ਿੰਦਗੀ ਦੇ ਵਿੱਚ ਚਲੇ ਗਏ ਨੇ, ਤੇ ਉਹਨਾਂ ਨੂੰ ਇਹ ਪਤਾ ਨਹੀਂ ਉਹਨਾਂ ਦਾ ਰੁਜ਼ਗਾਰ ਕਦੋਂ ਵਾਪਸ ਆਏਗਾ ਤੇ ਕਦੋਂ ਉਹਨਾਂ ਦੀ ਜ਼ਿੰਦਗੀ ਦੀ ਗੱਡੀ ਜਿਹੜੀ ਆ ਮੁੜ ਫਿਰ ਲੀਹ ਤੇ ਆਏਗੀ। ਇਸ ਦੇ ਨਾਲ ਦੀ ਨਾਲ ਪੰਜਾਬ ਦੇ ਵਿੱਚ, ਨਾਲ ਦੀ ਨਾਲ ਭਾਰਤ ਦੇ ਬਹੁਤ ਸਾਰੇ ਕਿਸਾਨਾਂ ਦਾ ਵੱਡਾ ਹਿੱਸਾ ਜਿਹੜਾ ਆ ਉਹ ਅੰਦੋਲਨਾਂ ਦੇ ਵਿੱਚ ਕੁੱਦਿਆ ਹੋਇਆ ਹੈ, ਤੇ ਕੇਂਦਰ ਦੀ ਸਰਕਾਰ ਜਿਹੜੀ ਆ ਉਹਨਾਂ ਦੇ ਅੰਦੋਲਨਾਂ ਵੱਲ ਜਿਹੜਾ ਆ ਅਜੇ ਪੂਰੀ ਤਰ੍ਹਾਂ ਤਵੱਕੋ ਨਹੀਂ ਦੇ ਰਹੀ, ਤੇ ਇਸ ਕਾਰਨ ਕਿਸਾਨ ਜਿਹੜੇ ਆ ਉਹਨਾਂ ਦੀ ਜਿਹੜੀ ਦੀਵਾਲੀ ਆ ਉਹ ਵੀ ਕਾਲੀ ਹੋਈ ਪਈ ਹੈ। ਤੇ ਸਾਡੇ ਕਿਸਾਨ ਭਰਾ ਜਿਹੜੇ ਆ ਉਹ ਤਕਰੀਬਨ ਪਿਛਲੇ 1.5 ਮਹੀਨੇ ਤੋਂ ਧਰਨਿਆਂ ਦੇ ਵਿੱਚ, ਟੋਲ ਪਲਾਜਿਆਂ ਦੇ ਉੱਤੇ, ਮਾਲਾਂ ਦੇ ਵਿੱਚ, ਰੇਲਵੇ ਸਟੇਸ਼ਨਾਂ ਦੇ ਉੱਤੇ ਜਿਹੜੇ ਆ ਉਹ ਧਰਨੇ ਲਾ ਕੇ ਬੈਠੇ ਹੋਏ ਨੇ। ਤੇ ਇਸ ਦੇ ਨਾਲ ਦੀ ਨਾਲ ਪਾਕਿਸਤਾਨ ਦੇ ਵਿੱਚ ਸਾਡੇ ਪੰਜਾਬੀ ਭਰਾ ਜਿਹੜੇ ਆ ਮਾਂ ਬੋਲੀ ਦੀ ਮਹੱਤਤਾ ਨੂੰ ਜਾਣਦੇ ਹੋਏ, ਜਿਹੜਾ ਪੰਜਾਬੀ ਦੇ ਮਹੱਤਵ ਨੂੰ ਪਛਾਣਦੇ ਹੋਏ ਜਿਹੜਾ ਆ ਉਹ ਪੰਜਾਬੀ ਬੋਲੀ ਨੂੰ ਜਿਹੜਾ ਆ ਆਮ ਜ਼ਿੰਦਗੀ ਦੇ ਵਿੱਚ, ਸਕੂਲੀ ਪੜ੍ਹਾਈ ਦੇ ਵਿੱਚ ਜਿਹੜਾ ਆ ਮਹੱਤਤਾ ਦੇਣ ਲਈ, ਪਹਿਲ ਦੇਣ ਲਈ ਜਿਹੜੀ ਆ ਉਹ ਮੰਗ ਕਰਦੇ ਹੋਏ ਜਿਹੜੇ ਆ ਉਹ ਘੋਲ ਲੜ ਰਹੇ ਨੇ। ਤੇ ਇਸ ਮੌਕੇ ਦੇ ਉੱਤੇ ਸ਼ੁਰੂਆਤ ਜਿਹੜੀ ਮੈਂ ਕਵੀ ਦਰਬਾਰ ਦੀ ਜਿਹੜੀ ਕਰਨ ਜਾ ਰਿਹਾ, ਤੇ ਇਸ ਕਵੀ ਦਰਬਾਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਜਲੰਧਰ ਵਸਦੀ ਸਾਡੀ ਭੈਣ ਮਨਜੀਤ ਕੌਰ ਜਲੰਧਰੀ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਮਾਂ ਬੋਲੀ ਨਾਲ ਸੰਬੰਧਿਤ ਆਪਣੀ ਰਚਨਾ ਜਿਹੜੀ ਆ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਸਵਾਗਤ ਹੈ।
2: ਸਰ ਜੀ, ਆਪ ਜੀ ਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ। ਇਹ ਕਵਿਤਾ ਮੈਂ ਪੰਜਾਬੀ ਮਾਂ ਬੋਲੀ 'ਤੇ ਲਿਖੀ ਹੈ ਅਤੇ ਪੇਸ਼ ਕਰਨ ਲੱਗੀ ਹਾਂ। ਊੜਾ ਐੜਾ ਈੜੀ ਸੱਸਾ, ਊੜਾ ਐੜਾ ਈੜੀ ਸੱਸਾ, ਹਾਹਾ ਪੜ ਕੇ ਰੱਟਾਂ, ਦਿਲ ਦੇ ਸ਼ੀਸ਼ੇ ਵਿੱਚ ਜੜਾ ਕੇ ਮੁੜ ਮੁੜ ਕੇ ਮੈਂ ਤੱਕਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਉੱਚੀ ਸੁੱਚੀ ਮਾਂ ਬੋਲੀ ਸਤਿਕਾਰ ਇਸ ਦਾ ਕਰਿਓ, ਉੱਚੀ ਸੁੱਚੀ ਮਾਂ ਬੋਲੀ ਸਤਿਕਾਰ ਇਸ ਦਾ ਕਰਿਓ, ਇਸ ਨੂੰ ਭੁੱਲਣ ਵਾਲੀ ਵੀਰੋ ਗੱਲ ਕਦੇ ਨਾ ਕਰਿਓ, ਵੱਧ ਕੇ ਇਹ ਮਿਸ਼ਰੀ ਤੋਂ ਮਿੱਠੀ ਭਾਵੇਂ ਬੋਲੀਆਂ ਲੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਫੁੱਲਾਂ ਵਰਗੀ ਮਹਿਕ ਇਸ ਦੇ ਹਰ ਅੱਖਰ 'ਚੋਂ ਆਵੇ। ਫੁੱਲਾਂ ਵਰਗੀ ਮਹਿਕ ਇਸ ਦੇ ਹਰ ਅੱਖਰ 'ਚੋਂ ਆਵੇ। ਇੱਕ ਦੂਜੇ ਨਾਲ ਸਾਂਝ ਪਿਆਰ ਦੀ ਸਾਨੂੰ ਇਹ ਸਿਖਾਵੇ। ਜਾਨੋ ਵੱਧ ਕੇ ਪਿਆਰੀ ਰੱਖੀਏ, ਜਾਨੋ ਵੱਧ ਕੇ ਪਿਆਰੀ ਰੱਖੀਏ। ਰੁਲਜੇ ਨਾਂ ਵਿੱਚ ਕੱਖਾਂ ਮੇਰੀ ਮਾਂ ਪੰਜਾਬੀ ਬੋਲੀ, ਸਾਂਭ ਸਾਂਭ ਮੈਂ ਰੱਖਾਂ। ਹਿੰਦੀ ਮਾਸੀ ਭੂਆ ਇੰਗਲਿਸ਼, ਹਿਸਾਬ ਨਾ ਪਿਆਰ ਜਤਾਇਓ, ਪਰ ਆਪਣੀ ਮਾਂ ਬੋਲੀ ਨੂੰ ਤੁਸੀਂ ਕੁੱਟਗਲ ਵੱਕੜੀ ਪਾਇਓ। ਮਾਂ ਆਪਣੀ ਨਾਲ ਦਗੇ ਕਮਾ ਕੇ, ਮਾਂ ਆਪਣੀ ਨਾਲ ਦਗੇ ਕਮਾ ਕੇ ਫੇਰ ਨਾ ਜਾਇਓ ਅੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਹਰਭਜਨ ਮਾਨ ਤੇ ਵਾਰਿਸ ਵੀਰੇ, ਹਰਭਜਨ ਮਾਨ ਤੇ ਵਾਰਿਸ ਵੀਰੇ, ਵਿਰਸਾ ਜਾਣ ਬਚਾਈ। ਇਹਨਾਂ ਜਵਾਨਾਂ ਮਾਂ ਬੋਲੀ ਦੀ ਕਦਰ ਬੜੀ ਹੈ ਪਾਈ। ਸਿਰ ਤੇ ਸੂਹੀ ਦੇ ਫੁਲਕਾਰੀ, ਸਿਰ ਤੇ ਸੂਹੀ ਦੇ ਫੁਲਕਾਰੀ, ਚੁੱਕ ਲਈਏ ਵਿੱਚ ਹੱਥਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਗੁਰੂ ਗ੍ਰੰਥ ਸਾਹਿਬ ਜੀ ਸਾਡਾ ਵਿੱਚ ਪੰਜਾਬੀ ਲਿਖਿਆ, ਗੁਰੂ ਗ੍ਰੰਥ ਸਾਹਿਬ ਜੀ ਸਾਡਾ ਵਿੱਚ ਪੰਜਾਬੀ ਲਿਖਿਆ। ਇਸ ਨੂੰ ਪੜ੍ਹ ਕੇ ਵੀਰੋ ਭੈਣੋ ਤੁਸੀਂ ਵੀ ਲੈ ਲਓ ਸਿੱਖਿਆ। ਮਨਜੀਤ ਕਹੇ ਪੰਜਾਬੀ ਪੜ੍ਹ ਲਿਖ, ਜਸ ਮੈਂ ਇਸਦਾ ਖੱਟਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ।
1: ਜੀਤ ਕੌਰ ਜਲੰਧਰੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਇੱਕ ਬਿਰਹੋਂ ਦਾ ਗੀਤ ਕਹਿਣ ਲਈ ਹਰਜੀਤ ਰੂਬੀ ਜਿਹੜੀ ਕਿ ਫਤਿਹਗੜ੍ਹ ਸਾਹਿਬ ਦੇ ਨੇੜੇ ਇੱਕ ਪਿੰਡ ਦੇ ਵਿੱਚ ਰਹਿੰਦੀ ਹੈ, ਉਸ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਹਰਜੀਤ ਰੂਬੀ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸਾਰੇ ਹੀ ਦਰਸ਼ਕਾਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਹਿਉਂ ਸਾਹਿਬ ਜੀ ਦਾ ਅਤੇ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ, ਜਿਨ੍ਹਾਂ ਨੇ ਸਾਨੂੰ ਸਾਡੀ ਨਵੀਂ ਕਲਮ ਨੂੰ ਘਰ ਬੈਠਿਆਂ ਹੀ ਆਪ ਸਭ ਦੇ ਰੂਬਰੂ ਹੋਣ ਦਾ ਇੱਕ ਸੁਨਹਿਰੀ ਮੌਕਾ ਅੱਜ ਮੈਨੂੰ ਫਿਰ ਬਖਸ਼ਿਆ। ਸੋ ਮੈਂ ਇੱਕ ਵਿਰਹੋਂ ਦਾ ਗੀਤ ਲੈ ਕੇ ਹਾਜ਼ਰ ਹੋਈ ਹਾਂ ਜੀ। ਉਮੀਦ ਕਰਦੀ ਹਾਂ ਕਿ ਮੇਰੀਆਂ ਪਹਿਲੀਆਂ ਹੱਥ ਲਿਖਤਾਂ ਵਾਂਗ ਤੁਸੀਂ ਇਸ ਗੀਤ ਨੂੰ ਵੀ ਪਿਆਰ ਦਿਓਗੇ। ਸੋ ਪੇਸ਼ ਕਰਦੀ ਹਾਂ ਜੀ। ਦਿਨ ਲੰਘੇ ਨਾ ਲੰਘਾਇਆ ਸਾਨੂੰ ਸੋਚਾਂ ਵਿੱਚ ਪਾਇਆ, ਦਿਨ ਲੰਘੇ ਨਾ ਲੰਘਾਇਆ ਸਾਨੂੰ ਸੋਚਾਂ ਵਿੱਚ ਪਾਇਆ, ਦਿਨ ਗੁਜ਼ਰਨੇ ਵਿੱਚ ਹੋ ਕੇ ਹਾਵੇ, ਹਾਏ ਵੇ ਮੇਰੀ ਹਾੜਾ ਵੇ ਮੇਰੀ ਜਾਨ ਸੁੱਕ ਦੀ, ਚੰਨ ਚੰਦਰਾ ਜਦੋਂ ਵੀ ਚੜ ਆਵੇ, ਹਾਏ ਵੇ ਮੇਰੀ ਜਾਨ ਸੁੱਕ ਦੀ, ਖੋਰੇ ਕਿਹੜਾ ਰੋਗ ਮੇਰੀ ਜ਼ਿੰਦਗੀ ਨੂੰ ਲੱਗਿਆ, ਹਾਏ ਵੇ ਜ਼ਿੰਦਗੀ ਨੂੰ ਲੱਗਿਆ, ਇੱਕ ਇੱਕ ਪਲ ਮੇਰਾ ਸਾਲਾਂ ਵਾਂਗੂ ਲੰਘਿਆ, ਹਾਏ ਵੇ ਸਾਲਾਂ ਵਾਂਗੂ ਲੰਘਿਆ, ਖੋਰੇ ਕਿਹੜਾ ਰੋਗ ਮੇਰੀ ਜ਼ਿੰਦਗੀ ਨੂੰ ਲੱਗਿਆ, ਹਾਏ ਵੇ ਜ਼ਿੰਦਗੀ ਨੂੰ ਲੱਗਿਆ, ਇੱਕ ਇੱਕ ਪਲ ਮੇਰਾ ਸਾਲਾਂ ਵਾਂਗੂ ਲੰਘਿਆ, ਹਾਏ ਵੇ ਸਾਲਾਂ ਵਾਂਗੂ ਲੰਘਿਆ, ਤੇਰੇ ਪਿਆਰ ਦੀ ਕਟਾਰ ਮੈਨੂੰ ਜਿਉਂਦੇ ਜਾਂਦੀ ਮਾਰ, ਤੇਰੇ ਪਿਆਰ ਦੀ ਕਟਾਰ ਮੈਨੂੰ ਜਿਉਂਦੇ ਜਾਂਦੀ ਮਾਰ, ਨਾਲੇ ਚਿੱਤ ਨੂੰ ਚਿਤੰਮਣੀ ਜਈ ਲਾਵੇ, ਹਾਏ ਵੇ ਮੇਰੀ ਹਾੜਾ ਵੇ ਮੇਰੀ ਜਾਨ ਸੁੱਕ ਦੀ, ਚੰਨ ਚੰਦਰਾ ਜਦੋਂ ਵਿਚਾਰ।

ਰੋ ਰੋ ਕੇ ਪਿੱਛੇ ਕਈਆਂ ਅੱਖਾਂ ਦੋਵੇਂ ਮੇਰੀਆਂ ਵੇ ਅੱਖਾਂ ਦੋਵੇਂ ਮੇਰੀਆਂ ਤੱਕਦੀਆਂ ਰਹਿੰਦੀਆਂ ਨੇ ਰਾਵਾਂ ਨਿੱਤ ਤੇਰੀਆਂ ਹੈ ਰਾਵਾਂ ਨਿੱਤ ਤੇਰੀਆਂ ਰੋ ਰੋ ਕੇ ਪਿੱਛੇ ਗਈਆਂ ਅੱਖਾਂ ਦੋਵੇਂ ਮੇਰੀਆਂ ਵੇ ਅੱਖਾਂ ਦੋਵੇਂ ਮੇਰੀਆਂ ਗੱਲ ਸੁਣ ਦਿਲ ਧਾਰਾ ਤੈਨੂੰ ਕਹਿਣਾ ਨੀ ਦੁਬਾਰਾ ਗੱਲ ਸੁਣ ਦਿਲ ਧਾਰਾ ਤੈਨੂੰ ਕਹਿਣਾ ਨੀ ਦੁਬਾਰਾ ਹੁਣ ਹੋਰ

चन चंदरा जदों भी चढ़ आवे हाय वे मेरी जान सुख।

0: पीवे सुन तेरी हर जीत अच हार की परीत सुन तेरी हर जीत अच हार की परीत चोरा मेरिया हड्डा नु नित खावे हाए वे मेरी हाड़ा वे मेरी जान सुख दी चन चंद्रा जदों भी चढ़ आवे हाए वे मेरी जान सुख दी। धन्यवाद जी। दो गल्लां मैं होर कहनियां चाहवांगी जी, स्पैशली ਹਿਊਂ ਸਾਹਿਬ ਜੀ ਨੂੰ। ਇਹ ਗੀਤ ਮੈਂ ਜੀ 2001 'ਚ ਲਿਖਿਆ ਸੀ। ਮੈਨੂੰ ਨਹੀਂ ਸੀ ਪਤਾ ਕਿ ਮੈਂ ਕੀ ਲਿਖ ਰਹੀ ਹਾਂ, ਇਹ ਗਾਣੇ ਦੇ ਰੂਪ 'ਚ ਹੈ ਜਾਂ ਮੈਨੂੰ ਕੀ ਹੱਕ ਹੈ ਆਪਣੀਆਂ ਲਿਖੀਆਂ ਹੋਈਆਂ ਲਾਈਨਾਂ ਜਾਂ ਅੱਖਰਾਂ ਨੂੰ ਕੈਦ ਕਰਨ ਦਾ। ਮੈਨੂੰ ਨਹੀਂ ਸੀ ਪਤਾ ਕਿ ਮੈਂ ਇਸ ਡਾਇਰੀ ਨੂੰ ਕਿਉਂ ਸੰਭਾਲ ਕੇ ਰੱਖਿਆ ਹੁਣ ਤੱਕ, ਅਤੇ ਇਹ ਅੱਖਰ ਜੇ ਅੱਜ ਮੇਰੀ ਡਾਇਰੀ ਦੀ ਕੈਦ 'ਚੋਂ ਬਾਹਰ ਨਿਕਲੇ ਨੇ ਤਾਂ ਇਹ ਸਿਰਫ ਹਿਊਂ ਸਾਹਿਬ ਜੀ ਕਰਕੇ ਨਿਕਲੇ ਨੇ। ਸੋ ਮੈਂ ਇੱਕ ਵਾਰੀ ਫੇਰ ਕਹਿਣਾ ਚਾਹਾਂਗੀ, ਇਹ ਸੌਂਗ ਮੈਂ 2001 ਵਿੱਚ ਲਿਖਿਆ ਸੀ ਜੀ, ਅਤੇ ਅੱਜ 2020 ਚੱਲ ਰਿਹਾ। ਸੋ ਮੈਂ ਬਹੁਤ ਹੀ ਭਾਵੁਕ ਮਨ ਨਾਲ ਇੱਕ ਵਾਰੀ ਫੇਰ ਤੋਂ ਦੁਬਾਬਾ ਰੇਡੀਓ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ। ਥੈਂਕ ਯੂ।
1: ਜੀਤ ਰੂਬੀ ਜੀ ਤੋਂ ਬਾਅਦ ਮੈਂ ਹੁਣ ਸਦਾ ਦੇਣ ਜਾ ਰਿਹਾ ਹਾਂ ਗੁਰਦਾਸਪੁਰ ਸ਼ਹਿਰ 'ਚ ਵਸਦੇ ਸ਼ਾਇਰ ਰਵੀ ਗੁਰਦਾਸਪੁਰੀ ਜੀ ਨੂੰ। ਉਹ ਤੁਹਾਡੇ ਨਾਲ ਤੜਫਦੇ ਵਿਛੋੜੇ ਨੂੰ ਪੇਸ਼ ਕਰਦੀ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਰਵੀ ਗੁਰਦਾਸਪੁਰੀ ਜੀ, ਤੁਹਾਡਾ ਸਵਾਗਤ ਹੈ।
2: ਸਾਰੇ ਸਰੋਤਿਆਂ ਨੂੰ ਮੇਰਾ ਪਿਆਰ ਭਰਿਆ ਨਮਸਕਾਰ। ਮੇਰੀ ਅੱਜ ਦੀ ਕਵਿਤਾ ਦਾ ਸ਼ੀਰਸ਼ਕ ਹੈ ਨਜ਼ਰ ਬੰਦ ਸੁਨੇਹੇ, ਜੋ ਕਿ ਪਿਆਰ ਦੇ ਵਿਛੋੜੇ ਵਿੱਚ ਤੜਪ ਨੂੰ ਬਿਆਨ ਕਰਦੀ ਹੈ। ਕਹਿੰਦੇ ਆ ਸੱਜਣਾ ਮੈਨੂੰ ਮਾਰ ਮੁਕਾ ਦੇ, ਉਹ ਆ ਸੱਜਣਾ ਮੈਨੂੰ ਮਾਰ ਮੁਕਾ ਦੇ, ਲਾ ਦੇ ਬੰਨੇ ਬੇੜਾ, ਅੱਖੀਆਂ ਦੀਦ ਤੇਰੀ ਨੂੰ ਤਰਸਣ, ਕਿਤੇ ਦਿਲ ਨਹੀਂ ਲੱਗਦਾ ਮੇਰਾ, ਕਿਤੇ ਦਿਲ ਨਹੀਂ ਲੱਗਦਾ ਮੇਰਾ। ਦਿਲ ਦਾ ਵੱਡ ਵੱਡ ਮਾਸ ਖਵਾਇਆ, ਦਿਲ ਦਾ ਵੱਡ ਵੱਡ ਮਾਸ ਖਵਾਇਆ, ਇੰਨਾ ਕੀਤਾ ਜ਼ੇਰਾ ਮੇਰੇ ਲੱਗਿਆ ਤੂੰ ਵੀ ਰੋਵੇਂ, ਉਹ ਦਿਨ ਆਊ ਕਿਹੜਾ। ਇਸ਼ਕ ਮੇਰੇ ਦੇ ਲੱਗੀਆਂ ਸੱਟਾਂ, ਇਸ਼ਕ ਮੇਰੇ ਦੇ ਲੱਗੀਆਂ ਸੱਟਾਂ, ਤਨ ਵੀ ਹੋਇਆ ਕੋੜਾ, ਲੱਖ ਸ਼ਫਾ ਦੀ ਮਰਹਮ ਲਾਵਾਂ ਪਰ ਨਾ ਆਵੇ ਖੇੜਾ। ਉਹ ਆ ਸੱਜਣਾ ਗਲਵੱਕੜੀ ਪਾਲੈ, ਉਹ ਆ ਸੱਜਣਾ ਗਲਵੱਕੜੀ ਪਾਲੈ, ਤੇ ਕਰ ਲੈ ਦਿਲ ਨੂੰ ਹੌਲਾ, ਤੁਝ 'ਚ ਸਾਰੀ ਦੁਨੀਆ ਦਿਸਦੀ, ਤੁਝ 'ਚ ਦਿਸਦਾ ਮੌਲਾ। ਮੈਂ ਤਾਂ ਹੱਡ ਤੁਚਾਦਾ ਪੁੱਤਰਾ, ਮੈਂ ਤਾਂ ਹੱਡ ਤੁਚਾਦਾ ਪੁੱਤਰਾ, ਤੂੰ ਸਾਹਾਂ ਦਾ ਚੋਲਾ, ਜੇ ਮੇਰੇ ਵਿੱਚ ਤੂੰ ਵਸ ਜਾਸੀ ਫਿਰ ਕਾਸੇ ਦਾ ਰੌਲਾ। ਜੇ ਨਹੀਂ ਉਹ ਕਦੇ ਸੁੱਖ ਦੁੱਖ ਕਹਿਣਾ, ਜੇ ਨਹੀਂ ਉਹ ਕਦੇ ਸੁੱਖ ਦੁੱਖ ਕਹਿਣਾ, ਤੇ ਕਰਦੇ ਕੰਨੋਂ ਬੋਲਾ, ਜਾਂ ਸੱਜਣਾ ਮੈਨੂੰ ਵੇਚ ਖਾ ਹੱਟੀ ਕਰਕੇ ਤੋਲਾ ਤੋਲਾ। ਰਾਤ ਗਈ ਦਿਨ ਲੰਘਦਾ ਨਾਹੀਂ, ਰਾਤ ਗਈ ਦਿਨ ਲੰਘਦਾ ਨਾਹੀਂ, ਤਣਵੀ ਹੋਇਆ ਖੋਲਾ, ਮਾਰ ਮੁਕਾ ਰਵੀ ਉਮਰਾਂ ਨੂੰ ਹੀ, ਕਰਦੇ ਹਿਜ਼ਰ ਨਬੇੜਾ, ਕਰਦੇ ਹਿਜ਼ਰ ਨਬੇੜਾ। ਧੰਨਵਾਦ ਜੀ।
1: ਗੁਰਦਾਸਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਬਸਦੀ ਛੱਡੀ ਸ਼ਾਇਰਾ ਨਵਗੀਤ ਕੌਰ ਜੀ ਨੂੰ। ਨਵਗੀਤ ਕੌਰ ਜੀ ਇੱਥੇ ਪੰਜਾਬੀ ਦੀ MA ਹੈ, ਨਾਲ ਦੀ ਨਾਲ ਉਸਨੇ BED ਵੀ ਕੀਤੀ ਹੋਈ ਹੈ। ਇਸ ਦੇ ਨਾਲ ਦੀ ਨਾਲ ਉਹਨਾਂ ਦੀ ਇੱਕ ਕਵਿਤਾਵਾਂ ਦੀ ਕਿਤਾਬ ਜਿਹੜੀ ਆ ਛਪਣ ਹਿੱਤ ਜਿਹੜੀ ਆ ਤਿਆਰ ਹੈ, ਤੇ ਉਸ ਕਿਤਾਬ ਦਾ ਨਾਂ ਹੈ ਨਾਭੀ ਵਿੱਚ ਕਸਤੂਰੀ। ਉਹ ਅਕਸਰ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਛਪਦੇ ਰਹਿੰਦੇ ਨੇ, ਤੇ ਰੇਡੀਓ ਟੈਲੀਵਿਜ਼ਨ ਦੇ ਉੱਤੇ ਉਹਨਾਂ ਦੀਆਂ ਰਚਨਾਵਾਂ ਆਉਂਦੀਆਂ ਰਹਿੰਦੀਆਂ ਨੇ, ਤੇ ਸਾਡੇ ਦੁਆਬਾ ਰੇਡੀਓ ਦੇ ਮੰਚ ਤੇ ਪਹਿਲੀ ਵਾਰੀ ਆ ਰਹੇ ਨੇ। ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ ਤੇ ਆਉਣ ਤੇ ਨਿੱਘਾ ਸਵਾਗਤ ਕਰਦੇ ਹਾਂ। ਨਵਗੀਤ ਕੌਰ ਜੀ, ਤੁਹਾਡਾ ਸਵਾਗਤ ਹੈ।
3: ਦੋਸਤੋ, ਪੇਸ਼ ਹੈ ਇੱਕ ਗਜ਼ਲ। ਜੇਕਰ ਪਹਿਲਾਂ ਇਲਮ ਨਾ ਹੋਵੇ ਸਾਗਰ ਦੀ ਗਹਿਰਾਈ ਦਾ। ਜੇਕਰ ਪਹਿਲਾਂ ਇਲਮ ਨਾ ਹੋਵੇ ਸਾਗਰ ਦੀ ਗਹਿਰਾਈ ਦਾ, ਖਾਮੋਸ਼ੀ ਨੂੰ ਤੱਕਦਿਆਂ ਨਾ ਕਿਸ਼ਤੀ ਵਿੱਚ ਬਹਿ ਜਾਈਦਾ। ਸਾਫ਼ ਹੈ ਤੇਰੇ ਦਿਲ ਦਾ ਸ਼ੀਸ਼ਾ, ਸਾਫ਼ ਹੈ ਤੇਰੇ ਦਿਲ ਦਾ ਸ਼ੀਸ਼ਾ, ਮੈਲੀ ਨਜ਼ਰ ਜ਼ਮਾਨੇ ਦੀ, ਜਣੇ ਖਣੇ ਨੂੰ ਹੱਸਦੇ ਤੱਕ ਕੇ ਦਿਲ ਨਹੀਂ ਖੋਲ ਵਿਖਾਈਦਾ। ਕਦਮਾਂ ਵਿੱਚ ਆਕਾਸ਼ ਕਦੇ ਤਾਂ ਧਰਤੀ ਵਾਂਗੂ ਆਉਂਦਾ ਏ, ਕਦਮਾਂ ਵਿੱਚ ਆਕਾਸ਼ ਕਦੇ ਤਾਂ ਧਰਤੀ ਵਾਂਗੂ ਆਉਂਦਾ ਏ, ਖੰਭਾਂ ਦੀ ਮਗਰੂਰੀ ਵਿੱਚ ਨਹੀਂ ਕਦਮ ਤਾਲ ਭੁੱਲ ਜਾਈਦਾ। ਅੱਖਾਂ ਵਿੱਚ ਤੂੰ ਵੇਖ ਲਿਆ ਕਰ ਕੈਸੇ ਕੈਸੇ ਮੰਜ਼ਰ ਨੇ, ਅੱਖੀਆਂ ਵਿੱਚ ਤੂੰ ਵੇਖ ਲਿਆ ਕਰ ਕੈਸੇ ਕੈਸੇ ਮੰਜ਼ਰ ਨੇ, ਟੁੱਟਿਆ ਦਿਲ ਅਣਗੌਲਿਆਂ ਕਰਕੇ ਹੋਰ ਜ਼ਖਮ ਨਹੀਂ ਲਾਈਦਾ। ਵਿੱਚ ਹਨੇਰੇ ਤੁਰਿਆ ਜੇ ਤੂੰ ਲੈ ਕੇ ਮੰਗਵੀਂ ਲਾਠੀ ਨੂੰ, ਵਿੱਚ ਹਨੇਰੇ ਤੁਰਿਆ ਜੇ ਤੂੰ ਲੈ ਕੇ ਮੰਗਵੀਂ ਲਾਠੀ ਨੂੰ, ਇਹ ਨਾ ਭੁੱਲੀਂ ਆਪਣਾ ਪੈਂਡਾ ਆਪਣੇ ਆਪ ਮੁਕਾਈਦਾ। ਇਹ ਨਾ ਭੁੱਲੀਂ ਆਪਣਾ ਪੈਂਡਾ ਆਪਣੇ ਆਪ ਮੁਕਾਈਦਾ। ਆਪਣੇ ਦਿਲ ਦੀ ਪੀੜ ਵੇਦਨਾ ਸੱਚੀ ਸੁੱਚੀ ਪੂੰਜੀ ਹੈ, ਆਪਣੇ ਦਿਲ ਦੀ ਪੀੜ ਵੇਦਨਾ ਸੱਚੀ ਸੁੱਚੀ ਪੂੰਜੀ ਹੈ, ਮੰਗਵਾਂ ਹੁਨਰ ਕਦੇ ਵੀ ਲੈ ਕੇ ਬਹੁਤਾ ਨਹੀਂ ਚਮਕਾਈਦਾ। ਲੂ ਲੂ ਪਿੰਜਿਆ ਜਾਵੇ ਮੇਰਾ, ਲੂ ਲੂ ਪਿੰਜਿਆ ਜਾਵੇ ਮੇਰਾ, ਮਾਹੀ ਤੇਰੇ ਹਿਜਰ ਦੇ ਨਾਲ। ਤੇਰੇ ਦਿਲ ਚੋਂ ਸੀ ਨਾ ਨਿਕਲੇ ਇੰਜ ਤਾਂ ਨਹੀਂ ਤੜਫਾਈਦਾ। ਲੂ ਲੂ ਪਿੰਜਿਆ ਜਾਵੇ ਮੇਰਾ, ਮਾਹੀ ਤੇਰੇ ਹਿਜਰ ਦੇ ਨਾਲ। ਤੇਰੇ ਦਿਲ ਚੋਂ ਸੀ ਨਾ ਨਿਕਲੇ ਇੰਜ ਤਾਂ ਨਹੀਂ ਤੜਫਾਈਦਾ। ਸ਼ੁਕਰੀਆ ਦੋਸਤੋ।
1: ਗੀਤ ਕੌਰ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਹਾਂ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਹੈੱਡਕੁਆਟਰ ਨਵਾਂਸ਼ਹਿਰ ਵਿਖੇ ਬਸਦੀ ਸਾਡੀ ਸ਼ਾਇਰਾ ਨੀਰੂ ਜੱਸਰ ਜੀ ਨੂੰ। ਨੀਰੂ ਜੱਸਰ ਜੀ ਲਿਖਦੇ ਨੇ, ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰਾ, ਅਤੇ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਦੀ ਕਵਿਤਾ ਇਸੇ ਤਰ੍ਹਾਂ ਫੁੱਲਾਂ ਵਾਂਗ ਮਹਿਕਦੀ ਰਹੇ। ਨੀਰੂ ਜੱਸਰ ਜੀ, ਤੁਹਾਡਾ ਸਵਾਗਤ ਹੈ।
4: ਨਮਸਕਾਰ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਲੇਖਿਕਾ ਨੀਰੂ ਜੱਸਲ, ਅਤੇ ਅੱਜ ਦੁਆਬਾ ਰੇਡੀਓ 'ਤੇ ਇੱਕ ਵਾਰ ਫਿਰ ਆਪਣੀ ਨਵੀਂ ਰਚਨਾ ਲੈ ਕੇ ਹਾਜ਼ਰ ਹੋਣ ਜਾ ਰਹੀ ਹਾਂ, ਕਬੂਲ ਕਰਨਾ। ਰਚਨਾ ਦਾ ਵਿਸ਼ਾ ਹੈ ਦੀਵਿਆਂ ਦੀ ਸ਼ਾਮ। ਮੈਂ ਦੱਸਣਾ ਚਾਹੁੰਦੀ ਹਾਂ ਕਿ ਮੈਂ ਆਪਣੀਆਂ ਮੋਸਟਲੀ ਮੇਰੀਆਂ ਕਵਿਤਾਵਾਂ ਜੋ ਨੇ ਉਹ ਮੇਰੀ ਪਰਸਨਲ ਲਾਈਫ 'ਤੇ ਹੀ ਨੇ, ਅਤੇ ਇਹ ਕਵਿਤਾ ਵੀ ਮੈਂ ਪਿਛਲੇ ਸਾਲ ਉਦੋਂ ਮੇਰੇ ਜ਼ਿਹਨ 'ਚ ਬਣੀ ਸੀ ਜਦ ਮੈਂ ਦੀਵਾਲੀ 'ਤੇ ਰੰਗੋਲੀ ਬਣਾ ਰਹੀ ਸੀ। ਸੋ ਪੇਸ਼ ਕਰਦੀ ਹਾਂ ਦੀਵਿਆਂ ਦੀ ਸ਼ਾਮ। ਦੀਵਿਆਂ ਦੀ ਸ਼ਾਮ ਦਾ ਇੱਕ ਗੀਤ ਗੁਣਗੁਣਾ ਕੇ, ਦੀਵਿਆਂ ਦੀ ਸ਼ਾਮ ਦਾ ਇੱਕ ਗੀਤ ਗੁਣਗੁਣਾ ਕੇ, ਕਰਦੀ ਹਾਂ ਮਨ ਨੂੰ ਹੌਲਾ ਰੰਗੋਲੀਆਂ ਸਜਾ ਕੇ, ਕਰਦੀ ਹਾਂ ਮਨ ਨੂੰ ਹੌਲਾ ਰੰਗੋਲੀਆਂ ਸਜਾ ਕੇ। ਗੂੰਗੀ ਹਵਾ ਦੇ ਵਿੱਚੋਂ ਮੈਂ ਇੱਕ ਸ਼ੋਰ ਲੱਭ ਲਿਆ ਹੈ, ਗੂੰਗੀ ਹਵਾ ਦੇ ਵਿੱਚੋਂ ਮੈਂ ਇੱਕ ਸ਼ੋਰ ਲੱਭ ਲਿਆ ਹੈ, ਧਰਤੀ ਲਈ ਨਵਾਂ ਮੈਂ ਇੱਕ ਆਸਮਾਂ ਬਣਾ ਕੇ, ਧਰਤੀ ਲਈ ਨਵਾਂ ਮੈਂ ਇੱਕ ਆਸਮਾਂ ਬਣਾ ਕੇ। ਮੇਰੇ ਹਾਸਿਆਂ ਦੇ ਓਲੇ ਦਾ ਦਰਦ ਤੂੰ ਨਾ ਜਾਣੇ, ਮੇਰੇ ਹਾਸਿਆਂ ਦੇ ਓਲੇ ਦਾ ਦਰਦ ਤੂੰ ਨਾ ਜਾਣੇ, ਤੈਨੂੰ ਵੀ ਚੈਨ ਆਉਂਦਾ ਤਾਰਿਆਂ ਵਾਂਗ ਟਿਮਟਿਮਾ ਕੇ, ਤੈਨੂੰ ਵੀ ਚੈਨ ਆਉਂਦਾ ਤਾਰਿਆਂ ਵਾਂਗ ਟਿਮਟਿਮਾ ਕੇ। ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰ, ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰ, ਕੁਦਰਤ ਦੇ ਨਾਲ ਐਸਾ ਕੋਈ ਰਾਬਤਾ ਬਣਾ ਕੇ, ਕੁਦਰਤ ਦੇ ਨਾਲ ਐਸਾ ਕੋਈ ਰਾਬਤਾ ਬਣਾ ਕੇ। ਕਰਦਾ ਹੈ ਤੂੰ ਬਗਾਵਤ ਆਪਣੇ ਅਸੂਲ ਦੀ ਨਿਤ, ਕਰਦਾ ਹੈ ਤੂੰ ਬਗਾਵਤ ਆਪਣੇ ਅਸੂਲ ਦੀ ਨਿਤ, ਤੈਨੂੰ ਸਬਰ ਨਾ ਆਵੇ ਕੋਝੀ ਸਜ਼ਾ ਸੁਣਾ ਕੇ, ਤੈਨੂੰ ਸਬਰ ਨਾ ਆਵੇ ਕੋਝੀ ਸਜ਼ਾ ਸੁਣਾ ਕੇ। ਮੈਂ ਵੀ ਦੁਆ ਹੈ ਲੈਣੀ ਇਸ ਰਾਤ ਰੌਸ਼ਨੀ ਦੀ, ਮੈਂ ਵੀ ਦੁਆ ਹੈ ਲੈਣੀ ਇਸ ਰਾਤ ਰੌਸ਼ਨੀ ਦੀ, ਕੋਈ ਨੀਰ ਨੂੰ ਵੀ ਲੋਚੇ ਇੱਕ ਦੀਪ ਜਗਮਗਾ ਕੇ, ਕੋਈ ਨੀਰ ਨੂੰ ਵੀ ਲੋਚੇ ਇੱਕ ਦੀਪ ਜਗਮਗਾ ਕੇ। ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ।
1: ਜੱਸਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸੇਵਾ ਸਿੰਘ ਨੂਰਪੁਰੀ ਜੀ ਨੂੰ। ਨੂਰਪੁਰੀ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ ਔਖੀ ਘੜੀ। ਇਸ ਔਖੀ ਘੜੀ ਦੇ ਵਿੱਚ ਉਹ ਕਿਸਾਨ ਦੀ ਗੱਲ ਕਰਨ ਜਾ ਰਹੇ ਨੇ ਤੇ ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਦੀ ਕਵਿਤਾ ਨੂੰ ਹੰਗਾਰਾ ਦਿਓਗੇ। ਸੇਵਾ ਸਿੰਘ ਨੂਰਪੁਰੀ ਜੀ ਤੁਹਾਡਾ ਸਵਾਗਤ ਹੈ।
5: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ। ਇਹ ਚੰਨ ਦਾ ਤਿਉਹਾਰ ਸਭ ਲਈ ਖੁਸ਼ੀਆਂ ਭਰਿਆ ਆਵੇ ਮੇਰੀ ਕਾਮਨਾ ਹੈ। ਪਰ ਇਹ ਮੇਰੀ ਕਵਿਤਾ ਜਿਹੜੀ ਕਿਸਾਨ ਘੋਲ ਨੂੰ ਸਮਰਪਿਤ ਹੈ, ਜੋ ਕਿ ਔਖੀ ਘੜੀ ਸਲੇਖ ਥੱਲੇ ਮੈਂ ਪੇਸ਼ ਕਰ ਰਿਹਾ ਜੀ। ਗੌਤ ਫਰਮਾਣਾ ਜੀ। ਔਖੀ ਘੜੀ। ਗੱਲ ਕਿਰਤੀ ਕਿਸਾਨ ਦੀ ਸੁਣੋ ਸਭ ਜੀ, ਨਵੀਆਂ ਕਾਨੂੰਨਾਂ ਕੀ ਪਾਇਆ ਜਬ ਜੀ, ਛੱਡ ਸਾਰੇ ਕੰਮ ਧੰਦੇ ਕਿਉਂ ਬੈਠਾ ਰਾਸਤੇ, ਹੋਣ ਦੀ ਲੜਾਈ ਵਿੱਚ ਪਾਉਂਦਾ ਵਾਸਤੇ, ਭੁੱਖਾ ਤਰੇ ਹਾਇਆ ਅੱਜ ਗਾਹਵੇ ਸੜਕਾਂ, ਹਾਕਮ ਡਰਾਉਂਦੇ ਨੇ ਤਮਾਰ ਬੜਕਾਂ, ਦਿਨ ਰਾਤ ਧਰਨੇ ਉਹ ਲਾਈ ਬੈਠਾ ਹੈ, ਉਖਲੀ 'ਚ ਸਿਰ ਵੀ ਫਸਾਈ ਬੈਠਾ ਹੈ, ਖੇਤੀ ਦੇ ਸੁਧਾਰਾਂ ਦਾ ਉੱਤੇ ਪਾ ਕੇ ਬੁਰਕਾ, ਆਖਦੇ ਕਿਸਾਨ ਦਾ ਪੂੰਝਣਾ ਹੈ ਮੁੜਕਾ, ਰਾਮ ਰਾਮ ਕਹਿੰਦੇ ਪਰ ਬਗਲ ਛੁਰੀ ਹੈ, ਰਾਮ ਰਾਮ ਕਹਿੰਦੇ ਪਰ ਬਗਲ ਛੁਰੀ ਹੈ, ਡੰਡੀ ਮਾਰਨ ਦੇ ਲੁੱਟਣ ਦੀ ਗੱਲ ਤੁਰੀ ਹੈ, ਖੋਹੇ ਘੱਟ ਪਾ ਕਰੀ ਹੇਰ ਫੇਰ ਜੀ, ਸ਼ਬਦਾਂ 'ਚ ਲਕੋਏ ਸਭ ਘੇਰ ਘੇਰ ਜੀ, ਕਿਸਾਨ ਦੇ ਮਾਮਲੇ ਦਾ ਨਾਂ ਦੱਸੇ ਹੱਲ ਜੀ, ਅਪੀਲ 'ਤੇ ਦਲੀਲ ਵਾਲੀ ਮੁੱਕੀ ਗੱਲ ਜੀ, ਖੋਲ੍ਹ ਦਿੱਤੀ ਹੈ ਮੰਡੀ ਸਰਮਾਏਦਾਰਾਂ ਲਈ, ਪਾਉਣਗੇ ਮੋਛੇ ਰਲ ਚੰਦ ਪਰਿਵਾਰਾਂ ਲਈ, ਜਮ੍ਹਾਂਖੋਰਾਂ ਤੋਂ ਚੁੱਕ ਦਿੱਤੀ ਹੈ ਪਾਬੰਦੀ ਜੀ, ਰਲ ਗਏ ਨੇ ਚੌਕੀਦਾਰ ਨੇਤਾ ਪਖੰਡੀ ਜੀ, ਭਾਸ਼ਣਾਂ ਦੀ ਜਾਦੂਗਰੀ ਨਾਲ ਭਰਮਾਉਣਗੇ, ਕਾਮੇ ਕਿਸਾਨਾਂ ਨੂੰ ਜਾਲ 'ਚ ਫਸਾਉਣਗੇ, ਵੀਰੋ ਫਸਣਾ ਜਾਣਾ ਜ਼ਰਾ ਰਹਿਣਾ ਡਟ ਕੇ, ਔਖਾ ਰਸਤਾ ਹੈ ਪਰ ਦਿੰਦੇ ਰਹਿਣਾ ਝੱਟ ਝਟਕੇ, ਭਾਸ਼ਣਾਂ ਦੀ ਜਾਦੂਗਰੀ ਨਾਲ ਭਰਮਾਉਣਗੇ, ਕਾਮੇ ਕਿਸਾਨਾਂ ਨੂੰ ਜਾਲ 'ਚ ਫਸਾਉਣਗੇ, ਵੀਰੋ ਫਸਣਾ ਜਾਣਾ ਜ਼ਰਾ ਰਹਿਣਾ ਡਟ ਕੇ, ਔਖਾ ਰਸਤਾ ਹੈ ਪਰ ਦਿੰਦੇ ਰਹਿਣਾ ਝਟ ਕੇ। ਧੰਨਵਾਦ ਜੀ।
1: ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸਾਡੀ ਲੁਧਿਆਣਾ ਵਸਦੀ ਸ਼ਾਇਰਾ ਮਨਜੀਤ ਧਮਾਨ ਜੀ ਨੂੰ। ਮਨਜੀਤ ਧਮਾਨ ਜੀ ਇਸ ਕਵੀ ਦਰਬਾਰ ਦੇ ਵਿੱਚ ਆਪਣੀ ਕਵਿਤਾ ਲੈ ਕੇ ਆ ਰਹੀ ਹੈ ਦੀਵਾਲੀ ਨਾਲ ਸੰਬੰਧਿਤ, ਤੇ ਉਹ ਕਹਿ ਰਹੇ ਨੇ ਆਓ ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਮਨਜੀਤ ਧਮਾਨ ਜੀ ਤੁਹਾਡਾ ਸਵਾਗਤ ਹੈ।
6: ਬਹੁਤ ਬਹੁਤ ਧੰਨਵਾਦ ਹਰਵੰਸ ਹੀਓ ਜੀ ਦਾ। ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮਨਜੀਤ ਕੌਰ ਧਿਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੀ ਅੱਜ ਦੀ ਰਚਨਾ ਹੈ ਦੀਵਾਲੀ ਤੇ ਦੀਵੇ। ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਬੈਰ ਵਿਰੋਧ ਸਭ ਦੂਰ ਭਜਾਈਏ, ਬੈਰ ਵਿਰੋਧ ਸਭ ਦੂਰ ਭਜਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਤੇਰੀ ਜਾਤ ਮੇਰਾ ਧਰਮ ਬੜਾ ਹੈ ਰੌਲਾ ਇੱਥੇ, ਤੇਰੀ ਜਾਤ ਮੇਰਾ ਧਰਮ ਬੜਾ ਹੈ ਰੌਲਾ ਇੱਥੇ, ਕਿਸੇ ਦਾ ਰਾਮ ਕਿਸੇ ਦਾ ਅੱਲਾ ਕਿਸੇ ਦਾ ਹੈ ਮੌਲਾ ਇੱਥੇ, ਕਿਸੇ ਦਾ ਹੈ ਮੌਲਾ ਇੱਥੇ, ਕੱਢ ਕੇ ਫਰਕ ਦਿਲਾਂ ਦੇ ਵਿੱਚੋਂ, ਕੱਢ ਕੇ ਫਰਕ ਦਿਲਾਂ ਦੇ ਵਿੱਚੋਂ, ਮਾਨਵਤਾ ਨੂੰ ਧਰਮ ਬਣਾਈਏ, ਮਾਨਵਤਾ ਨੂੰ ਧਰਮ ਬਣਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਪਖੰਡ ਦੀ ਮਾਲਾ ਗਲ ਚੋ ਲਾਈਏ, ਪਖੰਡ ਦੀ ਮਾਲਾ ਗਲ ਚੋ ਲਾਈਏ, ਦੂਰ ਕਰੀਏ ਸਭ ਭਰਮ, ਬਾਕੀ ਸਭ ਕੁਛ ਝੂਠ ਹੈ ਇੱਥੇ, ਸੱਚਾ ਹੈ ਵਸਮਰਨ, ਸੱਚਾ ਹੈ ਵਸਮਰਨ, ਭੁੱਲ ਕੇ ਸਾਰੀ ਦੁਨੀਆਦਾਰੀ, ਭੁੱਲ ਕੇ ਝੂਠੀ ਦੁਨੀਆਦਾਰੀ, ਬਾਬੇ ਨਾਨਕ ਦੀ ਬਾਣੀ ਅਪਣਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਆਓ ਕੱਢੀਏ ਗੰਦਗੀ ਮਨਾਂ ਵਿੱਚੋਂ, ਰੌਸ਼ਨ ਹੋਵੇ ਫਿਰ ਆਲਾ ਦੁਆਲਾ, ਸਾਫ਼ ਸੁਥਰਾ ਸਭ ਨਜ਼ਰੀ ਆਵੇ, ਸਾਫ਼ ਸੁਥਰਾ ਸਭ ਨਜ਼ਰੀ ਆਵੇ, ਨਾ ਹੋਵੇ ਕੁਝ ਕਾਲਾ ਮਾਲਾ, ਰੌਸ਼ਨੀ ਤੇ ਚਾਨਣ ਦਾ ਤਿਉਹਾਰ ਹੈ ਜੋ, ਰੌਸ਼ਨੀ ਤੇ ਚਾਨਣ ਦਾ ਤਿਉਹਾਰ ਹੈ ਜੋ, ਧੀਮਾਨ ਆਓ ਸਾਰੇ ਉਸ ਦੀਵਾਲੀ ਨੂੰ ਮਨਾਈਏ, ਧੀਮਾਨ ਆਓ ਸਾਰੇ ਉਸ ਦੀਵਾਲੀ ਨੂੰ ਮਨਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਵੈਰ ਵਿਰੋਧ ਸਭ ਦੂਰ ਭਜਾਈਏ, ਦੀਵਾਲੀ 'ਤੇ ਦੀਵੇ ਗਿਆਨ ਦੇ ਜਗਾਈਏ, ਦੀਵਾਲੀ 'ਤੇ ਦੀਵੇ ਗਿਆਨ ਦੇ ਜਗਾਈਏ। ਬਹੁਤ ਬਹੁਤ ਧੰਨਵਾਦ ਜੀ।
1: ਇਤਮਾਨ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਬਰਨਾਲਾ ਬਸਤੀ ਸਾਡੀ ਸ਼ਾਇਰਾ ਕਿਰਨਜੀਤ ਕੌਰ ਨੂੰ। ਕਿਰਨਜੀਤ ਕੌਰ ਦੀਆਂ ਲਿਖੀਆਂ ਹੋਈਆਂ 4 ਕਿਤਾਬਾਂ ਜਿਹੜੀਆਂ ਆ ਚੁੱਕੀਆਂ ਨੇ, ਤੇ ਉਹਨਾਂ ਦੀ ਸਭ ਤੋਂ ਪਹਿਲੀ ਕਵਿਤਾ ਦੀ ਕਿਤਾਬ ਸੀ ਬੋਲ ਮੇਰੇ ਦਿਲ ਦੇ। ਇਸ ਤੋਂ ਇਲਾਵਾ ਵੀ ਉਹਨਾਂ ਨੇ 3 ਕਿਤਾਬਾਂ ਹੋਰ ਲਿਖੀਆਂ ਹੋਈਆਂ ਨੇ, ਇੱਕ ਕਿਤਾਬ ਉਹਨਾਂ ਨੇ ਸੰਪਾਦਿਤ ਕੀਤੀ ਹੋਈ ਹੈ, ਤੇ ਹੋਰ ਵੱਖ ਵੱਖ ਸ਼ਖਸੀਅਤਾਂ ਬਾਰੇ ਉਹਨਾਂ ਦੇ ਲਿਖੇ ਹੋਏ ਲੇਖ ਵੀ ਉਹਨਾਂ ਦੇ ਕੋਲ ਉਪਲਬਧ ਨੇ। ਤੇ ਲੰਬਾ ਸਮਾਂ ਬ੍ਰੇਕ ਤੋਂ ਬਾਅਦ ਉਹਨਾਂ ਨੇ ਇੱਕ ਵਾਰ ਫਿਰ ਸਾਹਿਤ ਦੇ ਖੇਤਰ ਦੇ ਵਿੱਚ ਪ੍ਰਵੇਸ਼ ਕੀਤਾ ਹੈ। ਕਿਰਨਜੀਤ ਕੌਰ ਜੀ ਤੁਹਾਡੇ ਦੁਆਬਾ ਰੇਡੀਓ ਦੇ ਮੰਚ ਤੇ ਪਹਿਲੀ ਵਾਰੀ ਆ ਰਹੇ ਨੇ, ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਕਿਰਨਜੀਤ ਜੀ ਤੁਹਾਡਾ ਸਵਾਗਤ ਹੈ।
7: ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕਵਿਤਾ ਧੋਖੇ ਠੱਗੀਆਂ। ਧੋਖੇ ਠੱਗੀਆਂ ਸਾਡੀ ਜ਼ਿੰਦਗੀ ਬਣੀਆਂ, ਬੇਮੌਸਮੀ ਜੋ ਪਈਆਂ ਕਣੀਆਂ। ਧੋਖੇ ਠੱਗੀਆਂ ਸਾਡੀ ਜ਼ਿੰਦਗੀ ਬਣੀਆਂ, ਬੇਮੌਸਮੀ ਜਿਉਂ ਪਈਆਂ ਕਣੀਆਂ। ਰੱਬਾ ਮੇਰੀ ਤੇਰੇ ਨਾਲ ਇੱਕ ਲੜਾਈ ਏ, ਰੱਬਾ ਮੇਰੀ ਤੇਰੇ ਨਾਲ ਇੱਕ ਲੜਾਈ ਏ, ਕਿਉਂ ਤੂੰ ਸਾਡੀ ਜ਼ਿੰਦਗੀ ਕੋਲੇ ਵਾਂਗ ਤਪਾਈ ਏ। ਕਰ ਕਮਾਈਆਂ ਮੁੜ ਆਏ ਲੋਕੀ, ਕਰ ਕਮਾਈਆਂ ਮੁੜ ਆਏ ਲੋਕੀ, ਜਦ ਸ਼ਾਮਾਂ ਢਲੀਆਂ ਪਿਆ ਨਾ ਪੱਲੇ ਕੁਝ ਵੀ, ਮਲਦੇ ਰਹਿ ਗਏ ਤਲੀਆਂ। ਪਿਆ ਨਾ ਪੱਲੇ ਕੁਝ ਵੀ, ਮਲਦੇ ਰਹਿ ਗਏ ਤਲੀਆਂ। ਨਾਲ ਨਦੀਨਾ ਫਸਲਾਂ ਸਾਡੀਆਂ, ਨਾਲ ਨਦੀਨਾ ਫਸਲਾਂ ਸਾਡੀਆਂ, ਘੁੰਮਲਾਉਂਦੀਆਂ ਓਏ ਸਾਡੀ ਹੁੰਦੀ ਦੇਖ ਤਬਾਹੀ, ਸਾਡੀ ਹੁੰਦੀ ਦੇਖ ਤਬਾਹੀ, ਕੁੰਜਾਂ ਕਰ ਲਾਉਂਦੀਆਂ। ਸੱਪਾਂ ਦੇ ਸਿਰ ਬੜੇ ਹੀ ਮਿੱਧੇ, ਸੱਪਾਂ ਦੇ ਸਿਰ ਬੜੇ

0: ਦੇ ਪਿੰਡ ਪਤੋ ਤੋਂ ਹਰਪ੍ਰੀਤ ਪਤੋ ਜੀ ਨੂੰ। ਪਤੋ ਜੀ ਆਪਣੀ ਜਿਹੜੀ ਰਚਨਾ ਹੈ ਉਹ ਦੀਵਾਲੀ ਨਾਲ ਸੰਬੰਧਿਤ ਹੈ, ਕਹਿ ਰਹੇ ਨੇ ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ। ਹਰਪ੍ਰੀਤ ਪਤੋ ਜੀ ਤੁਹਾਡਾ ਸਵਾਗਤ ਹੈ।
1: ਹਾਂਜੀ, ਮੈਂ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ। ਦੀਵਾਲੀ ਆਈ ਆ ਦੀਵਾਲੀ, ਰੋਸ਼ਨੀ ਬਖੇਰਦੀ ਆਸ ਹੈ ਹੁਣ ਰਾਤ ਮੁੱਕੂਗੀ ਹਨੇਰ ਦੀ। ਆਈ ਆ ਦੀਵਾਲੀ, ਰੋਸ਼ਨੀ ਬਖੇਰਦੀ ਆਸ ਹੈ ਹੁਣ ਰਾਤ ਮੁੱਕੂਗੀ ਹਨੇਰ ਦੀ। ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ, ਨਵੀਂ ਹੈ ਸਵੇਰ ਸਾਂਝਾਂ ਨਵੀਆਂ ਹੀ ਪਾਲੀਏ। ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ, ਨਵੀਂ ਹੈ ਸਵੇਰ ਸਾਂਝਾਂ ਨਵੀਆਂ ਹੀ ਪਾਲੀਏ। ਨਫ਼ਰਤਾਂ ਦਾ ਬੀਜ ਆਪਾਂ ਦਿਲਾਂ ਵਿੱਚੋਂ ਕੱਢੀਏ, ਮੁੜ ਕੇ ਨਾ ਉੱਗੇ ਐਸੀ ਜੜ ਆਪਾਂ ਵੱਢੀਏ। ਨਫ਼ਰਤਾਂ ਦਾ ਬੀਜ ਆਪਾਂ ਦਿਲਾਂ ਵਿੱਚੋਂ ਕੱਢੀਏ, ਮੁੜ ਕੇ ਨਾ ਉੱਗੇ ਐਸੀ ਜੜ ਆਪਾਂ ਵੱਢੀਏ। ਨਵਾਂ ਕੁਝ ਕਰਕੇ ਦੁਨੀਆ ਨੂੰ ਵਿਖਾ ਦਈਏ, ਹਉਮੈ ਛੱਡ ਦੀਵਾ ਆਪਾਂ ਗਿਆਨ ਦਾ ਜਗਾ ਦਈਏ। ਪ੍ਰੇਮ ਦਾ ਤੇਲ ਪਿਆਰ ਵਾਲੀ ਬੱਤੀ ਪਾ ਕੇ ਏਕਤਾ ਦੀ ਸੀਖ ਡੱਬੀ ਨੂੰ ਘਸਾ ਦਈਏ। ਬੈਰ ਤੇ ਵਿਰੋਧ ਸਾੜ ਸ਼ਾਂਤੀ ਦਾ ਲਾਈਏ ਨਾਰਾ, ਬੈਰ ਤੇ ਵਿਰੋਧ ਸਾੜ ਸ਼ਾਂਤੀ ਦਾ ਲਾਈਏ ਨਾਰਾ। ਰੱਬ ਕਰੇ ਇਹ ਆਸਾਂ ਨੂੰ ਪਗਾ ਲਈਏ, ਹਰਪ੍ਰੀਤ ਪੱਤੋ ਲੰਘ ਨਾ ਏ ਜਾਵੇ ਸਮਾਂ, ਆਓ ਆਪਾਂ ਰਲ ਪਾਠ ਏਕੇ ਦਾ ਪਕਾ ਲਈਏ। ਹਰਪ੍ਰੀਤ ਪੱਤੋ ਲੰਘ ਨਾ ਏ ਜਾਵੇ ਸਮਾਂ, ਆਓ ਆਪਾਂ ਰਲ ਪਾਠ ਏਕੇ ਦਾ ਪਕਾ ਲਈਏ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
0: ਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਲਵਿੰਦਰ ਕੌਰ ਸਿੰਧ ਜੀ ਨੂੰ। ਬਲਵਿੰਦਰ ਕੌਰ ਸਿੰਧ ਜੀ ਆਪਣੀ ਰਚਨਾ ਲੋਕੋ ਲੈ ਕੇ ਹਾਜ਼ਰ ਹੋ ਰਹੇ ਨੇ। ਬਲਵਿੰਦਰ ਕੌਰ ਸਿੰਧ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
2: ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੀ ਕਵਿਤਾ ਦਾ ਵਿਸ਼ਾ ਹੈ ਜੀ ਲੋਕੋ। ਨਾ ਬੁਰੇ ਦਾ ਪਹਿਲਾਂ ਬਦਨਾਮ ਹੁੰਦਾ, ਬੁਰਾਈ ਆਉਂਦੀ ਹੈ ਦੂਸਰੇ ਥਾਂ ਲੋਕੋ। ਬੁਰਾ ਵਿੱਚ ਜਹਾਨ ਦੇ ਜਾਏ ਭੰਡਿਆ, ਮਰ ਜਾਏ ਬੁਰਾਈ ਦੀ ਮਾਂ ਲੋਕੋ। ਜਦੋਂ ਦਿੰਦੇ ਹਾਂ ਬੁਰੇ ਦਾ ਸਾਥ ਸਾਰੇ, ਬੁਰਾਈ ਜੜ੍ਹਾਂ 'ਚ ਬੈਠਦੀ ਤਾਂ ਲੋਕੋ। ਕੁੱਖੀ ਮਰਨ ਧੀਆਂ ਮਾਪੇ ਬਿਨਾਂ ਜੀਆਂ, ਰੁਲਦੇ ਵਿੱਚ ਆਸ਼ਰਮਾਂ ਜਾ ਲੋਕੋ। ਇੱਜ਼ਤ ਔਰਤ ਦੀ ਖਤਰੇ ਨਿੱਤ ਪੈਂਦੀ, ਜਦ ਕਾਨੂੰਨ ਨਾ ਕਰੇ ਬਚਾ ਲੋਕੋ। ਕੇਸ ਵਿੱਚ ਨੇ ਫਾਈਲਾਂ ਬੰਦ ਹੁੰਦੇ, ਰੁੱਗ ਨੋਟਾਂ ਦੇ ਦੱਬਦੇ ਕਾਂ ਲੋਕੋ। ਨਿਕਲੇ ਸ਼ਬਦ ਨਾ ਹਾ ਦਾ ਲੱਗੇ ਨਾਰਾ, ਨਿਕਲੇ ਸ਼ਬਦ ਨਾ ਹਾ ਦਾ ਲੱਗੇ ਨਾਰਾ। ਤੱਕ ਦੀ ਇਨਸਾਫ ਹੈ ਨੰਨੀ ਛਾਂ ਲੋਕੋ। ਕਦੋਂ ਤੱਕ ਹੈ ਝੱਲਣਾ ਜ਼ੁਲਮ ਬਾਕੀ, ਕਦੋਂ ਮਿਲਣਾ ਸਹੀ ਨਿਆ ਲੋਕੋ। ਥਿੰਦ ਹੋ ਇਕੱਠੇ ਸਾਰੇ ਮਾਰੋ ਹੰਭਲਾ, ਧਰਤੀ ਰਹਿ ਜਾਏ ਰਹਿਣ ਦੀ ਥਾਂ ਲੋਕੋ। ਜਿੱਥੇ ਰਹੇ ਕਾਇਮ ਇੱਜ਼ਤ ਔਰਤਾਂ ਦੀ, ਕਦੇ ਹੋਵੇ ਨਾ ਕੋਈ ਗੁਨਾਹ ਲੋਕੋ। ਬਿਨਾਂ ਔਰਤ ਦੇ ਮੁੱਕਣੀ ਖੇਡ ਸਾਰੀ, ਕਿੱਥੋਂ ਜੰਮਣੇ ਨੇ ਪੀਰ ਪੈਗੰਬਰ ਸ਼ਹਿਨ ਸ਼ਾਹ ਲੋਕੋ। ਕਿੱਥੋਂ ਜੰਮਣੇ ਨੇ ਪੀਰ ਪੈਗੰਬਰ ਸ਼ਹਿਨ ਸ਼ਾਹ ਲੋਕੋ। ਧੰਨਵਾਦ ਜੀ।
0: ਬਲਜਿੰਦਰ ਕੌਰ ਸਿੰਘ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਰਾਜਪੁਰਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਸ਼ਰਨਪ੍ਰੀਤ ਕੌਰ ਪ੍ਰੀਤ ਜੀ ਨੂੰ। ਸ਼ਰਨਪ੍ਰੀਤ ਕੌਰ ਪ੍ਰੀਤ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਦੋਂ ਸਮੇਂ ਦਾ ਚੱਕਰ ਚੱਲਦਾ ਏ। ਸ਼ਰਨਪ੍ਰੀਤ ਕੌਰ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸਾਰੇ ਭੈਣ ਵੀਰਾਂ ਨੂੰ ਸਤਿ ਸ੍ਰੀ ਅਕਾਲ। ਮੈਂ ਸ਼ਰਨਜੀਤ ਕੌਰ ਪ੍ਰੀਤ ਰਾਜਪੁਰੇ ਤੋਂ ਪੇਸ਼ ਹੈ ਮੇਰੀ ਜੀ ਆਪਣੀ ਰਚਨਾ, ਜਦੋਂ ਸਮੇਂ ਦਾ ਚੱਕਰ ਚੱਲਦਾ ਏ। ਜਦੋਂ ਸਮੇਂ

अज दा कोई पता नहीं, ना पता कोई कल दा ए, जदों समें दा चक्कर चलदा ए।

ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਰਿਸ਼ਤੇ ਨਾ

ਪੁੱਟ ਤੇ ਪਿੱਛੇ ਕੌਡੀ ਭੱਜਦਾ ਫਿਰਦਾ ਪਤਾ ਨਾ ਕੋਈ ਪਲਦਾ ਏ ਜਦੋਂ ਸਮੇਂ ਦਾ ਚੱਕਰ ਚੱਲਦਾ ਏ ਜਦੋਂ ਸਮੇਂ ਦਾ ਚੱਕਰ ਚੱਲਦਾ ਏ ਲੇਖਾ ਲਿਖਿਆ ਮੇਟ ਨਾ ਸਕਦਾ ਹੋ ਲੇਖਾ ਲਿਖਿਆ ਮੇਟ ਨਾ ਸਕਦਾ।

0: ਚੱਲਦਾ ਏ। ਹਾਂਜੀ, ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
1: ਹਰਨਪ੍ਰੀਤ ਕੌਰ ਪ੍ਰੀਤ ਤੋਂ ਬਾਅਦ ਹੁਣ ਮੈਂ ਦੁਬਈ ਵਾਸਤੇ ਸਾਡੇ ਸ਼ਾਇਰ ਸੁਖਰਾਜ ਸਿਕੰਦਰ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਜਿਹੜੀ ਰਚਨਾ ਸਾਡੇ ਦੁਆਬਾ ਰੇਡੀਓ ਦੇ ਮੰਚ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਸੁਖਰਾਜ ਸਿਕੰਦਰ ਜੀ, ਤੁਹਾਡਾ ਸਵਾਗਤ ਹੈ।
2: ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ, ਅਦਬ ਦੋਸਤੋ। ਮੈਂ ਸੁਖਰਾਜ ਸਿਕੰਦਰ, ਦੁਆਬਾ ਰੇਡੀਓ ਹਰਬੰਸ ਸਿੰਘ ਸਾਹਿਬ ਜੀ ਦਾ ਅਤੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਸਨਮਾਨੇ ਨੂੰ ਮਾਣ ਬਖਸ਼ਦੇ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਅੱਜ ਦੀ ਰਚਨਾ ਜੀ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਹਥੇੜੀਆਂ ਤੇ ਦੀਵੇ ਬਾਲ, ਹਥੇੜੀਆਂ ਤੇ ਦੀਵੇ ਬਾਲ ਕਿਸ ਨੂੰ ਵਿਖਾਉਣੇ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਉਹ ਚਾਵਾਂ ਨਾਲ ਮਿਲਦੇ ਸੀ ਗਲ ਲੱਗ ਕੇ, ਹੁਣ ਦੂਰੋਂ ਦੂਰੋਂ ਲੰਘ ਜਾਂਦੇ ਰਾਹ ਛੱਡ ਕੇ, ਅਸੀਂ ਬੂਹੇ ਮੋਰੇ ਖੜਦੇ ਸੀ ਸੱਜ ਤੱਜ ਕੇ, ਅਸੀਂ ਬੂਹੇ ਮੋਰੇ ਖੜਦੇ ਸੀ ਸੱਜ ਤੱਜ ਕੇ, ਕਿਹੜੇ ਹੀਰੇ ਲੱਭ ਗਏ ਜੋ ਅਸੀਂ ਉਤੋਂ ਖੋਣੇ, ਉਹ ਕਿਹੜੇ ਹੀਰੇ ਲੱਭ ਗਏ ਜੋ ਅਸੀਂ ਉਤੋਂ ਖੋਣੇ, ਉਹ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ, ਕਰਮਾ ਭਰੇ ਵੇੜੇ ਜਿੱਥੇ ਭਰਮ ਨਹੀਂ ਰਹਿੰਦੇ, ਉਹ ਕਰਮਾ ਭਰੇ ਵੇੜੇ ਜਿੱਥੇ ਭਰਮ ਨਹੀਂ ਰਹਿੰਦੇ, ਆਕਾਸ਼ ਵੱਲ ਧੂੰਆਂ ਚੜੇ ਚੁੱਲ੍ਹੇ ਗਰਮ ਰਹਿੰਦੇ, ਕਿੱਥੇ ਉਹ ਪੜੇ ਜੋ ਸੁਭਾਅ ਦੇ ਨਰਮ ਰਹਿੰਦੇ, ਕਿੱਥੇ ਉਹ ਪੜੇ ਜੋ ਸੁਭਾਅ ਦੇ ਨਰਮ ਰਹਿੰਦੇ, ਇਕੱਲਿਆਂ ਦੀ ਜ਼ਿੰਦਗੀ, ਉਹ ਇਕੱਲਿਆਂ ਦੀ ਜ਼ਿੰਦਗੀ ਡੰਗ ਹੀ ਟਪਾਉਣੇ, ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ, ਉਹ ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ, ਅਣਜਾਣੇ ਚ ਲੱਗਦਾ ਕੋਈ ਪਾਪ ਹੋ ਗਿਆ, ਪਾਕ ਰਿਸ਼ਤਾ ਐਵੇਂ ਨਹੀਂ ਖਰਾਬ ਹੋ ਗਿਆ, ਪਾਕ ਰਿਸ਼ਤਾ ਐਵੇਂ ਨਹੀਂ ਖਰਾਬ ਹੋ ਗਿਆ, ਮਾੜੀ ਨਜ਼ਰ ਲੱਗ ਗਈ ਜਾਂ ਸਰਾਫ ਹੋ ਗਿਆ, ਮਾੜੀ ਨਜ਼ਰ ਲੱਗ ਗਈ ਜਾਂ ਸਰਾਫ ਹੋ ਗਿਆ, ਉਮੀਦਾਂ

ਹੁਣ ਮੰਜੇ ਕਿਨ ਡਾਉਣੇ ਸੱਜਣਾ ਨੇ ਆਉਣਾ ਨਹੀਂ, ਹੁਣ ਮੰਜੇ ਕਿਨ ਡਾਉਣੇ ਜਦੋਂ ਖੰਡ ਦੇ ਪਤਾਸੇ ਤੇ ਜ਼ਹਿਰ ਡੁੱਲ ਜਾਏ ਹਾਸਿਆਂ ਦੇ ਉੱਤੇ ਉਦੋਂ ਕਹਿਰ ਚੁੱਲ ਜਾਏ ਉਹ ਕਾਦੀ ਗੰਢ ਹੱਥਾਂ ਨਾਲ ਖੁੱਲ ਜਾਏ, ਉਹ ਕਾਦੀ ਗੰਢ ਜੋ ਹੱਥਾਂ ਨਾਲ ਖੁੱਲ ਜਾਏ ਹੰਝੂਆਂ ਦੇ ਨਾਲ ਵੀ, ਉਹ ਹੰਝੂਆਂ ਦੇ ਨਾਲ ਵੀ ਰਾਗ ਪੈਂਦੇ ਗਾਉਣੇ ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ। ਸਿਕੰਦਰਾ ਤੇ ਆਉਂਦੇ ਓ ਸੱਚੇ ਪੀਰ ਨੂੰ ਦਿਲ ਚ ਵਸਾਉਣਾ ਹੁੰਦਾ ਜਿੰਨਾ ਹੀਰ ਨੂੰ, ਕੱਚਿਆਂ ਤੇ ਲਾਉਂਦੇ ਉਹ ਚਨਾਬ ਵਿੱਚ ਤਾਰੀਆਂ, ਕੱਚਿਆਂ ਤੇ ਲਾਉਂਦੇ ਉਹ ਚਨਾਬ ਵਿੱਚ ਤਾਰੀਆਂ ਤੇ

0: ਜਗਾਉਣੇ ਉਹ ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ ਗੁਰੂ ਬਿਨਾਂ ਕਿਸੇ ਦੀ ਗੱਤ ਨਹੀਂ ਹੁੰਦੀ ਸਾਹ ਬਿਨਾਂ ਕਹਿੰਦੇ ਜੀ ਪੱਤ ਨਹੀਂ ਹੁੰਦੀ ਹਿਜਰਾਂ ਤੋਂ ਪੈੜੀ ਕੋਈ ਸੱਟ ਨਹੀਂ ਹੁੰਦੀ ਹਿਜਰਾਂ ਤੋਂ ਪੈੜੀ ਕੋਈ ਸੱਟ ਨਹੀਂ ਹੁੰਦੀ ਪਲ ਪਲ ਬਾਅਦ ਹਾਏ ਓਏ ਪਲ ਪਲ ਬਾਅਦ ਜ਼ਖਮ ਪੈਂਦੇ ਟੋਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਦਿਲ ਜਦੋਂ ਰੂਹਾਂ ਦੇ ਵਰ ਕੇ ਫਰੋਲਦਾ ਦਿਲ ਜਦੋਂ ਰੂਹਾਂ ਦੇ ਵਰ ਕੇ ਫਰੋਲਦਾ ਸਖਰਾਜ ਨਹੀਂ ਉਦੋਂ ਫੇ ਸਰਤਾਜ ਬੋਲਦਾ ਸੁਖਰਾਜ ਨਹੀਂ ਉਦੋਂ ਫੇ ਸਰਤਾਜ ਬੋਲਦਾ
1: ਸੁਖਰਾਜ ਸਿਕੰਦਰ ਤੋਂ ਬਾਅਦ ਹੁਣ ਮੈਂ ਮੋਹਾਲੀ ਵਿੱਚ ਵਸਦੀ ਸਾਡੀ ਸ਼ਾਇਰਾ ਸੁਰਿੰਦਰ ਕੌਰ ਭੋਗਲ ਜੀ ਨੂੰ ਸੱਦਾ ਦੇਣ ਜਾ ਰਿਹਾ ਤੇ ਸੁਰਿੰਦਰ ਕੌਰ ਭੋਗਲ ਜੀ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਸੁਰਿੰਦਰ ਕੌਰ ਭੋਗਲ ਜੀ ਤੁਹਾਡਾ ਸਵਾਗਤ ਹੈ
2: ਦੁਆਬਾ ਰੇਡੀਓ ਦੇ ਸਾਰੇ ਸਰੋਤਾਵਾਂ ਨੂੰ ਸੁਰਿੰਦਰ ਕੌਰ ਭੋਗਲ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਮੈਂ ਹਰਬੰਸ਼ ਜੀ ਦੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਸਰੋਤਿਆਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਅਤੇ ਅੱਜ ਤੁਹਾਡੇ ਅੱਗੇ ਪੇਸ਼ ਹੋਣ ਦਾ ਇਹਨਾਂ ਦੀ ਬਦੌਲਤ ਹੀ ਮੌਕਾ ਮਿਲਿਆ ਸ਼ੁਕਰਗੁਜ਼ਾਰ ਹਾਂ ਮੈਂ ਇਹਨਾਂ ਦੀ ਅਤੇ ਮੈਂ ਇੱਕ ਗੀਤ ਪੇਸ਼ ਕਰਨ ਲੱਗੀ ਹਾਂ ਕਿ ਮਰਦ ਲੋਕਾਂ ਨੂੰ ਬੀਵੀਆਂ ਵਾਸਤੇ ਟਾਈਮ ਜਦੋਂ ਘੱਟ ਹੁੰਦਾ ਹੈ ਅਤੇ ਉਹ ਵਿਚਾਰੀਆਂ ਉਡੀਕਦੀਆਂ ਰਹਿੰਦੀਆਂ ਨੇ ਕਿ ਸਾਡੇ ਹਸਬੈਂਡ ਆਉਣਗੇ ਅਤੇ ਅਸੀਂ ਘੁੰਮਣ ਜਾਵਾਂਗੇ ਜਾਂ ਕਿਸ ਤਰ੍ਹਾਂ ਉਹਨਾਂ ਨੂੰ ਟਾਈਮ ਜਦੋਂ ਨਹੀਂ ਨਾ ਮਿਲਦਾ ਅਤੇ ਉਹ ਕੀ ਕਹਿੰਦੀਆਂ ਨੇ ਤੰਗ ਆ ਕੇ ਉਹ ਜਨਾਨੀਆਂ ਕੀ ਕਹਿੰਦੀਆਂ ਨੇ ਮੈਂ ਉਹਦੇ ਬਾਰੇ ਗੀਤ ਲਿਖਿਆ ਮੁਲਾਜ਼ਾ ਫਰਮਾਓ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਸਾਡੀ ਜਿੰਦ ਨੂੰ ਤੂੰ ਪਾਇਆ ਏ ਸੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਵੇ ਦੱਸ ਦੁਨੀਆ ਨਾਲੋਂ ਨਿਆਰਾ ਤੂੰ ਕਿਹੜਾ ਕੰਮ ਏ ਕਰਦਾ ਵੇ ਅੜਿਆ ਕਿਹੜਾ ਕੰਮ ਏ ਕਰਦਾ ਵੇ ਤੂੰ ਤਾਂ ਹੀ ਕਰਦਾ ਏ ਨਖਰੇ ਸਾਡਾ ਤੇਰੇ ਬਿਨ ਨਹੀਂ ਉਸਰਦਾ ਵੇ ਸਾਡਾ ਤੇਰੇ ਬਿਨ ਨਹੀਂ ਉਸਰਦਾ ਇਹ ਨਾ ਮਿਲਣ ਦੇ ਬਹਾਨੇ ਇਹ ਨਾ ਮਿਲਣ ਦੇ ਬਹਾਨੇ ਵੇ ਤੇਰੇ ਕਦੇ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਤੂੰ ਜਾਣਦਾ ਏ ਬਾਜੋ ਤੇਰੇ ਸਾਡਾ ਦਿਲ ਨਹੀਂ ਲੱਗਦਾ ਹਾਏ ਵੇ ਸਾਡਾ ਦਿਲ ਨਹੀਂ ਲੱਗਦਾ ਗੱਲਾਂ ਕਰਕੇ ਮਿੱਠੀਆਂ ਮਿੱਠੀਆਂ ਤੂੰ ਸਾਨੂੰ ਰਹਿਣਾ ਏ ਠੱਗਦਾ ਹਾਏ ਵੇ ਸਾਨੂੰ ਰਹਿੰਦਾ ਏ ਠੱਗਦਾ ਵੇ ਅਸੀਂ ਮਰ ਜਾਣਾ ਏ ਵੇ ਅਸੀਂ ਮਰ ਜਾਣਾ ਏ ਉਡੀਕਾਂ ਕਰਦੇ ਵੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਅਸੀਂ ਰਹਿੰਦੇ ਹਾਂ ਰਾਤ ਦਿਨੇ ਤੇਰੇ ਖਿਆਲਾਂ ਵਿੱਚ ਖੋਏ ਵੇ ਤੇਰੇ ਖਿਆਲਾਂ ਵਿੱਚ ਖੋਏ ਇੰਜ ਲੱਗਦਾ ਏ ਬੇਦਰਦੀਆ ਅਸੀਂ ਤੇਰੇ ਲਈ ਜਿਉਂਦੇ ਹੀ ਮੋਏ ਤੇਰੇ ਲਈ ਜਿਉਂਦੇ ਹੀ ਮੋਏ ਵੇ ਤੈਨੂੰ ਕਦੇ ਸਾਡੇ ਖਿਆਲ ਨਹੀਂ ਆਉਣੇ ਵੇ ਤੈਨੂੰ ਕਦੇ ਸਾਡੇ ਖਿਆਲ ਨਹੀਂ ਆਉਣੇ ਜੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਤੂੰ ਕਰਕੇ ਬਹਾਨੇ ਕੰਮਾਂ ਦੇ ਕਿਉਂ ਸਾਨੂੰ ਭਰਮਾਉਣਾ ਏ ਵੇ ਕਿਉਂ ਸਾਨੂੰ ਭਰਮਾਉਣਾ ਏ ਤੂੰ ਤਾਂ ਖੁਆਬਾਂ ਜੋਗਾ ਰਹਿ ਗਿਆ ਤੂੰ ਸਾਡੇ ਕੋਲ ਕੀ ਆਉਣਾ ਏ ਵੇ ਤੂੰ ਸਾਡੇ ਕੋਲ ਕੀ ਆਉਣਾ ਏ ਵੇ ਸਾਨੂੰ ਲੱਗਿਆ ਵੇ ਸਾਨੂੰ ਲੱਗਿਆ ਤੇਰੇ ਇਸ਼ਕ ਦਾ ਰੋਗ ਪੁਰਾਣਾ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਮੈਂ ਵੀ ਕਰਦਾ ਹਾਂ ਪਿਆਰ ਤੈਨੂੰ ਨਾ ਜਿੰਨਾ ਤੂੰ ਕਰਦੀ ਏ ਮੈਨੂੰ ਨੀ ਅੜੀਏ ਜਿੰਨਾ ਤੂੰ ਕਰਦੀ ਏ ਮੈਨੂੰ ਮੈਂ ਤੈਨੂੰ ਪਿਆਰ ਨਹੀਂ ਕਰਦਾ ਮੈਂ ਤੈਨੂੰ ਪਿਆਰ ਨਹੀਂ ਕਰਦਾ ਕਿਉਂ ਇਹ ਸ਼ੱਕ ਹੈ ਮੇਰੇ ਤੇ ਤੈਨੂੰ ਨੀ ਅੜੀਏ ਕਿਉਂ ਇਹ ਸ਼ੱਕ ਹੈ ਮੇਰੇ ਤੇ ਤੈਨੂੰ ਵੇ ਤੇਰੀਆਂ ਇਹਨਾਂ ਗੱਲਾਂ ਨਾਲ ਚਿੰਗਾਰੀ ਦੇ ਸ਼ੱਕ ਨਹੀਂ ਓ ਮਿਟਣੇ ਜੇ ਤੇਰੇ ਕੰਮ ਨਹੀਂ ਓ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਹੈ ਸਾਡੀ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਹੈ ਸਾਡੀ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਓ ਮੁੱਕਣੇ ਥੈਂਕ ਯੂ ਸ਼ੁਕਰੀਆ ਜੀ
1: ਗੁਰ ਭੋਗਲ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਦੀ ਸ਼ਾਇਰਾ ਜਿਹੜੀ ਅੱਜ ਕੱਲ੍ਹ ਪੰਚਕੂਲਾ ਵਿਖੇ ਰਹਿ ਰਹੀ ਆ ਮੇਰੀ ਮੁਰਾਦ ਹੈ ਮਨਮੋਹਨ ਕੌਰ ਜੀ ਤੋਂ ਉਹਨਾਂ ਨੂੰ ਮੈਂ ਸੱਦਾ ਦੇਣ ਜਾ ਰਿਹਾ ਉਹ ਆਉਣ ਅਤੇ ਆਪਣੀ ਇੱਕ ਰਚਨਾ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ ਮਨਮੋਹਨ ਕੌਰ ਜੀ ਤੁਹਾਡਾ ਸਵਾਗਤ ਹੈ
3: ਕਵਿਤਾ ਪੇਸ਼ ਹੈ ਸੱਜਣ ਜੀ ਤੁਸੀਂ ਕਿਹੇ ਚੰਗੇ ਕਿਹੜੇ ਵਕਤੀ ਆਏ ਹੋਠਾਂ ਤੇ ਸਾਡੇ ਹੋਕੇ ਖੇਡਣ ਬਾਂਗੇ ਫੁੱਲ ਕੁਮਲਾਏ ਸੱਜਣ ਜੀ ਤੁਸੀਂ ਕਿਹੇ ਚੰਗੇ ਕਿਹੜੇ ਵਕਤੀ ਆਏ ਹੋਠਾਂ ਤੇ ਸਾਡੇ ਹੋਕੇ ਖੇਡਣ ਬਾਗੀ ਫੁੱਲ ਕਮਲਾਏ ਸੱਜਣ ਜੀ ਤੁਸੀਂ ਹੋਠਾਂ ਨੂੰ ਛੋਇਆ ਹੱਸੇ ਖੇੜੇ ਫਿਰ ਟੈਕੇ ਫੁੱਲਾਂ ਨੂੰ ਤੁਸੀਂ ਹੱਥ ਚੋਂ ਲਾਇਆ ਬਾਗ ਜਿਸਮ ਦਾ ਮਹਿਕੇ ਅੱਖਾਂ ਦੇ ਹੰਝੂ ਮੋਤੀ ਬਣ ਕੇ ਗੱਲਾਂ ਉੱਤੇ ਵਹਿ ਗਏ ਪੈਰਾਂ ਵੀ ਤੁਸਾਂ ਗੁਲਾਬ ਵਿਛਾਏ ਮੁਹੱਬਤ ਦਾ ਪੈਗਾਮ ਸਜਾ ਕੇ ਦਿਲ ਦੀ ਵਿਥਿਆ ਕਿੰਨੇ ਬੂਝੇ ਕੌਣ ਬੂਝੇ ਕੀ ਕਹਿ ਗਏ ਸੱਜਣ ਜੀ ਤੁਸੀਂ ਕਿਹੇ ਚੰਗੇ ਕਿਹੜੇ ਵਕਤੀ ਆਏ ਸੱਜਣ ਜੀ ਤੁਸੀਂ ਕਿਹੇ ਚੰਗੇ ਕਿਹੜੇ ਵਕਤੀ ਆਏ ਇੱਕ ਕਹਾਣੀ ਮੈਂ ਰਿਕਾਰਡ ਕੀਤੀ ਹੈ ਅਧੂਰੀ ਔਰਤ ਉਹ ਵੀ ਮੈਂ ਸਲਾਈਡ ਤੁਹਾਨੂੰ ਭੇਜ ਰਹੀ ਹਾਂ ਆਸ ਹੈ ਤੁਹਾਨੂੰ ਪਸੰਦ ਆਏਗੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ
1: ਮਨਮੋਹਨ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਦਸੂ ਹਰਨ ਦੇ ਸਾਡੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਨੂੰ ਗੁਰਪ੍ਰੀਤ ਸਫਰੀ ਜੀ ਸਾਡੀਆਂ ਕੰਮ ਮਹਿਫਲਾਂ ਦੇ ਵਿੱਚ ਅਕਸਰ ਪੰਜਾਬੀ ਦੇ ਵਿੱਚ ਕਵਿਤਾਵਾਂ ਲੈ ਕੇ ਹਾਜ਼ਰ ਹੁੰਦੇ ਨੇ ਇਸ ਵਾਰ ਦੀ ਸਾਡੀ ਕੰਮ ਮਹਿਫਲ ਦੇ ਵਿੱਚ ਉਹ ਆਪਣੀ ਇੱਕ ਹਿੰਦੀ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਗੁਰਪ੍ਰੀਤ ਸਫਰੀ ਜੀ ਤੁਹਾਡਾ ਸਵਾਗਤ ਹੈ
4: ਦੋਸਤੋ ਦੁਆਬਾ ਰੇਡੀਓ ਮੰਚ ਕੇ ਦੁਆਰਾ ਆਪ ਸਭੀ ਕੇ ਸਾਹਮਣੇ ਹਾਜ਼ਰੀ ਲਗਾਉਣੇ ਕਾ ਮੌਕਾ ਮਿਲਾ ਹੈ ਸੋ ਹਰਬੰਸ ਜੀਓ ਔਰ ਆਪ ਸਭੀ ਸਰੋਤਾਗਨ ਕਾ ਬਹੁਤ ਬਹੁਤ ਧੰਨਵਾਦ ਇਹ ਕਵਿਤਾ ਹੈ ਸਰਹੱਦ ਕੇ ਉਸ ਪਾਰ ਆਓ ਆਪਣੇ ਦੇਸ਼ ਅਬ ਯਾਰੋ ਵਾਪਿਸ ਲੌਟ ਚਲੇ ਵੋ ਦੇਖੋ ਆਓ ਆਪਣੇ ਦੇਸ਼ ਅਬ ਯਾਰੋ ਵਾਪਿਸ ਲੌਟ ਚਲੇ ਵੋ ਦੇਖੋ ਪੰਛੀ ਆਪਣੇ ਗੌਂਸਲੋਂ ਕੀ ਔਰ ਚੋਗ ਲੀਏ ਹੋਏ ਵਾਪਿਸ ਲੌਟ ਰਹੇ ਹੈ ਕਹੀ ਪਰਾਈ ਪਨਹਾ ਗਾਰ ਮੇ ਆਪਣਾ ਕਹੀ ਪਰਾਈ ਪਨਹਾ ਗਾਰ ਮੇ ਆਪਣਾ ਦਮਹੀ ਨਾ ਚਲਾ ਜਾਏ ਤੁਮ ਸੁਨੋ ਹਲਕੇ ਸੇ ਗੁਜ਼ਰਤੀ ਹਵਾਏ ਕਾਨ ਮੇ ਮੁਸੇ ਯਹਾਂ ਕੁਛ ਕਹਿ ਰਹੀ ਹੈ ਫਿਰ ਵਹੀ ਸਰਹੱਦੋਂ ਕੀ ਖਿੱਚਾਤਾਨੀ ਕੀ ਹਮਾਰੇ ਚਾਰ ਸੂ ਪੜੀ ਹੈ ਲਕੀਰੇ ਫਿਰ ਵਹੀ ਸਰਹੱਦੋਂ ਕੀ ਖਿੱਚਾਤਾਨੀ ਕੀ ਹਮਾਰੇ ਚਾਰ ਸੂ ਪੜੀ ਹੈ ਲਕੀਰੇ ਦੇਖੋ ਪੰਛੀ ਗੀਤ ਸੁਨਾਤੇ ਪਤਸੇ ਉਸ ਪਾਰ ਸਰਹੱਦ ਕੇ ਜਾ ਰਹੇ ਹੈ बंद काल कोठरी के तंग एक शेक में से बंद पड़ी काल कोठरी के तंग एक शेक में से जब उड़ते हुए सारसों को मैंने देखा तब ए आजादी तड़प तुम्हारी मेरे मन को बेकरार करने लगी। फिर से आँख में बर आया पानी, सो आखिरी बंद है। फिर से आँख में बर आया पानी, जहन के क्षितिज पर बेदाग तस्वीरें। फिर से आँख में बर आया पानी, जहन के क्षितिज पर बेदाग तस्वीरें। दहलीज पर मुंतज वो बूढ़ी आंखें अशकों के बीच थी रमने लगी। आओ अपने देश अब यारो वापस लौट चलें, वो देखो पंछी अपने घोंसलों की ओर चोग लिए हुए वापस लौट रहे हैं। सो धन्यवाद।
1: हरप्रीत सफरी तो बाद हूं मैं सदा देने जा रहा जिला शहीद भगत सिंह नगर ਦੇ ਪਿੰਡ ਰਾਏਪੁਰ ਡੱਬਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਪ੍ਰੋਫੈਸਰ ਰੂਬੀ ਰਾਏਪੁਰੀ ਜੀ ਨੂੰ। ਰੂਬੀ ਰਾਏਪੁਰੀ ਜੀ ਆਪਣੇ ਪਿਆਰੇ ਪਿਤਾ ਬਾਰੇ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੀ ਹੈ। ਇਹ ਕਵਿਤਾ ਉਸਦੀ ਅੰਗਰੇਜ਼ੀ ਦੇ ਵਿੱਚ ਲਿਖੀ ਹੋਈ ਹੈ। ਰੂਬੀ ਰਾਏਪੁਰੀ ਜੀ ਤੁਹਾਡਾ ਸਵਾਗਤ ਹੈ।
5: ਸ਼ੁਕਰੀਆ ਹਰਬੰਸ ਅੰਕਲ ਜੀ। ਆਵਾਜ਼ ਦੀ ਦੁਨੀਆਂ ਦੇ ਦੀਵਾਨਿਆਂ ਨੂੰ ਮੇਰੀ ਦੁਆ ਸਲਾਮ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੇਰੀ ਅੱਜ ਦੀ ਪੋਇਮ ਹੈ ਜੋ ਉਹਦੀ ਜ਼ੁਬਾਨ ਤਾਂ ਅੰਗਰੇਜ਼ੀ ਦੇ ਵਿੱਚ ਹੈ ਪਰ ਜਿਵੇਂ ਕਿਹਾ ਜਾਂਦਾ ਆ ਕਿ ਇਮੋਸ਼ਨਸ ਦੇ ਜਾਂ ਭਾਵਨਾਵਾਂ ਦੀ ਕੋਈ ਜ਼ੁਬਾਨ ਨਹੀਂ ਹੁੰਦੀ, ਸੋ ਉਹਦੇ ਲਈ ਸਿਰਫ ਭਾਵਨਾਵਾਂ ਦਾ ਹੋਣਾ ਹੀ ਲਾਜ਼ਮੀ ਹੁੰਦਾ ਹੈ। ਸੋ ਮੇਰੀ ਅੱਜ ਦੀ ਪੋਇਮ ਜਿਹੜੀ ਆ ਉਹ ਵੀ ਕੁਛ ਐਵੇਂ ਦੀ ਹੈ, ਹੈ ਅੰਗਰੇਜ਼ੀ ਦੇ ਵਿੱਚ ਹੈ। ਸੋ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਗੌਰ ਫਰਮਾਉਂਗੇ। ਇਹਦਾ ਟਾਈਟਲ ਹੈ ਜੀ ਮਾਈ ਫਸਟ ਲਵਰ। Once upon a night in the midnight morning, someone came crawling to my mind. What it was? A dream? No way. How could a dream be in open eyes? Or a daydream then? How could it be during night? What it was then? A touch? A touch of what? Whose presence lingered in mind this time? Was it my thought embraced someone? How did he scrawl? How did he stroll lonely in my memory lane? He pampered my hair calmly and I held his hand, embraced him, so his skeleton moved. As usual, he didn't fold his arms around me. It might be my lover, the very first, who didn't leave me lonely in dark world. He, my loving heavenly father, my first lover ever. Oh, a day of, a ray of dawn, and he was gone. And he was gone once again forever. My loving father, my heavenly lover. Thank you.
1: Rubi Rai Puri to baad hun main sada den ja reha Babli Sohota ji nu. Babli Sohota ji apne man diyan gallan jehdiyan bahut pyariyan rachnaman de vich pro ke te apni awaz de vich sade srotiyan de naal sanji karde han. Babli Sohota ji tuhada nigga swagat hai ji.
6: ਮੈਂ ਰਵੰਸ ਰਿਹਾ ਸਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੇ ਰੇਡੀਓ ਦੁਬਾਬੇ ਵਿੱਚ ਮੈਨੂੰ ਆਪਣੀ ਰਚਨਾ ਬੋਲਣ ਦੇ ਲਈ ਸੱਦਾ ਦਿੱਤਾ ਅਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰਿਆ ਨਮਸਤੇ। ਉਮੀਦ ਰੱਖਦੀ ਹਾਂ ਪਸੰਦ ਕਰੋਗੇ ਮੇਰੀ ਇਸ ਰਚਨਾ ਨੂੰ ਸੋਰਤ ਨਾਲ ਆਚਰ ਭਰਨਾ। ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ, ਬਣੀ ਰਹੇ ਮੇਰੀ ਯਾਦ ਮੈਂ ਭਾਵੇਂ ਮਰ ਜਾਵਾਂ। ਬਣੀ ਰਹੇ ਮੇਰੀ ਯਾਦ, ਮੈਂ ਭਾਵੇਂ ਮਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਹਰ ਕੋਈ ਕਰੇ ਸਲਾਮ ਮੇਰੇ ਜਜ਼ਬਾਤਾਂ ਨੂੰ, ਹਰ ਕੋਈ ਕਰੇ ਸਲਾਮ ਮੇਰੇ ਜਜ਼ਬਾਤਾਂ ਨੂੰ, ਐਸੀ ਇੱਕ ਮਿਸਾਲ ਦੁਨੀਆਂ ਵਿੱਚ ਬਣ ਜਾਵਾਂ, ਐਸੀ ਇੱਕ ਮਿਸਾਲ ਦੁਨੀਆਂ ਵਿੱਚ ਬਣ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਸੰਸਾਰ ਭਾਵੇਂ ਭਵ ਸਾਗਰ ਦੁੱਖ ਤਕਲੀਫਾਂ ਦਾ, ਸੰਸਾਰ ਭਾਵੇਂ ਭਵ ਸਾਗਰ ਦੁੱਖ ਤਕਲੀਫਾਂ ਦਾ, ਮੈਂ ਇੱਕੋ ਸਾਹੇ ਭਵ ਸਾਗਰ ਨੂੰ ਤਰ ਜਾਵਾਂ, ਮੈਂ ਇੱਕੋ ਸਾਹੇ ਭਵ ਸਾਗਰ ਨੂੰ ਤਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਮੈਂ ਦੌਲਤ ਪਿੱਛੇ ਦੁਨੀਆਂ ਵਾਂਗੂ ਭੱਜਣਾ ਨਹੀਂ, ਮੈਂ ਦੌਲਤ ਪਿੱਛੇ ਦੁਨੀਆਂ ਵਾਂਗੂ ਭੱਜਣਾ ਨਹੀਂ, ਸ਼ੌਹਰਤ ਲਈ ਹੈ ਲਕਸ ਮੇਰਾ ਜੋ ਛੱਡਣਾ ਨਹੀਂ। ਦੇਵੇਗਾ ਮੇਰਾ ਸਾਥ ਮਾਂ ਬੋਲੀ ਦੇ ਲਈ ਕੋਈ, ਦੇਵੇਗਾ ਮੇਰਾ ਸਾਥ ਮਾਂ ਬੋਲੀ ਦੇ ਲਈ ਕੋਈ, ਮੈਂ ਖਾਲੀ ਹੱਥ ਅਤੇ ਖਾਲੀ ਝੋਲੀ ਦੋਵੇਂ ਭਰ ਜਾਵਾਂ, ਮੈਂ ਖਾਲੀ ਹੱਥ ਅਤੇ ਖਾਲੀ ਝੋਲੀ ਦੋਵੇਂ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਸ਼ਾਇਦ ਮੰਜ਼ਿਲ ਮਿਲੇ ਜ਼ਿੰਦਗੀ ਦੇ ਰਾਸਤੇ 'ਚ, ਸ਼ਾਇਦ ਮੰਜ਼ਿਲ ਮਿਲ ਜਾਏ ਜ਼ਿੰਦਗੀ ਦੇ ਰਾਸਤੇ 'ਚ, ਸ਼ੌਹਰਤ ਨਾਲ ਕਾਵ ਮਹਿਫਲ ਨੂੰ ਸਜਾਵਾਂ, ਸ਼ੌਹਰਤ ਨਾਲ ਖਾਲੀ ਆਚਲ ਨੂੰ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਕਹੇ ਬਸੀਆਂ ਵਾਲੀ ਮਰ ਕੇ ਜ਼ਿੰਦਗੀ ਜਿਉਣ ਨੂੰ, ਕਹੇ ਬਸੀਆਂ ਵਾਲੀ ਮਰ ਕੇ ਜ਼ਿੰਦਗੀ ਜਿਉਣ ਨੂੰ, ਬਬਲੀ ਸਹੌਤਾ ਬਣ ਕਵਿੱਤਰੀ ਉੱਚੀ ਚੋਟੀ ਚੜ ਜਾਵਾਂ, ਬਬਲੀ ਸਹੌਤਾ ਬਣ ਕਵਿੱਤਰੀ ਉੱਚੀ ਚੋਟੀ ਚੜ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ, ਸ਼ੌਹਰਤ ਨਾਲ ਆਚਲ ਨੂੰ ਭਰ ਜਾਵਾਂ, ਹੈ ਸੁਪਨਾ ਮੇਰਾ ਦੁਨੀਆਂ ਵਿੱਚ ਕੁਝ ਕਰ ਜਾਵਾਂ। ਧੰਨਵਾਦ, ਧੰਨਵਾਦ।
1: ਬਬਲੀ ਸਹੌਤਾ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਰੀਨਾ ਸਿੰਘ ਨੂੰ। ਰੀਨਾ ਸਿੰਘ ਪੰਜਾਬੀ ਦੀ ਬਹੁਤ ਵਧੀਆ ਗਾਇਕਾ ਏ ਅਤੇ ਉਸ ਦਾ ਸਭ ਤੋਂ ਜ਼ਿਆਦਾ ਲਗਾਅ ਏ ਪੰਜਾਬੀ ਲੋਕ ਗੀਤਾਂ ਦੇ ਨਾਲ, ਜਿੱਥੇ ਉਹ ਲੋਕ ਗੀਤਾਂ ਦੀ ਰੂਹ ਨੂੰ ਫੜਦੀ ਏ, ਲੋਕਾਂ ਦੀ ਰੂਹ ਨੂੰ ਟੁੰਬਦੀ ਏ, ਉੱਥੇ ਉਹ ਸੰਗੀਤ ਦੇ ਉੱਤੇ ਵੀ ਉਸ ਦਾ ਪੂਰਾ ਕਾਬੂ ਏ ਅਤੇ ਉਹ ਸੱਤ ਸੁਰਾਂ ਨੂੰ ਜਿਹੜਾ ਆ ਬਹੁਤ ਹੀ ਵਧੀਆ ਢੰਗ ਦੇ ਨਾਲ ਸਰੋਤਿਆਂ ਦੇ ਰੂਬਰੂ ਕਰਨ ਦਾ ਗੁਰ ਜਾਣਦੀ ਏ ਅਤੇ ਮੈਂ ਰੀਨਾ ਸਿੰਘ ਨੂੰ ਸੱਦਾ ਦਿੰਦਾ, ਉਹ ਆਏ ਅਤੇ ਆਪਣੇ ਸੰਗੀਤ ਅਤੇ ਆਪਣੀ ਆਵਾਜ਼ ਦਾ ਜਾਦੂ ਜਿਹੜਾ ਆ ਸਾਡੇ ਸਰੋਤਿਆਂ ਦੇ ਉੱਤੇ ਨਿਸ਼ਾਵਰ ਕਰਨ। ਰੀਨਾ ਸਿੰਘ ਜੀ,

0: ਜਿਹਦੇ ਕਵੀ ਦਰਬਾਰ ਦੇ ਅਖੀਰ ਦੇ ਵਿੱਚ ਮੈਂ ਤੁਹਾਡੇ ਸਨਮੁਖ ਪੁਰਤਗਾਲ ਤੋਂ ਸਾਡੇ ਸ਼ਾਇਰ ਦੁਖਭੰਜਨ ਸਿੰਘ ਰੰਧਾਵਾ ਜੀ ਨੂੰ ਲੈ ਕੇ ਹਾਜ਼ਰ ਹੋ ਰਿਹਾ। ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਦੀ ਰਚਨਾ ਦਾ ਵੀ ਆਨੰਦ ਮਾਣੋਗੇ। ਦੁਖਭੰਜਨ ਸਿੰਘ ਰੰਧਾਵਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦੁਖਭੰਜਨ ਰੰਧਾਵਾ ਪੁਰਤਗਾਲ ਤੋਂ, ਔਰ ਦੁਆਬਾ ਰੇਡੀਓ ਦੇ ਸਾਰੇ ਦਰਸ਼ਕਾਂ ਨੂੰ ਮੇਰਾ ਸਤਿ ਸ਼੍ਰੀ ਅਕਾਲ, ਔਰ ਹਰਬੰਸ ਸਿੰਘ ਭਾਅ ਜੀ ਤੁਹਾਨੂੰ ਵੀ ਮੇਰਾ ਬਹੁਤ ਬਹੁਤ ਨਮਨ ਔਰ ਸਤਿ ਸ਼੍ਰੀ ਅਕਾਲ। ਮੈਂ ਆਪਣੀ ਰਚਨਾ ਹਾਜ਼ਰ ਹਾਂ ਜੀ ਲੈ ਕੇ ਸਮੂਹ ਦੁਆਬਾ ਰੇਡੀਓ ਦੇ ਸਰੋਤਿਆਂ ਲਈ। ਤੇਰੇ ਹਾਸਿਆਂ 'ਚ ਹੱਸਾਂ, ਤੇਰੇ ਰੋਣਿਆਂ 'ਚ ਰੋਵਾਂ, ਜਿੱਥੋਂ ਆਖੇ ਉਥੋਂ ਚੱਲਾਂ, ਜਿੱਥੇ

0: ধন্যবাদ।
1: ਮੈਂ ਅੰਤ ਦੇ ਵਿੱਚ ਦੁਆਬਾ ਰੇਡੀਓ ਦੇ 30ਵੇਂ ਕਵੀ ਦਰਬਾਰ ਦੇ ਵਿੱਚ ਪੇਸ਼ ਹੋਏ ਸਾਰੇ ਕਵੀਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪਣੇ ਕੀਮਤੀ ਸਮਿਆਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਨਵਾਜਿਆ, ਤੇ ਆਸ ਕਰਦੇ ਹਾਂ ਕਿ ਸਦਾ ਹੀ ਉਹ ਇਸੇ ਤਰ੍ਹਾਂ ਸਾਨੂੰ ਸਹਿਯੋਗ ਦਿੰਦੇ ਰਹਿਣਗੇ। ਤੇ ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਇੱਕ ਵਾਰ ਫੇਰ ਸਾਰੇ ਸਰੋਤਿਆਂ ਨੂੰ ਤੇ ਸ਼ਾਇਰ ਦੋਸਤਾਂ ਨੂੰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ద్వాపర రేడియో.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ ਅਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਬਹੁਤ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਤੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਪਰੋਖੇ ਕਰ ਦਿੰਦੇ ਹਾਂ ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ। ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
1: ਚਾਹਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ, ਤਾਂ ਉਹ ਕਿਵੇਂ ਜੁੜਦਾ ਹੈ?
2: ਦੇਖੋ, ਪਹਿਲੀ ਗੱਲ, ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ
1: ਜੀ,
2: ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ
1: ਜੀ।
2: ਤੇ ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ, ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ, ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ। ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ। ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰੇ ਆਏ, ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੇ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕੈਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਵਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਹੈਗਾ, ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ, ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ, ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ, ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ। ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ, ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ।
1: ਜੀ ਜੀ,
2: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ,
3: 604-377-1092 British Columbia Westwood Kitchen Cabinets LDD।
4: Chicago's Pizza with a twist in your town, 8300 Sierra College Boulevard, Roseville, California. Veg and non-veg pizzas. Home delivery available with one phone call 1-916-791-0102. Open every day. Chicago's Pizza with a twist.
0: कविते रसोई नू बुरा ना बोलिए पढ़ लिये तकड़ी ता पूरा तोलिए और जिन्ना चिर घरे ना ले आइए डोले नू के बैजा बैजा कर छड़िए बचोले नू के बैजा बैजा कर छड़िए बचोले नू। सत श्री अकाल जी, मैं तुहाडा अपना गुरजीत जी थी ते तुसी सुन रहे हो दुआबा रेडियो, तुहाडी अपनी आवाज।
3: दिल दीआं गल्लां जिंदगी नामा Hallelujah. You are listening now our own Doapa Radio. Welcome all. Live on Finland time Monday to Friday 11 p.m. Indian time Tuesday to Saturday 2:30 a.m. Repeat by Indian time daytime 12 o'clock. Studio number +358 44 976 1962. Join us by WhatsApp call and message and call us on Skype, Doapa Radio, PTI. Please like us and follow us on Facebook and download Doapa Radio iOS and Android app. Zindagi Nama, Hal e Duniya.

0: ரேடியோ.
1: ਹੋ ਜਮਲਾ ਜੱਟ ਨੂੰ ਬਹਿਲ ਤੇ, ਜਮਲਾ ਜੱਟ ਨੂੰ ਬਹਿਲ ਤੇ, ਆ ਲੋਕੋ ਜ ਫਰਮਾਉਂਦਾ ਅਗੰਤ ਪਿਆ ਪੁੱਤੋ ਮੇਰਿਓ ਮੈਂ ਹੁਣ ਨੀ ਗਾਉਂਦਾ। ਜਮਲਾ ਜੱਟ ਨੂੰ ਬਹਿਲ ਤੇ, ਹੋਏ ਜਮਲਾ ਜੱਟ ਨੂੰ ਬਹਿਲ ਤੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਕਾਸ਼ੀਨਾਥ, ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼।

0: ದ್ವಾಪರ ರೇಡಿಯೋ.
1: ਹੋ ਜਮਲਾ ਜੱਟ ਮੂੰ ਬਹਿਲ ਤੇ, ਜਮਲਾ ਜੱਟ ਮੂੰ ਬਹਿਲ ਤੇ, ਆ ਲੋਕੋ ਜ ਫਰਮਾਉਂਦਾ ਅਗੰਤ ਪਿਆ ਪੁੱਤੋ ਮੇਰੇ ਮੈਂ ਹੁਣ ਨੀ ਗਾਉਂਦਾ। ਜਮਲਾ ਜੱਟ ਮੂੰ ਬਹਿਲ ਤੇ, ਹੋਏ ਜਮਲਾ ਜੱਟ ਮੂੰ ਬਹਿਲ ਤੇ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਕਾਸ਼ੀਨਾਥ, ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼।

0: ਹਾਂਜੀ ਸਤਿ ਸ੍ਰੀ ਅਕਾਲ ਦੋਸਤੋ, ਪ੍ਰੋਗਰਾਮ ਮਹਿਫਲ ਮਿੱਤਰਾਂ ਦੀ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਆਵਾਜ਼ ਦੀ ਦੁਨੀਆ ਦੇ ਦੋਸਤੋ। ਅੱਜ ਹੈ ਸ਼ਨੀਵਾਰ ਅਤੇ ਮੱਸਿਆ, ਕਿਉਂ ਮੈਂ ਪਹਿਲਾਂ ਦੱਸਦਾ ਕਿਉਂ ਅੱਜ ਮੱਸਿਆ, ਪਹਿਲਾਂ ਕਿਉਂ ਨਹੀਂ ਦੱਸਿਆ, ਉਹ ਕੰਮ ਨਾ ਹੋ ਜਾਵੇ। ਆਪਾਂ ਪਹਿਲਾਂ ਹੀ ਗੱਲ ਕਰ ਲਈਏ ਕਿ ਅੱਜ ਮੱਸਿਆ, ਕੱਲ੍ਹ ਸੰਗਰਾਂਦ ਸੀ, ਨਾਲ ਹੀ ਬੈਕ ਟੂ ਬੈਕ ਹੋ ਰਿਹਾ ਸਾਰਾ ਕੰਮ। ਇਹ ਮੌਜ ਹੈ ਜੀ, ਕੁਦਰਤ ਦੀ ਮੌਜ ਹੈ, ਕੈਲੰਡਰ ਦੀ ਮੌਜ ਹੈ, ਅਤੇ ਆਪਾਂ ਅੱਜ ਗੱਲਾਂ ਕਰਾਂਗੇ ਮਨ ਦੀ ਮੌਜ ਦੀਆਂ। ਤੋ ਦੋਸਤੋ, ਬਹੁਤ ਬਹੁਤ ਸਵਾਗਤ ਹੈ ਆਪ ਸਭ ਦਾ, ਜੀਆਂ ਨੂੰ ਖੁਸ਼ ਆਮਦੀਦ। ਉਮੀਦ ਕਰਦੇ ਹਾਂ ਅਤੇ ਅਰਦਾਸ ਕਰਦੇ ਹਾਂ ਕਿ ਆਪ ਸਭ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਹੋ ਅਤੇ ਆਨੰਦ ਮੰਗਲ ਵਾਲੀ ਹਾਲਾਤ ਜਿਹੜੇ ਆ ਉਹ ਬਣੇ ਹੋਏ ਆ, ਔਰ ਚਿਹਰੇ 'ਤੇ ਇੱਕ ਮੁਸਕਰਾਹਟ ਕਾਇਮ। ਅਸੀਂ ਇੱਕ ਨੰਬਰ ਜਿਹੜਾ ਹੈ ਫੀਡ ਕੀਤਾ ਗਿਆ, ਮਤਲਬ ਨਹੀਂ ਅਸੀਂ ਫੀਡ ਕੀਤਾ ਗਿਆ ਨਹੀਂ, ਨੰਬਰ ਹੈਗਾ ਹੀ ਹੈ, ਪਹਿਲਾਂ ਹੀ ਹੈਗਾ, 9488355591। ਇਹ 8 ਵਜੇ ਤੋਂ ਲੈ ਕੇ 10 ਵਜੇ ਤੱਕ ਆਪਾਂ ਅੱਜ ਇਕੱਠੇ ਮਹਿਫਲ ਮਿੱਤਰਾਂ ਦੀ ਵਿੱਚ ਗੱਲਾਂ ਬਾਤਾਂ ਕਰਾਂਗੇ, ਕਿਉਂਕਿ ਮਨ ਦੀ ਮੌਜ ਹੈ, ਮਨ ਮੌਜੀ ਬੰਦੇ ਐਂ ਕਰਦੇ ਆ। ਤੋ ਅੱਜ ਆਪਾਂ ਵੀ ਐਂ ਕਰਨ ਦੀ ਕੋਸ਼ਿਸ਼ ਕਰਾਂਗੇ। 9488355591 ਇਸ ਨੰਬਰ ਦੇ ਉੱਤੇ, ਉਹ ਵੈਸੇ ਮੈਂ ਮਨ ਦੀ ਮੌਜ ਲਿਖਣਾ ਸੀ ਅਤੇ ਉਹਦੇ ਉੱਤੇ ਫੋਨ ਨੰਬਰ ਹੀ ਲਿਖ ਦਿੱਤਾ ਹੈ। ਲੈ ਖੈਰ ਕੋਈ ਗੱਲ ਨਹੀਂ, ਇਹੀ ਤਾਂ ਗੱਲ ਦੀ ਗੱਲ ਹੈ ਜੀ, ਗੱਲ ਮਤਲਬ ਮਨ ਦੀ ਮੌਜ ਹੈ। ਮਨ ਮੌਜੀ ਵਿਸ਼ੇ ਦੇ ਉੱਤੇ ਹੋ ਰਹੀਆਂ ਨੇ ਗੱਲਾਂ ਬਾਤਾਂ ਅੱਜ, ਤੋ ਬਹੁਤ ਬਹੁਤ ਸਵਾਗਤ ਆਪ ਸਭ ਦਾ। ਇਸ ਤੋਂ ਪਹਿਲਾਂ ਅੱਗੇ ਚੱਲੀਏ, ਬੜੀ ਐਕਸਾਈਟਮੈਂਟ ਹੈ ਮੈਨੂੰ ਇਹ ਅਨਾਊਂਸ ਕਰਨ ਦੀ ਕਿ ਕੱਲ 7 ਵਜੇ ਤੋਂ ਇੱਕ ਨਵਾਂ, ਬਿਲਕੁਲ ਨਵਾਂ ਨਵੇਲਾ ਪ੍ਰੋਗਰਾਮ ਜਿਹੜਾ ਉਹ ਸ਼ੁਰੂ ਕਰ ਰਹੇ ਅਸੀਂ, ਜਿਸ ਦਾ ਨਾਮ ਹੀ ਰੱਖਿਆ ਗਿਆ ਹੈ ਜ਼ਿੰਦਗੀ ਜਿੰਦਾਬਾਦ 7 ਵਜੇ। ਅਤੇ ਇਸ ਪ੍ਰੋਗਰਾਮ ਦੀ ਲੜੀ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਗੱਲਬਾਤ ਆ ਉਹ ਰਿਕਾਰਡ ਕੀਤੀ ਗਈ ਆ ਪ੍ਰਸਿੱਧ ਪੱਤਰਕਾਰ ਅਤੇ ਹਾਸ ਵਿਅੰਗ ਲੇਖਕ ਗੁਰਪ੍ਰੀਤ ਗਰੇਵਾਲ ਜੀ ਨਾਲ, ਨੰਗਲ ਦੀ ਧਰਤੀ 'ਤੇ। ਨੰਗਲ ਯਾਦ ਹੀ ਹੈ ਦੋਸਤੋ, ਕੁਝ ਦਿਨ ਪਹਿਲਾਂ ਅਸੀਂ ਉੱਥੇ ਸੀ ਅਤੇ ਉਦੋਂ ਜਿਹੜੀ ਹੈ ਉਹਨਾਂ ਨੂੰ ਰਿਕਾਰਡ ਕੀਤਾ ਗਿਆ ਸੀ ਅਤੇ ਉਹਨਾਂ ਨਾਲ ਕੀਤੀਆਂ ਗੱਲਾਂ ਬਾਤਾਂ ਵਾਕਈ ਯਾਦਗਾਰੀ ਸਨ ਸਾਡੇ ਲਈ। ਤੋ ਕੱਲ ਉਹ ਸ਼ੇਅਰ ਕਰਾਂਗੇ ਠੀਕ 7 ਵਜੇ। ਤੋ ਦੋਸਤੋ, ਇਸ ਪ੍ਰੋਗਰਾਮ ਨੂੰ ਵੀ ਅਸੀਂ ਖੁਸ਼ ਆਮਦੀਦ ਕਹਿੰਦੇ ਹਾਂ ਅਤੇ ਬਾਕੀ ਰੇਡੀਓ ਮਿਲਣੀ ਵਾਲਾ ਜਿਹੜਾ ਉਹ ਪਲਾਨਿੰਗ ਚੱਲ ਰਹੀ ਹੈ, ਕਿਹੜੇ ਸ਼ਹਿਰ ਵਿੱਚ ਕੀਤੀ ਜਾਏਗੀ ਇਸ ਦੀ ਅਨਾਊਂਸਮੈਂਟ ਬਹੁਤ ਜਲਦੀ ਆਪ ਸਭ ਦੇ ਨਾਲ ਸਲਾਹ ਮਸ਼ਵਰਾ ਕਰਕੇ ਉਹ ਕਰ ਦਿੱਤੀ ਜਾਏਗੀ, ਲੇਕਿਨ ਬਹੁਤ ਜਲਦੀ, ਬਹੁਤ ਜਲਦੀ, ਕਿਉਂਕਿ ਵਕਤ ਜਿਹੜਾ ਹਰ ਇੱਕ ਸਾਹ ਦੇ ਨਾਲ ਜਿਹੜਾ ਇੱਕ ਪਲ ਘਟਦਾ ਜਾਂਦਾ ਔਰ ਜ਼ਿੰਦਗੀ, ਕੰਗ ਸਾਹਿਬ ਗਾ ਗਏ ਸੀ, ਜ਼ਿੰਦਗੀ ਮੁੱਕਦੀ ਜਾਂਦੀ ਹੈ ਜੇ ਵੋ, ਪਰ ਜ਼ਿੰਦਗੀ ਮੁੱਕਦੀ ਵੀ ਨਹੀਂ ਹੈ ਅਤੇ ਅੱਗੇ ਵੀ ਜਿਹੜੀ ਹੈ ਵਧਦੀ ਵੀ ਜਾ ਰਹੀ ਹੈ। ਦੋਵੇਂ ਨਜ਼ਰੀਏ ਹੈਗੇ ਹੈ, ਗਲਾਸ ਭਰਿਆ ਹੋਇਆ ਜਾਂ ਗਲਾਸ ਅੱਧਾ ਖਾਲੀ ਹੈ ਜਾਂ ਗਲਾਸ ਅੱਧਾ ਭਰਿਆ ਹੋਇਆ ਹੈ, ਇਹ ਆਪਣਾ ਆਪਣਾ ਨਜ਼ਰੀਆ ਹੋ ਸਕਦਾ। ਆਪਾਂ ਇਹਨੂੰ ਪੋਜ਼ਿਟਿਵਿਟੀ ਨਾਲ ਵੇਖਦੇ ਹਾਂ ਅਤੇ ਕ੍ਰੀਏਟਿਵਿਟੀ ਨਾਲ ਇਹਦੇ ਨਾਲ ਗੱਲ ਕਰਨ ਦੀ, ਸੰਵਾਦ ਰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਸੇ ਕਰਕੇ ਹੀ ਜ਼ਿੰਦਗੀ ਜਿੰਦਾਬਾਦ ਨਾਮ ਦਾ ਨਵਾਂ ਨਵੇਲਾ ਪ੍ਰੋਗਰਾਮ ਕੱਲ੍ਹ ਤੋਂ ਸ਼ੁਰੂ ਹੋ ਰਿਹਾ ਅਤੇ ਬੜੀ ਖੁਸ਼ੀ ਹੋ ਰਹੀ ਹੈ ਸਾਨੂੰ ਇਹ ਸਾਂਝ ਪਾਉਂਦੇ ਹੋਏ ਅਤੇ ਇਸ ਲੜੀ ਨੂੰ ਬਰਕਰਾਰ ਰੱਖਾਂਗੇ ਆਪ ਸਭ ਦੇ ਸਹਿਯੋਗ ਦੇ ਨਾਲ। ਅੱਜ ਮਹਿਫਲ ਮਿੱਤਰਾਂ ਦੀ ਵਿੱਚ ਮਨਮੌਜੀ ਜਿਹੜਾ ਇਹ ਸ਼ਬਦ ਆ ਇਹਨੂੰ ਲੈ ਕੇ ਆਪਾਂ ਗੱਲ ਕਰਾਂਗੇ ਅਤੇ ਅੱਗੇ ਤੋਰਾਂਗੇ ਕਹਾਣੀ। ਬਹੁਤ ਸਾਰੇ ਮਨਮੌਜੀ ਸ਼ਖਸੀਅਤਾਂ ਬਾਰੇ ਮੈਂ ਪੜ੍ਹ ਰਿਹਾ ਸੀ, ਦੇਖ ਰਿਹਾ ਸੀ, ਤਾਂ ਪਤਾ ਲੱਗਿਆ ਕਿ ਪਰੇ ਤੋਂ ਪਰੇ ਦੁਨੀਆ ਜਿਹੜੀ ਹੈ ਪਈ ਹੈ। ਮਹਾਨ ਲੋਕ ਜਿਨ੍ਹਾਂ ਦਾ ਵੱਡੀ ਜਿਹੜੇ ਪਹਿਲਾਂ ਆਪਾਂ ਗਿਣਨੇ ਸ਼ੁਰੂ ਕਰੀਏ, 10-20 ਲੋਕ ਜਿਹੜੇ ਆ ਜਿਨ੍ਹਾਂ ਨੂੰ ਸਾਰੀ ਧਰਤੀ ਦੇ ਲੋਕ ਜਾਣਦੇ ਹੋਣਗੇ, ਚਾਹੇ ਉਹ ਸਾਹਿਤਕ ਕੋਈ ਸ਼ਖਸੀਅਤ ਹੈ, ਚਾਹੇ ਉਹ ਰਾਜਨੀਤਿਕ ਹੈ, ਚਾਹੇ ਉਹ ਕੋਈ ਖਿਡਾਰੀ ਆ ਜਾਂ ਹੋਰ ਕੋਈ ਜਿਵੇਂ ਜਿਉਣਾ ਮੋੜ ਹੋ ਗਿਆ, ਹੋਰ ਜਿਹੜੇ ਲੋਕ ਮਹਾਨ ਲੋਕ ਨੇ, ਵਿਗਿਆਨਿਕ ਵੀ ਨੇ, ਬੜੇ ਬੜੇ ਨੇ, ਉਹਨਾਂ ਬਾਰੇ ਜਦੋਂ ਖੋਜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬੜੀਆਂ ਦਿਲਚਸਪ ਗੱਲਾਂ ਸਾਹਮਣੇ ਆਈਆਂ, ਉਹ ਕਰਾਂਗੇ। ਅਤੇ ਇੱਕ ਸ਼ੇਅਰ ਦੇ ਨਾਲ ਕਰਦੇ ਹਾਂ ਸ਼ੁਰੂਆਤ। ਇਹ ਮੈਂ ਇਹ ਵੀ ਹੁਰਤਾ ਜਾਤਾ ਜੇ ਲਿਖਿਆ ਭਾਈ, ਮੌਜ ਮੌਜ ਵਿੱਚ ਦੋਸਤਾ, ਮਨ ਦੀ ਸੁਣੀ ਪੁਕਾਰ, ਆਪੇ ਬਣ ਬਣ ਬੈਠਦਾ ਉਹ ਸੱਚੀ ਸਰਕਾਰ। ਵਾਹ ਕਿਆ ਬਾਤ ਹੈ ਬਾਈ, ਆਪਣਾ ਸ਼ੇਅਰ ਤੋਂ ਹਿੱਟ ਹੈ। ਇੱਕ ਮਿੰਟ, ਇਹ ਆਪਣੇ ਸ਼ੇਅਰ ਨੂੰ ਆਪ ਹੀ ਮੈਂ ਹਿੱਟ ਕਹੀ ਜਾਂਦਾ, ਬੜੀ ਅਜੀਬ ਗੱਲ ਹੈ। ਪਰ ਇੱਕ ਹੋਰ ਸ਼ੇਅਰ ਵੀ ਆ ਗਿਆ ਸੀ ਨਾਲ ਹੀ, ਨਾਲ ਹੀ ਦੋਨੋਂ ਇਕੱਠੇ ਬੈਠੇ ਸੀ ਸ਼ਾਇਦ, ਸ਼ੇਰੋ ਸ਼ੇਰੀ ਬਣ ਕੇ, ਮਤਲਬ ਇੱਕ ਸ਼ੇਰ ਇੱਕ ਸ਼ੇਰੀ, ਨਹੀਂ ਨਹੀਂ ਦੋਨੋਂ ਸ਼ੇਰ ਹੀ ਹੋਣਗੇ। ਚਲੋ, ਮਨ ਦੀ ਮੌਜ ਨੂੰ ਮਾਨਣਾ ਹਰ ਬੰਦੇ ਦੀ ਚਾਹ, ਕਦੇ ਕਦਾਵੇ ਕਦੇ ਮਿਲਾਵੇ ਮੰਜ਼ਲਾਂ, ਕਦੇ ਭੁਲਾਵੇ ਰਾਹ। ਇਹ ਮਨ ਦੀ ਮੌਜ ਆ, ਮਨ ਮੌਜੀ ਬੰਦੇ ਐਂ ਕਰਦੇ ਆ। ਮਨ ਮੌਜੀ ਕਿਉਂਕਿ ਵਿਸ਼ੇਸ਼ਣ ਇੱਕ ਨਾਊਨ ਨਹੀਂ ਹੈ, ਫਿਰ ਵੀ ਕਈ ਵਾਰੀ ਨਾਊਨ ਵੀ ਬਣ ਸਕਦਾ ਅਤੇ ਵਿਸ਼ੇਸ਼ਣ ਵੀ ਬਣ ਸਕਦਾ, ਹੁਣ ਆਪਾਂ ਗ੍ਰਾਮਰ ਦੇ ਵਿੱਚ ਤਾਂ ਨਹੀਂ ਜਾਂਦੇ, ਪਰ ਫਿਰ ਵੀ ਇਹ ਦਿਲਚਸਪ ਰਹੇਗਾ ਇਹਦੇ ਬਾਰੇ ਜਾਣਨਾ। ਉਹ ਬਹੁਤ ਹੀ ਮਨ ਮੌਜੀ ਵਿਅਕਤੀ ਹੈ, ਇੱਥੇ ਵਿਅਕਤੀ ਇੱਕ ਨਾਮ ਹੈ, ਉਹਦੀ ਵਿਸ਼ੇਸ਼ਤਾ ਦੱਸੀ ਜਾ ਰਹੀ ਹੈ ਸ਼ਬਦ ਦੇ ਨਾਲ, ਮਨ ਮੌਜੀ ਦੇ ਨਾਲ। ਤੋ ਕਰਾਂਗੇ ਇਹਨਾਂ ਬਾਰੇ ਗੱਲਾਂ ਬਾਤਾਂ। ਤੋ ਬਹੁਤ ਬਹੁਤ ਸਵਾਗਤ ਹੈ ਆਪ ਸਭ ਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਦੋਸਤੋ, ਤੁਸੀਂ ਸ਼ਾਮਿਲ ਹੋ ਸਕਦੇ ਹੋ, ਨੰਬਰ ਕਰਕੇ ਡਾਇਲ, ਚਿਹਰੇ 'ਤੇ ਮੋਬਾਈਲ, ਔਰ ਚਿਹਰੇ 'ਤੇ ਮੋਬਾਈਲ ਦੋਸਤੋ ਤੁਸੀਂ ਪਾ ਸਕਦੇ ਹੋ ਸਾਂਝ ਤੇ ਜੁੜ ਸਕਦੇ ਹੋ ਇਸ ਪ੍ਰੋਗਰਾਮ ਦੇ ਨਾਲ ਲਾਈਵ। ਦੇਖੋ ਮੇਰੇ ਆਪਣੇ ਆਪ ਹੀ ਹਾਸਾ ਹੁੰਦਾ ਕੀ ਕਰੀਏ, ਬਟ ਚਲੋ ਇਹਨੂੰ ਰੋਕਣਾ ਨਹੀਂ ਚਾਹੀਦਾ। ਕਹਿੰਦੇ ਜੀ ਹਾਸਾ ਹੋ ਗਿਆ ਮਤਲਬ ਇਹੋ ਜਿਹੀ ਗੱਲ ਜਿਹੜੀ ਗੈਸ ਹੋ ਗਈ ਇਹਨੂੰ ਰੋਕੋ ਨਾ, ਛਿੱਕ ਹੋ ਗਈ ਇਹਨੂੰ ਕਰ ਲਓ, ਹੱਸ ਲੈਣਾ ਚਾਹੀਦਾ ਜਦੋਂ ਵੀ ਆਵੇ। ਮਤਲਬ ਐਂ ਬੰਦਾ ਇਹ ਨਾ ਸੋਚੇ ਕਿ ਜੇ ਯਾਰ ਮੈਂ ਹੱਸ ਪਿਆ ਲੋਕ ਕੀ ਕਹਿਣਗੇ, ਵੀ ਕੀ ਕਹਿਣਾ ਵੀ ਉਹ ਵੀ ਹੱਸਣਗੇ। ਬਾਈ ਹਾਸਾ ਰੋਣਾ ਉਦਾਸੀ ਬਹੁਤ ਹੀ ਜ਼ਿਆਦਾ ਕੰਟੇਜੀਅਸ ਆ। ਇੱਕ ਬੰਦਾ ਹੱਸ ਰਿਹਾ ਦੂਜੇ ਉਹਨੂੰ ਦੇਖ ਕੇ ਖੁਸ਼ ਹੋ ਸਕਦੇ, ਹੱਸ ਸਕਦੇ ਆ ਅਤੇ ਉਹਨਾਂ ਦੇ ਚਿਹਰੇ 'ਤੇ ਵੀ ਹੋ ਸਕਦਾ ਸਮਾਈਲ ਆਵੇ, ਕਾਰਨ ਵੀ ਨਹੀਂ ਪੁੱਛਦੇ। ਮਤਲਬ ਬੱਕੀਆਂ 'ਤੇ ਹੱਥ ਰੱਖ ਰੱਖ ਕੇ ਹੱਸ ਰਹੇ ਆ, ਉੱਚੀ ਉੱਚੀ ਹੱਸ ਰਹੇ ਆ ਅਤੇ ਕਈ ਤਾਂ ਯੋਗਾ ਵੀ ਕਰਦੇ ਜਾਲੀ ਹੱਸੇ ਵੀ ਹੱਸਦੇ ਆ। ਪਰ ਜੇ ਸੱਚੀ ਮੁੱਚੀ ਕੋਈ ਹੱਸ ਰਿਹਾ ਹੋਵੇ ਸਹਿਜਤਾ ਦੇ ਨਾਲ ਤਾਂ ਬਾਕੀ ਦੁਨੀਆ ਵੀ ਹੱਸਣ ਲੱਗ ਪਏਗੀ। ਇਹ ਚਲੋ ਪਰਖਿਆ ਹੋਇਆ ਇੱਕ ਪਹਿਲੂ ਹੋ ਸਕਦਾ ਹੈ। ਯੂਟਿਊਬ ਦੇ ਉੱਤੇ ਵੀ ਦੋਸਤੋ ਇਹ ਪ੍ਰੋਗਰਾਮ ਲਾਈਵ ਆ, ਦੁਆਬਾ ਰੇਡੀਓ .com ਔਰ ਐਪ ਹਰ ਜਗ੍ਹਾ ਦੇ ਉੱਤੇ ਤਾਂ ਲਾਈਵ ਹੈਗੇ ਜੀ, ਕਿਉਂਕਿ ਉੱਥੇ 24 ਘੰਟੇ ਜਿਹੜੇ ਪ੍ਰੋਗਰਾਮ ਦਾ ਪ੍ਰਸਾਰਣ ਹੁੰਦਾ ਹੈ ਚੱਲਦੇ ਨੇ। ਪਰ ਯੂਟਿਊਬ ਦੇ ਉੱਤੇ ਅਸੀਂ ਵਿਸ਼ੇਸ਼ ਪ੍ਰੋਗਰਾਮ ਜਿਹੜੇ ਆ ਲਾਈਵ ਜੋੜਦੇ ਹਾਂ ਨਾਲ ਯੂਟਿਊਬ ਨੂੰ ਵੀ, ਤਾਂ ਕਿ ਜਿਹੜੀ ਆ ਦੋਸਤਾਂ ਨਾਲ ਹੋਰ ਪਹੁੰਚ ਜਿਹੜੀ ਸਾਡੀ ਬਣੇ। ਭੁਪਿੰਦਰ ਸਿੰਘ ਭਾਰਤ ਸਾਹਿਬ ਦੀ ਜਿਹੜੀ ਆ ਅਗਵਾਈ ਦੇ ਵਿੱਚ ਮੇਜ਼ਬਾਨੀ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਯੂਟਿਊਬ ਦੇ ਉੱਤੇ, ਉਹਨੂੰ ਵੀ ਸ਼ੇਅਰ ਕਰਦੇ ਹਾਂ ਅਸੀਂ। ਜ਼ਿੰਦਗੀ ਨਾਮਾ ਹਾਲੇ ਦੁਨੀਆ ਮਹਿਫਲ ਮਿੱਤਰਾਂ ਦੀ ਤਾਂ ਆਪਾਂ ਹੁਣ ਸੁਣੀ ਰਹੇ ਹਾਂ, ਇਹਨੂੰ ਵੀ ਰੈਪ ਦੇ ਨਾਲ ਨਾਲ ਯੂਟਿਊਬ ਦੇ ਉੱਤੇ ਲਾਈਵ ਕੀਤਾ ਜਾ ਰਿਹਾ। ਅਤੇ ਦੋਸਤੋ ਯੂਟਿਊਬ ਦੇ ਰਾਹੀਂ ਅਤੇ ਵਟਸਐਪ ਦੇ ਰਾਹੀਂ ਸੁਨੇਹਿਆਂ ਦੀ ਆਮਦ ਜਿਹੜੀ ਹੋ ਰਹੀ ਹੈ ਉਹ ਕਹਿ ਲਓ ਵੀ ਜਿਵੇਂ ਤਪਦੇ ਥਲਾਂ ਦੇ ਵਿੱਚ ਨਾ ਕਣੀਆਂ ਪੈ ਜਾਣ, ਇਹੋ ਜਿਹਾ ਮਾਹੌਲ ਬਣਦਾ। ਰੂਹ ਨੂੰ ਠੰਡ ਪੈਂਦੀ ਹੈ ਜਦੋਂ ਦੋਸਤਾਂ ਦੀ ਆਮਦ ਆਪਾਂ ਨੂੰ ਮਹਿਸੂਸ ਹੁੰਦੀ ਹੈ ਕਿ ਦੋਸਤ ਸੁਣ ਰਹੇ ਨੇ, ਆਪਾਂ ਮਿਲ ਕੇ ਗੱਲਾਂ ਕਰ ਰਹੇ ਹਾਂ। ਤੋ ਮਨਦੀਪ ਜੱਸੀ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜਨਾਬ ਜੀ, ਉਹ ਸਾਰੇ ਪਰਿਵਾਰ ਅਤੇ ਸਤਿਕਾਰਕ ਮੈਂਬਰਾਂ ਨੂੰ। ਬਲਵੀਰ ਸਿੰਘ ਸੈਣੀ ਜੀ ਕਹਿੰਦੇ ਜੀ ਭਾਈ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੁਲਵੰਤ ਖੰਨਾ ਜੀ ਕਹਿੰਦੇ ਜੀ ਸਭ ਸੱਜਣਾਂ ਨੂੰ ਸਤਿ ਸ਼੍ਰੀ ਅਕਾਲ ਜੀ, ਲਾਈਕ ਨੰਬਰ 3 ਜੀ ਆਇਆਂ ਨੂੰ ਜੀ ਖੰਨਾ ਸਾਹਿਬ। ਤੋ ਦੋਸਤੋ ਇਸੇ ਤਰ੍ਹਾਂ ਹੀ ਜਿਮੀ ਕਾਰਟਰ ਬਾਈ ਜੀ ਲਿਖਦੇ ਨੇ ਕਿ ਸਤਿ ਸ਼੍ਰੀ ਅਕਾਲ ਭਾਈ ਸ਼ਮੀ ਵੀਰ ਜੀ, ਜ਼ਿੰਦਗੀ ਜਿੰਦਾਬਾਦ ਅਤੇ ਮੁਹੱਬਤ ਜਿੰਦਾਬਾਦ ਵੀਰ ਜੀ। ਬਿਲਕੁਲ ਜੀ ਜਿੰਦਾਬਾਦ ਜਾ ਰਹੀਆਂ, ਬਹੁਤ ਬਹੁਤ ਸ਼ੁਕਰੀਆ। ਸੁਰਿੰਦਰ ਕੌਰ ਮਾਹਿਲ ਜੀ ਪ੍ਰੋਗਰਾਮ ਨੂੰ ਸੁਣ ਰਹੇ ਨੇ ਅਤੇ ਫਤਿਹ ਸਾਂਝੀ ਕਰ ਰਹੇ ਨੇ ਜੀ ਆਇਆਂ ਨੂੰ ਜੀ। ਅਤੇ ਭੁਪਿੰਦਰ ਭਾਰਤ ਸਾਹਿਬ ਫਿਨਲੈਂਡ ਤੋਂ ਠੰਡੀਆਂ ਹਵਾਵਾਂ ਭੇਜ ਰਹੇ ਨੇ ਮੁਹੱਬਤ ਦੀਆਂ, ਉਹਨਾਂ ਦਾ ਜੀ ਆਇਆਂ ਨੂੰ ਖੁਸ਼ ਆਮਦੀਦ। ਰਾਜਨ ਸੈਣੀ ਸਾਹਿਬ ਪ੍ਰੋਗਰਾਮ ਨੂੰ ਸੁਣ ਰਹੇ ਨੇ ਜੀ ਆਇਆਂ ਨੂੰ ਜੀ ਭਾਜੀ ਸਤਿ ਸ਼੍ਰੀ ਅਕਾਲ। ਅਤੇ ਮੁਕੱਦਰ ਸਿੰਘ ਔਲਖ ਸਾਹਿਬ ਹੋਰਾਂ ਮੁਹੱਬਤ ਭੇਜੀ ਹੈ, ਸ਼ੁਕਰੀਆ ਜੀ, ਸ਼ੁਕਰੀਆ ਔਲਖ ਸਾਹਿਬ। ਅਤੇ ਇਸੇ ਤਰ੍ਹਾਂ ਹੀ ਦੋਸਤੋ ਘੰਟੀ ਖੜਕ ਗਈ ਆ ਫੋਨ ਦੀ, ਅਤੇ ਬਹੁਤ ਹੀ ਮਨ ਦੀ ਮੌਜ ਨੂੰ ਸੁਣਦੇ ਹੋਏ ਸਾਡੇ ਨਾਲ ਸੁਖਨਾ ਝੀਲ ਦੇ ਕੋਲੋਂ ਸੁੱਖ ਨਾਲ ਜੁੜ ਚੁੱਕੇ ਨੇ ਬਲਬੀਰ ਸਿੰਘ ਸੈਣੀ ਸਾਹਿਬ ਜੀ ਆਇਆਂ ਨੂੰ ਜੀ ਚੰਡੀਗੜ੍ਹ ਵਾਲਿਓ, ਸਤਿ ਸ਼੍ਰੀ ਅਕਾਲ, ਖੁਸ਼ ਆਮਦੀਦ।
1: ਸ਼ਮੀ ਜੀ ਤੇ ਮਹਿਫਲ ਮਿੱਤਰਾਂ ਦੀ ਦੇ ਸਾਰੇ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਜਨਾਬ।
1: ਸ਼ਮੀ ਜੀ ਮਨ ਦੀ ਮੌਜ ਵਾਲੇ ਬੰਦੇ ਬੜੇ ਘੱਟ ਨਹੀਂ ਹੈਗੇ?
0: ਹੈਗੇ ਘੱਟ ਹੈ ਜੀ, ਇਸੇ ਕਰਕੇ ਮਤਲਬ ਜੇ ਸਾਰੇ ਮਨ ਦੇ ਮੌਜੀ ਹੋ ਗਏ ਫਿਰ ਪੰਗਾ ਵੀ ਪੈ ਸਕਦਾ ਹੈ।
1: ਫਿਰ ਪੰਗਾ ਵੀ ਪੈ ਸਕਦਾ, ਹਾਂਜੀ ਬਿਲਕੁਲ ਬਿਲਕੁਲ। ਫਿਰ ਮਨ ਦੀ ਮੌਜ, ਫਿਰ ਮਨ ਦੀ ਮੌਜ ਸਸਤੀ ਹੋ ਜਾਣੀ ਹੈ ਨਾ।
0: ਹਾਂਜੀ ਹਾਂਜੀ ਬਿਲਕੁਲ ਜੀ,
1: ਠੀਕ ਹੈ ਨਾ।
0: ਇੱਕ ਹੋਰ ਵੀ ਸੈਣੀ ਸਾਹਿਬ, ਬਹੁਤੇ ਸਿਆਣੇ ਬੰਦਿਆਂ ਨੂੰ ਮਨ ਦੀ ਮੌਜ ਔਖੀ ਬਹੁਤ ਲੱਗਦੀ ਹੈ।
1: ਹਾਂਜੀ ਹਾਂਜੀ, ਇਹ ਤਾਂ ਗੱਲ ਸਹੀ ਹੈ ਤੁਹਾਡੀ
0: ਜੀ।
1: ਸਿਆਣੇ ਸਿਆਣੇ ਬੰਦੇ ਨੀ ਆਪਣੀ ਮਨ ਦੀ ਕਦੀ ਕਰਦੇ, ਮਨ ਨੂੰ ਕੰਟਰੋਲ ਚ ਰੱਖਦੇ ਨੇ।
0: ਕਹਿੰਦੇ ਮਨ ਜੀਤੇ ਜੱਗ ਜੀਤ, ਬਿਲਕੁਲ
1: ਕਹਿੰਦੇ ਮਨ ਜੀਤੇ ਜੱਗ ਜੀਤ।
0: ਵਾਹ,
1: ਜੇ ਮਨ ਨੂੰ ਜਿੱਤ ਲਿਆ ਤਾਂ ਜੱਗ ਜਿੱਤ ਲਿਆ।
0: ਜਿੱਤ ਲਿਆ ਜੀ, ਬਿਲਕੁਲ।
1: ਸ਼ਮੀ ਜੀ
0: ਜੀ,
1: ਅੰਬੀ ਦੇ ਬੂਟੇ ਥੱਲੇ ਲਿਜਾਣਾ ਅੱਜ ਤੁਹਾਨੂੰ।
0: ਵਾਹ ਵਾਹ ਵਾਹ, ਵਾਕਈ ਵਾਕਈ ਸੈਣੀ ਸਾਹਿਬ, ਗਰਮੀ ਬਹੁਤ ਵਧੀ ਪਈ ਹੈ ਅਤੇ ਅੰਬੀ ਦੇ ਬੂਟੇ ਦੀ ਠੰਡੀ ਛਾਂ ਹੇਠ ਜਾ ਕੇ ਅਲੱਗ ਹੀ ਦਿਲਚਸਪ ਸੀਨ ਬਣੇਗਾ। ਇਰਸ਼ਾਦ
1: ਪ੍ਰੋਫੈਸਰ ਮੋਹਨ ਸਿੰਘ ਜੀ, ਪ੍ਰੋਫੈਸਰ ਮੋਹਨ ਸਿੰਘ ਜੀ ਦੀ ਰਚਨਾ ਹੈ
0: ਜੀ।
1: ਚਲੋ ਅੱਜ ਸ਼ਮੀ ਜੀ ਨੂੰ ਨਿਹਾਲ ਕਰਦੇ ਹਾਂ।
0: ਵਾਹ ਜੀ,
1: ਪ੍ਰੋਗਰਾਮ ਦੇ ਸ਼ੁਰੂ ਸ਼ੁਰੂ ਚ
0: ਜੀ ਆਇਆਂ ਨੂੰ ਜੀ।
1: ਇੱਕ ਬੂਟਾ ਅੰਬੀ ਦਾ ਘਰ ਸਾਡੇ ਲੱਗਾ ਨੀ, ਇੱਕ ਬੂਟਾ ਅੰਬੀ ਦਾ ਘਰ ਸਾਡੇ ਲੱਗਾ ਨੀ, ਜਿਸ ਥੱਲੇ ਬਹਿਣਾ ਨੀ ਸੁਰਗਾਂ ਵਿੱਚ ਰਹਿਣਾ ਨੀ, ਕੀ ਉਸਦਾ ਕਹਿਣਾ ਨੀ ਵਿਹੜੇ ਦਾ ਗਹਿਣਾ ਨੀ, ਪਰ ਮਾਹੀ ਬਾਜੋ ਨੀ ਪਰਦੇਸੀ ਬਾਜੋ ਨੀ, ਇਹ ਮੈਨੂੰ ਵੱਡਦਾ ਏ ਤੇ ਖੱਟਾ ਲੱਗਦਾ ਏ।
0: ਵਾਹ।
1: ਇਸ

دو تندہ پانیاں کوئل دیاں کوکانی مارن بند

0: ਦਿਲ ਕਿਧਰੇ ਜੁੜ ਜਾਵੇ ਤੇ ਸੂਈ ਕਸੀ
1: ਜੀ।
2: ਕੋਈ ਵੀ ਭਾਸ਼ਾ
0: ਹੋਟੇ ਵਿੱਚ ਪੁੜ ਜਾਵੇ ਫਿਰ ਉੱਠ ਕੇ ਪੀੜੇ ਤੋਂ ਮੈਂ ਪੁੰਜੇ ਵੇ।

ਲਾਮਾਂ ਦੀਆਂ ਗਲੀਆਂ ਗੱਲਾਂ ਨੇ ਘੁੰਮਕਾਰ ਜਹਾਜ਼ਾਂ ਦੀ ਸਾਗਰ ਦੀਆਂ ਛੱਲਾਂ ਨੇ ਵੈਰੀ ਦੇ ਹੱਲੇ ਨੀ ਸੋਨੇ ਦੀਆਂ ਫੱਲਾਂ ਨੇ।

ਉਹ ਉੱਠ ਖਲੋਇਆ ਨੀ, ਘਬਰਾਇਆ ਹੋਇਆ ਨੀ, ਉਹ ਬਿਟ ਬਿਟ ਤੱਕੇ ਨੀ, ਉਹ ਮੁੜ ਮੁੜ ਪੁੱਛੇ ਨੀ, ਮੈਂ ਗੱਲ ਨਾ ਦੱਸਾਂ ਨੀ, ਤਕ ਸ਼ੀਸ਼ਾ ਚਰਖੀ ਦਾ ਉਸ

ਨੀ ਉਹਦੀ ਚਾਦਰ ਖੜਕੇ ਨੀ ਮੇਰੀ ਕੋਠੀ ਤੜਕੇ ਨੀ ਉਹਦੀ ਜੁੱਤੀ ਚੀਕੇ ਨੀ ਮੇਰੀ ਚਾਂਜਰ ਛਣਕੇ ਨੀ ਉਹਦੀ ਪਗੜੀ ਟੈ ਪਈ ਨੀ ਮੇਰੀ ਚੁੰਨੀ ਲੈ ਗਈ ਨੀ ਜਾ ਹਫ

ਉਹ ਕਰਮਾਂ ਵਾਲਾ ਸੀ, ਜਿਸ ਛੁੱਪ ਦਿਹਾੜੇ ਨੀ ਘਰ ਮੇਰਾ ਲਾੜਾ ਸੀ।

अज खान हवानी अज साड़न छावानी तरखान सदावानी अंबी

0: ਚੜ ਕਿਸਦੇ ਉੱਤੇ ਰਾਹ ਢੋਲੇ ਦਾ ਤੱਕਾਂਗੀ, ਜੇ ਅੰਬੀ ਕੱਟਾਂਗੀ ਚੜ ਕਿਸਦੇ ਉੱਤੇ ਰਾਹ ਢੋਲੇ ਦਾ ਤੱਕਾਂਗੀ। ਧੰਨਵਾਦ ਸ਼ਮੀ ਜੀ, ਬਹੁਤ ਲੰਬੀ ਹੈ ਕਵਿਤਾ।
1: ਬੰਦੇ ਨੇ ਨਾ ਥੋੜੇ ਪਲਾਂ ਦੇ ਵਿਚ ਇਕ ਯੁੱਗ ਦੀ ਯਾਤਰਾ ਕਰ ਲਈ ਹੋਵੇ, ਪੂਰੀ ਪੂਰੀ ਉਮਰ ਹੰਢਾ ਲਈ ਹੋਵੇ, ਕਿਆ ਬਤਾ, ਬਹੁਤ ਖੂਬ,
0: ਬਹੁਤ ਵਧੀਆ ਲਿਖਤਾ ਹੈ, ਮਨ ਨੂੰ ਛੂ ਜਾਂਦੀ ਹੈ। ਤੇ ਅੱਜ ਇੰਨੀ ਹੀ ਹਾਜ਼ਰੀ ਬਹੁਤ ਹੈ, ਮੈਂ ਹੋਰ ਕੁਛ ਨੀ ਅੱਜ ਪੇਸ਼ ਕਰਾਂਗਾ, ਮੇਰੇ ਕੋਲ ਹੈਗਾ ਮਸਾਲਾ ਬਹੁਤ ਹੈਗਾ, ਬਟ ਮੈਂ ਕਾਫੀ ਟਾਈਮ ਲੈ ਲਿਆ ਇਸ ਨੇ ਰਚਨਾ ਨੇ। ਮੁਹੱਬਤ ਜਿੰਦਾਬਾਦ, ਜ਼ਿੰਦਗੀ ਜਿੰਦਾਬਾਦ, ਚੰਮੀ ਜੀ ਦਾ ਬਹੁਤ ਧੰਨਵਾਦ, ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ
1: ਜੀ, ਬਹੁਤ ਬਹੁਤ ਸ਼ੁਕਰੀਆ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ, ਜਿੰਦਾਬਾਦ ਜਾਰੀਆ ਜੀ, ਕਿਆ ਬਤਾ, ਬਹੁਤ ਦੋਸਤੋ। ਬਲਵੀਰ ਸਿੰਘ ਸੈਣੀ ਸਾਹਿਬ ਹੋਰਾਂ ਨੇ ਬਹੁਤ ਹੀ ਸ਼ਾਨਦਾਰ ਔਰ ਰਚਨਾ ਜਿਹੜੀ ਸਾਂਝੀ ਕੀਤੀ ਹੈ, ਕਿਆ ਹੀ ਬਾਤ ਆ, ਕਿਆ ਹੀ ਬਾਤ ਆ, ਵਾਹ ਵਾਹ ਵਾਹ, ਬਸ ਜੀ ਦਿਲ ਚੋਂ ਵਾਹ ਦੀ ਆਵਾਜ਼ ਆਉਂਦੀ ਹੈ, ਜਾਂ ਜਦੋਂ ਵਿਚ ਬਹੁਤ ਹੀ ਭਾਵੁਕ ਹੋ ਜਾਂਦਾ ਮਾਹੌਲ ਇਸੇ ਕਵਿਤਾ ਦੇ ਵਿਚ, ਫਿਰ ਆਹ ਦੀ ਆਵਾਜ਼ ਆਉਂਦੀ ਹੈ। ਲੇਕਿਨ ਇਹ ਸਭ ਮਨੁੱਖੀ ਭਾਵਨਾਵਾਂ ਨੇ, ਜਜ਼ਬੇ ਨੇ, ਔਰ ਇਹਨਾਂ ਜਜ਼ਬਿਆਂ ਨੂੰ ਸ਼ਬਦਾਂ ਦੇ ਜਾਮੇ ਦੇ ਵਿਚ ਪਾ ਕੇ ਪੇਸ਼ ਕਰਨਾ ਇੰਨੀ ਸ਼ਿੱਦਤ ਦੇ ਨਾਲ, ਇਹ ਪ੍ਰੋਫੈਸਰ ਮੋਹਨ ਸਿੰਘ ਵਰਗੇ ਕਲਮਕਾਰਾਂ ਦੇ ਹਿੱਸੇ ਆਉਂਦਾ, ਸਲਿਊਟ ਹੈ ਉਹਨਾਂ ਨੂੰ। ਮਨਮੋਜੀ ਜਿਹੜੇ ਲੋਕ ਹਨ, ਇਹ ਵੀ ਕਵੀ ਮਨਮੋਜੀ ਹੁੰਦੇ ਨੇ, ਇਹ ਤਾਂ ਹੈ ਹੀ ਹੈ, ਇਹ 'ਚ ਕੁਝ ਸ਼ੱਕ ਹੀ ਨਹੀਂ। ਜਦੋਂ ਮੈਂ ਸੂਚੀ ਬਣਾ ਰਿਹਾ ਸੀ ਦੋਸਤੋ, ਉਹਦੇ ਵਿਚ ਨਾ ਮੋਜੀ,
2: ਉਹਦੇ 'ਚ ਰੁਜ਼ਗਾਰ ਦੇ ਮੌਕੇ
1: ਵਿਗਿਆਨਿਕ ਨਿਕਲੇ ਸਭ ਤੋਂ ਨੰਬਰ ਇੱਕ ਤੇ, ਉਹ ਸਨ ਅਲਬਰਟ ਆਈਨਸਟਾਈਨ। ਆਈਨਸਟਾਈਨ ਜਿਹੜੇ ਹੈ, ਚਲੋ ਹੈ ਤੇ ਬਹੁਤ ਕਮਾਲ ਦੇ, ਉਹ ਸ਼ਾਇਰ ਕਹਿਣ ਲੱਗਾ ਸੀ, ਦੇਖਿਓ ਮਤਲਬ ਸਾਇੰਸਦਾਨ ਨੇ, ਪਰ ਉਸ ਸੁਭਾਅ ਤੋਂ ਬੜੇ ਮਨਮੋਦੀ ਸੀ। ਜਿਹੜੇ ਵੀ ਕੋਈ ਟਰੈਡੀਸ਼ਨਲ ਰੂਲ ਹੈ ਉਹਨਾਂ ਨੂੰ ਮੰਨਦੇ ਨਹੀਂ ਸੀ, ਕੰਮ ਦਾ ਫੈਸਲਾ ਹੈ ਜਾਂ ਕੋਈ ਹੋਰ, ਦੇਖੋ ਜਰਾਬਾਂ ਨਹੀਂ ਸੀ ਪਾਉਂਦੇ, ਕਹਿੰਦੇ ਮੈਂ ਜਰਾਬ ਪਾਉਣੀ ਨਹੀਂ, ਤੇ ਕਿਉਂਕਿ ਜਦੋਂ ਜਰਾਬ ਪਾਉਂਦੇ ਸੀ ਤਾਂ ਅੰਗੂਠਾ ਜਰਾਬ ਫਾੜ ਦਿੰਦਾ ਸੀ, ਤੇ ਫਿਰ ਵਾਲਾਂ ਚ ਕੰਘੀ ਨਹੀਂ ਕਰਦੇ ਸੀ, ਦੱਸੋ ਕਮਾਲ ਹੀ ਕਰਤੀ, ਐਂਡ ਕਰਤਾ ਜੀ। ਤੇ ਜਦੋਂ ਯੂਨੀਵਰਸਿਟੀ ਚ ਹੁੰਦੇ ਤਾਂ ਬਿਨਾਂ ਕਿਸੇ ਗੱਲ ਤੋਂ ਜਦੋਂ ਮਨ ਦੀ ਮੌਜ ਆਈ, ਉਹ ਵਾਇਲਨ ਵਜਾਉਣ ਲੱਗ ਪੈਂਦੇ ਸੀ ਬਹਿ ਕੇ। ਇੱਕ ਵਾਰੀ ਤਾਂ ਉਹਨਾਂ ਨੂੰ ਕਹਿੰਦੇ ਵੀ ਇਜ਼ਰਾਈਲ ਦਾ ਰਾਸ਼ਟਰਪਤੀ ਬਣਨ ਦੀ ਪੇਸ਼ਕਸ਼ ਹੋਈ, ਉਹਨਾਂ ਨੇ ਕਹਿ ਕੇ ਮਨਾ ਕਰਤਾ ਵੀ ਆ ਭਾਈ ਮੈਂ ਆਹ ਕੰਮਾਂ ਵਾਸਤੇ ਨਹੀਂ ਆਇਆ ਇੱਥੇ, ਤਾਂ ਉਹਨਾਂ ਨੇ ਛੱਡ ਹੀ ਦਿੱਤਾ। ਤੁਮਾਂ ਵੱਡੇ ਲੋਕ ਆ, ਤਾਂ ਹੀ ਤਾਂ ਥਿਓਰੀ ਆਫ ਰਿਲੇਟਿਵਿਟੀ ਅਤੇ ਹੋਰ ਸਾਰੇ ਜਿਹੜੇ ਉਹਨਾਂ ਦੇ ਵੱਡੇ ਜਿਹੜੇ ਆ ਯੋਗਦਾਨ ਹੈ ਮਨੁੱਖੀ ਇਤਿਹਾਸ ਦੇ ਵਿੱਚ, ਉਹ ਤਾਂ ਕਮਾਲ ਹੀ ਹੈ। ਐਂ ਇੱਕ ਬਾਈ ਹੋਰ ਆ, ਉਹ ਕਾਰੋਬਾਰੀ ਹੈ, ਲਾ ਲਓ ਉਹਨੇ ਮਨਮੋਜੀ ਕਾਰੋਬਾਰੀ ਦੇ ਵਿੱਚ ਸਭ ਤੋਂ ਪਹਿਲੇ ਨੰਬਰ 'ਤੇ ਨਾਮ ਆਉਂਦਾ ਹੈ ਸਟੀਵ ਜੌਬਸ ਦਾ, ਜਿਹਨੇ ਐਪਲ ਕੰਪਨੀ ਦੀ ਸਥਾਪਨਾ ਕੀਤੀ ਹੈ। ਉਹ ਫੈਸਲੇ ਲੈਣ ਵੇਲੇ ਨਾ ਜਮ੍ਹਾਂ ਨਹੀਂ ਸੋਚਦਾ, ਉਹ ਇਨੋਵੇਸ਼ਨ ਇੰਨੀ ਰੱਖਦਾ ਸੀ ਕਿ ਜੋ ਉਸ ਵੇਲੇ ਮਾਰਕੀਟ ਚੱਲ ਰਿਹਾ, ਉਹ ਟੀਮ ਨੇ ਇਹ ਕਹਿਣਾ ਜੀ ਐਂ ਕਰਾਂਗੇ ਐਂ ਹੋਜੂਗਾ, ਉਹ ਕਹਿੰਦਾ ਛੱਡੋ ਯਾਰ। ਅਤੇ ਉਹਨੇ ਮਨ ਦੀ ਮੌਤ 'ਚ ਆ ਕੇ ਕਹਿੰਦੇ ਐਪਲ ਬਹੁਤ ਖਾਂਦਾ ਸੀ ਉਹ, ਚਲੋ ਇਹ ਤਾਂ ਚਲੋ ਗੱਪ ਹੀ ਹੋ ਸਕਦੀ ਹੈ, ਔਰ ਬੋਰਡ ਮੈਂਬਰਾਂ ਨਾਲ ਪੰਗੇ ਲੈ ਕੇ ਕੰਪਨੀ 'ਚੋਂ ਬਾਹਰ ਹੋ ਗਿਆ। ਪਰ ਉਹਨੇ ਜਦੋਂ ਕੰਪਨੀ ਦੇ ਵਿੱਚ ਆ ਕੇ ਜਿਹੜੇ ਪ੍ਰੋਡਕਟ, ਆਈਫੋਨ ਅਜੇ ਵੀ ਪਹਿਲੀ ਪਸੰਦ ਹੈ ਦੁਨੀਆ ਭਰ 'ਚ, ਆਈਪੈਡ ਅਤੇ ਆਈਪੋਡ ਇਹੋ ਜਿਹਾ, ਹਰ ਇੱਕ ਦੇ ਪਿੱਛੇ ਆਈ ਆਈ ਲਾ ਕੇ ਉਹਨੇ ਮਤਲਬ ਆਈ ਆਈ ਓ ਕਰਤਾ ਕੰਮ ਸਾਰੇ ਪਾਸੇ ਨੇਰੀਆਂ, ਔਰ ਬਹੁਤ ਵੱਡੀ ਜਿਹੜੀ ਉਹਨਾਂ ਨੇ ਇੱਕ ਸਥਾਪਨਾ ਕੀਤੀ, ਉਹ ਦੁਨੀਆ ਦਾ ਨਜ਼ਰੀਆ ਬਦਲਿਆ। ਉਹਨਾਂ ਦਿਨਾਂ ਦੇ ਵਿੱਚ ਜਦੋਂ ਬਲੈਕਬੇਰੀ ਦਾ ਰਾਜ ਹੁੰਦਾ ਸੀਗਾ, ਬਲੈਕਬੇਰੀ ਬਹੁਤ ਵੱਡੀ ਵਧੀਆ ਕੰਪਨੀ ਸੀ, ਬਲੈਕਬੇਰੀ ਨੇ ਈਮੇਲ ਜੋੜੀ ਸੀ ਵਿੱਚ ਲਿਆ ਕੇ, ਅਤੇ ਕੀਪੈਡ ਵਾਲਾ ਫੋਨ ਹੁੰਦਾ ਸੀ। ਕਹਿੰਦੇ ਜਦੋਂ ਐਪਲ ਲਾਂਚ ਕੀਤਾ ਗਿਆ ਅਤੇ ਬਲੈਕਬੇਰੀ ਵਾਲਾ ਮਾਲਕ ਵੀ ਪਿੱਛੇ ਖੜਾ ਸੀ, ਉਹਦਾ ਜਿਹੜਾ ਖੋਜੀ ਹੈ, ਉਹ ਕਹਿੰਦਾ ਮੈਂ ਦੇਖਣਾ ਚਾਹੁੰਦਾ ਵੀ ਕੀਬੋਰਡ ਕਿਵੇਂ ਹਟਾ ਸਕਦਾ ਕੋਈ ਯਾਰ ਫੋਨ ਦੇ ਵਿੱਚ, ਉਹ ਟਾਈਪ ਕਦੇ ਨਾ ਕਰਨਾ, ਉਹ ਨੰਬਰ ਨਹੀਂ ਡਾਇਲ ਕਰਨੇ, ਅੰਗਰੇਜ਼ੀ ਨਹੀਂ ਲਿਖਣੀ, ਇਹਨੇ ਉਡਾ ਤਾਂ ਕੀਬੋਰਡ ਤੋਂ ਬਿਨਾਂ, ਇਹ ਤਾਂ ਇੰਪੋਸੀਬਲ ਹੈ, ਪਾਗਲ ਹੈ। ਤੋ ਜਦੋਂ ਉਹਨੇ ਦੇਖਿਆ, ਉਹਨੇ ਵੀ ਦੇਖ ਲਿਆ ਸੀ ਕਿ ਲੈ ਉਹ ਬੰਦਾ ਖੜਾ ਵਿੱਚ ਭੀੜ ਦੇ, ਕੋਈ ਗੱਲ ਨਹੀਂ, ਫਿਰ ਉਹਨੇ ਉਹਨੂੰ ਵੀ ਕਾਫੀ ਟਿੱਚਰਬਾਜ਼ੀ ਕੀਤੀ, ਔਰ ਸੱਚੀ ਮੁੱਚੀ ਜਦੋਂ ਟੱਚ ਫੋਨ ਉਹਨੇ ਪੂਰੀ ਤਰ੍ਹਾਂ 100% ਟੱਚ, ਕੋਈ ਕੀ ਕੂ ਨਹੀਂ, ਸਭ ਚੱਕਤੀਆਂ ਵਿੱਚੋਂ, ਇਹ ਉਹਦੇ ਮਨ ਦੀ ਮੌਤ ਸੀ, ਉਹ ਵੀ ਮੰਨ ਗਿਆ। ਤੋ ਲੇਕਿਨ ਇਹ ਇਨੋਵੇਸ਼ਨ ਇੰਨੀ ਜ਼ਬਰਦਸਤ ਸੀਗੀ ਕਿ ਬਾਕੀ ਜਿਹੜੀਆਂ ਕੰਪਨੀਆਂ ਨੂੰ ਮੂਹਦੇ ਮੂੰਹ ਕਰ ਦਿੱਤਾ ਐਪਲ ਨੇ, ਜੋ ਉਸ ਵੇਲੇ ਸਰਦਾਰੀ 'ਚ ਸੀ। ਨੋਕੀਆ ਉੱਡ ਗਿਆ, ਬਲੈਕਬੇਰੀ ਉੱਡ ਗਿਆ ਅਤੇ ਹੋਰ ਵੀ ਬਹੁਤ ਸਾਰੀਆਂ ਕੰਪਨੀਆਂ ਸਨ। ਮੋਟਰੋਲਾ ਲੱਭਿਆ ਹੀ ਨਹੀਂ, ਹਾਲਾਂਕਿ ਮੋਟਰੋਲਾ ਧਰਤੀ 'ਤੇ ਪਹਿਲੀ ਕੰਪਨੀ ਜਿਹਨੇ ਫੋਨ ਬਣਾਇਆ ਸੀ, ਮੋਬਾਈਲ ਫੋਨ। ਖੈਰ, ਤੋ ਇੱਕ ਨਾ ਪੁਰਾਣਾ ਬੰਦਾ ਇਸ ਫਿਲੋਸਫਰ, ਉਹ ਸੀ ਡਾਇਓਜ਼ਨੀਜ਼, ਔਖਾ ਥੋੜ੍ਹਾ ਜਿਹਾ ਨਾਮ ਹੈ, ਚਲੋ ਡਾਇਓਨੀਜ਼ ਜਿਹੜੇ ਨਾ, ਇਹੋ ਜਿਹਾ ਫਿਲੋਸਫਰ ਸੀਗਾ, ਸੂਫੀ ਸੀ। ਉਹਨਾਂ ਦੇ ਕਿੱਸੇ ਬੜੇ ਮਸ਼ਹੂਰ ਆ, ਕਹਿੰਦੇ ਜੀ ਤੁਸੀਂ ਦੇਖੋ ਕਿਸੇ ਰਾਜੇ ਮਹਾਰਾਜੇ ਦੀ ਪਰਵਾਹ ਵੀ ਨਹੀਂ ਸੀ ਕਰਦੇ, ਮਨ ਦੀ ਮੌਜ ਆ। ਉਹ ਵੱਡੇ ਜਿਹੇ ਇੱਕ ਨਾ ਮਿੱਟੀ ਦੇ ਟੱਬ ਦੇ ਵਿੱਚ ਰਿਹਾ ਕਰਦੇ ਸੀ, ਮਟਕਾ ਜਿਹਾ ਲੈ ਲੈਣਾ ਉਹਨਾਂ ਨੇ, ਉਹਦੇ ਵਿੱਚ ਲੰਮੇ ਪੈ ਰਹਿਣਾ, ਕਹਿੰਦਾ ਇਹੀ ਮੇਰਾ ਘਰ ਹੈ ਬਈ। ਫਿਰ ਹੋਰ ਉਹਨਾਂ ਦੀ ਮਨ ਦੀ ਮੌਜ ਦੇਖੋ ਵੀ, ਜਦੋਂ ਦਿਨ ਖੜਾ ਪੂਰਾ, ਫਿਰ ਲੈਂਪ ਲੈ ਕੇ ਨਾ ਉਹ ਕਹਿੰਦੇ ਮੈਂ ਇੱਕ ਇਮਾਨਦਾਰ ਬੰਦੇ ਦੀ ਖੋਜ ਦੇ ਵਿੱਚ ਨਿਕਲਿਆ ਹੋਇਆ, ਦੀਵਾ ਲੈ ਕੇ, ਦੀਵਾ ਬਾਲ ਕੇ, ਲੈਂਪ ਲੈ ਕੇ, ਲਾਲਟਨ, ਔਰ ਸ਼ਹਿਰ 'ਚ ਘੁੰਮਦੇ ਸੀ ਕਿ ਮੈਂ ਇਮਾਨਦਾਰ ਬੰਦਾ ਲੱਭ ਰਿਹਾ। ਕਹਿੰਦੇ ਕੋਈ ਹੈ ਨਹੀਂ, ਲੱਭਿਆ ਨਹੀਂ। ਅਤੇ ਇੱਕ ਦਿਨ ਕਹਿੰਦੇ ਵੀ ਜਿਹੜਾ ਅਲੈਗਜ਼ੈਂਡਰ ਆ, ਸਿਕੰਦਰ ਮਹਾਨ, ਉਹ ਆਇਆ ਉਹਦੇ ਕੋਲ ਆਇਆ, ਕਹਿੰਦਾ ਦੱਸੋ ਬਾਬਾ ਜੀ, ਤੁਸੀਂ ਸਾਡੇ ਬੜੇ ਏਡੇ ਮਹਾਨ ਬੰਦੇ ਹੋ, ਤੁਹਾਡੇ ਲਈ ਮੈਂ ਕੀ ਕਰ ਸਕਦਾ? ਤਾਂ ਉਹ ਮੌਜ 'ਚ ਬੈਠਾ ਸੀ ਬਾਬਾ, ਕਹਿੰਦਾ ਮਾੜਾ ਜਿਹਾ ਪਾਸੇ ਹੋ ਜਾ, ਮੇਰੀ ਧੁੱਪ ਨਾ ਰੋਕ ਯਾਰ। ਆਹ ਵੀ ਬੰਦੇ ਨੇ, ਕਮਾਲਾਂ ਨੇ, ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਕਿ ਵੱਡਾ ਹੈ ਕੀ ਹੈ, ਰਾਜਾ ਜਾਂ ਕਿਵੇਂ ਆ, ਆਪਣੀ ਮੌਜ ਜਿਹੜੀ ਆ ਉਹ ਸਭ ਤੋਂ ਇੰਪੋਰਟੈਂਟ ਆ। ਸੋ ਵੱਡੇ ਜਿਹੜੇ ਫੈਸਲੇ ਹੁੰਦੇ ਆ ਉਹਨਾਂ ਦੇ, ਕਮਾਲਾਂ ਦੀ ਧਮਾਲਾਂ, ਐਂ ਜਜ਼ਬਾਤੀ ਅਤੇ ਮਨਮੋਜੀ ਲੇਖਕ ਜਿਹੜਾ ਮੰਨਿਆ ਜਾਂਦਾ ਉਹ ਫਿਓਦੋਰ ਦੋਸਤੋਵਸਕੀ, ਜੇ ਰਸ਼ੀਆ ਦਾ, ਉਹਨਾਂ ਨੇ ਉਹਨਾਂ ਦੇ ਕਮਾਲ ਦੀ ਜਿਹੜੀ ਆ ਮਨਮੋਜੀ ਵਾਲਾ ਸੁਭਾਅ ਉਹਨਾਂ ਦਾ ਰਿਹਾ। ਤੁਸੀਂ ਵੇਖੋ, ਦਿਮਾਗ ਦੀ ਬਜਾਏ ਨਾ ਮਨ ਦੀ ਮੌਤ ਚ ਆ ਕੇ ਜਜ਼ਬਾਤੀ ਹੋ ਕੇ ਫੈਸਲੇ ਲਏ ਉਹਨਾਂ ਨੇ। ਇਹੋ ਜਿਹੇ ਮਨਮੋਜੀ ਸੀਗੇ ਕਿ ਜੋ ਉਹਨਾਂ ਨੇ ਕਮਾਇਆ, ਜੋ ਹਨੇਰੀ ਦੁਨੀਆਂ 'ਚ ਲਿਆਂਦੀ ਪ੍ਰਸਿੱਧੀ, ਆਪਣੀ ਰੋਇਲਟੀ ਸਾਰੇ, ਇੱਥੋਂ ਤੱਕ ਕਿ ਕੱਪੜੇ ਵੀ ਉਹ ਜੂਏ ਦੇ ਵਿੱਚ ਗੁਆਰਦੇ ਸੀ ਜਾ ਕੇ, ਐਂਡ ਹੀ ਕਰਤਾ ਸੀ। ਫਿਰ ਇੱਕ ਵਾਰੀ ਇਹੋ ਜਿਹੀ ਉਹਨਾਂ ਨੂੰ ਲੋੜ ਆਈ ਕਿ ਬਾਹਲੇ ਕਰਜ਼ੇ ਚੜ੍ਹ ਗਏ ਉਹਨਾਂ ਦੇ ਸਿਰ 'ਤੇ, ਪਬਲਿਸ਼ਰ ਦਾ ਜਿਹੜਾ ਕਰਜ਼ਾ ਸੀ ਚੜ੍ਹ ਗਿਆ, ਉਹਨਾਂ ਨੇ ਫਿਰ ਮੌਤ 'ਚ ਆ ਕੇ 26 ਦਿਨਾਂ ਦੇ ਵਿੱਚ ਇੱਕ ਨਾਵਲ ਪੂਰਾ ਕੀਤਾ, ਦਾ ਗੈਂਬਲਰ। ਬਹੁਤ ਕਮਾਲ ਹੈ, ਪਰ ਚਲੋ ਇਹ ਜ਼ਿੰਦਗੀ ਉਹਨਾਂ ਦੀ ਇਸੇ ਕਰਕੇ ਜ਼ਿਆਦਾ ਮਨਮੌਜੀ ਹੋਣ ਕਰਕੇ ਉਸਲ ਪੁਤਲ ਵਾਲੀ ਬਾਹਲੀ ਸੀ, ਪਰ ਇਸੇ ਕਰਕੇ ਉਹਨਾਂ ਨੇ ਕ੍ਰਾਈਮ ਐਂਡ ਪਨਿਸ਼ਮੈਂਟ ਅਤੇ ਦਾ ਬ੍ਰਦਰਸ ਕਰਮਾ ਜੋਬ ਵਰਗੇ ਕਮਾਲ ਦਾ ਜਿਹੜਾ ਉਹ ਸ਼ਾਹਕਾਰ ਨਾਵਲ ਲਿਖੇ, ਅਤੇ ਮਨੋਵਿਗਿਆਨ ਨੂੰ ਅਤੇ ਸਭ ਨੂੰ ਜਿਹੜਾ ਉਹ ਬਦਲ ਕੇ ਰੱਖ ਦਿੱਤਾ ਹੈ। ਤਾਂ ਦੋਸਤੋ, ਇੱਕ ਸਾਡੇ ਮਨਮੋਜੀ, ਕਿਉਂਕਿ ਹੁਣ ਆਪਾਂ ਨੰਗਲ ਦੀ ਗੱਲ ਕਰਕੇ ਹਟੇ ਹਾਂ, ਬਾਈ ਗੁਰਪ੍ਰੀਤ ਗਰੇਵਾਲ ਹੋਰਾਂ ਦੀ, ਉਹਨਾਂ ਦੇ ਇਲਾਕੇ 'ਚੋਂ ਹੀ ਪੂਰੇ ਪੰਜਾਬ 'ਚ ਮੰਨੇ ਹੋਏ ਭਾਈ ਮੰਨਾ ਸਿੰਘ, ਇਹ ਬੜੇ ਜ਼ਬਰਦਸਤ ਮਨਮੋਜੀ ਸ਼ਖਸੀਅਤ ਦੇ ਮਾਲਕ ਰਹੇ ਆ, ਔਰ ਇੰਨੀ ਇਹਨਾਂ ਦੀ ਮਨ ਦੀ ਮੌਜ ਪ੍ਰਬਲ ਸੀ ਕਿ ਇਹਨਾਂ ਨੇ ਲੋਕਾਂ ਦਾ, ਆਮ ਲੋਕਾਂ ਦਾ ਜਿਹੜਾ ਉਹ ਰੰਗ ਮੰਚ ਦੇ ਰਾਹੀਂ ਨਜ਼ਰੀਆ, ਸੋਚ, ਉਹ ਤਰਕਸ਼ੀਲ ਜਿਹੜੀ ਆ ਲੀਹਾਂ 'ਤੇ ਲੈ ਕੇ ਆਉਂਦੀ, ਔਰ ਕਿਹਾ ਕਿ ਭਾਈ ਜੋ ਮਰਜ਼ੀ ਕੋਈ ਪਾਬੰਦੀਆਂ ਲਾਓ, ਕੁਛ ਕਰੋ, ਸਾਨੂੰ ਕੋਈ ਲੈਣਾ ਦੇਣਾ ਨਹੀਂ। ਉਹਨਾਂ ਨੇ ਜਿਹੜੇ ਵੱਡੇ ਵੱਡੇ ਮਹਿਲ 'ਚ ਖੇਡੇ ਜਾਂਦੇ ਸੀ ਨਾਟਕ, ਹਾਲਾਂ 'ਚ ਖੇਡੇ ਜਾਂਦੇ, ਉਹ ਚੌਂਕਾਂ 'ਚ ਲੈ ਆਏ, ਔਰ ਨੁੱਕੜ ਨਾਟਕ ਦਾ ਉਹਨਾਂ ਨੇ ਕਹਿ ਲਓ ਵੀ ਕਮਾਲ ਦਾ ਪ੍ਰੋਜੈਕਟ ਕੀਤਾ। ਹਾਲਾਂਕਿ ਉੱਥੇ ਬੜੇ ਇੰਜੀਨੀਅਰ ਸਨ ਔਰ ਚੰਗੀ ਨੌਕਰੀ ਸੀ ਉਹਨਾਂ ਦੀ, ਪਰ ਉਹ ਨਾਟਕ ਉਹਨਾਂ ਦੀ ਪਹਿਲੀ ਪਸੰਦ ਰਹੀ ਹੈ। ਔਰ ਜਦੋਂ ਐਮਰਜੈਂਸੀ ਲੱਗ ਗਈ 75 ਤਾਂ ਸਾਰੇ ਵੱਡੇ ਲੇਖਕ, ਸਾਰੇ ਕਲਾਕਾਰ ਆਪਣੇ ਆਪਣੇ ਘਰਾਂ 'ਚ ਬਹਿ ਗਏ, ਕਹਿੰਦੇ ਚੁੱਪ ਕਰ ਦਿਓ, ਪਤਾ ਨਹੀਂ ਕਿਹੜਾ ਕੋਈ ਚੱਕ ਕੇ ਲੈ ਜੂ ਬਾਹਰੋਂ, ਮਾੜਾ ਜਿਹਾ ਹੂਟਰ ਜਿਹਾ ਵੱਜਣਾ ਬਾਹਰ ਘਰ ਦੇ, ਚੱਕੇ ਜਾਵਾਂਗੇ। ਪਰ ਇਹ ਉਲਟਾ ਕੀਤਾ ਇਹਨਾਂ ਨੇ, ਬਾਬਾ ਜੀ ਨੇ, ਗੁਰਸ਼ਰਨ ਭਾਜੀ ਜਮਾਂ ਹੀ ਬਾਹਰ ਆ ਗਏ, ਔਰ ਫਾਂਸੀ ਦੇ ਤਖ਼ਤਾਂ ਇਹੋ ਜਿਹੇ ਨਾਟਕ ਉਹਨਾਂ ਨੇ ਲਿਖੇ, ਔਰ ਜਦੋਂ ਇਹ ਨਾਟਕ ਆਏ ਲੋਕਾਂ 'ਚ ਉਹਨਾਂ ਨੇ ਖੇਡੇ, ਤਾਂ ਉਹਨਾਂ ਨੂੰ ਨੌਕਰੀ 'ਚੋਂ ਕੱਢ ਦਿੱਤਾ ਗਿਆ ਔਰ ਜੇਲ੍ਹ 'ਚ ਭੇਜ ਦਿੱਤਾ ਗਿਆ। ਜੇਲ੍ਹ ਵਿੱਚ ਵੀ ਨਾ ਜਿਹੜੇ ਅਫਸਰ ਆ ਉੱਥੇ ਜਾ ਕੇ ਕਹਿੰਦੇ ਜੀ ਮਾਫ਼ੀ ਮੰਗ ਲਓ, ਨੌਕਰੀ ਛੱਡੋ ਪਰੇ, ਕੀ ਰੱਖਿਆ ਲੈਣਾ ਕੀ ਤੁਸੀਂ, ਛੱਡੋ ਪਰੇ, ਕਹਿੰਦੇ ਮੇਰੇ ਮਨ ਦੀ ਮੌਜ ਆ ਵੀ। ਉਹ ਕਹਿੰਦੇ ਮੈਂ ਇੰਜੀਨੀਅਰਿੰਗ ਦੀ ਨੌਕਰੀ ਛੱਡ ਸਕਦਾ, ਪਰ ਲੋਕਾਂ ਦੇ ਹੱਕਾਂ ਲਈ ਜਿਹੜਾ ਉਹ ਮੈਂ ਨਾਟਕ ਰਚਨਾ ਉਹ ਨਹੀਂ ਛੱਡ ਸਕਦਾ। ਦੋਸਤੋ, ਸਲਿਊਟ ਹੈ ਇਹਨਾਂ ਨੂੰ,
2: ਹਮੇਸ਼ਾ ਰਹਿੰਦੇ ਨੇ ਸਾਡੇ। ਜਿਸ ਤਰ੍ਹਾਂ
1: ਇੱਕ ਬਹੁਤ ਕਮਾਲ ਦਾ ਜਿਹੜਾ ਨਾਮ ਆਉਂਦਾ ਮਨਮੋਜੀ ਬੰਦਿਆਂ ਦੀ ਲਿਸਟ ਵਿੱਚ, ਉਹ ਆਪਾਂ ਨੇ ਦੇਖਿਆ ਹਾਕੀ ਦੇ ਜਾਦੂਗਰ ਜਿਹੜੇ ਧਿਆਨ ਸਿੰਘ ਹੋਰੀ ਸੀਗੇ, ਉਹਨਾਂ ਦੇ ਬ੍ਰਦਰ ਹੈ ਰੂਪ ਸਿੰਘ, ਇਹ ਵੀ ਹਾਕੀ ਦੇ ਜਾਦੂਗਰ ਆ ਅਤੇ ਬੜੇ ਅਲਵੇਲੇ ਖਿਡਾਰੀ ਰਹੇ ਆ ਇਹ, ਕਿਉਂਕਿ ਧਿਆਨ ਜਿਹੜੇ ਚੰਦ ਆ ਉਹਨਾਂ ਦਾ ਨਾਮ ਤਾਂ ਆਪਾਂ ਸਾਰੇ ਜਾਣਦੇ ਆ, ਲੇਕਿਨ ਛੋਟਾ ਭਰਾ ਜਿਹੜਾ ਉਹਨਾਂ ਦਾ ਰੂਪ ਸਿੰਘ ਆ, ਪੰਜਾਬ ਦੇ ਸੀ ਉਹ ਵੀ, ਉਹ ਹਾਕੀ ਦੇ ਮਹਾਨ ਖਿਡਾਰੀਆਂ ਦੇ ਵਿੱਚ ਉਹਨਾਂ ਦਾ ਨਾਮ ਆਉਂਦਾ, ਪੂਰੀ ਆਪਣੀ ਮਰਜ਼ੀ ਦੇ ਮਾਲਕ। ਹੁਣ ਤੁਸੀਂ ਲਾ ਲਓ, ਜਦੋਂ 1932 ਚ ਲੋਸ ਏਂਜਲਸ ਖੇਡਾਂ ਹੋਈਆਂ ਅਤੇ ਰੂਪ ਸਿੰਘ ਅਮਰੀਕਾ ਦੇ ਖਿਲਾਫ਼ ਉਹਨਾਂ ਨੇ 10 ਗੋਲ ਕੀਤੇ, ਇੱਕ ਰਿਕਾਰਡ ਬਣਾਇਆ ਸੀ ਉਹਨਾਂ ਨੇ ਉਦੋਂ। ਪਰ ਉਹਨਾਂ ਨੂੰ ਐਂ ਸੀਗਾ ਵੀ ਜੇ ਇੰਨੇ ਮਨਮੋਜੀ ਸੀਗੇ ਵੀ ਜੇ ਉਹਨਾਂ ਨੂੰ ਡਰੈਸ ਨਹੀਂ ਮਿਲੀ ਨਾ ਉਹਨਾਂ ਦੀ ਮਨਪਸੰਦ ਦੀ, ਉਹ ਜਸਟ ਇੱਕ ਉਹਨਾਂ ਦੀ ਹਾਕੀ ਦੀ ਉਹ ਸਹੀ ਨਹੀਂ ਮਿਲੀ ਆਪਣੇ ਤਰੀਕੇ ਦੇ ਜੋ ਉਹ ਚਾਹੁੰਦੇ ਆ, ਉਹ ਖੇਡਣ ਤੋਂ ਨਾ ਕਰਦੇ, ਉਹ ਯਾਓ ਕਾਕਾ ਮੈਂ ਨਹੀਂ ਖੇਡਦਾ, ਭੱਜੋ ਪਹਿਲਾਂ ਹਾਂ ਕਰੋ। ਹਿਟਲਰ ਨੇ ਵੀ ਉਹਨਾਂ ਦਾ ਮੈਚ ਦੇਖਿਆ ਤਾਂ ਰੂਪ ਸਿੰਘ ਹੋਰੀ ਮੌਤ ਚ ਆ ਕੇ ਪੂਰੇ ਨੇਰੀਆਂ ਲਿਆਂਦੀਆਂ ਉੱਥੇ ਪੂਰੀਆਂ, ਇਹੋ ਜਿਹੀ ਹਾਕੀ ਖੇਡੀ ਕਿ ਜਰਮਨ ਵਾਲੇ ਵੀ ਉਹਨਾਂ ਦੇ ਫੈਨ ਹੋ ਗਏ, ਕਹਿੰਦੇ ਯਾਰ ਕਮਾਲ ਹੈ। ਦੱਸਿਆ ਜਾਂਦਾ ਭਾਈ ਕਿ ਬਰਲਿਨ ਚ ਉਹਨਾਂ ਦੇ ਨਾਮ ਦੀ ਇੱਕ ਸੜਕ ਵੀ ਹੈ, ਕਮਾਲ ਹੈ। ਪਰ ਜਦੋਂ ਉਹ ਇੰਡੀਆ ਆਏ, ਇੰਡੀਆ ਚ ਪੂਰੇ ਐਨ ਸਧਾਰਨ ਉਹਨਾਂ ਨੇ ਜੀਵਨ ਜੀਆ ਪੂਰੀ ਜ਼ਿੰਦਗੀ, ਕੋਈ ਉਹਨਾਂ ਨੇ ਇਹੋ ਜਿਹੀ ਜਿਹੜੀ ਆ ਸ਼ੋਹਰਤ ਵਾਲਾ ਉਹ ਰੱਖਿਆ ਹੀ ਨਹੀਂ ਮਨ ਦੇ ਵਿੱਚ, ਆਮ ਜਿਹੜੀ ਇਹ ਜ਼ਿੰਦਗੀ ਉਹਨਾਂ ਨੇ ਜੀਵੀ। ਸੋ ਦੋਸਤੋ, ਐਸੇ ਮਹਾਨ ਲੋਕਾਂ ਨੂੰ ਤਾਂ ਸਲਿਊਟ ਆ, ਸਾਡੇ ਆਲੇ ਦੁਆਲੇ ਹੀ ਇਹ ਸਭ ਜਿਹੜਾ ਆਪਾਂ ਦੇਖਦੇ ਹਾਂ, ਮਿਲਦੇ ਹਾਂ, ਜੁਲਦੇ ਹਾਂ ਉਹਨਾਂ ਨੂੰ, ਅਤੇ ਉਹਨਾਂ ਦੇ ਬਾਰੇ ਪੜ੍ਹਦੇ ਸੁਣਦੇ ਹੋਏ ਵੀ ਸਾਡਾ ਵੀ ਜਿਹੜਾ ਮਨ ਕਰਦਾ ਕਿ ਕਮਾਲ ਦੀ ਗੱਲ ਹੈ। ਤੋ ਐਂ ਜਿਉਣੇ ਮੋੜ ਦਾ ਵੀ ਨਾ ਉਹਦੇ ਵਿੱਚ, ਕਿਉਂਕਿ ਉਹ ਕਹਿੰਦੇ ਬਾਈ ਜਿਉਣੇ ਮੋੜ ਤਾਂ ਇਹੋ ਜਿਹਾ ਬੰਦਾ ਹੋਇਆ ਵੀ ਉਹ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਵੱਸਦਾ, ਉਹ ਉਹਨੂੰ ਮਨਮੋਜੀ ਵੀ ਕਹਿ ਦਿੰਦੀ, ਕਮਾਲ ਹੈ ਯਾਰ। ਉਹ ਕਹਿੰਦੇ ਐਂ ਕਹਿੰਦਾ ਹੁੰਦਾ ਸੀ ਵੀ ਅਫਸਰ ਨੂੰ ਜਾਂ ਅਮੀਰ ਨੂੰ ਚਿੱਠੀ ਲਿਖ ਕੇ ਪਹਿਲਾਂ ਦੱਸਦਾ ਹੁੰਦਾ ਸੀ ਕਿ ਮੈਂ ਫਲਾਣੇ ਦਿਨ ਫਲਾਣੇ ਟਾਈਮ ਤੇ ਆਊਂਗਾ ਵੀ ਤੇ ਲੁੱਟਣ, ਜੋ ਕਹਿੰਦਾ ਤੂੰ ਕਰ ਲੈ। ਫਿਰ ਉਹ ਲੁੱਟਦਾ ਵੀ ਸੀ, ਆਉਂਦਾ ਵੀ ਸੀ, ਤੇ ਕਹਿੰਦੇ ਵੀ ਉਹ ਰੋਬਿਨ ਹੁੱਡ ਨੂੰ ਕਿਹਾ ਜਾਂਦਾ ਕਿ ਗਰੀਬਾਂ ਦੇ ਵਿੱਚ ਵੰਡ ਦਿੰਦਾ ਰਿਹਾ, ਤੇ ਜੋ ਲੁੱਟਮਾਲ ਲੁੱਟਦਾ ਮਾਲ ਹੈ। ਤੇ ਨੈਣਾ ਦੇਵੀ ਛਤਰ ਚੜਾਉਣ ਗਿਆ ਸੁੱਖ ਲਾਉਣ ਵਾਸਤੇ, ਉੱਥੇ ਜਾ ਕੇ ਕਹਿੰਦੇ ਜਦੋਂ ਪੁਲਿਸ ਦਾ ਘੇਰਾ ਪਿਆ ਉੱਥੇ ਵੀ ਕਹਿੰਦੇ ਉਹ ਨੱਚਦਾ ਡੱਬਦਾ ਹੀ ਨਿਕਲਿਆ ਉੱਥੋਂ ਬਾਹਰ, ਕਹਿੰਦੇ ਕੋਈ ਗੱਲ ਹੀ ਨਹੀਂ। ਬੜੀਆਂ ਉਹਨਾਂ ਬਾਰੇ ਲੋਕ ਕਹਾਣੀਆਂ ਜਿਹੜੀਆਂ ਬਣ ਜਾਂਦੀਆਂ ਨੇ। ਤੇ ਲੇਖਕਾਵਾਂ ਦੇ ਵਿੱਚ ਤੁਸੀਂ ਦੇਖੋ ਦਲੀਪ ਕੌਰ ਟਿਵਾਣਾ ਜੀ ਤੇ ਅੰਮ੍ਰਿਤਾ ਪ੍ਰੀਤਮ ਜਿਹੜੀ ਆ ਬਹੁਤ ਹੀ ਸਿਰਮੌਰ ਤੇ ਸਿਰਕੱਢ ਰਾਈਟਰਸ ਨੇ ਔਰ ਬਹੁਤ ਕਮਾਲ ਆ ਉਹਨਾਂ ਦੋਵੇਂ ਹੀ, ਲਿਟਰੇਚਰ ਦੀਆਂ ਵੀ ਸਮਾਜ ਦੀਆਂ ਵੀ, ਇਹਨਾਂ ਨੇ ਮਨਮੋਜੀ ਸੁਭਾਅ ਦੇ ਮਾਲਕ ਸਨ ਦੋਨੋਂ ਹੀ। ਜੇ ਵੇਖੀਏ ਤਾਂ ਇਹਨਾਂ ਦੇ ਜਿਹੜੇ ਫੈਸਲੇ ਆ ਬੜੇ ਆਜ਼ਾਦ ਖਿਆਲ ਸੀਗੇ ਦੋਨਾਂ ਦੇ, ਅੰਮ੍ਰਿਤਾ ਪ੍ਰੀਤਮ ਜੀ ਦੇ ਵੀ ਤੇ ਦਲੀਪ ਕੌਰ ਟਿਵਾਣਾ ਜੀ ਦੇ ਵੀ ਆਜ਼ਾਦ ਖਿਆਲ ਔਰ ਪੂਰੇ ਮਨਮੋਜੀ। ਉਹਨਾਂ ਨੇ ਉਸ ਦੌਰ ਚ ਸਮਾਜਿਕ ਜਿਹੜੇ ਬੰਧਨ ਉਹਨਾਂ ਨੂੰ ਚੁਣੌਤੀ ਦਿੱਤੀ ਜਦੋਂ ਔਰਤਾਂ ਦਾ ਘਰੋਂ ਨਿਕਲਣਾ ਵੀ ਮੁਸ਼ਕਿਲ ਸੀ। ਦੇਖੋ ਇੱਕ ਤਾਂ ਅੰਮ੍ਰਿਤਾ ਪ੍ਰੀਤਮ ਜੀ ਨੇ ਸਮਾਜ ਦੀ ਕੋਈ ਪਰਵਾਹ ਕੀਤੇ ਬਿਨਾਂ ਆਪਣੀ ਜ਼ਿੰਦਗੀ ਆਪਣੀ ਸ਼ਰਤਾਂ ਤੇ ਜੀ, ਇਮਰੋਜ ਨਾਲ ਉਹਨਾਂ ਨੇ ਬਿਨਾਂ ਵਿਆਹ ਤੋਂ ਰਹਿਣ ਦਾ ਫੈਸਲਾ ਕੀਤਾ। ਬਹੁਤ ਹੀ ਕਮਾਲ ਦੀ ਸ਼ਖਸੀਅਤ ਹੈ ਉਹਨਾਂ ਦੀ ਜਿਹੜੀ ਰਾਈਟਿੰਗ ਉਹ ਤਾਂ ਦੇਖੇ ਹੀ ਹੈ। ਉੱਥੇ ਤੁਸੀਂ ਦੇਖੋ ਦੂਜੇ ਪਾਸੇ ਦਲੀਪ ਕੌਰ ਟਿਵਾਣਾ ਜੀ, ਜਦੋਂ ਦੇਸ਼ ਦੇ ਵਿੱਚ ਸਹਿਣਸ਼ੀਲਤਾ ਜਿਹੜੀ ਇਹ ਘੱਟ ਗਈ ਔਰ ਐਸਾ ਲੱਗਿਆ ਉਹਨਾਂ ਨੂੰ ਕਿ ਬਹੁਤ ਜ਼ੁਲਮ ਹੋ ਰਹੇ ਆ, ਤਾਂ ਉਹਨਾਂ ਨੇ ਆਪਣਾ ਪਦਮ ਸ਼੍ਰੀ ਵਰਗਾ ਸਰਵਉੱਚ ਜਿਹੜਾ ਸਨਮਾਨ ਆ ਉਹ ਸਰਕਾਰ ਨੂੰ ਵਾਪਸ ਕਰਤਾ ਸੀ। ਲੋਕਾਂ ਨੇ ਕਿਹਾ ਵੀ ਤੁਸੀਂ ਐਂ ਨਾ ਕਰੋ। ਚਲੋ ਉਹ ਕਹਿੰਦੇ ਵੀ ਇਹ ਸਨਮਾਨ ਮੈਨੂੰ ਮੇਰੇ ਲੋਕਾਂ ਦੇ ਪਿਆਰ ਕਰਕੇ ਮਿਲਿਆ ਸੀ, ਪਰ ਜੇ ਮੇਰੇ ਲੋਕ ਹੀ ਦੁਖੀ ਹੈ ਤਾਂ ਮੈਨੂੰ ਇਸ ਟੁਕੜੇ ਦੀ ਕੋਈ ਲੋੜ ਨਹੀਂ। ਦੋਸਤੋ ਐਸੇ ਐਸੇ ਰੂਹਾਂ ਨੂੰ, ਐਸੇ ਜਿਹੜੇ ਆ ਬਾਕਮਾਲ ਜਿਹੜੇ ਆ ਸ਼ਖਸੀਅਤ ਦੇ ਮਾਲਕ ਨੇ ਉਹਨਾਂ ਨੂੰ, ਜੋ ਚਾਨਣ ਮੁਨਾਰੇ ਬਣ ਜਾਂਦੇ ਆ ਬਾਕੀਆਂ ਲਈ ਵੀ, ਉਹਨਾਂ ਨੂੰ ਸਲਿਊਟ ਆ। ਅਤੇ ਦੋਸਤੋ ਤੁਸੀਂ ਮੈਨੂੰ ਲੱਗਦਾ ਕਹਾਣੀ ਸੁਣ ਰਹੇ ਹੋ ਔਰ ਬਹੁਤ ਅੱਛਾ ਵੀ ਲੱਗ ਰਿਹਾ, ਅਤੇ ਮੈਨੂੰ ਉਮੀਦ ਹੈ ਕਿ ਇੱਧਰੋਂ ਫੋਨ ਕਾਲਸ ਵੀ ਆਉਣਗੇ, ਉਹਦੇ ਵਿੱਚ ਵੀ ਆਪਾਂ ਡਿਸਕਸ਼ਨ ਕਰਾਂਗੇ ਕਿ ਤੁਸੀਂ ਹੋਰ ਇਹਦੇ ਵਿੱਚ ਕੀ ਆਪਾਂ ਐਡ ਕਰ ਸਕਦੇ ਹਾਂ, ਲਿਸਟ ਜੇ ਬਣਾਉਣ ਬਹਿ ਜਾਈਏ। ਇਹ ਤਾਂ ਉਹ ਲੋਕ ਨੇ ਜਿਹੜੇ ਬੜੇ ਮਹਾਨ ਨੇ, ਮਹਾਨ ਯਾਨੀ ਕਿ ਫੇਮਸ ਵੀ ਨੇ, ਸਾਰੇ ਜਾਣਦੇ ਇਹਨਾਂ ਨੂੰ। ਸ਼ਿਵ ਕੁਮਾਰ ਜੀ ਬਾਰੇ ਕੌਣ ਨਹੀਂ ਜਾਣਦਾ, ਉਹ ਵੀ ਪੂਰੇ ਫੁੱਕਰ ਫਕੀਰ ਕਿਸਮ ਦੇ ਮਨਮੋਜੀ ਬੰਦੇ ਸੀ, ਇੰਨੇ ਜ਼ਬਰਦਸਤ ਕੀ ਕਿਆ ਹੀ ਬਾਤਾਂ, ਆਪਣੀ ਜਿਹੜੀਆਂ ਸ਼ਰਤਾਂ 'ਤੇ ਉਹ ਵੀ ਜੀਏ, ਅਤੇ ਕੋਈ ਉਹਨਾਂ ਨੂੰ ਆਪਣੀ ਸ਼ੌਹਰਤ ਦਾ ਕੋਈ ਇਹੋ ਜਿਹੀ ਗੱਲ ਨਹੀਂ, ਅਤੇ ਬਿਲਕੁਲ ਡਾਊਨ ਟੂ ਅਰਥ ਸ਼ਖਸੀਅਤ ਦੇ ਮਾਲਕ ਸੀਗੇ। ਤਾਂ ਦੋਸਤੋ ਚੱਲਦੇ ਹਾਂ ਅਮਰੀਕਾ, ਅਤੇ ਆਪਣੇ ਨਾਲ ਬਾਈ ਸਿਕੰਦਰ ਸਿੰਘ ਔਜਲਾ ਸਾਹਿਬ ਮਹਿਫਲ ਦੇ ਵਿੱਚ ਸ਼ਾਮਲ ਨੇ, ਸਵਾਗਤ ਕਰਦੇ ਉਹਨਾਂ ਦਾ। ਜੀ ਆਇਆਂ ਨੂੰ ਔਜਲਾ ਸਾਹਿਬ, ਸਤਿ ਸ਼੍ਰੀ ਅਕਾਲ ਜੀ।
2: ਸਮਾਜ ਨੂੰ ਸੇਧ ਵੀ ਦਿੱਤੀ, ਕਿਉਂਕਿ ਹਵਾ ਦੇ ਉਲਟ ਜੇ ਚੱਲੋ
1: ਜੀ
2: ਤੇ ਫਿਰ ਟਕਰਾਓ ਜਰੂਰ ਹੁੰਦਾ,
1: ਉਹ ਹੋਣਾ ਹੀ ਹੋਣਾ,
2: ਕਦੇ ਦੇਖੋ
1: ਬਿਲਕੁਲ,
2: ਤੇ ਉਹਦੇ ਫਿਰ ਜੋਸ਼ ਪੈਦਾ ਹੁੰਦਾ, ਹੋਰ ਤਾਕਤ ਮਿਲਦੀ ਹੈ ਤੁਹਾਨੂੰ ਭੱਜਣ ਦੀ,
1: ਜੀ ਜੀ ਕੋਈ ਸ਼ੱਕ ਨੀ ਜੀ,
2: ਨਹੀਂ ਤਾਂ ਫਿਰ ਹਵਾ ਦੇ ਵਹਾਅ ਦੇ ਵਿੱਚ ਤਾਂ ਸਾਰਾ ਕੁਝ ਉੱਡ ਵੀ ਜਾਂਦਾ ਨਾ, ਉਹ ਫਿਰ ਲੱਭਦਾ ਕੁਛ ਨੀ,
1: ਉਹ ਤੇ ਉੱਡੇ ਜਾਂਦਾ
2: ਹਵਾ ਦੇ ਵਹਾਅ, ਫਿਰ ਉਹ ਚੋਂ ਕੁਛ ਨੀ ਲੱਭਦਾ, ਫਿਰ ਉਹਦੇ ਵਿੱਚ ਤਾਂ ਅਗਲਾ ਕਹਿੰਦਾ ਤੂੰ ਵੀ ਹਵਾ ਦੇ ਬਾਬ ਰੋੜ ਵਾਲ ਗਏ ਸੀ ਵੇ ਨਾਲੇ,
1: ਬਿਲਕੁਲ
2: ਤੁਹਾਨੂੰ ਹੁਣ ਕੱਲਿਆਂ ਨੂੰ ਫਸਿਆ ਨੂੰ ਦੇਖ ਕੇ ਮੈਨੂੰ ਆਇਆ ਓ ਕਿ ਬੋਲੀ ਯਾਦ ਆ ਗਈ ਤੇਰੇ ਬਾਰੇ ਨੇ ਵਿਆਹ ਨਾ ਕਰਾਇਆ
1: ਜੀ,
2: ਤੇਰੇ ਬਾਰੇ ਨੇ ਵਿਆਹ ਨਾ ਕਰਾਇਆ, ਸਭ ਤੋਂ ਛੜਾ ਖਵਾਇਆ ਮੱਝੀਆਂ ਵਿੱਚ, ਮੱਛੀਆਂ ਵਿੱਚ ਕੇ ਕੋਕਾ ਲਿਆਂਦਾ, ਫਿਰ ਵੀ ਕਦਰ ਨਾ ਪਾਇਆ ਨੀ, ਕੁੱਕੀ ਉਹ ਸੱਪ ਬਣ ਗਈ ਖਾ ਕੇ ਮਾਰ
1: ਕਿਆ ਪਤਾ
3: ਪੜ੍ਹਾਈ ਕੀਤੀ ਜਾਂਦੀ ਹੈ
1: ਕੋਈ ਸ਼ੱਕ ਨੀ ਜੀ,
2: ਰੋਤੇ ਵੀ ਆਪਣੇ ਸਿਆਣੇ ਆ ਜੀ ਮੇਰੇ ਹਿਸਾਬ ਨਾਲ, ਮੈਂ ਨੀ ਕਹਿੰਦਾ ਉਹ ਵੀ ਕਹਿੰਦੇ ਆ ਕੋਈ ਗੱਲ ਨੀ ਸਾਡੇ ਨਾਲ ਵੀ ਤਾਂ ਆਈ ਕਰਦੇ ਹੋ ਤੁਸੀਂ, ਅਜੇ ਤੁਸੀਂ ਲੱਗੇ ਰਹੋ, ਮੈਂ ਦੇਖ ਰਿਹਾ ਸੀ
1: ਲਗੇ ਰਹੋ ਮੁੰਡਾ ਭਾਈ ਕੋਈ ਸ਼ੱਕ ਨੀ ਜੀ,
2: ਕਿਉਂਕਿ ਮਤ ਫਿਰ ਕਹਿੰਦੇ ਹੁੰਦੇ ਆ ਵੀ ਜੇ ਇੱਕ ਬੈਂਚ ਤੇ ਬੈਠੇ ਹੋ ਜਾਂ ਇੱਕ ਭਰੋਟੇ ਤੇ ਬੈਠੇ ਹੋ ਫਿਰ ਮਤ ਵੀ ਇੱਕੋ ਹੀ ਹੋ ਜਾਂਦੀ ਹੈ ਨਾ,
1: ਹੋ ਜਾਂਦੀ ਜੀ,
2: ਇਹਦੇ ਵਿੱਚ ਸਲਾਹ ਕਿਸੇ ਨੇ ਨੀ ਕੀਤੀ ਹੋਣੀ, ਮੈਂ ਇਹ ਵੀ ਕਹਿਣਾ ਵੈਸੀ ਮਤ ਮਿਲੀ ਹੈ ਕਹਿੰਦੇ ਲੱਗੇ ਰਹਿਣ ਤੋਂ, ਇਹ ਨਾ ਕਿਹਾ ਵੀ ਕਿਸੇ ਸਲਾਹ ਕੀਤੀ, ਮੇਰੀ ਕਿਸੇ ਨਾਲ ਗੱਲ ਨੀ ਹੋਈ, ਮੈਂ ਤੈਨੂੰ ਵੈਸੀ ਕਹਿਣਾ, ਮੈਂ ਤਾਂ ਵੈਸੇ ਹੀ ਆਉਣਾ ਹੀ ਜੱਸੀ ਮੇਰੇ ਕੋਲ ਵਾਲੇ ਹਿਸਾਬ ਦਾ ਵੀ ਆਉਣਾ ਜੀ ਸਲੋਕਾਂ ਵੇਲੇ ਹੁੰਦਾ, ਮੈਂ
1: ਤਾਂ
2: ਨੌ ਵੀ ਦੇਖੋ ਨਹੀਂ ਨੌ ਵੀ ਕਿੰਨੇ ਵਧੀਆ ਇੱਕ ਦੂਜੇ ਦੇ ਰੱਖੇ ਹੋਏ ਕਹਿੰਦੇ ਪਾਠ ਦੇ ਸਲੋਕਾਂ ਵਾਲਿਆਂ ਨੇ ਆਉਣਾ
1: ਇੰਤਜ਼ਾਰ ਕਰ ਲਓ ਬਿਲਕੁਲ ਜੀ,
2: ਉਹ ਹੁੰਦਾ ਨੀ ਵੀ ਮਤਲਬ ਕਹਿੰਦੇ ਹੁੰਦੇ ਆ ਵੀ ਭਾਈ 11 ਕਹਿੰਦੇ ਹੁੰਦੇ ਆ ਨਾ ਵੀ ਭਾਈ ਫਲਾਨੇ ਦੀ ਸਾਰਿਆਂ ਨੂੰ ਲੇਟ ਮੋਟਰ ਤੇ ਚਾਹ ਪਹੁੰਚਦੀ ਆ ਭਾਈ, ਜਦੋਂ ਉਹਨਾਂ ਦੀ ਆ ਗਈ ਸਮਝ ਲਓ ਸਾਰੇ ਦੀ ਮੋਟਰ ਤੇ ਪਹੁੰਚ ਗਈ
1: ਫੇਰ ਓਕੇ ਹੋ ਗਿਆ ਕੰਮ।
2: ਬੀਸਲਾ ਸਾਹਿਬ ਕਿੱਥੇ ਚਲੇ ਗਏ ਤੁਸੀਂ ਵੀ, ਜਿਹੜਾ ਕੋਈ ਬੰਦਾ ਨਹੀਂ ਆਉਂਦਾ ਉਹਨਾਂ ਦੀ ਘੰਟੀ ਤੁਸੀਂ ਰੜਕਾ ਲਿਆ ਕਰੋ ਜੀ,
1: ਉਹ ਮਤਲਬ ਰੁੱਝੇ ਹੁੰਦੇ ਸ਼ਾਇਦ ਕੋਈ ਉਹਨਾਂ ਦੇ ਪਰਿਵਾਰਕ ਰੁਝੇਵੇਂ ਇਸ ਵੇਲੇ ਹੁੰਦੇ ਆ, ਉਹ ਦੱਸਦੇ ਸੀ ਇੱਕ ਦਿਨ।
2: ਅੱਛਾ ਅੱਛਾ ਠੀਕ,
1: ਉਹ ਟਾਈਮਿੰਗ ਮੈਚ ਨਹੀਂ
2: ਹੋਈ ਸ਼ਾਇਦ
1: ਜੀ,
2: ਹਾਂਜੀ ਮਿਸ ਕਰਦਾ ਇਹਨਾਂ ਨੂੰ, ਕਰੀਦਾ ਵੀ ਆਉਂਦੇ ਨਹੀਂ।
1: ਬਿਲਕੁਲ ਜੀ ਬਿਲਕੁਲ, ਛਿੱਕਾਂ ਜ਼ਰੂਰ ਆਉਂਦੀਆਂ
2: ਹੁੰਦੀਆਂ ਚਾਹੀਦਾ, ਨਹੀਂ ਉਹ ਕਹਿੰਦੇ ਨੀ ਹੁੰਦੇ ਵੀ ਭਾਈ ਸਿਆਣੇ ਵੀ ਚਾਹੀਦੇ ਆ ਸਾਰੇ, ਮੇਰੇ ਅੱਗੇ ਕਮਲੇ ਨਹੀਂ ਚਾਹੀਦੇ ਕਿ ਸਿਆਣੇ ਬੰਦਿਆਂ ਦੀ ਲੋੜ ਰਹਿੰਦੀ ਹੈ ਜੀ ਹਮੇਸ਼ਾ।
1: ਬਿਲਕੁਲ ਜੀ ਬਿਲਕੁਲ,
2: ਅੱਜ ਤਾਂ ਮੈਨੂੰ ਪਤਾ ਨੀ, ਮੈਂ ਥੋੜਾ ਜਿਹਾ ਚਿਰ ਪਹਿਲਾਂ ਹੀ ਲਾਇਆ ਸ਼ਾਇਦ,
1: ਹਾਂਜੀ ਆ ਗਏ ਜੀ ਉਹਨਾਂ ਨੇ ਤੇ ਅੱਜ ਕਿਹਾ ਪਤਾ, ਅੰਬੀ ਦਾ ਬੂਟਾ ਇੰਨਾ ਖੂਬਸੂਰਤ ਪੇਸ਼ ਕੀਤਾ ਕਲਾਮ ਪ੍ਰੋਫੈਸਰ ਕੌਣ ਸਿੰਘ ਹੋਰਾਂ ਦਾ,
2: ਪ੍ਰਗਟ ਭਾਗੂ ਦਾ। ਅੱਛਾ ਜੀ
1: ਪ੍ਰੋਫੈਸਰ ਮੋਹਨ ਸਿੰਘ ਹੋਰਾਂ ਦਾ ਜੀ,
2: ਅੱਛਾ ਪ੍ਰੋਫੈਸਰ ਮੋਹਨ ਸਿੰਘ ਦਾ, ਪ੍ਰਗਟ ਭਾਗੂ ਨੇ ਵੀ ਗਾਇਆ ਨਾ ਅੰਬੀ ਦਾ ਬੂਟਾ।
1: ਹਾਂਜੀ ਹਾਂਜੀ, ਇਹ ਤਾਂ ਬਹੁਤ ਪਿਆਰ ਨਾਲ ਬੜੇ ਜਿਹੜੇ ਕਲਾਕਾਰਾਂ ਨੇ ਪੇਸ਼ ਕੀਤਾ ਜੀ, ਬਿਲਕੁਲ ਦੀਦਾਰ ਸਿੰਘ ਪਰਦੇਸੀ ਹੋਰਾਂ ਨੇ ਵੀ ਬਹੁਤ ਕਮਾਲ ਦਾ ਗਾਇਆ।
2: ਪ੍ਰਗਟ ਭਾਗੂ ਨਾ ਇੰਟਰਵਿਊ ਇੱਕ ਉਹਦੀ ਪਿੱਛੇ ਮੈਂ ਦੇਖੀ, ਮਤਲਬ ਉਹਨੇ ਇੱਕ ਕਾਲਜ ਦੀ ਬਹੁਤ ਸੋਹਣੀ ਗੱਲ ਸੁਣਾਈ, ਕਹਿੰਦਾ ਵੀ ਕਹਿੰਦਾ ਸਾਡਾ ਦੋਸਤ ਸੀ ਉਹਦਾ ਕੋਈ ਰਿਸ਼ਤੇਦਾਰ ਬਾਹਰ ਰਹਿੰਦਾ ਸੀ, ਕਹਿੰਦਾ ਉਹਨੇ ਜਾਕਟ ਲਿਆ ਕੇ ਦਿੱਤੀ, ਕਹਿੰਦਾ ਉਦੋਂ ਜਾਕਟਾਂ ਕਿੱਥੇ ਹੁੰਦੀਆਂ ਸੀਗੀਆਂ, ਕਹਿੰਦਾ ਵੀ ਐ ਬੜਾ ਚੌ ਵੀ ਮੈਂ ਵੀ ਪਾਊ ਮੈਂ ਵੀ ਪਾਊ, ਕਹਿੰਦਾ ਉਹ ਸ਼ਾਮ ਨੂੰ ਕਹਿੰਦਾ ਅਸੀਂ ਬਠਿੰਡੇ ਰਹਿੰਦੇ ਹੁੰਦੇ ਸੀ, ਕਹਿੰਦਾ ਲੈ ਆ, ਕਹਿੰਦਾ ਅਸੀਂ 160 ਕਹਿੰਦਾ ਅਸੀਂ ਲੈ ਆਏ, ਕਹਿੰਦਾ ਮੈਂ ਉਹਦੀ ਜਾਕਟ ਸਵੇਰੇ ਪਾਈ, ਕਹਿੰਦਾ ਜਿੱਥੇ ਜਿੱਥੇ ਅਸੀਂ ਜਾਂਦੇ ਹੁੰਦੇ ਸੀਗੇ, ਮਤਲਬ ਹੁੰਦਾ ਹੀ ਅੱਡੇ ਹੁੰਦੇ ਨੇ ਸ਼ਹਿਰਾਂ ਦੇ ਵਿੱਚ ਹਰੇਕ ਗਰੁੱਪ ਦੇ,
1: ਹਾਂਜੀ ਹਾਂਜੀ ਬਿਲਕੁਲ,
2: ਕਹਿੰਦਾ ਮੈਂ ਉੱਥੇ ਚਲਿਆ ਗਿਆ ਉੱਥੇ ਪਾ ਕੇ ਖੜ ਗਿਆ, ਕਹਿੰਦਾ ਉਹ ਕਹਿੰਦਾ ਮੈਂ ਫੋਟੋਗ੍ਰਾਫਰ ਹੁੰਦਾ ਸੀ, ਕਹਿੰਦਾ ਉਹਨੇ ਫੋਟੋ ਖਿੱਚ ਕੇ ਮੇਰੀ ਉੱਥੇ ਲਾ ਤੀ ਉਹਦੇ ਵਿੱਚ ਸਟੂਡੀਓ ਚ, ਅੱਗੇ ਜਿਹੜੀ ਵਧੀਆ ਫੋਟੋ ਜੀ ਹੁੰਦੀ ਉਹ ਸਟੂਡੀਓ ਵਾਲੇ ਲਾ ਦਿੰਦੇ ਸੀ,
1: ਲਾ ਦਿੰਦੇ ਜੀ ਐਡ ਹੋ ਜਾਂਦੇ ਨਾਲੇ, ਬਿਲਕੁਲ
2: ਕਹਿੰਦਾ ਜੀ ਉਹ ਲਾਤੀ, ਕਹਿੰਦਾ ਜਿੱਥੇ ਕਾਫੀ ਕੂਫੀ ਪੀਣੀ ਕਾਲਜ ਜਿੱਥੇ ਵੀ ਜਾਣਾ, ਕਹਿੰਦਾ ਮੈਂ ਸਾਰੀ ਜਗ੍ਹਾ ਪਾ ਕੇ ਬਾਜ਼ਾਰ ਚ ਕਹਿੰਦਾ ਚਲਿਆ ਗਿਆ, ਕਹਿੰਦਾ ਦੂਜੇ ਦਿਨ ਉਹ ਪਾ ਕੇ ਚਲੇ ਗਿਆ, ਕਹਿੰਦਾ ਉਹ ਕਹੇ ਅੱਛਾ ਤੂੰ ਪ੍ਰਗਟ ਵਾਲੀ ਪਈ ਫਿਰਦਾ ਉਹ ਜਾਕਟ, ਉਹ ਕਹਿੰਦਾ ਨਹੀਂ ਚਲ ਮੇਰੀ, ਉਹ ਕਹੇ ਨਹੀਂ ਮੇਰੀ ਆ, ਕਹਿੰਦਾ ਨਹੀਂ ਨਹੀਂ ਯਾਰ ਇਹਦਾ ਪ੍ਰਗਟ ਦੀ ਆ ਉਹਦੀ ਫੋਟੋ ਵੀ ਲੱਗੀ ਹੋਈ ਹੈ ਉਹਦੇ ਵਾਲੀ,
1: ਸਾਡੇ ਕੋਲ ਸਬੂਤ ਹੈ ਪੂਰਾ,
2: ਕਹਿੰਦਾ ਉਹਨੇ ਆ ਕੇ ਜਾਕਟ ਲਾ ਕੇ ਆਏ ਮਾਰੀ, ਕਹਿੰਦਾ ਕਹਿੰਦਾ ਅੱਜ ਤੋਂ ਆ ਜੇ ਕਹਿੰਦਾ ਕਦੇ ਤੈਨੂੰ ਕੋਈ ਚੀਜ਼ ਦਿੱਤੀ ਯਾਦ ਰੱਖੀ, ਉਹ ਮੈਨੂੰ ਬੜੀ ਵਧੀਆ ਲੱਗੀ, ਮੈਨੂੰ ਉਹਦੀ ਗੱਲ ਸੁਣਦਾ, ਮੈਂ ਕੋਟ ਦੀ ਸਾਡੀ ਮਾਸੀ ਦੀ ਕੁੜੀ ਨੇ ਮੈਨੂੰ ਕਿਸੇ ਧੀਂਜੇ ਦਾ ਕੱਪੜਾ ਲੱਗ ਦੇ ਇੰਗਲੈਂਡ ਤੋਂ, ਮੇਰਾ ਕੋਟ ਯਾਦ ਆ ਗਿਆ, ਗੱਲ ਤਾਂ ਪੱਕੀ ਹੈ। ਉਹ ਕਹਿੰਦਾ ਯਾਰ ਤੁਸੀਂ ਇਹਨੂੰ ਅੰਦਰ ਉੱਧਰ ਭਾਈ ਕਰ ਲਓ, ਕਹਿੰਦਾ ਮੇਰਾ ਕਾਹਨੂੰ ਸਿਰ ਖੱਤ।
1: ਉਹ ਪਹਿਲਾਂ ਹੀ ਮਤਲਬ ਪ੍ਰਸਿੱਧ ਇੰਨੀ ਹੋ ਗਈ ਕਿ ਬੰਦਾ ਕਹਿੰਦਾ ਉਹਨਾਂ ਦੇ ਪਾਈ ਫਿਰਦੇ ਹੋ।
2: ਹਰੇਕ ਦੇਖੋ ਗਰੁੱਪ ਦਾ ਆਪਦਾ ਆਪਦਾ ਅੱਡਾ ਹੁੰਦਾ ਨਾ, ਉੱਥੇ ਤੇ ਕਹਿੰਦਾ ਵਜਾਇਆ ਹੜ ਕੇ ਪਾ ਕੇ ਦਿਖਾਇਆ ਭਾਈ ਮਜਾਕ ਠੀਕੀ। ਉਹ ਕਹਿੰਦਾ ਜਿੱਥੇ ਜਾਵੇ ਕਹਿੰਦਾ ਅੱਛਾ ਪਰਗਟ ਵਾਲੀ ਪਾਈ ਹੋਈ ਹੋਵੇ।
1: ਕਿਆ ਪਤਾ,
2: ਇਸ ਕਰਕੇ ਜਿਹੜੀ ਉਹ ਦਿਨ ਹੁੰਦੇ ਆ ਨਾ, ਉਹ ਬਾਕੀ ਜ਼ਿੰਦਗੀ ਜਿੰਦਾਬਾਦ ਵਾਲੀ ਹੁੰਦੀ ਆ, ਕੋਈ ਇਹ ਚ ਦੋ ਰਾਵਾਂ ਨਹੀਂ ਹੁੰਦੀ ਆ।
1: ਬਿਲਕੁਲ
2: ਜਿੱਦਾਂ ਤੁਸੀਂ ਬਾਥਰੂਮ ਵਾਲਾ ਜਾਂਦਾ ਸੀ, ਮੈਂ ਤੁਹਾਡੇ ਉਹਦੇ ਗੱਲਾਂ ਕਰਦੇ ਕਰਦੇ ਗੀਤ ਲਿਖਿਆ ਸੀ, ਉਹਦੇ ਵਿੱਚ ਇਹੀ ਹੈ ਕਿ ਬਚਪਨ ਦੇ ਦਿਨ ਕਦੇ ਦਾ ਮੁੜਨੇ ਨਾ ਹੀ ਦਿਨ ਜਵਾਨੀ ਦੇ, ਫਿਕਰਾਂ ਵਿੱਚ ਫਸ ਗਏ ਹੁਣ ਪਾਤਰ ਬਣ ਗਏ ਇੱਕ ਕਹਾਣੀ।
1: ਪਾਤਰ ਬਣ ਗਈ ਕਹਾਣੀ,
2: ਉਦੋਂ ਫਿਕਰ ਨਹੀਂ ਸੀ ਹੁੰਦਾ, ਦੇਖੋ ਹੁਣ ਪਾਤਰ ਬਣੇ ਹੋਏ ਨੇ ਇੱਕ ਕਹਾਣੀ ਦੇ।
1: ਜੀ ਜੀ ਜੀ, ਕੋਈ ਸ਼ੱਕ ਨੀ ਜੀ।
2: ਗੁੱਲੀ ਡੰਡਾ ਲੁਕਣ ਮੱਚੀ
3: ਸਰਕਾਰੀ ਸਕੂਲਾਂ ਦੇ ਨਾਲ
2: ਖੇਡਾਂ ਸੀ, ਭਾਵੇਂ ਪੱਲੇ ਧੇਲਾ ਨੀ ਸੀ, ਭਾਵੇਂ ਜੇਬੇ ਧੇਲਾ ਨੀ ਸੀ ਹੁੰਦਾ, ਪਰ ਫਿਰ ਵੀ ਕਰਦੇ ਰਹਿੰਦੇ ਖੇਡਾਂ ਸੀ। ਆ ਗਿਆ ਯਾਦ ਜੀ, ਪੜ ਗਿਆ ਪਲਟ, ਆਪਾਂ ਸਰਾਏ ਦਿੰਦੇ ਆ
1: ਜੀ। ਬਿਲਕੁਲ ਬਿਲਕੁਲ ਜੀ, ਅਰਸ਼ਾਦ।
2: ਬਚਪਨ ਵਾਲੇ ਦਿਨ ਉਹ ਜਦ ਅੱਜ ਵੀ ਚੇਤੇ ਆ ਜਾਂਦੇ ਨੇ, ਅਦਾਸੇ ਚਿਹਰਿਆਂ ਦੇ ਉੱਤੇ ਕੋਈ ਹੋਰ ਹੀ ਰੰਗ ਚੜਾ ਜਾਂਦੇ ਨੇ।
1: ਵਾਹ,
2: ਜਦੋਂ ਗੈਰ ਵੀ ਆਪਣੇ ਲੱਗਦੇ ਸੀ, ਸਬਰ ਸੀ ਰੱਬ ਦੇ ਭਾਣੇ ਦਾ, ਜਿੱਥੇ ਬਹਿ ਸੀ ਦਾਦੀ ਬਾਤ ਸੁਣਾਉਂਦੀ, ਬੜਾ ਚਾਅ ਹੁੰਦਾ ਸੀ ਨਾਨਕੇ
1: ਜਾਣੇ ਦਾ।
2: ਮੋਢੇ ਚੜ ਕੇ ਬਾਪੂ ਦੇ ਮੈਂ ਕਿੰਨੇ ਵੇਲੇ ਵੇਖੇ ਆ, ਲੱਤਾਂ ਫੜ ਸੁਹਾਗੇ ਤੇ ਮਾਣੇ ਵੀ ਝੂਟੇ ਚੇਤੇ ਆ
1: ਜੀ,
2: ਵੱਖਰਾ ਨਜ਼ਾਰਾ ਹੁੰਦਾ ਸੀ ਡੰਡੇ ਨਾਲ ਟਾਇਰ ਭਜਾਣੇ ਦਾ।
1: ਵਾਹ,
2: ਜਿੱਥੇ ਬਹਿ ਸੀ ਦਾਦੀ ਬਾਤ ਸੁਣਾਉਂਦੀ, ਬੜਾ ਚਾਅ ਹੁੰਦਾ ਸੀ ਨਾਨਕੇ
1: ਜਾਣੇ ਦਾ।
2: ਗੁੱਲੀ ਡੰਡਾ ਲੁਕਣ ਮਚੀਚੀ ਸੰਘ ਹਾਣੀਆਂ ਖੇਡਾਂ ਸੀ, ਭਾਵੇਂ ਜੇਬੇ ਧੇਲਾ ਨਾ ਹੁੰਦਾ, ਪਰ ਵੀ ਕਰਦੇ ਰਹਿੰਦੇ ਝੇਡਾਂ ਸੀ, ਆ ਮੁੱਲ ਵੀ ਕਿਤੋਂ ਖਰੀਦ ਨਹੀਂ ਹੋਣੇ ਲੰਘੇ ਦਿਨ ਪੁਰਾਣੇ ਤਾਂ।
1: ਵਾਹ,
2: ਜਿਹਨੇ ਮਰਜ਼ੀ ਮੀਰ ਹੋ ਜਾਈਏ ਜੀ, ਉਹ ਦਿਨ ਨਹੀਂ ਖਰੀਦ ਸਕਦੇ ਤੁਸੀਂ,
1: ਨਹੀਂ ਆ ਸਕਦੇ ਜੀ, ਬੈਕ ਨਹੀਂ ਜਾ ਸਕਦੇ। ਬਿਲਕੁਲ,
2: ਮੁੱਲ ਵੀ ਕਿਤੋਂ ਖਰੀਦ ਨਹੀਂ ਹੋਣੇ ਲੰਘੇ ਦਿਨ ਪੁਰਾਣੇ ਤਾਂ, ਜਿੱਥੇ ਬਹਿ ਸੀ ਦਾਦੀ ਬਾਤ ਸੁਣਾਉਂਦੀ, ਬੜਾ ਚਾਅ ਹੁੰਦਾ ਸੀ ਨਾਨਕੇ
1: ਜਾਣੇ ਦਾ।
2: ਬਚਪਨ ਦੇ ਦਿਨ ਕਦੇ ਨਾ ਭੁੱਲਣੇ, ਨਾ ਹੀ ਦਿਨ ਜਵਾਨੀ ਦੇ, ਫਿਕਰਾਂ ਦੇ ਵਿੱਚ ਫਸ ਗਏ ਹੁਣ ਪਾਤਰ ਬਣ ਗਏ ਇੱਕ ਕਹਾਣੀ ਦੇ।
1: ਕਹਾਣੀ ਦੇ
2: ਹੁਣ ਤਾਂ ਖੁਆਬਾਂ ਦੇ ਵਿੱਚ ਹੀ ਗੇੜਾ ਸਿਕੰਦਰਾ ਲੱਗਦਾ ਰਹਿੰਦਾ ਪਿੰਡ ਗੜਾਹੇ ਦਾ, ਜਿੱਥੇ ਵੈਸੀ ਦਾਦੀ ਬਾਤ ਸੁਣਾਉਂਦੀ, ਬੜਾ ਚਾਅ ਹੁੰਦਾ ਸੀ ਨਾਨਕੇ
1: ਜਾਣੇ ਦਾ। ਕਿਆ ਪਤਾ, ਕਿਆ ਪਤਾ ਜੀ, ਬਹੁਤ ਖੂਬ।
2: ਜਿਹੜੀਆਂ ਬਗੈਰ ਪੈਸੇ ਤੋਂ ਮੌਜਾਂ ਮਣੀਆਂ ਜਾਂਦੀਆਂ ਨਾ, ਉਹ ਪੈਸੇ ਨਾਲ ਨਹੀਂ ਮਾਣ ਹੁੰਦੀ ਹੈ ਜੀ, ਮੈਂ ਦਾਅਵੇ ਨਾ ਕਹਿਣਾ ਜੀ।
1: ਨਹੀਂ, ਸਹੀ ਗੱਲ ਹੈ ਜੀ, ਬਿਲਕੁਲ ਬਿਲਕੁਲ, ਇਹ ਦਾਵਾ ਬਿਲਕੁਲ ਸੱਚ ਪਾਇਆ ਗਿਆ।
2: ਬਿਲਕੁਲ ਜੀ, ਤੁਸੀਂ ਦੇਖੋ ਵੀ ਖੰਨੇ ਬੈਠੇ ਹੋਣਾ ਵੀਰਵਾਰ ਕੜੀ ਚੌਲ ਵਾਲੇ ਸੀ ਪਟਿਆਲਾ ਯੂਨੀਵਰਸਿਟੀ, ਜੇ ਕਿਰਾਏ ਦੇ ਪੈਸੇ ਨਹੀਂ ਹੁੰਦੇ, ਚੱਲੀਏ ਵੀ ਯੂਨੀਵਰਸਿਟੀ ਚਲੇ ਗਏ ਕੜੀ ਚੌਲ ਖਾ ਕੇ, ਚਲੋ
1: ਕੜੀ ਚੌਲ ਉੱਥੇ ਖਾਣ ਜਾਣਾ। ਵਾਹ,
2: ਵੀਰਵਾਰ ਨੂੰ ਬਣ ਦਿੰਦੇ ਸੀ ਜੀ ਉੱਥੇ, ਅੱਜ ਵੀ ਮੇਰੇ ਯਾਦ ਹੈ। ਉਹ ਜਿੰਨਾ ਕੋਈ ਜਾਣਦੇ ਸੀ ਖਾਣ, ਪੈਸੇ ਉਹਨਾਂ ਨੂੰ ਵੀ ਮੈਸ ਵਾਲੇ ਦੇ ਦਿੰਦੇ ਵਿਚਾਰੇ, ਇਹ ਸਾਨੂੰ ਪਤਾ ਨੀ ਹੁੰਦਾ ਵੀ ਉਹਨਾਂ ਨੇ ਪੈਸੇ ਵੀ ਉਹਨਾਂ ਕਿਹੜਾ ਫ੍ਰੀ
1: ਉਹਨਾਂ ਦੀਆਂ ਤਲਾਵਾਂ ਪਈਆਂ ਰਹਿੰਦੀਆਂ
2: ਉਹਨਾਂ ਦੇ ਵਿਚਾਰੇ, ਉਹਨੇ ਕਹਿਣਾ ਆ ਜਾਓ ਯਾਰ ਤੁਸੀਂ ਆਏ ਹੋ।
1: ਇੱਧਰ ਮੁਕੱਦਰ ਬਾਈ ਜੀ ਲਿਖਦੇ ਆ, ਕਹਿੰਦੇ ਔਜਲਾ ਬਾਈ ਜੀ ਨੂੰ ਕਹਿੰਦੇ ਕਰੋ ਜੀ ਇੱਧਰ ਸਿਫਾਰਿਸ਼, ਬਈ ਸੈਡ ਸੌਂਗ ਜ਼ਰੂਰ ਸੁਣਿਆ ਜਾਏ, ਫਰਮਾਇਸ਼ ਭੇਜ ਰਹੇ ਨੇ।
2: ਕੱਲ ਮੈਂ ਨਾ ਇੱਕ ਰਜੀਤ ਮਣੀ ਦਾ ਗੀਤ ਸੁਣਦਾ ਸੀ, ਮੈਨੂੰ ਮੁਕੱਦਰ ਯਾਦ ਆ ਗਿਆ। ਉਹ ਕਹਿੰਦੀ ਚੱਲ ਕੋਈ ਨੀ, ਜੇ ਗਲਤੀ ਹੋ ਗਈ ਉਸ ਟਾਈਮ, ਹੁਣ ਮੈਨੂੰ ਹੁਣ ਤਾਂ ਵਾਸ ਲੈਣ ਦੇ। ਮੈਂ ਉਹ ਗੀਤ ਸੁਣਾ, ਨਾਲੇ ਮੈਨੂੰ ਮੁਕੱਦਰ ਯਾਦ ਆਈ ਜਾਵੇ। ਮੈਂ ਪਹਿਲਾਂ ਵੀ ਸੁਣਿਆ ਜੀ ਰਜੀਤ ਮਨੀ, ਜਦੋਂ ਚੜਾਈ ਹੁੰਦੀ ਸੀ ਉਹ ਗੀਤ ਸੁਣਿਆ ਮੈਂ ਉਦੋਂ, ਹੈ ਨਾ
1: ਜੀ।
2: ਤੇ ਉਹ
4: ਆਪਣੇ ਪਰ ਮੇਰੇ ਨਾ ਉਹ ਜਾ ਉਦੋਂ ਯਾਦ ਸੀ ਉਹ ਗੀਤ ਪੂਰਾ ਜਦ ਕੱਲ ਮੈਂ ਸੁਣਿਆ ਮੈਂ ਕਿਹਾ ਮੈਂ ਪੱਕੀ ਗੱਲ ਜੀ ਲੈ ਮੁਕੰਦਰ ਦੇ ਮੂੰਹ ਦੀ ਗੱਲ ਹੈ ਮੈਂ ਪੱਕੀ ਮੈਂ ਕਿਹਾ ਵੀ ਕੱਲ ਨੂੰ ਸੁਣਾਊਂਗਾ ਵੀ ਮੈਂ ਬੇਟੇ ਮੈਂ ਕੱਲ ਯਾਦ ਕਰ ਲਿਆ ਜੀ ਪਰ ਮੈਂ ਅੱਜ ਭੁੱਲ ਗਿਆ ਹੋ ਗਈ
1: ਕਹਿੰਦੇ ਹੁਣ ਬੱਸ ਲੈਣ ਦਿਓ
4: ਵੀ ਹੁਣ ਤਾਂ ਮੈਨੂੰ ਬੱਸ ਲੈਣ ਦੇ
1: ਬਹੁਤ ਖੂਬ ਜੀ
4: ਮੇਰਾ ਆਪਦਾ ਲਿਖਿਆ ਸੁਣਾਉਣਾ ਮੈਂ ਬਠਿੰਡੇ ਵਾਲਿਆਂ ਦੇ ਵਿਰੁੱਧ ਗੀਤ ਲਿਖਿਆ ਸੀ ਜੀ ਅੱਗੇ ਵੀ ਸੁਣਾਇਆ ਸੀ
1: ਆਉਣ ਦੋ ਜੀ ਆਉਣ ਦੋ ਠੀਕ ਹੈ ਜੀ
4: ਤੇ ਉਹ ਸੀ ਵੇ ਸੱਜਣਾ ਜੇ ਗਲਤੀ ਨਾਲ ਤੈਨੂੰ ਪਿਆਰ ਕੀਤਾ ਮੈਂ
1: ਜੀ
4: ਵੇ ਸੱਜਣਾ ਜੇ ਭੁੱਲ ਕੇ ਵੀ ਤੈਨੂੰ ਪਿਆਰ ਕੀਤਾ ਹੁਣ ਮਾਫ ਕਰ ਦੇ ਕਿਉਂ ਹੁਣ ਬਾਤਾਂ ਜੇ ਮੈਂ ਭੁੱਲ ਗਿਆ ਲੈਣ ਜੇ ਸੱਜਣਾ ਮੇਰੀ ਥਾਂ ਹੁੰਦਾ ਉਹਦਾ ਹੈ ਜੀ ਜੇ ਸੱਜਣਾ ਮੇਰੀ ਥਾਂ ਹੁੰਦਾ ਤੈਨੂੰ ਪੁੱਛਦੀ ਕਿੰਜ ਪਕਾਈ ਦੀ ਜੇ ਸੱਜਣਾ ਮੇਰੀ ਥਾਂ ਹੁੰਦਾ ਤੈਨੂੰ ਪੁੱਛਦੀ ਕਿੰਜ ਪਕਾਈ ਦੀ ਆ ਮੈਂ ਦੁਨੀਆਂ ਕਰ ਪਰਾਈ ਵੇ ਇੱਕ ਤੇਰੇ ਉੱਤੇ ਮਰਦੀ ਸੀ ਤੈਨੂੰ ਸਾਹਾਂ ਤੋਂ ਵੱਧ ਚਾਹਿਆ ਮੈਂ ਤੇਰੇ ਸਾਹਾਂ ਵਿੱਚ ਸਾਹ ਭਰਦੀ ਸੀ ਹੁਣ ਦੱਸ ਮੈਂ ਤੈਨੂੰ ਕੀ ਕਹਾਂ ਵੇ ਤੇਰੇ ਦਿੱਤੇ ਮੇਰੇ ਕਿੰਜ ਸਾਹਾਂ ਐਵੇਂ ਨੀ ਖੰਭੋ ਡਾਰ ਬਣਾਈ ਦੀਆਂ ਜੇ ਸੱਜਣਾ ਮੇਰੀ ਥਾਂ ਹੁੰਦਾ ਤੈਨੂੰ ਪੁੱਛਦੀ ਕਿੰਜ ਪਗਾਈ ਦੀਆਂ ਜੇ ਸੱਜਣਾ ਮੇਰੀ ਥਾਂ ਹੁੰਦਾ ਤੈਨੂੰ ਪੁੱਛਦੀ ਕਿੰਜ ਪਗਾਈ ਦੀਆਂ ਮੈਂ ਪਿਆਰ ਕੀਤਾ ਸੀ ਤੈਨੂੰ ਵੇ ਉਸੇ ਦੀ ਇੱਜ਼ਤ ਰੱਖਦੀਆਂ ਮੈਂ ਮਾਹੀ ਦੇ ਘਰ ਚੰਗੀਆਂ ਜਿਵੇਂ ਵੀ ਹਾਂ ਦਿਨ ਕੱਟਦੀਆਂ ਮੈਂ ਦੁਨੀਆਂ ਕਰ ਮੈਂ ਪਿਆਰ ਕੀਤਾ ਸੀ ਤੈਨੂੰ ਵੇ ਉਸੇ ਦੀ ਇੱਜ਼ਤ ਰੱਖਦੀਆਂ ਮੈਂ ਮਾਹੀ ਦੇ ਘਰ ਚੰਗੀਆਂ ਜਿਵੇਂ ਵੀ ਹਾਂ ਦਿਨ ਕੱਟਦੀਆਂ ਜਿਵੇਂ ਜੀ ਹੁੰਦਾ ਹੁਣ ਜੀ ਲਾਵੇ ਬਸ ਘੁੱਟ ਸਵਰਾਂ ਦੇ ਪੀ ਲਾਵੇ ਐਵੇਂ ਨੀ ਖੰਭੋ ਡਾਰ ਬਣਾਈ ਦੀਆਂ ਜੇ ਸੱਜਣਾ ਮੇਰੀ ਥਾਂ ਹੁੰਦਾ ਤੈਨੂੰ ਪੁੱਛਦੀ ਕਿੰਜ ਪਗਾਈ ਦੀਆਂ ਕਿਉਂ ਸਿਕੰਦਰ ਕਲਾਹੇ ਵਾਲੇ ਆਵੇ ਹੁਣ ਜਾਨ ਮੇਰੀ ਦਾ ਬਣੇ ਬੈਰੀ ਇਹ ਸੋਚ ਕੇ ਮਨ ਸਮਝਾ ਲੈ ਤੂੰ ਮੈਂ ਮਰ ਗਈ ਹੋਊਗੀ ਉਹ ਕਿਹੜੀ ਕਿਉਂ ਸਿਕੰਦਰ ਕਲਾਹੇ ਵਾਲੇ ਆਵੇ ਹੁਣ ਜਾਨ ਮੇਰੀ ਦਾ ਬਣੇ ਬੈਰੀ ਇਹ ਸੋਚ ਕੇ ਮਨ ਸਮਝਾ ਲੈ ਤੂੰ ਮੈਂ ਮਰ ਗਈ ਹੋਊਗੀ ਉਹ ਕਿਹੜੀ ਮੈਨੂੰ ਬਸ ਦੀ ਨੂੰ ਤੂੰ ਰੱਖ ਲਾਵੇ ਜਿਵੇਂ ਰਹੇ ਨਾ ਇਹ ਦਿਨ ਕੱਟ ਲਾਵੇ ਪਰ ਮੈਂ ਤਾਂ ਹੁਣ ਆਪਣੇ ਮਾਹੀ ਦੀਆਂ ਜੇ ਮੁਕੱਦਰਾ ਮੇਰੀ ਥਾਂ ਹੁੰਦਾ ਤੈਨੂੰ ਪੁੱਛਦੀ ਕਿੰਜ
1: ਪਕਾਈ ਮੁਕੱਦਰ ਦੀ ਸੁਣ ਕੇ ਕਿਰਾ
4: ਦੇਖੋ
1: ਬਾਕਮਾਲ ਬਾਕਮਾਲ
4: ਮੈਂ ਨਾ ਇਹ ਦੇਖ ਕੇ ਲਿਖਿਆ ਸੀ ਗੀਤ ਵੀ ਤੁਸੀਂ ਇੰਨਾ ਕਿਉਂ ਲੂਣ ਪਾਇਆ ਰੇਤੇ ਦੇ ਵਿੱਚ ਰੇਤੇ ਚ ਲੂਣੇ ਪਾਇਆ ਸੀ ਉਹਨਾਂ ਨੇ
1: ਐਂਡ ਕਰਤਾ ਜੀ ਐਂਡ
4: ਅਰ ਮੈਂ ਗਰੰਟੀ ਨਾਲ ਕਹਿੰਦਾ ਮੈਂ ਦਿੱਤਾ ਨੀ ਜੀ ਗੀਤ ਚੱਲਣਾ ਬਹੁਤ ਸੀ ਗੀਤ ਕਿਉਂਕਿ ਇਹ ਵੀ ਬਹਾਦ ਉਲਟ ਲਿਖਿਆ ਗਿਆ ਸੀ ਨਾ
1: ਉਲਟ ਸੀਗਾ ਜੀ ਬਿਲਕੁਲ
4: ਹੈਨਾ ਇਹ ਦੇਖੋ ਤੁਸੀਂ ਖੜ ਕੇ ਦੇਖੋ ਕਿੰਨੀਆਂ ਮਜਬੂਰੀਆਂ ਚਰਨ ਵਿਰਕ ਨੇ ਇੱਕ ਗੀਤ ਲਿਖਿਆ ਚੁੰਨੀ ਨਾਲ ਪਤਾਸੇ ਦੇ ਵਿੱਚ ਮੈਨੂੰ ਬਹੁਤ ਵਧੀਆ ਲਾਈਨਾਂ ਲੱਗਦੀਆਂ ਨੇ ਵੀ ਕਦੇ ਬਾਬਲ ਪੈਰੀ ਪੱਗ ਧਰਦਾ ਕਦੇ ਮਾਂ ਸੀ ਚੁੰਨੀ ਲਾਹ ਲੈਂਦੀ ਔਰ ਤੁਸੀਂ ਆਖਰ ਝੁੱਕ ਗਈ ਮੈਂ ਕਿੰਨਾ ਚਿਰ ਆਡਾ ਲਾ ਲੈਂਦੀ
1: ਪਰਮਿੰਦਰ ਸੰਧੂ ਹੋਰਾਂ ਨੇ ਗਾਇਆ ਸ਼ਾਇਦ ਇਹ
4: ਬਿਲਕੁਲ
1: ਸਹੀ ਗੱਲ ਹੈ
4: ਜਦੋਂ ਤੁਸੀਂ ਦੂਜੇ ਦੀ ਜਗ੍ਹਾ ਖੜ ਕੇ ਆਪਦੇ ਆਪ ਨੂੰ ਵਿਚਾਰਦੇ ਨਾ ਫੇਰ ਪਤਾ ਲੱਗਦਾ ਤੁਹਾਨੂੰ ਵੀ ਸੱਚ ਕੀ ਸੀ
1: ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਚ ਕੋਈ ਸ਼ੱਕ ਨਹੀਂ ਨਾਲੇ ਗੱਲਾਂ ਨਾਲੇ ਗੀਤ ਇੱਧਰ ਹੁਣ ਦੂਜੇ ਪਾਸੇ ਬਾਈ ਜੀ
4: ਦੀ
1: ਹੁਣ ਆਪਾਂ ਇਹਦਾ ਨਾਂ ਬਦਲਦੇ ਆ ਉਹ ਕਹਿੰਦੇ ਪਹਿਲਾਂ ਸੀਗਾ ਨਾਲੇ ਗੱਲਾਂ ਨਾਲੇ ਗੀਤ ਇੱਧਰ ਕਹੇ ਨਾਲੇ ਗੱਲਾਂ ਨਾਲੇ ਗੱਲਾਂ
4: ਅੰਕਲ ਬਲਰਾਜ ਸਿੰਧੂ ਚਵਾੜਾ ਸਾਹਿਬ ਨੂੰ ਕਹਿੰਦੇ ਕਹਿੰਦੇ ਆਪਦੇ ਯਾਰ ਪੁੱਤ ਲੱਭਣਾ ਕਿਤੇ ਨਾਲੇ ਗੱਲਾਂ ਸੁਣਾਈ ਜਾਂਦਾ ਨਾਲੇ ਪੈਸੇ ਬਣਾਈ ਜਾਂਦੇ ਦੋ ਸਾਲ ਦੀ ਗੱਲ ਆ ਕਹਿੰਦੇ ਇਹੋ ਜਿਹਾ ਪੁੱਤ ਕਿਤੇ ਲੱਭਣਾ ਮਾਪਿਆਂ ਨੂੰ ਨਾਲੇ ਦੇਖੋ ਕਹਿੰਦਾ ਸਾਡਾ ਜੀ ਲਵਾਇਆ ਹੋਇਆ
2: ਮੈਂ ਲੱਗਾ ਉਧਰੋਂ ਗਾਹਕ ਆ ਗਏ ਦੋ ਤਿੰਨ ਇਕੱਠੇ, ਮੈਂ ਕਿਹਾ ਤੁਹਾਨੂੰ ਅਕਾਊਂਟ ਹੋਲਡ ਰੱਖਿਓ, ਕਹਿੰਦਾ ਦੇਖੋ ਨਾਲ ਟਿਕਟ ਕੋਈ ਜਾਂਦੀ।
1: ਬਿਲਕੁਲ ਜੀ ਬਿਲਕੁਲ, ਬਹੁਤ
2: ਜਾਣੀ ਮੈਨੂੰ ਕਈ ਐ ਲੱਗਦਾ ਹੁੰਦਾ ਵੀ ਐਵੇਂ ਘੋਲੇ ਕਰੀ ਵੀ ਇਹ ਬਹਾ ਦੇ ਉੱਤੇ ਜਿਹੜੇ ਗੀਤ ਹੁੰਦੇ ਚੱਲਦੇ ਰਹੇ ਆ ਹਮੇਸ਼ਾ ਹੀ,
1: ਇਹ ਹਮੇਸ਼ਾ ਚੱਲਦੇ ਆ ਜੀ ਬਿਲਕੁਲ।
2: ਹਾਂ
1: ਬੈਲੈਂਸ ਤਾਂ ਹੀ ਬਣੇਗਾ।
2: ਅਸੀਂ ਵੈਸੇ ਹੀ ਕਹਿ ਦਿੰਦੇ ਆ ਕਿਸੇ ਨੂੰ ਵੀ ਬੇਵਫਾ, ਬੇਵਫਾ ਕਹਾਉਣਾ ਬਹੁਤ ਮਾੜਾ ਹੁੰਦਾ
1: ਜੀ।
2: ਕਿਹਦਾ ਜੀ ਕਰਦਾ,
1: ਕਿਹਦਾ ਜੀ ਕਰਦਾ, ਕੁਛ ਤੋਂ ਮਜਬੂਰੀਆਂ ਰਹੀ ਹੋਊਗੀ, ਯੂੰ ਹੀ ਕੋਈ ਬੇਵਫਾ ਨਹੀਂ ਹੁੰਦਾ।
2: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ, ਮੈਂ ਅੱਜ ਤੱਕ ਜੀ ਆਪਦੇ ਗੀਤੇ ਚ ਕਦੇ ਬੇਵਫਾ ਸ਼ਬਦ ਨਹੀਂ ਲਿਖੇ। ਅੱਜ ਤੱਕ ਮੇਰੇ ਕੋਈ ਗੀਤ ਫਲੋਰ ਕੇ ਦੇਖ ਲਓ, ਚਾਹੇ ਸੈਡ ਸੌਂਗ ਹੋਵੇ, ਆਪਦੇ ਆਪ ਨੂੰ ਤਾਂ ਜਰੂਰ ਕਿਹਾ ਹੋਊਗਾ
1: ਜੀ,
2: ਪਰ ਮੈਂ ਕਦੇ ਕਿਸੇ ਲਈ ਇਹ ਸ਼ਬਦ ਨਹੀਂ ਕਰਦਾ।
1: ਬਹੁਤ ਗੁ ਕਿਆ ਬਾਤ ਹੈ,
2: ਮੇਰਾ ਇੱਕ ਗੀਤ ਉਹਦੇ ਵਿੱਚ ਮੈਂ ਹੀ ਲਿਆ ਵੀ ਮੈਂ ਆਊਂਗਾ ਜਰੂਰ, ਯਾਦ ਰੱਖੀ ਤੂੰ ਤਰੀਕ, ਸੀ ਚੜ ਗਈ ਉਹ ਡੋਲੀ ਮੇਰੀ ਕਰਦੀ ਉਡੀਕ, ਸੁੱਖ ਦਿਆ ਸੁੱਖ ਮੇਰੀ ਉਹਦੇ ਬੁੱਲ ਨਹੀਂ ਸੀ ਥੱਕੇ, ਪਰ ਉਹਦੇ ਮੂੰਹੋਂ ਵੀ ਮੈਂ ਬੇਵਫਾ ਹੀ ਕਹਾਊਂਗਾ, ਆਪਦੇ ਆਪ ਨੂੰ ਤਾਂ ਜਰੂਰ ਕੁਛ ਕਹਾਊਂਗਾ, ਕਿਉਂਕਿ ਕਿਸੇ ਦੀ ਐ ਥੋੜਾ ਹੁੰਦਾ ਹਾਂਜੀ।
1: ਬਿਲਕੁਲ
2: ਲਿਖਣਾ ਹੋਰ ਸੁਣਨਾ ਮੈਂ ਕਦੇ ਨੇ ਕੁਝ ਜੀ ਲਿਖਣਾ, ਤੇ ਵੀ ਲਿਖਦਾ ਰੂਹ ਤੇਰੀ ਪਰਵਾਹੀ ਦੀ ਮੈਂ ਅੱਧੀ ਅੱਧੀ ਵੰਡੀ ਗਈ।
1: ਮੇਰੀ ਇੱਕ ਅੱਖਰ ਹੁੰਦੀ ਇੱਕ ਅੱਖਰ ਦੀ
2: ਰੂਹ ਤੇਰੀ ਤੇ ਬਦਮਾਹੀ ਦੀ ਮੈਂ ਅੱਧੀ ਅੱਧੀ ਵੰਡੀ ਗਈ
1: ਵੰਡੀ ਗਈ ਕਿਆ ਬਤਾ।
2: ਲਿਖਣ ਵਾਲੇ ਤਾਂ ਜੀ ਆਪਾਂ ਇਹ ਨੀ ਕਹਿੰਦੇ ਕਿ ਨਹੀਂ, ਮੈਨੂੰ ਬਹੁਤ ਵਧੀਆ ਇਹ ਦਰਦ ਲੱਗਦਾ ਇਹਦੇ ਵਿੱਚ ਵੀ ਕਿ ਕਿੱਦਾਂ ਜਜ਼ਬਾ ਬੰਦੇ ਨੇ ਲਿਖਿਆ। ਕੰਡਿਆਂ ਦੇ ਭੱਜ ਸਾਨੂੰ ਤੋਲ
1: ਐਂਡੀ ਕਰਤਾ ਜੀ ਬਾਕੀ
2: ਰੱਬ ਕਰੇ ਤੂੰ ਵੀ ਬਾਗ ਤੁਹਾਡੀ ਰਾਤੀ ਉੱਠ ਉੱਠ ਰਹੋ ਬਿਨਾਂ ਸਿਕੰਦਰ ਕੱਲੇ ਗੱਲੀ ਭਾਰ ਕਵਾ ਦਾ ਟੱਕ
1: ਉਧਰ ਭਾਵੇਂ ਤਿਵਾੜੀ ਨੂੰ ਕਬਜੀ ਹੋਈ ਹੋਵੇ ਕਹਿੰਦੇ ਇਹ ਤਾਂ ਨੀ ਸੌਂਦਾ
2: ਮੇਰੇ ਵਰਗਾ ਹੀ ਸਿਕੰਦਰ ਨੌ ਪਿਆ ਵਿੱਚ ਉਹ ਹੀ ਸੁਣ ਸੁਣੇ ਪੈਗ ਲਾਈ ਜਾਂਦਾ
1: ਉਹ ਕਹਿੰਦੇ ਧੂਣੇ ਦੇ ਪਜਰੋਂ ਵਾਲਾ ਕੰਮ ਹੋ ਗਿਆ ਜੀ ਜੀ
2: ਗਾਲ ਆਉਂਦੀ ਹੈ ਕੋਈ ਲੈ ਲਓ ਜੀ ਕੋਈ ਗੱਲ ਨਹੀਂ ਮੈਂ ਮੇਰਾ ਤਾਂ ਇਹ ਵੀ ਤੁਹਾਡਾ ਦਿਲ ਜਲਵਾ ਦਾ ਜੀ ਤੁਸੀਂ ਕੱਲੇ ਲੱਗੇ
1: ਹੋ ਬਹੁਤ ਧੰਨਵਾਦ ਜੀ ਮੇਰੇ ਤਾਂ ਹੰਝੂ ਆ ਰਹੇ ਆ ਗਏ ਖੁਸ਼ੀ ਕੇ ਹੰਝੂ ਆ ਰਹੇ
2: ਮੈਂ ਤਾਂ ਇਹ ਹੱਸਦਾ ਸੀ ਮੈਂ ਕਿਹਾ ਵੀ ਵੀ ਭਾਜੀ ਇੰਨੇ ਵੀ ਵਿਚਾਰੇ ਹੋਏ ਨੇ ਬਰਲਨ ਚਲੇ ਗਏ
1: ਰੂਪ ਰੂਪ ਸਿੰਘ ਵਾਲੀ ਮੈਂ ਸੜਕ ਲੱਭ ਲਈ ਉੱਥੇ ਓਹੋ ਇਹੀ ਮਨ ਦੀ ਮੌਜ ਹੈ ਜੀ ਬਿਲਕੁਲ।
2: ਚਲੋ ਇੱਕ ਸਰੋਤਿਆਂ ਨੂੰ ਆਪਾਂ ਦੱਸ ਦਈਏ ਫਾਦਰ ਡੇ ਆ ਰਿਹਾ ਅਗਲੇ ਮਹੀਨੇ ਤੇ ਉਹਦੇ ਤੇ ਆਪਣਾ ਗੀਤ ਆ ਰਿਹਾ ਜੀ ਫਾਦਰ ਡੇ ਤੇ ਲਿਖਿਆ ਹੋਇਆ।
1: ਓ ਵਾਹ ਜੀ ਵਾਹ ਬਹੁਤ ਖੂਬ ਬਹੁਤ ਖੂਬ ਮੁਬਾਰਕਾਂ ਜੀ ਬਹੁਤ ਬਹੁਤ ਮੁਬਾਰਕਾਂ
2: ਫਾਦਰ ਡੇ ਤੇ। ਪਿਛਲੇ ਸਾਲ ਮੈਂ ਭੇਜਦਾ ਭੇਜਦਾ ਵਾ ਮੈਂ ਘੋਲੀ ਬਹੁਤ ਆ ਜੀ
1: ਇਹ ਮਨ ਦੀ ਮੌਜ ਹੈ ਜੀ ਇਹੀ ਤਾਂ ਮਨ ਮੌਜੀ ਮਤਲਬ ਉਹ ਮਾਹੌਲ ਬਣਦਾ ਬਿਲਕੁਲ
2: ਨਹੀਂ ਕਈ ਚੀਜ਼ਾਂ ਫਿਰ ਇਹਦੇ ਵਿੱਚ ਨਾ ਪਿੱਛੇ ਰਹਿ ਜਾਂਦੀ ਹੈ ਇੰਨਾ ਵੀ ਘੋਲੀ ਨੀ ਹੋਣਾ ਚਾਹੀਦਾ
1: ਬਿਲਕੁਲ ਜੀ
2: ਇੰਨਾ ਵੀ ਘੋਲੀ ਨੀ ਹੋਣੀ ਚਾਹੀਦਾ ਕੋਈ ਤੁਹਾਡਾ ਸੱਜਣ ਹੋਰ ਵਿਆਹ ਕੇ ਲੈ ਜਾਏ ਪਿੱਛੇ ਬੀਜ ਲਿਖਦੇ ਰਹੋ ਇੰਨਾ ਵੀ ਘੋਲੀ ਨੀ ਅਸੀਂ ਤਾਂ ਮਿਰਜ਼ਾ ਵੱਢਿਆ ਗਿਆ ਜੀ ਜੇ ਮਿਰਜ਼ਾ ਘੋਲੀ ਤਾਂ ਹੀ ਵੱਢਦਾ ਅਗਲੇ ਨੇ
1: ਘੋਲੀ ਕਰ ਗਿਆ ਘਰ ਕੋਲ ਪਹੁੰਚ ਗਏ
2: ਕਿੰਨਾ ਰਾਜੂ ਪੱਤੋ ਦੇਖੋ ਰਾਜੂ ਪੱਤੋ ਵਾਲੇ ਨੇ ਰਾਜੂ ਪੱਤੋ ਵਾਲੇ ਨੇ ਜਿਹੜਾ ਗੀਤ ਲਿਖਿਆ ਸੀ
1: ਜੀ
2: ਦੇਵ ਤਰੀਕੇ ਵਾਲੇ ਸਾਹਿਬ ਉਹਦੇ ਘਰੇ ਜਾ ਕੇ ਉਹਨੂੰ ਸਨਮਾਨਿਤ ਕਰਕੇ ਆਏ ਕਹਿੰਦੇ ਮੇਰੀਆਂ ਜਿੰਨੀਆਂ ਲਿਖਤਾਂ ਜੀ ਸਾਰੇ ਦੇ ਤਾਂ ਇੱਕ ਵਾਰੀ ਸੁਹਾਗਾ ਫੇਰ ਪੱਕੀ ਗੱਲ ਹੈ ਵੀ ਕਿਸੇ ਦੀ ਧੀ ਕੱਢ ਕੇ ਲੈ ਕੇ ਗਿਆ ਤੂੰ ਰਾਤ ਦੇ ਸੌ ਗਿਆ ਤੈਨੂੰ ਨੀਂਦ ਆਉਂਦੀ ਹੈ ਬੰਦੇ ਨੂੰ ਜਿਹੜੇ ਹਾਲਾਤਾਂ ਚ ਤੂੰ ਘਰੋਂ ਭਜਾ ਕੇ ਲੈ ਕੇ ਗਿਆ ਨੀਂਦ ਕਿਵੇਂ ਆ ਗਈ ਉਹ ਕਹਿੰਦਾ ਵੀ ਨੀਂਦ ਕਿਵੇਂ ਆ ਗਈ ਮਿਰਜੇ ਨੂੰ ਦੱਸੋ ਆ ਸਕਦੀ ਹੈ ਮਿਰਜੇ ਨੂੰ ਨੀਂਦ ਕਿੱਥੋਂ ਆ ਗਈ ਹਾਂਜੀ
1: ਬਿਲਕੁਲ ਜੀ
2: ਲਿਖਤਾਂ ਤੇ ਤੂੰ ਇੱਕ ਸੁਹਾਗਾ ਫੇਰਦਾ ਕਹਿੰਦਾ ਇੱਕ ਤੇਰੀ ਇੱਕ ਲਿਖ
1: ਇਹ ਵਾਕਈ
2: ਪਰ ਇੰਨਾ ਵੀ ਘੋਲੀ ਵੀ ਹੋਣਾ ਚਾਹੀਦਾ ਜੀ
1: ਬਿਲਕੁਲ ਬਿਲਕੁਲ ਜੀ ਬਿਲਕੁਲ ਬਾਬੇ ਇਹ ਤੇ ਕਹਿ ਲੋ ਵੀ ਸਮੇਂ ਸਿਰ ਜਿਹੜਾ ਕੀਤਾ ਗਿਆ ਕਾਰਜ ਹੈ ਉਹ ਹਾਸਲ ਹੈ
4: ਮੈਂ ਜੀ ਜਾਂਦੇ ਜਾਂਦੇ ਚਲੋ ਕੋਈ ਗੀਤ ਸੁਣਾਉਣਾ। ਮੈਨੂੰ ਰਾਜਨ ਜੀ ਕਹਿੰਦੇ ਵੀ ਜਦੋਂ ਮੈਂ ਤੁਹਾਡਾ ਨਾ ਮੈਂ ਉਦੋਂ ਆਪਣੀ ਕੋਈ ਗੱਲਬਾਤ ਨਹੀਂ ਹੁੰਦੀ, ਮੈਂ ਤੁਹਾਡਾ ਗੀਤ ਸੁਣਿਆ ਜਾਂਦੀ ਏ ਹਵਾਏ, ਕਹਿੰਦਾ ਮੈਂ ਕਿਹਾ ਵੀ ਕੋਈ ਬਜ਼ੁਰਗ ਜਿਹਾ ਬੰਦਾ ਹੋਣਾ, ਦੌੜੀ ਜੀ ਰੱਖੀ ਹੋਣੀ ਏ ਵੀ ਕਿਵੇਂ ਇਹਨੇ ਹਵਾ ਚ ਸੁਨੇਹਾ ਵੀ ਇਹੋ ਜਿਹੇ ਖਿਆਲ ਇਹਨੇ ਲਿਖੇ ਨੇ, ਬਜ਼ੁਰਗ ਜਿਹਾ ਬੰਦਾ ਹੋਊ ਕੋਈ ਨਾ ਜਿਹਨੇ ਖਿਆਲ ਲਿਖੇ ਨੇ। ਮੈਂ ਕਿਹਾ ਰਾਜਨ ਜੀ ਮੈਂ ਉਦੋਂ 24 ਸਾਲਾਂ ਦੇ ਜਦੋਂ ਗੀਤ ਲਿਖਿਆ ਸੀਗਾ, ਆਇਆ ਇਹ 55 ਸਾਲ ਦੀ ਉਮਰ ਚ ਜਾ ਕੇ ਆਇਆ ਵੀ 25 ਸਾਲ ਲਿਖਿਆ ਹੀ ਪਿਆ ਰਿਹਾ
1: ਪਿਆ ਰਿਹਾ
4: 30 ਸਾਲ ਤੇ ਮੈਂ ਕਿਹਾ ਵੀ ਲਿਖਿਆ ਮੈਂ ਉਦੋਂ ਸੀ ਮੈਂ ਨਾ ਜਾਂਦੀ ਏ ਹਵਾਏ। ਚਲੋ ਹੁਣ ਸੁਣਾ ਦਿੰਦੇ ਜੀ ਤੁਹਾਨੂੰ,
3: ਪ੍ਰਾਈਵੇਟ ਸਕੂਲਾਂ ਦੇ ਆਇਆ ਜਦੋਂ
4: ਮੇਰੇ ਹੁਣ ਆ ਗਿਆ ਯਾਦ ਉਹ
1: ਜੀ
4: ਬੰਦਾ ਪ੍ਰਦੇਸੀ ਕੋਈ ਆਇਆ ਹੈ, ਸਾਲ ਹੋ ਗਏ ਬਹੁਤ ਜਾ ਨਹੀਂ ਸਕਿਆ। ਮੈਂ ਆਪਦੇ ਤੇ ਸੱਚੀ ਕਹਾਣੀ ਹੈ, ਮੈਂ ਉਹ ਹਵਾ ਨਾਲ ਗੱਲਾਂ ਕਰਦਾ, ਹਵਾ ਨੂੰ ਕਹਿੰਦਾ ਵੀ ਤੂੰ ਕਿਤੇ ਮੇਰੇ ਪਿੰਡ ਜਾ ਕੇ ਆਈ, ਦੇਖ ਕੇ ਆਈ ਕਿਵੇਂ ਆ ਉੱਥੇ ਕੀ ਹੈ, ਹਨਾ ਕਿਵੇਂ ਮੇਰੇ ਘਰ ਦੇ ਆ, ਕਿਵੇਂ ਮੇਰਾ ਪਿੰਡ ਹੈ, ਕਿਵੇਂ ਮੇਰੀ ਮਾਂ ਹੈ। ਪਰ ਉਹ ਗੀਤ ਸੱਚਾ ਵੀ ਮੇਰੇ ਤੇ ਹੋਇਆ ਜੀ ਮੁੜ ਕੇ, ਹੋ ਜਾਂਦੀ ਏ ਹਵਾਏ ਨੀ ਤੂੰ ਜਾਮੀ ਮੇਰੇ ਦੇਸ਼ ਕਦੇ ਪਹੁੰਚੀ ਮੇਰੇ ਸੋਹਣੇ ਜੇ ਗਰਾਂ, ਜਿੱਥੇ ਹੱਸ ਖੇਡ ਕੇ ਹੋਇਆ ਸੀ ਜਵਾਨ ਕੀ ਯਾਦ ਹੈ ਕਿਸੇ ਨੂੰ ਮੇਰਾ ਨਾਂ, ਜਾਂਦੀ ਏ ਹਵਾਏ ਨੀ ਤੂੰ ਜਾਮੀ ਮੇਰੇ ਦੇਸ਼ ਫਿਰ ਪਹੁੰਚੀ ਮੇਰੇ ਸੋਹਣੇ ਜੇ ਗਰਾਂ, ਢਾ ਵਾਲੀ ਵੇਰੀ ਉਹ ਪਿੱਪਲਾਂ ਦੇ ਪਿਆਰੇ ਰੁੱਖ ਜਿੱਥੇ ਕੱਟਦੇ ਸੀ ਸਿਖਰ ਦੁਪਹਿਰਾਂ ਨੂੰ, ਦਿਨ ਚੜੇ ਫੇਰ ਉੱਥੇ ਪਹੁੰਚਦੇ ਸੀ ਅਸੀਂ ਭਾਵੇਂ ਸੜਦੇ ਸੀ ਦੇਖਦੇ ਨਾ ਪੈਰਾਂ ਨੂੰ, ਕਿ ਅੱਜ ਵੀ ਜੁੜ ਕੇ ਬਹਿੰਦੀ ਹੈ ਢਾਣੀ ਉੱਥੇ ਬੋੜ ਵਾਲੀ ਠੰਡੀ ਜਿਹੀ ਛਾਂ, ਨੀ ਜਾਂਦੀ ਏ ਹਵਾਏ ਨੀ ਤੂੰ ਜਾਮੀ ਮੇਰੇ ਦੇਸ਼ ਕਿਤੇ ਪਹੁੰਚੀ ਮੇਰੇ ਸੋਹਣੇ ਜੇ ਗਰਾਂ, ਉਮਰ ਨਿਆਣੀ ਚ ਸਜਾਈਆਂ ਜੋ ਮੈਂ ਸਦਰਾਂ ਸੀ ਦਿਲ ਵਿੱਚ ਰਹਿ ਗਈਆਂ ਅਧੂਰੀਆਂ, ਹਾਏ ਸ਼ਕਲ ਨਾ ਭੁੱਲੇ ਉਹਦੀ ਚੇਤਾ ਬੜਾ ਮਾਰ ਗਈਆਂ ਮੈਨੂੰ ਮਜਬੂਰੀਆਂ, ਉੱਥੇ ਹੁਣ ਯਾਦ ਸਾਨੂੰ ਕਰਦਾ ਏ ਕੋਈ ਜਾਂ ਉਹਨੇ ਖਿੱਚਲੇ ਨੇ ਪੈਰ ਪਿਛਾਂ, ਜਾਂਦੀ ਏ ਹਵਾਏ ਨੀ ਤੂੰ ਜਾਮੀ ਮੇਰੇ ਦੇਸ਼ ਕਦੇ ਪਹੁੰਚੀ ਮੇਰੇ ਸੋਹਣੇ ਜੇ ਗਰਾਂ। ਆ ਲੈਣਾ ਸੱਚੀਆਂ ਹੋਈਆਂ ਜੀ,
1: ਜੀ
4: ਪਿੰਡ ਇਕੜਾ ਹੈ ਬੈਠੀ ਹੋਣੀ ਸੁਨੇ ਵਿਹੜੇ ਵਿੱਚ ਅਡੀਕਦੀ ਹੋਈ ਬੁੱਢੀ ਮੇਰੀ ਮਾਂ ਨੂੰ, ਹਾਏ ਤੋਰ ਪਰਦੇਸ ਪੁੱਤ ਝੱਲ ਕੇ ਗਰੀਬੀਆਂ ਨੂੰ ਹੁਣ ਦੋਸ਼ ਦਿੰਦੀ ਹੋਊ ਕਰਮਾਂ ਦੇ ਨਾਂ ਨੂੰ, ਪਿੰਡ ਇਕੜਾ ਹੈ ਹੋਣੀ ਬੈਠੀ ਸੁਨੇ ਵਿਹੜੇ ਵਿੱਚ ਅਡੀਕਦੀ ਹੋਈ ਬੁੱਢੀ ਮੇਰੀ ਮਾਂ ਨੂੰ, ਤੋਰ ਪਰਦੇਸ ਪੁੱਤ ਝੱਲ ਕੇ ਗਰੀਬੀਆਂ ਨੂੰ ਹੁਣ ਦੋਸ਼ ਦਿੰਦੀ ਹੋਊ ਕਰਮਾਂ ਦੇ ਨਾਂ ਨੂੰ, ਤੀਰਥਾਂ ਤੋਂ ਵੱਧ ਸੇਵਾ ਹੁੰਦੀ ਬੁੱਢੇ ਮਾਪਿਆਂ ਦੀ ਪਰ ਸਿਕੰਦਰ ਦੇ ਕਰਮਾਂ ਚ ਹੈ ਨੀ ਕਿ ਨਾ, ਜਾਂਦੀ ਏ ਹਵਾਏ ਨੀ ਤੂੰ ਜਾਮੀ ਮੇਰੇ ਦੇਸ਼ ਪਹੁੰਚੀ ਮੇਰੇ ਸੋਹਣੇ ਜੇ ਗਰਾਂ, ਜਿੱਥੇ ਹੱਸ ਖੇਡ ਕੇ ਹੋਇਆ ਸੀ ਜਵਾਨ ਕਦੇ ਕੀ ਚੇਤੇ ਆ ਕਿਸੇ ਨੂੰ ਮੇਰਾ ਨਾਂ। ਇਹ ਜੀ 95 ਗੀਤ ਲਿਖਿਆ 2023 ਚ ਰਿਕਾਰਡ ਕਰਾਇਆ ਜਾ ਕੇ।
1: ਬਿਲਕੁਲ ਬਿਲਕੁਲ ਜੀ, ਇਹ ਜਜ਼ਬਾਤ ਹੈ, ਕਿਆ ਹੀ ਬਤਾ, ਵਾਟ ਆ ਬਿਊਟੀ।
4: ਜਵਾਬ ਉਹ ਬੈਠੇ ਬੈਠੇ ਨੇ ਮੈਂ ਲਿਖੇ ਸੀ, ਇਹ ਬੈਠੀ ਨੀ ਪੈਸੀ ਖਿਆਲ ਆਏ, ਇਹ ਇਹ ਆਮਦ ਸੀਗੀ ਜੇ ਮੈਂ ਤੁਹਾਨੂੰ ਸੱਚੀ ਗੱਲ ਕਹਿਣਾ, ਸੋਚ ਕੇ ਨੀ ਲਿਖਿਆ ਗਿਆ, ਇਹ ਆਮਦ ਹੋਈ, ਮਤਲਬ ਜਿਵੇਂ ਆ ਜੇ ਬੰਦੇ ਦਿਮਾਗ ਸੋਚਦਾ ਹੁੰਦਾ ਬੰਦਾ ਕੱਲਾ ਕੱਲਾ ਖੜਾ।
1: ਬਿਲਕੁਲ,
4: ਪਰ ਉਹ ਗੱਲ ਅੱਜ ਸੱਚ ਵੀ ਹੈ ਜੀ, ਇਹ ਚ ਕੋਈ ਸ਼ੱਕ ਨੀ। ਧੰਨਵਾਦ ਜੀ, ਕੋਈ ਨੀ ਆ ਜਾਓ ਭਾਈ,
1: ਤਲਵਾੜੇ
4: ਤੋਂ ਜੀਰਾ, ਜੀਰੇ ਤੋਂ ਬਰਨਾਲਾ, ਬਰਨਾਲੇ ਤੋਂ ਪਟਿਆਲਾ, ਪਟਿਆਲੇ ਤੋਂ ਬਰਲਨ,
1: ਗੱਡੀ ਚੱਲੀ ਕੂ,
4: ਪਟਿਆਲੇ ਤੋਂ ਬਰਲਨ, ਬਰਲਨ ਤੋਂ ਅਮਰੀਕਾ, ਭਾਈ ਹੁਣ ਤਾਂ ਆਜੋ ਆਜੋ ਸੁਣ ਲਈ, ਧੰਨਵਾਦ,
1: ਸ਼ੁਕਰੀਆ ਜੀ, ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ। ਕਿਆ ਬਤਾ ਕਿਆ ਬਤਾ ਦੋਸਤੋ, ਬਈ ਆਪਣੇ ਨਾਲ ਸਨ ਸਿਕੰਦਰ ਸਿੰਘ ਔਜਲਾ ਸਾਹਿਬ ਤੇ ਉਹਨਾਂ ਦੀਆਂ ਰਚਨਾਵਾਂ ਦੇ ਨਾਲ ਸਾਂਝ ਪੈ ਰਹੀ ਸੀ। ਬਹੁਤ ਸਾਰੀਆਂ ਕਾਲ ਜਿਹੜੀਆਂ ਨੇ ਮਿਸ ਗਈਆਂ, ਆਪਾਂ ਇਧਰੋਂ ਵੀ ਬੈਕ ਕਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਦੋਸਤਾਂ ਨਾਲ ਸੰਪਰਕ ਜਿਹੜਾ ਸਾਡਾ ਹੋ ਜਾਏ, ਬਣ ਜਾਏ। ਤੇ ਕਮੈਂਟ ਬਾਕਸ ਦੇ ਵਿੱਚ ਮੁਹੱਬਤ ਭੇਜੀ ਜਾ ਰਹੀ ਹੈ ਦੋਸਤਾਂ ਵੱਲੋਂ। ਸੁਰਿੰਦਰ ਕੱਕੜ ਸਾਹਿਬ ਕਹਿੰਦੇ ਭਾਈ ਸਾਡੇ ਰੱਬ ਵਰਗੇ ਸਰੋਤਿਆਂ ਨੂੰ, ਸ਼ਮੀ ਜੀ, ਸੈਣੀ ਸਾਹਿਬ, ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਸਰ ਕਿਆ ਬਾਤ ਆ। ਸੁਰਿੰਦਰ ਕੌਰ ਮਾਹਿਲ ਜੀ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਨੇ, ਸ਼ੁਕਰੀਆ ਬਹੁਤ ਬਹੁਤ। ਤੇ ਇਸੇ ਤਰ੍ਹਾਂ ਹੀ ਦੋਸਤੋ ਪ੍ਰਤਾਪ ਸੰਧੂ ਸਾਹਿਬ ਕਹਿੰਦੇ ਜੀ ਪ੍ਰੋਗਰਾਮ ਨੂੰ ਸੁਣਦੇ ਸੁਣਦੇ ਬਹੁਤ ਆਨੰਦ ਆ ਰਿਹਾ ਹੈ। ਬਹੁਤ ਬਹੁਤ ਸ਼ੁਕਰੀਆ ਭਾਜੀ, ਕਿਆ ਬਾਤਾਂ, ਜ਼ਿੰਦਾਬਾਦ ਜਾ ਰਹੀਆਂ। ਤੋ ਇਸੇ ਤਰ੍ਹਾਂ ਹੀ ਦੋਸਤੋ ਰਜਿੰਦਰ ਕੁਮਾਰ ਜੀ ਜੀਰਾ ਤੋਂ ਮੁਹੱਬਤ ਭੇਜਦੇ ਨੇ, ਉਹਨਾਂ ਦਾ ਬਹੁਤ ਬਹੁਤ ਸਵਾਗਤ। ਜੀ ਆਇਆਂ ਨੂੰ ਖੁਸ਼ ਆਮਦੀਦ। ਤੋ ਇਧਰੋਂ ਗੱਲਬਾਤ ਜਿਹੜੀ ਹੈ ਸਾਡੀ ਹੋ ਰਹੀ ਹੈ ਕਾਲ, ਲਾਈਵ ਕਾਲ ਦੇ ਰਾਹੀਂ ਇਸ ਵੇਲੇ ਜੁੜ ਰਹੇ ਹਾਂ ਅਸੀਂ। ਮੈਨੂੰ ਲੱਗਦਾ ਜੁੜੀ ਗਏ ਹਾਂ, ਸ਼ਾਇਦ ਨਹੀਂ ਜੁੜ ਰਹੇ ਹਾਂ, ਖੈਰ ਕੁਛ ਤਾਂ ਹੋ ਰਿਹਾ ਹੈ। ਤੇ ਜਿਵੇਂ ਹੀ ਕਾਲ ਉਧਰੋਂ ਆ ਰਹੀ ਹੈ ਤੇ ਇਧਰੋਂ ਵੀ ਲੱਗ ਰਹੀ ਹੈ। ਜੀ ਗਰੇਵਾਲ ਸਾਹਿਬ ਸਤਿ ਸ੍ਰੀ ਅਕਾਲ ਜੀ। ਹਾਂਜੀ ਗਰੇਵਾਲ ਸਾਹਿਬ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ
5: ਸਤਿ ਸ੍ਰੀ ਅਕਾਲ ਸ਼ਮੀ ਜੀ, ਕੀ ਹਾਲ ਹੈ, ਠੀਕ ਹੋ?
1: ਬਹੁਤ ਵਧੀਆ ਜੀ, ਬਹੁਤ ਵਧੀਆ। ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ, ਬਹੁਤ ਬਹੁਤ ਖੁਸ਼ ਆਮਦੀਦ।
5: ਸਰ ਤੁਸੀਂ ਜਿਹੜਾ ਪ੍ਰੋਗਰਾਮ ਇਹ ਕਰ ਰਹੇ ਨਾ
1: ਜੀ,
5: ਇਹ ਸਰ ਤੁਸੀਂ ਜ਼ਿੰਦਗੀ ਨੂੰ ਇੱਕ ਸੇਧ ਦੇ ਰਹੇ ਹੋ, ਔਰ ਅੱਜ ਦੇ ਸਟ੍ਰੈਸ ਦੇ ਯੁੱਗ ਦੇ ਵਿੱਚ ਕਿਸੇ ਨੂੰ ਖੁਸ਼ੀ ਦੇਣਾ ਇਹ ਤੋਂ ਵੱਡੀ ਕੋਈ ਚੀਜ਼ ਨਹੀਂ ਹੈ।
1: ਕਿਆ ਬਾਤਾਂ, ਕਿਆ ਬਾਤਾਂ, ਸ਼ੁਕਰੀਆ ਜੀ, ਸ਼ੁਕਰੀਆ ਗਰੇਵਾਲ ਸਾਹਿਬ।
5: ਹਾਂ ਇਹ ਜਿਹੜਾ ਤੁਸੀਂ ਤੁਹਾਡਾ ਜਿਹੜਾ ਰੋਲ ਹੈ ਔਰ ਇਹਨੂੰ ਜਾਰੀ ਰੱਖੋ। ਔਰ ਆਹ ਅੱਜ ਸਭ ਤੋਂ ਔਖਾ ਕੰਮ ਹੈ, ਉਹ ਕਹਿੰਦੇ ਵੀ ਤੁਸੀਂ ਲੋਕਾਂ ਦੇ ਦਿਲ ਦੀ ਜਿਹੜੀ ਗੱਲ ਹੈ ਉਹ ਬਾਹਰ ਕੱਢਦੇ ਆ, ਨਹੀਂ ਤਾਂ ਬੰਦੇ ਬਹੁਤ ਘੁੱਟਣ ਚ ਜੀ ਰਹੇ ਔਰ ਇਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਵੱਧ ਰਹੀਆਂ।
1: ਜੀ ਜੀ ਜੀ ਜੀ, ਕੋਈ ਸ਼ੱਕ ਨੀ ਜੀ, ਬਿਲਕੁਲ, ਕਿਉਂਕਿ ਗੱਲ ਕਰਦੇ ਨੀ, ਬੜਾ ਸੰਕੋਚ ਹੁੰਦਾ ਜਾਂ ਕੁਛ ਹੁੰਦਾ ਤੇ ਉਹ ਜਿਹੜਾ ਬੈਡ ਇਫੈਕਟ ਤਾਂ ਹੁੰਦਾ ਹੀ ਹੈ ਜੀ।
5: ਬਿਲਕੁਲ ਬਿਲਕੁਲ, ਉਹ ਬੰਦਾ ਕੋਈ ਕਹਿੰਦਾ ਪਤਾ ਨੀ ਮੇਰੇ ਤੋਂ ਗੱਲ ਹੋਣੀ ਨੀ, ਉਹ ਮੈਂ ਕਿਹਾ ਯਾਰ ਜਿੱਦਾਂ ਦੀ ਵੀ ਹੋਜੂਗੀ, ਜਦੋਂ ਤੁਸੀਂ ਪੈਦਾ ਹੋਏ ਸੀ ਸਿੱਧਾ ਹੀ ਥੋੜੀ ਤੁਰ ਪੀਟੀ ਊਸ਼ਾ ਬਣ ਗਏ, ਚੱਲੇ ਡਿੱਗੇ ਹੌਲੀ ਹੌਲੀ, ਤੇ ਉਹ ਕਹਿੰਦੇ ਅਸੀਂ ਤਾਂ ਨੀ ਕਈ ਵਾਰੀ ਫੋਨ ਕਰਦੇ ਵੀ ਸਾਡੇ ਤੋਂ ਪਤਾ ਨੀ ਗੱਲ ਹੋਣੀ ਕਿ ਨਹੀਂ ਹੋਣੀ। ਉਹ ਮੈਂ ਕਿਹਾ ਨਹੀਂ ਹੋਣੀ ਤਾਂ ਕਿਹੜਾ ਉਹਨਾਂ ਨੇ ਪ੍ਰੋਗਰਾਮ ਚ ਵੜਨ ਨੀ ਦੇਣਾ, ਤਾਂ ਉੱਥੇ ਕੋਈ ਗੱਲ ਨੀ, ਤੇ ਟੈਲੀਫੋਨ ਤਾਂ ਮਿਲਾਓ, ਆਪਣੀ ਗੱਲ ਰੱਖੋ, ਔਰ ਇਹ ਬਹੁਤ ਜ਼ਰੂਰੀ ਹੈ, ਹੈਜ਼ੀਟੇਸ਼ਨ ਨਹੀਂ ਹੋਣੀ ਚਾਹੀਦੀ।
1: ਜੀ ਜੀ ਜੀ ਜੀ, ਵਾਹ ਕਿਆ ਬਤਾ।
5: ਸਰ ਤੁਹਾਡਾ ਜਿਹੜੀਆਂ ਮੇਰੀਆਂ ਹਮੇਸ਼ਾ ਬੈਸਟ ਵਿਸ਼ਿਜ਼ ਹੁੰਦੀਆਂ ਤੁਹਾਡੇ ਲਈ, ਔਰ ਹਮੇਸ਼ਾ ਹੀ ਮੇਰਾ ਹੁੰਦਾ ਵੀ ਜ਼ਰੂਰ ਕਿਤੇ ਨਾ ਕਿਤੇ ਟਾਈਮ, ਕਈ ਵਾਰੀ ਰੁਝੇਵਾਂ ਬਹੁਤ ਹੁੰਦਾ, ਪਰ ਇਹ ਜਿਹੜਾ ਮੈਂ ਜੇ ਤੁਹਾਨੂੰ ਕਹਾਂ ਰੁਝੇਵਾਂ ਬਹੁਤ ਹੁੰਦਾ, ਮੈਂ ਟੈਲੀਫੋਨ ਘੱਟ ਕਰਦਾ, ਜਾਂ ਹੋਰ ਲੋਕ ਵੀ ਬੜੇ ਰੁੱਝੇ ਹੋਏ ਹੁੰਦੇ
1: ਜੀ,
5: ਤਾਂ ਉਹ ਟੈਲੀਫੋਨ ਘੱਟ ਕਰਦੇ, ਐਸਾ ਨੀ ਹੁੰਦਾ, ਬੰਦੇ ਕੋਲ ਬਹੁਤ ਟਾਈਮ ਹੁੰਦਾ
1: ਜੀ, ਬਿਲਕੁਲ,
5: ਕਿਉਂਕਿ ਜਿੰਨੇ ਰੁੱਝੇ ਹੋਏ ਆਪਾਂ ਸ਼ੋ ਕਰਦੇ ਆ, ਰੁੱਝੇ ਹੋਏ ਤਾਂ ਦੇਸ਼ ਦਾ ਸਵਰਗ ਬਣ ਜਾਣਾ ਸੀ, ਫਿਰ ਕੰਟਰੀ ਦਾ ਉੱਥੇ 47 ਤੋਂ ਵੀ ਥੱਲੇ ਚਲੇ ਗਏ, ਤਾਂ ਹੁਣ ਜਿਹੜੇ ਹਾਲਾਤ ਪੈਦਾ ਹੋ ਰਹੇ ਆ, ਉਹ ਕਹਿੰਦੇ ਸਾਈਕਲ ਲੈ ਲਓ, ਸਾਈਕਲ ਤਾਂ ਲਿਆ ਹੋਇਆ ਸੀ ਅਸੀਂ 47 ਤੋਂ ਪਹਿਲਾਂ, 60 ਤੋਂ ਪਹਿਲਾਂ, ਠੀਕ ਹੈ, ਤੁਸੀਂ ਕਿਹੜੀ ਸਰਹੰਦ ਦੀ ਕੰਧ ਚ ਤੀਰ ਮਾਰਤਾ, ਸਾਈਕਲ ਚਲਾਓ, ਉਹ ਦੇਸ਼ ਨੂੰ ਬਚਾਓ, ਉਹ ਜ਼ਰੂਰੀ ਹੈ, ਸਾਈਕਲ ਚਲਾਉਣ ਦੀ ਲੋੜ ਨੀ, ਸਕੂਟਰ ਚਲਾਉਣ ਦੀ ਲੋੜ ਨੀ, ਗੱਲ ਇਹ ਹੈ ਕਿ ਜਿਹੜਾ ਸਾਡਾ 80 ਸਾਲ ਚ ਨੈਸ਼ਨਲ ਕਰੈਕਟਰ ਨੀ ਬਣਿਆ
1: ਜੀ,
5: ਉਹ ਅਸਲੀ ਗੱਲ ਹੈ, ਬਾਕੀ ਤਾਂ ਤੁਸੀਂ ਆਪਣਾ ਘਰ ਤਾਂ ਹੀ ਸੁਧਾਰੋਗੇ, ਦੇਸ਼ ਤਾਂ ਹੀ ਸੁਧਾਰੋਗੇ, ਸਰਕਾਰ ਦੀਆਂ ਨੀਤੀਆਂ ਨੇ ਨੈਸ਼ਨਲ ਕਰੈਕਟਰ ਬਣਾਉਣਾ ਸੀ, ਉਧਰ ਕਿਸੇ ਵੀ ਸਰਕਾਰ ਨੇ ਧਿਆਨ ਨਹੀਂ ਦਿੱਤਾ।
1: ਜੀ ਜੀ ਜੀ ਜੀ ਜੀ ਜੀ, ਬਿਲਕੁਲ,
5: ਇਹ ਬਹੁਤ ਜ਼ਿਆਦਾ ਜ਼ਰੂਰੀ ਹੈ, ਔਰ ਮੇਰੀਆਂ ਹਮੇਸ਼ਾ ਹੀ ਬੈਸਟ ਵਿਸ਼ਿਜ਼, ਔਰ ਕੋਸ਼ਿਸ਼ ਕਰਾਂਗੇ, ਇਹ ਤਾਂ ਚਲੋ ਹਵਾ ਦੇ ਵਿੱਚ ਪਰਮਾਤਮਾ ਨੇ, ਗੋਡ ਨੇ ਦਿੱਤਾ ਹੋਇਆ ਵਿਗਿਆਨ ਨੇ ਯੰਤਰ, ਇਹਦੇ ਨਾਲ ਅਸੀਂ ਦੂਰ ਬੈਠੇ ਗੱਲ ਕਰ ਸਕਦੇ ਹਾਂ, ਹੁਣ ਇੱਕ ਦਿਨ ਸਾਕਸ਼ਾਤ ਆ ਕੇ ਵੀ ਤੁਹਾਡੇ ਦਰਸ਼ਨ ਕਰਨੇ।
1: ਬਿਲਕੁਲ ਬਿਲਕੁਲ ਗਰੇਵਾਲ ਸਾਹਿਬ, ਉਡੀਕ ਰਹੇਗੀ, ਤੇ ਦੋਸਤਾਂ ਨੂੰ ਮੈਂ ਪਹਿਲਾਂ ਵੀ ਸਾਂਝ ਪਾ ਰਿਹਾ ਸੀ ਕਿ ਜਿਹੜਾ ਜ਼ਿੰਦਗੀ ਜ਼ਿੰਦਾਬਾਦ ਹੈ ਉਹਦੇ ਲਈ ਤੁਹਾਡਾ ਧੰਨਵਾਦ, ਕਿਉਂਕਿ ਇਸ ਪ੍ਰੋਗਰਾਮ ਦਾ ਆਗਾਜ਼ ਤੁਹਾਡੇ ਰਾਹੀਂ ਹੋ ਰਿਹਾ, ਤੇ ਕੱਲ 7 ਵਜੇ ਤੋਂ ਇਹ ਪ੍ਰੋਗਰਾਮ ਜਿਹੜਾ ਲਾਈਵ ਹੋਊਗਾ, ਚਲਾਇਆ ਜਾਏਗਾ, ਤੇ ਉਹਦੇ ਲਈ ਵੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪੂਰੀ ਟੀਮ ਵੱਲੋਂ।
5: ਨਹੀਂ ਇਹ ਤੁਸੀਂ ਜਾਰੀ ਰੱਖੋ, ਸਗੋਂ ਮੈਂ ਤਾਂ ਤੁਹਾਡੀ ਇਗਜ਼ਾਮਪਲ ਦਿੱਤੀ ਕਈ ਬੰਦਿਆਂ ਨੂੰ, ਮੈਂ ਕਿਹਾ ਉਹ ਇੰਨੇ ਹਾਲਾਤ ਦੇ ਵਿੱਚ ਐਸੇ ਚ ਆਏ, ਧੁੱਪ ਦੀ ਉਹਨਾਂ ਨੇ ਪ੍ਰਵਾਹ ਨਹੀਂ ਕੀਤੀ, ਤੇ ਜੇ ਕੋਈ ਇੰਸਟਰੂਮੈਂਟ ਨਹੀਂ ਚੱਲੇ ਤਾਂ ਫਿਰ ਦੁਬਾਰਾ ਦੁਬਾਰਾ ਉਹ ਸਾਰੀ ਚੀਜ਼ ਦੇ ਵਿੱਚ ਅਸੀਂ ਫਿਰ ਬਾਅਦ ਚ ਸਕਸੈਸ ਹੋ ਗਏ।
1: ਹਾਂ ਬਿਲਕੁਲ ਜੀ, ਬਹੁਤ ਬਹੁਤ ਜ਼ਿਆਦਾ ਅਜੀਬ ਉਤਰਾਅ ਚੜਾ ਹੋਏ ਉਸ ਦਿਨ।
5: ਹਾਂ ਉਹ ਕਈ ਵਾਰੀ ਹੋ ਜਾਂਦਾ ਲਾਈਫ ਦੇ ਵਿੱਚ
1: ਜੀ,
5: ਕੋਈ ਵੀ ਉਤਰਾਅ ਚੜਾ ਹੋਵੇ ਉਹਦੇ ਆਪਾਂ ਜ਼ਿੰਦਗੀ ਨੂੰ ਸਰ ਕਰਨਾ। ਸੋ ਮੈਂ ਜ਼ਿੰਦਗੀ ਜ਼ਿੰਦਾਬਾਦ ਕਹਿ ਕੇ ਆਪਣੀ ਵਾਣੀ ਨੂੰ ਵਿਰਾਮ ਦੇ ਰਿਹਾ ਤੇ ਜਲਦੀ ਹੀ ਫਿਰ ਮਿਲਾਂਗੇ।
1: ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ, ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਜੀ, ਬਹੁਤ ਬਹੁਤ ਸ਼ੁਕਰੀਆ,
5: ਥੈਂਕ ਯੂ
1: ਜੀ। ਦੋਸਤੋ ਬਾਈ ਜੀ ਗੁਰਪ੍ਰੀਤ ਗਰੇਵਾਲ ਸਾਹਿਬ ਹੋਰਾਂ ਨਾਲ ਹੋ ਰਹੀ ਸੀ ਗੱਲਬਾਤ ਤੇ ਬਹੁਤ ਕਮਾਲ ਧਮਾਲ ਦਾ ਮਾਹੌਲ ਜਿਹੜਾ ਬਣਿਆ ਹੋਇਆ ਤੇ ਬਿਲਕੁਲ ਗਰੇਵਾਲ ਸਾਹਿਬ ਤੋਂ ਹੀ ਆਗਾਜ਼ ਹੋ ਰਿਹਾ ਸਾਡਾ ਜ਼ਿੰਦਗੀ ਜ਼ਿੰਦਾਬਾਦ ਪ੍ਰੋਗਰਾਮ ਦਾ। ਕੱਲ 7 ਵਜੇ ਆਪਾਂ ਜ਼ਰੂਰ ਸ਼ੇਅਰ ਕਰਾਂਗੇ ਇਹ ਵੀਡੀਓ ਯੂਟਿਊਬ ਦੇ ਉੱਤੇ ਤੇ ਰੇਡੀਓ ਦੇ ਉੱਤੇ ਵੀ ਹੋਏਗਾ ਤੇ ਸ਼ੁਕਰੀਆ ਉਹਨਾਂ ਦਾ ਬਹੁਤ ਬਹੁਤ ਤੇ ਨਾਲ ਦੀ ਨਾਲ ਬਾਈ ਮਨਜੀਤ ਮਾਨ ਜਾਤ ਸਾਹਿਬ ਪ੍ਰੋਗਰਾਮ ਸੁਣ ਰਹੇ ਨੇ ਉਹਨਾਂ ਦਾ ਸ਼ੁਕਰੀਆ। ਜੱਸੀ ਚਾਹਲ ਜੀ ਮਲੇਰਕੋਟਲਾ ਤੋਂ ਬਹੁਤ ਸੁਣ ਰਹੇ ਨੇ ਪ੍ਰੋਗਰਾਮ ਉਹਨਾਂ ਦਾ ਜੀ, ਆਇਆਂ ਨੂੰ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਜੀ। ਤੋ ਦੋਸਤੋ ਅੱਜ ਜਿਹੜਾ ਮਨ ਮੋਜੀ ਇਸ ਵਿਸ਼ੇ ਦੇ ਉੱਤੇ ਹੋ ਰਹੀਆਂ ਨੇ ਗੱਲਾਂ ਬਾਤਾਂ ਤੇ ਜਗਸੀਰ ਸਿੰਘ ਭਾਜੀ ਉਹਨਾਂ ਦੇ ਬਹੁਤ ਬਹੁਤ ਸਵਾਗਤ ਤੇ ਮੁਹੱਬਤ ਭੇਜ ਰਹੇ ਨੇ। ਸੋ ਦੋਸਤੋ ਇਸ ਵੇਲੇ ਆਪਣੇ ਨਾਲ ਜਗਵੰਤ ਖੇੜਾ ਸਾਹਿਬ ਮਹਿਫਲ ਚ ਮੌਜੂਦ ਨੇ, ਸਵਾਗਤ ਕਰਦੇ ਉਹਨਾਂ ਦਾ ਜੀ। ਆਇਆਂ ਨੂੰ ਖੇੜਾ ਸਾਹਿਬ ਸਤਿ ਸ੍ਰੀ ਅਕਾਲ, ਖੁਸ਼ ਆਮਦੀਦ
6: ਭਾਜੀ, ਸਤਿ ਸ੍ਰੀ ਅਕਾਲ ਜੀ।
1: ਜੀ ਸਤਿ ਸ੍ਰੀ ਅਕਾਲ ਜੀ, ਤੇ ਕੌਣ ਹੈ ਨਾਲ ਜੀ?
6: ਭਾਜੀ ਇੱਕ ਨਵੀਂ ਨਵੀਂ ਤਾਜ਼ੀ ਤਾਜ਼ੀ ਇੱਕ ਗਜ਼ਲ ਲਿਖੀ ਤੁਹਾਨੂੰ ਸੁਣਾਵਾਂਗਾ ਜੀ, ਤੁਹਾਡੇ ਲਈ ਸਪੈਸ਼ਲ, ਤੁਹਾਡੇ ਪ੍ਰੋਗਰਾਮ ਲਈ ਲਿਖੀ।
1: ਆਹ ਇੰਨੀ ਪਿਆਰੀ ਗੱਲ ਸੁਣਨ ਲਈ ਜ਼ਰੂਰੀ ਹੈ ਆਪਣੇ ਖੇੜਾ ਸਾਹਿਬ, ਮਾੜਾ ਜਿਹਾ ਮਾਈਕ ਨੇੜੇ ਕਰਿਓ ਜੀ, ਮੁਖਾਰ ਬਿੰਦ ਦੇ ਨੇੜੇ ਮਾੜਾ ਜਿਹਾ ਲਿਆਇਓ ਜੀ ਯੰਤਰ, ਐਂ ਲੱਗਦਾ ਦੂਰੋਂ ਆ ਰਹੇ ਜੀ। ਅਮਲ ਕਰੋ ਜੀ, ਮਾੜਾ ਹੋਰ ਕਰੋ ਜੀ, ਮਾੜਾ ਜਿਹਾ ਮਾੜਾ ਜੀ
6: ਕੰਨ ਨੂੰ ਲਾ ਲੈਣਾ ਫਿਰ ਤਾਂ ਜੀ।
1: ਹਾਂਜੀ ਜੀ,
6: ਮਸਤੀ ਵਿੱਚ ਰਹਿੰਦਾ ਹੈ ਹਮੇਸ਼ਾ ਮਨ ਦਾ ਮੌਜੀ,
1: ਵਾਹ,
6: ਸੌ ਫਿਕਰ ਪਾਲੀ ਰੱਖਦਾ ਹਮੇਸ਼ਾ ਜਨ ਦਾ ਮੌਜੀ,
1: ਵਾਹ ਜੀ ਵਾਹ ਵਾਹ, ਨਵਾਂ ਸ਼ਬਦ ਹੈ ਜੀ, ਕਿਆ ਬਤਾ, ਬਹੁਤ ਹੀ ਖੂਬ।
6: ਮਸਤੀ ਵਿੱਚ ਰਹਿੰਦਾ ਹੈ ਹਮੇਸ਼ਾ ਮਨ ਦਾ ਮੌਜੀ, ਧੰਨਵਾਦ ਭਾਜੀ
1: ਜੀ,
6: ਤੁਸੀਂ ਸਮਝ ਗਏ ਮੇਰਾ ਇਸ਼ਾਰਾ, ਮੈਂ ਤੀਰ ਕਿੱਥੇ ਲਗਾਇਆ ਸੀਗਾ, ਮੱਛਲੀ ਦੀ ਅੱਖ ਕਿੱਥੇ ਹੈ ਜੀ।
1: ਆ ਸਹੀ ਗੱਲ ਹੈ ਜੀ, ਸਹੀ ਗੱਲ ਹੈ ਜੀ, ਹਾਂ ਦੇਖ ਲੋ ਫੇਰ ਹੁਣ ਸੈਣੀ ਆਪਣੇ ਰਾਜਨ ਸੈਣੀ ਜੀ ਕਹਿਣਗੇ ਆ ਗੱਲ ਫੇਰ ਮੱਛੀ ਦੀ ਹੋ ਗਈ ਅੱਜ ਜੀ
6: ਜੀ। ਭਾਜੀ ਕਹਿੰਦੇ ਹਮੇਸ਼ਾ ਲੋਚਦਾ ਸੋਚਦਾ ਫੁੰਡਣ ਲਈ ਬੇਜ਼ੁਬਾਨਾਂ ਨੂੰ,
1: ਓਹੋ
6: ਹਮੇਸ਼ਾ ਲੋਚਦਾ ਸੋਚਦਾ ਫੁੰਡਣ ਲਈ ਬੇਜ਼ੁਬਾਨਾਂ ਨੂੰ, ਖੁਦ ਨੂੰ ਰੱਬ ਬਰਾਬਰ ਸਮਝਦਾ ਗਨ ਦਾ ਮੌਜੀ,
1: ਵਾਹ ਵਾਹ ਵਾਹ ਖੂਬ, ਬਹੁਤ ਖੂਬ
6: ਭਾਜੀ ਇਹਦੇ। ਹਾਂਜੀ ਇਹਦੇ ਵਿੱਚ ਭਾਜੀ ਇਹ ਵਿਲੱਖਣ ਗੱਲ ਇਹ ਹੋਈ ਕਿ ਦੂਜੀ ਲਾਈਨ ਪਹਿਲਾਂ ਲਿਖੀ ਗਈ, ਪਹਿਲੀ ਲਾਈਨ ਬਾਅਦ ਚ ਲਿਖੀ ਗਈ ਜੀ।
1: ਇਹ ਤਾਂ ਉਹੀ ਗੱਲ ਹੋ ਗਈ ਜਿਵੇਂ 11 ਚ ਜਿਹੜਾ ਇੱਕ ਸੱਜੇ ਪਾਸੇ ਪੈਣਾ ਸੀ ਉਹ ਖੱਬੇ ਪਾਸੇ ਪੈ ਗਿਆ ਤੇ ਖੱਬੇ ਵਾਲਾ ਸੱਜੇ ਪਾਸੇ ਪੈ ਗਿਆ
6: ਭਾਜੀ, ਤੁਸੀਂ ਤੁਸੀਂ ਇੱਕ ਨੰਬਰ ਪਿੱਛੇ ਰਹਿ ਗਏ ਭਾਜੀ, 12 ਕਹਿੰਦੇ ਤਾਂ ਫਿਰ ਮੈਂ ਮੰਨ ਲੈਂਦਾ 11
1: ਜੀ।
6: ਨਾ ਦੀਨ ਦੁਨੀ ਦੀ ਕਰਦਾ ਪਰਵਾਹ
1: ਜੀ,
6: ਭਾਜੀ ਮੈਂ ਦੂਜੀ ਲਾਈਨ ਸੁਣਾਉਣ ਲੱਗਾ ਸੀਗਾ, ਨਾ ਘਟੀ ਦੀ ਨਾ ਬਦੀ ਦਾ ਇਲਮ ਕੋਈ ਹੁੰਦਾ,
1: ਓਹੋ
6: ਉਹਨੂੰ ਨਾ ਘਟੀ ਦਾ ਨਾ ਬਦੀ ਦਾ ਇਲਮ ਕੋਈ ਹੁੰਦਾ, ਨਾ ਦੀਨ ਦੁਨੀ ਦੀ ਕਰਦਾ ਪਰਵਾਹ ਮੌਜੀ,
1: ਵਾਹ ਕਿਆ ਬਤਾ ਕਿਆ ਬਤਾ,
6: ਹਮੇਸ਼ਾ ਸੱਤਵੇਂ ਆਸਮਾਨ ਤੇ ਸਵਾਰ ਰਹਿੰਦਾ ਅੱਠੇ ਪਹਿਰ,
5: ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ,
1: ਓਹੋ ਸੱਤਵੇਂ ਆਸਮਾਨ ਤੇ ਅੱਠੇ ਪਹਿਰ ਦਾ ਜਵਾਬ ਨਹੀਂ, ਵਾਹ ਵਾਹ
6: ਧੰਨਵਾਦ ਭਾਜੀ, ਹਮੇਸ਼ਾ ਸੱਤਵੇਂ ਆਸਮਾਨ ਤੇ ਸਵਾਰ ਰਹਿੰਦਾ ਅੱਠੇ ਪਹਿਰ, ਮਾਰ ਨਾਲ ਸੀਨਾ ਚੌੜਾ ਕਰ ਘੁੰਮਦਾ ਸਨ ਦਾ ਫੌਜੀ,
1: ਵਾਹ ਵਾਹ ਬਹੁਤ ਖੂਬ
6: ਜੀ ਭਾਜੀ। ਕਹਿੰਦੇ ਪਤਾ ਨੀ ਕਿੰਜ ਕਿੰਜ ਸੰਭਾਲਦਾ ਹੋਊਗਾ ਆਪਣਾ ਸਬਰ
1: ਜੀ,
6: ਪਤਾ ਨਹੀਂ ਕਿੰਜ ਕਿੰਜ ਸੰਭਾਲਦਾ ਹੋਊਗਾ ਆਪਣਾ ਸਬਰ, ਇੱਕ ਬੂੰਦ ਪੀ ਕੇ ਮਸਤ ਰਹਿੰਦਾ ਹੈ ਚੰਨ ਦਾ ਮੌਜੀ।
1: ਓਹੋ ਵਾਹ ਕਿਆ ਬਾਤ,
6: ਧੰਨਵਾਦ ਭਾਜੀ। ਸਭ ਨੂੰ ਸਹੇਜ ਕੇ ਰੱਖਦਾ ਹੈ ਹਰ ਛੋਟੇ ਵੱਡੇ ਜੀ ਨੂੰ
1: ਜੀ,
6: ਸਭ ਨੂੰ ਸਹੇਜ ਕੇ ਰੱਖਦਾ ਹੈ ਹਰ ਛੋਟੇ ਵੱਡੇ ਜੀ ਨੂੰ, ਓਹਦੇ ਵਰਗਾ ਕੋਈ ਅਮੀਰ ਨੀ ਜੋ ਹੈ ਆਪਣੇ ਪਨ ਦਾ ਮੌਜੀ,
1: ਆਪਣੇ ਪਨ ਦਾ ਮੌਜੀ। ਵਾਹ ਜੀ ਵਾਹ ਵਾਹ,
6: ਧੰਨਵਾਦ ਭਾਜੀ। ਸੁਲਗਦਾ ਰਹਿੰਦਾ ਹੈ ਤਾ ਉਮਰ ਯਾਦ ਕਰ ਕਰ ਅਤੀਤ ਨੂੰ
1: ਜੀ,
6: ਭਾਜੀ ਕਹਿੰਦੇ ਨਾ ਬੇਵਫਾ ਸ਼ਬਦ ਵੀ ਇੰਨਾ ਮਾੜਾ ਵੀ ਹੈ ਨੀ
1: ਠੀਕ ਹੈ ਨਾ।
6: ਜਦੋਂ ਮੈਂ ਕਾਲਜ ਦੇ ਵਿੱਚੋਂ ਨਿਕਲਿਆ ਸੀਗਾ ਨਾ, ਮੈਂ ਆਪਣੇ ਨਾਮ ਦੇ ਪਿੱਛੇ ਜਗਵੰਤ ਸਿੰਘ ਬੇਵਫਾ ਲਿਖਦਾ ਹੁੰਦਾ ਸੀਗਾ।
1: ਓਏ ਸਾਹਿਬ ਧਿਆਨ ਦੇਣ ਜੀ। ਵਾਹ ਜੀ ਵਾਹ, ਇਹ ਤੁਸੀਂ ਮੈਂ ਛੱਡਿਆ ਕਿਉਂ ਫਿਰ, ਇੰਨਾ ਵਧੀਆ ਸੀ ਜਗਵੰਤ ਸਿੰਘ ਬੇਵਫਾ।
6: ਹਾਂਜੀ ਹਾਂਜੀ, ਇਸੇ ਨਾਂ ਦੇ ਉੱਤੇ ਨਾ ਫਿਰ ਮੈਂ ਪੱਤਰਕਾਰੀ ਕੀਤੀ ਸੀਗੀ ਜਲੰਧਰ ਦੇ ਵਿੱਚ ਜੀ,
1: ਹੈਨਾ। ਉੱਤੇ ਖਬਰ ਦੀ ਟਾਈਟਲ ਲਿਖਿਆ ਹੋਣਾ ਹੈ, ਪੰਜ ਬੱਚਿਆਂ ਦੀ ਮਾਂ ਪ੍ਰੇਮੀ ਨਾਲ ਫਰਾਰ, ਥੱਲੇ ਲਿਖਿਆ ਜੀ ਪੱਤਰਕਾਰ ਬੇਵਫਾ। ਜੀ
6: ਬਹੁਤ ਸਾਲ ਤੱਕ ਲਿਖਦਾ ਰਿਹਾ ਭਾਜੀ ਮੈਂ ਇਹ ਨਾ
1: ਜੀ,
6: ਤੇ ਮੈਂ ਇਹ ਸਮਝਦਾ ਸੀਗਾ ਕਿ ਇਹ ਮੇਰਾ ਕੋਲ ਹੈ ਨਾਰੀਅਲ ਵਰਗਾ, ਜਿਹੜਾ ਇਹਨੂੰ ਭੇਦ ਕੇ ਅੰਦਰ ਆਏਗਾ ਨਾ ਉਹੀ ਮਤਲਬ ਪਾਣੀ ਪੀਏਗਾ ਨਾਰੀਅਲ ਵਾਲਾ।
1: ਠੀਕ ਹੈ ਜੀ ਜੀ
6: ਜੀ, ਕਹਿੰਦੇ ਸਭ ਨੂੰ ਸਹੇਜ, ਅੱਛਾ, ਸੁਲਗਦਾ ਰਹਿੰਦਾ ਹੈ ਤਾਂ ਉਮਰ ਯਾਦ ਕਰ ਕਰ ਅਤੀਤ ਨੂੰ, ਇੱਕ ਵਾਰ ਜਿਹੜਾ ਬਣ ਗਿਆ ਅਸਫਲ ਹੁਸਨ ਦਾ ਮੌਜੀ।
1: ਓਹੋ ਹੋ ਹੋ, ਇੱਕ ਵਾਰ ਬਣ ਗਿਆ ਜਿਹੜਾ ਅਸਫਲ, ਓਹੋ ਬਹੁਤ ਕੁਝ।
6: ਜਦ ਆਮਦ ਹੁੰਦੀ ਹੈ ਤਾਂ ਜੁਟ ਜਾਂਦਾ ਹੈ ਸਿਰ ਸੁੱਟ ਕੇ
1: ਜੀ,
6: ਜਦ ਆਮਦ ਹੁੰਦੀ ਹੈ ਤਾਂ ਜੁਟ ਜਾਂਦਾ ਹੈ ਸਿਰ ਸੁੱਟ ਕੇ
1: ਸੁੱਟ ਕੇ,
6: ਕਵਿਤਾ ਲਿਖਣ ਵਾਲਾ ਹੁੰਦਾ ਏ ਕੁਦਰਤੀ ਫਨ ਦਾ ਮੌਜੀ।
1: ਬਹੁਤ ਖੂਬ, ਕੁਦਰਤੀ ਫਨ ਦਾ ਮੌਜੀ, ਕਿਆ ਬਾਤ।
6: ਹਾਂਜੀ ਭਾਜੀ, ਤਨ ਮਨ ਕਾਲਾ ਕਰੀ ਬੈਠਾ ਹੈ ਮੋਹ ਮਾਇਆ ਦੇ ਚੱਕਰ ਚ
1: ਜੀ,
6: ਤਨ ਮਨ ਕਾਲਾ ਕਰੀ ਬੈਠਾ ਹੈ ਮੋਹ ਮਾਇਆ ਦੇ ਚੱਕਰ ਚ, ਸਾਰੀ ਉਮਰ ਬੇਚੈਨ ਰਹਿੰਦਾ ਹੈ ਖੇੜਾ ਧਨ ਦਾ ਮੌਜੀ।
1: ਬਹੁਤ ਖੂਬ,
6: ਮਸਤੀ ਦੇ ਵਿੱਚ ਰਹਿੰਦਾ ਹੈ ਹਮੇਸ਼ਾ ਮਨ ਦਾ ਮੌਜੀ, ਸੌ ਫਿਕਰ ਪਾਲੀ ਰੱਖਦਾ ਹੈ ਹਮੇਸ਼ਾ ਜਨ ਦਾ ਮੌਜੀ।
1: ਵਾਹ ਜੀ ਵਾਹ, ਵਾਹ ਜੀ ਵਾਹ।
6: ਇੱਕ ਹੋਰ ਸੁਣਾ।
1: ਬਹੁਤ ਖੂਬ ਬਹੁਤ ਖੂਬ ਜੀ ਜੀ ਜੀ ਜੀ,
6: ਪਰ ਭਾਜੀ ਇਹ ਗੁਜ਼ਾਰਿਸ਼ ਹੈ ਜੀ, ਦੂਸਰੀ ਸੁਣ ਦੇ ਚੱਕਰ ਦੇ ਵਿੱਚ ਮੇਰਾ ਮੈਸੇਜ ਨਾ ਭੁੱਲ ਜਾਣਾ ਭਾਜੀ।
1: ਓ ਜੀ ਜੀ, ਮੈਸੇਜ ਆਪਾਂ ਪਹਿਲਾਂ ਹੀ ਸੁਣ ਲੈਂਦੇ ਹਾਂ ਫਿਰ ਜੀ।
6: ਨਾ ਪਹਿਲਾਂ ਨੀ, ਬਾਅਦ ਵਿੱਚ ਠੀਕ ਹੈ ਜੀ, ਕਲਾਈਮੈਕਸ ਤੇ ਨਹੀਂ
1: ਜੀ।
6: ਕਹਿੰਦੇ ਵਿਚਾਰਾਂ ਨੂੰ ਨਾ ਉੱਲੀ ਲੱਗੇ,
1: ਠੀਕ ਹੈ ਜੀ ਠੀਕ ਹੈ,
6: ਨਸ਼ਾ ਕੋਈ ਨਾ ਬੁੱਲੀ ਲੱਗੇ,
1: ਠੀਕ ਹੈ ਜੀ ਬਿਲਕੁਲ।
6: ਅਮੀਰ ਬਣਾਉਂਦੇ ਸ਼ੌਂਕਾਂ ਨਾਲ, ਅਮੀਰ ਬਣਾਉਂਦੇ ਸ਼ੌਂਕਾਂ ਨਾਲ, ਗਰੀਬਾਂ ਜਿਹੀ ਨਾ ਝੁੱਗੀ ਕੁੱਲੀ ਲੱਗੇ,
1: ਕੁੱਲੀ ਲੱਗੇ ਜੀ।
6: ਸਭ ਨੂੰ ਬਣਾਓ ਇੰਜ ਦੇ ਕਾਬਲ, ਸਭ ਨੂੰ ਬਣਾਓ ਇੰਜ ਦੇ ਕਾਬਲ ਕਿ ਜ਼ਿੰਦਗੀ ਖੁੱਲੀ ਖੁੱਲੀ ਲੱਗੇ। ਕਹਿੰਦਾ ਸੰਭਲ ਕੇ ਖੇਲਿਆ ਕਰੋ ਦੋਸਤੋ, ਸੰਭਲ ਕੇ ਖੇਲਿਆ ਕਰੋ ਦੋਸਤੋ ਕਿ ਅੱਖ ਦੇ ਵਿੱਚ ਨਾ ਗੁੱਲੀ ਲੱਗੇ।
1: ਠੀਕ ਹੈ ਜੀ ਬਹੁਤ ਖੂਬ ਜੀ।
6: ਤੈਨੂੰ ਹੀ ਪਤਾ ਹੈ ਕਿ ਭੁੱਲ ਗਈ ਏ ਤੂੰ, ਤੈਨੂੰ ਹੀ ਪਤਾ ਕਿ ਭੁੱਲ ਗਈ ਏ ਤੂੰ, ਨਾ ਹੋਰ ਕਿਸੇ ਨੂੰ ਭੁੱਲੀ ਲੱਗੇ।
1: ਬਹੁਤ ਖੂਬ ਜੀ।
6: ਆਸਮਾਨ ਤੋਂ ਬਰਸੀ ਮਿਹਨਤ ਖਾ ਗਈ
1: ਜੀ,
6: ਆਸਮਾਨ ਤੋਂ ਬਰਸੀ ਮਿਹਨਤ ਖਾ ਗਈ, ਕੈਰ ਦੀ ਹਨੇਰੀ ਝੁੱਲੀ ਲੱਗੇ।
1: ਸਹੀ ਹੈ ਜੀ।
6: ਹਾਲਾਤਾਂ ਤੋਂ ਤਾਂ ਲੱਗਦਾ ਇੰਜ, ਹਾਲਾਤਾਂ

0: ਵਰਨਾ ਜਾ ਕੇ ਬਾਜ਼ਾਰ ਸਿਖਾਓ।
1: ਸਹੀ ਹੈ,
0: ਕਹਿੰਦੇ ਖਾਣਾ ਹੈ ਤੋ ਪਿਆਰ ਸਿਖਾਓ, ਵਰਨਾ ਜਾ ਕੇ ਬਾਜ਼ਾਰ ਸਿਖਾਓ। ਬੋਲੀ ਕੇ ਜ਼ਖਮ ਨੀ ਭਰਤੇ ਤਾ ਉਮਰ, ਬਿਹਤਰ ਹੈ ਕੇ ਕਟਾਰ ਸਿਖਾਓ।
1: ਬਹੁਤ ਖੂਬ, ਬਹੁਤ ਖੂਬ ਜੀ,
0: ਖਾਣਾ ਹੈ ਤੋ ਪਿਆਰ ਸਿਖਾਓ,
1: ਪਿਆਰ ਸਿਖਾਓ
0: ਭਾਜੀ, ਜਾਣਾ ਹੈ ਤੋ ਹਾਂ, ਫੋਨ ਕੱਟਣਾ ਹੈ ਤਾਂ ਪਿਆਰ ਸੇ ਕੱਟੋ, ਜਾਣਾ ਹੈ ਤੋ ਪਿਆਰ ਸੇ ਜਾਓਗੇ ਵੀ।
1: ਸ਼ੁਕਰੀਆ ਜੀ ਖੇੜਾ ਸਾਹਿਬ, ਕਿਆ ਬਤਾ, ਬਹੁਤ ਆਨੰਦ ਆਇਆ ਜੀ। ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਜੀ, ਬਹੁਤ ਕਮਾਲ ਜੀ, ਵਾਹ ਕਮਾਲ,
0: ਧੰਨਵਾਦ ਜੀ, ਸਤਿ ਸ੍ਰੀ ਅਕਾਲ ਭਾਜੀ,
1: ਸਤਿ ਸ੍ਰੀ ਅਕਾਲ,
0: ਮੈਨੂੰ ਫਿਰ ਪਿਆਰ ਤੇ ਆਓ, ਮੈਨੂੰ ਫਿਰ ਪਿਆਰ ਤੇ ਆਓ
1: ਜੀ। ਬਿਲਕੁਲ ਜੀ, ਸ਼ੁਕਰੀਆ ਭਾਜੀ ਜੀ। ਦੋਸਤੋ, ਭਾਈ ਜਗਵੰਤ ਖੇੜਾ ਜੀ ਹੋਰਾਂ ਨੇ ਕਮਾਲਾਂ ਧਮਾਲਾਂ ਜਿਹੜੀਆਂ ਕੀਤੀਆਂ, ਔਰ ਖੂਬ ਬਾ ਕਮਾਲ ਜਿਹੜਾ ਕਲਾਮ ਹਮੇਸ਼ਾ ਦੀ ਤਰ੍ਹਾਂ ਜਿਵੇਂ ਲਿਖਦੇ ਨੇ, ਔਰ ਸਿੱਧਾ ਦਿਲ ਤੋਂ ਦਿਲ ਤੱਕ ਵਾਲੀ ਜਿਹੜੀ ਗੱਲ ਹੋ ਜਾਂਦੀ ਹੈ। ਤੋ ਬਹੁਤ ਸਾਰੇ ਸੁਨੇਹੇ ਦੋਸਤੋ ਮੇਰੇ ਕੋਲ ਮਿਸ ਹੋ ਗਏ ਨੇ, ਕਾਲਸ ਤਾਂ ਕਾਫੀ ਮਿਸ ਹੋਈਆਂ ਨੇ, ਤੋ ਖਿਮਾ ਚਾਹੁੰਦੇ ਹਾਂ ਦੋਸਤਾਂ ਕੋਲੋਂ, ਤੇ ਇਧਰੋਂ ਵੀ ਅਸੀਂ ਕੋਸ਼ਿਸ਼ ਕਰਦੇ ਹਾਂ, ਇਧਰੋਂ ਰੁਮਾਲ ਹਿੱਲਿਆ ਮਤਲਬ ਇਧਰੋਂ ਅਸੀਂ ਕਾਲ ਕਰਨ ਦੀ ਕੋਸ਼ਿਸ਼ ਕਰਾਂਗੇ, ਪਰ ਉਂਝ ਦੋਸਤੋ ਤੁਸੀਂ ਇਸ ਵੇਲੇ ਕਰ ਸਕਦੇ ਹੋ ਕਾਲਸ, ਲਾਈਨ ਬਿਲਕੁਲ ਓਪਨ ਹੈ, ਤੋ ਦੇਖਦੇ ਹਾਂ ਉਧਰੋਂ ਪਹਿਲਾਂ ਆਉਂਦੀ ਹੈ ਜਾਂ ਇਧਰੋਂ ਅਸੀਂ ਕਰੀਏ। ਐ ਹੁਣ ਜੁਸਤਜੂ ਹੋ ਰਹੀ ਹੈ, ਹਾਂ ਇਹ ਕੰਮ ਚੱਲ ਰਿਹਾ ਹੈ, ਗੱਲ ਹੋ ਰਹੀ ਹੈ। ਤੋ ਮਨ ਮੌਜੀ ਵਿਸ਼ੇ ਦੇ ਉੱਤੇ ਹੋ ਰਹੀਆਂ ਨੇ ਅੱਜ ਮਹਿਫਲ ਦੇ ਵਿੱਚ ਗੱਲਾਂ ਬਾਤਾਂ ਦੋਸਤੋ, ਔਰ ਬਹੁਤ ਸਾਰੇ ਆਪਾਂ ਨੇ ਸ਼ਖਸੀਅਤਾਂ ਦੀ ਗੱਲ ਕੀਤੀ ਜਿਨ੍ਹਾਂ ਦਾ ਮਨ ਮੌਜੀਪਣ ਜਿਹੜਾ ਉਹ ਦੁਨੀਆਂ ਨੂੰ ਬਦਲ ਗਿਆ, ਤੇ ਬਹੁਤ ਕਮਾਲ ਉਨ੍ਹਾਂ ਨੇ ਕੀਤੇ। ਤੋ ਇਸੇ ਹੀ ਕਮਾਲ ਧਮਾਲ ਦੇ ਮਾਹੌਲ ਚ ਅਸੀਂ ਪਹੁੰਚਦੇ ਹਾਂ। ਬਹੁਤ ਹੀ ਮੁਹੱਬਤ ਦੇ ਬਾਦਸ਼ਾਹ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ, ਮਨਦੀਪ ਜੱਸੀ ਜੀ, ਤੇ ਸਵਾਗਤ ਕਰਦੇ ਹਾਂ ਉਹਦਾ। ਜੀ ਆਇਆਂ ਨੂੰ ਜੀ, ਜੱਸੀ ਜੀ,
2: ਸਤਿ ਸ਼੍ਰੀ ਅਕਾਲ,
1: ਖੁਸ਼ ਆਮਦੀ,
2: ਸ਼ਮੀ ਜੀ ਮਾਰੋ ਪੋਚੇ, ਮਾਰੋ ਪੋਚੇ, ਹੋਰ ਮਾਰੋ।
1: ਜੀ
2: ਬਸ ਬਾਲਾ ਇੰਤਜ਼ਾਰ ਕਰਾਇਆ ਜੀ, ਅੱਜ ਤੁਸੀਂ ਦੇਖ ਲਓ
1: ਹੋ ਗਈ ਇੰਤਜ਼ਾਰ ਕੀ।
2: ਹਾਂਜੀ ਹਾਂਜੀ, ਉਧਰੋਂ ਸੋਨੀ ਸਾਹਿਬ ਕਹਿੰਦੇ ਰਾਜਨ ਸੈਣੀ ਸਰ ਤੇ ਬਲਵੀਰ ਸੈਣੀ ਸਾਹਿਬ, ਉਹ ਤਾਂ ਸਿਆ ਬਸਾਂ ਹੀ ਕਰਕੇ ਗਏ ਤੇ ਬਾਕੀ ਵੀ ਭਰਾ ਜੀ ਹਨਾ ਸਾਰੇ
1: ਜੀ,
2: ਤੇ ਸੈਣੀ ਸਾਹਿਬ ਵੀ ਕਹਿੰਦੇ ਆ ਕਿ ਮੈਂ ਨੀ ਆਉਣਾ ਅੱਜ, ਤੇ ਉਧਰੋਂ ਮੁਕੱਦਰ ਜੀ ਕਹਿੰਦੇ, ਮੈਂ ਕਿਹਾ ਮੁਕੱਦਰ ਜੀ ਤੁਸੀਂ ਆ ਜਾਓ,
1: ਮੁਕੱਦਰ ਜੀ ਜਿਹੜਾ ਫੋਨ ਹੀ ਚਾਰਜ ਨਹਿਰ ਨਾਲ ਕਰਦੇ ਕਿਤੇ, ਇਹਨਾਂ ਨੇ ਕੋਈ ਮੈਨੂੰ ਲੱਗਦਾ ਉਹ ਕਿਹੜੀ ਹੁੰਦੀ ਹੈ ਜਲ ਵਾਲੀ ਬਿਜਲੀ ਤੋਂ ਊਰਜਾ ਪੈਦਾ ਕਰ ਰਹੇ ਆ।
2: ਸ਼ਮੀ ਜੀ ਇੱਕ ਵਾਰੀ ਉਹ ਗੱਲ ਵੀ ਚੱਲੀ ਸੀ, ਕਹਿੰਦੇ ਯਾਰ ਫੋਕਾ ਪਾਣੀ ਹੈ, ਕਹਿੰਦਾ ਇਹ ਤਾਂ ਬਿਜਲੀ ਕੱਟ ਕੇ ਉਹ ਤੁਹਾਨੂੰ ਦੇ ਦਿੰਦੇ, ਕਹਿੰਦੇ ਫੋਕਾ ਪਾਣੀ ਹੈ ਤਾਂ
1: ਇਹ ਫਿਰ ਜਿਹੜੀ ਕੱਢੀ ਹੋਈ ਬਿਜਲੀ ਹੈ ਮੁਕੱਦਰ ਬਾਈ ਜੀ ਕੋਲ ਗਈ ਆ।
2: ਸਰ ਉਹੀ ਗੱਲ ਹੈ
1: ਜੀ,
2: ਸ਼ਮੀ ਜੀ ਇੱਕ ਗੱਲ ਹੋਰ ਦੱਸਦਾ ਤੁਹਾਨੂੰ, ਮੈਂ ਕਿਹਾ ਨਾ ਵੀ ਉਹ ਆਪਣੇ ਉਸਤਾਦ ਲੋਕ ਕਿੰਨੇ ਮੈਂ ਕਿਹਾ ਉਹ ਨੇ ਹਨਾ ਤੇਜ ਸਭ ਕੁਛ ਹੈ ਜੀ ਹਨਾ
1: ਜੀ,
2: ਸਾਰੀਆਂ ਆਪਦੇ ਪੈਰ ਦੀਆਂ ਗੱਲਾਂ ਸੁਣਾ ਕੇ ਬਾਅਦ ਚ ਜਿਹੜਾ ਹੈਗਾ ਵਿਦੇਸ਼ਾਂ ਵਾਲੀ ਤੇ ਮਾਂ ਵਾਲੀ ਗੱਲ ਸੁਣਾ ਕੇ ਵੀ ਭਾਈ ਮੈਂ ਕਿਹਾ ਤੁਹਾਡੇ ਪਾਏ ਪੂਰਨਿਆਂ ਤੇ ਚੱਲਾਂਗੇ, ਘਰਦਿਆਂ ਨੇ ਜਾਂ ਕਿਸੇ ਨੇ ਪੁੱਛਿਆ ਸਾਨੂੰ, ਅਸੀਂ ਕਹਿੰਦੇ ਵੀ ਸਾਡੇ ਉਸਤਾਦ ਲੋਕ ਭਾਈ ਆਹ ਦੇਖ ਲਓ ਜੀ, ਉਹਨਾਂ ਨੇ ਗੱਲ ਏਦਾਂ ਕੀਤੀ,
1: ਉਹਨਾਂ ਦੇ ਪਾਏ ਪੂਰਨਿਆਂ ਤੇ ਅਮਲ ਕੀਤਾ ਜਾ ਰਿਹਾ ਹੈ।
2: ਹੁਣ ਅਸੀਂ ਵੀ ਕਾਲਜ ਵਾਲੀਆਂ ਗੱਲਾਂ ਜਿਹੜੀਆਂ ਹੈਗੀਆਂ ਨਾ
1: ਜੀ
2: ਬਸ
1: ਥੋੜਾ ਜਿਹਾ ਐ ਕਰੋ, ਇਹ ਜਿਹੜਾ ਥੋੜੀ ਵੇਰੀਏਸ਼ਨ ਜੀ ਆ ਰਹੀ ਹੈ ਆਵਾਜ਼ ਚ, ਮੈਨੂੰ ਲੱਗਦਾ ਉਤਰਾਅ ਚੜਾਅ ਜਿਹਾ ਹੋ ਰਿਹਾ, ਦੇਖਿਓ ਕਦੇ ਸੈਟਿੰਗ ਜੀ ਕਰਿਓ, ਵਿੱਚ ਨੂੰ ਡਾਊਨ
2: ਦੇਖਿਓ ਜੀ,
1: ਆਹ ਮਾਈਕ ਮਿਲ ਗਿਆ ਠੀਕ, ਹਾਂਜੀ ਆ ਰਹੀ ਜੀ, ਹੁਣ ਤਾਂ ਆ ਰਹੀ ਜੀ,
2: ਪੂਰੀ ਸਹੀ ਆ ਰਹੀ ਹੈ ਸ਼ਮੀ ਜੀ,
1: ਆਹ ਜਿਹੜੀ ਤੁਸੀਂ ਗੱਲ ਕੀਤੀ ਬਿਲਕੁਲ ਸਹੀ ਆਈ ਹੈ।
2: ਓਕੇ ਸਰ, ਓਕੇ, ਤੇ ਚਲੋ ਇਹ ਔਜਲਾ ਸਾਹਿਬ ਤੋਂ ਪ੍ਰੇਰਿਤ ਹੋ ਕੇ ਮੈਂ ਗੱਲ ਕਰਦਾ ਜੀ, ਜਿਹੜਾ ਸੀਗਾ ਤੁਹਾਡਾ ਜਿਹੜਾ ਰੱਖਿਆ ਸੀਗਾ ਮੰਨ ਲਓ ਪ੍ਰੋਗਰਾਮ ਦਾ ਉਹਦਾ ਵੀ ਭੁੱਲ ਗਏ ਜੀ, ਔਜਲਾ ਸਾਹਿਬ ਇਹ ਗੱਲ ਸੁਣ ਕੇ
1: ਘਰ ਭੁੱਲ ਗਈ ਮੋੜ ਤੇ ਆ ਕੇ,
2: ਹਾਂ ਮੈਨੂੰ ਤੁਸੀਂ ਕੀ ਮਾਰ ਮਿੱਤਰਾ
1: ਜੀ,
2: ਤੇ ਉਹ ਅਸੀਂ ਪਹਿਲਾਂ ਰੱਖਿਆ ਜੀ ਮੈਂ ਤੇ ਆਪਣਾ ਮੁਕੱਦਰ ਜੀ ਨੇ ਵੀ, ਚਲੋ ਉਹ ਹੁੰਦਾ ਹੀ ਹੈ ਜੀ, ਮੁਕੱਦਰ ਵੀ ਸਾਈਡ ਹੀ ਲਾਉਂਦਾ, ਚਲੋ ਆਪਣਾ ਵੀ ਇੱਕ ਅੱਧਾ ਹੋ ਜਾਂਦਾ ਜੀ ਹਨਾ
1: ਜੀ ਜੀ ਜੀ,
2: ਤੇ ਉਹਦੇ ਕਰਕੇ ਜੀ, ਤੇ ਚਲੋ ਹੁਣ ਆਪਾਂ

0: ਜਿਹੜਾ ਹੈਗਾ ਖੁੱਲੇ ਹੀ ਚੱਲਾਂਗੇ ਜੀ ਫਿਰ।
1: ਆਹੋ ਮਨ ਮੌਜ, ਮਨ ਦੀ ਮੌਜ ਹੈ ਜੀ, ਠੀਕ
0: ਮੌਜ ਫਕੀਰਾਂ ਦੀ ਜੀ
1: ਜੀ।
0: ਤੇ ਕਹਿੰਦਾ ਬੇਬੀ ਕਹਿੰਦਾ ਜੀ ਸਾਨੂੰ ਚੜ੍ਹਦੇ ਵਰੇਸ ਦੀ ਨਦਾਨੀ ਮਾਰ ਗਈ। ਸਾਨੂੰ ਚੜ੍ਹਦੇ ਵਰੇਸ ਦੀ ਨਦਾਨੀ ਮਾਰ ਗਈ, ਬਚਦਿਆਂ ਬਚਦਿਆਂ ਨੂੰ ਜਵਾਨੀ ਮਾਰ ਗਈ।
1: ਕਿਆ ਬਾਤ, ਕਿਆ ਬਾਤ।
0: ਦਿਲ ਜੋੜਨੇ ਦੇ ਵਿੱਚ ਕੁਛ ਆਪਾਂ ਸੀ ਅਨਾੜੀ
1: ਜੀ,
0: ਦਿਲ ਜੋੜਨੇ ਦੇ ਵਿੱਚ ਕੁਛ ਆਪਾਂ ਸੀ ਅਨਾੜੀ, ਕੁਛ ਕਾਲੇ ਦਿਲਾਂ ਵਾਲਿਆਂ ਦੀ ਭਾਨੀ ਮਾਰ ਗਈ,
1: ਮਾਰ ਗਈ ਜੀ।
0: ਤੇ ਅੱਗੇ ਕਹਿੰਦਾ ਇੱਕ ਮਿੰਟ ਵੀ ਬਾਹਰ ਥੋੜਾ ਜਿਹਾ ਰੌਣਾ ਪੈਂਦਾ ਸੀ ਤਾਂ ਕਰਕੇ। ਸਾਨੂੰ ਉਂਗਲਾਂ ਦੇ ਉੱਤੇ ਜੋ ਨਚਾ ਕੇ ਤੁਰ ਗਏ ਜੀ,
1: ਠੀਕ ਹੈ ਜੀ,
0: ਸਾਨੂੰ ਉਂਗਲਾਂ ਦੇ ਉੱਤੇ ਜੋ ਨਚਾ ਕੇ ਤੁਰ ਗਏ, ਪਾਈ ਉਂਗਲੀ ਚ ਉਹਨਾਂ ਦੀ ਨਿਸ਼ਾਨੀ ਮਾਰ ਗਈ।
1: ਕਹਿੰਦਾ
0: ਜੀ ਬੁਰੇ ਤੁਸੀਂ ਵੀ ਨਹੀਂ, ਬੁਰੇ ਤੁਸੀਂ ਵੀ ਨਹੀਂ ਤੇ ਮਾੜੇ ਅਸੀਂ ਵੀ ਨਹੀਂ, ਬੇਬੀ ਵਿਚਲੇ ਲੋਕਾਂ ਦੀ ਮਿਹਰਬਾਨੀ ਮਾਰ ਗਈ।
1: ਵਾਹ, ਵਿਚਲੇ ਲੋਕਾਂ ਦੀ ਮਿਹਰਬਾਨੀ ਮਾਰ ਗਈ ਜੀ।
0: ਤੇ ਸ਼ਮੀ ਜੀ ਅੱਗੇ ਕਹਿੰਦਾ, ਕਹਿੰਦਾ ਇੱਕ ਲਾਟ ਹੁਸਨ ਦੀ ਮੱਚਦੀ ਏ, ਉਹ ਕਾਲੇ ਟਾਈਮ ਦੇ ਵਿੱਚ ਆਓ ਜੀ, ਕੋਈ ਨੀ ਭੈਣ ਜੀ ਉਹਦੇ ਕੋਲੇ ਵਿੱਚ ਕੁਛ ਚੱਕਰ।
1: ਜੀ
0: ਕਹਿੰਦਾ ਇੱਕ ਲਾਟ ਹੁਸਨ ਦੀ ਮੱਚਦੀ ਏ, ਅੱਖਾਂ ਸੇਕ ਕੇ ਬਿਨਾ ਨਹੀਂ ਰਹਿ ਸਕਦੇ
1: ਜੀ,
0: ਇੱਕ ਲਾਟ ਹੁਸਨ ਦੀ ਮੱਚਦੀ ਏ, ਅੱਖਾਂ ਸੇਕ ਕੇ ਬਿਨਾ ਨਹੀਂ ਰਹਿ ਸਕਦੇ, ਉਹਦੀ ਦੀਦ ਖੁਦਾ ਦੀ ਦੀਦ ਸਾਨੂੰ, ਉਹਦੀ ਦੀਦ ਖੁਦਾ ਦੀ ਦੀਦ ਸਾਨੂੰ, ਮੱਥਾ ਟੇਕ ਕੇ ਬਿਨਾ ਨਹੀਂ ਰਹਿ ਸਕਦੇ।
1: ਕਮਾਲ,
0: ਇੱਕ ਸਾਡੇ ਗਵਾਂਢ ਚ, ਇੱਕ ਸਾਡੇ ਗਵਾਂਢ ਚ ਚੰਨ ਰਹਿੰਦਾ।
1: ਵਾਹ,
0: ਚੰਨ ਤਾਂ ਸ਼ਮੀ ਜੀ ਰਾਤ ਨੀ ਚੜ੍ਹਦਾ,
1: ਨੈਚੁਰਲੀ ਨੈਚੁਰਲੀ ਦਿਨੇ ਵੀ ਆ ਜਾਂਦੇ ਭਾਈ।
0: ਹਾਂਜੀ
1: ਕਈ ਵਾਰੀ
0: ਸੁਣੋ ਫਿਰ
1: ਜੀ,
0: ਇੱਕ ਸਾਡੇ ਗਵਾਂਢ ਚ ਚੰਨ ਰਹਿੰਦਾ ਦਿਨ ਵੇਲੇ ਦੇ ਵੀ ਚੜ੍ਹਦਾ ਏ। ਸ਼ਮੀ ਜੀ ਕਹਿੰਦਾ ਉਹ ਚੜ੍ਹੇ ਬਿਨਾ ਨੀ ਰਹਿ ਸਕਦਾ ਤੇ ਅਸੀਂ ਵੇਖੇ ਬਿਨਾ ਨੀ ਰਹਿ ਸਕਦੇ
1: ਜੀ।
0: ਸ਼ਮੀ ਜੀ ਅੱਜ ਇਹ ਸਾਰਾ ਕੁਛ ਔਜਲਾ ਸਾਹਿਬ ਨੂੰ ਹੀ ਸਮਰਪਿਤ ਹੈ ਜੀ, ਵੈਸੇ ਵੀ ਉਹਨਾਂ ਨੇ ਚੇਟ ਕਲਾਈ ਸਾਨੂੰ, ਵਿਸ਼ਾ ਤਾਂ ਹੋਰ ਸੀਗਾ ਵੀ ਉਹ ਚਲੋ ਲਾਸਟ ਵਾਲਾ ਉਹ ਸੁਣ ਨੀ ਸਕੇ ਅਸੀਂ, ਵਿਦੇਸ਼ਾਂ ਵਾਲਾ ਤੇ ਮਾਂ ਵਾਲਾ ਜੀ, ਹਨਾ ਤਾਂ ਕਰਕੇ
1: ਜੀ ਜੀ ਜੀ।
0: ਕਹਿੰਦਾ ਜੀ
1: ਜੀ
0: ਕਹਿੰਦਾ ਜੀ ਕੋਈ ਵਾਅਦਾ ਵਫਾ ਨਹੀਂ ਕਰਦਾ,
1: ਨੈਚੁਰਲੀ
0: ਜਦੋਂ ਉਹ ਚੰਨ ਦੇ ਦਰਸ਼ਨ ਨਹੀਂ ਹੁੰਦੇ ਤਾਂ ਕਰਕੇ ਜੀ,
1: ਤਾਂ ਕਰਕੇ ਜੀ ਬਿਲਕੁਲ।
0: ਕਹਿੰਦਾ ਕੋਈ ਵਾਅਦਾ ਵਫਾ ਨਹੀਂ ਕਰਦਾ, ਜਿਉਣ ਨੂੰ ਦਿਲ ਜਿਹਾ ਨਹੀਂ ਕਰਦਾ।
1: ਓ ਹੋ ਹੋ ਹੋ ਹੋ,
0: ਦੋ ਜਗ੍ਹਾ ਕੈਦ ਦਿਲ ਨੈਣਾ ਤੇ ਜ਼ੁਲਫਾਂ ਅੰਦਰ
1: ਜੀ,
0: ਦੋ ਜਗ੍ਹਾ ਕੈਦ ਦਿਲ ਨੈਣਾ ਤੇ ਜ਼ੁਲਫਾਂ ਅੰਦਰ, ਇੱਕ ਚੋਂ ਵੀ ਰਿਹਾ ਨਹੀਂ ਕਰਦਾ।
1: ਓ ਹੋ ਹੋ ਹੋ,
0: ਤੁਹਾਡੇ ਇਲਜ਼ਾਮ ਤਾਂ ਸੱਚੇ ਨੇ ਸ਼ਮੀ ਜੀ
1: ਜੀ,
0: ਕਹਿੰਦਾ ਤੁਹਾਡੇ ਇਲਜ਼ਾਮ ਤਾਂ ਸੱਚੇ ਨੇ, ਪਰ ਕੌਣ ਇਸ ਉਮਰੇ ਗੁਨਾਹ ਨਹੀਂ ਕਰਦਾ।
1: ਵਾਹ ਜੀ ਵਾਹ, ਵਾਹ ਜੀ ਵਾਹ, ਕਿਆ ਬਾਤ।
0: ਕਹਿੰਦਾ ਜੋ ਉਮਰਾਂ ਖਾ ਗਈ, ਜੋ ਉਮਰਾਂ ਖਾ ਗਈ ਉਹਨੂੰ ਖੁਦ ਬੇਬੀ, ਜੋ ਉਮਰਾਂ ਖਾ ਗਈ ਉਹਨੂੰ ਖੁਦ ਬੇਬੀ, ਕਾਹਤੋਂ ਦਿਲ ਚੋਂ ਵਿਦਾ ਨਹੀਂ ਕਰਦਾ ਯਾਰ।
1: ਵਾਹ ਜੀ ਵਾਹ, ਵਾਹ ਜੀ ਵਾਹ, ਵਿਦਾ ਨਹੀਂ ਕਰਦਾ
0: ਜਨਾਬ। ਅੱਗੇ ਹੈ ਜੀ ਗਾਣਾ, ਹਾਂਜੀ ਉਹ ਜਿਵੇਂ ਇੱਕ ਨਾ ਔਜਲਾ ਸਾਹਿਬ ਨੇ ਸੁਣਾਈ ਸੀ ਗੱਲ ਵੀ ਭਾਈ, ਉਸੇ ਨਾਲ ਹੀ ਸੰਬੰਧਿਤ ਹੈ ਜੀ, ਬੋਲ ਕੇ ਹੀ ਸੁਣਾਉਂਦਾ ਜੀ ਵੀ, ਮੰਨ ਕੇ ਚੱਲੋ ਨਾ ਵੀ ਇੱਕ ਜਿਵੇਂ ਪਹਿਲਾਂ ਬੱਸ ਅੱਡਿਆਂ ਤੇ ਹਨਾ ਸਟੂਡੈਂਟ ਖੜੇ ਮਿਲਦੇ ਸੀਗੇ ਜੀ, ਉਹ ਹਿਸਾਬ ਕਿਤਾਬ ਨਾਲ ਜੀ
1: ਜੀ ਜੀ ਜੀ ਜੀ ਜੀ ਠੀਕ ਹੈ।
0: ਉਹ ਕੁੜੀ ਨੇ ਕਿਤੇ ਨਾ ਵੀ ਐ ਕਰਕੇ ਕਿਤੇ ਮੁੰਡਾ ਸਾਡੇ ਘਰਾਂ ਚ ਰਿਸ਼ਤੇਦਾਰੀ ਚ ਆਇਆ ਸੀਗਾ ਤੇ ਉਹਨੂੰ ਕਿਤੇ ਐ ਸਿਰ ਹਲਾਤਾ ਵੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ
1: ਜੀ,
0: ਤੇ ਉਹ ਫਿਰ ਉਹ ਗਾਲੀ ਪੈ ਗਿਆ ਜੀ ਕਹਿੰਦਾ।
1: ਕਮਾਲ ਕਰਤੀ ਜੀ।
0: ਕਹਿੰਦਾ ਜੀ ਮਿਲੀ ਉਪਰੀ ਥਾਵੇਂ
1: ਜੀ,
0: ਮੁੰਡਾ ਕਹਿੰਦਾ ਜੀ, ਕਹਿੰਦਾ ਮਿਲੀ ਉਪਰੀ ਥਾਵੇਂ ਕਿਧਰੇ ਦੇਖੀ ਲੱਗਦੀ ਤੂੰ
1: ਜੀ,
0: ਮਿਲੀ ਉਪਰੀ ਥਾਵੇਂ ਕਿਧਰੇ ਦੇਖੀ ਲੱਗਦੀ ਤੂੰ, ਤੈ ਸਾਨੂੰ ਫਤਿਹ ਬੁਲਾਈ ਹੈ ਕਿਹੜੇ ਪਿੰਡ ਦੀ ਤੂੰ। ਮਗਰ ਪੈ ਗਿਆ ਮੁੰਡੇ
1: ਪੈ ਗਿਆ ਜੀ।
0: ਤੇ ਕਹਿੰਦਾ ਜੀ ਪਿੰਡਾਂ ਵਿੱਚ ਘੱਟ ਹੁੰਦੀਆਂ ਏਦਾਂ ਦੀਆਂ ਹਸੀਨ ਬੁਲਾਵਾਂ, ਪਿੰਡਾਂ ਵਿੱਚ ਘੱਟ ਹੁੰਦੀਆਂ ਏਦਾਂ ਦੀਆਂ ਹਸੀਨ ਬੁਲਾਵਾਂ, ਕਿਹੜਾ ਜ਼ਿਲ੍ਹਾ ਤਹਿਸੀਲ ਗੋਰੀਏ ਕੀ ਤੇਰਾ ਸਰਨਾਵਾ।
1: ਕਿਆ ਬਤਾ
0: ਆਪਣੇ ਪਿੰਡੀ ਵੇਖੀ ਨਹੀਂ ਹੋ, ਆਪਣੇ ਪਿੰਡੀ ਵੇਖੇ ਨਹੀਂ ਹੋ, ਇੰਨੇ ਸੋਹਣੇ ਮੂੰਹ, ਤੈ ਸਾਨੂੰ ਫਤਿਹ ਬੁਲਾਈ ਹੈ ਕਿਹੜੇ ਪਿੰਡ ਦੀ ਤੂੰ।
1: ਬਹੁਤ ਖੂਬ
0: ਜੀ ਸਰ। ਤੇ ਕਹਿੰਦਾ ਜੀ ਆਕੜ ਵਿੱਚ ਲੋਕਾਂ ਦੀਆਂ ਅੱਜ ਕੱਲ, ਆਕੜ ਵਿੱਚ ਲੋਕਾਂ ਦੀਆਂ ਅੱਜ ਕੱਲ ਨਹੀਂ ਮੁੜਦੀਆਂ ਧੌਣਾ।
1: ਓਹੋ,
0: ਆਕੜ ਵਿੱਚ ਲੋਕਾਂ ਦੀਆਂ ਅੱਜ ਕੱਲ ਨਹੀਂ ਮੁੜਦੀਆਂ ਧੌਣਾ, ਸੱਚੀ ਕੁੜੇ ਹੈਰਾਨ ਕਰ ਗਿਆ ਤੇਰਾ ਹੱਸ ਬੁਲਾਉਣਾ।
1: ਵਾਹ ਜੀ ਵਾਹ ਵਾਹ,
0: ਸੌ ਵਾਰੀ ਧੰਨਵਾਦ ਸ਼ੁਕਰੀਆ ਸੋਹਣੀਏ, ਥੈਂਕ ਯੂ, ਤੈਂ ਸਾਨੂੰ ਫਤਿਹ ਬੁਲਾਈ ਕਿਹੜੇ ਪਿੰਡ ਦੀ ਤੂੰ।
1: ਬਹੁਤ ਖੂਬ
0: ਜੀ ਜਨਾਬ। ਅੱਗੇ ਕਹਿੰਦਾ ਤੇਰੇ ਨੈਣੀ ਸਿਦਕ ਵਫਾ ਦੀਆਂ ਪੀਂਘਾਂ ਨਜ਼ਰੀਆਂ ਆਈਆਂ, ਤੇਰੇ ਨੈਣੀ ਸਿਦਕ ਵਫਾ ਦੀਆਂ ਪੀਂਘਾਂ ਨਜ਼ਰੀਆਂ ਆਈਆਂ, ਤੇਰੇ ਲਈ ਮਖਸੂਸ ਪੁਰੀ ਨੂੰ ਉਗਦੀਆਂ ਨੇ ਰਸਵਾਈਆਂ।
1: ਵਾਹ ਜੀ ਵਾਹ ਵਾਹ,
0: ਨਹੀਂ ਪਰਵਾਹ ਚਾਹੇ ਕੋਈ ਦੇਖ ਲਏ, ਨਹੀਂ ਪਰਵਾਹ ਚਾਹੇ ਕੋਈ ਦੇਖ ਲਏ ਗੱਲ ਕਰਦਿਆਂ ਨੂੰ, ਤੈ ਸਾਨੂੰ ਫਤਿਹ ਬੁਲਾਈ ਹੈ ਕਿਹੜੇ ਪਿੰਡ ਦੀ ਤੂੰ। ਉਦੋਂ ਇਹ ਵੀ ਨਾ ਵੀ ਵੱਡੀ ਗੱਲ ਹੁੰਦੀ ਸੀ ਨਾ ਵੀ ਫਲਾਨੇ ਮੁੰਡੇ ਨੂੰ ਦੇਖ ਲਓ ਕੁੜੀ ਬੁਲਾਈ ਜਾਂਦੀ ਹੈ, ਉਹ ਚਾਹੇ ਆਪਦਾ ਜਿਹੜੇ ਹੈਗੇ ਆ ਵੀ ਉਹੀ ਜਿਹੜਾ ਪੜ੍ਹਾਈ ਦੀਆਂ ਗੱਲਾਂ ਸਾਂਝੀਆਂ ਕਰੀ ਜਾਂਦੀ ਹੋਵੇ ਨਾ।
1: ਹਾਂ ਬਿਲਕੁਲ ਜੀ ਬਿਲਕੁਲ, ਇਹ ਬੜਾ ਇੱਕ ਕਹਿ ਲੋ ਵੀ ਕਰੇਜ ਬਣਿਆ ਰਹਿੰਦਾ ਸੀਗਾ ਬਾਕੀ
0: ਜੀ ਸਰ। ਤੇ ਹੁਣ ਸਰ ਮਾੜਾ ਜਿਹਾ ਗਾਣਾ ਜਿਹਾ ਸੁਣਾ ਦੇ ਇੱਕ
1: ਹੋਰ ਜੀ ਹੋਰ। ਅੱਗੇ ਸ਼ੈਲੀ ਬਾਈ ਜੀ ਲਿਖਦੇ ਕਹਿੰਦੇ ਜੱਸੀ ਜੀ ਤੁਹਾਡੀ ਸੁਣਾਈ ਹੋਈ ਕਵਿਤਾ ਦੀ ਕਹਾਣੀ ਮਾਰ ਗਈ, ਕਿਆ ਬਾਤਾਂ।
0: ਦੇਖ ਲੋ ਜੀ ਜਿਹੜਾ ਸ਼ੈਲੀ ਬਾਈ ਨੇ ਕਿਹਾ ਉਹਦੇ ਤੇ ਹੀ ਗਾਣਾ ਆਉਂਦਾ ਜੀ ਫਿਰ।
1: ਹਾਂ ਆਉਣ ਦੋ ਜੀ ਅਰਸ਼ਾਦ।
0: ਹੁਣ ਆਪਾਂ ਸ਼ਮੀ ਜੀ ਹੈਗੇ ਆ, ਮਾਫ ਕਰਿਓ ਵੀ ਪਲੱਸ ਟੂ ਦਸਵੀਂ ਤੇ ਬੀ ਏ ਵਾਲੇ ਦੌਰ ਦੇ ਵਿੱਚ ਹੀ ਹੈ,
1: ਉਧਰ ਨੂੰ ਆ ਰਹੇ ਆ। ਠੀਕ ਹੈ ਜੀ, ਗ੍ਰੈਜੂਏਸ਼ਨ ਹੋਣੇ ਲੱਗੀ ਹੈ ਬਸ ਹੁਣ। ਕਾਲਜ ਵਾਲੀ ਜੀ ਟੀ ਰੋਡ ਤੋਂ ਕਿੰਨੇ ਰਾਹ ਨਿਕਲੇ
0: ਜੀ ਜੀ ਜੀ
1: ਜੀ।
0: ਤੇ ਕਹਿੰਦਾ ਜੀ ਸੋਹਣਿਆਂ ਨੂੰ ਔਖੀਆਂ, ਸੋਹਣਿਆਂ ਨੂੰ ਔਖੀਆਂ ਬੜਾ

0: ਰਾਤਾਂ ਜਾਗ ਜਾਗ ਕੇ, ਰਾਤਾਂ ਜਾਗ ਜਾਗ ਕੇ ਲੰਘਾਈਆਂ ਮਾਰ ਲੈਂਦੀਆਂ, ਸੋਹਣਿਆਂ ਨੂੰ ਔਖੀਆਂ ਪੜਾਈਆਂ ਮਾਰ ਲੈਂਦੀਆਂ, ਆਸ਼ ਲੰਮੀਆਂ ਜੁਦਾਈਆਂ ਮਾਰ ਲੈਂਦੀਆਂ, ਸੋਹਣਿਆਂ ਨੂੰ ਔਖੀਆਂ ਪੜਾਈਆਂ ਮਾਰ ਲੈਂਦੀਆਂ। ਹਰੀ ਹੈ ਜਾਂ ਲਾਲ ਚੰਡੀ ਸਕੇ ਕੋਈ ਦੱਸ ਨਾ, ਹਰੀ ਹੈ ਜਾਂ ਲਾਲ ਚੰਡੀ ਸਕੇ ਕੋਈ ਦੱਸ ਨਾ, ਅੱਖਾਂ ਵਾਲੀ ਭਾਸ਼ਾ ਆਉਂਦੀ ਪਰ ਚੱਲੇ ਵਸ ਨਾ, ਕਾਲੀਆਂ ਨੇ ਐਨਕਾਂ, ਕਾਲੀਆਂ ਨੇ ਐਨਕਾਂ ਲਗਾਈਆਂ ਮਾਰ ਲੈਂਦੀਆਂ, ਸੋਹਣਿਆਂ ਨੂੰ ਔਖੀਆਂ ਪੜਾਈਆਂ ਮਾਰ ਲੈਂਦੀਆਂ, ਸੋਹਣਿਆਂ ਨੂੰ ਔਖੀਆਂ ਪੜਾਈਆਂ ਮਾਰ ਲੈਂਦੀਆਂ। ਮਿਲਣੇ ਨੂੰ ਆਖੀਏ ਨਾ ਸਾਨੂੰ ਦੋਸ਼ ਲੱਗਣਾ, ਮਿਲਣੇ ਨੂੰ ਆਖੀਏ ਨਾ ਸਾਨੂੰ ਦੋਸ਼ ਲੱਗਣਾ, ਹੋ ਗਏ ਕਿਤੇ ਫੇਲ ਤਾਂ ਗਰੀਬਾਂ ਨੂੰ ਨੀ ਛੱਡਣਾ, ਹੋ ਗਏ ਕਿਤੇ ਫੇਲ ਤਾਂ
1: ਹੋਇਆ ਚਲੋ ਹੁਣ ਤਾਂ ਪੰਜਾਬ ਦੇ
0: ਗਰੀਬਾਂ ਨੂੰ ਨੀ ਛੱਡਣਾ, ਹੋਏ ਅੜਬਾਂ ਦੇ ਨਾਲ ਬੇਬੀ,

0: Lentinho. Di Sergio Mili.
1: Va, kya bata. ਇਹ ਨਾ ਖੂਬਸੂਰਤ
0: ਜਿਹੜਾ ਸੀਗਾ ਮਸਲਾ ਡਾਈਵਰਟ ਹੋ ਗਿਆ ਸੀਗਾ ਉਹ ਤਾਂ ਕਰਕੇ ਜੀ
1: ਹਾਂਜੀ ਹਾਂਜੀ ਦੇਖ ਲੋ ਜੇ ਦੇਵੀ ਭਾਈ ਦੀ ਗੱਲ ਸੁਣੀ ਜਾਂਦੀ ਨਾ ਇੱਥੇ ਕਿਤੇ ਯੂਨੀਵਰਸਿਟੀਆਂ 'ਚ ਤਾਂ ਸਿਲੇਬਸ ਹੀ ਬਦਲ ਦੇਣਾ ਸੀ ਉਹਨਾਂ ਨੇ ਕਹਿੰਦਾ ਸੌਖੀਆਂ ਕਰੋ ਪੜ੍ਹਾਈਆਂ
0: ਸਹੀ ਗੱਲ ਹੈ ਜੀ ਹਾਂਜੀ ਹਾਂਜੀ ਉਹੀ ਆ ਉਹ ਸਾਡੇ ਜਿਹੜੇ ਉਸਤਾਦ ਜੀ ਆ ਇਹ ਉਹਨਾਂ ਨੂੰ ਸਿੱਖਦਾ ਵੀ ਆ ਤੇ ਉਹਨਾਂ ਦੀ ਗੱਲ ਚ ਕਹਿੰਦਾ ਨੀ ਸਾਡੀ ਗੱਲ ਚਾਹੁੰਦੇ ਤਾਂ ਗੱਲ ਬਣ ਗਈ
1: ਬਹੁਤ ਹੀ ਖੂਬ
0: ਜੀ ਸ਼ਮੀ ਜੀ ਸ਼ੁਕਰੀਆ ਜੀ ਧੰਨਵਾਦ
1: ਜਨਾਬੇ ਆਲਾ ਬਹੁਤ ਬਹੁਤ ਸ਼ੁਕਰੀਆ ਮੁਹੱਬਤ ਜਿੰਦਾਬਾਦ ਤੇ ਜ਼ਿੰਦਗੀ ਜਿੰਦਾਬਾਦ ਜੀ ਕਿਆ ਬਤਾ ਦੋਸਤੋ ਕਿਆ ਹੀ ਬਾਤਾਂ ਇੰਨਾ ਖੂਬਸੂਰਤ ਗੀਤ ਇੰਨਾ ਵਧੀਆ ਕਲਾਮ ਆਪਾਂ ਹੁਣੇ ਜਿਹੜੀ ਉਹਦੀ ਸਾਂਝ ਪਾਈ ਜਾ ਰਹੀ ਸੀ ਮਨਦੀਪ ਜੱਸੀ ਜੀ ਵੱਲੋਂ ਤੇ ਇੰਨਾ ਕਮਾਲ ਧਮਾਲ ਜਿਹੜਾ ਹੋ ਰਿਹਾ ਦੋਸਤੋ ਦਿਲ ਕਰਦਾ ਸੀ ਉਹ ਇੰਨੀ ਪਿਆਰੀ ਸ਼ਾਇਰੀ ਕਰਦੇ ਰਹਿਣ ਤੇ ਆਪਾਂ ਸੁਣਦੇ ਰਹੀਏ ਤੇ ਇਹ ਸਿਲਸਿਲਾ ਜਿਹੜਾ ਉਹ ਕਾਇਮ ਰਹੇ ਤੇ ਦੋਸਤੋ ਇਸ ਵੇਲੇ ਸਟੂਡੀਓ ਦੀਆਂ ਘੜੀਆਂ ਦੇ ਵਿੱਚ 9:39 ਹੋ ਗਏ ਜੀ 39 ਤਿੰਨ ਦੇ ਨਾਲ 9 ਲੱਗਿਆ ਉਹ 39 ਹੋ ਗਏ ਤੇ ਆਪਣੇ ਨਾਲ ਇਸ ਵੇਲੇ ਬਾਈ ਮੁਕੱਦਰ ਸਿੰਘ ਔਲਖ ਸਾਹਿਬ ਜੁੜ ਚੁੱਕੇ ਨੇ ਸਾਨੂੰ ਨਹਿਰ ਵਾਲੇ ਪੁੜ ਤੇ ਬੁਲਾ ਕੇ ਜੀ ਆਇਆਂ ਨੂੰ ਜੀ ਔਲਖ ਸਾਹਿਬ ਸਤਿ ਸ੍ਰੀ ਅਕਾਲ ਖੁਸ਼ ਆਮਦੀਦ
2: ਸਤਿ ਸ੍ਰੀ ਅਕਾਲ ਸ਼ਮੀ ਬਾਈ ਜੀ ਸਾਰੇ ਪਿਆਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ
1: ਜੀ ਸਤਿ ਸ੍ਰੀ ਅਕਾਲ ਖੁਸ਼ ਆਮਦੀਦ
2: ਜਿੱਥੇ ਜਿੱਥੇ ਵੀ ਸਾਡੇ ਕਬੂਤਰ ਤੁਸੀਂ ਲੈ ਕੇ ਜਾਂਦੇ ਹੋ ਸੱਜਣਾਂ ਕੋਲ
1: ਜੀ
2: ਸਾਰਿਆਂ ਨੂੰ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਮੈਨੇ ਪਿਆਰ ਕੀਆ ਵਾਲੇ ਹੈ
1: ਬਿਲਕੁਲ ਜੀ ਬਿਲਕੁਲ
2: ਸੁਨੇਹਾ ਵੇਖੋ ਤੁਸੀਂ ਅੱਜ ਕੱਲ ਹੁਣ ਉਹ ਪਹਿਲਾਂ ਕਬੂਤਰ ਦੂਜੇ ਹੁੰਦੇ ਹੁਣ ਡਿਜੀਟਲ ਹੋ ਗਏ ਜੀ
1: ਡਿਜੀਟਲ
2: ਬੜੇ ਸੌਖੇ ਆਪਣ ਜਾਂਦੇ
1: ਬਿਲਕੁਲ ਬਿਲਕੁਲ ਸਿੱਧੇ ਦਿਲ ਤੋਂ ਦਿਲ ਤੱਕ ਹੀ ਜਾਂਦੇ ਆ
2: ਦਿਲ ਤੋਂ ਦਿਲ ਤੱਕ ਬਿਲਕੁਲ ਬਿਲਕੁਲ ਨਾ ਕੋਈ ਮੈਂ ਤਾਂ ਭਾਰਜ ਬਾਈ ਨਾਲ ਪਿਛਲੇ ਦਿਨ ਹੱਸਦਾ ਪਿਆ ਸੀ ਇਹਨਾਂ ਨੂੰ ਤਾਂ ਕੋਈ ਕੰਮ ਹੀ ਨੀ ਫੜ ਸਕਦਾ
1: ਇਹ ਮਤਲਬ ਉਹ ਜਿਹੜਾ ਟਰਾਂਸਪੋਰਟੇਸ਼ਨ ਹੋ ਰਹੀ ਹੈ ਵਿਚਾਰਾਂ ਦੀ ਜਿਵੇਂ ਉਹ ਬੱਸਾਂ ਵਾਲੇ ਨੀ ਕਹਿੰਦੇ ਰਾਹ ਦੀ ਸਵਾਰੀ ਨੂੰ ਕੋਈ ਬੈਠੇ ਹੋ ਬਾਈ ਉਹ ਰਾਹ ਦੀ ਸਵਾਰੀ ਨਾਲ ਬੈਠੇ ਹੋ ਅਗਲਾ ਕਹਿੰਦਾ ਸਾਡਾ ਘਰ ਹੀ ਰਾਹ ਚ ਯਾਰ ਹੁਣ ਇੱਥੇ ਹੋਰ ਕਿੱਥੇ ਜਾਈਏ ਹੁਣ
2: ਤੁਸੀਂ ਦੇਖ ਲਓ ਨਾ ਗੱਲ ਸ਼ੁਰੂ ਹੋਈ ਹੈ ਹੁਣ ਔਜਲਾ ਬਾਈ ਜੀ ਮਿਸ਼ੀਗਨ ਬੈਠੇ ਨੇ ਜੱਸੀ ਬਾਈ ਗਿੱਦੜ ਵਾਹੇ ਬੈਠਾ ਹੈ ਕਬੂਤਰ ਤਾਂ ਪਹੁੰਚ ਗਏ ਬਾਈ ਜੀ ਕਾਂ ਹੁਣ ਕਿੱਥੋਂ ਫੜਨਗੇ ਦੱਸੋ ਤੁਸੀਂ
1: ਕਾਵਾਂ ਦਾ ਜ਼ਿਕਰ ਇਸ ਕਰਕੇ ਨੀ ਕਰ ਰਹੇ ਕਿਉਂਕਿ ਇਹ ਆਪਾਂ ਕਹਿੰਦਾ ਕਿ ਨੈਟ ਥੋੜਾ ਜਿਹਾ ਬੈਡ ਹੋ ਜੇ ਜਾਂ ਕੁਛ ਹੋ ਜੇ ਸਮਝ ਲਓ ਕਾਂ ਪੈ ਗਏ ਜੀ ਇੰਟਰਨੈਟ ਡਾਊਨ ਹੋ ਗਿਆ ਕਹਾਣੀ ਖਤਮ ਰੂਪ ਰੰਗ ਬਦਲਦਾ ਦੇਖੋ ਜਦੋਂ ਅਸੀਂ ਕੋਈ ਕੋਸ਼ਿਸ਼ ਕਰਦੇ ਹਾਂ ਤਾਂ ਉਹਦੇ ਚ ਅੜਿੱਕੇ ਵੀ ਆਉਣਗੇ ਤੇ ਜਿਵੇਂ ਜਿੰਨੇ ਅੜਿੱਕੇ ਵੀ ਆਉਣਗੇ ਤਾਂ ਜਿੰਨਾ ਵੱਡਾ ਅੜਿੱਕਾ ਹੁਣ ਤੁਸੀਂ ਫਿਲਮਾਂ ਲਾ ਲਓ ਉਹਨਾਂ ਦੀ ਦੁਨੀਆਂ ਦੇ ਵਿਚ ਹੀਰੋ ਉਨਾ ਤਕੜਾ ਨੀ ਦਿਖਾਇਆ ਜਾਂਦਾ ਜਿੰਨਾ ਵਿਲਨ ਤਕੜਾ ਹੁੰਦਾ ਜੇ ਵਿਲਨ ਬਾਹਲਾ ਤਕੜਾ ਸ਼ਕਤੀਸ਼ਾਲੀ ਜਿਹਾ ਹੁੰਦਾ 2.5 ਘੰਟੇ ਉਹਨੇ ਉਹਦੇ ਸਿਰ ਤੇ ਚੱਲਣੀ ਹੈ ਫਿਲਮ ਹੀਰੋ ਨੇ ਤਾਂ ਐਂਡ ਚ ਚਪੇੜਾ ਮਾਰਨੀ ਬਸ ਮਾੜੀ ਮੋਟੀਆਂ ਡਿਸ਼ੂ ਉਹ ਵੀ ਪੁਲਿਸ ਲੈ ਇੰਨੀ ਜਾਂਦੀ
2: ਬਿਲਕੁਲ ਨਹੀਂ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਬਾਈ ਜੀ ਹਰ ਇੱਕ ਚੀਜ਼ ਦਾ ਜੇ ਆਪਾਂ ਸਹੀ ਵਰਤੋਂ ਕਰਦੇ ਹਾਂ ਤਾਂ ਉਹ ਸਹੀ ਹੈ ਜੇ ਉਹਨੂੰ ਗਲਤ ਵਰਤਦੇ ਹਾਂ ਤਾਂ ਭਾਵੇਂ ਕੋਈ ਵੀ ਚੀਜ਼ ਆ ਹੁਣ ਮੰਨ ਲਓ ਤੁਹਾਡੇ ਹੱਥ 'ਚ ਰਿਵਾਲਵਰ ਹੈ ਜਾਂ ਪਿਸਤੌਲ ਹੈ ਹੁਣ ਤੁਸੀਂ ਆਪਣੀ ਸੈਲਫ ਡਿਫੈਂਸ ਵਾਸਤੇ ਵਰਤਦੇ ਹੋ ਜਾਂ ਕਿਸੇ ਨੂੰ ਮਾਰਨ ਵਾਸਤੇ ਵਰਤਦੇ ਹੋ ਹੁਣ ਇਹ ਤਾਂ ਫਿਰ ਹੁਣ ਆਪਾਂ ਉਹ ਦੇਖਣਾ ਨਾ ਜੀ
1: ਇਹ ਗੱਲ ਆ ਗਈ ਜੀ ਉਹੀ ਵਿਗਿਆਨ ਦੇ ਲਾਭ ਤੇ ਹਾਨੀਆਂ
2: ਹਾਂ ਲਾਭ ਤੇ ਹਾਨੀਆਂ ਹਰ ਇੱਕ ਚੀਜ਼ ਦੇ ਦੋ ਪਹਿਲੂ ਹੁੰਦੇ ਨੇ ਉਹ ਗੱਲ ਉਹ ਹੈ ਵੀ ਉਹ ਮਨੁੱਖੀ ਸੁਭਾਅ ਦਾ ਹੀ ਫਰਕ ਪੈ ਗਿਆ ਬਾਈ ਜੀ ਅਸੀਂ ਦੁਰਵਰਤੋਂ ਜ਼ਿਆਦਾ ਕਰਨ ਲੱਗ ਗਏ ਹਰ ਇੱਕ ਚੀਜ਼ ਦੀ ਦੇਖੋ ਮੈਂ ਕਈ ਵਾਰੀ ਮੈਨੂੰ ਨਾ ਇਹ ਜਿਆਦਾ ਮੈਨੂੰ ਜੋ ਚਲੋ ਆਪਾਂ ਦੇਖਦੇ ਹਾਂ ਜਿਵੇਂ ਔਜਲਾ ਬਾਈ ਜੀ ਵੀ ਸੁਣਾ ਕੇ ਗਏ ਜੱਸੀ ਬਾਈ ਜੀ ਵੀ ਜਿਹੜਾ ਉਹ ਪੁਰਾਣਾ ਸਮਾਂ ਸੀ ਉਹਨੂੰ ਬਹਿ ਕੇ ਗੱਲਾਂ ਕਰਨੀਆਂ ਉਹਨਾਂ ਚੀਜ਼ਾਂ ਉਹ ਠੀਕ ਸੀ ਉਹ ਵੀ ਵਧੀਆ ਸੀ ਉਹੀ ਗੱਲ ਵੀ ਉਦੋਂ ਇੱਧਰ ਉੱਧਰ ਜਿਆਦਾ ਧਿਆਨ ਨਹੀਂ ਸੀ ਹੁੰਦਾ ਪਰ ਜੇ ਹੁਣ ਜੇ ਅੱਜ ਦੀ ਜਿਹੜੀ ਆ ਮੈਂ ਇਹਨੂੰ ਡਿਜੀਟਲ ਸੱਥ ਕਹਿਣਾ ਵਾ ਵੀ ਹੁਣ ਤੁਸੀਂ ਕਿਤੇ ਬੈਠੇ ਹੋ ਕੋਈ ਕਿਤੇ ਬੈਠਾ ਜੀ ਇਹ ਵੀ ਇਹਦੀ ਖੂਬਸੂਰਤੀ ਹੈ ਜੀ ਨੈਟ ਦੀ ਜਿਹੜੀ ਸਾਨੂੰ ਇੱਕ ਦੂਜੇ ਨਾਲ ਜੋੜ ਦਿੰਦੀ ਹੈ ਜੀ
1: ਬਿਲਕੁਲ ਜੀ ਬਿਲਕੁਲ
2: ਸਮੇਂ ਦੇ ਹਿਸਾਬ ਨਾਲ ਹੀ ਹੈ ਜੀ ਜਿਵੇਂ ਸਮਾਂ ਬਦਲੀ ਜਾਂਦਾ ਮੈਂ ਨਾ ਓਹੀ ਗੱਲ ਆ, ਮੈਂ ਤਾਂ ਐਵੇਂ ਪੰਗਾ ਲੈ ਬੈਠਾ ਔਜਲਾ ਬਾਈ ਜੀ ਨੂੰ ਛੇੜ ਕੇ ਅੱਜ। ਮੈਂ ਤਾਂ ਸੈਡ ਸੈਡ ਸੌਂਗ ਸੁਣਾਉਣ ਵਾਸਤੇ ਗਿਆ ਸੀ, ਇਹ ਤਾਂ ਹੋਰ ਹੀ ਪਾਸੇ ਨੂੰ ਤੁਰ ਪਏ। ਇਹਨਾਂ ਨੇ ਮੈਨੂੰ ਇਮੋਸ਼ਨਲ ਕਰਤਾ। ਮੈਂ ਲੱਗਾ ਸੀ ਗਾਣਾ ਸੁਣਾਉਣ ਪਰ ਹਜੇ ਹੈ ਕੱਚਾ ਸੀ, ਪਰ ਮੈਂ ਅੱਜ ਨੀ ਸੁਣਾਉਣਾ। ਪਹਿਲਾਂ ਮੈਂ ਹੋ ਗਿਆ ਸੀ ਭਾਵਕ ਔਜਲਾ ਬਾਈ ਜੀ, ਮੈਂ ਚੱਲ ਚੱਲਣ ਦੇ ਜਵਾਬ ਔਜਲਾ ਬਾਈ ਜੀ ਦੇ ਗਾਣੇ ਦਾ ਗਾਣੇ ਨਾਲ ਹੀ ਦਿੱਤਾ ਜਾਵੇ। ਪਰ ਨਹੀਂ, ਪਰ ਉਹ ਗੱਲ ਉਹ ਗਾਣਾ ਨਾ ਬੜਾ ਪਿਆਰਾ ਗਾਣਾ ਔਜਲਾ ਬਾਈ ਜੀ ਨੂੰ ਪਤਾ ਵੀ ਹੈਗਾ। ਖਰ ਮੈਂ ਹੁਣ ਇਹਨਾਂ ਨੂੰ ਜਵਾਬ ਮੈਂ
0: ਉਹਨਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ
2: ਗਾਣੇ ਦੇ ਨਾਲ
1: ਜੀ ਤਾਰੀਖ ਪੇ ਤਾਰੀਖ ਤਾਰੀਖ ਪੇ ਤਾਰੀਖ ਜੱਜ ਸਾਹਿਬ ਜੀ ਬਾਤ ਠੀਕ ਨਹੀਂ
2: ਨਹੀਂ ਜ਼ਿਆਦਾ ਲੰਮੀ ਤਾਰੀਖ ਨਹੀਂ ਜਾਂਦੇ ਅਸੀਂ ਤੁਹਾਡੇ ਐਡੀ ਲੰਮੀ ਨਹੀਂ ਜਾਣੀ। ਜੇ ਤਾਂ ਤੁਸੀਂ ਜੇ ਹੁਣ ਤੁਸੀਂ ਤਾਰੀਖ ਦੇ ਗਏ ਅਗਲੇ ਸ਼ਨੀਵਾਰ ਤੇ ਅੱਪੜ ਗਏ ਤਾਂ ਫਿਰ ਤਾਂ ਗੱਲ ਵੱਖਰੀ ਹੈ। ਨਹੀਂ ਜੇ ਸਾਡੀ ਅਗਲੀ ਤਰੀਕ ਨੀ ਆਉਂਦੀ ਫਿਰ
1: ਜੀ
2: ਕਿਤੇ ਸ਼ਾਮ ਜੀ ਨੂੰ ਭਾਰਜ ਬਾਈ ਸੁਨੇਹਾ ਬਾਦਨ ਦੋਸਤੋ ਮਾਫੀ ਚਾਹੁੰਦੇ ਅੱਜ ਇੰਨੇ ਜਿਰਜੇਵਿਆਂ
1: ਕਰਕੇ ਉਹ ਕਈ ਵਾਰੀ ਹੋ ਜਾਂਦਾ ਜੀ ਬਿਲਕੁਲ।
2: ਨਾਲ ਹੀ ਬਟਨ ਵੀ ਦੱਬ ਦਿਆ ਕਰੋ ਨਾ ਥੱਲੇ ਜਦੋਂ ਮੈਸੇਜ ਪਾਉਂਦੇ ਹੋ।
1: ਆਹ ਵੇਖੋ ਜੀਰਾ ਤੋਂ ਰਜਿੰਦਰ ਭਾਜੀ ਨੇ ਲਿਖਤਾ, ਕਹਿੰਦੇ ਸ਼ਮੀ ਜੀ ਇਸ ਵੇਲੇ ਆ ਕੇ ਟਾਈਮ ਨੀ ਦੱਸੀਦਾ ਹੁੰਦਾ, ਭੱਜਣ ਅਸੀਂ ਦੇਣਾ ਨੀ।
2: ਬਿਲਕੁਲ ਬਿਲਕੁਲ
1: ਪਿਆਰ ਦੀਆਂ ਜਰੂਰ ਪੈਣਗੀਆਂ ਜੀ।
2: ਬਿਲਕੁਲ
1: ਬਿਲਕੁਲ ਭਾਜੀ ਬਿਲਕੁਲ
2: ਟਾਈਮ ਉਹੀ ਗੱਲ ਹਜੇ ਰਹਿੰਦੇ ਨੇ ਪਿੱਛੇ ਸੱਜਣ ਕਾਫੀ, ਪਹਿਲਾਂ ਤਾਂ ਜੁੜਦੇ ਨੀ। ਮੈਂ ਤਾਂ ਉਦੋਂ ਤਾਂ ਹੀ ਮੈਂ ਪਹਿਲਾਂ ਲਿਖਿਆ ਸੀ, ਮੈਂ ਮੁੜ ਕੇ ਤੁਸੀਂ ਸਾਡੇ 22 ਮਿੰਟ ਕਹਿਣ ਲੱਗ ਜਾਂਦੇ, ਹੁਣ ਤੁਸੀਂ ਆਉਂਦੇ ਨੀ ਸ਼ਮੀ ਭਾਈ ਚੱਲਾ ਲੱਗਿਆ ਤੇ ਅੱਜ 22 ਮਿੰਟ ਵਾਲੀ ਭੂਮਿਕਾ ਔਜਲਾ ਬਾਈ ਜੀ ਨੇ ਨਿਭਾਤੀ ਵਧੀਆ ਕਰਤਾ। ਉਹ ਗੱਲ
1: ਮੈਂ ਕੱਤਾਂ ਪ੍ਰੀਤਾਂ ਨਾਲ ਨੀ ਚਰਖਾ ਚੰਨਣ ਦਾ।
2: ਹਾਂ ਕਈ ਕੁਛ ਸੁਣਾ ਗਏ
1: ਤੇ ਕੋਈ ਸ਼ੱਕ ਨੀ।
2: ਆ ਲਓ ਮੇਰਾ ਛੋਟਾ ਜਿਹਾ ਸੁਨੇਹਾ ਔਜਲਾ ਬਾਈ ਜੀ ਵਾਸਤੇ ਇੱਕ
1: ਜੀ,
2: ਤੇ ਇਹਨਾਂ ਦੀ ਗੱਲ ਦੇ ਵਿੱਚ ਗੱਲ ਮੈਂ ਕੱਢੀ। ਉਹ ਕਹਿੰਦੇ ਕਿਸੀ ਕੋ ਦੇਖਨੇ ਕੇ ਲੀਏ ਇੱਕ ਪਲ ਕਾਫੀ ਹੈ, ਉਸੇ ਪਸੰਦ ਕਰਨੇ ਕੇ ਲੀਏ ਇੱਕ ਦਿਨ ਕਾਫੀ ਹੈ
1: ਜੀ।
2: ਕਿਸੀ ਕੋ ਦੇਖਨੇ ਕੇ ਲੀਏ ਇੱਕ ਪਲ ਕਾਫੀ ਹੈ, ਉਸੇ ਪਸੰਦ ਕਰਨੇ ਕੇ ਲੀਏ ਇੱਕ ਦਿਨ ਕਾਫੀ ਹੈ, ਉਸੇ ਇਸ਼ਕ ਕਰਨੇ ਕੇ ਲੀਏ ਇੱਕ ਸਾਲ ਕਾਫੀ ਹੈ, ਲੇਕਿਨ ਉਸ ਇੱਕ ਚਿਹਰੇ ਕੋ ਭੁੱਲਨੇ ਕੇ ਲੀਏ ਇੱਕ ਜ਼ਿੰਦਗੀ ਕੰਮ ਹੈ।
1: ਕਿਆ ਬਤਾ ਕਿਆ ਬਤਾ, ਬਹੁਤ ਹੀ ਖੂਬ, ਇਹ ਬਹੁਤ ਹੀ ਟੈਕਨੀਕਲ ਗੱਲ ਸੀ ਪਰ ਬਹੁਤ ਹੀ ਕਮਾਲ ਦੀ ਹੈ ਜੀ, ਕਿਆ ਬਤਾ।
2: ਇਹ ਮੈਂ ਛੋਟਾ ਜਿਹਾ ਜਵਾਬ ਦਿੱਤਾ, ਕੱਲ ਨੂੰ ਇਹਨਾਂ ਨੂੰ ਪੂਰਾ ਮੈਂ ਕਹਿ ਕੇ ਦਿਆਂਗਾ ਜਵਾਬ ਇਹਨਾਂ ਦੀਆਂ ਗੱਲਾਂ ਦਾ। ਜੋ ਅੱਜ ਮੇਰੇ ਤੇ ਤਵਾ ਲਾ ਗਏ, ਮੈਂ ਤਾਂ ਉਂਝ ਸੈਡ ਸੌਂਗ ਸੁਣਨ ਵਾਸਤੇ ਕਿਹਾ ਸੀ, ਤਾਂ ਹੋਰ ਹੀ ਕੁਛ ਕਹਾਣੀਆਂ ਕਰ ਗਏ ਸੀ। ਉਹ ਮੈਂ ਤਾਂ ਮੁੜ ਕੇ ਕਹਿੰਦਾ ਵੀ ਹੋਰ ਕੁਛ ਸੁਣਨਾ, ਮੈਂ ਵੀ ਰਹਿਣ ਤੋਂ ਬਾਬੇ ਬਸ ਬਹੁਤ ਹੋ ਗਿਆ, ਹੋਰ ਕੁਛ ਸੁਣਾਉਂਦੇ ਸੁਣਾਉਂਦੇ ਕਿਤੇ ਹੋਰ ਨਾ ਹੋਈ ਗੱਲ, ਵੇਲਣੇ ਮੋਰਾਂ ਚ ਪਵਾ ਦਿਓ ਉਹੀ ਗੱਲ।
1: ਕਰੀਰ ਦਾ ਵੇਲਣਾ ਮੈਂ ਵੇਲ ਵੇਲ ਥੱਕੀ,
2: ਉਹੀ ਤਾਂ ਗੱਲ ਉਹੀ ਤਾਂ ਗੱਲ
1: ਜੀ।
2: ਚਲੋ ਨਹੀਂ ਵਧੀਆ ਵਧੀਆ ਲੱਗਦਾ, ਉਹੀ ਗੱਲ ਹੈ, ਚਲੋ ਸਾਰੇ ਸੱਜਣ ਜੁੜਦੇ ਨੇ ਵਧੀਆ, ਔਜਲਾ ਬਾਈ ਜੀ ਵੀ ਗੱਲਾਂ ਬਾਤਾਂ ਬੜਾ ਵਧੀਆ ਕਰਕੇ ਗਏ ਨੇ, ਉਹ ਇਹੀ ਤਾਂ ਮੁਹੱਬਤ ਜ਼ਿੰਦਾਬਾਦ ਹੈ ਤੇ ਜ਼ਿੰਦਗੀ ਜ਼ਿੰਦਾਬਾਦ ਹੈ
1: ਜੀ। ਬਿਲਕੁਲ ਬਿਲਕੁਲ,
2: ਮੈਂ ਹੁਣ ਤੁਹਾਨੂੰ ਗਾਣਾ ਸੁਣਾਉਂਦਾ ਇਸੇ ਜ਼ਿੰਦਗੀ ਦੇ ਉੱਤੇ।
1: ਠੀਕ ਹੈ ਜੀ,
2: ਇਹ ਜ਼ਿੰਦਗੀ ਕਿਵੇਂ ਕੀ ਕੁਛ ਕਰਦੀ ਹੈ ਤੇ ਕਿਵੇਂ ਦੇ ਰਿਸ਼ਤੇ ਨਾਤੇ ਸਾਰਾ ਕੁਛ ਮੈਂ ਪਿਛਲੇ ਦਿਨ ਵੀ ਚੁਣਿਆ ਸੀ, ਪਰ ਉਹ ਕੁਛ ਦੋ ਕੁ ਲਾਈਨਾਂ ਥੋੜੀਆਂ ਜਜ਼ਬਾਤੀ ਜੀਆਂ ਸੀ, ਉਹਦੇ ਕਰਕੇ ਉਹ ਸੱਜਣ ਇਤਰਾਜ ਕਰਕੇ ਕਹਿੰਦਾ ਵੀ ਯਾਰ ਹੈ ਤਾਂ ਵੈਸੇ ਉਹ ਪੋਜ਼ਿਟਿਵ ਨੇ, ਐ ਨੀ ਹੈਗਾ ਵੀ ਜੇ ਆਪਾਂ ਖੁਦਕੁਸ਼ੀ ਦਾ ਨਾਂ ਲੈ ਲਈਏ ਤਾਂ ਉਹ ਕਰਨੀ ਹੁੰਦੀ, ਉਹਦੀ ਤਾਂ ਉਹਨੇ ਕਿਹਾ ਵੀ ਨਹੀਂ ਕਰਨੀ ਚਾਹੀਦੀ ਤੇ ਉਹ, ਪਰ ਉਹ ਕਈ ਵਾਰੀ ਗਲਤ ਹੋ ਜਾਂਦਾ
1: ਜੀ,
2: ਸਮਝਣ ਚ ਫਰਕ ਹੋ ਜਾਂਦਾ। ਉਹ ਮੈਂ ਤੁਹਾਨੂੰ ਸੁਣਾਉਣਾ ਗੁਰਵਿੰਦਰ ਬਰਾੜ ਦਾ ਗਾਣਾ ਜ਼ਿੰਦਗੀ ਦੇ ਉੱਤੇ।
1: ਹਾਂਜੀ,
2: ਮੇਰੇ ਤੋਂ ਬਾਅਦ ਜੀਰਾ ਸਾਹਿਬ ਨੇ ਵੀ ਆਉਣਾ ਹੈ, ਕਹਿਣ ਦਾ ਮਤਲਬ ਜੀਰਾ ਸਾਹਿਬ ਨੇ ਵੀ ਆਉਣਾ
1: ਜੀ,
2: ਮੇਰੇ ਕਹਿਣ ਦਾ ਮਤਲਬ ਹੈ ਜੀਰਾ ਸਾਹਿਬ ਦਾ ਧੱਕੀਆ ਕਲਾਮ ਹੈ, ਕਹਿਣ ਦਾ ਮਤਲਬ
1: ਜੀ।
2: ਕਹਿੰਦੇ ਜੀ ਸੱਜਣਾ ਏ ਜ਼ਿੰਦਗੀ ਨਾ ਰੋ ਰੋ ਕੇ ਕੱਟਦੀ ਕੇ ਬੁੱਲਾਂ ਤੇ ਹਾਸੇ ਸਜਾਉਣੇ ਨੇ ਪੈਂਦੇ ਹੰਝੂਆਂ ਦਾ ਇੱਥੇ ਨਾ ਸਾਥੀ ਕੋਈ ਬਣਦਾ ਕਿ ਹੰਝੂ ਤਾਂ ਨੈਣੀ ਸਕਾਉਣੇ ਨੇ ਪੈਂਦੇ ਸੱਜਣਾ ਏ ਜ਼ਿੰਦਗੀ ਨਾ ਰੋ ਰੋ ਕੇ ਕੱਟਦੀ ਕੇ ਬੁੱਲਾਂ ਤੇ ਹਾਸੇ ਸਜਾਉਣੇ ਨੇ ਪੈਂਦੇ ਹੰਝੂਆਂ ਦਾ ਇੱਥੇ ਨਾ ਸਾਥੀ ਕੋਈ ਬਣਦਾ ਕਿ ਹੰਝੂ ਤਾਂ ਨੈਣੀ ਸਕਾਉਣੇ ਨੇ ਪੈਂਦੇ
1: ਵਾਹ

ਰਿਸ਼ਤਾ ਅਕਸਰ ਦੋ ਪਾਸਿਓ ਹੀ ਨਿਭਦੇ, ਫਿਰ ਇੱਕ ਪਾਸੜ ਹੋਣੇ ਨੇ ਪੈਂਦੇ। ਸੱਜਣਾ ਏ ਜ਼ਿੰਦਗੀ ਨਾ ਰੋ ਰੋ ਕੇ ਕੱਟਦੀ।

0: ਦੁਨੀਆਂ ਏ ਮੱਖੀ ਦੇ ਵਰਗੀ ਐ ਸੱਚੀ, ਜੋ ਜ਼ਖਮਾਂ ਦੇ ਉੱਤੇ ਬੈਣੋ ਨੀ ਹਟਦੀ,
1: ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ।
0: ਜੋ ਗੱਲਾਂ ਦਿਲ ਨੂੰ ਨੇ ਚੀਰ ਤਰਦੀਆਂ, ਉਹ ਗੱਲਾਂ ਗੱਲਾਂ ਚ ਕਹਿਣੋ ਨੀ ਹਟ ਇਹ ਮੁਟਲ ਹੈ।
1: ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ
0: ਲੈ ਕੇ ਮੈਂ ਦੀ ਘੁੰਮਦੀ, ਤਾਂ ਹੀ ਤਾਂ ਜ਼ਖਮ ਛਪਾਉਣੇ ਨੇ ਪੈਂਦੇ। ਸੱਜਣਾ ਏ ਜ਼ਿੰਦਗੀ ਨਾ ਰੋ ਰੋ ਕੇ ਕੱਟਦੀ, ਸੱਜਣਾ ਏ ਜ਼ਿੰਦਗੀ ਨਾ ਰੋ ਰੋ ਕੇ ਕੱਟਦੀ, ਕੇ ਬੁੱਲਾਂ ਤੇ ਹਾਸੇ ਸਜਾਉਣੇ ਨੇ ਪੈਂਦੇ।
2: ਕਿਆ ਬਾਤ।

0: ਤੇ ਹਾਸੇ ਸਜਾਉਣੇ ਨੇ ਪੈਂਦੇ, ਹੰਝੂਆਂ ਦਾ ਇੱਥੇ ਨਾ ਸਾਥੀ ਕੋਈ ਬਣਦਾ, ਕਿ ਹੰਝੂ ਤਾਂ ਨੈਣੀ ਸਕਾਉਣੇ ਨੇ ਪੈਂਦੇ, ਕਿ ਹੰਝੂ ਤਾਂ ਨੈਣੀ ਸਕਾਉਣੇ ਨੇ ਪੈਂਦੇ। ਜੀ ਸ਼ਮੀ ਬਾਈ ਜੀ,
1: ਕਿਆ ਬਤਾ ਅਜੇ ਮੈਂ ਕਹਿੰਦਾ ਅੰਤ ਕਰਤਾ ਜੀ, ਬਹੁਤ ਹੀ ਭਾਵੁਕ ਕਰ ਦੇਣ ਵਾਲਾ ਮਾਹੌਲ ਏ। ਬਾਕਮਾਲ ਬਾਕਮਾਲ ਪੇਸ਼ ਕਰੀਏ, ਬਹੁਤ ਖੂਬ ਜੀ, ਬਹੁਤ ਖੂਬ। ਔਲਖ ਸਾਹਿਬ ਇੱਧਰ ਨਾ ਜਦੋਂ ਤੁਸੀਂ ਗਾ ਰਹੇ ਸੀ ਸ਼ੁਰੂ ਹੋਏ ਜੇ ਮਾੜਾ ਜਿਹਾ, ਅੱਜ ਤਾਂ ਸਟੂਡੀਓ ਦੇ ਵਿੱਚ ਥੋੜੀ ਜਿਹੀ ਹਨੇਰੀ ਆ ਗਈ, ਜਿਹੜਾ ਬਿਲਕੁਲ ਜਿੱਥੇ ਮੈਂ ਬੈਠਾ ਇਹਦੇ ਅੱਗੇ ਪੀ ਸੀ ਹੈ, ਹੋਰ ਸੈਟਅਪ ਆ, ਸਾਰੀ ਮਸ਼ੀਨਰੀ ਪਈ ਆ, ਜਮਾਂ ਹੀ ਆਏ ਮਾੜਾ ਜੀ, ਜਿੱਥੇ ਅਰਜਨ ਨੇ ਮੱਛੀ ਦੀ ਅੱਗ ਚ ਤੀਰ ਮਾਰਨਾ ਹੁੰਦਾ ਉੱਥੇ ਏ ਸੀ ਲੱਗਿਆ ਹੋਇਆ ਐ ਅੰਦਰ ਨੂੰ, ਉਹ ਪਤਾ ਨੀ ਕਿਹਨੂੰ ਕੀ ਹਨੇਰੀ ਆਈ ਏ ਸੀ ਨੂੰ, ਮਤਲਬ ਜਿਵੇਂ ਗੰਗਾ ਜਲ ਆਉਂਦਾ ਨਾ ਪ੍ਰਗਟ ਹੁੰਦਾ ਸਮਾਨ ਚੋਂ, ਅੰਦਰ ਨੂੰ ਪਾਣੀ ਸੁੱਟਦਾ ਸਾਰਾ ਸਾਡੇ ਤੇ। ਮੈਂ ਕਿਹਾ ਤਾਂ ਹੰਝੂ ਵਾਲੀ ਗੱਲ ਹੋਈ, ਤਾਂ ਏ ਸੀ ਰੋਣ ਲੱਗ ਗਏ। ਮੈਨੂੰ ਸੀਨ ਬਦਲ ਕੇ ਟੇਬਲ ਹੋਰਾਂ ਕਿਹੜੀ ਸੁਣਾ ਪਿਆ ਮਾੜਾ ਜਿਹਾ, ਮੈਂ ਕਿਹਾ ਪਰਨਾਲਾ ਅੰਦਰ ਨੂੰ ਸੁੱਟਦੇ ਨੇ।
2: ਬਿਲਕੁਲ ਸ਼ਮੀ ਬਾਈ ਜੀ ਵੇਖ ਲੋ, ਇਹ ਜ਼ਿੰਦਗੀ ਦੀ ਨਾ ਸੱਚਾਈ ਆ। ਜੇ ਮੈਂ ਕਈ ਵਾਰੀ ਨਾ ਕਈ ਚਲੋ ਹੈ ਤਾਂ ਹੁਣ ਹੈ ਜਿਆਦਾ ਨੈਗੇਟਿਵਿਟੀ ਵੀ ਹੈਗੀ ਆ, ਖਬਰਾਂ ਲਾ ਲੋ ਕੁਛ ਲਾ ਲੋ,
1: ਬਿਲਕੁਲ
2: ਕਈ ਵਾਰੀ ਨਾ ਕਈ ਕਿਉਂਕਿ ਜਿਆਦਾ ਖਬਰਾਂ ਹੀ ਓਦਾਂ ਦੀ ਹੁੰਦੀਆਂ ਨੇ, ਪੋਜ਼ਿਟਿਵ ਖਬਰ ਕੋਈ ਇੱਕ ਅੱਧੀ ਕੋਈ ਵਿਰਲੀ ਵਾਂਝੀ ਆਉਂਦੀ ਹੈ, ਉਹ ਲੋਕ ਨਾ ਥੱਲੇ ਜਦੋਂ ਕਮੈਂਟ ਕਰਦੇ ਨੇ ਇਹ ਤਾਂ ਨੈਗੇਟਿਵ ਬੰਦਾ ਹੈ ਜੀ, ਇਹ ਤਾਂ ਬਸ ਐ ਉਹ ਕਰੀ ਜਾਂਦਾ ਹਨਾ।
1: ਬਿਲਕੁਲ,
2: ਤੇ ਪਰ ਉਹ ਗੱਲ ਉਹੀ ਹੈ ਵੀ ਇਹ ਜ਼ਿੰਦਗੀ ਹੈ ਹੀ ਇਹੋ ਜਿਹੀ ਵੀ ਜੇ ਭਾਵੇਂ ਅੰਦਰ ਕੁਛ ਚੱਲਦਾ ਹੋਵੇ ਪਰ ਬੁੱਲਾਂ ਤੇ ਹਾਸੇ ਸਜਾ ਕੇ ਤੁਰਨਾ ਪੈਂਦਾ,
1: ਤੁਰਨਾ ਪਏਗਾ। ਸਹੀ ਹੈ ਜੀ, ਬਿਲਕੁਲ।
2: ਜੇ ਹਰ ਟਾਈਮ ਮੰਨ ਲਓ ਆਪਾਂ ਉਹ ਕਰੀ ਜਾਵਾਂਗੇ, ਮੈਂ ਸਵੇਰੇ ਔਜਲਾ ਬਾਈ ਜੀ ਨਾਲ ਗੱਲ ਕਰਦਾ ਸੀ ਕੋਈ, ਚਲੋ ਹੁਣ ਨੀ ਮੈਂ ਗੱਲ ਕਰਨੀ, ਉਹ ਗੱਲ ਉਹੀ ਆ ਵੀ ਹੁਣ ਅੱਜ ਕੱਲ ਤਾਂ ਜੇ ਕਿਸੇ ਦਾ ਨਾ ਉਹ ਕਹਿੰਦੇ ਵੀ ਦਿਲ ਟੁੱਟਿਆ ਹੋਵੇ ਤੇ ਉਹਨੇ ਜੇ ਚੰਗੀ ਪੱਗ ਟੋਰੀ ਫੋਰੀ ਬੰਨੀ ਹੋਵੇ ਤੇ ਉਹ ਕਹਿੰਦਾ ਵੀ ਤੈਨੂੰ ਕੀ ਆ ਗੱਲ, ਜਿਵੇਂ ਸੈਣੀ ਬਾਈ ਜੀ ਕਹਿੰਦੇ ਇਹ ਤਾਂ ਹੱਸ ਹੱਸ ਕੇ ਸੈਡ ਸੌਂਗ ਸੁਣਾਉਂਦੇ ਨੇ, ਕਹਿੰਦੇ ਇਹ ਐ ਚਾਹੁੰਦੇ ਨੇ ਵੀ ਵੱਡੀ ਵੱਡੀ ਦਾੜੀ ਹੋਵੇ, ਵੱਡੇ ਵੱਡੇ ਵਾਲ, ਖਿਲਰੇ ਪਾਟੇ ਕੱਪੜੇ ਹੋਣ ਤਾਂ ਸੈਡ ਸੌਂਗ ਸੁਣਾ, ਫਿਰ ਇਹਨਾਂ ਨੂੰ ਸਵਾਦ ਇਹਨਾਂ ਨੂੰ ਤਾਂ ਆਉਂਦਾ ਵੀ ਫਿਰ ਸੈਡ ਸੌਂਗ ਦਾ ਸਵਾਦ ਆਉਂਦਾ, ਵੀ ਇਹ ਉਹੀ ਗੱਲ ਟੋਰੀ ਫੋਰੀ ਬੰਦੇ ਉਹੀ ਗੱਲ ਵੀ ਹੱਸ ਕੇ ਸੈਡ ਸੌਂਗ ਸੁਣਾਉਂਦੇ ਨੇ। ਜਜ਼ਬਾਤ ਨੇ ਬਾਈ ਜੀ, ਹੁਣ ਇਹ ਦੁਨੀਆ ਦੇ ਹਿਸਾਬ ਨਾਲ ਹੁਣ ਸੈਣੀ ਬਾਈ ਜੀ ਵੀ ਦੁਨੀਆ ਚ ਹੀ ਆਉਂਦੇ ਨੇ ਸਾਡੇ ਵੱਲ, ਹੁਣ ਜਿਹੜਾ ਚਿਹਰਾ ਮੋਰਾ ਇਹ ਸੋਚਦੇ ਪਏ ਨੇ, ਮੈਂ ਇਮੈਜਿਨ ਕਰ ਸਕਦਾ ਵੀ ਇਹ ਕਿਵੇਂ ਦਾ ਚਾਹੁੰਦੇ ਨੇ ਸੈਡ ਸੌਂਗ ਸੁਣਾਉਣ
1: ਜੀ। ਬਿਲਕੁਲ ਬਿਲਕੁਲ,
2: ਠੀਕ ਆ ਬਾਬੇ, ਮਿਲਦੇ ਆ ਕੱਲ ਨੂੰ, ਫਿਰ ਹੁਣ ਮਿਸ ਨਾ ਕਰਿਓ, ਮੈਂ ਤੁਹਾਨੂੰ ਯਾਦ ਕਰਾਉਂਦੇ ਰਹਿਣਾ।
1: ਬਿਲਕੁਲ ਜੀ, ਇੱਥੇ ਮਤਲਬ ਕਹਿ ਲੋ ਵੀ ਮੁਹੱਬਤ ਜਿੰਦਾਬਾਦ ਹੈ ਤੇ ਜ਼ਿੰਦਗੀ ਜਿੰਦਾਬਾਦ ਹੈ, ਕੱਲ ਤਾਂ ਸਗੋਂ ਇੱਕ ਨਵਾਂ ਪ੍ਰੋਗਰਾਮ ਵੀ ਸ਼ੁਰੂ ਹੋ ਰਿਹਾ, ਇਹਦੀ ਸਾਨੂੰ ਬੜਾ ਚਾਹ ਹੈ।
2: ਨਹੀਂ ਨਹੀਂ, ਬਹੁਤ ਬਹੁਤ ਬਹੁਤ ਮੁਬਾਰਕਾਂ ਜੀ, ਦੁਆਵਾਂ ਨੇ ਸਾਡੇ ਵੱਲੋਂ ਸਾਰੇ ਸੱਜਣਾਂ ਵੱਲੋਂ ਤੁਹਾਡੇ ਵਾਸਤੇ
1: ਜੀ, ਸ਼ੁਕਰੀਆ ਜੀ।
2: ਤੁਹਾਡੇ ਵਾਸਤੇ ਨੀ, ਸਾਡੇ ਵਾਸਤੇ ਹੀ ਹੈ, ਜੇ ਪ੍ਰੋਗਰਾਮ ਸਾਡਾ ਹੀ ਹੈ ਉਹੀ ਗੱਲ ਤੁਹਾਡਾ ਥੋੜੀ ਹੈ।
1: ਬਿਲਕੁਲ ਜੀ, ਬਿਲਕੁਲ, ਕਿਆ ਬਾਤ ਹੈ,
2: ਸਾਡੀਆਂ ਇਹੀ ਦੁਆਵਾਂ ਨੇ ਵੀ ਦਿਨ ਦੋਗਣੀ ਰਾਤ ਚੌਗਣੀ ਤਰੱਕੀ ਕਰੇ
1: ਜੀ,
2: ਤੇ ਸਾਰਾ ਕੁਝ ਵਧੀਆ ਹੋਵੇ ਜੀ। ਠੀਕ ਹੈ,
1: ਬਹੁਤ ਸ਼ੁਕਰੀਆ
2: ਸ਼ਮੀ ਬਾਈ ਜੀ, ਮਿਲਦੇ ਹਾਂ,
1: ਜਿੰਦਾਬਾਦ ਤੇ ਜ਼ਿੰਦਗੀ ਜਿੰਦਾਬਾਦ,
2: ਤੇ ਜ਼ਿੰਦਗੀ ਜਿੰਦਾਬਾਦ, ਸਤਿ ਸ਼੍ਰੀ ਅਕਾਲ ਬਾਈ ਜੀ,
1: ਸਤਿ ਸ਼੍ਰੀ ਅਕਾਲ ਜੀ। ਦੋਸਤੋ, ਬਹੁਤ ਕਮਾਲ ਧਮਾਲ ਜਿਹੜੀ ਆ ਹੋਈ ਪਈ ਆ, ਔਰ ਕਿਆ ਹੀ ਬਾਤਾਂ, ਕਿਆ ਹੀ ਬਾਤਾਂ। ਅੱਜ ਮੈਂ ਸੋਚਿਆ ਵੀ ਐਂ ਕਰਾਂਗੇ, ਜੋ ਮਰਜ਼ੀ ਹੋਏ ਥੋੜੀ ਜਿਹੀ ਆਵਾਜ਼ ਆਜੂ ਜੀ, ਉਹ ਕੋਈ ਗੱਲ ਨਹੀਂ, ਪੱਖੇ ਦੀ ਜਗ੍ਹਾ ਏ ਸੀ ਲਾਈਏ ਤੇ ਏ ਸੀ ਨੂੰ ਦੇਖ ਲਓ ਕੀ ਗਾਹ ਪਾਇਆ ਜੀ, ਮਤਲਬ ਐਂਡ ਕਰਤਾ ਜੀ। ਪਰ ਚਲੋ ਹੈ ਹੀ ਏ ਸੀ, ਕੀ ਕਰੀ, ਮਤਲਬ ਕੁਛ ਵੀ ਹੋ ਸਕਦਾ ਇਹਦਾ, ਵੈਸੇ ਐਂ ਲੱਗੀ ਜਿੱਦਾਂ ਜਿਵੇਂ ਮੈਂ ਹੋਰ ਕੁਛ ਨਹੀਂ, ਤੇ ਏ ਸੀ ਦੀ ਐਡ ਹੀ ਕਰੀ ਜਾਂਦੇ ਆਪਣੇ ਦੀ, ਕਮਾਲ ਹੈ ਉਹ ਵੀਰੇ, ਜਮਾਂ ਹੀ ਜਲੂਸ ਕੱਢਤਾ ਉਹਨੇ, ਮਤਲਬ ਕੰਪਿਊਟਰ ਨੇ ਸ਼ੁਕਰ ਆ ਇਹਦੇ ਵਿੱਚ ਪਾਣੀ ਗਿਆ, ਲੇਕਿਨ ਕੰਪਿਊਟਰ ਨੇ ਜਰਾ ਮਤਲਬ ਉਹ ਨੀ ਮਾਇੰਡ ਨਹੀਂ ਕੀਤਾ, ਚੱਲੀ ਗਿਆ ਬਾਈ। ਹਾਂ, ਲਾਈਟਾਂ ਮੈਨੂੰ ਭਜਾਉਣੀਆਂ ਪਈਆਂ ਦੋ ਕੁ, ਥੋੜਾ ਜਿਹਾ ਇਹ 'ਚ ਫਰਕ ਪਿਆ ਹੋਊਗਾ ਜ਼ਰੂਰ। ਤੋ ਆਹ ਨੋਟਿਸ ਕੀਤਾ ਮੈਨੂੰ ਲੱਗਦਾ ਜਿਮੀ ਕਾਟਰ ਬਾਈ ਜੀ ਨੇ, ਕਹਿੰਦੇ ਲਾਈਟ ਬੰਦ ਹੈ ਬਾਈ ਜੀ, ਤੁਹਾਡਾ ਪ੍ਰੋਗਰਾਮ ਚੱਲਦਾ ਰਹਿੰਦਾ ਤੇ ਜ਼ਿੰਦਗੀ ਜਿੰਦਾਬਾਦ ਤੇ। ਅਰੇ ਇਹ ਲਾਈਟ ਪਤਾ ਨਹੀਂ ਉੱਧਰ ਨਾ ਬੰਦ ਹੋਵੇ, ਕਿਤੇ ਬਿਜਲੀ ਚਲੀ ਗਈ ਹੋਵੇ ਬਾਈ, ਨਹੀਂ ਚਲੋ ਸਪਸ਼ਟ ਕਰਨਗੇ ਜ਼ਰੂਰ। ਪਰ ਬਹਰਹਾਲ ਸੱਚੀ ਇਧਰੋਂ ਮੇਰੀ ਇੱਕ ਲਾਈਟ ਬੰਦ ਹੋ ਗਈ ਹੈ ਪਰ ਇੱਕ ਦੇ ਉੱਤੇ ਚੱਲ ਰਿਹਾ ਕੋਈ ਗੱਲ ਨਹੀਂ ਜੀ ਵੈਸੇ ਵੀ ਹੁਣ ਜੇ ਮੈਂ ਹੁਣ ਟਾਈਮ ਦੱਸਿਆ ਫਿਰ ਉਹ ਬਾਈ ਜੀ ਕਹਿਣਗੇ ਵੀ ਇਸ ਵੇਲੇ ਟਾਈਮ ਨਹੀਂ ਦੱਸਣਾ ਆਪਣੇ ਕੁੱਕੀ ਭਾਅ ਜੀ ਵੇਖਦੇ ਹਾਂ ਉਹਨਾਂ ਨਾਲ ਸਾਡਾ ਤਰਾਪਤਾ ਹੁੰਦਾ ਹੈ ਇੱਧਰੋਂ ਮੈਂ ਵੀ ਕਰਕੇ ਵੇਖਦਾ ਉਹਨਾਂ ਦੀ ਵੀ ਆ ਰਹੀ ਸੀ ਪਹਿਲਾਂ ਕਾਲ ਆ ਰਹੀ ਸੀ ਅਤੇ ਆਪਾਂ ਵੀ ਕਰਕੇ ਵੇਖਦੇ ਹਾਂ ਜਾਤੇ ਹੋਏ ਲਮਹੋ ਓਏ ਹੋਏ ਹੋਏ ਹੋਏ ਓਏ ਹੋਏ ਹੋਏ ਹੋਏ ਬਾਈ ਕਹਿੰਦਾ ਲਾਮਹੇ ਕੀ ਹੁੰਦੇ ਜੀ ਉਹ ਕਹਿੰਦਾ ਰਹਿਣ ਦੇ ਯਾਰ ਬਾਲੀ ਔਖੀ ਸ਼ਰੀਆ ਤੇਰੇ ਸਮਝ ਨਹੀਂ ਆਉਣੀ ਇੱਕ ਕਹਿੰਦਾ ਬਾਈ ਅਸੀਂ ਸਾਡੇ ਕੋਲ ਕੜਾਹ ਬਹੁਤ ਬਚ ਗਿਆ ਯਾਰ ਬਣਾਇਆ ਸੀਗਾ ਕਹਿੰਦਾ ਐਂ ਕਰ ਫਿਰ ਕਾਂਧੀ ਲਿਪ ਲਾ ਉਹ ਤਾਂ ਛੱਡ ਖਵਾਉਣਾ ਤਾਂ ਹੈ ਨਹੀਂ ਕਿਸੇ ਨੂੰ ਤੂੰ ਇੱਕ ਅੱਧੀ ਕੰਧ ਲਿਪ ਲਾ ਤੋ ਦੋਸਤੋ ਚੱਲਦੇ ਹਾਂ ਜੀਰਾ ਤੇ ਸਾਡੇ ਨਾਲ ਜੁੜ ਗਏ ਹਨ ਸਾਡੇ ਵੀਰਾਂ ਕਿਆ ਬਤਾ ਰਜਿੰਦਰ ਜੀ ਜੀ ਆਇਆਂ ਨੂੰ ਸਰ ਸਤਿ ਸ੍ਰੀ ਅਕਾਲ ਜੀ ਖੁਸ਼ ਆਮਦੀਦ
3: ਸਤਿ ਸ੍ਰੀ ਅਕਾਲ ਜੀ ਸ਼ਮੀ ਜੀ ਰੇਡੀਓ ਦੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਨਮਸਕਾਰ ਜੀ
1: ਨਮਸਕਾਰ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਜਨਾਬ
3: ਅੱਜ ਫਿਰ ਮਨ ਦੀ ਮੌਜ ਚੱਲੀ ਜਾਂਦੀ ਹੈ ਜੀ ਹੈ
1: ਉਹੀ ਹੈ ਜੀ ਉਹੀ ਹੈ ਜੀ ਬਿਲਕੁਲ ਬਿਲਕੁਲ
3: ਉਹ ਬੱਚੇ ਸਾਡੇ ਕਹਿਣ ਦੇ ਆ ਮਨ ਦੀ ਮੌਜ ਤਾਂ ਪਾਪਾ ਤੁਹਾਡੀ ਆ ਕਹਿੰਦੀ ਸਾਡੀ ਕਾਹਦੀ ਆ ਸਾਨੂੰ ਤਾਂ ਰੋਟੀਆਂ ਪਕਾਉਣੀਆਂ ਹੀ ਪੈਣੀਆਂ ਵਾ ਬੰਦਿਆਂ ਦੀ ਹੁੰਦੀ ਆ ਹਮੇਸ਼ਾ ਹੀ
1: ਜੀ
3: ਮੈਂ ਕਹਿ ਤਾਂ ਗੱਲ ਪੱਕੀ ਆ ਪੁੱਤਰ ਹੋਰ ਕੀ ਆ
1: ਸਹੀ ਹੈ ਜੀ
3: ਬਾਕੀ ਅੱਜ ਮਨ ਦੀ ਮੌਜ ਗੱਲਾਂ ਬਾਤਾਂ ਅੱਜ ਸੈਣੀ ਸਾਹਿਬ ਨੇ
1: ਆਪਣੇ ਰਾਜਨ ਸੈਣੀ ਸਾਹਿਬ ਨੀ ਆਏ ਅਜੇ ਪਰ ਉਹਨਾਂ ਦੀ ਹੁਣ ਕਾਲ ਆਈ ਸੀ ਆਪਾਂ ਇਧਰੋਂ ਜੋੜਾਂਗੇ ਜ਼ਰੂਰ ਮਿਸ ਹੋ ਗਈ ਸਾਡੇ ਵੱਲੋਂ
3: ਸ਼ਾਇਦ ਕਹਿੰਦਾ ਸੈਣੀ ਸਾਹਿਬ ਆਈ ਕਿੱਥੇ ਸਾਡੇ ਤਾਂ ਉਹ ਜਿਵੇਂ ਓਪਨਿੰਗ ਬੈਟਸਮੈਨ ਤੇ ਆਉਂਦੇ ਆ ਸਾਡੇ ਬਲਵੀਰ ਸੈਣੀ ਜੀ ਵਾਂਡੋਂ ਤੇ ਆ ਜਾਂਦੇ ਆ
1: ਹਾਂ ਬਿਲਕੁਲ
3: ਸੈਣੀ ਜੀ
1: ਕੋਈ ਸ਼ੱਕ ਨੀ ਜੀ ਜੀ
3: ਲੋ ਜੀ ਫਿਰ ਅੱਜ ਸਾਡੇ ਤਾਂ ਮਨ ਦੀ ਮੌਜ ਆ ਜੀ ਨਿੱਕੀਆਂ ਜਿਹੜੀਆਂ ਗੱਲਾਂ ਸੁਣਾ ਕੇ ਗਏ ਨਾ ਔਜਲਾ ਸਾਹਿਬ ਡੰਡੇ ਦੇ ਨਾਲ ਟਾਇਰ ਚਲਾਉਣਾ
1: ਸੁੰਦਰ ਕਲਾਕਾਰੀ
3: ਅਸੀਂ ਵੀ ਅਸੀਂ ਕਰੜਾ ਜਿਹਾ ਲੱਭ ਕੇ ਲਿਆਈਦਾ ਸੀ ਉਦੋਂ ਵੀ ਜਿਹੜਾ ਢਿੱਲਾ ਨਾ ਢਿਲਕ ਜਾਣਾ ਜਾਵੇ ਪੰਜਵੀਂ ਚ ਪੜ੍ਹਦੇ ਸੀਗੇ ਦਹੀਂ ਦਾ ਪਤੀਸਾ ਖਾਂਦੇ ਸੀਦਾ
1: ਜੀ ਵਾਹ
3: ਸਾਡਾ ਇੱਕ ਦੋਸਤ ਹੁੰਦਾ ਸੀ ਛੋਟਾ ਜਿਹਾ ਤੇ ਉਹ ਰੋਜ਼ ਪੰਜੀ ਦਾ ਮੰਗਦਾ ਹੁੰਦਾ ਸੀਗਾ ਉਹਨੂੰ ਪੰਜੀ ਦਾ ਹੀ ਮਿਲ ਜਾਂਦਾ ਸੀਗਾ
1: ਵਾਹ
3: ਉਹ ਕਹਿੰਦਾ ਯਾਰ ਤੁਸੀਂ ਦੋ ਜਣੇ ਇਕੱਠੇ ਹੋ ਕੇ ਦਹੀਂ ਦਾ ਲੈ ਲਿਆ ਕਰੋ ਮੌਜਾਂ ਨੀ ਲੱਭਣੀਆਂ ਉਹ ਸ਼ਮੀ ਜੀ
1: ਸਹੀ ਗੱਲ ਹੈ ਜੀ
3: ਕਹਿੰਦਾ ਮੁਝੇ ਦੋਸਤ ਬਹੁਤ ਯਾਦ ਆਤੇ ਹੈ ਮੁਝੇ ਦੋਸਤ ਬਹੁਤ ਯਾਦ ਆਤੇ ਹੈ
1: ਜੀ
3: ਯੇ ਬੋਝ ਨਹੀਂ ਲਾਤੇ ਹੈ ਯੇ ਬੋਝ ਸਾਂਝਾ ਕਰਨੇ ਆਤੇ
1: ਵਾਹ ਵਾਹ
3: ਹਸਾਣੇ ਗੁਦ ਗਦਾਣੇ ਆਤੇ ਹੈ ਉਦਾਸੀ ਬਗਾਣੇ ਆਤੇ ਹੈ ਪਿਆਰ ਕੀ ਕਿਸ਼ਤੇ ਚੜਾਣੇ ਆਤੇ ਹੈ ਟੈਂਕ ਬਗਾਣੇ ਆਤੇ ਹੈ ਦੋ ਚੁਗਲੀ ਲਗਾਣੇ ਆਤੇ ਹੈ ਦੋ ਸੁਨੇ ਦੋ ਸੁਣਾਣੇ ਆਤੇ ਹੈ ਇਨਕੇ ਕਿਸੇ ਸੱਚ ਨਹੀਂ ਹੋਤੇ ਇਨਕੋ ਕਿਸੇ ਖੂਹ ਬਣਾਣੇ ਆਤੇ ਹੈ
1: ਜੀ
3: ਵੀ ਮੇਰੇ ਦੋਸਤ ਆਤੇ ਹੈ ਸ਼ਾਮ ਕੋ ਮਜ਼ੇ ਆ ਜਾਤੇ ਹੈ
1: ਵਾਹ ਜੀ ਵਾਹ ਜੀ
3: ਯਾਰਾਂ ਨੇ ਮੇਰੇ ਵਾਸਤੇ ਕਿਆ ਕੁਛ ਨਹੀਂ ਕੀਆ ਸੋ ਬਾਰ ਸ਼ੁਕਰੀਆ ਹਾਏ ਸੋ ਬਾਰ ਸ਼ੁਕਰੀਆ ਯਾਰੋਂ ਨੇ ਮੇਰੇ ਵਾਸਤੇ ਕਿਆ ਕੁਛ ਨਹੀਂ ਕੀਆ ਸੋ ਬਾਰ ਸ਼ੁਕਰੀਆ ਹਾਏ ਸੋ ਬਾਰ ਸ਼ੁਕਰੀਆ ਮੇਰੀ ਖੁਸ਼ੀ ਮੇ ਜਲਨੇ ਵਾਲੋ ਮੇਰੇ ਦੋਸਤੋ

0: ਮੈਂ ਕਹਿਣਾ ਕਿ ਪੰਜਾਬੀ ਭਾਸ਼ਾ ਜੀ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ ਪਲੱਸ ਵਨ ਟੂ ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ ਚ ਜ਼ਰੂਰ ਦੱਸਦਾ ਰਿਹਾ ਕਿ ਇਹ ਚ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ ਭਾਸ਼ਾ ਤੇ। ਤੁਸੀਂ ਬੇਸ਼ੱਕ ਬੀ ਏ ਕਰੋ, ਸਾਡੇ ਲੋਕ ਕਹਿੰਦੇ ਸਿੰਪਲ ਬੀ ਏ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਆਈ ਏ ਐਸ ਜਿੰਨੇ ਵੀ ਜਾਂ ਪੀ ਸੀ ਐਸ ਸਿਵਲ ਸਰਵਿਸ ਚ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹਿਊਮਨਿਟੀਜ਼ ਦੇ ਵਿੱਚ ਆਰਟਸ ਚ ਕੀਤੀ ਹੁੰਦੀ ਹੈ। ਇਸ ਕਰਕੇ ਪਹਿਲਾਂ ਤਾਂ ਮੈਂ ਕਹਿਣਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ ਬੀ ਏ ਕੀਤੀ ਹੈ ਜਾਂ ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ ਕਿ ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ, ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ। ਸਿੰਪਲ ਬੀ ਏ ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ, ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ, ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕੀ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ ਬੀ ਏ ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚੱਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
0: ਹਾਂਜੀ ਦੇਖੋ, ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆਂ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹੈ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖ਼ਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ 'ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ 'ਚ ਵੀ ਹੋ ਸਕਦਾ, ਹਿੰਦੀ 'ਚ ਵੀ ਹੋ ਸਕਦਾ, ਉਰਦੂ 'ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀਂ ਪੰਜਾਬੀ ਲੈ ਸਕਦੇ ਹੋ, ਤਾਂ ਉਸ ਤੋਂ ਬਾਅਦ ਤੁਸੀਂ ਬੀ ਐਡ ਕਰਦੇ ਹੋ, ਉਸ ਤੋਂ ਬਾਅਦ ਚਾਹੇ ਐਮ ਐਡ ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ ਬੀ ਐਡ ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ 'ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਹੋਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ ਪੀ ਐਚ ਡੀ ਕੀਤੀ, ਐਮ ਫਿਲ ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਆ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ, ਬਾਰਵੀਂ ਜਮਾਤ ਕਰਕੇ, ਈ ਟੀ ਟੀ ਕਰਕੇ ਤੁਸੀਂ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ ਚ ਕੋਈ ਕੰਮ ਕਰਨਾ ਜ਼ਿੰਦਗੀ ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ ਚੋਂ ਟ੍ਰਾਂਸਲੇਟ ਕੀਤਾ ਸਾਹਿਤ ਪੰਜਾਬੀ ਚ ਬੜਾ ਅਵੇਲੇਬਲ ਹੈ,
1: ਜੀ ਜੀ ਜੀ,
0: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ ਚ। ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ, ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕੇ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। ਟੀਵੀ ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ, ਸ਼ੁਰੂ ਦੇ ਵਿੱਚ ਰੁਝਾਨ ਟੀਵੀ ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫ਼ੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀ ਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ ਮੈਂ ਇਹਦੇ ਨਾਂ ਨੀ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਆ, ਅੱਛੇ ਐਂਕਰ ਰੱਖ ਕੇ ਉਹਨਾਂ ਨੇ ਤੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ ਏ ਰਿਪੋਰਟਰ, ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਂਗੇ ਯਾਰ ਇਹਦਾ ਕੋਈ ਸਮੱਸਿਆ ਨਹੀਂ। ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਹੈ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਦੇ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਲਿਪੀ ਹੈ ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ, ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀਜ਼ ਨੇ, ਸਮਾਜ ਸੇਵੀ ਸੰਸਥਾਵਾਂ ਨੇ ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ

0: ਵੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊ ਦਿੰਦੇ ਨੇ ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ ਚ ਇੱਕ ਹੱਦਬੰਦੀ ਨਹੀਂ ਹੈ। ਤੁਸੀਂ 5,000 ਤੋਂ ਅੱਜ ਸ਼ੁਰੂ ਕਰ ਦਿੰਦੇ ਹੋ, ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਦੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ੍ਹ ਕੇ ਤੇ ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪੇਂਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ 'ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ। ਉਹ ਕੰਪਿਊਟਰ ਦੇ ਤਾਂ ਮਾਹਰ ਹੁੰਦੇ ਨੇ ਜੋ, ਜਿਹਨਾਂ ਨੇ ਫਲੈਕਸ ਬਣਾਉਣੀਆਂ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ।
1: ਤੇ
0: ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰੋਫੈਕਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਗੀ ਤਾਂ ਜਾਣਦਾ, ਪਰ ਅਸੀਂ ਕਿਸੇ 4 ਬੰਦਿਆਂ ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ। ਮੈਂ ਕੁਛ ਟਾਈਮ, ਮੈਨੂੰ ਮੁੰਬਈ ਪੱਤਰਕਾਰੀ ਦੇ ਸੰਬੰਧ ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਖਦਰਸ਼ਨ ਚਾਹਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ, ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਣੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲਦੇ
0: ਨੇ? ਹਾਂਜੀ, ਸਭ ਤੋਂ ਪਹਿਲੀ ਗੱਲ ਤਾਂ ਨਾ ਤੁਹਾਡਾ ਹੀ ਜਿਹੜੀ ਹੈਗੀ ਹੈ ਦਿਲਚਸਪੀ ਹੈ, ਦੂਸਰੀ ਚੀਜ਼ ਮਤਲਬ ਕਿ ਤੁਹਾਡਾ ਲਗਨ ਕੀ ਕਹਿਣਾ, ਤੇ ਤੀਸਰੀ ਚੀਜ਼ ਹੈ ਮਿਹਨਤ। ਇਹ ਹਮੇਸ਼ਾ ਜ਼ਿੰਦਗੀ 'ਚ ਤੁਸੀਂ ਕੋਈ ਕੰਮ ਕਰਦੇ ਹੋ, ਆਪਾਂ ਤੁਸੀਂ ਅਧਿਆਪਕ ਹੋ, ਅਧਿਆਪਕ ਦੇ ਨਾਲ ਨਾਲ ਤੁਹਾਡੀ ਦਿਲਚਸਪੀ ਹੈ, ਤੁਸੀਂ ਰੇਡੀਓ ਵਾਸਤੇ ਟਾਕਸ ਕਰਦੇ ਹੋ, ਸਮਾਜ ਨੂੰ ਇੰਨੀ ਵੱਡੀ ਸੇਧ ਦਿੰਦੇ ਹੋਗੇ, ਕਿਉਂਕਿ ਤੁਸੀਂ ਤੁਹਾਡਾ ਘਰ ਦੇਖੋ, ਤੁਹਾਡਾ ਜਿਹੜਾ ਹੈਗਾ ਉਹ ਅਧਿਆਪਨ ਨਾਲ ਦੀ ਸੇਵਾ ਨਾਲ ਚੱਲ ਰਿਹਾ ਹੈਗਾ। ਪਰ ਇਹ ਤੁਹਾਡੀ ਨਿੱਜੀ ਦਿਲਚਸਪੀ ਹੈ ਕਿ ਮੈਂ ਵੀ ਇਹ ਨਿੱਜੀ ਤੌਰ ਤੇ, ਮੈਂ ਤਾਂ ਹੀ ਅਖਬਾਰਾਂ ਵਾਸਤੇ ਲਿਖਦਾ ਕਿ ਜੋ ਬੰਦਾ ਸੰਸਾਰ ਤੇ ਆਇਆ, ਜੇ ਉਹਨੂੰ ਪਰਮਾਤਮਾ ਨੇ ਕੋਈ ਬੁੱਧੀ ਬਖਸ਼ੀ ਹੈ ਤਾਂ ਉਹਨੂੰ ਜ਼ਰੂਰ ਲੋਕਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ, ਚਾਹੇ ਕਿਸੇ ਰੂਪ ਚ, ਭਾਸ਼ਣ ਦੇ ਰੂਪ ਚ ਬੋਲ ਕੇ, ਜਿਸ ਤਰ੍ਹਾਂ ਵੀ ਮਰਜ਼ੀ ਤੁਸੀਂ ਕਰ ਸਕਦੇ ਹੋ।
1: ਬਿਲਕੁਲ ਬਿਲਕੁਲ।
0: ਤੇ ਅੱਗੇ ਜਾ ਕੇ ਇੱਕ ਜਿਹੜਾ ਹੈ ਗੁਰ, ਤੁਸੀਂ ਦੀ ਗੱਲ ਕੀਤੀ ਆਪਣਾ, ਮੈਂ ਇੱਕ ਇਹਦੇ ਵਿੱਚ ਇੱਕ ਹੋਰ ਵਿਸ਼ਾ ਰਹਿ ਗਿਆ ਸੀ ਕਿ ਸਾਡੇ ਪੰਜਾਬੀ ਜਿਹੜੀ ਭਾਸ਼ਾ ਹੈ ਇਹਦੇ ਨਾਲ ਸਾਡੇ ਧਰਮ ਨਾਲ ਜੇ ਤੁਸੀਂ ਅੱਛੀ ਪੰਜਾਬੀ ਪੜ੍ਹੀ ਹੋ ਤਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਹੈਗੇ ਆ ਬਹੁਤ ਅੱਛੇ ਪਾਠੀ ਬਣ ਸਕਦੇ ਹੋ, ਬਹੁਤ ਅੱਛੇ ਕੀਰਤਨੀਏ ਬਣ ਸਕਦੇ ਹੋ, ਬਹੁਤ ਅੱਛੇ ਇਹਨਾਂ ਦੇ ਪ੍ਰਚਾਰਕ ਬਣ ਸਕਦੇ ਹੋ। ਇਸ ਫੀਲਡ ਦੇ ਵਿੱਚ ਵੀ ਇੱਕ ਬਹੁਤ ਸਮਾਜ ਨਾਲ ਜੁੜਿਆ ਕੀਤਾ ਤੇ ਇੱਕ ਸਕੂਨ ਵਾਲਾ ਜਿਹੜਾ ਹੈਗਾ ਉਹ ਉਸ ਪਾਸੇ, ਨਾਲੇ ਧਰਮ ਨਾਲੇ ਤੁਹਾਡਾ ਸਤਿਕਾਰ ਹੈ, ਨਾਲੇ ਤੁਹਾਨੂੰ ਇਸ ਫੀਲਡ ਦੇ ਵਿੱਚ ਅੱਗੇ ਵਧਣ ਦੇ ਜਿਹੜੇ ਬੜੇ ਮੌਕੇ ਨੇ, ਬੜਾ ਤੁਸੀਂ ਸੇਧ ਦੇ ਸਕਦੇ ਹੋ ਇੱਕ ਸਮਾਜ ਸੇਵਾ ਦੇ ਰੂਪ ਦੇ ਵਿੱਚ। ਇਸੇ ਤਰ੍ਹਾਂ ਆਪਾਂ ਰੁਜ਼ਗਾਰ ਦੀ ਕੁਛ ਗੱਲ ਕੀਤੀ ਸੀ, ਸਿੰਗਿੰਗ ਹੈ ਦੇਖੋ, ਗਾਇਕੀ ਹੈ, ਗਜ਼ਲ ਗਾਇਕੀ ਹੈ, ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਰਾਹੀਂ ਤੁਸੀਂ, ਕਿਉਂਕਿ ਦੇਖੋ ਬਾਲੀਵੁੱਡ ਦੇ ਵਿੱਚ ਸਾਡਾ ਸੰਗੀਤ ਵੱਜ ਰਿਹਾ ਹੈਗਾ ਤੇ ਹੁਣ ਅਸੀਂ ਕਈ, ਚਲੋ ਨੌਜਵਾਨਾਂ ਨੂੰ ਹੁੰਦਾ ਹੈ ਕਿ ਸਿਰਫ ਅਸੀਂ ਮਾਰ ਧਾੜ ਵਾਲੇ ਗੀਤ ਗਾ ਕੇ ਅੱਗੇ ਜਾ ਸਕਦੇ ਹਾਂ, ਸਾਡੇ ਸਾਹਮਣੇ ਆ ਗੁਰਦਾਸ ਮਾਨ ਕਦੋਂ ਦੇ ਖੜੇ ਨੇ, ਸਤਿੰਦਰ ਸਰਤਾਜ ਆਏ ਨੇ, ਤੇ ਇਹ ਵੀ ਇੱਕ ਜਿਹੜਾ ਬਹੁਤ ਵੱਡਾ ਪ੍ਰੋਫੈਸ਼ਨ ਹੈ, ਵੱਡੀ ਇੰਡਸਟਰੀ ਹੈ। ਅਗਲੀ ਇੱਕ ਗੱਲ ਸੀ ਫਿਲਮਾਂ ਬਾਰੇ ਕਿ ਪੰਜਾਬੀ ਦੇ ਵਿੱਚ ਫਿਲਮਾਂ ਬਣ ਰਹੀਆਂ, ਉੱਥੇ ਵੀ ਇਹ ਸਮੱਸਿਆ ਆਈ, ਸ਼ੁਰੂਆਤ ਹੋਈ ਜਦੋਂ ਸਿਨੇਮੇ ਦੀ, ਬਹੁਤ ਲੋਕਾਂ ਨੇ ਆਲੋਚਨਾ ਕੀਤੀ, ਪਰ ਹੁਣ ਅੱਜ ਹਰ ਕੋਈ ਸਿਰ ਉੱਚਾ ਕਰਕੇ ਕਹਿੰਦਾ ਕਿ ਪੰਜਾਬੀ 'ਚ ਅੱਛੀਆਂ ਫਿਲਮਾਂ ਵੀ ਬਣ ਰਹੀਆਂ ਨੇ ਪਰਿਵਾਰਕ। ਚਲੋ ਪੰਜਾਬੀ ਦੇ ਵਿੱਚ ਹਜੇ ਜਿਹੜੇ ਸਾਡੇ ਦਰਸ਼ਕ ਨੇ ਉਹ ਗੰਭੀਰ ਫਿਲਮਾਂ ਨਹੀਂ ਬਰਦਾਸ਼ਤ ਕਰਦੇ, ਤੇ ਪਰ ਹਲਕਾ ਫੁਲਕਾ ਇੰਟਰਟੇਨਮੈਂਟ, ਥੋੜੀ ਮੋਟੀ ਸੇਧ, ਉਹ ਫਿਲਮਾਂ ਇੱਕ ਬਹੁਤ ਵੱਡਾ ਕਾਰੋਬਾਰ ਹੈ ਫਿਲਮਾਂ ਦਾ। ਉਹਦੇ 'ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ 'ਚ ਹੀ ਲਿਖ ਦਿੰਦੇ ਸੀ, ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੋ ਜਿਹੀ ਫਿਲਮ ਬਣੀ ਚੱਲ ਜਾਂਦੀ। ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ, ਉਹ ਅੱਗੇ ਆਏ ਨੇ, ਤੇ ਪੰਜਾਬੀ ਫਿਲਮਾਂ ਜਿਹਨਾਂ ਲੋਕਾਂ

0: ਕਲਚਰ ਦੀ ਸੂਹ ਸੀ ਪਾਲੀ ਭੁਪਿੰਦਰ ਵਰਗੇ ਨਾਟਕਕਾਰ, ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ, ਤੇ ਫਿਲਮਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ। ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ, ਦਿਨੋਂ ਦਿਨ ਘੱਟ ਨਹੀਂ ਰਿਹਾ, ਤੇ ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜਿਹੜੀ ਭਾਸ਼ਾ ਉਹ ਬਹੁਤ ਵੱਧ ਰਹੀ ਹੈ, ਕਿਉਂਕਿ ਪੰਜਾਬੀ ਫਿਲਮਾਂ ਦਾ ਜਿਹੜਾ ਜ਼ਿਆਦਾ ਬਿਜ਼ਨਸ ਆ ਉਹ ਵਿਦੇਸ਼ ਚੋਂ ਆਉਂਦਾ ਹੈਗਾ, ਤੇ ਉੱਥੋਂ ਉਸ ਦੇ ਸਿਰ ਤੇ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਇੰਡਸਟਰੀ ਹੈ ਜਿਹੜੀ ਗਰੋ ਕਰ ਰਹੀ ਹੈ। ਅੱਗੇ ਤੁਸੀਂ ਗੱਲ ਕੀਤੀ ਸੀ ਕਿ ਇਸ ਫੀਲਡ 'ਚ ਜਾਇਆ ਕਿਵੇਂ ਜਾ ਸਕਦਾ,
1: ਬਿਲਕੁਲ
0: ਪਹਿਲੀ ਚੀਜ਼ ਇਹੀ ਹੈਗੀ, ਆਪਾਂ ਜੇ ਤੁਹਾਨੂੰ ਦਿਲਚਸਪੀ ਹੈ ਕੋਨਫੀਡੈਂਸ ਪੈਦਾ ਕਰੋ ਆਪਣੇ ਚ ਵੀ ਮੈਂ ਇਹ ਕੰਮ ਕਰ ਸਕਦਾ ਹੈਗਾ ਮੈਂ ਪੰਜਾਬੀ ਦੇ ਵਿੱਚ। ਹੁਣ ਬਹੁਤ ਸਾਰੇ ਸਾਡੇ ਜਿਹੜੇ ਮੁੰਡੇ ਕੁੜੀਆਂ ਬਾਹ ਪੈਂਦਾ ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ, ਉਹਨੂੰ ਕਹਿੰਦੇ ਆ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ ਸਕੂਲ ਦੇ ਵਿੱਚ। ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ, ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋ ਨਾਲ, ਉਹ ਟਾਈਪ ਚ ਮਹਾਰਤ ਕਰ ਲਈ, ਫਿਰ ਡਿਜ਼ਾਇਨ ਚ ਮਹਾਰਤ ਕਰਨੀ ਸ਼ੁਰੂ ਕਰ ਲਈ, ਤਾਂ ਉਹ ਨਾਲੋ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ। ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ ਪਹਿਲਾਂ ਵੀ ਕਿਹਾ ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ, ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ, ਥਾਂ ਥਾਂ ਕਾਲਜ ਖੁੱਲ ਗਏ, ਪਰ ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ, ਮੈਂ ਇਹਦੇ ਕੋਈ ਸ਼ੱਕ ਨਹੀਂ। ਸਾਡੀ ਜਿਹੜੀ ਹੈ ਇੱਧਰ ਬੀ ਐਡ ਕਾਲਜ ਵੀ ਆਏ, ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ ਨੋਨ ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ। ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲਾਸ ਦੇਸ਼ ਭਰ ਚ ਇਹੀ ਹੋਇਆ। ਉਹਨਾਂ ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ, ਤੇ ਇੰਜੀਨੀਅਰ ਵਿਹਲੇ ਹੋ ਗਏ ਕਿਉਂਕਿ ਕੁਆਲਿਟੀ ਨਹੀਂ ਆ ਰਹੀ। ਜੀ ਜੀ ਇੰਜੀਨੀਅਰਿੰਗ ਕਰ ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ, ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ। ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ ਸਿੰਪਲ, ਜਿਹੜੀ ਆਪਾਂ ਜਿਹਨੂੰ ਬੀ ਏ ਕਹਿੰਦੇ ਆ, ਉਹ ਕਰਨ ਦਾ ਰੁਝਾਨ ਆ ਗਿਆ। ਉਹ ਲੋਕਾਂ ਨੂੰ, ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ, ਤੇ ਸਰਕਾਰੀ ਰੁਜ਼ਗਾਰ ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ। ਤੇ ਪਰ ਜਦੋਂ ਤੁਸੀਂ, ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ, ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ। ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ ਟੀਵੀ ਟਾਕ ਸੁਣੋ, ਚਾਹੇ ਹੋਰ ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਅਣਕੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਆ, ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ ਦੋਨੋਂ ਹੀ ਉਹ ਕਾਲਜ 'ਚ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਚਨਾ ਦੇ ਪਾਣੀ ਕਿਤਾਬ ਨੂੰ ਉਹਨਾਂ ਜੀ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ। ਤਾਂ ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ, ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ। ਤਾਂ ਇਸ ਤਰ੍ਹਾਂ ਜੇ ਅਸੀਂ ਨਾਲੋ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ। ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ, ਉਸ ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ, 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ ਹੋਰ ਰੂਪ 'ਚ। ਤਾਂ ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ, ਤੇ ਅੱਜ ਤੱਕ ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ, ਮੈਂ ਆਪਣੇ ਬੱਚਿਆਂ ਨੂੰ, ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ। ਤੇ ਇਸ ਕਰਕੇ ਮੈਂ ਕਹਿੰਦਾ ਕਿ ਮਿਹਨਤ, ਪੰਜਾਬੀ ਨੂੰ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੋ, ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜ਼ਾਮਪਲ ਦਿੰਦਾ, ਬਹੁਤ ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ, ਇੱਕ ਟੀਚਰ ਉੱਥੇ ਹੀ 5-7 ਹਜ਼ਾਰ ਤੇ ਖੜਾ, ਇੱਕ ਟੀਚਰ ਕੋਲ ਇੰਨੀ ਕੁ ਅੱਛੀ ਕੁਆਲਿਟੀ ਹੈ, ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ 10 ਤੇ ਜਾਂਦਾ, 12 ਤੇ, ਉਹ 20-20 ਹਜ਼ਾਰ ਵੀ ਲੈ ਕੇ ਤੇ ਪਹੁੰਚ ਜਾਂਦਾ ਹੈਗਾ। ਇਸੇ ਕਿਸਮ ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ ਪਹਿਲਾਂ, ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ, ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਕਰਦਾ, ਬਾਹਰ ਅੰਦਰ ਜਾਂਦਾ, ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ, ਮੇਰੀ ਧਾਰਨਾ ਉਲਟ ਹੈ,
1: जी
0: ਤੇ
1: जी
0: ਜਿਹੜਾ ਬੱਚਾ ਸਕੂਲ ਕਾਲਜ ਟਾਈਮ 'ਚ ਮਿਹਨਤ ਕਰ ਗਿਆ ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੋਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਜਾ ਕੇ ਪੜ੍ਹੇ ਆ, ਤਾਂ
1: ਬਿਲਕੁਲ
0: ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਇੱਕ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ
1: ਜੀ
0: ਕਿਸ
1: ਜੀ
0: ਦੀ
1: ਜੀ ਜੀ
0: ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ ਤੇ ਇਸੇ ਫੀਲਡ 'ਚ ਆ ਕੇ ਸਾਨੂੰ ਅਧਿਆਪਨ 'ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
1: ਜੀ ਜੀ ਚਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ ਦੋ ਚਾਰ ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ 'ਚ ਸਾਂਝੀ ਕਰ ਸਕਦੇ ਹਾਂ।
0: ਦੇਖੋ, ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ,
1: ਜੀ
0: ਅਜੀਤ ਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ।
1: ਜੀ ਜੀ
0: ਉਸ
1: ਜੀ
0: ਤੋਂ ਬਾਅਦ ਮੈਨੂੰ 1997 1997 ਦੇ ਵਿੱਚ ਨਵੰਬਰ 'ਚ ਸਰਕਾਰੀ ਮੈਂ ਸੇਵਾ 'ਚ ਆ ਗਿਆ।
1: ਜੀ
0: ਫਿਰ
1: ਜੀ
0: ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ, ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ।
1: ਜੀ ਜੀ
0: ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ, ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ,
1: ਜੀ
0: ਇੱਕ
1: ਜੀ
0: ਵਿਚਾਰ ਚਰਚਾ ਹੁੰਦੀ ਸੀ,
1: ਜੀ ਜੀ
0: ਤੇ
1: ਜੀ
0: ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, AEO ਸਨ, ਸ੍ਰੀ ਰਾਮ ਨਾਥ ਰਮਨ ਜੀ ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ।
1: ਜੀ ਜੀ
0: ਉਸ
1: ਜੀ
0: ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ ਜਿਹਨੂੰ ਕਹਿੰਦੇ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, PT ਊਸ਼ਾ, ਇਹ
1: ਜੀ
0: ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ ਮੈਂ ਰੇਡੀਓ ਤੇ ਪ੍ਰੋਗਰਾਮ, ਉੱਥੇ ਲਿਆਉਂਦਾ ਜਾਂ NAS ਪਟਿਆਲਾ ਜਾਂਦਾ,
1: ਜੀ ਜੀ
0: ਉਸੇ ਨੂੰ ਮੈਂ ਖੁਆਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ, ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ 'ਚ ਲਿਖਣਾ ਸ਼ੁਰੂ ਕੀਤਾ, ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ ਉਹਦੇ ਵਜੋਂ ਮੈਂ ਚੱਲਦਾ ਰਿਹਾ।
1: ਜੀ
0: ਤੇ
1: ਜੀ
0: ਫਿਰ
1: ਜੀ
0: ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ, ਤਾਂ ਅਜੀਤ
1: ਜੀ
0: ਸਾਡੇ ਸਨਮਾਨਯੋਗ ਡਾਕਟਰ ਬਰਜਿੰਦਰ ਸਿੰਘ ਹਮਦਰਦ ਦੇ ਐਡੀਟਰ ਨੇ,
1: ਜੀ
0: ਉਹਨਾਂ
1: ਜੀ
0: ਨੇ ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ 'ਚ ਅੱਗੇ ਵਧਣ ਦੀ ਕਿ ਮੈਂ ਬਹੁਤ ਜਿਹੜੇ ਦੁਨੀਆਂ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਹੀ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ।
1: ਜੀ ਜੀ
0: ਇਹ
1: ਜੀ
0: ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਨਾ ਨਾਲ,
1: ਜੀ ਜੀ
0: ਤਾਂ ਮੈਂ
1: ਜੀ
0: ਉੱਥੋਂ ਕਬੱਡੀ ਦੇ ਵਿੱਚ ਗਿਆ, ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ ਕਿ ਮੈਂ ਕਬੱਡੀ ਮੈਚ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ।
1: ਜੀ ਜੀ ਜੀ
0: ਪਹਿਲੇ ਸਾਲ ਮੈਂ ਕੀਤਾ, ਮੈਂ ਪਰ ਉਹ ਰਿਕਾਰਡ ਨੂੰ ਕੀ ਰੂਪ ਦਿੱਤਾ ਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ ਉਹਨਾਂ ਨੂੰ ਕੀਤਾ,
1: ਜੀ
0: ਔਰ
1: ਜੀ
0: ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ, ਤਾਂ
1: ਜੀ
0: ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲ,
1: ਜੀ
0: ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ,
1: ਜੀ ਜੀ
0: ਇੰਡੋ
1: ਜੀ ਜੀ
0: ਪਾਕ ਪੰਜਾਬ ਖੇਡਾਂ ਹੋਈਆਂ ਸੀ,
1: ਜੀ
0: ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ
1: ਜੀ
0: ਇੱਕ
1: ਜੀ
0: ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਉਹ ਇੱਕ ਇੱਕ ਖੇਡ ਮੇਲੇ ਦੀ ਆਈਆਂ,
1: ਜੀ ਜੀ ਜੀ
0: ਤਾਂ
1: ਜੀ
0: ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ, ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ,
1: ਜੀ
0: ਤਾਂ
1: ਜੀ ਜੀ
0: ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ ਉੱਥੇ ਵੀ ਮੈਂ ਲਿਖਿਆ। ਫਿਰ
1: ਜੀ
0: ਆ
1: ਜੀ
0: ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਆ ਇੱਕ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉੱਥੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿੱਜਦਾ।
1: ਜੀ ਜੀ ਜੀ
0: ਤੇ
1: ਜੀ
0: ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ, ਦੇ ਵਿੱਚ ਮੈਂ ਖੇਡਾਂ ਤੇ ਲਿਖਣਾ ਹੈ।
1: ਜੀ
0: ਇਹਦੇ
1: ਜੀ ਜੀ
0: ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਤੋਂ ਬਾਅਦ ਦੂਸਰੀ ਪਾਰੀ,
1: ਜੀ
0: ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ, ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ,
1: ਜੀ
0: ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ।
1: ਜੀ
0: ਪੰਜਾਬੀ
1: ਜੀ ਜੀ
0: ਫਿਲਮਾਂ ਬਾਰੇ
1: ਜੀ
0: ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ 'ਚ ਵੀ ਮੈਨੂੰ ਮੌਕਾ ਮਿਲਿਆ,
1: ਜੀ ਜੀ
0: ਤਾਂ
1: ਜੀ
0: ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ
1: ਜੀ
0: ਕਿ
1: ਜੀ ਜੀ
0: ਅਸੀਂ, ਮੈਂ, ਮੇਰਾ ਬੇਟਾ ਜਿਹੜਾ, ਮੈਂ ਉਹਦਾ ਐਡਵਾਈਜ਼ਰ ਹਾਂ, ਤੇ ਮੇਰਾ ਬੇਟਾ ਜਿਹੜਾ ਅਸੀਂ ਮੇਰੇ ਘਰ ਚੋਂ ਜਾਣੀ ਮੈਗਜ਼ੀਨ ਨਿਕਲਦਾ ਮੁੱਖ ਸੰਪਾਦਕ ਹੈ,
1: ਜੀ
0: ਤਾਂ
1: ਜੀ
0: ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ,
1: ਜੀ
0: ਪਰ
1: ਜੀ
0: ਹਾਰਡ
1: ਜੀ
0: ਕਾਪੀ ਸਾਲ ਚ ਤਿੰਨ ਸਕਦੇ।
1: ਕਿਆ
0: ਪਿੱਛੇ
1: ਬਤਾਈਏ
0: ਜੇ ਮੈਂ ਇੱਕ
1: ਜੀ
0: ਸਿੱਖਿਆ ਵਿਭਾਗ ਚ ਪੰਜਾਬ ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ,
1: ਜੀ
0: ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ,
1: ਜੀ
0: ਸਿੱਖਿਆ ਦਰਪਣ ਨਾਮ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ,
1: ਜੀ
0: ਉਹ
1: ਜੀ ਜੀ
0: ਵੀਕਲੀ ਆਉਂਦਾ ਹੈਗਾ, ਚਾਰ ਪੰਜ ਉਹਦੇ ਪੇਜ ਹੁੰਦੇ ਨੇ ਵੱਡੇ,
1: ਜੀ
0: ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਅੰਗਾਰਾ ਮਿਲ ਰਿਹਾ।
1: ਜੀ
0: ਇਸੇ
1: ਜੀ
0: ਕਿਸਮ
1: ਜੀ
0: ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਹੈ ਸਾਡੀ ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ
1: ਜੀ
0: ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ, ਤਾਂ
1: ਜੀ ਜੀ
0: ਅਸੀਂ ਉਹ
1: ਜੀ
0: ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ, ਤੇ
1: ਜੀ ਜੀ
0: ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ
1: ਜੀ
0: ਮੈਂ
1: ਜੀ
0: ਤੁਹਾਨੂੰ
1: ਜੀ
0: ਇੱਕ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ,
1: ਜੀ
0: ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਸ ਸਕੂਲ 'ਚ ਮੇਰਾ ਡੈਪੂਟੇਸ਼ਨ ਹੋਇਆ ਸੀ,
1: ਜੀ ਜੀ
0: ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ,
1: ਜੀ ਜੀ ਜੀ
0: ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ।
1: ਜੀ
0: ਪਿਛਲੇ
1: ਜੀ
0: ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ, ਤਾਂ ਮੈਂ
1: ਜੀ
0: +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ।
1: ਜੀ ਜੀ
0: ਇਸੇ ਤਰ੍ਹਾਂ
1: ਜੀ
0: ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ, ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ ਕਿ
1: ਜੀ
0: ਉਹਦੇ ਮੈਂ 150 ਸ਼ੋਅ ਕਰ ਚੁੱਕੇ ਹਾਂ, ਤਾਂ ਮੈਂ ਦੋ ਤਿੰਨ ਜਿਹੜੇ ਨਾਟਕ ਹੈ, ਚਾਰ ਨਾਟਕ ਵੀ ਲਿਖੇ ਨੇ, ਜਿਹਦੇ 'ਚ ਅਸੀਂ ਤਿੰਨ ਨਾਟਕ ਕਰ ਰਹੇ ਹਾਂ,
1: ਜੀ ਜੀ
0: ਸੈਂਟਰ
1: ਜੀ
0: ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ 'ਚ, ਤਾਂ
1: ਜੀ
0: ਉਹ
1: ਜੀ ਜੀ
0: ਬੱਚਿਆਂ ਨੂੰ ਦੇਖੋ ਇੱਕ ਪੰਜਾਬੀ ਭਾਸ਼ਾ ਇੱਕ ਪੰਜਾਬੀ ਨਾਟਕ ਦੇ ਸਿਰ ਤੇ ਰੁਜ਼ਗਾਰ ਵੀ ਮਿਲਿਆ, ਤੇ
1: ਬਿਲਕੁਲ
0: ਉਹ ਬੱਚੇ ਰੇਡੀਓ ਤੇ ਵੀ ਜਾਣ ਲੱਗ ਗਏ, ਤਾਂ ਇਸ ਕਿਸਮ ਦੀਆਂ ਜਿਹੜੀਆਂ ਮੇਰੀਆਂ ਨਾਲ ਨਾਲ ਸਰਗਰਮੀਆਂ ਨੇ ਉਹ ਚੱਲਦੀਆਂ ਰਹਿੰਦੀਆਂ।
1: ਜੀ ਜੀ ਜੀ ਜੀ ਕਿਆ ਬਤਾ ਡਾਕਟਰ ਸਾਹਿਬ, ਵਾਕਈ ਇਹ ਤਾਂ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਅਤੇ ਸਾਰੀਆਂ ਚੀਜ਼ਾਂ ਨੇ, ਅਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇੱਕ ਯੋਗਦਾਨ ਰਹਿੰਦਾ ਏ, ਅਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਪਹਿਲਾਂ ਤਾਂ ਮੈਂ ਆਪਣਾ ਸਭ ਤੋਂ ਪਹਿਲਾਂ ਮੇਰੇ ਮਾਪੇ ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ, ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ 'ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ, ਫਿਰ ਇਹ 3 ਮੈਂਬਰ ਹੋ ਗਏ, ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦਾ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ ਪੇਸ਼ਕਾਰੀ ਦੀ। ਫਿਰ ਕਬੱਡੀ ਚੋਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲੇ, ਮੈਂ ਇਹ ਨੀ ਕਹੂੰਗਾ ਫੈਨ ਨਹੀਂ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ, ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ 'ਚ ਮੈਂ ਵਿਸ਼ਿਆਂ ਤੇ ਜਿਹੜਾ ਲਿਖ ਦਾਂਗਾ, ਇਹ ਨਹੀਂ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ
1: ਜੀ ਜੀ
0: ਕਿ ਮਿਹਨਤ ਹੈ, ਕਿਸੇ ਵੀ ਫੀਲਡ 'ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲੇ, ਮੈਂ ਐਗਜ਼ਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਆ 'ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ ਸੜਕਾਂ ਦੀਆਂ, ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ +2 ਪਾਸ ਸੀ, ਉਹ ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਕੁ ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵ ਠੇਕੇਦਾਰ ਹੈ। ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ ਹੈ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ 'ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ ਤੁਹਾਨੂੰ, ਹਰ ਥਾਂ ਦੁਆਰ ਖੁੱਲੇ ਨੇ। ਬਸ ਇੱਕ ਇਹ ਹੈ, ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ, ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ, ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ, ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ 'ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ, ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ 'ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ ਪੀ ਆਰ ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ 'ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ,
1: ਬਿਲਕੁਲ।
0: ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ ਹੈ।
1: ਜੀ ਜੀ ਜੀ ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਅਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਅਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਅਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਅਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਹੈ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਵੇਗਾ, ਅਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ, ਜਾਂ ਸਾਡੀ ਵੈਬਸਾਈਟ ਦੇ ਉੱਤੇ ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਡੇ ਤੱਕ ਪਹੁੰਚਦੀ ਕਰੋ, ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਅਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 5 ਦਸੰਬਰ 2020 ਦਿਨ ਐਤਵਾਰ ਸ਼ਾਮ ਦੇ 6:30 ਵਜਦੇ ਹਨ ਤੇ ਮੈਂ ਤੁਹਾਡੇ ਲਈ ਗਾਉਂਦੀ ਸ਼ਾਮ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਜਿਵੇਂ ਤੁਸੀਂ ਬਖੂਬੀ ਜਾਣਦੇ ਹੋ ਵੀ ਇਹ ਸਾਡਾ ਤੀਸਰਾ ਪ੍ਰੋਗਰਾਮ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸ਼ਾਇਰ ਦੋਸਤਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਕਿ ਆਪਣੀਆਂ ਰਚਨਾਵਾਂ ਨੂੰ ਜਿਹੜਾ ਤਰੰਨਮ ਦੇ ਵਿੱਚ ਪੇਸ਼ ਕਰਦੇ ਨੇ। ਇਸ ਦੇ ਨਾਲ ਦੀ ਨਾਲ ਜਿਹੜੇ ਗੀਤਕਾਰ ਆਪਣੇ ਗੀਤਾਂ ਨੂੰ ਗਾ ਕੇ ਪੇਸ਼ ਕਰਦੇ ਨੇ ਉਹਨਾਂ ਨੂੰ ਅਸੀਂ ਸੱਦਾ ਦਿੰਦੇ ਇਸ ਸ਼ਾਮ ਦੇ ਵਿੱਚ ਤੇ ਇਸ ਦੇ ਨਾਲ ਦੀ ਨਾਲ ਅਸੀਂ ਉਹਨਾਂ ਗਾਇਕਾਂ ਨੂੰ ਵੀ ਸੱਦਾ ਦਿੰਦੇ ਹਾਂ ਜਿਹੜੇ ਆਪਣਾ ਮੁੱਢਲਾ ਸਫ਼ਰ ਸ਼ੁਰੂ ਕਰਦੇ ਨੇ। ਇਸ ਦੇ ਨਾਲ ਜਿਹੜਾ ਸ਼ਾਇਰ ਤੇ ਗੀਤਕਾਰ ਤੇ ਸੰਗੀਤਕਾਰ ਆਪਣੀਆਂ ਸੇਵਾਵਾਂ ਜਿਹੜੀਆਂ ਆ ਦੁਆਬਾ ਰੇਡੀਓ ਨੂੰ ਸਮਰਪਿਤ ਕਰਨਾ ਚਾਹੁੰਦਾ, ਅਸੀਂ ਉਹਨਾਂ ਨੂੰ ਵੀ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਕਹਿੰਦੇ ਹਾਂ। ਤੇ ਇਸ ਵਾਰ ਦਾ ਜਿਹੜਾ ਅਸੀਂ ਇਹ ਗਾਉਂਦੀ ਸ਼ਾਮ ਪ੍ਰੋਗਰਾਮ ਜਿਹੜਾ ਆ ਇਸ ਦੇ ਵਿੱਚ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜਾ ਇਸ ਵੇਲੇ ਭਾਰਤ ਦੇ ਵਿੱਚ ਕਿਸਾਨ ਕੋਲ ਚੱਲ ਰਿਹਾ ਉਸ ਨੂੰ ਸਮਰਪਿਤ ਜਿਹੜੀਆਂ ਰਚਨਾਵਾਂ ਜਿਹੜੀਆਂ ਪੇਸ਼ ਕੀਤੀਆਂ ਜਾਣ। ਤੇ ਇਸ ਪ੍ਰੋਗਰਾਮ ਦੇ ਦੌਰਾਨ ਕੁਝ ਰਚਨਾਵਾਂ ਜਿਹੜੀਆਂ ਹਟਮੀਆਂ ਹੋ ਸਕਦੀਆਂ ਨੇ ਉਸ ਲਈ ਅਸੀਂ ਪਹਿਲਾਂ ਜਿਹੜਾ ਸਰੋਤਿਆਂ ਤੋਂ ਗੁਸਤਾਖੀ ਮੰਗਦੇ ਹਾਂ ਤੇ ਜਿੱਥੇ ਕਿਸਾਨ ਕੋਲ ਨਾਲ ਸੰਬੰਧਿਤ ਜਿਹੜੀਆਂ ਰਚਨਾਵਾਂ ਨੂੰ ਸਰੋਤੇ ਪਸੰਦ ਕਰਨਗੇ ਆਸ ਕਰਦੇ ਹਾਂ ਦੂਸਰੀਆਂ ਰਚਨਾਵਾਂ ਨੂੰ ਵੀ ਉਸੇ ਤਰ੍ਹਾਂ ਪਿਆਰ ਦੇਣਗੇ। ਤੇ ਇਸ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜਾ ਆ ਸਭ ਤੋਂ ਪਹਿਲਾਂ ਜਿਹੜਾ ਆ ਕੁਵੈਤ ਦੇ ਵਿੱਚ ਵਸਦੇ ਸਾਡੇ ਸ਼ਾਇਰ ਲਸ਼ਕਰੀ ਰਾਮ ਜੱਖੂ ਜੀ ਨੂੰ ਸੱਦਾ ਦਿੰਦੇ ਹਾਂ। ਲਸ਼ਕਰੀ ਰਾਮ ਜੱਖੂ ਜੀ ਬਾਰੇ ਤੁਸੀਂ ਬਖੂਬੀ ਜਾਣਦੇ ਹੋ, ਸਾਡੀਆਂ ਕਾਮ ਮਹਿਫਲਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਤੇ ਹੁਣ ਉਹ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਜਿਹੜੀ ਆ ਹਾਜ਼ਰੀ ਭਰ ਰਹੇ ਨੇ। ਲਸ਼ਕਰੀ ਰਾਮ ਜੱਖੂ ਜੀ ਜਿਹੜੇ ਕਿ ਪੰਜਾਬੀ ਸੱਤ ਕਵੈਤ ਦੇ ਮੁੱਖ ਸੇਵਾਦਾਰ ਨੇ ਉਹਨਾਂ ਨੂੰ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਜੀ ਆਇਆਂ।
1: ਹਾਂਜੀ, ਮੈਂ ਲਸ਼ਕਰੀ ਰਾਮ ਜੱਖੂ ਲੱਧਣਾ ਵਾਲਾ ਕਵੈਤ ਦੀ ਧਰਤੀ ਤੋਂ ਆਪਣੇ ਸਰੋਤਿਆਂ ਦੇ ਰੂਬਰੂ ਹੋ ਰਿਹਾ ਹਾਂ। ਮੈਂ ਦੁਆਬਾ ਰੇਡੀਓ ਦਾ ਅਤੇ ਸਾਡੇ ਭਾਈ ਸਾਹਿਬ ਭਾਈ ਹਰਬੰਸ ਸਿੰਘ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਹੜੇ ਸਾਨੂੰ ਕਦੇ ਵੀ ਭੁੱਲਦੇ ਨਹੀਂ ਅਤੇ ਸਾਨੂੰ ਯਾਦ ਰੱਖਦੇ ਹਨ, ਤੋਂ ਹਰ ਮੌਕੇ 'ਤੇ ਯਾਦ ਕਰਦੇ ਹਨ। ਸੋ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਹੜੇ ਸਾਨੂੰ ਹਰ ਟਾਈਮ ਨਾਲ ਮੌਕਾ ਦੇਣ ਦਾ ਕੋਸ਼ਿਸ਼ ਕਰਦੇ ਹਨ। ਸੋ ਅੱਜ ਜੋ ਪੰਜਾਬ ਦੇ ਹਾਲਾਤ ਚੱਲ ਰਹੇ ਹਨ, ਜੋ ਪੰਜਾਬ ਦਾ ਅੱਜ ਕੱਲ੍ਹ ਕਿਸਾਨ ਸੰਘਰਸ਼ ਚੱਲ ਰਿਹਾ ਹੈ, ਉਹਦੇ ਸੰਦਰਭ ਦੇ ਵਿੱਚ ਦੋ ਕੁ ਜਜ਼ਬਾਤ, ਦੋ ਕੁ ਬੋਲ ਆਪਣੇ ਮੈਂ ਆਪਣੇ ਸਾਰੀ ਸੰਗਤ ਦੇ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ ਕਿ ਉਹਨਾਂ ਨੇ ਜੋ ਵੀ ਇਹ ਕੀਤਾ ਹੈ ਅਸੀਂ ਉਹਦੇ ਵਿਰੋਧ ਦੇ ਵਿੱਚ, ਯਾਨੀ ਕਿ ਅਸੀਂ ਕਿਸਾਨ ਜੋ ਮੋਰਚਾ ਹੈ, ਕਿਸਾਨ ਮਜ਼ਦੂਰ ਮੋਰਚਾ ਹੈ ਪੰਜਾਬੀ ਸੱਥ ਵੱਲੋਂ, ਜੋ ਕਵੈਦੀ ਪੰਜਾਬੀ ਸੱਥ ਉਹਦੇ ਵੱਲੋਂ ਅਤੇ ਸਤਿਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਉਹਨਾਂ ਦੀ ਅਸੀਂ ਡੱਟ ਕੇ ਹਮਾਇਤ ਕਰਦੇ ਹਾਂ। ਸੋ ਮੇਰੇ ਥੋੜ੍ਹੇ ਜਿਹੇ ਬੋਲ ਇਸ ਤਰ੍ਹਾਂ ਦੇ ਹਨ। ਨੀ ਰੱਖੀ ਗਈ ਸਿੱਖੀ ਦੀ ਸੀਸ ਉੱਤੇ ਇਹ ਦੁਨੀਆਂ ਸਾਰੀ ਜਾਣਦੀ ਏ, ਨੀ ਰੱਖੀ ਗਈ ਸਿੱਖੀ ਦੀ ਸੀਸ ਉੱਤੇ ਇਹ ਦੁਨੀਆਂ ਸਾਰੀ ਜਾਣਦੀ ਏ, ਜਿਸ ਗੋਦੜੀ ਕੀਤੇ ਲਾਲ ਪੈਦਾ, ਜਿਸ ਗੋਦੜੀ ਕੀਤੇ ਲਾਲ ਪੈਦਾ ਤੇ ਸਿੱਖੀ ਗੋਦੜੀ ਦਾ ਨਿਗਮਾਣ ਦੀ ਏ, ਸਿੰਘ ਸੂਰਮੇ ਕਦੇ ਨਾ ਪੈਠ ਦਿੱਤੀ, ਸਿੰਘ ਸੂਰਮੇ ਕਦੇ ਨਾ ਪੈਠ ਦਿੱਤੀ, ਕੜੀ ਆਈ ਜਦੋਂ ਆਨ ਤੇ ਸ਼ਾਨ ਦੀ ਏ, ਚੰਡੇ ਚੂਲ ਦੇ ਰਹਿਣਗੇ ਜੱਗ ਉੱਤੇ ਤੇ ਜੱਖੂ ਗੱਲ ਵੱਖਰੀ ਪਹਿਚਾਣ ਦੀ ਏ, ਤੇ ਜੱਖੂ ਗੱਲ ਵੱਖਰੀ ਪਹਿਚਾਣ ਦੀ ਏ। ਇਹ ਜੋ ਸਾਡਾ ਸੰਘਰਸ਼ ਲਿਆ ਪੰਜਾਬ ਦੇ ਇਤਿਹਾਸ ਨੂੰ ਕਿਤੇ ਫਰੋਲ ਕੇ ਦੇਖਿਆ ਹੁੰਦਾ, ਦਿੱਲੀ ਸਰਕਾਰ ਨੇ ਦਿੱਲੀ ਦਾ ਪਹਿਲਾਂ ਕੀ ਹਾਲ ਹੋਇਆ ਅਤੇ ਹੁਣ ਕੀ ਹਾਲ ਹੋਣਾ, ਜੋ ਸਾਡੇ ਕਿਸਾਨ ਵੀਰ ਉੱਥੇ ਗਏ ਹਨ ਉਹਨਾਂ ਦੇ ਬਾਰੇ ਵਿੱਚ ਮੇਰੇ ਜੋ ਜਜ਼ਬਾਤ ਸਾਂਝੇ ਹਨ ਉਹ ਮੈਂ ਦਿੱਲੀ ਬਾਰੇ ਅਤੇ ਪੰਜਾਬ ਬਾਰੇ ਗੱਲ ਕਰ ਰਿਹਾ। ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਅਸਾਂ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ, ਅਸਾਂ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ, ਹਾਏ ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਸੰਤਾਂ ਭਗਤਾਂ ਪੀਰ ਫਕੀਰਾਂ ਗੁਰੂਆਂ ਦੀ ਏ ਧਰਤੀ, ਸੰਤਾਂ ਭਗਤਾਂ ਪੀਰ ਫਕੀਰਾਂ ਗੁਰੂਆਂ ਦੀ ਏ ਧਰਤੀ, ਮੌਕੇ ਮੌਕੇ ਉੱਤੇ ਆ ਕੇ ਹੈ ਜਰਬਾਣੀ ਵਰਤੀ, ਮੌਕੇ ਮੌਕੇ ਉੱਤੇ ਆ ਕੇ ਹੈ ਜਰਬਾਣੀ ਵਰਤੀ। ਤੜਫਣ ਲੋਕੀ ਇੱਥੇ ਹੈ, ਤੜਫਣ ਲੋਕੀ ਇੱਥੇ ਮਾਝਾ ਮਾਲਵੇ ਦੁਆਬ ਦੇ, ਤੜਫਣ ਲੋਕੀ ਇੱਥੇ ਮਾਝੇ ਮਾਲਵੇ ਦੁਆਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਕੱਖੋਂ ਹੌਲਾ ਕਰਤਾ ਜਿਸ ਨੂੰ ਅੰਨਦਾਤਾ ਸੀ ਕਹਿੰਦੇ, ਕੱਖੋਂ ਹੌਲਾ ਕਰਤਾ ਜਿਸ ਨੂੰ ਅੰਨਦਾਤਾ ਸੀ ਕਹਿੰਦੇ, ਚੰਗੀ ਸੋਚ ਜੇ ਤੇਰੀ ਹੁੰਦੀ ਨਾ ਤੇਰੇ ਦਰ ਬੈਂਦੇ, ਚੰਗੀ ਸੋਚ ਜੇ ਤੇਰੀ ਹੁੰਦੀ ਨਾ ਤੇਰੇ ਦਰ ਬੈਂਦੇ, ਹਾਏ ਚੰਗੇ ਨਹੀਂ ਨਤੀਜੇ ਓਏ ਚੰਗੇ ਨਹੀਂ ਨਤੀਜੇ ਤੇਰੇ ਇਸ ਭੈੜੇ ਖੁਆਬ ਦੇ, ਚੰਗੇ ਨਹੀਂ ਨਤੀਜੇ ਤੇਰੇ ਇਸ ਭੈੜੇ ਖੁਆਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਬੈਠ ਕੇ ਵਿੱਚ ਸੁਣ ਹਲੀਮੀ, ਬੈਠ ਕੇ ਵਿੱਚ ਹਲੀਮੀ ਦੇ ਤੂੰ ਜੇ ਕਿਸਾਨ ਦੀ ਗੱਲ ਸੁਣਦੀ, ਬੈਠ ਕੇ ਵਿੱਚ ਹਲੀਮੀ ਦੇ ਜੇ ਤੂੰ ਕਿਸਾਨ ਦੀ ਗੱਲ ਸੁਣਦੀ, ਚਾਲਾਂ ਜੋ ਸੀ ਤੇਰੇ ਮਨ ਵਿੱਚ ਪੁੱਠੀਆਂ ਨਾ ਉਹ ਬੁਣਦੀ, ਚਾਲਾਂ ਜੋ ਸੀ ਤੇਰੇ ਮਨ ਵਿੱਚ ਪੁੱਠੀਆਂ ਨਾ ਉਹ ਬੁਣਦੀ, ਕਿਤੇ ਪੜ੍ਹ ਲੈਂਦੀ ਇਤਿਹਾਸ, ਹਾਏ ਕਿਤੇ ਪੜ੍ਹ ਲੈਂਦੀ ਇਤਿਹਾਸ ਜੋ ਲਿਖਿਆ ਵਿੱਚ ਕਿਤਾਬ ਦੇ, ਕਿਤੇ ਪੜ੍ਹ ਲੈਂਦੀ ਇਤਿਹਾਸ ਜੋ ਲਿਖਿਆ ਵਿੱਚ ਕਿਤਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ। ਆਖਰੀ ਬੰਦਾ ਜੀ, ਜੱਖੂ ਲੱਦੜਾਂ ਵਾਲਾ ਆਖੇ, ਹਾਏ ਜੱਖੂ ਲੱਦੜਾਂ ਵਾਲਾ ਆਖੇ ਜਿੱਤ ਅੰਨਦਾਤੇ ਦੀ ਹੋਣੀ, ਜੱਖੂ ਲੱਦੜਾਂ ਵਾਲਾ ਆਖੇ ਜਿੱਤ ਅੰਨਦਾਤੇ ਦੀ ਹੋਣੀ, ਲੱਗ ਗਈ ਜੋ ਕਾਲਖ ਤੈਨੂੰ ਆਪੇ ਹੀ ਤੂੰ ਤੋਣੀ, ਲੱਗ ਗਈ ਜੋ ਕਾਲਖ ਤੈਨੂੰ ਆਪੇ ਹੀ ਤੂੰ ਤੋਣੀ, ਕਿਉਂ ਤੂੰ ਪੰਗਾ ਪਾਇਆ ਹਾਏ ਕਿਉਂ ਤੂੰ ਪੰਗਾ ਪਾਇਆ ਨਾਲ ਪੰਜਾਬ ਦੇ, ਹਰ ਵਾਰੀ ਪੰਗਾ ਹਰ ਵਾਰੀ ਮੱਥਾ ਲਾਵੇਂ, ਹਰ ਵਾਰੀ ਮੱਥਾ ਲਾਵੇਂ ਕਾਤੋਂ ਨਾਲ ਪੰਜਾਬ ਦੇ, ਹਰ ਵਾਰੀ ਮੱਥਾ ਲਾਵੇਂ ਕਾਤੋਂ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਕਿਉਂ ਤੂੰ ਪੰਗਾ ਪਾਇਆ ਦਿੱਲੀਏ ਨਾਲ ਪੰਜਾਬ ਦੇ, ਅਸਾਂ ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ, ਗਿਣ ਗਿਣ ਬਦਲੇ ਲੈਣੇ ਤੇਥੋਂ ਨਾਲ ਹਿਸਾਬ ਦੇ। ਸਾਡੇ ਵੱਲੋਂ ਜੀ ਪੰਜਾਬੀ ਸੱਤ ਕਵੈਤ ਵੱਲੋਂ ਅਤੇ ਸਤਿਗੁਰ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਮੈਂ ਕਿਸਾਨਾਂ ਦੀ ਪੂਰੀ ਮਦਦ ਕਰਦਾ, ਪੂਰੀ ਸਪੋਰਟ ਕਰਦਾ ਹਾਂ। ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਪਈ ਤਾਂ ਅਸੀਂ ਹਰ ਤਰ੍ਹਾਂ ਦੇ ਨਾਲ ਉਹਨਾਂ ਦੇ ਤਿਆਰ ਬਾਰ ਤਿਆਰ ਖੜ੍ਹੇ ਹਾਂ। ਤਾਂ ਉਹਨਾਂ ਨੂੰ ਇਹੀ ਕਹਿਣਾ ਕਿ ਤੁਸੀਂ ਆਪਣੇ ਡਟ ਕੇ ਮੋਰਚਾ ਲਾਓ ਅਤੇ ਪਰਮਾਤਮਾ ਵੀ ਤੁਹਾਡਾ, ਸਾਡੀ ਗੁਰੂ ਨਾਨਕ ਮਹਾਰਾਜ, ਸਾਡਾ ਗੁਰੂ ਗ੍ਰੰਥ ਸਾਹਿਬ ਤੁਹਾਡੀ ਸਾਰੀ ਸਪੋਰਟ ਕਰੂਗਾ ਜੀ। ਕੋਈ ਗੱਲ ਨਹੀਂ ਜੀ, ਸਤਿ ਸ਼੍ਰੀ ਅਕਾਲ ਜੀ, ਮੇਰੀ ਇੰਨੀ ਹਾਜ਼ਰੀ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
0: ਸ਼੍ਰੀ ਰਾਮ ਜੱਖੂ ਜੀ ਤੋਂ ਬਾਅਦ ਹੁਣ ਇਸ ਗੁਆਂਢੀ ਸ਼ਾਮ ਪ੍ਰੋਗਰਾਮ ਦੇ ਵਿੱਚ ਮੈਂ ਸੱਦਾ ਦੇਣ ਜਾ ਰਿਹਾ ਪੁਰਤਗਾਲ ਵਾਸਤੇ ਸਾਡੇ ਸ਼ਾਇਰ ਦੋਸਤ ਦੁੱਖ ਭੰਜਨ ਸਿੰਘ ਰੰਧਾਵਾ ਜੀ। ਉਹ ਵੀ ਕਿਸਾਨ ਸੰਘਰਸ਼ਾਂ ਦੀ ਹਮਾਇਤ ਦੇ ਵਿੱਚ ਆਪਣਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਦੁੱਖ ਭੰਜਨ ਸਿੰਘ ਰੰਧਾਵਾ ਜੀ, ਗੁਆਂਢੀ ਸ਼ਾਮ ਪ੍ਰੋਗਰਾਮ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
2: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ। ਔਰ ਮੈਂ ਅੱਜ ਦੇ ਹਾਲਾਤਾਂ ਦੇ ਉੱਤੇ ਇੱਕ ਸਰਗਰਮ ਆਪਣਾ ਗੀਤ ਲੈ ਕੇ ਹਾਜ਼ਰ ਹਾਂ ਜੀ। ਤੁਹਾਡੀ ਨਜ਼ਰ ਪੇਸ਼ੇ ਖਿਦਮਤ ਹੈ।

ਮੈਂ ਇੱਕ ਕਿਰਸਾਨ ਦਾ ਪੁੱਤ ਹਾਂ, ਜੱਟ ਜੋ ਮੂੰਹੋਂ ਕਹਿ ਦਈਓ ਯੋ ਕਰਕੇ ਵਿਖਾ ਦਿੰਦਾ, ਚੰਗਿਆਂ ਨਾ ਚੰਗਾ ਏ ਬੁਰਿਆਂ ਨੂੰ ਮਤ ਸਿਖਾ ਦਿੰਦਾ, ਜੋ ਕਰ

ਅਸਾਂ ਕਦੇ ਜੋਸ਼ ਵਿੱਚ ਆ ਕੇ ਆਪਣਾ ਹੋਸ਼ ਨਹੀਂ ਖੋਇਆ, ਅਸੀਂ ਅੱਗ ਅੰਦਰ ਬਾਲਦੇ ਆ, ਕਦੇ ਆਕਰੋਸ਼ ਨਹੀਂ ਖੋਇਆ। ਹੁਣ ਹੋਣਾ ਜੋ ਤੂੰ ਵੇਖੀ, ਮੈਂ ਤਾਂ ਘਮਸਾਨ ਦਾ

0: ਧੰਨਵਾਦ ਜੀ।
1: ਰੇਡੀਓ ਦੇ ਪਿਆਰੇ ਸਰੋਤਿਓ, ਸਾਡੇ ਪ੍ਰੋਗਰਾਮ ਆਉਂਦੀ ਸ਼ਾਮ ਦੇ ਵਿੱਚ ਹੁਣੇ ਦੁਖਭੰਜਨ ਸਿੰਘ ਰੰਧਾਵਾ ਜੀ ਆਪਣਾ ਗੀਤ ਸਾਂਝਾ ਕਰਕੇ ਗਏ ਨੇ। ਹੁਣ ਸਾਡੀ ਇਸ ਮਹਿਫਲ ਦੇ ਵਿੱਚ ਆ ਰਹੇ ਨੇ ਪਟਿਆਲਾ ਤੋਂ ਕੁਲਵੰਤ ਸਿੰਘ ਸੈਦੋਕੀ। ਕੁਲਵੰਤ ਸਿੰਘ ਸੈਦੋਕੀ ਜੀ ਜਿੱਥੇ ਬਹੁਤ ਵਧੀਆ ਸ਼ਾਇਰ ਵੀ ਨੇ, ਉਸਦੇ ਨਾਲ ਦੀ ਨਾਲ ਬਹੁਤ ਵਧੀਆ ਗਾਇਕ ਨੇ, ਤੇ ਉਹ ਇਸ ਵਾਰ ਕਿਸਾਨਕੋਲ ਨੂੰ ਸਮਰਪਿਤ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਇਹ ਗੀਤ ਲਿਖਿਆ ਹੈ ਗੁਰਜੀਤ ਕੌਰ ਅਜਨਾਲਾ ਜੀ ਨੇ, ਤੇ ਇਸ ਨੂੰ ਆਵਾਜ਼ ਦਿੱਤੀ ਹੈ ਕੁਲਵੰਤ ਸਿੰਘ ਸੈਦੋਕੀ ਜੀ ਨੇ। ਕੁਲਵੰਤ ਸਿੰਘ ਸੈਦੋਕੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਜੀ। ਦਾਸ ਕੁਲਵੰਤ ਸਿੰਘ ਸੈਦੋਕੇ, ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਨੂੰ ਸਮਰਪਿਤ ਪੇਸ਼ ਹੈ ਮਨੋਹਰ ਭਵਾਨੀ ਛੰਦ, ਜਿਸ ਨੂੰ ਲਿਖਿਆ ਗੁਰਜੀਤ ਕੌਰ ਅਜਨਾਲਾ ਭੈਣ ਜੀ ਨੇ। ਸਰਕਾਰ ਦਾ ਬਿਹਾਰ ਮਾਰੇ ਜੱਟ ਤਾਈ ਮਾਰ, ਸਰਕਾਰ ਦਾ ਬਿਹਾਰ ਮਾਰੇ ਜੱਟ ਤਾਈ ਮਾਰ, ਕਰ ਦਿੱਤਾ ਇਹ ਲਚਾਰ ਵੱਖਰੇ ਕਾਨੂੰਨ ਨੇ, ਜੱਟ ਰੋਲ ਦਿੱਤਾ ਹਾਕਮੀ ਜਨੂਨ ਨੇ, ਜੱਟ ਰੋਲ ਦਿੱਤਾ ਹਾਕਮੀ ਜਨੂਨ ਨੇ। ਦੁਨੀਆ ਦਾ ਅੰਨਦਾਤਾ ਲਿਖੇ ਕਰਮ ਵਿਧਾਤਾ, ਤਨ ਖੇਤਾਂ ਚ ਮਟਾਤਾ ਨਾਹੀਂ ਮੁੱਖੋਂ ਬੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ। ਚੜੇ ਕਰਜ਼ੇ ਦਾ ਭਾਰ ਜਦੋਂ ਸਕੇ ਨਾ ਸਹਾਰ, ਫਿਰ ਜ਼ਿੰਦਗੀ ਨੂੰ ਹਾਰ ਇਸ ਰਾਹੇ ਜਾਮਦਾ, ਰੱਸਾ ਚੁੱਕ ਫਾਹੇ ਗਲ ਵਿੱਚ ਪਾਮਦਾ, ਰੱਸਾ ਚੁੱਕ ਫਾਹੇ ਗਲ ਵਿੱਚ ਪਾਮਦਾ। ਉਹ ਕੀਤੀ ਮਿਹਨਤ ਵੀ ਪੂਰੀ, ਰਹਿ ਗਈ ਖਾਹਿਸ਼ ਅਧੂਰੀ, ਕੀਤੀ ਮਿਹਨਤ ਵੀ ਪੂਰੀ, ਰਹਿ ਗਈ ਖਾਹਿਸ਼ ਅਧੂਰੀ। ਧਾਰ ਸਿਦਕ ਸਬੂਰੀ ਕਿਸਮਤ ਝੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ। ਫਸਲ ਸੀ ਬੇਸੁਮਾਰ, ਬੜੀ ਆਈ ਸੀ ਬਹਾਰ, ਦਿੱਤੀ ਗੜਿਆਂ ਖਲਾਰ, ਜੱਟ ਧਾਹਾਂ ਮਾਰਦਾ, ਡਾਢਾ ਘਾਟਾ ਪਿਆ ਕਿਵੇਂ ਜੀ ਸਹਾਰਦਾ, ਉਹ ਡਾਢਾ ਘਾਟਾ ਪਿਆ ਕਿਵੇਂ ਜੀ ਸਹਾਰਦਾ। ਸਰਕਾਰ ਲਾਵੇ ਦਾ ਘੱਟ ਲਾਗਤ ਤੋਂ ਭਾ, ਸਰਕਾਰ ਲਾਵੇ ਦਾ ਘੱਟ ਲਾਗਤ ਤੋਂ ਭਾ, ਡੋਬ ਦੇਣ ਉਦੋਂ ਚਾ ਨਾਹੀ ਭੇਦ ਖੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲ ਦੇ। ਖੇਤੀ ਮੁੜਕਾ ਬਹਾਉਂਦਾ, ਖਾਦ ਹੱਡੀਆਂ ਦੀ ਪਾਉਂਦਾ, ਵੱਡਾ ਹੜ ਜਦ ਆਉਂਦਾ ਲੰਮਾ ਹੌਂਕਾ ਭਰਦਾ, ਅੰਨ ਦਾ ਤਾਂ ਖੌਰੇ ਘਾਟੇ ਕਿਵੇਂ ਜਰਦਾ, ਉਹ ਅੰਨ ਦਾ ਤਾਂ ਖੌਰੇ ਘਾਟੇ ਕਿਵੇਂ ਜਰਦਾ। ਕੋਈ ਸੁਣਦਾ ਨਾ ਗੱਲ, ਨਾਹੀਂ ਕੱਢੇ ਕੋਈ ਹੱਲ, ਕੋਈ ਸੁਣਦਾ ਨਾ ਗੱਲ, ਨਾਹੀਂ ਕੱਢੇ ਕੋਈ ਹੱਲ, ਬੈਠੇ ਕੁਰਸੀਆਂ ਮੱਲ ਨੇ ਕੁਫਰ ਤੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ, ਉਹ ਜਿੰਦੜੀ ਕਿਸਾਨ ਦੀ ਮਿੱਟੀ ਚ ਰੋਲਦੇ।
1: ਅੰਤ ਸਿੰਘ ਸੈਦੋਕੀ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜਰਮਨ ਵਸਦੇ ਸਾਡੇ ਸ਼ਾਇਰ ਗਾਇਕ ਦੋਸਤ ਜੋਗਿੰਦਰਪਾਲ ਮੱਲ ਜੀ ਨੂੰ। ਜੋਗਿੰਦਰਪਾਲ ਮੱਲ ਜੀ ਇਸ ਵਾਰ ਸਾਡੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਇੰਗਲੈਂਡ ਵਸਦੇ ਸ਼ਾਇਰ ਤਾਰਾ ਸਿੰਘ ਕੁੱਕੜ ਪਿੰਡ ਵਾਲਿਆਂ ਦਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਤਾਰਾ ਸਿੰਘ ਜੀ ਜਿੱਥੇ ਕਿ ਇੰਡੀਅਨ ਵਰਕਰ ਐਸੋਸੀਏਸ਼ਨ ਨਾਲ ਜੁੜੇ ਹੋਏ ਨੇ, ਉੱਥੇ ਨਾਲ ਦੀ ਨਾਲ ਜਿਹੜਾ ਉਹ ਜਿਹੜੀਆਂ ਕਵਿਤਾਵਾਂ ਵੀ ਲਿਖਦੇ ਨੇ, ਉਹਨਾਂ ਦੀਆਂ ਕਵਿਤਾ ਦੀਆਂ ਦੋ ਕਿਤਾਬਾਂ ਵੀ ਆ ਚੁੱਕੀਆਂ ਨੇ, ਤੇ ਜੋਗਿੰਦਰਪਾਲ ਮੱਲ ਜੀ ਉਹਨਾਂ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।

0: हारी गबरुआ हिम्मत ना हारी बेलोका।
1: सिंह दी रचना जिहड़ी कि जोगिंद्रपाल मल जी ने सांझी कीती है। इस तों बाद हुण मलकीत बुल्ला जी साडे एक शायर ने उहनां दी ती है सिमी सोतरा जी, ओह दिल्ली नूं जिहड़ी बंगार पाउंदी होई एक जिहड़ी रचना लै के हाजिर हो रहे ने। सिमी सोतरा जी ਦਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ। ਸਿਮੀ ਸੋਤਰਾ ਜੀ, ਜੀ ਆਇਆਂ ਨੂੰ
2: ਲੈ ਕੇ ਅਸੀਂ ਦਿਲ ਵਿੱਚ ਆਏ ਆ, ਜਨੂਨ ਨੀ ਰੱਦ ਕਰਵਾਉਣੇ ਤੇਰੇ ਕਾਲੇ ਇਹ ਕਾਨੂੰਨ ਨੀ। ਲੈ ਕੇ ਅਸੀਂ ਦਿਲ

ਨੀ ਹਾਰ ਸੋਹਾ ਖਾ ਕੇ ਆਏ ਆ, ਖੇਤਾਂ ਵਾਲੀ ਮਿੱਟੀ ਮੱਥੇ ਲਾ ਕੇ ਆਏ ਆ, ਮੰਨਣੀ ਨੀ ਹਾਰ ਸੋਹਾ ਖਾ ਕੇ ਆਏ ਆ, ਤੈਥੋਂ ਸਹਿ ਨਹੀਂ ਹੋਣੀ ਸਾਡੀ ਤਾਬ ਦਿੱਲੀ ਏ, ਹੱਕ ਲੈ ਕੇ ਅਸੀਂ ਜਾਣਾ ਪੰਜਾਬ।

ਆਈਡੀਆ ਦੇ ਪੈ ਰਹੇ ਸਰੋਤੇ ਹੋ, ਹੁਣੇ ਤੁਸੀਂ ਪ੍ਰੋਗਰਾਮ ਗਾਉਂਦੇ ਸ਼ਾਮ ਦੇ ਵਿੱਚ ਸਿੰਮੀ ਸੋਤਰਾ ਜੀ ਦੀ ਆਵਾਜ਼ ਦੇ ਵਿੱਚ ਉਹਨਾਂ ਦੀ ਇੱਕ ਦਿੱਲੀ ਨੂੰ ਜਿਹੜੀ ਹੈ ਲਲਕਾਰ ਸੁਣੀ ਹੈ, ਅਤੇ ਇਸੇ ਪ੍ਰੋਗਰਾਮ ਦੇ ਆਗਾਮ ਦੇ ਹੁਣ ਅਸੀਂ ਤੁਹਾਡੇ ਸਨਮੁਖ ਪੇਸ਼ ਕਰਨ ਜਾ ਰਹੇ ਹਾਂ ਨਿਊਜ਼ੀਲੈਂਡ ਰਹਿੰਦੇ ਸਾਡੇ ਗਾਇਕ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਤੋਂ ਪੱਤਰਕਾਰ ਹਰਮੇਸ਼ ਭਾਰਤੀ ਜੀ ਦੇ ਪੁੱਤਰ ਹਰਪ੍ਰੀਤ ਸਿੰਘ ਜੀ, ਜਿਹੜਾ ਕਿ ਉੱਥੇ ਪੜ੍ਹਨ ਗਿਆ ਹੈ ਅਤੇ ਨਾਲ ਦੀ ਨਾਲ ਉਹ ਗਾਉਣ ਦਾ ਜਿਹੜਾ ਆ ਆਪਣਾ ਸ਼ੌਕ ਵੀ ਪਾ ਰਿਹਾ ਹੈ ਅਤੇ ਆਪਣੀ ਰਚਨਾ ਲੈ ਕੇ ਉਹ ਹਾਜ਼ਰ ਹੋ ਰਿਹਾ ਹੈ ਪ੍ਰੋਗਰਾਮ ਗਾਉਂਦਾ ਗਾਉਂਦੀ ਸ਼ਾਮ ਦੇ ਵਿੱਚ। ਅਤੇ ਹਰਪ੍ਰੀਤ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ। ਰੇਡੀਓ ਦੇ ਪਿਆਰੇ ਸਰੋਤੇ, ਉਹ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਹੁਣ ਅਸੀਂ ਜੇ ਇਸ ਗਾਇਕ ਨੂੰ ਸੱਦਾ ਦੇਣ ਜਾ ਰਹੇ ਹਾਂ, ਮੇਰੀ ਮਰਿਆਦ ਹੈ ਰਿੰਕੂ ਸ਼ਾਹ ਦੀਵਾਨਾ ਤੋਂ, ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗੜ੍ਹਦੀਵਾਲਾ ਨਾਲ ਸੰਬੰਧ ਰੱਖਦੇ ਨੇ। ਰਿੰਕੂ ਜੀ ਨੇ ਪਿਛਲੇ ਸਮੇਂ ਦੇ ਵਿੱਚ ਇੱਕ ਔਨਲਾਈਨ ਗੀਤ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਸੀ ਅਤੇ ਇਸ ਗੀਤ ਮੁਕਾਬਲੇ ਦੇ ਉਹ ਫਾਈਨਲ ਦੇ ਵਿੱਚ ਪਹੁੰਚੇ ਸਨ ਅਤੇ ਇਸ ਪ੍ਰੋਗਰਾਮ ਦੇ ਵਿੱਚ ਜਾਣੀ ਕਿ ਸਾਡੀ ਗਾਉਂਦੀ ਸ਼ਾਮ ਜਿਹੜੀ ਪ੍ਰੋਗਰਾਮ ਦੇ ਵਿੱਚ ਉਹ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ

0: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਅੰਤ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਸਾਡੇ ਹਰਮਨ ਪਿਆਰੇ ਗਾਇਕ ਹਰਪ੍ਰੀਤ ਸਫਰੀ ਜੀ, ਜਿਹੜੇ ਕਿ ਸਾਡੀ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਹਰ ਵਾਰ ਪੇਸ਼ ਹੁੰਦੇ ਨੇ, ਉਹ ਇਸ ਵਾਰ ਵੀ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਦੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਅਤੇ ਕਹਿ ਲਈਏ ਵੀ ਸਾਨੂੰ ਇਹਨਾਂ 'ਤੇ ਇੰਨਾ ਮਾਣ ਹੈ ਵੀ ਜਦੋਂ ਵੀ ਅਸੀਂ ਇਹਨਾਂ ਨੂੰ ਯਾਦ ਕਰਦੇ ਹਾਂ ਉਦੋਂ ਹੀ ਸਾਡੇ ਇਹ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋ ਜਾਂਦੇ ਨੇ। ਇਹ ਗਾਉਂਦੀ ਸ਼ਾਮ ਪ੍ਰੋਗਰਾਮ ਤੋਂ ਪਹਿਲਾਂ ਉਹ ਸਾਡੇ ਕਵੀ ਦਰਬਾਰ ਜਿਹੜਾ ਹਫ਼ਤਾਵਾਰੀ ਹੁੰਦਾ ਉਸ ਦੇ ਵਿੱਚ ਲਗਾਤਾਰ ਆਉਂਦੇ ਰਹੇ ਨੇ। ਹੁਣ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਉਹ ਲਗਾਤਾਰ ਸਾਡੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਆਉਂਦੇ ਰਿਹਾ ਕਰਨਗੇ। ਅਤੇ ਹਰਪ੍ਰੀਤ ਸਫਰੀ ਜੀ, ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਚਰਨ ਸਿੰਘ ਸਫਰੀ ਜੀ ਦੇ ਪੋਤਰੇ ਹਨ, ਅਤੇ ਉਹ ਹੁਣ ਦੋ ਰਚਨਾਵਾਂ ਲੈ ਕੇ ਸਾਡੇ ਕੋਲ ਹਾਜ਼ਰ ਹੋਣਗੇ। ਦੋ ਗੀਤ ਨੇ ਅਤੇ ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਨੂੰ ਪਸੰਦ ਕਰੋਗੇ। ਹਰਪ੍ਰੀਤ ਸਫਰੀ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
1: ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ, ਦੁਆਬਾ ਰੇਡੀਓ ਦੀ ਸਾਰੀ ਟੀਮ ਅਤੇ ਸਤਿਕਾਰਯੋਗ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਦੋਸਤ

ਆਪਣੀ ਹੋਂਦ ਨੂੰ ਬਣਾਏ ਰੱਖਣ ਲਈ ਸੰਘਰਸ਼ ਬਹੁਤ ਜ਼ਰੂਰੀ ਹੈ। ਉਹ ਕਦੀ ਕਾਮਯਾਬ ਨਹੀਂ ਹੁੰਦੇ ਜਿਹੜੇ ਜਾਂ ਤਾਂ ਸੰਘਰਸ਼ ਸ਼ੁਰੂ ਨਹੀਂ ਕਰਦੇ ਜਾਂ ਤੋੜ ਸਿਰੇ ਤੱਕ ਨਹੀਂ ਕਰਦੇ। ਨਾਲੇ ਹਾਰ ਉਸ ਵੇਲੇ ਇਨਸਾਨ ਦੀ ਹੁੰਦੀ ਹੈ ਜਦੋਂ ਅਸੀਂ ਹਾਰ ਮੰਨ ਲੈਂਦੇ ਹਾਂ। ਸੋ ਸੰਘਰਸ਼ ਨੂੰ ਕਦੇ ਵਿਚਾਲੇ ਨਹੀਂ ਛੱਡਣਾ ਚਾਹੀਦਾ। ਸੋ ਕਿਸਾਨਾਂ ਦੇ ਸੰਘਰਸ਼ ਨੂੰ ਬਿਆਨ ਕਰਦਾ ਹੋਇਆ ਗੀਤ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਖੂਬ ਪਸੰਦ ਕਰੋਗੇ।

0: ਹਰਪ੍ਰੀਤ ਦੇ ਇਹਨਾਂ ਪਿਆਰੇ ਗੀਤਾਂ ਦੇ ਨਾਲ ਹੀ ਜਿਹੜਾ ਅਸੀਂ ਆਪਣਾ ਪ੍ਰੋਗਰਾਮ ਗਾਉਂਦੀ ਸ਼ਾਮ ਜਿਹੜਾ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿ ਦੁਆਬਾ ਰੇਡੀਓ ਦੇ ਪਿਆਰੇ ਸਰੋਤੇ ਇਹਨਾਂ ਇਹ ਪ੍ਰੋਗਰਾਮਾਂ ਨੂੰ ਜਿਹੜਾ ਲਗਾਤਾਰ ਪਸੰਦ ਕਰਦੇ ਰਹਿਣਗੇ ਅਤੇ ਗਾਇਕਾਂ ਦਾ ਅਤੇ ਪ੍ਰਬੰਧਕਾਂ ਦਾ ਜਿਹੜਾ ਲਗਾਤਾਰ ਜਿਹੜਾ ਮਾਣ ਵਧਾਉਂਦੇ ਰਹਿਣਗੇ। ਇਸ ਦੇ ਨਾਲ ਹੀ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।
1: ਸਾਹਾਂ ਵਾਜੋਂ ਵਿਛੜ ਕੇ ਸਾਹ ਸਾਹ ਕਿੱਥੋਂ ਰਹਿੰਦੇ, ਲੱਗੇ ਦਿਲਾਂ ਵਾਜੋਂ ਵਿਛੜ ਕੇ ਫਿਰ ਦਿਲ ਦਿਲ ਕਿੱਥੋਂ ਰਹਿੰਦੇ, ਦਿਲ ਦਿਲ ਕਿੱਥੋਂ ਰਹਿੰਦੇ, ਦਿਲ ਦਿਲ ਕਿੱਥੋਂ।

0: ರೇಡಿಯೋ ਰੇਡੀਓ ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਫਿਰ ਤੋਂ ਇੱਕ ਵਾਰ ਤੇ ਇਸ ਹਫ਼ਤੇ ਦੀ ਸ਼ੁਰੂਆਤ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਕੁਝ ਨਾ ਕੁਝ ਤੇ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। ਓਪਨ ਟਾਕ ਵਾਲਾ ਦਿਨ ਹੁੰਦਾ ਜੀ ਪਹਿਲਾਂ ਸੋਮਵਾਰ ਦਾ, ਜਿਹਦੇ ਵਿੱਚ ਆਪਣੇ ਵਿਚਾਰ ਕੋਈ ਗੱਲਬਾਤ ਆਲੇ ਦੁਆਲੇ ਦੇ ਵਿੱਚ ਕੁਝ ਵਾਪਰਿਆ, ਕੁਝ ਦੋਸਤਾਂ ਮਿੱਤਰਾਂ ਤੱਕ ਕੋਈ ਸੁਨੇਹਾ ਸੇਧ ਦੇਣਾ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਰਹੇਗਾ। ਤੇ ਲੋ ਉਹਨਾਂ ਦੋਸਤਾਂ ਦਾ ਵੀ ਧੰਨਵਾਦ ਸ਼ੁਕਰੀਆ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ। ਹਰਵਿੰਦਰ ਜੌਹਲ ਭੈਣ ਜੀ, ਸੁਮਿਤ ਜੌਹਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਹੋਰ ਸਾਰਾ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਰਹੇਗੀ ਦੋਸਤੋ। ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਾਂਗੇ ਤੇ ਸਮਾਂ ਤੇ ਸਥਿਤੀ ਫਿਲਰ ਦੀਆਂ ਘੜੀਆਂ ਦੇ ਮੁਤਾਬਕ ਇਸ ਵਕਤ ਸ਼ਾਮ ਦੇ 7:00 ਦੇ ਉੱਤੇ 6 ਮਿੰਟ ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:06 ਹੋ ਗਏ ਨੇ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:06 ਦਾ ਸਮਾਂ ਹੈ। ਯੂਕੇ ਦੇ ਵਿੱਚ ਸ਼ਾਮ ਦੇ 5:00 ਦੇ ਉੱਤੇ 6 ਮਿੰਟ ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸ਼ਾਮ ਦੇ 6:00 ਤੇ ਘੜੀਆਂ ਦੇ ਉੱਤੇ 6 ਮਿੰਟ ਦਾ ਸਮਾਂ ਹੈ। ਇਸੇ ਤਰ੍ਹਾਂ ਭਾਰਤ ਦੇ ਵਿੱਚ ਰਾਤ ਦੇ ਘੜੀਆਂ ਦੇ ਉੱਤੇ 7:36 ਦਾ ਸਮਾਂ ਜਿਹੜਾ ਹੋ ਚੁੱਕਿਆ। ਤੇ ਲਓ ਫਿਰ ਅੱਜ ਦੇ ਵਿਚਾਰ ਦੇ ਨਾਲ ਬਾਤ ਪਾਉਂਦੇ ਹਾਂ ਤੇ ਗੱਲਾਂ ਬਾਤਾਂ ਨੂੰ ਅੱਗੇ ਵਧਾਉਂਦੇ ਹਾਂ। 11 May 2026 ਦਾ ਦਿਹਾੜਾ ਤੇ ਸੋਮਵਾਰ ਦਾ ਦਿਨ ਹੈ। ਅੱਜ ਦੇ ਵਿਚਾਰ ਦੇ ਵਿੱਚ ਲਿਖਦੇ ਨੇ ਕਿ ਲੇਖਕ ਨੂੰ ਆਪਣੇ ਦਿਲ ਦੀ ਪੀੜ ਜਾਂ ਖੁਸ਼ੀ ਦੀ ਭਾਵਨਾ ਦੇ ਨਾਲ ਕਲਮ ਫੜਨੀ ਚਾਹੀਦੀ ਹੈ, ਕਿਸੇ ਦੀ ਰੀਸ ਦੇ ਨਾਲ ਨਹੀਂ। ਤੇ ਦੁਨੀਆਦਾਰੀ ਦੇ ਵਿੱਚ ਜੋ ਕੁਝ ਵਾਪਰਿਆ ਉਹਦਾ ਜ਼ਿਕਰ ਕਰਦਿਆਂ ਤੇ ਉਮੀਦ ਕਰਦਿਆਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਜ਼ਰੂਰ ਕਮੈਂਟ ਦੇ ਰਾਹੀਂ ਦਰੁਸਤ ਕਰਾ ਸਕਦੇ ਹੋ। ਤੇ ਨਵਦੀਪ ਸਿੰਘ ਬਾਈ ਜੀ ਆਪਣੇ ਦਿੱਲੀ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਭ ਨੂੰ, ਦੋਸਤਾਂ ਨੂੰ, ਦੁਆਬਾ ਰੇਡੀਓ ਦੇ ਪਰਿਵਾਰ ਨੂੰ। ਤੇ ਥੱਲੇ ਜ਼ਰੂਰ ਕਮੈਂਟ ਕਰਕੇ ਦੱਸ ਦਿਓ ਦੋਸਤੋ ਕਿ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਕਿ ਨਹੀਂ। ਤੇ 11 May ਦਾ ਦਿਹਾੜਾ 1784 ਅੰਗਰੇਜ਼ ਜਿਹੜੇ ਸਨ, ਅੰਗਰੇਜ਼ਾਂ ਤੇ ਟੀਪੂ ਸੁਲਤਾਨ ਦੇ ਵਿੱਚ ਜਿਹੜੀ ਅੱਜ ਦੇ ਦਿਹਾੜੇ ਦੇ ਉੱਤੇ ਸੰਧੀ ਹੋਈ ਸੀ ਤੇ 1857 ਦੇ ਵਿੱਚ ਪਹਿਲੇ ਗਦਰ ਦੀ ਅੱਗ ਜਿਹੜੀ ਸੀ ਦਿੱਲੀ ਦੇ ਵਿੱਚ ਪਹੁੰਚੀ ਸੀ। 1912 ਦੇ ਵਿੱਚ ਕਹਾਣੀਕਾਰ ਸਾਦਤ ਹਸਨ ਮੰਟੋ ਉਹਨਾਂ ਦਾ ਜਨਮ ਹੋਇਆ ਜਿਨ੍ਹਾਂ ਨੇ ਹਕੂਮਤਾਂ ਦੇ ਨਾਲ ਮੱਥਾ ਲਾਇਆ। ਉਹਨਾਂ ਦਾ ਜ਼ਿਕਰ ਸੰਖੇਪ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸ਼ੁਰੂਆਤ ਦੇ ਵਿੱਚ। ਤੇ ਇਸੇ ਤਰ੍ਹਾਂ ਹੀ 1949 ਦੇ ਵਿੱਚ ਸਿਆਮ ਦੇਸ਼ ਦਾ ਜਿਹੜਾ ਨਾਂ ਥਾਈਲੈਂਡ ਕੀਤਾ ਗਿਆ ਸੀ, ਪਹਿਲਾਂ ਇਸ ਨੂੰ ਸਿਆਮ ਦੇਸ਼ ਕਿਹਾ ਜਾਂਦਾ ਸੀ। ਵੱਡੇ ਪੱਧਰ ਦੇ ਉੱਤੇ ਉੱਥੇ ਜਿਹੜੇ ਨੇ ਬੁੱਧ ਧਰਮ ਨੂੰ ਮੰਨਣ ਵਾਲੇ ਜਾਂ ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕ ਰਹਿੰਦੇ ਨੇ। 1965 ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਚੱਕਰਵਰਤੀ ਤੂਫਾਨ ਦੇ ਨਾਲ 17,000 ਮੌਤਾਂ ਹੋਈਆਂ। 1998 ਦੇ ਵਿੱਚ ਭਾਰਤ ਦੇ ਵੱਲੋਂ ਜ਼ਮੀਨ ਹੇਠ 3 ਸਫਲ ਪਰਮਾਣੂ ਟੈਸਟ ਜਿਹੜੇ ਕੀਤੇ ਗਏ। ਤੇ ਇਸੇ ਤਰ੍ਹਾਂ ਅੱਜ ਦੇ ਦਿਨ ਦੇ ਉੱਤੇ ਰਾਸ਼ਟਰੀ ਤਕਨੀਕੀ ਦਿਵਸ ਵੀ ਜਿਹੜਾ ਮਨਾਇਆ ਜਾਂਦਾ ਹੈ, ਖਾਸ ਕਰ ਭਾਰਤ ਦੀ ਜਦੋਂ ਗੱਲ ਆਉਂਦੀ ਹੈ। ਹਰ ਸਾਲ 11 May ਨੂੰ ਭਾਰਤ ਦੇ ਵਿੱਚ ਰਾਸ਼ਟਰੀ ਤਕਨੀਕੀ ਦਿਵਸ ਦੇ ਤੌਰ ਦੇ ਉੱਤੇ ਮਨਾਇਆ ਜਾਂਦਾ ਹੈ। 1998 ਦੇ ਵਿੱਚ ਪੋਖਰਨ ਪਰਮਾਣੂ ਪ੍ਰੀਖਣ ਦੀ ਯਾਦ ਦੇ ਵਿੱਚ ਇਹ ਦਿਨ ਮਨਾਉਣਾ ਸ਼ੁਰੂ ਕੀਤਾ। ਇਸ ਦਾ ਮਕਸਦ ਲੋਕਾਂ ਨੂੰ ਦੇਸ਼ ਦੀਆਂ ਵਿਗਿਆਨਕ ਜਿਹੜੀਆਂ ਪ੍ਰਾਪਤੀਆਂ ਨੇ ਉਹਨਾਂ ਦੀ ਯਾਦ ਦਿਵਾਉਣਾ ਤੇ ਉਹਨਾਂ ਸਾਰਿਆਂ ਨੂੰ ਯਾਦ ਕਰਨਾ ਜਿਨ੍ਹਾਂ ਨੇ ਵਿਗਿਆਨ ਦੀ ਜਿਹੜੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਜਿਹੜਾ ਪਾਇਆ ਹੈ। ਅਣਖੀ ਇਨਸਾਨ ਤੇ ਨਿਧੜਕ ਲੇਖਕ ਮੰਟੋ ਸਾਹਿਬ ਦਾ ਜ਼ਿਕਰ ਕਰਦੇ ਹਾਂ ਦੋਸਤੋ, ਤੇ ਕੋਸ਼ਿਸ਼ ਕਰਾਂਗੇ ਜੇ ਅੱਜ ਉਹਨਾਂ ਦੀ ਕੋਈ ਕਹਾਣੀ ਤੁਹਾਡੇ ਨਾਲ ਰੂਬਰੂ ਕਰਨ ਦੀ ਕੋਸ਼ਿਸ਼ ਰਹੇਗੀ। ਤੇ ਆਪਣੇ ਮਿੰਟ ਲਿਖਿਆ ਹੋਇਆ ਜੀ, ਆਪਣੇ ਪਨੂਰੀ ਸਤਗੁਰ ਲਿਖਿਆ ਹੋਇਆ ਬਾਈ ਜੀ ਨੇ, ਪਤਾ ਨਹੀਂ ਨਾਂ ਮੈਨੂੰ ਸਮਝ ਨਹੀਂ ਆ ਰਿਹਾ ਜੀ ਕੀ ਕਹਿਣਾ ਚਾਹੁੰਦੇ ਨੇ। ਤੇ ਲਓ ਗੱਲ ਕਰਦੇ ਹਾਂ ਆਪਾਂ, ਮੰਟੋ ਸਾਹਿਬ ਦੀ ਗੱਲ ਕਰਨ ਲੱਗਿਆ ਸੀ ਮੈਂ। 1912 ਦੇ ਵਿੱਚ ਅੱਜ ਦੇ ਦਿਹਾੜੇ ਉੱਤੇ 11 May ਕਹਾਣੀਕਾਰ ਸਾਦਤ ਹਸਨ ਮੰਟੋ ਉਹਨਾਂ ਦਾ ਜਨਮ ਹੈ। ਉਹਨਾਂ ਨੇ ਉਹਨਾਂ ਦੀਆਂ ਦੇਣਾਂ ਦੀ ਗੱਲ ਕਰਦੇ ਹਾਂ ਥੋੜ੍ਹੀ। ਅਣਖੀ ਇਨਸਾਨ ਤੇ ਨਿਧੜਕ ਲੇਖਕ ਮੰਟੋ ਹਮੇਸ਼ਾ ਸੱਚ ਤੇ ਪਹਿਰਾ ਦੇਣ ਵਾਲਾ ਇਨਸਾਨ ਸੀ। ਅਖੌਤੀ ਭੱਦਰ ਪੁਰਸ਼ਾਂ ਨੂੰ ਜਿਹੜਾ ਸੀ ਸ਼ਰੇਆਮੋ ਨੰਗਾ ਕਰਦਾ ਸੀ ਤੇ ਸਮਾਜ ਜਿਨ੍ਹਾਂ ਨੂੰ ਭੈੜ ਜਿਹੜਾ ਭੈੜਾ ਕਹਿ ਕੇ ਦੁਰਕਾਰਦਾ ਸੀ। ਮੰਟੋ ਉਹਨਾਂ ਦੀਆਂ ਛੁਪੀਆਂ ਚੰਗਿਆਈਆਂ ਨੂੰ ਜਿਹੜਾ ਸੀ ਉਜਾਗਰ ਕਰਦਾ ਸੀ ਤੇ ਉਸਦਾ ਜਨਮ ਜਿਹੜਾ ਅੱਜ ਦੇ ਦਿਹਾੜੇ ਦੇ ਉੱਤੇ 1912 ਨੂੰ ਸਮਰਾਲਾ ਲਾਗੇ ਪਿੰਡ ਪਪੜੋਦੀ ਦੇ ਵਿਖੇ ਹੁੰਦਾ ਹੈ। ਸਾਦਤ ਹਸਨ ਮੰਟੋ ਦੇ ਪਿਤਾ ਗੁਲਾਮ ਹਸਨ ਮੰਟੋ ਕਸ਼ਮੀਰੀ ਸਨ। ਮੰਟੋ ਦੇ ਜਨਮ ਤੋਂ ਜਲਦ ਹੀ ਬਾਅਦ ਉਹ ਅੰਮ੍ਰਿਤਸਰ ਆ ਜਾਂਦੇ ਹੈ ਤੇ ਇੱਥੇ ਦੇ ਇੱਕ ਮੁਹੱਲੇ ਕੂਚਾਂ ਵਕੀਲਾਂ ਦੇ ਵਿੱਚ ਜਿਹੜੇ ਰਹਿਣ ਲੱਗ ਪਏ। ਮੰਟੋ ਦੀ ਮੁੱਢਲੀ ਪੜ੍ਹਾਈ ਘਰੇ ਹੀ ਹੋਈ ਤੇ 1921 ਦੇ ਵਿੱਚ ਉਸਨੂੰ ਐਮਏ ਓ ਮਿਡਲ ਸਕੂਲ ਦੇ ਵਿੱਚ ਚੌਥੀ ਜਮਾਤ ਦੇ ਵਿੱਚ ਜਿਹੜਾ ਸੀ ਦਾਖਲ ਕਰਵਾਇਆ ਗਿਆ। ਉਹਦਾ ਵਿਦਿਅਕ ਕੈਰੀਅਰ ਇੰਨਾ ਚੰਗਾ ਨਹੀਂ ਸੀ। ਮੈਟ੍ਰਿਕ ਦੇ ਇਮਤਿਹਾਨ ਦੇ ਵਿੱਚੋਂ 3 ਵਾਰ ਫੇਲ ਹੋਣ ਦੇ ਬਾਅਦ ਵੀ ਉਸਨੇ 1931 ਦੇ ਵਿੱਚ ਮੈਟ੍ਰਿਕ ਪਾਸ ਕੀਤੀ ਤੇ ਉਸ ਤੋਂ ਬਾਅਦ ਉਸਨੇ ਹਿੰਦੂ ਸਭਾ ਕਾਲਜ ਦੇ ਵਿੱਚ ਐਫਏ ਜਿਹੜਾ ਵਿੱਚ ਦਾਖਲਾ ਲੈ ਲਿਆ। 1932 ਦੇ ਵਿੱਚ ਮੰਟੋ ਦੇ ਪਿਤਾ ਦੀ ਮੌਤ ਹੋ ਜਾਂਦੀ ਹੈ ਜਿਸ ਦੇ ਕਾਰਨ ਉਸਨੂੰ ਅਨੇਕ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸਦੀ ਜ਼ਿੰਦਗੀ ਵਿੱਚ 1933 ਦੇ ਦੌਰਾਨ ਵੱਡਾ ਮੋੜ ਆਉਂਦਾ ਹੈ ਜਦੋਂ ਉਸਦਾ ਵਾਹ ਜਿਹੜਾ ਸੀ ਸਿਰਕੱਢ ਲੇਖਕ ਅਬਦੁਲ ਬਾਰੀ ਅਲਿਗ ਦੇ ਨਾਲ ਪੈ ਜਾਂਦਾ ਹੈ। ਉਨ੍ਹਾਂ ਨੇ ਮੰਟੋ ਨੂੰ ਅੰਗਰੇਜ਼ੀ ਤੇ ਫਰਾਂਸੀਸੀ ਤੇ ਰੂਸੀ ਸਾਹਿਤ ਪੜ੍ਹਨ ਦੇ ਲਈ ਪ੍ਰੇਰਿਤ ਕੀਤਾ। ਉਸਦੀ ਪਤਨੀ ਸੋਫੀਆ ਤੇ 3 ਧੀਆਂ ਨਿਗਹਤ, ਨਜ਼ਹਤ ਤੇ ਨੁਸਰਤ ਜਿਹੜੀਆਂ ਸਨ। ਮੰਟੋ ਲਾਹੌਰ, ਅੰਮ੍ਰਿਤਸਰ, ਅਲੀਗੜ੍ਹ, ਬੰਬਈ ਤੇ ਦਿੱਲੀ ਰਿਹਾ। ਜਲਿਆਂ ਵਾਲੇ ਬਾਗ ਦੇ ਹੱਤਿਆਕਾਂਡ ਦੀ ਮੰਟੋ ਦੇ ਮਨ ਦੇ ਉੱਤੇ ਗਹਿਰੀ ਜਿਹੜੀ ਛਾਪ ਸੀ ਇਸੇ ਨੂੰ ਲੈ ਕੇ ਮੰਟੋ ਨੇ ਪਹਿਲੀ ਕਹਾਣੀ ਤਮਾਸ਼ਾ ਲਿਖੀ ਸੀ ਜਿਹੜੀ ਅੰਮ੍ਰਿਤਸਰ ਦੇ ਖਲਕ ਦੇ ਵਿੱਚ ਛਪੀ ਸੀ। ਉਹਨੇ ਕਿਤਾਬ ਗਜੇ ਫਰਿਸ਼ਤੇ ਵਿੱਚ ਲਿਖਿਆ ਸੀ ਕਿ ਮੇਰਾ ਸਭ ਤੋਂ ਪਹਿਲਾ ਮੌਲਿਕ ਅਫਸਾਨਾ ਤਮਾਸ਼ਾ ਦੇ ਨਾਮ ਦੇ ਨਾਲ ਕਲਕੱਤੇ ਦੇ ਵਿੱਚ ਛਪਿਆ। ਮੈਂ ਉਸ ਉੱਪਰ ਨਾਮ ਨਹੀਂ ਦਿੱਤਾ ਸੀ ਇਸ ਡਰੋਂ ਕਿ ਲੋਕ ਮਜ਼ਾਕ ਉਡਾਉਣਗੇ। ਉਸਦੀਆਂ 6 ਕਹਾਣੀਆਂ ਤੇ ਅਦਾਲਤਾਂ ਦੇ ਵਿੱਚ ਕੇਸ ਚੱਲੇ ਕਹਾਣੀਆਂ ਦੇ ਉੱਤੇ ਤੇ ਮੰਟੋ ਨੇ ਨਾਟਕ ਕਹਾਣੀਆਂ, ਰੇਖਾ ਚਿੱਤਰ ਤੇ ਹੋਰ ਰੂਪਾਂ ਦੇ ਵਿੱਚ 40 ਦੇ ਕਰੀਬ, ਜਿਨ੍ਹਾਂ ਦੇ ਵਿੱਚ 22 ਮਿੰਨੀ ਕਹਾਣੀਆਂ ਦਾ ਜਿਹੜਾ ਸੰਗ੍ਰਹਿ ਤੇ 5 ਰੇਡੀਓ ਨਾਟਕ, 1 ਨਾਵਲ, ਕਿਤਾਬਾਂ ਲਿਖੀਆਂ ਨੇ। ਉਨ੍ਹਾਂ ਨੇ ਰੂਸੀ ਲੇਖਕ ਮੈਕਸਿਮ ਗੋਰਕੀ ਤੇ ਹੋਰ ਰੂਸੀ ਲੇਖਕਾਂ ਦੀਆਂ ਕਹਾਣੀਆਂ ਦਾ ਅਨੁਵਾਦ ਕੀਤਾ। ਮੰਟੋ ਦਾ ਪਹਿਲਾ ਕਹਾਣੀ ਸੰਗ੍ਰਹਿ ਆਤਿਸ਼ਪਾਰੇ 1935 ਦੇ ਵਿੱਚ ਛਪਿਆ। 18 ਅਗਸਤ 1954 ਨੂੰ ਉਨ੍ਹਾਂ ਨੇ ਆਪਣੀ ਕਬਰ ਦਾ ਜਿਹੜਾ ਕੁਤਬਾ ਜਾਣੀ ਕਿ ਸਮਾਧੀ ਦੇ ਉੱਤੇ ਲਿਖਿਆ ਸੀ ਕਿ ਜੋ ਇੰਜ ਸੀ ਕਿ ਕਹਿੰਦਾ ਕਿ ਇੱਥੇ ਦਫ਼ਨ ਹੈ ਸਾਦਤ ਹਸਨ ਮੰਟੋ ਤੇ ਉਨ੍ਹਾਂ ਦੇ ਨਾਲ ਦਫ਼ਨ ਹਨ ਕਹਾਣੀ ਲਿਖਣ ਦੇ ਸਾਰੇ ਭੇਦ। ਹਜ਼ਾਰਾਂ ਮਨ ਮਿੱਟੀ ਥੱਲੇ ਦੱਬਿਆ ਉਹ ਹੈਰਾਨ ਹੈ ਕਿ ਕੌਣ ਵੱਡਾ ਕਹਾਣੀਕਾਰ ਹੈ, ਰੱਬ ਕੀ ਉਹ। ਅਫਸੋਸ, ਪਾਕਿਸਤਾਨ ਦੇ ਤੰਗ ਦਿੱਲੀ ਮੁਆਸਰੇ ਜਿਹੜਾ ਮੁਆਸ਼ਰਾ ਹੈ, ਤੰਗ ਦਿੱਲੀ ਮੁਆਸ਼ਰੇ ਦੇ ਵਿੱਚ ਉਸਦਾ ਪਰਿਵਾਰ ਇੱਕ ਅੱਖਰ ਵੀ ਜਿਹੜਾ ਨਾ ਲਿਖ ਸਕਿਆ ਸੀ। ਮੰਟੋ ਕਿਸੇ ਬਾਹਰਲੀ ਤਾਕਤ, ਸਿਆਸਤ, ਵਿਚਾਰਧਾਰਾ, ਦਰਸ਼ਨ ਜਾਂ ਵਿਸ਼ਵਾਸ ਦੇ ਅਧੀਨ ਨਹੀਂ ਸੀ ਲਿਖਦਾ, ਸਗੋਂ ਵਿਅਕਤੀਆਂ ਤੇ ਘਟਨਾਵਾਂ ਨੂੰ ਉਸੇ ਰੂਪ ਦੇ ਵਿੱਚ ਹੀ ਵਿਖਾਈ ਦਿੰਦਾ ਸੀ ਜਾਂ ਵਿਖਾਈ ਦੀ ਕੋਸ਼ਿਸ਼ ਕਰਦਾ ਹੁੰਦਾ ਸੀ ਲੋਕਾਂ ਨੂੰ ਦਿਖਣ ਜਿਹੋ ਜਿਹੀਆਂ ਉਹ ਹਨ। ਮੰਟੋ ਦੀਆਂ ਕਹਾਣੀਆਂ ਨੂੰ ਅਸ਼ਲੀਲ ਕਿਹਾ ਗਿਆ। ਵੇਖਿਆ ਜਾਵੇ ਤਾਂ ਉਸਨੇ ਇੱਕ ਵੀ ਸ਼ਬਦ ਅਸ਼ਲੀਲ ਨਹੀਂ ਵਰਤਿਆ। ਬਹੁਤੀਆਂ ਕਹਾਣੀਆਂ ਪਾਤਰਾਂ ਦੀ ਮਾਨਸਿਕਤਾ ਦੇ ਉੱਪਰ ਆਧਾਰਿਤ ਨੇ। ਉਸਦੀ 50ਵੀਂ ਬਰਸੀ ਦੇ ਉੱਤੇ ਡਾਕ ਟਿਕਟ ਜਾਰੀ ਹੋਈ। ਉਸਦੇ 66ਵੇਂ ਜਨਮ ਦਿਵਸ ਦੇ ਉੱਤੇ ਉਸਨੂੰ ਨਿਸ਼ਾਨ ਏ ਇਮਤਿਆਜ਼ ਦੇ ਨਾਲ ਸਨਮਾਨਿਆ ਗਿਆ। ਉਸਦੀਆਂ ਕਹਾਣੀਆਂ ਉਰਦੂ ਦੇ ਵਿੱਚ, ਪਾਤਰ ਠੇਠ ਪੰਜਾਬੀ ਦੇ ਵਿੱਚ ਸਨ। ਟੋਬਾ ਟੇਕ ਸਿੰਘ, ਬੰਬੇ ਸਟੋਰੀਜ਼ ਤੇ ਠੰਡਾ ਗੋਸ਼ਤ ਪ੍ਰਸਿੱਧ ਕਹਾਣੀਆਂ ਨੇ। ਮੰਟੋ ਨੇ ਕਿਹਾ ਸੀ ਕਿ ਕੋਈ ਲੇਖਕ ਉਦੋਂ ਹੀ ਜਿਹੜਾ ਕਲਮ ਚੁੱਕਦਾ ਹੈ ਜਦੋਂ ਉਸਦੀ ਸੰਵੇਦਨਾ ਦੇ ਉੱਤੇ ਸੱਟ ਵੱਜਦੀ ਹੈ। ਮੰਟੋ ਦੀ ਇੱਕ ਫਿਲਮ ਵੀ ਰਿਲੀਜ਼ ਹੁੰਦੀ ਹੈ, 22 ਸਾਲ ਅੰਮ੍ਰਿਤਸਰ ਰਿਹਾ, ਪਰ ਉਸਦੀ ਅੱਜ ਤੱਕ ਕੋਈ ਯਾਦਗਾਰ ਨਹੀਂ ਬਣੀ। ਮੰਟੋ ਦਾ 18 ਜਨਵਰੀ 1955 ਨੂੰ 43 ਸਾਲ ਦੀ ਉਮਰ ਦੇ ਵਿੱਚ ਲਾਹੌਰ ਵਿਖੇ ਦੇਹਾਂਤ ਹੋ ਗਿਆ। ਜੀ ਦੋਸਤੋ, ਬਹੁਤ ਸਾਰੀਆਂ ਉਹਨਾਂ ਦੀਆਂ ਕਹਾਣੀਆਂ, ਮੰਟੋ ਦੀਆਂ ਕਹਾਣੀਆਂ ਤੁਹਾਡੇ ਨਾਲ ਕਈ ਵਾਰੀ ਸਾਂਝੀਆਂ ਵੀ ਕੀਤੀਆਂ ਤੇ ਯੂਟਿਊਬ ਦੇ ਉੱਤੇ ਜਾ ਕੇ ਉਹਨਾਂ ਨੂੰ ਤੁਸੀਂ ਕਹਾਣੀ ਦੇ ਵਿੱਚ ਜਾ ਕੇ ਤੇ ਦੁਆਬਾ ਰੇਡੀਓ ਦੇ ਉੱਥੋਂ ਜਿਹੜਾ ਸੁਣ ਵੀ ਸਕਦੇ ਹੋ ਜੀ। ਤੇ ਕੋਸ਼ਿਸ਼ ਕਰਾਂਗੇ, ਅੱਜ ਮੰਟੋ ਸਾਹਿਬ ਦਾ ਜ਼ਿਕਰ ਹੋਇਆ ਤਾਂ ਉਹਨਾਂ ਦੀ ਕਹਾਣੀ ਕੋਈ ਨਾ ਕੋਈ ਮੈਂ ਪੇਸ਼ ਕਰਨ ਦੀ ਵੀ ਨਾਲ ਨਾਲ ਕੋਸ਼ਿਸ਼ ਕਰਾਂਗਾ। ਤੇ ਲੋਕ ਗੱਲਾਂ ਬਾਤਾਂ ਕਰਦੇ ਹਾਂ, ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਕੀ ਕਹਿੰਦੀਆਂ ਨੇ ਅੱਜ ਦੀਆਂ ਖਬਰਾਂ। ਤੇ ਸਭ ਤੋਂ ਪਹਿਲਾਂ ਈਡੀ ਰੇਡ ਤੋਂ ਬੀਜੇਪੀ ਤੱਕ ਹੰਗਾਮਾ ਚੱਲ ਰਿਹਾ ਤੇ ਪੰਜਾਬ ਹੋਇਆ ਬੀਜੇਪੀ ਦਾ ਦੀਵਾਨਾ। ਰਾਹੁਲ ਉਹਨਾਂ ਦੀ ਭਵਿੱਖਬਾਣੀ ਮਹਿੰਗਾਈ ਦੇ ਬਾਬਤ ਜਿਹੜੀ ਹੈ ਉਹ ਸੱਚੀ ਸਾਬਤ ਹੁੰਦੀ ਨਜ਼ਰ ਆ ਰਹੀ ਹੈ ਤੇ ਸ਼ਾਂਤੀ ਨਹੀਂ ਚਾਹੁੰਦੇ ਜੀ। ਮੁਲਕ ਜਿਹੜੇ ਨੇ ਇੱਕ ਦੂਸਰੇ ਦੇ ਵਿੱਚ ਕਿਤੇ ਨਾ ਕਿਤੇ ਸਮਝੌਤੇ ਦੇ ਉੱਤੇ ਕੋਈ ਬੈਠਕ ਜਾਂ ਗੱਲਬਾਤ ਅਜੇ ਚੱਲ ਨਹੀਂ ਰਹੀ ਜਾਂ ਕੋਈ ਪ੍ਰਸਤਾਵ ਆਇਆ ਤਾਂ ਉਸ ਨੂੰ ਨਾਂਹ ਨੁੱਕਰੀ ਕੀਤੀ ਗਈ ਹੈ। ਗਲੋਬਲ ਆਇਲ ਤੇ ਨਾਲ ਨਾਲ ਯੂਰੇਨੀਅਮ ਰੇਸ ਜਿਹੜੀ ਹੈ ਲਗਾਤਾਰਤਾ ਦੇ ਵਿੱਚ ਵੱਡੀ ਹੋ ਰਹੀ ਹੈ। ਟਰੰਪ ਸਾਹਿਬ ਵੈਨਜ਼ੂਏਲਾ ਤੋਂ ਜਿਹੜਾ ਉੱਥੇ ਪਾਵਰ ਬਣਾਉਣ ਦੇ ਲਈ ਬੰਦ ਪਿਆ ਜਿਹੜਾ ਸੀ ਸਟੇਸ਼ਨ, ਨਿਊਕਲੀਅਰ ਪਾਵਰ ਸਟੇਸ਼ਨ ਤੋਂ ਉੱਥੋਂ ਯੂਰੇਨੀਅਮ ਜਿਹੜਾ ਆਪਣੇ ਜਾਬਤੇ ਦੇ ਵਿੱਚ ਲੈ ਲਿਆ ਤੇ ਦੂਸਰੇ ਪਾਸੇ ਇਰਾਨ ਦਾ ਯੂਰੇਨੀਅਮ ਉਹਦੇ ਉੱਤੇ ਰਸ਼ੀਆ ਜਿਹੜਾ ਅੱਖ ਰੱਖ ਕੇ ਬੈਠਾ ਹੈ ਤੇ ਹਾਮੀ ਭਰ ਰਿਹਾ ਹੈ ਕਿ ਭਾਈ ਸਾਨੂੰ ਆਗਿਆ ਦਿਓ, ਅਸੀਂ ਉਸ ਯੂਰੇਨੀਅਮ ਨੂੰ ਸਾਂਭਣ ਦੇ ਲਈ ਤਿਆਰ ਹਾਂ। ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਤੇ ਦੇਖਦਿਆਂ ਅੱਜ ਦੀਆਂ ਹੋਰ ਖ਼ਬਰਾਂ ਕੀ ਕਹਿੰਦੀਆਂ। ਇਰਾਨ ਇਜ਼ਰਾਇਲ ਅਮਰੀਕਾ ਤਣਾਅ ਜਿਹੜਾ ਤੇ ਸੀਜ਼ ਫਾਇਰ ਦੇ ਬਾਵਜੂਦ ਜੰਗ ਜਿਹੜੀ ਹੈ ਸਥਿਤੀ ਉਹਦੀ ਬਣੀ ਹੋਈ ਹੈ। ਟਰੰਪ ਦੇ ਵੱਲੋਂ ਇਰਾਨ ਦੀ ਪੀਸ ਪ੍ਰਪੋਜ਼ਲ ਰੱਦ ਕਰਨ ਦੇ ਉੱਤੇ ਜਿਹੜਾ ਤੇ ਯੂਰੇਨੀਅਮ ਨੂੰ ਲੈ ਕੇ ਵਿਸ਼ਵ ਪੱਧਰੀ ਖਿੱਚ ਦੇ ਉੱਤੇ ਜਿਹੜੀ ਗੱਲ ਹੋ ਰਹੀ ਹੈ, ਨਾਲ ਹੀ ਰਸ਼ੀਆ ਦੇ ਬਿਆਨ ਵੀ ਆ ਰਹੇ ਨੇ ਤੇ ਵੈਨਜ਼ੂਏਲਾ ਯੂਰੇਨੀਅਮ ਮਾਮਲਾ ਜਿਹੜਾ ਉਹ ਵੀ ਕਿਤੇ ਨਾ ਕਿਤੇ ਭਖਦਾ ਨਜ਼ਰ ਆ ਰਿਹਾ ਤੇ ਅਮਰੀਕਾ ਦੇ ਵਿੱਚ ਸਿਆਸਤ ਕਹਿ ਰਹੀ ਹੈ ਕਿ ਫੌਜ ਦੀ ਕਾਰਵਾਈ ਦੇ ਉੱਤੇ ਜ਼ਰੂਰ ਟਰੰਪ ਸਾਹਿਬ ਇੱਕ ਵਾਰੀ ਵਿਚਾਰ ਕਰ ਲਵੋ। ਇਰਾਨ ਦੇ ਆਇਲ ਕ੍ਰਾਈਸਿਸ ਚੱਲ ਰਹੇ ਨੇ ਕਿਉਂਕਿ ਉੱਥੋਂ 3500 ਖੂਹਾਂ ਦੇ ਵਿੱਚੋਂ ਤੇਲ ਕੱਢਿਆ ਜਾਂਦਾ ਤੇ ਜੇ ਉਹਨੂੰ ਬੰਦ ਕਰ ਦਿੱਤਾ ਜਾਂਦਾ ਤੇ ਉਹ ਰਹਿੰਦੀ ਸਮੇਂ ਤੱਕ ਜਿਹੜਾ ਉਹ ਆਪਣੇ ਆਪ ਹੀ ਬੰਦ ਹੋ ਜਾਣੇ ਆ, ਬਲੌਕ ਹੋ ਜਾਣੇ ਆ ਤੇ ਉਹਨਾਂ ਦੀ ਮਜਬੂਰੀ ਬਣੀ ਹੋਈ ਹੈ ਇਹਨਾਂ ਨੂੰ ਮਤਲਬ ਕਿ ਲਗਾਤਾਰਤਾ ਦੇ ਵਿੱਚ ਚੱਲਦੇ ਰੱਖਣ ਦਾ ਤੇ ਵੱਡੇ ਪੱਧਰ ਦੇ ਉੱਤੇ ਆਇਲ ਜਿਹੜਾ ਅਰਬਾਂ ਖਰਬਾਂ ਦਾ ਜਿਹੜਾ ਨੁਕਸਾਨ ਇਰਾਨ ਝੱਲ ਰਿਹਾ ਡੇਲੀ ਤੌਰ ਦੇ ਉੱਤੇ ਤੇ ਉਹ ਜਿਹੜਾ ਸਮੁੰਦਰ ਦੇ ਵਿੱਚ ਵਹਾਇਆ ਜਾ ਰਿਹਾ ਜਾਂ ਹੋਰ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਕਿਉਂਕਿ ਖੂਹਾਂ ਦਾ ਲਾਜ਼ਮੀ ਚੱਲਣਾ ਉਹ ਜਿਹੜਾ ਜ਼ਰੂਰੀ ਹੈ, ਨਹੀਂ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਖੂਹ ਵੀ ਬੰਦ ਜਿਹੜੇ ਹੋ ਸਕਦੇ ਆ ਤੇ ਟਰੰਪ ਨੇ ਇਸ ਤਰ੍ਹਾਂ ਦੀ ਸੱਟ ਕਿਤੇ ਨਾ ਕਿਤੇ ਇਰਾਨ ਨੂੰ ਮਾਰੀ ਹੈ। ਇਕਨੋਮਿਕ ਪੱਖ ਤੋਂ ਵੱਡੇ ਪੱਧਰ ਦੇ ਉੱਤੇ ਕਿਤੇ ਨਾ ਕਿਤੇ ਅੰਦਰ ਖਾਤੇ ਹਿੱਲ ਚੁੱਕੇ ਆ। ਦੂਸਰੇ ਪਾਸੇ ਦੁਬਈ ਰੀਅਲ ਸਟੇਟ ਦੇ ਉੱਤੇ ਵੀ ਜਿਹੜੇ ਨੇ ਸਾਹਮਣੇ ਨਤੀਜੇ ਆਉਣ ਲੱਗ ਗਏ ਆ। 20% ਤੱਕ ਜਿਹੜਾ ਮਾਰਕੀਟ ਜਿਹੜੀ ਆ ਉਹ ਡਾਊਨ ਜਾ ਸਕਦੀ ਹੈ, ਇੱਕ ਹਦਿਸ਼ੇ ਜਿਤਾਏ ਜਾ ਰਹੇ ਨੇ। ਪੰਜਾਬ ਦੀ ਸਿਆਸਤ ਦੇ ਵਿੱਚ ਸੰਜੀਵ ਅਰੋੜਾ ਹੁਣੀ ਜਿਹੜੇ ਨੇ ਛਾਏ ਪਏ ਨੇ ਤੇ ਈਡੀ ਰੇਡ ਜਿਹੜੀਆਂ ਚੱਲ ਰਹੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਨਾਲ ਲਪੇਟੇ ਜਾ ਸਕਦੇ ਆ ਤੇ ਸੀਐਮ ਮਾਨ ਦੇ ਚਚੇਰੇ ਭਰਾ ਦਾ ਜਿਹੜਾ ਬੀਜੇਪੀ ਵਿੱਚ ਸ਼ਾਮਲ ਹੋ ਜਾਣਾ ਇਹ ਵੀ ਜਿਹੜਾ ਕਿਤੇ ਨਾ ਕਿਤੇ ਵਿਰੋਧੀ ਪਾਰਟੀਆਂ ਪੱਬਾਂ ਭਰ ਹੋ ਚੁੱਕੀਆਂ ਨੇ। 2027 ਦੇ ਵਿੱਚ ਚੋਣਾਂ ਦੀ ਤਿਆਰੀ ਤੇ ਆਰਮੀ ਸਕੂਲ ਦੇ ਵਿੱਚ ਪੰਜਾਬੀ ਦਾ ਫਿਰ ਰੋਲਾ, ਸੰਸਕ੍ਰਿਤੀ ਉੱਤੇ ਜਿਹੜਾ ਵਿਵਾਦ ਤੇ ਹੋਰ ਮੈਰਿਜ ਐਕਟ ਦੇ ਉੱਤੇ ਵੀ PIL ਸੀਗੀ ਇੱਕ ਉਹਨੂੰ ਜਿਹੜਾ ਬਰਖਾਸਤ ਕਰ ਦਿੱਤਾ ਗਿਆ ਉਹਦੇ ਬਾਰੇ ਵੀ ਗੱਲ ਕਰਦੇ ਹਾਂ ਤੇ ਲੋਕਲ ਬੋਡੀ ਇਲੈਕਸ਼ਨ ਜਿਹੜੇ ਨੇ ਉਹਨਾਂ ਦੀ ਵੀ ਜਿਹੜਾ ਐਲਾਨ ਹੋ ਚੁੱਕਿਆ। ਪੋਲੂਸ਼ਨ ਦੇ ਮੁੱਦਿਆਂ ਦੇ ਉੱਤੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਲਓ ਦੋਸਤੋ ਬਾਤ ਪਾਉਂਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਦੇ ਨਾਲ ਤੇ ਚੱਲਦੇ ਹਾਂ ਸਭ ਤੋਂ ਪਹਿਲਾਂ ਜ਼ਰੂਰੀ ਸਮਾਨ ਦੇ ਵੱਲ। ਮੋਦੀ ਸਾਹਿਬ ਕੀ ਕਹਿੰਦੇ ਨੇ, ਜ਼ਰੂਰੀ ਸਮਾਨ ਤੇ ਊਰਜਾ ਸਪਲਾਈ ਦੇ ਉੱਤੇ ਨਜ਼ਰ। PM ਮੋਦੀ ਦੀ ਅਪੀਲ ਤੋਂ ਬਾਅਦ ਰਾਜਨਾਥ ਸਿੰਘ ਉਹਨਾਂ ਨੇ ਵੱਡੀ ਬੈਠਕ ਕੀਤੀ ਹੈ ਅੱਜ। ਰੱਖਿਆ ਮੰਤਰੀ ਰਾਜਨਾਥ ਸਿੰਘ ਉਹਨਾਂ ਨੇ ਮੱਧ ਪੂਰਬ ਦੇ ਵਿੱਚ ਚੱਲ ਰਹੇ ਟਕਰਾਅ ਦੇ ਮੱਦੇਨਜ਼ਰ ਲੋਕਾਂ ਨੂੰ ਸ਼ਾਂਤ ਰਹਿਣ ਤੇ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਤੋਂ ਜਿਹੜਾ ਬਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਊਰਜਾ ਸਪਲਾਈ ਚੇਨ ਤੇ ਜ਼ਰੂਰੀ ਵਸਤੂਆਂ ਦੀ ਉਪਲਬਧਤਾ ਜਿਹੜੀ ਹੈ ਉਹਦੇ ਉੱਤੇ ਨੇੜਿਓ ਨਜ਼ਰ ਰੱਖ ਰਹੀ ਹੈ। IGOM ਨੇ ਸੋਮਵਾਰ ਨੂੰ ਜਿਹੜਾ ਸੀ ਆਪਣੀ 5ਵੀਂ ਮੀਟਿੰਗ ਕੀਤੀ ਹੈ। ਮੀਟਿੰਗ ਦੇ ਵਿੱਚ ਰੱਖਿਆ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਸਾਰੀਆਂ ਜ਼ਰੂਰੀ ਵਸਤੂਆਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਦੇ ਵਿੱਚ ਸ਼ਲਾਘਾਯੋਗ ਕੰਮ ਕਰ ਰਹੀ ਹੈ। ਮੈਂ ਜਨਤਾ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦਾ ਕਿਉਂਕਿ ਸਰਕਾਰ ਸਪਲਾਈ ਦੇ ਵਿੱਚ ਕਿਸੇ ਵੀ ਕਮੀ ਜਾਂ ਵਿਘਨ ਨੂੰ ਰੋਕਣ ਲਈ ਠੋਸ ਕਦਮ ਚੁੱਕ ਰਹੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਦੀ ਅਪੀਲ ਦਾ ਸਮਰਥਨ ਕੀਤਾ ਤੇ ਕਿਹਾ ਕਿ ਵਿਸ਼ਵ ਵਿਆਪੀ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਵਿੱਚ ਲੋਕਾਂ ਦੀ ਸਮੂਹਿਕ ਭਾਗੀਦਾਰੀ ਸਵੈ ਨਿਰਭਰਤਾ ਤੇ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਏਗੀ। ਤੇ ਇਸ ਦੇ ਨਾਲ ਹੀ ਜਿਹੜਾ ਮਾਰਚ ਤੋਂ ਤਕਰੀਬਨ ਰਾਹੁਲ ਗਾਂਧੀ ਸਾਹਿਬ ਇਹ ਗੱਲਬਾਤ ਕਹਿ ਰਹੇ ਆ ਕਿ ਚੋਣਾਂ ਦੀ ਸਮਾਪਤੀ ਤੇ ਨਾਲ ਦੀ ਨਾਲ ਮਹਿੰਗਾਈ ਵਧੇਗੀ ਤੇ ਉਹ ਰਿਜ਼ਲਟ ਕਿਤੇ ਨਾ ਕਿਤੇ ਸਾਹਮਣੇ ਆਉਣ ਲੱਗ ਗਏ ਨੇ। ਪੰਜਾਬ ਦੇ ਵਿੱਚ ਸਥਾਨਕ ਚੋਣਾਂ ਦਾ ਵਿਗਲ ਬੱਜ ਗਿਆ, ਫਿਰ ਚੋਣਾਂ ਹੀ ਚੋਣਾਂ। 9 ਨਿਗਮਾਂ ਦੇ ਉੱਤੇ 104 ਕੌਂਸਲਾਂ ਤੇ ਸਿਆਸੀ ਦੰਗਲ ਦਾ ਜਿਹੜਾ ਐਲਾਨ ਅੱਜ ਹੋ ਗਿਆ। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਅੱਜ ਸੂਬੇ ਦੀਆਂ 9 ਨਗਰ ਨਿਗਮਾਂ ਅਤੇ 104 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਲਈ ਚੋਣਾਂ ਦਾ ਐਲਾਨ ਕੀਤਾ ਗਿਆ। ਅਧਿਕਾਰਤ ਦੱਸਦੇ ਨੇ ਸੂਤਰ ਕਿ ਅੱਜ ਦੁਪਹਿਰ ਬਾਅਦ ਚੋਣ ਪ੍ਰੋਗਰਾਮ ਜਾਰੀ ਹੁੰਦੇ ਹੀ ਸੂਬੇ ਭਰ ਦੇ ਵਿਚ ਚੋਣ ਜ਼ਾਬਤਾ ਤੁਰੰਤ ਜਿਹੜਾ ਪ੍ਰਭਾਵ ਦੇ ਨਾਲ ਲਾਗੂ ਹੋ ਜਾਵੇਗਾ। ਇਨ੍ਹਾਂ ਚੋਣਾਂ ਨੂੰ ਕੁਝ ਮਹੀਨਿਆਂ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਸੈਮੀ ਫਾਈਨਲ ਮੰਨਿਆ ਜਾ ਰਿਹੈ। ਚੋਣ ਕਮਿਸ਼ਨ ਨੇ ਵੋਟਰ ਸੂਚੀਆਂ ਦੇ ਸੁਧਾਈ ਦਾ ਕੰਮ ਪਹਿਲਾਂ ਹੀ ਜਿਹੜਾ ਮੁਕੰਮਲ ਕਹਿੰਦੇ ਕਰ ਲਿਆ ਤੇ ਅੰਤਮ ਸੂਚੀਆਂ 5 ਮਈ ਨੂੰ ਪ੍ਰਕਾਸ਼ਿਤ ਕੀਤੀਆਂ ਜਾ ਚੁੱਕੀਆਂ ਨੇ। ਇਸ ਵਾਰ ਚੋਣਾਂ ਦਾ ਮੈਦਾਨ ਕਾਫ਼ੀ ਭਖਣ ਦੀ ਉਮੀਦ ਹੈ ਕਿਉਂਕਿ ਸੱਤਾਧਾਰੀ ਆਮ ਆਦਮੀ ਪਾਰਟੀ ਆਪ ਨੂੰ ਮੁੜ ਉਭਰ ਰਹੇ ਭਾਜਪਾ ਤੇ ਅਕਾਲੀ ਦਲ ਦੇ ਨਾਲ ਨਾਲ ਕਾਂਗਰਸ ਤੋਂ ਵੀ ਸਖ਼ਤ ਚੁਣੌਤੀ ਮਿਲ ਰਹੀ ਹੈ। ਲਗਭਗ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਚੋਣ ਨਿਸ਼ਾਨਾਂ ਦੇ ਉੱਤੇ ਮੈਦਾਨ ਦੇ ਵਿਚ ਉਤਰਨਗੀਆਂ। ਬਠਿੰਡਾ, ਮੋਗਾ, ਪਠਾਨਕੋਟ, ਹੁਸ਼ਿਆਰਪੁਰ, ਬਟਾਲਾ, ਮੋਹਾਲੀ, ਅਬੋਹਰ, ਬਰਨਾਲਾ ਤੇ ਕਪੂਰਥਲਾ ਨਗਰ ਨਿਗਮਾਂ ਦੇ ਲਈ ਇਹ ਚੋਣਾਂ ਹੋਣੀਆਂ ਨੇ ਤੇ ਇਸ ਤੋਂ ਪਹਿਲਾਂ ਸਰਕਾਰ ਨੇ ਇਨ੍ਹਾਂ ਸੰਸਥਾਵਾਂ ਨੂੰ ਭੰਗ ਕਰਕੇ ਪ੍ਰਬੰਧਕ ਨਿਯੁਕਤ ਕਰ ਦਿੱਤੇ ਸਨ ਤੇ ਪਰ ਹੁਣ ਚੁਣੇ ਹੋਏ ਨੁਮਾਇੰਦਿਆਂ ਦੇ ਹੱਥ ਮੁੜ ਕਮਾਨ ਸੌਂਪਣ ਦੀ ਪ੍ਰਕਿਰਿਆ ਜੜੀ ਸ਼ੁਰੂ ਹੋ ਗਈ ਹੈ। ਦੂਸਰੇ ਪਾਸੇ ਸੀਐਮ ਮਾਨ ਸਾਹਿਬ ਦੇ ਚਚੇਰੇ ਭਰਾ ਗਿਆਨ ਸਿੰਘ ਮਾਨ ਬੀਜੇਪੀ ਦੇ ਵਿਚ ਸ਼ਾਮਲ ਹੋ ਗਏ। ਮੁੱਖ ਮੰਤਰੀ ਦੇ ਪਿਤਾ ਦੇ ਛੋਟੇ ਭਰਾ ਦੇ ਪੁੱਤਰ ਗਿਆਨ ਸਿੰਘ ਮਾਨ ਨੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਮੌਜੂਦਗੀ ਦੇ ਵਿਚ ਬੀਜੇਪੀ ਦੇ ਵਿਚ ਸ਼ਮੂਲੀਅਤ ਕੀਤੀ ਹੈ। ਮਾਨ ਦੀ ਮਾਂ ਅਤੇ ਉਸਦੇ ਚਚੇਰੇ ਭਰਾ ਦੀ ਮਾਂ ਆਪਸ ਦੇ ਵਿਚ ਸਕੀਆਂ ਭੈਣਾਂ ਵੀ ਨੇ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜਿਹੜੇ ਨੇ ਉਹ ਵੀ ਮੌਜੂਦ ਸਨ। ਇੰਨਾ ਹੀ ਨਹੀਂ ਕਿ ਬਲਕਿ ਇਸ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਬਲਜਿੰਦਰ ਬਰਨਾਲਾ ਤੇ ਪਾਰਟੀ ਦੇ ਜਨਰਲ ਇੰਚਾਰਜ ਮਨਜਿੰਦਰ ਖਹਿਰਾ ਵੀ ਜਿਹੜੇ ਭਾਜਪਾ ਦੇ ਵਿਚ ਸ਼ਾਮਲ ਹੋ ਗਏ ਨੇ ਨਾਲ ਲੱਗਦੇ ਹੀ। ਸੰਜੀਵ ਅਰੋੜਾ ਮਾਮਲਾ, ਉਹਦੇ ਵਾਲੇ ਪਾਸੇ ਚਲੀਏ ਤਾਂ ਸੰਜੀਵ ਅਰੋੜਾ ਵਾਲੇ ਮਹਿਕਮੇ ਦੇ ਉੱਤੇ ਹੁਣ ਸਭ ਦੀ ਅੱਖ ਕਹਿੰਦੇ ਨਜ਼ਰ ਜਿਹੜੀ ਹੈ ਬਣੀ ਹੋਈ ਹੈ। ਸੰਜੀਵ ਅਰੋੜਾ ਦੀ ਗ੍ਰਿਫਤਾਰੀ ਮਗਰੋਂ 3 ਮਹਿਕਮਿਆਂ ਦਾ ਜਿਹੜਾ ਹੈ ਕੋਈ ਵਾਲੀ ਵਾਰਸ ਨਹੀਂ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ED ਦੇ ਵੱਲੋਂ ਲੰਘੇ ਦਿਨ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਮਨੀ ਲਾਂਡਰਿੰਗ ਦੇ ਕਥਿਤ ਮਾਮਲੇ 'ਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਮੰਤਰੀ ਮੰਡਲ ਦੇ ਵਿਚ ਸ਼ਾਮਲ ਮੰਤਰੀਆਂ ਨੂੰ ਜਲਦ ਹੀ ਨਵੇਂ ਮਹਿਕਮੇ ਮਿਲ ਸਕਦੇ ਐ। ਇਸ ਦੇ ਦੌਰਾਨ ਸੂਬਾ ਸਰਕਾਰ 2 ਜਾਂ 3 ਵਜ਼ੀਰਾਂ ਨੂੰ ਪੰਜਾਬ ਦੇ 3 ਅਹਿਮ ਮਹਿਕਮੇ ਦੇ ਸਕਦੀ ਹੈ। ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਕੋਲ ਸਥਾਨਕ ਸਰਕਾਰਾਂ ਵਿਭਾਗ, ਬਿਜਲੀ ਵਿਭਾਗ ਤੇ ਸਨਅਤ ਵਿਭਾਗ ਦੀ ਜਿੰਮੇਵਾਰੀ ਹੈ। ਸੂਬਾ ਸਰਕਾਰ ਵਿਚ ਇਹ ਤਿੰਨੋਂ ਵਿਭਾਗ ਜਿਹੜੇ ਨੇ ਅਹਿਮ ਜਿਹੜੇ ਮੰਨੇ ਜਾਂਦੇ ਐ। ਇਸ ਦੇ ਲਈ ਵਿਭਾਗ ਖਾਲੀ ਨਹੀਂ ਛੱਡੇ ਜਾ ਸਕਦੇ। ਉਨ੍ਹਾਂ ਵਾਲੇ ਦਿਨਾਂ ਦੇ ਵਿਚ, ਆਉਣ ਵਾਲੇ ਸਮੇਂ ਦੇ ਵਿਚ ਸਥਾਨਕ ਸਰਕਾਰਾਂ ਦੀਆਂ ਚੋਣਾਂ ਹੋਣੀਆਂ ਨੇ। ਇਸ ਦੇ ਲਈ ਸੂਬਾ ਸਰਕਾਰ ਸਥਾਨਕ ਸਰਕਾਰਾਂ ਵਿਭਾਗ ਰਾਹੀਂ ਤੇਜ਼ੀ ਦੇ ਨਾਲ ਕੰਮ ਨੇਪਰੇ ਚਾੜ ਰਹੀ ਹੈ। ਦੂਜੇ ਪਾਸੇ ਗਰਮੀ ਦੇ ਸੀਜ਼ਨ ਦੇ ਦੌਰਾਨ ਬਿਜਲੀ ਵਿਭਾਗ ਨੂੰ ਬਹੁਤ ਸੋਚ ਵਿਚਾਰ ਕੇ ਬਿਜਲੀ ਵੰਡ ਸਬੰਧੀ ਅਹਿਮ ਫੈਸਲੇ ਲੈਣੇ ਪੈ ਰਹੇ ਨੇ। ਇਸ ਦੇ ਨਾਲ ਹੀ 15 ਮਈ ਨੂੰ ਝੋਨੇ ਦੀ ਸਿੱਧੀ ਬਿਜਾਈ, 1 ਜੂਨ ਤੋਂ ਝੋਨੇ ਦੀ ਲੁਆਈ ਦਾ ਜਿਹੜਾ ਸੀਜ਼ਨ ਵੀ ਸ਼ੁਰੂ ਹੋ ਰਿਹਾ। ਇਸ ਦੇ ਦੌਰਾਨ ਬਿਜਲੀ ਵਿਭਾਗ ਦੀ ਜਿੰਮੇਵਾਰੀ ਹੋਰ ਵੀ ਵੱਧ ਗਈ ਹੈ। ਅਜਿਹੇ ਹਾਲਾਤਾਂ ਦੇ ਵਿਚ ਬਿਜਲੀ ਮੰਤਰੀ ਦਾ ਮੌਜੂਦ ਰਹਿਣਾ ਵਧੇਰੇ ਜ਼ਰੂਰੀ ਹੈ। ਸੂਬੇ ਦੇ ਵਿਚ ਨਿਵੇਸ਼ ਤੇ ਨਵੇਂ ਮੌਕੇ ਤਿਆਰ ਕਰਨ ਦੇ ਲਈ ਸਨਅਤੀ ਮੰਤਰਾਂ ਜਾਂ ਮੰਤਰ ਵੀ ਮਾਰਨੇ ਪੈਣੇ ਨੇ। ਸਨਅਤੀ ਮੰਤਰੀ ਦਾ ਜਿਹੜਾ ਹਰ ਵੇਲੇ ਮੌਜੂਦ ਰਹਿਣਾ ਵੀ ਕਹਿੰਦੇ ਜ਼ਰੂਰੀ ਹੈ। ਪੰਜਾਬ ਸਰਕਾਰ ਵੱਲੋਂ ਭਾਵੇਂ ਸੰਜੀਵ ਅਰੋੜਾ ਨੂੰ ਹਾਲੇ ਮੰਤਰੀ ਦੇ ਅਹੁਦੇ ਤੋਂ ਨਹੀਂ ਹਟਾਇਆ ਜਾਵੇਗਾ, ਪਰ ਸੂਬਾ ਸਰਕਾਰ ਸੰਜੀਵ ਅਰੋੜਾ ਕੋਲ ਮੌਜੂਦ ਅਹਿਮ ਵਿਭਾਗਾਂ ਦੀ ਵੰਡ ਬਾਰੇ ਰਣਨੀਤੀ ਜਿਹੜੀ ਹੈ ਤਿਆਰ ਕਰ ਰਹੀ ਹੈ। ਇਸ ਦੇ ਲਈ ਪੰਜਾਬ ਸਰਕਾਰ ਤੇ ਪਾਰਟੀ ਹਾਈਕਮਾਂਡ ਦੇ ਵੱਲੋਂ 3 ਅਹਿਮ ਵਿਭਾਗਾਂ ਦੇ ਵੰਡ ਦੇ ਬਾਰੇ ਵਿਚਾਰ ਕੀਤਾ ਕਹਿੰਦੇ ਜਾ ਰਿਹਾ। ਦੂਸਰੇ ਪਾਸੇ PIL ਰਾਹੀਂ ਨਿੱਜੀ ਰੰਜਿਸ਼ ਨਾ ਕੱਢੋ, ਸੁਪਰੀਮ ਕੋਰਟ ਨੇ ਹਿੰਦੂ ਮੈਰਿਜ ਐਕਟ ਦੇ ਵਿਰੁੱਧ ਦਾਇਰ ਪਟੀਸ਼ਨ ਜਿਹੜੀ ਹੈ ਖਾਰਜ ਕਰ ਦਿੱਤੀ ਹੈ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਹਿੰਦੂ ਮੈਰਿਜ ਐਕਟ ਦੀ ਜਿਹੜੀ ਹੈ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਵਾਲੀ ਇਕ ਜਨਹਿਤ ਪਟੀਸ਼ਨ PIL ਦੇ ਉੱਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਪਟੀਸ਼ਨ ਉਸ ਕਾਨੂੰਨ ਵਿਰੁੱਧ ਸੀ ਜੋ ਪਤੀ ਵਿਰੁੱਧ ਗੁਜ਼ਾਰਾ ਭੱਤੇ ਦਾ ਜਿਹੜਾ ਆਦੇਸ਼ ਆਉਣ ਤੋਂ ਬਾਅਦ ਜੇਕਰ 1 ਸਾਲ ਤੱਕ ਜੋੜਾ ਇਕੱਠਾ ਨਹੀਂ ਰਹਿੰਦਾ ਤਾਂ ਸਿਰਫ ਪਤਨੀ ਨੂੰ ਹੀ ਤਲਾਕ ਮੰਗਣ ਦਾ ਜਿਹੜਾ ਅਧਿਕਾਰ ਦਿੰਦਾ ਹੈ। ਅਦਾਲਤ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ PIL ਰਾਹੀਂ ਆਪਣੀ ਨਿੱਜੀ ਰੰਜਿਸ਼ ਨਾ ਕੱਢੋ। ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੋਏ ਮਾਲੀਆ ਬਾਗਚੀ ਦੀ ਬੈਂਚ ਨੇ ਕਾਨੂੰਨ ਦੇ ਵਿਦਿਆਰਥੀ ਜਤਿੰਦਰ ਸਿੰਘ ਦੇ ਵੱਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਪਟੀਸ਼ਨਕਰਤਾ ਨੇ ਮੰਗ ਕੀਤੀ ਸੀ ਕਿ ਹਿੰਦੂ ਮੈਰਿਜ ਐਕਟ ਦੇ ਤਲਾਕ ਸਬੰਧੀ ਪ੍ਰਬੰਧਾਂ ਨੂੰ ਜੈਂਡਰ ਜਿਹੜਾ ਜੈਂਡਰ ਹੈ ਜੈਂਡਰ ਨਿਊਟਰਲ ਜਾਣੀ ਕਿ ਲਿੰਗ ਨਿਰਪੱਖ ਬਣਾਇਆ ਜਾਵੇ, ਜਾਣੀ ਕਿ ਪੁਰਸ਼ਾਂ ਨੂੰ ਵੀ ਬਰਾਬਰ ਦੇ ਅਧਿਕਾਰ ਇੱਥੇ ਮਿਲਣ। ਅਦਾਲਤ ਦੇ ਵਿਚ ਹੋਈ ਤਿੱਖੀ ਬਹਿਸ ਦੇ ਵਿਚ ਕੀ ਕੁਝ ਵਾਪਰਿਆ? ਸੁਣਵਾਈ ਦੇ ਦੌਰਾਨ ਜਦੋਂ ਚੀਫ ਜਸਟਿਸ ਨੇ ਪੁੱਛਿਆ ਕਿ ਇਹ ਕਾਨੂੰਨ ਤੁਹਾਨੂੰ ਨਿੱਜੀ ਤੌਰ ਦੇ ਉੱਤੇ ਕਿਵੇਂ ਪ੍ਰਭਾਵਿਤ ਕਰਦਾ ਹੈ, ਤਾਂ ਪਟੀਸ਼ਨ ਕਰਤਾ ਨੇ ਦੱਸਿਆ ਕਿ ਉਹ ਪਿਛਲੇ 7 ਤੋਂ 8 ਸਾਲਾਂ ਤੋਂ ਖੁਦ ਵਿਵਾਹਿਕ ਮੁਕੱਦਮਿਆਂ ਦੇ ਵਿਚ ਉਲਝਿਆ ਹੋਇਆ। ਇਸ ਦੇ ਉੱਤੇ ਬੈਂਚ ਨੇ ਕਿਹਾ ਸੀ ਕਿ CJI ਦੀ ਟਿੱਪਣੀ ਆਈ, ਤੁਸੀਂ ਇਸ PIL ਦੇ ਰਾਹੀਂ ਆਪਣਾ ਨਿੱਜੀ ਬਦਲਾ ਲੈਣਾ ਚਾਹੁੰਦੇ ਹੋ, ਸਾਨੂੰ ਤੁਹਾਡੇ ਤੇ ਭਾਰੀ ਜੁਰਮਾਨਾ ਕਿਉਂ ਨਹੀਂ ਲਗਾਉਣਾ ਕਹਿੰਦੇ ਚਾਹੀਦਾ। ਉਹ ਆਪੇ ਸਵਾਲਾਂ ਦੇ ਘੇਰੇ ਚ ਫਸ ਗਿਆ। ਜਸਟਿਸ ਬਾਗਚੀ ਦੀ ਰਾਏ ਹੈ ਕਿ ਸੰਵਿਧਾਨ ਰਾਜ ਨੂੰ ਔਰਤਾਂ ਤੇ ਬੱਚਿਆਂ ਦੇ ਲਈ ਵਿਸ਼ੇਸ਼ ਕਾਨੂੰਨ ਬਣਾਉਣ ਦਾ ਅਧਿਕਾਰ ਦਿੰਦਾ ਹੈ। ਜੇਕਰ ਤੁਸੀਂ ਪੂਰਨ ਬਰਾਬਰੀ ਚਾਹੁੰਦੇ ਹੋ ਤਾਂ ਤੁਹਾਨੂੰ ਸੰਵਿਧਾਨ ਦੇ ਵਿਚ ਸੋਧ ਕਰਵਾਉਣੀ ਚਾਹੀਦੀ ਹੈ। ਇਸ ਦੇ ਨਾਲ ਅਸਲ ਦੇ ਵਿਚ ਐਕਟ ਕੀ ਕਹਿੰਦਾ ਹੈ? ਹਿੰਦੂ ਮੈਰਿਜ ਐਕਟ 1955 ਦੀ ਧਾਰਾ 13(2) ਜਿਹੜੀ ਹੈ ਉਹਦੇ ਅਨੁਸਾਰ ਜੇਕਰ ਪਤੀ ਵਿਰੁੱਧ ਗੁਜ਼ਾਰਾ ਭੱਤੇ ਦਾ ਫੈਸਲਾ ਹੋ ਜਾਂਦਾ ਹੈ ਤਾਂ 1 ਸਾਲ ਜਾਂ ਉਸ ਤੋਂ ਵੱਧ ਸਮੇਂ ਤੱਕ ਦੋਵਾਂ ਵਿਚਕਾਰ ਸਰੀਰਕ ਸੰਬੰਧ ਜਾਂ ਸਹਿਵਾਸ ਮੁੜ ਸ਼ੁਰੂ ਨਹੀਂ ਹੁੰਦਾ, ਤਾਂ ਇਸ ਸਿਰਫ ਜਿਹੜੀ ਹੈ ਇਹਦੇ ਵਿਚ ਪਤਨੀ ਦੇ ਕੋਲ ਹੀ ਤਲਾਕ ਦੀ ਅਰਜ਼ੀ ਦੇਣ ਦੀ ਵਿਸ਼ੇਸ਼ ਅਧਿਕਾਰ ਹੁੰਦਾ ਹੈ। ਅੰਤ ਦੇ ਵਿਚ ਚੀਫ ਜਸਟਿਸ ਨੇ ਪਟੀਸ਼ਨ ਖਾਰਜ ਕਰਦਿਆਂ ਵਿਅੰਗਮਈ ਲਹਿਜੇ ਦੇ ਵਿਚ ਕਿਹਾ, ਮੈਨੂੰ ਉਮੀਦ ਹੈ ਕਿ ਤੁਸੀਂ ਕਾਨੂੰਨ ਦੀ ਪੜ੍ਹਾਈ ਜਿਹੜੀ ਹੈ ਸਿਰਫ ਗੁਜ਼ਾਰਾ ਭੱਤੇ ਦੇ ਕੇਸਾਂ ਦੇ ਲਈ ਨਹੀਂ ਕਰ ਰਹੇ ਹੋ। ਦੂਸਰੇ ਪਾਸੇ ਚੰਡੀਗੜ੍ਹ ਦਾ ਮਾਮਲਾ, ਟ੍ਰਿਬਿਊਨ ਜਿਹੜਾ ਫਲਾਈਓਵਰ ਪ੍ਰੋਜੈਕਟ ਮੁੜ ਕਾਨੂੰਨੀ ਸਕੰਜੇ ਦੇ ਵਿਚ ਆ ਗਿਆ। 700 ਰੁੱਖਾਂ ਦੀ ਕਟਾਈ ਤੇ ਮਾਸਟਰ ਪਲਾਨ ਦੀ ਉਲੰਘਣਾ ਦੇ ਉੱਤੇ ਹਾਈ ਕੋਰਟ ਦੇ ਵਿਚ ਚੁਣੌਤੀ ਦਿੱਤੀ ਗਈ। ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ 247 ਕਰੋੜ ਰੁਪਏ ਦੀ ਲਾਗਤ ਵਾਲੇ ਟ੍ਰਿਬਿਊਨ ਫਲਾਈਓਵਰ ਪ੍ਰੋਜੈਕਟ ਨੂੰ ਅੰਤਮ ਜਿਹੜਾ ਰੂਪ ਦੇਣ ਦੀਆਂ ਤਿਆਰੀਆਂ ਵਿਚਾਲੇ ਇਹ ਯੋਜਨਾ ਮੁੜ ਕਾਨੂੰਨੀ ਤੇ ਤਕਨੀਕੀ ਵਿਰੋਧ ਦੇ ਘੇਰੇ ਦੇ ਵਿਚ ਆ ਗਈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿਚ ਦਾਇਰ ਪਟੀਸ਼ਨਾਂ ਰਾਹੀਂ ਇਸ ਪ੍ਰੋਜੈਕਟ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਰੁੱਖਾਂ ਦੀ ਕਟਾਈ ਤੇ ਚੰਡੀਗੜ੍ਹ ਮਾਸਟਰ ਪਲਾਨ 231 ਦੀ ਉਲੰਘਣਾ ਦੇ ਦੋਸ਼ ਲਾਏ ਗਏ ਨੇ। ਸ਼ਹਿਰ ਦੇ ਮਾਹਰ ਜਿਹੜੇ ਨੇ ਆਰਕੀਟੈਕਟਾਂ ਅਤੇ ਸਾਬਕਾ ਚੀਫ ਆਰਕੀਟੈਕਟ ਸੁਮਿਤ ਕੌਰ ਹੁਣਾਂ ਨੇ ਇਸ ਨੂੰ ਇਕ ਤੰਗ ਨਜ਼ਰ ਜਿਹੜੀ ਹੈ ਪਹੁੰਚ ਕਰਾਰ ਦਿੰਦਿਆਂ ਕਿਹਾ ਕਿ ਇਹ ਕੰਕਰੀਟ ਦਾ ਢਾਂਚਾ ਸ਼ਹਿਰ ਦੀ ਵਿਰਾਸਤੀ ਦਿੱਖ ਅਤੇ ਵਾਤਾਵਰਨ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾਏਗਾ। ਅਦਾਲਤ ਦੇ ਵਿਚ ਜਿਹੜਾ ਇਹ ਵੀ ਦਲੀਲ ਦਿੱਤੀ ਗਈ ਕਿ ਫਲਾਈਓਵਰ ਦੇ ਲਈ ਲਗਭਗ 700 ਪੁਰਾਣੇ ਰੁੱਖ ਕੱਟੇ ਜਾਣਗੇ, ਜਿਨ੍ਹਾਂ ਦੇ ਵਿਚ ਹੈਰੀਟੇਜ ਦਰਜਾ ਪ੍ਰਾਪਤ ਅੰਬਾਂ ਦੇ ਬਾਗ ਵੀ ਸ਼ਾਮਲ ਨੇ। ਵਿਰੋਧ ਦੇ ਵਿਚਕਾਰ URAP ਦੇ ਡਾਇਰੈਕਟਰਾਂ ਅਤੇ ਆਰਕੀਟੈਕਟਾਂ ਪਰਲ ਆਲੂਵਾਲੀਆ ਤੇ ਆਸ਼ਰੇ ਆਹੂਜਾ ਨੇ ਓਵਰਲੂਪ ਜਿਹੜਾ ਨਾਮਕ ਇਕ ਨਵੀਨਤਾਕਾਰੀ ਬਦਲ ਜਿਹੜਾ ਪੇਸ਼ ਕੀਤਾ ਹੈ। ਉਨ੍ਹਾਂ ਦਾਅਵਾ ਹੈ ਕਿ ਉਨ੍ਹਾਂ ਦਾ ਕਿ ਮੌਜੂਦਾ ਚੌਂਕ ਦੇ ਉੱਪਰ ਇਕ ਐਲੀਵੇਟਿਡ ਰੋਟਰੀ ਬਣਾਉਣ ਦੇ ਨਾਲ ਟ੍ਰੈਫਿਕ ਸਮਰੱਥਾ ਜਿਹੜੀ ਹੈ 50% ਤੱਕ ਵੱਧ ਸਕਦੀ ਹੈ ਤੇ ਇਸ ਦੇ ਵਿਚ ਸਿਰਫ 65 ਰੁੱਖ ਹੀ ਕੱਟਣੇ ਪੈਣਗੇ। ਪ੍ਰਸ਼ਾਸਨ ਨੇ ਪ੍ਰੋਜੈਕਟ ਦਾ ਬਚਾਅ ਕਰਦਿਆਂ ਕਿਹਾ ਕਿ ਟ੍ਰਿਬਿਊਨ ਚੌਂਕ ਦੇ ਉੱਤੇ ਰੋਜ਼ਾਨਾ 1.5 ਲੱਖ ਵਾਹਨਾਂ ਦੇ ਲੰਘਣ ਕਾਰਨ ਲੱਗਦੇ ਜਾਮ ਨੂੰ ਖਤਮ ਕਰਨ ਦੇ ਲਈ ਇਹ ਫਲਾਈਓਵਰ ਬਹੁਤ ਹੀ ਕਹਿੰਦੇ ਜ਼ਰੂਰੀ ਹੈ। ਫਿਲਹਾਲ ਸਿੰਗਲਾ ਕੰਸਟਰਕਸ਼ਨ ਲਿਮਟਿਡ ਨੂੰ ਸਭ ਤੋਂ ਘੱਟ ਬੋਲੀਦਾਤਾ L1 ਚੁਣਿਆ ਗਿਆ, ਪਰ ਅਦਾਲਤੀ ਕਾਰਵਾਈ ਅਤੇ ਵਾਤਾਵਰਨ ਪ੍ਰੇਮੀਆਂ ਦੇ ਸਖ਼ਤ ਰੁੱਖ ਦੇ ਕਾਰਨ ਇਸ ਪ੍ਰੋਜੈਕਟ ਦਾ ਜਿਹੜਾ ਭਵਿੱਖ ਅਜੇ ਵੀ ਜਿਹੜਾ ਲਟਕ ਰਿਹਾ ਹੈ। ਇੱਕ ਦੋ ਖਬਰਾਂ ਹੋਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਹਾਂ। ਪੰਜਾਬ ਦੇ ਆਰਮੀ ਸਕੂਲਾਂ ਦੇ ਵਿਚ ਪੰਜਾਬੀ ਨੂੰ ਲਾਂਭੇ ਰੱਖ ਸੰਸਕ੍ਰਿਤ ਲਾਜ਼ਮੀ ਕਰਨ ਦੇ ਉੱਤੇ ਜੰਗ ਛਿੜੀ ਹੈ, ਜਾਣੀ ਕਿ ਬਹਿਸ ਛਿੜ ਪਈ ਹੈ। ਪੰਜਾਬ ਦੇ ਆਰਮੀ ਪਬਲਿਕ ਸਕੂਲ ਜਿਹੜੇ ਨੇ ਉਨ੍ਹਾਂ ਦੇ ਵਿਚ ਸੰਸਕ੍ਰਿਤ ਨੂੰ ਜਿਹੜਾ ਲਾਜ਼ਮੀ ਤੇ ਪੰਜਾਬੀ ਨੂੰ ਇਕ ਵਿਕਲਪ ਵਿਸ਼ਾ ਬਣਾਉਣ ਦੇ ਫੈਸਲੇ ਨੇ ਸੂਬੇ ਦੇ ਵਿਚ ਭਾਰੀ ਰੋਸ ਜਿਹੜਾ ਪੈਦਾ ਕਰ ਦਿੱਤਾ। ਮਾਪਿਆਂ ਨੂੰ ਭੇਜੇ ਗਏ ਇਕ ਸੁਨੇਹੇ ਦੇ ਵਿਚ ਕਿਹਾ ਗਿਆ ਕਿ ਸਾਲ 2026 ਤੇ 27 ਦੇ ਸੈਸ਼ਨ ਦੇ ਲਈ ਸੰਸਕ੍ਰਿਤ ਲਾਜ਼ਮੀ ਹੋਵੇਗੀ, ਜਦੋਂ ਕਿ ਪੰਜਾਬੀ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਤੋਂ ਸਹਿਮਤੀ ਪੱਤਰ ਲਿਆਉਣਾ ਪਵੇਗਾ। ਕਈ ਸਿਆਸੀ ਤੇ ਸਭਿਆਚਾਰਕ ਜਥੇਬੰਦੀਆਂ ਨੇ ਇਸ ਕਦਮ ਨੂੰ ਪੰਜਾਬੀ ਭਾਸ਼ਾ ਐਕਟ 2008 ਦੀ ਉਲੰਘਣਾ ਦੱਸਿਆ, ਜੋ ਸੂਬੇ ਦੇ ਸਾਰੇ ਸਕੂਲਾਂ ਦੇ ਵਿਚ 10ਵੀਂ ਜਮਾਤ ਜਿਹੜੀ ਹੈ ਉਹਦੇ ਤੱਕ ਪੰਜਾਬੀ ਪੜ੍ਹਾਉਣਾ ਲਾਜ਼ਮੀ ਬਣਾਉਂਦਾ ਹੈ। ਫੌਜੀ ਅਧਿਕਾਰੀਆਂ ਦਾ ਕਹਿਣਾ ਕਿ ਦੇਸ਼ ਭਰ ਦੇ ਵਿਚ ਫੌਜੀਆਂ ਦੀਆਂ ਬਦਲੀਆਂ ਹੁੰਦੀਆਂ ਰਹਿੰਦੀਆਂ ਨੇ, ਇਸ ਦੇ ਲਈ 6ਵੀਂ ਤੋਂ 8ਵੀਂ ਜਮਾਤ ਤੱਕ ਅੰਗਰੇਜ਼ੀ, ਹਿੰਦੀ ਅਤੇ ਸੰਸਕ੍ਰਿਤ ਵਰਗੀਆਂ ਮਿਆਰੀ ਭਾਸ਼ਾਵਾਂ ਪੜ੍ਹਾਉਣੀਆਂ ਜ਼ਰੂਰੀ ਨੇ। ਹਾਲਾਂਕਿ ਜੇਕਰ ਕਾਫੀ ਗਿਣਤੀ ਦੇ ਵਿਚ ਵਿਦਿਆਰਥੀ ਚਾਹੁਣ ਤਾਂ ਸਕੂਲ ਦੀ 4ਵੀਂ ਖੇਤਰੀ ਭਾਸ਼ਾ ਦੇ ਵਜੋਂ ਪੰਜਾਬੀ ਜਿਹੜੀ ਹੈ ਪੜ੍ਹਾ ਸਕਦੇ ਨੇ। ਆਰਮੀ ਜਿਹੜੇ ਪਬਲਿਕ ਸਕੂਲ ਆਰਮੀ ਵੈਲਫੇਅਰ ਐਜੂਕੇਸ਼ਨ ਸੋਸਾਇਟੀ ਵੱਲੋਂ ਚਲਾਏ ਜਾਂਦੇ ਨੇ ਤੇ CBSE ਦੇ ਨਾਲ ਜਿਹੜਾ ਸੰਬੰਧ ਰੱਖਦੇ ਹੈ। ਪੰਜਾਬ ਚੇਤਨਾ ਮੰਚ ਅਤੇ ਹੋਰ ਕਈ ਲੇਖਕਾਂ ਨੇ ਇਸ ਫੈਸਲੇ ਨੂੰ ਮਨਮਾਨੀ ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕੌਮੀ ਸਿੱਖਿਆ ਨੀਤੀ 2020 ਦੇ ਉਲਟ ਹੈ ਤੇ ਜੋ ਮਾਂ ਬੋਲੀ ਦੇ ਵਿਚ ਸਿੱਖਿਆ ਦੇ ਉੱਤੇ ਜ਼ੋਰ ਦਿੰਦੀ ਹੈ। ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਹੁਣਾਂ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਉਨ੍ਹਾਂ ਨੂੰ ਇਸ ਮਾਮਲੇ ਦੇ ਵਿਚ ਦਖਲ ਦੇਣ ਤੇ ਪੰਜਾਬੀ ਨੂੰ ਲਾਜ਼ਮੀ ਵਿਸ਼ਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਫੋਕਲੋਰ ਰਿਸਰਚ ਅਕਾਦਮੀ ਅਤੇ ਹੋਰ ਸਿਆਸੀ ਪਾਰਟੀਆਂ ਨੇ ਵੀ ਇਸ ਕਦਮ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਪੰਜਾਬ ਵਿਚ ਪੰਜਾਬੀ ਭਾਸ਼ਾ ਨੂੰ ਨਜ਼ਰ ਅੰਦਾਜ਼ ਕਰਨਾ ਬਹੁਤ ਚਿੰਤਾ ਦਾ ਵਿਸ਼ਾ ਹੈ। ਇਕ ਖ਼ਬਰ ਹੋਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਦੀ ਗੱਲ ਸੁਣਦੇ ਹਾਂ। ਮੰਦਰਾਂ ਦਾ ਮਾਮਲਾ ਹੈ। ਮੰਦਰਾਂ ਦੇ ਵਿਚੋਂ ਫੁੱਲਾਂ ਦੀ 7 ਟਨ ਰਹਿੰਦ ਖੂੰਹ ਦੀ ਇਕੱਠੀ ਕੀਤੀ ਗਈ। ਧੂਫ ਹਵਨ ਸਮੱਗਰੀ ਤੇ ਜੈਵਿਕ ਖਾਦ ਕੀਤੀ ਜਾਵੇਗੀ ਕਹਿੰਦੇ ਤਿਆਰੇ ਦੇ ਤੋਂ। ਭਾਈ ਦੇਖਿਓ ਭਟਕ ਜਾਣਗੇ, ਭਾਵਨਾਵਾਂ ਨਾ ਭੜਕਾ ਦਿਓ ਕਿਤੇ। ਵਿਕਟੋਰੀਆ ਲਾਈਫ ਫਾਊਂਡੇਸ਼ਨ ਹੈ, ਵਿਕਟੋਰੀਆ ਲਾਈਫ ਫਾਊਂਡੇਸ਼ਨ ਤੇ ਫਰੀਦਾਬਾਦ ਨਗਰ ਨਿਗਮ ਦੇ ਵੱਲੋਂ ਸਫਾਈ ਤੇ ਵਾਤਾਵਰਨ ਸੁਰੱਖਿਆ ਮੁਹਿੰਮ ਦੇ ਤਹਿਤ 70 ਦਿਨਾਂ ਦੇ ਵਿਚ 15 ਮੰਦਰਾਂ ਤੋਂ 7 ਟਨ ਫੁੱਲਾਂ ਦੀ ਰਹਿੰਦ ਖੂੰਹ ਦੀ ਇਕੱਠੀ ਕੀਤੀ ਗਈ ਹੈ। 16 ਫਰਵਰੀ ਤੋਂ 30 ਅਪ੍ਰੈਲ ਤੱਕ ਵੱਖ ਵੱਖ ਧਾਰਮਿਕ ਸਥਾਨਾਂ ਤੋਂ ਲਗਭਗ 7 ਟਨ ਫੁੱਲਾਂ ਦੀ ਰਹਿੰਦ ਖੂੰਹ ਦੀ ਇਕੱਠੀ ਕੀਤੀ। ਇਸ ਪਹਿਲਕਦਮੀ ਦਾ ਉਦੇਸ਼ ਧਾਰਮਿਕ ਸਥਾਨਾਂ ਤੋਂ ਜੈਵਿਕ ਰਹਿੰਦ ਖੂੰਹ ਨੂੰ ਵਾਤਾਵਰਨ ਅਨੁਕੂਲ ਢੰਗ ਦੇ ਨਾਲ ਨਿਪਟਾਰਾ ਕਰਕੇ ਵੇਸਟ ਟੂ ਵੈਲਥ ਤੇ ਜ਼ੀਰੋ ਵੇਸਟ ਮੈਨੇਜਮੈਂਟ ਮਾਡਲ ਨੂੰ ਉਤਸ਼ਾਹਿਤ ਕਰਨਾ ਦੱਸਿਆ। ਇਕ ਪਾਇਲਟ ਪ੍ਰੋਜੈਕਟ ਦੇ ਤੌਰ ਦੇ ਉਤੇ ਸ਼ਹਿਰ ਦੇ 15 ਵੱਡੇ ਮੰਦਰਾਂ ਦੀ ਪਛਾਣ ਕੀਤੀ ਗਈ ਜਿੱਥੇ ਵਿਸ਼ੇਸ਼ ਤੌਰ ਦੇ ਉਤੇ ਖਾਲੀ ਡਰੱਮ ਰੱਖੇ ਗਏ। ਇਨ੍ਹਾਂ ਡਰੱਮਾਂ ਦੇ ਵਿਚ 15 ਜਿਹੜੇ ਮੰਦਰਾਂ ਦੇ ਵਿਚ ਚੜਾਏ ਗਏ ਜਿਹੜੇ ਫੁੱਲ ਨੇ ਇਕੱਠੇ ਕੀਤੇ ਫੁੱਲਾਂ ਤੇ ਹੋਰ ਸਮੱਗਰੀ ਨੂੰ ਟੀਮ ਜਿਹੜੀ ਹੈ ਦੁਆਰਾ ਵੱਖ ਕੀਤਾ ਗਿਆ ਤੇ ਫੁੱਲਾਂ ਨੂੰ ਸਾਫ਼ ਕੀਤਾ ਗਿਆ ਤੇ ਚੰਗੀ ਤਰ੍ਹਾਂ ਸੁਕਾਇਆ ਗਿਆ ਜਿਸ ਦੀ ਵਰਤੋਂ ਜਿਹੜੀ ਹੈ ਧੂਫ ਹਵਨ ਸਮੱਗਰੀ ਜਿਹੜੀ ਹੈ ਤੇ ਹੋਰ ਵਾਤਾਵਰਨ ਅਨੁਕੂਲ ਉਤਪਾਦਾਂ ਨੂੰ ਤਿਆਰ ਕਰਨ ਦੇ ਲਈ ਕੀਤੀ ਜਾਏਗੀ ਕਹਿੰਦੇ। ਬਾਕੀ ਬਚੇ ਜੈਵਿਕ ਰਹਿੰਦ ਖੂੰਹ ਨੂੰ ਵਿਗਿਆਨਕ ਤੌਰ ਦੇ ਉੱਤੇ ਪ੍ਰੋਸੈਸ ਕੀਤਾ ਜਾ ਰਿਹਾ ਤੇ ਜੈਵਿਕ ਖਾਦ ਦੇ ਵਿਚ ਬਦਲਿਆ ਜਾ ਰਿਹਾ। ਮਾਹਰਾਂ ਦੇ ਅਨੁਸਾਰ ਜੇ 7 ਟਨ ਫੁੱਲਾਂ ਦੀ ਰਹਿੰਦ ਖੂੰਹ ਨੂੰ ਡੰਪਿੰਗ ਗਰਾਊਂਡ ਦੇ ਵਿਚ ਡੰਪ ਕੀਤਾ ਜਾਂਦਾ ਤਾਂ ਇਸ ਦੇ ਸੜਨ ਦੇ ਨਾਲ ਕਹਿੰਦੇ ਲਗਭਗ 230 ਤੋਂ 250 ਕਿਲੋਗ੍ਰਾਮ ਮਿਥੇਨ ਗੈਸ ਜਿਹੜੀ ਹੈ ਪੈਦਾ ਹੋ ਸਕਦੀ ਸੀ। ਮਿਥੇਨ ਇੱਕ ਬਹੁਤ ਹੀ ਜਿਹੜੀ ਹੈ ਨੁਕਸਾਨਦੇਹ ਜਿਹੜੀ ਗ੍ਰੀਨ ਹਾਊਸ ਗੈਸ ਹੈ ਤੇ ਜਿਸਦਾ ਪ੍ਰਭਾਵ ਕਾਰਬਨ ਡਾਈਆਕਸਾਈਡ ਦੇ ਨਾਲ 28 ਗੁਣਾ ਜ਼ਿਆਦਾ ਹੋਣ ਦਾ ਅਨੁਮਾਨ ਹੈ। ਇਸ ਤਰ੍ਹਾਂ ਇਸ ਨਿਕਾਸ ਦੇ ਨਾਲ ਲਗਭਗ 6.5 ਤੋਂ 7 ਟਨ ਕਾਰਬਨ ਡਾਈਆਕਸਾਈਡ ਦੇ ਬਰਾਬਰ ਵਾਤਾਵਰਨ ਪ੍ਰਭਾਵ ਪੈਦਾ ਹੋ ਸਕਦਾ ਸੀ। ਵਿਕਟੋਰੀਆ ਲਾਈਫ ਫਾਊਂਡੇਸ਼ਨ ਦੇ ਪ੍ਰਧਾਨ SS ਬੱਗਾ ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨਾਂ ਤੋਂ ਫੁੱਲਾਂ ਦੇ ਕੂੜੇ ਦਾ ਜਿਹੜਾ ਵਿਗਿਆਨਕ ਪ੍ਰਬੰਧਨ ਸਮੇਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਐਰੋਬਿਨ ਅਤੇ ਜ਼ੀਰੋ ਵੇਸਟ ਮੈਨੇਜਮੈਂਟ ਮਾਡਲ ਜਿਹੜਾ ਭਵਿੱਖ ਦੇ ਵਿਚ ਸ਼ਹਿਰਾਂ ਦੇ ਲਈ ਉਦਾਹਰਣਾਂ ਵਜੋਂ ਕੰਮ ਕਰਨਗੇ। ਇਸ ਦੇ ਦੌਰਾਨ ਫਰੀਦਾਬਾਦ ਨਗਰ ਨਿਗਮ ਦੇ ਕਮਿਸ਼ਨਰ ਧਰਿੰਦਰ ਖੜਗਤਾ ਉਨ੍ਹਾਂ ਨੇ ਕਿਹਾ ਕਿ ਵਿਕਟੋਰੀਆ ਲਾਈਫ ਫਾਊਂਡੇਸ਼ਨ ਦੇ ਸਹਿਯੋਗ ਦੇ ਨਾਲ ਸ਼ੁਰੂ ਕੀਤੀ ਗਈ ਇਹ ਪਹਿਲ ਧਾਰਮਿਕ ਜਿਹੜੀ ਹੈ ਰਹਿੰਦ ਖੂੰਹਦ ਦੇ ਵਿਗਿਆਨਕ ਪ੍ਰਬੰਧਨ ਦੇ ਲਈ ਇੱਕ ਸ਼ਾਨਦਾਰ ਕਹਿੰਦੇ ਮਾਡਲ ਦੇ ਵਜੋਂ ਉਭਰੀ ਹੈ। ਲਓ ਦੋਸਤੋ, ਇਹ ਸਨ ਜੀ ਆਪਣੀਆਂ ਪੰਜਾਬ ਦੀਆਂ ਤੇ ਇੰਡੀਆ ਦੀਆਂ ਖਬਰਾਂ ਤੇ ਗੱਲਾਂ ਬਾਤਾਂ ਕਰਨ ਦੇ ਲਈ ਆਪਣੇ ਨਾਲ ਜੁੜ ਗਏ ਨੇ ਰਾਜਨ ਸੈਣੀ ਸਾਹਿਬ ਤੇ ਉਨ੍ਹਾਂ ਦਾ ਆਪਾਂ ਸਵਾਗਤ ਕਰਦੇ ਹਾਂ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਉਨ੍ਹਾਂ ਦੇ ਨਾਲ ਕਰਦੇ ਹਾਂ ਜੀ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ +358 44 1979 ਸਟੂਡੀਓ ਦਾ ਨੰਬਰ ਹੈ, ਕਾਲ ਕਰਨੀ ਚਾਹੁੰਗੇ ਤਾਂ ਤੁਹਾਡਾ ਵੀ ਨਿੱਘਾ ਸਵਾਗਤ ਹੈ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ, ਸੁਰਿੰਦਰ ਕੌਰ ਮਾਲ ਜੀ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਐਡਵੋਕੇਟ ਸੈਣੀ ਸਾਹਿਬ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਵਧੀਆ ਜੀ।
0: ਜੀ ਕਿਵੇਂ ਰਿਹਾ ਜੀ ਵੀਕਐਂਡ? ਫਿਰ
1: ਵਧੀਆ ਜੀ, ਵੀਕਐਂਡ ਵਧੀਆ, ਸਾਡੇ ਤਾਂ ਈੜੀ ਛਾਈ ਪਈ ਆ ਜੀ।
0: ਈੜੀ ਉੜੀ
1: ਪੰਜਾਬ ਦੇ ਵਿਚ ਬੀਜੇਪੀ ਵਾਸਤੇ ਸਹਾਇਕ ਹੋਏਗੀ ਜੀ।
0: ਜੀ
1: ਹੁਣ ਭਾਰੇ ਸਾਹਿਬ ਗੱਲ ਏਦਾਂ ਹੈਗੀ ਆ, ਚਲੋ ਇੱਕ ਚੀਜ਼ ਹੁੰਦੀ ਪਰਸੈਪਸ਼ਨ, ਉਹਨੂੰ ਤਾਂ ਲੈ ਕੇ ਸਾਰ ਕੋਈ ਚੱਲ ਪੈਂਦਾ ਨਾ ਜੀ।
0: ਜੀ
1: ਸਰ, ਇਹ 160 ਕਰੋੜ ਦਾ ਮਾਮਲਾ ਆ।
0: ਬਿਲਕੁਲ ਹੈ ਜੀ।
1: ਇਹਨਾਂ ਨੇ ਕੀਤਾ ਕੀ ਕਿ ਜਿਹੜੀਆਂ ਸ਼ੈਲ ਕੰਪਨੀਆਂ ਹੁੰਦੀਆਂ ਨਾ ਜੀ,
0: ਜੀ
1: ਉਹ ਇੱਕ ਕਿਸੇ ਬੰਦੇ ਦੀ ਸ਼ੈਲ ਕੰਪਨੀ ਸੀ, ਮੁਹੰਮਦ ਉਹਦਾ ਨਾਂ ਸ਼ਾਇਦ
0: ਜੀ।
1: ਉਹ ਉਹਦੀ ਕਾਫੀ ਦੇਰ ਦੀ ਬੰਦ ਪਈ ਸੀ ਜੀ, ਉਹਦਾ ਅਕਾਊਂਟਸ ਵਗੈਰਾ ਵਿੱਚ ਵੀ ਹੈ ਨਹੀਂ ਸੀ ਕੁਛ ਵੀ
0: ਜੀ।
1: ਇਹਨਾਂ ਨੇ ਉਹਦੀ ਕੰਪਨੀ ਦੇ ਵਿੱਚ ਪੈਸੇ ਜਿਹੜੇ ਹੈਗੇ ਆ ਉਹ ਡਿਪੋਜ਼ਿਟ ਕਰਾ ਕੇ ਤੇ ਫਿਰ ਉਹਨਾਂ ਨੂੰ ਬਾਹਰ ਭੇਜਿਆ ਜੀ।
0: ਜੀ
1: ਹੁਣ ਉਹ ਕਹਿੰਦਾ ਵੀ ਮੈਨੂੰ ਤਾਂ ਸਿਰਫ ਜਿਹੜਾ ਹੈਗਾ ਆ ਜੀ 2.5 ਲੱਖ ਰੁਪਇਆ ਦਿੱਤਾ
0: ਜੀ,
1: ਤੇ ਤੇਰੀ ਤਾਂ ਕੰਪਨੀ ਦਾ ਨਾਂ ਹੀ ਅਸੀਂ ਮਤਲਬ ਵਰਤਣਾ ਆ
0: ਜੀ।
1: ਹੁਣ ਗੋਡ ਨੋਜ਼ ਅਗਲਾ ਬੰਦਾ ਤਾਂ ਜੋ ਕਹਿੰਦਾ, ਈਡੀ ਜਿਹੜੀ ਹੈਗੀ ਆ ਹਮੇਸ਼ਾ ਛਾਪਾ ਮਾਰਦੀ ਆ, ਤੇ ਜਿਸ ਤਰ੍ਹਾਂ ਉਹ ਈਡੀ ਵਾਲੇ ਨਿਰੰਜਨ ਸਿੰਘ ਕਹਿ ਰਿਹਾ ਸੀ ਵੀ ਭਾਈ ਬਿਨਾਂ ਸਬੂਤ ਤੋਂ ਛਾਪਾ ਨੀ
0: ਵੱਜਦਾ ਜੀ, ਬਿਲਕੁਲ
1: ਉਹ ਪਹਿਲਾਂ ਉਹਨਾਂ ਕੋਲ ਕੋਈ ਨਾ ਕੋਈ ਕੰਕਰੀਟ ਐਵੀਡੈਂਸ ਹੁੰਦਾ ਆ, ਉਹਦੇ ਆਧਾਰ ਤੇ ਜਿਹੜਾ ਆ ਰੇਡ ਕਰਦੇ ਆ,
0: ਬਿਲਕੁਲ ਹੈ ਜੀ।
1: ਔਰ ਫੇਰ ਜਿਹੜਾ ਹੈਗਾ ਨੋਟਾਂ ਦੇ ਬੈਗ 9ਵੀਂ ਮੰਜ਼ਿਲ ਤੋਂ ਥੱਲੇ ਸਿੱਟੇ ਗਏ ਜਿਹੜੇ, ਉਹ ਵੀ ਪੰਜਾਬ ਵਾਲਿਆਂ ਨੇ ਦੇਖ ਲਿਆ
0: ਜੀ।
1: ਵੱਡੇ ਪੱਧਰ ਤੇ ਪੈਸਾ ਜਿਹੜਾ ਹੈਗਾ ਸੀ ਇਹ ਬਾਹਰ ਮੂਵ ਕਰਨਾ ਸੀਗਾ ਜੀ,
0: ਜੀ
1: ਤੇ ਹੋਇਆ ਵੀ ਆ
0: ਜੀ।
1: ਹੁਣ ਇਹ ਹੈਗਾ ਆ ਕਿ ਪੰਜਾਬ ਵਾਲੇ ਤਾਂ ਐਵੇਂ ਤੜਫੀ ਜਾਂਦੇ ਹੈਗੇ ਆ, ਪੰਜਾਬ ਦਾ ਪੈਸਾ ਲੁੱਟਣਾ ਸੀਗਾ ਉਹ ਉਹਨਾਂ ਦੀ ਸਕੀਮ ਜਿਹੜੀ ਆ ਉਹ ਕਾਮਯਾਬ ਨਹੀਂ ਹੋਈ
0: ਜੀ।
1: ਜਦੋਂ ਇਹ ਐਲੀਗੇਸ਼ਨ ਜਿਹੜੇ ਕੋਰਟ ਦੇ ਵਿੱਚ ਦੱਸੇ ਗਏ ਸਾਰਾ ਕੁਛ, ਤੇ ਕੋਰਟ ਨੇ ਵੀ ਇਸੇ ਕਰਕੇ 7 ਦਿਨ ਦਾ ਰਿਮਾਂਡ ਦੇ ਦਿੱਤਾ ਕਿ ਮਨੀ ਟ੍ਰੇਲ ਲੱਭਣੀ ਬਹੁਤ ਜ਼ਰੂਰੀ ਆ
0: ਜੀ,
1: ਵੀ ਇਹ ਪੈਸੇ ਗਏ ਤੇ ਗਏ ਕਿੱਥੇ
0: ਜੀ,
1: ਤੇ ਕਿੱਥੇ ਕਿੱਥੇ ਇਨਵੈਸਟ ਹੋਏ, ਇਸ ਚੀਜ਼ ਨੂੰ ਜਿਹੜਾ ਆ ਟਰੇਸ ਕਰਕੇ ਲਿਆਓ ਵੀ ਐਲੀਗੇਸ਼ਨ ਬਹੁਤ ਸੀਰੀਅਸ ਆ
0: ਜੀ।
1: ਅੱਜ ਇੱਕ ਜਿਹੜਾ ਹੈਗਾ ਇਹਦੇ ਨਾਲ ਹੀ ਰਿਲੇਟਡ ਜਿਹੜੀ ਹੈਗੀ ਆ ਜੀ, ਵੀ ਵਿਕਰਮ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਤੀ ਜੀ
0: 45-50 ਮਿੰਟ ਦੀ ਕੀਤੀ ਆ ਜੀ, ਬੰਦਾ ਲੈ ਕੇ ਆਏ ਨਾਲੇ।
1: ਹਾਂਜੀ
0: ਜੀ,
1: ਉਹ ਬੰਦਾ ਨਾਲ ਲੈ ਕੇ ਆਏ ਹੈਗੇ ਜਿਹੜਾ ਕਿ ਅਸ਼ੋਕ ਪੱਪੀ ਪਰਾਸ਼ਰ ਜਿਹੜਾ ਹੈਗਾ ਆ ਉਹਦਾ
0: ਨਿਖਿਲ ਸੱਭਰਵਾਲ। ਹਾਂਜੀ,
1: ਹੁਣ ਉਹਦਾ ਵੀ ਜਿਹੜਾ ਦੱਸਦੇ ਹੈਗੇ ਆ ਵੀ ਉਹਦੇ ਵੀ ਖਾਤੇ ਦੇ ਵਿੱਚ 1.10 ਕਰੋੜ ਰੁਪਇਆ ਜੀ, ਏਦਾਂ ਕਰਕੇ ਇਹਨਾਂ ਨੇ ਕਿਸ ਤਰੀਕੇ ਨਾਲ ਵੀ ਕੁਛ ਇੱਕ ਬੰਦੇ ਜਿਹੜੇ ਆ ਉਹ ਮਿਊਂਸੀਪਲ ਕਮੇਟੀ ਦੇ ਵਿੱਚ ਭਰਤੀ ਕੀਤੇ, ਉਹਨਾਂ ਦੇ ਕੋਲੋਂ ਜਿਹੜਾ ਜਗ੍ਹਾ 2-2 ਲੱਖ ਰੁਪਇਆ ਲਿਆ
0: ਜੀ,
1: ਉਹ ਏਦਾਂ ਕਰਕੇ ਇੱਕ ਰਕਮ ਬਣਦੀ ਆ, ਪਰ ਉਹ ਆਪਣੇ ਖਾਤੇ ਚ ਨਾ ਜਮਾਂ ਕਰਾ ਕੇ ਤੇ ਉਹ ਆਪਣੇ ਜਿਹੜੇ ਆ
0: ਵਰਕਰਾਂ
1: ਦੇ ਖਾਤੇ ਚ ਜਮਾਂ ਕਰਾਉਂਦੇ
0: ਜੀ।
1: ਹੁਣ ਪੀਏ ਤਾਂ ਨਾ ਨੀ ਸੀ ਕਰ ਸਕਦਾ, ਇਸੇ ਤਰੀਕੇ ਨਾਲ ਇੱਕ ਹੋਰ ਬਰਾਈਬ ਦੀ ਐਂਟਰੀ ਆ ਵੀ ਉਹ ਬਰਾਈਬ ਜਿਹੜੀ ਆ ਉਹ ਕਿਸੇ ਇੰਸਪੈਕਟਰ ਕੋਲੋਂ ਲਈ ਗਈ ਸੀਗੀ ਜੀ, ਆਪਣੇ ਜਿਹੜਾ ਹੈਗਾ ਬਿਲਡਿੰਗ ਦਾ ਇੰਸਪੈਕਟਰ ਸੀਗਾ ਜੀ, ਉਹ ਪੈਸੇ ਵੀ ਉਹਦੇ ਜਮਾਂ ਹੋਏ ਆ ਪੀਏ ਦੇ ਅਕਾਊਂਟ ਚ
0: ਜੀ।
1: ਹੁਣ ਪੀਏ ਦੀ ਤਾਂ ਏਡੀ ਹੈਸੀਅਤ ਹੈ ਨੀ ਕਿ ਪੀਏ ਨੂੰ ਲੋਕੀ 30-30 ਲੱਖ ਰੁਪਇਆ ਜਾਂ 20-20 ਲੱਖ ਰੁਪਇਆ ਦੇਈ ਜਾਣ,
0: ਉਹ ਤਾਂ ਕਹਿੰਦਾ ਮੈਂ ਆਪਣੇ ਘਰ ਵੇਚ ਕੇ
1: ਜਿਹੜਾ ਖਾਤੇ ਚ ਹੈ
0: ਘਰ ਵੇਚ ਕੇ ਤਾਂ ਮੈਂ ਕਿਰਾਏ ਤੇ ਰਹਿਣ ਦਿਆਂ ਜੀ, ਮੈਂ ਤਾਂ ਮਸੀ ਲੋਕਾਂ ਦੇ ਪੈਸੇ ਲਾਏ ਨੇ।
1: ਜਦੋਂ ਇਹਨਾਂ ਨੇ ਦੇਖਿਆ ਜੀ ਕਿ ਭਈ ਉਹ ਮਤਲਬ ਜਿਹੜਾ ਹੈਗਾ ਆ ਭਈ ਬਾਗੀ ਹੁੰਦਾ ਦਿਸਦਾ ਹੈਗਾ ਆ, ਤੇ ਇਹਨਾਂ ਚੀਜ਼ਾਂ ਦੇ ਆਧਾਰ ਤੇ ਉਹਦੇ ਤੇ ਪਰਚਾ ਦਰਜ ਕਰਾ ਦਿੱਤਾ ਜੀ। ਹੁਣ ਇਹ ਨੀ ਪਤਾ ਹੋਇਆ ਜਾਂ ਨਹੀਂ ਹੋਇਆ
0: ਜੀ,
1: ਇਹ ਡਾਕੂਮੈਂਟ ਬੋਲੇ ਉਹਨਾਂ ਕੋਲ ਵੀ ਹੈ ਨਹੀਂ ਸੀ ਜੀ।
0: ਜੀ
1: ਸਵਾਲ ਇਹ ਹੈਗਾ ਆ ਭਈ ਇੱਥੇ ਹਰ ਇੱਕ ਬੰਦਾ ਜਿਹੜਾ ਆ ਉਹ ਪੈਸੇ ਬਣਾਉਣ ਲੱਗਾ ਆ
0: ਜੀ,
1: ਹੁਣ ਉਹ ਜਿਹੜਾ ਫੜਿਆ ਜਾਂਦਾ ਉਹ ਚੋਰ ਆ ਜੀ, ਜਿਹੜਾ ਨਹੀਂ ਫੜ ਹੁੰਦਾ ਉਹ ਸਿਆਣਾ ਬੰਦਾ ਹੁੰਦਾ ਜਾਂ ਓਨੈਸਟ ਹੁੰਦਾ ਆ ਜੀ।
0: ਸੈਂਟ ਸਾਹਿਬ ਇੱਕ ਇਹਦੇ ਉੱਤੇ ਇੱਕ ਵੱਖਰੀ ਗੱਲ ਕਰਨੀ ਚਾਹਾਂਗਾ, ਸ਼ਾਇਦ ਬਹੁਤ ਸਾਰੇ ਦੋਸਤ ਇਹਦੇ ਨਾਲ ਸਹਿਮਤ ਵੀ ਨਹੀਂ ਹੋਣਗੇ। ਭਾਈ ਕਈ ਵਾਰੀ ਚਲੋ ਮੈਨੂੰ ਕਹਿ ਹੀ ਦਿੰਦੇ ਆ ਕਿ ਭਾਈ ਤੂੰ ਇੱਥੇ ਦੇ ਹਿਸਾਬ ਦੇ ਨਾਲ ਸੋਚਦਾ, ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਫਾਇਦਾ ਤਾਂ ਪੰਜਾਬ ਦਾ ਹੀ ਇਹਦੇ ਵਿੱਚ ਹੈਗਾ, ਜਾਂ ਲੀਡਰਾਂ ਦਾ ਜਾਂ ਕਿਸੇ ਹੋਰ ਧਰੇ ਦਾ ਤਾਂ ਨਹੀਂ ਹੋਏਗਾ, ਚਲੋ ਉਹਨਾਂ ਨੂੰ ਸਿਆਸੀ ਪੱਧਰ ਦੇ ਉੱਤੇ ਫਾਇਦਾ ਹੋਏਗਾ। ਜਿਹੜਾ ਸਾਰਾ ਪਕੜੋ ਫੜੋ ਫੜਾਈ ਹੋ ਰਹੀ ਹੈ ਕਿਤੇ ਨਾ ਕਿਤੇ ਉਹ ਚੰਗਾ ਵੀ ਤਾਂ ਹੈ ਨਾ, ਇੱਕ ਕਾਂ ਮਾਰ ਕੇ ਟੰਗਿਆ ਹੋਊਗਾ ਤਾਂ ਬਾਕੀਆਂ ਨੂੰ ਕੰਨ ਤਾਂ ਹੁੰਦੇ ਨੇ ਨਾ।
1: ਨਹੀਂ ਉਹ ਤਾਂ ਠੀਕ ਗੱਲ ਤੁਸੀਂ ਕਹਿੰਦੇ ਹੈਗੇ ਆ, ਜੋ ਕਹਿੰਦੇ ਹੈਗੇ ਆ ਇੱਥੇ ਕੌਣ ਕੋਈ ਵੀ ਇਸ ਚੀਜ਼ ਨੂੰ ਮਤਲਬ ਪਲੀਡ ਨਹੀਂ ਕਰਦਾ ਵੀ ਪੰਜਾਬ ਦਾ ਪੈਸਾ ਲੁੱਟਿਆ ਜਾਵੇ ਤੇ ਅਗਲਾ ਬੰਦਾ ਇਸ ਚੀਜ਼ ਨੂੰ ਜਿਹੜਾ ਆ ਉਹ ਗਲਤ ਕਹੂਗਾ, ਉਹ ਕਹੂਗਾ ਠੀਕ ਹੋ ਰਿਹਾ ਜੀ ਜੋ ਹੋ ਰਿਹਾ ਜੀ। ਪਰ ਸਵਾਲ ਇਹ ਹੈਗਾ ਆ ਨਾ ਜੀ, ਲੋਕੀ ਕੀ ਕਹਿੰਦੇ ਹੈਗੇ, ਉਹਨਾਂ ਦਾ ਸਵਾਲ ਇਹ ਹੈਗਾ ਆ ਕਿ ਜੇ ਬੰਦਾ ਬੀਜੇਪੀ ਚ ਚੱਲ ਜਾਂਦਾ ਹੈਗਾ ਆ ਉਹਦੇ ਤੇ ਛਾਪਾ ਨੀ ਪੈਂਦਾ, ਜਿਹੜਾ ਬੰਦਾ ਦੂਜੇ ਪਾਸੇ ਰਹਿੰਦਾ ਹੈਗਾ ਆ ਉਹਦੇ ਛਾਪਾ ਪੈ ਜਾਂਦਾ ਹੈਗਾ। ਇਹ ਡਿਸਕ੍ਰਿਮੀਨੇਸ਼ਨ ਜਿਹੜੀ ਹੁੰਦੀ ਆ ਲੋਕੀ ਉਹਦੇ ਤੇ ਚਿੰਤੂ ਕਰਦੇ ਆ
0: ਜੀ,
1: ਵੈਸੇ ਚੋਰਾਂ ਨੂੰ ਕੋਈ ਸ਼ੈਲਟਰ ਨਹੀਂ ਦਿੰਦਾ ਜੀ।
0: ਬਿਲਕੁਲ ਹੈ ਜੀ,
1: ਤੋ ਇਸ ਕਰਕੇ ਸਰ ਇਹ ਤਾਂ ਜਿਹੜਾ ਹੈਗਾ ਸੀਗਾ ਈਡੀ ਦਾ ਜਿਹੜਾ ਆ ਛਾਪੇ ਦੀ ਗੱਲ ਆ ਜੀ, ਜਿਹਦੀ ਚਰਚਾ ਆ ਜੀ ਸਾਡੇ ਪੰਜਾਬ ਚ।
0: ਮੈਂ ਸੁਣ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ ਆਪਣੇ ਈਡੀ ਦੇ ਹੈਗੇ ਰਿਟਾਇਰਡ ਆਫੀਸਰ ਨੇ ਉਹ ਤਾਂ ਇੱਥੇ ਤੱਕ ਵੀ ਉਹਨਾਂ ਨੇ ਗੱਲ ਕਹੀ ਆ ਕਿ ਭਾਈ ਇਹ ਸਾਰਾ ਮਤਲਬ ਕਿ ਇਕੱਲਾ ਇੱਕ ਬੰਦੇ ਦਾ ਨਹੀਂ ਗਾ, ਪੂਰਾ ਢਾਂਚਾ ਚੱਲਦਾ ਹੈ, ਉਹਦੇ ਵਿੱਚ ਬਹੁਤ ਸਾਰੇ ਇਨਵੋਲਵ ਨੇ। ਜਿੱਦਾਂ ਇੱਕ ਦਿਨ ਔਜਲਾ ਸਾਹਿਬ ਨੇ ਵੀ ਗੱਲ ਕਰਦੇ ਸੀ ਨਾ, ਆਪਾਂ ਕੋਈ ਵਿਸ਼ੇ ਤੇ ਗੱਲ ਕਰਦੇ ਸੀ, ਉਹਨਾਂ ਨੇ ਵੀ ਕਿਹਾ ਸੀ ਨਾ, ਉਦਾਂ ਹੀ ਆਫਿਸਰ ਨੇ ਵੀ ਕਿਹਾ ਕਿ ਇਕੱਲਾ ਚੰਡੀਗੜ੍ਹ ਦੇ ਵਿੱਚ ਹੀ ਜਿਹੜੀ ਅਲੀਟ ਕਲਾਸ ਬੈਠੀ ਹੈ, ਚਾਹੇ ਉਹਦੇ ਵਿੱਚ ਵੱਡੇ ਵੱਡੇ ਅਧਿਕਾਰੀ ਬੈਠੇ ਨੇ, ਰਿਟਾਇਰਡ ਬੈਠੇ ਨੇ, ਉਹ ਕਹਿੰਦੇ 500 ਕਰੋੜ ਦੇ ਕਹਿੰਦੇ ਮਾਲਕ ਨੇ ਬੈਠੇ। ਜੇ ਉਹਨਾਂ ਦੇ ਉੱਤੇ ਸੱਚੀ ਤੌਰ ਦੇ ਉੱਤੇ ਕੇਂਦਰ ਜਾਂ ਸੂਬਾ ਸਾਥ ਦੇ ਦੇਵੇ ਨਾ ਜੀ, ਤਾਂ ਕਹਿੰਦੇ 5 ਸਾਲ ਤਾਂ ਜਿਹੜਾ ਕਰਜ਼ਾ ਚੜਿਆ ਉਹ ਵੀ ਲੈ ਜਾਊਗਾ, ਤੇ ਆਉਣ ਵਾਲੇ 5 ਸਾਲਾਂ ਦਾ ਬਜਟ ਵੀ ਤੁਹਾਡੇ ਹੱਥਾਂ ਦੇ ਵਿੱਚ ਹੋਏਗਾ ਜੀ।
1: ਭਾਰੇ ਸਾਹਿਬ ਤੁਸੀਂ ਇਹ ਕੀ ਕਹਿੰਦੇ ਹੈਗੇ ਆ, ਤੁਸੀਂ ਪੰਜਾਬ ਦੇ ਵਿੱਚ ਜੇ ਕੋਈ SHO ਲੱਗਾ ਆ ਨਾ ਜੀ, ਤੇ ਉਹਨੇ ਵੀ ਆਪਣੀਆਂ ਟਰਾਲੀਆਂ ਪਾਈਆਂ ਹੋਈਆਂ ਜੀ,
0: ਜੀ
1: ਮਾਈਨਿੰਗ ਦੀਆਂ ਰੇਤਾਂ ਕੱਢਣ ਵਾਸਤੇ ਜਿਹੜਾ ਹੈਗਾ ਹੈ, ਉਹਦੀਆਂ ਵੀ ਟਰਾਲੀਆਂ ਚੱਲਦੀਆਂ ਪਈਆਂ
0: ਜੀ, ਬਿਲਕੁਲ ਹੈ ਜੀ।
1: ਟੋਲ ਪਲਾਜ਼ਿਆਂ ਤੋਂ ਕਮਾਈ ਜਿਹੜੀ ਹੈਗੀ ਆ, ਇੱਕ ਇੱਕ MLA ਨੂੰ ਜਿਹੜੀ ਹੈਗੀ ਆ, ਲੱਖਾਂ ਰੁਪਇਆ ਰੋਜ਼ ਦਾ ਆਉਂਦਾ ਜੀ।
0: ਜੀ
1: ਸੋ ਇਸ ਕਰਕੇ ਇੱਥੇ ਜੋ ਵੀ ਹੈਗਾ ਸਾਰਾ ਕੁਛ ਜਿਹੜਾ ਆ ਲੋਟੀ ਪਈ ਹੈਗੀ ਆ। ਇਹ ਤਾਂ ਜਿਹੜਾ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ, ਜਿਹੜਾ ਫਾੜ ਹੋ ਜਾਂਦਾ ਉਹ ਚੋਰ ਆ, ਬਾਕੀ ਸਾਰੇ ਸਾਧੂ ਆ, ਕੱਟੜ ਇਮਾਨਦਾਰ ਆ,
0: ਇਮਾਨਦਾਰ ਨੇ ਜੀ, ਬਿਲਕੁਲ ਹੈ ਜੀ।
1: ਹਾਂਜੀ
0: ਉਹ ਤਾਂ ਠੀਕ ਹੈ ਸੈਣੀ ਸਾਹਿਬ, ਪਰ ਦੂਸਰੇ ਪਾਸੇ ਮਾਨ ਸਾਹਿਬ ਦੇ ਭਰਾਤਾ ਸ਼੍ਰੀ ਜਿਹੜੇ ਨੇ, ਚਲੋ ਰਿਸ਼ਤੇਦਾਰੀ ਦੇ ਵਿੱਚ
1: ਆਉਣ ਲੱਗਾ ਜੀ,
0: ਤੇ ਉਹ ਇੱਧਰ ਨੂੰ ਰੁੱਖ ਕਿੱਦਾਂ ਕਰ ਗਏ ਨੇ ਜੀ?
1: ਬਈ ਚਾਚੇ ਦਾ ਮੁੰਡਾ ਆ, ਨਾਲੇ ਮਾਸੀ ਦਾ ਮੁੰਡਾ ਆ, ਅਗਲਾ ਬੰਦਾ ਕਹਿੰਦਾ ਠੀਕ ਗੱਲ ਆ ਜੀ,
0: ਜੀ
1: ਦੁਸ਼ਮਣ ਬਾਹਰੋਂ ਥੋੜਾ ਲੈਣ ਜਾਈਦਾ ਹੁੰਦਾ, ਅਗਲੇ ਦੇ ਘਰੋਂ ਹੀ ਪੱਟੀ ਦਾ ਹੁੰਦਾ
0: ਜੀ।
1: ਇੱਕ ਸਰ ਇਹ ਬਟ ਨੈਚੁਰਲ ਹੈ, ਇੱਕ ਜੈਲਸ ਫੀਲਿੰਗ ਵੀ ਤਾਂ ਆਉਂਦੀ ਆ ਨਾ ਜੀ ਸਮੇਂ ਦੇ ਨਾਲ,
0: ਬਿਲਕੁਲ ਹੈ ਜੀ, ਕਿੱਥੇ ਪਹੁੰਚ ਗਿਆ ਸੀ, ਕਿੱਥੇ ਬੈਠੇ।
1: ਹਾਂਜੀ ਤੇ ਸੋਚੀ ਗੱਲ ਇਹ ਹੈਗੀ ਆ ਭਈ ਪਹਿਲਾਂ ਜਿਹੜਾ ਇਹ ਬੰਦਾ ਰੈਕੋਗਨਾਈਜ਼ ਕਰਦਾ ਹੋਊਗਾ, ਉਹ ਕੰਪੇਨ ਦਾ ਇੰਚਾਰਜ ਵੀ ਹੈਗਾ ਸੀਗਾ ਜੀ,
0: ਜੀ
1: ਸੋ ਆਮ ਆਦਮੀ ਪਾਰਟੀ ਦੀ ਕੰਪੇਨ ਦਾ ਇੰਚਾਰਜ ਵੀ ਰਿਹਾ
0: ਜੀ,
1: ਤੇ ਓਹਨੂੰ ਵੀ ਉਮੀਦ ਆ ਭੀ ਮੈਂ ਵੀ ਤਰੱਕੀ ਕਰਾਂ
0: ਜੀ,
1: ਤੇ ਤਰੱਕੀ ਹੁਣ ਲੋਕਾਂ ਨੂੰ ਇਹ ਦਿਸਦਾ ਹੈਗਾ ਭੀ ਅੱਗੇ BJP ਆਉਣ ਵਾਲੀ ਆ
0: ਜੀ,
1: ਤੇ ਨਾਲੇ ਵੱਡੇ ਵੱਡੇ ਲੀਡਰਾਂ ਤੱਕ ਪਹੁੰਚ ਹੋ ਜਾਂਦੀ ਹੈਗੀ ਆ, ਤੇ ਇਸ ਕਰਕੇ ਅਗਲਿਆਂ ਨੇ ਵੀ ਆਪਣਾ ਬੈਟਰ ਦੇ ਫਿਊਚਰ ਵਾਸਤੇ ਹੀ ਸਰ ਕੋਈ ਬੰਦਾ ਕਰਦਾ।
0: ਸੈਣੀ ਸਾਹਿਬ ਮਜੀਠੀਆ ਸਾਹਿਬ ਤਾਂ ਇਹ ਵੀ ਕਹਿੰਦੇ ਸੀ, ਕਹਿੰਦੇ ਭਰਾਤਾ ਸ਼੍ਰੀ ਨੂੰ ਭੇਜਤਾ ਤੁਸੀਂ ਰਾਹ ਮਤਲਬ ਕਲੀਅਰ ਕਰੋ, ਮੈਂ ਵੀ ਆਉਂਦਾ ਪਿੱਛੇ ਪਿੱਛੇ।
1: ਹਾਂਜੀ ਬਿਲਕੁਲ ਬਿਲਕੁਲ ਬਿਲਕੁਲ, ਨਾਲੇ ਦੂਜੀ ਗੱਲ ਹੈਗੀ ਆ ਵੀ ਚੰਗੀ ਗੱਲ ਆ, ਸਾਰੀਆਂ ਪਾਰਟੀਆਂ ਚ ਆਪਣੇ ਬੰਦੇ ਚਾਹੀਦੇ ਹੈਗੇ, ਕੱਲ ਨੂੰ ਜਿਹੜਾ ਹੈਗਾ ਆ ਜੇ ਕੀ ਪਤਾ ਰਜੀਮ ਬਦਲ ਜਾਂਦਾ ਹੈਗਾ ਆ, ਤੇ ਉੱਥੇ ਬੰਦਾ ਗੱਲ ਤਾਂ ਕਰਨ ਜੋਗਾ ਹੁੰਦਾ ਆ ਵੀ ਭਾਈ ਮੇਰਾ ਭਰਾ ਆ, ਰਹਿਣ ਦਿਓ ਤੁਸੀਂ।
0: ਸੈਣੀ ਸਾਹਿਬ ਪਿਛਲੇ ਦਿਨਾਂ ਚ ਮੈਂ ਗੱਲ ਕੀਤੀ ਸੀ, ਮੈਂ ਫਿਰ ਉੱਥੇ ਗੱਲ ਦੇ ਉੱਤੇ ਦੁਬਾਰਾ ਆਉਣਾ, ਮੈਨੂੰ ਲੱਗਦਾ ਕਿਤੇ ਨਾ ਕਿਤੇ ਮਾਨ ਸਾਹਿਬ ਵੀ ਪਾਲਟੀ ਮਾਰ ਜਾਣਗੇ, ਮੈਨੂੰ ਲੱਗਦਾ ਕਿ ਕੇਜਰੀਵਾਲ ਸਾਹਿਬ ਹੁਣ ਕੇ ਹੱਥ ਖੜੇ ਕਰਕੇ ਦੇਖਣਗੇ ਵੀ ਜੱਟ ਕਰ ਕੀ ਗਿਆ ਮੇਰੇ ਨਾਲ।
1: ਨਹੀਂ ਨਹੀਂ ਨਹੀਂ ਸਰ ਨਹੀਂ, ਮਤਲਬ ਏਦਾਂ ਨਹੀਂ ਜਾ ਸਕਦੇ ਹੁਣ ਇਹਨਾਂ ਨੇ, ਮਤਲਬ ਜਿਹੜਾ ਹੈਗਾ ਉਹਨਾਂ ਨੇ ਲੈਣਾ ਹੀ ਨਹੀਂ ਜੀ,
0: ਜੀ
1: ਉੱਥੇ ਤਾਂ ਬਥੇਰੇ ਬੈਠੇ ਹੈਗੇ ਜੀ, ਉਹਨਾਂ ਨੇ ਨੀ ਲੈਣਾ, ਉਹਨਾਂ ਨੇ ਹੁਣ ਜਿਹੜਾ ਹੈਗਾ ਆ ਦੂਜਿਆਂ ਦੀ ਸਿਰ ਆਪਣੇ ਸੁਆਹ ਨਹੀਂ ਪਾਉਣੀ ਹੈਗੀ, ਉਹਨਾਂ ਨੇ ਆਲੇ ਦੁਆਲੇ ਕਟਿੰਗ ਕਰਕੇ ਲੈ ਜਾਣਾ ਹੈਗਾ ਆ ਜੀ,
0: ਜੀ
1: ਵੀ ਆਪਣੇ ਭਾਰ ਦੇ ਨਾਲ ਥੱਲਿਓ ਜਿਹੜਾ ਹੈਗਾ ਇੰਨਾ ਪੋਲਾ ਕਰ ਦਿਓ ਬੂਟਾ ਆਪਣੇ ਆਪ ਹੀ ਡਿੱਗ ਪਵੇ
0: ਜੀ,
1: ਉਹ ਇਸ ਕਰਕੇ ਉਹ ਆਲਾ ਦੁਆਲਾ ਛਾਂਗਣਗੇ ਜੀ,
0: ਬਿਲਕੁਲ ਜੀ,
1: ਤੇ ਬਾਕੀ ਪੋਲੀਟੀਕਲ ਬੰਦੇ ਤਾਂ ਉਹ ਹੀ ਹੁੰਦੇ ਆ ਜੀ, ਅੱਗੇ ਇਹਨਾਂ ਵਿਚ ਵੀ ਤਾਂ ਉਹਨਾਂ ਪਾਰਟੀਆਂ ਚ ਵੀ ਆਏ ਸੀ
0: ਜੀ, ਬਿਲਕੁਲ ਜੀ,
1: ਸੋ ਇਸ ਕਰਕੇ ਜਿਹੜਾ ਆ ਭਾਈ ਪੋਲੀਟੀਕਲ ਬੰਦਾ ਉਹੀ ਆ, ਉਹ ਕਦੀ ਆਪਣਾ ਦੇਖ ਲੈਂਦੇ ਹੈਗੇ ਹਵਾ ਦੇ ਰੁੱਖ ਦਾ ਪਛਾਣ ਕਰਦੇ ਆ, ਉਹਦੇ ਮੁਤਾਬਕ ਜਿਹੜਾ ਆ ਪਾਰਟੀਆਂ ਜੁਆਇਨ ਕਰਦੇ ਆ, ਅੱਜ ਕੱਲ ਆਈਡੀਓਲੋਜੀ ਦਾ ਕੋਈ ਰਹਿ ਨੀ ਗਈ ਜੀ,
0: ਬਿਲਕੁਲ ਜੀ,
1: ਮੈਂ ਦਾਅਵੇ ਨਾਲ ਕਹਿਣਾ ਹੈਗਾ ਆ ਜੀ ਕਿ BJP ਜਿਹੜੀ ਹੈਗੀ ਆ ਉਹਦੀ ਮਾਂ ਆ RSS, ਤੇ ਇਹ ਬੰਦਿਆਂ ਨੇ ਜਿਹਨਾਂ ਨੇ ਜੁਆਇਨ ਕੀਤਾ ਇਹਨਾਂ ਨੂੰ RSS ਦੇ ਬੁਹੀ ਦਾ ਨਾਂ ਨੀ ਪਤਾ ਹੋਣਾ,
0: ਬਿਲਕੁਲ
1: ਸੋ ਉਹ ਵੀ ਜਿਹੜਾ ਹੈਗਾ ਜੀ ਉਹਨਾਂ ਨੂੰ ਵੀ ਪਤਾ ਹੁੰਦਾ ਵੀ ਇਹ ਟੈਂਪਰਰੀ ਅਟੈਚਮੈਂਟਸ ਹੁੰਦੀਆਂ ਆ, ਇਹ ਇਲੈਕਸ਼ਨ ਤੋਂ ਪਹਿਲਾਂ ਇਧਰ ਉਧਰ ਜਾਣਾ ਆਉਣਾ ਹੁੰਦਾ ਹੀ ਆ ਜੀ,
0: ਬਿਲਕੁਲ ਜੀ,
1: ਬਾਕੀ ਜਦ ਤੱਕ ਕੋਈ ਪਾਰਟੀ ਰੂਲ ਕਰਦੀ ਹੈਗੀ ਆ ਤਦ ਤੱਕ ਜਿਹੜਾ ਹੈਗਾ ਆ ਉਹਨੂੰ ਕੋਈ ਖਤਰਾ ਨੀ ਹੁੰਦਾ ਜੀ, ਜਦੋਂ ਇਲੈਕਸ਼ਨ ਦਾ ਕੋਡ ਆਫ ਕੰਡਕਟ ਲੱਗਦਾ ਉਹ ਤੋਂ ਬਾਅਦ ਪਤਾ ਲੱਗਦਾ ਵੀ ਕਿੰਨੇ ਕੁ ਬੰਦੇ ਜਿਹੜੇ ਆ ਪਾਰਟੀ ਦੇ ਨਾਲ ਖੜੇ ਆ ਤੇ ਕਿੰਨੇ ਕੁ ਹੈਗੇ ਨਾਲ
0: ਹੈਗੇ ਨੇ ਜੀ, ਬਿਲਕੁਲ ਜੀ,
1: ਹਾਂਜੀ ਸਰ।
0: ਤੇ
1: ਖਬਰ ਕਿਹੜੀ ਸੀ?
0: ਦੂਸਰੇ ਪਾਸੇ ਦੇਖੀਏ ਤੇ ਪਿਛਲੇ ਦਿਨਾਂ ਤੋਂ ਚਲੋ ਜਿਹੜਾ ਮਾਮਲਾ ਚੱਲਦਾ ਆ ਰਿਹਾ ਆਪਣਾ ਕਾਨੂੰਨ ਦਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦਾ, ਤੇ ਓਹਦੇ ਵਿਚ ਸੰਧਵਾਂ ਸਾਹਿਬ ਨੂੰ ਜਿਹੜਾ 8 ਤਰੀਕ ਨੂੰ ਬੁਲਾਇਆ ਗਿਆ, ਸਾਰਾ ਕੁਝ ਕੀਤਾ ਗਿਆ, ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਾਂ ਤਾਂ ਸਪੈਸ਼ਲ ਸੈਸ਼ਨ ਬੁਲਾ ਕੇ ਇਹਨੂੰ ਰੱਦ ਕਰੋ ਤੇ ਜਾਂ ਫਿਰ ਇਹਦੇ ਵਿਚ ਸੋਧ ਕਰ ਲਓ। ਤੇ ਹੁਣ ਸਾਰੇ ਸਲਾਹ ਮਸ਼ਵਰਾ ਕਰਕੇ ਗੜਗੱਜ ਸਾਹਿਬ ਨੇ, ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਂ ਨੇ ਸਰਕਾਰ ਨੂੰ 15 ਦਿਨਾਂ ਦਾ ਅਲਟੀਮੇਟਮ ਦੇ ਦਿੱਤਾ। ਤੇ ਸੰਧਵਾਂ ਸਾਹਿਬ ਹੁਣ ਕਿਤੇ ਨਾ ਕਿਤੇ ਕੜਿੱਕੀ ਦੇ ਵਿਚ ਫਸ ਚੁੱਕੇ ਆ ਦੋਵਾਂ ਵਿਚਕਾਰ ਜੀ, ਤੇ ਕਿਵੇਂ ਦੇਖਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿਚ ਕੀ ਕੁਝ ਹੋ ਸਕਦਾ?
1: ਨਹੀਂ ਨਹੀਂ ਨਹੀਂ ਸਰ, ਗੱਲ ਇੱਦਾਂ ਹੈਗੀ ਆ ਨਾ ਜੀ, ਮੰਨ ਲਓ ਇੱਕ ਛੋਟੀ ਜਿਹੀ ਗੱਲ ਆ
0: ਜੀ,
1: ਵੀ ਤੁਸੀਂ ਮੇਰੇ ਤੇ ਦੋਸ਼ ਲਾ ਦਿੰਦੇ ਹੈਗੇ ਆ ਜੀ, ਮੇਰਾ ਜਾਂ ਤਾਂ ਮਤਲਬ ਜਿਹੜਾ ਹੈਗਾ ਮੈਂ ਉਹਨੂੰ ਸਵੀਕਾਰ ਕਰਾਂ ਤੇ ਜਾਂ ਉਹ ਤੋਂ ਇਨਕਾਰ ਕਰਾਂ
0: ਜੀ।
1: ਇਨਕਾਰੀ ਕਰਨ ਦਾ ਤਰੀਕਾ ਜੇ ਮੇਰਾ ਇਹ ਹੋ ਜਾਵੇ ਵੀ ਮੈਂ ਜਿਹੜਾ ਆ ਭਾਈ ਸਾਰਿਆਂ ਨੂੰ ਰੌਲਾ ਪਾ ਪਾ ਕੇ ਦੱਸਣਾ ਸ਼ੁਰੂ ਕਰਦੇ ਆ, ਨਾਲ ਆਲੇ ਦੁਆਲੇ ਬੰਦੇ ਤਾਂ ਭਾਰਾ ਝੂਠਾ ਭਾਰਾ ਝੂਠਾ, ਉਹਦੇ ਨਾਲ ਕੀ ਹੁੰਦਾ ਹੈਗਾ ਆ ਕਿ ਉਹ ਇਨਕਾਰੀ ਤਾਂ ਤੁਹਾਡੀ ਇੱਕ ਕਿਸਮ ਦੀ ਪਹਿਲਾਂ ਹੀ ਆ ਗਈ
0: ਜੀ।
1: ਜਦੋਂ ਹੁਣ ਉਹ ਵੀ ਜਿਹੜਾ ਹੈਗਾ ਜੇ ਉਹਨਾਂ ਨੂੰ ਕਾਨੂੰਨੀ ਰੂਪ ਆਪਣੇ ਇਹ ਧਾਰਮਿਕ ਰੂਪ ਦੇ ਵਿਚ ਜੇ ਉਹਨਾਂ ਨੂੰ ਸੰਮਨ ਕਰ ਵੀ ਲੈਣਗੇ ਜੋ ਮਰਜ਼ੀ ਕਰ ਲੈਣ ਜੀ, ਅਗਲਾ ਤਾਂ ਇਹ ਕਹੂਗਾ ਜੀ ਮੈਂ ਤਾਂ ਸਪੀਕਰ ਆ, ਪਾਸ ਤਾਂ ਵਿਧਾਇਕ ਕਰਦੇ ਆ
0: ਹਾਂਜੀ,
1: ਮੈਂ ਤਾਂ ਇੱਕ ਮਸੰਜਰ ਆ, ਮੈਂ ਤੁਹਾਡਾ ਸੁਨੇਹਾ ਉੱਥੇ ਤੱਕ ਪਹੁੰਚਾ ਤਾ, ਮੇਰੀ ਇੰਨੀ ਡਿਊਟੀ ਸੀ ਜੀ, ਬਿਨਾਂ ਤਾਂ ਦੋਸ਼ ਕੋਈ ਨੀ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਉਹ ਇਸ ਗੱਲੋਂ, ਦੂਜੀ ਗੱਲ ਆ ਗੱਲ ਵੀ ਸਹੀ ਹੈਗੀ ਆ ਵੀ ਸਪੀਕਰ ਦੀ ਡਿਊਟੀ ਥੋੜਾ ਜਿਹਾ ਕਾਨੂੰਨ ਬਣਾਉਣੀ, ਉਹ ਤਾਂ ਵਿਧਾਇਕ ਬਣਾਉਂਦੇ ਹੈਗੇ, ਮੁੱਖ ਮੰਤਰੀ ਬਣਾਉਂਦਾ ਜੀ
0: ਜੀ। ਤੇ ਸੈਣੀ ਸਾਹਿਬ ਫਿਰ ਮੁੱਖ ਮੰਤਰੀ ਨੂੰ ਵੀ ਕਿਤੇ ਨਾ ਕਿਤੇ ਦੁਬਾਰਾ ਤਲਬ ਕੀਤਾ ਜਾ ਸਕਦਾ? ਤਲਬ ਤਾਂ ਨਹੀਂ ਕੀਤਾ ਜਾ
1: ਸਕਦਾ ਸਰ, ਪਤਤ ਨੂੰ ਕੀ ਤਲਬ ਕਰਨਾ, ਉਦਾਂ ਜਿਹੜਾ ਹੈਗਾ ਆ ਜੋ ਮਰਜ਼ੀ ਕਰੇ ਉਹ ਸਰ, ਜਦੋਂ ਇੰਨਾ ਕੋਨਫਲਿਕਟ ਹੋਵੇ ਤੇ ਉੱਥੇ ਜਿਹੜਾ ਹੈਗਾ ਆ ਇਹੋ ਜਿਹਾ ਕੰਮ ਕਰਨਾ ਹੀ ਨਹੀਂ ਚਾਹੀਦਾ
0: ਜੀ,
1: ਸਿਚੁਏਸ਼ਨ ਦੀ ਕਦਰ ਘਟਦੀ ਆ
0: ਜੀ। ਨਹੀਂ ਸੋ ਮਾਨ ਸਾਹਿਬ ਤਾਂ ਦੇਖੋ ਹਰ ਜਗ੍ਹਾ ਜਾ ਕੇ ਕਹਿ ਰਹੇ ਨੇ ਭਾਈ ਇਹ ਨਹੀਂ ਹਟਣਾ, ਹੁਣ ਇਹ ਤਾਂ ਬਣ ਗਿਆ ਹੁਣ ਜਿਹੜਾ ਬਣਨਾ ਸੀ।
1: ਠੀਕ ਹੈ, ਡਾਕਟਰ ਪਿਆਰੇ ਲਾਲ ਗਰਗ ਵੀ ਅੱਜ ਇਹ ਗੱਲ ਕਹਿੰਦੇ ਸੀ, ਕਹਿੰਦੇ ਵੀ ਮੁੱਖ ਮੰਤਰੀ ਦਾ ਇਹ ਜਵਾਬ ਹੀ ਉਚਿਤ ਨਹੀਂ ਹੈ
0: ਜੀ।
1: ਪਹਿਲੀ ਗੱਲ ਤਾਂ ਕਹਿੰਦੇ ਵੀ ਉਹਨਾਂ ਨੇ ਇਹਨਾਂ ਨੂੰ ਭੇਜਿਆ ਨਹੀਂ
0: ਹਾਂਜੀ,
1: ਜਦ ਕਿ ਜਿਹੜਾ ਹੈਗਾ ਆ ਇਹਨਾਂ ਨੂੰ ਭੇਜਣਾ ਵੀ ਲਾਜ਼ਮ ਸੀਗਾ, ਜਦ ਉਹਦੇ ਨਾਲ ਐਸ ਜੀ ਪੀ ਸੀ ਨਾਲ ਸੰਬੰਧਿਤ ਤੁਸੀਂ ਗੱਲ ਕਰਨ ਲੱਗੇ ਆ ਤੇ ਉਹਨਾਂ ਨੂੰ ਭੇਜ ਕੇ ਪਹਿਲਾਂ ਕਰ, ਉਹਨਾਂ ਦੀ ਜਿਹੜੀ ਸਾਡੇ ਇੱਥੇ ਰਿਵਾਜ ਹੀ ਨਹੀਂ ਰਿਹਾ ਜੀ ਸਟੇਕ ਹੋਲਡਰ ਨੂੰ ਨਾਲ ਲੈਣ ਦਾ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਇਸ ਟੋਪਿਕ ਦੇ ਉੱਤੇ ਤਾਂ ਭਾਰਤ ਸਾਹਿਬ ਹੁਣ ਗੱਲ ਕਰਨੀ ਵੀ ਫਜੂਲ ਆ, ਕਿਉਂਕਿ ਮੈਂ ਹੈਰਾਨ ਹੁੰਦਾ ਆ ਅੱਧੇ ਕੁ ਸਿੱਖ ਜਿਹੜੇ ਇਸ ਪਾਰਟੀ ਦੇ ਨਾਲ ਤੁਰੇ ਹੈਗੇ ਆ ਜੀ, ਉਹ ਉਹਨਾਂ ਗੱਲਾਂ ਦੇ ਉੱਤੇ ਵਿਚਾਰ ਕਰਨ ਨੂੰ ਤਿਆਰ ਹੀ ਨੀ ਗੇ।
0: ਬਿਲਕੁਲ ਹੈ ਜੀ,
1: ਜਿਹੜੀਆਂ ਸਿੰਘ ਸਾਹਿਬ ਕਹਿ ਰਹੇ ਹੈਗੇ ਉਹ ਉਲਟਾ ਉਸ ਇੰਸਟੀਟਿਊਸ਼ਨ ਨੂੰ ਡੀਗ੍ਰੇਡ ਕਰਨ ਤੇ ਲੱਗੇ ਆ
0: ਜੀ।
1: ਹਾਂਜੀ, ਉਹ ਜਦ ਕਿ ਬੰਦਾ ਗਲਤ ਹੋ ਸਕਦਾ ਆ, ਉਹਦਾ ਗਲਤ ਨੀ ਹੁੰਦਾ ਜੀ, ਉੱਤੇ ਜਿਹੜਾ ਹੈਗਾ ਆ ਉਹਦਾ ਮਾਨ ਸਨਮਾਨ ਹੁੰਦਾ ਹੀ ਆ, ਜਿੰਨਾ ਚਿਰ ਉਹ ਬੰਦਾ ਜਿਹੜੇ ਜਥੇਦਾਰ ਸਾਹਿਬ ਜਿਹੜੇ ਆ ਉਸ ਕੁਰਸੀ ਤੇ ਬੈਠੇ ਹੈਗੇ ਆ ਜੀ, ਤਦ ਤੱਕ ਉਹਨਾਂ ਦਾ ਇੱਜ਼ਤ ਤਾਂ ਰਹਿਣੀ ਚਾਹੀਦੀ ਹੈ ਨਾ ਜੀ। ਜਥੇਦਾਰ ਦਾ ਤਾਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਹੋਣਾ ਸਮਥਿੰਗ ਇਜ਼ ਅਬਵ ਦੈਨ ਲਾ
0: ਜੀ,
1: ਤੇ ਉਹ ਉਹਨਾਂ ਦਾ ਸਤਿਕਾਰ ਤਾਂ ਬਣਿਆ ਰਹਿਣ ਦੇਣਾ ਚਾਹੀਦਾ ਹੈਗਾ ਸੀ ਨਾ ਜੀ। ਤੁਹਾਡੇ ਉਹਨਾਂ ਦੇ ਜਿਹੜੇ ਹੈਗੇ ਆ ਵਿਅਕਤੀਗਤ ਡਿਫਰੈਂਸਿਸ ਤੁਹਾਡੇ ਹੋਣਗੇ, ਬਾਕੀਆਂ ਦੇ ਵੀ ਹੋਣਗੇ
0: ਜੀ,
1: ਔਰ ਮੈਂ ਹੈਰਾਨ ਆ ਵੀ ਆ ਜਿਹੜੇ ਬੰਦੇ ਹੈਗੇ ਆ ਅੰਮ੍ਰਿਤਧਾਰੀ ਬੰਦੇ ਹੈਗੇ ਜਿਹੜੇ ਨਾਲ ਸਰਕਾਰ ਦੀ ਪਿੱਠ ਪੂਰਨ ਲੱਗੇ ਹੈਗੇ
0: ਜੀ,
1: ਇਸ ਕਰਕੇ ਇੱਥੇ ਨੇਜ ਭਾਰੂ ਆ ਜੀ, ਇੱਥੇ ਕੋਈ ਕਹਿੰਦੇ ਗੁਰੂ ਨੂੰ ਕੋਈ ਨੀ ਪੁੱਛਦਾ ਜੀ, ਇੱਥੇ ਆਪਣਾ ਦੇਖਦੇ ਆ ਵੀ ਹਾਂ ਜੀ ਮੈਨੂੰ ਬੋਲਣ ਨਾਲ ਕਿੱਧਰਲੇ ਪਾਸਿਓਂ ਕਿੰਨਾ ਫਾਇਦਾ ਹੁੰਦਾ।
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਨਾਲ ਕੋਈ ਹੱਲ ਨਹੀਂ ਹੈਗਾ ਜੀ।
0: ਬਿਲਕੁਲ ਹੈ ਜੀ,
1: ਬਾਕੀ ਸਟੇਟ ਜਿਹੜੀ ਹੈਗੀ ਆ ਉਹ ਤਾਂ ਪਹਿਲਾਂ ਪੁਲਿਸ ਰਨ ਕਰਦੀ ਆ। ਅੱਜ ਇੱਕ ਹੋਰ ਕੰਮ ਹੋਇਆ ਜੀ, ਇੱਕ ਬੱਸ ਦੇ ਵਿੱਚ KSI ਨੇ ਪਿਸਤੌਲ ਕੱਢ ਲਈ ਜੀ।
0: ਅੱਛਾ ਜੀ,
1: ਉਹ ਕੰਡਕਟਰ ਨਾਲ ਬਹਿਸ ਕਰਕੇ ਤੇ ਉਹਨੇ ਪਿਸਤੌਲ ਕੱਢ ਲਈ ਜੀ
0: ਜੀ,
1: ਤੋ ਬਾਅਦ ਦੇ ਵਿਚ ਜੋ ਦੇਖਿਆ ਵੀ ਵੀਡੀਓ ਬਣ ਲੱਗ ਪਈਆਂ, ਬਾਅਦ ਦੇ ਵਿਚ ਉਹ ਫਿਰ ਵਿਕਟਮ ਕਾਰਡ ਖੇਡਣ ਲੱਗ ਪਿਆ ਜੀ, ਮੈਂ BP ਮੇਰਾ ਮੇਰੇ ਕੋਲ ਦਵਾਈ ਕੋਲ ਆ, ਮੇਰਾ BP ਵੱਧ ਗਿਆ ਜੀ
0: ਜੀ।
1: ਸੋ ਇਸ ਕਰਕੇ ਇਹਨਾਂ ਹਾਲਾਤਾਂ ਵਿਚ ਤਾਂ ਪੁਲਿਸ ਤੁਰੀ ਫਿਰਦੀ ਆ ਜੀ।
0: ਬਿਲਕੁਲ ਹੈ ਜੀ,
1: ਹੋ ਵੀ ਸਕਦਾ ਹੈਗਾ ਆ ਜੀ ਵੀ ਉਹਦੀ ਮਾਨਸਿਕ ਸਥਿਤੀ ਠੀਕ ਨੀ ਹੈਗੀ ਜੀ, ਜਿੱਦਾਂ ਜਿਹੜਾ ਆ ਇਹਨਾਂ ਨੇ ਤਾਂ ਅੱਜ ਕੱਲ ਜਿਹੜਾ ਪੁਲਿਸ ਨੂੰ ਹੋਰ ਨਵੇਂ ਕੰਮ ਲਾ ਦਿੱਤਾ ਆ, ਜਿੱਥੇ ਮਾਨ ਸਾਹਿਬ ਜਾਂਦੇ ਉੱਥੇ ਗੇਟ ਵੀ ਪੁਲਿਸ ਵਾਲੇ ਆਪ ਚੱਕ ਚੱਕ ਖੜੇ ਕਰਦੇ ਪਏ ਆ।
0: ਬਿਲਕੁਲ ਹੈ ਜੀ,
1: ਤੇ ਪੁਲਿਸ ਦੀ ਡਿਊਟੀ ਜਿਹੜੀ ਪੁਲਿਸਿੰਗ ਵਾਲੀ ਹੈਗੀ ਆ ਉਹ ਤਾਂ ਘੱਟ ਆ ਜੀ, ਇਹਨਾਂ ਦੇ ਜਿਹੜੇ ਹੈਗੇ ਤਾਮ ਝਾਮ ਕਰਨ ਵਾਸਤੇ ਜਿਹੜਾ ਆ ਪੁਲਿਸ ਵਰਤੀ ਜਾ ਰਹੀ।

0: ਆਰਮੀ ਸਕੂਲ ਦੇ ਵਿੱਚ ਜਿਹੜੇ ਹੈਗੇ ਆ ਬੱਚੇ, ਉਹਨਾਂ ਸੰਸਥਾਵਾਂ ਦੇ ਉੱਤੇ ਕੋਈ ਲਾਗੂ ਨਹੀਂ ਹੈ, ਉਹ ਇੰਡੀਆ ਲੈਵਲ ਤੇ ਉਹਨਾਂ ਦੇ ਜਿਹੜੇ ਹੈਗੇ ਆ ਇੰਪਲਾਈਜ਼ ਉਹਨਾਂ ਦੇ ਬੱਚੇ ਪੜ੍ਹਦੇ ਆ ਜੀ, ਠੀਕ ਹੈ ਜੀ। ਉੱਥੇ ਮੈਂਡੇਟਰੀ ਕਰਨ ਦਾ ਜਿਹੜਾ ਹੈਗਾ ਆ, ਅੱਜ ਤੁਸੀਂ ਇੱਥੇ ਜਿਹੜਾ ਕਰੋਗੇ, ਕੱਲ ਨੂੰ ਉਹਨਾਂ ਦੀ ਪੋਸਟਿੰਗ ਜਿਹੜੀ ਹੈਗੀ ਆ ਬਿਹਾਰ ਚ ਹੋ ਜਾਂਦੀ, ਉੱਥੇ ਬਿਹਾਰ ਵਾਲੇ ਬਿਹਾਰੀ ਕਹਿਣਗੇ ਵੀ ਇਹਨਾਂ ਨੂੰ ਸਿਖਾਓ ਜੀ, ਬੱਚਿਆਂ ਦਾ ਤੁਹਾਡੇ ਕਿੰਨਾ ਗੁਜ਼ਰਦਾ ਜੀ। ਉਹਨਾਂ ਨੇ ਆਪਸ਼ਨਲ ਰੱਖਿਆ ਆ, ਜੇ ਤੁਹਾਡਾ ਚਾਹ ਤੁਸੀਂ ਚਾਹੁੰਦੇ ਹੈਗੇ ਆ ਕਿ ਤੁਹਾਨੂੰ ਪੰਜਾਬੀ ਪੜ੍ਹਾਈ ਜਾਵੇ, ਤੁਸੀਂ ਆਪਸ਼ਨਲ ਸਬਜੈਕਟ ਲੈ ਲਓ ਜੀ। ਮੈਂ ਮਤਲਬ ਨਹੀਂ, ਮੇਰੀ ਨਿੱਜੀ ਰਾਏ ਆ ਇਹ ਜੀ, ਮੈਂ ਇਹਨਾਂ ਗੱਲਾਂ ਦੇ ਨਾਲ ਸਹਿਮਤ ਹੈਗਾ ਜੀ।
1: ਦਰੁਸਤ ਕਹਿ ਰਹੇ ਹੋ, ਮੈਂ ਥੋੜਾ ਜਿਹਾ ਵਾਧਾ ਕਰਦਾ ਇਹਦੇ ਵਿੱਚ। ਦੇਖੋ ਸੈਣੀ ਸਾਹਿਬ, ਦੇਹਰਾਦੂਨ ਬਹੁਤ ਸਾਰੇ ਅਲੀਟ ਕਲਾਸ ਜਿਹੜੇ ਹੈਗੇ ਨੇ ਘਰ ਨੇ, ਉਹਨਾਂ ਦੇ ਬੱਚੇ ਜਿਹੜੇ ਨੇ ਦੇਹਰਾਦੂਨ ਜਿਹੜਾ ਹੋਸਟਲ ਦੇ ਵਿੱਚ ਉੱਥੇ ਰਹਿ ਕੇ ਜਿਹੜਾ ਪੜ੍ਹਦੇ ਨੇ, ਉਹਨਾਂ ਦੀਆਂ ਪਾਲਿਸੀਆਂ ਜਦੋਂ ਪੜ੍ਹਦੇ ਹੋ ਤੁਸੀਂ, ਦੇਖਦੇ ਹੋ ਤਾਂ ਉਹਨਾਂ ਦੇ ਵਿੱਚ ਬਕਾਇਦਾ ਲਿਖਿਆ ਸਾਰੀਆਂ ਚੀਜ਼ਾਂ ਕਿ ਉਹਨਾਂ ਦਾ ਜਿਹੜਾ ਜੋ ਵੀ ਉਹਨਾਂ ਦਾ ਪ੍ਰੋਟੋਕੋਲ ਆ ਉਹਦੇ ਵਿੱਚ ਰਹਿਣਾ ਪੈਣਾ। ਏਦਾਂ ਹੀ ਆਰਮੀ ਦੇ ਸਕੂਲ ਹੋਣਗੇ, ਉਹਨਾਂ ਦਾ ਵੀ ਆਪਣਾ ਪ੍ਰੋਟੋਕੋਲ ਹੈਗਾ ਜੀ, ਉਹਦਾ ਉਹਨਾਂ ਦਾ ਅਨੁਸ਼ਾਸਨ ਹੀ ਵੱਖਰੇ ਤੌਰ ਦੇ ਉੱਤੇ ਬਾਕੀ ਸਕੂਲਾਂ ਦੇ ਨਾਲੋਂ ਆ।
0: ਸੁਤੰਤਰਤਾ ਹੋਣੀ ਚਾਹੀਦੀ ਹੈਗੀ ਨਾ ਜੀ, ਪੀ ਉਹਨਾਂ ਨੇ ਕੀ ਪੜ੍ਹਾਉਣਾ, ਕਿੱਦਾਂ ਪੜ੍ਹਾਉਣਾ, ਕਿਹੜਾ ਸਬਜੈਕਟ ਪੜ੍ਹਾਉਣਾ। ਬਾਕੀ ਬਾਕੀ ਭਾਰੀ ਸਾਹਿਬ ਇੱਕ ਹੋਰ ਦੱਸਾਂ ਜੀ, ਅਸੀਂ ਪਿੰਡਾਂ ਦੇ ਲੋਕ ਜਿਹੜੇ ਹੈਗੇ ਆ ਨਾ, ਅਸੀਂ ਪਿੱਛੇ ਕਿਉਂ ਰਹਿ ਜਾਂਦੇ ਆ
1: ਜੀ
0: ਭਾਰੀ ਸਾਹਿਬ? ਗੱਲ ਏਦਾਂ ਆ ਵੀ ਸਾਡੇ ਇੱਥੇ ਜਿਹੜਾ ਆ ਤਿੰਨ ਚਾਰ ਚੀਜ਼ਾਂ ਕਾਮਨ ਆ ਜੀ ਬੱਚੇ ਦੇ ਪੜ੍ਹਨ ਵਾਸਤੇ ਅੱਗੇ, ਮਤਲਬ ਜਿਹੜਾ ਆ ਕਿੱਦਾਂ ਆ ਜੀ, ਜਾਂ ਤੁਸੀਂ ਜਿਹੜਾ ਮੈਡੀਕਲ ਰੱਖ ਲਓ, ਨਾਨ ਮੈਡੀਕਲ ਰੱਖ ਲਓ, ਕਮਰਸ ਰੱਖ ਲਓ, ਤੇ ਜਾਂ ਜਿਹੜਾ ਹੈਗਾ ਆ ਆਰਟਸ ਰੱਖ ਲਓ ਜੀ, ਆਹੀ ਆ ਨਾ ਜੀ।
1: ਬਿਲਕੁਲ
0: ਇਹ ਕਲਾਸਾਂ ਤਾਂ ਸਾਰੀਆਂ ਜਿਹੜੀਆਂ ਹੈਗੀਆਂ, ਹੁਣ ਮੈਂ ਦੱਸਦੇ ਆ ਔਜਲਾ ਸਾਹਿਬ ਨੇ 40 ਦਿਨਾਂ ਚ ਸਾਰੀਆਂ ਪਾਸ ਕਰ ਲਈਆਂ ਸੀ 11ਵੀਂ ਚ, ਹਾਂਜੀ ਉਹ ਸੈਕਸ਼ਨ ਮੈਡੀਕਲ ਚ ਦਾਖਲਾ ਦੇ ਤਾ। ਫਿਰ ਇਹਨਾਂ ਨੇ ਸੱਤਾਂ ਕੁ ਦਿਨਾਂ ਜੀ ਦੇਖਿਆ ਵੀ ਇਹ ਤਾਂ ਜਿਹੜੇ ਹੈਗੇ ਆ ਦਵਾਈਆਂ ਦੇਣ ਵਾਲੇ ਨੀ, ਇਹ ਤਾਂ ਹਸਪਤਾਲਾਂ ਤੱਕ ਪਹੁੰਚਾਉਣ ਵਾਲੇ ਆ ਲੋਕਾਂ ਨੂੰ, ਉਹਨਾਂ ਨੇ ਨਾਨ ਮੈਡੀਕਲ ਚ
1: ਜੀ,
0: ਹਾਂਜੀ ਉੱਥੇ ਜਾ ਕੇ ਦੇਖਿਆ ਵੀ ਇੰਜੀਨੀਅਰਿੰਗ ਤਾਂ ਇਹਨਾਂ ਦੀ ਪਹਿਲਾਂ ਹੀ ਠੀਕ ਠਾਕ ਹੈਗੀ ਆ, ਤੇ ਇਹਨਾਂ ਨੇ ਫੇਕਦਿਆਂ ਨੇ ਕਮਰਸ ਚ ਤੋਰ ਦਿੱਤਾ, ਕਮਰਸ ਚ ਫਿਰ ਹਿਸਾਬ ਕਿਤਾਬ ਲਾ ਕੇ ਤੇ ਇਹਨਾਂ ਦੇ ਜਿਹੜਾ ਹੈਗਾ ਆ ਸਿੱਧਾ ਆਪਣਾ ਜਿਹੜਾ ਆ ਆਰਟਸ ਦੇ ਵਿੱਚ ਪਹੁੰਚੇ ਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਜਿਹੜੇ ਬੱਚਿਆਂ ਨੇ ਪੜ੍ਹਨਾ ਆ ਉਹਨਾਂ ਨੇ ਉਹ ਸਬਜੈਕਟ ਜਿਹੜੇ ਆ ਉਹ ਆਪੇ ਹੀ ਪੜ੍ਹ ਲੈਣੇ ਆ ਜੀ। ਸਾਡੇ ਇੱਥੇ ਅੱਛਾ ਜੀ ਇਹ ਮੈਂ ਜਿਹੜੀ ਗੱਲ ਕਰਨ ਲੱਗਾ ਸੀ ਸੀਰੀਅਸ ਨੋਟ ਤੇ ਉਹ ਇਹ ਸੀ ਗਈ ਜੀ, ਇਹ ਅਸੀਂ ਆ ਲਗਭਗ ਆਹ 400 ਵਿਸ਼ਿਆਂ ਦਾ ਪਤਾ ਹੈ
1: ਜੀ,
0: ਪਰ ਸਾਹਿਬ ਜਿਹੜੇ ਬੱਚੇ IAS ਦੇ ਵਿੱਚ ਅਪੀਅਰ ਹੁੰਦੇ ਆ ਨਾ ਜੀ, ਉਹਨਾਂ ਦੇ ਮਾਂ ਬਾਪ ਬਹੁਤ ਜਿਹੜੇ ਹੈਗੇ ਇੰਟੈਲੀਜੈਂਟ ਹੁੰਦੇ ਆ, ਉਹ ਬੱਚੇ ਨੂੰ ਪਹਿਲਾਂ ਹੀ ਉਹ ਵਿਦਿਆ ਦਿੰਦੇ ਆ ਜਿਹੜੀ ਰੇਅਰੈਸਟ ਹੋਵੇ
1: ਜੀ।
0: ਉਹਦਾ ਕਾਰਨ ਇਹ ਹੁੰਦਾ ਕਿ ਉੱਥੇ ਬਾਅਦ ਦੇ ਵਿੱਚ ਜਿਹੜਾ ਕੰਪੀਟੀਸ਼ਨ ਹੁੰਦਾ ਨਾ ਜੀ, ਉਹ ਫਿਰ ਉਸ ਸਬਜੈਕਟ ਵਾਈਜ਼ ਕੰਪੀਟੀਸ਼ਨ ਆ
1: ਹੁੰਦਾ ਹੈ ਜੀ। ਬਿਲਕੁਲ ਹੈ ਜੀ,
0: ਉਹ ਬੱਚੇ ਆ ਜਿਹੜੇ ਪਬਲਿਕ ਐਡਮਿਨਿਸਟ੍ਰੇਸ਼ਨ ਇਹ ਸਬਜੈਕਟ ਕਈ ਗਏ ਕਿਸੇ ਕਿਸੇ ਸਕੂਲਾਂ ਚ ਹੁੰਦੇ, ਪਬਲਿਕ ਐਡਮਿਨਿਸਟ੍ਰੇਸ਼ਨ ਹੋ ਗਈ ਜਾਂ ਹੋਰ ਹੋ ਗਿਆ ਸੰਸਕ੍ਰਿਤ ਹੋ ਗਈ, ਇਹੋ ਜਿਹਾ ਸਬਜੈਕਟ ਰੱਖ ਲੈਂਦੇ ਆ ਜੀ ਉਹ ਸਬਜੈਕਟ ਦੇ ਵਿੱਚ ਜਿਹੜੇ ਹੈਗੇ। ਹੁਣ ਇੱਕ ਜਗ੍ਹਾ ਬੱਚਾ ਅਪੀਅਰ ਹੋ ਰਿਹਾ 1000, ਇੱਕ ਬੱਚਾ ਜਿਹੜਾ ਹੈਗਾ ਜਾਂ 100 ਬੱਚਾ ਅਪੀਅਰ ਹੋ ਰਿਹਾ, ਕਿੱਥੇ ਤੁਸੀਂ 100 ਦੇ ਵਿੱਚ ਕੰਪੀਟ ਕਰਕੇ ਤੇ ਉਹ ਚੋਂ ਨੰਬਰ ਲੈਣੇ ਆ, ਕਿੱਥੇ ਤੁਸੀਂ 1000 ਚੋਂ ਕੰਪੀਟ ਕਰਕੇ ਨੰਬਰ ਲੈਣੇ ਆ।
1: ਬਿਲਕੁਲ
0: ਸਰ, ਸਾਨੂੰ ਵੀ ਇਹ ਚੀਜ਼ਾਂ ਜਿਹੜੀਆਂ ਬਹੁਤ ਲੇਟ ਜਾ ਕੇ ਸਮਝ ਆਈਆਂ ਵੀ ਹਾਂ ਜੀ ਵੀ ਜਿਹੜੇ ਲੋਕੀ ਏਦਾਂ ਕਰਕੇ ਇਹਨਾਂ ਪੇਪਰਾਂ ਚੋਂ ਨਿਕਲਦੇ ਆ ਉਹ ਕਿੱਦਾਂ ਕੀ ਅਡੋਪਟ ਕਰਦੇ ਆ, ਕਿਹੜਾ ਚੈਨਲ ਅਡੋਪਟ ਕਰਦੇ ਆ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਸਾਡੇ ਬੱਚੇ ਜਿਹੜੇ ਹੈਗੇ ਆ ਜੇ ਕੋਈ ਸਕਸੀਡ ਹੁੰਦੇ ਹੈਗੇ ਆ ਨਾ ਜੀ, ਤੇ ਉਹ ਮਤਲਬ ਬਹੁਤ ਮਿਹਨਤ ਕਰਦੇ, ਸਿਰ ਤੋੜ ਮਿਹਨਤ ਕਰਦੇ ਆ
1: ਜੀ।
0: ਸ਼ਹਿਰਾਂ ਦੇ ਬੱਚੇ ਜਿਹੜੇ ਹੈਗੇ ਆ, ਜਿਹੜੇ ਵੱਡੇ ਸ਼ਹਿਰਾਂ ਦੇ ਬੱਚੇ ਹੈਗੇ ਆ ਜਾਂ ਪੰਜਾਬ ਤੋਂ ਬਾਹਰ ਦੇ ਬੱਚੇ ਹੈਗੇ ਆ, ਉਹ ਸਿਸਟੇਮੈਟਿਕਲੀ ਜਿਹੜਾ ਹੈ ਨਿਕਲਦੇ ਆ ਜੀ।
1: ਜੀ ਬਿਲਕੁਲ ਹੈ ਜੀ।
0: ਹੁਣ ਗੱਲ ਇਹ ਤਾਂ ਹੈਗੀ ਆ ਕਿ ਜਿਹੜਾ ਸਬਜੈਕਟ ਸ਼ੁਰੂ ਤੋਂ ਪੜ੍ਹਿਆ ਹੁੰਦਾ ਉਹ ਤੇ ਤਾਂ ਬੰਦਾ ਜਿਹੜਾ ਇਹ ਕਰ ਲੈਂਦਾ ਜੀ, ਵੈਸੇ ਵੀ ਉਹ ਮੈਂਡੇਟਰੀ ਇਹ ਹੁੰਦਾ ਹੈਗਾ ਜੀ ਵੀ ਸਬਜੈਕਟ ਤੋਂ ਸ਼ੁਰੂ ਤੋਂ ਪੜ੍ਹਿਆ ਆ ਹੋਵੇ ਜਦੋਂ ਪੇਪਰ ਦਿੰਦੇ ਆ ਜੀ।
1: ਜੀ
0: ਪਰ ਉਹ ਲੋਕ ਜਿਹੜੇ ਹੈਗੇ ਆ ਉਹ ਆਪਣਾ ਮੈਨੇਜ ਕਰ ਲੈਂਦੇ ਹੈਗੇ ਆ, ਸ਼ੁਰੂ ਤੋਂ ਹੀ ਉਹਨਾਂ ਨੇ ਟਾਰਗੇਟ ਰੱਖੇ ਹੁੰਦੇ ਆ
1: ਜੀ।
0: ਸਾਡੇ ਤਾਂ ਇਹ ਆ ਵੀ 11ਵੀਂ ਚ ਪਾ ਦਿਓ, 12ਵੀਂ ਚ ਪਾ ਦਿਓ, ਬਾਅਦ ਸੋਚਾਂਗੇ, ਤਾਂ ਨਿਆਣੇ ਨੂੰ ਪੁੱਛ ਲਓ ਕੀ ਕਰਨਾ ਹੈਗਾ ਜਾਂ ਕੁਛ ਨੀ, ਅਜੇ ਤਾਂ 12ਵੀਂ ਦੇ ਵਿੱਚ ਆ ਤੇ 12ਵੀਂ ਕਰਨੀ ਆ, 13ਵੀਂ ਚ ਜੇ ਦਾਖਲਾ ਹੋ ਗਿਆ 13ਵੀਂ ਤੇ ਜੇ ਬਾਹਰ ਵਾਲੀ ਕਾਪੀ ਲੱਗ ਗਈ ਆਪਣੀ ਤੇ ਬੀਜਾ ਆ ਗਿਆ ਤੇ ਫਿਰ ਆਪਾਂ ਭਾਵੇਂ ਜਦੋਂ ਮਰਜ਼ੀ ਚੱਲ ਜਾਈਏ।
1: ਇਹਨਾਂ ਚੀਜ਼ਾਂ ਤੋਂ ਸੈਣ ਸਾਹਿਬ ਉੱਪਰ ਉੱਠਣਾ ਪੈਣਾ, ਸੋਚਣਾ ਪੈਣਾ ਨਾ, ਉਹ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ ਅਸੀਂ ਫਸੇ ਹੋਏ ਆ, ਪੇ ਹੁਣ ਦੇਖੋ ਹੁਣ ਤਾਂ ਜਾਂ ਤਾਂ ਇਹ ਹੋਵੇ ਨਾ ਕਿ ਸਰਕਾਰੀ ਸਕੂਲਾਂ ਦੇ ਵਿੱਚ ਉਹ ਚੀਜ਼ ਅਲੱਗ ਤੁਹਾਡੇ ਕੋਲ ਆਪਸ਼ਨ ਹੈਗੇ ਆ ਉੱਥੇ ਨਹੀਂ ਪੜ੍ਹਾਉਂਦੇ ਭਾਈ ਤੁਸੀਂ ਨਿਆਣਿਆਂ ਨੂੰ ਕੱਢ ਕੇ ਸਰਕਾਰੀ ਸਕੂਲ ਚ ਪਾ

0: ਉੱਥੇ ਤਾਂ ਪੰਜਾਬੀ ਦਾ ਹੀ ਸਬਜੈਕਟ ਹੈ ਨਾ ਉਹ ਤਾਂ। ਅੱਜ ਦੇਖੋ ਰਿਜ਼ਲਟ ਵੀ ਆਏ ਆ 12ਵੀਂ ਦੇ 10ਵੀਂ ਦੇ ਬੱਚਿਆਂ ਨੇ ਆਪਣੇ ਉਹਨਾਂ ਦੇ ਸਿਲੇਬਸ ਦੇ ਵਿੱਚ ਦੇਖੋ ਤਾਂ ਨੰਬਰ ਕਿੱਦਾਂ ਵਧੇ ਧੜੱਲੇ ਦੇ ਨਾਲ ਅਗਲਿਆਂ ਨੇ ਕੀਤਾ ਜਿਨ੍ਹਾਂ ਨੇ ਵੱਖਰੇ ਵੱਖਰੇ ਮਾਧਿਅਮ ਦੇ ਵਿੱਚ ਜਿਹੜਾ ਆਪਣੀਆਂ ਪ੍ਰੀਖਿਆਵਾਂ ਦਿੱਤੀਆਂ ਨੇ।
1: ਪਰ ਸਭ ਸਾਡੇ ਨਾਲ ਨਾ ਇੱਕ ਲੜਕੀ ਪੜ੍ਹਦੀ ਹੁੰਦੀ ਸੀ
0: ਜੀ,
1: ਹੈਗੀ ਤਾਂ ਮੁੰਡਿਆਂ ਸੀ ਮਿਡਲ, ਮਤਲਬ ਜਿਹੜਾ ਹੈਗਾ ਆ ਇੰਨੀ ਜ਼ਿਆਦਾ ਇੰਟੈਲੀਜੈਂਟ ਵੀ ਨਹੀਂ ਸੀ, ਟੋਪਰਾਂ ਚੋਂ ਵੀ ਨਹੀਂ ਸੀ ਆਉਂਦੀ, ਪਰ ਉਹਦੇ ਨੈਣ ਨਕਸ਼ੇ ਬਹੁਤ ਸੋਹਣੇ ਸੀਗੇ, ਤਿੱਖੇਦਾਰ ਨਕਸ਼ੇ ਸੀਗੇ, ਤੇ ਉਹਨੇ ਕੀ ਕੀਤਾ ਤੇ ਜਰਮਨ ਲੈਂਗੁਏਜ ਉਦੋਂ ਹੀ ਨਾਲ ਸਿੱਖਣੀ ਸ਼ੁਰੂ ਕਰ ਦਿੱਤੀ
0: ਜੀ।
1: ਜਦੋਂ ਅਸੀਂ ਬੀ ਏ ਕਰਕੇ ਹਟੇ ਹੈਗੇ ਆ ਜੀ, ਤੇ ਉਹਦੀ ਗ੍ਰੈਜੂਏਸ਼ਨ ਦਾ ਸਰਟੀਫਿਕੇਟ ਲੈ ਕੇ ਨਾਲ ਹੀ ਜਰਮਨ ਲੈਂਗੁਏਜ ਦੇ ਵਿੱਚ ਉਹਨੂੰ ਦਿੱਲੀ ਅੰਬੈਸੀ ਦੇ ਵਿੱਚ ਪਹਿਲਾਂ ਨੌਕਰੀ ਮਿਲ ਗਈ ਸੀ, ਉਹ ਤੋਂ ਬਾਅਦ ਉਹ ਬਾਹਰ ਚਲ ਗਈ ਜੀ। ਹਾਂਜੀ, ਸੋ ਇਸ ਕਰਕੇ ਇਹੋ ਜਿਹੀ ਚੀਜ਼ ਜਿਹੜੀ ਆ ਜ਼ਰੂਰ ਨਾਲ ਬੱਚੇ ਨੂੰ ਕਰਨੀ ਚਾਹੀਦੀ ਆ ਕਿ ਜਿਹੜੀ ਰੀਅਲਿਸਟ ਹੋਵੇ।
0: ਸੈਣੀ ਸਾਹਿਬ, ਇੱਥੇ ਤਾਂ ਚਲੋ ਇਹਨਾਂ ਚੀਜ਼ਾਂ ਨੂੰ ਬਹੁਤ ਵਧੀਆ ਮੰਨਿਆ ਜਾਂਦਾ। ਹੁਣ ਮੇਰੇ ਆਪਣੇ ਲੜਕੇ ਨੇ, ਚਲੋ ਉਹਨਾਂ ਨੇ ਪੰਜਾਬੀ ਤਾਂ ਨਹੀਂ ਕਹਿ ਸਕਦੇ ਇੰਨੀ ਉਸ ਹਿਸਾਬ ਦੇ ਨਾਲ, ਪਰ ਦੇਖਿਆ ਜਾਵੇ ਤਾਂ ਇਹਨਾਂ ਮੁਲਕਾਂ ਚ ਕੰਮ ਕਾਰ ਕਰਨਾ, ਇੱਥੇ ਰਹਿਣਾ, ਇੱਥੇ ਸਾਰਾ ਕੁਝ ਉਹਨਾਂ ਨੇ ਟੱਬਰ ਆਪਣੇ ਪਾਲਣੇ ਆ, ਅੱਗੇ ਹੋਣਾ ਆ, ਜਿੱਦਾਂ ਵੀ ਹੈ ਜੋਬਾਂ ਕਰਨੀਆਂ ਨੇ, ਤਾਂ ਹੁਣ ਆਪਣੇ ਆਪ ਮੁਹਾਰੇ ਉਹ ਜਿਹੜੇ ਨੇ ਉਹ ਦੇਖਦੇ ਆ ਬੱਚੇ। ਚਲੋ ਅੰਗਰੇਜ਼ੀ ਤਾਂ ਉਹਨਾਂ ਨੇ ਆਪ ਹੀ ਸਿੱਖ ਲਈ, ਇੱਥੇ ਲਿਖ ਕੇ ਫਿਨਿਸ਼ ਆ, ਅੰਗਰੇਜ਼ੀ ਦੇ ਵਿੱਚ ਟੌਪ ਚ ਨੰਬਰ ਆਉਂਦੇ ਆ, ਸਾਰਾ ਕੁਝ ਆਉਂਦਾ, ਇੱਥੇ ਦੀ ਲੈਂਗੁਏਜ ਦੇ ਵਿੱਚ ਸਾਰਾ ਕੁਝ ਵਧੀਆ। ਨਾਲ ਉਹਨਾਂ ਨੇ ਸਵੀਡਿਸ਼ ਵੀ, ਸਾਡੇ ਇੱਥੇ ਚਲੋ ਗੁਆਂਢੀ ਮੁਲਕ ਆ, ਉਹ ਤਿੰਨ ਭਾਸ਼ਾਵਾਂ ਤਾਂ ਆਮ ਲੱਗਦੀਆਂ ਨਾ, ਤੇ ਆਪ ਹੁਣ ਆਪ ਮੁਹਾਰੇ ਕਹਿ ਲਓ ਕਿ ਜਰਮਨ ਰੱਖੀ ਹੋਈ ਆ ਜਾਂ ਫਿਰ ਆਪਣੀ ਚਾਈਨੀਜ਼ ਕਹਿ ਦਿੱਤੀ, ਜਪਾਨੀ, ਜੈਪਨੀਜ਼ ਲੈਂਗੁਏਜ ਜਿਹੜੀ ਆ ਜੀ, ਉਹ ਚੀਜ਼ਾਂ ਨੇ ਉਹ। ਹੁਣ ਜੇ ਬੱਚੇ ਇਹ ਚੀਜ਼ਾਂ ਵੱਲ ਨੂੰ ਜਾਂਦੇ ਆ ਜਾਂ ਕਰਦੇ ਆ ਤਾਂ ਉਹਦੇ ਵਿੱਚ ਹਰਜ ਕੀ ਆ ਜੀ? ਜਿੰਨੀਆਂ ਵੱਧ ਤੋਂ ਵੱਧ, ਹੁਣ ਗੁਰੂ ਸਾਹਿਬ ਸੀਗੇ ਸਾਡੇ, ਉਹਨਾਂ ਕਿੰਨੀਆਂ ਵੱਖਰੀਆਂ ਵੱਖਰੀਆਂ ਫਾਰਸੀ ਜਾਂ ਹੋਰ ਲੈਂਗੁਏਜ ਦੇ ਵਿੱਚ ਉਹਨਾਂ ਦਾ ਕਿੰਨਾ ਵੱਡੇ ਪੱਧਰ ਦੇ ਉੱਤੇ ਸੀਗਾ ਜੀ ਗਿਆਨ।
1: ਪਰ ਸਾਹਿਬ ਤੁਸੀਂ ਯਕੀਨ ਕਰੋ, ਮੈਂ ਬੇਟੇ ਨੂੰ ਕਿਹਾ, ਮੈਂ ਕਿਹਾ ਵੀ ਜੇ ਤੂੰ ਭਾਈ ਪ੍ਰੈਕਟਿਸ ਕਰ ਰਹੀ ਹੈ ਤਾਂ ਪਹਿਲਾਂ ਉਰਦੂ ਸਿੱਖ
0: ਜੀ।
1: ਹਾਂਜੀ, ਉਹਨੇ ਮਾੜਾ ਮੋਟਾ ਉਰਦੂ ਆ ਵੀ ਗਿਆ ਸੀਗਾ, ਉਹਨੂੰ ਮਾੜਾ ਪੜ੍ਹ ਲੈਂਦਾ ਸੀ ਮਾੜੇ ਅਖਬਾਰ ਵਗੈਰਾ ਉਰਦੂ ਦੀ। ਹਾਂਜੀ, ਵੱਖਰੀ ਸੀਗਾ, ਮੈਂ ਜੋ ਉਹਨੂੰ ਸਿਖਾਉਣਾ ਚਾਹੁੰਦਾ ਸੀ ਉਹ ਬਿਨਾਂ ਮਤਲਬ ਟੀਚਰ ਤੋਂ ਨਹੀਂ ਸੀ ਸਿੱਖਿਆ ਜਾ ਸਕਦਾ। ਮੈਨੂੰ ਇਹ ਸੀਗਾ ਕਿ ਜੇ ਮਤਲਬ ਕੁਛ ਵੀ ਨਾ ਹੋਊਗਾ ਤੇ ਇੱਥੇ ਜਿਹੜਾ ਆ ਉਰਦੂ ਦੀ, ਕਿਉਂਕਿ ਸਾਡਾ ਸਾਰਾ ਰਿਕਾਰਡ ਜਿਹੜਾ ਪੁਰਾਣਾ ਹੈਗਾ ਉਹ ਉਰਦੂ ਚ ਆ। ਹਾਂਜੀ, ਉਹਦੇ ਟਰਾਂਸਲੇਟਰ ਜਿਹੜੇ ਹੈਗੇ ਇੱਕ ਇੱਕ ਪੇਜ ਦਾ ਜਿਹੜਾ ਹੈਗਾ ਆ ਹਜ਼ਾਰ ਹਜ਼ਾਰ 1500-1500 ਰੁਪਇਆ ਲੈਂਦੇ ਜੀ ਟਰਾਂਸਲੇਸ਼ਨ ਕਰਨ ਦਾ।
0: ਬਿਲਕੁਲ,
1: ਉਹ ਪੜ੍ਹੇ ਵੀ ਨੀ ਜਾਂਦੇ ਕਿਉਂਕਿ ਪੁਰਾਣੇ ਜਿਹੜੇ ਹੈਗੇ ਆ ਉਹਨਾਂ ਨੇ ਲਿਖੇ ਨੁਕਤਿਆਂ ਦੀ ਭਾਸ਼ਾ ਹੈਗੀ ਆ ਜੀ, ਉਹ ਨੁਕਤਾ ਇੱਕ ਇੱਧਰ ਉੱਧਰ ਹੋ ਜਾਏ ਤੇ ਉਦਾਂ ਕਰਕੇ ਵੀ ਜੇ ਆਪਾਂ ਕਹੀਏ ਵੀ ਬਾਹਰ ਲਈ ਕਿਸੇ ਮਤਲਬ ਡਾਕੂਮੈਂਟ ਦੀ ਸਹਾਇਤਾ ਦੇ ਨਾਲ ਆਪਣਾ ਆਪਣੇ ਇਹਦਾ ਇੰਸਟਰੂਮੈਂਟ ਦੀ ਸਹਾਇਤਾ ਨਾਲ ਆਪਾਂ ਪੜ੍ਹ ਲਾਂਗੇ ਉਹ ਵੀ ਔਖਾ। ਹਾਂਜੀ, ਉਹ ਮਤਲਬ ਜਿਹੜਾ ਬੰਦਾ ਜਾਣਕਾਰ ਹੋਊਗਾ ਉਹੀ ਤੁਹਾਨੂੰ ਪੜ੍ਹ ਕੇ ਦੱਸੂਗਾ ਜੀ। ਉਹ ਸਾਡੇ ਇੱਥੇ ਆਉਂਦੇ ਹੈਗੇ ਆ, ਫਿਰ ਐਵੀਡੈਂਸ ਤੋਂ ਉਹਨਾਂ ਨੇ ਦੇਣ ਆਉਣਾ, 2-2 ਹਜ਼ਾਰ ਰੁਪਇਆ ਉਹਨਾਂ ਦਾ ਖਰਚਾ ਰੱਖਣਾ ਪੈਂਦਾ ਕਿ ਉਹ ਦੱਸਦੇ ਹੈਗੇ ਆ। ਉਹਨਾਂ ਨੇ ਆ ਕੇ ਡਾਕੂਮੈਂਟ ਦੇ ਉੱਤੇ ਸਿਰਫ ਇੰਨੀ ਸ਼ਹਾਦਤ ਦੇਣੀ ਕਿ ਮੈਂ ਉਰਦੂ ਜਾਣਦਾ ਆ ਜੀ, ਤੇ ਆਹ ਜਿਹੜੇ ਮੈਂ ਟਰਾਂਸਲੇਸ਼ਨ ਕੀਤੀ ਹੈਗੀ ਆ ਇਟ ਇਜ਼ ਟਰੂ ਐਂਡ ਕਰੈਕਟ ਜੀ, ਉਹ ਡਾਕੂਮੈਂਟ ਦਾ ਜਿਹੜਾ ਹੈਗਾ ਐਡਮਿਸੀਬਿਲਟੀ ਬਣ ਜਾਂਦੀ ਹੈਗੀ ਆ।
0: ਨਾਲੇ ਦੇਖੋ ਇਸ ਕਰਕੇ ਜੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਵੀ ਦੇਖੀਏ ਤਾਂ ਸੈਣੀ ਸਾਹਿਬ, ਆਪਾਂ ਚਲੋ ਭਾਵੁਕ ਲੋਕ ਆ ਆਪਣੀ ਬੋਲੀ ਜਾਂ ਆਪਣੇ ਵਿਰਸੇ ਦੇ ਲਈ, ਜੇ ਪ੍ਰੋਫੈਸ਼ਨਲ ਤੌਰ ਦੇ ਉੱਤੇ ਬਿਜ਼ਨਸ ਮਾਈਂਡ ਦੇ ਤੌਰ ਦੇ ਉੱਤੇ ਦੇਖਿਆ ਜਾਵੇ ਤਾਂ ਉਹ ਫਿਰ ਉਹ ਲੈਂਗੁਏਜ ਨੂੰ ਸਾਨੂੰ ਉਹਦੀ ਅਹਿਮੀਅਤ ਦੇਣੀ ਪੈਣੀ ਹੈ ਜੀ, ਜੋ ਇੰਟਰਨੈਸ਼ਨਲ ਲੈਵਲ ਦੇ ਉੱਤੇ ਨੇ। ਹੁਣ ਮੈਂ ਆਪਣੇ ਬੱਚਿਆਂ ਨੂੰ, ਬਹੁਤ ਸਾਰੇ ਸਾਡੇ ਰਿਸ਼ਤੇਦਾਰ ਹੀ ਕਹਿ ਲਓ ਵੀ ਬੱਚਿਆਂ ਨੂੰ ਪੰਜਾਬੀ ਨੀ ਸਿਖਾਈ, ਜੇ ਨੀ ਉਹ, ਮੈਂ ਕਿਹਾ ਯਾਰ ਉਹਨਾਂ ਨੇ ਇੱਥੇ ਰਹਿਣਾ, ਇੱਥੇ ਕੰਮ ਕਾਰ ਕਰਨਾ, ਚਲੋ ਉਹ ਪ੍ਰੋਫੈਸ਼ਨ ਜਿਹੜਾ ਉਹਨੂੰ ਤਾਂ ਪਹਿਲਾਂ ਚਲੋ ਆਮ ਜਿਹੜੀ ਸਾਡੀ ਆਪਣੀ ਭਾਸ਼ਾ ਉਹ ਕਿਤੇ ਨਾ ਕਿਤੇ ਹੋਣੀ ਚਾਹੀਦੀ ਹੈ, ਮੈਂ ਉਹਦੇ ਤੋਂ ਪਾਸਾ ਨੀ ਵੱਟਦਾ, ਪਰ ਅਸਲ ਜਿਹੜਾ ਉਹਨਾਂ ਨੇ ਜਿੱਥੇ ਰਹਿਣਾ, ਸਭਿਆਚਾਰ ਦੀ ਗੱਲ ਆ, ਸਾਰੀਆਂ ਚੀਜ਼ਾਂ ਨੇ ਉਹਨਾਂ ਨੂੰ ਵੀ ਤਾਂ ਅਹਿਮੀਅਤ ਦੇਣੀ ਪੈਣੀ ਹੈ ਨਾ ਨਾਲ ਪ੍ਰੋਫੈਸ਼ਨਲ ਤੌਰ ਦੇ ਉੱਤੇ। ਹੁਣ ਬਹੁਤ ਸਾਰੇ ਇੱਥੇ ਟੱਬਰ ਨੇ ਜੀ, ਐਨ ਆਰ ਆਈ ਭਾਈਚਾਰਿਆਂ ਦੇ ਵਿੱਚੋਂ ਲਾ ਲਓ ਜਾਂ ਕੋਈ ਵੀ ਮੁਲਕ ਲਾ ਲਓ, ਹੁਣ ਇੰਗਲੈਂਡ ਮੈਂ ਅੱਖੀ ਦੇਖਿਆ ਚੀਜ਼ਾਂ, ਨਾ ਬੱਚੇ ਉਹ ਮਤਲਬ ਕਿ ਉਧਰਲੇ ਆਪਣੇ ਰਹੇ ਨੇ ਵਿਰਸਾ ਵਿਰਾਸਤ ਦੇ ਵਿੱਚੋਂ ਤੇ ਨਾ ਇੱਧਰ ਦੇ ਰਹੇ ਨੇ ਜੀ, ਉਹ ਵਿੱਚ ਵਿਚਾਲੇ ਹੀ ਨੇ ਜੀ, ਮਤਲਬ ਕਿ ਉਹਨਾਂ ਨੇ ਨਾ ਤਾਂ ਆਪਣੀ ਸਟੱਡੀ ਵੀ ਮਤਲਬ ਕਿ ਪ੍ਰਾਇਮਰੀ ਜਾਂ ਕਹਿ ਲਓ ਜਾਂ ਹਾਈ ਸਕੂਲ ਤੱਕ ਕੀਤਾ, ਉਹ ਤੋਂ ਅੱਗੇ ਉਦਾਂ ਹੀ ਬਸ ਰੋਲ ਰੁਲ ਗਏ ਜੀ, ਕਿਉਂਕਿ ਡਬਲ ਮਾਈਂਡਡ ਕਰ ਦਿੱਤਾ ਸਾਰਾ ਕੁਝ ਉਹਨਾਂ ਨੂੰ।
1: ਭਰੇ ਸਾਹਿਬ, ਤੁਹਾਡੇ ਤੋਂ ਮੇਰੇ ਤੋਂ ਆਪਣੇ ਸਾਰਿਆਂ ਦੇ ਵਿੱਚੋਂ ਜਿਹੜਾ ਹੈਗਾ ਇੰਟੈਲੀਜੈਂਟ ਪੰਜਾਬੀ ਦੇ ਵਿੱਚ ਔਜਲਾ ਸਾਹਿਬ ਹੀ ਆ ਨਾ ਜੀ।
0: ਬਿਲਕੁਲ ਹੈ ਜੀ,
1: ਔਜਲਾ ਸਾਹਿਬ ਦੇ ਕੋਲ ਇੰਨੀ ਵੋਕੈਬਲਰੀ ਆ ਪੰਜਾਬੀ ਦੀ, ਗੀਤਕਾਰ ਵੀ ਨੇ, ਸਭ ਕੁਛ ਆ ਜੀ, ਉਹਦੇ ਬਾਵਜੂਦ ਉਹਨਾਂ ਨੇ ਜਿਹੜਾ ਹੈਗਾ ਆ ਕਰੋੜਾਂ ਕਮਾਏ, ਕਿਥੋਂ ਕਮਾਏ, ਇੰਗਲਿਸ਼ ਤੋਂ।
0: ਬਿਲਕੁਲ ਹੈ ਜੀ,
1: ਹਾਂਜੀ, ਇੰਗਲਿਸ਼ ਇੰਗਲਿਸ਼ ਬੋਲ ਕੇ ਜਾਂ ਇੰਗਲਿਸ਼ ਦੇ ਨਾਲ ਹੀ ਉਹ ਡੀਲ ਕਰਦੇ ਹੈਗੇ ਆ, ਤੇ ਓਹਦੇ ਨਾਲ ਹੀ ਜਿਹੜਾ ਹੈਗਾ ਆ ਉਹਨਾਂ ਨੇ ਵਿਦਿਆ ਤਾਂ ਉਹ ਹੀ ਹੁੰਦੀ ਨਾ ਜਿਹੜੀ ਅਰਥਕਾਰੀ ਵਿਦਿਆ, ਵਿਦਿਆ ਉਹ ਜਿਹਦੇ ਨਾਲ ਤੁਹਾਨੂੰ ਧਨ ਮਿਲੇ।
0: ਹਾਂਜੀ,
1: ਤੋ ਇਸ ਕਰਕੇ ਜਿਹੜਾ ਹੈਗਾ ਆ ਉਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਤੁਛ ਚੀਜ਼ਾਂ ਦੇ ਮਗਰ ਮੈਂ ਨੀ ਜਾਂਦਾ ਕਿ ਮੈਨੂੰ ਨੀ ਪਤਾ ਪੰਜਾਬੀ ਨਾਲ ਮੇਰਾ ਲਗਾ ਹੈ ਜਾਂ ਨਹੀਂ ਹੈ, ਹਿੰਦੀ ਨਾਲ ਲਗਾ ਹੈ ਜਾਂ ਨਹੀਂ ਹੈ। ਮੇਰਾ ਤਾਂ ਮੈਂ ਭਾਸ਼ਾ ਨੂੰ ਸਿਰਫ ਇੰਨਾ ਕੁ ਸਮਝਦਾ ਆ ਕਿ ਮੈਂ ਤਾਂ ਆਪਣੀ ਗੱਲ ਕਿਸੇ ਨੂੰ ਕਹਿ ਦਿਆਂ ਤੇ ਉਹ ਸਮਝ ਜਾਵੇ, ਤੇ ਜੇ ਉਹਦੀ ਗੱਲ ਉਹ ਕਰਦਾ ਪਿਆ ਜਾਂ ਉਹ ਜਿਹੜੀ ਮਰਜ਼ੀ ਭਾਸ਼ਾ ਚ ਕਰੇ, ਜੇ ਮੈਨੂੰ ਸਮਝ ਆਉਂਦੀ ਹੈਗੀ ਆ ਤੇ ਭਾਸ਼ਾ ਦਾ ਮਕਸਦ ਪੂਰਾ ਹੋ ਜਾਂਦਾ ਆ ਜੀ। ਹਾਂਜੀ, ਬਾਕੀ ਇਹ ਸਕਾਲਰਾਂ ਦੀ ਗੱਲ ਹੈਗੀ ਆ, ਪਤਾ ਨੀ ਪੰਜਾਬੀ ਨਾਲ ਕਿੰਨਾ ਕੁ ਪਿਆਰ ਦੱਸਦੇ ਹੈਗੇ, ਤੇ ਆਪਣੇ ਸਕੂਲ ਆਪਣੇ ਨਿਆਣੇ ਜਿਹੜੇ ਅੰਗਰੇਜ਼ੀ ਸਕੂਲਾਂ ਚ ਪਾਏ ਹੁੰਦੇ ਆ, ਇੱਥੇ ਝੰਡਾ ਪੰਜਾਬੀ ਦਾ ਚੱਕਿਆ ਹੁੰਦਾ
0: ਜੀ। ਬਿਲਕੁਲ ਹੈ ਜੀ,
1: ਜੇ ਤਾਂ ਆਪਸ਼ਨਲ ਸਬਜੈਕਟ ਹੈਗਾ ਆ ਤੇ ਫੇਰ ਮੁੱਦਾ ਬਣਾਉਣ ਦੀ ਕੀ ਲੋੜ ਹੈ ਜੀ, ਕੋਈ ਨਵੀਂ ਗੱਲ ਤਾਂ ਹੈ ਨਹੀਂ
0: ਜੀ। ਬਿਲਕੁਲ
1: ਹਾਂਜੀ
0: ਜੀ
1: ਜੀ ਸਰ
0: ਜੀ ਸੈਣੀ
1: ਸਾਹਿਬ ਹੈ ਕੋਈ
0: ਨਹੀਂ ਤਾਂ ਕਰ ਹੀ ਲਏ ਆਪਾਂ ਕੰਪਲੀਟ, ਤੁਸੀਂ ਤੁਹਾਡੇ
1: ਮਨ ਚ ਕੁਝ ਹੈ ਤਾਂ ਸ਼ੁਕਰੀਆ ਜੀ, ਸ਼ੁਕਰੀਆ
0: ਹਾਂਜੀ,
1: ਥੈਂਕ ਯੂ ਜੀ, ਬਸ ਸ਼ੁਕਰੀਆ ਜੀ, ਸ਼ੁਕਰੀਆ, ਗ੍ਰੇਟਫੁਲ ਸਰ, ਥੈਂਕ ਯੂ ਜੀ, ਸਮਾਂ ਦੇਣ ਲਈ ਧੰਨਵਾਦ
0: ਜੀ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਹ ਸਾਂਝੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸੀ, ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਮੁਕੱਦਰ ਜੀ ਵੀ ਜੁੜ ਰਹੇ ਸੀ, ਤੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਤੇ ਹਾਂਜੀ ਸੈਣੀ, ਆਪਣੇ ਮੁਕੱਦਰ ਬਾਈ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ, ਹਾਂਜੀ ਡ੍ਰੋਪ ਕਰ ਗਏ ਨੇ, ਸੁਣਦੇ ਹੀ ਹੋਣਗੇ, ਤੁਸੀਂ ਗੱਲ ਕਰੋ।
2: ਅੱਛਾ ਅੱਛਾ, ਚਲੋ ਕੋਈ ਗੱਲ ਨਹੀਂ, ਕੋਈ ਚੱਕਰ ਨਹੀਂ,
0: ਹਾਂਜੀ
2: ਚਲੋ। ਉਹ ਮੈਂ ਤਾਂ ਨਾ,
0: ਤੁਹਾਡੀ ਆਵਾਜ਼ ਕਲੀਅਰ ਨਹੀਂ ਆ ਰਹੀ, ਦੇਖਿਓ ਚੈੱਕ ਕਰਿਓ ਮਾੜੀ ਜੀ, ਆਵਾਜ਼ ਕਲੀਅਰ ਨਹੀਂ ਆ ਰਹੀ ਮੁਕੱਦਰ ਜੀ। ਹਾਂਜੀ ਹਾਂਜੀ, ਹੁਣ ਬੈਟਰ ਹੈ ਜੀ,
2: ਬੈਟਰ ਹੈ ਕਿ ਠੀਕ ਹੈ ਪੂਰੀ?
0: ਹਾਂ ਠੀਕ ਹੈ, ਬਹੁਤ ਵਧੀਆ ਜੀ, ਹੁਣ ਤਾਂ ਬਹੁਤ ਵਧੀਆ।
2: ਨਹੀਂ ਭਾਰਤ ਬਾਈ ਜੀ, ਕਈ ਵਾਰੀ ਨਾ ਮੈਂ ਕਈ ਆਪਾਂ ਚਲੋ ਸੈਣੀ ਬਾਈ ਜੀ ਕੋਈ ਉਹ ਨੀ ਹੈਗਾ, ਉਹ ਤਾਂ ਚਲੋ ਆਪਣੇ ਉਹਨਾਂ ਨੇ ਆਪਣਾ ਵਰਜਨ ਦੇਣਾ ਹੁੰਦਾ ਜੋ ਵੀ ਗੱਲ ਹੁੰਦੀ ਹੈ ਉਹਨਾਂ ਦੀ
0: ਜੀ।
2: ਕਈ ਵਾਰੀ ਨਾ ਕਈ ਗੱਲਾਂ ਸੋਚ ਕੇ ਕਈ ਵਾਰੀ ਕੋਈ ਗੱਲ ਸਵਾਲ ਆ ਜਾਂਦਾ ਮਨ ਚ, ਪਰ ਕਿਆ ਮੈਨੂੰ ਨਾ ਰਿਹਾ ਨੀ ਜਾਂਦਾ ਹੈਗਾ ਭਾਰਤ ਬਾਈ ਜੀ।
0: ਨਹੀਂ ਨਹੀਂ ਕੋਈ ਨੀ, ਕੋਈ ਨੀ, ਕਰੋ ਕਰੋ, ਸੈਣੀ ਸਾਹਿਬ ਸੁਣਦੇ ਪਏ ਆ, ਬਾਅਦ ਚੋ ਵੀ ਆ ਕੇ ਚਾਹੇ ਗੱਲ ਕਰ ਜਾਣਗੇ ਜੇ ਉਹਨਾਂ ਨੂੰ ਲੱਗਿਆ ਤਾਂ।
2: ਹਾਂ ਜੇ ਸੁਣਦੇ ਹੋਣਗੇ ਤਾਂ ਚਲੋ ਕੋਈ ਗੱਲ ਨੀ,
0: ਹਾਂਜੀ
2: ਅੱਜ ਦੇ ਨੇੜੇ ਫਾਇਦਾ ਤਾਂ ਨਹੀਂ, ਕੋਈ ਦਿੱਕਤ ਨੀ ਹੈਗੀ, ਪਰ ਮੈਨੂੰ ਨਾ ਇੱਕ ਗੱਲ ਇਹ ਲੱਗਦੀ ਭਾਰਤ ਬਾਈ ਜੀ, ਸਾਡੇ ਸਾਰੇ ਲੀਡਰ ਜਿੰਨੇ ਵੀ ਲੀਡਰ ਤੁਸੀਂ ਕਦੇ ਵੀ ਕਿਸੇ ਨੂੰ ਇਹਨਾਂ ਨੂੰ ਦੇਖ,
0: ਹਾਂਜੀ
2: ਜਿਹੜੇ ਤਾਂ ਖਾਲਿਸਤਾਨੀ ਨੀ, ਮੰਨ ਲਓ ਆਪਣੇ ਆਪ ਨੂੰ ਕਹਿੰਦੇ ਨੀ, ਇਹ ਤਾਂ ਆਪਣੇ ਆਪ ਨੂੰ ਕਹਿੰਦੇ ਨੇ ਅਸੀਂ ਸੰਵਿਧਾਨ ਨੂੰ ਮੰਨਦੇ ਨੀ ਹੈਗੇ
0: ਜੀ,
2: ਤੇ ਬਾਕੀ ਸਾਰੇ ਲੀਡਰ ਜਿੰਨੀਆਂ ਜੇ ਜੋ ਵੀ ਕੁਛ ਚੱਲਦਾ ਮੰਨ ਲਓ ਉਹ ਇਹੀ ਕਹਿੰਦੇ ਵੀ ਦੇਸ਼ ਸੰਵਿਧਾਨ ਦੇ ਹਿਸਾਬ ਨਾਲ ਚੱਲਣਾ
0: ਜੀ,
2: ਇਹ ਸਾਡਾ ਸੰਵਿਧਾਨ ਦੇ ਵਿੱਚ ਲਿਖਿਆ ਸੈਕੂਲਰ ਰਾਸ਼ਟਰ
0: ਜੀ,
2: ਇਹੀ ਲਿਖਿਆ ਨਾ।
0: ਹਾਂਜੀ,
2: ਮੈਨੂੰ ਇਹ ਨੀ ਆਉਂਦੀ ਅਸੀਂ ਮੈਨੂੰ ਮੰਨ ਲਓ ਮੈਨੂੰ ਕੋਈ ਦਿੱਕਤ ਹੈ ਜਾਂ ਸੈਣੀ ਬਾਈ ਜੀ ਨੂੰ ਕੋਈ ਦਿੱਕਤ ਹੈ, ਅਸੀਂ ਨਿਆਂ ਲੈ ਕਿਉਂਕਿ ਸੰਵਿਧਾਨ ਦੀ ਪੜਚੋਲ ਕਿਹਨੇ ਕਰਨੀ ਹੈ, ਉਹ ਕਰਨੀ ਹੈ ਸੁਪਰੀਮ ਕੋਰਟ ਨੇ ਜਾਂ ਮੰਨ ਲਓ ਹਾਈ ਕੋਰਟ ਨੇ, ਉਹਦੀ ਪੜਚੋਲ ਕਰਕੇ ਉਹਨੇ ਦੱਸਣਾ ਜੀ ਆਹ ਗਲਤ ਹੈ ਸਹੀ ਹੈ
0: ਜੀ।
2: ਇੱਕ ਬੰਗਾਲ ਦੇ ਵਿੱਚ ਬਣਨ ਵਾਲਾ ਮੁੱਖ ਮੰਤਰੀ ਉਹ ਬਿਆਨ ਦਿੰਦਾ ਜੀ, ਕਹਿੰਦਾ ਮੈਨੂੰ ਤੇ ਵੋਟਾਂ ਹਿੰਦੂਆਂ ਨੇ ਪਾਈਆਂ ਨੇ, ਕਹਿੰਦਾ
0: ਜੀ
2: ਮੈਂ ਕੰਮ ਕਰਾਂਗਾ ਹਿੰਦੂਆਂ ਵਾਸਤੇ
0: ਜੀ,
2: ਉਹ ਮੁੱਖ ਮੰਤਰੀ ਬਣ ਜਾਂਦਾ ਜੀ ਉਹ ਸੂਬੇ ਦਾ
0: ਜੀ।
2: ਤੁਸੀਂ ਸੋਚ ਕੇ ਦੇਖੋ ਵੀ ਉਹ ਸੂਬੇ ਦੇ ਵਿੱਚ ਜਿਹੜੇ ਸਾਡੇ ਵਰਗੇ ਮੰਨ ਲਓ ਸਾਡੇ ਸੂਬੇ ਦੇ ਵਿੱਚ ਕੋਈ ਸਿੱਖ ਬਣ ਗਏ, ਉਹ ਇਹ ਬਿਆਨ ਦੇਵੇ ਮੈਂ ਤਾਂ ਸਿੱਖਾਂ ਵਾਸਤੇ ਕੰਮ ਕਰਾਂਗਾ ਜੀ, ਮੈਨੂੰ ਕੋਈ ਮਤਲਬ ਨੀ ਹਿੰਦੂਆਂ ਵਾਸਤੇ
0: ਜੀ,
2: ਕੋਈ ਮਤਲਬ ਨੀ ਦੂਜਿਆਂ ਵਾਸਤੇ
0: ਜੀ।
2: ਸੁਪਰੀਮ ਕੋਰਟ ਜਿੰਨੇ ਮੰਨ ਲਓ ਸੌ ਮੋਟੀ ਮੋਟਿਵ ਲੈ ਕੇ ਮੰਨ ਲਓ ਉਹਦੇ ਤੇ ਗੱਲ ਕਰਦੀ ਜੀ,
0: ਨਹੀਂ ਉਹ ਤਾਂ ਹੇਟ ਸਪੀਚ ਦੇ ਵਿੱਚ ਘੜੀਸ ਸਕਦੇ ਨੇ ਇਹਨੂੰ, ਜੇ ਘੜੀਸ ਨਾ ਹੋਵੇ ਤਾਂ ਬਿਲਕੁਲ ਹੈ
2: ਭਾਈ ਜੀ। ਫਿਰ ਹੁਣ ਅਸੀਂ ਜੇ ਨਿਆਂ ਲੈਣ ਜਾਣਾ ਅਸੀਂ ਕਿੱਥੇ ਜਾਈਏ ਭਾਈ
0: ਜੀ,
2: ਮੇਰਾ ਤਾਂ ਸਵਾਲ ਹੀ ਇੱਕੋ ਹੈ
0: ਬਿਲਕੁਲ,
2: ਇਹਨੂੰ ਕੋਈ ਇਸ ਗੱਲ ਦਾ ਜਵਾਬ ਦੇ, ਕੋਈ ਇਸ ਗੱਲ ਦਾ ਜਵਾਬ ਦੇਵੇ
0: ਜਰੂਰ ਜੀ, ਆਪਾਂ ਸੈਣੀ ਸਾਹਿਬ ਤੋਂ ਲੈ ਲੈਂਦੇ ਆਪਣੇ ਨਾਲ ਜੁੜ ਗਏ ਨੇ। ਹਾਂਜੀ,
2: ਅਸੀਂ ਮਾਫਾ ਰੱਖ ਲਈਏ
0: ਜੀ
2: ਵੀ ਜੇ ਇੱਕ ਸਾਡੇ ਦੇਸ਼ ਦਾ ਸੁਪਰੀਮ ਕੋਰਟ ਇਹ ਕਹਿੰਦਾ ਵੀ 27 ਲੱਖ ਵੋਟਰ ਇੱਕ ਸੂਬੇ ਦੇ
0: ਜੀ,
2: ਕੋਈ ਗੱਲ ਨੀ ਕੋਈ ਫਰਕ ਨਹੀਂ ਪੈਂਦਾ ਯਾਰ, ਫਿਰ ਕੀ ਹੋ ਗਿਆ, ਕੋਈ ਵੱਡੀ ਗੱਲ ਥੋੜੀ ਹੈ
0: ਜੀ,
2: ਇਸ ਵਾਰੀ ਅਗਲੀ ਵਾਰ ਵੋਟਾਂ ਪਾਵਾਂਗੇ ਫਿਰ ਕਿੱਦਾਂ ਮਸਲਾ ਹੈ।
0: ਬਿਲਕੁਲ,
2: ਜਿਹੜੀ ਤੁਸੀਂ ਗੱਲ ਕਹਿੰਦੇ ਹੁੰਦੇ ਨਾ ਭਾਰਤ ਬਾਈ ਜੀ, ਤੁਸੀਂ ਆਪਣੇ ਹਿਸਾਬ ਨਾਲ ਉੱਥੋਂ ਦਲੀਲਾਂ ਦਿੰਦੇ ਹੁੰਦੇ ਹੋ, ਕਰ ਲਓ ਤੁਹਾਡੇ ਸਿਸਟਮ ਦੇ ਹਿਸਾਬ ਨਾਲ, ਵੀ ਕਹਿੰਦੇ ਹੁੰਦੇ ਕਈ ਵਾਰੀ, ਅਸੀਂ ਵੀ ਕਹਿੰਦੇ ਤੁਸੀਂ ਸਾਡੇ ਸਿਸਟਮ ਚ ਆ ਕੇ ਦੇਖੋ ਜੋ ਇੱਥੇ ਚੱਲ
0: ਜੀ
2: ਬਾਈ ਜੀ, ਅਸੀਂ ਇੱਥੇ ਜ਼ੋਰਾਂ ਵਰਾਂ ਦੇ ਨਾਲ ਇਨਸਾਫ਼ ਹੁੰਦਾ ਜੀ, ਮਹੱਤੜ ਬੰਦੇ ਜਿਹੜੇ ਆ
0: ਬਿਲਕੁਲ ਹੈ ਜੀ ਬਿਲਕੁਲ,
2: ਉਹਦਾ ਇੱਥੇ ਉਹਨਾਂ ਦਾ ਤੁਸੀਂ ਕੋਈ ਪੁੱਛਣ ਵਾਲਾ ਨੀ ਹੈਗਾ ਜੀ। ਮੈਂ ਕਈ ਵਾਰੀ ਉਹ ਬਲੈਕ ਵਾਰੰਟ ਕਿਤਾਬ ਲਿਖੀ ਆ ਜੇਲਰ ਨੇ
0: ਜੀ,
2: ਉਹ ਕਦੇ ਤੁਸੀਂ ਪੜ੍ਹ ਕੇ ਉਹ ਵੈਬ ਸੀਰੀਜ ਵਧੀ ਬਲੈਕ ਵਾਰੰਟ
0: ਜੀ,
2: ਤੁਸੀਂ ਪੜ੍ਹ ਕੇ ਦੇਖੋ ਵੀ ਜੇਲਾਂ ਦੇ ਵਿੱਚ ਹੁੰਦਾ ਕੀ ਹੈ
0: ਜੀ,
2: ਕਿੰਨੇ ਕੁ ਬੇਦੋਸ਼ੇ ਜਿਹੜੇ ਨੇ ਉੱਥੇ ਸਾਰੀ ਉਮਰ ਰੇਡ ਕਰੜਕੀਆਂ ਮਰ ਜਾਂਦੇ ਨੇ, ਉਹਨਾਂ ਦੀ ਜਮਾਨਤ ਦੇਣ ਵਾਲਾ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ। ਬਾਪੂ ਹੁਣੀ ਸਾਰਾ ਕੁਝ ਹੁਣ ਨਿਪਟਾਰੇ ਹੋਏ ਨੇ ਜੀ, ਹਾਂਜੀ ਬਿਲਕੁਲ। ਮੈਂ ਚਲੋ ਤੁਸੀਂ ਗੱਲ ਚੜੀ ਆ ਮੈਂ ਕਰ ਹੀ ਦਿੰਦਾ, ਇੱਕ ਕੇਸ ਸੀਗਾ ਐਨ ਆਰ ਆਈ ਨੇ ਕੀਤਾ ਹੋਇਆ ਸੀ ਠੀਕ ਹੈ ਜੀ, ਤੇ ਉਹ 11-12 ਸਾਲ ਕੇਸ ਚੱਲਿਆ ਤੇ ਜਦੋਂ ਉਹਦੀ ਸੁਣਵਾਈ ਆਖਰੀ ਦਿਨ ਹੋਈ ਹੈ ਤੇ ਜੱਜ ਪਤਾ ਕਿਉਂ ਮੋਹਰੇ ਕਹਿੰਦਾ, ਕਹਿੰਦਾ ਇਹ ਤਾਂ ਕੇਸ ਹੀ ਨਹੀਂ ਬਣਦਾ ਸੀਗਾ। ਤੇ ਮੈਂ ਕਿਹਾ ਜੇ ਮੈਂ ਹੁੰਦਾ ਉੱਥੇ ਤਾਂ ਜੱਜ ਨੂੰ ਪੁੱਛਦਾ ਵੀ ਭਾਈ ਜਿਹੜੇ 12 ਸਾਲ ਸਾਡੇ ਬਾਪੂ ਦੇ ਖਰਾਬ ਕੀਤੇ ਆ ਕਚਹਿਰੀਆਂ ਦੇ ਵਿੱਚ ਤਰੀਕ ਲੈਣ ਦੇ ਲਈ ਜਾਂ ਆ ਕੇ ਬੈਠਣ ਦੇ, ਉਹਦਾ ਲੇਖਾ ਕੌਣ ਦੇਊਗਾ? ਤੂੰ ਤਾਂ ਮਤਲਬ ਕਿ ਆਹ ਗੱਲ ਇਹ ਤੈਨੂੰ ਪਹਿਲਾਂ ਨੀ ਪਤਾ ਸੀ, ਮਹੀਨਾ ਜਾਂ 2 ਮਹੀਨੇ ਜਾਂ 6 ਮਹੀਨੇ ਬਾਅਦ ਕਹਿ ਸਕਦਾ ਸੀ ਇਹ ਤਾਂ ਕੇਸ ਹੀ ਨੀ ਬਣਦਾ।
2: 12 ਸਾਲ ਵੀ ਬਹੁਤ ਵੱਡੇ ਨੇ, ਲੋਕਾਂ ਦੀਆਂ ਉਮਰਾਂ ਹੀ ਲੰਘ ਜਾਂਦੀਆਂ ਨੇ।
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ।
2: ਮੈਂ ਤਾਂ ਜਿਹੜਾ ਸੰਵਿਧਾਨਿਕ ਤੌਰ ਤੇ ਜਿਹੜਾ ਸਾਹਮਣੇ ਦੇਖਦਾ ਪਿਆ ਜੀ, ਇੱਕ ਸੂਬੇ ਦਾ ਮੁੱਖ ਮੰਤਰੀ ਖੁਦ ਬਿਆਨ ਦਿੰਦਾ
0: ਜੀ ਜੀ,
2: ਮੈਂ ਤਾਂ
0: ਆਪਣੇ ਨਾਲ ਜੁੜ ਕੇ ਉਹਨਾਂ ਦੀ ਸੁਣ ਲੈਂਦੇ ਹਾਂ ਜੀ। ਸੈਣੀ ਸਾਹਿਬ ਹਾਂਜੀ
1: ਹਾਂਜੀ ਹਾਂਜੀ, ਮੁਕੱਦਰ ਵੀਰ ਜੀ ਦੀ ਗੱਲ ਤਾਂ ਸਹੀ ਹੈਗੀ ਆ ਜੀ, ਪਰ ਜਿਹੜਾ ਸੈਕੂਲਰ ਸ਼ਬਦ ਹੈਗਾ ਨਾ ਜੀ, ਇਹ ਤਾਂ ਕਈ ਚੀਜ਼ਾਂ ਹੁੰਦੀਆਂ ਉਹ ਦਿਖਾਵੇ ਲਈ ਰੱਖੀਆਂ ਜਾਂਦੀਆਂ ਆ
0: ਜੀ।
1: ਜੇ ਸੈਕੂਲਰ ਇੱਥੇ ਹੈ ਕਿੱਥੇ ਜੀ? ਜਦੋਂ ਪੰਜਾਬ ਦੀ ਗੱਲ ਆ ਜਾਂਦੀ ਹੈਗੀ ਆ, ਕਹਿੰਦੇ ਜੀ ਵੀ ਇੱਥੇ ਸਿੱਖ ਮੁੱਖ ਮੰਤਰੀ ਚਾਹੀਦਾ ਜੀ, ਹਾਂਜੀ ਉਦੋਂ ਕਿੱਥੇ ਸੈਕੂਲਰਿਜ਼ਮ ਜਾਂਦਾ ਹੈਗਾ? ਉੱਥੇ ਕਿਉਂ ਨੀ ਕਹਿੰਦੇ ਹੈਗੇ ਵੀ ਹਾਂ ਜੀ ਇੱਥੇ ਕੋਈ ਮਤਲਬ ਜੋ ਸਿਆਣਾ ਬੰਦਾ ਮੁੱਖ ਮੰਤਰੀ ਚਾਹੀਦਾ ਆ ਜੀ, ਉਦੋਂ ਫਿਰ ਸਿੱਖੀ ਕਿਉਂ ਆ ਜਾਂਦੀ ਵਿੱਚ?
2: ਤੁਸੀਂ ਨਾ ਮੈਂ ਉਹ ਗੱਲ ਵੀ ਸਾਰਿਆਂ ਦੇ ਹਿਸਾਬ ਨਾਲ ਨੀ ਗੱਲ ਕਰਦਾ, ਜੋ ਮੇਰੇ ਮਨ ਦਾ ਵਿਚਾਰ ਹੈ, ਜੋ ਮੰਨ ਲਓ
1: ਸੁਪਰੀਮ
2: ਕੋਰਟ ਨੇ ਜੋ ਸੰਵਿਧਾਨ ਦੀ ਪੜਚੋਲ ਕਰਕੇ ਗੱਲ ਕਰਨੀ ਚਾਹੀਦੀ, ਇਹ ਨੀ ਕੋਈ ਫਲਾਣਾ ਕੋਈ ਕਹੀ ਜਾਂਦਾ ਕੋਈ ਕੁਛ ਕਹੀ ਜਾਵੇ ਉਹ ਦੁਨੀਆਂ ਹੀ ਇੱਥੇ ਜਾਣ ਲਈ ਜਾਂਦੀ ਹੈ, ਪਰ ਮੇਰੇ ਮਨ ਦਾ ਵਿਚਾਰ ਵੀ ਜਿਹੜੀ ਜਿੱਥੋਂ ਅਸੀਂ ਨਿਆਂ ਲੈਣ ਜਾਣਾ, ਜਿਹੜੀ ਉਹਨੇ ਪੜਚੋਲ ਕਰਨੀ ਹੈ ਸੁਪਰੀਮ ਕੋਰਟ ਨੇ ਜਾਂ ਮੰਨ ਕੇ ਸਾਡੀਆਂ ਅਦਾਲਤਾਂ ਨੇ, ਮੇਰਾ ਸਵਾਲ ਸੀ ਪੁੱਛਦੇ ਹੈ ਹੋਰ ਤਾਂ ਇਹ ਤਾਂ ਚੱਲੀ ਜਾਊਗਾ ਕੋਈ ਕੁਛ ਕਹੀ ਜਾਊ ਕੁਛ ਕੋਈ ਕੁਛ ਕਹੀ ਜਾਊ, ਜੇ ਮੈਂ ਜਾਣਾ ਤਾਂ ਸੈਣੀ ਬਾਈ ਨੇ ਜਾਣਾ ਜਾਂ ਭਾਰਗਵ ਬਾਈ ਨੇ ਜਾਣਾ, ਜਾਣਾ ਤਾਂ ਕੋਰਟ ਦੇ ਸਾਹਮਣੇ ਜਾਣਾ, ਮੇਰਾ ਤਾਂ ਸਵਾਲ ਸਿਰਫ ਉੱਥੇ ਸਾਨੂੰ ਸਿਰਫ ਜਿਹਨੇ ਨਾ ਦੇਣਾ, ਮੇਰਾ ਸਵਾਲ ਸਿਰਫ ਉੱਥੇ ਹੈ ਉਹ ਨਾ ਦੇਣ ਵਾਲੀ ਜਿਹੜੀ ਸਾਡੀ ਕੋਰਟ ਹੈ ਜਿਹਨੇ ਮੈਨੂੰ ਮੰਨ ਲਓ ਨਿਆਂ ਦੇਣਾ, ਉਹ ਕਿੱਥੇ ਖੜਿਆ ਅੱਜ ਸਾਰਾ ਸਿਸਟਮ ਫਿਰ ਬਾਈ ਜੀ? ਇਸੇ ਕਰਕੇ ਤਾਂ ਨਾ ਮੈਂ ਸਹਿਮਤ ਹੋਏਗਾ ਇਹਨਾਂ ਸਾਰੇ ਸਿਸਟਮਾਂ ਨਾਲ, ਕੋਈ ਕਹਿੰਦਾ ਸਾਡਾ ਦੇਸ਼ ਬਣਾ ਦੋ, ਕੋਈ ਕਹਿੰਦਾ ਸਾਡਾ ਦੇਸ਼ ਬਣਾ ਦੋ, ਉਹ ਦੇਸ਼ ਬਣ ਵੀ ਜਾਊਗਾ ਉੱਥੇ ਕੋਈ ਹੋਰ ਖੜਾ ਹੋਊ ਕੋਈ ਲੀਡ ਕੋਈ ਹੋਰ ਹੋਊ ਖੜਾ, ਇਹੀ ਹੋਣਾ ਨਾ ਜੀ
0: ਬਿਲਕੁਲ।
2: ਮੇਰਾ ਸਵਾਲ ਇਹ ਨੀ ਹੈ ਕੋਈ ਬਿਆਨ ਵਾਲੀ ਗੱਲ ਨੀ ਹੈਗੀ, ਮੇਰਾ ਸਵਾਲ ਇੱਕ 3 ਪੁਆਇੰਟ ਹੈਗਾ ਵੀ ਜਿਹੜੀ ਸਾਡੀ ਕੋਰਟ ਜਿਹੜੀ ਰਹਿੰਦੀ ਪਈ ਹੈ ਜਿਹਨੇ ਸਾਨੂੰ ਜਿਹੜੀ ਸੋ ਮੋਟੋ ਲੈ ਸਕਦੀ ਹੈ ਵੀ ਯਾਰ ਇਹ ਬੰਦਾ ਕੀ ਬਿਆਨ ਦਿੰਦਾ ਪਿਆ, ਉਹ ਇੱਕ ਸੂਬੇ ਦਾ ਮੁੱਖ ਮੰਤਰੀ ਬਣ ਗਿਆ ਜੀ, ਤੁਸੀਂ ਦੇਖੋ ਵੀ ਉਹ ਕੀ ਕਰੇਗਾ ਉਹਨਾਂ ਲੋਕਾਂ ਦੇ ਨਾਲ, ਉਹ ਬਲਡੋਜ਼ਰ ਨਾ ਚਲਾਉਂਦਾ ਜੀ ਕੀ ਹੋਊਗਾ ਉੱਥੇ
0: ਜੀ?
2: ਮੈਨੂੰ ਤਾਂ ਬਾਈ ਜੀ ਬੜਾ ਸਿਸਟਮ ਤੇ ਨਾ ਬੜਾ ਅਫਸੋਸ ਹੁੰਦਾ ਪਿਆ, ਮੈਂ ਤਾਂ ਕੋਈ ਇਸ ਬਾਰੇ ਨਾ ਮੈਂ ਗੱਲ ਅੱਜ ਤੋਂ ਬਾਅਦ ਮੈਂ ਨੀ ਕਰਨੀ ਹੈਗੀ ਇਸ ਸਿਸਟਮ ਦੇ ਉੱਤੇ, ਨਾ ਮੈਂ ਕਰਾਂ
0: ਥੈਂਕ ਯੂ
2: ਜੀ, ਅਸੀਂ ਨਾ ਕਿਸੇ ਨੂੰ ਵੋਟ ਪਾਈਏ ਨਾ ਪਾਉਣੀ ਹੈ
0: ਜੀ,
2: ਬੇੜਾ ਗਰਕ ਹੋਇਆ ਪਿਆ ਜੀ,
0: ਜੀ
2: ਗੱਲਾਂ ਕਹਿਣਗੀਆਂ ਆਖਰੀਆਂ ਨੇ ਜੀ,
0: ਥੈਂਕ ਯੂ ਜੀ ਥੈਂਕ ਯੂ,
2: ਮੇਰਾ ਰੋਸ ਹੈ ਜੀ,
0: ਹਾਂਜੀ ਸ਼ੁਕਰੀਆ ਜੀ,
2: ਸਤਿ ਸ੍ਰੀ ਅਕਾਲ ਬਾਈ,
0: ਸਤਿ ਸ੍ਰੀ ਅਕਾਲ ਜੀ ਜੀ। ਸੈਣੀ ਸਾਹਿਬ
1: ਭਾਰੇ ਸਾਹਿਬ
0: ਹਾਂਜੀ,
1: ਇਲੈਕਟਡ ਗਵਰਨਮੈਂਟ ਦਾ ਅਗਲਾ ਚੀਫ ਮਿਨਿਸਟਰ ਆ
0: ਜੀ,
1: ਤੁਸੀਂ ਕਿਉਂ ਉਮੀਦ ਕਰਦੇ ਹੈਗੇ ਆ ਕਿ ਵੀ ਏਡੇ 140 ਕਰੋੜ ਦੇਸ਼ਾਂ ਦੇ ਵਿੱਚ ਤੇ ਦੇਸ਼ ਵਿੱਚ ਸਾਰਿਆਂ ਦਾ ਮੈਂਟਲ ਲੈਵਲ ਬਰਾਬਰ ਹੋਊਗਾ ਜੀ?
0: ਬਿਲਕੁਲ ਹੈ ਜੀ,
1: ਜਿਹੜੇ ਇਹ ਪੋਲੀਟਿਕਸ ਵਿੱਚ ਜਾਂਦੇ ਆ ਸਰ, ਹਾਂਜੀ ਲੋਕਾਂ ਨਾਲ ਲੜਾਈਆਂ ਕਰਦੇ ਝਗੜੇ ਕਰਦੇ, ਉਹਨਾਂ ਦੀ ਸੋਚ ਤੇ ਸਾਡੀ ਮਿਡਲ ਕਲਾਸ ਦੀ ਸੋਚ ਜਿਹੜੀ ਆ ਉਹ ਅਲੱਗ
0: ਹੁੰਦੀ ਆ ਜੀ, ਬਹੁਤ ਫਰਕ ਦੇਖੋ ਅੱਜ ਜੋ ਕੁਝ ਘਾਣ ਹੋਇਆ
1: ਦੇਖੋ
0: ਖਾਤਿਆਂ ਦਾ ਹੋਰ ਸਾਰੀਆਂ ਚੀਜ਼ਾਂ,
1: ਇਹ ਸਰ ਇਹ ਉਹਨੇ ਸ਼ਬਦ ਬੋਲ ਦਿੱਤੇ ਤੇ ਆਪਾਂ ਨੂੰ ਓਹਦੀ ਪਤਾ ਲੱਗ ਗਿਆ ਕਿ ਉਹ ਥੋੜਾ ਜਿਹਾ ਮੈਚਿਓਰਡ ਹੁੰਦਾ
0: ਜੀ,
1: ਤੇ ਓਹਨੇ ਇਹ ਸ਼ਬਦ ਬੋਲਣੇ ਨਹੀਂ ਸੀ ਪਰ ਓਹਨੇ ਇਹਨੇ ਐਕਸ਼ਨ ਦੇ ਵਿਚ ਕਰਨਾ ਸੀ ਸਾਰਾ ਕੁਛ।
0: ਬਿਲਕੁਲ,
1: ਇਹ ਤਾਂ ਚੰਗਾ ਹੋਇਆ ਉਹ ਸ਼ਬਦ ਬੋਲ ਗਿਆ ਤੇ ਹੁਣ ਓਹਦੇ ਅਕੋਰਡਿੰਗਲੀ ਐਕਟ ਕਰੂਗਾ ਤੇ ਓਹਦੇ ਹਿਸਾਬ ਨਾਲ ਜਿਹੜੀ ਓਹਦੀਆਂ ਐਕਟ ਐਂਡ ਕੰਡਕਟ ਆ ਉਹ ਚੈਲੰਜ ਹੋ ਜਾਣਗੇ ਸੁਪਰੀਮ ਕੋਰਟ ਚ
0: ਜੀ।
1: ਹੁਣ ਸੁਪਰੀਮ ਕੋਰਟ ਵੀ ਜਿਹੜਾ ਹੈਗਾ ਆ ਉਹ ਸਰ ਕੱਲੇ ਕੱਲੇ ਨੂੰ ਤਾਂ ਸੁਧਾਰਨ ਹੋ ਰਿਹਾ ਜੀ।
0: ਬਿਲਕੁਲ,
1: ਠੀਕ ਹੈ ਜੀ। ਉੱਥੇ ਵੀ ਜਿਹੜੇ ਬੰਦੇ ਬੈਠੇ ਹੈਗੇ ਆ ਉਹਨਾਂ ਦਾ ਵੀ ਆਪਣਾ ਆਪਣਾ ਮੈਂਟਲ ਲੈਵਲ ਆ ਤੇ ਉਹਨਾਂ ਦੀ ਵੀ ਆਪਣੀ ਆਪਣੀ ਪਰਵਰਿਸ਼ ਆ
0: ਜੀ।
1: ਹਾਂਜੀ, ਹਰ ਇੱਕ ਬੰਦੇ ਦੀ ਕੋਈ ਨਾ ਕੋਈ ਬੈਕਗਰਾਉਂਡ ਹੈਗੀ ਆ, ਕੋਈ ਕਿਤੋਂ ਆਇਆ ਕੋਈ ਕਿਤੋਂ ਆਇਆ ਆ ਜੀ
0: ਜੀ।
1: ਤੇ ਬਾਕੀ ਮੈਂ ਤਾਂ ਇਸ ਗੱਲ ਨੂੰ ਇਸੇ ਗੱਲ ਦੇ ਨਾਲ ਹੀ ਮੁਕਾਉਣਾ ਹੈਗਾ ਆ ਭਈ ਆਪਣੇ ਸ਼ਾਹਰੁਖ ਖਾਨ ਜੀ ਨੇ ਕਿਸੇ ਕਿਹਾ ਸੀਗਾ ਕਿ ਬੜੇ ਬੜੇ ਦੇਸ਼ੋ ਮੇ ਛੋਟੀ ਛੋਟੀ ਬਾਤੇ ਹੋਤੀ ਰਹਿਤੀ ਹੈ, ਮੁਕੱਦਰ ਵੀਰ ਇੰਨਾ ਸੈਂਟੀ ਨਹੀਂ ਹੋਈਦਾ। ਸੋ ਇਸ ਕਰਕੇ ਇਹ ਛੋਟੀਆਂ ਛੋਟੀਆਂ ਇਹ ਹੁੰਦਾ ਰਹਿੰਦਾ ਸਰ। ਕੀ ਤੁਹਾਡੇ ਕੋਲ ਹੱਲ ਕੀ ਹੈਗਾ ਆ, ਤੁਸੀਂ ਕਿੱਦਾਂ ਸੋਚੋਗੇ ਕਿ ਜਿੱਦਾਂ ਮੈਂ ਸੋਚਦਾ ਆ ਓਦਾਂ ਹੀ ਸਾਰੇ ਜਾਣੇ ਸੋਚਣ? ਹਰ ਇੱਕ ਬੰਦੇ ਨੂੰ ਰੱਬ ਨੇ ਦਿਮਾਗ ਦਿੱਤਾ ਆ, ਹਰ ਇੱਕ ਬੰਦੇ ਦੀ ਆਪਣੀ ਐਜੂਕੇਸ਼ਨ ਕੁਆਲੀਫਿਕੇਸ਼ਨ ਆ ਜੀ। ਸੋ ਇਸ ਕਰਕੇ ਇਹਨਾਂ ਲੀਡਰਾਂ ਦੀਆਂ ਗੱਲਾਂ ਦੇ ਉੱਤੇ ਜਾਂ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਉਹ ਤੇ ਰਿਐਕਟ ਕਰਨ ਦੀ ਲੋੜ ਹੀ ਨਹੀਂ ਹੁੰਦੀ ਜੀ, ਜਦੋਂ ਮਤਲਬ ਦੇਖੀ ਜਾਊਗਾ ਜੀ। ਬਾਕੀ ਇਹ ਹੈਗਾ ਆ ਕਿ ਇੱਥੇ ਸੈਕੂਲਰ ਵਰਲਡ ਕੰਸਟੀਟਿਊਸ਼ਨ ਜ਼ਰੂਰ ਲਿਖਿਆ ਆ, ਪਰ ਇਹ ਵੀ ਗੱਲ ਸੱਚ ਹੈਗਾ ਆ ਕਿ ਉਸੇ ਸੈਕੂਲਰ ਸਰਕਾਰ ਨੇ ਪਹਿਲਾਂ ਰਾਮ ਮੰਦਿਰ ਦੇ ਵਿੱਚ ਜਾ ਕੇ ਪੂਜਾ ਕੀਤੀ ਸੀ, ਰਾਜੀਵ ਗਾਂਧੀ ਨੇ ਤਾਲਾ ਖੋਲਿਆ ਸੀ ਜੀ।
0: ਬਿਲਕੁਲ,
1: ਫੇਰ ਇਹਨਾਂ ਨੂੰ ਬੀਜੇਪੀ ਵਾਲਿਆਂ ਨੂੰ ਨਾ ਰਸਤਾ ਓਡੇ ਰਾਜੀਵ ਗਾਂਧੀ ਨੇ ਦਿਖਾਇਆ ਸੀ ਜੀ। ਉਹਨਾਂ ਨੇ ਸੋਚਿਆ ਹੈ ਆਹ ਤਰੀਕਾ ਵਧੀਆ ਜੀ, ਅਗਲੇ ਤੁਰ ਪਏ ਰਾਮ ਉਹ ਯਾਤਰਾ ਲੈ ਕੇ ਜੀ ਅਡਵਾਨੀ ਵਰਗੇ। ਇਸ ਕਰਕੇ ਰਸਤਾ ਇਹਨਾਂ ਨੇ ਦਿਖਾਇਆ ਆ। ਬਾਕੀ ਅਗਲੇ ਫੇਰ ਇਸ ਚੀਜ਼ ਦੇ ਉੱਤੇ ਜਿਆਦਾ ਕੱਟੜ ਹੁੰਦੇ ਗਏ, ਅਗਲੇ ਨੇ ਕਿਹਾ ਹਾਂ ਠੀਕ ਗੱਲ ਆ, ਇਸ ਚੀਜ਼ ਨੂੰ ਪ੍ਰਮੋਟ ਕਰੋ। ਹੁਣ ਤੁਸੀਂ ਦੇਖੋ ਨਾ ਟੀਵੀ ਦੇ ਉੱਤੇ ਜਿਹੜਾ ਹੈਗਾ ਆ ਲਗਾਤਾਰ ਚੈਨਲ ਜਿਹੜੇ ਹੈਗੇ ਆ ਉਹ ਹਿੰਦੂ ਮੁਸਲਿਮ ਕਰਦੇ
0: ਰਹੇ,
1: ਉਹਦਾ ਇਫੈਕਟ ਕਿਤੇ ਨਾ ਕਿਤੇ 10% ਲੋਕਾਂ ਤੇ ਤਾਂ ਪਿਆ ਹੀ ਹੋਊਗਾ, 2-4% ਤੇ ਤਾਂ ਪਿਆ ਜਾਣਾ ਹੀ ਆ ਨਾ ਜੀ ਲਗਾਤਾਰ ਇੱਕੋ ਹੀ ਚੀਜ਼। ਉਹ ਬਾਅਦ ਦੇ ਵਿੱਚ ਪਤਾ ਲੱਗਾ ਵੀ ਭਾਈ ਅਸੀਂ ਸੋਚਦੇ ਸੀ ਵੀ ਇਹਨੂੰ ਕੌਣ ਦੇਖਦਾ ਹੋਊਗਾ ਕੌਣ ਪਸੰਦ ਕਰਦਾ ਹੋਊਗਾ, ਪਰ ਉਹ ਉਹਨਾਂ ਦੀ ਪਾਲਿਸੀ ਦਾ ਹਿੱਸਾ ਆ ਜੀ।
0: ਬਿਲਕੁਲ,
1: ਅਗਲਿਆਂ ਨੇ ਬੰਗਾਲ ਦੇ ਵਿੱਚ ਹਿੰਦੂ ਹੀ ਤਾਂ ਕੰਸੋਲੀਡੇਟ ਕੀਤੇ ਆ
0: ਜੀ, ਹਾਂਜੀ
1: ਮੁਸਲਮਾਨਾਂ ਦੀਆਂ ਰੋਂਗੜੀਆਂ ਜਿਹੜੇ ਹੈਗੇ ਆ ਰੋਂਗੀ ਆ ਉਹਨਾਂ ਦੀਆਂ ਵੋਟਾਂ ਕੱਟੀਆਂ ਆ ਜੀ। ਹਾਂਜੀ, ਤੇ ਉਹ ਇਸ ਕਰਕੇ ਜਿਹੜਾ ਹੈਗਾ ਆ, ਬਾਕੀ ਹੋਰ ਵੀ ਗੈਜ ਵੀ ਕੱਟੀਆਂ ਹੋਣਗੀਆਂ ਤਾਂ ਕਿਹੜੀ ਗੱਲ ਹੈਗੀ ਆ ਜੀ। ਜਿਹੜਾ ਹੈਗਾ ਆ ਬਾਕੀ ਜਦੋਂ ਕਿਸੇ ਕੋਲ ਸੱਤਾ ਹੁੰਦੀ ਆ ਉਹ ਉਹਦਾ ਕੰਮ ਕਰਦਾ ਹੀ ਕਰਦਾ ਹੈਗਾ ਆ, ਤੇ ਦੇਰ ਇਜ਼ ਐਂਡ। ਹਾਂਜੀ, ਹਰ ਇੱਕ ਜਿਹੜਾ ਸੂਰਜ ਚੜਿਆ ਆ ਉਹਨੇ ਮਤਲਬ ਡੁੱਬਣਾ ਵੀ ਡੁੱਬਣਾ ਹੀ ਆ ਜੀ, ਇਹਨਾਂ ਚੀਜ਼ਾਂ ਨੇ ਤਾਂ ਉਹਨਾਂ ਨੂੰ ਡੁਬਾਉਣਾ ਆ ਜੀ, ਹੋਰ ਤਾਂ ਕਿੱਦਾਂ ਡੁੱਬਦੇ ਆ ਜੀ।
0: ਬਿਲਕੁਲ ਹੈ ਜੀ,
1: ਜੇ ਸਾਰੇ ਕੰਮ ਚੰਗੇ ਕਰੀ ਜਾਣ ਤਾਂ ਫੇਰ ਤਾਂ ਸਦਾ ਹੀ ਚੜੇ ਰਹਿਣ ਜੀ।
0: ਬਿਲਕੁਲ ਬਿਲਕੁਲ ਹੈ ਜੀ।
1: ਕੀ ਭਾਰਤ ਸਾਹਿਬ,
0: ਥੈਂਕ ਯੂ
1: ਜੀ, ਸ਼ੁਕਰੀਆ ਜੀ,
0: ਗ੍ਰੇਟਫੁਲ ਸਰ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਸਾਂਝੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਦੁਬਾਰਾ ਜੁੜੇ ਸੀ ਤੇ ਔਜਲਾ ਸਾਹਿਬ ਵੀ ਆਪਣੇ ਨਾਲ ਜੁੜ ਰਹੇ ਸੀਗੇ ਜੀ, ਤੇ ਉਹਨਾਂ ਦੀ ਵੀ ਗੱਲਬਾਤ ਸੁਣ ਕੇ ਫਿਰ ਆਪਾਂ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਵੀ ਕਰ ਸਕਦੇ ਹੋ। ਇਰਾਨ ਦੀ ਥੋੜੀ ਗੱਲ ਕਰ ਲਈਏ ਦੱਦ ਤੱਕ ਜਿੰਨਾ ਚਿਰ ਆਪਣੇ ਨਾਲ ਔਜਲਾ ਸਾਹਿਬ ਜੁੜਦੇ ਨੇ। ਟਰੰਪ ਦੇ ਵੱਲੋਂ ਜਿਹੜਾ ਇਰਾਨ ਦੀ ਸ਼ਾਂਤੀ ਲੋ ਆਪਣੇ ਨਾਲ ਜੁੜੇ ਗਏ ਨੇ ਔਜਲਾ ਸਾਹਿਬ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਵੱਧਦੇ ਹਾਂ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
3: ਸਤਿ ਸ੍ਰੀ ਅਕਾਲ ਜੀ, ਭਾਰਜਵੀਰ ਸਗਾ ਸੋਤੇ ਨੇ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ?
3: ਦੇਖੋ, ਜਿਹੜੀ ਰਾਜਨ ਜੀ ਪਹਿਲਾਂ ਗੱਲ ਕਰਕੇ ਗਿਆ, ਭਾਸ਼ਾ ਕੋਈ ਵੀ ਸਿੱਖੋ ਕੋਈ ਮਾੜੀ ਨੀ, ਕੋਈ ਸਾਨੂੰ ਰੋਗ ਥੋੜੋ ਲਾਉਂਦੀ ਹੈ ਜੀ।
0: ਬਿਲਕੁਲ ਹੈ ਜੀ।
3: ਹਾਂਜੀ, ਪਹਿਲਾਂ ਤਾਂ ਤੁਸੀਂ ਇਹ ਦੇਖੋ ਕਿ ਜਿੰਨੀਆਂ ਸਾਡੀਆਂ ਦੇਸ਼ ਭਾਸ਼ਾਵਾਂ ਨੇ ਸਾਨੂੰ ਅਜੇ ਤੱਕ ਤਾਂ ਉਹ ਨੀ ਸਿੱਖਣ ਦਾ।
0: ਬਿਲਕੁਲ ਹੈ ਜੀ, 38 ਭਾਸ਼ਾਵਾਂ ਨੇ ਆਪਣੇ ਮੁਲਕ ਚ ਇਹ ਗੱਲਾਂ।
3: ਹਾਂਜੀ, ਤੇ 17 ਤਾਂ ਮੇਨ ਸਾਡੇ ਨੋਟਾਂ ਦੇ ਲਿਖੀ ਹੋਈਆਂ ਨੇ ਨਾ।
0: ਬਿਲਕੁਲ,
3: ਪਤਾ ਨਹੀਂ ਹੁਣ ਵੱਧ ਗਈਆਂ ਹੋਣ ਜਾਂ ਘੱਟ ਗਈਆਂ ਹੋਣ, ਅੱਗੇ 17 ਹੁੰਦੀਆਂ ਸੀ
0: ਜੀ।
3: ਸਿੱਖਾਂਗੇ ਕਿਤੇ ਜਾਵਾਂਗੇ, ਉਹਦੀ ਸਭਿਅਤਾ ਨੂੰ ਸਮਝਾਂਗੇ, ਤੇ ਕਿਸੇ ਕੰਮ ਕਾਰ ਕਰਨ ਦੇ ਵਿੱਚ ਮਤਲਬ ਸਾਨੂੰ ਦਿੱਕਤ ਨਹੀਂ ਆਉਂਦੀ
0: ਜੀ।
3: ਹੁਣ ਰਾਮ ਹੈ ਉੱਥੇ, ਇਟਾਲੀਅਨ ਸਿੱਖ ਰਿਹਾ,
0: ਸਿੱਖੂਗਾ ਲਾਇਸੈਂਸ ਬਣਾਊਗਾ, ਰੋਟੀ ਪਾਣੀ
3: ਖਾ ਲਈ, ਸਿਟੀਜ਼ਨ ਵੀ ਤੁਸੀਂ ਤਾਂ ਹੀ ਲਈ।
0: ਬਿਲਕੁਲ,
3: ਹੁਣ ਇੱਥੇ ਇੰਗਲਿਸ਼ ਦਾ ਟੈਸਟ ਹੈ, ਜੇ ਇੰਗਲਿਸ਼ ਆਉਂਦੀ ਹੈ ਤਾਂ ਹੀ ਸਿਟੀਜ਼ਨ ਲੈ ਸਕਦੇ ਹੋ, ਜੋਬ ਵੀ ਤੁਸੀਂ ਤਾਂ ਹੀ ਕਰ ਸਕਦੇ
0: ਜੀ।
3: ਇਹ ਸਾਨੂੰ ਇਹ ਸਾਨੂੰ ਉਹਦੇ ਵਿੱਚ ਸਾਨੂੰ ਕਿਸੇ ਚੀਜ਼ ਚ ਬੰਦ ਕੇ ਨਹੀਂ ਰੱਖਣਾ ਚਾਹੀਦਾ ਐਵੇਂ ਹਰ ਚੀਜ਼ ਨੂੰ। ਠੀਕ ਹੈ ਵੀ ਸਾਡਾ ਧਰਮ ਆ, ਸਾਡੇ ਗ੍ਰੰਥ ਉਸ ਧਰਮ ਭਾਸ਼ਾ ਚ ਲਿਖੇ ਹੋਏ ਨੇ, ਜਿਹੜੀ ਸਾਡੀ ਮਾਤ ਭਾਸ਼ਾ ਹੈ ਉਹ ਸਾਨੂੰ ਪੜ੍ਹਨੀ ਚਾਹੀਦੀ। ਮੈਨੂੰ ਤਾਂ ਇਹੀ ਦੱਸ ਦੋ ਵੀ ਜੇ ਅਸੀਂ ਮਾਤ ਭਾਸ਼ਾ ਨੂੰ ਇੰਨਾ ਜ਼ੋਰ ਦਿੰਦੇ ਹਾਂ
0: ਜੀ,
3: ਕਿ ਅੱਜ ਤੱਕ ਅਸੀਂ ਗ੍ਰੰਥ ਸਾਹਿਬ ਨੂੰ ਖੋਲ ਕੇ ਪੜ੍ਹ ਸਕੇ ਹਾਂ ਕਿ ਉਹਦੇ ਵਿਚਾਰ ਕੀ ਨੇ
0: ਜੀ।
3: ਹਾਂਜੀ, ਜੇ ਮਾਤ ਭਾਸ਼ਾ ਸਾਡੀ ਪੰਜਾਬੀ ਹੈ
0: ਜੀ,
3: ਤੇ ਉਹ ਦੇਖ ਲਿਆ ਜੀ, ਉਹ ਸ਼ਬਦ ਨੂੰ ਅਸੀਂ ਖੋਜ ਲਿਆ ਜੀ, ਉਹਦੇ ਸ਼ਬਦਾਂ ਨੂੰ ਅਸੀਂ
0: ਹੁਣ ਤੱਕ
3: ਤੇ ਬਾਕੀ ਆ ਜੋ ਮੁਕੱਦਰ ਜੀ ਗੱਲ ਕਰਦੇ ਸੀ ਇਹ ਸੰਵਿਧਾਨ ਦੀ ਸਹੁੰ ਹੀ ਖਾਂਦੇ ਸੀ ਕੱਲੀ ਬਸ ਕੁਰਸੀ ਤੇ ਪਹੁੰਚਣ ਤੱਕ ਇੱਥੇ ਮਸਲਾ ਹੈਗਾ ਬਾਕੀ ਕੁਛ ਨੀ ਹੈ
0: ਜੀ
3: ਨਾ ਕੋਈ ਭੇਦ ਗੁਪਤ ਰੱਖਦੇ ਆ ਭੇਦ ਅਸੀਂ ਐਮ ਓ ਯੂ ਸਾਈਨ ਕਰ ਲਏ ਭੇਦ ਕਾਹਦੇ ਗੁਪਤ ਰੱਖਣੇ ਸੀ
0: ਬਿਲਕੁਲ
3: ਜਿੰਨੇ ਲਾ ਕੇ ਜਿੱਤੇ ਆ ਤੇ ਓਨੇ ਪਹਿਲਾਂ ਬਣਾਓ ਤੇ ਮਕਸਦ ਰਹਿ ਗਿਆ ਤਰੱਕੀ ਵਿਕਾਸ ਦਾ ਬਹੁਤ ਦੂਰ ਦੀਆਂ ਗੱਲਾਂ ਨੇ
0: ਔਜਲਾ ਸਾਹਿਬ ਆਪਾਂ ਇੱਥੇ ਚਲੋ ਮੈਂ ਵਰਕਰ ਆ ਤੁਸੀਂ ਓਨਰ ਹੋ ਠੀਕ ਆ ਜੀ ਤੁਸੀਂ ਕੋਈ ਇੰਪਲਾਇਰ
3: ਵਰਕਰ ਆ ਜੀ ਓਨਰ ਕਹਦੇ ਆ ਨੌ ਦੀ ਓਨਰ ਨਹੀਂ
0: ਮੇਰੀ ਗੱਲ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਉਹ ਦੇਖੋ ਆਪਾਂ ਕਦੇ ਸੋਹ ਖਾਧੀ ਆ ਇੱਥੇ ਤੁਸੀਂ ਕੰਮ ਦਿੰਨੇ ਹੋ ਮੈਂ ਕੰਮ ਲੈਣਾ ਠੀਕ ਆ ਜੀ ਮੈਂ ਕੰਮ ਕਰਦਾ ਤੇ ਜੇ ਮੈਂ ਓਹਨੂੰ ਹੀ ਦੇਖ ਲਵਾਂ ਆਪਾਂ ਇਹਦੇ ਉੱਤੇ ਇੱਕ ਉਦਾਹਰਣ ਦੇ ਲਈਏ ਨਾ ਤਾਂ ਤੁਸੀਂ ਕਦੇ ਕਿਸੇ ਵਰਕਰ ਨੂੰ ਸੋਹ ਖਿਲਾਈ ਹੋਣੀ ਆ ਤੇ ਨਾ ਹੀ ਮੈਂ ਜਿੰਨੀਆਂ ਜੋਬਾਂ ਕੀਤੀਆਂ ਨੇ ਅੱਜ ਤੱਕ ਇੱਥੇ 20-22 ਸਾਲਾਂ ਦੇ ਵਿੱਚ ਜੋ 2-4 ਜਗ੍ਹਾਵਾਂ ਦੇ ਬੱਕਰੀਆਂ ਨਾ ਹੀ ਮੈਂ ਅਜੇ ਅੱਜ ਤੱਕ ਸੋਹ ਖਾਧੀ ਹੈ ਜੀ ਤੇ ਇਮਾਨਦਾਰੀ ਸਾਡੇ ਵਿੱਚ ਕਿਉਂ ਆ ਜੀ
3: ਉਹੀ ਤਾਂ ਗੱਲ ਹੈ ਗੱਲ ਤਾਂ ਇਹ ਹੈ ਕਿ ਸਾਡੇ ਤਾਂ ਇਹ ਹੁੰਦਾ ਨਾ ਸਾਡੇ ਅੱਗੇ ਮੈਂ ਕਿੰਨੀ ਗਿਰੀ ਗੱਲ ਕਰੀਏ ਵੀ ਸਾਡੇ ਤਾਂ ਮੇਨ ਮਕਸਦ ਇਹ ਹੁੰਦਾ ਸੀ ਛੋਟੇ ਹੁੰਦੇ ਦੇਖ ਰਹੇ ਵੀ ਪੁਲਿਸ ਦੀ ਜੋਬ ਕਰੀ ਉਹ ਚ ਪੈਸੇ ਨੇ ਫਲਾਨਾ ਕਰੀ ਉਹ ਚ ਮੌਜਾਂ ਨੇ
0: ਜੀ
3: ਹਾਂਜੀ ਸਾਡੇ ਛੋਟੇ ਹੁੰਦੇ ਆ ਸਕੂਲ ਪੜ੍ਹਨ ਦੇ ਮਨਾਂ ਚ ਤਾਂ ਗੱਲਾਂ ਇਹ ਬੈਠੀਆਂ ਹੁੰਦੀਆਂ ਨੇ ਜੀ
0: ਬਿਲਕੁਲ
3: ਹੈਂ ਸਮਰਪਿਤ ਤਾਂ ਅਸੀਂ ਜਿੰਨੇ ਵੀ ਸਾਡਾ ਖਿੱਤਾ ਹੈ ਜਿਹੜੀ ਵੀ ਸਾਡੀ ਨੌਕਰੀ ਹੈ ਜੋ ਵੀ ਕਰਦੇ ਨੇ ਮੈਨੂੰ ਦੱਸ ਦੋ ਅਸੀਂ ਕਿੰਨੇ ਕਮਾਉਂਦੇ ਨੇ ਜਾਂ ਮੈਂ ਵੀ ਹੁੰਦਾ ਉੱਥੇ
0: ਬਿਲਕੁਲ
3: ਕਿੰਨੇ ਕਮਾਨਦਾਰੀ ਨਾਲ ਅਸੀਂ ਆਪਦੀ ਫਰਜ਼ ਨੂੰ ਨਿਭਾਉਣੇ ਆ
0: ਜੀ
3: ਕਿਉਂਕਿ ਗੱਲ ਇਹ ਹੈ ਨਾ ਤਾਂ ਥੱਲੇ ਵਾਲੇ ਫਰਜ਼ ਨੂੰ ਨਿਭਾਉਂਦੇ ਨੇ ਉੱਪਰ ਵਾਲੇ ਨਿਭਾਉਂਦੇ ਨੇ ਫਿਰ ਪਿਛਾੜ ਵਾਲਾ ਤਾਂ ਵਿੱਚ ਜਿਹੜਾ ਚੱਲਦਾ ਉਵੇਂ ਅਗਲਾ ਚੱਲੀ ਜਾਂਦਾ
0: ਉਹਨਾਂ ਨੇ
3: ਇਮਾਨਦਾਰ ਬਣ ਕੇ ਦੇਖ ਲਓ
0: ਇਮਾਨਦਾਰ ਆ ਵੀ ਜਾਂਦਾ ਤਾਂ ਲੋਕ ਨੀ ਰਹਿਣ ਦਿੰਦੇ ਲੈ ਯਾਰ ਕਿੱਦਾਂ ਹੋ ਸਕਦੀ ਆ ਨਾ ਫੇਰ ਲੈਂਦਾ ਹੀ ਕੁਛ ਨੀ ਕੰਮ ਉਦੇ ਕਰ
3: ਲੈਂਦਾ ਹੀ ਕੁਛ ਨੀ ਬਿਲਕੁਲ ਅੱਜ ਤਾਂ ਇੰਨਾ ਪੈਸਾ ਤਾਂ ਬੈਂਕਾਂ ਚ ਨੀ ਜਿੰਨਾ ਲੋਕਾਂ ਦੇ ਘਰਾਂ ਚ
0: ਘਰਾਂ ਚ ਪਿਆ ਜੀ ਬਿਲਕੁਲ ਬਿਲਕੁਲ
3: ਫਿਰ ਗੱਲ ਤਾਂ ਇਹ ਜੇ ਭਾਰੇ ਚੋਰਾ ਤੇ ਸਿਕੰਦਰ ਫੜਨ ਵਾਲਾ ਡਾਕੂ ਆਇਆ ਤੇ ਫਿਰ ਫੜੂਗਾ ਕੌਣ ਇੱਥੇ
0: ਫੜੂਗਾ ਕੌਣ ਜੀ ਬਿਲਕੁਲ ਹੈ ਜੀ
3: ਇਸੇ ਕਰਕੇ ਨੀ ਫੜ ਹੁੰਦੇ ਜੇ ਇਮਾਨਦਾਰੀ ਹੋਵੇ ਤਾਂ ਫੜੇ ਵੀ ਜਾਣਗੇ
0: ਫੜੇ ਜਾਣਗੇ ਜੀ
3: ਕਿਉਂਕਿ ਜਿਹਨੇ ਫੜਨਾ ਉਹ ਵੀ ਉਹੋ ਜਿਹਾ ਹੀ ਹੈ ਜੀ ਇੱਥੇ ਆ ਦੇਖ ਲਓ ਕਹਿੰਦਾ 7 ਕਰੋੜ ਰੱਖ ਗਿਆ ਇੱਥੇ ਕਿਸੇ ਦੇ ਘਰੇ ਕੋਈ 100 ਰੁਪਇਆ ਗਿਰ ਜਾਵੇ ਬੰਦਾ 2 ਗੇੜੇ ਮਰ ਜਾਂਦਾ ਜੀ ਉਹ ਕਹਿੰਦਾ 7 ਕਰੋੜ ਰੱਖ ਕੇ ਸੀ ਮੈਨੂੰ ਫੜ ਲਿਆ
0: ਹੁਣ ਔਜਲਾ ਸਾਹਿਬ ਟੈਕਸ ਵਾਲਿਆਂ ਨੇ ਇੱਥੇ ਵੀ ਉਹੀ ਚੀਜ਼ਾਂ ਪੜ੍ਹੀਆਂ ਨੇ ਇੰਡੀਆ ਵਾਲਿਆਂ ਨੇ ਇਨਕਮ ਟੈਕਸ ਵਾਲਿਆਂ ਨੇ ਉਹੀ ਚੀਜ਼ਾਂ ਪੜ੍ਹੀਆਂ ਨੇ ਠੀਕ ਹੈ ਜੀ
3: ਬਿਲਕੁਲ ਬਿਲਕੁਲ
0: ਤੇ ਉਹ ਉਹਨਾਂ ਦੀ ਮੈਂ ਗੱਲ ਸੁਣਦਾ ਸੀਗਾ ਐਕਸ ਜਿਹੜੇ ਨੇ ਆਪਣੇ ਰਿਟਾਇਰ ਨੇ ਈਡੀ ਤੋਂ ਉਹਨਾਂ ਦੀ ਗੱਲ ਸੁਣਦਾ ਜੀ ਮੈਂ ਉਹੀ ਮੈਂ ਕਿਹਾ ਜੀ ਇੱਥੇ ਜੇ ਦੇਖਿਆ ਜਾਵੇ ਤਾਂ ਅਗਲੇ ਮਿੰਟ ਲਾਉਂਦੇ ਨੇ ਆਮ ਬੰਦਾ ਵੀ ਚੈੱਕ ਕਰ ਲਓ ਚਾਹੇ ਜਿਹੜਾ ਮਰਜ਼ੀ ਚੈੱਕ ਕਰ ਲਓ ਗੱਡੀ ਕਿਹੜੀ ਰੱਖੀ ਆ ਇਹਦੀ ਤਨਖਾਹ ਕਿੰਨੀ ਆ ਮਹੀਨੇ ਦੀ ਸਾਲ ਦੀ ਇਨਕਮ ਕਿੰਨੀ ਹੋ ਗਈ ਇਹਦੇ ਐਕਸਪੈਂਸ ਕਿੰਨੇ
3: ਆ ਬਿਲਕੁਲ ਤੁਸੀਂ ਆਪਦੇ ਘਰ ਪਿੰਡਾਂ ਚ ਪਤਾ ਲੱਗ ਜਾਂਦਾ ਨਾ
0: ਮਿੰਟੋ ਮਿੰਟ ਹੀ ਪਤਾ ਲੱਗ ਜਾਂਦਾ ਉਂਗਲਾਂ ਤੇ ਗਿਣ ਲੈਂਦੇ ਆ ਜੀ
3: ਨੀ ਪਤਾ ਲੱਗ ਜਾਂਦਾ ਜੇ ਬੰਦਾ ਕੋਈ ਚੀਜ਼ ਲੈ ਕੇ ਤੁਰਦਾ ਤੇ ਉਹ ਪਤਾ ਲੱਗ ਜਾਂਦਾ ਵੀ ਭਾਈ ਕੱਲ ਕੀ ਸੀ ਅੱਜ ਕੀ ਸੀ
0: ਬਿਲਕੁਲ
3: ਕਾਨਾਫੂਸੀ ਦਾ ਕਰਨੇ ਲੱਗ ਜਾਂਦੇ ਨੇ ਵੀ ਭਾਈ ਕਿੱਥੋਂ ਆਉਣ ਲੱਗ ਗਿਆ
0: ਬਿਲਕੁਲ
3: ਪਰ ਅਸੀਂ ਉਸ ਪਾਸੇ ਨੀ ਜਾਂਦੇ ਤੇ ਉਹ ਅਸੀਂ ਉਸ ਪਾਸੇ ਸੋਚਣ ਲੱਗ ਜਾਂਦੇ ਆ ਕਿ ਫਲਾਨੇ ਨੇ ਫਲਾਨੀ ਪਾਰਟੀ ਜੁਆਇਨ ਕੀਤੀ 5 ਸਾਲ ਉਹਨਾਂ ਰਾਜ ਰਿਹਾ ਉਹਨੇ ਇਹ ਤੋਂ ਆਹ ਬਣਾ ਲਿਆ ਮੈਂ ਵੀ ਪਲ ਫਲਾਨੇ ਚ ਟਰਾਈ ਕਰਕੇ ਦੇਖਾਂ
0: ਉਹਨਾਂ ਨੇ ਉਹ ਪੋਲੀਟੀਕਲ ਮੁੱਦੇ ਚੱਕ ਕੇ ਉਹਨਾਂ ਨੂੰ ਆਪਣਾ ਉਹ ਜਿਹੜਾ ਆਪਣੇ ਆਪ ਨੂੰ ਸਿਕਿਓਰ ਕਰਦੇ ਆ ਨਾ ਕਿ ਹੁਣ ਭਾਈ ਉਹ ਵੀ ਮੁੱਦਾ ਚੱਲਦਾ ਨਾਲ ਵੀ ਭਾਈ ਇਹਨਾਂ ਨੇ ਸਾਡੇ ਉੱਤੇ ਤਾਂ ਕਰਾ ਰਹੇ ਨੇ ਪਰ ਉਹ ਉਹਦੇ ਵਿੱਚ ਇੰਸਟੀਟਿਊਟ ਜਿਹੜਾ ਆ ਉਹ ਚਾਹੇ ਸਾਫ਼ ਸੁਥਰਾ ਵੀ ਆ ਉਹ ਬਦਨਾਮ ਹੋ ਜਾਂਦਾ ਆ ਜੇ ਉਹ ਕਾਰਵਾਈ ਕਰਦੇ ਆ ਤਾਂ ਮਰਦੇ ਆ ਜੇ ਨਹੀਂ ਕਰਦੇ ਤਾਂ ਮਰਦੇ ਆ
3: ਬਿਲਕੁਲ ਹੁਣ ਤੁਸੀਂ ਆ ਦੇਖ ਲੋ ਕੀ ਸਾਡੇ ਹਾਲਾਤ ਨੇ ਆ ਬਿਹਾਰ ਦੇ ਵਿੱਚ ਜਿਹੜਾ ਉਹਦਾ ਬੇਟਾ ਹੈ ਜਿਹੜਾ ਬਿਹਾਰ ਦਾ ਮੰਤਰੀ ਮੁੱਖ ਮੰਤਰੀ ਹੋਇਆ
0: ਜੀ
3: ਉਹਦਾ ਜਿਹੜਾ ਬੇਟਾ ਹੈ ਉਹਦਾ ਤੁਰ ਨੀ ਸਿੱਧਾ ਹੁੰਦਾ ਖੜੀ ਉਹ ਨਸ਼ਾ ਕਰਦਾ ਜਾਂ ਬਿਮਾਰ ਆ ਤੇ ਉਹਨੂੰ ਸਵਾਸਥ ਮੰਤਰੀ ਬਣਾਤਾ ਉਹਨਾਂ ਨੇ
0: ਬਿਲਕੁਲ ਹੈ ਜੀ
3: ਤੇ ਕੀ ਉਹ ਕਰੂਗਾ ਜੀ
0: ਕੀ ਕਰੂਗਾ
3: ਕੀ ਕਰੂਗਾ ਉਹ
0: ਬਿਲਕੁਲ
3: ਠੀਕ ਨੀ ਹੈਗਾ ਨਿਤੀਸ਼ ਕੁਮਾਰ ਦਾ ਮੁੰਡਾ ਮਤਲਬ ਉਹਦਾ ਪਿਓ ਮੁੱਖ ਮੰਤਰੀ ਸੀ ਇਸ ਕਰਕੇ ਨਾ ਉਹ ਐਮ ਐਲ ਏ ਆ ਦੇਖ ਲੋ
0: ਜੀ
3: ਐਮ ਐਲ ਏ ਵੀ ਨੀ ਕੋਈ ਜਿੱਤਿਆ ਨੀ ਤੇ ਜਿੱਤੇ ਹੋਏ ਉੱਥੇ ਪਿੱਛੇ ਖੜੇ ਨੇ ਤੇ ਜਿਹੜਾ ਮਤਲਬ ਮੰਤਰੀ ਮੁੱਖ ਮੰਤਰੀ ਦਾ ਬੇਟਾ ਤੇ ਉਹ ਮੰਤਰੀ ਹੈ
0: ਬਿਲਕੁਲ ਹੈ ਜੀ
3: ਤੁਸੀਂ ਕਿੱਥੋਂ ਭਾਲਦੇ ਹੋ ਸੁਧਾਰ ਤੁਸੀਂ
0: ਨਾ ਜੀ ਨਾ
3: ਐਸੇ ਨੂੰ 5 ਲੱਖ ਵੋਟਾਂ ਰੁਪਈਏ ਗਿਣਦੇ ਨੂੰ ਫੜਿਆ ਹੋਇਆ ਭਾਜਪਾ ਨੇ ਉਹਦੀਆਂ ਫੋਟੋਆਂ ਰਿਲੀਜ਼ ਕੀਤੀਆਂ ਵੀਡੀਓ ਰਿਲੀਜ਼ ਕੀਤੀਆਂ ਹੋਈਆਂ ਨੇ ਬੰਗਾਲ ਤੇ ਉਸੇ ਨੂੰ ਬੰਗਾਲ ਦਾ ਮੁੱਖ ਮੰਤਰੀ ਬਣਾ ਰਹੇ ਨੇ
0: ਬਣਾਤਾ ਜੀ ਬਿਲਕੁਲ
3: ਇਹਦਾ ਮਤਲਬ ਉਹ ਹੈ ਵੀ ਸਾਡੇ ਚ ਆ ਜਾਓ ਠੀਕ ਹੋ, ਦੂਏ ਚਲੇ ਜਾਓ ਜੇ ਜਾਓ।
0: ਬਿਲਕੁਲ
3: ਇਹੀ ਕੰਮ ਇਹ ਰਾਜਨੀਤੀ ਕਿੱਧਰ ਨੂੰ ਚੱਲੀ ਹੋਈ ਹੈ, ਇੱਧਰ ਨੂੰ ਚੱਲੀ ਚੱਲ ਪਈ
0: ਉਹ ਬੋਲਬਾਲਾ ਹੋ ਗਿਆ ਨਾ ਉਸ ਚੀਜ਼ ਦਾ ਵੱਡਾ,
3: ਜਿਹਦੇ ਹੱਥ ਜਿਹਦਾ ਜ਼ੋਰ ਆ ਉਹੀ ਜ਼ੋਰ ਨਾ ਜਾ ਭਾਈ ਮਾਈਵੇ ਜਾਂ ਹਾਈਵੇ, ਮਾਈਵੇ ਜਾਂ ਹਾਈਵੇ ਵਾਲਾ ਕੰਮ ਹੋ ਗਿਆ ਨਾ।
0: ਉਹਦੇ ਵਿੱਚ ਉਹ ਇੰਸਟੀਟਿਊਟ ਦੇਖੋ ਬਦਨਾਮ ਕਰ ਦਿੱਤੇ ਨਾ ਆਪਣੇ ਨਿੱਜੀ ਵਪਾਰ ਦੇ ਲਈ, ਉਹ ਚਾਹੇ ਉਹ ਕੋਰਟ ਨੇ ਚਾਹੇ ਉਹ ਕਹਿ ਲੋ ਕਿ ਆਪਣੇ ਈਡੀ ਹੈਗੀ ਹੈ ਜਾਂ ਇਨਕਮ ਟੈਕਸ ਵਿਭਾਗ ਹੈਗੇ ਨੇ, ਕੋਈ ਵੀ ਮਹਿਕਮਾ ਲਾ ਲੋ, ਭਾਈ ਉਹਨਾਂ ਨੂੰ ਬਦਨਾਮ ਕਰ ਦਿੱਤਾ ਇੰਨਾ ਕਿ ਟਰੱਸਟ ਹੀ ਨਹੀਂ ਰਿਹਾ ਲੋਕਾਂ ਦੇ ਉੱਤੇ। ਉਹ ਜੇ ਸਹੀ ਵੀ ਕਰਦੇ ਤਾਂ ਉਹਨਾਂ ਦੇ ਉੱਤੇ ਉਂਗਲੀ ਛੱਡ।
3: ਅਗਲਾ ਕਹਿੰਦਾ ਫਿਰ ਅਸੀਂ ਕੀ ਲੈਣਾ ਵਿੱਚ ਪੈ ਕੇ, ਮੁੜ ਕੇ ਤਰੀਕਾ ਸਾਨੂੰ ਭੁਗਤਣੀਆਂ ਪੈਣਗੀਆਂ ਉੱਥੇ
0: ਜੀ,
3: ਹੈ ਜੀ ਕੋਟਾ ਜੇ ਅਸੀਂ ਖੜੇ ਹੋਵਾਂਗੇ।
0: ਬਿਲਕੁਲ
3: ਅੱਜ ਕੈਪਟਨ ਵੇਲੇ ਜਿਹਨਾਂ ਨੇ ਬਾਦਲ ਅੰਦਰ ਖੜੇ ਸੀਗੇ ਤੇ ਮੁੜ ਕੇ ਉਹ ਆਈ ਪੀ ਐਸ ਵਾਲਾ ਇੰਨੇ ਜਲੀਲ ਕੀਤੇ ਜਦੋਂ ਬਾਦਲ ਦਾ ਰਾਜ ਆਇਆ ਕਿ ਉਹਨੇ ਇੰਨੇ ਜਲੀਲ ਕੀਤੇ ਕਿ ਉਹ ਮਤਲਬ ਉਹਨਾਂ ਦਾ ਬੁਰਾ ਹਾਲ ਕਰਤਾ ਫੜ ਕੇ ਦਸ ਸਾਲਾਂ ਦੇ ਵਿੱਚ
0: ਜੀ।
3: ਅਫਸਰ
0: ਰਗੜੇ ਜਾਂਦੇ ਬੇਚਾਰੇ ਮੁੜ ਕੇ, ਬਿਲਕੁਲ
3: ਰਗੜੇ ਰਗੜੇ ਨੇ
0: ਜੀ।
3: ਇਹ ਸਾਰਾ ਵਿਧੀ ਵਿਧਾਨ ਗੰਧਲਾ ਹੋਇਆ ਪਿਆ ਜੀ, ਸਭ ਕੁਛ ਹਿੱਲਿਆ ਪਿਆ। ਕਹਿਣ ਉਹੀ ਮੈਂ ਜਿਹੜੀ ਸ਼ੁਰੂ ਚ ਕਹੀ ਵੀ ਕਹਿਣ ਨੂੰ ਅਸੀਂ ਇਮਾਨਦਾਰ ਸੰਵਿਧਾਨ ਦੀ ਸਹੁੰ ਖਾਂਦੇ ਆ
0: ਜੀ,
3: ਦੇਸ਼ ਦੀ ਸਹੁੰ ਖਾਂਦੇ ਆ ਤੇ ਕਰਦੇ ਅਸੀਂ ਕੀ ਆ, ਉਹ ਸਭ ਦੇ ਸਾਹਮਣੇ ਆ ਜੀ।
0: ਬਿਲਕੁਲ
3: ਸਾਡੇ ਚ ਸਾਡੇ ਤੇ ਭਾਰੂ ਹੋਇਆ ਹੋਇਆ ਬਸ, ਮੈਂ ਤਾਂ ਹਮੇਸ਼ਾ ਕਹਿੰਦਾ ਵੀ ਜਿੰਨਾ ਚਿਰ ਇਹ ਸਾਡੇ ਤੇ ਨਹੀਂ ਨਿਕਲਦਾ ਸਾਡੇ ਚੋ, ਅਸੀਂ ਆਪਦੀ ਜੋਬ ਪ੍ਰਤੀ ਸਮਰਪਿਤ ਇਮਾਨਦਾਰ ਨਹੀਂ ਹੁੰਦੇ, ਤੁਸੀਂ ਇਹੀ ਕੁਛ ਚੱਲੀ ਜਾਣਾ ਜੀ।
0: ਬਿਲਕੁਲ
3: ਅਸੀਂ ਸੌਖੇ ਰਾਹ ਲੱਭਦੇ ਆ, ਫਲਾਨਾ ਇੰਨੇ ਸੌਖਾ ਰਾਹ ਲੱਭ ਗਿਆ, ਫਲਾਨਾ ਇੰਨੇ ਦਿਨਾਂ ਚ ਆਏ ਅਮੀਰ ਹੋ ਗਿਆ, ਤੇ ਉਹ ਵੀ ਉਹ ਸੌਖੇ ਰਾਹ ਰਾਹ ਦੀ ਤਲਾਸ਼ ਚ ਆ ਜੀ, ਉਹ ਚਾਹੇ ਪ੍ਰਵਾਸ ਹੈ ਤੇ ਚਾਹੇ ਉਹ ਇੱਥੇ ਆ ਜੀ ਕਿਤੇ ਵੀ ਆਈ, ਬਸ ਅਸੀਂ ਸੌਖੇ ਰਾਹ ਨੂੰ ਪਏ ਹੋਏ ਆ। ਪ੍ਰਵਾਸ ਵੀ ਅੱਧੇ ਨੇ ਇਸੇ ਕੰਮ ਲਈ ਕਰਿਆ ਵੀ ਬਾਹਰ ਜਾਵਾਂਗੇ ਪੈਸਾ ਕਮਾਵਾਂਗੇ, ਬਸ ਇਹੀ ਪ੍ਰਵਾਸ ਦਾ ਇਹੀ ਕਾਰਨ, ਪ੍ਰਵਾਸ ਦੀਆਂ ਦੁੱਖ ਪ੍ਰਵਾਸ ਦੀਆਂ ਤਕਲੀਫਾਂ, ਪ੍ਰਵਾਸ ਦਾ ਕੀ ਉਹਦੇ ਵਿੱਚ ਗਵਾਇਆ ਕਦੇ ਕਿਸੇ ਨੇ ਇਹਦੇ ਤੇ ਵਿਚਾਰ ਕਰੀਏ, ਚੱਲੀ
0: ਜਾਂਦਾ ਜੀ
3: ਪੰਜਾਬੀਆਂ ਜੀ ਅਸੀਂ। ਬੇਅਦਬੀ ਦੇਖ ਲੋ ਕਾਨੂੰਨ, ਤੁਸੀਂ ਦੇਖੋ ਜੇ ਇਮੋਸ਼ਨ ਵੀ ਨਹੀਂ, ਇਮੋਸ਼ਨ ਤੋਂ ਵੀ ਥੱਲੇ ਗਿਰ ਗਏ ਜੀ ਅਸੀਂ। ਆਹ ਹੁਣ ਬੇਅਦਬੀ ਵਾਲਾ ਕਾਨੂੰਨ ਬਣਿਆ ਤੇ ਉਹ ਆ ਸਿੱਖ ਕੌਮ ਆਪ ਚ ਲੜੀ ਜਾਂਦੀ ਹੈ, ਤੀਹ ਬੰਦੀ ਦੀ ਲੋੜ ਇਹ ਜੀ।
0: ਉਹਦੇ ਵਿਚ ਦੇਖੋ ਸੈਣੀ ਸਾਹਿਬ ਵਧੀਆ ਗੱਲ ਕਰਕੇ ਗਏ ਨੇ, ਉਹਦੇ ਵਿਚ ਇੰਸਟੀਟਿਊਟ ਇੱਥੇ ਵੀ ਹੁਣ ਅਕਾਲ ਤਖ਼ਤ ਸਾਹਿਬ ਆ, ਉਹਦੀ ਕੀ ਅਹਿਮੀਅਤ ਰਹਿ ਜਾਣੀ ਆ ਜੀ ਉਹਦੇ ਵਿਚ, ਕੁਛ ਵੀ
3: ਜਮੀ ਨੀ, ਕੁਛ ਵੀ ਨੀ
0: ਉਧਰ,
3: ਬਿਲਕੁਲ ਹੀ ਨੀ।
0: ਮੁੱਖ ਮੰਤਰੀ ਪੱਟਾ ਤੇ ਥਾਪੀਆ ਮਾਰੀ ਜਾਂਦਾ, ਉਧਰੋਂ ਜਥੇਦਾਰ ਮਾਰੀ ਜਾਂਦਾ,
3: ਬਸ ਬਿਲਕੁਲ। ਧੰਨਵਾਦ ਜੀ,
0: ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਦੋਸਤੋ ਇਸ ਜੀ ਆਪਣੇ ਨਾਲ ਸਿਕੰਦਰ ਸਿੰਘ ਔਜਲਾ ਸਾਹਿਬ ਤੋਂ ਲੋ ਇੰਟਰਨੈਸ਼ਨਲ ਖ਼ਬਰਾਂ ਵੱਲ ਨੂੰ ਵੱਧਦੇ ਆ, ਫਿਰ ਆਪਾਂ ਮਾਂਟੋ ਸਾਹਿਬ ਦੀ ਇੱਕ ਕਹਾਣੀ ਅੱਜ ਉਨ੍ਹਾਂ ਦੇ ਦਿਨ ਦੇ ਉੱਤੇ ਸੁਣਾਵਾਂਗੇ, ਜਨਮ ਦਿਨ ਦੇ ਉੱਤੇ। ਇਰਾਨ ਤੇ ਯੂ ਐਸ ਦੀ ਗੱਲ ਕਰ ਲਈਏ ਪਹਿਲਾਂ। ਟਰੰਪ ਦੇ ਵੱਲੋਂ ਇਰਾਨ ਦੀ ਸ਼ਾਂਤੀ ਤਜਵੀਜ਼ ਜਿਹੜੀ ਰੱਦ ਕਰਤੀ ਹੈ, ਕਿਹਾ ਕਿ ਪੂਰੀ ਤਰ੍ਹਾਂ ਨਾਮਨਜ਼ੂਰ ਹੈ। ਰਿਪਬਲਿਕਨ ਆਗੂਆਂ ਨੇ ਰਾਸ਼ਟਰਪਤੀ ਨੂੰ ਫੌਜੀ ਕਾਰਵਾਈ ਦੇ ਬਾਰੇ ਵਿਚਾਰ ਕਰਨ ਦੇ ਲਈ ਸਲਾਹ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਮਹੀਨਿਆਂ ਤੋਂ ਜਾਰੀ ਜੰਗ ਜਿਹੜੀ ਹੈ ਖਤਮ ਕਰਨ ਦੇ ਲਈ ਇਰਾਨ ਦੇ ਵੱਲੋਂ ਭੇਜੀ ਗਈ। ਇੱਕ ਮਿੰਟ ਜੀ, ਆਪਣੇ ਨਾਲ ਇਕਬਾਲ ਜੀ ਜੁੜੇ ਬੜੇ ਦਿਨਾਂ ਬਾਅਦ, ਉਨ੍ਹਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਗੱਲਬਾਤ ਕਰਦੇ ਹਾਂ। ਸਤਿ ਸ੍ਰੀ ਅਕਾਲ ਇਕਬਾਲ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
4: ਹਾਂਜੀ, ਸਤਿ ਸ੍ਰੀ ਅਕਾਲ ਭਵਿੰਦਰ
0: ਜੀ, ਕਿੱਥੇ ਰਹਿ ਜਾਂਦੇ ਹੋ ਤੁਸੀਂ?
4: ਮੈਂ ਉਹੀ ਅੱਜ ਦਾ ਦੇਖ ਲੋ, ਮੈਂ ਐਵੇਂ ਕਹਾ, ਮੈਂ ਸੀਰੀਅਸਲੀ ਪ੍ਰੋਗਰਾਮ ਨੀ ਸੁਣਿਆ, ਪਾਈ ਬਹੁਤਾ ਥੋੜਾ ਜਿਹਾ ਸੁਣਿਆ ਐਂਡ ਦੇ
0: ਜੀ।
4: ਤੇ ਐਕਚੁਲੀ ਸਾਡੇ ਹਾਲਾਤ ਜੇ ਬਦਲਦੇ, ਸਾਡੇ ਬੰਦੇ ਨੇ ਆ ਕੇ ਜੋਬ ਤੇ ਕਾਫੀ ਸਖਤਾਈ ਜੇ ਹੋ ਗਈ, ਬੇ ਫੋਨ ਵਰਤਣਾ ਨੀ, ਫੋਨ ਮਤਲਬ ਅੱਗੇ ਕਹਿੰਦੇ ਸੀ ਸੁਣ ਸਕਦੇ ਆ, ਹੁਣ ਉਹ ਕਹਿੰਦੇ ਜੇ ਸੁਣਨਾ ਪੁੱਠਾ ਪੈਣਾ, ਪੁੱਠਾ ਚਾਹੀਦਾ ਮਤਲਬ ਸਾਹਮਣੇ ਦਿਸਣਾ ਨੀ ਚਾਹੀਦਾ।
0: ਸਾਰੀਆਂ ਚੀਜ਼ਾਂ ਬਦਲ ਕੇ ਰੱਖ ਦਿੱਤੀਆਂ ਤਾਂ ਫਿਰ ਉਹਦੇ
4: ਨਾਲ ਉਹਨਾਂ ਤੋਂ ਉਹਨਾਂ ਨੂੰ ਪਿੱਛੇ ਬਹੁਤ ਸਖਤ ਆਰਡਰ ਆਈ ਜਾਂਦੇ ਨਾ ਕਿ ਨਹੀਂ ਕਰਨਾ।
0: ਹਾਂਜੀ,
4: ਅੱਗੇ ਸਾਡੀਆਂ ਜਿੱਦਾਂ ਜੋਬਸ ਵਿੱਚ ਅਵੈਲੂਏਸ਼ਨਸ ਹੁੰਦੀਆਂ,
0: ਹਾਂਜੀ ਹਾਂਜੀ,
4: ਤੇ ਹੁਣ ਉਹਦੇ ਵਿੱਚ ਜਿੱਦਾਂ ਤੁਹਾਨੂੰ ਵੈਲੂਏਸ਼ਨ ਤੇ ਕਈਆਂ ਨੂੰ ਜਿੱਦਾਂ ਹੁਣ ਸਾਨੂੰ 5 ਅਬਵ ਸਟੈਂਡਰਡ ਮਿਲ ਰਿਹਾ ਹਨਾ,
0: ਹਾਂਜੀ,
4: ਤੇ ਉਹ ਤੋਂ ਬਾਅਦ ਕਾਨੂੰਨ ਆ ਗਿਆ ਕਹਿੰਦੇ 30% ਅਬਵ ਸਟੈਂਡਰਡ ਹੋ ਸਕਦੇ ਆ।
0: ਇੱਥੇ ਤਾਂ ਲੰਚ ਵੀ ਕੱਟ ਦਿੱਤੇ ਨੇ ਜੀ ਤਕਰੀਬਨ,
4: ਕਹਿੰਦੇ 70-80% ਕਿੱਦਾਂ ਹੋ ਸਕਦੇ,
0: 15 ਮਿੰਟ ਚ ਲੰਚ ਕਰੋ ਭਾਈ, ਚਲੋ ਕੰਮ ਲੱਗੋ ਕਹਿੰਦੇ।
4: ਹਾਂਜੀ ਹਾਂਜੀ, ਉਹੀ ਹੈ ਨਾ, ਫੇਰ ਬੰਦੇ ਨੂੰ ਮੈਂ ਕਿਹਾ ਹੁਣ ਸੁਣਿਆ ਨੀ ਜਾਂਦਾ ਹੁੰਦਾ, ਅੱਜ ਤਾਂ ਕੁਦਰਤੀ ਹੁਣ ਸਾਡੇ ਬਿਜਲੀ ਚੱਲ ਗਈ, ਚਲੋ ਫਾਇਦਾ ਹੋ ਗਿਆ।
0: ਅਮਰੀਕਾ ਚ ਵੀ ਬਿਜਲੀ ਚੱਲ ਜਾਂਦੀ ਆ ਜੀ, ਕਿਤੇ ਟੋਰਾਂਟੋ ਵਾਲੇ ਨੇ ਬੰਦ ਤਾਂ ਨਹੀਂ ਕਰਤੀ?
4: ਆਲੇ ਦੁਆਲੇ ਨੀ ਗਈ, ਹੋ ਸਕਦਾ ਕੋਈ ਬਿਲਡਿੰਗ ਦੇ ਵਿਚ ਪਾਵਰ ਆਊਟੇਜ ਹੋ ਗਈ ਹੋਣੀ ਆ
0: ਜੀ।
4: ਹਾਂਜੀ, ਕਿਉਂਕਿ ਆਲੇ ਦੁਆਲੇ ਤਾਂ ਲਾਈਟਾਂ ਦਿਸਦੀਆਂ ਸਾਨੂੰ, ਸਟ੍ਰੀਟ ਲਾਈਟਸ, ਤੇ ਫੇਰ ਉਹ ਕਹਿੰਦੇ ਛੁੱਟੀ ਹੋ ਗਈ। ਤੇ ਮੈਂ ਕਾਫੀ ਦਿਨਾਂ ਦੀ ਹਮੇਸ਼ਾ ਸੋਚਦੀ ਹੁੰਦੀ ਮੈਂ ਕਾਲ ਕਰਾਂ ਘੱਟੋ ਘੱਟ, ਮੇਰੀ ਤਾਂ ਹੈਲੋ ਹਾਏ ਮੈਨੂੰ ਬੜਾ ਟਾਈਮ ਹੋ ਗਿਆ ਸਾਰਿਆਂ ਨਾਲ
0: ਜੀ।
4: ਤੇ ਅੱਜ ਫਿਰ ਮੈਂ ਕਿਹਾ ਹੁਣ ਟਾਈਮ ਹੈਗਾ
0: ਭੁਪਿੰਦਰ
4: ਜੀ ਖਬਰਾਂ ਸ਼ੁਰੂ ਕਰਨ, ਪਹਿਲਾਂ ਮੈਂ 2 ਮਿੰਟ ਪਾ ਲਾ ਅੱਜ ਦੀ ਲਵਾ ਲਾ।
0: ਤੇ
4: ਮੈਂ ਯਾਦ ਹਮੇਸ਼ਾ ਕਰਦੀ ਹੁੰਦੀ ਸਾਰਿਆਂ ਨੂੰ, ਹੁਣ ਪ੍ਰੋਗਰਾਮ ਐਵੇਂ ਸੁਣਿਆ ਹੀ ਗਿਆ ਹਨਾ, ਕਿਉਂਕਿ ਫਿਰ ਜਦ ਇੰਨੇ ਸਟ੍ਰਿਕਟ ਹੋ ਜਾਂਦੇ ਆ ਫਿਰ ਬੰਦਾ ਕਹਿੰਦਾ ਚਲੋ ਹਨਾ ਕੱਲੇ ਦਿਸਕ ਲੈਣਾ।
0: ਬਿਲਕੁਲ ਜੀ,
4: ਅੱਗੇ ਨਹੀਂ ਤਾਂ ਏਦਾਂ ਹੁੰਦੀ ਸੀ ਦੌੜ ਦੌੜ ਕੇ ਹਨਾ। ਹਾਂਜੀ, ਮਤਲਬ ਜਿਆਦਾ ਸਖ਼ਤ ਕਰੀ ਜਾਂਦੇ ਹਰ ਪਾਸੇ।
0: ਹਾਂਜੀ,
4: ਤੇ ਉਹਨਾਂ ਨੂੰ ਐਕਚੁਲੀ ਤਾਂ ਇਹੀ ਚਾਹੁੰਦੇ, ਅੱਗੇ ਜੋ ਸਾਡੀ ਜੋਬ ਸੀ ਬਾਰਗੇਨਿੰਗ ਯੂਨਿਟ ਸੀ ਹਨਾ
0: ਜੀ,
4: ਤੇ ਉਹਦੇ ਵਿੱਚ ਸੀਗਾ ਕਿ ਤੁਹਾਨੂੰ ਫਾਇਰ ਨਹੀਂ ਕਰ ਸਕਦੇ ਹੁੰਦੇ ਸਰਕਾਰੀ ਜੋਬਾਂ ਚ ਕਿਸੇ ਵਜ੍ਹਾ ਤੋਂ ਬਿਨਾਂ।
0: ਹਾਂਜੀ,
4: ਬਹੁਤ ਜਿਆਦਾ ਸੋਲਿਡ ਰੀਜ਼ਨ ਚਾਹੀਦੇ। ਹੁਣ ਉਹਨਾਂ ਦੇ ਯੂਨੀਅਨ ਹਟਾਤੀ, ਨਾਨ ਬਾਰਗੇਨਿੰਗ ਯੂਨਿਟ ਕਰ ਦਿੱਤਾ
0: ਜੀ।
4: ਹੁਣ ਜੇ ਉਹਨਾਂ ਨੇ ਫਾਇਰ ਕਰਨਾ ਹੈ ਤੇ ਉਹਨਾਂ ਨੂੰ ਕੋਈ ਰੀਜ਼ਨ ਦੇਣ ਦੀ ਲੋੜ ਨਹੀਂ ਜਿੱਦਾਂ ਪ੍ਰਾਈਵੇਟ ਜੋਬਸ ਹੁੰਦਾ। ਇਸ ਕਰਕੇ ਕਹਿੰਦੇ ਹੁੰਦੇ ਭਲੇ ਰਹੋ ਚੁੱਪ ਰਹੋ ਕੰਮ ਕਰੀ ਜਾਓ।
0: ਮਿੱਡ ਜਿਹੜੀਆਂ ਤੁਹਾਡੇ ਇਲੈਕਸ਼ਨ ਹੋਣੀਆਂ ਟਰੰਪ ਦੀਆਂ, ਕਿਹੋ ਜਿਹੇ ਸੰਭਾਵ ਲੱਗਦੇ ਆ? ਜਿਹੜੇ ਅਧਿਕਾਰੀ ਕੀ ਸੋਚਦੇ ਆ ਵਿੱਚ? ਜਿਹੜਾ
4: ਜਿਸ ਢੰਗ ਨਾਲ ਹੋ ਰਿਹਾ ਤਾਂ ਹਾਲਾਤ ਮਾੜੇ ਹੀ ਲੱਗਦੇ ਆ। ਹੋ ਸਕਦਾ ਵੀ ਬਸ ਇੱਥੇ ਹੀ ਸਤਿ ਸ੍ਰੀ ਅਕਾਲ ਪ੍ਰੋਗਰਾਮ ਹੋ ਜਾਵੇ।
0: ਠੀਕ ਹੈ ਜੀ,
4: ਕਹਿੰਦੇ ਹੁੰਦੇ ਆ ਕੋਈ ਵੀ ਆਪਾਂ ਕੁਛ ਵੀ ਕੋਈ ਬੁਰਾ ਕਰਦਾ ਕੋਈ ਵੀ ਹੁੰਦਾ ਕਿਤੇ ਨਾ ਕਿਤੇ ਅੰਤ ਹੁੰਦਾ ਨਾ ਇਸ ਚੀਜ਼ ਦਾ ਫਿਰ ਹਨਾ।
0: ਬਿਲਕੁਲ,
4: ਕਿਉਂਕਿ ਜੇ ਤਾਂ ਤੁਸੀਂ ਕੁਛ ਨਹੀਂ ਕਰਦੇ ਉੱਥੇ ਤੁਸੀਂ ਖੜੇ ਹੋਰ ਗੱਲ ਆ, ਜਿਹੜੇ ਕੰਮ ਕਰ ਰਹੇ ਉਹਨਾਂ ਨੂੰ ਵੀ ਟੋਰਚਰ ਕਰ ਰਹੇ ਆ, ਇਹ ਤਾਂ ਨੀ ਫੇਰ ਹੈਗਾ।
0: ਬਿਲਕੁਲ ਜੀ,
4: ਹਾਂਜੀ, ਕਿੰਨੇ ਪਹਿਲਾਂ ਤਾਂ ਉਹਨਾਂ ਨੇ ਉਹਦੇ ਲੇ ਆਫ ਕਰ ਦਿੱਤੇ, ਹੁਣ ਜਿਹੜੇ ਕਰ ਵੀ ਰਹੇ ਆ ਉਹਨਾਂ ਦੇ ਪ੍ਰੈਸ਼ਰ ਆ ਵੀ ਬਹੁਤ ਤਰ੍ਹਾਂ ਦਾ ਸਾਨੂੰ ਕੰਮ ਐਕਸਟਰਾ ਦੇ ਰਹੇ ਆ।
0: ਜਿਹੜਾ 4 ਬੰਦਿਆਂ ਦਾ ਕੰਮ ਸੀਗਾ ਉਹ 2 ਬੰਦੇ ਕਰ ਰਹੇ ਆ ਜਾਂ 1 ਕਰ ਰਿਹਾ ਜੀ? ਬਿਲਕੁਲ
4: ਹਾਂਜੀ ਹਾਂਜੀ, ਉਪਰੋਂ ਨਾ ਭੁਪਿੰਦਰ ਜੀ ਨਾਲੇ ਕੀ ਕਹਿੰਦੇ ਹੁੰਦੇ ਆ ਕੰਮ ਐਕਸਟਰਾ ਦੇ ਰਹੇ ਤੁਹਾਨੂੰ, ਹਾਇਰ ਗ੍ਰੇਡ ਦਾ ਦੇ ਰਹੇ ਆ ਤੇ ਤੁਹਾਨੂੰ ਪੇ ਉਹੀ
0: ਪੇ
4: ਵਧਾ ਰਹੇ ਆ, ਤੁਹਾਨੂੰ ਗ੍ਰੇਡ ਕੰਮ ਦਾ ਹਾਈ ਦੇ ਰਹੇ ਆ।
0: ਹਾਂਜੀ ਬਿਲਕੁਲ,
4: ਤੇ ਉਪਰੋਂ ਤੁਸੀਂ ਅਵੈਲੂਏਸ਼ਨ ਤੇ ਹੋਰ ਚੀਜ਼ ਤੇ ਸਟ੍ਰਿਕਟ ਆ ਪੇ, ਤੁਸੀਂ ਉਹ ਨੀ ਕਰ ਸਕਦੇ ਹਰ ਇੱਕ। ਜੇ ਬੰਦਾ ਵਧੀਆ ਕੰਮ ਕਰਦਾ ਉਹ ਕਹਿੰਦੇ 30% ਨੂੰ ਦੇਣਾ ਚਾਹੀਦਾ ਅਵੈਲੂਏਸ਼ਨ ਚ ਪੇ, ਬਹੁਤ ਵਧੀਆ ਕਰ ਰਿਹਾ।
0: ਬਿਲਕੁਲ ਹੈ ਜੀ,
4: 70-80% ਦੇ ਨੀ ਕਹਿੰਦੇ ਬਣਦੇ।
0: ਹਾਂਜੀ ਬਿਲਕੁਲ,
4: ਤੇ ਉਹਨਾਂ ਨੇ ਮੈਨੇਜਰ ਪੇ ਉਹੀ ਆ ਪੇ ਕਹਿੰਦੇ ਅੱਜ ਕੱਲ ਤਾਂ ਲੱਭਦੇ ਤੁਹਾਡੇ ਚ ਕੋਈ ਗਲਤੀ ਨਿਕਲ
0: ਬਹਾਨਾ ਭਾਲਦੇ ਆ ਜੀ। ਹਾਂਜੀ ਬਿਲਕੁਲ,
4: ਹਾਂਜੀ ਹਾਂਜੀ, ਚਲੋ ਵਾਹਿਗੁਰੂ ਕਰੇ ਉਹਦੀ ਕੋਸ਼ਿਸ਼ ਕਾਮਯਾਬ ਨਾ ਹੋਵੇ ਜ਼ਿਆਦਾ। ਇਹੀ ਆਪਾਂ ਨੂੰ ਅਰਦਾਸ ਹੁੰਦਾ ਪਈ, ਸਾਰੇ ਕਹਿੰਦੇ ਹੁੰਦੇ ਆ ਪਈ ਸੰਸਾਰ ਦੇ ਵਿੱਚ ਸਲਾਮਤੀ ਹੋਵੇ ਤਾਂ ਸਾਰੇ ਹੋਵੇ। ਦੇਖ ਲੋ ਹੁਣ ਆਪਾਂ ਨੂੰ ਹਾਲਾਤ ਦੇ ਕਿੱਦਾਂ ਚੱਲ ਰਿਹਾ ਸੀ ਹਨਾ
0: ਜੀ,
4: ਮਤਲਬ ਉਹ ਥੋੜੇ ਜੇ ਹੁਣ ਆਏ ਆ ਉਹਦੇ ਵਿੱਚ ਕੰਟਰੋਲ ਚ ਆਏ ਆ ਪੀ ਨਹੀਂ ਹੋ ਰਹੇ, ਨਹੀਂ ਤਾਂ ਜਿਨ੍ਹਾਂ ਦੇ ਪਰਿਵਾਰ ਜਾਂ ਜਿੱਥੇ ਵਿਪਤਾ ਪਈ ਹੁੰਦੀ ਉਹਨਾਂ ਨੂੰ ਪੁੱਛਣਾ ਪੈਂਦਾ ਹਨਾ।
0: ਬਿਲਕੁਲ ਜੀ,
4: ਹੁਣ ਸਾਡੇ ਆ ਦੇਖ ਲੋ ਮੈਂ ਪ੍ਰਾਈਸ ਦੇਖਦੀ ਸੀ ਗੈਸ ਦੀਆਂ, ਚਲੋ $4 ਸੀ, ਹੁਣ 6.5 ਹੋਈ ਸੀ ਸਾਡੇ। ਅਸੀਂ ਨਾਲੇ ਇੱਕ ਕੋਈ ਬਹੁਤ ਬੜੇ ਸ਼ਹਿਰ ਚ ਨੀ ਰਹਿੰਦੇ ਅਸੀਂ
0: ਜੀ,
4: ਜੇ 6.5 ਆਏ ਤਾਂ ਮਤਲਬ ਤੁਸੀਂ ਉਧਰ ਚਲ ਜਾਓ ਤਾਂ $1 ਹੋਰ ਉੱਪਰ ਰੱਖ ਲੋ
0: ਜੀ,
4: ਤੇ ਇੰਨੀ ਪ੍ਰਾਈਸ ਤਾਂ ਬਹੁਤ ਜਿਆਦਾ ਹੈ ਜਿੰਨੀ ਕਿ ਮੈਨੂੰ ਲੱਗਦਾ ਅੱਧੀ ਸੀ ਦੁੱਗਣੀ ਦੀ ਭਰਦੀ ਗੱਡੀ।
0: ਬਿਲਕੁਲ ਜੀ ਬਿਲਕੁਲ ਜੀ,
4: ਇੰਨੀ ਮਹਿੰਗਾਈ ਦੇ ਵਿੱਚ ਹੁਣ ਦੇਖੋ ਪਤਾ ਨੀ ਕਿੱਦਾਂ ਸਰਵਾਈਵ ਕਰਨਾ ਜੀ ਉਪਰੋਂ ਲੋਕਾਂ ਦੀ।
0: ਬਿਲਕੁਲ ਜੀ ਹਾਂਜੀ
4: ਹਾਂਜੀ, ਉਪਰੋਂ ਲੋਕਾਂ ਦੀ ਜੋਬ ਨਾ ਰਵੇ ਤਾਂ ਫੇਰ ਦੇਖ ਲੋ
0: ਕੀ ਆ,
4: ਤੇ ਜਾਂ ਤਾਂ ਫੇਰ ਚੋਰ ਕੀ ਕਹਿੰਦੇ ਨੇ ਚੋਰੀਆਂ ਡਕੈਤੀਆਂ ਸ਼ੁਰੂ ਹੋ ਜਾਣੀਆਂ ਲੋਕਾਂ ਦੀਆਂ ਫੇਰ।
0: ਬਿਲਕੁਲ ਜੀ, ਇਹਦਾ ਵੀ ਕੰਮ ਹੀ ਹੁੰਦਾ ਕਰਨ ਨੂੰ ਮਜਬੂਰ ਕਰਦੇ ਪਏ ਆ ਫੇਰ ਤਾਂ ਜੀ।
4: ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਚਲੋ ਠੀਕ ਆ, ਕੈਰੀ ਆਨ, ਮੈਨੂੰ ਵਧੀਆ ਲੱਗਾ, ਮੈਂ ਕਿਹਾ ਕਾਫੀ ਦਿਨ ਹੋ ਗਏ ਗੱਲ ਨਹੀਂ ਹੋਈ,
0: ਬਹੁਤ ਵਧੀਆ ਲੱਗਿਆ, ਸ਼ੁਕਰੀਆ ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਹਾਂਜੀ ਦੋਸਤੋ, ਇਹ ਸਾਂਝੀ ਆਪਣੇ ਨਾਲ ਇਕਬਾਲ ਮੰਗੜ ਜੀ ਜੁੜੇ ਸੀ ਤੇ ਆਪਣੇ ਨਾਲ ਬਾਈ ਜੀ ਜੁੜ ਰਹੇ ਨੇ, ਮੈਨੂੰ ਨਾਮ ਦਾ ਨਹੀਂ, ਸਤਿਗੁਰੂ ਜੀ ਸਤਿਗੁਰੂ ਲਿਖਿਆ ਹੋਇਆ ਆਖਰ ਦੇ ਵਿਚ। ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਜੀ।
5: ਹਾਂਜੀ ਸਤਿ ਸ੍ਰੀ ਅਕਾਲ ਜੀ ਪਰ ਸਾਹਿਬ ਜੀ,
0: ਸਤਿ ਸ੍ਰੀ ਅਕਾਲ ਜੀ, ਜੀਆਂ ਨੂੰ ਜੀ, ਸ਼ੁਭ ਨਾਮ ਆਪਣਾ ਦੱਸੋ ਜੀ।
5: ਹਾਂਜੀ ਹਾਂਜੀ ਚੜ੍ਹਦੀ ਕਲਾ ਜੀ, ਬਹੁਤ ਸੋਹਣੇ ਵਿਚਾਰ ਜੀ, ਭੈਣ ਜੀ ਹੋਣੀ ਇਕਬਾਲ ਜੀ ਆਏ ਤੇ
0: ਹਾਂਜੀ
5: ਹੋਰ ਵੀ ਸਰੋਤੇ ਆਏ,
0: ਥੈਂਕ ਯੂ ਜੀ।
5: ਤੇ ਹੁਣ ਉਹ ਭੈਣ ਜੀ ਦੱਸ ਰਹੇ ਸੀ ਵੀ $6 ਜਾਂ ਜਿੱਦਾਂ ਵੀ ਮਤਲਬ ਕਹਿ ਰਹੀ ਹੈ ਗੈਸ ਦੇ ਪ੍ਰਾਈਸ ਸੀਗੇ।
0: ਹਾਂਜੀ
5: ਜਾਂ ਚੱਲ ਰਹੇ, ਭੈਣ ਜੀ ਉਹਨਾਂ ਨੂੰ ਬੇਨਤੀ ਹੈ ਵੀ ਇੰਡੀਆ ਆ ਜਾਓ, 947 ਰੁਪਏ ਸਿਲੰਡਰ ਮਿਲਦਾ ਅਜੇ ਤੱਕ।
0: ਜੀ ਬਿਲਕੁਲ ਹੈ ਜੀ, ਹਰ ਪਾਸੇ ਹੀ ਹੋਇਆ ਜੀ, ਆਲ ਵਰਲਡ ਤਕਰੀਬਨ ਕਹਿ ਸਕਦੇ ਆ, ਕੱਲਾ ਮਤਲਬ ਕਿ ਇਹਨਾਂ ਮੁਲਕਾਂ ਸਾਡੇ ਵੀ ਬਹੁਤ ਮਹਿੰਗਾ ਜੀ ਸਾਰਾ ਕੁਝ ਹੀ ਹੋਇਆ ਪਿਆ।
5: ਮਤਲਬ ਡਾਲਰ ਦੇ ਹਿਸਾਬ ਨਾਲ ਬਾਹਲਾ ਮਹਿੰਗਾ ਪੈ ਜੂਗਾ
0: ਜੀ,
5: ਪਰ ਇੰਡੀਆ ਦੇ ਰੇਟ ਦੇ ਹਿਸਾਬ ਨਾਲ 947 ਰੁਪਏ ਦਾ ਚੈੱਕ ਮਿਲਦਾ।
0: ਪਰ ਬਿਲਕੁਲ
5: ਇੱਕ ਮੈਨੂੰ ਸਮਝ ਨੀ ਆਈ ਭਾਈ ਸਾਹਿਬ ਜੀ, ਵੀ ਪਹਿਲਾਂ 21 ਦਿਨਾਂ ਤੋਂ ਮਿਲਦਾ ਹੁੰਦਾ ਸੀ ਪੁਰਾਣੇ ਜਮਾਨੇ ਚ, ਤੇ ਹੁਣ 47 ਦਿਨਾਂ ਤੇ ਕਰਤਾ ਉਹਨਾਂ ਨੇ।
0: ਅੱਛਾ ਜੀ, ਨਹੀਂ ਅੱਗੇ ਤਾਂ ਮਿਲਦਾ ਸੀਗਾ ਜੀ 350 ਦਾ 250 ਦਾ ਵੀ ਸਿਲੰਡਰ ਮਿਲ ਜਾਂਦਾ ਸੀ।
5: ਨਹੀਂ ਉਹ ਤਾਂ ਭਾਈ ਸਾਹਿਬ ਉਹ ਤਾਂ 150-200 ਦਾ ਵੀ ਮਿਲਦਾ ਸੀ, ਪਰ ਹੁਣ ਜਿੱਦਾਂ ਦੇ ਆਪਣੇ ਮੋਦੀ ਭਾਈ ਸਾਹਿਬ ਆਏ ਆ ਤੇ ਹੋਰ ਆਉਂਦੇ ਰਹਿਣੇ
0: ਆ। ਮੈਨੂੰ ਚੇਤੇ ਆ ਜੀ 240-230-250 ਬਲੈਕ ਚ ਲੈਣਾ 280 ਇੰਨੇ ਕਦੇ ਵਿਚ ਲੈਂਦੇ ਹੁੰਦੇ 20 ਸਾਲ ਪਹਿਲਾਂ ਜੀ। ਹਾਂਜੀ ਹਾਂਜੀ,
5: ਹੁਣ ਮੈਂ ਉਹੀ ਤਾਂ ਬੇਨਤੀ ਕਰ ਰਿਹਾ ਭਾਈ ਸਾਹਿਬ ਵੀ ਭੈਣ ਜੀ ਹੁਣੀ ਦੱਸ ਰਹੇ ਸੀ ਵੀ 6-7 ਡਾਲਰ ਦਾ ਮਤਲਬ ਮਿਲਦਾ ਜਿਵੇਂ ਕਹਿ ਲਈਏ ਵੀ
0: ਪ੍ਰਾਈਜ,
5: ਹੁਣ ਕਿਹੜੇ ਹਿਸਾਬ ਨਾਲ ਦੱਸਦੇ ਹੋ ਕਿਉਂਕਿ ਉੱਥੇ ਤਾਂ ਕਨੈਕਸ਼ਨ ਹੁੰਦੇ ਨਾ ਜਿਵੇਂ ਫੁੱਲੀ ਕਨੈਕਸ਼ਨ ਹੁੰਦੇ ਆ।
0: ਹਾਂਜੀ ਇੱਥੇ ਪਾਈਪ ਲਾਈਨ ਚੱਲਦੀ ਆ ਜੀ। ਹਾਂਜੀ ਬਿਲਕੁਲ ਆ ਜੀ, ਉਹ ਮੀਟਰ ਜਿੱਦਾਂ ਆਪਣੇ ਤੁਹਾਡੇ ਬਿਜਲੀ ਦੇ ਮੀਟਰ ਲੱਗੇ ਆ ਜਾਂ ਪਾਣੀ ਦੇ ਲੱਗੇ ਆ, ਇੱਦਾਂ ਹੀ ਉਹ ਗੈਸ ਦੇ ਲੱਗੇ ਆ। ਹਾਂਜੀ
5: ਜੀ ਜੀ ਜੀ, ਉਹ ਵੀ ਮੈਂ ਬੇਨਤੀ ਕਰਦਾ ਸੀ ਵੀ ਉਹ ਡਾਲਰਾਂ ਦੇ ਹਿਸਾਬ ਨਾਲ ਵੇਖੀਏ ਤੇ ਫਿਰ
0: ਯੂਰੋ ਦੇ ਵਿਚ ਬੈਠਾ ਤਾਂ ਮੇਰੀ ਤਨਖਾਹ ਤਾਂ ਉਹ ਯੂਰੋ ਦੇ ਵਿਚ ਹੀ ਆਉਣੀ ਆ ਨਾ, ਜਾਂ ਡਾਲਰ ਦੇ ਵਿਚ ਹੀ ਆਉਣੀ ਆ। ਜੇ 2000-5000 ਜਿਹੜੀ ਆ ਤਨਖਾਹ ਡਾਲਰ ਦੇ ਵਿਚ, ਤੇ ਉਹ ਡਾਲਰਾਂ ਚ ਹੀ ਚੱਲਣੇ ਨੇ ਨਾ। ਕਨਵਰਟ ਤਾਂ ਆਪਾਂ ਉਹ ਇੰਡੀਆ ਚ ਦੇਖਦੇ ਆ, ਹੁਣ ਤੁਹਾਡੇ ਇੰਡੀਆ ਦੇ ਵਿਚ ਜੇ 5000 ਤੁਹਾਡੀ ਤਨਖਾਹ ਤਾਂ ਰੁਪਈਆ ਦੇ ਵਿਚ ਹੀ 5000 ਚੱਲਣੇ ਨੇ।
5: ਹਾਂਜੀ ਹਾਂਜੀ, ਮੈਂ ਨਹੀਂ ਮੈਂ ਮਤਲਬ ਗੈਸ ਦਾ ਜਿਵੇਂ ਕੰਪਰੋਮਾਈਜ਼ ਜਿਵੇਂ ਕਹਿ ਸਕਦੇ
0: ਹਾਂਜੀ
5: ਕਰ ਰਹੇ ਸੀ ਸਿਸਟਮ।
0: ਹਾਂਜੀ
5: ਵੀ ਜਿਵੇਂ ਆਪਾਂ ਕਹਿ ਲਈਏ ਵੀ ਉਹਨੂੰ ਡਿਵਾਈਡ ਕਰ ਲਈਏ
0: ਜੀ, ਕਿਉਂਕਿ ਉਹੀ ਗੈਸ ਰੇਟ ਪਹਿਲਾਂ ਉੱਥੇ 2 ਡਾਲਰ ਨੂੰ ਮਤਲਬ ਕਿ ਗੈਲਨ ਕਹਿ ਲਓ, ਤੇ ਉਹੀ ਹੁਣ ਅੱਜ 6-7 ਡਾਲਰ ਨੂੰ ਗੈਲਨ ਹੋਇਆ ਜੀ।
5: ਹਾਂਜੀ
0: ਹਾਂਜੀ,
5: ਮੈਂ ਉਹੀ ਕਹਿ ਰਿਹਾ ਸੀ ਵੀ ਇੰਡੀਆ ਚ ਅਜੇ ਤੱਕ ਵੀ ਉਸ ਹਿਸਾਬ ਨਾਲ ਉਤੋਂ ਦੇ ਹਿਸਾਬ ਨਾਲ ਦੇਖੀਏ ਤਾਂ ਸਸਤਾ ਹੀ ਹੈ ਸਿਲੰਡਰ
0: ਜੀ,
5: 14 ਕਿਲੋ ਦਾ ਹੁੰਦਾ ਤੇ ਉਹ 2 ਮਹੀਨੇ ਚੱਲ ਜਾਂਦਾ ਸਾਡੇ ਪੈਸਾ।
0: ਹਾਂਜੀ ਹਾਂਜੀ ਹਾਂਜੀ ਜੀ,
5: ਚਲੋ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਸੋਹਣੀਆਂ ਖਬਰਾਂ ਤੁਸੀਂ।
0: ਥੈਂਕ ਯੂ ਥੈਂਕ ਯੂ, ਆਪਣਾ ਨਾਮ ਦੱਸੋ ਜਰੂਰ, ਤੁਹਾਡੀ ਆਵਾਜ਼ ਮੈਂ ਪਹਿਲਾਂ ਵੀ ਸੁਣੀ ਹੋਈ ਆ ਪਰ ਮੇਰੇ ਮਨ ਚ ਨਹੀਂ ਆ ਰਹੀ ਜੀ, ਤੇ ਲੋ ਦੋਸਤੋ ਡ੍ਰੌਪ ਹੀ ਕਰ ਗਿਆ ਜੀ। ਚਲੋ ਕੋਈ ਗੱਲ ਨੀ, ਸੱਜਣ ਨਹੀਂ ਦੱਸਣਾ ਚਾਹੁੰਦੇ ਨਾਮ ਤਾਂ ਕੋਈ ਗੱਲ ਨੀ ਜੀ। ਤੇ ਲੋ ਦੋਸਤੋ ਆਪਾਂ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਚੱਲਦੇ ਆ, ਤੇ ਮੰਟੂ ਹੁਣਾਂ ਦੀ ਕਹਾਣੀ ਵੀ ਸੁਣਾਉਣੀ ਹੈ। ਟਰੰਪ ਸਾਹਿਬ ਦੀ ਗੱਲ ਕਰ ਰਹੇ ਸੀ ਆਪਾਂ, ਟਰੰਪ ਉਹਨਾਂ ਨੇ ਮਹੀਨਿਆਂ ਤੋਂ ਜਾਰੀ ਜੰਗ ਨੂੰ ਖਤਮ ਕਰਨ ਦੇ ਲਈ ਇਰਾਨ ਦੇ ਵੱਲੋਂ ਭੇਜੀ ਗਈ ਜਿਹੜੀ ਹੈ ਸ਼ਾਂਤੀ ਤਜਵੀਜ਼ ਨੂੰ ਪੂਰੀ ਤਰ੍ਹਾਂ ਨਾਮਨਜ਼ੂਰ ਜਿਹੜਾ ਉਹ ਕਰ ਦਿੱਤਾ ਹੈ, ਕਰਦਿਆਂ ਉਹ ਰੱਦ ਕਰਤਾ ਹੈ। ਹਾਲਾਂਕਿ ਟਰੰਪ ਨੇ ਇਸ ਤਜਵੀਜ਼ ਦੇ ਵੇਰਵਿਆਂ ਦੇ ਬਾਰੇ ਕੋਈ ਖੁਲਾਸਾ ਨਹੀਂ ਕੀਤਾ, ਪਰ ਉਹਨਾਂ ਦੇ ਇਸ ਸਖ਼ਤ ਰੁੱਖ ਨੇ ਤੇਲ ਸਪਲਾਈ ਜਿਹੜੀ ਹੈ ਉਹਦੇ ਅਹਿਮ ਸਮੁੰਦਰੀ ਰਸਤੇ ਨੂੰ ਲੈ ਕੇ ਚੱਲ ਰਹੇ ਜਿਹੜਾ ਵਿਵਾਦ ਨੇ ਉਹਨਾਂ ਨੂੰ ਸੁਲਝਾਉਣ ਦੀਆਂ ਉਮੀਦਾਂ ਜਿਹੜੀਆਂ ਨੇ ਉਹਨਾਂ ਨੂੰ ਜਿਹੜਾ ਵੱਡਾ ਝਟਕਾ ਦਿੱਤਾ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਜਿਹੜਾ ਸੀ ਲਿਖਿਆ ਕਿ ਮੈਂ ਇਰਾਨ ਦੇ ਅਖੌਤੀ ਨੁਮਾਇੰਦਿਆਂ ਦਾ ਜਵਾਬ ਪੜਿਆ, ਮੈਨੂੰ ਇਹ ਬਿਲਕੁਲ ਪਸੰਦ ਨਹੀਂ ਆਇਆ ਤੇ ਪੂਰੀ ਤਰ੍ਹਾਂ ਕਹਿੰਦੇ ਨਾਮਨਜ਼ੂਰ ਹੈ। ਦੂਸਰੇ ਪਾਸੇ ਉਹਨਾਂ ਦੋਸ਼ ਲਾਇਆ ਕਿ ਤਹਿਰਾਨ ਪਿਛਲੇ 50 ਸਾਲਾਂ ਤੋਂ ਅਮਰੀਕਾ ਦੇ ਨਾਲ ਖੇਡਾਂ ਖੇਡ ਰਿਹਾ ਪਰ ਹੁਣ ਅਜਿਹਾ ਹੋਰ ਨਹੀਂ ਕਹਿੰਦੇ ਚੱਲੇਗਾ। ਦੂਜੇ ਪਾਸੇ ਪ੍ਰਮੁੱਖ ਰਿਪਬਲਿਕਨ ਸੈਨੇਟਰ ਜਿਹੜੇ ਨੇ ਲਿੰਡਸੇ ਗ੍ਰਹਾਮ ਨੇ ਟਰੰਪ ਨੂੰ ਹੁਣ ਇਰਾਨ ਦੇ ਵਿਰੁੱਧ ਫੌਜੀ ਕਾਰਵਾਈ ਦੇ ਬਾਰੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਗ੍ਰਹਾਮ ਨੇ ਕਿਹਾ ਕਿ ਕੌਮਾਂਤਰੀ ਜਿਹੜਾ ਜ਼ਹਾ ਜ਼ਰਾਨੀ ਤੇ ਲਗਾਤਾਰ ਜਿਹੜਾ ਹਮਲਿਆਂ ਤੇ ਅਮਰੀਕਾ ਦੇ ਕੂਟਨੀਤਿਕ ਪ੍ਰਸਤਾਵ ਨੂੰ ਦਿੱਤੇ ਗਏ ਗੈਰ ਵਾਜਬ ਜਵਾਬ ਤੋਂ ਬਾਅਦ ਹੁਣ ਰਾਹ ਬਦਲਣ ਦਾ ਜਿਹੜਾ ਸਮਾਂ ਆ ਗਿਆ। ਉਨ੍ਹਾਂ ਪ੍ਰੋਜੈਕਟ ਫਰੀਡਮ ਪਲੱਸ ਵਰਗੀ ਜਲ ਸੈਨਾ ਕਾਰਵਾਈ ਮੁੜ ਸ਼ੁਰੂ ਕਰਨ ਦੀ ਜਿਹੜੀ ਹੈ ਵਕਾਲਤ ਕਰ ਦਿੱਤੀ ਹੈ, ਜਾਣੀ ਕਿ ਅਮਰੀਕਾ ਦੇ ਵਿਚ ਟਰੰਪ ਨੂੰ ਹੋਰ ਜੰਗ ਨੂੰ ਅੱਗੇ ਵਧਾਉਣ ਦੇ ਲਈ ਆਗਿਆ ਮਿਲ ਜਾਣੀ ਹੈ, ਕਿਉਂਕਿ ਜਿਹੜੀ ਉਹ ਆਗਿਆ ਕਰਕੇ ਹੀ ਸੀਜ਼ ਫਾਇਰ ਕਰਨੀ ਪਈ ਹੈ ਤੇ ਦੇਖਦੇ ਆ ਹੁਣ ਅੱਗੇ ਜਾ ਕੇ ਕੀ ਕੁਝ ਬਣਦਾ ਹੈ। ਔਜਲਾ ਸਾਹਿਬ ਸਵਾਗਤ ਹੈ ਜੀ ਫਿਰ ਤੋਂ।
6: ਭਾਰੀ ਵੀਰ ਜਿਹੜੇ ਵੀਰ ਜੀ ਜੁੜੇ ਸੀ ਨਾ ਤੁਹਾਡੇ ਨਾਲ, ਤੁਸੀਂ ਉਹਨਾਂ ਦੀ ਗੱਲ ਹੀ ਸਮਝੀ ਹੈਗੀ, ਉਹ ਕੀ ਕਹਿ ਰਹੇ ਸੀ
0: ਜੀ,
6: ਉਹ ਫਸ ਗਏ ਇਸ ਗੱਲ ਚ ਕਿਉਂਕਿ ਅਸੀਂ ਇੱਥੇ ਪੈਟਰੋਲ ਨੂੰ ਗੈਸ ਕਹਿੰਦੇ ਆ।
0: ਹਾਂਜੀ ਹਾਂਜੀ ਹਾਂਜੀ, ਉਹ ਗੈਸ ਕਹਿੰਦੇ ਤੁਸੀਂ। ਹਾਂਜੀ ਬਿਲਕੁਲ,
6: ਉਹ ਸਿਲੰਡਰ ਨਾਲ ਜੁੜੀ ਗਏ ਨੇ 6 ਡਾਲਰ ਨੂੰ।
0: ਓਕੇ ਓਕੇ, ਹਾਂਜੀ ਠੀਕ ਹੈ ਜੀ ਠੀਕ ਹੈ।
6: ਉਸ ਕਹਿ ਰਹੇ ਸੀ ਕਿ ਤੁਹਾਡੇ ਸਸਤੀ ਹੈ, ਫਿਰ ਸਾਡੇ ਇਹ ਪੈਟਰੋਲ ਦਾ ਰੇਟ ਆ ਜੀ,
0: ਪੈਟਰੋਲ ਦਾ ਰੇਟ ਆ। ਹਾਂਜੀ ਬਿਲਕੁਲ ਹੈ ਜੀ।
6: ਹਾਂਜੀ ਗੈਸ ਸਾਡੇ ਸਸਤੀ ਹੈ ਵੈਸੇ ਇੱਥੇ ਬਹੁਤ ਜ਼ਿਆਦਾ, ਜਿਹੜੀ ਉਹ ਸਾਡੇ
0: ਨੈਚੁਰਲ ਗੈਸ ਪਾਈਪ ਲਾਈਨ ਹੋਏ ਨੇ।
6: ਹਾਂਜੀ ਉਹ ਤਾਂ ਮਤਲਬ ਸਾਡੇ ਇੱਥੇ ਕੂੜੇ ਦੀ ਬਹੁਤ ਤਾਤ ਬਣਦੀ ਹੈ ਤੇ ਉਹ ਘਰਾਂ ਨੂੰ ਸਪਲਾਈ ਵੀ ਮੋਸਟ ਉੱਥੋਂ ਹੀ ਕਰਦੇ ਨੇ, ਤੇ ਬਾਕੀ ਵੀ ਤੁਸੀਂ ਲੈਣਾ
0: ਜੀ
6: ਜਿਹੜਾ ਇੱਥੇ
3: 5 ਗੈਲਨ ਦਾ ਸਿਲੰਡਰ ਹੈ ਉਹ ਗੈਸ ਦਾ,
0: ਹਾਂਜੀ
3: ਉਹ ਮੈਂ ਇੱਥੇ ਅਸੀਂ ਵੀ ਵੇਚਦੇ ਹਾਂ ਸਟੋਰਾਂ ਦੇ ਸਾਡੇ ਰੱਖ ਕੇ ਜਾਂਦੇ ਨੇ ਉਹ ਵੀ $22 ਨੂੰ ਦਿੰਦੇ ਹਾਂ ਅਸੀਂ
0: ਗ੍ਰਿਲ ਵਗੈਰਾ ਕਰਨ ਲਈ ਅਲੱਗ ਆਉਂਦੇ ਨੇ ਹਾਂਜੀ
3: ਹਾਂ ਉਹਨਾਂ ਪੰਜ ਦਾ ਹੁੰਦਾ ਕਿੰਨੇ ਦਾ ਮੈਨੂੰ ਇਹ 50 ਕਿਲੋ ਦਾ ਹੁੰਦਾ ਪਤਾ ਨੀ ਕਿੰਨੇ ਦਾ ਹੁੰਦਾ
0: ਮੇਰੇ ਘਰ 20-22 ਕਿਲੋ ਦਾ ਹੀ ਹੁੰਦਾ ਮੇਰੇ ਖਿਆਲ
3: ਨਾਲ ਹਾਂ ਹਾਂ ਬਸ 22 ਪਾਉਂਡ ਦਾ 22 ਪਾਉਂਡ 22 ਕਿਲੋ ਦਾ 20 ਦਾ ਜੋ ਵੀ ਹੈ ਮੇਰੇ ਬਾਹਰ ਵਾਲੀ ਤੇ ਮੈਂ ਜਾ ਕੇ ਦੱਸੂਗਾ ₹22 ਨੂੰ ਇੱਥੇ ਆਲਾ ਪਤਾ ਨੀ ਕਿੰਨੇ ਦਾ ਤੁਹਾਡਾ ਵੱਡਾ ਇੱਥੇ ਆਲਾ ਇੱਥੇ ਛੋਟਾ ਥੋੜਾ ਜਿਹਾ
0: ਉਹ
3: ਸਾਡੇ ਇੱਥੇ ਉਹ ਇਸ ਕਰਕੇ ਮੈਂ ਕਰੈਕਟ ਮੈਂ ਥੱਲੇ ਲਿਖਿਆ ਵੀ ਤੁਸੀਂ ਸ਼ਾਇਦ ਮੇਰਾ ਮੈਸੇਜ ਪੜਿਆ ਨੀ ਹੈਗਾ ਕਿ ਤੁਸੀਂ ਉਹ ਤੁਸੀਂ ਹੋਰ ਨਾਲੇ ਉਹਦੇ ਜਵਾਬ ਦੇ ਰਹੇ
0: ਅਮਰੀਕਾ ਦੀ ਉਹਦੇ ਭੁਲੇਖਾ ਪੈ ਜਾਂਦਾ ਜਿੱਦਾਂ ਪੁਲਿਸ ਵਾਲੇ ਕਹਿੰਦੇ ਆਰਮ ਡਾਊਨ ਕਰ ਉਹ ਅਸਲੇ ਨੂੰ ਕਹਿੰਦੇ ਆ ਅਸਲਾ ਥੱਲੇ ਕਰ ਉਹ ਅਗਲਾ ਬਾਹਾਂ ਥੱਲੇ ਕਰਨ ਲੱਗ ਜਾਂਦਾ
3: ਨਾ ਕਿਸੇ ਨੇ ਮੂਵੀ ਬਣਾਈ ਸੀ ਨਾ ਬਹੁਤ ਵਧੀਆ ਉਹ ਕਾਲਾ ਕਿਸੇ ਦੀ
0: ਕਹਿੰਦਾ ਡਾਊਨ ਆਰਮ ਕਰ ਹਨਾ ਤੇ ਉਹ ਆਪਣੇ ਹੱਥ ਡਾਊਨ ਕਰਨ ਲੱਗ ਜਾਂਦਾ ਜੀ ਪਿਛਲੇ ਦਿਨ ਤਾਂ ਉੱਥੇ ਨਾ ਸਰਜਰੀ ਕਰੀ ਜਾ ਮੈਂ ਸਰਜਰੀ ਚੱਲੀ ਆ ਸਿਸਟਰ ਕਹੀ ਜਾਵੇ ਮੈਂ ਕਿਹਾ ਤੂੰ ਕਿਹੜੀ ਸਰਜਰੀ ਕਰਾਉਣ ਚੱਲੀ ਆ ਤੇ ਉਹ ਕਹਿੰਦੇ ਮੈਂ ਹੋਸਪਿਟਲ ਚੱਲੀ ਆ ਸਾਡੇ ਇੱਥੇ ਸਰਜਰੀ ਕਹਿੰਦੇ ਆ ਹੋਸਪਿਟਲ ਨੂੰ
3: ਸਰਜਰੀ ਕਹਿੰਦੇ
0: ਹਾਂਜੀ
3: ਅੱਛਾ ਉਹੀ ਗੱਲ ਆ ਨਾ ਹਰ ਕਿਸੇ ਖਿੱਤੇ ਦਾ ਉਹ ਪ੍ਰਭਾਵ ਹੁੰਦਾ ਹੈ ਹੁਣ ਇਹਨਾਂ ਦੇ $2 ਸਾਡੇ ਨੂੰ ਗੈਸ ਮਹਿੰਗੀ ਹੈ ਜੀ ਕੈਲੀਫੋਰਨੀਆ ਦੇ ਵਿੱਚ ਈਸਟ ਕੋਸਟ ਵੈਸਟ ਕੋਸਟ ਦੇ ਵਿੱਚ ਠੀਕ ਹੈ ਜੀ ਕੋਈ ਨਹੀਂ ਪਤਾ
0: ਹੈਲੋ ਦੋਸਤੋ ਔਜਲਾ ਸਾਹਿਬ ਦਰੁਸਤ ਕਰਕੇ ਗਏ ਨੇ ਜੀ ਤੇ ਪੈਟਰੋਲ ਦਾ ਤੇ ਗੈਸ ਦਾ ਰੌਲਾ ਪੈ ਗਿਆ ਸੀ ਵਿੱਚ ਤੇ ਅੱਗੇ ਵੱਧਦੇ ਹਾਂ ਆਪਾਂ ਅਮਰੀਕਾ ਤੇ ਵੈਨਜ਼ੂਏਲਾ ਦੀ ਗੱਲ ਕਰਦੇ ਹਾਂ ਅਮਰੀਕਾ ਨੇ ਵੈਨਜ਼ੂਏਲਾ ਤੋਂ ਸੋਧਿਆ ਜਿਹੜਾ ਯੂਰੇਨੀਅਮ ਹੈ ਸੁਰੱਖਿਅਤ ਬਾਹਰ ਕੱਢ ਲਿਆ ਪੁਰਾਣੇ ਰਿਐਕਟਰ ਦੇ ਵਿਚ ਅਨਵਰਤਿਆ ਪਿਆ ਸੀ ਕਹਿੰਦੇ ਯੂਰੇਨੀਅਮ ਇਹ ਅਮਰੀਕੀ ਊਰਜਾ ਵਿਭਾਗ ਦੇ ਕੌਮੀ ਜਿਹੜੇ ਪਰਮਾਣੂ ਸੁਰੱਖਿਆ ਪ੍ਰਸ਼ਾਸਨ ਨੇ ਦਾਅਵਾ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਵੈਨਜ਼ੂਏਲਾ ਦੇ ਪੁਰਾਣੇ ਰਿਸਰਚ ਰਿਐਕਟਰ ਜਿਹੜਾ ਉਹਦੇ ਵਿਚੋਂ ਸਾਰਾ ਸੋਧਿਆ ਹੋਇਆ ਯੂਰੇਨੀਅਮ ਜਿਹੜਾ ਸੁਰੱਖਿਅਤ ਢੰਗ ਦੇ ਨਾਲ ਹਟਾ ਲਿਆ ਉਨ੍ਹਾਂ ਇਸ ਕਾਰਵਾਈ ਨੂੰ ਦੱਖਣੀ ਅਮਰੀਕਾ ਤੇ ਅਮਰੀਕਾ ਨੂੰ ਪਰਮਾਣੂ ਸੁਰੱਖਿਆ ਜੋਖਮਾਂ ਦੇ ਵਿਚੋਂ ਬਚਾਉਣ ਦੀ ਦਿਸ਼ਾ ਦੇ ਵੱਲ ਅਹਿਮ ਕਦਮ ਜਿਹੜਾ ਦੱਸਿਆ ਗਿਆ ਇਹ ਮਿਸ਼ਨ ਵੈਨਜ਼ੂਏਲਾ ਦੇ ਵਿਗਿਆਨ ਤੇ ਤਕਨਾਲੋਜੀ ਮੰਤਰਾਲੇ ਕੌਮਾਂਤਰੀ ਪਰਮਾਣੂ ਊਰਜਾ ਏਜੰਸੀ ਬਰਤਾਨੀਆ ਦੇ ਮਾਹਰਾਂ ਤੇ ਅਮਰੀਕੀ ਵਿਦੇਸ਼ ਵਿਭਾਗ ਦੇ ਸਹਿਯੋਗ ਦੇ ਨਾਲ ਨੇਪਰੇ ਚੜਿਆ ਰਿਐਕਟਰ ਤੋਂ ਲਗਭਗ 13.5 ਕਿਲੋਗ੍ਰਾਮ ਯਾਨੀ ਕਿ 30 ਪਾਉਂਡ ਯੂਰੇਨੀਅਮ ਜਿਹੜਾ ਹਟਾਇਆ ਗਿਆ ਜੋ 1991 ਦੇ ਵਿਚ ਖੋਜ ਕਾਰਵਾਈਆਂ ਜਿਹੜਾ ਬੰਦ ਹੋਣ ਤੋਂ ਬਾਅਦ ਉਥੇ ਵਾਧੂ ਸਮੱਗਰੀ ਦੇ ਵਜੋਂ ਉਥੇ ਪਿਆ ਹੋਇਆ ਸੀ ਇਹ ਦੋਸਤੋ ਬਹੁਤ ਡੇਂਜਰਸ ਹੁੰਦਾ ਹੈ ਆ ਪਿਛਲੇ ਦਿਨਾਂ ਦੇ ਵਿਚ ਮੈਂ ਇਕ ਫਿਲਮ ਦੇਖ ਰਿਹਾ ਸੀ ਬ੍ਰਾਜ਼ਿਲ ਦੀ ਤੇ ਉਥੇ ਪੁਰਾਣਾ ਜਿਹੜਾ ਸੀਗਾ ਥੈਰਾਪੀ ਜਿਹੜਾ ਆਪਣੇ ਕਹਿ ਲੋ ਕਿ ਨਿਊਕਲੀਅਰ ਥੈਰਾਪੀ ਕਹਿ ਲੋ ਜਾਂ ਜਿਵੇਂ ਕਿ ਆਪਣੇ ਕੈਂਸਰ ਵਗੈਰਾ ਦੀ ਥੈਰਾਪੀ ਹੁੰਦੀ ਹੈ ਰੇਡੀਏਸ਼ਨ ਉਹਦੇ ਵਿਚ ਵੱਡੇ ਪੱਧਰ ਦੇ ਉਤੇ ਉਹਨੂੰ ਵਰਤਿਆ ਜਾਂਦਾ ਹੈ ਤੇ ਉਹਦਾ ਸਿਲੰਡਰ ਸੀਗਾ ਤੇ ਉਹ ਹੋਸਪਿਟਲ ਜਿਹੜਾ ਸੀਗਾ ਉਹ ਡਿਸਟਰੋਏ ਕਰ ਦਿੱਤਾ ਗਿਆ ਸੀ ਪਰ ਉਥੇ ਜਿਹੜੀਆਂ ਸੀ ਜੋ ਵੀ ਮਹਿਕਮਿਆਂ ਨੂੰ ਉਹਦੇ ਵਿਚ ਕਾਰਵਾਈ ਦੇ ਲਈ ਜਾਂ ਸਾਰੀਆਂ ਚੀਜ਼ਾਂ ਹਟਾਉਣ ਲਈ ਕਿਹਾ ਗਿਆ ਸੀ ਜਾਂ ਜਿਹੜੇ ਡੀਲਰ ਸੀਗੇ ਪ੍ਰੋਪਰਟੀ ਡੀਲਰ ਸੀਗੇ ਹੋਰ ਸਾਰੀਆਂ ਚੀਜ਼ਾਂ ਉਹ ਕਿਤੇ ਗਲਤੀ ਦੇ ਨਾਲ ਇੱਕ ਸਿਲੰਡਰ ਜਿਹੜਾ ਸੀ ਉਥੇ ਛੱਡ ਗਏ ਉਹ ਤੇ ਉਹਦੇ ਵਿਚ ਜਦੋਂ ਫਿਰ ਚੋਰ ਜਾਂਦੇ ਆ ਜਿਹੜਾ ਕਿ ਆਪਣੇ ਲੋਹਾ ਵਗੈਰਾ ਚੱਕਣ ਜਾਂ ਕਰਦੇ ਆ ਉਥੇ ਤਾਂ ਉਹ ਇਕੱਠਾ ਕਰਨ ਦੇ ਲਈ ਕੁਲੈਕਟ ਕਰਨ ਦੇ ਲਈ ਉਥੋਂ ਉਹਨਾਂ ਨੇ ਲੈ ਕੇ ਆਂਦਾ ਉਹ ਸਿਲੰਡਰ ਘਰ ਆ ਕੇ ਉਹਨੂੰ ਖੋਲਿਆ ਘਰ ਆ ਕੇ ਖੋਲਣ ਤੋਂ ਬਗੈਰ ਬਾਅਦ ਜਿਹੜਾ ਉਹ ਕੁਵਾੜੀਏ ਤੇ ਲੈ ਕੇ ਕੁਵਾੜੀ ਨੂੰ ਦੇ ਦਿੱਤਾ ਤੇ ਉਹ ਤੋਂ ਬਾਅਦ ਉਹ ਸਾਰੀਆਂ ਚੀਜ਼ਾਂ ਹੈਪਨ ਹੋਣੀਆਂ ਸ਼ੁਰੂ ਹੋ ਗਈਆਂ ਉਸ ਸਮੇਂ ਦੇ ਵਿਚ 10 ਤੋਂ 20 ਜਿਹੜੇ ਸੀ ਉਥੇ ਦੇ ਲੋਕ ਮਰੇ ਸੀ ਤੇ ਕਿੰਨੇ ਸਮੇਂ ਤੱਕ ਜਿਹੜਾ ਸੀ ਉਹਦੀ ਰੇਡੀਏਸ਼ਨ ਨੂੰ ਰੋਕਣ ਦੀ ਪ੍ਰਕਿਰਿਆ ਜਿਹੜੀ ਚੱਲਦੀ ਰਹੀ ਤੇ ਉਹ ਸਾਰਾ ਸਿਸਟਮ ਜਿਹੜਾ ਸੀ ਹੋਇਆ ਸੀ ਇਹਦੇ ਵਿਚ ਮਾੜੀ ਮੋਟੀ ਵੀ ਲਾਪਰਵਾਹੀ ਜਿਹੜੀ ਹੈ ਪੂਰੀ ਦੁਨੀਆਂ ਨੂੰ ਜਿਹੜਾ ਹੈ ਉਹ ਬਾਣੀ ਪਾ ਸਕਦੀ ਹੈ ਇਸ ਦੇ ਲਈ ਇਸ ਨੂੰ ਬਹੁਤ ਜਿਹੜਾ ਹੈਂਡਲ ਕਰਨ ਦੇ ਲਈ ਸਾਵਧਾਨੀਆਂ ਵਰਤੀਆਂ ਜਾਂਦੀਆਂ ਕਿਉਂਕਿ ਰੇਡੀਏਸ਼ਨ ਜੇ ਕਿਤੇ ਵੀ ਲੀਕ ਹੋ ਗਈ ਤਾਂ ਉਹਦੇ ਖਮਿਆਜੇ ਸਦੀਆਂ ਤੱਕ ਜਿਹੜੇ ਭੁਗਤਣੇ ਪੈ ਜਾਂਦੇ ਆ ਅਮਰੀਕੀ ਕੌਮੀ ਪਰਮਾਣੂ ਸੁਰੱਖਿਆ ਪ੍ਰਸ਼ਾਸਨ ਦੇ ਪ੍ਰਸ਼ਾਸਕ ਬ੍ਰੈਡਨ ਵਿਲੀਅਮਸ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਦੂਰ ਅੰਦੇਸ਼ੀ ਲੀਡਰਸ਼ਿਪ ਦੀ ਕਹਿੰਦੇ ਸ਼ਲਾਘਾ ਕਰਦਿਆਂ ਕਿਹਾ ਕਿ ਜੋ ਕੰਮ ਸਾਲਾਂ ਵਿਚ ਹੋਣਾ ਸੀ ਉਹ ਟੀਮਾਂ ਨੇ ਕੁਝ ਮਹੀਨਿਆਂ ਦੇ ਵਿਚ ਹੀ ਪੂਰਾ ਕਰ ਦਿੱਤਾ। ਯੂਰੇਨੀਅਮ ਨੂੰ ਜਿਹੜਾ ਸੁਰੱਖਿਅਤ ਢੰਗ ਦੇ ਨਾਲ ਪੈਕ ਕਰਕੇ ਵੈਨਜ਼ੂਏਲਾ ਦੀ ਬੰਦਰਗਾਹ ਤੱਕ ਜਿਹੜਾ ਪਹੁੰਚਾਇਆ ਗਿਆ ਤੇ ਉਥੋਂ ਬਰਤਾਨਵੀ ਜਿਹੜੀ ਹੈ ਜਹਾਜ਼ ਦੇ ਰਾਹੀਂ ਅਮਰੀਕਾ ਲਿਆਂਦਾ ਗਿਆ। ਦੂਸਰੇ ਪਾਸੇ ਈਰਾਨ ਦਾ ਯੂਰੇਨੀਅਮ ਦੀ ਜਿਹੜੀ ਗੱਲ ਚੱਲ ਰਹੀ ਹੈ ਉਧਰ ਕਹਿੰਦੇ ਟਰੰਪ ਸਾਹਿਬ ਸਾਨੂੰ ਦੇ ਦਿਓ ਤੇ ਪੁੱਤਨ ਸਾਹਿਬ ਕਹਿੰਦੇ ਅਸੀਂ ਵੀ ਤਿਆਰ ਹਾਂ ਭਾਈ ਸੰਭਾਲਾਂ ਦੇ ਲਈ ਦੇਖਭਾਲ ਕਰਨ ਲਈ। ਈਰਾਨ ਦਾ ਇਨਰਿਚਡ ਜਿਹੜਾ ਯੂਰੇਨੀਅਮ ਹੈ ਸਾਂਭੇਗਾ ਰੂਸ, ਪੁਤਿਨ ਨੇ ਵੱਡਾ ਬਿਆਨ ਦਿੱਤਾ ਇਹਦੇ ਵਿਚ। ਫਿਰ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਕਿਹਾ ਕਿ ਮਾਸਕੋ ਈਰਾਨ ਦੇ ਜਿਹੜਾ ਇਨਰਿਚਡ ਯੂਰੇਨੀਅਮ ਭੰਡਾਰ ਨੂੰ ਆਪਣੇ ਇੱਥੇ ਲਿਆਉਣ ਅਤੇ ਸੁਰੱਖਿਅਤ ਰੱਖਣ ਦੇ ਲਈ ਤਿਆਰ ਹੈ। ਮਾਸਕੋ ਦੇ ਵਿਚ ਪ੍ਰੈਸ ਕਾਨਫਰੰਸ ਦੇ ਦੌਰਾਨ ਪੁਤਿਨ ਨੇ ਕਿਹਾ ਕਿ ਰੂਸ ਨੇ 2015 ਦੇ ਵਿਚ ਵੀ ਈਰਾਨ ਤੋਂ ਇਨਰੀਚਡ ਜਿਹੜਾ ਯੂਰੇਨੀਅਮ ਹੈ ਬਾਹਰ ਕੱਢਿਆ ਸੀ ਤੇ ਹੁਣ ਉਸ ਤਜਰਬੇ ਨੂੰ ਕਹਿੰਦਾ ਦੁਹਰਾਉਣ ਦੇ ਲਈ ਤਿਆਰ ਹਾਂ, ਦੁਬਾਰਾ ਵੀ ਅਸੀਂ ਇਸਦੇ ਉਤੇ ਕੰਮ ਕਰਨ ਲਈ ਤਿਆਰ ਹਾਂ। ਉਨ੍ਹਾਂ ਦੇ ਮੁਤਾਬਕ ਜੰਗ ਦੇ ਨਾਲ ਜੁੜੀਆਂ ਸਾਰੀਆਂ ਧਿਰਾਂ ਇਸ ਗੱਲ ਦੇ ਉਤੇ ਸਹਿਮਤ ਸਨ ਕਿ ਯੂਰੇਨੀਅਮ ਨੂੰ ਈਰਾਨ ਤੋਂ ਬਾਹਰ ਭੇਜਿਆ ਜਾਵੇ, ਪਰ ਬਾਅਦ ਦੇ ਵਿਚ ਅਮਰੀਕਾ ਨੇ ਆਪਣਾ ਰੁੱਖ ਸਖ਼ਤ ਕਰ ਲਿਆ ਤੇ ਮੰਗ ਕੀਤੀ ਕਿ ਯੂਰੇਨੀਅਮ ਸਿਰਫ਼ ਅਮਰੀਕੀ ਖੇਤਰ ਦੇ ਵਿਚ ਹੀ ਭੇਜਿਆ ਜਾਵੇਗਾ। ਇਸ ਤੋਂ ਬਾਅਦ ਈਰਾਨ ਨੇ ਵੀ ਆਪਣਾ ਰੁੱਖ ਜਿਹੜਾ ਸਖ਼ਤ ਕਰ ਲਿਆ। ਨੇਤਨ ਜਾਊ ਸਾਹਿਬ ਦੀ ਗੱਲ ਕਰ ਲਈਏ ਤੇ ਉਨ੍ਹਾਂ ਦੇ ਖਿਲਾਫ਼ ਜਿਹੜੇ ਨੇ ਪ੍ਰਸ਼ਾਸਨ ਜਿਹੜਾ ਖਿਲਾਫ਼ ਪ੍ਰਦਰਸ਼ਨ ਹੋ ਰਹੇ ਨੇ ਆਪਣੇ ਇਜ਼ਰਾਈਲ ਦੇ ਵਿਚ ਸੜਕਾਂ ਦੇ ਉਤੇ ਲੋਕ ਉਤਰੇ ਐ। ਇਜ਼ਰਾਈਲੀ ਨਾਗਰਿਕਾਂ ਨੇ ਪ੍ਰਧਾਨ ਮੰਤਰੀ ਬੈਜ਼ਾਮੀ ਨੇਤਨਯਾਹੂ ਦੀ ਸਰਕਾਰ ਤੇ ਦੱਖਣੀ ਲਿਬਨਾਨ ਤੇ ਜਾਰੀ ਜਿਹੜੇ ਹਮਲਿਆਂ ਦੇ ਖਿਲਾਫ਼ ਪ੍ਰਦਰਸ਼ਨ ਕੀਤਾ। ਈਰਾਨ ਅਤੇ ਲਿਬਨਾਨ ਦੇ ਨਾਲ ਜਾਰੀ ਜੰਗ ਦੇ ਵਿਚਾਲੇ ਇਸ ਸਾਲ ਇਜ਼ਰਾਈਲ ਦੇ ਵਿਚ ਆਮ ਚੋਣਾਂ ਹੋਣ ਦੀ ਉਮੀਦ ਹੈ, ਕਿਉਂਕਿ ਉਥੇ ਨੇਤਨਯਾਹੂ ਨੂੰ ਵੀ ਫਿਕਰ ਪਿਆ ਹੋਇਆ ਆਪਣੀ ਕੁਰਸੀ ਦਾ। ਦੇਸ਼ ਦੇ ਅੰਦਰ ਵੀ ਤਣਾਅ ਵਧਿਆ ਹੋਇਐ, ਖਾਸ ਕਰ ਆਰਥੋਡਾਕਸ ਜਿਹੜੇ ਯਹੂਦੀ ਹੈ ਭਾਈਚਾਰਾ ਹੈ ਉਹਦੇ ਕੁਝ ਲੋਕ ਫੌਜ ਦੇ ਵਿਚ ਭਰਤੀ ਹੋਣ ਤੋਂ ਇਨਕਾਰ ਕਰ ਰਹੇ ਨੇ, ਜਿਸ ਤੋਂ ਲੈ ਕੇ ਵਿਵਾਦ ਜਿਹੜਾ ਬਣਿਆ ਹੋਇਆ। 83 ਸਾਲਾਂ ਦੇ ਸੇਵਾ ਮੁਕਤ ਨਾਗਰਿਕ ਡੇਵਿਡ ਅਲਕਨ ਨੇ ਕਿਹਾ ਰਾਈਟਰ ਦੇ ਨਾਲ ਗੱਲਬਾਤ ਕਰਦੇ ਹੋਏ ਕਿ ਮੈਂ ਇੱਥੇ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕਰਨ ਆਇਆ ਕਿਉਂਕਿ ਇਹ ਸਰਕਾਰ ਇਕ ਆਫ਼ਤ ਬਣ ਚੁੱਕੀ ਹੈ। ਸਰਕਾਰ ਪੂਰੀ ਤਰ੍ਹਾਂ ਗਲਤ ਦਿਸ਼ਾ ਵੱਲ ਜਾ ਰਹੀ ਹੈ, ਉਹ ਲੋਕਾਂ ਨੂੰ ਝੂਠ ਅਤੇ ਫਰਜ਼ੀ ਖ਼ਬਰਾਂ ਜਿਹੜੀਆਂ ਪਰੋਸ ਰਹੀ ਹੈ, ਜਿਸਦਾ ਅਸੀਂ ਵਿਰੋਧ ਕਰਦੇ ਹਾਂ ਤੇ ਪ੍ਰਦਰਸ਼ਨ ਦੇ ਵਿਚ ਕੁਝ ਲੋਕ ਸਟਾਫ ਦੀ ਜਿਹੜੀ ਹੈ ਜੈਨੋਸਾਈਡ ਵਰਗੇ ਪੋਸਟਰ ਦੇ ਨਾਲ ਵੀ ਜਿਹੜੇ ਨੇ ਨਜ਼ਰ ਆਏ ਨੇ। ਅਮਰੀਕੀ ਘੇਰਾਬੰਦੀ ਦੇ ਕਾਰਨ ਈਰਾਨ ਦੇ ਵਿਚ ਤੇਲ ਸੰਕਟ ਜਿਹੜਾ ਵੱਧ ਗਿਆ, ਸਮੁੰਦਰ ਦੇ ਵਿਚ ਤੇਲ ਵਹਾਉਣ ਦੀ ਜਿਹੜੀ ਨੌਬਤ ਆ ਚੁੱਕੀ ਹੈ। ਅਮਰੀਕਾ ਤੇ ਇਜ਼ਰਾਈਲ ਦੇ ਨਾਲ ਜਾਰੀ ਤਣਾਅ ਦੇ ਵਿਚਕਾਰ ਈਰਾਨ ਜਿਹੜਾ ਇਸ ਸਮੇਂ ਗੰਭੀਰ ਜਿਹੜਾ ਤੇਲ ਸੰਕਟ ਦਾ ਸਾਹਮਣਾ ਕਰ ਰਿਹਾ। ਰਿਪੋਰਟਾਂ ਦੱਸਦੀਆਂ ਨੇ ਸੈਟੇਲਾਈਟ ਤਸਵੀਰਾਂ ਦੇ ਵਿਚ ਫਾਰਸ ਦੀ ਖਾੜੀ ਦੇ ਵਿਚ ਸਮੁੰਦਰ ਦੀ ਸਤਹ ਦੇ ਉਤੇ ਤੇਲ ਦੇ ਵੱਡੇ ਵੱਡੇ ਕਾਲੇ ਧੱਬੇ ਜਿਹੜੇ ਦਿਖਾਈ ਦਿੱਤੇ ਨੇ, ਜਿਸ ਦੇ ਨਾਲ ਇਹ ਖਦਸ਼ਾ ਜਤਾਇਆ ਜਾ ਰਿਹਾ ਕਿ ਸਟੋਰੇਜ ਸਮਰੱਥਾ ਖਤਮ ਹੋਣ ਦੇ ਕਾਰਨ ਜਿਹੜਾ ਈਰਾਨ ਦੀ ਵਾਧੂ ਕੱਚਾ ਤੇਲ ਸਮੁੰਦਰ ਦੇ ਵਿਚ ਵਹਾ ਰਿਹਾ, ਕਿਉਂਕਿ ਸਟੋਰ ਜਿਹੜਾ ਫੁੱਲ ਹੋ ਚੁੱਕੇ ਨੇ ਤੇ ਜੇ ਉਹ ਬੋਰ ਜਿਹੜੇ ਨੇ ਉਨ੍ਹਾਂ ਨੂੰ ਬੰਦ ਕਰਦੇ ਆ ਤਾਂ ਹਮੇਸ਼ਾ ਲਈ ਉਹ ਬੰਦ ਹੋ ਸਕਦੇ ਆ। ਉਨ੍ਹਾਂ ਨੂੰ ਲਗਾਤਾਰਤਾ ਦੇ ਵਿਚ ਚਾਲੂ ਰੱਖਣਾ ਉਨ੍ਹਾਂ ਦੀ ਮਜਬੂਰੀ ਹੈ, ਤੇ ਉਹ ਜਿਹੜਾ ਹੁਣ ਹੋਰ ਕਿਤੇ ਤਾਂ ਤੇਲ ਜਾ ਨਹੀਂ ਰਿਹਾ ਤਾਂ ਫਿਰ ਕਿਤੇ ਨਾ ਕਿਤੇ ਉਨ੍ਹਾਂ ਨੂੰ ਡਿਸਟਰੋਏ ਕਰਨਾ ਹੀ ਪੈਣਾ। ਈਰਾਨ ਹਰ ਰੋਜ਼ 30 ਲੱਖ ਬੈਰਲ ਤੋਂ ਵੱਧ ਕੱਚਾ ਜਿਹੜਾ ਤੇਲ ਹੈ ਉਹਦਾ ਉਤਪਾਦਨ ਕਰਦਾ। 3500 ਖੂਹ ਨੇ ਉਥੇ। ਹਰ ਜਿਹੜਾ ਹੋਰਮਜ਼ ਜਲਡਮਰੂ ਤੇ ਅਮਰੀਕੀ ਨਾਕਾਬੰਦੀ ਦੇ ਕਾਰਨ ਤੇਲ ਟੈਂਕਰ ਬਾਹਰ ਨਹੀਂ ਨਿਕਲ ਪਾ ਰਹੇ ਨੇ। ਇਸ ਦੇ ਕਾਰਨ ਈਰਾਨ ਆਪਣਾ ਤੇਲ ਦੂਜੇ ਦੇਸ਼ਾਂ ਨੂੰ ਨਹੀਂ ਵੇਚ ਪਾ ਰਿਹਾ ਤੇ ਉਤਪਾਦਨ ਜਾਰੀ ਰਹਿਣ ਦੇ ਕਾਰਨ ਉਸਦੇ ਕੋਲ ਜਿਹੜਾ ਤੇਲ ਸਟੋਰ ਕਰਨ ਦੀ ਜਗ੍ਹਾ ਨਹੀਂ ਬਚੀ ਹੈ। ਮਾਹਰਾਂ ਦੇ ਅਨੁਸਾਰ ਤੇਲ ਉਤਪਾਦਨ ਨੂੰ ਰੋਕਿਆ ਨਹੀਂ ਜਾ ਸਕਦਾ ਕਿਉਂਕਿ ਲੰਮੇ ਸਮੇਂ ਤੱਕ ਤੇਲ ਦੇ ਖੂਹ ਜਿਹੜੇ ਨੇ ਬੰਦ ਰਹਿਣ ਦੇ ਨਾਲ ਜ਼ਮੀਨ ਦੋਸ਼ ਜਿਹੜਾ ਭੰਡਾਰਾਂ ਨੂੰ ਸਥਾਈ ਨੁਕਸਾਨ ਜਿਹੜਾ ਪਹੁੰਚਾ ਸਕਦਾ ਹੈ। ਯੂਰਪੀਅਨ ਸਪੇਸ ਏਜੰਸੀ ਦੇ ਸੈਟੇਲਾਈਟ ਡਾਟਾ ਦੇ ਅਨੁਸਾਰ ਖਾਰਗ ਟਾਪੂ ਦੇ ਨੇੜੇ ਤੇਲ ਦਾ ਇਕ ਧੱਬਾ ਜਿਹੜਾ ਕਰੀਬ 120 ਵਰਗ ਕਿਲੋਮੀਟਰ ਖੇਤਰ ਦੇ ਵਿਚ ਫੈਲਿਆ ਹੋਇਆ ਦੇਖਿਆ ਗਿਆ ਜੋ ਕਿ ਕਿਸੇ ਵੱਡੇ ਸ਼ਹਿਰ ਦੇ ਆਕਾਰ ਦੇ ਬਰਾਬਰ ਹੈ। ਹਾਲਾਂਕਿ ਈਰਾਨੀ ਅਧਿਕਾਰੀਆਂ ਨੇ ਅਜੇ ਤੱਕ ਇਸਦੀ ਕੋਈ ਵੀ ਅਧਿਕਾਰਤ ਟਿੱਪਣੀ ਨਹੀਂ ਕੀਤੀ ਹੈ। ਵਿਸ਼ਵ ਅਤੇ ਵਾਤਾਵਰਨ ਦੇ ਉਤੇ ਅਸਰ ਪੈ ਸਕਦਾ ਹੈ। ਦੂਸਰੇ ਪਾਸੇ ਜੰਗਾਂ ਚੱਲ ਰਹੀਆਂ ਨੇ ਇਨ੍ਹਾਂ ਚੀਜ਼ਾਂ ਦੇ ਲਈ ਤੇ ਅਗਲੇ ਕਹਿੰਦੇ ਭਾਈ ਸਾਡੇ ਕੋਲ ਲੈ ਲਓ, ਪਰ ਹੁਣ ਮਹਿੰਗਾਈ ਦੇ ਨਾਲ ਲੋਕ ਮਰ ਰਹੇ ਨੇ ਜਿੱਦਾਂ ਪਹਿਲਾਂ ਗੱਲਾਂ ਬਾਤਾਂ ਕਰਕੇ ਹਟੇ ਹਾਂ ਤੇ ਅਗਲਿਆਂ ਨੂੰ ਸਮੁੰਦਰ ਦੇ ਵਿਚ ਬਹਾਉਣਾ ਪੈ ਰਿਹਾ। ਸਮੁੰਦਰੀ ਜੀਵਨ ਨੂੰ ਖਤਰਾ ਜਿਹੜਾ ਬਣਿਆ ਹੋਇਆ, ਸਮੁੰਦਰ ਦੀ ਸਤਹ ਦੇ ਉਤੇ ਫੈਲਿਆ ਤੇਲ ਮੱਛੀਆਂ ਤੇ ਹੋਰ ਸਮੁੰਦਰੀ ਜੀਵਾਂ ਲਈ ਜ਼ਹਿਰ ਦਾ ਕੰਮ ਕਰ ਸਕਦਾ ਜਿਸ ਦੇ ਨਾਲ ਵਾਤਾਵਰਨ ਨੂੰ ਭਾਰੀ ਨੁਕਸਾਨ ਹੋਣ ਦੀ ਚਿੰਤਾ ਹੈ। ਤੇਲ ਦੀਆਂ ਕੀਮਤਾਂ ਦੇ ਵਿਚ ਉਛਾਲ ਆਇਆ। ਦੁਨੀਆ ਦਾ ਕਰੀਬ 20% ਤੇਲ ਜਿਹੜਾ ਗੈਸ ਇਸੇ ਰਸਤੇ ਤੋਂ ਲੰਘਦਾ। ਇਸ ਨਾਕਾਬੰਦੀ ਦੇ ਅਤੇ ਤਣਾਅ ਦੇ ਕਾਰਨ ਵਿਸ਼ਵ ਪੱਧਰ ਦੇ ਉਤੇ ਤੇਲ ਦੀਆਂ ਕੀਮਤਾਂ ਵੱਧ ਸਕਦੀਆਂ ਨੇ, ਜਿਸ ਦੇ ਨਾਲ ਭਾਰਤ ਸਮੇਤ ਕਈ ਦੇਸ਼ਾਂ ਦੇ ਵਿਚ ਮਹਿੰਗਾਈ ਵਧਣ ਦਾ ਹੋਰ ਵੀ ਖਤਰਾ ਜਿਹੜਾ ਬਣ ਚੁੱਕਿਆ। ਗੁਪਤ ਤਰੀਕੇ ਦੇ ਨਾਲ ਤੇਲ ਵੇਚਣ ਦੀ ਕੋਸ਼ਿਸ਼ ਵੀ ਹੋਈ ਹੈ। ਰਿਪੋਰਟ ਦੇ ਮੁਤਾਬਕ ਇਰਾਨ ਅਜੇ ਵੀ ਗੁਪਤ ਤਰੀਕੇ ਦੇ ਨਾਲ ਤੇਲ ਐਕਸਪੋਰਟ ਕਰਨ ਦੀ ਕੋਸ਼ਿਸ਼ ਕਰ ਰਿਹਾ। ਅਮਰੀਕੀ ਖੁਫੀਆ ਏਜੰਸੀ ਅਨੁਸਾਰ ਕੁਝ ਤੇਲ ਟੈਂਕਰਾਂ ਨੇ ਸਮੁੰਦਰ ਦੇ ਵਿਚ ਹੀ ਇਕ ਜਹਾਜ਼ ਤੋਂ ਦੂਜੇ ਜਹਾਜ਼ ਦੇ ਵਿਚ ਗੁਪਤ ਤਰੀਕੇ ਦੇ ਨਾਲ ਤੇਲ ਜਿਹੜਾ ਟਰਾਂਸਫਰ ਕੀਤਾ ਹੈ ਤੇ ਜਿਸ ਦੀ ਖੇਪ ਚੀਨ ਜਿਹੜਾ ਪਹੁੰਚਾਏ ਜਾਣ ਦੀ ਸੰਭਾਵਨਾ ਦੱਸੀ ਗਈ ਹੈ। ਦੂਸਰੇ ਪਾਸੇ ਉਪ ਰਾਸ਼ਟਰਪਤੀ ਸਾਰਾ ਦੁਤੇਰਤੇ ਉੱਤੇ ਚੱਲੇਗਾ ਮਹਾਂਦੋਸ਼। ਫਿਲੀਪੀਨਜ਼ ਦੀ ਸੰਸਦ ਦੇ ਵਿਚ ਮਤਾ ਪਾਸ ਹੋ ਗਿਆ। ਫਿਲੀਪੀਨਜ਼ ਦੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਨੇ ਸੋਮਵਾਰ ਨੂੰ ਉਪ ਰਾਸ਼ਟਰਪਤੀ ਸਾਰਾ ਦੇ ਜਿਹੜਾ ਵਿਰੁੱਧ ਮਹਾਂਦੋਸ਼ ਦੇ ਉਹਦੇ ਲਈ ਵੋਟ ਦਿੱਤੀ ਹੈ। ਉਨ੍ਹਾਂ ਦੇ ਉੱਤੇ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕਰਨ, ਜਨਤਕ ਫੰਡਾਂ ਦੀ ਦੁਰਵਰਤੋਂ ਕਰਨ ਤੇ ਰਾਸ਼ਟਰਪਤੀ ਨੂੰ ਕਤਲ ਕਰਨ ਦੀ ਧਮਕੀ ਦੇਣ ਦੇ ਦੋਸ਼ ਲਗਾਏ ਗਏ। ਰਾਸ਼ਟਰਪਤੀ ਫਰਡੀਨੈਂਡ ਮਾਰਕੋਸ ਜੂਨੀਅਰ ਦੇ ਸਹਿਯੋਗ ਦੇ ਕੋਲ ਸਦਨ ਦੇ ਵਿਚ ਬਹੁਮਤ ਹੈ। 255 ਮੈਂਬਰਾਂ ਨੇ ਮਹਾਂਦੋਸ਼ ਦੇ ਹੱਕ ਦੇ ਵਿਚ ਵੋਟ ਦਿੱਤੀ, 26 ਨੇ ਜਿਹੜਾ ਵਿਰੋਧ ਕੀਤਾ ਤੇ 9 ਗੈਰ ਹਾਜ਼ਰ ਰਹੇ। ਉਪ ਰਾਸ਼ਟਰਪਤੀ ਸਾਰਾ ਸਾਬਕਾ ਰਾਸ਼ਟਰਪਤੀ ਰੋਡਰੀਗੋ ਦੁਤੇਰਤੇ ਦੀ ਜਿਹੜੀ ਧੀ ਹੈ ਤੇ ਉਨ੍ਹਾਂ ਨੇ ਆਪਣੇ ਵਿਰੁੱਧ ਲੱਗੇ ਅਪਰਾਧਿਕ ਦੋਸ਼ਾਂ ਦਾ ਵਿਸਤਾਰ ਦੇ ਨਾਲ ਜਵਾਬ ਨਹੀਂ ਦਿੱਤਾ ਪਰ ਕਿਸੇ ਵੀ ਗਲਤ ਕੰਮ ਨੂੰ ਜਿਹੜਾ ਉਹਦੇ ਤੋਂ ਇਨਕਾਰ ਕੀਤਾ ਹੈ। ਇਕ ਦੋ ਰਿਪੋਰਟਾਂ ਨੇ ਦੋਸਤੋ ਸੰਖੇਪ ਦੇ ਵਿਚ ਉਹਦਾ ਜ਼ਿਕਰ ਕਰਦੇ ਹਾਂ। ਆਸਟ੍ਰੇਲੀਆ ਨੇ ਭਾਰਤੀ ਮਸਾਲਿਆਂ ਦੀ ਜਾਂਚ ਵਧਾ ਦਿੱਤੀ ਹੈ। ਰਸਾਇਣਿਕ ਤੱਤ ਮਿਲਣ ਦੇ ਉੱਤੇ ਹੋਵੇਗੀ ਕਾਰਵਾਈ, ਵੱਡੇ ਪੱਧਰ ਦੇ ਉੱਤੇ ਜਿਹੜਾ ਫਾਈਨ ਲੱਗੇਗਾ। 18,780 ਤੋਂ ਲੈ ਕੇ 93,900 ਆਸਟ੍ਰੇਲੀਆਈ ਡਾਲਰ ਤੱਕ ਜੁਰਮਾਨਾ ਹੋ ਸਕਦਾ ਹੈ। ਸਮਾਨ ਜ਼ਬਤ ਕਰਨ ਜਾਂ ਕਾਰੋਬਾਰ ਦੇ ਉੱਤੇ ਪਾਬੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਸਟ੍ਰੇਲੀਆ ਨੇ ਭਾਰਤ ਦੇ ਸਮੇਤ ਕਈ ਮੁਲਕਾਂ ਤੋਂ ਆਉਣ ਵਾਲੇ ਮਸਾਲਿਆਂ ਉੱਤੇ ਸਖ਼ਤ ਨਿਗਰਾਨੀ ਵਧਾਤੀ ਹੈ। ਆਸਟ੍ਰੇਲੀਆ ਹਰ ਸਾਲ ਭਾਰਤ, ਸ੍ਰੀਲੰਕਾ, ਵੀਅਤਨਾਮ, ਚੀਨ ਅਤੇ ਹੋਰ ਏਸ਼ੀਆਈ ਦੇਸ਼ਾਂ ਤੋਂ ਕਰੋੜਾਂ ਡਾਲਰ ਦੇ ਮਸਾਲੇ ਜਿਹੜੇ ਮੰਗਵਾਉਂਦਾ ਹੈ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਮਸਾਲਾ ਨਿਰਯਾਤਕ ਹੈ। ਸਾਲ 2024-2025 ਦੇ ਵਿਚ ਵੀ ਭਾਰਤੀ ਮਸਾਲਿਆਂ ਦੀ ਆਸਟ੍ਰੇਲੀਆ ਸਮੇਤ ਵਿਸ਼ਵ ਪੱਧਰ ਦੇ ਉੱਤੇ ਮੰਗ ਮਜ਼ਬੂਤ ਰਹੀ ਹੈ। ਕੁਝ ਭਾਰਤੀ ਮਸਾਲਾ ਉਤਪਾਦਾਂ ਵਿਚ ਇਥਾਈਲੀਨ ਆਕਸਾਈਡ ਵਰਗੇ ਰਸਾਇਣਕ ਤੱਤਾਂ ਦੇ ਦੋਸ਼ਾਂ ਤੋਂ ਬਾਅਦ ਫੂਡ ਸਟੈਂਡਰਡਸ ਜਿਹੜਾ ਆਸਟ੍ਰੇਲੀਆ, ਨਿਊਜ਼ੀਲੈਂਡ ਨੇ ਇਹਦੇ ਉੱਤੇ ਟਿੱਪਣੀ ਕੀਤੀ ਹੈ, ਕਿਹਾ ਕਿ ਅੰਤਰਰਾਸ਼ਟਰੀ ਸਾਂਝੇਦਾਰਾਂ ਅਤੇ ਸੂਬਾਈ ਏਜੰਸੀਆਂ ਦੇ ਨਾਲ ਮਿਲ ਕੇ ਮਾਮਲੇ ਦੀ ਜਾਂਚ ਕਰ ਰਹੇ ਨੇ, ਕਿਉਂਕਿ ਭਾਈ ਸਾਡੇ ਵਾਲੇ ਮਿਲਾਵਟ ਕਰਨ ਨੂੰ ਨਹੀਂ ਹਟਦੇ, ਟਾਲਦੇ ਨਹੀਂ ਹੈ ਤੇ ਉਥੇ ਫਿਰ ਪਾਬੰਦੀਆਂ ਲੱਗਦੀਆਂ ਨੇ। ਸੂਬਾਈ ਏਜੰਸੀਆਂ ਦੇ ਨਾਲ ਮਿਲ ਕੇ ਮਾਮਲੇ ਦੀ ਜਾਂਚ ਕਰ ਰਹੇ ਨੇ ਤੇ ਅਥਾਰਟੀ ਨੇ ਸਪਸ਼ਟ ਕੀਤਾ ਕਿ ਆਸਟ੍ਰੇਲੀਆ ਦੇ ਵਿਚ ਖਾਦ ਪਦਾਰਥਾਂ ਦੇ ਲਈ ਇਸ ਰਸਾਇਣ ਦੀ ਵਰਤੋਂ ਨੂੰ ਮਨਜੂਰੀ ਨਹੀਂ ਦਿੰਦਾ। ਆਸਟ੍ਰੇਲੀਆ ਦੇ ਖੇਤੀਬਾੜੀ ਵਿਭਾਗ ਦੇ ਮੁਤਾਬਕ ਸੁੱਕੇ ਜਿਹੜੇ ਮਸਾਲੇ ਹੈ, ਮਿਰਚ, ਕਾਲੀ ਮਿਰਚ, ਹਲਦੀ ਤੇ ਮਿਲੇ ਜੁਲੇ ਮਸਾਲਿਆਂ ਨੂੰ ਮਿਲਾਵਟ ਦੀ ਖਤਰਾ ਜਿਹੜਾ ਸ਼੍ਰੇਣੀ ਦੇ ਵਿਚ ਰੱਖਿਆ ਹੋਇਆ, ਜਿਸ ਦੇ ਕਾਰਨ ਮੁਲਕ ਦੀਆਂ ਬੰਦਰਗਾਹਾਂ, ਸਰਹੱਦਾਂ ਦੇ ਉਤੇ ਖਾਸ ਜਾਂਚ ਅਤੇ ਲੈਬ ਟੈਸਟ ਜਿਹੜੇ ਵਧਾਏ ਗਏ ਨੇ। ਮਿਲਾਵਟ, ਗਲਤ ਲੇਬਲਿੰਗ ਜਾਂ ਅਸੁਰੱਖਿਅਤ ਖਾਦ ਪਦਾਰਥ ਸਾਬਤ ਹੋਣ ਦੇ ਉਤੇ ਦੋਸ਼ੀਆਂ ਨੂੰ ਨਿਯਮਾਂ ਦੇ ਤਹਿਤ ਲਗਭਗ 18,780 ਤੋਂ ਲੈ ਕੇ 93,900 ਆਸਟ੍ਰੇਲੀਆਈ ਡਾਲਰ ਤੱਕ ਦਾ ਜੁਰਮਾਨਾ ਜਿਹੜਾ ਸਮਾਨ ਜ਼ਬਤ ਕਰਨ ਜਾਂ ਜਿਹੜਾ ਕਾਰੋਬਾਰ ਦੇ ਉੱਤੇ ਪਾਬੰਦੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਵੱਧਦੀ ਮੰਗ ਦੇ ਨਾਲ ਨਕਲੀ ਮਸਾਲਿਆਂ ਦਾ ਖਤਰਾ ਵੀ ਵਧਿਆ। ਸਰਕਾਰ ਨੇ ਸਪਸ਼ਟ ਕਿਹਾ ਕਿ ਆਸਟ੍ਰੇਲੀਆ ਦੇ ਵੱਲੋਂ ਖੁਰਾਕੀ ਵਸਤਾਂ ਦੀ ਗੁਣਵੱਤਾ ਦੇ ਉੱਤੇ ਕੋਈ ਸਮਝੌਤਾ ਨਹੀਂ ਹੋਏਗਾ। ਕੁਝ ਭਾਰਤੀ ਕਾਰੋਬਾਰੀਆਂ ਨੂੰ ਜੁਰਮਾਨੇ ਤੇ ਕੰਪਨੀਆਂ ਦੇ ਲਾਇਸੈਂਸ ਵੀ ਜਿਹੜੇ ਰੱਦ ਹੋਣ ਦਾ ਖਤਰਾ ਜਿਹੜਾ ਪਤਾ ਲੱਗਿਆ। ਦੂਸਰੇ ਪਾਸੇ ਦੁਬਈ ਦੇ ਜੋ ਹਾਲਾਤ ਬਣ ਗਏ ਨੇ ਜੰਗ ਦੇ ਦੌਰਾਨ, ਦੁਬਈ ਦੇ ਵਿਚ ਜਿਹੜਾ ਰੀਅਲ ਅਸਟੇਟ ਨੂੰ ਲੱਗ ਸਕਦਾ 20% ਤੱਕ ਦੀ ਗਿਰਾਵਟ ਦਾ ਝਟਕਾ। ਪੱਛਮੀ ਏਸ਼ੀਆ ਦੇ ਵਿਚ ਵੱਧ ਰਹੇ ਭੂ ਰਾਜਨੀਤਿਕ ਤਣਾਅ ਦੇ ਵਿਚਕਾਰ ਦੁਬਈ ਦੇ ਰੀਅਲ ਅਸਟੇਟ ਦਾ ਜਿਹੜਾ ਬਾਜ਼ਾਰ ਹੈ ਉਹਦੇ ਲਈ ਸਾਲ 2026 ਵੱਡੀ ਜਿਹੜੀ ਚੁਣੌਤੀਪੂਰਨ ਰਹਿ ਸਕਦਾ ਹੈ। UAE ਦੀਆਂ ਜਿਹੜੀਆਂ ਨੇ ਪ੍ਰਮੁੱਖ ਰਿਅਲਟੀ ਕੰਪਨੀਆਂ ਦੇ ਵਿਚੋਂ ਇਕ ਦਾਨੂਬ ਗਰੁੱਪ ਅਨੁਸਾਰ ਕੈਲੰਡਰ ਸਾਲ 2026 ਦੇ ਵਿਚ ਦੁਬਈ ਦੇ ਪ੍ਰਾਪਰਟੀ ਬਾਜ਼ਾਰ ਦੇ ਵਿਚ 20% ਦੀ ਜਿਹੜੀ ਗਿਰਾਵਟ ਉਹਦੇ ਵਿਚ ਜਿਹੜੀ ਹੈ ਗਰੋਥ ਜਿਹੜੀ ਹੈ ਉਹਦੇ ਦੇਖਣ ਨੂੰ ਮਿਲ ਸਕਦੀ ਹੈ ਡਾਊਨ ਜਾਣੀ ਕਿ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਮਜ਼ਬੂਤ ਬੁਨਿਆਦੀ ਢਾਂਚੇ ਦੇ ਦਮ ਦੇ ਉਤੇ ਇਹ ਬਾਜ਼ਾਰ ਜਿਹੜਾ ਦੁਬਾਰਾ ਜ਼ੋਰਦਾਰ ਵਾਪਸੀ ਕਰੇਗਾ। ਖੇਤਰ ਦੇ ਵਿਚ ਤਣਾਅ ਸ਼ੁਰੂ ਹੋਣ ਤੋਂ ਬਾਅਦ ਵਿਕਰੀ ਪ੍ਰਭਾਵਿਤ ਹੋਈ ਹੈ ਤੇ ਖਰੀਦਦਾਰ ਹੁਣ ਉਡੀਕ ਕਰੋ ਤੇ ਦੇਖੋ ਕਹਿੰਦੇ ਵੇਟ ਐਂਡ ਵਾਚ ਦੀ ਨੀਤੀ ਜਿਹੜੀ ਆ ਅਪਣਾ ਰਹੇ ਨੇ। ਉਨ੍ਹਾਂ ਦੇ ਮੁਤਾਬਕ ਜਿਹੜੀਆਂ ਯੂਨਿਟਾਂ ਅਸੀਂ ਪਹਿਲਾਂ ਇਕ ਮਹੀਨੇ ਦੇ ਵਿਚ ਵੇਚ ਦਿੰਦੇ ਸੀ ਉਨ੍ਹਾਂ ਨੂੰ ਵੇਚਣ ਦੇ ਵਿਚ ਹੁਣ 3 ਮਹੀਨੇ ਲੱਗ ਰਹੇ ਹੈ। ਅਜਿਹੀ ਸਥਿਤੀ ਦੇ ਵਿਚ ਡਿਵੈਲਪਰ ਜਿਹੜੇ ਨੇ ਹੁਣ ਨਵੇਂ ਪ੍ਰੋਜੈਕਟ ਲਾਂਚ ਕਰਨ ਦੀ ਬਜਾਏ ਮੌਜੂਦਾ ਪ੍ਰੋਜੈਕਟਾਂ ਨੂੰ ਪੂਰਾ ਕਰਨ ਤੇ ਉਨ੍ਹਾਂ ਨੂੰ ਵੇਚਣ ਵੱਲ ਜਿਹੜਾ ਜ਼ਿਆਦਾ ਧਿਆਨ ਦੇਣ ਲੱਗ ਪਏ ਨੇ। ਬਿਲਡਰ ਜਿਹੜੇ ਨੇ ਬਿਲਡਰਾਂ ਦੇ ਵੱਲੋਂ ਡਿਸਕਾਊਂਟ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਬਾਜ਼ਾਰ ਦੇ ਵਿਚ ਫੰਡਾਂ ਦੀ ਕਮੀ ਦੇ ਨਾਲ ਜੂਝ ਰਹੇ ਕੁਝ ਬਿਲਡਰ ਜਿਹੜੇ ਨੇ ਪ੍ਰੋਜੈਕਟਾਂ ਨੂੰ ਪੂਰਾ ਕਰਨ ਤੇ ਬੈਂਕਾਂ ਦੀਆਂ ਦੇਣਦਾਰੀਆਂ ਨਿਭਾਉਣ ਦੇ ਲਈ ਵਿਸ਼ੇਸ਼ ਛੋਟਾਂ ਜਿਹੜੀਆਂ ਨੇ ਡਿਸਕਾਊਂਟਸ ਦੇ ਰਹੇ ਆ ਤੇ ਕੀਮਤਾਂ ਦੇ ਵਿਚ 7 ਤੋਂ 8 ਫੀਸਦੀ ਦਾ ਸਲਾਨਾ ਵਾਧਾ ਪਹਿਲਾਂ ਦੇਖਿਆ ਜਾਂਦਾ ਸੀ ਉਹ ਹੁਣ ਰੁਕ ਚੁੱਕਿਆ ਹੈ। ਕੀਮਤਾਂ ਫਿਲਹਾਲ ਸਥਿਰ ਰਹੇ। ਚੋਟੀ

ਜਿਹੜਾ ਦੁਬਈ ਵੱਲ ਖਿੱਚ ਰਹੀ ਹੈ ਕਿਉਂਕਿ ਉਹ ਇਸ ਨੂੰ ਦੁਨੀਆਂ ਦਾ ਸਭ ਤੋਂ ਸੁਰੱਖਿਅਤ ਜਿਹੜਾ ਸਥਾਨ ਮੰਨਦੇ ਨੇ। ਸਾਲ 2025 ਦੁਬਈ ਦੇ ਰੀਅਲ ਅਸਟੇਟ ਸੈਕਟਰ ਦੇ ਲਈ ਹੁਣ ਤੱਕ ਦਾ ਸਭ ਤੋਂ ਵਧੀਆ ਸਾਲ ਰਿਹਾ। ਇਸ ਦੇ ਦੌਰਾਨ 917 ਬਿਲੀਅਨ ਦਰਾਹਮ ਯਾਨੀ ਕਿ 250 ਬਿਲੀਅਨ ਡਾਲਰ ਦੇ ਮੁੱਲ ਦੇ ਜਿਹੜੇ ਨੇ 2,70,000 ਤੋਂ ਵੱਧ ਲੈਣ ਦੇਣ ਹੋਏ ਐ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 20% ਦਾ ਵਾਧਾ ਸੀ। ਵੱਧਦੀ ਲਾਗਤ ਜਿਹੜੀ ਐ ਉਹਨੇ ਵਧਾਈ ਚਿੰਤਾ ਇਹਦੇ ਵਿਚ ਡਿਵੈਲਪਰਾਂ ਦੀ। ਉਹ ਲਈ ਜਿਹੜਾ ਉਸਾਰੀ ਸਮੱਗਰੀ ਜਿਹੜੀ ਐ ਮਹਿੰਗੀ ਹੋ ਰਹੀ ਐ, ਉਨ੍ਹਾਂ ਦੀਆਂ ਕੀਮਤਾਂ ਦੇ ਵਿਚ ਵਾਧਾ ਹੋਇਆ 20% ਦਾ, ਤੇ ਇਕ ਵੱਡੀ ਚਿੰਤਾ ਬਣਿਆ ਹੋਇਆ। ਇਸ ਦੇ ਨਾਲ ਉਨ੍ਹਾਂ ਦੇ ਮੁਨਾਫੇ ਦੇ ਉਤੇ 1-1.5% ਜਿਹੜਾ ਤੱਕ ਦਾ ਅਸਰ ਪੈਣ ਦੀ ਸੰਭਾਵਨਾ ਐ। ਹਾਲਾਂਕਿ ਦਾਨੂਬ ਦੇ ਮੈਟੀਰੀਅਲ ਕਾਰੋਬਾਰ ਦੇ ਲਈ ਅਪ੍ਰੈਲ ਦਾ ਜਿਹੜਾ ਮਹੀਨਾ ਸਭ ਤੋਂ ਵਧੀਆ ਰਿਹਾ ਕਿਉਂਕਿ ਕਈ ਜਿਹੜੇ ਨਵੇਂ ਲਾਂਚ ਹੋਏ ਪ੍ਰੋਜੈਕਟ ਕਾਰਨ ਸਮੱਗਰੀ ਦੀ ਮੰਗ ਜਿਹੜੀ ਕਾਫੀ ਜ਼ਿਆਦਾ ਜਿਹੜੀ ਦੱਸੀ ਗਈ ਹੈ। ਲਓ ਦੋਸਤੋ, ਇਹ ਸਨ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਮੀਡੀਆ ਪੰਜਾਬ ਨਿਊਜ਼ ਬਾਈ ਜੀ ਕਮੈਂਟ ਕਰ ਰਹੇ ਨੇ, ਆਪਾਂ ਉਹਨਾਂ ਦੇ ਦੋਸਤਾਂ ਦੇ ਕਮੈਂਟ ਵੀ ਲੈ ਲਈਏ ਤੇ ਫਿਰ ਆਪਾਂ ਮੰਟੋ ਜੀ ਦੀ ਕਹਾਣੀ ਸੁਣਾਉਂਦੇ ਹਾਂ ਕਿਉਂਕਿ ਅੱਜ ਉਹਨਾਂ ਦਾ ਜਨਮ ਦਿਨ ਹੈ। ਤੇ ਫਿਰ ਆਪਾਂ ਗੱਡੀ ਹੌਲੀ ਹੌਲੀ ਅੱਗੇ ਵਧਾਉਂਦੇ ਹਾਂ ਤੇ ਸਮਾਪਤੀ ਵੀ ਕਰਦੇ ਹਾਂ। ਵੈਸੇ ਤਾਂ ਸਮਾਪਤੀ ਵਾਲਾ ਸਮਾਂ ਹੋ ਹੀ ਚੱਲਿਆ ਤਕਰੀਬਨ। ਤੇ ਕਮੈਂਟ ਆ ਰਹੇ ਨੇ ਜੀ, ਹਾਂਜੀ ਆਪਣੇ ਬਾਈ ਜੀ ਮੀਡੀਆ ਪੰਜਾਬ ਲਿਖਦੇ ਨੇ ਮੋਦੀ ਮੋਦੀ ਮੋਦੀ ਮੋਦੀ ਹੈ ਤਾਂ ਕਹਿੰਦੇ ਮੁਮਕਿਨ ਹੈ, ਕਿਆ ਬਾਤ ਹੈ ਜੀ। ਤੇ ਯੂਨੀਅਨ ਆਫ਼ ਇੰਡੀਆ ਦੀ ਭਾਜਪਾ ਸਰਕਾਰ ਦੇ ਅੱਗੇ ਕਹਿੰਦੇ ਨੇ ਯੂਨੀਅਨ ਆਫ ਇੰਡੀਆ ਦੀ ਭਾਜਪਾ ਸਰਕਾਰ ਦੇ ਸਰਕਾਰੀ ਅਧਿਕਾਰੀਆਂ ਸਿਆਸੀ ਨੇਤਾਵਾਂ ਦੇ ਮੁੰਡੇ ਕੁੜੀਆਂ ਨੂੰ ਹਾਂ ਜਵਾਈ ਵਿਦੇਸ਼ਾਂ ਦੇ ਵਿਚ ਸੈਟਲ ਅਤੇ ਪ੍ਰਾਈਵੇਟ ਵਪਾਰ ਕਰਦੇ ਨੇ ਬਾਰੇ ਚਰਚਾ ਜ਼ਰੂਰ ਕਰੋ ਜੀ। ਤੇ ਇਸੇ ਤਰ੍ਹਾਂ ਯੂਨੀਅਨ ਆਫ਼ ਇੰਡੀਆ ਦੀ ਭਾਜਪਾ ਸਰਕਾਰ ਦੇ ਸਰਕਾਰੀ ਅਧਿਕਾਰੀ ਸੇਮ ਹੀ ਉਨ੍ਹਾਂ ਨੇ ਜਿਹੜਾ ਦੁਬਾਰਾ ਭੇਜਿਆ ਮੈਸੇਜ, ਸ਼ੁਕਰੀਆ ਜੀ ਬਾਈ ਜੀ। ਤੁਸੀਂ ਵੀ ਗੱਲਬਾਤ ਕਰ ਸਕਦੇ ਹੋ, ਅੱਗੇ ਜੇ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44,976,1962 ਸਟੂਡੀਓ ਦਾ ਨੰਬਰ ਹੈ ਜੀ, ਵਟਸਐਪ ਕਾਲ ਕਰਕੇ ਜੁੜ ਸਕਦੇ ਹੋ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ। ਤੇ ਲੋ ਦੋਸਤੋ, ਜਾਂਦੇ ਜਾਂਦੇ ਤੁਹਾਡੇ ਸੁਨੇਹੇ ਜ਼ਰੂਰ ਲੈ ਲਈਏ ਪਹਿਲਾਂ ਤੇ ਫਿਰ ਆਪਾਂ ਕਹਾਣੀ ਵੱਲ ਨੂੰ ਵਧਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਤੁਸੀਂ ਕਹਾਣੀ ਸੁਣਨੀ ਹੈ ਤਾਂ ਥੱਲੇ ਜ਼ਰੂਰ ਲਿਖ ਦਿਓ ਭਾਈ ਤੇ ਸੁਣਾ ਦਿਓ। ਨਵਦੀਪ ਬਾਈ ਜੀ ਦਿੱਲੀ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਸਭ ਨੂੰ ਦੋਸਤਾਂ ਨੂੰ ਤੇ ਲਾਈਕ ਨੰਬਰ 4 ਸੈਣੀ ਸਾਹਿਬ ਨੇ ਭੇਜਿਆ ਤੇ ਓਕੇ ਆ ਜੀ ਸਾਰਾ ਕੁਝ। ਸਤਨਾਮ ਸਿੰਘ ਜਾਣੀਆ ਬਾਈ ਜੀ ਸਤਿ ਸ੍ਰੀ ਅਕਾਲ ਕਹਿੰਦੇ, ਜੀ ਆਨੂ ਜੀ ਕਹਿੰਦੇ ਆ, ਚੱਕ ਦਿਓ ਫੱਟੇ ਕਹਿੰਦੇ ਜੀ, ਟਣਾ ਟਾਣਾ ਆਵਾਜ਼ ਹੈ ਜੀ ਆਪਣੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ। ਤੇ ਸਤਨਾਮ ਸਿੰਘ ਜਾਣੀਆ ਚਾਲ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਆਪਣਾ ਸਵੀਡਨ ਵਾਲੇ ਬਾਈ ਸਾਹਿਬ ਜੀ ਨਹੀਂ ਆਉਂਦੇ ਜੀ, ਸ਼ਾਇਦ ਆਪਣੇ ਯਾਦਵਿੰਦਰ ਹੋਣਾ ਦੀ ਗੱਲ ਕਰਦੇ ਨੇ ਬਾਈ ਜੀ। ਹਾਂਜੀ ਉਹ ਕਾਫੀ ਸਮਾਂ ਹੋਇਆ ਥੋੜਾ ਜਿਹਾ ਬਿਜ਼ੀ ਰਹਿੰਦੇ ਨੇ ਜੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਜੀ ਸਤਿ ਸ੍ਰੀ ਅਕਾਲ ਜੀ ਤੇ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਜੀ। ਇਕਬਾਲ ਮੰਗੜ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ। ਰਾਮ ਬਾਬਾ ਸਾਹਿਬ ਕਹਿੰਦੇ ਥੈਂਕ ਯੂ ਜੀ ਤੇ ਰੈਸਟ ਕਰ ਲਓ ਕਹਿੰਦੇ ਜੀ। ਲੱਗਦਾ ਤਾਂ ਹੈ ਜੀ ਕਰਨੀ ਪੈਣੀ ਹੈ ਰੈਸਟ। ਚਲੋ ਕਹਾਣੀ ਤੁਹਾਡੇ ਲਈ ਫਿਰ ਆਪਾਂ ਕੱਢ ਲਵਾਂਗੇ, ਫਿਰ ਸੁਣਾ ਦਾਂਗੇ ਜੇ ਮਨ ਇਦਾਂ ਆ ਤਾਂ, ਕਿਉਂਕਿ ਅੱਜ ਥੋੜੀ ਜਿਹੀ ਥਕਾਵਟ ਵੀ ਹੋਈ ਹੋਈ ਹੈ। ਤੇ ਇਕਬਾਲ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ, ਲੋ ਤੁਹਾਡੇ ਜਾਂਦੇ ਜਾਂਦੇ ਸੁਨੇਹ ਜ਼ਰੂਰ ਲੈ ਲੈਂਦੇ ਹਾਂ। ਰਾਮ ਬਾਬਾ ਸਿੱਧੂ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਜੀ ਤੇ ਸੁਰਜੀਤ ਭਾਰਤ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਇੰਡੀਆ ਤੋਂ। ਸਾਡੇ ਮਦਰ ਦਵਿੰਦਰ ਭਾਰਤ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ UAE ਤੋਂ। ਤੇ ਔਜਲਾ ਸਾਹਿਬ ਕਹਿੰਦੇ ਨੇ US ਤੋਂ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਮਾਨ ਸਿੰਘ ਸੈਣੀ ਸਾਹਿਬ ਫਿਨਲੈਂਡ ਤੋਂ ਹੈਲਸਿੰਕੀ ਤੋਂ ਸਤਿ ਸ੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਕਹਿੰਦੇ ਹੈ। ਮੁਕੱਦਰ ਬਾਈ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿਆਰਿਓ ਇੰਡੀਆ ਤੋਂ। ਤੇ ਸੈਣੀ ਬਾਈ ਜੀ ਉਹੀ ਸਰਕਾਰਾਂ ਕੱਲਾ ਕਹਿੰਦੇ ਨੇ ਲੋਗੋ ਹੋਇਆ ਚੇਂਜ, ਤਾਂ ਹੀ ਤੁਹਾਨੂੰ ਕਹਿੰਦੇ ਆ ਬਾਬਿਓ ਅਕਾਲੀ ਦਲ ਜਿਹੜੀ ਵਿਚਾਰਧਾਰਾ ਨੂੰ ਮੰਨਦਾ ਹੈ ਤੇ ਬੀਜੇਪੀ ਦੀ ਵਿਚਾਰਧਾਰਾ ਵੇਖ ਲਓ ਬਾਬਿਓ। ਬਾਦਲ ਸਾਹਿਬ ਮੀਟਿੰਗਾਂ ਕਰਦੇ ਗੱਠਜੋੜ ਦੇ ਵਾਸਤੇ ਕਹਿੰਦੇ ਜੀ। ਮੁਕੱਦਰ ਜੀ ਕਹਿੰਦੇ ਇਸ ਕਰਕੇ ਛੱਡੋ ਇਹਨਾਂ ਦਾ ਖਹਿੜਾ, ਪਛਤਾਵਾ ਹੀ ਪੱਲੇ ਪੈਣਾ ਵੋਟਾਂ ਪਾ ਕੇ ਜੀ। ਤੇ ਮੁਕੱਦਰ ਜੀ ਕਹਿੰਦੇ ਭਾਰਜ ਬਾਈ ਮੇਰਾ ਇੱਕ ਸਵਾਲ ਏ ਤੇ ਹਾਂਜੀ ਉਹ ਸਵਾਲ ਕਰ ਹੀ ਗਏ ਸੈਣੀ ਸਾਹਿਬ ਦੇ ਨਾਲ ਗੱਲਬਾਤ। ਭਾਰਜ ਮੇਰੇ ਕੋਲ ਸਮੇਂ ਦੀ ਦਿੱਕਤ ਹੈ, ਮੈਂ ਜ਼ਿਆਦਾ ਗੱਲ ਨਹੀਂ ਕਰਨੀ ਕਹਿੰਦੇ ਜੀ ਤੇ ਭਾਰਜ ਬਾਈ ਜੀ। ਤੇ ਮੁਕੱਦਰ ਜੀ ਕਹਿੰਦੇ ਆ ਜੁੜੇ ਹਾਂ ਭਾਰਜ ਬਾਈ ਜੀ, ਹੁਣ 10 ਮਿੰਟ ਬਾਅਦ ਗੱਲ ਕਰਦੇ ਹਾਂ। ਅਸਲ ਦੇ ਵਿੱਚ ਮੇਰਾ ਸਵਾਲ ਸੈਣੀ ਬਾਈ ਜੀ ਨੂੰ ਸੀ ਕਹਿੰਦੇ ਜੀ, ਤੇ ਉਹ ਗੱਲਬਾਤ ਹੋ ਗਈ ਸੀ ਜੀ ਪਹਿਲਾਂ। ਤੇ ਜੀ ਮੁਕੱਦਰ ਵੀਰ ਜੀ ਸੈਣੀ ਸਾਹਿਬ ਕਹਿੰਦੇ ਨੇ। ਔਜਲਾ ਸਾਹਿਬ ਕਹਿੰਦੇ ਬਹੁਤ ਵਧੀਆ ਵਿਚਾਰ ਰਾਜਨ ਜੀ, ਤੇ ਭਾਸ਼ਾ ਜੇ ਕੋਈ ਵੀ ਸਿੱਖ ਸਕਦਾ ਹੋਵੇ ਤਾਂ ਚਾਹੀਦਾ ਉਹਨੂੰ ਸਿੱਖਣੀ। ਔਜਲਾ ਸਾਹਿਬ ਲਿਖਦੇ ਨੇ ਐਪਰੀਸ਼ੀਏਟ ਕਰਦੇ ਆ।

ਮੁਕੱਦਰ ਜੀ ਕਹਿੰਦੇ ਆ ਵਾਹਿਗੁਰੂ ਵਾਹਿਗੁਰੂ ਬਸ ਗੱਲ ਖਤਮ। ਜਦੋਂ ਛੋਟੀਆਂ ਛੋਟੀਆਂ ਗੱਲਾਂ ਛੋਟੇ ਛੋਟੇ ਪਰਿਵਾਰਾਂ ਦੇ ਪੈਂਦੀਆਂ ਨੇ ਬਾਈ ਜੀ, ਫਿਰ ਕੋਈ ਬਾਤ ਪੁੱਛਣ ਵਾਲਾ ਨਹੀਂ ਹੁੰਦਾ ਜੀ। ਰਾਜਨ ਸੈਨ ਸਾਹਿਬ ਕਹਿੰਦੇ ਮੁਕੱਦਰ ਵੀਰ ਜੀ ਸਤਿ ਸ੍ਰੀ ਅਕਾਲ। ਕੋਈ ਨਹੀਂ, ਕੋਈ ਨਾ ਕੋਈ ਕਹਿੰਦੇ ਵਿਜੇ ਤਲਾਪਥੀ ਪੈਦਾ ਹੋ ਜਾਂਦਾ ਹੈ ਜੀ। ਤੇ ਮੁਕੱਦਰ ਜੀ ਕਹਿੰਦੇ ਭਾਣਾ ਮੰਨ ਲੈਣਾ ਬਾਬੇ, ਉਹ ਬਸ ਕਹਾਣੀ ਇੰਨੀ ਕੋਈ ਹੈ ਕਹਿੰਦੇ। ਮੁਕੱਦਰ ਕਹਿੰਦੇ ਜੀ ਸੈਣੀ ਬਾਈ ਜੀ ਪਿਆਰਿਓ, ਸਵਾਲ ਮਨ ਦੇ ਵਿਚ ਉੱਠ ਪੈਂਦਾ ਤੇ ਪੁੱਛ ਲੈਂਦੇ ਆ ਜੀ, ਲਵ ਜੋ ਜੀ। ਨਹੀਂ ਨਹੀਂ ਕਰਨੇ ਚਾਹੀਦੇ ਨੇ ਜੀ, ਗੱਲਾਂ ਬਾਤਾਂ ਹੋਣੀਆਂ ਚਾਹੀਦੀਆਂ, ਤਾਂ ਹੀ ਫਿਰ ਗੱਲਬਾਤ ਹੁੰਦੀ ਅੱਗੇ। ਰਾਜਨ ਜੀ ਕਹਿੰਦੇ ਆ ਲਵ ਯੂ ਬ੍ਰਦਰ। ਔਜਲਾ ਸਾਹਿਬ ਕਹਿੰਦੇ ਇਕਬਾਲ ਮਾਂਗੜ ਜੀ ਜੀਆਂ ਨੂੰ ਜੀ ਆਵਾਜ਼ ਸੁਣਨੇ ਨੂੰ ਮਿਲੀ ਹੈ ਕਹਿੰਦੇ ਜੀ, ਐਪਰੀਸ਼ੀਏਟ ਕਰਦੇ ਨੇ ਜੀਆਂ ਨੂੰ ਜੀ ਕਹਿੰਦੇ ਆ। ਔਰ ਨਾਲ ਕਹਿੰਦੇ ਨੇ ਸਾਡੇ ਨਾਲੋਂ $2 ਮਹਿੰਗੀ ਹੈ ਜੀ, ਹੋ ਤੁਹਾਡੇ ਜਿਹੜੀ ਹੈ ਇਕਬਾਲ ਜੀ ਗੈਸ ਜਿਹੜੀ ਹੈ ਆਪਣੇ ਔਜਲਾ ਸਾਹਿਬ ਮਿਸ਼ੀਗਨ ਤੋਂ। ਤੇ ਨਾਲ ਲਿਖਦੇ ਨੇ ਪੈਟਰੋਲ ਨੂੰ ਗੈਸ ਕਹਿੰਦੇ ਹਨ ਇੱਥੇ ਜੀ। ਹਾਂਜੀ ਬਿਲਕੁਲ ਅਮਰੀਕਾ, ਤੁਸੀਂ ਦਰੁਸਤ ਕੀਤਾ, ਸ਼ੁਕਰੀਆ। ਤੇ ਬਾਈ ਜੀ ਸੁਣਦੇ ਹੀ ਪਏ ਸੀਗੇ। ਤੇ ਔਜਲਾ ਸਾਹਿਬ ਕਹਿੰਦੇ ਵੀਰ ਜੀ ਗਲਤ ਸਮਝ ਰਹੇ ਹਾਂ ਜੀ। ਇਕਬਾਲ ਜੀ ਕਹਿੰਦੇ ਹਾਂਜੀ ਜੀ, ਤੇ ਇਕਬਾਲ ਜੀ ਨੇ ਲਿਖਿਆ ਥੈਂਕ ਯੂ ਔਜਲਾ ਜੀ। ਤੇ ਮਾਨ ਸਿੰਘ ਸੈਣੀ ਸਾਹਿਬ ਕਹਿੰਦੇ ਇਕਬਾਲ ਭੈਣ ਜੀ ਤਾਂ ਪੈਟਰੋਲ ਦੀ ਗੱਲ ਕਰਦੇ ਸੀ, ਉੱਥੇ ਗੈਸ ਕਹਿੰਦੇ ਨੇ ਜੀ। ਹਾਂਜੀ ਬਿਲਕੁਲ ਜੀ। ਤੇ ਆਪਣੇ ਮੀਡੀਆ ਪੰਜਾਬ ਲਿਖਦੇ ਨੇ ਜੀ ਆਜ਼ਾਦ ਨਿਊਜ਼ ਤੋਂ, ਮੋਦੀ ਮੋਦੀ ਕਹਿੰਦੇ ਨੇ ਜੀ। ਤੇ ਮੋਦੀ ਹੈ ਤਾਂ ਕਹਿੰਦੇ ਮੁਮਕਿਨ ਹੈ ਜੀ, ਇਹ ਤੁਹਾਡੇ ਸਾਂਝੇ ਕਰ ਹੀ ਦਿੱਤੇ ਆ ਜੀ ਕਮੈਂਟ ਜਿਹੜੇ ਆਏ ਨੇ। ਤੇ ਰਾਮ ਬਾਬਾ ਸਿੱਧੂ ਸਾਹਿਬ ਇਟਲੀ ਪਹੁੰਚ ਚੁੱਕੇ ਨੇ ਤੇ ਥੈਂਕ ਯੂ ਕਹਿੰਦੇ ਆ, ਰੈਸਟ ਕਰੋ ਕਹਿੰਦੇ ਜੀ। ਲਓ ਜੀ ਤੁਹਾਡੀ ਮੰਨ ਲੈਂਦੇ ਆ ਬਾਈ ਜੀ, ਤੇ ਹੁਣ ਕਰਦੇ ਆਪਾਂ ਰੈਸਟ। ਤੇ ਆਪਣੇ ਕੋਲ ਸਮਾਂ ਰਹਿ ਗਿਆ 3-4 ਮਿੰਟ ਦਾ, ਸੁਨੇਹੇ ਵੀ ਤੁਹਾਡੇ ਸਾਂਝੇ ਕਰ ਦਿੱਤੇ ਆ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰੇ ਦੋਸਤਾਂ ਦਾ, ਜਦੋਂ ਦੇ ਵੀ ਜੁੜੇ ਹੋਏ ਹੋ ਸ਼ੁਰੂ ਤੋਂ ਲੈ ਕੇ ਵਿੱਚੋਂ ਜੁੜੇ ਹੋ, ਤੇ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਨੂੰ ਸੁਣਨ ਦੇ ਲਈ। ਦੋਸਤਾਂ ਮਿੱਤਰਾਂ ਤੱਕ ਸਾਂਝਾ ਜ਼ਰੂਰ ਕਰ ਦਿਓ ਕਰੋ, ਇਹ ਜ਼ਰੂਰ ਬੇਨਤੀ ਹੁੰਦੀ ਹੈ। ਤੇ ਐਪ ਦੇ ਉੱਤੇ ਵੈਬਸਾਈਟ ਫੇਸਬੁੱਕ ਯੂਟਿਊਬ ਦੁਆਬਾ ਰੇਡੀਓ ਦੀ ਸਰਚ ਕਰ ਸਕਦੇ ਹੋ, ਗੂਗਲ ਦੇ ਉੱਤੇ ਜਾ ਕੇ ਵੀ, ਤੇ ਉੱਥੇ ਵੀ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ। ਤੇ ਯੂਟਿਊਬ ਦੇ ਉੱਤੇ ਜਾ ਕੇ, ਫੇਸਬੁੱਕ ਦੇ ਉੱਤੇ ਜਾ ਕੇ ਓਫੀਸ਼ੀਅਲ ਜਿਹੜਾ ਪੇਜ ਹੈ, ਤੇ ਟੈਲੀਗ੍ਰਾਮ ਦੇ ਵਿੱਚ ਵੀ ਜਾ ਕੇ, ਤੇ ਜਿਹੜੇ ਦੋਸਤ ਅਜੇ ਗਰੁੱਪ ਦੇ ਵਿੱਚ ਸ਼ਾਮਲ ਨਹੀਂ ਹੋਏ ਹੋਣਾ ਚਾਹੁੰਦੇ ਨੇ ਤਾਂ ਉਹ +358449761919 ਬਾਰ ਸਟੂਡੀਓ ਦਾ ਨੰਬਰ ਹੈ, ਉਹਦੇ ਉੱਤੇ ਆਪਣਾ ਪਿਆਰਾ ਜਿਹਾ ਨਾਮ ਲਿਖ ਕੇ ਤੇ ਨੰਬਰ ਭੇਜ ਸਕਦੇ ਨੇ, ਤੇ ਥੱਲੇ ਲਿਖ ਦਿਓ ਕਿ ਗਰੁੱਪ ਦੇ ਵਿੱਚ ਸ਼ਾਮਲ ਕਰ ਲਓ। ਉਹ ਚ ਵਾਧੂ ਕੋਈ ਸੁਨੇਹਾ ਨਹੀਂ ਹੁੰਦਾ, ਸਿਰਫ ਤੇ ਸਿਰਫ ਪ੍ਰੋਗਰਾਮ ਦੇ ਬਾਰੇ ਜਾਣਕਾਰੀ ਤੇ ਪ੍ਰੋਗਰਾਮ ਦਾ ਲਿੰਕ ਹੁੰਦਾ ਲਾਈਵ ਦਾ, ਹੋਰ ਕੁਝ ਨਹੀਂ ਉਹਦੇ ਵਿੱਚ ਐਕਸਟਰਾ ਪਾਇਆ ਜਾਂਦਾ ਜੀ। ਤੇ ਮੈਨੂੰ ਦਿਓ ਆਗਿਆ ਦੋਸਤੋ, ਕੱਲ ਨੂੰ ਮਿਲਣ ਦੇ ਵਾਅਦੇ ਨਾਲ ਮੁਲਾਕਾਤ ਹੁੰਦੀ ਹੈ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਜੀ ਸਤਿ ਸ੍ਰੀ ਅਕਾਲ। ਕੱਲ ਨੂੰ ਮਿਲਦੇ ਹਾਂ ਭਾਰਤੀ ਸਮਾਂ 9:30 ਵਜੇ। ਇਹ ਗੀਤ ਕੀ ਕਹਿੰਦਾ ਇਸ ਨੂੰ ਸੁਣੋ ਐਪ ਦੇ ਉੱਤੇ ਤੇ ਵੈਬਸਾਈਟ ਦੇ ਉੱਤੇ।

0: ದ್ವಾಪರ ರೇಡಿಯೋ.
1: ਬਾਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 15 ਨਵੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਅਸੀਂ ਆਪਣਾ ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ, ਜਿਹੜਾ ਕਿ 30ਵਾਂ ਕਵੀ ਦਰਬਾਰ ਹੈ, ਸ਼ੁਰੂ ਕਰਨ ਜਾ ਰਹੇ ਹਾਂ। ਕੱਲ 14 ਨਵੰਬਰ ਨੂੰ ਦੁਨੀਆ ਭਰ ਦੇ ਵਿੱਚ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ ਹੈ। ਇਸ ਦੇ ਨਾਲ ਦੀ ਨਾਲ ਆਪਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ, ਜਿਹੜਾ ਰੋਸ਼ਨੀਆਂ ਦਾ ਤਿਉਹਾਰ ਹੈ, ਇਸ ਤਿਉਹਾਰ ਦੇ ਉੱਤੇ ਇਸ ਵਾਰ ਬਹੁਤ ਵੱਡੀਆਂ ਭਾਰੀਆਂ ਵੀ ਰਹੀਆਂ ਨੇ। ਨੰਬਰ 1 ਤੇ ਦੁਨੀਆ ਭਰ ਦੇ ਵਿੱਚ ਕੋਰੋਨਾ ਮਹਾਮਾਰੀ ਦੇ ਕਾਰਨ ਜਿਹੜਾ ਆ, ਦੁਨੀਆ ਦੀ ਆਰਥਿਕਤਾ ਜਿਹੜੀ ਆ ਉਹ ਹਿੱਲੀ ਪਈ ਏ, ਲੋਕਾਂ ਦੇ ਰੁਜ਼ਗਾਰ ਛੁੱਟ ਗਏ ਨੇ, ਨੌਕਰੀਆਂ ਚਲੇ ਗਈਆਂ ਨੇ, ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਉਦਾਸੀਨ ਜ਼ਿੰਦਗੀ ਦੇ ਵਿੱਚ ਚਲੇ ਗਏ ਨੇ, ਤੇ ਉਹਨਾਂ ਨੂੰ ਇਹ ਪਤਾ ਨਹੀਂ ਉਹਨਾਂ ਦਾ ਰੁਜ਼ਗਾਰ ਕਦੋਂ ਵਾਪਸ ਆਏਗਾ ਤੇ ਕਦੋਂ ਉਹਨਾਂ ਦੀ ਜ਼ਿੰਦਗੀ ਦੀ ਗੱਡੀ ਜਿਹੜੀ ਆ ਮੁੜ ਫਿਰ ਲੀਹ ਤੇ ਆਏਗੀ। ਇਸ ਦੇ ਨਾਲ ਦੀ ਨਾਲ ਪੰਜਾਬ ਦੇ ਵਿੱਚ, ਨਾਲ ਦੀ ਨਾਲ ਭਾਰਤ ਦੇ ਬਹੁਤ ਸਾਰੇ ਕਿਸਾਨਾਂ ਦਾ ਵੱਡਾ ਹਿੱਸਾ ਜਿਹੜਾ ਆ ਉਹ ਅੰਦੋਲਨਾਂ ਦੇ ਵਿੱਚ ਕੁੱਦਿਆ ਹੋਇਆ ਹੈ, ਤੇ ਕੇਂਦਰ ਦੀ ਸਰਕਾਰ ਜਿਹੜੀ ਆ ਉਹਨਾਂ ਦੇ ਅੰਦੋਲਨਾਂ ਵੱਲ ਜਿਹੜਾ ਆ ਅਜੇ ਪੂਰੀ ਤਰ੍ਹਾਂ ਤਵੱਕੋ ਨਹੀਂ ਦੇ ਰਹੀ, ਤੇ ਇਸ ਕਾਰਨ ਕਿਸਾਨ ਜਿਹੜੇ ਆ ਉਹਨਾਂ ਦੀ ਜਿਹੜੀ ਦੀਵਾਲੀ ਆ ਉਹ ਵੀ ਕਾਲੀ ਹੋਈ ਪਈ ਹੈ। ਤੇ ਸਾਡੇ ਕਿਸਾਨ ਭਰਾ ਜਿਹੜੇ ਆ ਉਹ ਤਕਰੀਬਨ ਪਿਛਲੇ 1.5 ਮਹੀਨੇ ਤੋਂ ਧਰਨਿਆਂ ਦੇ ਵਿੱਚ, ਟੋਲ ਪਲਾਜ਼ਿਆਂ ਦੇ ਉੱਤੇ, ਮਾਲਾਂ ਦੇ ਵਿੱਚ, ਰੇਲਵੇ ਸਟੇਸ਼ਨਾਂ ਦੇ ਉੱਤੇ ਜਿਹੜੇ ਆ ਉਹ ਧਰਨੇ ਲਾ ਕੇ ਬੈਠੇ ਹੋਏ ਨੇ। ਤੇ ਇਸ ਦੇ ਨਾਲ ਦੀ ਨਾਲ ਪਾਕਿਸਤਾਨ ਦੇ ਵਿੱਚ ਸਾਡੇ ਪੰਜਾਬੀ ਭਰਾ ਜਿਹੜੇ ਆ ਮਾਂ ਬੋਲੀ ਦੀ ਮਹੱਤਤਾ ਨੂੰ ਜਾਣਦੇ ਹੋਏ, ਜਿਹੜਾ ਪੰਜਾਬੀ ਦੇ ਮਹੱਤਵ ਨੂੰ ਪਛਾਣਦੇ ਹੋਏ ਜਿਹੜਾ ਆ ਉਹ ਪੰਜਾਬੀ ਬੋਲੀ ਨੂੰ ਜਿਹੜਾ ਆ ਆਮ ਜ਼ਿੰਦਗੀ ਦੇ ਵਿੱਚ, ਸਕੂਲੀ ਪੜ੍ਹਾਈ ਦੇ ਵਿੱਚ ਜਿਹੜਾ ਆ ਮਹੱਤਤਾ ਦੇਣ ਲਈ, ਪਹਿਲ ਦੇਣ ਲਈ ਜਿਹੜੀ ਆ ਉਹ ਮੰਗ ਕਰਦੇ ਹੋਏ ਜਿਹੜੇ ਆ ਉਹ ਘੋਲ ਲੜ ਰਹੇ ਨੇ। ਤੇ ਇਸ ਮੌਕੇ ਦੇ ਉੱਤੇ ਸ਼ੁਰੂਆਤ ਜਿਹੜੀ ਮੈਂ ਕਵੀ ਦਰਬਾਰ ਦੀ ਜਿਹੜੀ ਕਰਨ ਜਾ ਰਿਹਾ, ਤੇ ਇਸ ਕਵੀ ਦਰਬਾਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਜਲੰਧਰ ਵਸਦੀ ਸਾਡੀ ਭੈਣ ਮਨਜੀਤ ਕੌਰ ਜਲੰਧਰੀ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਮਾਂ ਬੋਲੀ ਨਾਲ ਸੰਬੰਧਿਤ ਆਪਣੀ ਰਚਨਾ ਜਿਹੜੀ ਆ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਸਵਾਗਤ ਹੈ।
2: ਸਰ ਜੀ, ਆਪ ਜੀ ਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ। ਇਹ ਕਵਿਤਾ ਮੈਂ ਪੰਜਾਬੀ ਮਾਂ ਬੋਲੀ 'ਤੇ ਲਿਖੀ ਹੈ ਅਤੇ ਪੇਸ਼ ਕਰਨ ਲੱਗੀ ਹਾਂ। ਊੜਾ ਐੜਾ ਈੜੀ ਸੱਸਾ, ਊੜਾ ਐੜਾ ਈੜੀ ਸੱਸਾ, ਹਾਹਾ ਪੜ ਕੇ ਰੱਟਾਂ, ਦਿਲ ਦੇ ਸ਼ੀਸ਼ੇ ਵਿੱਚ ਜੜਾ ਕੇ ਮੁੜ ਮੁੜ ਕੇ ਮੈਂ ਤੱਕਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਉੱਚੀ ਸੁੱਚੀ ਮਾਂ ਬੋਲੀ ਸਤਿਕਾਰ ਇਸ ਦਾ ਕਰਿਓ, ਉੱਚੀ ਸੁੱਚੀ ਮਾਂ ਬੋਲੀ ਸਤਿਕਾਰ ਇਸ ਦਾ ਕਰਿਓ, ਇਸ ਨੂੰ ਭੁੱਲਣ ਵਾਲੀ ਵੀਰੋ ਗੱਲ ਕਦੇ ਨਾ ਕਰਿਓ, ਵੱਧ ਕੇ ਇਹ ਮਿਸ਼ਰੀ ਤੋਂ ਮਿੱਠੀ ਭਾਵੇਂ ਬੋਲੀਆਂ ਲੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ, ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਫੁੱਲਾਂ ਵਰਗੀ ਮਹਿਕ ਇਸ ਦੇ ਹਰ ਅੱਖਰ 'ਚੋਂ ਆਵੇ। ਫੁੱਲਾਂ ਵਰਗੀ ਮਹਿਕ ਇਸ ਦੇ ਹਰ ਅੱਖਰ 'ਚੋਂ ਆਵੇ। ਇੱਕ ਦੂਜੇ ਨਾਲ ਸਾਂਝ ਪਿਆਰ ਦੀ ਸਾਨੂੰ ਇਹ ਸਿਖਾਵੇ। ਜਾਨੋ ਵੱਧ ਕੇ ਪਿਆਰੀ ਰੱਖੀਏ, ਜਾਨੋ ਵੱਧ ਕੇ ਪਿਆਰੀ ਰੱਖੀਏ, ਰੁਲ ਜੇ ਨਾਂ ਵਿੱਚ ਕੱਖਾਂ ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਹਿੰਦੀ ਮਾਸੀ ਭੂਆ ਇੰਗਲਿਸ਼ ਹਿਸਾਬ ਨਾ ਪਿਆਰ ਜਤਾਇਓ, ਪਰ ਆਪਣੀ ਮਾਂ ਬੋਲੀ ਨੂੰ ਤੁਸੀਂ ਘੁੱਟ ਗਲਵੱਕੜੀ ਪਾਇਓ। ਮਾਂ ਆਪਣੀ ਨਾਲ ਦਗੇ ਕਮਾ ਕੇ, ਮਾਂ ਆਪਣੀ ਨਾਲ ਦਗੇ ਕਮਾ ਕੇ ਫੇਰ ਨਾ ਜਾਇਓ ਅੱਖਾਂ ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਹਰਭਜਨ ਮਾਨ ਤੇ ਵਾਰਿਸ ਵੀਰੇ, ਹਰਭਜਨ ਮਾਨ ਤੇ ਵਾਰਿਸ ਵੀਰੇ, ਵਿਰਸਾ ਜਾਣ ਬਚਾਈ ਇਹਨਾਂ ਜਵਾਨਾਂ ਮਾਂ ਬੋਲੀ ਦੀ ਕਦਰ ਬੜੀ ਹੈ ਪਾਈ। ਸਿਰ ਤੇ ਸੂਹੀ ਦੇ ਫੁਲਕਾਰੀ, ਸਿਰ ਤੇ ਸੂਹੀ ਦੇ ਫੁਲਕਾਰੀ ਚੁੱਕ ਲਈਏ ਵਿੱਚ ਹੱਥਾਂ ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਗੁਰੂ ਗ੍ਰੰਥ ਸਾਹਿਬ ਜੀ ਸਾਡਾ ਵਿੱਚ ਪੰਜਾਬੀ ਲਿਖਿਆ, ਗੁਰੂ ਗ੍ਰੰਥ ਸਾਹਿਬ ਜੀ ਸਾਡਾ ਵਿੱਚ ਪੰਜਾਬੀ ਲਿਖਿਆ। ਇਸ ਨੂੰ ਪੜ੍ਹ ਕੇ ਵੀਰੋ ਭੈਣੋ ਤੁਸੀਂ ਵੀ ਲੈ ਲਓ ਸਿੱਖਿਆ। ਮਨਜੀਤ ਕਹੇ ਪੰਜਾਬੀ ਪੜ੍ਹ ਲਿਖ, ਜਸ ਮੈਂ ਇਸਦਾ ਖੱਟਾਂ ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਮੇਰੀ ਮਾਂ ਪੰਜਾਬੀ ਬੋਲੀ ਸਾਂਭ ਸਾਂਭ ਮੈਂ ਰੱਖਾਂ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ।
1: ਜੀਤ ਕੌਰ ਜਲੰਧਰੀ ਦੀ ਰਚਨਾ ਤੋਂ ਬਾਅਦ ਹੁਣ ਮੈਂ ਇੱਕ ਬਿਰਹੋਂ ਦਾ ਗੀਤ ਕਹਿਣ ਲਈ ਹਰਜੀਤ ਰੂਬੀ ਜਿਹੜੀ ਕਿ ਫਤਿਹਗੜ੍ਹ ਸਾਹਿਬ ਦੇ ਨੇੜੇ ਇੱਕ ਪਿੰਡ ਦੇ ਵਿੱਚ ਰਹਿੰਦੀ ਹੈ, ਉਸ ਨੂੰ ਰਿਸ਼ ਕਰਾਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਹਰਜੀਤ ਰੂਬੀ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਦੇ ਸਾਰੇ ਹੀ ਦਰਸ਼ਕਾਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਹਿਉਂ ਸਾਹਿਬ ਜੀ ਦਾ ਅਤੇ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ, ਜਿਨ੍ਹਾਂ ਨੇ ਸਾਨੂੰ ਸਾਡੀ ਨਵੀਂ ਕਲਮ ਨੂੰ ਘਰ ਬੈਠਿਆਂ ਹੀ ਆਪ ਸਭ ਦੇ ਰੂਬਰੂ ਹੋਣ ਦਾ ਇੱਕ ਸੁਨਹਿਰੀ ਮੌਕਾ ਅੱਜ ਮੈਨੂੰ ਫਿਰ ਬਖਸ਼ਿਆ। ਸੋ ਮੈਂ ਇੱਕ ਵਿਰਹੋਂ ਦਾ ਗੀਤ ਲੈ ਕੇ ਹਾਜ਼ਰ ਹੋਈ ਹਾਂ ਜੀ। ਉਮੀਦ ਕਰਦੀ ਹਾਂ ਕਿ ਮੇਰੀਆਂ ਪਹਿਲੀਆਂ ਹੱਥ ਲਿਖਤਾਂ ਵਾਂਗ ਤੁਸੀਂ ਇਸ ਗੀਤ ਨੂੰ ਵੀ ਪਿਆਰ ਦਿਓਗੇ। ਸੋ ਪੇਸ਼ ਕਰਦੀ ਹਾਂ ਜੀ। ਦਿਨ ਲੰਘੇ ਨਾ ਲੰਘਾਇਆ ਸਾਨੂੰ ਸੋਚਾਂ ਵਿੱਚ ਪਾਇਆ, ਦਿਨ ਲੰਘੇ ਨਾ ਲੰਘਾਇਆ ਸਾਨੂੰ ਸੋਚਾਂ ਵਿੱਚ ਪਾਇਆ, ਦਿਨ ਦੂਸਰਾ ਨੇ ਵਿੱਚ ਹੋ ਕੇ ਹਾਵੇ, ਹਾਏ ਵੇ ਮੇਰੀ ਹਾੜਾ ਵੇ ਮੇਰੀ ਜਾਨ ਸੁੱਕ ਦੀ, ਚੰਨ ਚੰਦਰਾ ਜਦੋਂ ਵੀ ਚੜ ਆਵੇ, ਹਾਏ ਵੇ ਮੇਰੀ ਜਾਨ ਸੁੱਕ ਦੀ, ਖੋਰੇ ਕਿਹੜਾ ਰੋਗ ਮੇਰੀ ਜ਼ਿੰਦਗੀ ਨੂੰ ਲੱਗਿਆ, ਹਾਏ ਵੇ ਜ਼ਿੰਦਗੀ

ਇੱਕ ਪਲ ਮੇਰਾ ਸਾਲਾਂ ਵਾਂਗੂ ਲੰਘਿਆ, ਹਰੇ ਸਾਲਾਂ ਵਾਂਗੂ ਲੰਘਿਆ। ਤੇਰੇ ਪਿਆਰ ਦੀ ਕਟਾਰ ਮੈਨੂੰ ਜਿਉਂਦੇ ਜਾਂਦੀ ਮਾਰ, ਤੇਰੇ ਪਿਆਰ ਦੀ ਕਟਾਰ ਮੈਨੂੰ ਜਿਉਂਦੇ ਜਾਂਦੀ ਮਾਰ, ਨਾਲੇ ਚਿੱਤ ਨੂੰ ਚਿੱਤ ਮਣੀ ਜਈ ਲਾਵੇ। ਹਾਏ ਵੇ ਮੇਰੀ ਹਾੜਾ ਵੇ ਮੇਰੀ ਜਾਨ ਸੁੱਕ ਦੀ, ਚੰਨ ਚੰਦਰਾ ਜਦੋਂ ਵੀ ਚੜ

0: सुन तेरी हर जीत अच हार की परीत, सुन तेरी हर जीत अच हार की परीत, चोरा मेरिया हड्डा नु नित खावे, हाए वे मेरी हाड़ा वे मेरी जान सुख दी, चन चंद्रा जदों भी चढ़ आवे, हाए वे मेरी जान सुख दी। धन्यवाद जी। दो गल्लां मैं होर कहनियां चाहवांगी जी, स्पैशली ह्यों साहब जी नूं। एक गीत मैं जी 2001 च लिखा सी, मैनू नहीं सी पता कि मैं की लिख रही हाँ, एक गाने दे रूप च है या मैनू की हक है अपनियां लिखियां होईयां लाइना जा अखरां नूं कैद करन दा। मैनू नहीं सी पता कि मैं इस डायरी नूं क्यों संभाल के रख्या हुण तक, ते ए अखर जे अज मेरी डायरी दी कैद चों बाहर निकले ने तां ए सिर्फ ह्यों साहब जी करके निकले ने। सो मैं एक बार फिर कहना चाहवांगी, ये सोंग मैं 2001 विच लिखा सी जी, ते अज 2020 चल रहा। सो मैं बहुत ही भावुक मन नाल एक बार फिर तो दबाबा रेडियो की टीम का बहुत बहुत धन्यवाद करती हाँ जी। थैंक यू।
1: जीत रूबी जी तो बाद मैं हुण सदा देण जा रहा गुरदासपुर शहर च वसदे शायर रवि गुरदासपुरी जी नूं, ओ थोड़े नाल तड़फदे विछोड़े नूं पेश करदी अपनी कविता लैके हाजिर हो रहे ने। रवि गुरदासपुरी जी, थोड़ा स्वागत है।
2: सारे श्रोतियां नूं मेरा प्यार भरिया नमस्कार। मेरी अज दी कविता दा शीर्षक है नज़र बंद सुनेहे, जो कि प्यार दे विछोड़े विच तड़प नूं बयान करदी है। ਕਹਿੰਦੇ ਆ ਸੱਜਣਾ ਮੈਨੂੰ ਮਾਰ ਮੁਕਾ ਦੇ, ਉਹ ਆ ਸੱਜਣਾ ਮੈਨੂੰ ਮਾਰ ਮੁਕਾ ਦੇ, ਲਾ ਦੇ ਬੰਨੇ ਬੇੜਾ, ਅੱਖੀਆਂ ਦੀਦ ਤੇਰੀ ਨੂੰ ਤਰਸਣ, ਕਿਤੇ ਦਿਲ ਨਹੀਂ ਲੱਗਦਾ ਮੇਰਾ, ਕਿਤੇ ਦਿਲ ਨਹੀਂ ਲੱਗਦਾ ਮੇਰਾ। ਦਿਲ ਦਾ ਵੱਡ ਵੱਡ ਮਾਸ ਖਵਾਇਆ, ਦਿਲ ਦਾ ਵੱਡ ਵੱਡ ਮਾਸ ਖਵਾਇਆ, ਇੰਨਾ ਕੀਤਾ ਜ਼ੇਰਾ ਮੇਰੇ ਲੱਗਿਆਂ ਤੂੰ ਵੀ ਰੋਵੇਂ, ਉਹ ਦਿਨ ਆਊ ਕਿਹੜਾ। ਇਸ਼ਕ ਮੇਰੇ ਦੇ ਲੱਗੀਆਂ ਸੱਟਾਂ, ਇਸ਼ਕ ਮੇਰੇ ਦੇ ਲੱਗੀਆਂ ਸੱਟਾਂ, ਤਨ ਵੀ ਹੋਇਆ ਕੋੜਾ, ਲੱਖ ਸ਼ਫਾ ਦੀ ਮਰਹਮ ਲਾਵਾਂ ਪਰ ਨਾ ਆਵੇ ਖੇੜਾ। ਉਹ ਆ ਸੱਜਣਾ ਗਲਵੱਕੜੀ ਪਾਲੈ, ਉਹ ਆ ਸੱਜਣਾ ਗਲਵੱਕੜੀ ਪਾਲੈ, ਅਤੇ ਕਰ ਲੈ ਦਿਲ ਨੂੰ ਹੌਲਾ, ਤੁਝ 'ਚ ਸਾਰੀ ਦੁਨੀਆ ਦਿਸਦੀ, ਤੁਝ 'ਚ ਦਿਸਦਾ ਮੌਲਾ। ਮੈਂ ਤਾਂ ਹੱਡ ਤੁਚਾ ਦਾ ਪੁੱਤਰਾ, ਮੈਂ ਤਾਂ ਹੱਡ ਤੁਚਾ ਦਾ ਪੁੱਤਰਾ, ਤੂੰ ਸਾਹਾਂ ਦਾ ਚੋਲਾ, ਜੇ ਮੇਰੇ ਵਿੱਚ ਤੂੰ ਵਸ ਜਾਸੀ ਫਿਰ ਕਾਸੇ ਦਾ ਰੌਲਾ। ਜੇ ਨਹੀਂ ਉਹ ਕਦੇ ਸੁੱਖ ਦੁੱਖ ਕਹਿਣਾ, ਜੇ ਨਹੀਂ ਉਹ ਕਦੇ ਸੁੱਖ ਦੁੱਖ ਕਹਿਣਾ, ਤੇ ਕਰਦੇ ਕੰਨੋਂ ਬੋਲਾ, ਜਾਂ ਸੱਜਣਾ ਮੈਨੂੰ ਵੇਚ ਖਾ ਹੱਟੀ ਕਰਕੇ ਤੋਲਾ ਤੋਲਾ। ਰਾਤ ਗਈ ਦਿਨ ਲੰਘਦਾ ਨਾਹੀਂ, ਰਾਤ ਗਈ ਦਿਨ ਲੰਘਦਾ ਨਾਹੀਂ, ਤਨ ਵੀ ਹੋਇਆ ਖੋਲਾ, ਮਾਰ ਮੁਕਾ ਰਵੀ ਉਮਰਾਂ ਨੂੰ ਹੀ, ਕਰਦੇ ਹਿਜ਼ਰ ਨਬੇੜਾ, ਕਰਦੇ ਹਿਜ਼ਰ ਨਬੇੜਾ। ਧੰਨਵਾਦ ਜੀ।
1: ਵੀ ਗੁਰਦਾਸਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਬਸਦੀ ਸਾਡੀ ਸ਼ਾਇਰਾ ਨਵਗੀਤ ਕੌਰ ਜੀ ਨੂੰ। ਨਵਗੀਤ ਕੌਰ ਜੀ ਇੱਥੇ ਪੰਜਾਬੀ ਦੀ MA ਹੈ, ਨਾਲ ਦੀ ਨਾਲ ਉਸਨੇ BED ਵੀ ਕੀਤੀ ਹੋਈ ਹੈ। ਇਸ ਦੇ ਨਾਲ ਦੀ ਨਾਲ ਉਹਨਾਂ ਦੀ ਇੱਕ ਕਵਿਤਾਵਾਂ ਦੀ ਕਿਤਾਬ ਜਿਹੜੀ ਆ ਛਪਣ ਹਿੱਤ ਜਿਹੜੀ ਆ ਤਿਆਰ ਹੈ, ਤੇ ਉਸ ਕਿਤਾਬ ਦਾ ਨਾਂ ਹੈ ਨਾਭੀ ਵਿੱਚ ਕਸਤੂਰੀ। ਉਹ ਅਕਸਰ ਅਖਬਾਰਾਂ ਮੈਗਜ਼ੀਨਾਂ ਦੇ ਵਿੱਚ ਛਪਦੇ ਰਹਿੰਦੇ ਨੇ, ਤੇ ਰੇਡੀਓ ਟੈਲੀਵਿਜ਼ਨ ਦੇ ਉੱਤੇ ਉਹਨਾਂ ਦੀਆਂ ਰਚਨਾਵਾਂ ਆਉਂਦੀਆਂ ਰਹਿੰਦੀਆਂ ਨੇ, ਤੇ ਸਾਡੇ ਦੁਆਬਾ ਰੇਡੀਓ ਦੇ ਮੰਚ ਤੇ ਪਹਿਲੀ ਵਾਰੀ ਆ ਰਹੇ ਨੇ। ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ ਤੇ ਆਉਣ ਤੇ ਨਿੱਘਾ ਸਵਾਗਤ ਕਰਦੇ ਹਾਂ। ਨਵਗੀਤ ਕੌਰ ਜੀ, ਤੁਹਾਡਾ ਸਵਾਗਤ ਹੈ।
3: ਦੋਸਤੋ, ਪੇਸ਼ ਹੈ ਇੱਕ ਗਜ਼ਲ। ਜੇਕਰ ਪਹਿਲਾਂ ਇਲਮ ਨਾ ਹੋਵੇ ਸਾਗਰ ਦੀ ਗਹਿਰਾਈ ਦਾ, ਜੇਕਰ ਪਹਿਲਾਂ ਇਲਮ ਨਾ ਹੋਵੇ ਸਾਗਰ ਦੀ ਗਹਿਰਾਈ ਦਾ, ਖਾਮੋਸ਼ੀ ਨੂੰ ਤੱਕਦਿਆਂ ਨਾ ਕਿਸ਼ਤੀ ਵਿੱਚ ਬਹਿ ਜਾਈਦਾ। ਸਾਫ਼ ਹੈ ਤੇਰੇ ਦਿਲ ਦਾ ਸ਼ੀਸ਼ਾ, ਸਾਫ਼ ਹੈ ਤੇਰੇ ਦਿਲ ਦਾ ਸ਼ੀਸ਼ਾ, ਮੈਲੀ ਨਜ਼ਰ ਜ਼ਮਾਨੇ ਦੀ, ਜਣੇ ਖਣੇ ਨੂੰ ਹੱਸਦੇ ਤੱਕ ਕੇ ਦਿਲ ਨਹੀਂ ਖੋਲ ਵਿਖਾਈਦਾ। ਕਦਮਾਂ ਵਿੱਚ ਆਕਾਸ਼ ਕਦੇ ਤਾਂ ਧਰਤੀ ਵਾਂਗੂ ਆਉਂਦਾ ਏ, ਕਦਮਾਂ ਵਿੱਚ ਆਕਾਸ਼ ਕਦੇ ਤਾਂ ਧਰਤੀ ਵਾਂਗੂ ਆਉਂਦਾ ਏ, ਖੰਭਾਂ ਦੀ ਮਗਰੂਰੀ ਵਿੱਚ ਨਹੀਂ ਕਦਮ ਤਾਲ ਭੁੱਲ ਜਾਈਦਾ। ਅੱਖਾਂ ਵਿੱਚ ਤੂੰ ਵੇਖ ਲਿਆ ਕਰ ਕੈਸੇ ਕੈਸੇ ਮੰਜ਼ਰ ਨੇ, ਅੱਖੀਆਂ ਵਿੱਚ ਤੂੰ ਵੇਖ ਲਿਆ ਕਰ ਕੈਸੇ ਕੈਸੇ ਮੰਜ਼ਰ ਨੇ, ਟੁੱਟਿਆ ਦਿਲ ਅਣਗੌਲਿਆਂ ਕਰਕੇ ਹੋਰ ਜ਼ਖਮ ਨਹੀਂ ਲਾਈਦਾ। ਵਿੱਚ ਹਨੇਰੇ ਤੁਰਿਆ ਜੇ ਤੂੰ ਲੈ ਕੇ ਮੰਗਵੀਂ ਲਾਠੀ ਨੂੰ, ਵਿੱਚ ਹਨੇਰੇ ਤੁਰਿਆ ਜੇ ਤੂੰ ਲੈ ਕੇ ਮੰਗਵੀਂ ਲਾਠੀ ਨੂੰ, ਇਹ ਨਾ ਭੁੱਲੀ ਆਪਣਾ ਪੈਂਡਾ ਆਪਣੇ ਆਪ ਮੁਕਾਈਦਾ, ਇਹ ਨਾ ਭੁੱਲੀ ਆਪਣਾ ਪੈਂਡਾ ਆਪਣੇ ਆਪ ਮੁਕਾਈਦਾ। ਆਪਣੇ ਦਿਲ ਦੀ ਪੀੜ ਵੇਦਨਾ ਸੱਚੀ ਸੁੱਚੀ ਪੂੰਜੀ ਹੈ, ਆਪਣੇ ਦਿਲ ਦੀ ਪੀੜ ਵੇਦਨਾ ਸੱਚੀ ਸੁੱਚੀ ਪੂੰਜੀ ਹੈ, ਮੰਗਵਾਂ ਹੁਨਰ ਕਦੇ ਵੀ ਲੈ ਕੇ ਬਹੁਤਾ ਨਹੀਂ ਚਮਕਾਈਦਾ। ਲੂ ਲੂ ਪਿੰਜਿਆ ਜਾਵੇ ਮੇਰਾ, ਲੂ ਲੂ ਪਿੰਜਿਆ ਜਾਵੇ ਮੇਰਾ, ਮਾਹੀ ਤੇਰੇ ਹਿਜਰ ਦੇ ਨਾਲ, ਤੇਰੇ ਦਿਲ ਚੋਂ ਸੀ ਨਾ ਨਿਕਲੇ ਇੰਜ ਤਾਂ ਨਹੀਂ ਤੜਫਾਈਦਾ। ਲੂ ਲੂ ਪਿੰਜਿਆ ਜਾਵੇ ਮੇਰਾ, ਮਾਹੀ ਤੇਰੇ ਹਿਜਰ ਦੇ ਨਾਲ, ਤੇਰੇ ਦਿਲ ਚੋਂ ਸੀ ਨਾ ਨਿਕਲੇ ਇੰਜ ਤਾਂ ਨਹੀਂ ਤੜਫਾਈਦਾ। ਸ਼ੁਕਰੀਆ ਦੋਸਤੋ।
1: ਗੀਤ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਹੈੱਡਕੁਆਟਰ ਨਵਾਂਸ਼ਹਿਰ ਵਿਖੇ ਬਸਦੀ ਸਾਡੀ ਸ਼ਾਇਰਾ ਨੀਰੂ ਜੱਸਲ ਜੀ ਨੂੰ। ਨੀਰੂ ਜੱਸਲ ਜੀ ਲਿਖਦੇ ਨੇ, ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰਾਂ, ਅਤੇ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਦੀ ਕਵਿਤਾ ਇਸੇ ਤਰ੍ਹਾਂ ਫੁੱਲਾਂ ਵਾਂਗ ਮਹਿਕਦੀ ਰਹੇ। ਨੀਰੂ ਜੱਸਲ ਜੀ, ਤੁਹਾਡਾ ਸਵਾਗਤ ਹੈ।
4: ਨਮਸਕਾਰ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਲੇਖਿਕਾ ਨੀਰੂ ਜੱਸਲ, ਅਤੇ ਅੱਜ ਦੁਆਬਾ ਰੇਡੀਓ 'ਤੇ ਇੱਕ ਵਾਰ ਫਿਰ ਆਪਣੀ ਨਵੀਂ ਰਚਨਾ ਲੈ ਕੇ ਹਾਜ਼ਰ ਹੋਣ ਜਾ ਰਹੀ ਹਾਂ, ਕਬੂਲ ਕਰਨਾ। ਰਚਨਾ ਦਾ ਵਿਸ਼ਾ ਹੈ ਦੀਵਿਆਂ ਦੀ ਸ਼ਾਮ। ਮੈਂ ਦੱਸਣਾ ਚਾਹੁੰਦੀ ਹਾਂ ਕਿ ਮੈਂ ਆਪਣੀਆਂ ਮੋਸਟਲੀ ਮੇਰੀਆਂ ਕਵਿਤਾਵਾਂ ਜੋ ਨੇ ਉਹ ਮੇਰੀ ਪਰਸਨਲ ਲਾਈਫ 'ਤੇ ਹੀ ਨੇ, ਅਤੇ ਇਹ ਕਵਿਤਾ ਵੀ ਮੈਂ ਪਿਛਲੇ ਸਾਲ ਉਦੋਂ ਮੇਰੇ ਜ਼ਿਹਨ 'ਚ ਬਣੀ ਸੀ ਜਦ ਮੈਂ ਦੀਵਾਲੀ 'ਤੇ ਰੰਗੋਲੀ ਬਣਾ ਰਹੀ ਸੀ। ਸੋ ਪੇਸ਼ ਕਰਦੀ ਹਾਂ ਦੀਵਿਆਂ ਦੀ ਸ਼ਾਮ। ਦੀਵਿਆਂ ਦੀ ਸ਼ਾਮ ਦਾ ਇੱਕ ਗੀਤ ਗੁਣਗੁਣਾ ਕੇ, ਦੀਵਿਆਂ ਦੀ ਸ਼ਾਮ ਦਾ ਇੱਕ ਗੀਤ ਗੁਣਗੁਣਾ ਕੇ, ਕਰਦੀ ਹਾਂ ਮਨ ਨੂੰ ਹੌਲਾ ਰੰਗੋਲੀਆਂ ਸਜਾ ਕੇ, ਕਰਦੀ ਹਾਂ ਮਨ ਨੂੰ ਹੌਲਾ ਰੰਗੋਲੀਆਂ ਸਜਾ ਕੇ। ਗੂੰਗੀ ਹਵਾ ਦੇ ਵਿੱਚੋਂ ਮੈਂ ਇੱਕ ਸ਼ੋਰ ਲੱਭ ਲਿਆ ਹੈ, ਗੂੰਗੀ ਹਵਾ ਦੇ ਵਿੱਚੋਂ ਮੈਂ ਇੱਕ ਸ਼ੋਰ ਲੱਭ ਲਿਆ ਹੈ, ਧਰਤੀ ਲਈ ਨਵਾਂ ਮੈਂ ਇੱਕ ਆਸਮਾਂ ਬਣਾ ਕੇ, ਧਰਤੀ ਲਈ ਨਵਾਂ ਮੈਂ ਇੱਕ ਆਸਮਾਂ ਬਣਾ ਕੇ। ਮੇਰੇ ਹਾਸਿਆਂ ਦੇ ਓਲੇ ਦਾ ਦਰਦ ਤੂੰ ਨਾ ਜਾਣੇ, ਮੇਰੇ ਹਾਸਿਆਂ ਦੇ ਓਲੇ ਦਾ ਦਰਦ ਤੂੰ ਨਾ ਜਾਣੇ, ਤੈਨੂੰ ਵੀ ਚੈਨ ਆਉਂਦਾ ਤਾਰਿਆਂ ਵਾਂਗ ਟਿਮਟਿਮਾ ਕੇ, ਤੈਨੂੰ ਵੀ ਚੈਨ ਆਉਂਦਾ ਤਾਰਿਆਂ ਵਾਂਗ ਟਿਮਟਿਮਾ ਕੇ। ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰ, ਮਹਿਕਣਗੇ ਗੀਤ ਮੇਰੇ ਇੱਕ ਰੋਜ਼ ਫੁੱਲ ਵਾਂਗਰ, ਕੁਦਰਤ ਦੇ ਨਾਲ ਐਸਾ ਕੋਈ ਰਾਬਤਾ ਬਣਾ ਕੇ, ਕੁਦਰਤ ਦੇ ਨਾਲ ਐਸਾ ਕੋਈ ਰਾਬਤਾ ਬਣਾ ਕੇ। ਕਰਦਾ ਹੈ ਤੂੰ ਬਗਾਵਤ ਆਪਣੇ ਅਸੂਲ ਦੀ ਨਿਤ, ਕਰਦਾ ਹੈ ਤੂੰ ਬਗਾਵਤ ਆਪਣੇ ਅਸੂਲ ਦੀ ਨਿਤ, ਤੈਨੂੰ ਸਬਰ ਨਾ ਆਵੇ ਕੋਝੀ ਸਜ਼ਾ ਸੁਣਾ ਕੇ, ਤੈਨੂੰ ਸਬਰ ਨਾ ਆਵੇ ਕੋਝੀ ਸਜ਼ਾ ਸੁਣਾ ਕੇ। ਮੈਂ ਵੀ ਦੁਆ ਹੈ ਲੈਣੀ ਇਸ ਰਾਤ ਰੌਸ਼ਨੀ ਦੀ, ਮੈਂ ਵੀ ਦੁਆ ਹੈ ਲੈਣੀ ਇਸ ਰਾਤ ਰੌਸ਼ਨੀ ਦੀ, ਕੋਈ ਨੀਰ ਨੂੰ ਵੀ ਲੋਚੇ ਇੱਕ ਦੀਪ ਜਗਮਗਾ ਕੇ, ਕੋਈ ਨੀਰ ਨੂੰ ਵੀ ਲੋਚੇ ਇੱਕ ਦੀਪ ਜਗਮਗਾ ਕੇ। ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ।
1: ਜੱਸਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸੇਵਾ ਸਿੰਘ ਨੂਰਪੁਰੀ ਜੀ ਨੂੰ। ਨੂਰਪੁਰੀ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ ਔਖੀ ਘੜੀ। ਇਸ ਔਖੀ ਘੜੀ ਦੇ ਵਿੱਚ ਉਹ ਕਿਸਾਨ ਦੀ ਗੱਲ ਕਰਨ ਜਾ ਰਹੇ ਨੇ ਤੇ ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਦੀ ਕਵਿਤਾ ਨੂੰ ਹੰਗਾਰਾ ਦਿਓਗੇ। ਸੇਵਾ ਸਿੰਘ ਨੂਰਪੁਰੀ ਜੀ ਤੁਹਾਡਾ ਸਵਾਗਤ ਹੈ।
5: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ। ਇਹ ਚੰਨ ਦਾ ਤਿਉਹਾਰ ਸਭ ਲਈ ਖੁਸ਼ੀਆਂ ਭਰਿਆ ਆਵੇ ਮੇਰੀ ਕਾਮਨਾ ਹੈ। ਪਰ ਇਹ ਮੇਰੀ ਕਵਿਤਾ ਜਿਹੜੀ ਕਿਸਾਨ ਘੋਲ ਨੂੰ ਸਮਰਪਿਤ ਹੈ, ਜੋ ਕਿ ਔਖੀ ਘੜੀ ਸਿਲੇਖ ਥੱਲੇ ਮੈਂ ਪੇਸ਼ ਕਰ ਰਿਹਾ ਜੀ। ਗੌਤ ਫਰਮਾਣਾ ਜੀ। ਔਖੀ ਘੜੀ। ਗੱਲ ਕਿਰਤੀ ਕਿਸਾਨ ਦੀ ਸੁਣੋ ਸਭ ਜੀ, ਨਵਿਆਂ ਕਾਨੂੰਨਾਂ ਕੀ ਪਾਇਆ ਜਬ ਜੀ, ਛੱਡ ਸਾਰੇ ਕੰਮ ਧੰਦੇ ਕਿਉਂ ਬੈਠਾ ਰਾਸਤੇ, ਹੋਣ ਦੀ ਲੜਾਈ ਵਿੱਚ ਪਾਉਂਦਾ ਵਾਸਤੇ, ਭੁੱਖਾ ਤਰੇ ਹਾਇਆ ਅੱਜ ਗਾਹਵੇ ਸੜਕਾਂ, ਹਾਕਮ ਡਰਾਉਂਦੇ ਨਿੱਤ ਮਾਰ ਬੜਕਾਂ, ਦਿਨ ਰਾਤ ਧਰਨੇ ਉਹ ਲਾਈ ਬੈਠਾ ਹੈ, ਉਖੜੀ 'ਚ ਸਿਰ ਵੀ ਫਸਾਈ ਬੈਠਾ ਹੈ, ਖੇਤੀ ਦੇ ਸੁਧਾਰਾਂ ਦਾ ਉੱਤੇ ਪਾ ਕੇ ਬੁਰਕਾ, ਆਖਦੇ ਕਿਸਾਨ ਦਾ ਪੂੰਝਣਾ ਹੈ ਮੁੜਕਾ, ਰਾਮ ਰਾਮ ਕਹਿੰਦੇ ਪਰ ਬਗਲ ਸ਼ੁਰੂ ਹੈ ਛੁਰੀ ਹੈ, ਰਾਮ ਰਾਮ ਕਹਿੰਦੇ ਪਰ ਬਗਲ ਛੁਰੀ ਹੈ, ਡੰਡੀ ਮਾਰਨ ਦੇ ਲੁੱਟਣ ਦੀ ਗੱਲ ਤੁਰੀ ਹੈ, ਖੋਹੇ ਘੱਟ ਭਾ ਕਰੀ ਹੇਰ ਫੇਰ ਜੀ, ਸ਼ਬਦਾਂ 'ਚ ਲਕੋਏ ਸਭ ਘੇਰ ਘੇਰ ਜੀ, ਕਿਸਾਨ ਦੇ ਮਾਮਲੇ ਦਾ ਨਾਂ ਦੱਸੇ ਹੱਲ ਜੀ, ਅਪੀਲ 'ਤੇ ਦਲੀਲ ਵਾਲੀ ਮੁੱਕੀ ਗੱਲ ਜੀ, ਖੋਲ੍ਹ ਦਿੱਤੀ ਹੈ ਮੰਡੀ ਸਰਮਾਏਦਾਰਾਂ ਲਈ, ਪਾਉਣਗੇ ਮੋਛੇ ਰਲ ਚੰਦ ਪਰਿਵਾਰਾਂ ਲਈ, ਜਮ੍ਹਾਂਖੋਰਾਂ ਤੋਂ ਚੁੱਕ ਦਿੱਤੀ ਹੈ ਪਾਬੰਦੀ ਜੀ, ਰਲ ਗਏ ਨੇ ਚੌਕੀਦਾਰ ਨੇਤਾ ਪਖੰਡੀ ਜੀ, ਭਾਸ਼ਣਾਂ ਦੀ ਜਾਦੂਗਰੀ ਨਾਲ ਭਰਮਾਉਣਗੇ, ਕਾਮੇ ਕਿਸਾਨਾਂ ਨੂੰ ਜਾਲ 'ਚ ਫਸਾਉਣਗੇ, ਵੀਰੋ ਫਸਣਾ ਜਾਣਾ ਜ਼ਰਾ ਰਹਿਣਾ ਡਟ ਕੇ, ਔਖਾ ਰਾਸਤਾ ਹੈ ਪਰ ਦਿੰਦੇ ਰਹਿਣਾ ਝਟ ਝਟ ਕੇ, ਭਾਸ਼ਣਾਂ ਦੀ ਜਾਦੂਗਰੀ ਨਾਲ ਭਰਮਾਉਣਗੇ, ਕਾਮੇ ਕਿਸਾਨਾਂ ਨੂੰ ਜਾਲ 'ਚ ਫਸਾਉਣਗੇ, ਵੀਰੋ ਫਸਣਾ ਜਾਣਾ ਜ਼ਰਾ ਰਹਿਣਾ ਡਟ ਕੇ, ਔਖਾ ਰਾਸਤਾ ਹੈ ਪਰ ਦਿੰਦੇ ਰਹਿਣਾ ਝਟ ਕੇ। ਧੰਨਵਾਦ ਜੀ।
1: ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸਾਡੀ ਲੁਧਿਆਣਾ ਵਸਦੀ ਸ਼ਾਇਰਾ ਮਨਜੀਤ ਧਮਾਨ ਜੀ ਨੂੰ। ਮਨਜੀਤ ਧਮਾਨ ਜੀ ਇਸ ਕਵੀ ਦਰਬਾਰ ਦੇ ਵਿੱਚ ਆਪਣੀ ਕਵਿਤਾ ਲੈ ਕੇ ਆ ਰਹੀ ਹੈ ਦੀਵਾਲੀ ਨਾਲ ਸੰਬੰਧਿਤ, ਤੇ ਉਹ ਕਹਿ ਰਹੇ ਨੇ ਆਓ ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਮਨਜੀਤ ਧਮਾਨ ਜੀ ਤੁਹਾਡਾ ਸਵਾਗਤ ਹੈ।
6: ਬਹੁਤ ਬਹੁਤ ਧੰਨਵਾਦ ਹਰਵੰਸ ਹੀਓ ਜੀ ਦਾ। ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮਨਜੀਤ ਕੌਰ ਧਿਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੀ ਅੱਜ ਦੀ ਰਚਨਾ ਹੈ ਦੀਵਾਲੀ ਤੇ ਦੀਵੇ। ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਬੈਰ ਵਿਰੋਧ ਸਭ ਦੂਰ ਭਜਾਈਏ, ਬੈਰ ਵਿਰੋਧ ਸਭ ਦੂਰ ਭਜਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਤੇਰੀ ਜਾਤ ਮੇਰਾ ਧਰਮ ਬੜਾ ਹੈ ਰੌਲਾ ਇੱਥੇ, ਤੇਰੀ ਜਾਤ ਮੇਰਾ ਧਰਮ ਬੜਾ ਹੈ ਰੌਲਾ ਇੱਥੇ, ਕਿਸੇ ਦਾ ਰਾਮ ਕਿਸੇ ਦਾ ਅੱਲਾ ਕਿਸੇ ਦਾ ਹੈ ਮੌਲਾ ਇੱਥੇ, ਕਿਸੇ ਦਾ ਹੈ ਮੌਲਾ ਇੱਥੇ, ਕੱਢ ਕੇ ਫਰਕ ਦਿਲਾਂ ਦੇ ਵਿੱਚੋਂ, ਕੱਢ ਕੇ ਫਰਕ ਦਿਲਾਂ ਦੇ ਵਿੱਚੋਂ, ਮਾਨਵਤਾ ਨੂੰ ਧਰਮ ਬਣਾਈਏ, ਮਾਨਵਤਾ ਨੂੰ ਧਰਮ ਬਣਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਪਖੰਡ ਦੀ ਮਾਲਾ ਗਲ ਚੋਂ ਲਾਈਏ, ਪਖੰਡ ਦੀ ਮਾਲਾ ਗਲ ਚੋਂ ਲਾਈਏ, ਦੂਰ ਕਰੀਏ ਸਭ ਭਰਮ, ਬਾਕੀ ਸਭ ਕੁਝ ਝੂਠ ਹੈ ਇੱਥੇ, ਸੱਚਾ ਹੈ ਵਸ ਮਰਨ, ਸੱਚਾ ਹੈ ਵਸ ਮਰਨ, ਭੁੱਲ ਕੇ ਸਾਰੀ ਦੁਨੀਆਦਾਰੀ, ਭੁੱਲ ਕੇ ਝੂਠੀ ਦੁਨੀਆਦਾਰੀ, ਬਾਬੇ ਨਾਨਕ ਦੀ ਬਾਣੀ ਅਪਣਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਆਓ ਕੱਢੀਏ ਗੰਦਗੀ ਮਨਾਂ ਵਿੱਚੋਂ, ਰੌਸ਼ਨ ਹੋਵੇ ਫਿਰ ਆਲਾ ਦੁਆਲਾ, ਸਾਫ਼ ਸੁਥਰਾ ਸਭ ਨਜ਼ਰੀ ਆਵੇ, ਸਾਫ਼ ਸੁਥਰਾ ਸਭ ਨਜ਼ਰੀ ਆਵੇ, ਨਾ ਹੋਵੇ ਕੁਝ ਕਾਲਾ ਮਾਲਾ, ਰੌਸ਼ਨੀ ਤੇ ਚਾਨਣ ਦਾ ਤਿਉਹਾਰ ਹੈ ਜੋ, ਰੌਸ਼ਨੀ ਤੇ ਚਾਨਣ ਦਾ ਤਿਉਹਾਰ ਹੈ ਜੋ, ਧੀਮਾਨ ਆਓ ਸਾਰੇ ਉਸ ਦੀਵਾਲੀ ਨੂੰ ਮਨਾਈਏ, ਧੀਮਾਨ ਆਓ ਸਾਰੇ ਉਸ ਦੀਵਾਲੀ ਨੂੰ ਮਨਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਮਨਾ ਆਪਣਿਆਂ ਚੋਂ ਹਨੇਰਾ ਮਿਟਾਈਏ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਲੜੀਆਂ ਲਟਕਾਈਏ ਪਿਆਰ ਮੁਹੱਬਤ ਦੀਆਂ, ਵੈਰ ਵਿਰੋਧ ਸਭ ਦੂਰ ਭਜਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ, ਦੀਵਾਲੀ ਤੇ ਦੀਵੇ ਗਿਆਨ ਦੇ ਜਗਾਈਏ। ਬਹੁਤ ਬਹੁਤ ਧੰਨਵਾਦ ਜੀ।
1: ਤੇ ਮਾਨ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਬਰਨਾਲਾ ਵਸਦੀ ਸਾਡੀ ਸ਼ਾਇਰਾ ਕਿਰਨਜੀਤ ਕੌਰ ਨੂੰ। ਕਿਰਨਜੀਤ ਕੌਰ ਦੀਆਂ ਲਿਖੀਆਂ ਹੋਈਆਂ ਚਾਰ ਕਿਤਾਬਾਂ ਜਿਹੜੀਆਂ ਆ ਚੁੱਕੀਆਂ ਨੇ, ਤੇ ਉਹਨਾਂ ਦੀ ਸਭ ਤੋਂ ਪਹਿਲੀ ਕਵਿਤਾ ਦੀ ਕਿਤਾਬ ਸੀ ਬੋਲ ਮੇਰੇ ਦਿਲ ਦੇ। ਇਸ ਤੋਂ ਇਲਾਵਾ ਵੀ ਉਹਨਾਂ ਨੇ ਤਿੰਨ ਕਿਤਾਬਾਂ ਹੋਰ ਲਿਖੀਆਂ ਹੋਈਆਂ ਨੇ, ਇੱਕ ਕਿਤਾਬ ਉਹਨਾਂ ਨੇ ਸੰਪਾਦਿਤ ਕੀਤੀ ਹੋਈ ਹੈ, ਤੇ ਹੋਰ ਵੱਖ ਵੱਖ ਸ਼ਖਸੀਅਤਾਂ ਬਾਰੇ ਉਹਨਾਂ ਦੇ ਲਿਖੇ ਹੋਏ ਲੇਖ ਵੀ ਉਹਨਾਂ ਦੇ ਕੋਲ ਉਪਲਬਧ ਨੇ। ਤੇ ਲੰਬਾ ਸਮਾਂ ਬ੍ਰੇਕ ਤੋਂ ਬਾਅਦ ਉਹਨਾਂ ਨੇ ਇੱਕ ਵਾਰ ਫਿਰ ਸਾਹਿਤ ਦੇ ਖੇਤਰ ਦੇ ਵਿੱਚ ਪ੍ਰਵੇਸ਼ ਕੀਤਾ ਹੈ। ਕਿਰਨਜੀਤ ਕੌਰ ਜੀ ਤੁਹਾਡੇ ਦੁਆਬਾ ਰੇਡੀਓ ਦੇ ਮੰਚ ਤੇ ਪਹਿਲੀ ਵਾਰੀ ਆ ਰਹੇ ਨੇ, ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਕਿਰਨਜੀਤ ਜੀ ਤੁਹਾਡਾ ਸਵਾਗਤ ਹੈ।
7: ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕਵਿਤਾ ਧੋਖੇ ਠੱਗੀਆਂ। ਧੋਖੇ ਠੱਗੀਆਂ ਸਾਡੀ ਜ਼ਿੰਦਗੀ ਬਣੀਆਂ, ਬੇਮੌਸਮੀ ਜੋ ਪਈਆਂ ਕਣੀਆਂ। ਧੋਖੇ ਠੱਗੀਆਂ ਸਾਡੀ ਜ਼ਿੰਦਗੀ ਬਣੀਆਂ, ਬੇਮੌਸਮੀ ਜਿਉਂ ਪਈਆਂ ਕਣੀਆਂ। ਰੱਬਾ ਮੇਰੀ ਤੇਰੇ ਨਾਲ ਇੱਕ ਲੜਾਈ ਏ, ਰੱਬਾ ਮੇਰੀ ਤੇਰੇ ਨਾਲ ਇੱਕ ਲੜਾਈ ਏ, ਕਿਉਂ ਤੂੰ ਸਾਡੀ ਜ਼ਿੰਦਗੀ ਕੋਲੇ ਵਾਂਗ ਤਪਾਈ ਏ। ਕਰ ਕਮਾਈਆਂ ਮੁੜ ਆਏ ਲੋਕੀ, ਕਰ ਕਮਾਈਆਂ ਮੁੜ ਆਏ ਲੋਕੀ, ਜਦ ਸ਼ਾਮਾਂ ਢਲੀਆਂ ਪਿਆ ਨਾ ਪੱਲੇ ਕੁਝ ਵੀ, ਮਲਦੇ ਰਹਿ ਗਏ ਤਲੀਆਂ। ਪਿਆ ਨਾ ਪੱਲੇ ਕੁਝ ਵੀ, ਮਲਦੇ ਰਹਿ ਗਏ ਤਲੀਆਂ, ਨਾਲ ਨਦੀਨਾ ਫਸਲਾਂ ਸਾਡੀਆਂ, ਨਾਲ ਨਦੀਨਾ ਫਸਲਾਂ ਸਾਡੀਆਂ, ਘੁੰਮ ਲਾਉਂਦੀਆਂ ਓਏ ਸਾਡੀ ਹੁੰਦੀ ਦੇਖ ਤਬਾਹੀ, ਸਾਡੀ ਹੁੰਦੀ ਦੇਖ ਤਬਾਹੀ, ਕੂੰਜਾਂ ਕਰ ਲਾਉਂਦੀਆਂ। ਸੱਪਾਂ ਦੇ ਸਿਰ ਬੜੇ ਹੀ ਮਿੱਧੇ, ਸੱਪਾਂ ਦੇ ਸਿਰ ਬੜੇ ਹੀ ਮਿੱਧੇ, ਮਿਲੀਆਂ ਨਾ ਸਾਨੂੰ ਮਣੀਆਂ, ਧਰਤੀ ਨੂੰ ਆਪਣੀ ਕਹਿੰਦੇ ਰਹੇ, ਧਰਤੀ ਨੂੰ ਆਪਣੀ ਕਹਿੰਦੇ ਰਹੇ, ਰੂਹਾਂ ਵਿੱਚ ਹਵਾਵਾਂ ਰਲੀਆਂ, ਰੂਹਾਂ ਵਿੱਚ ਹਵਾਵਾਂ ਰਲੀਆਂ। ਪੂਰੀ ਜ਼ਿੰਦਗੀ ਜੱਟ ਦੀ ਚੱਲਦੀ ਰਹਿੰਦੀ ਪੈਰ ਘਸਾਈ, ਪੂਰੀ ਜ਼ਿੰਦਗੀ ਜੱਟ ਦੀ ਚੱਲਦੀ ਰਹਿੰਦੀ ਪੈਰ ਘਸਾਈ, ਕਿਰਨਜੀਤ ਦੀ ਰੱਬਾ ਤੇਰੇ ਨਾਲ ਇਹੋ ਲੜਾਈ, ਤੇਰੇ ਨਾਲ ਇਹੋ ਲੜਾਈ। ਧੰਨਵਾਦ।
1: ਕਿਰਨਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਜ਼ਿਲ੍ਹੇ ਦੇ ਪਿੰਡ ਪਤੋ ਤੋਂ ਹਰਪ੍ਰੀਤ ਪਤੋ ਜੀ ਨੂੰ। ਪਤੋ ਜੀ ਆਪਣੀ ਜਿਹੜੀ ਰਚਨਾ ਹੈ ਉਹ ਦੀਵਾਲੀ ਨਾਲ ਸੰਬੰਧਿਤ ਹੈ, ਕਹਿ ਰਹੇ ਨੇ ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ। ਹਰਪ੍ਰੀਤ ਪਤੋ ਜੀ ਤੁਹਾਡਾ ਸਵਾਗਤ ਹੈ।
8: ਹਾਂਜੀ, ਮੈਂ ਇੱਕ ਰਚਨਾ ਲੈ ਕੇ ਹਾਜ਼ਰ ਹਾਂ ਜੀ, ਦੀਵਾਲੀ। ਆਈ ਆ ਦੀਵਾਲੀ ਰੋਸ਼ਨੀ ਬਖੇਰਦੀ, ਆਸ ਹੈ ਹੁਣ ਰਾਤ ਮੁੱਕੂਗੀ ਹਨੇਰ ਦੀ। ਆਈ ਆ ਦੀਵਾਲੀ ਰੋਸ਼ਨੀ ਬਖੇਰਦੀ, ਆਸ ਹੈ ਹੁਣ ਰਾਤ ਮੁੱਕੂਗੀ ਹਨੇਰ ਦੀ। ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ, ਨਵੀਂ ਹੈ ਸਵੇਰ ਸਾਂਝਾਂ ਨਵੀਆਂ ਹੀ ਪਾਲੀਏ। ਆਓ ਆਪਾਂ ਦੀਵਾ ਗਿਆਨ ਵਾਲਾ ਬਾਲੀਏ, ਨਵੀਂ ਹੈ ਸਵੇਰ ਸਾਂਝਾਂ ਨਵੀਆਂ ਹੀ ਪਾਲੀਏ। ਨਫ਼ਰਤਾਂ ਦਾ ਬੀਜ ਆਪਾਂ ਦਿਲਾਂ ਵਿੱਚੋਂ ਕੱਢੀਏ, ਮੁੜ ਕੇ ਨਾ ਉੱਗੇ ਐਸੀ ਜੜ ਆਪਾਂ ਵੱਢੀਏ। ਨਫ਼ਰਤਾਂ ਦਾ ਬੀਜ ਆਪਾਂ ਦਿਲਾਂ ਵਿੱਚੋਂ ਕੱਢੀਏ, ਮੁੜ ਕੇ ਨਾ ਉੱਗੇ ਐਸੀ ਜੜ ਆਪਾਂ ਵੱਢੀਏ। ਨਵਾਂ ਕੁਝ ਕਰਕੇ ਦੁਨੀਆਂ ਨੂੰ ਵਿਖਾ ਦਈਏ, ਹੂਮੈ ਛੱਡ ਦੀਵਾ ਆਪਾਂ ਗਿਆਨ ਦਾ ਜਗਾ ਦਈਏ। ਪ੍ਰੇਮ ਦਾ ਤੇਲ ਪਿਆਰ ਵਾਲੀ ਬੱਤੀ ਪਾ ਕੇ, ਏਕਤਾ ਦੀ ਸੀਖ ਡੱਬੀ ਨੂੰ ਘਸਾ ਦਈਏ। ਬੈਰ ਤੇ ਵਿਰੋਧ ਸਾੜ ਸ਼ਾਂਤੀ ਦਾ ਲਾਈਏ ਨਾਰਾ, ਬੈਰ ਤੇ ਵਿਰੋਧ ਸਾੜ ਸ਼ਾਂਤੀ ਦਾ ਲਾਈਏ ਨਾਰਾ। ਰੱਬ ਕਰੇ ਇਹ ਆਸਾਂ ਨੂੰ ਪਗਾ ਲਈਏ, ਹਰ ਪ੍ਰੀਤ ਪੱਤੋ ਲੰਘ ਨਾ ਏ ਜਾਵੇ ਸਮਾਂ, ਆਓ ਆਪਾਂ ਰਾਲ ਪਾਠ ਏਕੇ ਦਾ ਪਕਾ ਲਈਏ। ਹਰ ਪ੍ਰੀਤ ਪੱਤੋ ਲੰਘ ਨਾ ਏ ਜਾਵੇ ਸਮਾਂ, ਆਓ ਆਪਾਂ ਰਾਲ ਪਾਠ ਏਕੇ ਦਾ ਪਕਾ ਲਈਏ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਲਵਿੰਦਰ ਕੌਰ ਸਿੰਧ ਜੀ ਨੂੰ। ਬਲਵਿੰਦਰ ਕੌਰ ਸਿੰਧ ਜੀ ਆਪਣੀ ਰਚਨਾ ਲੋਕੋ ਲੈ ਕੇ ਹਾਜ਼ਰ ਹੋ ਰਹੇ ਨੇ। ਬਲਵਿੰਦਰ ਕੌਰ ਸਿੰਧ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
9: ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੀ ਕਵਿਤਾ ਦਾ ਵਿਸ਼ਾ ਹੈ ਜੀ ਲੋਕੋ। ਨਾ ਬੁਰੇ ਦਾ ਪਹਿਲਾਂ ਬਦਨਾਮ ਹੁੰਦਾ, ਬੁਰਾਈ ਆਉਂਦੀ ਹੈ ਦੂਸਰੇ ਥਾਂ ਲੋਕੋ। ਬੁਰਾ ਵਿੱਚ ਜਹਾਨ ਦੇ ਜਾਏ ਭੰਡਿਆ, ਮਰ ਜਾਏ ਬੁਰਾਈ ਦੀ ਮਾਂ ਲੋਕੋ। ਜਦੋਂ ਦਿੰਦੇ ਹਾਂ ਬੁਰੇ ਦਾ ਸਾਥ ਸਾਰੇ, ਬੁਰਾਈ ਜੜ੍ਹਾਂ 'ਚ ਬੈਠਦੀ ਤਾਂ ਲੋਕੋ। ਕੁੱਖੀ ਮਰਨ ਧੀਆਂ ਮਾਪੇ ਬਿਨਾਂ ਜੀਆਂ, ਰੁਲਦੇ ਵਿੱਚ ਆਸ਼ਰਮਾਂ ਜਾ ਲੋਕੋ। ਇੱਜ਼ਤ ਔਰਤ ਦੀ ਖਤਰੇ ਨਿੱਤ ਪੈਂਦੀ, ਜਦ ਕਾਨੂੰਨ ਨਾ ਕਰੇ ਬਚਾ ਲੋਕੋ। ਕੇਸ ਵਿੱਚ ਨੇ ਫਾਈਲਾਂ ਬੰਦ ਹੁੰਦੇ, ਰੁੱਗ ਨੋਟਾਂ ਦੇ ਦੱਬਦੇ ਕਾਂ ਲੋਕੋ। ਨਿਕਲੇ ਸ਼ਬਦ ਨਾ ਹਾ ਦਾ ਲੱਗੇ ਨਾਰਾ, ਨਿਕਲੇ ਸ਼ਬਦ ਨਾ ਹਾ ਦਾ ਲੱਗੇ ਨਾਰਾ। ਤੱਕ ਦੀ ਇਨਸਾਫ ਹੈ ਨੰਨੀ ਛਾਂ ਲੋਕੋ। ਕਦੋਂ ਤੱਕ ਹੈ ਝੱਲਣਾ ਜ਼ੁਲਮ ਬਾਕੀ, ਕਦੋਂ ਮਿਲਣਾ ਸਹੀ ਨਿਆਂ ਲੋਕੋ। ਥਿੰਦ ਹੋ ਇਕੱਠੇ ਸਾਰੇ ਮਾਰੋ ਹੰਭਲਾ, ਧਰਤੀ ਰਹਿ ਜਾਏ ਰਹਿਣ ਦੀ ਥਾਂ ਲੋਕੋ। ਜਿੱਥੇ ਰਹੇ ਕਾਇਮ ਇੱਜ਼ਤ ਔਰਤਾਂ ਦੀ, ਕਦੇ ਹੋਵੇ ਨਾ ਕੋਈ ਗੁਨਾਹ ਲੋਕੋ। ਬਿਨਾਂ ਔਰਤ ਦੇ ਮੁੱਕਣੀ ਖੇਡ ਸਾਰੀ, ਕਿੱਥੋਂ ਜੰਮਣੇ ਨੇ ਪੀਰ ਪੈਗੰਬਰ ਸ਼ਹਿਨ ਸ਼ਾਹ ਲੋਕੋ। ਕਿੱਥੋਂ ਜੰਮਣੇ ਨੇ ਪੀਰ ਪੈਗੰਬਰ ਸ਼ਹਿਨ ਸ਼ਾਹ ਲੋਕੋ। ਧੰਨਵਾਦ ਜੀ।
1: ਬਲਜਿੰਦਰ ਕੌਰ ਸਿੰਘ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਰਾਜਪੁਰਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਸ਼ਰਨਪ੍ਰੀਤ ਕੌਰ ਪ੍ਰੀਤ ਜੀ ਨੂੰ। ਸ਼ਰਨਪ੍ਰੀਤ ਕੌਰ ਪ੍ਰੀਤ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਜਦੋਂ ਸਮੇਂ ਦਾ ਚੱਕਰ ਚੱਲਦਾ ਏ। ਸ਼ਰਨਪ੍ਰੀਤ ਕੌਰ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
10: ਦੁਆਬਾ ਰੇਡੀਓ ਦੇ ਸਾਰੇ ਭੈਣ ਵੀਰਾਂ ਨੂੰ ਸਤਿ ਸ੍ਰੀ ਅਕਾਲ। ਮੈਂ ਸ਼ਰਨਜੀਤ ਕੌਰ ਪ੍ਰੀਤ ਰਾਜਪੁਰੇ ਤੋਂ ਪੇਸ਼ ਹੈ ਮੇਰੀ ਜੀ ਆਪਣੀ ਰਚਨਾ ਜਦੋਂ ਸਮੇਂ ਦਾ ਚੱਕਰ ਚੱਲਦਾ ਏ। ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਅੱਜ ਦਾ ਕੋਈ ਪਤਾ ਨਹੀਂ, ਨਾ ਪਤਾ ਕੋਈ ਕੱਲ ਦਾ ਏ। ਜਦੋਂ ਸਮੇਂ ਦਾ ਚੱਕਰ ਚੱਲਦਾ ਏ,

ਆਏ ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਰਿਸ਼ਤੇ ਨਾ

ਪੁੱਟ ਤੇ ਪਿੱਛੇ ਕੌਡੀ ਭੱਜਦਾ ਫਿਰਦਾ ਪਤਾ ਨਾ ਕੋਈ ਪਲਦਾ ਏ ਜਦੋਂ

ਸਮੇਂ ਦਾ ਚੱਕਰ ਚੱਲਦਾ ਏ, ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਸ਼ਰਨਜੀਤ ਪ੍ਰੇਮ ਹੁਣ ਵਿਕਦਾ ਏ, ਸ਼ਰਨਜੀਤ ਹੁਣ ਪ੍ਰੇਮ ਵਿਕਦਾ ਏ, ਨੈਣੇ ਹੰਝੂ ਸੱਚ ਲਿਖਦਾ ਏ, ਤੁਰ ਦਰਗਾਹੇ ਲੇਖਾ ਦੇਣਾ ਤਖਤ ਹਿਜਰੇ ਦਾ ਹੱਲਦਾ ਏ, ਜਦੋਂ ਸਮੇਂ ਦਾ ਚੱਕਰ ਚੱਲਦਾ ਏ, ਜਦੋਂ ਸਮੇਂ ਦਾ ਚੱਕਰ ਚੱਲਦਾ ਏ।

0: ਕਰੇ ਚੱਲਦਾ ਏ। ਹਾਂਜੀ, ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
1: ਸ਼ਰਨਪ੍ਰੀਤ ਕੌਰ ਪ੍ਰੀਤ ਤੋਂ ਬਾਅਦ ਹੁਣ ਮੈਂ ਦੁਬਈ ਵਾਸਤੇ ਸਾਡੇ ਸ਼ਾਇਰ ਸੁਖਰਾਜ ਸਿਕੰਦਰ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਜਿਹੜੀ ਰਚਨਾ ਸਾਡੇ ਦੁਆਬਾ ਰੇਡੀਓ ਦੇ ਮੰਚ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਸੁਖਰਾਜ ਸਿਕੰਦਰ ਜੀ, ਤੁਹਾਡਾ ਸਵਾਗਤ ਹੈ।
2: ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ, ਅਦਬ ਦੋਸਤੋ, ਮੈਂ ਸੁਖਰਾਜ ਸਿਕੰਦਰ ਦੁਆਬਾ ਰੇਡੀਓ ਹਰਬੰਸ ਹਿਊ ਸਾਹਿਬ ਜੀ ਦਾ ਅਤੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਸਨਮਾਨੇ ਨੂੰ ਮਾਣ ਬਖਸ਼ਦੇ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਅੱਜ ਦੀ ਰਚਨਾ ਜੀ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਹਥੇੜੀਆਂ ਤੇ ਦੀਵੇ ਬਲ, ਹਥੇੜੀਆਂ ਤੇ ਦੀਵੇ ਬਲ ਕਿਸ ਨੂੰ ਵਿਖਾਉਣੇ, ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕੇ ਨਡਾਉਣੇ, ਉਹ ਚਾਵਾਂ ਨਾਲ ਮਿਲਦੇ ਸੀ ਗਲ ਲੱਗ ਕੇ, ਹੁਣ ਦੂਰੋਂ ਦੂਰੋਂ ਲੰਘ ਜਾਂਦੇ ਰਾਹ ਛੱਡ ਕੇ, ਅਸੀਂ ਬੂਹੇ ਮੋਰੇ ਖੜਦੇ ਸੀ ਸੱਜ ਤੱਜ ਕੇ, ਅਸੀਂ ਬੂਹੇ ਮੋਰੇ ਖੜਦੇ ਸੀ ਸੱਜ ਤੱਜ ਕੇ, ਕਿਹੜੇ ਹੀਰੇ ਲੱਭ ਗਏ ਜੋ ਅਸੀਂ ਉਤੋਂ ਖੋਣੇ, ਉਹ ਕਿਹੜੇ ਹੀਰੇ ਲੱਭ ਗਏ ਜੋ ਅਸੀਂ ਉਤੋਂ ਖੋਣੇ, ਉਹ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ, ਕਰਮਾਂ ਭਰੇ ਵੇੜੇ ਜਿੱਥੇ ਭਰਮ ਨਹੀਂ ਰਹਿੰਦੇ, ਉਹ ਕਰਮਾਂ ਭਰੇ ਵੇੜੇ ਜਿੱਥੇ ਭਰਮ ਨਹੀਂ ਰਹਿੰਦੇ, ਆਕਾਸ਼ ਵੱਲ ਧੂੰਆਂ ਚੜੇ ਚੁੱਲ੍ਹੇ ਗਰਮ ਰਹਿੰਦੇ, ਕਿੱਥੇ ਉਹ ਪੜੇ ਜੋ ਸੁਭਾਅ ਦੇ ਨਰਮ ਰਹਿੰਦੇ, ਕਿੱਥੇ ਉਹ ਪੜੇ ਜੋ ਸੁਭਾਅ ਦੇ ਨਰਮ ਰਹਿੰਦੇ, ਇਕੱਲਿਆਂ ਦੀ ਜ਼ਿੰਦਗੀ, ਉਹ ਇਕੱਲਿਆਂ ਦੀ ਜ਼ਿੰਦਗੀ ਡੰਗ ਹੀ ਟਪਾਉਣੇ, ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ, ਉਹ ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ, ਅਣਜਾਣੇ ਚ ਲੱਗਦਾ ਕੋਈ ਪਾਪ ਹੋ ਗਿਆ, ਪਾਕ ਰਿਸ਼ਤਾ ਐਵੇਂ ਨਹੀਂ ਖਰਾਬ ਹੋ ਗਿਆ, ਪਾਕ ਰਿਸ਼ਤਾ ਐਵੇਂ ਨਹੀਂ ਖਰਾਬ ਹੋ ਗਿਆ, ਮਾੜੀ ਨਜ਼ਰ ਲੱਗ ਗਈ ਜਾਂ ਸਰਾਫ ਹੋ ਗਿਆ, ਮਾੜੀ ਨਜ਼ਰ ਲੱਗ ਗਈ ਜਾਂ ਸਰਾਫ ਹੋ ਗਿਆ, ਉਮੀਦਾਂ ਦੇ

ਨਹੀਂ ਹੁਣ ਮੰਜੇ ਕਿਨ ਡਾਉਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਜਦੋਂ ਖੰਡ ਦੇ ਪਤਾਸੇ ਤੇ ਯਾਰ ਡੁੱਲ ਜਾਏ ਹਾਸਿਆਂ ਦੇ ਉੱਤੇ ਉਦੋਂ ਕਹਿਰ ਚੁੱਲ ਜਾਏ ਉਹ ਕਾਦੀ ਗੰਢ ਹੱਥਾਂ ਨਾਲ ਖੁੱਲ ਜਾਏ ਉਹ ਕਾਦੀ ਗੰਢ ਜੋ ਹੱਥਾਂ ਨਾਲ ਖੁੱਲ ਜਾਏ ਹੰਝੂਆਂ ਦੇ ਨਾਲ ਵੀ ਹੰਝੂਆਂ ਦੇ ਨਾਲ ਵੀ ਰਾਗ ਪੈਂਦੇ ਗਾਉਣੇ ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਸਿਕੰਦਰਾ ਤੇ ਆਉਂਦੇ ਓ ਸੱਚੇ ਪੀਰ ਨੂੰ ਦਿਲ ਚ ਵਸਾਉਣਾ ਹੁੰਦਾ ਜਿੰਨਾ ਹੀਰ ਨੂੰ ਕੱਚਿਆਂ ਤੇ ਲਾਉਂਦੇ ਓ ਚਨਾਬ ਵਿੱਚ ਤਾਰੀਆਂ ਕੱਚਿਆਂ ਤੇ ਲਾਉਂਦੇ ਓ ਚਨਾਬ ਵਿੱਚ ਤਾਰੀਆਂ

0: ਗਾਉਣੇ ਉਹ ਸੱਜਣਾ ਨੇ ਆਉਣਾ ਨਹੀਂ ਮੰਜੇ ਕਿਨ ਡਾਉਣੇ ਗੁਰੂ ਬਿਨਾਂ ਕਿਸੇ ਦੀ ਗੱਤ ਨਹੀਂ ਹੁੰਦੀ ਸਾਹ ਬਿਨਾਂ ਕਹਿੰਦੇ ਜੀ ਪੱਤ ਨਹੀਂ ਹੁੰਦੀ ਹਿਜਰਾਂ ਤੋਂ ਪੈੜੀ ਕੋਈ ਸੱਟ ਨਹੀਂ ਹੁੰਦੀ ਹਿਜਰਾਂ ਤੋਂ ਪੈੜੀ ਕੋਈ ਸੱਟ ਨਹੀਂ ਹੁੰਦੀ ਪਲ ਪਲ ਬਾਅਦ ਹਾਏ ਓਏ ਪਲ ਪਲ ਬਾਅਦ ਜ਼ਖਮ ਪੈਂਦੇ ਟੋਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਸੱਜਣਾ ਨੇ ਆਉਣਾ ਨਹੀਂ ਹੁਣ ਮੰਜੇ ਕਿਨ ਡਾਉਣੇ ਦਿਲ ਜਦੋਂ ਰੂਹਾਂ ਦੇ ਵਰ ਕੇ ਫਰੋਲਦਾ ਦਿਲ ਜਦੋਂ ਰੂਹਾਂ ਦੇ ਵਰ ਕੇ ਫਰੋਲਦਾ ਸਖਰਾਜ ਨਹੀਂ ਉਦੋਂ ਫੇ ਸਰਤਾਜ ਬੋਲਦਾ ਸੁਖਰਾਜ ਨਹੀਂ ਉਦੋਂ ਫੇ ਸਰਤਾਜ ਬੋਲਦਾ
1: ਸੁਖਰਾਜ ਸਿਕੰਦਰ ਤੋਂ ਬਾਅਦ ਹੁਣ ਮੈਂ ਮੋਹਾਲੀ ਵਿੱਚ ਵਸਦੀ ਸਾਡੀ ਸ਼ਾਇਰਾ ਸੁਰਿੰਦਰ ਕੌਰ ਭੋਗਲ ਜੀ ਨੂੰ ਸੱਦਾ ਦੇਣ ਜਾ ਰਿਹਾ ਤੇ ਸੁਰਿੰਦਰ ਕੌਰ ਭੋਗਲ ਜੀ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਸੁਰਿੰਦਰ ਕੌਰ ਭੋਗਲ ਜੀ ਤੁਹਾਡਾ ਸਵਾਗਤ ਹੈ
2: ਦੁਆਬਾ ਰੇਡੀਓ ਦੇ ਸਾਰੇ ਸਰੋਤਾਵਾਂ ਨੂੰ ਸੁਰਿੰਦਰ ਕੌਰ ਭੋਗਲ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਮੈਂ ਹਰਬੰਸ ਜੀ ਦੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਸਰੋਤਿਆਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਅਤੇ ਅੱਜ ਤੁਹਾਡੇ ਅੱਗੇ ਪੇਸ਼ ਹੋਣ ਦਾ ਇਹਨਾਂ ਦੀ ਬਦੌਲਤ ਹੀ ਮੌਕਾ ਮਿਲਿਆ ਸ਼ੁਕਰਗੁਜ਼ਾਰ ਹਾਂ ਮੈਂ ਇਹਨਾਂ ਦੀ ਅਤੇ ਮੈਂ ਇੱਕ ਗੀਤ ਪੇਸ਼ ਕਰਨ ਲੱਗੀ ਹਾਂ ਕਿ ਮਰਦ ਲੋਕਾਂ ਨੂੰ ਬੀਵੀਆਂ ਵਾਸਤੇ ਟਾਈਮ ਜਦੋਂ ਘੱਟ ਹੁੰਦਾ ਹੈ ਅਤੇ ਉਹ ਵਿਚਾਰੀਆਂ ਉਡੀਕਦੀਆਂ ਰਹਿੰਦੀਆਂ ਨੇ ਕਿ ਸਾਡੇ ਹਸਬੈਂਡ ਆਉਣਗੇ ਅਤੇ ਅਸੀਂ ਘੁੰਮਣ ਜਾਵਾਂਗੇ ਜਾਂ ਕਿਸ ਤਰ੍ਹਾਂ ਉਹਨਾਂ ਨੂੰ ਟਾਈਮ ਜਦੋਂ ਨਹੀਂ ਨਾ ਮਿਲਦਾ ਅਤੇ ਉਹ ਕੀ ਕਹਿੰਦੀਆਂ ਨੇ ਤੰਗ ਆ ਕੇ ਉਹ ਜਨਾਨੀਆਂ ਕੀ ਕਹਿੰਦੀਆਂ ਨੇ ਮੈਂ ਉਹਦੇ ਬਾਰੇ ਗੀਤ ਲਿਖਿਆ ਮੁਲਾਜ਼ਾ ਫਰਮਾਓ
3: ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਸਾਡੀ ਜਿੰਦ ਨੂੰ ਤੂੰ ਪਾਇਆ ਏ ਸੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੀ ਤੇਰੇ ਕੰਮ ਨਹੀਂ ਮੁੱਕਣੇ ਵੇ ਦੱਸ ਦੁਨੀਆ ਨਾਲੋਂ ਨਿਆਰਾ ਤੂੰ ਕਿਹੜਾ ਕੰਮ ਏ ਕਰਦਾ ਵੇ ਅੜਿਆ ਕਿਹੜਾ ਕੰਮ ਏ ਕਰਦਾ ਵੇ ਤੂੰ ਤਾਂ ਹੀ ਕਰਦਾ ਏ ਨਖਰੇ ਸਾਡਾ ਤੇਰੇ ਬਿਨ ਨਹੀਂ ਉਸਰਦਾ ਵੇ ਸਾਡਾ ਤੇਰੇ ਬਿਨ ਨਹੀਂ ਉਸਰਦਾ ਇਹ ਨਾ ਮਿਲਣ ਦੇ ਬਹਾਨੇ ਇਹ ਨਾ ਮਿਲਣ ਦੇ ਬਹਾਨੇ ਵੇ ਤੇਰੇ ਕਦੇ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਤੂੰ ਜਾਣਦਾ ਏ ਬਾਜੋ ਤੇਰੇ ਸਾਡਾ ਦਿਲ ਨਹੀਂ ਲੱਗਦਾ ਹਾਏ ਵੇ ਸਾਡਾ ਦਿਲ ਨਹੀਂ ਲੱਗਦਾ ਗੱਲਾਂ ਕਰਕੇ ਮਿੱਠੀਆਂ ਮਿੱਠੀਆਂ ਤੂੰ ਸਾਨੂੰ ਰਹਿਣਾ ਏ ਠੱਗਦਾ ਹਾਏ ਵੇ ਸਾਨੂੰ ਰਹਿੰਦਾ ਏ ਠੱਗਦਾ ਵੇ ਅਸੀਂ ਮਰ ਜਾਣਾ ਏ ਵੇ ਅਸੀਂ ਮਰ ਜਾਣਾ ਏ ਉਡੀਕਾਂ ਕਰਦੇ ਵੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਅਸੀਂ ਰਹਿੰਦੇ ਹਾਂ ਰਾਤ ਦਿਨੇ ਤੇਰੇ ਖਿਆਲਾਂ ਵਿੱਚ ਖੋਏ ਵੇ ਤੇਰੇ ਖਿਆਲਾਂ ਵਿੱਚ ਖੋਏ ਇੰਝ ਲੱਗਦਾ ਏ ਬੇਦਰਦੀਆ ਅਸੀਂ ਤੇਰੇ ਲਈ ਜਿਉਂਦੇ ਹੀ ਮੋਏ ਤੇਰੇ ਲਈ ਜਿਉਂਦੇ ਹੀ ਮੋਏ ਵੇ ਤੈਨੂੰ ਕਦੇ ਸਾਡੇ ਖਿਆਲ ਨਹੀਂ ਆਉਣੇ ਵੇ ਤੈਨੂੰ ਕਦੇ ਸਾਡੇ ਖਿਆਲ ਨਹੀਂ ਆਉਣੇ ਜੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਤੂੰ ਕਰਕੇ ਬਹਾਨੇ ਕੰਮਾਂ ਦੇ ਕਿਉਂ ਸਾਨੂੰ ਭਰਮਾਉਣਾ ਏ ਵੇ ਕਿਉਂ ਸਾਨੂੰ ਭਰਮਾਉਣਾ ਏ ਤੂੰ ਤਾਂ ਖੁਆਬਾਂ ਜੋਗਾ ਰਹਿ ਗਿਆ ਤੂੰ ਸਾਡੇ ਕੋਲ ਕੀ ਆਉਣਾ ਏ ਵੇ ਤੂੰ ਸਾਡੇ ਕੋਲ ਕੀ ਆਉਣਾ ਏ ਵੇ ਸਾਨੂੰ ਲੱਗਿਆ ਵੇ ਸਾਨੂੰ ਲੱਗਿਆ ਤੇਰੇ ਇਸ਼ਕ ਦਾ ਰੋਗ ਪੁਰਾਣਾ ਵੇ ਤੇਰੇ ਕੰਮ ਨਹੀਂ ਮੁੱਕਣੇ ਹਾਏ ਵੇ ਤੇਰੇ ਕੰਮ ਨਹੀਂ ਮੁੱਕਣੇ ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ, ਤੇਰੇ ਕੰਮ ਨਹੀਂ ਓ ਮੁੱਕਣੇ, ਹਾਏ ਵੇ ਤੇਰੇ ਕੰਮ ਨਹੀਂ ਓ ਮੁੱਕਣੇ। ਮੈਂ ਵੀ ਕਰਦਾ ਹਾਂ ਪਿਆਰ ਤੈਨੂੰ ਨਾ, ਜਿੰਨਾ ਤੂੰ ਕਰਦੀ ਏ ਮੈਨੂੰ ਨੀ ਅੜੀਏ, ਜਿੰਨਾ ਤੂੰ ਕਰਦੀ ਏ ਮੈਨੂੰ। ਮੈਂ ਤੈਨੂੰ ਪਿਆਰ ਨਹੀਂ ਕਰਦਾ, ਮੈਂ ਤੈਨੂੰ ਪਿਆਰ ਨਹੀਂ ਕਰਦਾ, ਕਿਉਂ ਇਹ ਸ਼ੱਕ ਹੈ ਮੇਰੇ ਤੇ ਤੈਨੂੰ ਨੀ ਅੜੀਏ, ਕਿਉਂ ਇਹ ਸ਼ੱਕ ਹੈ ਮੇਰੇ ਤੇ ਤੈਨੂੰ। ਵੇ ਤੇਰੀਆਂ ਇਹਨਾਂ ਗੱਲਾਂ ਨਾਲ ਚਿੰਗਾਰੀ ਤੇ ਸ਼ੱਕ ਨਹੀਂ ਓ ਮਿਟਣੇ, ਜੇ ਤੇਰੇ ਕੰਮ ਨਹੀਂ ਓ ਮੁੱਕਣੇ, ਹਾਏ ਵੇ ਤੇਰੇ ਕੰਮ ਨਹੀਂ ਓ ਮੁੱਕਣੇ। ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ, ਤੇਰੇ ਕੰਮ ਨਹੀਂ ਓ ਮੁੱਕਣੇ, ਹਾਏ ਵੇ ਤੇਰੇ ਕੰਮ ਨਹੀਂ ਓ ਮੁੱਕਣੇ। ਜ਼ਿੰਦਗੀ ਮੁੱਕ ਜਾਣੀ ਏ ਸਾਡੀ ਵੇ, ਤੇਰੇ ਕੰਮ ਨਹੀਂ ਓ ਮੁੱਕਣੇ, ਹਾਏ ਵੇ ਤੇਰੇ ਕੰਮ ਨਹੀਂ ਓ ਮੁੱਕਣੇ, ਹਾਏ ਵੇ ਤੇਰੇ ਕੰਮ ਨਹੀਂ ਓ ਮੁੱਕਣੇ। ਥੈਂਕ ਯੂ, ਸ਼ੁਕਰੀਆ ਜੀ।
1: ਗੁਰਕੌਰ ਭੋਗਲ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਦੀ ਸ਼ਾਇਰਾ ਜਿਹੜੀ ਅੱਜ ਕੱਲ੍ਹ ਪੰਚਕੂਲਾ ਵਿਖੇ ਰਹਿ ਰਹੀ ਆ, ਮੇਰੀ ਮੁਰਾਦ ਹੈ ਮਨਮੋਹਨ ਕੌਰ ਜੀ ਤੋਂ, ਉਹਨਾਂ ਨੂੰ ਮੈਂ ਸੱਦਾ ਦੇਣ ਜਾ ਰਿਹਾ ਉਹ ਆਉਣ ਤੇ ਆਪਣੀ ਇੱਕ ਰਚਨਾ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
4: ਕਵਿਤਾ ਪੇਸ਼ ਹੈ। ਸੱਜਣ ਜੀ ਤੁਸੀਂ ਕਿਹੇ ਚੰਗੇ, ਕਿਹੜੇ ਵਕਤੀ ਆਏ, ਹੋਠਾਂ ਤੇ ਸਾਡੇ ਹੋਕੇ ਖੇਡਣ, ਬਾਂਗੀ ਫੁੱਲ ਕੁਮਲਾਏ। ਸੱਜਣ ਜੀ ਤੁਸੀਂ ਕਿਹੇ ਚੰਗੇ, ਕਿਹੜੇ ਵਕਤੀ ਆਏ, ਹੋਠਾਂ ਤੇ ਸਾਡੇ ਹੋਕੇ ਖੇਡਣ, ਬਾਗੀ ਫੁੱਲ ਕਮਲਾਏ। ਸੱਜਣ ਜੀ ਤੁਸੀਂ ਹੋਠਾਂ ਨੂੰ ਛੋਇਆ, ਹੱਸੇ ਖੇੜੇ ਫਿਰ ਟੈਕੇ, ਫੁੱਲਾਂ ਨੂੰ ਤੁਸੀਂ ਹੱਥ ਚੋਂ ਲਾਇਆ, ਬਾਗ ਜਿਸਮ ਦਾ ਮਹਿਕੇ। ਅੱਖਾਂ ਦੇ ਹੰਝੂ ਮੋਤੀ ਬਣ ਕੇ ਗੱਲਾਂ ਉੱਤੇ ਵਹਿ ਗਏ, ਪੈਰਾਂ ਵੀ ਤੁਸਾਂ ਗੁਲਾਬ ਵਿਛਾਏ, ਮੁਹੱਬਤ ਦਾ ਪੈਗਾਮ ਸਜਾ ਕੇ, ਦਿਲ ਦੀ ਵਿਥਿਆ ਕਿੰਨੇ ਬੂਝੇ, ਕੌਣ ਬੂਝੇ ਕੀ ਕਹਿ ਗਏ। ਸੱਜਣ ਜੀ ਤੁਸੀਂ ਕਿਹੇ ਚੰਗੇ, ਕਿਹੜੇ ਵਕਤੀ ਆਏ, ਸੱਜਣ ਜੀ ਤੁਸੀਂ ਕਿਹੇ ਚੰਗੇ, ਕਿਹੜੇ ਵਕਤੀ ਆਏ। ਇੱਕ ਕਹਾਣੀ ਮੈਂ ਰਿਕਾਰਡ

0: के द्वारा आप सभी के सामने हाजी लगाने का मौका मिला है। सो हरवंश जी और आप सभी श्रोतागण का बहुत बहुत धन्यवाद। एक कविता है, सरहद के उस पार आओ अपने देश अब यारो, वापिस लौट चले वो देखो। आओ अपने देश अब यारो, वापिस लौट चले वो देखो। पंछी अपने घोंसलों की ओर चोग लिए हुए वापिस लौट रहे हैं। कहीं पराई पन्हा गार में अपना, कहीं पराई पन्हा गार में अपना दम ही ना चला जाए। तुम सुनो, हल्के से गुजरती हवाएं कान में मुझसे यहां कुछ कह रही हैं। फिर वही सरहदों की खींचातानी की हमारे चार सू पड़ी हैं लकीरें। फिर वही सरहदों की खींचातानी की हमारे चार सू पड़ी हैं लकीरें। देखो पंछी गीत सुनाते पथ से उस पार सरहद के जा रहे हैं। बंद काल कोठरी के तंग एक शेख में से, बंद पड़ी काल कोठरी के तंग एक शेख में से जब उड़ते हुए सारसों को मैंने देखा, तब ए आजादी तड़प तुम्हारी मेरे मन को बेकरार करने लगी। फिर से आंख में भर आया पानी, सो आखिरी बंद है। फिर से आंख में भर आया पानी, जहन के क्षितिज पर बेदाग तस्वीरें। फिर से आंख में भर आया पानी, जहन के क्षितिज पर बेदाग तस्वीरें। दहलीज पर मुंतज वो बूढ़ी आंखें अशकों के बीच थी रमने लगी। आओ अपने देश अब यारो, वापिस लौट चलें वो देखो। पंछी अपने घोंसलों की ओर चोग लिए हुए वापिस लौट रहे हैं। सो धन्यवाद।
1: ਹਰਪ੍ਰੀਤ ਸਫਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਰਾਏਪੁਰ ਡੱਬਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਪ੍ਰੋਫੈਸਰ ਰੂਬੀ ਰਾਏਪੁਰੀ ਜੀ ਨੂੰ। ਰੂਬੀ ਰਾਏਪੁਰੀ ਜੀ ਆਪਣੇ ਪਿਆਰੇ ਪਿਤਾ ਬਾਰੇ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੀ ਹੈ। ਇਹ ਕਵਿਤਾ ਉਸਦੀ ਅੰਗਰੇਜ਼ੀ ਦੇ ਵਿੱਚ ਲਿਖੀ ਹੋਈ ਹੈ। ਰੂਬੀ ਰਾਏਪੁਰੀ ਜੀ, ਤੁਹਾਡਾ ਸਵਾਗਤ ਹੈ।
2: ਸ਼ੁਕਰੀਆ ਹਰਬੰਸ ਅੰਕਲ ਜੀ। ਆਵਾਜ਼ ਦੀ ਦੁਨੀਆ ਦੇ ਦੀਵਾਨਿਆਂ ਨੂੰ ਮੇਰੀ ਦੁਆ ਸਲਾਮ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੇਰੀ ਅੱਜ ਦੀ ਪੋਇਮ ਹੈ ਜੋ ਉਹਦੀ ਜ਼ੁਬਾਨ ਤਾਂ ਅੰਗਰੇਜ਼ੀ ਦੇ ਵਿੱਚ ਹੈ, ਪਰ ਜਿਵੇਂ ਕਿਹਾ ਜਾਂਦਾ ਆ ਕਿ ਇਮੋਸ਼ਨਸ ਦੇ ਜਾਂ ਭਾਵਨਾਵਾਂ ਦੀ ਕੋਈ ਜ਼ੁਬਾਨ ਨਹੀਂ ਹੁੰਦੀ, ਸੋ ਉਹਦੇ ਲਈ ਸਿਰਫ ਭਾਵਨਾਵਾਂ ਦਾ ਹੋਣਾ ਹੀ ਲਾਜ਼ਮੀ ਹੁੰਦਾ ਹੈ। ਸੋ ਮੇਰੀ ਅੱਜ ਦੀ ਪੋਇਮ ਜਿਹੜੀ ਆ ਉਹ ਵੀ ਕੁਛ ਐਵੇਂ ਦੀ ਹੈ ਅੰਗਰੇਜ਼ੀ ਦੇ ਵਿੱਚ ਹੈ। ਸੋ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਗੌਰ ਫਰਮਾਉਂਗੇ। ਇਹਦਾ ਟਾਈਟਲ ਹੈ ਜੀ, ਮਾਈ ਫਸਟ ਲਵਰ। ਵੰਸ ਅਪੋਨ ਅ ਨਾਈਟ ਇਨ ਦਾ ਮਿਡ ਨਾਈਟ ਟੂ ਮੋਰਨਿੰਗ, ਸਮਵਨ ਕੇਮ ਕਰੋਲਿੰਗ ਟੂ ਮਾਈ ਮਾਈਂਡ। ਵਟ ਇਟ ਵਾਜ ਅ ਡਰੀਮ? ਨੋ ਵੇ। ਹਾਊ ਕੁਡ ਅ ਡਰੀਮ ਬੀ ਇਨ ਓਪਨ ਆਈਜ਼, ਔਰ ਅ ਡੇ ਡਰੀਮ ਦੈਨ? ਹਾਊ ਕੁਡ ਇਟ ਬੀ ਡਿਊਰਿੰਗ ਨਾਈਟ? What it was then? A touch? A touch? Of what? Whose presence lingered in mind this time? Was it my thought? Embraced someone? How did he scrawl? How did he stroll? Lonely in my memory lane. He pampered my hair

0: calmly, and I held his hand, embraced him, so his skeleton moved. As usual, he didn't fold his arms around me. It might be my lover, the very first, who didn't leave me lonely in dark world. He, my loving heavenly father, my first lover ever. Oh, a ray of dawn, and he was gone. And he was gone once again forever. My loving father, my heavenly lover. Thank you.
1: ਰੂਬੀ ਰਾਏਪੁਰੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਬਬਲੀ ਸੋਹਤਾ ਜੀ ਨੂੰ। ਬਬਲੀ ਸੋਹਤਾ ਜੀ ਆਪਣੇ ਮਨ ਦੀਆਂ ਗੱਲਾਂ ਜਿਹੜੀਆਂ ਬਹੁਤ ਪਿਆਰੀਆਂ ਰਚਨਾਵਾਂ ਦੇ ਵਿੱਚ ਪਰੋ ਕੇ ਤੇ ਆਪਣੀ ਆਵਾਜ਼ ਦੇ ਵਿੱਚ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਦੇ ਹਨ। ਬਬਲੀ ਸੋਹਤਾ ਜੀ, ਤੁਹਾਡਾ ਨਿੱਘਾ ਸਵਾਗਤ ਹੈ ਜੀ।
2: ਮੈਂ ਰਵੰਸ ਰਿਹਾ ਸਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਆਪਣੇ ਰੇਡੀਓ ਦੁਬਾਬੇ ਵਿੱਚ ਮੈਨੂੰ ਆਪਣੀ ਰਚਨਾ ਬੋਲਣ ਦੇ ਲਈ ਸੱਦਾ ਦਿੱਤਾ, ਅਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀਆ ਨਮਸਤੇ। ਉਮੀਦ ਰੱਖਦੀ ਹਾਂ ਪਸੰਦ ਕਰੋਗੇ ਮੇਰੀ ਇਸ ਰਚਨਾ ਨੂੰ। ਸੋਹਰਤ ਨਾਲ ਆਚਰ ਭਰਨਾ ਹੈ ਸੁਪਨਾ ਮੇਰਾ, ਦੁਨੀਆਂ ਵਿੱਚ ਕੁਝ ਕਰ ਜਾਵਾਂ। ਹੈ ਸੁਪਨਾ ਮੇਰਾ, ਦੁਨੀਆਂ ਵਿੱਚ ਕੁਝ ਕਰ ਜਾਵਾਂ। ਬਣੀ ਰਹੇ ਮੇਰੀ ਯਾਦ, ਮੈਂ ਭਾਵੇਂ ਮਰ ਜਾਵਾਂ। ਬਣੀ ਰਹੇ ਮੇਰੀ ਯਾਦ, ਮੈਂ ਭਾਵੇਂ ਮਰ ਜਾਵਾਂ। ਹੈ ਸੁਪਨਾ ਮੇਰਾ, ਦੁਨੀਆਂ ਵਿੱਚ ਕੁਝ ਕਰ ਜਾਵਾਂ। ਹਰ ਕੋਈ ਕਰੇ ਸਲਾਮ ਮੇਰੇ ਜਜ਼ਬਾਤਾਂ ਨੂੰ, ਹਰ ਕੋਈ ਕਰੇ ਸਲਾਮ ਮੇਰੇ ਜਜ਼ਬਾਤਾਂ ਨੂੰ। ਐਸੀ ਇੱਕ ਮਿਸਾਲ ਦੁਨੀਆਂ ਵਿੱਚ ਬਣ ਜਾਵਾਂ, ਐਸੀ ਇੱਕ ਮਿਸਾਲ ਦੁਨੀਆਂ ਵਿੱਚ ਬਣ ਜਾਵਾਂ। ਹੈ ਸੁਪਨਾ ਮੇਰਾ, ਦੁਨੀਆਂ ਵਿੱਚ ਕੁਝ ਕਰ ਜਾਵਾਂ। ਸੰਸਾਰ ਭਾਵੇਂ ਭਵ ਸਾਗਰ ਦੁੱਖ ਤਕਲੀਫਾਂ ਦਾ, ਸੰਸਾਰ ਭਾਵੇਂ ਭਵ ਸਾਗਰ ਦੁੱਖ ਤਕਲੀਫਾਂ ਦਾ, ਮੈਂ ਇੱਕੋ ਸਾਹੇ ਭਵ ਸਾਗਰ ਨੂੰ ਤਰ ਜਾਵਾਂ। ਮੈਂ ਇੱਕੋ ਸਾਹੇ ਭਵ ਸਾਗਰ ਨੂੰ ਤਰ ਜਾਵਾਂ। ਹੈ ਸੁਪਨਾ ਮੇਰਾ, ਦੁਨੀਆਂ ਵਿੱਚ ਕੁਝ ਕਰ ਜਾਵਾਂ। ਮੈਂ ਦੌਲਤ ਪਿੱਛੇ ਦੁਨੀਆਂ ਵਾਂਗੂ ਭੱਜਣਾ ਨਹੀਂ, ਮੈਂ ਦੌਲਤ ਪਿੱਛੇ ਦੁਨੀਆਂ ਵਾਂਗੂ ਭੱਜਣਾ ਨਹੀਂ। ਸ਼ੌਹਰਤ ਲਈ ਹੈ ਲਕਸ ਮੇਰਾ ਜੋ ਛੱਡਣਾ ਨਹੀਂ। ਦੇਵੇਗਾ ਮੇਰਾ ਸਾਥ ਮਾਂ ਬੋਲੀ ਦੇ ਲਈ ਕੋਈ, ਦੇਵੇਗਾ ਮੇਰਾ ਸਾਥ ਮਾਂ ਬੋਲੀ ਦੇ ਲਈ ਕੋਈ। ਮੈਂ ਖਾਲੀ ਹੱਥ ਅਤੇ ਖਾਲੀ ਝੋਲੀ ਦੋਵੇਂ ਭਰ ਜਾਵਾਂ। ਮੈਂ ਖਾਲੀ ਹੱਥ ਅਤੇ ਖਾਲੀ ਝੋਲੀ ਦੋਵੇਂ ਭਰ ਜਾਵਾਂ। ਹੈ ਸੁਪਨਾ ਮੇਰਾ, ਦੁਨੀਆਂ ਵਿੱਚ ਕੁਝ ਕਰ ਜਾਵਾਂ। ਸ਼ਾਇਦ ਮੰਜ਼ਿਲ ਮਿਲੇ ਜ਼ਿੰਦਗੀ ਦੇ ਰਾਸਤੇ 'ਚ, ਸ਼ਾਇਦ ਮੰਜ਼ਿਲ ਮਿਲ ਜਾਏ ਜ਼ਿੰਦਗੀ ਦੇ ਰਾਸਤੇ 'ਚ। ਸੌਰਤ ਨਾਲ ਕਾਵਿ ਮਹਿਫਲ ਨੂੰ ਸਜਾਵਾਂ, ਸੌਰਤ ਨਾਲ ਖਾਲੀ ਆਚਲ ਨੂੰ ਭਰ ਜਾਵਾਂ। ਹੈ ਸੁਪਨਾ ਮੇਰਾ, ਦੁਨੀਆਂ ਵਿੱਚ ਕੁਝ ਕਰ ਜਾਵਾਂ। ਕਹੇ ਬਸੀਆਂ ਵਾਲੀ ਮਰ ਕੇ ਜ਼ਿੰਦਗੀ ਜਿਉਣ ਨੂੰ, ਕਹੇ ਬਸੀਆਂ ਵਾਲੀ ਮਰ ਕੇ ਜ਼ਿੰਦਗੀ ਜਿਉਣ ਨੂੰ। ਬਬਲੀ ਸਹੌਤਾ ਬਣ ਕਵਿੱਤਰੀ ਉੱਚੀ ਚੋਟੀ ਚੜ ਜਾਵਾਂ, ਬਬਲੀ ਸਹੌਤਾ ਬਣ ਕਵਿੱਤਰੀ ਉੱਚੀ ਚੋਟੀ ਚੜ ਜਾਵਾਂ। ਹੈ ਸੁਪਨਾ ਮੇਰਾ, ਦੁਨੀਆਂ ਵਿੱਚ ਕੁਝ ਕਰ ਜਾਵਾਂ। ਸੌਰਤ ਨਾਲ ਆਚਲ ਨੂੰ ਭਰ ਜਾਵਾਂ। ਹੈ ਸੁਪਨਾ ਮੇਰਾ, ਦੁਨੀਆਂ ਵਿੱਚ ਕੁਝ ਕਰ ਜਾਵਾਂ। ਧੰਨਵਾਦ, ਧੰਨਵਾਦ।
1: ਬਬਲੀ ਸਹੌਤਾ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਰੀਨਾ ਸਿੰਘ ਨੂੰ। ਰੀਨਾ ਸਿੰਘ ਪੰਜਾਬੀ ਦੀ ਬਹੁਤ ਵਧੀਆ ਗਾਇਕਾ ਏ ਅਤੇ ਉਸ ਦਾ ਸਭ ਤੋਂ ਜ਼ਿਆਦਾ ਲਗਾਅ ਪੰਜਾਬੀ ਲੋਕ ਗੀਤਾਂ ਦੇ ਨਾਲ, ਜਿੱਥੇ ਉਹ ਲੋਕ ਗੀਤਾਂ ਦੀ ਰੂਹ ਨੂੰ ਫੜਦੀ ਏ, ਲੋਕਾਂ ਦੀ ਰੂਹ ਨੂੰ ਟੁੰਬਦੀ ਏ, ਉੱਥੇ ਉਹ ਸੰਗੀਤ ਦੇ ਉੱਤੇ ਵੀ ਉਸਦਾ ਪੂਰਾ ਕਾਬੂ ਏ ਅਤੇ ਉਹ ਸੱਤ ਸੁਰਾਂ ਨੂੰ ਜਿਹੜਾ ਆ ਬਹੁਤ ਹੀ ਵਧੀਆ ਢੰਗ ਦੇ ਨਾਲ ਸਰੋਤਿਆਂ ਦੇ ਰੂਬਰੂ ਕਰਨ ਦਾ ਗੁਰ ਜਾਣਦੀ ਏ ਅਤੇ ਮੈਂ ਰੀਨਾ ਸਿੰਘ ਨੂੰ ਸੱਦਾ ਦਿੰਦਾ, ਉਹ ਆਏ ਅਤੇ ਆਪਣੇ ਸੰਗੀਤ ਅਤੇ ਆਪਣੀ ਆਵਾਜ਼ ਦਾ ਜਾਦੂ ਜਿਹੜਾ ਆ ਸਾਡੇ ਸਰੋਤਿਆਂ ਦੇ ਉੱਤੇ ਨਿਸ਼ਾਵਰ ਕਰਨ। ਰੀਨਾ ਸਿੰਘ ਜੀ,

0: ਜਿਹਦੇ ਕਵੀ ਦਰਬਾਰ ਦੇ ਅਖੀਰ ਦੇ ਵਿੱਚ ਮੈਂ ਤੁਹਾਡੇ ਸਨਮੁਖ ਪੁਰਤਗਾਲ ਤੋਂ ਸਾਡੇ ਸ਼ਾਇਰ ਦੁਖਭੰਜਨ ਸਿੰਘ ਰੰਧਾਵਾ ਜੀ ਨੂੰ ਲੈ ਕੇ ਹਾਜ਼ਰ ਹੋ ਰਿਹਾ। ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਦੀ ਰਚਨਾ ਦਾ ਵੀ ਆਨੰਦ ਮਾਣੋਗੇ। ਦੁਖਭੰਜਨ ਸਿੰਘ ਰੰਧਾਵਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦੁਖਭੰਜਨ ਰੰਧਾਵਾ ਪੁਰਤਗਾਲ ਤੋਂ, ਔਰ ਦੁਆਬਾ ਰੇਡੀਓ ਦੇ ਸਾਰੇ ਦਰਸ਼ਕਾਂ ਨੂੰ ਮੇਰਾ ਸਤਿ ਸ਼੍ਰੀ ਅਕਾਲ, ਔਰ ਹਰਬੰਸ ਸਿੰਘ ਭਾਅ ਜੀ ਤੁਹਾਨੂੰ ਵੀ ਮੇਰਾ ਬਹੁਤ ਬਹੁਤ ਨਮਨ ਔਰ ਸਤਿ ਸ਼੍ਰੀ ਅਕਾਲ। ਮੈਂ ਆਪਣੀ ਰਚਨਾ ਹਾਜ਼ਰ ਹਾਂ ਜੀ ਲੈ ਕੇ ਸਮੂਹ ਦੁਆਬਾ ਰੇਡੀਓ ਦੇ ਸਰੋਤਿਆਂ ਲਈ। ਤੇਰੇ ਹਾਸਿਆਂ 'ਚ ਹੱਸਾਂ, ਤੇਰੇ ਰੋਣਿਆਂ 'ਚ ਰੋਵਾਂ, ਜਿੱਥੋਂ ਆਖੇ ਉਥੋਂ ਚੱਲਾਂ, ਜਿੱਥੇ

मैं तेरा पारदानी पानी, मैं तेरा राजा तू मेरी रानी। आ एक दूजे

मैं तेरे हंसे आच हसा, तेरे रोने आच रोआ।

0: ਤਨ ਵਾਦ ਜੀ।
1: ਮੈਂ ਅੰਤ ਦੇ ਵਿੱਚ ਦੁਆਬਾ ਰੇਡੀਓ ਦੇ 30ਵੇਂ ਕਵੀ ਦਰਬਾਰ ਦੇ ਵਿੱਚ ਪੇਸ਼ ਹੋਏ ਸਾਰੇ ਕਵੀਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪਣੇ ਕੀਮਤੀ ਸਮਿਆਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਨਵਾਜਿਆ, ਤੇ ਆਸ ਕਰਦੇ ਹਾਂ ਕਿ ਸਦਾ ਹੀ ਉਹ ਇਸੇ ਤਰ੍ਹਾਂ ਸਾਨੂੰ ਸਹਿਯੋਗ ਦਿੰਦੇ ਰਹਿਣਗੇ। ਤੇ ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਇੱਕ ਵਾਰ ਫੇਰ ਸਾਰੇ ਸਰੋਤਿਆਂ ਨੂੰ ਤੇ ਸ਼ਾਇਦ ਦੋਸਤਾਂ ਨੂੰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ద్వాపర రేడియో. ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ. ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ. ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਹਿਬਾਨਾ ਜੀ. ਸਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ.
1: ਧੰਨਵਾਦ ਜੀ. ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ. ਥੈਂਕ ਯੂ.
2: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ. ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
1: ਬਿਲਕੁਲ ਸਹੀ ਕੁਸ਼ਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਸ਼ਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th, 10th ਜਾਂ 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ 'ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ 'ਚ ਐਡਮਿਸ਼ਨ ਲੈਣੀ ਹੈ.
2: ਹਾਂਜੀ,
1: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ. ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ. ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇਅ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ.
2: ਠੀਕ ਹੈ ਜੀ.
1: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹੈ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ. ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90%, 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਨ੍ਹਾਂ 'ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਹੈ.
2: ਬਿਲਕੁਲ.
1: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜਿਹੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ. ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ.
2: ਬਿਲਕੁਲ ਜੀ.
1: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ. ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ,
2: ਹਾਂਜੀ,
1: ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ.
2: ਠੀਕ ਹੈ.
1: ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ. ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਜ਼ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨਸ ਲੈ ਸਕਦੇ ਹੈ, ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
2: ਹੈ ਨਾ.
1: ਤਾਂ ਇਹ ਚੀਜ਼ ਹੋ ਗਈ. ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ. ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਜੇ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ, ਸਪੈਸ਼ਲੀ ਗਰਲਸ ਜਿਹੜੀਆਂ ਨੇ ਉਹ ਕਾਫੀ ਐਸੀਆਂ ਗਰਲਸ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ ਬਟ
2: ਠੀਕ ਹੈ।
1: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
2: ਅੱਛਾ
1: ਇਹ
2: ਜੀ
1: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਹੈ
2: ਹਾਂਜੀ
1: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
2: ਬਿਲਕੁਲ
1: ਫਿਰ ਉਹ ਉਸ ਨੂੰ ਛੱਡ ਦਿੰਦੇ ਹੈ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੀਆਂ ਨੇ
2: ਠੀਕ ਹੈ
1: ਤਾਂ ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
2: ਹਾਂਜੀ
1: ਉਸਦੀ
2: ਹਾਂ
1: ਰੈਂਕਿੰਗ ਨੂੰ
2: ਬਹੁਤ
1: ਦੇਖ ਕੇ ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਬੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
2: ਠੀਕ
1: ਕੁਝ
2: ਹੈ
1: ਵੀ
2: ਜੀ
1: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ ਸੋ
2: ਬਿਲਕੁਲ ਜੀ
1: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
2: ਬਿਲਕੁਲ ਜੀ
1: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜ਼ੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
2: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ ਕਿਹੜੇ ਪਾਸੇ ਜਾਣ ਜੋ ਉਹਨਾਂ ਨੂੰ ਗਾਈਡ
1: ਹਾਂਜੀ
2: ਕਰ ਸਕੇ
1: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
2: ਅੱਛਾ ਜੀ
1: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
2: ਬਿਲਕੁਲ
1: ਸਭ
2: ਜੀ
1: ਕੋਲ ਸਮਾਰਟਫੋਨ ਹੈਗੇ ਨੇ
2: ਹਾਂਜੀ
1: ਤਾਂ ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ ਠੀਕ ਹੈ
2: ਠੀਕ ਹੈ
1: ਇਨ
2: ਜੀ
1: ਮੈਨੇਜਮੈਂਟ ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
2: ਹਾਂਜੀ
1: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
2: ਠੀਕ ਹੈ
1: ਇਹ
2: ਜੀ
1: ਸਾਰੀਆਂ ਚੀਜ਼ਾਂ ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਆ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ ਜ਼ਿਆਦਾਤਰ ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ ਪਬਜੀ ਬੜੀ ਮਸ਼ਹੂਰ ਕੀਤੀ ਹੈ ਬੱਚਿਆਂ ਨੇ ਜਾਂ ਫਿਰ ਅਸੀਂ ਹੋਰ ਕੁਛ ਐਂਟਰਟੇਨਮੈਂਟ ਦੇ ਲਈ ਯੂਟਿਊਬ ਨੂੰ ਯੂਜ਼ ਕਰ ਲੈਂਦੇ ਆ ਬਟ ਯੂਟਿਊਬ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੇ ਅੱਛੇ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ ਲਾਈਕ ਜਿਹੜੀਆਂ ਕਿ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ
2: ਹਾਂਜੀ
1: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ ਉੱਥੇ ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ
2: ਜਿਹੜੇ ਤੁਹਾਡੇ ਵਿਭਾਗ ਵੱਲੋਂ ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ
1: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ
2: ਅੱਛਾ ਜੀ
1: ਦੇ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ ਜੋ ਵੀ ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ ਜਿਵੇਂ ਸਾਡੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਟੀ ਬਣਦੀ ਹੁੰਦੀ ਹੈ ਉਹਨਾਂ
2: ਠੀਕ
1: ਗਵਰਨਮੈਂਟ ਪੋਸਟਾਂ ਦੇ ਲਈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ
2: ਅੱਛਾ ਜੀ
1: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ
2: ਅੱਛਾ ਜੀ
1: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ ਕੀ ਟੈਸਟ ਹੈ ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ देन
2: जी
1: उस तो बाद उस टेस्ट दी जिहड़ी प्रिपरेशन है वो किदां कर सकते हैं।
2: अच्छा
1: फॉर
2: जी
1: एग्जाम्पल PPSC हो गया या फिर UPSC हो गया या फिर SSC हो गया, बहुत सारे होर टेस्ट निकलते रहते हैं जिहड़े भी टाइम टू टाइम, तां
2: हाँ
1: उन्हां दी
2: जी
1: असीं प्रॉपर उन्हां नूं इनफॉर्मेशन प्रोवाइड करते रहने हैं, तां बच्चे उत्थे भी आके इस चीज दा जो फायदा है उठा सकते हैं।
2: ठीक है जी। कोई भी प्राप्ति करने लिए जरूरी हुंदा कि असीं कोई निशाना मिथिए।
1: बिल्कुल
2: जिहड़े अज कल दे विद्यार्थी है ना, ओह इस गल तों भी अनजाण रहिंदे वी असीं अपनी मंजिल ते किवें पहुंचना है, अपना निशाना किवें मिथना है।
1: बिल्कुल
2: उहनां नूं निशाना तय करन लई की करना चाहिए है?
1: बिल्कुल, ये भी बड़ी कंसर्न दी गल है। साडे बच्चे जिहड़े हैं बहुत ही घट गिनती दे विच ऐसे बच्चे ने जिहड़े अपने, जिन्हां दी असीं पहलां गल कर चुके हैं, जिहड़े कि अपने फ्यूचर दे लई कंसर्नड हुंदे ने 10वीं 12वीं दे विच।
2: हाँ जी
1: इहो जिहे बच्चे जिहड़े अपनी फ्यूचर लई 10वीं और 12वीं दे विच ही प्लानिंग्स करके चलदे हैं ना, वो अपनी लाइफ दे सारे फेजेस दे विच स्मूथली निकल जांदे और एक अच्छी जगह ते प्लेसमेंट भी उन्हां नूं हो जांदी है उन्हां दी।
2: बिल्कुल जी
1: बट काफी बच्चे, पर साडे कोल जिहड़े भरमार है वो इहो जिहे बच्चेयां दी है जिहड़े अपनी लाइफ दा कोई एम मिथदे ही नहीं। वो सोचदे हैं कि चलो 10वीं कर ली,
2: हाँ
1: चलो
2: जी
1: उस तो बाद 12वीं भी कर लेने हैं। अपने
2: हाँ जी
1: फ्रेंड्स देखते हैं कि मेरे फ्रेंड्स ने कहड़े विषय चूज किए हैं, उन्होंने अकॉर्डिंग ही अपने खुद के विषय चूज कर लेते हैं।
2: बिल्कुल
1: वो खुद अपना ये नहीं देखते कि मेरे लिए की आसान है, मेरे लिए की अच्छा है, मेरा किसी विच इंटरेस्ट है। वो ये देखते हैं कि मेरी,
2: लाई लग बन के एक दूजे दे नाल चल
1: बिल्कुल
2: पैंदे हैं।
1: हाँ, बिल्कुल। तो ये चीज समझनी चाहिए है विद्यार्थियों नूं कि वो जदों गल आ जाती है उन्होंने करियर सिलेक्शन की,
2: हाँ जी
1: उस टाइम पे बिल्कुल पर्टिकुलर हो गए, वो अपने आप खुद सोचन और अपने काउंसलर नाल गल करन, या फिर अपने खुद सर्च करन, अपने टीचर्स नाल गल करन कि मेरे लिए मेरे कैपेबिलिटी दे अकॉर्डिंग केड़ा कोर्स या केड़े विषय सही रह सकते ने। बच्चे नु खुद पता हुंदा है,
2: हाँ जी
1: बस वो बच्चा ध्यान नहीं दिंदा अपने आप ते, क्योंकि वो उम्र ही ऐसी हुंदी है कि
2: हाँ
1: बच्चा
2: जी
1: अक्सर बाहर नू ज्यादा अट्रैक्टेड हुंदा है, अपने अंदर जाके देखदा ही नहीं है कि मेरे अंदर केड़ी कैपेबिलिटी है, मैं खुद की कर सकता।
2: बिल्कुल जी
1: तब बेसिकली यही चीज दी घाट हुंदी है कि सानू इंटरनल मोटिवेशन उस टाइम ते बच्चों नू बहुत घट हुंदी है।
2: बिल्कुल जी
1: उन्हां नू इंटरनली मोटिवेट करके, उन्हां नू उन्हां दे जो कैपेबिलिटीज ने उन्हां नू जाणू करवा के, उन्हां नू ये चीज अच्छे तरीके दे नाल समझ आ सकती है, समझाई जा सकती है कि तुहाडे लई की बेस्ट है।
2: जिस तरह जिहड़ा हैगा बच्चों नूं घट जानकारी है अपना भविष्य तय करने बारे, उसी
1: बिल्कुल
2: तरह उन्हां दे जिहड़े माँ बाप ने
1: बिल्कुल
2: ओह
1: है
2: भी बहुत
1: बिल्कुल।
2: घट जानकारी रखदे आ। असल दे विच मापे ते विद्यार्थी ते एक अध्यापक मिल के ही बच्चे दे भविष्य दा
1: मिलके
2: वधिया निर्माण
1: बिल्कुल
2: कर सकदे आ।
1: हाँ जी
2: कोई इहनां दे मापिआं नूं गाइड करन लई भी कोई यतन कीते जांदे आ?
1: हाँ जी बिल्कुल। मैं ये भी ये कहंदी हां कि साडे अगर विद्यार्थी, अगर साडे जिहड़े नौजवान पीढ़ी है
2: हाँ
1: उहनां दे
2: जी
1: अगे वधण च अगर असीं ये कहंदे हां कि साडे टीचर्स दा बहुत वड्डा हथ हुंदा है, अध्यापक दा हथ हुंदा है,
2: हाँ
1: तां
2: जी
1: उहनां ही हथ उहनां दे पेरेंट्स दा भी हुंदा है,
2: बिल्कुल जी
1: माता पिता दा भी उहनां ही रोल हुंदा है। बस की है कि माता पिता नूं ये चीज समझन दी जरूरत है कि सिर्फ स्कूल भेज देना या फिर ट्यूशन ते भेज देना ही काफी नहीं है।
2: हाँ जी
1: बच्चों का कंप्लीट जो फॉलो अप है वो बच्चे दे पेरेंट्स वालों लिया जाना बहुत जरूरी है।
2: बिल्कुल जी
1: बच्चे नूं मोबाइल तां लैके देता अज दे टाइम दे अकॉर्डिंग, क्योंकि अज दा टाइम इहो जिहा चल रहा है कि सारियां क्लासेस भी ऑनलाइन हो गईयां ने,
2: ऑनलाइन चल रही है।
1: बट बच्चे दा फॉलो अप लेना कि बच्चा उस मोबाइल नूं यूज किवें कर रहा है,
2: हाँ जी
1: वो अक्सर ही पेरेंट्स भुल जाते हैं या
2: सही
1: फिर
2: गल है
1: उन्हां नूं लगदा है कि नहीं बच्चा कर रहा है अच्छा सही कर रहा है। अक्सर असीं बच्चियां नूं ये सोच के नहीं रोकते कि चलो ठीक है साडा बच्चा तो बहुत अच्छा है, बच्चा तो पढ़ लेगा, अपने आप पढ़ लेगा। नहीं, उन्हां नूं थोड़ा मोटिवेशन अपने पेरेंट्स तो लेना बहुत जरूरी है। जदों बच्चे दे पेरेंट्स उन्हां नूं टाइम टू टाइम टोकते रहेंगे कि तुसी अज की किया, हाँ बच्चे दस की, हाँ तू की करना चाहता है लाइफ च, तू
2: हाँ
1: दस
2: जी
1: तू किवें करना है, उदों बच्चे नूं होएगा कि हाँ भी मेरी इंपॉर्टेंस है, मेरे तो
2: सही
1: पूछा
2: गल
1: जा रहा है।
2: हाँ जी
1: जदों बच्चे नूं ये चीज लगेगी ना कि हाँ मेरे तो पूछा जा रहा है, मेरी इंपॉर्टेंस है, दैट मीन्स ओदे ते एक रिस्पॉन्सिबिलिटी आ जाऊगी कि मेरे पेरेंट्स मेरे तो कोई उम्मीद लगा के बैठे हुए ने, मैं उन्हें पूरी करना है।
2: सही गल है जी
1: बट साइलेंस मोड दे विच ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ
2: ਹਾਂਜੀ
1: ਖਤਮ ਕਰਨਾ ਬਹੁਤ ਜ਼ਰੂਰੀ ਹੈ।
2: ਬਿਲਕੁਲ ਜੀ,
1: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
2: ਬਿਲਕੁਲ ਜੀ,
1: ਬਿਲਕੁਲ, ਬੱਚੇ ਆਪਣੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ। ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ, ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਂਸਿਬਿਲਿਟੀ ਦਾ ਅਹਿਸਾਸ ਦਿਵਾਉਣ,
2: ਹਾਂਜੀ
1: ਉਹਨਾਂ ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ, ਬੱਚਿਆਂ ਦੇ ਲਈ ਸਾਡੇ
2: ਹਾਂਜੀ
1: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
2: ਬਿਲਕੁਲ ਜੀ, ਬਿਲਕੁਲ,
1: ਜਦ ਤੱਕ ਉਹਨਾਂ ਨੂੰ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਝ ਵੀ ਨਹੀਂ ਕਰਨਗੇ,
2: ਨਹੀਂ ਕਰ ਸਕਦੇ।
1: ਉਹ ਬਸ
2: ਸਰਬਾਨੰਦ ਜੀ,
1: ਚੱਲੇ ਜਾਣਗੇ।
2: ਅੱਜ ਦੇ
1: ਹਾਂਜੀ
2: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ,
1: ਹਾਂਜੀ
2: ਉਹ
1: ਹਾਂਜੀ
2: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ,
1: ਬਿਲਕੁਲ ਬਿਲਕੁਲ,
2: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ, ਇਹੋ ਜਿਹਾ ਅਜਿਹਾ ਕਿਉਂ ਹੈਗਾ?
1: ਹਾਂ ਇਹ ਵੀ ਦੇਖੋ ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ। ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
2: ਹਾਂਜੀ
1: ਸਾਰੀਆਂ
2: ਹਾਂਜੀ,
1: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
2: ਹਾਂਜੀ
1: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
2: ਬਿਲਕੁਲ ਜੀ,
1: ਤੋਂ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ 'ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ, ਜੋ ਕਿ ਇੱਕ ਲਾਈਕ 10th+2 ਵਾਲਾ ਫੇਜ਼ ਹੈ, ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
2: ਹਾਂਜੀ ਹਾਂਜੀ,
1: ਲਿਮਿਟਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
2: ਠੀਕ
1: ਹੈ,
2: ਹੈ।
1: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟਡ ਲਿਮਿਟ ਟਾਈਮ ਲਿਮਿਟਸ ਔਰ ਜਿਹਨੂੰ ਆਪਾਂ ਕਹਿ ਦਈਏ ਕਿ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
2: ਹਾਂਜੀ,
1: ਇਹ ਵੀ, ਔਰ ਬੱਚੇ ਬਹੁਤ ਚੀਜ਼ ਕਰਕੇ ਸਮਝਦੇ ਉਹਨਾਂ ਨੂੰ, ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ, ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ 'ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਛ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ,
2: ਬਿਲਕੁਲ ਜੀ,
1: ਉਦੇਸ਼ਹੀਣ ਹੀ ਉਹ ਭਟਕ ਰਹੇ ਨੇ, ਤਾਂ ਉਹ
2: ਹਾਂਜੀ
1: ਉਹਨਾਂ ਨੂੰ ਸਾਰੀਆਂ ਚੀਜ਼ਾਂ ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
2: ਬਿਲਕੁਲ,
1: ਕੋਈ ਫਾਇਦਾ ਨਹੀਂ ਹੈ।
2: ਹਾਂਜੀ ਹਾਂਜੀ,
1: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਇੰਡ ਆਫ, ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਛ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ, ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ, ਬਸ
2: ਬਿਲਕੁਲ
1: ਇੱਕ
2: ਜੀ,
1: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ,
2: ਸਹੀ ਰਾਹ ਦਿਖਾਉਣ ਦੀ ਲੋੜ ਹੈ।
1: ਬਿਲਕੁਲ, ਉਦੇਸ਼ਹੀਣਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਣਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
2: ਸਹੀ ਗੱਲ ਹੈ ਜੀ,
1: ਤੇ ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੁਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
2: ਜ਼ਰੂਰੀ ਹੈ, ਹਾਂਜੀ ਹਾਂਜੀ,
1: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਂਸੀਬਿਲਿਟੀਜ਼ ਨੇ, ਅਸੀਂ ਜੋ ਕੀ
2: ਹਾਂਜੀ
1: ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
2: ਬਿਲਕੁਲ ਜੀ, ਬਿਲਕੁਲ,
1: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ रट्टे वाली आदत पै चुकी है साडे
2: नंबर
1: जो।
2: लाइन तक सीमित हो जाने।
1: हाँ बिल्कुल, वो समझते हैं कि असी एज इट इज रट्टा मार के असी अगर किताबां चो देख देख के लिख दांगे तां उहदे नाल साडे बस नंबर वध जाण, बट उहनां नूं कुछ नवा लर्न करन दी जो एक होना चाहिए, खिच होनी चाहिए कि सानू लर्न असी की किया, वो चीज बहुत घट है बच्चों।
2: हाँ जी, एक गल होर भी देखी है, जिहड़े अज दे विद्यार्थी ना वो लंबा समा पढ़ाई करन दे मूड च नहीं हुंदे।
1: नहीं हुंदे
2: उहनां
1: जी।
2: दा इह हुंदा वी 10वीं 12वीं कर लीए तो उस तों बाद कोई कम मिल जाए, चंगी नौकरी मिल जाए जिहदे चंगा पैसा आउंदा होवे, ते असीं अपनी जिहड़ी हैगी आ अगली लाइफ मजेदार गुजारीए।
1: बिल्कुल
2: ते उहनां
1: बिल्कुल।
2: दे ज्यादातर मापे भी इस तरह सोचदे आ कि बच्चे साडे जिहड़े हैगे आ थोड़ा टाइम पढ़न ते उस तों बाद रुजगार वल पै जाण।
1: हाँ
2: इस
1: जी
2: नूं तुसीं किस नजरिए तो देखदे हो?
1: देखो बिल्कुल, मैं पेरेंट्स नू और बच्चों नू जो वो सोच के ये अप्रोच अपनाते हैं, वो
2: हाँ
1: सोच
2: जी
1: तो सही है कि साडे बच्चे जल्दी जल्दी जल्दी जल्दी जिन्ना कि भी पढ़ना है पढ़ के कम लग जाए, बिल्कुल सही सोच है,
2: हाँ जी
1: पर जो अप्रोच अपना रहे ने ना वो बिल्कुल गलत है। ਉਹਦੇ ਵਿੱਚ ਕੀ ਹੈ ਦੇਖੋ, ਬੱਚੇ ਸਾਡੇ ਕੋਲੇ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ ਉਹ ਸਿਰਫ
2: ਅੱਛਾ ਜੀ
1: ਪਲੱਸ ਟੂ ਪਾਸ ਨੇ,
2: ਅੱਛਾ
1: ਤਾਂ
2: ਜੀ
1: ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜਿਹੀ ਜੌਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
2: ਹਾਂ ਜੀ
1: ਕੋਈ ਐਸੀ ਕੋਈ ਉਹਨਾਂ ਕੋਲੇ ਸਕਿੱਲ ਵੀ ਨਹੀਂ ਹੈ, ਠੀਕ ਹੈ। ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
2: ਹਾਂ ਜੀ
1: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜਿਹੀ ਕਿਹੜੀ ਜੌਬ ਹੈ, ਔਰ ਉਹਨਾਂ ਨੂੰ ਜੌਬ ਚਾਹੀਦੀ ਹੈ ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੌਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੌਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ,
2: ਆਉਂਦਾ ਨਹੀਂ ਹੈ,
1: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
2: ਸਹੀ ਗੱਲ
1: ਬਿਲਕੁਲ
2: ਹੈ।
1: ਨਹੀਂ ਹੈ।
2: ਹਾਂ ਜੀ
1: ਹਾਂ ਕੁਛ ਕੋਰਸਿਸ ਐਸੇ ਹੈਗੇ ਨੇ
2: ਹਾਂ
1: ਜਿਹੜੇ ਉਹ
2: ਜੀ
1: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ, ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
2: ਹਾਂ ਜੀ ਹਾਂ ਜੀ
1: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਹੈ ਔਰ ਉਹਦਾ ਏਮ ਹੈ ਗਵਰਨਮੈਂਟ ਜੌਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ,
2: ਹਾਂ
1: ਠੀਕ ਹੈ,
2: ਜੀ
1: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ,
2: ਹਾਂ
1: ਮੰਨ
2: ਜੀ
1: ਲਓ
2: ਹਾਂ
1: ਕੋਈ
2: ਜੀ
1: ਵੀ ਬੱਚਾ ਉਹਨੇ ਨੌਕਰੀ ਲੈਣੀ ਹੈ,
2: ਨੌਕਰੀ
1: ਬਸ
2: ਲੈਣੀ ਹੈ,
1: ਨੌਕਰੀ ਲੈਣੀ ਹੈ,
2: ਹਾਂ
1: ਤਾਂ
2: ਜੀ
1: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ ਹੈ,
2: ਹਾਂ ਜੀ
1: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲੋਂ 3 ਸਾਲ ਦੇ ਵਿੱਚ ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
2: ਹਾਂ ਜੀ
1: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ, ਜਿਹੜੇ ਕਿ
2: ਅੱਛਾ ਜੀ
1: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ,
2: ਹਾਂ
1: ਠੀਕ ਹੈ,
2: ਜੀ
1: ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
2: ਠੀਕ
1: ਵੀ
2: ਹੈ ਜੀ
1: ਬਹੁਤ ਬੈਸਟ ਹੈ, ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ
2: ਹਾਂ
1: ਸਾਰੇ
2: ਜੀ
1: ਹੀ ਮੋਸਟਲੀ ਜਿਹੜੇ ਹੈ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ,
2: ਅੱਛਾ ਜੀ
1: ਤਾਂ ਰੀਜ਼ਨਿੰਗ ਪਾਰਟ ਹੋ ਗਿਆ ਜੀ ਕੇ ਕਰੰਟ ਅਫੇਅਰ ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
2: ਅੱਛਾ ਜੀ
1: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਹ ਸਿਲੇਬਸ ਜੋ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
2: ਹਾਂ ਜੀ ਹਾਂ ਜੀ
1: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸ ਤਿਆਰੀ ਉਸ ਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
2: ਬਿਲਕੁਲ ਜੀ
1: ਸਿਲੈਕਸ਼ਨ
2: ਬਿਲਕੁਲ
1: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
2: ਸਹੀ ਗੱਲ ਹੈ ਜੀ
1: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
2: ਬਿਲਕੁਲ ਜੀ ਇੱਕ
1: ਬਟ
2: ਮੈਨੂੰ ਹਾਂ ਜੀ
1: ਹਾਂਜੀ ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ ਸਾਡੇ ਮੋਸਟਲੀ ਜਿਹੜਾ ਸਾਡਾ ਪੇਂਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ,
2: ਹਾਂ ਜੀ
1: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
2: ਹਾਂ ਬਿਲਕੁਲ ਇਹ ਤਾਂ ਜ਼ਰੂਰੀ ਹੈ, ਜੇ ਪਤਾ ਹੀ ਨਹੀਂ ਹੈਗਾ
1: ਹਾਂਜੀ
2: ਤਾਂ ਕਰਨਗੇ ਕੀ?
1: ਹਾਂ ਬਿਲਕੁਲ, ਤਾਂ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਇਸ ਦੇ ਵਿੱਚ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
2: ਹਾਂਜੀ
1: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
2: ਅੱਛਾ ਜੀ
1: ਤਾਂ ਇਸੇ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ, ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਕਾਮਯਾਬ ਨਹੀਂ ਹੋ
2: ਨਹੀਂ ਹੋ
1: ਸਕਦੀਆਂ ਜਦੋਂ ਤੱਕ
2: ਸਕਦੀਆਂ।
1: ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ ਜਾਂ
2: ਬਿਲਕੁਲ ਜੀ,
1: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
2: ਬਿਲਕੁਲ ਜੀ। ਮੈਡਮ ਸਾਹਿਬਾਨਾ ਜੀ, ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ, ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਹੋਰ
1: ਹਾਂਜੀ
2: ਇਹਨਾਂ ਗੱਲਾਂ ਨੂੰ ਸੁਣਦੇ ਰਹੀਏ, ਇਹ ਗੱਲਬਾਤ ਆਪਾਂ ਕਰਦੇ ਰਹੀਏ, ਵਿਚਾਰ ਚਰਚਾ ਕਰਦੇ ਰਹੀਏ। ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ। ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਰੇਡੀਓ ਦੁਆਬਾ ਦੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ, ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ, ਇਹਨਾਂ ਨੂੰ ਅਪਣਾ ਕੇ ਅਤੇ ਆਪਣੀ ਜਿਹੜੀ ਜ਼ਿੰਦਗੀ ਹੈ, ਆਪਣਾ ਭਵਿੱਖ ਹੈ, ਉਹਨੂੰ ਬਿਹਤਰ ਬਣਾਉਣ ਵੱਲ ਵਧੋਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
1: ਥੈਂਕ ਯੂ, ਥੈਂਕ ਯੂ, ਥੈਂਕ ਯੂ।

0: ద్వాపర రేడియో.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕੌਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ। ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ, ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ। ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ।
2: ਥੈਂਕ ਯੂ।
1: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕੌਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ। ਤੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
2: ਜੀ, ਪੇਰੈਂਟਿੰਗ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਿਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ।
1: ਜੀ ਜੀ,
2: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ, ਜਦ ਤੱਕ ਤੁਸੀਂ ਪੇਰੈਂਟਸ ਹੋ ਪੇਰੈਂਟਿੰਗ ਚੱਲਦੀ ਰਹਿੰਦੀ ਹੈ।
1: ਜੀ ਜੀ,
2: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ, ਇਹ ਪੇਰੈਂਟਿੰਗ ਨਹੀਂ ਹੈ। ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ। ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ।
1: ਬਿਲਕੁਲ ਬਿਲਕੁਲ,
2: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ।
1: ਜੀ ਜੀ ਜੀ ਜੀ, ਸੋ ਇਹ ਆਪਣੇ ਆਪ ਦੇ ਵਿੱਚ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ।
2: ਹਾਂਜੀ,
1: ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ।
2: ਹਾਂਜੀ,
1: ਇਹ ਤੇ ਜੀ, ਪਰ ਇਹਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ, ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ।
2: ਹਾਂਜੀ,
1: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
2: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
1: ਜੀ,
2: ਪਰ ਮੁੱਖ ਤੌਰ ਤੇ ਚਾਰ ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ।
1: ਜੀ ਜੀ,
2: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ। ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ
1: ਜੀ,
2: ਮੈਂ ਤੈਨੂੰ ਜੋ ਕਿਹਾ ਬਸ ਕਿਉਂਕਿ ਮੈਂ ਕਿਹਾ।
1: ਜੀ ਜੀ ਜੀ, ਬਿਲਕੁਲ ਬਿਲਕੁਲ,
2: ਇਹ ਆਪਣੇ ਆਮ ਚੱਲਦਾ,
1: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
2: ਸਭ ਤੋਂ ਜ਼ਿਆਦਾ ਪਾਪੂਲਰ ਹੈ। ਠੀਕ ਹੈ,
1: ਬਿਲਕੁਲ,
2: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ ਹੈ? ਤੁਹਾਨੂੰ ਆਪੇ ਹੀ ਚੱਲ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ।
1: ਜੀ ਜੀ,
2: ਠੀਕ ਹੈ,
1: ਬਿਲਕੁਲ।
2: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ, ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ।
1: ਜੀ,
2: ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ।
1: ਜੀ ਜੀ ਜੀ,
2: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵਸ ਦੇ ਬਾਰੇ ਗੱਲ ਕਰਦੇ ਹਾਂ, ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ ਤੋਂ
1: ਹੋ ਜਾਂਦਾ। ਜੀ ਜੀ ਜੀ,
2: ਔਰ ਇਹਨੂੰ ਮੇਰੀ ਨਜ਼ਰ ਵਿੱਚ ਪੋਜ਼ਿਟਿਵ ਪੇਰੈਂਟਿੰਗ ਹੈ।
1: ਜੀ ਜੀ, ਟੂ ਵੇ ਕਮਿਊਨੀਕੇਸ਼ਨ,
2: ਟੂ ਵੇ ਕਮਿਊਨੀਕੇਸ਼ਨ ਹੈ। ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤੋਂ ਸੁਣਦੇ ਹੀ ਨਹੀਂ।
1: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ,
2: ਹੈ ਨਾ
1: ਜੀ।
2: ਕਈ ਵਾਰੀ ਇੱਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮੰਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ।
1: ਬਿਲਕੁਲ ਠੀਕ ਹੈ,
2: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ इस तरह का होंगे
1: दैट
2: इज अथॉरिटेटिव। ठीक है, एक है थर्ड जिस दे बारे मैं गल करना चाहनी है वो है परमिसिव पेरेंटिंग।
1: परमिसिव
2: परमिसिव परमिसिव दे विच है कि तुसी छूट देती है बच्चे नू,
1: खुला ही छोड़ देता है कि जो मर्जी करे,
2: तुसी उस तो अपनी एक्सपेक्टेशंस बहुत घटा ली है
1: जी,
2: कोई फर्क नहीं पैंदा तू जो मर्जी कर
1: जी जी जी।
2: ठीक है, हर एक चीज ओनू तुसी मुहैया करांदे हो, ओदियां डिमांड्स जिहड़ियां है तुसी ये नहीं देखदे कि वो जेन्युइन है या नहीं, वो पूरियां करना तुहानू लगदा जरूरी है और तुसी वो बोलदा है और पूरियां कर दे हो। इस तरह की पेरेंटिंग दे विच चाइल्ड स्पॉयल हुंदा है जो आम तौर पर देखा जाता है, क्योंकि उन्हें इंपॉर्टेंस नहीं समझाई जाती कि चीजा किस तरह आंदी है, किस किन्नी डिमांड होनी चाहिए है,
1: जो उन्हें मुंह कढ़िया वो
2: उन्हें ये नहीं लगता कि जरूरत के हिसाब नाल चीज होंदी है, उन्हें लगता जो दिल करे वो होंदी है
1: जी जी जी जी बिल्कुल
2: बिल्कुल। वो इस तरह सीखता है, इस तरह के बच्चे फिर अगे जाके कम्युलेटिव बनते हैं, चीजा कठिया कर लेनिया चाहे लोड़ हो चाहे ना,
1: बस उन्होंने जमा करी जाना सब।
2: हाँ जी ठीक है
1: बिल्कुल।
2: फिर है अनइनवॉल्वड पेरेंटिंग, अनइनवॉल्वड जिथे पेरेंट्स इनवॉल्वड ही नहीं है,
1: कुछ भी नहीं कर रहे हो, ते उन्होंने
2: फिजिकल प्रेजेंस नहीं है, जरूरतां सारियां पूरियां हो रही हैं बच्चे दियां
1: जी जी जी बिल्कुल, पर वो उत्थे है नहीं,
2: उत्थे नहीं है ना, वो टाइम दे रहे हैं, जे वो हैगे भी है तो वो कुछ होर कर रहे हैं
1: जी जी,
2: बच्चे लई नहीं है
1: बिल्कुल बिल्कुल,
2: वो अपनियां कुछ एक्टिविटीज दे विच इन्ने बिजी है या उन्हां नूं ये लगदा ही नहीं कि ये जरूरी है, उन्हां नूं लगदा है जरूरतां पूरियां करनियां ही पेरेंटिंग है
1: जी जी।
2: और वो सारियां जरूरतां पूरियां कर रहे हैं और बच्चे नूं भी एक टाइम तो बाद ये लगन लग जांदा है कि मां बाप जिहड़े है वो जरूरतां पूरियां करन दा सोर्स है,
1: उन्हां दा होर कोई रोल नहीं,
2: वो जुड़ाव नहीं आंदा, एक कनेक्ट जिहनूं असीं कहिंदे आ भावनात्मक जुड़ाव
1: वो
2: नहीं बनदा,
1: बिल्कुल बिल्कुल जी,
2: उन्हां लई इन्हां चीजां दी इंपोर्टेंस नहीं हुंदी कि इकट्ठे बह के डिनर करना, बच्चे दी गल सुनना, अज स्कूल च की होया, उहदा होमवर्क देखना, इस चीज दी कोई इंपोर्टेंस नहीं। यह है तो बेसिकली ये चार स्टाइल है
1: जी जी जी।
2: और मेनू लगता है कि अथॉरिटेटिव पेरेंटिंग है जिदे विच टू वे डिस्कशन है,
1: दोनों दी गल हो रही है।
2: हाँ जी
1: दोनों तेरा
2: उस दे, हाँ जी उथे कनेक्ट जुड़दा है, बच्चे जुड़दे है
1: जी जी, वो
2: वड्डे होके भी अपनी प्रॉब्लम्स डिस्कस करदे है
1: जी जी,
2: बजाय के बाहर कोई लभन दे कि जिदे नाल मैं दिल दी गल करा, पेरेंट्स उन्हां दे दोस्त बन जांदे आ टाइम नाल
1: जी जी।
2: मेरा पर्सनल व्यू है कि ये ज्यादा अच्छा है,
1: बिल्कुल बिल्कुल जी, क्योंकि डायलॉग तो होना चाहिए है दोवां दे विच, जे यही विच माइनस हो गया ते वो गैप बढ़ता जाएगा
2: बिल्कुल,
1: ते जिहड़ी वैसे सब तो ज्यादा कि पॉपुलर है आम जिहड़ी जनता जिहड़ी है वह इनवॉल्व हुंदी है जिहदे विच सब तो जिहड़ी
2: पॉपुलर आम लोग करदे है
1: जी जी जी।
2: जो मेरा एक्सपीरियंस है साडी जनरेशन दे जो ਅਸੀਂ ਜਦੋਂ ਬੱਚੇ ਸੀਗੇ
1: ਜੀ ਜੀ,
2: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਜੋ ਪੱਲੇ ਹੈ ਅਥੋਰੀਟੇਰੀਅਨ ਸਟਾਈਲ ਹੀ ਰਿਹਾ, ਔਰ ਅੱਜ ਤੱਕ ਵੀ ਪਤਾ ਨਹੀਂ ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ
1: ਜੀ ਜੀ,
2: ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ, ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ,
1: ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ 'ਚ,
2: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ
1: ਜੀ ਜੀ ਜੀ।
2: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ, ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ,
1: ਪੀੜੀ ਦਰ ਪੀੜੀ ਚੱਲ ਰਿਹਾ,
2: ਪੀੜੀ ਦਰ ਪੀੜੀ ਚੱਲ ਰਿਹਾ
1: ਜੀ ਜੀ,
2: ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ
1: ਜੀ ਜੀ,
2: ਬੱਚੇ ਦਾ ਐਕਸਪੋਜ਼ਰ ਕੁਛ ਹੋਰ ਹੈ
1: ਬਿਲਕੁਲ
2: ਠੀਕ ਹੈ ਨਾ, ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ, ਤਾਂ ਉਸ ਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
1: ਹੁਕਮ ਜਿਹੜਾ ਹੈ ਉਹ ਅਟਲ ਹੈ।
2: ਹਾਂ
1: ਬਿਲਕੁਲ ਬਿਲਕੁਲ ਜੀ, ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ।
2: ਇਹ ਡਿਪੈਂਡ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ
1: ਜੀ ਜੀ ਬਿਲਕੁਲ,
2: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
1: ਇਹ ਸਹੀ ਨਹੀਂ ਹੋ ਰਿਹਾ,
2: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ, ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ ਹੈ
1: ਬਿਲਕੁਲ ਬਿਲਕੁਲ ਬਿਲਕੁਲ
2: ਠੀਕ ਹੈ। ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ, ਇਹ ਟਿਊਨਿੰਗ ਹੈ, ਫਾਈਨ ਟਿਊਨਿੰਗ, ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ
1: ਬਿਲਕੁਲ
2: ਠੀਕ ਹੈ ਨਾ, ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹੀ ਸਿੱਖ ਜਾਏਗਾ
1: ਜੀ ਬਿਲਕੁਲ, ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ
2: ਬਿਲਕੁਲ,
1: ਇਹ ਤਾਂ ਵਾਕਈ ਸਹੀ ਗੱਲ ਹੈ ਜੀ। ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ
2: ਹਾਂਜੀ
1: ਉਹ ਵਿਗੜ ਜਾਏਗਾ, ਜੇ
2: ਹਾਂਜੀ
1: ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ।
2: ਬਿਲਕੁਲ ਹੋਏਗੀ।
1: ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀਰਿਆ ਵਿਗੜਿਆ ਤਿਗੜਿਆ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
2: ਦੇਖੋ, ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ, ਦੋਨਾਂ ਦੀ ਗੱਲ ਕਰਾਂਗੇ
1: ਜੀ।
2: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀਰ ਹੈ,
1: ਬਿਲਕੁਲ
2: ਹੈ ਨਾ,
1: ਬਿਲਕੁਲ ਹੈ ਜੀ।
2: ਦੇਖੋ, ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
1: ਜੀ,
2: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
1: ਜੀ ਜੀ, ਬਿਲਕੁਲ।
2: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ, ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ,
1: ਬਿਲਕੁਲ ਠੀਕ ਹੈ,
2: ਹੈ ਨਾ,
1: ਬਿਲਕੁਲ
2: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਇਦਾਂ ਹੀ ਹੁੰਦਾ, ਇਦਾਂ ਹੀ ਚੱਲੂਗਾ
1: ਜੀ ਜੀ ਜੀ,
2: ਇਹ ਠੀਕ ਨਹੀਂ ਹੈ।
1: ਬਿਲਕੁਲ,
2: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ। ਠੀਕ ਹੈ, ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
1: ਜੀ ਜੀ,
2: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ। ਔਰ ਬੀਟਿੰਗ, ਮਾਰ ਕੁਟਾਈ, ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ, ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ, ਕਿਉਂਕਿ ਦੋ ਛੱਪੜ ਪੈ ਜਾਣਗੇ, ਹੋਰ ਕੀ ਹੋਣਾ ਇਸ ਤੋਂ ਵੱਧ। ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
1: ਕੰਡੀਸ਼ਨਿੰਗ ਹੋ ਗਈ,
2: ਕੰਡੀਸ਼ਨਿੰਗ ਹੋ ਗਈ, ਠੀਕ ਹੈ
1: ਜੀ ਜੀ।
2: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ ਹੈ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
1: ਜੀ ਜੀ ਜੀ,
2: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਚਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ,
1: ਬਿਲਕੁਲ ਬਿਲਕੁਲ ਬਿਲਕੁਲ ਹਾਂ, ਉਹਨਾਂ ਨੂੰ ਇਹ ਘਰ ਕਰ ਜਾਂਦੇ,
2: ਹਾਂਜੀ ਉਹ ਇਹ ਚੀਜ਼ ਸਿੱਖ ਜਾਂਦੇ ਆ,
1: ਬਿਲਕੁਲ ਬਿਲਕੁਲ,
2: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ, ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ, ਮੈਂ ਇਹ ਕਹਿਣਾ ਚਾਹੁੰਦੀ ਹਾਂ ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ, ਬੱਚਿਆਂ ਨੂੰ ਵਿਗਾੜਦੀ ਹੈ ਲੀਨੀਅੰਸੀ, ਛੂਟ
1: ਜੀ ਜੀ ਜੀ, ਬਿਲਕੁਲ,
2: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ,
1: ਬਿਲਕੁਲ,
2: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ
1: ਜੀ।
2: ਉੱਥੇ ਤੁਸੀਂ ਕਨਫਿਊਜ਼ਡ ਹੋ,
1: ਬੱਚੇ ਦਾ ਇਹ ਕੋਈ
2: ਬੋਧਾ, ਬੱਚੇ ਦਾ ਕੋਈ ਕਸੂਰ ਨਹੀਂ ਹੈ,
1: ਬਿਲਕੁਲ,
2: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ, ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ
1: ਜੀ ਜੀ ਜੀ, ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ, ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ,
2: ਬਿਲਕੁਲ।
1: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕੌਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
2: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਿਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ
1: ਜੀ।
2: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
1: ਜੀ,
2: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ
1: ਜੀ ਜੀ,
2: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
1: ਜੀ,
2: ਪਤਾ ਨਹੀਂ ਕੀ ਬਣ ਜਾਏ, ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਅਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ,
1: ਬਿਲਕੁਲ,
2: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
1: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ।

0: ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
1: ਜੀ, ਬ੍ਰੇਨ ਵਾਸ਼ ਹੋ ਰਿਹਾ
0: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ
1: ਜੀ,
0: ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
1: ਬਿਲਕੁਲ
0: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
1: ਬਿਲਕੁਲ ਠੀਕ,
0: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ
1: ਜੀ ਜੀ ਜੀ ਬਿਲਕੁਲ ਠੀਕ ਹੈ।
0: ਜਦੋਂ ਉਹ ਬੱਚਾ ਸਾਡੇ ਨਾਲ ਗੱਲ ਕਰਦਾ
1: ਜੀ ਜੀ,
0: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ, ਉਹ ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ 10ਵੀਂ ਕਿਸੇ ਤਰੀਕੇ ਨਾਲ ਕਰ ਲਿਆ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ
1: ਜੀ।
0: ਸਾਡਾ ਸਿਸਟਮ ਇਦਾਂ ਦਾ ਹੈ ਕਿ 10ਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਆ,
1: ਪੜ੍ਹਨੇ ਪੈਣੇ ਆ ਬਿਲਕੁਲ,
0: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੀ ਜੋ ਤੇਰਾ ਦਿਲ ਕਰਦਾ, ਠੀਕ ਹੈ। ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਘਰ ਜਾਂਦਾ, ਉਹਨੂੰ ਫਿਰ ਹੋਈ
1: ਫਿਰ ਲੈਕਚਰ ਸ਼ੁਰੂ ਹੋ ਜਾਂਦਾ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ, ਬਿਲਕੁਲ ਬਿਲਕੁਲ ਜੀ। ਤੋ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ, ਜਿਹੜਾ ਆਪਣੇ ਥੋਪਿਆ ਜਾਂਦਾ, ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ, ਬਣਨਾ ਚਾਹੁੰਦੇ ਸੀ ਉਹਨਾਂ ਦੇ ਬੱਚਾ ਬਣੇ, ਉਹ
0: ਬਿਲਕੁਲ
1: ਘੱਟੋ ਘੱਟ ਉਹ ਤਾਂ ਬਣੇ,
0: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਹਾਂ ਅਸੀਂ ਬੱਚਿਆਂ ਤੇ।
1: ਹਾਂਜੀ ਹਾਂਜੀ,
0: ਬੱਚੇ ਇੱਕ ਇੰਡੀਵਿਜੁਅਲ ਐਂਟਾਇਟੀ ਹੈ
1: ਜੀ ਜੀ,
0: ਤੁਹਾਨੂੰ ਇਹ ਮੰਨਣਾ ਪਏਗਾ, ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ,
1: ਬਿਲਕੁਲ,
0: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ,
1: ਬਿਲਕੁਲ ਬਿਲਕੁਲ ਜੀ। ਇਹ ਤਾਂ ਮੰਨ ਕੇ ਚੱਲਣਾ ਪੈਣਾ, ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ। ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਆ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
0: ਹਾਂਜੀ, ਕੰਪੈਰੀਜ਼ਨ
1: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
0: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ,
1: ਬਿਲਕੁਲ ਬਿਲਕੁਲ,
0: ਠੀਕ ਹੈ। ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ, ਠੀਕ ਹੈ। ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਜਾਂਦੀ, ਤੁਹਾਨੂੰ ਉਸ ਤੋਂ ਚੜਾਉਣ ਲੱਗ ਜਾਂਦੀ ਹੈ ਕਿ ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ।
1: ਬਿਲਕੁਲ ਬਿਲਕੁਲ,
0: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
1: ਬਿਲਕੁਲ,
0: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
1: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ, ਨੈਗੇਟਿਵਿਟੀ ਜਿਹੜੀ ਹੈ।
0: ਹਾਂਜੀ,
1: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
0: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ,
1: ਬਿਲਕੁਲ ਬਿਲਕੁਲ ਜੀ,
0: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ
1: ਜੀ ਜੀ, ਬਿਲਕੁਲ।
0: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ, ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਆ।
1: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ, ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ,
0: ਬਿਲਕੁਲ ਉਤਰਦਾ, ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
1: ਇਹਦੇ ਵਿੱਚ ਉਹੀ ਕੁਝ ਹੋ ਰਿਹਾ,
0: ਬਿਲਕੁਲ ਹੋ ਰਿਹਾ,
1: ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ, ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ, ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰ ਵਿਹਾਰ ਕਰਦੇ ਸੀਗੇ, ਇਹ ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
0: ਬਹੁਤ ਫਰਕ ਹੈ, ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਛ ਹੈ, ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ,
1: ਉਹ ਇੱਕ ਇਹਦਾ ਵਾਧਾ ਹੈਗਾ।
0: ਹਾਂ, ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ, ਲੇਕਿਨ ਅਗਰ ਤੁਸੀਂ ਪਿੰਗ ਹੋਈ ਨਾਲ ਦੀ ਨਾਲ ਫੋਨ ਚੁੱਕਿਆ ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਕਿ ਇਹ ਟਾਈਮ ਹੈ ਮੇਰਾ, ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ 1 ਘੰਟਾ ਮੈਂ ਇੱਥੇ ਲਗਾ ਸਕਦੀ ਹਾਂ, ਪ੍ਰਾਇਓਰਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਕਿ ਤੁਹਾਡੇ ਲਈ ਪ੍ਰਾਇਓਰਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇਓਰਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਉਹ ਪ੍ਰਾਇਓਰਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ, ਬੱਚਾ ਜੋ ਦੇਖਦਾ ਉਹੀ ਕਰਦਾ।
1: ਹਾਂ ਬਿਲਕੁਲ ਬਿਲਕੁਲ,
0: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣੇ ਆਏ ਆ, ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
1: ਜੀ ਜੀ ਬਿਲਕੁਲ ਬਿਲਕੁਲ,
0: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇੋਰਟੀ ਹੈ,
1: ਉਹ ਸਕਿਪਿੰਗ ਕਰੇਗਾ ਨਹੀਂ ਤੇ।
0: ਹਾਂ,
1: ਉਹ ਕਹੇਗਾ ਛੱਡੋ ਪਰੇ,
0: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ।
1: ਹਾਂਜੀ ਹਾਂ ਬਿਲਕੁਲ,
0: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਣ ਤੇ ਛੁੱਟੀ ਲਈਦੀ ਹੈ।
1: ਹਾਂ ਬਿਲਕੁਲ ਬਿਲਕੁਲ ਬਿਲਕੁਲ ਜੀ, ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
0: ਹਾਂਜੀ,
1: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ, ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ।
0: ਬਿਲਕੁਲ,
1: ਤੇ ਆਪਾਂ ਜਿਹੜੀ ਗੱਲ

0: ਕਰਦੇ ਸੀ ਕਿ ਵਟਸਐਪ ਵਾਲੀ, ਅਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ। ਟੀਵੀ ਵਰਸਸ
1: ਹਾਂਜੀ
0: ਟਾਈਮ ਦਾ ਇੱਕ ਮੁੱਦਾ ਆਉਂਦਾ ਹੈ, ਇਹੀ
1: ਹਾਂਜੀ
0: ਆਪਾਂ ਹੁਣੇ ਗੱਲ ਵੀ ਕੀਤੀ ਹੈ।
1: ਹਾਂਜੀ
0: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ 4 ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ ਤੇ ਲੱਗੇ ਹੋਏ ਆ, ਤੇ ਉਹ ਵੀ ਉਹ ਤੇ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
1: ਬਿਲਕੁਲ ਹੁੰਦਾ ਇਗਨੋਰ, ਬਿਲਕੁਲ
0: ਇਹ ਤੋਂ
1: ਹੁੰਦਾ।
0: ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
1: ਇਹ ਬਹੁਤ ਗੰਭੀਰ ਗੱਲ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ
0: ਜੀ
1: ਉਹ ਇਹ
0: ਜੀ
1: ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ
0: ਜੀ ਜੀ ਜੀ ਜੀ
1: ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ।
0: ਬਿਲਕੁਲ
1: ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ,
0: ਜੀ ਜੀ
1: ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ
0: ਬਿਲਕੁਲ
1: ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ
0: ਹਾਂ
1: ਬਾਕੀ ਵੀ ਕਰ ਸਕੇ,
0: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ
1: ਠੀਕ ਹੈ।
0: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ ਆ।
1: ਇੱਕੋ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ
0: ਬਿਲਕੁਲ
1: ਉਹਦੀ ਲਰਨਿੰਗ ਨਹੀਂ ਹੋਈ,
0: ਬਿਲਕੁਲ ਸਗੋਂ ਉਹਦੇ ਕੋਲ ਖੋਲਿਆ ਕੁਝ।
1: ਹਾਂ ਉਹ ਹੁੰਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ
0: ਜੀ ਜੀ
1: ਇੱਕ ਸਟੈਂਡਰਡ, ਇੱਕ ਪੈਰਾਮੀਟਰ,
0: ਜੀ ਜੀ
1: ਤੁਸੀਂ ਉਹ
0: ਬਿਲਕੁਲ
1: ਖਰਾਬ ਕਰਤਾ,
0: ਬਿਲਕੁਲ
1: ਟੀਚਰ ਨੇ
0: ਬਿਲਕੁਲ
1: ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ।
0: ਬਿਲਕੁਲ
1: ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਆ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
0: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ
1: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ,
0: ਬਿਲਕੁਲ
1: ਦਿਸ ਇਜ਼ ਨਾਟ ਕੁਆਲਿਟੀ ਟਾਈਮ।
0: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ
1: ਹਾਂਜੀ
0: ਤਰ੍ਹਾਂ ਦਾ ਕਰ ਦਿੱਤਾ ਹੈ।
1: ਹਾਂਜੀ
0: ਬਿਲਕੁਲ ਬਿਲਕੁਲ ਜੀ
1: ਠੀਕ ਹੈ। ਔਰ ਬਾਕੀ ਫਿਰ ਉਹੀ ਹੈ, ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ, ਵਟਸਐਪ ਕਰਦੇ ਹੋ, ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਉਨਾ ਹੀ ਹੈ 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ,
0: ਬਿਲਕੁਲ ਬਿਲਕੁਲ
1: ਪ੍ਰਾਇੋਰਟੀਜ਼ ਸੈੱਟ ਕਰਨੀਆਂ ਪੈਣਗੀਆਂ,
0: ਉਹ ਤਾਂ ਜ਼ਰੂਰੀ ਹੈ ਜੀ।
1: ਹਾਂਜੀ
0: ਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ? ਇੱਕ ਤੇ ਟਾਈਮ, ਕੁਆਲਿਟੀ ਟਾਈਮ,
1: ਹਾਂਜੀ
0: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ
1: ਸਭ
0: ਹੋਣੀ
1: ਤੋਂ
0: ਚਾਹੀਦੀ
1: ਪਹਿਲੀ
0: ਹੈ।
1: ਸ਼ਰਤ ਹੈ
0: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਹੈਗਾ ਬੱਚਿਆਂ ਦਾ,
1: ਹਾਂਜੀ
0: ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ
1: ਬਿਲਕੁਲ
0: ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ,
1: ਹਾਂਜੀ
0: ਇਹ ਕਿਵੇਂ ਹੁੰਦਾ ਹੈ ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
1: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
0: ਜੀ ਜੀ ਜੀ ਠੀਕ ਹੈ।
1: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕਿ ਹੋ ਰਿਹਾ ਇਹਦੀ ਲਾਈਫ 'ਚ,
0: ਜੀ ਜੀ ਬਿਲਕੁਲ
1: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
0: ਜੀ ਜੀ
1: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ,
0: ਜੀ ਜੀ
1: ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ, ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ,
0: ਹਾਂ
1: ਨਾ ਉਹ ਗੱਲ ਕਰੇਗਾ ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
0: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ,
1: ਹਾਂਜੀ
0: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ,
1: ਬਿਲਕੁਲ,
0: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ ਜ਼ਿੰਦਗੀ ਦੇ ਵਿੱਚ ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਹੈ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
1: ਹਾਂਜੀ ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਉਹ ਤੁਹਾਡੀ ਗੱਲਬਾਤ ਸਮਝਦਾ ਹੈ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ ਹੈ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ,
0: ਬਿਲਕੁਲ ਬਿਲਕੁਲ ਬਿਲਕੁਲ
1: ਇਹ ਸੱਚਾਈ ਹੈ।
0: ਹਾਂਜੀ
1: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜਾ ਜਿਹਾ,
0: ਬਿਲਕੁਲ
1: ਕਰਦਾ ਹੈ ਕੁਛ ਮਹੀਨਿਆਂ ਦਾ ਬੱਚਾ ਵੀ, ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
0: ਉਹ ਸ਼ੁਰੂ ਹੋ ਚੁੱਕੀ,
1: ਸ਼ੁਰੂ ਹੋ ਚੁੱਕੀ।
0: ਜੀ ਜੀ ਬਿਲਕੁਲ।
1: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
0: ਜੀ ਜੀ
1: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ ਕੁਛ, ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋ ਲਾਈਕ ਦੈਟ ਨਾ,
0: ਬਿਲਕੁਲ ਬਿਲਕੁਲ
1: ਉਹ ਸਿੱਖ ਰਿਹਾ, ਉਹ ਆਬਜ਼ਰਵ ਕਰ ਰਿਹਾ,
0: ਜੀ ਜੀ
1: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ,
0: ਜੀ ਜੀ ਜੀ ਬਿਲਕੁਲ
1: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ।
0: ਬਿਲਕੁਲ ਬਿਲਕੁਲ ਬਿਲਕੁਲ
1: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿਜ ਰਹੀ ਹੈ, ਹੁਣ ਇਹਨੇ ਫੇਰ ਸੁਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
0: 50 ਤਿਉੜੀਆਂ ਪਾ ਲਈਆਂ ਤੇ ਉਹਨੂੰ ਕੁੜੀ ਜਾਣਾ,
1: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਨ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੁਟੀਨ।
0: ਜੀ ਜੀ ਜੀ
1: ਫਿਰ ਮੈਂ ਕਹੂੰਗੀ ਫਿਰ ਪ੍ਰੋਬਲਮ ਕਿੱਥੇ ਆਈ, ਪੇਰੈਂਟਿੰਗ 'ਚ ਆਈ ਨਾ,
0: ਉੱਥੇ ਆਈ ਬਿਲਕੁਲ। ਬੱਚਾ ਤੇ ਕੋਰੀ ਸਲੇਟ ਸੀ,
1: ਬੱਚਾ ਕੋਰੀ ਸਲੇਟ ਸੀ।
0: ਜੀ ਜੀ ਬਿਲਕੁਲ,
1: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ 'ਚ ਇਨਵੋਲਵ ਹੋਏ, ਜੋ ਜੋ ਉਹਨੇ ਕੀਤਾ ਉਹ 'ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ, ਕੋਈ ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ।
0: ਬਿਲਕੁਲ ਬਿਲਕੁਲ,
1: ਹੈ ਨਾ। ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ।
0: ਬਿਲਕੁਲ ਬਿਲਕੁਲ,
1: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ।
0: ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ, ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ, ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਹੈ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨਾਲ ਡੀਲ ਕਰਨਾ ਚਾਹੀਦਾ। ਅਤੇ ਦੋਸਤੋ, ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾਹ ਕਮਾਲ ਸੀ। ਡਾਕਟਰ ਸਾਹਿਬ, ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤੋ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
1: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ, ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
0: ਜੀ ਜੀ ਜੀ ਜੀ ਜੀ,
1: ਬਹੁਤ ਜ਼ਰੂਰੀ ਹੈ। ਦੇਖੋ, ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ,
0: ਜੀ ਜੀ,
1: ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
0: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
1: ਕਿਉਂਕਿ ਨਹੀਂ, ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
0: ਨਫ਼ਰਤ ਨਹੀਂ ਹੋ ਰਹੀ, ਇਹ ਤਾਂ ਹੈਗੀ ਹੈ,
1: ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
0: ਜੀ ਜੀ ਬਿਲਕੁਲ,
1: ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ, ਕਮਿਊਨੀਕੇਸ਼ਨ ਗੈਪ ਹੈ,
0: ਜੀ ਜੀ ਜੀ,
1: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ।
0: ਬਿਲਕੁਲ,
1: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ 'ਚ ਡਿਵੈਲਪ ਕਰੋ।
0: ਜੀ ਜੀ ਜੀ ਜੀ,
1: ਠੀਕ ਹੈ, ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ,
0: ਆ ਕੇ ਕਿਸੇ ਹੋਰ ਦੇ ਘਰ ਆ ਗਿਆ, ਪਤਾ ਨਹੀਂ,
1: ਹੈ ਨਾ। ਠੀਕ ਹੈ, ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ, ਜਿਹੜਾ ਸਹਿਜ ਸੁਭਾਅ ਲੱਗੇ।
0: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
1: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
0: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਝ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
1: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ, ਅੱਜ ਕੱਲ ਤਾਂ ਯੂਟਿਊਬ ਤੋਂ ਜੋ ਮਰਜ਼ੀ ਦੇਖੋ। ਹਾਂਜੀ,
0: ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ, ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਨਹੀਂ ਕਿ ਲੱਭਣਾ ਕੀ ਹੈ।
1: ਮੈਂ ਫਿਰ ਕਹਾਂਗੀ, ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ ਹੈ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
0: ਜੀ ਜੀ,
1: ਤੁਸੀਂ ਉਸ 'ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ, ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ,
0: ਸਾਰਾ ਕੁਛ ਹੋ ਗਿਆ ਜੀ।
1: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ, ਕੁਛ ਅੱਛਾ ਸਿੱਖਣਾ।
0: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ, ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ, ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ, ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਸ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵਿਆਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
1: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ, ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ। ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
0: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ।

0: ద్వాపర రేడియో. ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
0: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ।
1: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10ਵੀਂ ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
0: ਅੱਛਾ ਜੀ।
1: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITIs ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
0: ਅੱਛਾ ਜੀ।
1: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡਰੋਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ
0: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਹੈ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
1: ਬਿਲਕੁਲ ਹਾਂਜੀ, ਜਿੱਦਾਂ ਸਾਰੀ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
0: ਅੱਛਾ ਜੀ, ਕੋਈ ਵੀ ਕੋਰਸ ਦੋ ਸਾਲ ਦਾ
1: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
0: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
1: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ, ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
0: ਠੀਕ ਹੈ ਜੀ।
1: ਤਾਂ ਹੁਣ ਇੱਥੇ ਸਾਡੇ ਕੋਲੇ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10ਵੀਂ 12ਵੀਂ ਤੋਂ ਬਾਅਦ ਇਹ ਕੋਰਸ ਕਰਦਾ ਹੈ ਤਾਂ ਉਸ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਹੈ ਕਿਤੇ ਵੀ ਕੰਮ ਕਰਨ ਦੇ ਲਈ।
0: ਅੱਛਾ
1: ਤਾਂ
0: ਜੀ,
1: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
0: ਹਾਂਜੀ
1: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
0: ਅੱਛਾ ਜੀ,
1: ਹਾਂਜੀ
0: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
1: ਹਾਂਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੌਬਸ ਅਵੇਲੇਬਲ ਨੇ, ਮੈਂ
0: ਹਾਂਜੀ
1: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
0: ਹਾਂਜੀ
1: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
0: ਅੱਛਾ
1: ਤਾਂ
0: ਜੀ,
1: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
0: ਅੱਛਾ ਜੀ,
1: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
0: ਅੱਛਾ
1: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
0: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
1: ਹਾਂਜੀ
0: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
1: ਹਾਂਜੀ।
0: ਸਕਦੇ ਆ।
1: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜਾ,
0: ਹਾਂਜੀ
1: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ,
0: ਕੀ
1: ਤਾਂ
0: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀ ਕੰਮ ਕਰਨ ਵਾਲੇ ਨੇ ਜਾਂ?
1: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਏ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਆ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
0: ਅੱਛਾ ਜੀ,
1: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਏ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਏ।
0: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
1: ਦੇਖੋ ਜੇ ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
0: ਹਾਂਜੀ
1: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
0: ਅੱਛਾ ਜੀ,
1: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ, ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
0: ਅੱਛਾ ਜੀ,
1: ਤੇ ਹਾਂਜੀ, ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ, ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
0: ਅੱਛਾ ਜੀ,
1: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
0: ਠੀਕ ਹੈ।
1: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
0: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
1: ਕਾਫੀ ਸਾਰੇ ਕੋਰਸ ਚੱਲ ਜਾਂਦੇ ਆ ਇੱਕ ITI ਦੇ ਵਿੱਚ, ਘੱਟੋ ਘੱਟ ਤੁਸੀਂ 8 ਤੋਂ 10 ਕੋਰਸਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
0: ਅੱਛਾ
1: ਤਾਂ ਉਹਦੇ
0: ਜੀ,
1: ਵਿੱਚ ਕਾਫੀ ਕੋਰਸਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
0: ਹਾਂਜੀ,
1: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
0: ਅੱਛਾ ਜੀ,
1: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ 'ਚ ਕਰ ਲੈਂਦਾ ਹੈ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
0: ਹਾਂਜੀ
1: ਤਾਂ ਉਹ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
0: ਅੱਛਾ
1: ਤਾਂ
0: ਜੀ,
1: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
0: ਅੱਛਾ ਜੀ,
1: ਇਹ, ਹਾਂਜੀ ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ, ਬੱਚੇ ਅਪਲਾਈ ਕਰ ਸਕਦੇ ਨੇ
0: ਇਸ
1: ਵੀ
0: ਕੋਰਸ ਦੇ
1: ਦੋ।
0: ਆਧਾਰ ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
1: ਹਾਂਜੀ
0: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ, ਜਾਂ
1: ਨਹੀਂ
0: ਉਨੇ
1: ਉਹ
0: ਟਾਈਮ ਦੇ ਹੀ
1: ਨਹੀਂ
0: ਕਰਨਾ ਪੈਂਦਾ ਹੈ?
1: ਨਹੀਂ, ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ। ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
0: ਅੱਛਾ ਜੀ,
1: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
0: ਅੱਛਾ ਜੀ,
1: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੌਨ ਮੈਡੀਕਲ ਲੈਣਾ ਪਊਗਾ, ਤੇ
0: ਹਾਂਜੀ
1: ਉਸ ਤੋਂ
0: ਹਾਂਜੀ,
1: ਬਾਅਦ JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
0: ਅੱਛਾ
1: ਕੀ
0: ਜੀ,
1: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
0: ਅੱਛਾ ਜੀ,
1: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ
0: ਹਾਂਜੀ,
1: ਨੇ ਇਲੈਕਟ੍ਰੀਸ਼ਨ ਚ ਕੀਤੀ ਹੈ, ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
0: ਠੀਕ ਹੈ ਫਿਰ,
1: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
0: ਓਕੇ ਓਕੇ।
1: ਹਾਂਜੀ
0: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
1: ਹਾਂਜੀ ਬਿਲਕੁਲ, ਬਹੁਤ ਜ਼ਿਆਦਾ ਸਕੋਪ ਹੈ ITI ਦਾ।
0: ਹਾਂਜੀ
1: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
0: ਹਾਂਜੀ
1: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
0: ਅੱਛਾ
1: ਤੇ
0: ਜੀ,
1: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
0: ਅੱਛਾ ਜੀ,
1: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
0: ਹਾਂਜੀ
1: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਆਂ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਆਂ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ, ਵੈਲਡਰ ਦੀ,
0: ਅੱਛਾ ਜੀ,
1: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, 에어 ਕੰਡੀਸ਼ਨਰ ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
0: ਅੱਛਾ ਜੀ,
1: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
0: ਠੀਕ ਹੈ,
1: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
0: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ ਦੇ
1: ਹਾਂਜੀ
0: ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ?
1: ਨਹੀਂ, ਕੰਮ ਮਿਲ ਜਾਂਦਾ ਬੇਸ਼ੱਕ, ਉਹਨਾਂ ਨੂੰ ਰੋਜ਼ਗਾਰ ਮਿਲਦਾ ਵਿਦੇਸ਼ਾਂ ਦੇ ਵਿੱਚ।
0: ਅੱਛਾ ਜੀ,
1: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲਦੇ ਨੇ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ,
0: ਹਾਂਜੀ
1: ਬਹਿਰੀਨ ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
0: ਅੱਛਾ ਜੀ,
1: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
0: ਅੱਛਾ ਜੀ,
1: ਤਕਰੀਬਨ ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
0: ਅੱਛਾ ਜੀ,
1: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
0: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਕੁ ਹੁੰਦੀ
1: ਹਾਂਜੀ,
0: ਹੈ ਇਹਨਾਂ ਦੀ?
1: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
0: ਅੱਛਾ
1: ਆਮਦਨ
0: ਜੀ,
1: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਇਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
0: ਹਾਂਜੀ,
1: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
0: ਅੱਛਾ ਜੀ,
1: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਹੀ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ
0: ਹਾਂਜੀ,
1: ਉਹਦੇ ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
0: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
1: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
0: ਅੱਛਾ
1: ਪਰਮਿਟ
0: ਜੀ,
1: ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
0: अच्छा
1: ਤਾਂ
0: जी
1: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰਵਾ ਸਕਦੇ ਭਰੇ ਜਾ ਸਕਦੇ ਆ ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
0: अच्छा जी,
1: ਹਾਂਜੀ
0: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ,
1: ਬਿਲਕੁਲ
0: ਸਰਕਾਰੀ ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
1: ਬਿਲਕੁਲ ਜੀ
0: ਜਿਹੜਾ ਹੈਗਾ
1: ਸਰ। ਹਾਂਜੀ ਮੈਂ
0: ਇੱਕ
1: ਸਰਕਾਰੀ
0: ਨੌਜਵਾਨ
1: ਖੇਤਰ ਬਾਰੇ
0: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
1: ਜੀ
0: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬੈਰ ਰੁਜ਼ਗਾਰ ਵੀ ਅਪਣਾ ਸਕਦਾ, ਇਹਦਾ
1: ਹਾਂਜੀ
0: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
1: ਬਿਲਕੁਲ ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ।
0: ਅੱਛਾ ਜੀ,
1: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੌਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
0: ਜ਼ਰੂਰੀ ਹੈ।
1: ਹਾਂ ਬਿਲਕੁਲ, ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ਆਈਟੀਆਈ ਦਾ ਇੱਕ ਡਿਗਰੀ ਲੈ ਲਈ ਹੈ, ਉਹਨੂੰ ਕੋਈ ਨੌਲੇਜ ਨਹੀਂ ਹੈ, ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
0: ਮਤਲਬ
1: ਵੀ
0: ਜੇ
1: ਸੈਕਟਰ
0: ਸੱਚੀ
1: ਚ।
0: ਮੁੱਚੀ ਉਹ ਹੁਨਰਮੰਦ
1: ਬਿਲਕੁਲ
0: ਬਣ ਗਿਆ ਤਾਂ
1: ਬਿਲਕੁਲ
0: ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
1: ਬਿਲਕੁਲ ਹਾਂਜੀ। ਇਹਦੇ ਵਿੱਚ ਤੁਸੀਂ, ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ, ਗਵਰਨਮੈਂਟ ਜੋਬ ਵਾਲਾ ਪਾਰਟ। ਜਿੱਦਾਂ
0: ਹਾਂਜੀ ਹਾਂਜੀ
1: ਜਿਵੇਂ ਬੱਚੇ ਕਾਫੀ ਆ ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ, ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ,
0: ਅੱਛਾ ਜੀ
1: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ, PSUs ਨੇ, ਜਿਵੇਂ ਰੇਲਵੇਜ਼, ਟੈਲੀਕਾਮ, BSNL ਹੋ ਗਿਆ, IOCL ਹੋ ਗਿਆ, OMCG ਹੋ ਗਿਆ, ਠੀਕ ਹੈ, ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ, ਹਨਾ, ਤਾਂ
0: ਅੱਛਾ
1: ਉਹਦੇ
0: ਜੀ,
1: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ।
0: ਅੱਛਾ ਜੀ,
1: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ, ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33, ਅਰਾਊਂਡ 32-33 ਇਹਨਾਂ ਦੀ, ਇੱਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ।
0: ਅੱਛਾ ਜੀ,
1: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ, ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ,
0: ਹਾਂਜੀ
1: ਹਾਂਜੀ, ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ, 38 ਸਾਲ ਦੀ ਏਜ ਰਹਿੰਦੀ ਹੈ, ਤਾਂ
0: ਅੱਛਾ ਜੀ,
1: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ। ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
0: ਅੱਛਾ ਜੀ,
1: ਜੀ, ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ, 800 ਪੋਸਟਾਂ ਨਿਕਲੀਆਂ, 1000 ਪੋਸਟਾਂ ਨਿਕਲੀਆਂ, ਜਿੰਨੀਆਂ ਵੀ ਨਿਕਲੀਆਂ, ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ, ਉਸ ਟੈਸਟ ਦੇ ਬੇਸਿਸ ਤੇ, ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ, ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
0: ਅੱਛਾ ਜੀ,
1: ਇਸ ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ, ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ, ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ।
0: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ।
1: ਜੀ
0: ਜੇ
1: ਬਿਲਕੁਲ,
0: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਆ, ਜਿੱਦਾਂ ਆਪਣੇ ਇੰਡੀਅਨ ਆਰਮੀ ਹੈ, ਇੰਡੀਅਨ ਆਰਮਡ ਫੋਰਸਸ ਨੇ, ਆਰਮੀ ਹੋ
0: ਹਾਂਜੀ
1: ਗਿਆ, ਇੰਡੀਅਨ ਨੇਵੀ ਹੋ ਗਿਆ, 에ਅਰਫੋਰਸ, BSF, CRPF ਵੀ ਜਿਵੇਂ ਮੈਂ ਦੱਸਿਆ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ ਬਲਕ ਦੇ ਵਿੱਚ, ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ, ਉਹਦੇ
0: ਅੱਛਾ
1: ਲਈ
0: ਜੀ,
1: ਵੀ ਅਪਲਾਈ ਕਰ ਸਕਦੇ ਨੇ ਬੱਚੇ।
0: ਅੱਛਾ ਜੀ,
1: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਏ, ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਤੇ
0: ਹਾਂਜੀ,
1: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
0: ਹਾਂਜੀ
1: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
0: ਹਾਂਜੀ ਹਾਂਜੀ। ਅੱਛਾ, ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA, MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
1: ਹਾਂਜੀ,
0: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ।
1: ਹਾਂਜੀ
0: ਇਹਦਾ ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੇ ਇੱਧਰ ਆਉਣ।
1: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ ਅਸੀਂ ਕਹੀਏ
0: ਹਾਂਜੀ
1: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
0: ਹਾਂਜੀ,
1: ਰਸਤਾ ਵੀ ਘੱਟ ਹੈ ਤੇ
0: ਫਿਰ
1: ਉਹ
0: ਇੱਧਰ
1: ਵੀ
0: ਘੱਟ ਕਿਉਂ ਆਉਂਦੇ ਨੇ ਨੌਜਵਾਨ?
1: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI, ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
0: ਅੱਛਾ
1: ਅਸੀਂ
0: ਜੀ,
1: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ, ਤਾਂ
0: ਹਾਂਜੀ
1: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ,
0: ਅੱਛਾ
1: ਤੇ
0: ਜੀ,
1: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ। ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ, ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ, ਤੇ
0: ਹਾਂਜੀ
1: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ ਹੈ। ਇਸ ਕਰਕੇ ITI, ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ।
0: ਅੱਛਾ ਜੀ,
1: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ। ਟੀਚਿੰਗ ਹੈ,
0: ਹਾਂਜੀ ਹਾਂਜੀ,
1: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ।
0: ਠੀਕ ਹੈ,
1: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ।
0: ਹਾਂਜੀ
1: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ ਜਾਂ ਅਸੀਂ
0: ਹਾਂਜੀ
1: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ। ਵੱਡੀਆਂ ਕੰਪਨੀਆਂ ਨੇ, ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ ਜਿੱਦਾਂ
0: ਹਾਂਜੀ,
1: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਹੈ,
0: ਅੱਛਾ ਜੀ,
1: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ ਜਾਂ ਸਾਨੂੰ ਉਹਦੇ
0: ਹਾਂਜੀ,
1: ਲਈ, ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
0: ਅੱਛਾ
1: ਤਾਂ
0: ਜੀ,
1: ਉਹ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਹਾਂ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
0: ਅੱਛਾ
1: ਲਈਏ।
0: ਇੱਕ ਗੱਲ ਦੱਸੋ ਵੀ ਜਿਹੜੇ ਲੜਕੀਆਂ ਦੇ ਲਈ ਇਸ ਖੇਤਰ ਦੇ ਵਿੱਚ ਕੀ ਭਵਿੱਖ ਹੈਗਾ, ਉਹਨਾਂ ਲਈ ਕਿਸ ਤਰ੍ਹਾਂ ਦੇ ਕੋਰਸ ਨੇ, ਕੋਈ ਲੜਕੀਆਂ ਲਈ ਵਿਸ਼ੇਸ਼ ਕੋਰਸ ਨੇ ਜਾਂ ਇਹੀ ਕੋਰਸ ਉਹਨਾਂ ਲਈ ਹੈਗੇ ਨੇ?
1: ਨਹੀਂ, ਲੜਕੀਆਂ ਦੇ ਲਈ ਵਿਸ਼ੇਸ਼ ਕੋਰਸ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਿਸ ਹੋ ਜਾਂਦੇ ਨੇ
0: ਅੱਛਾ ਜੀ,
1: ਕਾਫੀ। ਹਾਂਜੀ, ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
0: ਅੱਛਾ ਜੀ,
1: ਤੇ ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ ਕਿ
0: ਹਾਂਜੀ
1: ਕੁੜੀਆਂ ਕਰ ਸਕਦੀਆਂ ਨੇ ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਆ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ, ਠੀਕ
0: ਹਾਂਜੀ,
1: ਹੈ। ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ, ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਿਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਸ ਜੁਆਇਨ ਕਰਦੇ ਆ, ਬਟ
0: ਅੱਛਾ ਜੀ,
1: ਜਿੱਦਾਂ ਸੀਵਿੰਗ ਕਟਿੰਗ ਹੋ ਗਿਆ ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਈਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ, ਠੀਕ ਹੈ,
0: ਅੱਛਾ ਜੀ,
1: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ,
0: ਕਾਫੀ
1: ਤਾਂ
0: ਵਧੀਆ, ਕੁੜੀਆਂ ਲਈ ਖੇਤਰ ਵਧੀਆ ਹੈਗਾ।
1: ਹਾਂਜੀ ਹਾਂਜੀ ਬਿਲਕੁਲ।
0: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
1: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਤਾਂ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
0: ਅੱਛਾ
1: ਕਿ
0: ਜੀ,
1: ਮੈਂ ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ
0: ਹਾਂਜੀ,
1: ਸਵੈ ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
0: ਅੱਛਾ ਜੀ,
1: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਂਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ। ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ਆਈਟੀਆਈ ਜਦ ਤੱਕ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ ਜਾਂ ਤਾਂ ਚਲੋ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ ਹੈ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
0: ਅੱਛਾ ਜੀ,
1: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੂੰ
0: ਹਾਂਜੀ
1: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
0: ਅੱਛਾ, ਇੱਕ ਮਿੰਟ ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਅਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
1: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ ਉਹਨਾਂ ਦੇ
0: ਹਾਂਜੀ,
1: ਲਈ ਉਹ ਇੱਕ ਪਲੇਟਫਾਰਮ ਇੱਕ ਬੇਸ ਬਣ ਜਾਂਦੇ ਆ,
0: ਅੱਛਾ ਜੀ,
1: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
0: ਅੱਛਾ ਜੀ,
1: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
0: ਹਾਂਜੀ,
1: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਫਿਰ ਹਾਇਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
0: ਅੱਛਾ ਜੀ,
1: ਹਾਂਜੀ
0: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
1: ਧੰਨਵਾਦ ਜੀ, ਥੈਂਕ
0: ਹਾਂਜੀ,
1: ਯੂ
0: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਪਿਆਰ ਨਾਲ ਸੁਣਿਆ,
1: ਜੀ
0: ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ਼ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ, ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ਼ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ। ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ਼ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ।

0: ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਆਧਾਰ ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਢੀਂਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ।
1: ਬਹੁਤ ਅੱਛਾ ਲਵੀਸ਼ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕਨਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
0: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ। ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ, ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ ਹੈ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ। ਅਤੇ ਜਿੱਥੇ ਇੱਕ ਪਾਸੇ ਸਾਡੇ ਕਨਸੈਪਟ ਕਲੀਅਰ ਹੋ ਜਾਂਦੇ ਸੀ, ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ ਕਿਉਂਕਿ ਉਦੋਂ ਐਟਵਿਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ ਹੈ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ। ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਹੈ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਆਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
1: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ਼ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
0: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੱਗ ਤਰੀਕਾ ਹੁੰਦਾ ਅਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਹੈ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ ਹੈ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ, ਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ, ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ ਹੈ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ ਹੈ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਹੈ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸ ਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
1: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਕੀ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ।
0: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਤਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਤਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਤਕ ਲੱਗ ਗਈ ਨਾ ਤਾਂ ਉਸ ਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਮਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਅਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤਾਂ ਸ਼ੈਤਾਨੀ ਅਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਵਾਜੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਕਿਤਾਬਾਂ ਨਾਲ ਭਰੀਆਂ ਪਈਆਂ ਅਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ, ਦੇਖਣਾ ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ ਅਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
1: ਸ਼ਾਲਾ ਲਵੀਸ਼ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋਟ ਤੋਂ ਦੂਰ ਹੋਵੇ ਅਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ਼ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ। ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
0: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਅਤੇ ਕੀ ਪੜ੍ਹਨਾ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਉਲਝਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ, ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸ ਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸ ਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਹੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਹੈ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ ਹੈ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਨ ਦੇ ਕੇ ਦੱਸਾਂ ਬਲਰਾਜ ਜੀ, ਮੈਂ ਬੀਐਡ ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ MA ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ ਔਰ 3 ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ, ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦੇ ਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
1: ਬਹੁਤ ਅੱਛਾ ਲਵੀਰ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਔਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਹੈ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
0: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ। ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਹੀ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਅਤੇ ਅਹਿਮੀਅਤ ਦੇਣਾ ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ ਅਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ, ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ, ਬਲਕਿ ਉਸਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਅਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਅਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ ਬਲਕਿ ਉਸਨੂੰ ਜੀਵਨ ਜਾਂਚ ਸਿਖਾਉਂਦਾ, ਉਹਦੇ ਲਈ ਪ੍ਰੇਰਣਾ ਪੁੰਜ ਬਣਦਾ ਹੈ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
1: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਤ ਨਹੀਂ ਹੈ ਬਲਕਿ ਇਸ ਤੋਂ ਕਿਤੇ ਵੱਧ ਕੇ ਹੈ, ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
0: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ, ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਹੀਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਤਪਹੀਏ ਵਾਹਨ ਵਾਂਗੂ ਹੈ, ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ, ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ, ਅਤੇ ਉਸ ਤੋਂ ਬਾਅਦ ਅਸੀਂ ਸ਼ੋਰਟਲਿਸਟ ਹੋਏ, ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ, ਪ੍ਰੀਤ ਇੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ, ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ। ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉੱਥੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ ਪਲੱਸ ਵਨ ਵਿੱਚ ਪੜ੍ਹਦੇ ਸੀ, ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ। ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ, ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲੋਂ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ ਅਤੇ ਪ੍ਰੀਤਿੰਦਰ ਕਈ ਦੱਸਦੇ ਹੈ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ MSc ਕਮਿਸਟਰੀ, MA ਇੰਗਲਿਸ਼ ਕਰ ਚੁੱਕੇ ਹੈ ਅਤੇ ਇਹਦੇ ਨਾਲ ਨਾਲ ਉਹਨਾਂ ਨੇ PPSC ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸ ਕੇ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ, ਹੋਰ ਬੜੇ ਸਾਰੇ ਹੋਣਗੇ, ਪਰ ਉਹਨਾਂ ਨੇ ਕੋਈ ਕੋਚਿੰਗ, ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ, ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀਆਂ ਲਾਇਬ੍ਰੇਰੀਆਂ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕੋਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
1: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੇ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
0: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
1: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।

0: ワーパワーレディオ。
1: हां जी सत श्री अकाल दोस्तो, प्रोग्राम सिख्या ते रोजगार लेके मैं समरजीत सिंह शमी तुहाडी सेवा च हाजिर हां। तुसी सुन रहे हो दुआबा रेडियो, तुहाडी अपनी आवाज। दोस्तो, सिख्या अते रोजगार दोनों एक सिक्के दे दो पहलू मन्ने जा सकते ने ते इन्हां दे उत्ते आधारित ही चलदी है जिंदगी दी गड्डी। कई वारी आपां सोचदे हां कि ही खास खास जिहड़े आ रोजगार दे मौके, जिवें डाक्टरी दा किता हो गया जां दूसरे वकालत हो गई, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਥੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਪਰੋਖੇ ਕਰ ਦਿੰਦੇ ਹਾਂ ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ। ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
1: ਚੱਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ ਤਾਂ ਉਹ ਕਿਵੇਂ ਜੁੜਦਾ ਹੈ?
2: ਦੇਖੋ, ਪਹਿਲੀ ਗੱਲ ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ
1: ਜੀ,
2: ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ
1: ਜੀ। ਤੇ
2: ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ। ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ। ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰੇ ਆਏ ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕੈਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਬਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਗਾ, ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ। ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ, ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ, ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ। ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ, ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ।
1: ਜੀ ਜੀ,
2: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ
1: ਜੀ,
2: ਕੋਈ ਵੀ ਭਾਸ਼ਾ ਹੈ ਉਹਦੇ 'ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ। ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲ, ਪ੍ਰਾਈਵੇਟ ਸਕੂਲਾਂ ਦੇ ਆਇਆ ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ 'ਚ ਘਟਿਆ ਨਹੀਂ। ਮੈਂ
1: ਜੀ
2: ਕਹਿੰਦਾ ਕਿ ਪੰਜਾਬੀ ਭਾਸ਼ਾ 'ਚ ਹੀ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ +1-2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ 'ਚ ਜ਼ਰੂਰ ਦੱਸਦਾ ਰਿਹਾ ਕਿ ਇਹ 'ਚ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ
1: ਜੀ
2: ਭਾਸ਼ਾ 'ਤੇ। ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਸਿੰਪਲ BA, ਤੁਹਾਨੂੰ
1: ਹਾਂ
2: ਇੱਕ
1: ਜੀ ਹਾਂ ਜੀ
2: ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ 'ਚ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹੀ ਹਿਊਮਨਿਟੀਜ਼ ਦੇ ਵਿੱਚ ਆਰਟਸ 'ਚ ਕੀਤੀ ਹੁੰਦੀ ਹੈ। ਇਸ ਕਰਕੇ
1: ਜੀ
2: ਪਹਿਲਾਂ ਤਾਂ ਮੈਂ ਕਹਿੰਦਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ
1: ਜੀ
2: ਕਿ
1: ਜੀ ਜੀ
2: ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ। ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ, ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ। ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ। ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕੀ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ BA ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚੱਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
2: ਹਾਂਜੀ ਦੇਖੋ, ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹੈ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ, ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀਂ ਪੰਜਾਬੀ ਲੈ ਸਕਦੇ ਹੋ, ਤਾਂ ਉਸ ਤੋਂ ਬਾਅਦ ਤੁਸੀਂ BEd ਕਰਦੇ ਹੋ, ਉਸ ਤੋਂ ਬਾਅਦ ਚਾਹੇ MEd ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ BEd ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ 'ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ, ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਹੋਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ, ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ PhD ਕੀਤੀ, MPhil ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਆ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ, 12ਵੀਂ ਜਮਾਤ ਕਰਕੇ, ETT ਕਰਕੇ ਤੁਸੀਂ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ ਚ ਕੋਈ ਕੰਮ ਕਰਨਾ ਜ਼ਿੰਦਗੀ ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ, ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ ਚੋਂ ਟ੍ਰਾਂਸਲੇਟ ਕੀਤਾ ਸਾਹਿਤ ਪੰਜਾਬੀ 'ਚ ਬੜਾ ਅਵੇਲੇਬਲ ਹੈ,
1: ਜੀ ਜੀ ਜੀ,
2: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ 'ਚ।
1: ਜੀ ਜੀ,
2: ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ, ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕੇ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। TV ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ, ਸ਼ੁਰੂ ਦੇ ਵਿੱਚ ਰੁਝਾਨ ਟੀਵੀ ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫ਼ੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ, ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਆ, ਅੱਛੇ ਐਂਕਰ ਰੱਖ ਕੇ ਉਹਨਾਂ ਨੇ ਤੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ, ਐਜ ਏ ਰਿਪੋਰਟਰ ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ, ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਂਗੇ ਯਾਰ, ਇਹਦਾ ਕੋਈ ਸਮੱਸਿਆ ਨਹੀਂ। ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਹੈ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਦੇ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਲਿਪੀ ਹੈ ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ, ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀਜ਼ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20-20 ਹਜ਼ਾਰ ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ 'ਚ ਇੱਕ ਹੱਦਬੰਦੀ ਨਹੀਂ ਹੈ, ਤੁਸੀਂ 5,000 ਤੋਂ ਅੱਜ ਸ਼ੁਰੂ ਕਰ ਦਿਓ ਤਾਂ ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਤੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ ਕੇ ਤੇ ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪ੍ਰਿੰਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ 'ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ, ਉਹ ਕੰਪਿਊਟਰ ਤੇ ਤਾਂ ਮਾਹਰ ਹੁੰਦੇ ਨੇ ਜੋ ਜਿਹਨਾਂ ਨੇ ਫਲੈਕਸ ਬਣਾਉਣੀ ਆ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ। ਤੇ ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰੋਫੈਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਹੀ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਊਗੀ ਤਾਂ ਜਾਣਦਾ, ਪਰ ਅਸੀਂ ਕਿਸੇ 4 ਬੰਦਿਆਂ 'ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ, ਮੈਂ ਕੁਛ ਟਾਈਮ, ਮੈਨੂੰ ਬੰਬਈ ਪੱਤਰਕਾਰੀ ਦੇ ਸੰਬੰਧ 'ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਦਰਸ਼ਨ ਚਹਿਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਣੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲਦੇ ਨੇ? जी
2: हाँ जी, सब तो पहली गल तो ना तुहाडी जिहड़ी हैगी है दिलचस्पी है,
1: जी
2: दूसरी
1: जी
2: चीज मतलब के तुहाडा लगन की कहना है, ते तीसरी चीज है मेहनत। ये हमेशा जिंदगी च तुसी कोई काम करदे हो, आपां तुसी अध्यापक हो, अध्यापक दे नाल नाल तुहाडी दिलचस्पी है, तुसी रेडियो वास्ते टॉक्स करदे हो, समाज नूं इन्नी वड्डी सेध दिंदे होंगे,
1: जी
2: क्योंकि तुसी तुहाडा घर देखो, तुहाडा जिहड़ा हैगा ओह अध्यापन नाल दी सेवा नाल चल रिहा हैगा।
1: जी जी
2: पर
1: जी
2: यह
1: जी
2: तुहाडी निजी दिलचस्पी है कि मैं भी यह निजी तौर पर मैं ता ही अखबारों वास्ते लिखना है कि
1: जी जी
2: जो बंदा संसार से आया जे उन्हूं परमात्मा ने कोई बुद्धि बख्शी है तो उन्हूं जरूर लोगों नाल शेयर करनी चाहिए है, चाहे किसी रूप च भाषण के रूप च बोल के जिस तरह भी मर्जी तुसी कर सकते हो।
1: बिल्कुल बिल्कुल
2: तो अगे जाके एक जिहड़ा है गुर तुसी दी गल कीती, अपना
1: जी
2: मैं एक इहदे विच एक होर विशा रह गया सी
1: जी
2: कि साडे पंजाबी जिहड़ी भाषा है इहदे नाल साडे धर्म नाल जे जे
1: जी जी
2: तुसी
1: जी जी
2: अच्छी
1: जी
2: पंजाबी पढ़ी हो तां तुसी श्री गुरु ग्रंथ साहिब दे जिहड़ा हैगे आ बहुत अच्छे पाठी बन सकते हो, बहुत अच्छे कीर्तनीय बन सकते हो,
1: जी
2: बहुत
1: जी जी
2: अच्छे
1: जी
2: इन्हां दे प्रचारक बन सकते हो। इस फील्ड दे विच भी एक बहुत समाज नाल जुड़िया किता ते इक सुकून आला जिहड़ा हैगा ओह उस पासे, नाले धर्म नाले तुहाडा सत्कार है, नाले तुहानूं इस फील्ड विच अगे वधण दे जिहड़े बड़े मौके ने, बड़ा तुसी सेध दे सकदे हो इक समाज सेवा दे रूप दे विच।
1: बिल्कुल
2: इसे तरह
1: बिल्कुल
2: आपां रोजगार दी कुछ गल कीती सी, सिंगिंग है देखो,
1: जी जी
2: गायकी
1: जी
2: है,
1: जी जी
2: गजल
1: जी
2: गायकी है, ये बड़ियां चीजां ने जिहड़ियां राही तुसी, क्योंकि देखो बॉलीवुड दे विच है साडा संगीत बज रिहा है, ते
1: बिल्कुल
2: हुण
1: बिल्कुल
2: असीं कई चलो नौजवानां नूं हुंदा है कि सिर्फ असीं मार धाड़ आले गीत गा के अगे जा सकदे हां, साडे सामने
1: जी
2: आ गुरदास मान कदों दे खड़े ने, सतिंदर सरताज आए ने,
1: जी जी जी
2: ये
1: जी
2: भी
1: जी
2: एक जिहड़ा बहुत वड्डा प्रोफेशन है, वड्डी इंडस्ट्री है। अगली एक गल सी फिल्मां बारे कि
1: जी
2: पंजाबी दे विच फिल्मां बन रही हैं, उत्थे भी यह समस्या आई, शुरुआत हुई जदों सिनेमे की, बहुत लोगों ने आलोचना की, पर
1: जी
2: हुण अज हर कोई सिर उच्चा करके कहना कि पंजाबी च अच्छियां फिल्मां भी बन रही ने परिवारक। चलो
1: बिल्कुल
2: पंजाबी
1: बिल्कुल
2: दे विच है हजे जिहड़े साडे दर्शक ने ओह गंभीर फिल्मां नहीं बर्दाश्त करदे,
1: जी
2: ते
1: जी
2: पर
1: जी जी
2: हल्का फुल्का एंटरटेनमेंट, थोड़ी मोटी सेध, ओह फिल्मां एक बहुत वड्डा कारोबार है फिल्मां दा।
1: बिल्कुल
2: ਉਹਦੇ ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ ਚ ਹੀ ਲਿਖ ਦਿੰਦੇ ਸੀ,
1: ਜੀ ਜੀ
2: ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੇ ਜੀ ਫਿਲਮ ਬਣੀ ਚੱਲ ਜਾਂਦੀ ਸੀ। ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ,
1: ਜੀ
2: ਉਹ
1: ਜੀ
2: ਅੱਗੇ ਆਏ ਨੇ, ਤਾਂ ਪੰਜਾਬੀ ਫਿਲਮਾਂ ਜਿਨ੍ਹਾਂ ਲੋਕਾਂ ਨੂੰ ਕਲਚਰ ਦੀ ਸੂਝ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ, ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ
1: ਬਿਲਕੁਲ
2: ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ, ਤੇ
1: ਜੀ ਜੀ
2: ਫਿਲਮਾਂ
1: ਜੀ
2: ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ, ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ, ਦਿਨੋਂ ਦਿਨ ਘੱਟ ਨਹੀਂ ਰਿਹਾ, ਤੇ ਜਿਸ ਤੋਂ
1: ਜੀ
2: ਅਸੀਂ
1: ਜੀ
2: ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜਿਹੜੀ ਭਾਸ਼ਾ ਉਹ ਬਹੁਤ ਵੱਧ ਰਹੀ ਹੈ, ਕਿਉਂਕਿ ਪੰਜਾਬੀ ਫਿਲਮਾਂ ਦਾ ਜਿਹੜਾ ਜ਼ਿਆਦਾ ਬਿਜ਼ਨਸ ਹੈ ਉਹ ਵਿਦੇਸ਼ ਚੋਂ ਆਉਂਦਾ ਹੈਗਾ, ਤੇ
1: ਜੀ ਜੀ
2: ਉੱਥੋਂ ਉਸ ਦੇ ਸਿਰ ਤੇ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਇੰਡਸਟਰੀ ਹੈ ਜਿਹੜੀ ਗਰੋ ਕਰ ਰਹੀ ਹੈ।
1: ਜੀ ਜੀ
2: ਅੱਗੇ
1: ਜੀ
2: ਤੁਸੀਂ ਗੱਲ ਕੀਤੀ ਸੀ ਕਿ ਇਸ ਫੀਲਡ 'ਚ ਜਾਇਆ ਕਿਵੇਂ ਜਾ ਸਕਦਾ,
1: ਬਿਲਕੁਲ
2: ਪਹਿਲੀ ਚੀਜ਼ ਇਹੀ ਹੈ ਕਿ ਆਪਾਂ ਜੇ ਤੁਹਾਨੂੰ ਦਿਲਚਸਪੀ ਹੈ, ਕੌਨਫੀਡੈਂਸ ਪੈਦਾ ਕਰੋ ਆਪਣੇ 'ਚ ਵੀ ਮੈਂ ਇਹ ਕੰਮ ਕਰ ਸਕਦਾ ਹੈਗਾ,
1: ਜੀ
2: ਮੈਂ
1: ਜੀ ਜੀ
2: ਪੰਜਾਬੀ
1: ਜੀ
2: ਦੇ ਵਿੱਚ। ਹੁਣ ਬਹੁਤ ਸਾਰੇ ਸਾਡੇ ਜਿਹੜੇ ਮੁੰਡੇ ਕੁੜੀਆਂ ਬਾਹਰ ਪੈਂਦਾ, ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ, ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ, ਉਹਨੂੰ ਕਹਿੰਦੇ ਹਾਂ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ। ਸਕੂਲ ਦੇ ਵਿੱਚ
1: ਜੀ
2: ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ, ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋਂ ਨਾਲ, ਉਹ
1: ਜੀ ਜੀ
2: ਟਾਈਪ ਚ ਮਹਾਰਤ ਕਰ ਲਈ, ਫਿਰ ਡਿਜ਼ਾਈਨ ਚ ਮਹਾਰਤ ਕਰਨੀ ਸ਼ੁਰੂ ਕਰ ਲਈ, ਤਾਂ ਉਹ ਨਾਲੋਂ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ। ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ
1: ਜੀ
2: ਪਹਿਲਾਂ
1: ਜੀ
2: ਵੀ ਕਿਹਾ, ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ, ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ,
1: ਬਿਲਕੁਲ
2: ਥਾਂ ਥਾਂ ਕਾਲਜ ਖੁੱਲ ਗਏ, ਪਰ
1: ਬਿਲਕੁਲ
2: ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ, ਮੈਂ ਇਹਦੀ
1: ਜੀ
2: ਕੋਈ
1: ਜੀ ਜੀ
2: ਸ਼ੱਕ ਨਹੀਂ, ਸਾਡੀ ਜਿਹੜੀ ਹੈ ਇੱਧਰ ਬੀਐਡ ਕਾਲਜ ਵੀ ਆਈ, ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ ਨਾਨ
1: ਜੀ
2: ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ, ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲਾਸ ਦੇਸ਼ ਭਰ 'ਚ ਇਹੀ ਹੋਇਆ,
1: ਜੀ ਜੀ ਜੀ ਜੀ ਜੀ
2: ਉਹਨਾਂ
1: ਜੀ
2: ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ, ਤੇ ਇੰਜੀਨੀਅਰ ਵਿਹਲੇ ਹੋ ਗਏ, ਕਿਉਂਕਿ ਕੁਆਲਿਟੀ ਨਹੀਂ ਆ ਰਹੀ, ਜੀ ਜੀ
1: ਜੀ
2: ਇੰਜੀਨੀਅਰਿੰਗ ਕਰ
1: ਜੀ
2: ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ, ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ, ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ ਸਿੰਪਲ, ਜਿਹੜੀ ਆਪਾਂ ਜਿਹਨੂੰ BA ਕਹਿੰਦੇ ਆ, ਉਹ ਕਰਨ ਦਾ ਰੁਝਾਨ ਆ ਗਿਆ, ਉਹ ਲੋਕਾਂ ਨੂੰ,
1: ਜੀ
2: ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ, ਤੇ ਸਰਕਾਰੀ ਰੁਜ਼ਗਾਰ, ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ। ਤੇ ਪਰ ਜਦੋਂ ਤੁਸੀਂ ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ, ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਾਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ ਟੀਵੀ ਟਾਕ ਸੁਣੋ, ਚਾਹੇ ਹੋਰ ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਅਣਖੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਆ, ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ ਦੋਨੋਂ ਹੀ ਉਹ ਕਾਲਜ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਚਨਾ ਦੇ ਪਾਣੀ ਕਿਤਾਬ ਨੂੰ ਉਹਨਾਂ ਜੀ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ। ਤਾਂ ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ। ਤਾਂ ਇਸ ਤਰ੍ਹਾਂ ਜੇ ਅਸੀਂ ਨਾਲੋ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ, ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ। ਉਸ ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ, 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ ਹੋਰ ਰੂਪ 'ਚ। ਤਾਂ ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ ਤੇ ਅੱਜ ਤੱਕ ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ। ਮੈਂ ਆਪਣੇ ਬੱਚਿਆਂ ਨੂੰ, ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ। ਤੇ ਇਸ ਕਰਕੇ ਮੈਂ ਕਹਿੰਦਾ ਕਿ ਮਿਹਨਤ, ਪੰਜਾਬੀ ਨੂੰ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੋ ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜ਼ਾਮਪਲ ਦਿੰਦਾ, ਬਹੁਤ ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ, ਇੱਕ ਟੀਚਰ ਉੱਥੇ 5-7 ਹਜ਼ਾਰ ਤੇ ਖੜਾ, ਇੱਕ ਟੀਚਰ ਕੋਲੇ ਇੰਨੀ ਅੱਛੀ ਕੁਆਲਿਟੀ ਹੈ, ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ 10 ਤੇ ਜਾਂਦਾ, 12 ਤੇ ਉਹ 20-20 ਹਜ਼ਾਰ ਵੀ ਲੈ ਕੇ ਇੱਥੇ ਪਹੁੰਚ ਜਾਂਦਾ ਹੈਗਾ। ਇਸੇ ਕਿਸਮ ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ, ਪਹਿਲਾਂ ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ, ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਦੇ ਕਰਦਾ, ਬਾਹਰ ਅੰਦਰ ਜਾਂਦਾ, ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ, ਮੇਰੀ ਧਾਰਨਾ ਉਲਟ ਹੈ ਕਿ ਜਿਹੜਾ ਬੱਚਾ ਸਕੂਲ ਕਾਲਜ ਟਾਈਮ 'ਚ ਮਿਹਨਤ ਕਰ ਗਿਆ ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੋਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਜਾ ਕੇ ਪੜ੍ਹੇ ਹੈ, ਤਾਂ ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਇੱਕ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ ਕਿਸਦੀ ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ ਤੇ ਇਸੇ ਫੀਲਡ 'ਚ ਆ ਕੇ ਸਾਨੂੰ ਅਧਿਆਪਨ 'ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
1: ਜੀ ਜੀ, ਚੱਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ 2-4 ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ 'ਚ ਸਾਂਝੀ ਕਰ ਸਕਦੇ ਹਾਂ।
2: ਦੇਖੋ, ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ, ਅਜੀਤ ਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ। ਉਸ ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ 'ਚ ਸਰਕਾਰੀ ਮੈਂ ਸੇਵਾ 'ਚ ਆ ਗਿਆ। ਫਿਰ ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ, ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ, ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ। ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ, ਇੱਕ ਵਿਚਾਰ ਚਰਚਾ ਹੁੰਦੀ ਸੀ, ਤੇ ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, AEO ਸਨ ਸ੍ਰੀ ਰਾਮਨਾਥ ਰਾਮਨ ਜੀ, ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ। ਉਹ ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ, ਜਿਹਨੂੰ ਕਹਿੰਦਾ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, PT ਊਸ਼ਾ, ਇਹ ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ, ਮੈਂ ਰੇਡੀਓ ਤੇ ਪ੍ਰੋਗਰਾਮ ਉੱਥੇ ਲਿਆਉਂਦਾ ਜਾਂ NIS ਪਟਿਆਲਾ ਜਾਂਦਾ, ਉਸੇ ਨੂੰ ਮੈਂ ਅਖਬਾਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ, ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ 'ਚ ਲਿਖਣਾ ਸ਼ੁਰੂ ਕੀਤਾ। ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ ਉਹਦੇ ਵਜੋਂ ਮੈਂ ਚੱਲਦਾ ਰਿਹਾ।
1: ਜੀ
2: ਤੇ
1: ਜੀ
2: ਫਿਰ
1: ਜੀ
2: ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ। ਤਾਂ ਅਜੀਤ
1: ਜੀ
2: ਸਾਡੇ ਮਾਣਯੋਗ ਡਾਕਟਰ ਬਰਜਿੰਦਰ ਸਿੰਘ ਅੰਦਰ ਦੇ ਐਡੀਟਰ ਨੇ,
1: ਜੀ
2: ਉਹਨਾਂ ਨੇ
1: ਜੀ
2: ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ 'ਚ ਅੱਗੇ ਵਧਣ ਦੀ ਕਿ ਮੈਂ ਬਹੁਤ ਜਿਹੜੇ ਦੁਨੀਆ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ।
1: ਜੀ ਜੀ
2: ਇਹ
1: ਜੀ
2: ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਨਾ ਨਾਲ।
1: ਜੀ ਜੀ
2: ਤਾਂ ਮੈਂ
1: ਜੀ
2: ਉੱਥੋਂ ਕਬੱਡੀ ਦੇ ਵਿੱਚ ਗਿਆ, ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ ਕਿ ਮੈਂ ਕਬੱਡੀ ਮੈਚ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ।
1: ਜੀ ਜੀ
2: ਪਹਿਲੇ
1: ਜੀ
2: ਸਾਲ ਮੈਂ ਕੀਤਾ, ਮੈਂ ਬਾਹਰੋਂ ਰਿਕਾਰਡ ਨੂੰ ਕੀ ਰੂਪ ਦਿੱਤਾ ਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ ਉਹਨਾਂ ਨੂੰ ਕੀਤਾ,
1: ਜੀ
2: ਔਰ
1: ਜੀ
2: ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ। ਤਾਂ
1: ਜੀ
2: ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲ,
1: ਜੀ
2: ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ,
1: ਜੀ ਜੀ
2: ਇੰਡੋ
1: ਜੀ ਜੀ
2: ਪਾਕ ਪੰਜਾਬ ਖੇਡਾਂ ਹੋਈਆਂ ਸੀ,
1: ਜੀ
2: ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ
1: ਜੀ
2: ਇੱਕ
1: ਜੀ
2: ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਉਹ ਇੱਕ ਇੱਕ ਖੇਡ ਮੇਲੇ ਦੀ ਆਈਆਂ।
1: ਜੀ ਜੀ ਜੀ
2: ਤਾਂ
1: ਜੀ
2: ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ, ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ।
1: ਜੀ
2: ਤਾਂ
1: ਜੀ ਜੀ
2: ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ, ਉੱਥੇ ਵੀ ਮੈਂ ਲਿਖਿਆ। ਫਿਰ
1: ਜੀ
2: ਆਹ
1: ਜੀ
2: ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਹੈ ਇੱਕ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉੱਥੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿਜਦਾ।
1: ਜੀ ਜੀ ਜੀ
2: ਤੇ
1: ਜੀ
2: ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ। ਇਹਦੇ ਵਿੱਚ ਮੈਂ ਖੇਡਾਂ ਤੇ ਲਿਖਣਾ ਹੈ।
1: ਜੀ ਜੀ
2: ਇਹਦੇ
1: ਜੀ
2: ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਨੂੰ ਤੋਂ ਬਾਅਦ ਦੂਸਰੀ ਪਾਰੀ,
1: ਜੀ
2: ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ, ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ।
1: ਜੀ
2: ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ।
1: ਜੀ
2: ਪੰਜਾਬੀ
1: ਜੀ
2: ਫਿਲਮਾਂ
1: ਜੀ
2: ਬਾਰੇ ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ 'ਚ ਵੀ ਮੈਨੂੰ ਮੌਕਾ ਮਿਲਿਆ।
1: ਜੀ ਜੀ
2: ਤਾਂ
1: ਜੀ
2: ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ
1: ਜੀ
2: ਕਿ
1: ਜੀ ਜੀ
2: ਅਸੀਂ, ਮੈਂ ਮੇਰਾ ਬੇਟਾ ਜਿਹੜਾ, ਮੈਂ ਉਹਦਾ ਐਡਵਾਈਜ਼ਰ ਹਾਂ, ਤੇ
1: ਜੀ
2: ਮੇਰਾ ਬੇਟਾ ਜਿਹੜਾ, ਅਸੀਂ ਮੇਰੇ ਘਰ 'ਚੋਂ ਜਾਣੀ ਮੈਗਜ਼ੀਨ ਨਿਕਲਦਾ, ਮੁੱਖ ਸੰਪਾਦਕ ਹੈ।
1: ਜੀ ਜੀ
2: ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ 'ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀਕ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ,
1: ਜੀ
2: ਪਰ
1: ਜੀ
2: ਹਾਰਡ ਕਾਪੀ ਸਾਲ 'ਚ 3 ਸਕਦੇ।
1: ਕਿਆ ਬਾਤ ਹੈ
2: ਪਿੱਛੇ ਜੇ
1: ਯਾਰ,
2: ਮੈਂ ਇੱਕ ਸਿੱਖਿਆ ਵਿਭਾਗ ਦੇ ਪੰਜਾਬ 'ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ,
1: ਜੀ
2: ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ,
1: ਜੀ
2: ਸਿੱਖਿਆ ਦਰਪਣ ਨਾਮ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ,
1: ਜੀ
2: ਉਹ
1: ਜੀ ਜੀ
2: ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ,
1: ਜੀ
2: ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਅੰਗਾਰਾ ਮਿਲ ਰਿਹਾ।
1: ਜੀ
2: ਇਸੇ
1: ਜੀ
2: ਕਿਸਮ
1: ਜੀ
2: ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਹੈ, ਸਾਡੀ ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ
1: ਜੀ
2: ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ। ਤਾਂ
1: ਜੀ ਜੀ
2: ਅਸੀਂ ਉਹ
1: ਜੀ
2: ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ, ਤੇ
1: ਜੀ ਜੀ
2: ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ ਮੈਂ
1: ਜੀ ਜੀ
2: ਤੁਹਾਨੂੰ ਇੱਕ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ।
1: ਜੀ
2: ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਸ ਸਕੂਲ 'ਚ ਮੇਰਾ ਡੈਪੂਟੇਸ਼ਨ ਹੋਇਆ ਸੀ,
1: ਜੀ ਜੀ
2: ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ,
1: ਜੀ ਜੀ ਜੀ
2: ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ।
1: ਜੀ
2: ਪਿਛਲੇ
1: ਜੀ
2: ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ। ਤਾਂ ਮੈਂ
1: ਜੀ
2: +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ।
1: ਜੀ
2: ਇਸੇ
1: ਜੀ
2: ਤਰ੍ਹਾਂ
1: ਜੀ
2: ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ, ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ ਕਿ
1: ਜੀ
2: ਉਹਦੇ ਮੈਂ 150 ਸ਼ੋਅ ਕਰ ਚੁੱਕਿਆ। ਤਾਂ ਮੈਂ 2-3 ਜਿਹੜੇ ਨਾਟਕ ਹੈ, ਚਾਰ ਨਾਟਕ ਵੀ ਲਿਖੇ ਨੇ, ਜਿਹਦੇ 'ਚ ਅਸੀਂ 3 ਨਾਟਕ ਕਰ ਰਹੇ ਹਾਂ।
1: ਜੀ ਜੀ ਜੀ
2: ਸੈਂਟਰ ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ 'ਤੇ।
1: ਜੀ
2: ਤਾਂ ਉਹ
1: ਜੀ ਜੀ
2: ਬੱਚਿਆਂ ਨੂੰ ਦੇਖੋ, ਇੱਕ ਪੰਜਾਬੀ ਭਾਸ਼ਾ, ਇੱਕ ਪੰਜਾਬੀ ਨਾਟਕ ਦੇ ਸਿਰ 'ਤੇ ਰੁਜ਼ਗਾਰ ਵੀ ਮਿਲਿਆ, ਤੇ
1: ਬਿਲਕੁਲ
2: ਉਹ ਬੱਚੇ ਰੇਡੀਓ ਤੇ ਵੀ ਜਾਣ ਲੱਗ ਗਏ। ਤਾਂ ਇਸ ਕਿਸਮ ਦੀਆਂ ਜਿਹੜੀਆਂ ਮੇਰੀਆਂ ਨਾਲ ਨਾਲ ਸਰਗਰਮੀਆਂ ਨੇ ਉਹ ਚੱਲਦੀਆਂ ਰਹਿੰਦੀਆਂ।
1: ਜੀ ਜੀ ਜੀ ਜੀ ਕਿਆ ਬਾਤ ਹੈ ਡਾਕਟਰ ਸਾਹਿਬ, ਵਾਕਈ ਇਹ ਤਾਂ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਅਤੇ ਸਾਰੀਆਂ ਚੀਜ਼ਾਂ ਨੇ, ਅਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਯੋਗਦਾਨ ਰਹਿੰਦਾ ਹੈ, ਅਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ।
2: ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ 'ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ, ਫਿਰ 3 ਮੈਂਬਰ ਹੋ ਗਏ। ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦਾ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ, ਪੇਸ਼ਕਾਰੀ ਦੀ। ਫਿਰ ਕਬੱਡੀ ਚੋਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆਂ, ਮੈਂ ਇਹ ਨੀ ਕਹੂੰਗਾ ਫੈਨ ਨਹੀਂ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ, ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ 'ਚ ਮੈਂ ਵਿਸ਼ਿਆਂ ਤੇ ਜਿਹੜਾ ਲਿਖਦਾਂਗਾ, ਇਹ ਨਹੀਂ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ ਕਿ ਮਿਹਨਤ ਹੈ, ਕਿਸੇ ਵੀ ਫੀਲਡ 'ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲ, ਮੈਂ ਐਗਜ਼ਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਆ 'ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ ਸੜਕਾਂ ਦੀਆਂ, ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ +2 ਪਾਸ ਸੀ, ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵ ਠੇਕੇਦਾਰ ਹੈ। ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕ।

0: ਪੈਰਲਲ ਜਿਹੜਾ ਹੈ ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ ਉਹਦੀ ਵਰਤੋਂ, ਉਸ ਸਾਹਿਤ ਦੀ ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ, ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ 'ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ ਪੀ ਆਰ ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ 'ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ ਹੈ।
1: ਜੀ ਜੀ ਜੀ ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ ਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਆ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਏਗਾ ਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ ਜਾਂ ਸਾਡੀ ਵੈਬਸਾਈਟ ਦੇ ਉੱਤੇ ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਡੇ ਤੱਕ ਪਹੁੰਚਦੀ ਕਰੋ ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।